0: ਸਕੂਲ ਬਹੁਤ ਮਿਊਜ਼ਿਕ ਸਿਖਾਉਂਦਾ ਸੀਗਾ
1: ਜੀ ਜੀ,
0: ਉੱਥੇ ਇੱਕ ਮੇਰੇ ਕੋਲ ਮੇਰਾ ਸਟੂਡੈਂਟ ਸੀਗਾ ਜਿਹੜਾ ਉਸ ਵਕਤ 50 ਸਾਲ ਦਾ ਸੀਗਾ, ਤੇ ਉਹਦਾ ਇਹ ਸੀਗਾ ਵੀ ਉਹ ਪਹਿਲਾਂ ਗਾਉਂਦਾ ਹੁੰਦਾ ਸੀ ਲੇਕਿਨ ਉਹ ਗਾਣਾ ਛੱਡ ਗਿਆ। ਉਸ ਤੋਂ ਬਾਅਦ ਤੂੜੀ ਦਾ ਵਪਾਰ ਕਰਦਾ ਸੀ, ਬੇਰੀਆਂ ਤੋਂ ਮਤਲਬ ਬੇਰ ਸੇਲ ਕਰਦੇ ਹੁੰਦੇ ਸੀ, ਇੱਦਾਂ ਦਾ ਵਪਾਰ ਕਰਦਾ ਸੀ, ਪਰ ਉਹਦੇ ਅੰਦਰ ਮਿਊਜ਼ਿਕ ਨਹੀਂ ਮਿਲਿਆ ਸੀਗਾ। ਉਹ ਕਹਿੰਦਾ ਸੀ ਜੀ ਮੈਂ ਰਾਗ ਸਿੱਖਣੇ, ਮੈਨੂੰ ਰਾਗ ਸਿਖਾਓ। ਸੋ ਮੈਂ ਤਾਂ ਰਾਗ ਹੀ ਸਿਖਾਉਂਦਾ ਸੀਗਾ, ਪਰ ਉਹ ਫਿਰ ਮੈਨੂੰ ਦੋਸਤੀ ਬਣ ਗਈ। ਉਹ ਕਹਿੰਦਾ ਜੀ ਤੁਹਾਡੇ 'ਚ ਟੈਲੈਂਟ ਬਹੁਤ ਹੈ, ਤੁਸੀਂ ਇੰਨੇ ਰਾਗ ਜਾਣਦੇ ਹੋ, ਵੀ ਪੰਜਾਬੀ ਸਿੰਗਰ ਤਾਂ ਕੋਈ ਜਾਣਦੇ ਹੀ ਨਹੀਂ ਹੁੰਦੇ, ਅਤੇ ਉਹ ਤਾਂ ਬੰਦੇ ਮੈਨੂੰ ਉਦੋਂ ਤਾਂ 900 ਰੁਪਈਆ ਮਹੀਨੇ ਦਾ ਮਿਲਦਾ ਹੁੰਦਾ ਸੀ ਸਕੂਲ ਦੇ ਵਿੱਚੋਂ।
1: ਅੱਛਾ,
0: ਉਹ ਕਹਿੰਦਾ ਜੀ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਲੁਧਿਆਣੇ ਦੀ ਮਾਰਕੀਟ 'ਚ ਲੈ ਕੇ ਜਾਵਾਂ। ਇਹ ਗੱਲ ਹੈਗੀ 79 ਦੀ।
1: ਬੜਾ ਉਦੋਂ ਟਹਿਣੇ ਤੋਂ ਲੁਧਿਆਣਾ ਬੜਾ ਦੂਰ ਲੱਗਦਾ ਹੋਣਾ,
0: ਬਹੁਤ ਵੱਡੀ ਗੱਲ ਹੈ।
1: ਕਿਹੜੇ ਵੇਲੇ ਜਾਵਾਂਗੇ ਕੀ ਹੋਊਗਾ, ਪਤਾ ਨਹੀਂ ਲੁਧਿਆਣਾ ਜਿਵੇਂ ਅੱਜ ਕਈ ਵਾਰੀ ਪਿੰਡਾਂ 'ਚੋਂ ਕੋਈ ਬੰਦਾ ਉੱਠ ਕੇ ਟੋਰਾਂਟੋ ਆ ਜਾਏ, ਇਹੋ ਜਿਹਾ ਹਾਲ ਸੀਗਾ।
0: ਬਿਲਕੁਲ, ਤਾਂ ਉਹ ਫਿਰ ਮੈਨੂੰ ਉੱਥੇ ਲੁਧਿਆਣੇ ਯਮਲਾ ਜੀ ਦੇ ਡੇਰੇ 'ਚ ਲੈ ਕੇ ਗਏ, ਅਤੇ ਉਹਨਾਂ ਨੇ ਜਾ ਕੇ ਮੇਰੇ ਬਾਰੇ ਇੰਟਰੋਡਕਸ਼ਨ ਦਿੱਤੀ ਕਿ ਇਹ ਮੇਰੇ ਮਾਸਟਰ ਜੀ ਆ ਅਤੇ ਰਾਗਾਂ ਦੇ ਮਾਹਰ ਨੇ, ਮਿਊਜ਼ਿਕ ਸਿਖਾਉਂਦੇ ਆ। ਤਾਂ ਉਹਨਾਂ ਨੇ ਜਦੋਂ ਮੈਨੂੰ ਸੁਣਿਆ ਤਾਂ ਮੈਂ ਉੱਥੇ ਉਹਨਾਂ ਨੂੰ ਇੱਕ ਰਾਗ ਸਿਖਾਇਆ, ਅਤੇ ਉਹਨਾਂ ਦਾ ਡੇਰਾ ਸੀਗਾ ਯਮਲਾ ਜੀ ਦਾ,
1: ਯਮਲਾ ਜੀ ਦਾ, ਮੈਂ ਵੀ
0: ਜਵਾਹਰ ਨਗਰ ਕੈਂਪ ਦੇ ਵਿੱਚ। ਤਾਂ ਉੱਥੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਮਿਊਜ਼ਿਕ ਲੈਣ ਵਾਲੇ ਪਾਸੇ ਆ, ਸਿੰਗਰ ਬਣ, ਤੂੰ ਤੇਰੀ ਆਵਾਜ਼ ਬਹੁਤ ਅੱਛੀ ਆ ਅਤੇ ਤੇਰੇ 'ਚ ਟੈਲੈਂਟ ਬਹੁਤ ਆ, ਤੂੰ ਬਣ ਸਕਦਾ। ਫਿਰ ਮੈਂ ਡੇਰੇ ਵਿੱਚ ਰਿਹਾ 6 ਮਹੀਨੇ, ਉੱਥੋਂ ਹੀ ਫਿਰ ਮਤਲਬ ਉਹ ਮੰਡੀ ਸੀ ਇੱਕ ਮਿਊਜ਼ੀਸ਼ੀਅਨ ਦੀ, ਤਾਂ ਉੱਥੋਂ ਹੀ ਸਰੀਕ ਸਾਹਿਬ, ਮਾਨਕ, ਰਮਲਾ, ਚਮਕੀਲਾ, ਛਿੰਦਾ, ਦਿਦਾਰ ਸੰਧੂ, ਜਗਮੋਹਨ ਕੌਰ, ਕੇਦੀਪ, ਇਹ ਸਾਰੇ ਉੱਥੋਂ ਆਉਂਦੇ ਸੀਗੇ, ਮਜੀਸ਼ੀਅਨ ਲੈ ਕੇ ਜਾਂਦੇ ਸੀਗੇ। ਸੋ ਮੈਂ ਇਹਨਾਂ ਸਾਰਿਆਂ ਲੋਕਾਂ ਦੇ ਨਾਲ ਫਿਰ ਐਜ ਮਜੀਸ਼ੀਅਨ ਕੰਮ ਕੀਤਾ, ਅਤੇ ਉਦੋਂ ਬਾਅਦ ਫਿਰ ਅਸਲ 'ਚ ਮੈਂ ਰੇਡੀਓ ਪਾਸ ਕੀਤਾ, ਰੇਡੀਓ ਤੋਂ ਟੀ ਵੀ ਪਾਸ ਕੀਤਾ।
1: ਕੋਈ ਐਸੀ ਗੱਲ ਜਿਹੜੀ ਉਹਨਾਂ ਕਲਾਕਾਰਾਂ ਦੇ ਨਾਲ ਸਾਰਿਆਂ 'ਚ ਸਾਂਝੀ ਹੋਵੇ, ਜਾਂ ਉਹਨਾਂ ਦੇ ਸੁਭਾਅ 'ਚ, ਜਾਂ ਉਹਨਾਂ ਦੀ ਸੰਗੀਤ 'ਚ, ਜਾਂ ਤੁਹਾਨੂੰ ਯਾਦ ਹੋਵੇ ਕਿ ਕਿਸੇ ਵੱਡੇ ਕਲਾਕਾਰ ਨਾਲ ਤੁਸੀਂ ਗਏ ਅਤੇ ਉਸ ਵੇਲੇ ਦਾ ਕੋਈ ਵਾਕਿਆ, ਕੋਈ ਐਸੀ ਚੁੰਬਕੀ ਜਿਹੜੀ ਤੁਹਾਨੂੰ ਲੱਗਿਆ ਹੋਵੇ, ਯਾਰ ਕਿਤੇ ਨਿਰਮਲ ਸਿੱਧੂ ਵੀ ਇਸੇ ਤਰ੍ਹਾਂ ਵੱਡਿਆਂ ਅਖਾੜਿਆਂ 'ਚ ਗਾਊਗਾ।
0: ਹਾਂਜੀ ਬਿਲਕੁਲ, ਉਹ ਇਸ ਤਰ੍ਹਾਂ ਸੀਗਾ ਵੀ ਮੁਹੰਮਦ ਸਦੀਕ ਸਾਹਿਬ ਨਾਲ ਮੈਂ ਜਦੋਂ ਜਾਂਦਾ ਹੁੰਦਾ ਸੀ ਨਾ, ਤੇ ਤਕਰੀਬਨ ਮੈਨੂੰ ਲੱਗਦਾ ਮੈਂ
1: ਨਾਲ ਰਣਜੀਤ ਕੌਰ ਜੀ ਦਾ ਵੀ ਨਾਲ ਆਉਣਾ।
0: ਹਾਂ ਬਿਲਕੁਲ ਜੀ, ਰਣਜੀਤ ਕੌਰ ਵੀ ਜੀ, ਬਿਲਕੁਲ,
1: ਸਦੀਕ ਸਾਹਿਬ ਰਣਜੀਤ ਕੌਰ ਤੋਂ ਪਹਿਲਾਂ ਅਧੂਰੇ
0: ਸੀ ਬਿਲਕੁਲ ਜੀ, ਮੁਹੰਮਦ ਸਦੀਕ, ਰਣਜੀਤ ਕੌਰ ਅਧੂਰੇ ਨਹੀਂ ਬਲਕਿ ਐਂ ਕਹਿ ਸਕਦੇ ਆ ਕਿ ਰਣਜੀਤ ਕੌਰ ਦੇ ਨਾਲ ਹੀ ਮੁਹੰਮਦ
1: ਸਦੀਕ, ਜੋੜੀਆਂ ਜਾ ਕੇ ਥੋੜੀ,
0: ਕਿਉਂਕਿ ਉਦੋਂ ਅਸਲ 'ਚ ਇਹ ਨਹੀਂ ਕਹਿੰਦੇ ਗਾਉਣ ਵਾਲਾ ਆ ਗਿਆ, ਉਦੋਂ ਇਹ ਕਹਿੰਦੇ ਗਾਉਣ ਵਾਲੀ ਆ ਗਈ। ਤੇ ਮੈਂ ਉਹਨਾਂ ਨਾਲ ਪ੍ਰੋਗਰਾਮ ਕਰਦਾ ਹੁੰਦਾ ਸੀ, ਤਕਰੀਬਨ ਮੈਂ 20-25 ਪ੍ਰੋਗਰਾਮ ਲਾ ਹੀ ਲਏ ਸੀਗੇ।
1: ਇੱਕ ਤਾਂ ਗਾਣਾ ਵੀ ਗਾਉਂਦੇ ਹੋਵੋਗੇ ਪਹਿਲਾਂ?
0: ਹਾਂ ਬਿਲਕੁਲ, ਮੈਨੂੰ ਫਿਰ ਸਟੇਜਾਂ ਤੇ ਸਦੀਕ ਸਾਹਿਬ ਵੀ ਗਾਉਣ ਲੱਗ ਪਏ ਸੀਗੇ। ਤਾਂ ਉਹ ਫਿਰ ਇੱਕ ਵਾਰੀ ਕਿਤੇ ਇੱਦਾਂ ਹੋਇਆ ਵੀ ਮੈਨੂੰ ਉਹਨਾਂ ਨੇ ਟਾਈਮ ਦਿੱਤਾ ਵੀ 8 ਵਜੇ ਜਾਣਾ, ਤੇ ਮੈਂ ਕਿਤੇ ਲੇਟ ਹੋ ਗਿਆ, ਸਾਈਕਲ ਤੇ ਮਾਰ ਰਿਹਾ ਸੀਗਾ, ਮੈਂ 8:10 ਤੇ ਆਇਆ ਤੇ ਉਹ ਗੱਡੀ 'ਚ ਬਹਿ ਕੇ ਜਾ ਰਹੇ ਸੀਗੇ, ਤੇ ਮੈਨੂੰ ਉਹਨਾਂ ਨੇ ਜਦੋਂ ਮਿਲੇ ਮੈਨੂੰ ਕਹਿੰਦੇ ਹਾਂਜੀ ਸਾਹਿਬ ਜੀ ਤੁਹਾਡਾ ਟਾਈਮ ਹੋ ਗਿਆ ਆਉਣ ਦਾ। ਮੈਂ ਕਿਹਾ ਜੀ ਮੈਂ ਸੋਰੀ ਲੇਟ ਹੋ ਗਿਆ, ਤੇ ਕਹਿੰਦੇ ਐਂ ਕਰ ਵੀ ਤੂੰ ਹੁਣ ਇੱਦਾਂ ਵੀ ਅਸੀਂ ਚੱਲੇ ਹਾਂ ਪ੍ਰੋਗਰਾਮ ਤੇ, ਬੰਦਾ ਸਾਡੇ ਕੋਲ ਹੈਗਾ ਤੇ ਟਾਈਮ ਦੇ ਪੰਕਚੁਅਲ ਬਣੋ ਤੁਸੀਂ, ਟਾਈਮ ਦੇ ਪਾਬੰਦ ਬਣੋ, ਤੇ ਬਾਕੀ ਨਾਲੇ ਐਂ ਗੱਲ ਹੈ ਵੀ ਤੁਸੀਂ ਥੋੜ੍ਹਾ ਜਿਹਾ ਮਿਊਜ਼ਿਕ ਹੋਰ ਸਿੱਖੋ
1: ਜੀ,
0: ਹਾਰਮੋਨੀਅਮ ਥੋੜ੍ਹਾ ਜਿਹਾ ਹੋਰ ਤਿਆਰ ਵਜਾਉਣਾ ਸਿੱਖੋ ਤੁਸੀਂ। ਮੈਨੂੰ ਖੜੇ ਨੂੰ ਛੱਡ ਗਏ ਉੱਥੇ, ਮੈਨੂੰ ਫਿਰ ਜੱਟਾਂ ਵਾਲਾ ਵੀ ਗੁੱਸਾ ਆਇਆ ਵੀ ਯਾਰ ਵੀ ਇੰਨੇ ਪ੍ਰੋਗਰਾਮ ਲਾਉਣ ਤੋਂ ਬਾਅਦ ਮੈਨੂੰ ਜੇ ਵਜਾਉਣਾ ਹੀ ਨਹੀਂ ਆਉਂਦਾ ਸੀ ਤੇ ਮੈਨੂੰ ਫਿਰ ਕਿਉਂ ਤੁਸੀਂ ਨਾਲ ਰੱਖਿਆ, ਤੇ ਹੁਣ ਤੁਸੀਂ ਮੈਨੂੰ ਜਵਾਬ ਜੇ ਮੈਂ 10 ਮਿੰਟ ਲੇਟ ਹੋ ਗਏ ਜਵਾਬ ਦਿੱਤਾ,
1: ਉਹਨੂੰ ਤੁਸੀਂ ਚੈਲੰਜ ਦੇ ਤੌਰ ਤੇ ਕਬੂਲ?
0: ਮੈਂ ਫਿਰ ਚੈਲੰਜ ਕਬੂਲਿਆ, ਫਿਰ ਮੈਂ ਚੈਲੰਜ ਲੈ ਕੇ ਉਸਤਾਦ ਜੀ ਕੋਲੇ ਗਿਆ ਆਪਣੇ, ਮੈਂ ਕਿਹਾ ਜੀ ਇੱਦਾਂ ਕਰਕੇ ਮੈਨੂੰ ਉਹਨੂੰ ਕਹਿੰਦੇ ਤੈਨੂੰ ਹਾਰਮੋਨੀਅਮ ਨਹੀਂ ਵਜਾਉਣਾ ਆਉਂਦਾ, ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹ ਕੀ ਵਜਾਉਂਦੇ ਆ, ਉਹ ਕੀ ਗਾਉਂਦੇ ਆ, ਮੈਂ ਦੱਸਿਆ ਵੀ ਉਹ ਆਹ ਗਾਉਂਦੇ ਆ, ਤਾਂ ਉਹਨਾਂ ਨੇ ਫਿਰ ਮੈਨੂੰ ਇੱਕ ਗੁਰ ਦੱਸਿਆ ਵੀ ਭਾਈ ਤੈਨੂੰ ਕੌਰਡ ਸਿਸਟਮ ਦੀ ਨੌਲੇਜ ਘੱਟ ਹੈ, ਰਾਗਾਂ ਵਾਲੇ ਬੰਦੇ ਕੌਰਡ ਨਹੀਂ ਵਜਾਉਂਦੇ, ਰਾਗ ਵਾਲੇ ਬੰਦੇ ਰਾਗ ਫਾਲੋ ਕਰਦੇ ਆ ਲੇਕਿਨ ਉਹ ਕੌਰਡ ਸਿਸਟਮ ਨਹੀਂ ਵਜਾਉਂਦੇ, ਇੰਗਲਿਸ਼ ਮਿਊਜ਼ਿਕ ਦੇ ਵਿੱਚ ਪਾਪੂਲਰ ਮਿਊਜ਼ਿਕ ਦੇ ਵਿੱਚ ਕੌਰਡ ਸਿਸਟਮ ਫਾਲੋ ਕਰਨਾ ਪੈਂਦਾ। ਤਾਂ ਉਹ ਕਹਿੰਦੇ ਵੀ ਤੂੰ ਇਹਦਾ ਅਭਿਆਸ ਕਰ ਲਾ, ਮੈਂ ਉਹਨਾਂ ਕੋਲ ਤਕਰੀਬਨ 1-2 ਮਹੀਨੇ ਰਿਹਾ, ਔਰ ਮੈਂ ਕੌਰਡ ਸਿਸਟਮ ਜੋ ਵੀ ਹਾਰਮੋਨੀਅਮ ਦੀ ਤਿਆਰੀ ਕਰਕੇ ਮੈਂ ਫਿਰ ਵਾਪਸ ਗਿਆ ਉਹਨਾਂ ਕੋਲ ਸਦੀਕ ਸਾਹਿਬ ਕੋਲ, ਅਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਇੱਦਾਂ ਕਰਕੇ ਵੀ ਤੁਹਾਨੂੰ ਹਾਰਮੋਨੀਅਮ ਸੁਣਾਉਣਾ। ਤਾਂ ਉਹ ਕਹਿੰਦੇ ਜੀ ਓਕੇ ਆ ਜਾਓ, ਤੋਂ ਬੈਠ ਕੇ ਉਹਨਾਂ ਦੇ ਦਫ਼ਤਰ ਇੰਦਰਾ ਨਗਰ ਲੁਧਿਆਣੇ ਦੇ ਵਿੱਚ ਜਦੋਂ ਮੈਂ ਉਹਨਾਂ ਨੂੰ ਸੁਣਾਇਆ ਤਾਂ ਉਹ ਖੁਸ਼ ਹੋ ਗਏ, ਖੁਸ਼ ਹੋ ਕੇ ਮੈਨੂੰ ਜੱਫੀ 'ਚ ਲੈ ਲਿਆ। ਮੈਨੂੰ ਕਹਿੰਦੇ ਵੀ ਮੈਨੂੰ ਪਤਾ ਸੀਗਾ
1: ਵੀ ਤੇਰੇ ਅੰਦਰ ਹੈਗੀ,
0: ਤੇਰੇ ਅੰਦਰ ਹੈਗੀ ਹੈ, ਤੂੰ ਮੇਰਾ ਚੈਲੰਜ ਕਬੂਲ ਕਰੇਗਾ। ਕਹਿੰਦੇ ਅਸਲ 'ਚ ਕਾਰਨ ਇਹ ਵੀ ਮੈਂ ਇਹ ਚਾਹੁੰਦਾ ਹੈ ਕਿ ਤੂੰ ਹਾਰਮੋਨੀਅਮ ਨਾ ਵਜਾ, ਤੂੰ ਸਿੰਗਰ ਬਣ।
1: ਕਿਆ ਬਾਤ ਹੈ,
0: ਤੂੰ ਇੰਡੀਪੈਂਡੈਂਟ ਕੰਮ ਕਰ, ਕਿਸੇ ਨਾਲ ਤੈਨੂੰ ਵਜਾਉਣ ਦੀ ਜ਼ਰੂਰਤ ਨਹੀਂ, ਜੇ ਵਜਾਉਂਦਾ ਰਹੇਗਾ ਸਾਰੀ ਉਮਰ 50 ਰੁਪਈਆ ਹੀ ਲਏਗਾ, ਤੇ 5 ਲੱਖ ਵਾਲਾ ਕਲਾਕਾਰ ਬਣ।
1: ਕਿਆ ਬਾਤ ਹੈ,
0: ਤਾਂ ਮੈਂ ਉਹਨਾਂ ਦੀ ਗੱਲ ਮੰਨ ਕੇ ਉਸ ਤੋਂ ਬਾਅਦ ਉਹਨਾਂ ਨਾਲ ਮੈਂ ਵਜਾਇਆ ਨਹੀਂ, ਫਿਰ ਮੈਂ ਜਾ ਕੇ ਫਰੀਦਕੋਟ ਦੇ ਵਿੱਚ ਆਪਣਾ ਗਰੁੱਪ ਬਣਾਇਆ, ਗਰੁੱਪ ਬਣਾ ਕੇ ਗਾਉਣ ਲੱਗ ਪਏ, ਔਰ ਗਾਉਂਦਿਆਂ ਗਾਉਂਦਿਆਂ ਫਿਰ ਮਾਲਕ ਨੇ ਐਸੀ ਕਿਰਪਾ ਕੀਤੀ।
1: ਤਾਂ ਹੀ ਮੈਂ ਤੁਹਾਡੀ ਇੱਕ ਗੱਲਬਾਤ ਸੁਣ ਰਿਹਾ ਸੀ ਸਦੀਕ ਸਾਹਿਬ ਨਾਲ, ਕਿ ਤੁਸੀਂ ਬੜਾ ਉਹਨਾਂ ਨੂੰ ਮਾਣ ਦਿੱਤਾ ਕਿ ਜੋ ਕੁਝ ਮੈਂ ਹਾਂ ਸਦੀਕ ਸਾਹਿਬ ਦੇ ਕਰਕੇ ਹੀ ਹਾਂ। ਹੈ ਜੀ, ਅਤੇ ਤੁਸੀਂ ਬਨੇਰਿਆਂ ਉੱਤੇ ਵੱਜਦੇ ਸਪੀਕਰਾਂ 'ਤੇ ਜਿਹੜੇ ਢਾਡੀ ਗਾਉਣ ਸੀ ਉਹਨੂੰ ਵੀ ਇੰਜੋਏ ਕੀਤਾ,
0: ਅਮਰ ਸਿੰਘ ਸ਼ੌਂਕੀ, ਭਾਈ ਉਦੇ ਸਿੰਘ,
1: ਕਿਆ ਬਾਤ,
0: ਭਾਈ ਸਤਿੰਦਰਪਾਲ ਸਿੰਘ ਸਿੱਧਵਾਂ,
1: ਕਿਆ ਬਾਤ,
0: ਬਾਪੂ ਜੀ,
1: ਹਾਂ ਤੋਂ ਬਾਅਦ ਫਿਰ ਤੁਹਾਡੇ ਵਿੱਚ ਨਾ ਇੱਕ ਇਕੱਲਾ ਗਾਇਕ ਨਹੀਂ ਹੈ, ਮੈਂ ਇੰਨੇ ਗੁਣ ਮੈਂ ਕਿਸੇ ਕਲਾਕਾਰ 'ਚ ਨਹੀਂ ਦੇਖੇ ਕਿ ਉਹ ਗਾਇਕ ਵੀ ਹੋਵੇ ਔਰ ਉਹ ਅਦਾਕਾਰ ਵੀ ਹੋਵੇ ਅਤੇ ਨਾਲ ਤੁਸੀਂ ਸੰਗੀਤਕਾਰ ਵੀ ਚੋਟੀ ਦਿਓ। ਹੁਣ ਤੁਹਾਡੀ ਇੰਗਲੈਂਡ ਦੇ ਵਿੱਚ ਮਿਊਜ਼ਿਕ ਅਕੈਡਮੀ ਆ, ਜਲੰਧਰ ਦੇ ਵਿੱਚ ਵੀ ਤੁਸੀਂ ਮਿਊਜ਼ਿਕ ਸਿਖਾਉਂਦੇ ਹੋ
0: ਜੀ,
1: ਇਹ ਸਾਰੇ ਕੁਝ ਨੂੰ ਬੈਲੈਂਸ ਕਿਵੇਂ ਕਰਦੇ ਹੋ?
0: ਬੈਲੈਂਸ ਭਾਜੀ, ਮੈਂ ਭੁੱਖਾ ਹਾਂ ਬਹੁਤ ਜ਼ਿਆਦਾ।
1: ਅੱਛਾ।
0: ਅੰਨ ਦਾ ਨਹੀਂ, ਪੈਸੇ ਦਾ ਨਹੀਂ, ਮੈਂ ਸੰਗੀਤ ਦਾ ਭੁੱਖਾ।
1: ਕਿਆ ਬਾਤ!
0: ਮੈਂ ਬਸ ਜਿਹੜਾ ਸੌਣਾ ਉਹ ਹੀ ਮੈਂ ਸੌਣਾ, ਵੀ ਸਿਹਤ ਲਈ ਜ਼ਰੂਰੀ ਆ ਸੌਣਾ, ਉਸ ਤੋਂ ਇਲਾਵਾ ਮੈਂ ਹੋਰ ਕੁਛ ਵੀ ਨਹੀਂ ਕੀਤਾ ਕਦੇ। ਚਾਹੇ ਮੈਂ ਇੰਗਲੈਂਡ 'ਚ ਰਹਿੰਦਾ, ਲੋਕ ਬੜੇ ਕਹਿੰਦੇ ਵਪਾਰ ਕਰ ਲਓ, ਪੀਜ਼ਾ ਖੋਲ੍ਹ ਲਓ, ਆਹ ਖੋਲ੍ਹ ਲਓ, ਆਹ ਖੋਲ੍ਹ ਲਓ, ਬੜਾ ਕੁਝ ਲੋਕ ਕਰਦੇ ਆ, ਜੋ ਤੁਹਾਨੂੰ ਖਿਲਾ ਦਿੰਦੇ ਆ। ਮੈਂ ਕਿਹਾ ਨਹੀਂ, ਮੈਂ ਇਸ ਜਨਮ ਦੇ ਵਿੱਚ ਜਿਹੜਾ ਇੱਕੋ ਹੀ ਕੰਮ ਕਰਨਾ, ਅਤੇ ਮੈਨੂੰ ਲੱਗਦਾ ਹੋਰ ਮੈਂ ਕਰ ਵੀ ਨਹੀਂ ਸਕਦਾ, ਮੈਨੂੰ ਕੌਨਫੀਡੈਂਸ ਨਹੀਂ ਗਾ। ਪਰ ਮਿਊਜ਼ਿਕ 'ਤੇ ਮੈਨੂੰ ਕੌਨਫੀਡੈਂਸ ਹੈ ਕਿ ਮੈਨੂੰ 50 ਸਾਲ ਤਾਂ ਹੋ ਗਏ ਆ ਇਸ ਲਾਈਨ 'ਚ, ਅਤੇ ਹੋਰ ਪਰਮਾਤਮਾ ਨੇ ਚਾਹਿਆ ਤਾਂ 20-25 ਸਾਲ ਹੋਰ ਜਿਹੜੇ ਆ ਉਹ ਆਪਾਂ ਕੱਢਾਂਗੇ ਮਿਊਜ਼ਿਕ ਲਾਈਨ ਦੇ ਵਿੱਚ।
1: ਸਾਡੀ ਗੱਲਬਾਤ ਪੰਜਾਬੀ ਲਹਿਰਾਂ ਦੇ ਸਟੂਡੀਓ ਦੇ ਵਿੱਚ ਨਿਰਮਲ ਸਿੱਧੂ ਜੀ ਨਾਲ ਹੋ ਰਹੀ ਹੈ। ਬੜੇ ਵੱਡੇ ਵੱਡੇ ਆਵਾਜ਼ ਨਿਰਮਲ ਸਿੱਧੂ ਨੂੰ ਮਿਲੇ ਨੇ, ਬੜੀਆਂ ਵੱਡੀਆਂ ਵੱਡੀਆਂ ਸਟੇਜਾਂ ਇਹਨਾਂ ਨੇ ਮਾਣੀਆਂ ਨੇ, ਔਰ ਜਲੰਧਰ ਦੇ ਵਿੱਚ ਵੀ ਬਹੁਤ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੰਮ ਕੀਤਾ। ਤੁਸੀਂ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਤੁਹਾਡਾ ਸਤਿਕਾਰ ਕਰਦੇ ਆ ਕਿ ਜਦੋਂ ਜਦੋਂ ਵੀ ਕਿਤੇ ਉਹਨਾਂ ਨੂੰ ਜ਼ਰੂਰਤ ਪਈ ਉਦੋਂ ਉਦੋਂ ਤੁਸੀਂ ਉਹਨਾਂ ਨਾਲ ਸੰਗੀਤ ਦਿੱਤਾ, ਅਤੇ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ, ਮੈਨੂੰ ਹਰਭਜਨ ਮਾਨ ਦੱਸ ਰਹੇ ਸੀ ਕਿ ਜਦੋਂ ਚਿੱਠੀਏ ਨੀ ਚਿੱਠੀਏ ਉਹਨਾਂ ਦਾ ਗੀਤ ਸੀ, ਉਹਦੇ ਵਿੱਚ ਵੀ ਮਿਊਜ਼ਿਕ ਤੁਸੀਂ ਦਿੱਤਾ ਸੀ।
0: ਬਿਲਕੁਲ ਜੀ, ਉਹ ਭਾਜੀ ਮੇਰੇ ਵਾਸਤੇ ਦੇਖੋ ਪਰਮਾਤਮਾ ਹੀ ਮੌਕੇ ਦਿੰਦਾ। ਇਹ ਵੀਰ ਨੇ ਦੱਸਿਆ ਸੀ, ਮਾਨ ਸਾਹਿਬ ਨੇ, ਵੀ ਮੈਂ ਇੰਨਾ ਪੈਸਾ ਬਰਬਾਦ ਕਰ ਲਿਆ, ਇੰਨਾ ਪੈਸਾ ਲਾ ਕੇ ਮੈਂ ਕੈਨੇਡਾ ਦੀ ਟਿਕਟ ਵਾਪਸ ਕਰਾ ਲਈ ਸੀਗੀ ਕਿ ਮੈਂ ਨਹੀਂ ਰਹਿਣਾ, ਫਲਾਪ ਹੋਊਗਾ, ਘਰਦੇ ਕਹਿੰਦੇ ਵੀ ਆ ਜਾ, ਛੱਡ ਦੇ ਕੰਮ, ਆ ਕੇ ਆਪਦਾ ਕੰਮ ਕਰੋ। ਅਤੇ ਕਹਿੰਦੇ ਜਾਂਦੇ ਜਾਂਦੇ ਮਤਲਬ ਮੈਨੂੰ ਕਿਸੇ ਨੇ ਕਹਿਤਾ ਵੀ ਯਾਰ ਆਪਣੇ ਪਿੰਡਾਂ ਦਾ ਮੁੰਡਾ ਅਤੇ ਆਪਾਂ ਚੱਲਦੇ ਹਾਂ, ਆਪਾਂ ਗਾਣਾ ਉਹਨਾਂ ਕੋਲ ਕਿਉਂ ਨਾ ਕਰਾਈਏ।
1: ਅਤੇ
0: ਉਹ ਉੱਥੇ ਆਏ ਦੂਰਦਰਸ਼ਨ 'ਤੇ, ਅਤੇ ਉੱਥੇ ਮੈਂ ਮਿਊਜ਼ਿਕ ਕਰਦਾ ਹੁੰਦਾ ਸੀ, ਹਰ ਕਲਾਕਾਰ ਦਾ ਮੈਂ ਹੀ ਮਿਊਜ਼ਿਕ ਕਰਦਾ ਸੀਗਾ।
1: ਅੱਛਾ।
0: ਹਾਂ, ਅਪਰੂਵਡ ਮਿਊਜ਼ਿਕ ਡਾਇਰੈਕਟਰ ਸੀਗਾ ਮੈਂ, ਤਾਂ ਉਦੋਂ ਫਿਰ ਮੈਂ
1: ਜਲੰਧਰ ਦੂਰਦਰਸ਼ਨ
0: ਦੇ,
1: ਉਦੋਂ ਜਲੰਧਰ ਦੂਰਦਰਸ਼ਨ ਦੀ
0: ਬਸ ਉਹੀ ਸਭ ਕੁਛ ਸੀਗਾ। ਤਾਂ ਚਿੱਠੀਏ ਨਹੀਂ ਚਿੱਠੀਏ ਗਾਣਾ ਜਿਹੜਾ ਅਸੀਂ ਕੀਤਾ, ਔਰ ਰਾਤ ਨੂੰ ਜਦੋਂ ਕੱਚ ਦੀਆਂ ਮੁੰਦਰਾਂ ਦੇ ਵਿੱਚ ਉਹ ਪ੍ਰੋਗਰਾਮ 'ਚ ਗਾਣਾ ਆਇਆ, ਦਿਨ ਚੜਿਆ, ਅਤੇ ਫਿਰ ਬਸ ਹਰਭਜਨ ਮਾਨ ਅਤੇ ਨਿਰਮਲ ਸਿੱਧੂ, ਹਰਭਜਨ ਮਾਨ ਹੋ ਗਈ, ਤਾਂ ਉਸ ਤੋਂ ਬਾਅਦ ਸੱਚੀ ਗੱਲ ਹੈ ਵੀ ਨਾ ਤਾਂ ਹਰਭਜਨ ਮਾਨ ਨੇ ਕਿਤੇ ਪਿੱਛੇ ਮੁੜ ਕੇ ਦੇਖਿਆ, ਅਤੇ ਪਰਮਾਤਮਾ ਨੇ ਮੈਨੂੰ ਵੀ ਇੰਨਾ ਕੁ ਮਾਣ ਦਿੱਤਾ, ਜਿੱਦਾਂ ਮਾਸਟਰ ਸਲੀਮ ਦੀ ਕੈਸਟ ਚਰਖੇ ਦੀ ਕੂਕ,
1: ਹਾਂ ਉਹ ਵੀ ਤੁਸੀਂ,
0: ਹੈ ਨਾ, ਰਾਜ ਬਰਾੜ ਦੀ ਸ਼ੁਰੂਆਤ, ਮੰਗੀ ਮਾਲ ਦੀ ਸ਼ੁਰੂਆਤ, ਔਰ ਹੋਰ ਦੱਸਾਂ ਗੱਲ ਮੈਂ, ਕਰਤਾਰ ਰਮਲਾ ਬਹੁਤ ਮੇਰਾ ਮਨਪਸੰਦ ਕਲਾਕਾਰ ਸੀ, ਬਹੁਤ ਤਕੜਾ ਪਰਫਾਰਮਰ ਕਲਾਕਾਰ ਸੀ।
1: ਅੱਜ ਵੀ ਕਰਤਾਰ ਰਮਲੇ ਦੀਆਂ ਬੜੀਆਂ ਫਰਮਾਇਸ਼ਾਂ ਆਉਂਦੀਆਂ ਸਾਨੂੰ।
0: ਬਿਲਕੁਲ ਜੀ, ਅਤੇ ਔਰ ਇੱਕ ਟਾਈਮ ਐਸਾ ਆ ਗਿਆ ਸੀਗਾ ਮਾੜਾ ਵਕਤ ਬੁਰਾ ਵਕਤ ਆ ਗਿਆ ਸੀ ਰਮਲੇ 'ਤੇ, ਅਤੇ ਉਹ ਲੁਧਿਆਣਾ ਛੱਡ ਕੇ ਅਤੇ ਫਰੀਦਕੋਟ ਆ ਗਏ ਸੀਗੇ ਬਹੁਤ ਮਾੜੀ ਅਵਸਥਾ ਦੇ ਵਿੱਚ, ਅਤੇ ਉਦੋਂ ਫਿਰ ਮੈਂ ਤਾਂ 50 ਰੁਪਏ ਉਹਨਾਂ ਨੂੰ ਲੈਂਦਾ ਰਿਹਾ, ਉਦੋਂ ਮੇਰੇ ਕੋਲ ਆ ਕੇ ਉਹਨਾਂ ਨੇ ਕਿਹਾ ਵੀ ਯਾਰ ਤੇਰਾ ਨਾਂ ਚੱਲਦਾ ਅਤੇ ਮੇਰੀ ਇੱਕ ਕੈਸਟ ਕਰ।
1: ਅੱਛਾ।
0: ਅਤੇ ਮੈਂ ਉਹਨਾਂ ਦੀ ਕੈਸਟ ਕੀਤੀ ਸੀ ਜਿਹਦਾ ਟਾਈਟਲ ਸੀਗਾ, ਇਹ ਤੁਹਾਨੂੰ ਮੈਨੂੰ ਦਿਖ ਵੀ ਰਹੀ ਆ, ਦੇਖੋ ਤੁਸੀਂ ਟੀਵੀ 'ਤੇ ਗਾਣਾ ਪਲੇ ਕਰ ਰਹੇ ਹੋ ਨਾ, ਅਤੇ ਉੱਪਰ ਦਿਲ ਦਾ ਰਾਜਾ, ਥੱਲੇ ਉਹ ਪਈਆ ਸੁਪਨਾ ਹੋ ਗਈ
1: ਪਾਲੀਏ। ਕੱਲ੍ਹ ਹੀ ਪਰਸੋਂ ਮੈਂ ਪਲੇ ਕਰ ਰਿਹਾ ਸੀ ਅਤੇ ਇਸ ਗਾਣੇ ਦੀ ਫਰਮਾਇਸ਼ ਆਈ, ਸੁਪਨਾ ਹੋ ਗਈ ਪਾਲੀਏ, ਮੈਨੂੰ ਵੀ ਰਹਿ ਗਈ ਨਹੀਂ।
0: ਇਹ ਵੀ ਟੇਪ ਮੈਂ ਕੀਤੀ ਸੀਗੀ।
1: ਅੱਛਾ, ਇਹਦਾ ਸੰਗੀਤ ਤੁਸੀਂ ਦਿੱਤਾ?
0: ਇਹਦਾ ਸੰਗੀਤ ਮੈਂ ਦਿੱਤਾ ਸੀ, ਔਰ ਸਰ ਜਦੋਂ ਇਹ ਟੇਪ ਮਾਰਕੀਟ 'ਚ ਆਈ ਹੈ ਨਾ, ਅਤੇ ਇਹ ਟੇਪ 10 ਸਾਲ ਰਮਲਾ ਭਾਜੀ ਕਹਿੰਦੇ ਵੀ ਮੈਂ 2 ਪ੍ਰੋਗਰਾਮ 3 ਪ੍ਰੋਗਰਾਮ 2 ਪ੍ਰੋਗਰਾਮ 1 ਪ੍ਰੋਗਰਾਮ ਐਵਰੀ ਡੇ, ਅਤੇ ਇੱਕ ਨਵੀਂ ਮੈਨੂੰ ਕਿਸੇ ਬੰਦੇ ਨੇ ਪਰਸੋਂ ਰੇਅਰ ਵੀਡੀਓ ਭੇਜੀ ਹੈ, ਮੈਨੂੰ ਨਹੀਂ ਪਤਾ ਸੀ ਉਹ ਬੰਦਾ ਕਿਤੇ ਸ਼ਾਮਿਲ ਬੈਠਾ ਸੀ ਇਹਨਾਂ ਦੀ, ਜਿੱਦਾਂ ਇਹਨਾਂ ਦੀ ਡੈਥ ਹੁੰਦੀ ਹੈ, ਡੈਥ ਤੋਂ 2 ਦਿਨ ਪਹਿਲਾਂ ਅਸੀਂ ਇਕੱਠੇ ਹੋਏ ਹਾਂ ਫਰੀਦਕੋਟ ਦੇ ਵਿੱਚ।
1: ਜੀ ਜੀ ਜੀ।
0: ਇੱਕ DIG ਨੇ ਮੌੜ ਸਾਹਿਬ, ਉਹਨਾਂ ਨੇ ਸਾਨੂੰ ਰਾਤ ਦਾ ਡਿਨਰ ਕੀਤਾ ਸੀਗਾ, ਤਾਂ ਉੱਥੇ ਇਹਨਾਂ ਨੇ ਜੋ ਬੋਲਿਆ ਕਿਸੇ ਮੁੰਡੇ ਨੇ ਰਿਕਾਰਡ ਕਰ ਲਿਆ, ਉਹ ਰਿਕਾਰਡਿੰਗ ਮੁੰਡੇ ਨੇ ਮੈਨੂੰ ਪਰਸੋਂ ਹੀ ਦਿੱਤੀ ਹੈ, ਮੁੰਡਾ ਕਰਨਜੀਤ ਸ਼ੇਰਪੁਰੀ ਹੈ, ਵੀ ਤੁਹਾਡੇ ਬਾਰੇ ਉਹਨਾਂ ਨੇ ਕੀ ਬੋਲਿਆ।
1: ਤਾਂ
0: ਇਹ ਰਮਲਾ ਸਾਹਿਬ ਨੇ ਬੋਲਿਆ ਵੀ ਭਾਈ ਮੈਂ ਮੇਰਾ ਦੂਜਾ ਜਨਮ ਜਿਹੜਾ, ਅਤੇ ਉਹਦੇ 'ਚ ਨਿਰਮਲ ਸਿੱਧੂ ਦਾ ਯੋਗਦਾਨ ਆ, ਨਿਰਮਲ ਸਿੱਧੂ ਨੇ ਮੇਰੀ ਐਸੀ ਟੇਪ ਕੀਤੀ, ਅੱਜ ਤੱਕ ਮੈਂ ਇਸ ਟੇਪ ਦਾ ਖੱਟਿਆ ਕਰ ਰਿਹਾ, ਮੇਰੇ ਲਈ ਐਡਾ ਵੱਡਾ ਭਾਜੀ ਸਨਮਾਨ ਹੈ ਨਾ, ਵੀ ਜਿੱਦਾਂ ਕਹਿ ਲਓ ਕਿ ਫੀਫਾ ਅਵਾਰਡ ਹੈ, ਇਹ ਅਵਾਰਡ ਜਿਹੜੇ ਇਹ ਉਹੀ ਅਵਾਰਡ ਹੈ,
1: ਬੜੀ ਬੜੀ ਵੱਡੀ ਅਵਾਰਡ ਵਾਲੀ ਗੱਲ ਹੈ। ਔਰ ਤੁਸੀਂ ਅੱਜ ਵੀ ਰਮਲਾ ਸਾਹਿਬ ਨੂੰ ਯਾਦ ਕਰ ਰਹੇ ਹੋ, ਇਹ ਵੀ ਬੜੀ ਵੱਡੀ ਗੱਲ ਹੈ, ਕਿਉਂਕਿ ਵਾਕਿਆ ਉਹ ਇੱਕ ਸਮਾਂ ਸੀ ਕਿ ਪੰਜਾਬ ਆਪਣੇ ਜਿੱਥੋਂ ਵੀ ਸ਼ੁਰੂ ਹੁੰਦਾ ਉੱਧਰ ਗੰਗਾਨਗਰ ਕੀ ਅਤੇ ਪਰਲੇ ਪਾਸੇ
0: ਬਾ ਕਮਾਲ ਕਲਾਕਾਰ ਜੀ, ਲੋਕ ਤਰਸਦੇ ਸੀਗੇ, ਔਰ ਉਹ ਐਸਾ ਪਰਫਾਰਮਰ ਸੀ ਨਾ ਬਾਈ, ਐਸੀ ਤੂੰਬੀ ਵਜਾਉਂਦਾ ਸੀ, ਐਸੇ ਉਹ ਗੀਤ ਉਹਨੇ ਗਾਏ ਹੈ, ਲੋਕਾਂ ਦੇ ਗੀਤ ਗਾਏ ਉਹਨੇ ਅਸਲ 'ਚ, ਬੰਬੀਆਂ ਦੇ ਗੀਤ, ਟਰੈਕਟਰਾਂ ਦੇ ਗੀਤ, ਦਿਓਰ ਦੇ ਗੀਤ, ਭਰਜਾਈ ਦੇ ਗੀਤ, ਜੀਜੇ ਦੇ ਗੀਤ, ਸਾਲੀ ਦੇ ਗੀਤ, ਰਿਸ਼ਤਿਆਂ ਦੇ ਗੀਤ ਗਾਏ ਆ।
1: ਨਰਮਲ ਜੀ, ਗਾਇਕੀ ਦੀ ਗੱਲ ਚੱਲੀ ਆ ਤਾਂ ਤੁਸੀਂ ਆਪਣੇ ਕਿਸੇ ਮਨਪਸੰਦ ਕੋਈ ਵੀ ਗੀਤ ਜਿਹੜਾ ਉਹ ਤੁਸੀਂ ਸਾਡੇ ਸਰੋਤਿਆਂ ਨਾਲ, ਕਿਉਂਕਿ ਸਰੋਤੇ ਜਿਵੇਂ ਤੁਹਾਨੂੰ ਭੁੱਖ ਆ, ਇਵੇਂ ਸਾਡੇ ਸਰੋਤਿਆਂ ਨੂੰ ਵੀ ਨਿਰਮਲ ਸਿੱਧੂ ਨੂੰ ਸੁਣਨ ਦੀ ਭੁੱਖ ਆ, ਕਿ ਗਾਇਕੀ ਗਾਏ ਤੋਂ ਬਿਨਾਂ ਉਹਨਾਂ ਦੀ ਭੁੱਖ ਨਹੀਂ ਮਿਟਣੀ। ਕੋਈ ਬਹੁਤ ਸਾਰੀਆਂ ਕਾਲਾਂ ਆ ਰਹੀਆਂ, ਅਸੀਂ ਲੈ ਨਹੀਂ ਸਕਾਂਗੇ ਕਾਲ ਜਿਹੜੀਆਂ ਔਨ ਏਅਰ, ਪਰ ਫਿਰ ਵੀ ਲਾਈਵ ਜਾ ਰਿਹਾ ਸ਼ੋਅ, ਐਪ ਤੋਂ ਤੁਸੀਂ ਪੰਜਾਬੀ ਲਹਿਰਾਂ ਨੂੰ ਸੁਣ ਰਹੇ ਹੋ, ਫੋਨ 'ਤੇ ਤੁਸੀਂ ਪੰਜਾਬੀ ਲਹਿਰਾਂ ਨੂੰ ਸੁਣ ਰਹੇ ਹੋ, ਅਤੇ ਨਿਰਮਲ ਸਿੱਧੂ ਸਾਡੇ ਨਾਲ ਨੇ, ਸਾਡੇ ਲਈ ਇੱਕ ਬੜੇ ਮਾਣ ਅਤੇ ਸਤਿਕਾਰ ਵਾਲੇ ਪਲ ਨੇ।
0: ਮੈਂ ਗਾਣੇ ਤਾਂ ਮੇਰੇ ਜਿੰਨੇ ਵੀ ਮੈਂ ਗਾਊਂਗਾ ਉਹ ਸਾਰੇ ਗਾਣੇ ਯੂਟਿਊਬ 'ਤੇ ਪਏ ਹੈ ਅਤੇ ਸਪੋਟੀਫਾਈ 'ਤੇ ਪਏ ਹੈ, ਹੈ ਨਾ, ਪਰ ਮੈਂ ਐਕਸਕਲੂਸਿਵ ਇੱਕ ਚੀਜ਼ ਤੁਹਾਨੂੰ ਸੁਣਾਉਣ ਜਾ ਰਿਹਾ ਜਿਹੜੀ ਮੈਂ ਅੱਜ ਤੱਕ ਸ਼ਾਇਦ ਕਿਤੇ ਸੁਣਾਈ ਨਹੀਂ ਹੈ, ਪਹਿਲੀ ਵਾਰੀ ਤੁਹਾਡੇ ਕੋਲ ਸੁਣਾਉਣ ਲੱਗਾ। ਲੋਕਾਂ ਨੂੰ ਜ਼ਿਆਦਾਤਰ ਨਹੀਂ ਪਤਾ ਵੀ ਨਿਰਮਲ ਸਿੱਧੂ ਇੱਕ ਗੀਤਕਾਰ ਵੀ ਹੈ।
1: ਅੱਛਾ।
0: ਔਰ ਮੇਰੇ ਗੀਤ, ਜਿੰਨੇ ਮੇਰੇ ਗਾਏ ਹੋਏ ਗੀਤ ਹੈ ਜਿਹੜੇ ਅੱਜ ਵੀ ਹਿੱਟ ਨੇ, ਉਹ ਗੀਤ ਮੇਰੇ ਹੀ ਲਿਖੇ ਆ ਸਾਰੇ। ਔਰ ਉਹ ਮੈਂ ਇੱਕ ਗੀਤ, ਕਿਤਾਬ ਮੇਰੀ ਆਉਣ ਲੱਗੀ ਹੈ ਬੜੀ ਜਲਦੀ,
1: ਜਿਹੜਾ ਪਹਿਲਾ ਗੀਤ ਸੀ ਤੁਹਾਡਾ ਬੜਾ ਪਾਪੂਲਰ,
0: ਨਾ ਪੀਆ ਕਾ ਡੁੱਬ ਜਾਣਿਆ ਦਾਰੂ ਤੇਰੀ ਮਾੜੀ,
1: ਅੱਛਾ, ਦਾਰੂ
0: ਸ਼ੀਸ਼ੇ ਕਾ ਦਿਲ, ਇੱਕ ਸੋਹਣੀ ਜੀ ਮੁਟਿਆਰ ਦੀਵਾਨਾ ਕਰ ਗਈ, ਹੈ ਨਾ, ਮੈਂ ਤੇਰੇ ਬਿਨਾ ਨਹੀਂ ਜੀਣਾ,
1: ਨਹੀਂ ਜੀਣਾ। ਹਾਂ,
0: ਤੇ ਹੁਣ ਜਿਹੜਾ ਗਾਣਾ ਆਇਆ ਦਿਲ ਦਾ ਰਾਜਾ,
1: ਇਹ ਵੀ ਤੁਹਾਡਾ ਆਪਣਾ,
0: ਇਹ ਵੀ ਮੇਰਾ ਲਿਖਿਆ,
1: ਬਹੁਤ ਬਹੁਤ ਹੀ ਮਲੋਡੀਅਸ ਸੌਂਗ ਹੈ, ਤੇ ਬੀਤੇ ਦਿਨੀ ਵੀ ਲਾਇਆ ਸੀ, ਅੱਜ ਵੀ ਲਾਵਾਂਗੇ, ਬਹੁਤ ਹੀ ਪਿਆਰ ਨਾਲ ਗਾਇਆ ਹੋਇਆ, ਔਰ ਫੀਮੇਲ ਸਿੰਗਰ ਨੇ ਵੀ ਅੱਛਾ ਗਾਇਆ, ਤੇ ਮਿਊਜ਼ਿਕ ਵੀ ਇਹਦਾ ਤੁਸੀਂ ਆਪ ਖੁਦ ਹੀ ਕੀਤਾ।
0: ਬਿਲਕੁਲ ਬਿਲਕੁਲ ਜੀ, ਕੰਪੋਜ਼ਡ ਬਾਈ ਨਿਰਮਲ ਸਿੱਧੂ,
1: ਆਪਣਾ ਕੋਈ ਵੀ।
0: ਮੈਂ ਦੋ ਲਾਈਨਾਂ ਤੁਹਾਨੂੰ ਸੁਣਾਉਣਾ, ਜਿਹੜੀ ਕਿਤਾਬ ਮੇਰੀ ਆ ਰਹੀ ਉਹਦੇ ਵਿੱਚ ਮੈਂ ਗੀਤਾਂ ਤੋਂ ਇਲਾਵਾ ਥੋੜੀਆਂ ਜਿਹੀਆਂ ਨਾ ਕਵਿਤਾਵਾਂ ਵੀ ਲਿਖੀਆਂ ਵੀ ਆ, ਬੁਰਾਈਆਂ ਜਿਹੜੀਆਂ ਸਾਡੀਆਂ ਸਮਾਜ ਦੀਆਂ ਬੁਰਾਈਆਂ।
1: ਕਿਤਾਬ ਦਾ ਟਾਈਟਲ ਕੀ ਆ?
0: ਅਜੇ ਟਾਈਟਲ ਫਾਈਨਲ ਕਰਨਾ, ਲੇਕਿਨ ਉਹਦੇ ਵਿੱਚ ਸਾਰੇ ਮੇਰੇ ਗੀਤ ਹੋਣਗੇ, 99 ਸੌਂਗ ਹੋਣਗੇ ਉਹਦੇ ਵਿੱਚ। ਸੋ ਮੈਂ ਉਹ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ, ਐਕਸਕਲੂਸਿਵ ਹੈ।
1: ਕੀ ਬਾਤ
0: ਹੈ, ਮੈਂ ਕਦੀ ਕਿਸੇ 'ਚ ਕੀਤੀਆਂ ਨਹੀਂ, ਲੇਕਿਨ ਹੁਣ ਅੱਜ ਮੈਂ ਤੁਹਾਨੂੰ
1: ਪੰਜਾਬੀ ਲਹਿਰਾਂ 'ਤੇ ਕਰ ਰਹੇ ਹਾਂ,
0: ਪੰਜਾਬੀ ਲਹਿਰਾਂ 'ਤੇ ਕਰ ਰਹੇ ਹਾਂ, ਬਿਲਕੁਲ ਜੀ। ਸਮਝ ਨਹੀਂ ਆਉਂਦੀ ਕੈਸੇ ਕਾਲੇ ਮਾਲੇ ਨੇ, ਮੈਨੂੰ ਸਮਝ ਨਹੀਂ ਆਉਂਦੀ ਕੈਸੇ ਕਾਲੇ ਮਾਲੇ ਨੇ, ਉਹ ਠੇਕੇ ਖੁੱਲੇ ਰੱਬ ਦੇ ਘਰ ਨੂੰ ਤਾਲੇ ਨੇ, ਸਮਝ ਨਹੀਂ ਆਉਂਦੀ ਕੈਸੇ ਕਾਲੇ ਮਾਲੇ ਨੇ, ਬਈ ਸਹੁਰੇ ਜਾ ਪਰਾਉਣਾ ਭੁੱਖਾ ਹੀ ਸੌ ਜਾਂਦਾ, ਸਹੁਰੇ ਜਾ ਪਰਾਉਣਾ ਭੁੱਖਾ ਹੀ ਸੌ ਜਾਂਦਾ, ਪਰ ਭੈਣਾਂ ਦੇ ਘਰ ਕੁੱਕੜ ਮੰਗਦੇ ਸਾਲੇ ਨੇ, ਭੈਣਾਂ ਦੇ ਘਰ ਕੁੱਕੜ ਮੰਗਦੇ ਸਾਲੇ ਨੇ, ਧੀ ਮਜ਼ਲੂਮ ਦੀ ਚੱਕਲੀ ਪਿੰਡ ਦੀ ਫਿਰਨੀ ਤੋਂ,
1: ਵਾਹ,
0: ਧੀ ਮਜ਼ਲੂਮ ਦੀ ਚੱਕਲੀ ਪਿੰਡ ਦੀ ਫਿਰਨੀ ਤੋਂ, ਓਏ ਦੇਖਣ ਵਾਲਿਆਂ ਦੇ ਮੂੰਹਾਂ ਤੇ
1: ਤਾਲੇ ਨੇ,
0: ਸਮਝ ਨਹੀਂ ਆਉਂਦੀ ਕੈਸੇ ਕਾਲੇ ਮਾਲੇ ਨੇ,
1: ਕਿਆ ਬਾਤ ਹੈ,
0: ਓਏ ਠੇਕੇ ਖੁੱਲੇ ਰੱਬ ਦੇ ਘਰ ਨੂੰ
1: ਬਹੁਤ ਸਮੇਂ ਦੀ ਜਿਹੜੀ ਜੋ ਹਾਲਾਤ ਨੇ ਸਮੇਂ ਦੇ, ਕਿਵੇਂ ਸਾਡੀਆਂ ਵੈਲਿਊਜ਼, ਕਿਵੇਂ ਸਾਡਾ ਹੈਰੀਟੇਜ, ਔਰ ਕਿਵੇਂ ਸਾਡੇ ਜਿਹੜੇ ਰਿਸ਼ਤੇ ਆ ਉਹ ਕਿਵੇਂ ਸਾਡੇ ਕੀਤੇ ਹੋਏ ਵਾਅਦੇ ਉਹ ਜਿਹੜੇ ਟੁੱਟ ਰਹੇ ਨੇ, ਔਰ ਅਸੀਂ ਤਿੜਕ ਰਹੇ ਹਾਂ, ਰੇਤੇ ਵਾਂਗ ਕਿਰ ਰਹੇ ਹਾਂ, ਸਾਡਾ ਜਿਹੜਾ ਵਿਰਸਾ ਸੀ ਉਹਦੇ ਬਾਰੇ ਨਿਰਮਲ ਸਿੱਧੂ ਸਾਹਿਬ ਨੇ ਬੜਾ ਖੂਬਸੂਰਤ ਇੱਕ ਵਿਅੰਗ ਬਹੁਤ ਤੁਹਾਡੇ ਨਾਲ ਸਾਂਝਾ ਕੀਤਾ। ਨਿਰਮਲ ਜੀ, ਤੁਸੀਂ ਮਿਊਜ਼ਿਕ ਦੇ ਵਿੱਚ ਹੁਣ ਇੰਗਲੈਂਡ 'ਚ, ਕਦੇ ਤੁਹਾਡਾ ਇੱਕ ਪੈਰ ਇੰਡੀਆ ਵਿੱਚ ਹੁੰਦਾ, ਆਪਾਂ ਉੱਥੇ ਵੀ ਮਿਲਦੇ ਹਾਂ,
0: ਬਿਲਕੁਲ,
1: ਅਤੇ ਬਾਕੀ ਦੁਨੀਆ ਭਰ ਵਿੱਚ ਤੁਸੀਂ ਜਿਹੜਾ ਹੁਣ ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਕੁਛ ਹੋਰ ਨਵੀਆਂ, ਮੈਨੂੰ ਪਤਾ ਲੱਗਾ ਕਿ ਤੁਸੀਂ ਗੀਤ ਸੰਗੀਤ ਵੀ ਨਵਾਂ ਕਰ ਰਹੇ ਹੋ, ਹੋਰ ਕੋਈ ਖਾਸ ਇੱਕ ਕਿਤਾਬ ਲਿਖ ਰਹੇ ਹੋ, ਅਤੇ ਆਪਣੇ ਇਸ ਕੈਰੀਅਰ ਨੂੰ ਹੋਰ ਕਿੱਧਰਲੇ ਪਾਸੇ ਤੁਹਾਡਾ ਲਿਜਾਣ ਦਾ ਮਨ ਔਰ ਦਿਲ?
0: ਬਿਲਕੁਲ ਜੀ ਭਾਅ ਜੀ, ਬਹੁਤ ਪਰਮਾਤਮਾ ਦੀ ਕਿਰਪਾ ਹੈ, ਲੋਕਾਂ ਦੀ, ਸੁਣਨ ਵਾਲਿਆਂ ਦੀ ਬਹੁਤ ਕਿਰਪਾ, ਔਰ ਪ੍ਰੈਸ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹੜੇ ਮੈਨੂੰ ਸਦਾ ਹੀ ਮਾਣ ਸਤਿਕਾਰ ਦਿੰਦੇ ਆ, ਬਣਦਾ
1: ਵੀ ਆ ਤੁਹਾਡਾ।
0: ਮੇਰੇ ਤਕਰੀਬਨ ਇਸ ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ 25 ਤੋਂ 30 ਟਰੈਕ ਜਿਹੜੇ ਹੈ ਉਹ ਮੇਰੇ ਸਾਲ ਦੇ
1: ਤੁਹਾਡਾ ਆਪਣਾ ਜਿਹੜੀ ਚੈਨਲ ਆ ਜਿੱਥੇ ਪਾਉਂਦੇ ਹੋ
0: ਕੰਪਨੀਆਂ ਨੂੰ ਦਿੰਦੇ ਇਹ ਵਰਲਡ ਵਾਈਡ ਜਿੰਨੇ ਵੀ ਵੱਡੇ ਵੱਡੇ ਅੱਜ ਦੇ ਮਿਊਜ਼ਿਕ ਡਾਇਰੈਕਟਰ ਹੈ ਜਿਵੇਂ ਦੀਪ ਜੰਡੂ ਨਾਲ ਗਾਣਾ ਆਇਆ
1: ਦੀਪ ਜੰਡੂ ਨਾਲ ਹਾਂ
0: ਔਰ ਹੁਣ ਅੱਜ ਵੀ ਦੀਪ ਜੰਡੂ ਦੇ ਨਾਲ ਮੈਂ 4 ਗਾਣੇ ਰਿਕਾਰਡ ਕਰਕੇ ਆਇਆ
1: ਵੈਰੀ ਗੁੱਡ
0: ਔਰ ਕੱਲ ਨੂੰ ਬਿਗ ਬਰਡ ਦੇ ਨਾਲ ਇੱਕ ਬਹੁਤ ਵੱਡਾ ਗਾਣਾ ਚੀਕਾਂ ਉਹਦਾ ਕੱਲ ਨੂੰ ਵੀਡੀਓ ਸ਼ੂਟ ਹੋ ਰਿਹਾ
1: ਜਿਹੜੀ ਜਿਹੜੀ ਉਹਨੂੰ ਰਿਲੀਜ਼ ਆ ਉਹ ਤੁਸੀਂ ਆਪਣੇ ਚੈਨਲ ਤੇ ਕਰਦੇ ਹੋ ਜਾਂ ਫਿਰ ਵੱਖ ਵੱਖ ਕੰਪਨੀਆਂ
0: ਕੀ ਕਰਦੇ ਆ
1: ਅੱਛਾ
0: ਜਸਟ ਮੈਂ ਇੱਕ ਵੋਕਲਿਸਟ ਹਾਂ ਮੈਂ ਪਲੇਬੈਕ ਸਿੰਗਰ ਹਾਂ ਮੇਰੀ ਆਵਾਜ਼ ਲੋਕ ਲੈਂਦੇ ਆ
1: ਫਿਲਮਾਂ ਵਿੱਚ ਵੀ ਗਾਇਆ ਤੁਸੀਂ
0: ਬਹੁਤ ਸਾਰੀਆਂ
1: ਫਿਲਮਾਂ ਚ ਗਾਇਆ
0: ਟਰੱਕ ਡਰਾਈਵਰ ਸਕੰਦਰਾ ਪੁਰਜਾ ਪੁਰਜਾ ਕੱਟ ਮਰੇ ਲੋਹੜੀ ਦੀ ਰਾਤ ਚੜ੍ਹਦਾ ਸੂਰਜ ਬਹੁਤ ਫਿਲਮਾਂ ਸੀਰੀਅਲ ਡਰਾਮੇ ਬਹੁਤ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀ ਸੂਫੀ ਮਿਊਜ਼ਿਕ ਗੁਰਬਾਣੀ ਔਰ ਸੰਸਕ੍ਰਿਤੀ ਦੇ ਵਿੱਚ ਜਿਹੜੀ ਗੁਰਬਾਣੀ ਹੈ ਫਾਰਸੀ ਦੇ ਵਿੱਚ ਜਿਹੜੀ ਗੁਰਬਾਣੀ ਹੈ ਮੈਂ ਉਹ ਵੀ ਰਿਕਾਰਡ ਕਰਵਾ ਚੁੱਕਿਆ ਉਹ ਵੀ ਹੌਲੀ ਜਿਵੇਂ ਇਹ ਕਵਿਤਾ ਹੈਗੀ ਹੈ ਨਜ਼ਮ ਹੈ ਗਜ਼ਲਾਂ ਹੈ ਔਰ ਕਮਰਸ਼ੀਅਲ ਗੀਤ ਪੌਪ ਗੀਤ ਟ੍ਰੈਡੀਸ਼ਨਲ ਗੀਤ ਫੋਕ ਗੀਤ ਹਰ ਤਰ੍ਹਾਂ ਦਾ ਮਟੀਰੀਅਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸੁਣਨ ਨੂੰ ਮਿਲੂ
1: ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਨਿਰਮਲ ਸਿੱਧੂ ਦੇ ਨਾਲ ਕਹਿੰਦੇ ਹੁੰਦੇ ਕਿ ਥੰਦਿਆਂ ਭਾਂਡਿਆਂ ਦੀ ਥੰਦਿਆਈ ਨਹੀਂ ਜਾਂਦੀ ਜਿੱਥੋਂ ਅਸੀਂ ਸ਼ੁਰੂ ਹੋਏ ਹੁੰਦੇ ਹਾਂ ਉਹ ਵੀ ਸਾਨੂੰ ਜ਼ਰੂਰ ਕਲਿੱਕ ਕਰਦਾ ਰਹਿੰਦਾ ਅਤੇ ਕੋਈ ਨਾ ਕੋਈ ਐਸੀ ਵੰਨਗੀ ਜਿਹੜੀ ਢਾਡੀ ਰਾਗ ਵੇਲੇ ਤੁਸੀਂ ਗਾਉਂਦੇ ਰਹੇ ਹੋ ਕੋਈ ਉਸ ਵੇਲੇ ਦਾ ਤੁਹਾਨੂੰ ਇੱਕ ਦਾ ਕੋਈ ਦੋਹਰਾ ਜਾਂ ਕੋਈ ਉਸ ਵੇਲੇ ਦੀ ਕੋਈ ਕਵਿਤਾ ਜਾਂ ਗੁਰੂ ਸਾਹਿਬਾਨ ਦੀ ਜਾਂ ਕੋਈ ਜਿਹੜਾ ਵੀ ਸਮਾਜਿਕ ਅਗਰ ਤੁਹਾਡੇ ਛੋਟੀ ਜਿਹੀ ਵੀ ਯਾਦ ਹੋਵੇ ਤਾਂ ਉਹਨੂੰ ਅਸੀਂ ਸੁਣਨ ਵਿੱਚ ਖੁਸ਼ੀ ਮਹਿਸੂਸ ਕਰ ਸਕਾਂਗੇ ਜਾਂ ਜਿਹੜਾ ਕੋਈ ਵੀ ਵੱਡਾ ਵੱਡਾ ਅਲੰਕਾਰ ਜਾਂ ਕੋਈ ਇੱਕ ਅੱਧਾ ਸ਼ਲੋਕ
0: ਬਿਲਕੁਲ ਜੀ ਜਦੋਂ ਵੀ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੁੰਦੇ ਸੀਗੇ ਉਦੋਂ ਵੀ ਅੱਜ ਤੋਂ 50 ਸਾਲ ਪਹਿਲਾਂ ਕਹਿ ਲਓ ਔਰ ਅੱਜ ਵੀ ਸਟੇਜ
1: ਦਾ ਨਾਮ ਲੈਂਦੇ ਹਾਂ
0: ਹਾਂ ਬਿਲਕੁਲ ਅਸੀਂ ਔਰ ਉਹ ਗਿੰਦਰ ਸ਼ੇਰਪੁਰੀ ਸਾਹਿਬ ਦਾ ਇੱਕ ਲਿਖਿਆ ਸੀਗਾ ਉਹ ਚੀਜ਼ ਮੈਂ 2 ਲਾਈਨਾਂ ਜਿਹੜੀਆਂ ਤੁਹਾਨੂੰ ਸੁਣਾਊਂਗਾ ਅਸਲ ਚ ਢੱਡ ਸਰੰਗੀ ਨਾਲ ਗਾਉਣ ਵਾਲੇ ਗੀਤ ਆ ਉਨੀ ਦੇਰ ਰਸ ਨੀ ਪੈਦਾ ਹੁੰਦਾ ਜਦ ਤੱਕ ਢੱਡ ਸਰੰਗੀ ਨਾ ਵੱਜੇ
1: ਥੋੜਾ ਜਿਹਾ ਹੋ ਗਿਆ ਨੀ ਆਪਾਂ ਢੱਡ ਸਰੰਗੀ ਵੀ ਮੰਗਾ ਲੈਣੀ ਸੀ ਅੱਜ ਨਾਲੇ ਹਾਰਮੋਨੀਅਮ ਮੰਗਾ ਲੈਂਦੇ
0: ਬਿਲਕੁਲ ਹਾਂਜੀ
1: ਥੋੜੀ ਮੇਰੇ ਕੋਲੋਂ
0: ਜਲਦਬਾਜ਼ੀ ਵਿੱਚ ਕਰਕੇ ਆਏ ਆ ਅੱਗੇ ਫਿਰ ਰਿਕਾਰਡਿੰਗ ਕਰਨੀ
1: ਥੋੜੀ ਵੀ ਕੰਮ ਬਹੁਤ ਜ਼ਿਆਦਾ ਨੇ ਤੁਹਾਡੇ ਕੋਲ
0: ਬਿਲਕੁਲ ਜੀ ਮੈਂ 2 ਲਾਈਨਾਂ ਲਾਜ਼ਮੀ ਸੁਣਾਊਂਗਾ
1: ਬਹੁਤ
0: ਅਸੀਂ ਸਿੰਘ ਗੁਰੂ ਦਸਮੇਸ਼ ਦੇ ਸਾਡਾ ਜਨਮ ਵਿੱਚੋਂ ਤਲਵਾਰ ਸਿੰਘ ਗੁਰੂ ਦਸਮੇਸ਼ ਦੇ ਸਾਡਾ ਜਨਮ ਵਿੱਚੋਂ ਤਲਵਾਰ

0: ਪੀ ਲਿਆ ਸਾਨੂੰ ਕਹਿੰਦੇ ਸਿੰਘ ਸਰਦਾਰ ਸਾਥੋਂ ਡਰ ਡਰ ਉੱਠਣ ਪਠਾਣੀਆਂ ਡਰ ਡਰ ਉੱਠਣ ਪਠਾਣੀਆਂ ਉਹ ਡਰ ਡਰ ਉੱਠਣ ਪਠਾਣੀਆਂ ਵਿੱਚ ਸੁਪਨੇ ਦੇ ਚੀਕਾਂ ਮਾਰ ਹੋਈ ਉੱਤੇ ਜੱਗ ਤੇ ਜੇ ਆਉਣਾ ਅਣਖਦਾ ਜੱਗ ਤੇ ਜੇ ਆਉਣਾ ਅਣਖਦਾ ਉੱਤੇ ਜੱਗ ਦੇ ਜੇ ਆਉਣਾ ਅਣਖਦਾ ਗਿੰਦਰ ਸਿੰਘ ਦਿਹਾੜੇ ਚਾਰ
1: ਯਾਦ ਰੱਬਾ ਜੱਗ
0: ਰਹਿੰਦੀਆਂ ਮਰਦਾ ਤੇਰੀਆਂ ਜਗਦੇ ਰਹਿੰਦੀਆਂ ਮਰਦਾ ਤੇਰੀਆਂ ਹਾਂ ਜੀ ਹਾਂ ਵਾਰਾਂ ਤੁਰੀਆਂ ਜਾ ਹਾਂ
1: ਤੋ ਇਹ ਸਨ ਨਿਰਮਲ ਸਿੱਧੂ ਸਾਡੇ ਨਾਲ ਆਉਣ ਵਾਲੇ ਇਹਨਾਂ ਦੇ ਬਹੁਤ ਸਾਰੇ ਪ੍ਰੋਜੈਕਟ ਨੇ ਅਸੀਂ ਇਹਨਾਂ ਲਈ ਸ਼ੁਭ ਇਛਾਵਾਂ ਦਿੰਦੇ ਹਾਂ ਹੁਣ ਜਿਹੜਾ ਦਿਲ ਦਾ ਰਾਜਾ ਦਿਲ ਦੀ ਰਾਣੀ ਉਸ ਗੀਤ ਬਾਰੇ ਆਪਣੇ ਸਰੋਤਿਆਂ ਨੂੰ ਵੈਸੇ ਤਾਂ ਪੰਜਾਬੀ ਲਹਿਰਾਂ 'ਤੇ ਵੱਜਦਾ ਰਹੂਗਾ ਔਰ ਅਸੀਂ ਵਜਾਵਾਂਗੇ ਨਾਲ ਦੀ ਨਾਲ ਸਾਡਾ ਅਜ਼ੀਜ਼ ਆ ਉਡਾਨ ਰੇਡੀਓ ਹੁਣੇ ਸ਼ੁਰੂ ਹੋਵੇਗਾ ਉਹਦੇ 'ਚ ਵੀ ਵਜਾਵਾਂਗੇ ਅਤੇ ਤੁਸੀਂ ਉਸ ਗੀਤ ਬਾਰੇ ਸਰੋਤਿਆਂ ਨੂੰ ਜ਼ਰੂਰ ਕਹਿੰਦੇ ਹੁੰਦੇ ਆ ਕਿ ਜਾਣਕਾਰੀ ਦਿਓ
0: ਬਿਲਕੁਲ ਜੀ ਐਕਸਕਲੂਸਿਵ ਸਿਰਫ ਪੰਜਾਬੀ ਲਹਿਰਾਂ 'ਤੇ ਇਹ ਵੀ ਮੈਂ ਦੱਸਦਾ ਜੀ
1: ਅੱਛਾ
0: ਮੇਰਾ ਤਕਰੀਬਨ 2009 ਦੇ ਵਿੱਚ ਇੱਕ ਐਲਬਮ ਆਈ ਸੀ ਜਿਹਦਾ ਟਾਈਟਲ ਸੀਗਾ ਨਹੀਂ ਜੀਣਾ
1: ਨਹੀਂ ਜੀਣਾ ਹਾਂ ਬਿਲਕੁਲ ਬਿਲਕੁਲ
0: ਔਰ ਉਹ ਗਾਣਾ ਬੜਾ ਭਾਜੀ ਇੰਨਾ ਕੁ ਵੱਡਾ ਹਿੱਟ ਆ ਅੱਜ ਵੀ 16-17 ਸਾਲ ਹੋ ਗਏ ਗਾਣੇ ਆਏ ਨੂੰ ਅੱਜ ਵੀ ਉਹ ਗਾਣਾ ਟ੍ਰੈਂਡਿੰਗ 'ਚ ਹੈ ਔਰ ਮੈਂ ਜਿੱਥੇ ਵੀ ਜਾਂਦਾ ਸੀ ਜਦੋਂ ਵੀ ਜਾਂਦਾ ਸੀ ਹਰ ਲੇਵਲ ਕਹਿੰਦਾ ਸੀ ਕਿ ਸਾਨੂੰ ਇਹਦੇ ਵਰਗਾ ਗਾਣਾ ਇੱਕ ਬਣਾ ਕੇ ਦਿਓ ਇੱਕ ਇਹਦੇ ਵਰਗਾ ਗਾਣਾ ਬਣਾ ਕੇ ਦਿਓ ਮੈਂ ਕਿਹਾ ਯਾਰ ਇਹ ਗਾਣੇ ਬਣਦੇ ਨਹੀਂ ਜਿਹੜੇ ਇੱਦਾਂ ਦੇ ਗਾਣੇ ਬਣਾਏ ਨਹੀਂ ਜਾਣੇ ਇਹ ਕੁਦਰਤੀ ਬਣਨਗੇ
1: ਠੀਕ ਹੈ
0: ਪਹਿਲਾਂ ਵੀ ਕੁਦਰਤੀ ਬਣਿਆ ਸੀ
1: ਬਿਲਕੁਲ
0: ਜਦੋਂ ਸਮਾਂ ਆ ਗਿਆ ਕੁਦਰਤੀ ਬਣੂੰਗਾ ਤਾਂ ਫਿਰ ਜੀ ਇਹ ਗਾਣਾ ਬਣ ਗਿਆ ਔਰ ਬਣਨ ਤੋਂ ਬਾਅਦ ਮੈਂ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਸੀ ਕਿਸੇ ਗਾਣੇ ਦੇ ਉੱਤੇ ਤੇ ਜਿਹੜੀ ਕੰਪਨੀ ਆ ਮੂਵੀ ਬਾਕਸ ਇਹ ਆਪਾਂ ਕਹਿ ਦਈਏ ਵੀ ਜਿਹੜੀ ਸਾਡੀ ਏਸ਼ੀਆ ਦੀ ਸਭ ਤੋਂ ਜ਼ਿਆਦਾ ਵੱਡੀ ਕੰਪਨੀ ਮੂਵੀ ਬਾਕਸ ਹੈ ਤਾਂ ਮੈਂ ਮੂਵੀ ਬਾਕਸ ਦੇ ਜਿਹੜੇ ਮਾਲਕ ਨੇ ਕਮਰਾਨ ਜੀ ਮੈਂ ਉਹਨਾਂ ਨੂੰ ਨਾ ਗਾਣਾ ਸੈਂਡ ਕਰਤਾ ਤੇ ਮੈਂ ਸੁਣਾਇਆ ਮੈਂ ਮਾੜਾ ਜਿਹਾ ਸੁਣਾਇਆ ਕਹਿੰਦੀ ਇਹ ਗਾਣਾ ਕਿਸੇ ਦਿੱਤਾ ਤਾਂ ਨਹੀਂ ਮੈਂ ਕਿਹਾ ਨਹੀਂ ਕਹਿੰਦੇ ਭੇਜੀ ਮੈਨੂੰ ਮੈਂ ਉਹਨਾਂ ਨੂੰ ਗਾਣਾ ਭੇਜ ਦਿੱਤਾ ਵਿਦਇਨ 5 ਮਿੰਟਸ ਉਹ ਮੈਨੂੰ ਕਹਿੰਦੇ ਭਾਜੀ ਫੋਨ ਕੱਟ ਕੇ ਅਤੇ ਆਪਾਂ ਗੱਲ ਕਰਨੀ ਹੈ ਗਾਣੇ ਬਾਰੇ ਕਹਿੰਦੀ ਗਾਣਾ ਦੇਣਾ ਨਹੀਂ ਕਿਸੇ ਨੂੰ ਗਾਣਾ ਮੈਂ ਲੈਣਾ ਸੋ ਉਹਨਾਂ ਨੇ ਗਾਣਾ ਲੈ ਲਿਆ ਬੜੀ ਅੱਛੀ ਡੀਲ ਮੇਰੇ ਨਾਲ ਕੀਤੀ ਇਹ ਗਾਣਾ ਜਿਹੜਾ ਰਿਲੀਜ਼ ਹੋਇਆ ਸੋ ਇਹ ਗਾਣਾ ਨਹੀਂ ਜੀਣਾ ਬਹੁਤ ਜ਼ਬਰਦਸਤ ਵੀਡੀਓ ਬਣੀ ਹੈ ਮੇਰੇ ਵਾਲਾ ਪਾਰਟ ਜਿਹੜਾ ਇੰਗਲੈਂਡ 'ਚ ਬਣਿਆ ਬਾਕੀ ਦਾ ਹਿਮਾਚਲ ਦੇ ਵਿੱਚ ਇਹਦਾ ਪਾਰਟ ਬਣਿਆ
1: ਨਹੀਂ ਜੀਣਾ ਉਹਨੂੰ ਪਾਰਟ 2 ਨਹੀਂ ਕਿਹਾ ਜਾ ਸਕਦਾ
0: ਮੈਂ ਪਾਰਟ 2 ਕਹਿਣਾ ਨਹੀਂ ਚਾਹੁੰਦਾ ਕਿਉਂਕਿ 2 ਕਦੇ ਚੱਲਦਾ ਨਹੀਂ ਹੁੰਦਾ ਪਰ ਲੋਕ ਕਹਿ ਰਹੇ ਆ ਕਿ ਇਹ ਗਾਣਾ ਜੀ ਉਹਦੇ ਵਰਗਾ ਸੀ ਐਂਡ ਤੇ ਥੋੜਾ ਜਿਹਾ ਗਾਣਾ ਪਾ ਵੀ ਦਿੱਤਾ
1: ਮੇਰਾ ਖਿਆਲ ਆ ਕਿ ਇੱਕ ਹੋਰ ਵੀ ਆ ਜਿਹੜੀਆਂ ਨਵੇਂ ਵਿਆਹ ਸ਼ਾਦੀ ਕਰਵਾਉਣ ਵਾਲੇ ਕਪਲਸ ਨੇ ਉਹਨਾਂ ਲਈ ਬੜਾ ਡੈਂਸ
0: ਸ਼ੁਰੂ ਹੋ ਗਿਆ ਜੀ ਉਹ ਲੋਕਾਂ ਨੇ ਰੀਲਾਂ ਬਣਾਉਣੀਆਂ ਸ਼ੁਰੂ ਕਰਤੀਆਂ ਔਰ ਨਹੀਂ ਜਿਨ੍ਹਾਂ ਦੀਆਂ ਵੀ ਅੱਜ ਤੱਕ 3.5 ਲੱਖ ਰੀਲ ਬਣੀ ਹੈ
1: ਵੈਰੀ ਗੁੱਡ
0: ਬਿਨਾਂ ਪੈਸੇ ਖਰਚ ਕੇ
1: ਮੈਂ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ AM 530 ਵੱਲੋਂ ਔਰ ਤੁਹਾਡੇ ਭਤੀਜੇ ਨਵੀਂ ਸਿੱਧੂ ਵੱਲੋਂ ਅਤੇ ਬਹੁਤ ਬਹੁਤ ਤੁਹਾਨੂੰ ਸ਼ੁਭ ਇੱਛਾਵਾਂ ਦੇਣੀਆਂ ਚਾਹੁੰਦਾ ਅਤੇ ਮੈਨੂੰ ਬੜਾ ਮਾਣ ਹੈ ਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਔਰ ਉਸ ਆਪਾਂ ਇੱਕ ਜਿਹੜੀ ਪੁਰਾਣੀ ਸਾਂਝ ਆ ਉਹਨੂੰ ਵੀ ਰੀਨਿਊ ਕੀਤਾ ਤੁਸੀਂ ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਆਏ ਤੁਹਾਡਾ ਬਹੁਤ ਬਹੁਤ ਸਵਾਗਤ
0: ਬਿਲਕੁਲ ਜੀ ਤੁਹਾਡਾ ਵੀ ਬਹੁਤ ਧੰਨਵਾਦ ਅਤੇ ਆਪਣੇ ਬੇਟੇ ਨਵੀ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜੇ ਘਰੇ ਬੈਠੇ ਸਾਨੂੰ ਕੰਟਰੋਲ ਕਰ ਰਹੇ ਆ ਪੂਰੀ ਦੁਨੀਆ ਨੂੰ ਦਿਖਾ ਰਹੇ ਆ ਸੁਣਾ ਰਹੇ ਆ
1: ਅਤੇ
0: ਬੈਸਟ ਆਫ ਲੱਕ ਵੀ ਆਪਣੇ ਬੇਟੇ ਲਈ ਹੈ ਕਿ ਪਰਮਾਤਮਾ ਕਰੇ ਆਉਣ ਵਾਲੇ ਜਿਵੇਂ ਬਾਪੂ ਨੇ ਜਿਵੇਂ ਦੁਨੀਆ 'ਤੇ ਇੱਕ ਆਪਣੀ ਅਮਿਟ ਛਾਪ ਛੱਡੀ ਹੈ ਅਤੇ ਸਾਡਾ ਭਤੀਜਾ ਵੀ ਇੱਦਾਂ ਹੀ ਮਿਟ ਛਾਪ ਛੱਡੇ
1: ਸਾਨੂੰ ਬੜੀ ਨਰਮਲ ਜੀ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੀ ਤੀਜੀ ਪੀੜ੍ਹੀ ਹੁਣ ਇਸ ਖੇਤਰ 'ਚ ਆਈ ਹੈ ਪਾਪਾ ਜੀ ਸਾਹਿਬ ਰਣਜੀਤ ਸਿੰਘ ਸਿੱਧਵਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਸ਼੍ਰੀ ਦਰਬਾਰ ਸਾਹਿਬ 'ਚ ਲੱਗੀ ਹੈ ਫਿਰ ਮੈਨੂੰ ਮੌਕਾ ਮਿਲ ਗਿਆ ਤੇ ਹੁਣ ਨਵੀਂ ਭਾਵੇਂ ਇੱਥੋਂ ਦਾ ਜੰਮਪਲ ਆ ਕੈਨੇਡੀਅਨ ਗ੍ਰੈਜੂਏਟ ਆ ਪਰ ਉਹ ਸਾਰਾ ਪੰਜਾਬੀ ਲਹਿਰਾਂ ਉਹਨੇ ਸਾਂਭ ਕੇ ਅਤੇ ਲੋਕਾਂ ਦੇ ਦਿਲਾਂ 'ਚ ਆਪਣਾ ਘਰ ਬਣਾਇਆ ਮੇਰਾ ਖਿਆਲ ਹੈ ਤੁਹਾਡੇ ਵਰਗੇ ਉਹ ਆਪ ਵੀ ਕਹਿੰਦਾ ਹੁੰਦਾ ਕਿ ਜਿਹੜਾ ਤੁਹਾਡੇ ਵਰਗੇ ਗੀਤਕਾਰ ਨੇ ਸੰਗੀਤਕਾਰ ਨੇ ਉਹਨਾਂ ਦੀ ਬਦੌਲਤ ਸਾਡੇ ਇੱਥੇ ਬੱਚੇ ਪੰਜਾਬੀ ਨੂੰ ਅਪਣਾਉਂਦੇ ਆ
0: ਬਿਲਕੁਲ ਜੀ ਇਹ ਗੱਲ ਕਲੀਅਰ ਹੈ ਜੀ ਕਿ ਸਕੂਲਾਂ 'ਚ ਪੜ੍ਹ ਕੇ ਬੱਚੇ ਇਹ ਕਲਚਰ ਨੂੰ ਅਡੋਪਟ ਨਹੀਂ ਕਰ ਸਕਦੇ ਕਿਤਾਬ ਪੜ੍ਹ ਕੇ ਬੰਦਾ ਕਿਸੇ ਚੀਜ਼ ਨੂੰ ਅਡੋਪਟ ਨਹੀਂ ਕਰ ਸਕਦਾ ਜਿੱਦਾਂ ਆਪਾਂ ਕਹਿ ਦਈਏ ਯੂਟਿਊਬ 'ਤੇ ਜੇ ਬੱਚਾ ਕੋਈ ਕਹੇ ਕਿ ਮੈਂ ਸਿੰਗਰ ਬਣ ਜੂੰਗਾ ਜਾਂ ਮੈਂ ਰਾਈਟਰ ਬਣ ਜੂੰਗਾ ਸੇਧ ਮਿਲ ਸਕਦੀ ਹੈ ਲੇਕਿਨ ਜੇ ਤੁਸੀਂ ਸੱਚੀ ਲੋਕਾਂ ਦੇ ਦਿਲਾਂ 'ਚ ਜਾਣਾ ਤਾਂ ਤੁਹਾਨੂੰ ਕੋਈ ਉਸਤਾਦ ਧਾਰਨਾ ਪੈਣਾ ਔਰ ਇੱਕ ਐਸੇ ਬੰਦੇ ਨਾਲ ਤੁਹਾਨੂੰ ਆਪਣਾ ਗਿਆਨ ਜਿਹੜਾ ਲੈਣਾ ਪੈਣਾ ਉਹਨਾਂ ਤੋਂ ਜਿਸ ਬੰਦੇ ਦੇ ਤਜਰਬਾ, ਕਿਉਂਕਿ ਹਿਊਮਨ ਅਤੇ ਦੀਵਾਰਾਂ ਵਿੱਚ ਤਰੰਗਾਂ 'ਚ ਬਹੁਤ ਫਰਕ ਹੈ,
1: ਬਹੁਤ ਫਰਕ।
0: ਸੋ ਜਿਹੜੇ ਲੋਕ ਚੰਗੇ ਉਸਤਾਦ ਕੋਲੋਂ, ਮਾਂ ਬਾਪ ਦੇ ਕੋਲੋਂ ਸਿੱਖਦੇ ਆ, ਆਪਣੇ ਸਮਾਜਿਕ ਕਲਚਰ ਦੇ ਵਿੱਚ, ਆਪਣੇ ਪਰਿਵਾਰ 'ਚ ਬੈਠ ਕੇ, ਆਪਣੇ ਪ੍ਰੋਗਰਾਮਾਂ 'ਚ, ਵਿਆਹਾਂ ਸ਼ਾਦੀਆਂ 'ਚ, ਮਹਿਫਲਾਂ 'ਚ ਬੈਠ ਕੇ ਸਿੱਖਦੇ ਆ ਨਾ
1: ਜੀ,
0: ਉਹ ਕਿਤਾਬਾਂ 'ਚ ਜਾਂ ਯੂਟਿਊਬ 'ਤੇ ਜਾਂ ਕਿਤੋਂ ਵੀ ਬੰਦਾ ਸਿੱਖ ਨਹੀਂ ਸਕਦਾ।
1: ਵੈਰੀ ਗੁੱਡ। ਔਰ ਇੱਕ ਵਾਰੀ ਫਿਰ ਬਹੁਤ ਤੁਹਾਡੇ ਭਵਿੱਖ ਵਾਸਤੇ, ਤੁਹਾਡੇ ਪਰਿਵਾਰ ਲਈ, ਤੁਹਾਡੇ ਬੱਚਿਆਂ ਲਈ ਸਾਡੀਆਂ ਸ਼ੁਭਇੱਛਾਵਾਂ।
0: ਥੈਂਕ ਯੂ ਜੀ,
1: ਬਹੁਤ ਬਹੁਤ ਮਿਹਰਬਾਨੀ। ਦਿਲ ਦਾ ਰਾਜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਦਿਲ ਦੀ ਰਾਣੀ, ਦਿਲ ਦਾ ਰਾਜਾ, ਨਿਰਮਲ ਸਿੱਧੂ ਜੀ ਦਾ ਜਿਹੜਾ ਇਹ ਨਵਾਂ ਗੀਤ ਹੈ, ਔਰ ਉਹਦੇ ਬਹੁਤ ਹੀ ਪਿਆਰਾ ਗੀਤ ਹੈ, ਔਰ ਵੀਡੀਓ ਬੜੀ ਚੋਟੀ ਦੀ ਬਣੀ ਹੋਈ ਹੈ। ਤੁਸੀਂ ਵੀ ਜ਼ਰੂਰ ਇਹਦੇ ਉੱਤੇ ਰੀਲਸ ਵਗੈਰਾ ਬਣਵਾ ਸਕਦੇ ਹੋ, ਬਣਾ ਸਕਦੇ ਹੋ, ਅਤੇ ਅਫੀਸ਼ੀਅਲ ਜਿਹੜਾ ਮੂਵੀ ਬਾਕਸ ਵੱਲੋਂ ਇਸ ਨੂੰ ਰਿਲੀਜ਼ ਕੀਤਾ ਗਿਆ, ਦਿਲ ਦਾ ਰਾਜਾ।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਜੁੜ ਚੁੱਕੇ ਹਾਂ ਜੀ ਪੰਜਾਬੀ ਲਹਿਰਾਂ ਦੇ ਅਗਲੇ ਹਿੱਸੇ ਦੇ ਵਿੱਚ। ਥੋੜ੍ਹਾ ਸਾਡਾ ਸਾਥ ਹੋਣ ਤੋਂ ਲੈ ਕੇ 8:45 ਤੱਕ ਬਣੇ ਰਹਿਣਾ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਆਪਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ।
1: ਹਾਰੀ ਬੈਠੇ ਤੇ ਬਾਕੀ ਦੁਨੀਆ ਜੋੜ ਹੋਣਾ ਨੇ ਜਿੱਤੀ।
0: ਇਸ ਤੋਂ ਪਹਿਲਾਂ ਤੁਸੀਂ ਇੰਜੋਏ ਕਰ ਰਹੇ ਸੀਗੇ ਨਿਰਮਲ ਸਿੱਧੂ ਹੋਣਾ ਨੂੰ ਲਾਈਵ। ਸੋ ਬਈ, ਅਸੀਂ ਨਾ ਹੁਣ ਸਿੱਧੂ ਸਾਹਿਬ ਨਾਲ ਬੈਠੇ ਸੀਗੇ। ਜੇ 25 ਸਾਲ ਪਿੱਛੇ ਚਲੇ ਜਾਈਏ ਨਾ ਆਪਾਂ, ਅਤੇ ਜੋ ਆਵਾਜ਼ ਦੇ ਵਿੱਚ ਰਸ ਸੀਗਾ, ਜੋ ਸੁਰਾਂ ਦੇ ਨਾਲ ਖੇਡਣਾ ਔਰ ਉਸ ਜਾਦੂ ਨੂੰ ਅਸੀਂ ਅੱਜ ਉੱਦਾਂ ਹੀ ਸਟੂਡੀਓ ਦੇ ਵਿੱਚ ਦੇਖਿਆ। ਕੋਈ ਫਰਕ ਨਹੀਂ, ਨਾ ਨਕਸ਼ ਨੁਹਾਰ ਦੇ ਵਿੱਚ, ਨਾ ਸੁਰਾਂ 'ਚ, ਨਾ ਗਾਇਕੀ 'ਚ, ਨਾ ਆਵਾਜ਼ ਦੇ ਵਿੱਚ। ਦੇਖੋ, ਜਿਹੜੇ ਅਸਲੀ ਮੰਝੇ ਹੋਏ ਗਾਇਕ ਹੁੰਦੇ ਆ ਨਾ, ਉਹ ਇਸ ਤਰ੍ਹਾਂ ਹੀ ਹੁੰਦੇ ਆ। ਉਹਨਾਂ ਦੇ ਵਿੱਚ ਕੋਈ ਉਨੀਕੀ ਆਉਂਦੀ ਨਹੀਂ।

ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਨਾਲ ਦੀ ਨਾਲ ਫਾਰਮ ਵਰਕਰ ਚਾਹੀਦੇ ਆ ਭਾਈ, ਸੇਬਾਂ ਦੀ ਪੈਕਿੰਗ ਕਰਨ ਵਾਸਤੇ, ਐਪਲ ਪੈਕਿੰਗ ਵਾਸਤੇ ਫਾਰਮ ਵਰਕਰ ਚਾਹੀਦੇ ਆ। ਜੇ ਤੁਸੀਂ ਜੋਬ ਲੱਭ ਰਹੇ ਸੀ, ਜੋਬ ਦੀ ਭਾਲ ਦੇ ਵਿੱਚ ਸੀ, ਤਾਂ ਸੇਬ ਅਤੇ ਵੈਜੀਟੇਬਲ ਪੈਕਿੰਗ ਦੇ ਵਿੱਚ ਤੁਸੀਂ ਕਾਲ ਕਰ ਲਓ ਜੀ ਗੁਰਜੋਤ ਹੁਣਾਂ ਨੂੰ 647-278-5394 647-278-5394 ਤੁਸੀਂ ਕਾਲ ਕਰ ਸਕਦੇ ਗੁਰਜੋਤ ਨੂੰ। ਜੇ ਤੁਸੀਂ ਜੋਬ ਲੱਭ ਰਹੇ ਸੀ, ਜੋਬ ਦੀ ਭਾਲ ਦੇ ਵਿੱਚ ਸੀ, ਤਾਂ ਬਾਈ ਜੋਬ ਲੈਣ ਦੇ ਲਈ ਫਿਰ ਗੁਰਜੋਤ ਨੂੰ ਕਾਲ ਕਰ ਲਿਓ ਤੁਸੀਂ। ਜੋਬ ਸੌਖੀ ਹੈ ਜੀ, ਤੁਸੀਂ ਫਰੂਟ ਤੋੜਨੇ ਆ ਅਤੇ ਐਪਲ ਅਤੇ ਵੈਜੀਟੇਬਲ ਦਾ ਕੰਮ ਆ। 647-727-648-5394 ਮਾਫ਼ ਕਰਨਾ 5394।

ਐਮੀ ਵਿਰਕ ਦੀ ਤੁਸੀਂ ਹੁਣੇ ਐਡ ਸੁਣੀ ਆ, ਅਤੇ ਯਕੀਨ ਕਰਿਓ ਕਿ ਮੈਂ ਅੱਜ ਦੇਖ ਰਿਹਾ ਸੀਗਾ ਟਿਕਟਾਂ ਬਹੁਤ ਜਲਦੀ ਮੂਵ ਹੋ ਰਹੀਆਂ, ਸੋ ਸ਼ੋਅ ਸੋਲਡ ਆਊਟ ਹੋਣਾ ਆ, ਅਤੇ ਤੁਸੀਂ ਜੇ ਸੋਚਦੇ ਰਹਿ ਗਏ ਤਾਂ ਸੋਚਦੇ ਰਹਿ ਜਾਣਾ ਆ। ਸੋ ਹੁਣ ਟਿਕਟਾਂ ਬੜੀਆਂ ਵਾਜਬ ਕੀਮਤ 'ਤੇ ਮਿਲ ਰਹੀਆਂ, ਤੁਸੀਂ ਹੁਣੇ ticketmaster.ca ਖੋਲ੍ਹ ਕੇ ਦੇਖੋ। ਕੁਛ ਕੁ ਟਿਕਟਾਂ ਜਿਹੜੀਆਂ ਰਹਿ ਗਈਆਂ ਉਹਨਾਂ 'ਤੇ ਡਿਸਕਾਊਂਟ ਲੱਗਿਆ ਹੋਇਆ, ਬਸ ਚੱਕ ਲਓ ਵਾਲਾ ਕੰਮ ਹੀ ਆ, ਜਿਹੜੇ ਰਹਿ ਗਏ ਸੋ ਲੈ ਗਏ ਨਜ਼ਾਰੇ। ਸੋ ਤੁਸੀਂ ਆਪਣੀਆਂ ਟਿਕਟਾਂ ticketmaster.ca ਤੋਂ ਲੈ ਲਓ। ਜੇ ਤੁਸੀਂ ਭਾਈ 50% ਡਿਸਕਾਊਂਟ ਲੈਣਾ ਤਾਂ ਫਿਰ ਤੁਹਾਨੂੰ ਮੇਰੇ ਨਾਲ ਕੰਟੈਕਟ ਕਰਨਾ ਪੈਣਾ, ਕਿਉਂਕਿ ਅਸੀਂ ਰੇਡੀਓ ਡਾਨ ਪੰਜਾਬੀ ਲਹਿਰਾਂ 'ਤੇ ਫਾਇਦਾ ਹੀ ਕਰਵਾਈਦਾ ਤੁਹਾਡਾ। ਸੁਣਨ ਵਾਲੇ ਸਰੋਤਿਆਂ ਨੂੰ ਡੀਲਾਂ ਦੇਣੀਆਂ, ਤੁਸੀਂ ਫੈਸ਼ਨ IQ ਤੋਂ ਜਾ ਕੇ ਤੁਸੀਂ ਟਿਕਟ ਚੱਕ ਸਕਦੇ ਹੋ, ਪੀਜ਼ਾ ਟੂ ਗੋ ਤੋਂ ਟਿਕਟ ਚੱਕ ਸਕਦੇ ਹੋ, ਅਤੇ 50% ਡਿਸਕਾਊਂਟ ਲਈ ਤੁਸੀਂ 437-0001 'ਤੇ ਕਾਲ ਕਰ ਲਿਓ ਅਤੇ ਥੋੜ੍ਹਾ ਬਹੁਤ ਸਾਰਾ ਫਾਇਦਾ ਕਰਵਾ ਦਾਂਗੇ। ਫੈਸ਼ਨ IQ 'ਤੇ ਟਿਕਟ ਤੁਹਾਨੂੰ ਮਿਲ ਜਾਣੀਆਂ ਆ, ਫੈਸ਼ਨ IQ

0: हाँ, सो गुमनाम में ना जुड़ चुके ने, गुमनाम की हाल चाल है? ठीक हो?
1: ਵਧੀਆ ਪ੍ਰਭਜੀ, ਤੁਸੀਂ ਦੱਸੋ?
0: ਠੀਕ ਚੜ੍ਹਦੀ ਕਲਾ। ਤੇ ਕਿਵੇਂ ਫਿਰ ਐਮੀ ਵਿਰਕ ਦੇ ਸ਼ੋਅ ਦੀਆਂ ਤਿਆਰੀਆਂ?
2: ਮੈਂ ਤਾਂ ਜੀ ਪੂਰਾ ਤਿਆਰ ਹੋਇਆ ਪਿਆ, ਮੈਂ ਤਾਂ ਕੁੜਤਾ ਪਜਾਮਾ ਵੀ ਸਿਉਣਾ ਦਿੱਤਾ।
0: ਅੱਛਾ, ਕੁੜਤਾ ਪਜਾਮਾ ਪਾ ਕੇ ਜਾਣਾ?
2: ਹੋਰ
0: ਕੀ ਬਾਤ। ਅੱਛਾ, ਵੈਸੇ ਕਹਿ ਦਿੰਦੇ ਸਾਰੇ, ਪਾਉਂਦੇ ਪੂੰਦੇ ਨਹੀਂ ਹੈਗੇ। ਆਪਾਂ ਕਈ ਵਾਰੀ ਐਡਾ ਸੁਣਦੇ ਹਾਂ ਨਾ ਕਿ ਬਈ ਕੁੜਤੇ ਪਜਾਮੇ ਪਾ ਕੇ ਆਇਓ, ਚਾਦਰੇ ਪਾ ਕੇ ਆਇਓ, ਕਾਹਨੂੰ ਪਾਉਂਦੇ ਆ ਜਵਾਬ?
2: ਨਹੀਂ, ਮੈਂ ਤਾਂ ਅੱਜ ਫੈਸ਼ਨ ਆਈਕਿਊ ਤੇ ਜਾ ਕੇ ਆਇਆ ਉੱਥੇ।
0: ਅੱਛਾ, ਫੈਸ਼ਨ ਆਈਕਿਊ ਤੋਂ?
2: ਹੋਰ
0: ਉਹ ਕੀ ਬਾਤ ਆ,
2: ਤੁਸੀਂ ਦੱਸਦੇ ਤਾਂ ਰਹਿੰਦੇ ਹੋ। ਮੈਂ ਅੱਜ ਜਾ ਹੀ ਆਇਆ, ਮੈਂ ਕਿਹਾ ਕਿਤੇ ਇਨਾਮ ਦੀਆਂ ਤਾਂ ਨਹੀਂ ਡੀਲਾਂ ਦੇ ਜਾਂਦੇ?
0: ਕਿਵੇਂ ਫਿਰ ਵਧੀਆ ਡੀਲ ਮਿਲੀ?
2: ਪੂਰੀ ਸਿਰਾਈ, ਕਿਆ ਸਰਵਿਸ ਸੀ, ਇੰਨੀ ਉਹਨਾਂ ਕੋਲ ਵੈਰਾਈਟੀ, ਮੈਨੂੰ ਤਾਂ ਚੱਕਰ ਹੀ ਆ ਗਏ ਵੈਰਾਈਟੀ ਇੰਨੀ ਦੇ।
0: ਇੱਦਾਂ ਹੀ ਆ ਉਹ, ਦੇਖੋ ਫੈਸ਼ਨ ਆਈਕਿਊ ਤਾਂ ਐਵੇਂ ਥੋੜ੍ਹੀ ਕਹਿੰਦੇ ਹਾਂ ਕਿ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ।
2: ਹਾਂਜੀ,
0: ਫੈਸ਼ਨ।
2: ਹੁਣ ਮੈਂ ਫਿਰ ਨਾਲ ਦੀ ਨੂੰ ਵੀ ਲੈ ਕੇ ਜਾਣਾ।
0: ਇੱਥੇ ਰੱਖ ਨਾਲ ਦੀ। ਪਹਿਲਾਂ ਤਿੰਨ ਦਿਨ ਤੁਸੀਂ ਇਹ ਕਿਹਾ ਕਿ ਪਹਿਲਾਂ ਵਿਆਹ ਕਰਾਉਣਾ, ਫਿਰ ਲਿਵਨ, ਹੁਣ ਨਾਲ ਦੀ ਹੈਗੀ ਆ? ਕੋਈ ਮਰਜ਼ੀ ਕੁਛ ਵੀ ਕਵੇ, ਕੋਈ ਕਹਿੰਦਾ ਰਵੇ, ਟਿਕਟ ਮਾਸਟਰ ਡੋਟ ਸੀ ਤੋਂ ਟਿਕਟਾਂ ਚੱਕ ਲਓ। ਐਮੀ ਵਿਰਕ ਲਾਈਵ ਵੇਖਣ ਦਾ ਜਿਹੜਾ ਸਵਾਬ ਆਣਾ 30 ਅਗਸਤ ਨੂੰ ਸ਼ਾਮ ਨੂੰ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਰੌਣਕਾਂ ਲੱਗਣੀਆਂ, ਭੰਗੜੇ ਪੈਣੇ ਆ, ਤੇ ਲਾਈਵ ਜਦੋਂ ਬਾਈ ਨੇ ਗਾਇਆ ਯਾਰ

0: ਸੋ ticketmaster.ca ਜਾਂ ਤੁਸੀਂ 437-870-0001 ਅਤੇ ਜਾਂ ਤੁਸੀਂ ਫੈਸ਼ਨ ਆਈ ਕਿਊ ਤੋਂ ਟਿਕਟਾਂ ਪਿਕਅਪ ਕਰ ਲਓ ਅਤੇ ਫਿਰ ਲਾਉਣੇ ਰੌਣਕਾਂ 30 ਅਗਸਤ ਨੂੰ ਕਿਉਂ
1: ਚਲਦੇ ਜੀ ਹੁਣ ਚਲਦੇ ਆ
0: ਨਿਆਣੇ ਕਟੀਜ ਜਾਂਦੇ ਯੋ ਯੋ ਘਰੇ ਕਰਨ ਦਾ
1: ਨਹੀਂ ਅੱਜ ਕੱਲ ਇਹੀ ਚੱਲਦਾ ਪੌਪ ਡੈਡੀ ਨੂੰ ਪੌਪ ਕਹਿੰਦੇ ਆ
0: ਡੈਡੀ ਨੂੰ ਪੌਪ ਹੀ ਕਹਿੰਦੇ
1: ਹਾਂਜੀ
0: ਅੱਛਾ ਇਹ ਇਹ ਟ੍ਰੈਂਡ ਗਲਤ ਆ ਤੁਹਾਨੂੰ ਲੱਗਦਾ
1: ਸਮੇਂ ਦੇ ਹਿਸਾਬ ਨਾਲ ਠੀਕ ਹੈ ਜੀ
0: ਪਾਪੇ ਤੋਂ ਪਾਪਾ ਬਣ ਗਿਆ ਪਾਪੇ ਤੋਂ

0: 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ ਅਤੇ ਗੱਲਾਂ ਬਾਤਾਂ ਚੱਲ ਰਹੀਆਂ ਜੀ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 8:45 ਹੋ ਚੁੱਕਿਆ ਖਬਰਾਂ ਦਾ ਸਮਾਂ ਹੋ ਚੁੱਕਿਆ ਅਤੇ ਦੇਖਦੇ ਹਾਂ ਜੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਕੋਲ ਅਜੇ ਪਹੁੰਚੇ ਆ ਕੇ ਨਹੀਂ ਜਾਂ ਅਸੀਂ ਕਾਲ ਲਾਈਏ ਦੁਬਾਰਾ ਵੇਖੀਏ ਕਿੱਥੇ ਜੇ ਪਹੁੰਚ ਗਏ ਆ ਸੋ ਤਦ ਤੱਕ ਆਪਾਂ ਫਿਰ ਸੁਣ ਲਈਏ ਐਮੀ ਵਿਰਕ ਨੂੰ
1: ਚੱਟ

0: 905-673-3337 905-673-3337। ਇੱਕ ਵਾਰ ਫਿਰ ਤੁਹਾਨੂੰ ਤੁਸੀਂ ਕੰਮ ਲੱਭ ਰਹੇ ਸੀ, ਕੰਮ ਦੀ ਭਾਲ ਦੇ ਵਿੱਚ ਸੀ, ਫਾਰਮ ਵਰਕਰ ਚਾਹੀਦੇ ਆ ਐਪਲ ਅਤੇ ਵੈਜੀਟੇਬਲ ਪੈਕਿੰਗ ਦੇ ਲਈ, ਤੁਸੀਂ ਗੁਰਜੋਤ ਨੂੰ ਕਾਲ ਕਰ ਲੈਣੀ ਆ 647-278-5394 6472785394 'ਤੇ ਤੁਸੀਂ ਕਾਲ ਕਰ ਲਿਓ ਗੁਰਜੋਤ ਨੂੰ। ਅਤੇ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਨਾਲ ਜੁੜਨ ਦਾ, ਉਹ ਜੁੜ ਚੁੱਕੇ ਨੇ ਖਬਰਾਂ ਦੇ ਨਾਲ ਸਾਂਝ ਪਾਉਣੇ। ਖਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ ਅਤੇ ਗੱਲਾਂ ਬਾਤਾਂ ਕਰਾਂਗੇ। ਅੱਜ ਬਹਿਸ ਫਿਰ ਮੁੰਡੇ ਨੇ ਛੇੜ ਲਈ ਆ, ਇਸ ਬਹਿਸ ਦਾ ਨਤੀਜਾ ਜਾ ਕੇ ਆਪਾਂ 9 ਤੋਂ 10 ਕੱਢਾਂਗੇ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਅਤੇ ਚੱਲਦੇ ਹਾਂ ਜੀ ਪੰਜਾਬ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ। ਸਤਿ ਸ਼੍ਰੀ ਅਕਾਲ
1: ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ। ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਦੀ ਚਰਚਾ ਬਾਰੇ ਇੱਕ ਨਵੀਂ ਗੱਲ ਸਾਹਮਣੇ ਆਈ ਹੈ, ਇੱਕ ਨਵਾਂ ਬਿਆਨ ਆਇਆ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਬੀ ਐਲ ਸੰਤੋਸ਼ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ਉੱਤੇ ਕਿਸੇ ਦੇ ਨਾਲ ਨਹੀਂ ਬਲਕਿ ਸਿਰਫ ਆਪਣੇ ਦਮ ਉੱਤੇ ਇਕੱਲਿਆਂ ਹੀ ਚੋਣ ਲੜੇਗੀ। ਪਟਿਆਲਾ ਵਿਖੇ ਪਹਿਲੀ ਜ਼ੋਨਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿੱਚ ਬਦਲਾਅ ਲਈ ਤਿਆਰ ਨੇ ਤੇ ਭਾਜਪਾ ਇਸ ਬਦਲਾਅ ਨੂੰ ਹਕੀਕਤ ਵਿੱਚ ਬਦਲਣ ਲਈ ਪੂਰੀ ਤਿਆਰ ਪਰ ਤਿਆਰ। ਆਪਣੇ 2 ਦਿਨਾਂ ਦੌਰੇ ਦੌਰਾਨ ਸੂਬੇ ਦੇ ਵੱਖ ਵੱਖ ਖੇਤਰਾਂ ਵਿੱਚ ਪਾਰਟੀ ਆਗੂਆਂ ਤੇ ਅਹੁਦੇਦਾਰਾਂ ਨਾਲ ਬੈਠਕਾਂ ਕਰਕੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲੈ ਰਹੇ। ਭਾਜਪਾ ਦੇ ਆਗੂਆਂ ਦੀਆਂ ਬੈਠਕਾਂ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਧਿਰ ਨਾਲ ਗੱਠਜੋੜ ਦੀਆਂ ਸਾਰੀਆਂ ਅਫਵਾਹਾਂ ਨੂੰ ਖਾਰਜ ਕੀਤਾ। ਕੇਵਲ ਢਿੱਲੋਂ ਨੇ ਵੀ ਇਹੀ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਉੱਤੇ ਪੂਰੀ ਤਰ੍ਹਾਂ ਤਿਆਰ ਹੈ ਤੇ ਪਾਰਟੀ ਆਪਣੇ ਦਮ ਉੱਤੇ ਇਕੱਲਿਆਂ ਚੋਣ ਲੜੇਗੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਐਲਾਨ ਨਾਲ ਉਹਨਾਂ ਸਾਰੀਆਂ ਅਫਵਾਹਾਂ ਉੱਤੇ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਹੈ ਜਿਹਨਾਂ ਵਿੱਚ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਭਾਜਪਾ ਹੁਣ ਪੰਜਾਬ ਵਿੱਚ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਾਰੇ ਹਲਕਿਆਂ ਵਿੱਚ ਆਪਣੇ ਪੱਧਰ ਉੱਤੇ ਚੋਣ ਮੁਹਿੰਮ ਨੂੰ ਤੇਜ਼ ਕਰਨ ਦੀ ਰਣਨੀਤੀ ਉੱਤੇ ਵੀ ਕੰਮ ਕਰ ਰਹੀ ਹੈ। ਇਸ ਤੋਂ ਇਹ ਵੀ ਚੇਤੇ ਕਰਾ ਦੀ ਹੈ ਕਿ ਪਿਛਲੇ ਦਿਨਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਦੇ ਦੁਬਾਰਾ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਸੀ, ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਸੰਬੰਧੀ ਸਾਰੇ ਬਿਆਨ ਅਕਾਲੀ ਆਗੂਆਂ ਦੀ ਤਰਫੋਂ ਹੀ ਆਏ ਸਨ। ਪਹਿਲਾਂ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਣੀ, ਫਿਰ ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਇਸ ਸੰਬੰਧੀ ਬਿਆਨ ਦਿੱਤੇ ਸਨ ਅਤੇ ਚਰਚਾ ਚੱਲ ਪਈ ਸੀ ਕਿ ਗੱਠਜੋੜ ਹੋ ਸਕਦਾ ਹੈ, ਪਰ ਇਸ ਸਮੁੱਚੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਦੇ ਵੀ ਗੱਠਜੋੜ ਸੰਬੰਧੀ ਕੋਈ ਬਿਆਨ ਨਹੀਂ ਸੀ ਦਿੱਤਾ। ਉਹਨਾਂ ਵੱਲੋਂ ਲਗਾਤਾਰ ਇਸ ਬੰਨੇ ਨਾ ਹੀ ਕੀਤੀ ਜਾ ਰਹੀ ਹੈ ਅਤੇ ਭਾਜਪਾ ਦਾ ਇਹੀ ਕਹਿਣਾ ਹੈ ਕਿ ਉਹ ਇਕੱਲਿਆਂ ਹੀ ਸਾਰੀਆਂ ਸੀਟਾਂ ਉੱਤੇ ਚੋਣ ਲੜਨਗੇ। ਪੰਜਾਬ ਕਾਂਗਰਸ ਸੰਬੰਧੀ ਵੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਤੇ ਰਾਹੁਲ ਗਾਂਧੀ ਦੀ ਆਉਂਦੇ ਦਿਨੀ ਪੰਜਾਬ ਫੇਰੀ ਹੋਣੀ ਹੈ। ਰਾਹੁਲ ਗਾਂਧੀ ਨੇ ਪੰਜਾਬ ਮਾਮਲਿਆਂ ਬਾਰੇ ਪਾਰਟੀ ਦੇ ਆਗੂ ਭੁਪੇਸ਼ ਬਘੇਲ ਨਾਲ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਮੀਟਿੰਗ ਕੀਤੀ ਹੈ ਅਤੇ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਰਾਹੁਲ ਗਾਂਧੀ ਦੇ ਸਿਆਸੀ ਦੌਰੇ ਦੇ ਪ੍ਰੋਗਰਾਮ ਬਾਰੇ ਤਫਸੀਲੀ ਮਤਾ ਦੇਣ ਲਈ ਵੀ ਕਿਹਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਾਂਗਰਸ ਦੀ ਅਗਵਾਈ ਹੇਠ ਬੱਸ ਯਾਤਰਾ ਕੀਤੇ ਜਾਣ ਦੀ ਵੀ ਤਿਆਰੀ ਹੋ ਰਹੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਇਸ ਪੰਜਾਬ ਦੌਰੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਧੜੇ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਦਰਮਿਆਨ ਚੱਲ ਰਹੇ ਮਤਭੇਦ ਨੂੰ ਖਤਮ ਕਰਨ ਦੀ ਵੀ ਕਵਾਇਦ ਹੋਣ ਦੀ ਸੰਭਾਵਨਾ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਆਖਿਰਕਾਰ ਪੰਜਾਬ ਕਾਂਗਰਸ ਨੂੰ ਪ੍ਰਭਾਵਿਤ ਕਰਨ ਵਾਲੇ ਸੰਕਟ ਖਾਸ ਕਰ ਪ੍ਰਧਾਨਗੀ ਦੇ ਰੌਲੇ ਸੰਬੰਧੀ ਵੀ ਕੋਈ ਫੈਸਲਾ ਲੈ ਸਕਦੇ ਨੇ। ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਂਦੀ 29 ਅਗਸਤ ਨੂੰ ਗੁਰੂ ਚਰਨਾਂ ਵਿੱਚ ਅਰਦਾਸ ਕਰਦਿਆਂ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਜਾਵੇਗੀ। ਇਸ ਮੰਤਵ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਵਿਦਿਅਕ ਅਦਾਰਿਆਂ ਵਿੱਚ ਸੁਖਮਨੀ ਸਾਹਿਬ ਦੇ ਜਾਪ ਕਰਕੇ ਅਰਦਾਸ ਕੀਤੀ ਜਾਵੇਗੀ। ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਈ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਦੌਰਾਨ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ। ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਸਾਰੇ ਇਤਿਹਾਸਕ ਗੁਰੂ ਘਰਾਂ ਵਿਖੇ 27 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ 29 ਅਗਸਤ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਅਤੇ ਦੇਸ਼ ਵਿਦੇਸ਼ ਦੀ ਸਿੱਖ ਸੰਗਤ, ਸਿੱਖ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ 29 ਅਗਸਤ ਨੂੰ ਅਰਦਾਸ ਸਮਾਗਮ ਜ਼ਰੂਰ ਕਰਵਾਉਣ। ਕਾਕਰੋਚ ਜਨਤਾ ਪਾਰਟੀ ਆਉਂਦੀ 5 ਸਤੰਬਰ ਨੂੰ ਦਿੱਲੀ ਵਿੱਚ ਇੱਕ ਵਾਰ ਫਿਰ ਰੋਸ ਮਾਰਚ ਕਰੇਗੀ। ਪਾਰਟੀ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ 25 ਜੁਲਾਈ ਨੂੰ ਨੌਜਵਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ, ਜਦਕਿ ਉਹਨਾਂ ਦੇ ਵਾਅਦਿਆਂ ਦੇ ਭਰੋਸੇ ਹੀ ਜੰਤਰ ਮੰਤਰ ਵਾਲਾ ਪ੍ਰਦਰਸ਼ਨ ਵਾਪਸ ਲਿਆ ਗਿਆ ਸੀ। ਜੋ ਮਾਰਚ ਲਿਖਿਆ ਗਿਆ ਉਹ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ ਨਵੀਂ ਦਿੱਲੀ ਪੁਲਿਸ ਹੈੱਡਕੁਆਟਰ ਤੱਕ ਜਾਵੇਗਾ। ਇਸ ਵਿੱਚ ਉਹਨਾਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਣਗੇ ਜਿਨ੍ਹਾਂ ਨੇ ਨੀਟ ਪੇਪਰ ਲੀਕ ਹੋਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਪਹਿਲਾਂ ਕਾਕਰੋਚ ਜਨਤਾ ਪਾਰਟੀ ਨੇ 20 ਜੁਲਾਈ ਨੂੰ ਵੀ ਜੰਤਰ ਮੰਤਰ ਤੋਂ ਪਾਰਲੀਮੈਂਟ ਤੱਕ ਮਾਰਚ ਕੀਤਾ ਸੀ। ਕਾਕਰੋਚ ਪਾਰਟੀ ਦੀ ਲੰਘੇ ਕੱਲ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਪਾਰਟੀ ਆਗੂਆਂ ਦਾ ਕਹਿਣਾ ਕਿ ਸਰਕਾਰ ਨੇ ਵਿਦਿਆਰਥੀਆਂ ਤੇ ਕੇਸ ਖਤਮ ਕੀਤੇ ਜਾਣ ਦਾ ਭਰੋਸਾ ਵੀ ਦਿੱਤਾ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਅੰਦੋਲਨ ਖਤਮ ਹੋਣ ਤੋਂ ਬਾਅਦ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣੇ ਚਾਹੀਦੇ ਨੇ ਅਤੇ ਵਿਦਿਆਰਥੀਆਂ ਉੱਤੇ ਕਾਰਵਾਈ ਵੀ ਰੋਕਣੀ ਚਾਹੀਦੀ ਹੈ। ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀਆਂ ਨੂੰ ਵੀ ਪੱਤਰ ਲਿਖ ਕੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਕੀ ਕਦਮ ਚੁੱਕੇ ਜਾ ਰਹੇ ਨੇ ਇਸ ਦੀ ਜਾਣਕਾਰੀ ਦਿੱਤੀ ਜਾਵੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਸੇਵਾ ਮੁਕਤ ਰਣਜੀਤ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਭੇਜੇ ਗਏ ਲੀਗਲ ਨੋਟਿਸ ਤੋਂ ਘਬਰਾ ਨਹੀਂ ਰਹੇ, ਸਗੋਂ ਇਸ ਸੰਬੰਧੀ ਬਕਾਇਦਾ ਕਾਨੂੰਨੀ ਕਾਰਵਾਈ ਲਈ ਤਿਆਰ ਨੇ। ਇਹ ਨੋਟਿਸ ਜਬਰ ਜਨਾਹ ਦੇ ਇੱਕ ਮਾਮਲੇ ਨੂੰ ਕਥਿਤ ਤੌਰ ਉੱਤੇ ਦਬਾਉਣ ਲਈ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ਦੇ ਸੰਬੰਧ ਵਿੱਚ ਭੇਜਿਆ ਗਿਆ। ਲੰਘੇ ਕਾਲਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਨੋਟਿਸ ਦਾ ਜਵਾਬ ਦੇਣ ਦੀ ਬਜਾਏ ਉਹ ਅਦਾਲਤ ਵਿੱਚ ਕੇਸ ਲੜਨਗੇ ਅਤੇ ਇਸ ਮਾਮਲੇ ਨਾਲ ਜੁੜੇ ਸਾਰੇ ਤੱਥਾਂ ਦਾ ਪਰਦਾਫਾਸ਼ ਕਰਨਗੇ, ਜਿਸ ਨਾਲ ਨਾ ਸਿਰਫ ਸੰਬੰਧਿਤ ਵਿਅਕਤੀ ਬੇਨਕਾਬ ਹੋਵੇਗਾ ਸਗੋਂ ਇਸ ਕੇਸ ਵਿੱਚ ਸ਼ਾਮਲ ਕਈ ਹੋਰ ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਵੀ ਸਾਹਮਣੇ ਆਵੇਗੀ। ਉਹਨਾਂ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਅਜਿਹੇ ਪੀੜਤਾਂ ਦੀ ਆਵਾਜ਼ ਉਠਾਉਂਦੇ ਰਹਿਣਗੇ। ਇਸ ਤੋਂ ਪਹਿਲਾਂ ਡਾਕਟਰ ਗੁਰਪ੍ਰੀਤ ਕੌਰ ਨੇ ਜਸਟਿਸ ਰਣਜੀਤ ਸਿੰਘ ਨੂੰ ਇੱਕ ਲੀਗਲ ਨੋਟਿਸ ਭੇਜ ਕੇ 24 ਘੰਟਿਆਂ ਦੇ ਅੰਦਰ ਮਾਫ਼ੀ ਮੰਗਣ ਲਈ ਕਿਹਾ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਹ ਨਿਰਧਾਰਿਤ 24 ਘੰਟਿਆਂ ਦੀ ਸਮਾਂ ਹੱਦ ਵਿੱਚ ਜਵਾਬ ਦੇਣ ਵਿੱਚ ਅਸਫਲ ਰਹਿੰਦੇ ਨੇ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਅਦਾਲਤ ਵਿੱਚ ਪੇਸ਼ ਵੀ ਹੋਣਾ ਪਵੇਗਾ।
ਖੇਡਾਂ ਦੇ ਖੇਤਰ ਤੋਂ ਭਾਰਤ ਲਈ ਬਹੁਤ ਨਿਰਾਸ਼ਾ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਬੈਲਜੀਅਮ ਅਤੇ ਨੈਦਰਲੈਂਡਸ ਵਿਖੇ ਚੱਲ ਰਹੇ ਹਾਕੀ ਵਿਸ਼ਵ ਕੱਪ ਵਿੱਚੋਂ ਭਾਰਤ ਬਾਹਰ ਹੋ ਗਿਆ। ਵੈਸੇ ਤਾਂ ਨੈਦਰਲੈਂਡਸ ਦੇ ਕੋਲੋਂ ਹਾਰਨ ਤੋਂ ਬਾਅਦ ਹੀ ਭਾਰਤ ਦਾ ਅਗਲੇ ਗੇੜ ਵਿੱਚ ਯਾਨੀ ਕਿ ਸੈਮੀਫਾਈਨਲ ਵਿੱਚ ਪਹੁੰਚਣਾ ਕਾਫੀ ਮੁਸ਼ਕਿਲ ਹੋ ਗਿਆ ਸੀ, ਪਰ ਜੋ ਇੱਕ ਉਮੀਦ ਬਚੀ ਸੀ ਉਹ ਵੀ ਲੰਘੀ ਕੱਲ ਸਮਾਪਤ ਹੋ ਗਈ ਜਦੋਂ ਭਾਰਤੀ ਟੀਮ ਆਪਣੇ ਅਖੀਰਲੇ ਪੂਲ ਮੁਕਾਬਲੇ ਵਿੱਚ ਅਰਜਨਟੀਨਾ ਤੋਂ 5-3 ਦੇ ਫਰਕ ਨਾਲ ਹਾਰ ਗਈ। ਇਸ ਹਾਰ ਦੇ ਨਾਲ ਹੀ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਭਾਰਤ ਦੀਆਂ ਉਮੀਦਾਂ ਖਤਮ ਹੋ ਗਈਆਂ। ਸੈਮੀਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਲਈ ਭਾਰਤੀ ਹਾਕੀ ਟੀਮ ਨੂੰ ਇਹ ਮੁਕਾਬਲਾ ਘੱਟੋ ਘੱਟ 2 ਗੋਲਾਂ ਦੇ ਫਰਕ ਨਾਲ ਜਿੱਤਣਾ ਜ਼ਰੂਰੀ ਸੀ, ਪਰ ਭਾਰਤੀ ਟੀਮ ਪੂਰੇ ਮੈਚ ਵਿੱਚ ਲੈ ਵਿੱਚ ਨਜ਼ਰ ਨਹੀਂ ਆਈ ਅਤੇ ਅਰਜਨਟੀਨਾ ਨੇ ਤੇਜ਼ ਤਰਾਰ ਹਾਕੀ ਖੇਡਦਿਆਂ ਇੱਕ ਤੋਂ ਬਾਅਦ ਇੱਕ ਗੋਲ ਕੀਤੇ ਅਤੇ ਇੱਕ ਸਮੇਂ ਅਰਜਨਟੀਨਾ ਦੀ ਟੀਮ 5-1 ਦੇ ਫਰਕ ਨਾਲ ਅੱਗੇ ਸੀ। ਇਸ ਤਰ੍ਹਾਂ ਭਾਰਤੀ ਪੁਰਸ਼ ਹਾਕੀ ਟੀਮ FIH ਹਾਕੀ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਹਾਕੀ ਟੀਮ ਵੀ ਠੀਕ ਇਸੇ ਸਮੇਂ ਚੱਲ ਰਹੇ ਮਹਿਲਾ ਹਾਕੀ ਵਿਸ਼ਵ ਕੱਪ ਦੇ ਮੁਕਾਬਲਿਆਂ ਵਿੱਚੋਂ ਵੀ ਬਾਹਰ ਹੋ ਗਈ ਸੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਅੰਦਰ ਸਾਈਬਰ ਠੱਗੀ ਦਾ ਇੱਕ ਬਹੁਤ ਵੱਡਾ ਨੈਟਵਰਕ ਫੜਿਆ ਗਿਆ ਜਿਸ ਤਹਿਤ 20 ਸੂਬਿਆਂ ਵਿੱਚ ਇਹ ਕਾਰੋਬਾਰ ਚੱਲ ਰਿਹਾ ਸੀ ਅਤੇ 1 ਘੰਟੇ ਵਿੱਚ ਹੀ 400 ਖਾਤਿਆਂ ਵਿੱਚ ਰਕਮ ਟ੍ਰਾਂਸਫਰ ਕੀਤੀ ਜਾਂਦੀ ਸੀ। ਪੰਜਾਬ ਸਰਕਾਰ ਵੱਲੋਂ ਆਉਂਦੇ ਦਿਨ ਹੀ ਖੇਡਾਂ ਸੰਬੰਧੀ ਖੇਡਾਂ ਵਤਨ ਪੰਜਾਬ ਦੀਆਂ 5 ਸਤੰਬਰ ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਅਤੇ ਨਾਲ ਦੀ ਨਾਲ ਖੇਡ ਮੈਦਾਨਾਂ ਦੇ ਵੀ ਲਗਾਤਾਰ ਉਦਘਾਟਨ ਕੀਤੇ ਜਾ ਰਹੇ ਨੇ। ਪਰਾਲੀ ਸਾੜਨ ਅਤੇ ਨਾੜ ਸਾੜਨ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਨੇ ਤੇ ਮੀਡੀਆ ਵੱਲੋਂ ਅਕਸਰ ਪੰਜਾਬ ਦਾ ਨਾਂ ਉਛਾਲਿਆ ਜਾਂਦਾ, ਪਰ ਹੁਣ ਇਸ ਸੰਬੰਧੀ ਇੱਕ ਤਾਜ਼ਾ ਰਿਪੋਰਟ ਆਈ ਹੈ ਜਿਸਨੇ ਇਹ ਦੱਸਿਆ ਕਿ ਪਰਾਲੀ ਅਤੇ ਨਾੜ ਸਾੜਨ ਵਿੱਚ ਪੰਜਾਬ ਨਾਲੋਂ ਮੱਧ ਪ੍ਰਦੇਸ਼ ਜ਼ਿਆਦਾ ਅੱਗੇ ਹੈ ਅਤੇ ਉੱਥੇ ਇਹੋ ਜਿਹੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ। ਦੇਸ਼ ਅੰਦਰ ਖੰਡ ਦੀਆਂ ਕੀਮਤਾਂ ਲਗਾਤਾਰ ਵਧੀਆਂ ਹੋਈਆਂ ਨੇ ਤੇ ਲਗਾਤਾਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਜਮ੍ਹਾਂਖੋਰਾਂ ਨੇ ਸਟਾਕ ਜਮ੍ਹਾਂ ਕਰਕੇ ਖੰਡ ਦੀਆਂ ਕੀਮਤਾਂ ਵਧਾਈਆਂ ਨੇ ਅਤੇ ਫਿਲਹਾਲ ਇਸ ਸੰਬੰਧੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਰੰਭੇ ਗਏ ਮੀਰੀ ਪੀਰੀ ਮਾਰਚ ਦਾ ਅਗਲਾ ਪੜਾਅ ਸ਼ੁਰੂ ਹੋ ਗਿਆ ਅਤੇ ਜਥੇਦਾਰ ਗੜਗੱਜ ਨੇ ਇਸ ਮੌਕੇ ਹਾਜ਼ਰੀ ਭਰਦਿਆਂ ਮੀਰੀ ਪੀਰੀ ਮਾਰਚ ਦੇ ਦੂਜੇ ਪੜਾਅ ਦਾ ਆਗਾਜ਼ ਕੀਤਾ। ਭਾਰਤ ਦੀ ਟੈਸਟ ਕ੍ਰਿਕਟ ਟੀਮ ਇਹਨੇ ਜਿਹੜੀ ਸ੍ਰੀਲੰਕਾ ਦੇ ਦੌਰੇ ਉੱਤੇ ਆ, ਪਹਿਲਾ ਟੈਸਟ ਮੈਚ ਜਿੱਤ ਚੁੱਕੀ ਹੈ ਤੇ ਦੂਜੇ ਟੈਸਟ ਮੈਚ ਵਿੱਚ ਵੀ ਭਾਰਤ ਦੀ ਸਥਿਤੀ ਕਾਫੀ ਜ਼ਿਆਦਾ ਮਜ਼ਬੂਤ ਹੈ। ਆਉਂਦੇ ਦਿਨੀ ਏਸ਼ੀਆਈ ਖੇਡਾਂ ਵੀ ਹੋਣੀਆਂ ਨੇ ਜੋ ਕਿ 19 ਸਤੰਬਰ ਤੋਂ ਜਾਪਾਨ ਵਿਖੇ ਹੋਣੀਆਂ ਨੇ ਅਤੇ ਇਹਨਾਂ ਏਸ਼ੀਆਈ ਖੇਡਾਂ ਲਈ ਭਾਰਤ ਵੱਲੋਂ 492 ਮੈਂਬਰੀ ਅਥਲੈਟਿਕਸ ਟੀਮ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਨੀਰਜ ਚੋਪੜਾ ਇਸ ਭਾਰਤੀ ਵਫਦ ਦੀ ਅਗਵਾਈ ਕਰਨਗੇ। ਅਤੇ ਮੌਸਮ ਦੀ ਜਾਣਕਾਰੀ ਹੈ ਕਿ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਬਰਕਰਾਰ ਹੈ। ਮੌਸਮ ਵਿਭਾਗ ਨੇ ਜੋ ਮੀਂਹ ਪੈਣ ਦੀ ਆਸ ਜਗਾਈ ਸੀ ਮੀਂਹ ਬਿਲਕੁਲ ਨਹੀਂ ਪਿਆ, ਸਗੋਂ ਪੰਜਾਬ ਦੇ ਗੁਆਂਢੀ ਇਲਾਕਿਆਂ ਹਰਿਆਣਾ ਤੇ ਦਿੱਲੀ ਕੈਪੀਟਲ ਰੀਜਨ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ। ਗੁਰੂਗ੍ਰਾਮ ਵਿੱਚ ਲੰਘੇ ਕੱਲ ਇੰਨਾ ਮੀਂਹ ਪਿਆ ਕਿ ਸੜਕਾਂ ਅੱਧੀਆਂ ਡੁੱਬ ਗਈਆਂ, ਪਰ ਪੰਜਾਬ ਵਿੱਚ ਹਾਲੇ ਵੀ ਗਰਮੀ ਅਤੇ ਹੁੰਮਸ ਦਾ ਆਲਮ ਬਣਿਆ ਹੋਇਆ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਇਹ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਂਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਦੇ ਰਹੇ ਨੇ ਗੁਮਨਾਮ।

0: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅੱਜ ਸ਼ਾਮ ਵੈਸੇ ਬੜੀ ਖੂਬਸੂਰਤ ਆ। ਗੁਮਨਾਮ, ਕੀ ਹਾਲ ਚਾਲ ਹੈ? ਸਵਾਗਤ ਹੈ ਤੇਰਾ ਜੀ ਬਾਈ।
1: ਸਤਿ ਸ਼੍ਰੀ ਅਕਾਲ ਪ੍ਰਭ ਜੀ।
0: ਠੀਕ ਆ?
1: AM 530 ਸੁਣ ਰਹੇ ਸਾਰੇ ਹੀ ਪਿਆਰੇ ਪਿਆਰੇ ਪਿਆਰੇ ਸੋਹਣੇ ਸੋਹਣੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
0: ਇੱਥੇ ਰੱਖ, ਵੇਖਦੇ ਤੁਹਾਨੂੰ।
1: ਹਾਂਜੀ,
0: ਦੇਖਦੇ ਤੁਹਾਨੂੰ,
1: ਦਿਲ ਚ ਇਮੈਜਿਨ ਕਰ ਲਈ ਦੇ ਜੀ।
0: ਗੱਲਾਂ ਬਾਹਲੀਆਂ ਮਿੱਠੀਆਂ ਕਰਦਾ ਮੈਂ, ਤੇਰਾ ਸ਼ੁਕਰ ਨਾ ਕਰਾ ਦੀ। ਸੋ 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਕਿਵੇਂ ਹੋ ਦੋਸਤੋ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਕੀ ਹਾਲ ਚਾਲ ਆ ਤੁਹਾਡਾ? ਰੇਡੀਓ ਪ੍ਰੋਗਰਾਮ 'ਚ ਜਿੱਦਾਂ ਹਫ਼ਤੇ ਬਾਅਦ ਆਈਦਾ ਨਾ ਗੁਮਨਾਮ,
1: ਹਾਂਜੀ,
0: ਇੱਦਾਂ ਲੱਗਦਾ ਕਿ ਮੈਂ ਮਹੀਨੇ ਬਾਅਦ ਆਇਆ।
1: ਸਹੀ ਗੱਲ, ਸੱਚੀ
0: ਕੱਟ ਗਈ ਰੇਡੀਓ ਨਾ, ਜਿੱਦਾਂ ਪਰਿਵਾਰ ਨਹੀਂ ਤੁਹਾਡਾ ਬਣ ਜਾਂਦਾ,
1: ਵਿਛੋੜਾ ਜਿਹਾ ਜਿਵੇਂ ਮਹਿਸੂਸ ਹੁੰਦਾ ਵੀ ਇਕੱਲੇ।
0: ਕਿਉਂਕਿ ਫਰਾਈਡੇ ਮੇਰੇ ਤੋਂ ਆਇਆ ਨਹੀਂ ਗਿਆ, ਮੈਨੂੰ ਇਸ ਕਰਕੇ ਦੂਰੀ ਜ਼ਿਆਦਾ ਲੱਗਦੀ ਹੈ। ਫਰਾਈਡੇ ਤੂੰ ਮੋਰਚਾ ਮਾਰ ਗਿਆ,
1: ਫਰਾਈਡੇ ਮੈਂ ਹੀ ਫਿਰ ਗੱਲਾਂ ਬਾਤਾਂ ਕੀਤੀ।
0: ਹਾਂ, ਤੂੰ ਫਰਾਈਡੇ ਮੋਰਚਾ ਮਾਰ ਗਿਆ ਮਿੱਤਰਾ। ਸੋ 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ।

0: ਗੁਮਨਾਮ ਕੀ ਕਹਿ ਰਹੇ ਸੀ ਤੁਸੀਂ ਕਿ ਪਾਪਾ ਨਹੀਂ ਕਹੀਦਾ ਪੌਪ ਕਹੀਦਾ ਅੱਜ ਕੱਲ੍ਹ ਪੌਪ ਚੱਲਦਾ
1: ਮੈਂ ਕਹਿ ਰਿਹਾ ਸੀਗਾ ਵੀ ਅੱਜ ਕੱਲ੍ਹ ਦੇ ਜਿਹੜੇ ਨਵੇਂ ਸਲੈਂਗ ਨੇ ਉਹ ਯੂਜ਼ ਕਰਨੇ ਚਾਹੀਦੇ ਆ ਤੁਸੀਂ ਵੀ ਸਿੱਖੋ ਮੈਂ ਹੀ ਕਹਿ ਰਿਹਾ
0: ਅਸੀਂ ਵੀ ਸਿੱਖੀ
1: ਕਿਉਂਕਿ ਹੁਣ ਮੰਨ ਲਓ ਆਪਾਂ
0: ਹੁਣ ਅਸੀਂ ਆਪਣੇ ਭਾਪੇ ਨੂੰ ਪੌਪ ਕਰਕੇ ਖੁੰਡਾ ਖਾਣਾ ਉੱਥੋਂ
1: ਨਹੀਂ ਪਰ ਗੱਲ ਇਹ ਹੈ ਵੀ ਹੁਣ ਆਪਾਂ ਕਈ ਵਾਰ ਇੱਦਾਂ ਦੀ ਸੋਸਾਇਟੀ 'ਚ
0: ਨਹੀਂ ਸਾਨੂੰ ਕਿਉਂ ਕਹਿ ਰਹੇ ਸਾਨੂੰ ਕਿਉਂ ਕਹਿਣਾ ਚਾਹੀਦਾ ਤੁਸੀਂ ਕਹੋ ਭਾਈ ਜੁਗ ਜੁਗ ਕਹੋ
1: ਨਹੀਂ ਅੱਛਾ
0: ਤੁਸੀਂ ਤੁਸੀਂ ਆਪਣੇ ਭਾਪੇ ਨੂੰ ਪੌਪ ਕਹਿੰਦੇ
1: ਮੈਂ ਤਾਂ ਡੈਡ ਹੀ ਕਹਿੰਦਾ
0: ਡੈਡ ਕਹਿੰਦਾ ਅਤੇ ਫਿਰ ਪੌਪ ਕਿਉਂ ਪੌਪ ਕਿਉਂ ਹੁੰਦਾ
1: ਪੌਪ
0: ਦੇਖੋ ਪਾਪਾ ਦੇਖੋ ਪਾਪਾ ਪਾਪੇ ਤੋਂ ਬਣ ਗਿਆ ਪਾਪਾ ਤੇ ਪਾਪੇ ਤੋਂ ਮੈਂ ਅੱਗੇ ਕਿਹਾ ਕਿ ਹੁਣ ਪਾਪੇ ਤੋਂ ਫਿਰ ਪੂ ਨਾ ਰਹਿ ਜੇ ਇਕੱਲਾ
1: ਨਹੀਂ ਜੀ ਉਹ ਨਹੀਂ ਰਹਿੰਦਾ ਪਰ ਕਹਿਣਾ ਚਾਹੀਦਾ ਜੀ ਹੁਣ ਚੰਗਾ ਲੱਗਦਾ ਥੋੜ੍ਹਾ ਜਿਹਾ ਮਤਲਬ ਮਾਡਰਨ ਜਿਹਾ ਲੱਗਦਾ ਕਲਾਸੀ ਆ
0: ਅੱਛਾ ਪੌਪ ਕਲਾਸੀ ਲੱਗਦਾ
1: ਪਾਪਾ
0: ਪੌਪ ਤਾਂ ਬਾਬਾ ਨਹੀਂ ਆ ਉਹਨਾਂ ਦਾ ਆਪਣੇ ਭਾਪੇ ਨੂੰ ਚਾਚਾ ਵੀ ਕਹਿੰਦੇ ਕਈ ਏਰੀਆ ਦੇ ਵਿੱਚ
1: ਕਹਿੰਦੇ
0: ਚਾਚਾ ਤੇ ਪਾਪਾ
1: ਵੱਡਾ ਪਾਪਾ
0: ਹੋਰ ਕੀ ਕਹਿੰਦੇ ਆਪਣਾ ਜੇ ਪਿਓਾਂ ਨੂੰ ਆਪਣੇ ਨੂੰ ਬੁਲਾਇਆ ਜਾਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਅਤੇ ਤੁਸੀਂ ਸਾਡੇ ਜਿਹੜੇ ਦੋਸਤ ਆ ਨਾ 60-70 ਪਲੱਸ ਉਹ ਜ਼ਿਆਦਾ ਦੱਸ ਸਕਦੇ ਆ ਵੀ ਇਹ ਭਾਪੇ ਨੂੰ ਕੀ ਕਿਹਾ ਜਾਂਦਾ ਸੀ ਵੈਸੇ ਹੁਣ ਮੈਂ ਪੌਪ ਤਾਂ ਨਹੀਂ ਮੈਂ ਤੇਰੇ ਵਾਂਗ ਕਹਿ ਸਕਦਾ ਪਰ ਪਾਪਾ ਵੀ ਨਹੀਂ ਕਹਿ ਸਕਦਾ ਪਾਪਾ ਜੀ ਚਲੋ ਕਹਿ ਸਕਦੇ ਹਾਂ ਪਾਪਾ ਜੀ ਥੋੜ੍ਹਾ ਜਿਹਾ ਇਹ ਜਦੋਂ ਦੇ ਅੰਗਰੇਜ਼ ਆਏ ਨਾ ਇਹ ਬੜਾ ਕੁਛ ਸਾਡਾ ਲੈ ਕੇ ਖਿੱਚ ਕੇ
1: ਪਰ ਕਿੰਨੀ ਦੇਣ ਵੀ ਹੈ ਜੀ ਉਹਨਾਂ ਦੀ ਨਵੇਂ ਸਲੈਂਗ ਨੇ ਨਵੀਂ ਵਰਡਸ ਨੇ ਕਿੰਨਾ ਕੁਛ ਦੇ ਗਏ ਨੇ ਆਪਾਂ
0: ਤੇ ਫਿਰ ਆਪਾਂ ਸਰੋਤਿਆਂ ਤੋਂ ਪੁੱਛ ਲਈਏ ਹੁਣ ਦੇਣ ਆ ਕੇ ਲੈਣ
1: ਥੋੜ੍ਹਾ ਜਿਹਾ ਪੁਰਾਣਾ ਜਿਹਾ ਲੱਗਦਾ ਜੀ
0: ਉਹ ਯਾਰ ਇੱਦਾਂ ਨਾ ਕਿਹਾ ਤੂੰ ਇੱਦਾਂ ਪੁਰਾਣਾ ਸ਼ਬਦ ਨਾ ਕਿਹਾ ਕਰ ਪੁਰਾਣਾ ਕਹਿ ਕੇ ਤੂੰ ਸਾਨੂੰ ਪੁਰਾਣੇ ਵਾਲੀ ਫੀਲਿੰਗ ਆਉਣ ਲਾ ਦੇਣਾ ਸੋ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਚੜ੍ਹਦੀ ਕਲਾ ਬਾਈ ਜੀ ਤੁਸੀਂ ਸੁਣਾਓ ਠੀਕ ਹੋ ਜੀ ਚੜ੍ਹਦੀ ਕਲਾ ਬਾਅਦ ਤੁਸੀਂ ਆ ਗਏ ਹੋਰ ਚੜ੍ਹਦੀ ਕਲਾ ਹੋ ਗਈ ਆ ਇਹ ਹੈਗਾ ਜੀ ਦਾ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਇਟੋਬੀਕੋ ਜਿਹੜਾ ਆਪਣਾ ਕਸੀਨੋ ਆ ਨਾ ਜੀ
1: ਵੁਡਬਨ ਕਸੀਨੋ
0: ਬਸ ਸਿੱਧੇ ਸਿੱਧਾ ਜਾਓਗੇ ਨੱਕ ਦੀ ਸੇਧ ਨੂੰ ਕਸੀਨੋ ਚ ਵੜ ਜਾਣਾ ਖੱਬੇ ਜਾਓਗੇ ਥੀਏਟਰ ਚ ਡੋਰ ਉਹੀ ਆ ਇਹਦਾ ਹੈਗਾ ਜੀ ਪਲੇਟਸ ਡਰਾਈਵ ਤੇ ਆ ਤੇ ਐਡਰੈਸ ਮੈਂ ਤੁਹਾਨੂੰ ਇੱਕ ਸਕਿੰਟ ਦੇ ਵਿੱਚ ਦੇ ਸਕਦਾ ਹਾਂ ਜੇ ਮੈਨੂੰ ਤੁਸੀਂ ਥੋੜ੍ਹਾ ਜਿਹਾ ਸਮਾਂ ਦਿਓਗੇ ਇਹਦਾ ਹੈਗਾ ਜੀ ਓਏ ਐਡਰੈਸ ਕਿਤੇ ਨਹੀਂ ਪਾਇਆ ਹੋਇਆ ਗ੍ਰੇਟ ਥੀਏਟਰ ਲਿਖਿਆ ਹੋਇਆ ਇਹਨਾਂ ਨੇ ਇੱਦਾਂ ਕਿੱਦਾਂ
1: ਕੁਈਨਸ ਪਲੇਟ ਡਰਾਈਵ
0: ਕੁਈਨਸ ਪਲੇਟ ਡਰਾਈਵ ਜੀ ਕੁਈਨਸ ਪਲੇਟ ਡਰਾਈਵ ਤੁਸੀਂ ਬਸ ਕਸੀਨੋ ਵੇਖਿਆ ਨਾ ਤੁਸੀਂ ਇਟੋਬੀਕੋ ਵਾਲਾ ਵੁੱਡਬਾਈਨ ਕਸੀਨੋ ਡੈਰੀ ਲੈ ਕੇ ਸਿੱਧਾ ਜੋ ਡੈਰੀ ਲਾਓਗੇ ਨਾ ਤੁਸੀਂ ਡੈਰੀ ਲੈ ਕੇ ਸਿੱਧਾ ਤੁਸੀਂ ਉੱਥੇ ਪਹੁੰਚ ਜਾਣਾ ਆ ਖੱਬੇ ਹੱਥ ਸੱਜੇ ਹੱਥ ਉਹਨੂੰ ਮਿਲ ਜਾਣਾ ਦ ਗ੍ਰੇਟ ਕੈਨੇਡੀਅਨ ਥੀਏਟਰ ਕਸੀਨੋ ਰੇਸ ਕਰਾਸ ਜਿੱਥੇ ਘੋੜਿਆਂ ਦੀਆਂ ਰੇਸਾਂ ਹੁੰਦੀਆਂ ਬੜਾ ਮਸ਼ਹੂਰ ਆ ਟਿਕਟਾਂ ਲੈ ਲਈਆਂ ਤੁਸੀਂ ਟਿਕਟ ਲੈ ਲਿਓ ਜੇ $25 ਚ ਲੈਣੀ ਤਾਂ ਮੇਰੇ ਤੋਂ ਲੈ ਲਿਓ ਮਹਿੰਗੀ ਲੈਣੀ ਤਾਂ ਟਿਕਟ ਮਾਸਟਰ ਤੋਂ ਲੈ ਲਿਓ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਪਿਆਰ ਹੈ ਜੀ ਹਾਂਜੀ ਬਿਲਕੁਲ ਸੰਡੇ ਸ਼ਾਮ ਨੂੰ ਜੀ ਮਹਿਫਲਾਂ ਲੱਗਣੀਆਂ ਫਿਰ ਐਮੀ ਵਿਰਕ ਨੇ ਜਦੋਂ ਲਾਈਵ ਹਿੱਕ ਦੇ ਜ਼ੋਰ ਤੇ ਗਾਇਆ ਅੱਛਾ ਤੁਹਾਨੂੰ ਪਤਾ ਬਲਵਿੰਦਰ ਜੀ ਐਮੀ ਵਿਰਕ ਦਾ ਲਾਈਵ ਸ਼ੋ ਕਿਸੇ ਨੇ ਵੇਖਿਆ ਹੀ ਨਹੀਂ ਅੱਜ ਤੱਕ ਕਿਉਂਕਿ ਉਹਨੇ ਗਾਇਆ ਬੜਾ ਘੱਟ ਆ ਲਾਈਵ ਬੜੀ ਜਬਰਦਸਤ ਗਾਇਕੀ ਆ ਬੜਾ ਸੋਹਣਾ ਚੰਗਾ ਸੁਚੱਜਾ ਗਾਇਆ ਉਹਨਾਂ ਨੇ ਤੇ ਇਹ ਤਾਂ ਕਿਸਮਤ ਵਾਲੀ
2: ਦੋ ਸਿੰਗਰ ਸੀ ਇੱਕ ਰਣਜੀਤ ਬਾਵਾ ਦਾ ਕੈਮੀ ਵਿਰਕੇ ਵਾਇਸ ਆਫ ਪੰਜਾਬ ਚੋਂ ਉਹਨਾਂ ਨੇ ਇਹਨਾਂ ਨੂੰ ਡਿਨਾਈ ਕਰਤਾ
0: ਹਾਂ ਇੱਥੇ ਰੱਖ ਮੈਂ ਇਹੀ ਗੱਲ ਕਹਿਣ ਲੱਗਿਆ ਸੀ ਜਿਹੜੇ ਮੁੰਡੇ ਨੇ ਕੱਲ ਸੋਲਡ ਆਊਟ ਕੀਤਾ ਇਹਨੂੰ ਵੀ ਕੱਢਿਆ ਸੀ ਜਿਹੜੇ ਮੁੰਡੇ ਨੇ ਕੱਲ ਤਬਾਹੀ ਠਾਤੀ ਨਾ ਸੀ ਏ ਸੈਂਟਰ ਦਸਾਂ ਦਿਨਾਂ ਦੇ ਵਿੱਚ ਸੋਲਡ ਆਊਟ ਕਰਕੇ ਕੋਈ ਬੰਦਾ ਸੀਟ ਤੇ ਬੈਠਾ ਹੀ ਨਹੀਂ ਢਾਈ ਘੰਟੇ ਲੋਕ ਸੀਟ ਤੇ ਨਹੀਂ ਬੈਠੇ ਉਸ ਬੰਦੇ ਨੇ ਕਿਆ ਰੰਗ ਬੰਨੇ ਤੇ ਇਸ ਬੰਦੇ ਨੂੰ ਵੀ ਉੱਥੋਂ ਕੱਢਿਆ ਗਿਆ ਸੀਗਾ ਪਰ ਜਦੋਂ ਕਹਿੰਦੇ ਕਿ ਕਲਾ ਤੁਹਾਨੂੰ ਫੜ ਲੇ ਫਿਰ ਉਹਨੂੰ ਕੌਣ ਕਿੱਥੇ ਕੱਢ ਸਕਦਾ ਬਾਕੀ ਕਹਿੰਦੇ ਆ ਕਿ ਜਦੋਂ ਅਕਾਲ ਪੁਰਖ ਦਾ ਹੱਥ ਹੋਵੇ ਤੁਹਾਡੇ ਤੇ ਉਹਨੇ ਤੁਹਾਨੂੰ ਬੁਲੰਦੀਆਂ ਤੇ ਪਹੁੰਚਾਉਣਾ ਹੋਵੇ ਪਰ ਤੁਹਾਡੇ ਆਪ ਦੇ ਵਿੱਚ ਕੁਛ ਕੱਢਣ ਪਾਉਣ ਨੂੰ ਹੋਣਾ ਚਾਹੀਦਾ
2: ਤੇ
0: ਬਿਲਕੁਲ ਬਿਲਕੁਲ ਜੀ ਮਿਲਦੇ ਹਾਂ ਫਿਰ ਆਪਾਂ 30 ਅਗਸਤ ਨੂੰ ਸ਼ਾਮ ਨੂੰ ਤੇ ਲਾਵਾਂਗੇ ਮਹਿਫਲਾਂ ਫਿਰ ਦਰਸ਼ਨ ਮੇਲੇ ਕਰਾਂਗੇ ਸਾਰੇ ਤੁਹਾਡੇ ਸੱਜਣਾਂ ਦੇ ਉੱਥੇ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3333 ਪੌਪ ਤੋਂ ਪਾਪਾ, ਪਾਪੇ ਤੋਂ ਕੀ ਬਣਿਆ ਅੱਗੇ, ਨਹੀਂ ਪਾਪੇ ਤੋਂ ਪੌਪ, ਪਾਪੇ ਤੋਂ ਪਾਪਾ, ਪਾਪੇ ਤੋਂ ਪੌਪ। ਤੇ ਸਤਿ ਸ਼੍ਰੀ ਅਕਾਲ ਜੀ, 1695 ਤੁਸੀਂ ਓਨਰ ਜੀ, ਚੜ੍ਹਦੀ ਕਲਾ ਬਾਦਸ਼ਾਹ, ਤੁਸੀਂ ਸੁਣਾਓ ਠੀਕ ਜੋ? ਤੁਸੀਂ ਆਪਣੀ ਤੁਸੀਂ ਕਾਲ ਕੱਟ ਕੇ ਲਾਓਗੇ, ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ, ਤੁਸੀਂ ਕਾਲ ਪਲੀਜ਼ ਡਿਸਕਨੈਕਟ ਕਰਕੇ ਦੁਬਾਰਾ ਲਾਓ, ਜਾਂ ਤੁਹਾਡੇ ਆਵਾਜ਼ ਦੇ ਵਿੱਚ ਬਹੁਤ ਡਿਸਟਰਬੈਂਸ ਆ ਰਹੀ ਹੈ।
2: ਬਿਲਕੁਲ ਮੈਨੂੰ ਤੁਹਾਡੀ ਆਵਾਜ਼ ਕਲੀਅਰ ਆ ਰਹੀ
0: ਹੈ, ਤੁਹਾਡੀ ਓਨੇ ਨਹੀਂ ਬਿਲਕੁਲ ਸਹੀ ਆ ਰਹੀ, ਤੇ ਤੁਸੀਂ ਦੁਬਾਰਾ ਲਾਓ, ਸਾਨੂੰ ਨਹੀਂ ਸੁਣ ਰਹੀ, ਤੇ ਤੁਸੀਂ ਪਲੀਜ਼ ਲਾਓ। ਥੈਂਕ ਯੂ ਸੋ ਮਚ ਜੀ, ਦੁਬਾਰਾ ਲਾਓ ਕਾਲ, ਗੱਲ ਕਰਦੇ ਹਾਂ ਫਿਰ। 905-673-3333 ਤੇ ਸਿੱਧੂ ਸਾਹਿਬ ਆ ਗਏ ਨੇ, ਹਰਮੇਲ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ
3: ਨੂੰ,
0: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਕੀ ਹਾਲ ਚਾਲ?
3: ਐਲਬੀਅਨ ਤਾਂ ਬਹੁਤ ਦੂਰ ਕਹਿਤਾ ਤੁਸੀਂ, ਇੱਕ ਤਾਂ ਰੈਕਸਡੇਲ ਤੇ 27 ਤੇ
0: ਹੀ ਆ। ਹਾਂ, ਇਹ ਤਾਂ ਤੁਸੀਂ ਆਪੇ ਕਰੈਕਟ ਕਰ ਲੈਣਾ, ਮੈਂ ਗਲਤੀ ਤਾਂ ਬੋਲਿਆ ਸੀਗਾ, ਮੈਂ ਕਿਹਾ ਕੋਈ ਨਾ ਕੋਈ ਤਾਂ ਆਊਗਾ ਜੀ ਉਹਦਾ। ਸਿੱਧੂ ਸਾਹਿਬ ਨੰਬਰ ਲੈ ਗਏ, ਕੁਵੀਨਸ ਪਲੇਟ ਤੇ ਆ, ਤੇ ਤੁਸੀਂ ਸਿੱਧੂ ਸਾਹਿਬ ਇੱਕ ਵਾਰੀ ਫਿਰ ਇੰਟਰਸੈਕਸ਼ਨ ਦੱਸ ਦਿਓ ਮੇਨ ਸਰੋਤਿਆਂ ਨੂੰ। 27 ਅੱਖਾਂ ਦੇ ਸਾਹਮਣੇ। ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਥੈਂਕ ਯੂ ਸੋ ਮਚ। ਸੋ ਵੁੱਡਬਾਈਨ ਮਾਲ ਦੇ ਬਿਲਕੁਲ ਸਾਹਮਣੇ ਰੇਸ ਕਰੋ ਯਾਰ, ਉਹ ਦੇਖੋ ਜਗ੍ਹਾ ਇੱਦਾਂ ਦੀ, ਉਹ ਤਾਂ ਸਭ ਨੂੰ ਪਤਾ ਆ। ਉਹ ਭਾਜੀ ਮੈਨੂੰ ਲੱਗਦਾ ਕਿ ਮੇਰੇ ਵਾਂਗੂ ਹੁਣ ਜਾਣ ਹੀ ਆ, ਮੈਂ ਵੀ ਹੁਣ ਐਲਬੀਅਨ ਮਾਲ ਕਹਿਤਾ ਜਿਵੇਂ ਆ ਭਾਜੀ, ਆਪਾਂ ਦੋਨੇ ਇੱਕੋ ਜਿਹੇ ਹੀ ਆ। ਸੋ ਇਹਦੇ ਪੱਲੇ ਕੱਖ ਨਹੀਂ ਜੀ ਹੈਗਾ ਭਾਜੀ, ਉਹ ਸੁਣਿਆ ਡਾਇਲੌਗ। ਸੋ 905-673-3333 47-90 ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ? ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ?
3: ਬਹੁਤ ਵਧੀਆ ਵੀਰੇ, ਪ੍ਰੋਗਰਾਮ ਬਹੁਤ ਵਧੀਆ, ਤੇ ਵੀਰੇ ਦਾ ਨਾਮ ਬਹੁਤ ਸੋਹਣਾ ਗੁਣਨਾਮ, ਮੈਂ ਐਕਚੁਲੀ ਡੇਲੀ ਸੁਣਦਾ ਤੇ ਮੈਂ ਫੋਨ ਕਰਦਾ ਕਰਦਾ ਰਹਿ ਜਾਂਦਾ, ਬੜਾ ਵਧੀਆ ਲੱਗਦਾ। ਡੈਡੀ ਨੂੰ ਜਿਦਾਂ ਡੈਡੀ ਕਹਿੰਦਾ ਤੇ ਮੈਂ ਮਾਤਾ ਨੂੰ ਮਾਂ ਹੀ ਕਹਿੰਦਾ ਆਪਦੇ, ਮੈਂ ਜਦੋਂ ਵੀ ਬੁਲਾਉਣਾ ਮੈਂ ਮਾਂ ਕਹਿ ਕੇ ਬੁਲਾਉਣਾ ਮਾਂ, ਤੇ ਉਹ ਮੈਨੂੰ ਵਧੀਆ ਲੱਗਦਾ।
0: ਅੱਛਾ ਹਾਂ, ਆਪਾਂ ਤੁਹਾਡੀ ਗੱਲ ਵਧੀਆ, ਤੁਹਾਡੀ ਗੱਲ ਚੋਂ ਇੱਕ ਟੋਪਿਕ ਨਿਕਲ ਆਇਆ ਕਿ ਸਾਰਿਆਂ ਨੂੰ ਪੁੱਛਦੇ ਆ ਕਿ ਆਪਣੇ ਤੁਸੀਂ ਮੰਮੀ ਡੈਡੀ ਨੂੰ, ਆਪਣੇ ਬੇਬੇ ਬਾਪੂ ਨੂੰ, ਆਪਣੇ ਮਾਤਾ ਬੇਬੇ ਨੂੰ ਆਪਾਂ ਤੁਸੀਂ ਪ੍ਰੋਨਾਊਂਸ ਕਿਵੇਂ ਕਰਦੇ ਹੋ ਘਰਾਂ ਦੇ ਵਿੱਚ? ਹੁਣ ਕਈ ਮਾਤਾ ਕਹਿੰਦੇ ਹੋਣੇ ਆ, ਕਈ ਬੇਬੇ ਕਹਿੰਦੇ ਹੋਣੇ ਆ, ਹਨਾ? ਅਸੀਂ ਜਿਵੇਂ ਹੁਣ ਮਾਤਾ ਕਹਿੰਦੇ,
1: ਮੰਮੀ ਕਹਿੰਦੇ,
0: ਹਾਂ ਜਿਵੇਂ ਮੰਮੀ
3: ਦਾਦੀ ਨੂੰ,
1: ਮੋਮ
3: ਦਾਦਾ ਦਾਦੀ ਨੂੰ ਤਾਂ ਬੇਬੇ ਬਾਪੂ ਹੀ ਕਿਹਾ ਜੀ, ਤੇ ਮੈਂ ਹੁਣ ਇੱਥੇ ਮੇਰਾ ਭਤੀਜਾ ਹੈਗਾ ਸਾਲ ਕੁ ਦਾ, 1.5 ਸਾਲ
0: ਜੀ,
3: ਹੁਣ ਮਤਲਬ ਉਹ ਇੱਦਾਂ ਦਾ, ਮੈਂ ਉਹਨੂੰ ਵੀ ਚਾਹੁੰਦਾ ਉਹ ਮੈਨੂੰ ਤਾਇਆ ਹੀ ਕਵੇ, ਮੈਂ ਘਰੇ ਵੀ ਏਦਾਂ ਹੀ ਆ ਵੀ ਜਦੋਂ ਵੀ ਮੈਂ ਬੁਲਾਉਣਾ ਵੀ ਤੇਰਾ ਤਾਇਆ, ਜਾਂ ਘਰ ਦੇ ਕਹਿੰਦੇ ਹੁਣ ਮੇਰੇ ਮਾਸੀ ਜਾਦੇ ਹੀ ਆਏ ਹੋਏ ਆ, ਉਹ ਵੀ ਇਹੀ ਕਹਿੰਦੇ ਤੇਰਾ ਤਾਇਆ ਆ ਗਿਆ, ਤੇਰੇ ਤਾਏ ਨਾਲ ਜਾ ਵੜਾ, ਹਨਾ ਏਦਾਂ ਉਹ ਕਹਿੰਦੇ ਸੀਗੇ ਮਤਲਬ ਵੀ ਤੂੰ ਵੱਡਾ ਪਾਪਾ ਜਾਂ ਕੁਛ ਏਦਾਂ ਦਾ, ਵੱਡਾ ਡੈਡੀ ਏਦਾਂ ਦਾ, ਤੂੰ ਘਵਾਲਾ। ਮੈਂ ਕਿਹਾ ਨਹੀਂ ਵੀ, ਮੈਂ ਕਹਿੰਦਾ ਪਹਿਲੀ ਗੱਲ ਤਾਂ ਵੀ ਇੱਥੇ ਜਨਰੇਸ਼ਨ ਏਦਾਂ ਨਾ, ਉਹ ਹੋ ਸਕਦਾ ਮੈਨੂੰ ਲੱਗਦਾ ਵੀ ਜਦੋਂ 5-7 ਸਾਲ ਬਾਅਦ ਉਹ ਨਾ ਹੀ ਲਿਆ ਕਰਾਂ ਸਿੱਧੇ, ਮੈਨੂੰ ਉਹ ਤਾਂ ਵੀ ਨਾ ਕਵੇ ਸਿੱਧਾ ਲਾਪਰੀ ਕਹਿ ਕੇ ਬੁਲਾਵੇ,
1: ਹਨਾ ਚਾਚੂ ਹੋ ਗਿਆ,
3: ਉਹ ਰਿਸ਼ਤੇ ਵੀਰੇ ਖਤਮ ਹੋਏ, ਉਹਨਾਂ ਨੂੰ ਚੱਲ ਇਹ ਤਾਂ ਪਤਾ ਲੱਗੇ ਵੀ ਚਾਚਾ ਕੀ ਹੁੰਦਾ, ਹਨਾ ਤਾਇਆ ਕੌਣ ਆ, ਤੇ ਕਿਉਂਕਿ ਅੰਕਲ ਤਾਂ ਸਾਰੇ ਮਾਮੇ ਨੂੰ ਵੀ, ਫੁੱਫੜ ਮਾਸੀ ਉਹ ਸਾਰਿਆਂ ਨੂੰ ਉਹੀ ਚੱਲਦਾ ਅੰਕਲ ਆਂਟੀ, ਤੇ ਉਹਨਾਂ ਨੂੰ ਥੋੜਾ ਰਿਸ਼ਤੇ ਜਵਾਕਾਂ ਨੂੰ ਪਤਾ ਹੋਣੇ ਚਾਹੀਦੇ ਵੀ ਤਾਇਆ ਕੌਣ ਸੀ।
0: ਬਹੁਤ ਸ਼ੁਕਰੀਆ ਵੀਰੇ,
3: ਜੇ ਹੁਣ
0: ਬਿਲਕੁਲ
3: ਪੰਜਾਬ ਜਾਵਾਂਗੇ ਤਾਂ ਉੱਥੇ ਉਹ ਬੁਲਾਊਗਾ ਤਾਇਆ ਕਹਿ ਕੇ, ਤਾਂ ਵਧੀਆ ਲੱਗੂ ਉਹਨਾਂ ਨੂੰ, ਵਧੀਆ ਲੱਗੂ ਹਨਾ ਪੰਜਾਬ ਵੀ
0: ਜੀ, ਬਿਲਕੁਲ
3: ਇਹਨਾਂ ਨੇ ਇਹ ਇੱਜ਼ਤ ਰੱਖੀ ਹੈ ਨਾਲ।
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ। ਸੋ 905-673-3333 ਬਹੁਤ ਸਾਰੀਆਂ ਕਾਲਜ, ਇੱਕ ਤਾਂ ਤੁਸੀਂ ਕਾਲ ਕੱਟ ਬਹੁਤ ਜਾਂਦੇ ਹੋ ਜਲਦੀ, ਇੰਨੀ ਛੇਤੀ ਤੁਸੀਂ ਤਾਂ, ਇੰਨੀ ਛੇਤੀ ਤਾਂ ਅੱਜ ਕੱਲ੍ਹ ਸਹੇਲੀਆਂ ਵੀ ਨਹੀਂ ਛੱਡ ਦਿੰਦੀਆਂ ਛੇ ਛੇਤੀ,
1: ਮਾਡਲ ਜੀ ਨੂੰ ਛੱਡ ਕੇ ਗਈ ਉਹਨੂੰ ਪਤਾ,
0: ਸਾਡੇ ਸਰੋਤੇ ਆਉਂਦੇ ਆ ਪੂਰੀਆਂ ਫੁੱਲ ਲਾਈਨਸ, ਬਾਅਦ 'ਚ ਕੰਮ ਘੁੰਮ ਆ ਜਾਂਦਾ, ਚਾਹ ਚੂ ਲੈਣ ਲੱਗ ਜਾਂਦੇ ਹੋਣੇ,
1: ਉਹੀ ਕੌਫੀ ਕੂਫੀ।
0: ਪ੍ਰਹਾਰ ਸਾਹਿਬ ਤੁਸੀਂ ਨਹੀਂ ਗਏ ਵੇਲੋ, ਤੁਸੀਂ ਮਰਦਾਂ ਵਾਂਗੂ ਮੈਦਾਨ 'ਚ ਡਟੇ ਰਹੇ ਹੋ। ਹਾਂ, ਕਹਿੰਦੇ ਘੋੜਾ ਤੇ ਜਿਹੜਾ ਮਰਦੇ ਉਹ ਮੈਦਾਨ ਨਹੀਂ ਛੱਡਦਾ।
3: ਪਾਟ ਦੇ ਵਿੱਚ ਚਾਈਨਾ ਦੀ ਲੜਾਈ ਹੋਈ ਸੀਗੀ, ਤੇ ਉਹਨਾਂ ਦਿਨਾਂ ਦੇ ਵਿੱਚ ਗਾਣਾ ਬੜਾ ਮਸ਼ਹੂਰ ਹੁੰਦਾ ਸੀਗਾ, ਉਹ ਤੁਹਾਨੂੰ ਮਾੜਾ ਜਿਹਾ ਮੈਂ ਉਹਦੇ ਬੋਲ ਸੁਣਾਉਣਾ, ਕਹਿੰਦੇ ਇੱਥੋਂ ਲਾਈ ਇੱਥੋਂ ਲਾਈ ਨਿੰਮ ਦਾ ਘੋਟਣਾ, ਚੜੇ ਚੀਨੀਆਂ ਦੀ ਪਿੜ ਤੇ ਟੋਕਣਾ। ਹੈਲੋ
0: ਜੀ, ਜੀ ਬਿਲਕੁਲ ਜੀ,
4: ਤੇ ਹੁਣ ਮੈਨੂੰ ਦੱਸੋ ਵੀ ਤੁਹਾਡੇ ਲਈ ਖੂੜੇ ਕਿੰਨੇ ਭੇਜਾਂ ਮੈਂ ਗੁੰਮਨਾਮ ਦੇ ਪੈਸੇ ਠੋਕਣ ਲਈ।
0: ਇਹਨੂੰ ਤਾਂ ਇੱਕ ਹੀ ਬਹੁਤ ਆਤਾ ਦਾ ਭਲਵਾਨ ਸਾਹਿਬ, ਇਹਨੇ ਇੱਕੋ ਨਹੀਂ ਚੱਲਣਾ,
1: ਮੈਂ ਪਹਿਲਾਂ ਹੀ ਮਾੜਾ ਜੀ।
4: ਤੇ ਉਹ ਤੁਸੀਂ ਦੇਸੀ ਦੇਸੀ ਕੱਪੜਿਆਂ ਦੀ ਗੱਲ ਕਰਦੇ ਸੀਗੇ ਪੰਜਾਬੀ ਪਹਿਰਾਵੇ, ਤਾਂ ਇਸ ਕਰਕੇ ਮੈਂ ਗੱਲ ਕੀਤੀ ਆ ਵੀ ਮੇਰੇ ਕੋਲ ਤਿੰਨ ਪਏ ਖੂੜੇ, ਹੁਣ ਮੈਨੂੰ ਇਹ ਨੀ ਪਤਾ ਤੁਹਾਨੂੰ ਕਿਹੜਾ ਚੰਗਾ ਲੱਗਦਾ ਕਿਹੜਾ ਨਹੀਂ ਲੱਗਦਾ।
0: ਤੁਸੀਂ ਐਂ ਕਰੋ, ਪਹਿਲਾਂ ਤਾਂ ਸੰਡੇ ਨੂੰ ਤੁਸੀਂ ਕੀ ਕਰ ਰਹੇ ਹੋ, ਆ ਰਹੇ ਹੋ ਐਵੇਂ ਵਰਕ ਤੇ?
4: ਮੁਸ਼ਕਿਲ ਆ ਜੀ, ਦੂਰ ਬਹੁਤ ਪੈਂਦਾ ਜੀ, ਮਾਰਕਮ ਤੋਂ ਆਉਣਾ ਐਡੀ ਦੂਰ ਮੁਸ਼ਕਿਲ ਪੈ ਜਾਂਦਾ।
0: ਮਹਾਰਾਜ ਤੁਹਾਨੂੰ ਤਾਂ ਨੇੜੇ ਪੈਂਦਾ, ਬ੍ਰਹਮਟ ਵਾਲੇ ਨੂੰ ਉਨਾ ਹੀ ਪੈਂਦਾ, ਮਾਰਕਮ ਵਾਲੇ ਨੂੰ ਵੀ ਉਨਾ ਹੀ ਪੈਂਦਾ। ਉੱਥੇ ਤੁਹਾਡੇ ਚਾਦਰੇ ਦੀ ਟੌਰ ਹੋਣੀ ਚਾਹੀਦੀ ਐਮੀ ਵਿਰਕ ਦੇ ਸਾਹਮਣੇ, ਤੇ ਤੁਸੀਂ ਜੇ ਭੰਗੜਾ ਨਾ ਹੋਵੇ ਤੁਹਾਡਾ ਇਹ ਤਾਂ ਗੱਲ ਬਣਨੀ ਨਹੀਂ।
4: ਕੋਈ ਸੱਜਣ ਮਿੱਤਰ ਮੈਨੂੰ ਲੈ ਜਾਊਗਾ ਤਾਂ ਫਿਰ ਜ਼ਰੂਰ ਆ ਜਾਓ।
0: ਤੁਸੀਂ ਆ ਜਾਓ, ਮੇਰੇ ਕੋਲ ਤੁਹਾਡੀ ਟਿਕਟ ਪਈ ਆ, ਤੇ ਆ ਜਾਓ ਫਿਰ ਰਲ ਮਿਲ ਕੇ ਰੌਣਕ
4: ਲਾਉਣਾ। ਨਵੇਂ ਤਾਂ ਜੀ ਇੱਕ ਗੀਤ ਦੀ ਫਰਮਾਇਸ਼ ਕਰਨੀ ਆ
0: ਜੀ।
4: ਗੀਤ ਹੈਗਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਪਰ ਦੱਬਦਾ ਕਿੱਥੋਂ।
0: ਆ ਇੱਥੇ ਰੱਖ, ਫਿਰ ਤੁਹਾਨੂੰ ਲੱਗ ਗਿਆ ਪਤਾ, ਉੜਦੀਆਂ ਖਬਰਾਂ ਮਿਲ ਗਈਆਂ ਤੁਹਾਨੂੰ।
4: ਇਸ ਗਾਣੇ ਦੀ ਫਰਮਾਇਸ਼ ਕਰਨੀ ਹੈ, ਬਹੁਤ ਪਿਆਰਾ ਗੀਤ ਮੈਨੂੰ ਲੱਗਾ ਹੈ।
0: ਆਰ ਨੇਤ ਦਾ ਸੌਂਗ ਆ, ਤੇ ਆਰ ਨੇਤ ਜਲਦੀ ਟੋਰਾਂਟੋ ਆ ਰਿਹਾ।
4: 2019 ਚ ਮੈਂ ਕੈਂਸਰ ਸਿਟੀ ਇੱਕ ਵਿਆਹ ਤੇ ਗਿਆ ਸੀਗਾ, ਉੱਥੇ ਲਵਾਇਆ ਸੀ ਮੈਂ ਜਾ ਕੇ ਜੀ।
0: ਹਾਂ,
4: ਸਾਰੇ ਕਹਿੰਦੇ ਬਾਬਾ ਕਿੱਥੋਂ ਆ ਗਿਆ।
0: ਨਹੀਂ ਤੁਹਾਨੂੰ ਪਤਾ ਖੁਸ਼ ਖਬਰੀ ਦਾ ਕਿ ਆਰ ਨੇਤ ਟੋਰਾਂਟੋ ਆ ਰਿਹਾ ਅਕਤੂਬਰ ਚ ਆਪਣੇ ਕੋਲੇ।
4: ਅੱਛਾ ਜੀ,
0: ਹਾਂ
4: ਉਹਦੇ ਗਾਣੇ ਦੇ ਜੋ ਉਹਦੇ ਸ਼ੋਅ ਜ਼ਰੂਰ ਆਊਂਗਾ ਜੀ।
0: ਹਾਂ, ਉਹ ਤਾਂ ਫਿਰ ਸ਼ੋਅ ਛੱਡਣ ਵਾਲਾ ਹੈ ਹੀ ਨਹੀਂ ਆ।
4: ਹਾਂਜੀ
0: ਹਾਂਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
4: ਸਤਿ
0: ਸ਼੍ਰੀ ਅਕਾਲ ਜੀ, 905-673-33-7 ਦੱਬਦਾ ਕਿੱਥੇ ਵੀ ਸੁਣਾਂਗੇ, ਪਰ ਉਸ ਤੋਂ ਪਹਿਲਾਂ ਦੋ ਕੁ ਮੈਸੇਜ ਲੈ ਲਈਏ ਫਿਰ ਜਾਵਾਂਗੇ ਆਪਾਂ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਤੇ ਜੱਟ ਵਾਕਿਆ ਨਹੀਂ ਦੱਬਦਾ।
5: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
0: ਜਫਰ ਮਲਕ ਜੀ ਸਾਡੇ ਨਾਲ ਜੁੜ ਚੁੱਕੇ ਨੇ, ਤੇ ਜਫਰ ਮਲਕ ਜੀ ਕਹਿੰਦੇ ਆ ਕਿ ਤੁਹਾਡੇ ਵਾਲ ਝੜ ਰਹੇ ਆ, ਤੁਹਾਡੇ ਵਾਲਾਂ ਦੇ ਵਿੱਚ ਕੋਈ ਕੀੜਾ ਲੱਗ ਗਿਆ ਆ, ਤੁਸੀਂ ਗੰਜੇ ਹੋਣ ਦੀ ਕਗਾਰ ਤੇ ਪਹੁੰਚ ਗਏ ਹੋ, ਵਾਲਾਂ ਦੇ ਲਈ ਕੋਈ ਵਧੀਆ ਦਵਾਈ, ਵਧੀਆ ਟੋਨਿਕ ਨਹੀਂ ਮਿਲ ਰਿਹਾ, ਤੇ ਪੂਰੀ ਦੁਨੀਆ ਦੇ ਵਿੱਚ ਇੱਧਰ ਉੱਧਰ ਦਵਾਈਆਂ ਲੱਭਦੇ ਹੋ, ਵਾਲਾਂ ਦੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਣ ਦੇ ਨਾਲੋਂ ਬਿਹਤਰ ਆ ਕਿ ਤੁਸੀਂ ਇੱਕ ਵਾਰ ਫਰੈਸ਼ ਹੇਅਰ ਟੋਨਿਕ ਜ਼ਰੂਰ ਇਸਤੇਮਾਲ ਕਰਕੇ ਵੇਖੋ, ਤੁਹਾਡੇ ਸਾਰੀਆਂ ਬਿਮਾਰੀਆਂ ਦਾ ਇੱਕੋ ਹੱਲ ਫਰੈਸ਼ ਹੇਅਰ ਟੋਨਿਕ। ਅਤੇ ਜਫਰ ਮਲਿਕ ਜੀ 21 ਸਾਲ ਦੇ ਤਜ਼ਰਬੇ ਤੋਂ ਬਾਅਦ ਇਹ ਟੋਨਿਕ ਬਣਾਇਆ ਆ, ਅਤੇ ਕਿਵੇਂ ਨਾ ਕੰਮ ਕਰੂਗਾ। ਜਦੋਂ ਅਸੀਂ ਐਡ ਕਰਦੇ ਹਾਂ ਤਾਂ ਸਾਨੂੰ ਪਰਿਵਾਰ ਉਹਨੇ ਰਿਕਾਲ ਕਰਕੇ ਦੱਸਦੇ, ਉਹਨਾਂ ਨੂੰ ਲੋੜ ਨਹੀਂ ਹੁੰਦੀ, ਫਿਰ ਵੀ ਕਾਲ ਕਰਕੇ ਦੱਸਦੇ ਆ ਕਿ ਭਾਈ ਨਹੀਂ ਅੰਕਲ ਜੀ ਦਾ ਜਿੰਨਾ ਵਧੀਆ ਸੁਭਾਅ ਓਨਾ ਹੀ ਵਧੀਆ ਇਹਨਾਂ ਦਾ ਟੋਨਿਕ ਆ। ਅਤੇ ਅਸੀਂ ਕਈ ਚਿਰਾਂ ਤੋਂ ਭੈਣਾਂ ਆਮ ਕਾਲ ਕਰਦੀਆਂ, ਇੱਕ ਸਾਡੀ ਭੈਣ ਬਿਊਟੀ, ਨਹੀਂ ਤਾਂ ਬਿਊਟੀ ਪਾਰਲਰ ਵਾਲੀਆਂ ਭੈਣਾਂ ਹੁੰਦੀਆਂ ਨਾ ਜਿਹੜੀਆਂ ਬਿਊਟੀਸ਼ੀਅਨ ਹੁੰਦੀਆਂ, ਉਹ ਬੜੀਆਂ ਹੀ ਜ਼ਿਆਦੀਆਂ ਸਟ੍ਰਿਕਟ ਹੁੰਦੀਆਂ, ਉਹਨਾਂ ਨੇ ਰੋਜ਼ ਨਵੀਆਂ ਨਵੀਆਂ ਚੀਜ਼ਾਂ ਇਸਤੇਮਾਲ ਕਰਨੀਆਂ, ਅਤੇ ਫਿਰ ਜਿਹੜੀ ਨਵੀਂ ਚੀਜ਼ ਨੂੰ ਸੁੱਟਣੀ, ਫਿਰ ਨਵੀਂ ਚੀਜ਼, ਕਿਉਂਕਿ ਉਹਨਾਂ ਨੇ ਅੱਗੇ ਆਪਣੇ ਕਸਟਮਰ ਨੂੰ ਚੀਜ਼ਾਂ ਦੇਣੀਆਂ ਹੁੰਦੀਆਂ। ਸੋ ਸਾਨੂੰ ਇੱਕ ਬਿਊਟੀਸ਼ੀਅਨ ਭੈਣ ਦੀ ਕਾਲ ਆਈ, ਉਹ ਕਹਿੰਦੀ ਕਿ ਬਈ ਇਹ ਜਾਦੂ ਆ, ਇਹ ਤੇਲ ਨਹੀਂ। ਅਤੇ ਉਸ ਤੋਂ ਵੱਡੀ ਗੱਲ ਕਹਿੰਦੇ ਅੰਕਲ ਜੀ ਦਾ ਨੇਚਰ, ਤੇ ਜਫਰ ਮਲਕ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮਲਕ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
6: ਜੀ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਜੀ ਆਇਆਂ ਨੂੰ ਕਹੋ, ਤੁਸੀਂ ਅੱਡੇ ਚੰਗੇ ਹੋ, ਤੁਸੀਂ ਅੱਡੇ ਚੰਗੇ ਹੋ, ਅੱਡੇ ਚੰਗੇ ਹੋ। ਮੈਂ ਤੁਹਾਨੂੰ ਕੀ ਦੱਸਾਂ, ਤੁਹਾਡੀ ਇਤਨੀ ਤਾਰੀਫ ਕਰਦੀਆਂ ਨੇ ਬੀਬੀਆਂ ਕਿ ਮੈਂ ਕਹਿੰਦਾ, ਮੈਂ ਉਹਨਾਂ ਨੂੰ ਸਲੂਟ ਕਰਦਾ ਸਭ ਨੂੰ। ਉੱਤੋਂ ਉਹ ਹੱਸਦੀਆਂ ਜਾਂਦੀਆਂ ਨੇ ਤੇ ਕਹੀ ਜਾਂਦੀਆਂ ਨੇ ਇੱਕ ਗੱਲ ਕਿ ਜਿਸ ਤਰ੍ਹਾਂ ਤੁਸੀਂ ਅਨਾਊਂਸ ਕੀਤਾ 2+1 ਦੀ ਸਕੀਮ ਦਿੱਤੀ ਏ, ਹੁਣ ਉਹਨੂੰ ਵਾਪਸ ਨਾ ਲਓ, ਅਸੀਂ ਸੀਨੀਅਰ ਲੋਕ ਹੈਗੇ ਹਾਂ, 2 ਬੋਤਲਾਂ ਨਾਲ ਇੱਕ ਬੋਤਲ ਫ੍ਰੀ ਦਿਓ ਸਾਨੂੰ। ਮੈਂ ਕਿਹਾ ਬੀਬੀ ਮੈਂ ਅੱਜ ਫੇਰ ਅਨਾਊਂਸ ਕਰਾਂਗਾ
0: ਕਿਆ ਬਾਤ
6: ਹੈ ਅਸੀਂ ਤੁਹਾਨੂੰ ਦੋ ਜਾਂ ਉਹ 15 ਤਾਰੀਖ ਨੂੰ ਬੰਦ ਹੋਈ ਸੀ ਨਾ ਉਹਦੇ ਬਾਅਦ ਬੜੇ ਫੋਨ ਆਏ ਕਿ ਜੀ ਸਾਡੇ ਨਾਲ ਤੁਸੀਂ ਇੰਜ ਨਾ ਕਰੋ
0: ਜੀ ਧੱਕਾ ਨਾ ਕਰੋ
6: ਨਹੀਂ ਜਾਣਾ ਤੇ 2 ਜਮਾ 1 ਸਾਨੂੰ ਦਿਓ ਮੈਂ ਉਹਨਾਂ ਨੂੰ ਆਨਰ ਕਰਦਾ ਤੁਹਾਡੇ ਪ੍ਰੋਗਰਾਮ ਦੇ ਥਰੂ ਇਹਨੂੰ ਅਸੀਂ ਜਾਰੀ ਰੱਖਾਂਗੇ ਸਭ ਬੀਬੀਆਂ ਭੈਣਾਂ ਵੱਡੇ ਬਜ਼ੁਰਗ ਸਾਡੇ ਜਿਹੜੇ ਸੀਨੀਅਰ ਲੋਕ ਨੇ ਉਹ ਜਦੋਂ ਹੁਕਮ ਕਰਨ ਉਹ ਹਮੇਸ਼ਾ ਵਾਸਤੇ ਸਾਡੇ ਕੋਲ 2 ਜਮਾ 1 ਲੈ ਸਕਦੇ
0: ਚਲੋ ਜੀ ਇਹ ਫਿਰ ਤਾਂ ਤੁਸੀਂ ਕਮਾਲ ਕਰਤਾ ਇਸ ਡੀਲ ਨੂੰ 2 ਦੇ ਨਾਲ 1 ਫ੍ਰੀ ਅੱਛਾ ਇਹ ਨਾ ਸਾਡੇ ਮੂੰਹ ਮੇਰੇ ਮੂੰਹ ਗਲਤੀ ਨਿਕਲ ਗਿਆ ਤੇ ਵੇਖੋ ਮਲਕ ਸਾਹਿਬ ਉਹਨਾਂ ਨੇ ਆਨਰ ਕੀਤਾ ਇਹ ਜਿਹੜੀ ਕੀਮਤ ਹੈ ਨਾ ਇਸ ਟੋਨਿਕ ਦੀ ਇਹਦੀ ਬਣਾਉਣ ਤੇ 80% ਟੋਨਿਕ ਦੀ ਕੀਮਤ ਹੈ ਇਹ ਕੋਈ ਆਮ ਇਹ ਤੇਲ ਨਹੀਂ ਹੈ ਇਹ ਤੇਲਾਂ ਦੇ ਵਿੱਚੋਂ ਕੱਢਿਆ ਗਿਆ ਅਰਕਿਆ ਮੈਨੂੰ ਇੱਕ ਪਰਿਵਾਰ ਕਹਿੰਦਾ ਕਿ ਮੈਨੂੰ ਲੱਗਦਾ ਥੋੜ੍ਹਾ ਜਿਹਾ ਮਹਿੰਗਾ ਆ ਉਹ ਮੈਂ ਕਿਹਾ ਭਲਿਆ ਮਾਨਸਾ ਇਹਦੀ ਇਹਦੇ ਬਣਾਉਣ 'ਤੇ ਜਿੰਨੀ ਕੀਮਤ ਮਲਕ ਸਾਹਿਬ ਲੈ ਰਹੇ ਨਾ ਉਨੀ ਦੀ 80-90% ਕੀਮਤ ਦੀ ਬਣਾਉਣ 'ਤੇ ਲੱਗੀ ਕਿਉਂਕਿ ਅਰਕਾਂ ਤੋਂ ਬਣਿਆ ਹੋਇਆ ਇਹ ਕਿਤੇ ਸਰੋਂ ਦੇ ਤੇਲ ਦਾ ਹੀ ਉਹ ਨਹੀਂ ਹੈਗਾ ਸਿਰਫ ਉਹ ਸਰੋਂ ਤੇਲ ਡੱਬੀ 'ਚ ਪਾ ਕੇ ਦੇਤਾ ਅਤੇ ਮਲਕ ਸਾਹਿਬ ਤੁਸੀਂ ਇਹ ਦੱਸੋ ਮਲਕ ਸਾਹਿਬ ਤੁਸੀਂ ਇਹ ਦੱਸੋ
6: ਪਹਿਲਾਂ ਕਹੋ ਜੀ ਇਹ ਤੁਹਾਡਾ ਇਲਾਜ ਹੈਗਾ ਵਾਲਾਂ ਨੂੰ ਚੜਨ ਤੋਂ ਰੋਕਦਾ ਐਲੋਪੇਸ਼ੀਆ ਹੋ ਜਾਵੇ ਤੁਹਾਡੇ ਸੋਰਾਇਸਿਸ ਹੋ ਜਾਵੇ ਅੰਦਰ ਤੁਹਾਡੇ ਐਗਜ਼ੀਮਾ ਹੋ ਜਾਵੇ ਸਿਰ ਦੇ ਉੱਤੇ ਲੜਨਾ ਕਰੇ ਕੋਈ ਐਸੀ ਚੀਜ਼ ਤੁਹਾਡੇ ਨਾਲ ਪ੍ਰੋਬਲਮ ਹੋ ਜਾਏ ਜਿਵੇਂ ਖਰੇਪੜ ਉਤਰਦੇ ਨੇ ਲੋਕਾਂ ਦੇ ਸਿਰ ਦੇ ਵਿੱਚੋਂ ਉਹਨਾਂ ਦੇ ਚਟਾਕ ਪੈ ਜਾਂਦੇ ਨੇ ਵਿੱਚ ਮਾਂਗ ਦੇ ਵਿੱਚ ਐਡੇ ਐਡੇ ਗੋਲ ਉਹਨਾਂ ਦੀ ਸਕਿਨ ਨਜ਼ਰ ਆਉਂਦੀ ਹੈ ਸੁਰਖ ਹੋਈ ਹੁੰਦੀ ਹੈ ਇਹਨਾਂ ਸਭ ਦਾ ਇਲਾਜ ਤੁਹਾਨੂੰ ਸਾਡੇ ਫਰੈਸ਼ ਇਲੈਕਟ੍ਰੋਨਿਕ ਵਿੱਚ ਮਿਲੇਗਾ ਇਹ ਵਾਲਾਂ ਨੂੰ ਚੜਨ ਤੋਂ ਰੋਕਦਾ ਵਾਪਸ ਉਗਾਉਂਦਾ ਹੈ ਤੁਹਾਡੇ ਕੋਲੋਂ ਗਲਤੀ ਨਹੀਂ ਹੋਈ ਜਿਹੜੀ 2 ਜਮਾਈਕ ਹੋਈ ਹੈ ਮੇਰੇ ਹੱਕ ਚ ਬਿਹਤਰ ਹੋਇਆ ਉਹਦੀ ਵਜ੍ਹਾ ਕਿ ਭਾਬੀ ਨੇ ਮੰਗਿਆ ਤੇ ਫਿਰ ਉਹਦੀ ਨੰਦ ਨੇ ਵੀ ਕਿਹਾ 2 ਜਮਾਈਕ ਤਾਂ ਮੈਨੂੰ ਵੀ ਮੰਗਾ ਦੇ
0: ਕਿਆ ਬਾਤ ਇਹਦਾ ਪੌਣਾ ਆਪਣਾ ਦੋਨਾਂ ਨੂੰ ਲੱਗ ਜਾਣਾ ਮਲਕ ਸਾਹਿਬ ਬਿਲਕੁਲ ਜੀ ਤੁਸੀਂ ਜਾਫਰ ਮਲਕ ਹੋਣਾ ਨੂੰ ਕਾਲ ਕਰਨੀ ਆ ਤੇ 2 ਜਮਾ 2 ਬਾਏ ਕਰਨੀਆਂ ਤੇ 1 ਬਿਲਕੁਲ ਫ੍ਰੀ ਆ ਫ੍ਰੀ ਵਾਲੀ ਭਲਾ ਮੈਨੂੰ ਤੇ ਮੈਂ ਰੋਜ਼ ਹਰ ਇੱਦਾਂ ਹੀ ਕਹਿ ਦਿੰਦਾ ਫ੍ਰੀ ਵਾਲੀ ਮੈਨੂੰ ਦਿੰਦਾ ਕੋਈ ਹੈ ਨਹੀਂ ਚਲੋ 647-542-5591 647-542-5591 ਮੈਨੂੰ ਮੈਸੇਜ ਵੀ ਆ ਗਿਆ ਕਹਿੰਦੇ ਸੰਤ ਸਾਹਿਬ ਬੋਲੀ ਜਾ ਰਹੇ ਹੋ ਨੰਬਰ ਵੀ ਦਿਓ ਅੱਛਾ ਬੋਲਾਂਗੇ ਤਾਂ ਤੁਹਾਨੂੰ ਮਜ਼ਾ ਆਉਣਾ ਨਾ ਤੇ ਦੱਸਣਾ ਵੀ ਹੈ ਨਾ
6: ਉਹਨਾਂ ਨੂੰ ਵਿਚਾਰੀ ਬੜੀ ਬੇਚੈਨੀ ਹੋ ਜਾਂਦੀ ਉਹ ਫੌਰਨ ਮੈਨੂੰ ਘਰ ਫੋਨ ਕਰਦੀਆਂ ਨੇ ਜੀ ਮੈਂ ਠੀਕ ਹੋਈ ਆ ਮੈਂ ਫਲਾਣੇ ਨੂੰ ਦੱਸਿਆ ਤੁਸੀਂ ਇਹਨੂੰ ਹੁਣ ਜਾਰੀ ਰੱਖੋ ਸਾਨੂੰ ਤੁਹਾਡਾ ਨੰਬਰ ਭੁੱਲ ਜਾਂਦਾ
0: ਕਿਉਂਕਿ ਬਹੁਤ ਸਾਰੇ ਬਜ਼ੁਰਗਾਂ ਤੋਂ ਲਿਖਿਆ ਨਹੀਂ ਜਾਂਦਾ ਨੰਬਰ ਸੋ ਮੈਂ ਹੌਲੀ ਦੇਣੇ ਨੰਬਰ ਬੋਲਦਾ 647-542-5119 647-521-5159 ਸਾਰੀਆਂ ਵਾਲਾਂ ਦੀਆਂ ਬਿਮਾਰੀਆਂ ਦਾ ਇੱਕੋ ਹੱਲ ਜਫਰ ਮਲਕ ਹੋਣਾ ਦਾ ਫਰੈਸ਼ ਹੇਅਰ ਟੋਨਿਕ ਵਾਲਾਂ ਨੂੰ ਮਜ਼ਬੂਤ ਕਰੇਗਾ ਝੜਨੋਂ ਰੋਕੂਗਾ ਬਸ ਨਾ ਇਹ ਵੇਖੋ ਇੱਕ ਹੈ ਵੀ ਔਰਗੈਨਿਕ 100% ਮੇਡ ਇਨ ਕੈਨੇਡਾ ਇਹ ਕੋਈ ਮੇਡ ਇਨ ਚਾਈਨਾ ਨਹੀਂ ਆ 100% ਔਰਗੈਨਿਕ ਕੋਈ ਇਹਦਾ ਸਾਈਡ ਇਫੈਕਟ ਨਹੀਂ ਆ ਤੁਸੀਂ ਕੋਈ ਵਾਲਾਂ ਬਾਰੇ ਤੁਹਾਨੂੰ ਪ੍ਰੋਬਲਮ ਆ ਵਾਲਾਂ 'ਚ ਕੋਈ ਤੁਹਾਨੂੰ ਐਸਾ ਲੱਗਦਾ ਕਿ ਡਾਕਟਰ ਨੂੰ ਕੰਸਲਟ ਕਰਾਉਣਾ ਇੱਕ ਵਾਰੀ ਤੁਸੀਂ ਜਾਫਰ ਮਲਕ ਹੋਣਾ ਨੂੰ ਕੰਸਲਟ ਕਰਾਓ ਕਿਉਂਕਿ 21 ਸਾਲਾਂ ਦਾ ਤਜਰਬਾ ਨਾ 5-7 ਡਾਕਟਰ ਬਣ ਜਾਂਦੇ 21 ਸਾਲਾਂ 'ਚ 5 ਵਾਰੀ ਡਾਕਟਰ ਪੜ੍ਹੀ ਜਾਂਦੇ
6: ਦੱਸੋ
0: ਹਾਂ
6: ਕਿ ਕੈਨੇਡਾ ਔਰ USA 'ਚ ਅਸੀਂ ਫ੍ਰੀ ਸ਼ਿਪਿੰਗ ਦੇ ਰਹੇ ਜੇ
0: ਕਿੱਥੇ ਰੱਖ ਸ਼ਿਪਿੰਗ ਬਿਲਕੁਲ ਫ੍ਰੀ ਆ ਕੈਨੇਡਾ ਦੇ ਕਿਸੇ ਵੀ ਹਿੱਸੇ 'ਚ ਬੈਠੇ ਹੋ ਅਮੈਰੀਕਾ 'ਚ ਤੁਹਾਡੇ ਰਿਸ਼ਤੇਦਾਰ ਬੈਠੇ ਆ ਤੁਹਾਡੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਤੁਸੀਂ ਗਿਫਟ ਵੀ ਕਰ ਸਕਦੇ ਹੋ ਬਿਲਕੁਲ ਫ੍ਰੀ ਸ਼ਿਪਿੰਗ ਬਸ ਕਾਲ ਕਰ ਲਓ 647-521-5159 ਮਲਕ ਸਾਹਿਬ ਹੋਰ ਕੁਛ ਐਡ ਕਰਨਾ ਚਾਹੁੰਦੇ
6: ਭਾਜੀ ਬਸ ਸਭ ਸ਼ੁਕਰੀਆ ਅਦਾ ਕਰੋ ਮੈਂ ਉਹਨਾਂ ਬੀਬੀਆਂ ਭੈਣਾਂ ਦਾ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਸਾਨੂੰ ਯਾਦ ਰੱਖਿਆ
0: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਅਤੇ ਚਲੀਏ ਆਪਾਂ ਕਾਲਸ ਦੇ ਵੱਲ ਉਸ ਤੋਂ ਪਹਿਲਾਂ 2 ਕੁ ਮੈਸੇਜ ਲੈ ਲਈਏ ਸੋ 905-673-3337 905-673-3337 ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ
7: ਸੰਜੂ ਸਾਹਿਬ ਮੈਂ ਨਾ ਕਈ ਸਾਲ ਪਹਿਲਾਂ ਮਸ਼ਰੂਮ ਫਾਰਮ ਦੇ ਕੰਮ ਕਰ ਰਿਹਾ ਸੀ ਉਹ ਮਾਲਕ ਸੀਗੇ ਜਿਹੜੇ ਉਹ ਇਟਾਲੀਅਨ ਸੀਗੇ
0: ਜੀ
7: ਤੁਹਾਡੇ ਵਾਸਤੇ ਜਾਣਕਾਰੀ ਦਾ ਇਟਾਲੀਅਨ ਨਾ ਬੇਬੇ ਕਹਿੰਦੇ ਨਾ ਬਾਪੂ ਨੂੰ ਕਹਿੰਦੇ ਤੂੰ ਨਾ ਲੈ ਕੇ ਆਵਾਜ਼ ਮਾਰਦੇ ਉਹ ਕਹਿੰਦੇ ਹੇ ਪਾਲ ਜਾਨ
0: ਅੱਛਾ ਉਹ ਮਮ ਡੈਡ ਨਹੀਂ ਕਹਿੰਦੇ
7: ਨਹੀਂ ਨਹੀਂ ਮਾਂ ਉਹ ਪਿਓ ਨੂੰ ਨਾ ਲੈ ਕੇ ਆਵਾਜ਼ ਮਾਰ ਕੇ ਪਰ ਨੂੰ ਅਜੀਬ ਜਿਹਾ ਲੱਗਿਆ ਕਿ ਵਗੀਆ ਹੈ ਇਹਦਾ ਡੈਡੀ ਆ ਮੀਜ਼ ਉਹਨੂੰ।
0: ਅੱਛਾ ਸਿੱਧੂ ਸਾਹਿਬ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਸਮੇਂ ਦੇ ਵਿੱਚ ਆਪਣੇ ਮਾਮਾ ਪਾਪਾ ਨੂੰ ਕੀ ਕਹਿ ਕੇ ਸੰਬੋਧਨ ਕਰਦੇ ਸੀ?
7: ਅਸੀਂ ਤਾਂ ਜੀ ਜਿਹੜਾ ਬਾਪੂ ਬੇਬੇ ਆਖਣ ਦਾ ਸਵਾਦ ਵੱਖਰੀ ਗੱਲ ਬਾਪੂ ਕਹਿੰਦੇ
0: ਸੁਣ ਲਾ ਮੁੰਡਿਆ।
7: ਅਸੀਂ ਨਾ ਅੱਠ ਨੌ ਨਿਆਣੇ ਸੀਗੇ, ਤਿੰਨ ਚਾਰ ਭਰਾ ਸੀ ਬਾਪੂ ਹੋਰੀ
0: ਤੇ
7: ਉਹ ਸਾਰੇ ਨਿਆਣੇ ਅਸੀਂ ਬਦਲ ਵੱਡੇ ਸੀਗੇ ਸਾਰੇ, ਅੱਜ ਤੱਕ ਵੀ ਵਿਆਹੇ ਵੀ ਗਏ ਜੋ ਅੱਖਾਂ ਜਾਣੇ ਹੋ ਗਏ ਬਾਪੂ ਹੀ ਕਹਿੰਦੇ ਆ।
8: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
9: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
8: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈ ਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: Josh Meathcon at 647-539-4499.
1: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6640। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਸ।
4: 905-673-3337 ਨਾ ਵੇਲ ਕੰਫਰਟ। ਸੰਧੂ ਸਾਹਿਬ ਉਹਨਾਂ ਦੀ ਐਡ ਚੱਲ ਗਈ। ਮੈਂ ਸੰਧੂ ਸਾਹਿਬ, ਜੇ ਸਾਨੂੰ ਸੁਣ ਰਹੇ ਆ ਤਾਂ ਤੁਸੀਂ ਜਰੂਰ ਆਓ
1: ਜਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6640। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ
5: ਡ੍ਰੀਮ ਕੀ ਤੁਸੀਂ ਰੋਜ਼ਾਨਾ ਦੀ
4: ਉਹ ਮਾਫ ਕਰਨਾ ਡ੍ਰੀਮ ਹੋਮ ਅਪਲਾਈਂਸਸ, ਡ੍ਰੀਮ ਹੋਮ ਅਪਲਾਈਂਸਸ 905-805-3000, 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਸੰਧੂ ਸਾਹਿਬ ਆ ਗਏ। ਲੋ ਯਾਰ ਕਮਾਲ ਆ, ਵੇਖੋ ਸੰਧੂ ਸਾਹਿਬ 100 ਸਾਲ ਜਿਉਣਗੇ। ਨਾਲ ਦੀ ਨਾਲ ਸਾਡੇ ਨਾਲ ਖਲੀਲ ਜੀ ਵੀ ਜੁੜੇ ਹੋਏ ਨੇ। ਅੱਜ ਖਲੀਲ ਜੀ ਅਤੇ ਸੰਧੂ ਸਾਹਿਬ ਦੋਨੋਂ ਸ਼ਾਇਰ ਬਿਰਤੀ ਦੇ ਇਨਸਾਨ ਨੇ, ਦੋਨਾਂ ਨੂੰ ਇਕੱਠਿਆਂ ਨੂੰ ਹੀ ਜੀ ਆਇਆਂ ਨੂੰ ਕਹਿੰਦੇ ਆ। ਸੰਧੂ ਸਾਹਿਬ ਤੁਹਾਨੂੰ ਵੀ ਜੀ ਆਇਆਂ ਨੂੰ ਆ, ਖਲੀਲ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਆ। ਜੀ
6: ਬਹੁਤ ਅੱਛੇ ਲੋਕ, ਤੁਸੀਂ ਤੁਹਾਨੂੰ ਸੁਣਨਾ ਬਣਦਾ ਸੰਧੂ।
4: ਕਿਆ ਬਾਤ ਹੈ ਜੀ। ਸੋ ਖਲੀਲ ਜੀ ਵੀ ਸਾਡੇ ਨਾਲ ਪਹੁੰਚੇ ਨੇ।
6: ਗੁਰਨਾਮ ਜੀ ਨੂੰ ਸੁਣਦਾ ਪਿਆ ਸੀ, ਤੁਸੀਂ ਪੁੱਛਿਆ ਦੇਖੋ ਮੈਂ ਸੁਣਦਾ ਪਿਆ ਸੀ, ਗਰੰਟੀ ਹੈ।
4: ਤੁਸੀਂ ਲੁਕ ਲੁਕ ਕੇ ਸੁਣਦੇ ਸੰਤ ਸਾਹਿਬ, ਏਦਾਂ ਨਾ ਕਰਿਆ ਕਰੋ। ਮੂਡ ਚੋਂ ਲੱਗ ਗਿਆ ਪਤਾ, ਆ ਗਈਆਂ ਸਮੇਲਾਂ ਸਾਨੂੰ ਸੰਤ ਸਾਹਿਬ।
6: ਬਹੁਤ ਮਿਹਨਤ ਕਰਦੇ
4: ਹੋ। ਬਹੁਤ ਸ਼ੁਕਰੀਆ ਸਰ, ਥੈਂਕ ਯੂ।
6: ਮੈਂ ਅਪਰੀਸ਼ੀਏਟ ਕਰਦਾ ਤੁਸੀਂ ਇੰਨੀ ਹਾਰਡ ਵਰਕਿੰਗ ਕਰਦੇ ਹੋ। ਸਲੂਟ ਆ, ਪਰਮਾਤਮਾ ਕਰੇ ਤੁਹਾਨੂੰ ਬਹੁਤ ਆਮਦਨੀ ਮਿਲੇ। ਤੁਸੀਂ ਜਿੰਨਾ ਅੱਛਾ ਕਰ ਰਹੇ ਹੋ ਨਾ, ਮੈਂ ਇੰਨਾ ਅੱਛਾ ਮੈਂ ਨਹੀਂ ਕਰ ਸਕਦਾ।
4: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੰਧੂ ਸਾਹਿਬ ਪਹਿਲਾਂ ਮੈਨੂੰ ਇਹ ਦੱਸੋ ਕਿ ਦੇਖੋ ਸ਼ਾਇਰਾਂ ਨਾਲ ਗੱਲ ਵੀ ਕਰਨੀ ਆ, ਪਰ ਮੈਂ ਇਹ ਕਹਿਣਾ ਕਿ ਮੰਨ ਲਓ ਕਿ ਗੁਮਨਾਮ ਦੇ ਘਰ ਦੀ ਇਸ ਟਾਈਮ ਗੁਮਨਾਮ ਹੀਟ ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਹੀਟ ਅਤੇ ਏਅਰ, ਇਹ ਮੈਨੂੰ ਲੱਗਦਾ ਕਿ ਆਪਣੀ ਇੱਥੇ ਸਭ ਤੋਂ ਕਾਮਨ ਵਿਸ਼ਾ ਆ। ਇਹ ਇਹਦੀਆਂ ਜਿਹੜੀ ਗ੍ਰਾਂਟਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਮੈਨੂੰ ਦੱਸੋ ਮਾੜਾ ਜਿਹਾ।
6: ਦੇਖੋ ਆਪਣੇ ਇੱਥੇ ਕੈਨੇਡਾ ਦੇ ਵਿੱਚ ਆਪਾਂ ਜਿਹੜਾ ਵੈਦਰ ਹੈ ਉੱਥੇ ਹੀਟ ਵੀ ਜਿਹੜੀ ਕੂਲਿੰਗ ਹੋਣੀ ਚਾਹੀਦੀ ਹੈ। ਔਰ ਇਹ ਬਹੁਤ ਵੱਡਾ ਇੱਕ ਕਹਿ ਸਕਦੇ ਹਾਂ ਕਿ ਨੌਰਥ ਅਮੈਰੀਕਾ 'ਚ ਹਰ ਬਿਜ਼ਨਸ 'ਚ ਹੀਟਿੰਗ ਨਾਲ ਕੂਲਿੰਗ ਹੁੰਦੀ ਹੈ। ਅਤੇ ਮੈਨੂੰ ਐਂ ਲੱਗਦਾ ਕਿ ਆਪਾਂ ਹੁਣ ਕਦੇ ਸ਼ੋਅ ਦੀ ਗੱਲ, ਐਮਰਿਕ ਦੇ ਸ਼ੋਅ ਦੀ ਗੱਲ, ਤੁਹਾਡੀ ਗੱਲ, ਗੁਮਨਾਮ ਦੀ ਗੱਲ,
4: ਸੰਧੂ ਸਾਹਿਬ ਕੀ ਕਰਦੇ ਕਿ ਤੇਰੇ ਮੰਨ ਲਓ ਆਪਣਾ ਗੁਮਨਾਮ, ਤੇਰੇ ਮੰਨ ਲਓ ਹੀਟ ਖਰਾਬ ਆ, ਤੇ ਜਿੰਨੇ ਤੇਰੀ ਹੀਟ ਲਾਈ ਉਹਨਾਂ ਦੀ ਤੈਨੂੰ ਰਿਪੀਟ ਲੈ ਦੇਣੀ।
7: ਅੱਛਾ,
4: ਐ ਕਮਾਲ ਆ, ਕਾਟਾ ਪਾਟਾ ਕਰ ਦਿੰਦੇ,
7: ਇਹ ਸਭ ਫ੍ਰੀ ਹੋ ਜਾਂਦਾ ਕੰਮ।
6: ਬਹੁਤ ਅਜੀਬ
4: ਸਭ ਨੇ ਆਪਾਂ ਮੰਜ਼ਿਲਾਂ ਤੇ ਪਹੁੰਚਣਾ ਜੀ, ਸਾਰੇ ਇਕੱਠੇ ਪਹੁੰਚਾਂਗੇ। ਬਹੁਤ ਸ਼ੁਕਰੀਆ ਸੰਧੂ ਸਾਹਿਬ। ਸੰਧੂ ਸਾਹਿਬ ਨੂੰ ਤੁਸੀਂ ਕਾਲ ਕਰੋ, ਨਵ ਏਅਰ ਕੰਫਰਟ, ਨਵ ਏਅਰ ਕੰਫਰਟ। ਦੇਖੋ ਪ੍ਰਾਈਜ਼ ਤੁਹਾਨੂੰ ਪੂਰੇ ਅੰਟਾਰੀ ਦੇ ਵਿੱਚੋਂ ਬਾਕਮਾਲ, ਸਰਵਿਸ ਇਹਨਾਂ ਦੀ ਬਾਕਮਾਲ, ਏਸੀ ਹੀ ਜੇ ਤੁਹਾਡੀ ਏਸੀ ਤੇ ਹੀਟ ਦੇ ਵਿੱਚ ਕੋਈ ਵੀ ਪ੍ਰੋਬਲਮ ਯਾਰ, ਤੁਸੀਂ ਬਸ ਨਵ ਏਅਰ ਕੰਫਰਟ ਤੁਹਾਨੂੰ ਰਿਬੇਟ ਵੀ ਲੈ ਕੇ ਦੇਣਗੇ, ਗ੍ਰਾਂਟਸ ਵੀ ਲੈ ਕੇ ਦੇਣਗੇ। ਬਸ ਪਿਆਰੇ ਇਨਸਾਨ ਆ, ਤੁਸੀਂ ਰੋਜ਼ ਸੁਣਦੇ ਹੋ ਜਿੱਦਾਂ ਦੇ ਇੰਨੇ ਪਿਆਰੇ ਸ਼ਾਇਰ, ਦੇਖੋ ਸ਼ਾਇਰੀਆਂ ਤੁਹਾਨੂੰ ਫ੍ਰੀ ਸੁਣਾ ਕੇ ਜਾਣਗੇ। ਮੈਂ ਸੰਤ ਸਾਹਿਬ ਨੂੰ ਕਹਿੰਦਾ ਹੁੰਦਾ ਕਿ ਸੰਤ ਸਾਹਿਬ ਜਦੋਂ ਤੁਸੀਂ ਕਿਤੇ ਕੰਮ 'ਤੇ ਜਾਂਦੇ ਹੋ, ਕਿਸੇ ਦਾ ਹੀਟ ਖਰਾਬ ਹੋ ਗਈ, ਕਿਸੇ ਦੀ ਫਰਨਸ ਖਰਾਬ ਹੋ ਗਈ, ਅਤੇ ਤੁਸੀਂ ਪਹਿਲਾਂ ਦੱਸੋ ਜਾ ਕੇ ਤੁਸੀਂ ਪਹਿਲਾਂ ਉਹਨੂੰ ਫਿਕਸ ਕਰਦੇ ਹੋ ਕਿ ਪਹਿਲਾਂ ਸ਼ਾਇਰੀਆਂ ਸੁਣਾਉਂਦੇ ਹੋ? ਸੰਤ ਸਾਹਿਬ ਕਹਿੰਦਾ ਵੀ ਸਾਰੇ ਪਿਆਰ ਵਾਲੀ ਆ, ਪਹਿਲਾਂ ਸ਼ਾਇਰੀਆਂ ਸੁਣਦੇ ਆ ਬਾਅਦ 'ਚ ਕੰਮ ਕਰਾਉਂਦੇ ਆ। ਤੁਸੀਂ ਜਤਿੰਦਰ ਸੰਧੂ ਸਾਹਿਬ ਉਹਨਾਂ ਨੂੰ ਕਾਲ ਕਰ ਲਿਓ, ਨਵ ਏਅਰ ਕੰਫਰਟ 647-706-4640 647-706-6640 ਨਵ ਏਅਰ ਕੰਫਰਟ ਨੂੰ ਤੁਸੀਂ ਕਾਲ ਕਰ ਲਓ। ਅਤੇ ਨਾਲ ਦੀ ਨਾਲ ਖਲੀਲ ਜੀ ਸਾਡੇ ਨਾਲ ਜੁੜੇ। ਖਲੀਲ ਜੀ ਨਮਸਕਾਰ, ਸਲਾਮ ਅਲੈਕੁਮ, ਕੀ ਹਾਲ ਚਾਲ ਜੀ?
0: ਜੀ ਸਤਿ ਸ੍ਰੀ ਅਕਾਲ ਆਦਾਬ, ਮੈਂ ਠੀਕ ਹਾਂ। ਗੁਮਨਾਮ ਸਾਹਿਬ ਆਪ ਕੈਸੇ ਹੈਂ?
8: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਵਧੀਆ ਤੁਹਾਡੀ ਕਿਰਪਾ।
0: ਖੁਸ਼ ਰਹੀਏ, ਚੜ੍ਹਦੀ ਕਲਾ ਰਹੀਏ। ਸਿੱਧੂ ਸਾਹਿਬ ਆਪਕੇ ਬਤਾ ਰਹੇ ਥੇ ਕਿ ਜੋ ਹੈ ਪ੍ਰਭ ਜੀ ਕੇ ਆਖਿਰ ਯੇ ਰਿਸ਼ਤੋਂ ਮੇਂ ਨਾਮ ਕਿਉਂ ਨਹੀਂ ਲੇਤੇ ਥੇ ਪੰਜਾਬ ਮੇਂ ਪੁਰਾਣੇ ਜ਼ਮਾਨੇ ਮੇਂ। ਦਰਅਸਲ ਇਤਰਾਮ ਇਸਕਾ ਕਾਨਸੈਪਟ ਥਾ। ਮੈਂ ਆਪਣੇ ਘਰ ਕਾ ਬਤਾਤਾ ਹੂੰ, ਮੇਰੀ ਵਾਲਦਾ ਔਰ ਮੇਰੀ ਖਾਲਾ ਆਪਣੇ ਬੜੇ ਭਾਈ ਕੋ ਕਭੀ ਵੀ ਨਾਮ ਸੇ ਨਹੀਂ ਪੁਕਾਰੇ, ਵੋ ਹਮੇਸ਼ਾ ਆਕਾ ਮੀਆਂ ਬੋਲਤੇ ਥੇ। ਅਬ ਹਮ ਜਬ ਛੋਟੇ ਥੇ ਤੋ ਹਮ ਯੇ ਸਮਝਤੇ ਥੇ ਆਕਾ ਮੀਆਂ ਹੈ। ਜਬ ਮੈਂ ਉਰਦੂ ਲਿਖਨੇ ਪੜ੍ਹਨੇ ਲੱਗ ਗਿਆ ਤੋ ਉਨਕੋ ਖਤ ਲਿਖਾ ਦਿੱਲੀ ਮੇਂ ਆਕਾ ਮੀਆਂ, ਵੋ ਮੁਝੇ ਫੋਨ ਕਰਕੇ ਇਤਨਾ ਡਾਂਟੇ ਹੈ, ਬੋਲੇ ਤੁਮ ਥੋੜੀ ਬੋਲ ਸਕਤੇ ਮੁਝੇ ਆਕਾ ਮੀਆਂ, ਤੋ ਮੈਂ ਤੋ ਤੁਮਹਾਰਾ ਮਾਮੂ ਹੂੰ। ਮੈਨੇ ਕਹਾ ਹਾਂ, ਮਗਰ ਆਪਕਾ ਨਾਮ ਹੀ ਆਕਾ ਮੀਆਂ ਹੈ, ਇਸਲੀਏ ਮੈਂ ਆਕਾ ਮੀਆਂ ਲਿਖਾ। ਬੋਲੇ ਨਹੀਂ, ਮੇਰਾ ਨਾਮ ਆਕਾ ਮੈਂ ਨਹੀਂ ਹੈ, ਮੇਰਾ ਨਾਮ ਅਫਸਰ ਹੈ।
4: ਖਲੀਲ ਜੀ ਦੇਖੋ, ਜਿਹੜੀ ਲਿਆਕਤ ਹੈ ਨਾ, ਇਹ ਮੈਨੂੰ ਲੱਗਦਾ ਕਿ ਸਾਡੇ, ਅਸੀਂ ਇਹ ਨਹੀਂ ਕਹਿੰਦੇ ਕਿ ਇੱਥੋਂ ਦੇ ਜਿਹੜੇ ਜੈਨਜ਼ੀ ਆ, ਹੁਣ ਇਹ ਮੁੰਡਾ ਕਹਿੰਦਾ ਕਿ ਯਾਰ ਤੁਸੀਂ ਪਾਪੇ ਵਾਲੇ ਪੁਰਾਣੇ ਹੋ ਗਏ, ਅੱਜ ਕੱਲ੍ਹ ਤਾਂ ਮੋਮ ਡੈਡ ਵੀ ਨਹੀਂ ਕਹਿੰਦਾ, ਪੋਪ ਹੀ ਕਹਿੰਦੇ ਕਹਿੰਦੇ ਤੇ ਮੋਮ ਨੂੰ ਕੀ ਕਹਿੰਦੇ?
8: ਮਮ
4: ਮਮ ਅੱਛਾ, ਮਮ ਅਤੇ ਪੋਪ, ਇਹ ਦੇਖੋ ਟ੍ਰੈਂਡ ਕਿੱਦਾਂ ਦਾ।
0: ਨਹੀਂ ਨਹੀਂ, ਉਹ ਦੇਖੀਏ, ਜਿਤਨਾ ਸ਼ੋਰਟ ਆਪ ਕਰਤੇ ਜਾਏਂਗੇ ਰਿਸ਼ਤੋਂ ਮੇਂ ਜਾਨ ਵੀ ਨਹੀਂ ਰਹੇਗੀ ਨਾ। ਆਪ ਮਾਨ ਲੀਜੀਏ, ਇੱਕ ਬੱਚਾ ਹੈ, ਇਸਕੋ ਆਪ ABCD ਸਿਖਾ ਰਹੇ, ਏ ਸੇ ਡੀ ਤੱਕ ਸਿਖਾ ਦੀਏ ਖਾਲੀ, ਉਸਕੇ ਬਾਅਦ ਕਿਆ ਹੈ ਬੋ, ਤੋ ਉਸਕੋ ਬੋਲੇ ਅਭੀ ਛੁੱਟੀ ਬੇਟਾ, ਕੱਲ ਆਓ ਤੁਸੀਂ, ਫਿਰ ਉਹ ਚਲੇ ਗਿਆ ਦੂਸਰੇ ਦਿਨ, ਫਿਰ ਏ ਸੇ ਡੀ, ਤੋ ਮੈਂ ਬੋਲ ਰਹਾ ਹੂੰ ਜ਼ੈਡ ਤੱਕ ਕਬ ਸਿਖਾਏਂਗੇ? ਔਰ ਫਿਰ ਸਬਸੇ ਬੜੀ ਬਾਤ ਇਹ ਹੈ ਕਿ ਸਿਆਨੋ ਨੇ ਕਹਾ ਹੈ ਕਿ ਦੁਨੀਆ ਕੇ ਬਾਜ਼ਾਰ ਮੇਂ ਹਰ ਏਕ ਸ਼ੈ ਕੀ ਕੀਮਤ ਹੋਤੀ ਹੈ।
4: ਜੀ,
0: ਦੁਨੀਆ ਕੇ ਬਾਜ਼ਾਰ ਮੇਂ ਹਰ ਸ਼ੈ ਕੀ ਕੀਮਤ ਹੋਤੀ ਹੈ, ਚੀਜ਼ੋਂ ਕੀ ਪਾਣੇ ਸੇ ਪਹਿਲੇ ਰਿਸ਼ਤੋਂ ਕੀ ਖੋਨੇ ਕੇ ਬਾਅਦ। ਤੋ ਯੇ ਕਿਆ ਹੈ, ਰਿਸ਼ਤੋਂ ਕੋ ਖਾਇਮ ਕਰਨਾ ਚਾਹੀਏ, ਮਿਲਣਾ ਚਾਹੀਏ, ਇਤਰਾਮ ਪਿਆਰ, ਬਹੁਤ ਸੇ ਪਿਆਰ ਸੇ ਆਪ ਦੇਖੇਂਗੇ ਪੰਜਾਬੀ ਮੇਂ ਬੀਬੀ ਬੋਲਤੇ, ਬੀਜੀ ਬੋਲਤੇ, ਬੀਜੀ ਬੋਲਤੇ, ਖਯਾਮ ਸਾਹਿਬ ਆਪਣੀ ਸਾਸ ਕੋ ਹਮੇਸ਼ਾ ਬੀਜੀ ਬੋਲਤੇ ਥੇ, ਸਮਝੇ ਆਪ, ਉਨਕੇ ਜਸਵਿੰਦਰ ਕੌਰ ਸਾਹਿਬ ਕੀ ਜੋ ਵਾਈਫ ਥੀ, ਉਨਕੇ ਖਯਾਮ ਸਾਹਿਬ ਕੀ ਵਾਈਫ, ਉਨਕੀ ਵਾਲਦਾ ਕੋ ਹਮੇਸ਼ਾ ਬੀਜੀ ਬੋਲਤੇ ਥੇ, ਤੋ ਵੋ ਇਤਰਾਮ ਕੇ ਤੌਰ ਪੇ ਥਾ, ਤਾਕੇ ਲੋਕ ਦੂਸਰੇ ਨਾਮ ਸੇ ਨਹੀਂ ਪੁਕਾਰਨਾ ਭੁੱਲ ਗਏ, ਯਾਨੀ ਇਤਰਾਮ ਯਾਨੀ ਰੈਸਪੈਕਟ ਕੇ ਤੌਰ ਸੇ ਪੁਕਾਰਤੇ ਥੇ, ਵਰਨਾ ਕਿਆ ਤਾਲੁਕ ਥਾ। ਔਰ ਨਾਮੋਂ ਕਾ ਬੜਾ ਅਸਰ ਹੋਤਾ ਹੈ ਪ੍ਰਭ ਜੀ, ਯਾਦ ਰੱਖੀਏ, ਮੈਂ ਰਿਸਰਚ ਕਰਾ ਹੂੰ ਨਿਮਰਾਲੋਜੀ ਐਸਟ੍ਰੋਲੋਜੀ ਪੇ, ਮੇਰੇ ਬੇਸ਼ਤਰ ਕਿਤਾਬਾਂ ਪੜ੍ਹਤਾ ਹੂੰ ਮੈਂ ਹਰ ਲਿਹਾਜ਼ ਸੇ, ਚਾਹੇ ਵੋ ਹਿੰਦੀ ਕੀ ਹੋ, ਉਰਦੂ ਕੀ ਹੋ, ਇੰਗਲਿਸ਼ ਕੀ ਹੋ, ਮੈਂ ਜਾਨਣਾ ਚਾਹਤਾ ਹੂੰ ਯੇ ਔਥਰ ਕਿਸ ਲੇਵਲ ਕਾ ਹੈ, ਔਰ ਜੋ ਉਮਦਾ ਅਰਫਾ ਚੀਜ਼ ਹੈ ਵਹੀ ਲੇਤਾ ਹੂੰ। ਮੈਨੇ ਹਮੇਸ਼ਾ ਦੇਖਾ ਹੈ ਕਿ ਸੰਜੇ ਨਾਮ ਕੇ ਜਿਤਨੇ ਹੋਂਗੇ, ਜਿਤਨੇ ਬੰਦੇ ਦੇਖਾ ਮੈਂ ਉਂਗਲੀਓਂ ਪੇ ਗਿਨਾ ਦੇਤਾ ਹੂੰ, ਸਭ ਤਕਲੀਫ ਮੇਂ ਰਹਤੇ। ਕਿਆ ਵਜਹ ਹੈ ਨਹੀਂ ਮਾਲੂਮ, ਸੰਜੇ ਗਾਂਧੀ ਕੋ ਲੇ ਲੋ ਆਪ।
4: ਆਪਾਂ ਖਲੀਲ ਸਾਹਿਬ, ਬਹੁਤ ਸਾਰੀਆਂ ਕਾਲਜ ਨੇ, ਪਰ ਤੁਹਾਡੀਆਂ ਗੱਲਾਂ ਇੰਨੀਆਂ ਮਿੱਠੀਆਂ ਪਿਆਰੀਆਂ ਹੁੰਦੀਆਂ ਨਾ,
0: ਨਹੀਂ ਸ਼ੁਕਰੀਆ,
4: ਛੱਡਣ ਜੀ ਨਹੀਂ ਕਰਦਾ, ਪਰ ਜਿੱਦਾਂ ਤੁਸੀਂ ਇਤਰਾਮ ਦੀ ਗੱਲ ਕੀਤੀ ਨਾ, ਦੇਖੋ ਉਦੋਂ ਨਾ ਮੁਹੱਬਤ ਰਿਸ਼ਤਿਆਂ 'ਚ ਇੰਨੀ ਹੁੰਦੀ ਸੀ ਕਿ ਉਹ ਝਲਕਦੀ ਸੀ, ਪਹਿਲਾਂ ਕਿਸੇ ਨੂੰ ਯਾਦ ਕਰਨਾ ਅਤੇ ਈਦ ਦੇ ਨਾਲ ਉਹਨੂੰ ਉਹਦਾ ਤਾਲਮੇਲ ਕਰਨਾ ਸ਼ਾਇਰੀ 'ਚ, ਜੇ ਕਿਸੇ ਨੂੰ ਉਸਦੇ ਮਿੱਠੇ ਹੋਣ ਦਾ ਅਹਿਸਾਸ ਅਤੇ ਸ਼ਹਿਦ ਨਾਲ ਤਾਲਮੇਲ ਕਰਨਾ, ਅਤੇ ਜੇ ਦੇਖੋ ਜਿਹੜੀ ਯਾਦ ਆਉਣਾ ਉਹ ਅਸੀਂ ਚੰਨ ਤਾਰਿਆਂ ਨਾਲ ਸੁਮੇਲ ਕਰਨਾ। ਬੜਾ ਖੂਬ ਕਿਸੇ ਨੇ ਕਿਹਾ ਕਿ ਕੁਲੇ ਮਿਸ਼ਰੀ ਹਵਾ ਦੇ ਵਿੱਚ ਸੱਜਣ ਅਤੇ ਗੱਲ ਸ਼ਹਿਦ ਤੋਂ ਤੇਰੀ ਸਵਾਦ ਲੱਗੇ, ਗੱਲਾਂ ਨੂੰ ਸ਼ਹਿਦ ਦੇ ਨਾਲ ਕੰਪੇਅਰ ਕਰਨਾ ਕਿਉਂਕਿ ਤੂੰ ਮਿੱਠੀਆਂ ਆਈਆਂ ਗੱਲਾਂ ਕਰਦਾ, ਚੰਗੀਆਂ ਗੱਲਾਂ ਕਰਨੀਆਂ, ਉਹ ਕਿਉਂਕਿ ਤੇਰੀ ਦੀਦ ਹੈ ਈਦ ਦੇ ਦਿਨ ਵਰਗੀ, ਤੇਰੀ ਦੀਦ ਹੈ ਈਦ ਦੇ ਦਿਨ ਵਰਗੀ, ਤੇ ਸਾਨੂੰ ਹੱਜ ਜੇ ਤੇਰੀ ਯਾਦ ਲੱਗੇ। ਸੋ ਉਦੋਂ ਇਹਨਾਂ ਚੀਜ਼ਾਂ 'ਚ ਇੰਨੀ ਮੁਹੱਬਤ, ਇੰਨੀ ਜਾਨ ਹੁੰਦੀ ਸੀ, ਇੰਨੀ ਸ਼ਿੱਦਤ ਹੁੰਦੀ ਸੀ, ਇੰਨਾ ਇਤਰਾਮ ਸੀ, ਇੰਨੀ ਕਦਰ ਸੀ। ਉਦੋਂ ਸ਼ਾਇਰੀਆਂ ਵੀ ਦੇਖੋ ਇੱਦਾਂ ਦੀਆਂ ਬਣਦੀਆਂ ਸੀ, ਕਿਉਂਕਿ ਉਦੋਂ ਲੋਕ ਬੜੇ ਖੁੱਲ੍ਹੇ ਦਿਲ ਵਾਲੇ ਸੀ, ਇਹ ਉਦੋਂ ਪਾਪਿਆਂ ਵਾਲੇ ਸੀ, ਹਾਂ ਉਦੋਂ ਪੌਪ ਜੇ ਹੁੰਦਾ ਤੇ ਆਹ ਜਿਹੜੀਆਂ ਈਦ ਦੇ ਨਾਲ ਕੰਪੇਅਰ ਕਰਨਾ, ਮਿਠਾਸ ਨੂੰ ਤੁਹਾਡੀਆਂ ਬੋਲਾਂ ਨੂੰ ਸ਼ਹਿਦ ਦੇ ਨਾਲ ਕੰਪੇਅਰ ਕਰਨਾ, ਇਹ ਚੀਜ਼ਾਂ ਬਣਨੀਆਂ ਨਹੀਂ ਸੀਗੀਆਂ। ਹੁਣ ਆਖੋ ਕਾ ਨਵੀਂ ਪੀੜ੍ਹੀ ਕਿਤੇ ਕਹਿ ਦੇ ਤੇਰੇ ਬੋਲਾਂ 'ਚੋਂ ਸ਼ਹਿਦ ਆ, ਇਹ ਤਾਂ ਇਹ ਕਹਿਣਗੇ ਤੇਰੇ ਬੋਲਾਂ 'ਚੋਂ ਵਾਈਨ, ਹਨਾ ਕੋਕਟੇਲ ਆਹ ਕਰਦੇ ਅੱਜ ਕੱਲ੍ਹ
7: ਕੌਫੀ ਵਰਗਾ।
4: ਸੋ ਉਦੋਂ ਅੱਜ ਉਦੋਂ ਈਦ ਦੇ ਨਾਲ ਪਵਿੱਤਰਤਾ, ਸੱਜਣ ਮਹਿਬੂਬ ਸੋਹਣੇ ਮਾਂ ਬਾਪ ਨੂੰ ਇੱਕ ਪਵਿੱਤਰ ਦਰਜੇ ਦੇਣੇ ਆਪਦੇ ਰਿਸ਼ਤਿਆਂ ਨੂੰ, ਅੱਜ ਕੱਲ੍ਹ ਕੀ ਆ ਕੋਕਟੇਲ ਫਲਾਨਾ ਟਮਕਾਨਾ ਆਹ ਚੀਜ਼ਾਂ ਰਹਿ ਗਈਆਂ। ਸੋ ਐਨੀਵੇ 905-673-3337 ਸ਼ਾਮਾਂ ਦੇ ਨਾਲ ਮੈਂ ਕਿਸੇ ਹੋਰ ਪਾਸੇ ਤੁਰ ਪਿਆ ਸੀਗਾ, 905-673-3337 ਸਾਡੇ ਵਿਚਕਾਰ ਜੁੜ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਪੰਧੇਰ ਸਾਹਿਬ ਵੀ ਆ ਗਿਆ। ਪੰਧੇਰ ਸਾਹਿਬ ਜੀ ਆਇਆਂ ਨੂੰ ਆਪਾਂ ਕਰਦੇ ਹਾਂ ਗੱਲਾਂ ਬਾਤਾਂ, ਅੱਜ ਮਾਹੌਲ ਵੀ ਸ਼ਾਇਰਾਨਾ ਆ, ਅਤੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਜੁੜੇ ਹੋਏ ਨੇ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰਨ। ਅਤੇ ਜੇ ਤੁਸੀਂ ਮੁਸ਼ਕਲਾਂ 'ਚ ਪੈਣਾ ਹੀ ਨਹੀਂ ਚਾਹੁੰਦੇ ਅਤੇ ਜਦੋਂ ਵੀ ਤੁਸੀਂ ਘਰ ਲੈਣਾ ਆ ਫਸਟ ਟਾਈਮ ਹੋਮ ਬਾਇਰ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਰਸ਼ਮੀਤ ਜੀ ਦੀ ਘੰਟੀ ਜ਼ਰੂਰ ਖੜਕਾ ਲੈਣੀ ਆ, ਕਿਉਂਕਿ ਤੁਸੀਂ ਆਪਣੇ ਆਪ ਨੂੰ ਪ੍ਰੀ ਅਪਰੂਵਲ ਕਰਕੇ ਵੇਖੋ ਪਹਿਲਾਂ, ਘਰ ਨਾ ਪਹਿਲਾਂ ਸਿਲੈਕਟ ਕਰੋ ਆਪਣੀ ਆਦਤ ਕੀ। ਅਸੀਂ ਪਹਿਲਾਂ ਘਰ ਵੇਹਨੇ ਆ, ਪਹਿਲਾਂ ਘਰ ਵੇਖੀ ਵੀ ਆ ਸੋਹਣਾ ਯਾਰ ਇਹ ਲੈਣਾ, ਅਤੇ ਫਿਰ ਜਾ ਕੇ ਤੁਸੀਂ ਮੋਰਗੇ ਨੂੰ ਪੁੱਛਦੇ ਹੋ ਭਾਈ ਉਹਦੇ ਲਈ ਪਹਿਲਾਂ ਤੁਸੀਂ ਆਪਣੇ ਨੂੰ ਵੇਖੋ ਕਿ ਉਹਦੇ ਵਾਸਤੇ ਤੁਸੀਂ ਇਲੀਜੀਬਲ ਹੈ ਕਿ ਨਹੀਂ। ਬਾਅਦ ਵਿੱਚ ਇੱਕੋ ਗਾਣਾ ਨਹੀਂ ਆਇਆ ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜੀ, ਉਦਣ ਮੈਂ ਸੁਨੀਲ ਜੀ ਆਏ ਸੀਗੇ,
7: ਸਹੀ ਗੱਲ
4: ਉਦਣ ਆਏ ਸੀ ਨਾ ਲਾਈਵ ਸੁਣਿਆ ਆਪਾਂ। ਸੋ ਉਦਾਂ ਫਿਰ ਇਹ ਹੁੰਦਾ, ਜਾਂ ਤਾਂ ਫਿਰ ਤੁਸੀਂ ਤੋਰੀ ਨੇ ਮੂੰਹ ਲਮਕਾ ਲਓ ਅਤੇ ਜਾਂ ਫਿਰ ਵੱਡੀਆਂ ਵੱਡੀਆਂ ਕੈਟ ਲਾਈਨ ਚੱਕ ਲਓ ਭਾਈ ਦਿਓ, ਹਨਾ ਇਹ ਪਹਿਲਾਂ ਤੁਸੀਂ ਜੇ ਸਿਆਣਪ ਨਾਲ ਇੱਕ ਚੰਗੇ ਵਧੀਆ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਵਰਗੇ ਕੋਲ ਚਲੇ ਜਾਓਗੇ, ਅਕਾਲ ਮੋਰਗੇ ਨੂੰ ਸਰਚ ਕਰਨਾ ਆ ਰਸ਼ਮੀਤ ਜੀ ਗੂਗਲ ਕਰਨਾ ਤੁਸੀਂ, RASHMEET ਕੌਰ ਅਕਾਲ ਮੋਰਗੇਜ, ਬਸ ਰਸ਼ਮੀਤ ਜੀ ਬਸ ਇੱਕ ਵਨ ਕਾਲ ਅਵੇ ਤੁਹਾਡੀਆਂ ਸਾਰੀਆਂ ਚਿੰਤਾਵਾਂ ਦਾ ਹੱਲ। ਚਾਹੇ ਤੁਸੀਂ ਡੈਟ ਕੰਸੋਲੀਡੇਟ ਬਾਰੇ ਸਵਾਲ ਆ, ਤੁਸੀਂ ਰੀਫਾਈਨੈਂਸਿੰਗ ਕਰਵਾਉਣੀ ਆ, ਕੋਈ ਇਸ ਮਾਮਲੇ 'ਤੇ ਕੋਈ ਵੀ ਸਵਾਲ ਆ ਤੁਹਾਡਾ ਮੋਰਗੇਜ ਨੂੰ ਲੈ ਕੇ, ਜਾਂ ਤੁਹਾਡੇ ਪੁਰਾਣੇ ਨਵੇਂ ਲੋਨ ਆ ਇਕੱਠੇ ਕਰਨੇ ਆ, ਬਸ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਮੈਨੂੰ ਕਾਲ ਕਰ ਲਓ, ਗੂਗਲ ਕਰ ਲਓ, ਹਰ ਵੇਲੇ ਸ਼ਮੀਤ ਜੀ ਹਾਜ਼ਰ ਨੇ ਤੁਹਾਡੇ ਲਈ। ਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ, ਮੈਨੂੰ ਸਾਹ ਚੜ੍ਹ ਗਿਆ, ਹੁਣ ਤੁਸੀਂ ਆ ਜਾਓ।
9: ਬਹੁਤ ਬਹੁਤ ਧੰਨਵਾਦ ਸਾਹਿਬ ਜੀ, ਸਪੈਸ਼ਲੀ ਫੋਰ ਦਾ ਕਾਈਂਡ ਵਰਡਸ। ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕਰਦੇ ਹੈਗੇ ਹੋ ਕਿ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈ ਆਲਵੇਜ਼ ਕਾਲ ਕਰੋ, ਨਹੀਂ ਹੱਲ ਹੋਏਗਾ ਉਹ ਵੀ ਪਹਿਲੀ ਕਾਲ ਜੀ ਦੱਸਾਂਗੇ ਕਿ ਕੀ ਆਪਸ਼ਨਸ ਨੇ, ਨਹੀਂ ਆਪਸ਼ਨਸ ਵੀ ਕੀ ਕਰ ਸਕਦੇ ਹੈਗੇ ਹੋ, ਸਾਰਾ ਕੁਝ ਬਹੁਤ ਕਲੀਅਰਲੀ ਦੱਸਿਆ ਜਾਏਗਾ। ਬਾਕੀ ਤੁਸੀਂ ਪ੍ਰਭ ਜੀ ਜਿੱਦਾਂ ਰਿਲੇਸ਼ਨਸ਼ਿਪਸ ਬਾਰੇ ਗੱਲ ਕਰਦੇ ਸੀਗੇ, ਸੋ ਇੱਕ ਉਹਦੇ ਬਾਰੇ ਐਡ ਕਰਾਂਗੀ ਚੀਜ਼ ਕਿ ਜਦੋਂ ਪੈਸੇ ਨਹੀਂ ਇਨਵੋਲਵ ਰਿਲੇਸ਼ਨਸ਼ਿਪ ਵਧੀਆ ਰਹਿੰਦਾ ਹੈਗਾ, ਬਟ ਜਿੱਥੇ ਪੈਸਾ ਇਨਵੋਲਵ ਹੋ ਗਿਆ, ਇੱਕ ਐਗਜ਼ਾਮਪਲ ਦੇ ਰਹੀ ਹੈਗੀ ਆ, ਕੱਲ ਹੀ ਮੈਨੂੰ ਕਾਲ ਆਈ ਕਲਾਇੰਟ ਦੀ ਕਿ ਹਸਬੈਂਡ ਵਾਈਫ ਨੇ, ਹਸਬੈਂਡ ਦਾ ਫੋਨ ਸੀਗਾ ਕਿ ਕਹਿੰਦੇ ਨੇ ਵਾਈਫ ਦਾ ਨਾਮ ਆਪਣੇ ਪੇਰੈਂਟਸ ਦੇ ਘਰ ਵਿੱਚ ਹੈਗਾ ਤੇ ਉਹ ਵਿਆਹ ਤੋਂ ਪਹਿਲਾਂ ਦਾ ਹੈਗਾ, ਹੁਣ ਅਸੀਂ ਆਪਣਾ ਘਰ ਲੈਣਾ ਚਾਹੁੰਦੇ ਹਾਂ, ਆਪਣਾ ਨਾਮ ਕਢਾਉਣਾ ਚਾਹੁੰਦੇ ਹਾਂ, ਬਟ ਉਹ ਕਢਾ ਨਹੀਂ ਰਹੇ ਸਾਡਾ ਨਾਮ, ਰਾਈਟ? ਸੋ ਉਸ ਰਿਲੇਸ਼ਨਸ਼ਿਪ ਵਿੱਚ ਫਿੱਕ ਪੈ ਰਹੀ ਹੈਗੀ ਹੈ। ਸੋ ਪਹਿਲੀ ਗੱਲ ਤੇ ਗੈਰੰਟੋਰ ਵਾਂਗੂ ਨਾਮ ਨਾ ਪਾਓ, ਜਾਂ ਫਿਊਚਰ ਸੋਚ ਕੇ ਚੱਲੋ ਕਿ ਫਿਊਚਰ ਵਿੱਚ ਅਗਰ ਬੱਚਿਆਂ ਨੇ ਆਪਣਾ ਘਰ ਲੈਣਾ ਆਪਣੇ ਸਪਾਊਸਸ ਦੇ ਨਾਲ, ਕਿ ਇਹੋ ਜਿਹੀ ਸਿਚੁਏਸ਼ਨ ਵਿੱਚ ਉਹ ਨਾ ਫਸਣ ਤੇ ਰਿਲੇਸ਼ਨਸ਼ਿਪ ਵਿੱਚ ਇਸ਼ੂ ਨਾ ਆਉਣ। ਤੇ ਉਹ ਕਹਿੰਦੇ ਜੀ 5 ਸਾਲ ਸਾਨੂੰ ਹੋ ਗਏ ਨੇ ਵਿਆਹ ਹੋਏ ਨੂੰ, ਤੇ ਹੁਣ ਉਹਨਾਂ ਦੀ ਜਿਹੜੀ ਘਰ ਦੀ ਰਿਨਿਊਅਲ ਆ ਰਹੀ ਹੈ ਫਰਵਰੀ ਵਿੱਚ, ਕਿ ਉਹਦੇ ਨਾਲ ਕੀ ਹੋਏਗਾ? ਬੇਸਿਕਲੀ ਕਹਿੰਦੇ ਕਿ ਅਸੀਂ ਰਿਨਿਊਅਲ ਪੈਕੇਜ ਸਾਈਨ ਨਹੀਂ ਕਰਾਂਗੇ। ਮੈਂ ਕਿਹਾ ਇਹ ਜੇ ਚੀਜ਼ ਕਰਨੀ ਹੈਗੀ ਉਹਨਾਂ ਨੂੰ ਪਹਿਲਾਂ ਦੱਸੋ ਤਾਂ ਕਿ ਉਹ ਘਰ ਵੇਚ ਸਕਣ, ਜਾਂ ਰੀਫਾਈਨੈਂਸ ਕਰਾ ਸਕਣ ਅਗਰ ਉਹ ਆਪਸ਼ਨ ਨਹੀਂ ਹੈਗੀ ਹੈ, ਤੇ ਵੇਚ ਸਕਣ ਤਾਂ ਕਿ ਉਹ ਫਸ ਨਾ ਜਾਣ, ਤੁਸੀਂ ਫਰਵਰੀ ਦੀ ਵੇਟ ਨਾ ਕਰੋ। ਸੋ ਉਹਨਾਂ ਨਾਲ ਸਾਰੀਆਂ ਬਹਿ ਕੇ ਜਿਹੜੀਆਂ ਆਪਸ਼ਨ ਜਿਹੜੀਆਂ ਡਿਸਕਸ ਕੀਤੀਆਂ ਗਈਆਂ। ਸੋ ਬੇਸਿਕਲੀ ਕਹਿਣ ਦਾ ਭਾਵ ਕਿ ਤੁਸੀਂ ਆਪਣਾ ਨਾਮ ਪਵਾ ਲਿਆ ਗੈਰੰਟੋਰ ਵਾਂਗੂ ਕਿਸੇ ਦੀ ਫਾਈਲ ਵਿੱਚ, ਇਹ ਸੋਚ ਕੇ ਕਿ ਤੁਸੀਂ ਉਹਨਾਂ ਦੀ ਹੈਲਪ ਕਰ ਰਹੇ ਹੈਗੇ ਹੋ, ਬਟ ਲੇਟਰ ਔਨ ਜਦੋਂ ਤੁਸੀਂ ਆਪਣਾ ਘਰ ਲੈਣਾ ਹੈਗਾ ਉਸ ਵੇਲੇ ਉਹ ਤੁਹਾਡਾ ਡੈਟ ਤੁਹਾਡਾ ਕਰਜ਼ਾ ਮੰਨਿਆ ਜਾਏਗਾ, ਕਿਉਂਕਿ ਤੁਹਾਡੇ ਕ੍ਰੈਡਿਟ ਬਿਊਰੋ ਤੇ ਦੱਸੇਗਾ, ਜਿਸ ਕਰਕੇ ਤੁਸੀਂ ਆਪਣੇ ਲਈ ਮੋਰਗੇਜ ਜਾਂ ਆਪਣੇ ਲਈ ਕੋਈ ਵੀ ਲੋਨ ਨਹੀਂ ਲੈ ਪਾਓਗੇ। ਸੋ ਹਮੇਸ਼ਾ ਕੋਸ਼ਿਸ਼ ਕਰੋ ਪਹਿਲਾਂ ਇੱਕ ਪ੍ਰੋਫੈਸ਼ਨਲ ਦੀ ਸਲਾਹ ਲਓ ਕਿ ਉਹਦੇ ਪੋਜ਼ਿਟਿਵ ਨੈਗੇਟਿਵ ਕੀ ਨੇ, ਉਸ ਤੋਂ ਬਾਅਦ ਦੇਖੋ ਕਿ ਤੁਸੀਂ ਉਸ ਪਾਸੇ ਜਾਣਾ ਕਿ ਨਹੀਂ ਜਾਣਾ। ਜੇ ਇਹੋ ਜਿਹੀ ਸਿਚੁਏਸ਼ਨ ਚੋਂ ਕਿਸੇ ਦੇ ਘਰ ਚ ਨਾਮ ਪਾਇਆ ਜਾਂ ਤੁਸੀਂ ਨਾਮ ਪਵਾਇਆ ਹੋਇਆ ਤੇ ਨਾਮ ਕੱਢਣਾ ਚਾਹੁੰਦੇ ਹੈਗੇ ਹੋ, ਆਲਵੇਜ਼ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6477-539-4499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
4: ਬਹੁਤ ਸ਼ੁਕਰੀਆ ਜੀ। ਤੁਸੀਂ ਰਸ਼ਮੀਤ ਜੀ ਉਹਨਾਂ ਨੂੰ ਕਾਲ ਕਰ ਲਓ, ਵਨ ਕਾਲ ਅਵੇ ਨੇ ਰਸ਼ਮੀਤ ਜੀ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ, ਦੈਟਸ ਆਲ। ਬਸ ਤੁਸੀਂ ਮੈਨੂੰ ਕਾਲ ਕਰੋ ਅਤੇ ਮੈਂ ਤੁਹਾਨੂੰ ਰਸ਼ਮੀਤ ਜੀ ਦਾ ਨੰਬਰ ਦੇ ਦੇਣਾ ਆ, ਅਤੇ ਤੁਸੀਂ ਪਹੁੰਚੋ ਇੱਕੋ ਹੀ ਕਾਲ ਕਰਕੇ ਆਪਣੀ ਮੰਜ਼ਿਲ 'ਤੇ, ਅਤੇ ਮੰਜ਼ਿਲ ਤੁਹਾਡੀ ਜਿਹੜੀ ਮੌਰਗੇਜ ਦੀ ਆ ਨਾ ਉਹ ਰਸ਼ਮੀਤ ਜੀ ਹੱਲ ਕਰਨਗੇ। ਸੋ 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337। ਰਿਸ਼ਤਿਆਂ ਦੀ ਗੱਲਬਾਤ ਚੱਲ ਰਹੀ ਸੀ, ਮਾਫ਼ ਕਰਨਾ, ਮੈਂ ਰਸ਼ਮੀਤ ਜੀ ਉਹਨਾਂ ਦਾ ਨੰਬਰ ਦੇ ਦਿਆਂ 647-543-4499। ਅਤੇ ਪੰਧੇਰ ਸਾਹਿਬ ਜੁੜ ਚੁੱਕੇ ਨੇ। ਪੰਧੇਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
10: ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਜੀ,
4: ਠੀਕ ਹੋ ਜੀ?
10: ਬਹੁਤ ਵਧੀਆ ਜੀ, ਬਹੁਤ ਪਿਆਰ ਸਤਿਕਾਰ।
4: ਕੀ ਬਾਤ ਹੈ ਜੀ, ਕਿਵੇਂ ਹੋ? ਅੱਜ ਦਾ ਦਿਨ ਕਿਵੇਂ ਵਧੀਆ ਰਿਹਾ?
10: ਦਿਨ ਵਧੀਆ ਜੀ, ਗੁੱਡ।
4: ਕੀ ਬਾਤ ਹੈ ਜੀ, ਕੀ ਫਿਰ ਅੱਜ ਸਾਡੇ ਵਾਸਤੇ ਕੀ ਲੈ ਕੇ ਆਏ ਹੋ? ਗੱਲਾਂ ਕੀ ਗੀਤ,
10: ਕੀ ਗੱਲ ਕੀ ਚੱਲਦੀ ਹੈ ਜੀ? ਮੈਂ ਹੁਣੇ ਲਾਇਆ।
4: ਓਕੇ, ਗੱਲ ਇਹ ਚੱਲ ਰਹੀ ਹੈ ਕਿ ਪੰਧੇਰ ਸਾਹਿਬ, ਪੁਰਾਣੇ ਸਮਿਆਂ ਦੇ ਵਿੱਚ ਜਿੱਦਾਂ ਸਾਡੇ ਬਜ਼ੁਰਗ ਆਪਣੇ ਆਪਣੇ ਮਾਂ ਬਾਪ ਨੂੰ, ਆਪਣੇ ਮੰਮੀ ਡੈਡੀ ਨੂੰ ਜਾਂ ਤਾਂ ਚਾਚੀ ਕਿਹਾ ਕਰਦੇ ਸੀ, ਮਾਂ ਨੂੰ ਜਾਂ ਬੇਬੇ, ਪਿਓ ਨੂੰ ਜਾਂ ਚਾਚਾ ਜਾਂ ਬਾਪੂ ਅਤੇ ਜਾਂ ਪਾਪਾ। ਅਤੇ ਇੱਧਰ ਮੁੰਡਾ ਮੇਰੇ ਨਾਲ ਬੈਠਾ ਕਹਿੰਦਾ ਤੁਸੀਂ ਪੁਰਾਣੇ ਲੋਕ ਹੋ, ਅੱਜ ਕੱਲ੍ਹ ਪੌਪ ਚੱਲਦਾ ਅਤੇ ਮੰਮ, ਮੰਮੀ ਬੇਬੇ ਬਣ ਗਈ ਮੰਮ ਤੇ ਪਾਪਾ ਬਣ ਗਿਆ ਪੌਪ। ਬਿਲਕੁਲ ਜਿਵੇਂ ਜਿਵੇਂ ਸ਼ਾਰਟ ਹੋਈ ਜਾਣਾ
10: ਸੰਧੂ ਸਾਹਿਬ, ਜਿਹੜਾ ਬੇਬੇ ਬਾਪੂ ਕਹਿਣ ਦਾ ਸਵਾਦ ਆ ਨਾ,
4: ਆਹ
10: ਉਹ ਨਹੀਂ ਹੈਗਾ ਕਿਤੇ। ਉਹਦੇ ਵਿੱਚ ਰਸ ਹੀ ਬੜਾ ਜੀ। ਜਦੋਂ ਜਾ ਕੇ ਬੇਬੇ ਨੂੰ ਕਹਿਣਾ ਬੇਬੇ ਤੇਰੇ ਪੈਰੀ ਹੱਥ ਲਾਉਣਾ, ਬੇਬੇ ਨੇ ਫਿਰ ਆਸ਼ੀਰਵਾਦ ਦੇਣਾ। ਹੁਣ ਮੰਮ ਦਾ ਮੈਨੂੰ ਤਾਂ ਜੀ ਸਮਝ ਨਹੀਂ ਆਉਂਦੀ, ਚਲੋ ਆਪਣੇ ਨੂੰ ਸਿਆਣੇ ਨੇ।
4: ਹਾਂ ਪਰ ਉਹ ਰਸ ਘਟ ਗਿਆ ਨਾ, ਦੇਖੋ ਅੱਜ ਕੱਲ੍ਹ ਹੁਣ ਜਿਹੜੇ ਬਾਗ ਆ, ਅੱਜ ਕੱਲ੍ਹ ਜਿਵੇਂ ਪਿਉਂਦਾ ਵਾਲੇ ਬਾਗ ਚੱਲਦੇ ਆ, ਉਹ ਸੋਹਣੇ ਤਾਂ ਬਹੁਤ ਲੱਗਦੇ ਪਰ ਅੰਦਰ ਰਸ ਨਹੀਂ ਹੈਗਾ ਉਹਨਾਂ ਫਲਾਂ ਚ।
10: ਮਾਵਾਂ ਤਾਂ ਕਰਦੀਆਂ ਨੇ ਓਕਣੀ ਬੱਚਿਆਂ ਦਾ, ਪਰ ਬੱਚਿਆਂ ਦੇ ਵਿੱਚ ਸਤਿਕਾਰ ਘਟੀ ਜਾਂਦਾ। ਮਾਂ ਪਿਓ ਦੇ ਵਿੱਚ ਸਤਿਕਾਰ ਹੈਗਾ, ਬੱਚਿਆਂ ਦਾ ਉਵੇਂ ਪਿਆਰ ਕਰਦੇ ਨੇ। ਦੇਖੋ ਆਪਾਂ ਆਪਣੇ ਬੱਚਿਆਂ ਨੂੰ ਕਿੰਨਾ ਕਰਦੇ ਆ, ਪਰ ਬੱਚੇ ਅੱਜ ਕੱਲ ਪਤਾ ਨੀ ਇਹ ਕਿਹੜੀਆਂ ਪੜ੍ਹਾਈਆਂ ਪੜ੍ਹ ਗਏ।
4: ਪੰਧੇਰ ਸਾਹਿਬ, ਜਿਹੜੀ ਉਦਣ ਹੇਕ ਲਾਈ ਸੀ ਤੁਸੀਂ, ਅਲਾਪ ਲਿਆ ਸੀ, ਮੈਂ ਤਾਂ ਆਸ਼ਕ ਹਾਂ ਉਹ ਚੀਜ਼ ਦਾ। ਉਹ ਜਿਹੜਾ ਬਾਵਾ ਬਾਵਾ, ਜੇ ਤੁਸੀਂ ਮੈਨੂੰ ਬਾਵੇ ਦੀ ਹੇਕ ਸੁਣਾ ਦੋ ਨਾ, ਪਹਿਲਾ ਜਿਹੜਾ ਸ਼ੇਰ ਉਹ ਕਿਤੇ ਹੋ ਜੇ ਨਾ।
10: ਬਾਵਾ ਥੋੜਾ ਜਿਹਾ ਲੰਬਾ, ਤੁਹਾਨੂੰ ਅੱਜ ਰਿਸ਼ਤੇ ਦੀ ਗੱਲ ਚੱਲਦੀ, ਬਾਵਾ ਕਿਸੇ ਦਿਨ ਫੇਰ ਸੁਣਾ ਦਾਂਗੇ।
4: ਸੁਣਾਇਓ ਕਿਸ ਦਿਨ, ਜ਼ਰੂਰ ਆਇਓ,
10: ਜ਼ਰੂਰ ਸੁਣਾਵਾਂਗੇ। ਹੁਣ ਰਿਸ਼ਤੇ ਦੀ ਗੱਲ ਚੱਲਦੀ ਆ, ਹੁਣ ਮਾਵਾਂ ਕਿਉਂਕਿ ਧਿਆਨ ਉੱਧਰ ਨੂੰ ਚੱਲਿਆ ਗਿਆ।
4: ਓਕੇ ਓਕੇ, ਆਉਣ ਦਿਓ ਜੀ, ਉਹ ਰਿਸ਼ਤਿਆਂ ਵੱਲ ਆ ਜਾਓ ਫਿਰ।
10: ਰਿਸ਼ਤਿਆਂ ਵੱਲ ਚੱਲਦੀ ਆ ਨਾ ਗੱਲ, ਕੋਈ ਗੱਲ ਨੀ, ਤੁਹਾਡੇ ਕੋਲ ਆਵਾਂਗੇ ਕਿਸੇ ਦਿਨ, ਤੁਹਾਨੂੰ ਜਿਹੜਾ ਕਹੋ ਉਹੀ ਸੁਣਾ ਦਾਂਗੇ।
4: ਤੁਹਾਡਾ ਕਿਸੇ ਦਿਨ ਪੋਡਕਾਸਟ ਕਰਦੇ ਆ, ਤੁਸੀਂ ਸਟੂਡੀਓ ਚ ਆਓ।
10: ਬੜਾ ਕੁਛ ਹੈ ਜੀ ਆਪਣੇ ਦਿਮਾਗ ਚ, ਅੱਛੀ ਅੱਛੀ ਚੀਜ਼ਾਂ ਗਾਉਣ ਵਾਲੀਆਂ।
4: ਤੁਸੀਂ ਆ ਜਾਓ ਕਿਸੇ ਦਿਨ, ਕੱਲ ਨੂੰ ਆ ਜਾਓ ਜੀ, ਆਇਆਂ ਨੂੰ, ਐਨੀ ਟਾਈਮ।
10: ਨਹੀਂ ਨਹੀਂ ਕੋਈ ਨੀ, ਬਣਾਉਣੇ ਆ ਪ੍ਰੋਗਰਾਮ
4: ਜੀ।

ਗਿੱਲੀ ਥਾਂ ਤੇ ਪੈਂਦੀਆਂ ਆਪ ਮਾਵਾਂ, ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਨੇ, ਮੈਂ ਕਿਵੇਂ ਭੁਲਾਵਾਂ ਪਿਆਰ ਤੇ।

0: ਜੀ ਸਰ 0169 ਤੁਸੀਂ ਆਨਰ ਹੋ
1: ਜੀ। ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ
1: ਜੀ? ਮਾਤਾ ਪਿਤਾ ਦੇ ਕੇ ਨਾਂ ਦਾ ਹੋ ਰਿਹਾ। ਦੇਖੋ ਪਹਿਲਾਂ ਇੱਕ ਚੱਲਦਾ ਸੀ ਇਹ ਕਿ ਉਹ ਬਾਬਾ ਵੀ ਚੱਲਦਾ ਸੀ, ਬੇਬੇ ਵੀ ਚੱਲਦੀ ਸੀ, ਤੇ ਫਿਰ ਇਹ ਕਿ ਜਿਹੜਾ ਸਾਡੇ ਟਾਈਮਾਂ ਚ ਆ ਗਿਆ, ਫਿਰ ਇਹ ਆਪਣੇ ਚਲੋ ਜੀ ਮਾਂ ਕਹਿਣਾ ਸ਼ੁਰੂ ਕਰ ਲਿਆ। ਦੇਖੋ ਆਪਾਂ ਤਾਂ ਇਹ ਕਿ ਆਪਣੇ ਨਾ ਮਾਤਾ ਪਿਤਾ ਦੀਆਂ ਅਜੇ ਤੱਕ ਇੱਕ ਨਿਸ਼ਾਨੀਆਂ ਰੱਖੀਏ, ਬੱਚਿਆਂ ਨੂੰ ਦੱਸਿਆ ਕਰੋ ਉਹਨਾਂ ਦੀਆਂ ਵੀ ਇਹ ਕਿ ਆਪਣੇ ਨਾ ਮੇਰੀ ਮਾਂ ਹੀ ਰਹੀ ਹੈ ਕਿ ਉਹ ਪਹਿਲੇ ਟਾਈਮਾਂ ਚ ਉਹ ਹੁੰਦੀ ਸੀ ਬਾਦੀਆ, ਉਹਦੇ ਚ ਇੱਕ ਚਾਹ ਪੀਣੀ, ਤੇ ਉਹ ਇਹ ਹੈ ਕਿ ਉਹ ਰੱਖੀ ਰੱਖੀ। ਆਪਾਂ ਜਿਹੜਾ ਅੱਜ ਜਾਈਦਾ ਵੈ ਕਿ ਬਜ਼ੁਰਗਾਂ ਦੀਆਂ ਵੀ ਇੱਕ ਯਾਦਾਂ ਇੱਕ ਰੱਖੀਆਂ ਹੋਈਆਂ, ਉਹ ਬੱਚਿਆਂ ਨੂੰ ਇੱਕ ਦੱਸਿਆ ਕਰੋ ਕਿ ਇਹ ਸਾਡੇ ਮਾਂ ਬਾਪ ਸਨ, ਇਹ ਸਾਡਾ ਪਿਆਰ ਆ, ਇਹ ਉਹ ਆਪਣੇ ਨਾ ਅਸੀਂ ਕੀ ਇੱਕ ਸੇਵਾ ਆਪਣੇ ਉਹਨਾਂ ਦੀ ਕਰਦੇ ਸਾਂ, ਉਹ ਸਾਨੂੰ ਇਹ ਕੀ ਆਖਦੇ ਸਨ। ਤੇ ਚਲੋ ਜੀ ਨਾ ਤੂੰ ਹੋ ਰਿਹਾ, ਮੈਂ ਜਰਾ ਇੱਥੇ ਦਾ ਮੈਂ ਤੁਹਾਡੇ ਵਾਸਤੇ ਜਰਾ ਦੱਸ ਦਿਆ, ਤੁਸੀਂ ਫਿਰ ਇੱਕ ਪੁੱਛ ਵੀ ਲਵੇ ਆਪਣੇ ਸਰੋਤਿਆਂ ਕੋਲੋਂ। ਓਡੀ ਓਡੀ ਕਦੇ ਗੱਡੀਆਂ ਦੇ ਕੇ ਦੇਖੀ ਦਾ ਵੈ, ਗੱਲਾਂ ਦੀਆਂ ਵੀ ਇੱਕ ਪਿਕਚਰਾਂ ਕਿ ਪਈਆਂ AK-47 ਦੀ ਵੀ, ਤੇ ਮੈਂ ਇੱਕ ਬੜਾ ਦੁੱਖ ਭਰੀ ਹੈ ਕਿ ਆਪਣੇ ਨਾ ਮੈਂ ਉਹ ਲਿਖੇ ਆ ਪਰ ਜੱਟ ਲਟੇਰੇ।
0: ਚਲੋ ਇਸ ਟੋਪਿਕ ਤੇ ਆਪਾਂ ਕਿਸੇ ਦਿਨ ਫਿਰ ਗੱਲ ਕਰ ਲਾਂਗੇ, ਅੱਜ ਆਪਾਂ ਰਿਸ਼ਤਿਆਂ ਤੇ ਰੱਖੀਏ, ਪਰ ਇਹ ਟੋਪਿਕ ਤੇ ਨਵੀਂ ਨੇ ਕਈ ਵਾਰ ਗੱਲ ਕੀਤੀ ਔਰ ਬਹੁਤ ਇਹ ਇਸ ਤੇ ਗੱਲ ਕਰਨੀ ਬਣਦੀ
1: ਹੈ। ਕਿ ਦੇਖੋ ਪਤਾ ਕੀ ਹੈ, ਇੱਥੇ ਇੱਕ ਜਿਹੜਾ ਜਾਂਦਾ ਕਿ ਜਿਸਦਾ ਗੋਤ ਹੈ ਉਹ ਆਪਣੇ ਯਾਰ ਇਹ ਬੰਦੇ ਨੇ ਕੀ ਲਿਖਿਆ, ਕੋਈ ਇੱਕ ਕੋਈ ਇੱਕ ਫਿਲਮ ਦਾ ਨਾਮ ਹੈ?
0: ਨਹੀਂ ਨਹੀਂ ਬਿਲਕੁਲ, ਇਹ ਚੀਜ਼ਾਂ ਤੇ ਤਾਂ ਦੇਖੋ ਆਪਾਂ ਜਿਹੜਾ ਯੂਥ ਆ ਉਸਨੂੰ ਅਸੀਂ ਕਿਸ ਤਰ੍ਹਾਂ ਕਿਸ ਚੀਜ਼ ਵੱਲ ਲੈ ਕੇ ਜਾ ਰਹੇ ਹਾਂ, ਟ੍ਰੈਂਡ ਹੈ ਨਾ। ਦੇਖੋ ਆਪਾਂ ਇਸ ਟ੍ਰੈਂਡ ਨੂੰ ਬਦਲਣਾ ਹੈ, ਆਪਾਂ ਆਪਣੇ ਆਪ ਨੂੰ ਕੀ ਸਾਬਿਤ ਕਰਨਾ ਚਾਹੁੰਦੇ ਹਾਂ, ਆਪਾਂ ਨੂੰ ਲੋਕ ਕੀ ਕਹਿਣਗੇ, ਆਪਾਂ ਆਪਣੀ ਜਿਹੜੀ ਮਾਨਸਿਕਤਾ ਆ ਉਹ ਕਿੱਦਾਂ ਦਰਸਾਉਣੀ ਆ ਲੋਕਾਂ ਦੇ ਸਾਹਮਣੇ, ਤੁਸੀਂ ਕਿੱਦਾਂ ਦੇ ਉਹਨਾਂ ਨੇ ਤੁਹਾਡੀਆਂ ਹਰਕਤਾਂ ਤੋਂ ਪਤਾ ਲਾ ਲੈਣਾ। ਸੋ ਇਹ ਚੀਜ਼ ਤੁਹਾਡੀ ਬਿਲਕੁਲ ਵਾਜਬ, ਆਪਾਂ ਗੱਲਬਾਤ ਕਿਸ ਦਿਨ ਕਰਾਂਗੇ ਇਸ ਤੇ।
1: ਨਹੀਂ ਨਹੀਂ, ਸਰਕਾਰ ਦੀ ਤਰਫੋਂ ਹੋਵੇ ਨਾ ਕਿ ਸਟਿੱਕਰ ਨਹੀਂ ਤੁਸੀਂ ਲਗਾ ਸਕਦੇ, ਇੱਕ ਟਿਕਟ ਹੋਵੇ।
0: ਨਹੀਂ ਬਿਲਕੁਲ, ਉਹ ਦੇਖੋ ਹੈਗੀਆਂ ਨੇ ਜੀ, ਉਹ ਹੈਗੀਆਂ ਨੇ, ਜਿੱਦਣ ਉਹਨਾਂ ਨੇ ਲਾਉਣੀਆਂ ਸ਼ੁਰੂ ਕਰਤੀਆਂ ਸਭ ਇਹਨਾਂ ਨੇ ਲੁਕ ਲੱਗ ਜਾਣਾ, ਚਲੋ ਉਹ ਤਾਂ ਜ਼ਿਆਦਾ ਕਮਿਊਨਿਟੀ ਆਪਣੀ। ਸੋ ਇਸ ਕਰਕੇ ਬਹੁਤਾ ਜ਼ਿਆਦਾ ਇੱਥੇ ਇਹਨਾਂ ਨੂੰ ਪੁੱਛਿਆ ਨਹੀਂ ਜਾਂਦਾ।
1: ਕਈ ਲੋਕੀ ਦੁੱਖ ਦੇ ਨਾਲ ਇੱਕ ਚਾਬੀਆਂ ਫੇਰਨ ਵਾਲੇ ਵੀ ਹੁੰਦੇ ਗੱਡੀਆਂ ਤੇ।
0: ਜੀ ਬਿਲਕੁਲ ਬਿਲਕੁਲ ਬਿਲਕੁਲ,
1: ਉਹ ਇੱਕ ਇੱਕ ਚਾਬੀ ਮਾਫੀਆ ਵੀ ਹੈ।
0: ਨਹੀਂ ਬਿਲਕੁਲ,
1: ਚਾਬੀ ਫੇਰ ਦਿਓ
0: ਬਿਲਕੁਲ,
1: ਹਾਲੇ ਕਿ ਆਪਣੇ ਕਿੱਧਰ ਇੱਕ ਲੋਕਾਂ ਦੀਆਂ ਸੋਚਾਂ ਇੱਕ ਟੁੱਟੀਆਂ ਜਾ ਰਹੀਆਂ ਨੇ। ਉਹਨੂੰ ਕੀ ਕਿਸੇ ਦੀ ਭਾਵੇਂ ਸੋਨੇ ਦੀ ਕਾਰ ਹੈ, ਭਾਵੇਂ ਕਿਸੇ ਦੀ ਇੱਕ ਸਿਲਵਰ ਆਪਣੇ ਚਾਂਦੀ ਦੀ ਹੈ, ਜੋ ਵੀ ਹੈ ਉਹ ਉਹਦੇ ਤੱਕ ਹੈ।
0: ਚਲੋ ਨਹੀਂ ਬਿਲਕੁਲ ਜੀ, ਇਸ ਤੇ ਆਪਾਂ ਕੱਲ ਨੂੰ ਗੱਲ ਕਰਾਂਗੇ, ਇਹ ਕਰ ਸਕਦੇ ਹਾਂ ਆਪਾਂ ਗੱਲਬਾਤ। ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ। ਆਪਾਂ ਬਹੁਤ ਸਾਰੀਆਂ ਕਾਲਸ ਨੇ ਜਿਹਨਾਂ ਨਾਲ ਗੱਲਬਾਤ ਕਰ ਲਈਏ, 905-673-3337। ਬਹੁਤ ਸ਼ੁਕਰੀਆ, 905-673-3337 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਆ, ਅਤੇ ਨਾਲ ਦੀ ਨਾਲ ਨਾ ਫੈਸ਼ਨ ਆਈ ਕਿਊ ਕੋਲ ਜਦੋਂ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ, ਐਮੀ ਵਿਰਕ ਦੇਖੋ ਪਰਫੋਰਮ ਕਰਨ ਆ ਰਹੇ ਨੇ। ਐਮੀ ਵਿਰਕ 30 ਅਗਸਤ ਨੂੰ ਦਿਨ ਰਹਿ ਗਏ ਨੇ, ਅੱਜ ਤੁਹਾਡੇ ਕੋਲ 5-6 ਦਿਨ ਤਾਂ ਮਹਿਫਲ ਲੱਗ ਜਾਣੀ ਆ। 30 ਅਗਸਤ ਨੂੰ ਐਮੀ ਵਿਰਕ ਪਰਫੋਰਮ ਕਰ ਰਹੇ ਨੇ ਦ ਗ੍ਰੇਟ ਕੈਨੇਡੀਅਨ ਥੀਏਟਰ ਕਸੀਨੋ ਦੇ ਵਿੱਚ, ਅਤੇ ਟਿਕਟਾਂ ਤੁਸੀਂ ਫੈਸ਼ਨ ਆਈ ਕਿਊ ਤੋਂ ਵੀ ਚੱਕ ਲਓ, ਅਤੇ ਟਿਕਟ ਸਿਰਫ $25 ਦੀ, ਸਿਰਫ $25 ਦੀ ਟਿਕਟ, ਬਸ ਚੱਕ ਲਓ, ਚੱਕ ਲਓ ਵਾਲਾ ਕੰਮ ਆ। ਅਤੇ ਦੇਖੋ ਇੰਨਾ ਖੂਬਸੂਰਤ ਆਵਾਜ਼ ਦਾ ਮਾਲਕ, ਹਿੱਕ ਦੇ ਜ਼ੋਰ 'ਤੇ ਗਾਉਣ ਵਾਲਾ ਐਮੀ ਵਿਰਕ ਲਾਈਵ ਪਰਫੋਰਮ, ਅਤੇ ਘੈਂਟ ਘੈਂਟ ਗਾਣੇ ਅਤੇ ਨਾਲ ਦੀ ਨਾਲ ਭੰਗੜਾ ਤੁਹਾਨੂੰ ਵੇਖਣ ਨੂੰ ਮਿਲਣਾ ਆ। ਸੋ ਐਮੀ ਵਿਰਕ ਮਿਸ ਨਾ ਕਰਿਓ, ਫੈਸ਼ਨ ਆਈ ਕਿਊ 'ਤੇ ਟਿਕਟਾਂ ਨੇ, ਫੈਸ਼ਨ ਆਈ ਕਿਊ 'ਤੇ ਜਾ ਕੇ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦਿਓ $25 ਦੇ ਵਿੱਚ, 905-453-2225 ਤੁਸੀਂ ਫੈਸ਼ਨ ਆਈ ਕਿਊ ਤੋਂ ਟਿਕਟਾਂ ਚੱਕ ਲਓ, 905-453-2225 ਅਤੇ ਜਾਂ ਤੁਸੀਂ ਪੀਜ਼ਾ ਟੂ ਗੋ ਦੀ ਕਿਸੇ ਵੀ ਲੋਕੇਸ਼ਨ ਤੋਂ ਤੁਸੀਂ ਐਮੀ ਵਿਰਕ ਦੀ ਟਿਕਟ ਬਾਏ ਕਰ ਸਕਦੇ ਹੋ, ਪਰ ਮੈਂ ਨੰਬਰ ਵੀ ਪੀਜ਼ਾ ਟੂ ਗੋ ਦਾ ਮੈਂਸ਼ਨ ਕਰਦਾ, ਜੇ ਤੁਸੀਂ $25 ਦੇ ਵਿੱਚ ਟਿਕਟ ਚੱਕਣੀ ਆ, 905-840-9696 905-840-9696 ਤੁਸੀਂ ਮਕਲੋਗਨ ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੋਂ ਚੱਕ ਸਕਦੇ ਹੋ, ਤੁਸੀਂ ਕੁਈਨ ਅਤੇ ਚਿੰਗੂਜ਼ੀ ਵਾਲੀ ਲੋਕੇਸ਼ਨ ਤੋਂ ਚੱਕ ਸਕਦੇ ਹੋ, ਤੁਸੀਂ 2 County Court ਸ਼ੈਡਨ ਪਲਾਜ਼ੇ ਵਾਲੀ ਲੋਕੇਸ਼ਨ ਤੋਂ ਟਿਕਟਾਂ ਚੱਕ ਸਕਦੇ ਹੋ ਐਮੀ ਵਿਰਕ ਦੇ ਸ਼ੋਅ ਦੀਆਂ। ਅਤੇ ਸ਼ੋਅ ਬਈ ਆਲਮੋਸਟ 60% ਹੋ ਗਿਆ, 6 ਦਿਨਾਂ ਦੇ ਵਿੱਚ ਸ਼ੋਅ ਸੋਲਡ ਆਊਟ ਹੋ ਜਾਣਾ ਆ, ਤੁਸੀਂ

0: ਟਿਕਟਾਂ ਲੈ ਲਓ, ਬਾਅਦ ਵਿੱਚ ਟਿਕਟਾਂ ਨਹੀਂ ਮਿਲਣੀਆਂ। ਸ਼ੋਅ ਨੂੰ ਇੰਜੋਏ ਕਰਨਾ ਆ 30 ਅਗਸਤ ਦੀ ਸ਼ਾਮ ਨੂੰ, ਸੰਡੇ ਦੀ ਸ਼ਾਮ ਨੂੰ ਰਲ ਮਿਲ ਕੇ ਇੰਜੋਏ ਕਰਾਂਗੇ ਐਮੀ ਵਿਰਕ ਦਾ ਸ਼ੋਅ। ਅਤੇ ਬਈ ਐਸੇ ਸ਼ੋਅ ਨਾ ਟਾਊਨ ਦੇ ਵਿੱਚ ਵਾਰ ਵਾਰ ਨਹੀਂ ਆਉਂਦੇ, ਅਤੇ ਤੁਸੀਂ ਜੇ ਐਮੀ ਵਿਰਕ ਪਹੁੰਚ ਰਹੇ ਨੇ ਤਾਂ ਤੁਸੀਂ ਵੀ ਪਹੁੰਚੋ, ਰਲ ਮਿਲ ਕੇ ਸਾਰੇ ਇੰਜੋਏ ਕਰਾਂਗੇ ਐਮੀ ਵਿਰਕ 30 ਅਗਸਤ ਦੀ ਸ਼ਾਮ ਨੂੰ। ਅਤੇ ਫਿਰ ਮੁੰਡੇ ਦੀਆਂ ਤਿਆਰੀਆਂ, ਮੁੰਡਾ ਕਹਿੰਦਾ ਮੈਂ ਟਿਕਟਾਂ ਲੈ ਲਈਆਂ 15-11 ਬੇਲੀਆਂ ਨਾਲ ਆ ਰਿਹਾ ਮੁੰਡਾ, ਹੈ ਪੱਕਾ ਬਾਈ?
1: ਹੋਰ ਹੋਰ ਵੱਧ ਹੀ ਹੋਣਗੇ, ਘੱਟ ਨਹੀਂ,
0: ਐਵੇਂ ਤਾਂ ਨਹੀਂ ਕਹਿਤਾ?
1: ਨਹੀਂ ਨਹੀਂ, ਤੁਸੀਂ
0: ਜੈਨਜੀ
1: ਨੂੰ ਮਿਲਾ ਕੇ,
0: ਜੈਨਜੀ ਇਕੱਠੇ ਬਹੁਤ ਹੁੰਦੇ ਆ ਨਾ, ਗਰੁੱਪਾਂ ਜਾਂਦੇ ਆ,
1: ਉਹ ਫਿਰ ਇੱਦਾਂ ਹੀ ਹੈ ਜੀ ਸਾਡਾ ਔਰਾ।
2: ਸੰਗੀਤ ਵਿੱਚ ਬਠਿੰਡੇ ਵਾਲਾ ਕਪਤਾਨ ਤੇ ਵਿਰਕਾਂ ਦਾ ਐਮੀ।
0: ਓਕੇ, ਬਠਿੰਡੇ ਵਾਲੇ ਕਪਤਾਨ ਤੇ ਐਮੀ ਵਿਰਕ ਨੂੰ ਬਾਅਦ ਸੁਣਦੇ ਹਾਂ। ਲਾਲਾ ਨਯੇਮ ਸਾਡੇ ਨਾਲ ਲਾਈਨ ਤੇ ਨੇ, ਤੇ 8652 ਵਾਲੇ ਹੋ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
3: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
3: ਬਸ ਵਧੀਆ ਜੀ। ਤੁਸੀਂ ਨਾ ਸਵਾਲ ਪੁੱਛਿਆ ਸੀਗਾ ਪਹਿਲਾਂ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਕੀ ਕਹਿੰਦੇ ਆ
0: ਜੀ ਸਰ
3: ਛੋਟੇ ਹੁੰਦੇ?
0: ਜੀ
3: ਮੈਂ ਨਾ ਮੇਰਾ ਪਿੰਡ ਰਹਿੰਦਾ ਸੀ ਤੇ ਮੈਂ ਆਪਣੇ ਫਾਦਰ ਨੂੰ, ਮੇਰਾ ਨਿਕਨੇਮ ਇਸ਼ੂ ਆ, ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਇਸ਼ੂ ਪਾਪਾ ਤੇ ਇਸ਼ੂ ਮੰਮੀ, ਤੇ ਆਪਣੇ ਦਾਦਾ ਜੀ ਨੂੰ ਕਹਿੰਦਾ ਸੀ ਦੋ ਪਾਪਾ ਤੇ ਦੋ ਮੰਮੀ। ਆਦਤ ਐਸੀ ਪਈ ਕਿ ਮੇਰੀ ਬੇਟੀ ਵੀ ਹੁਣ ਮੇਰੀ ਦਾਦੀ ਮਤਲਬ ਮੇਰੀ ਦਾਦੀ ਨੂੰ ਦੋ ਮੰਮਾ ਹੀ ਕਹਿੰਦੀ ਆ।
0: ਦੋ ਮੰਮਾ, ਚਲੋ ਉਹ ਬੱਚਿਆਂ ਨੇ ਜੋ ਦੇਖਿਆ ਅੱਗੇ ਉਹ ਚੀਜ਼।
3: ਭਾਜੀ ਐਮੀ ਵਿਰਕ ਦੀ ਸ਼ੋਅ ਦੀ ਟਿਕਟਾਂ ਤੁਹਾਡੇ ਕੋਲ ਮਿਲਣਗੀਆਂ?
0: ਮਿਲ ਜਾਣਗੀਆਂ ਜੀ।
3: ਹੈਲੋ
0: ਜੀ, ਜੀ ਬਿਲਕੁਲ ਜੀ ਮਿਲ ਜਾਣਗੀਆਂ, $25 ਤੋਂ ਸਟਾਰਟ ਨੇ।
3: ਤੇ ਮੈਂ ਬੇਟੀ ਨੂੰ ਜ਼ਰੂਰ ਦਿਖਾਣਾ ਚਾਹੁੰਦਾ, ਤੇ ਫਿਰ ਉਸ ਹਿਸਾਬ ਨਾਲ ਕੋਈ ਟਿਕਟ ਕਿੱਥੋਂ ਫੜ ਸਕਦਾ?
0: ਤੁਸੀਂ 437-0001 ਜਾਂ ਪੀਜ਼ਾ ਟੂ ਗੋ ਤੇ ਚਲ ਜਾਓ ਜਾਂ ਫੈਸ਼ਨ IQ ਤੇ ਚਲ ਜਾਓ।
3: ਠੀਕ ਹੈ ਭਾਜੀ,
0: ਫੈਸ਼ਨ IQ ਕੁਵੀਨ ਤੇ ਕੈਨੇਡੀ ਵਾਲੀ ਲੋਕੇਸ਼ਨ ਤੇ ਜਾ ਕੇ ਤੁਸੀਂ $25 ਦੀ ਟਿਕਟ ਲੈ ਲਿਓ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-33 ਨੇ ਲਾਲਾ ਨੀਮ ਸਰ, ਸਲਾਮ ਅਲੈਕੁਮ।
4: ਸਲਾਮ ਅਲੈਕੁਮ
0: ਜੀ, ਵਾਲੇਕੁਮ ਸਲਾਮ ਜੀ।
4: ਦੇਖੇ ਪਹਿਲੇ ਜੋ ਮਾਂ ਹੁੰਦੀ ਸੀ ਉਹ ਆਪਣਾ ਟਾਈਮ ਸਪੈਂਡ ਕਰਦੀ ਸੀ ਬੱਚੋਂ ਪਰ
0: ਜੀ,
4: ਔਰ ਆਪਣਾ ਦੂਧ ਪਿਲਾਤੀ ਥੀ, ਉਨ ਪਰ ਟਾਈਮ ਸਪੈਂਡ ਕਰਤੀ ਥੀ ਔਰ ਉਨਸੇ ਮੁਹੱਬਤ ਕਰਤੀ ਥੀ। ਤੋ ਆਜ ਜੋ ਬੱਚੇ ਜਿਨਕੀ ਮਾਂ ਉਨਕੋ ਮਾਮ ਯਾ ਪਾਪ ਯਾ ਮਾਂ ਹੀ ਖਾਲੀ ਕਹਿਤੇ ਹੈ, ਤੋ ਟਾਈਮ ਜਿਤਨਾ ਸਪੈਂਡ ਕਰੇਂਗੀ, ਜਿਤਨੀ ਉਨਕੀ ਤਰਬੀਅਤ ਕਰੇਂਗੀ, ਉਤਨਾ ਹੀ ਆਗੇ ਸੇ ਫਲ ਪਾਏਂਗੇ ਨਾ। ਤੋ ਵੋ ਚੀਜ਼ੇ ਆਜ ਕੇ ਦੌਰ ਮੇ ਨਹੀਂ ਆ ਸਕਤੀ। ਆਪ ਜੋ ਮਰਜ਼ੀ ਕਰ ਲੇ, ਜਿਸਨੇ ਮੈਂ 12 ਘੰਟੇ ਬਾਹਰ ਲਗਾਨੇ ਹੈ ਔਰ 4 ਘੰਟੇ ਬੱਚੋਂ ਕੇ ਸਾਥ ਲਗਾਨੇ ਹੈ, ਤੋ ਉਹ ਕਿਆ ਤਰਬੀਅਤ ਕਰੇਂਗੇ, ਬਤਾਈਏ ਆਪ ਜੀ। ਤੋ ਇਹ ਜੋ ਮਾਮ ਔਰ ਪਾਪ ਔਰ ਯੇ ਜੋ ਬਾਪੂ ਔਰ ਯੇ ਜੋ ਬੀਜੀ ਔਰ ਯੇ ਜੋ ਬੇਬੇ ਹੈ, ਯੇ ਤੋ ਵੋ ਅਲਫਾਜ਼ ਹੈ ਜਿਨਮੇ ਮੁਹੱਬਤ ਔਰ ਜਿਨਮੇ ਬਹੁਤ ਸਾਰਾ ਰੰਗ ਔਰ ਬੇਹੱਦ
0: ਬਹੁਤ ਖੂਬ ਫਰਮਾਇਆ ਜੀ ਆਪਣੇ। ਮੈਂ ਵੀ ਇਹੀ ਬਾਤੇ ਕਰ ਰਹਾ ਥਾ ਕਿ ਵੋ ਦੇਖੋ ਇਨ ਜੋ ਲਫ਼ਜ਼ ਦੇ ਨਾ ਜੋ ਹਮਾਰੇ ਪੁਰਾਣੇ ਬਜ਼ੁਰਗ ਹਮੇ ਦੇ ਕੇ ਗਏ, ਉਹਨਾਂ ਦੇ ਵਿੱਚ ਬਹੁਤ ਮੁਹੱਬਤ ਭਰੀ ਹੋਈ ਸੀ, ਬੜੀ ਲਿਆਕਤ, ਬੜਾ ਜਿਵੇਂ ਇਤਬਾਨ ਕਿਸੇ ਦਾ ਕਰਨਾ ਨਾ ਬਹੁਤ ਜ਼ਿਆਦਾ। ਤੁਸੀਂ ਕੀ ਕਹਿੰਦੇ ਉਹਨਾਂ ਨੂੰ ਉਰਦੂ ਦੇ ਵਿੱਚ?
4: ਇਸ ਦੌਰ ਮੇਂ ਗਲਾਨੇ ਕਾ ਫਾਇਦਾ ਹੀ ਕੁਛ ਨਹੀਂ, ਕਹਿਣੇ ਕਾ ਕੋਈ ਫਾਇਦਾ ਹੀ ਨਹੀਂ ਹੈ। ਮਤਲਬ ਜ਼ਾਹਿਰ ਹੈ ਜੋ 12 ਘੰਟੇ ਬਾਹਰ ਲਗਾ ਰਹੀ ਹੈ, 2 ਘੰਟੇ ਬੱਚੋਂ ਸੇ ਲਗਾ ਰਹੀ ਹੈ, ਬਾਕੀ ਵੀ ਨਰਸਰੀ ਮੇਂ ਗੁਜ਼ਰ ਰਹੇ
0: ਹੈਂ,
4: ਜੋ ਉਹਨਾਂ ਨੇ ਤਰਬੀਅਤ ਦੇਣੀ ਹੈ, ਜੋ ਟ੍ਰੇਨਿੰਗ ਦੇਣੀ ਹੈ ਉਨਕੋ ਪਿਆਰ ਕੀ ਮੁਹੱਬਤ ਕੀ, ਵੋ ਤੋ ਯੈਸ ਐਂਡ ਗੋ ਐਂਡ ਲਵ ਐਂਡ ਲੈਟਸ ਗੋ, ਯਹੀ ਮੇਂ ਗੁਜ਼ਰ ਜਾਤਾ ਹੈ ਟਾਈਮ।
0: ਜੀ ਬਹੁਤ ਸ਼ੁਕਰੀਆ ਜੀ,
4: ਪਹਿਲੇ ਜੈਸੀ ਚੀਜ਼ੇ ਆਪ ਨਹੀਂ ਆ ਸਕਤੀ, ਜੋ ਮਰਜ਼ੀ ਕਰ ਲੈ।
0: ਬਹੁਤ ਸ਼ੁਕਰੀਆ ਜੀ, ਬਿਲਕੁਲ ਜੀ ਬਿਲਕੁਲ, ਸਮਾਂ ਚੇਂਜ ਹੋ ਗਿਆ। 905-673-33-37 ਨਾਲ ਦੀ ਨਾਲ ਤੁਸੀਂ ਪ੍ਰੋਫੈਸ਼ਨਲ ਪੇਂਟਿੰਗ ਸਰਵਿਸ ਦੇ ਵਿੱਚ ਪੇਂਟਿੰਗ ਸੇਵਾਵਾਂ ਲੱਭ ਰਹੇ ਸੀ ਤਾਂ ਤੁਹਾਨੂੰ ਯੁਵਰਾਜ ਬਾਈ ਜੀ ਦਾ ਨੰਬਰ ਦੇ ਦਈਏ। ਪੇਂਟਿੰਗ ਕਰਵਾਉਣੀ ਆ, ਕੰਸਟਰਕਸ਼ਨ ਦਾ ਕੰਮ ਕਰਵਾਉਣਾ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰਵਾਉਣਾ, ਤਾਂ ਤੁਸੀਂ BDS ਹੋਮ ਪੇਂਟਿੰਗ, BDS ਹੋਮ ਰੈਨੋਵੇਸ਼ਨ, ਉਹਨਾਂ ਨੇ ਰੈਨੋਵੇਸ਼ਨ ਵੀ ਹੁਣ ਕਰਦੇ ਨੇ, ਤੁਸੀਂ ਰੈਨੋਵੇਸ਼ਨ, ਘਰ ਦੀ ਰੈਨੋਵੇਸ਼ਨ ਕਰਵਾਉਣੀ ਆ, ਟਾਈਲਿੰਗ ਫਲੋਰਿੰਗ ਦਾ ਕੰਮ ਕਰਵਾਉਣਾ ਆ, ਤਾਂ ਤੁਸੀਂ BDS ਹੋਮ ਰੈਨੋਵੇਸ਼ਨ ਅਤੇ BDS ਹੋਮ ਪੇਂਟਿੰਗ 905-965-6311 905-965-6311 ਅਤੇ ਨਾਲ ਦੀ ਨਾਲ ਤੁਸੀਂ ਗੁਰਜੀਤ ਸੂਰੀ ਹੁਣਾਂ ਨੂੰ ਯਾਦ ਰੱਖਿਓ, ਸਾਡੇ ਤੱਕ ਅਜੇ ਤੱਕ ਪਹੁੰਚੇ ਨਹੀਂ ਆ। ਗੁਰਜੀਤ ਸੂਰੀ ਜੀ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦਿੰਦੇ ਨੇ, ਗੁਰਜੀਤ ਸੂਰੀ ਜੀ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ ਔਰ ਨਾਲ ਦੀ ਨਾਲ ਟਰੈਵਲ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਲਈ ਗੁਰਜੀਤ ਸੂਰੀ ਹੁਣਾਂ ਨੂੰ ਤੁਸੀਂ ਯਾਦ ਰੱਖਣਾ ਆ। 416-627-6416-627-3111 ਗੁਰਜੀਤ ਸੂਰੀ ਹੁਣਾਂ ਤੁਸੀਂ ਗੱਲਬਾਤ ਕਰ ਸਕਦੇ ਹੋ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
5: ਸਤਿ ਸ਼੍ਰੀ ਅਕਾਲ ਸਰ,
0: ਕੀ ਹਾਲ ਚਾਲ ਜੀ? ਓ ਜੀ ਸਰਪੰਚ ਸਾਹਿਬ, ਕੀ ਹਾਲਤ ਨੇ? ਠੀਕ ਠਾਕ ਹੋ? ਵਾਪਸੀ ਹੋ ਗਈ ਤੁਹਾਡੀ? ਜੀ ਕਿਆ ਬਾਤ ਆ ਜੀ, ਕਿਆ ਬਾਤ ਆ
3: ਤੁਸੀਂ?
0: ਜੀ ਜੀ ਜੀ ਬਿਲਕੁਲ, ਪਰਿਵਾਰ ਦੇ ਵਿੱਚ ਜੀ ਬਿਲਕੁਲ ਕੋਈ ਹੈਪਨ ਹੋਈ ਸੀਗੀ। ਸੋ ਕੁਲਦੀਪ ਜੀ ਕੀ ਹਾਲ ਚਾਲ ਆ? ਠੀਕ ਠਾਕ ਹੋ? ਸਿਹਤ ਕਾਇਮ ਨੇ? ਨਹੀਂ ਨਹੀਂ ਜੀ ਬਿਲਕੁਲ ਵਧੀਆ ਕੀਤਾ, ਅਸੀਂ ਯਾਦ ਕਰ ਰਹੇ ਸੀ ਕੱਲ ਪੰਜਾਬ ਡੇ ਮੇਲੇ ਤੇ ਵੀ ਤੁਹਾਨੂੰ ਯਾਦ ਕੀਤਾ ਤੇ ਤੁਸੀਂ ਵਧੀਆ ਕੀਤਾ ਪਹੁੰਚੇ ਹੋ। ਤੇ ਮਿਲਦੇ ਆ ਫਿਰ 30 ਅਗਸਤ ਨੂੰ ਐਮੀ ਵਿਰਕ ਦੇ ਸ਼ੋਅ ਤੇ, ਉੱਥੇ ਫਿਰ ਗੱਲਾਂ ਬਾਤਾਂ ਕਰਾਂਗੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੇ ਜਿੰਨੇ ਵੀ ਦੋਸਤ ਕਾਲਾਂ ਕਰ ਰਹੇ ਨੇ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਦੀ, ਤੁਸੀਂ ਪੋਸਟਰ ਮੇਰੇ ਇੰਸਟਾਗ੍ਰਾਮ ਤੇ ਪਏ ਹੋਏ ਨੇ, ਟਿਕਟਾਂ ਐਂਡ ਮੌਕੇ ਤੇ ਤੁਹਾਨੂੰ ਹੋ ਸਕਦਾ ਕਿ ਨਾ ਮਿਲਣ, ਤੋ ਆਪਣੀਆਂ ਟਿਕਟਾਂ ਤੁਸੀਂ ਪਹਿਲਾਂ ਹੀ ਰਾਖਵੀਆਂ ਕਰ ਲਓ, ਜਾਂ ਤੁਸੀਂ ਪੀਜ਼ਾ ਟੂ ਗੋ ਤੋਂ ਟਿਕਟਾਂ ਚੱਕ ਲਓ, ਜਾਂ ਤੁਸੀਂ ਫੈਸ਼ਨ ਆਈ ਕਿਊ ਤੋਂ ਟਿਕਟਾਂ ਚੱਕ ਲਓ, ਅਤੇ ਜਾਂ ਭਾਈ ਤੁਸੀਂ ਮੈਨੂੰ ਕਾਲ ਕਰ ਲਓ 437-8700-01। ਬਹੁਤ ਸਾਰੇ ਦੋਸਤ ਮਿੱਤਰ ਯਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਜਾਣਾ, ਗਰੁੱਪਾਂ ਦੇ ਵਿੱਚ ਜਾਣਾ, ਗਰੁੱਪ ਡਿਸਕਾਊਂਟ ਤੁਹਾਨੂੰ ਲੈ ਦਾਂਗੇ ਅਸੀਂ, ਉਹਦੇ ਵਾਸਤੇ ਪੋਸਟਰ ਅਤੇ ਨੰਬਰ ਨੇ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਤੁਸੀਂ 437-8700-01। ਐਮੀ ਵਿਰਕ, ਯਾਰ ਕਿਆ ਬਾਤ ਆ, ਵਿਰਕਾਂ ਦਾ ਮੁੰਡਾ ਸੰਗੀਤ

0: ਇਹ ਇਹ ਹੁੰਦੀ ਹੈ ਆਵਾਜ਼, ਦੇਖ ਬਈ ਆਵਾਜ਼ ਦੇਖ ਤੂੰ, ਇਹ ਆਵਾਜ਼ ਤੁਸੀਂ ਲਾਈਵ ਸੁਣਨਾ ਕਿਵੇਂ ਮਿਸ ਕਰ ਸਕਦੇ ਹੋ?
1: ਮੈਂ ਤਾਂ ਦੱਸਦਾ ਹੀ ਤੁਹਾਨੂੰ, ਮੈਂ ਤਾਂ 15 ਜਣਿਆਂ ਦੇ ਨਾਲ ਪਹੁੰਚ ਰਿਹਾ।
0: ਭੰਗੜਾ ਪੈਣਗੇ ਪੂਰੇ? ਫਿਰ
1: ਪੂਰੇ ਭੰਗੜੇ ਪੈਣਗੇ ਜੀ, ਰੌਣਕਾਂ ਲੱਗਣਗੀਆਂ,
0: ਰੀਲਾਂ ਬਣਨਗੀਆਂ,
1: ਰੀਲਾਂ ਬਣਨਗੀਆਂ, ਬਹੁਤ ਸੱਜਣ ਵੇਲੀ ਇਕੱਠੇ ਆਉਣਗੇ।
0: ਸੋ ਇੱਕ ਵਾਰ ਅਸੀਂ ਫਿਰ ਤੁਹਾਨੂੰ ਹੋਕਾ ਦਈਏ ਕਿ ਭਾਈ ਅਸੀਂ ਵਾਰ ਵਾਰ ਤੁਹਾਨੂੰ ਇੰਸਟਾਗ੍ਰਾਮ ਤੇ, ਸੋਸ਼ਲ ਮੀਡੀਆ ਤੇ, ਰੇਡੀਓ ਦੇ ਜ਼ਰੀਏ ਦੱਸ ਰਹੇ ਹਾਂ ਕਿ ਐਮੀ ਵਿਰਕ ਨਾ ਨਾ ਓਨਲੀ ਐਮੀ ਵਿਰਕ ਯਾਰ, ਦੇਖੋ ਪੰਜਾਬ ਦੇ ਨਾਲ ਖੜਨ ਵਾਲਾ, ਚਾਹੇ ਉਹ ਕਿਸਾਨੀ ਦੀ ਗੱਲ ਹੋਵੇ, ਚਾਹੇ ਹੜਾਂ ਦੀ ਗੱਲ ਹੋਵੇ, ਤੇ ਗਾਇਆ ਵੀ ਚੰਗਾ ਤੇ ਫਲਮਾਇਆ ਵੀ ਚੰਗਾ, ਮੇਰਾ ਤੇ ਕੋਈ ਡਾਇਲੋਗ ਆਏ, ਚੰਗਾ ਗਾਉਣਾ ਤੇ ਚੰਗਾ ਫਲਮਾਉਣਾ ਯਾਰ ਹਰ ਕਿਸੇ ਦੇ ਹਿੱਸੇ ਥੋੜੀ ਆਇਆ।
1: ਸਹੀ ਗੱਲ ਹੈ,
0: ਐਮੀ ਵਿਰਕ ਅਸਲ ਵਿੱਚ ਜੇ ਕਹੀਏ ਨਾ ਤੇ ਅਸਲ ਵਿੱਚ ਪੰਜਾਬ ਦੇ ਨਾਲ ਖੜਨ ਵਾਲਾ ਉਹ ਨੌਜਵਾਨ ਆ।
1: ਏਦਾਂ ਦੀ ਕਲਾ ਤਾਂ ਹੀ ਪ੍ਰਮੋਟ ਕਰਨੀ ਚਾਹੀਦੀ ਆ,
0: ਸਾਡਾ ਫਰਜ਼ ਬਣਦਾ ਆ। ਜੇ ਅਸੀਂ ਚੰਗੀ ਗਾਇਕੀ ਨੂੰ, ਚੰਗੇ ਇਨਸਾਨਾਂ ਨੂੰ, ਚੰਗੇ ਸਾਡੇ ਪੰਜਾਬੀ ਕਲਚਰ ਨੂੰ ਪ੍ਰਮੋਟ ਨਹੀਂ ਕਰਾਂਗੇ ਤੇ ਫਿਰ ਅਸੀਂ ਪਾਉਣੇ ਰਾ ਕੇ ਇੰਸਟਾਗ੍ਰਾਮ ਤੇ ਬਹਿ ਕੇ ਰੌਲਾ ਕਿਹੜੀ ਅਸੀਂ ਸੱਭਿਅਤਾ ਦਾ ਪਾਉਣੇ ਆ? ਅਸੀਂ ਪੰਜਾਬੀ ਸੱਭਿਆਚਾਰ ਨੂੰ ਜਿਸ ਨੂੰ ਪ੍ਰਮੋਟ ਕਰਨਾ, ਬਈ ਉਹਨੂੰ ਪ੍ਰਮੋਟ ਕਰੋ, ਹੁਣ ਮੌਕਾ ਆ, ਤੁਹਾਡੇ ਕੋਲ ਸਿੰਗਰ ਆਇਆ ਉਹਨੂੰ ਐਪਰੀਸ਼ੀਏਟ ਕਰੋ। ਤੇ ਧੜਾ ਧੜ ਟਿਕਟਾਂ ਵਿਕ ਰਹੀਆਂ ਨੇ ਹੁਣ, ਧੜਾ ਧੜ ਟਿਕਟਾਂ ਵਿਕ ਰਹੀਆਂ ਨੇ। ਕੱਲ 100 ਸਮਥਿੰਗ ਟਿਕਟ ਗਈ ਆ, ਅੱਜ 150 ਦੇ ਕਰੀਬ ਟਿਕਟ ਗਈ।
1: ਮੈਂ ਵੀ ਦੇਖ ਰਿਹਾ ਜਦੋਂ ਮੈਂ 5 ਹੋਰ ਲਈਆਂ ਸੀ ਨਾ ਟਿਕਟਾਂ,
0: ਹਾਂ
1: ਤਾਂ
0: ਉਹ ਰੋਅ ਨਾਲ ਦੀ ਨਾਲ, ਹਾਂ ਰੋਅ ਨਾਲ ਦੀ ਨਾਲ ਭਰੀਆਂ ਜਾ ਰਹੀਆਂ, ਰੋਅ
1: ਮੈਨੂੰ ਰੋਅ ਹੀ ਨਹੀਂ ਮਿਲ ਰਹੀ ਸੀਗੀ। ਫਿਰ ਮੈਂ ਤਾਂ ਹੀ ਤਾਂ ਫੈਸ਼ਨ ਆਈਕਿਊ ਵਾਲਿਆਂ ਨੂੰ ਕਿਹਾ,
0: ਫਿਰ ਇਕੱਠੀਆਂ ਇੱਕ ਲਾਈਨ 'ਚ ਮਿਲ ਗਈਆਂ,
1: ਇੱਕ ਲਾਈਨ 'ਚ ਮਿਲ ਗਈਆਂ।
0: ਤੁਸੀਂ ਗੱਭਰੂ ਨੇ ਬਹਿਣਾ ਤਾਂ ਹੁੰਦਾ ਨਹੀਂ, ਤੁਸੀਂ ਤਾਂ ਭੰਗੜਾ ਹੀ ਪਾਉਣਾ ਹੁੰਦਾ ਉੱਠ ਕੇ।
1: ਉਹ ਫਿਰ ਵੀ ਇੱਕ ਵਾਰ ਰਿਜ਼ਰਵ ਸੀਟ ਤਾਂ ਚਾਹੀਦੀ ਆ।
0: ਸੋ ਬਿਲਕੁਲ ਜੀ, ਰਿਜ਼ਰਵ ਮਿਲ ਜੂਗੀ ਜੀ, ਤੁਸੀਂ ਐਮੀ ਵਿਰਕ ਉਹਨਾਂ ਨੂੰ ਸੁਣਨਾ ਆ ਪੀਜ਼ਾ ਟੂ ਗੋ, ਤੇ ਨਾਲ ਦੀ ਨਾਲ ਤੁਸੀਂ ਫੈਸ਼ਨ ਆਈ ਕਿਊ, ਤੇ ਜਾਂ ਫਿਰ 437-870-001 ਐਮੀ ਵਿਰਕ ਹੋਈ ਪਈ ਚਾਰੇ ਪਾਸੇ।

ਲਿਓਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ ਸਮੇਂ ਦਾ ਪਤਾ ਨਹੀਂ ਲੱਗਿਆ, ਸੁਣਿਓ ਸੋ ਮਿਲਦੇ ਹਾਂ ਕੱਲ ਨੂੰ ਇਸੇ ਵੇਲੇ ਇਸੇ ਘੜੀ ਇਸੇ ਪਲ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਤੇ ਐਮੀ ਵਿਰਕ ਬਈ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ। ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਵੇਂ ਲਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ। ਆਪਣੀ ਪਹਿਚਾਣ ਵਾਲਾ ਦੀਵਾ ਨਾ ਬਜਾ ਦਿਓ,

0: ਛੱਡ ਦੇ ਯਾਰ ਗੱਦਾਰੀ ਛੱਡ ਦੇ, ਛੱਡ ਦੇ ਯਾਰ ਗੱਦਾਰੀ ਛੱਡ ਦੇ, ਜਾਂ ਸਾਡੇ ਨਾਲ ਯਾਰੀ ਛੱਡ ਦੇ। ਆਂਡੇ ਉਧਰ ਤੇ ਕੁੜਕੁੜ ਇਧਰ, ਕਰਨੀ ਤੂੰ ਹੁਸ਼ਿਆਰੀ ਛੱਡ ਦੇ। ਛੱਡ ਦੇ ਯਾਰ ਗੱਦਾਰੀ ਛੱਡ ਦੇ, ਜਾਂ ਸਾਡੇ ਨਾਲ ਯਾਰੀ ਛੱਡ ਦੇ। ਆਂਡੇ ਉਧਰ ਤੇ ਕੁੜਕੁੜ ਇਧਰ, ਕਰਨੀ ਤੂੰ ਹੁਸ਼ਿਆਰੀ ਛੱਡ ਦੇ। ਆਪਣਿਆਂ ਦੇ ਖੰਭ ਕੁਤਰ ਕੇ ਗੈਰਾਂ ਨਾਲ ਉਡਾਰੀ ਛੱਡ ਦੇ। ਕਰਨਾ ਪਿਆਰ ਤੇ ਦਿਲ ਤੋਂ ਕਰ ਲੈ, ਝੂਠੀ ਲੋਕਾਚਾਰੀ ਛੱਡ ਦੇ, ਝੂਠੀ ਲੋਕਾਚਾਰੀ ਛੱਡ ਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਦੇ ਨਾਲ ਤੁਸੀਂ ਜੁੜਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜੋ ਲਗਾਤਾਰ ਸਵੇਰੇ 4 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਤੁਹਾਡਾ ਮਨੋਰੰਜਨ ਕਰਦੀ ਹੈ। ਸਾਡੇ ਦੋਸਤ, ਮਿੱਤਰ, ਭੈਣ ਭਰਾ, ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ, ਜਿਹੜੇ ਆਪਣੇ ਆਪਣੇ ਟੇਲੈਂਟ ਦੇ ਮੁਤਾਬਕ, ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਨੇ ਤੁਹਾਡਾ ਮਨੋਰੰਜਨ ਕਰਨ ਦੀ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਜੋੜਨ ਦੀ। ਤੋ ਬਹੁਤ ਵਧੀਆ ਇੱਕ ਉਪਰਾਲਾ ਔਰ ਬੜੀ ਕ੍ਰਿਸਟਲ ਕਲੀਅਰ ਜਿਹੜੀ ਆਵਾਜ਼ ਹੈ 5:30 AM ਦੀ ਫ੍ਰੀਕੁਐਂਸੀ ਦੀ, ਪੂਰੇ GTA ਦੇ ਵਿੱਚ ਜਿੱਥੋਂ ਮਰਜ਼ੀ ਤੁਸੀਂ ਬੈਠ ਕੇ ਸੁਣ ਸਕਦੇ ਹੋ, ਔਰ ਇਸ ਦੀ ਐਪ ਨੂੰ ਡਾਊਨਲੋਡ ਕਰਕੇ ਤਾਂ ਦੁਨੀਆਂ ਦੇ ਕਿਸੇ ਦੇਸ਼ ਵਿੱਚ ਬੈਠ ਕੇ ਵੀ ਤੁਸੀਂ ਇਸ ਨੂੰ ਸੁਣ ਸਕਦੇ ਹੋ। ਸੋ ਜੁੜੇ ਆਪਾਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਬਰੰਗ ਰੇਡੀਓ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.CA 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਸਾਡੇ IPTV ਚੈਨਲ ਦੇ ਨਾਲ ਜੁੜ ਸਕਦੇ ਹੋ, VPS24.HD ਭਰ ਕੇ, ਔਰ ਜਿੱਥੇ ਤੁਸੀਂ ਦੇਖਦੇ ਹੋ ਪੰਜਾਬੀ ਦੀਆਂ ਪੁਰਾਣੀਆਂ, ਕਲਾਸਿਕ, ਨਵੀਆਂ, ਧਾਰਮਿਕ, ਹਰ ਤਰ੍ਹਾਂ ਦੀਆਂ ਫਿਲਮਾਂ, ਔਰ ਉਹਦੇ ਨਾਲ ਨਾਲ ਵਿਸ਼ਵ ਪੰਜਾਬੀ ਸਭਾ ਦੀਆਂ ਗਤੀਵਿਧੀਆਂ, ਚਾਹੇ ਦੁਨੀਆਂ ਵਿੱਚ ਕਿਤੇ ਵੀ ਅਸੀਂ ਆਯੋਜਿਤ ਕਰਦੇ ਹਾਂ, ਜਾਂ ਇੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਅਸੀਂ ਅਪਲੋਡ ਕਰਦੇ ਰਹਿੰਦੇ ਉਹਦੇ ਉੱਪਰ। ਸੋ ਵਿਸ਼ਵ ਪੰਜਾਬੀ ਭਵਨ, ਜਿੱਥੇ ਤੁਹਾਨੂੰ ਇੰਤਜ਼ਾਰ ਹੋਏਗੀ 2, 3, 4 ਅਕਤੂਬਰ ਨੂੰ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ, ਜਿਹੜੀ 7ਵੀਂ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ, ਉਸਦੀ ਤਰੀਕ 2, 3, 4 ਅਕਤੂਬਰ ਹੈ। ਤੁਹਾਨੂੰ ਵੀ ਉੱਥੇ ਆਉਣ ਦੇ ਲਈ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ। 3 ਦਿਨ ਦਾ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਲੱਗਣ ਜਾ ਰਿਹਾ, ਬਹੁਤ ਖੂਬਸੂਰਤ। ਔਰ ਇਸੇ ਸਿਲਸਿਲੇ ਦੇ ਵਿੱਚ ਹੀ ਅਸੀਂ ਪਰਸੋਂ ਸੈਟਰਡੇ ਨੂੰ ਗਏ, ਮੈਂ ਔਰ ਕਥੂਰੀਆ ਸਾਹਿਬ ਵੀ ਨਾਲ ਸੀ, ਸਾਡੇ 1-2 ਦੋਸਤ, ਅਸੀਂ ਬਾਈਕਾਰ ਹੀ ਇੱਥੋਂ ਸ਼ਿਕਾਗੋ ਅਸੀਂ ਗਏ ਸੀ। ਉੱਥੇ ਇੱਕ ਪੰਜਾਬੀ ਦਾ ਅਖਬਾਰ ਨਿਕਲਦਾ ਹੈ, ਪੰਜਾਬੀ ਪ੍ਰਵਾਸ, ਉਸਦੀ 3rd anniversary ਸੀ, ਔਰ ਬਹੁਤ ਵਧੀਆ ਪ੍ਰੋਗਰਾਮ ਉਹਨਾਂ ਨੇ ਔਰਗੇਨਾਈਜ਼ ਕੀਤਾ ਅਤੇ ਸਾਨੂੰ ਵੀ ਸੱਦਾ ਆਇਆ ਸੀ ਉੱਥੇ ਜਾਣ ਦਾ। ਸੋ ਉੱਥੇ ਸ਼ਾਮਿਲ ਹੋਏ, ਉਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਪੇਸ਼ ਕੀਤੇ, ਜਿੰਨਾ ਵਧੀਆ ਉਪਰਾਲਾ, ਜਿੰਨਾ ਵਧੀਆ ਕੰਮ ਉਹ ਕਰ ਰਹੇ ਨੇ ਉੱਥੇ ਅਮੈਰੀਕਾ ਦੇ ਵਿੱਚ ਬੈਠ ਕੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਪ੍ਰਮੋਟ ਕਰਨ ਦਾ, ਜਿਸ ਤਰ੍ਹਾਂ ਬਿਲਕੁਲ ਵਿਸ਼ਵ ਪੰਜਾਬੀ ਸਭਾ ਅਤੇ ਕੈਨੇਡਾ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ, ਬਹੁਤ ਵਧੀਆ ਲੱਗਿਆ। ਘੱਟੋ ਘੱਟ 300 ਦੇ ਕਰੀਬ ਗੈਦਰਿੰਗ ਸੀ ਹਾਲ ਦੇ ਵਿੱਚ, ਸਾਰੇ ਸਾਡੇ ਪੰਜਾਬੀ ਭੈਣ ਭਰਾ ਇਕੱਠੇ ਹੋਏ ਸਨ ਅਤੇ ਉਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਦਾ ਆਯੋਜਨ ਕੀਤਾ ਹੋਇਆ ਸੀ। ਸੋ ਸ਼ੁਭ ਇੱਛਾਵਾਂ ਦਿੱਤੀਆਂ ਉਸ ਪੰਜਾਬੀ ਅਖਬਾਰ ਨੂੰ ਕਿ ਜਿਸ ਤਰ੍ਹਾਂ 3 ਸਾਲ ਉਸਦੇ ਪੂਰੇ ਹੋਏ ਨੇ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿੰਨਾ ਵਧੀਆ ਉਹ ਉਪਰਾਲਾ ਉਹਨਾਂ ਨੇ ਕੀਤਾ ਹੈ ਅਤੇ ਲੋਕਾਂ ਦਾ ਹੁੰਗਾਰਾ ਉਹਨਾਂ ਨੂੰ ਮਿਲ ਰਿਹਾ ਅਤੇ ਹੋਰ ਬਹੁਤ ਵਧੀਆ ਅੱਗੇ ਵਧੇਗਾ ਉਹ ਅਖਬਾਰ। ਹੋਰ ਬਹੁਤ ਸਾਰੇ ਦੋਸਤ ਮਿੱਤਰ ਜਿੰਨੇ ਵੀ ਸਾਹਿਤਕਾਰ ਸਨ ਔਰ ਜਿੰਨੇ ਪੰਜਾਬੀ ਦੇ ਨਾਲ ਪਿਆਰ ਕਰਨ ਵਾਲੇ, ਉਹਨਾਂ ਸਾਰਿਆਂ ਨੂੰ ਅਸੀਂ ਸੱਦਾ ਪੱਤਰ ਵੀ ਦੇ ਕੇ ਆਏ ਇੱਥੇ 2, 3, 4 ਅਕਤੂਬਰ ਦੀ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਸੋ ਤੁਹਾਨੂੰ ਵੀ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ, ਕਿਉਂਕਿ ਅਸੀਂ ਜੇਕਰ ਪੰਜਾਬੀ ਭੈਣ ਭਰਾ, ਪੰਜਾਬੀ ਨੂੰ ਪਿਆਰ ਕਰਨ ਵਾਲੇ, ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ, ਡਾਕਟਰ ਕਥੂਰੀਆ ਜਿਹੜੇ ਚੇਅਰਮੈਨ ਨੇ ਵਿਸ਼ਵ ਪੰਜਾਬੀ ਸਭਾ ਦੇ, ਕਿ ਇੰਨੇ ਸਥਾਪਿਤ ਬਿਜ਼ਨਸਮੈਨ ਦੇ ਹੋਣ ਦੇ ਨਾਲ ਨਾਲ ਵੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੇ ਪ੍ਰਤੀ ਕਿੰਨੀ ਡੈਡੀਕੇਸ਼ਨ ਦੇ ਨਾਲ, ਕਿੰਨੀ ਜਨੂਨ ਦੇ ਨਾਲ ਟਾਈਮ ਵੀ ਲਗਾਉਂਦੇ ਨੇ ਔਰ ਪੈਸਾ ਵੀ ਖਰਚ ਹੁੰਦਾ। ਦੇਖੋ, ਕੋਈ ਵੀ ਕੰਮ ਕਰਨਾ ਹੋਵੇ ਪੈਸਾ ਤਾਂ ਖਰਚ ਹੁੰਦਾ ਹੀ ਹੁੰਦਾ, ਇਹਦੇ ਬਾਵਜੂਦ ਵੀ ਉਹ ਇੰਨਾ ਕੰਮ ਕਰ ਰਹੇ ਨੇ ਅਤੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ, ਐਸੇ ਲੋਕਾਂ ਦਾ ਜਿਹੜੇ ਜਿਹੜੇ ਜਿੱਥੇ ਵੀ ਬੈਠੇ ਨੇ ਲੇਕਿਨ ਸਾਡੇ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਨੇ, ਉਹਦਾ ਹੋਕਾ ਦਿੰਦੇ ਨੇ ਅਤੇ ਅਸੀਂ ਲੋਕ ਉਹਨਾਂ ਦੇ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਮੌਲਿਕ ਜਿਹੜੀ ਸਪੋਰਟ ਜਿਹੜੀ ਉਹਨਾਂ ਨੂੰ ਕਰੀਏ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ, ਇਹ ਸਾਡੇ ਲਈ ਬਹੁਤ ਵਧੀਆ ਉਪਰਾਲਾ ਹੈ। ਜੇਕਰ ਅਸੀਂ ਨਾ ਨਾ ਕਰਾਂਗੇ ਐਸਾ, ਤਾਂ ਫਿਰ ਮੈਂ ਜਿੱਦਾਂ ਅਕਸਰ ਕਈ ਵਾਰੀ ਕਹਿੰਦਾ ਹੁੰਦਾ ਕਿ ਉਹ ਗੱਲ ਹੋਏਗੀ ਕਿ ਅੱਖੀਆਂ 'ਚੋਂ ਪਾਣੀ ਅਤੇ ਦਾਦੀ ਦੀ ਕਹਾਣੀ ਲੋਕੀ ਲੱਭਦੇ ਫਿਰਨਗੇ, ਅੱਖੀਆਂ 'ਚੋਂ ਪਾਣੀ ਅਤੇ ਦਾਦੀ ਦੀ ਕਹਾਣੀ ਲੋਕੀ ਲੱਭਦੇ ਫਿਰਨਗੇ, ਤੱਕੜੀ 'ਚ ਵੱਟੇ ਅਤੇ ਸਿਰਾਂ 'ਤੇ ਦੁਪੱਟੇ ਲੋਕੀ ਲੱਭਦੇ ਫਿਰਨਗੇ, ਮੁੰਜ ਵਾਲੀ ਰੱਸੀ ਅਤੇ ਚਾਟੀ ਵਾਲੀ ਲੱਸੀ ਲੋਕੀ ਲੱਭਦੇ ਫਿਰਨਗੇ, ਆਪਣਿਆਂ ਦਾ ਪਿਆਰ ਅਤੇ ਤੁਹਾਡੇ ਜਿਹੇ ਯਾਰ ਲੋਕੀ ਲੱਭਦੇ ਫਿਰਨਗੇ। ਇਸ ਤਰ੍ਹਾਂ ਦੇ ਪ੍ਰੋਗਰਾਮ, ਉਹਦੇ ਪਿੱਛੇ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਨੂੰ ਪ੍ਰੋਤਸਾਹਿਤ ਕਰਨਾ ਇਹ ਵੀ ਹੁੰਦਾ, ਨਾਲ ਯਾਰ ਦੋਸਤ ਭੈਣ ਭਰਾ ਸਾਰੇ ਪੰਜਾਬੀ ਇਕੱਠੇ ਹੋ ਕੇ ਆਪਸੀ ਸਾਂਝਾਂ ਜਿਹੜੀਆਂ ਉਹ ਵੀ ਬਣਦੀਆਂ ਨੇ। ਸੋ ਚਲੋ ਚਲਦੇ ਅੱਗੇ ਪ੍ਰੋਗਰਾਮ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353, 647-367-5353। ਵੀਕਐਂਡ ਮਨਾ ਕੇ ਆਇਓ, ਬਹੁਤ ਫਰੈਸ਼ ਫਰੈਸ਼ ਹੋ ਗਏ। ਅੱਜ ਸੋਮਵਾਰ ਦਾ ਦਿਨ ਬੀਤ ਗਿਆ, ਬੜੀ ਵਧੀਆ ਅੱਛੇ ਅੱਛੇ ਵੀਕਐਂਡ ਮਨਾਉਣ ਤੋਂ ਬਾਅਦ ਤੁਸੀਂ ਸਾਰੇ ਆਪਣੇ ਆਪਣੇ ਕੰਮਾਂ ਕਾਰਾਂ 'ਤੇ ਅੱਜ ਗਏ ਹੋਗੇ ਅਤੇ ਬਿਲਕੁਲ ਫਰੀ ਹੋ ਕੇ ਆਪਣੇ ਆਪਣੇ ਘਰ ਦੇ ਵਿੱਚ ਆ ਚੁੱਕੇ ਹੋਗੇ। ਅਸੀਂ ਵੈਸੇ ਸਾਡਾ ਦੋ ਦਿਨ ਚੱਲ ਸੋ ਚੱਲ ਹੀ ਰਹੀ ਹੈ, ਕਿਉਂਕਿ ਇੱਥੋਂ ਸਫ਼ਰ ਕਾਫ਼ੀ 850 ਕਿਲੋਮੀਟਰ ਸਫ਼ਰ ਹੈ, ਕਾਰ 'ਤੇ ਜਾਣਾ, ਕਾਰ 'ਤੇ ਆਉਣਾ, ਅਤੇ ਰਾਤ ਵੀ ਅਸੀਂ ਤਕਰੀਬਨ 1:30 ਵਜੇ ਦੇ ਕਰੀਬ ਹੀ ਵਾਪਸੀ ਹੋਈ ਹੈ। ਚਲੋ ਖੈਰ, ਅੱਛੇ ਕੰਮ ਵਾਸਤੇ ਕੋਈ ਇਸ ਤਰ੍ਹਾਂ ਦੀਆਂ ਉਲਝਣਾਂ, ਇਸ ਤਰ੍ਹਾਂ ਦੀਆਂ ਰੁਕਾਵਟਾਂ ਜਿਹੜੀਆਂ ਤੁਹਾਡੇ ਹੌਸਲੇ ਦੇ ਵਿੱਚ ਰੁਕਾਵਟ ਨਹੀਂ ਪਾ ਸਕਦੀਆਂ। ਸੋ ਸਾਡੇ ਇੱਕ ਕਾਲਰ ਨੇ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਹੀ ਡਿਸਕਨੈਕਟ ਹੋ ਗਈ ਜੀ, ਮੈਂ ਤੁਹਾਨੂੰ ਕਨੈਕਟ ਕਰਨ ਲੱਗਿਆ ਅਤੇ ਤੁਹਾਡੀ ਤੁਸੀਂ ਫੋਨ ਬੰਦ ਕਰ ਦਿੱਤਾ। 647-367-5353, 6473675353। ਅੱਜ ਹੋ ਗਏ ਜੀ 24 ਅਗਸਤ, ਸੋਮਵਾਰ ਦਾ ਦਿਨ ਹੈ, ਨਵੇਂ ਵੀਕ ਦੀ ਸ਼ੁਰੂਆਤ ਹੈ। ਇੱਕ ਦਿਨ ਅੱਜ ਬੀਤ ਗਿਆ ਅਤੇ ਇਸ ਵੇਲੇ ਟੈਂਪਰੇਚਰ ਹੈ ਜੀ 17 ਡਿਗਰੀ ਅਤੇ 22 ਡਿਗਰੀ ਰਿਹਾ ਵੈਸੇ ਦਿਨ ਦੇ ਵਿੱਚ। ਕੱਲ੍ਹ 25 ਅਗਸਤ ਹੋ ਜਾਣੀ ਹੈ ਮੰਗਲਵਾਰ ਦਾ ਦਿਨ, ਕੱਲ੍ਹ ਦੇਖੋ 25 ਅਗਸਤ ਅਤੇ ਟੈਂਪਰੇਚਰ ਵੀ ਸ਼ੋਅ ਕਰ ਰਿਹਾ ਜਿਹੜਾ 25 ਡਿਗਰੀ ਹੀ ਰਹੇਗਾ। 6:34 'ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਔਰ 8:06 'ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ ਅਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਜਿਹੜੀ, ਅਤੇ ਮੌਸਮ ਖੂਬਸੂਰਤ ਹੈ, ਬਹੁਤ ਅੱਛਾ ਹੈ। ਇੰਜੋਏ ਕਰੋ ਜਿਹੜਾ ਮੌਸਮ ਹੈ, ਕਿਉਂਕਿ ਦੇਖੋ ਸ਼ਾਮ ਰਾਤ ਦੀ ਤਾਂ ਥੋੜ੍ਹੀ ਥੋੜ੍ਹੀ ਠੰਡਕ ਸ਼ੁਰੂ ਹੋ ਗਈ ਹੈ ਅਤੇ ਬਸ ਮਹੀਨਾ ਡੇਢ ਮਹੀਨਾ ਹੋਰ ਆ ਜਿਹੜਾ ਤੁਸੀਂ ਇੰਜੋਏ ਕਰੋਗੇ ਦਿਨ ਵੇਲੇ। ਅਦਰਵਾਈਜ਼ ਉਸ ਤੋਂ ਬਾਅਦ ਫਿਰ ਜਦੋਂ ਸਤੰਬਰ ਦਾ ਮਹੀਨਾ ਬੀਤ ਗਿਆ ਨਾ, ਤਾਂ ਫਿਰ ਅਕਤੂਬਰ ਦੇ ਵਿੱਚ ਅਤੇ ਫਿਰ ਸ਼ੁਰੂਆਤ ਹੀ ਹੋ ਜਾਂਦੀ ਥੋੜ੍ਹੀ ਥੋੜ੍ਹੀ ਸਰਦੀ। ਅਤੇ ਇਸ ਕਰਕੇ ਹੁਣ ਜਿੰਨਾ ਵੀ ਇੰਜੋਏ ਕਰ ਸਕਦੇ ਹੋ ਫੈਮਿਲੀ ਦੇ ਨਾਲ, ਪਰਿਵਾਰਾਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ, ਅਤੇ ਜਾਣਾ ਚਾਹੀਦਾ ਹੈ, ਘੁੰਮੋ ਫਿਰੋ, ਘੁੰਮਣਾ ਫਿਰਨਾ। ਸੋ ਗੁਰਬਾਣੀ ਦੇ ਵਿੱਚ ਵੀ ਇੱਕ ਚੀਜ਼ ਲਿਖੀ, ਉਹ ਕਹਿੰਦੇ ਕਿ ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ। ਬਹੁਤ ਵਧੀਆ ਲਾਈਨਾਂ ਲਿਖੀਆਂ ਨੇ ਕਿ ਨੱਚਣਾ, ਕੁੱਦਣਾ, ਖੇਡਾਂ, ਗੇਮਾਂ, ਇਹ ਜਿਹੜੇ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ ਰੱਖਣ ਦੇ ਲਈ ਨਾ ਬਹੁਤ ਜ਼ਰੂਰੀ ਹੈ। ਇਹਨਾਂ ਚੀਜ਼ਾਂ ਦੇ ਵਿੱਚ ਪਾਰਟੀਸਪੇਟ ਕਰਨਾ, ਇਹਨਾਂ ਚੀਜ਼ਾਂ ਦੇ ਵਿੱਚ ਸ਼ਾਮਿਲ ਹੋਣਾ। ਵੈਸੇ ਵੀ ਕਿਹਾ ਜਾਂਦਾ ਕਿ ਹੈਲਦੀ ਮਾਈਂਡ ਇਨ ਅ ਹੈਲਦੀ ਬਾਡੀ, ਹੈਲਦੀ ਬਾਡੀ ਦੇ ਵਿੱਚ ਹੀ ਤੁਹਾਡਾ ਹੈਲਦੀ ਤੰਦਰੁਸਤ ਮਨ ਜਿਹੜਾ ਨਾ ਉਹਦਾ ਵਾਸ ਹੋ ਸਕਦਾ। ਸੋ ਆਪਣੀ ਬਾਡੀ ਨੂੰ ਹੈਲਦੀ ਰੱਖਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ, ਇਹ ਆਪਾਂ ਅੱਜ ਗੱਲਬਾਤ ਕਰਾਂਗੇ। ਜੋ ਗੁਰਬਾਣੀ ਦੀ ਲਾਈਨ ਚਲੋ ਸ਼ੁਰੂ ਹੋ ਗਈ, ਇੱਕ ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ। ਇੱਕ ਤਾਂ ਦੋ ਲਫ਼ਜ਼ ਆ ਇਹਦੇ ਵਿੱਚ, ਮੈਨੂੰ ਜ਼ਰੂਰ ਉਹਨੂੰ ਕਲੀਅਰ ਕਰੋ। ਇੱਕ ਸ਼ਬਦ ਹੈ ਪਾਓ, ਇੱਕ ਸ਼ਬਦ ਹੈ ਪਾਓ। ਭੱਬਾ ਊੜਾ ਉੱਤੇ ਹੈ ਕੁੱਲਾ ਨਾਲ, ਇੱਕ ਭੱਬੇ ਨੂੰ ਕੰਨਾ ਊੜਾ ਉੱਪਰ ਖੁੱਲਾ ਹੈ। ਭਾਓ ਅਤੇ ਭਾਓ ਦੇ ਵਿੱਚ ਕਿਸੇ ਨੂੰ ਅੰਤਰ ਜਾਣਕਾਰੀ ਹੋਏ ਤਾਂ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ। 647-367-5353, 6473675353, 647-367-5353। ਸੋ ਗੱਲਾਂ ਬਾਤਾਂ ਅੱਜ ਕਰਾਂਗੇ ਆਪਾਂ ਇਹੀ ਕਿ ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ, ਕਿ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ। ਸੋ ਤੰਦਰੁਸਤ ਆਪਣੇ ਆਪ ਨੂੰ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਹੈ, ਕਿਹੜੀਆਂ ਕਿਹੜੀਆਂ ਅਸੀਂ ਤੰਦਰੁਸਤ ਰੱਖਣ ਵਾਸਤੇ ਜਦੋਂ ਛੋਟੇ ਛੋਟੇ ਹੁੰਦੇ ਸੀ ਪਿੰਡਾਂ ਦੇ ਵਿੱਚ, ਗਲੀਆਂ ਮੁਹੱਲਿਆਂ ਦੇ ਵਿੱਚ, ਦੇਖੋ ਉਦੋਂ ਕੋਈ ਜਿੰਮ ਨਹੀਂ ਹੁੰਦੇ ਸੀ, ਕੋਈ ਇਸ ਤਰ੍ਹਾਂ ਦੀ ਆਰਟੀਫਿਸ਼ਲ ਤਰੀਕਾ ਨਹੀਂ ਹੁੰਦਾ ਸੀ ਆਪਣੇ ਆਪ ਨੂੰ ਫਿੱਟ ਰੱਖਣ ਦਾ, ਉਦੋਂ ਨੈਚੁਰਲ ਜਿਹੇ ਤਰੀਕੇ ਹੁੰਦੇ ਸੀ, ਛੋਟੀਆਂ ਛੋਟੀਆਂ ਖੇਡਾਂ ਖੇਡਣੀਆਂ ਦੋਸਤਾਂ ਮਿੱਤਰਾਂ ਦੇ ਨਾਲ ਰਲ ਕੇ, ਇੰਨਾ ਭੱਜਣਾ ਨੱਠਣਾ, ਛੋਟੀਆਂ ਛੋਟੀਆਂ ਗੇਮਾਂ ਕਿਹੜੀਆਂ ਕਿਹੜੀਆਂ ਉਹਨਾਂ ਦੇ ਨਾਮ ਹੁੰਦੇ ਸੀ ਜਿਹੜੀਆਂ ਅਸੀਂ ਖੇਡਦੇ ਹੁੰਦੇ ਸੀ, ਕਿ ਜਿਨ੍ਹਾਂ 'ਤੇ ਨਾ ਕੋਈ ਪੈਸਾ ਲੱਗਦਾ ਸੀ, ਨਾ ਕੋਈ ਸਾਨੂੰ ਮੈਂਬਰਸ਼ਿਪ ਲੈਣੀ ਪੈਂਦੀ ਸੀ। ਉਹ ਛੋਟੀਆਂ ਛੋਟੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਗੇਮਾਂ ਖੇਡ ਖੇਡ ਕੇ ਅਸੀਂ ਆਪਣੇ ਆਪ ਨੂੰ ਫਿੱਟ ਰੱਖਦੇ ਸੀ, ਅਸੀਂ ਆਪਣੇ ਆਪ ਨੂੰ ਐਨ ਤੰਦਰੁਸਤ ਰੱਖਦੇ ਸੀ। ਜੋ ਮਰਜ਼ੀ ਖਾਈ ਜਾਓ, ਸਭ ਕੁਝ ਹਜ਼ਮ। ਕੋਈ ਇਹ ਨਹੀਂ ਹੁੰਦਾ ਸੀ ਕਿ ਦੇਸੀ ਘਿਓ ਨਹੀਂ ਖਾਣਾ, ਮੱਖਣ ਨਹੀਂ ਖਾਣਾ, ਪਰੌਂਠੇ ਨਹੀਂ ਖਾਣੇ, ਜੋ ਮਰਜ਼ੀ ਖਾਈ ਜਾਓ, ਸਭ ਕੁਝ ਹਜ਼ਮ ਹੁੰਦਾ ਸੀ, ਕਿਉਂਕਿ ਫਿਜ਼ੀਕਲੀ ਅਸੀਂ ਆਪਣੇ ਆਪ ਨੂੰ ਇੰਨਾ ਇਨਵੋਲਵ ਰੱਖਦੇ ਸੀ ਉਹਨਾਂ ਗੇਮਾਂ ਦੇ ਵਿੱਚ, ਛੋਟੀਆਂ ਛੋਟੀਆਂ 'ਚ। ਉਹ ਛੋਟੀਆਂ ਛੋਟੀਆਂ ਜਿਹੜੀਆਂ ਖੇਲਾਂ ਸਾਡੇ ਭਰਾ ਖੇਡਦੇ ਹੁੰਦੇ ਸੀ ਜਾਂ ਸਾਡੀਆਂ ਭੈਣਾਂ ਖੇਡਦੀਆਂ ਹੁੰਦੀਆਂ ਸੀ, ਬੀਬੀਆਂ ਤੁਸੀਂ ਵੀ ਦੱਸ ਸਕਦੇ ਹੋ ਸਾਡੇ ਨਾਲ, ਬਹੁਤ ਸਾਡੇ ਸਾਡੇ ਕਾਲਰ ਨੇ, ਸਾਡੀਆਂ ਬੀਬੀਆਂ ਭੈਣਾਂ ਸਾਡੇ ਨਾਲ ਜੁੜਦੀਆਂ ਨੇ, ਉਹ ਵੀ ਇਹ ਵੀ ਦੱਸ ਸਕਦੀਆਂ ਨੇ ਕਿ ਕੁੜੀਆਂ ਦੇ ਖੇਲਣ ਵਾਲੀਆਂ ਕਿਹੜੀਆਂ ਕਿਹੜੀਆਂ ਛੋਟੀਆਂ ਛੋਟੀਆਂ ਖੇਡਾਂ ਹੁੰਦੀਆਂ ਸੀ, ਔਰ ਮੁੰਡਿਆਂ ਦੇ ਖੇਲਣ ਵਾਲੀਆਂ ਕਿਹੜੀਆਂ ਛੋਟੀਆਂ ਛੋਟੀਆਂ ਖੇਡਾਂ ਹੁੰਦਾ ਸੀ, ਜਿਨ੍ਹਾਂ ਦੇ ਵਿੱਚ ਅਸੀਂ ਪਾਰਟੀਸਪੇਟ ਕਰਦੇ ਹੁੰਦੇ ਸੀ ਅਤੇ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਦੇ ਹੁੰਦੇ ਸੀ। ਸਾਡੇ ਜਤਿੰਦਰ ਭੈਣ ਜੀ ਆ ਗਏ, ਇਹਨਾਂ ਦਾ ਬਹੁਤ ਵਧੀਆ ਐਕਸਪੀਰੀਅੰਸ ਹੈ ਅਤੇ ਜ਼ਰੂਰ ਵਧੀਆ ਕੋਈ ਨਾ ਕੋਈ ਫੀਡਬੈਕ ਦੇਣਗੇ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
1: ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਤੁਸੀਂ ਭਾਓ ਤੇ ਭਾਓ 'ਚ ਫਰਕ ਪੁੱਛਿਆ ਨਾ
0: ਜੀ।
1: ਹਾਂਜੀ, ਨੱਚਣ ਕੁੱਦਣ ਮਨ ਕਾ ਚਾਓ
0: ਜੀ,
1: ਨਾਨਕ ਦੇਨ ਮਨ ਭਾਓ ਤੇ ਨਾ ਮਨ ਭਾਓ
0: ਜੀ।
1: ਭਾਓ ਹੁੰਦਾ ਹੈ ਭਾਓ ਦਾ ਡਰ
0: ਜੀ,
1: ਤੇ ਭਾਓ ਹੁੰਦਾ ਪਿਆਰ।
0: ਬਿਲਕੁਲ ਸਹੀ ਹੈ ਜੀ, ਬਿਲਕੁਲ 100% ਤੁਸੀਂ ਸਹੀ ਹੋ। ਭਾਓ ਦਾ ਮੀ ਡਰ ਤੇ ਭਾਓ ਦਾ ਮਤਲਬ ਹੈਗਾ ਪਿਆਰ।
1: ਪਿਆਰ ਹਾਂਜੀ, ਨਾ ਤੇਰਾ ਗੋਹਾਵਾ ਪੋਣੀ
0: ਰੱਖਾਂਗੇ ਨਾ, ਤੇ ਅਸੀਂ ਕੋਈ ਵੀ ਗਲਤ ਕੰਮ ਕਰਨ ਤੋਂ, ਕੋਈ ਵੀ ਪੁੱਠਾ ਸਿੱਧਾ ਪਾਪ ਕਰਨ ਤੋਂ 100 ਵਾਰੀ ਪਹਿਲਾਂ ਸੋਚਾਂਗੇ, ਜੇ ਭਾਉ ਰੱਖਾਂਗੇ ਮਨ ਵਿੱਚ। ਤਾਂ ਹੀ ਅਸੀਂ ਉਹਦੇ ਪਿਆਰ ਦੇ, ਉਹਦੇ ਪ੍ਰੇਮ ਦੇ ਪਾਤਰ ਬਣ ਸਕਦੇ ਹਾਂ ਜੇ ਉਹਦਾ ਭਾਵ ਰੱਖਾਂਗੇ ਮਨ ਦੇ ਵਿੱਚ। ਕਿੰਨੀਆਂ ਖੂਬਸੂਰਤ ਲਾਈਨਾਂ ਲਿਖੀਆਂ ਹੁੰਦੀਆਂ ਜੀ ਜੀ ਜੀ ਜੀ ਜੀ ਜੀ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਬਹੁਤ ਵਧੀਆ ਭੈਣ ਜੀ ਨੇ ਅੱਜ, ਮੈਂ ਸਵਾਲ ਛੋਟਾ ਜਿਹਾ, ਚਲੋ ਸਵਾਲ ਨਹੀਂ ਸੀ ਉਹ, ਅਸੀਂ ਲਾਈਨ ਬੋਲੀ ਤੇ ਉਹਦੇ ਵਿੱਚ ਦੋ ਸ਼ਬਦ ਆ ਗਏ ਤੇ ਮੈਂ ਕਿਹਾ ਚਲੋ ਦੋਸਤਾਂ ਮਿੱਤਰਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਮਿਲਦੇ ਜੁਲਦੇ ਆਪਸ ਸ਼ਬਦ ਵੀ, ਦੇਖੋ ਫਰਕ ਨਹੀਂ ਹੈ, ਇੱਕ ਭਾਉ ਹੈ ਤੇ ਇੱਕ ਦੇ ਵਿਚਕਾਰ ਕੰਨਾ ਪਾਇਆ ਹੋਇਆ, ਤੇ ਲੇਕਿਨ ਉਹ ਕੰਨਾ ਪਾਉਣ ਦੇ ਨਾਲ ਅਰਥ ਦੇ ਵਿੱਚ ਦੇਖੋ ਜ਼ਮੀਨ ਅਸਮਾਨ ਦਾ ਜਿਹੜਾ ਨਾ ਫਰਕ ਪੈ ਗਿਆ। ਦੇਖੋ ਇੱਕ ਦਾ ਮਤਲਬ ਹੈ ਡਰ, ਇੱਕ ਦਾ ਮਤਲਬ ਹੈ ਪਿਆਰ। ਭਾਉ ਜਿਹਦੇ ਵਿੱਚ ਕੰਨਾ ਨਹੀਂ ਪਾਇਆ ਹੋਇਆ ਉਹ ਭਾਉ ਡਰ ਰੱਖਣਾ, ਲੇਕਿਨ ਜੇ ਅਸੀਂ ਉਸ ਪ੍ਰਭੂ ਉਸ ਅਕਾਲ ਪੁਰਖ ਦਾ ਡਰ ਰੱਖਾਂਗੇ ਨਾ ਮਨ ਦੇ ਵਿੱਚ, ਤਾਂ ਨੈਚੁਰਲ ਹੈ ਜਿਹੜਾ ਇਨਸਾਨ ਡਰ ਰੱਖਦਾ ਨਾ ਉਹਦਾ ਮਨ ਦੇ ਵਿੱਚ, ਤਾਂ ਉਹ ਜ਼ਰੂਰ ਜੋ ਵੀ ਕੰਮ ਕਰੇਗਾ ਨਾ, ਜੋ ਉਹਨੂੰ ਲੱਗਦਾ ਕਿ ਮੈਂ ਸਹੀ ਨਹੀਂ ਕਰ ਰਿਹਾ, ਤੇ ਉਹ ਕਰਨ ਤੋਂ ਪਹਿਲਾਂ 100 ਵਾਰ ਜ਼ਰੂਰ ਸੋਚੂਗਾ, ਨੋ ਯਾਰ ਇਹ ਕੰਮ ਮੇਰੀ ਜ਼ਮੀਰ ਜਿਹੜੀ ਹੈ ਨਾ ਇਜਾਜ਼ਤ ਨਹੀਂ ਦਿੰਦੀ ਇਹ ਕੰਮ ਕਰਨ ਦੀ। ਸੋ ਜਦੋਂ ਸਾਡੀ ਸੋਚ ਇੱਦਾਂ ਦੀ ਹੋ ਗਈ ਨਾ, ਤੇ ਅਸੀਂ ਆਪਣੇ ਆਪ ਹੀ ਲੋਕਾਂ ਦੇ ਲਈ ਪਿਆਰ ਦੇ ਪਾਤਰ ਬਣ ਜਾਵਾਂਗੇ, ਉਸ ਪ੍ਰਭੂ ਦੀ ਆਕਾਰ ਅਪਾਰ ਕਿਰਪਾ ਸਾਡੇ ਉੱਪਰ ਹੋਏਗੀ ਹੋਏਗੀ, ਪਰ ਬਸ਼ਰਤੇ ਕਿ ਅਸੀਂ ਉਸ ਦਾ ਭਾਉ ਮਨ ਦੇ ਵਿੱਚ ਰੱਖੀਏ। ਭਾਉ ਤਾਂ ਇਸ ਮਨ ਦੇ ਵਿੱਚ ਹੋ ਸਕਦਾ ਪਰਮਾਤਮਾ ਦਾ, ਜੇਕਰ ਅਸੀਂ ਪਰਮਾਤਮਾ ਦੇ ਵਿੱਚ ਆਸਥਾ ਰੱਖਾਂਗੇ, ਜੇਕਰ ਅਸੀਂ ਵਿਸ਼ਵਾਸ ਰੱਖਾਂਗੇ। ਜੇਕਰ ਅਸੀਂ ਵਿਸ਼ਵਾਸ ਹੀ ਨਹੀਂ ਹੈ, ਜੇਕਰ ਸਾਨੂੰ ਆਸਥਾ ਹੀ ਨਹੀਂ ਹੈ, ਤੇ ਫਿਰ ਉਹ ਭਾਉ ਨਹੀਂ ਰੱਖ ਸਕਦਾ ਇਨਸਾਨ ਆਪਣੇ ਮਨ ਦੇ ਵਿੱਚ। ਚਲੋ ਖੈਰ, ਤੁਸੀਂ ਕੋਈ ਵੀ ਵਿਚਾਰ ਆਪਣੇ ਸਾਡੇ ਨਾਲ ਸ਼ੇਅਰ ਕਰਨੇ ਹੋਣ ਤਾਂ 647-367-5353 ਤੇ ਕਰ ਸਕਦੇ ਹੋ। ਸਾਡੀ ਗੱਲਬਾਤ ਅੱਜ ਚੱਲ ਰਹੀ ਹੈ ਕਿ ਅਸੀਂ ਆਪਣੇ ਬਚਪਨ ਦੇ ਵਿੱਚ ਜਿੱਥੋਂ ਆਪਾਂ ਆਏ ਹਾਂ, ਉਸ ਪੁਰਾਣੇ ਪੰਜਾਬ ਤੋਂ, ਉਸ ਗਲੀਆਂ ਮੁਹੱਲਿਆਂ ਦੇ ਵਿੱਚੋਂ ਜਿੱਥੇ ਅਸੀਂ ਛੋਟੇ ਛੋਟੇ ਹੁੰਦੇ ਸੀ, ਜਦੋਂ ਖੇਡਦੇ ਹੁੰਦੇ ਸੀ, ਆਪਣੇ ਆਪ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਣ ਦੇ ਲਈ। ਅੱਜ ਕੱਲ੍ਹ ਤਾਂ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਲਈ ਬੜੇ ਆਰਟੀਫਿਸ਼ਲ ਤਰੀਕੇ ਅਪਣਾਉਂਦੇ ਹਨ, ਜਾਂ ਤਾਂ ਡਾਇਟ ਕਰਨੀ ਹੈ ਜੀ, ਇਹ ਖਾਣਾ, ਉਹ ਖਾਣਾ, ਆਹ ਨਹੀਂ ਖਾਣਾ, ਇਹ ਨਹੀਂ ਖਾਣਾ, ਇੰਨੇ ਵਜੇ ਖਾਣਾ, ਇੰਨੇ ਵਜੇ ਨਹੀਂ ਖਾਣਾ, ਜਿਮ ਜਾਣਾ, ਸਵੇਰੇ ਜਾਣਾ, ਵਾਕ ਕਰਨੀ ਹੈ, ਖਾਣਾ ਖਾ ਕੇ ਉੱਠਣਾ, ਬੈਠ, ਮਤਲਬ ਤਰ੍ਹਾਂ ਤਰ੍ਹਾਂ ਦੇ ਬੇਸ਼ੁਮਾਰ ਜਿਹੜੇ ਨਾ ਆਰਟੀਫਿਸ਼ਲ ਜੇ ਤਰੀਕੇ ਜਿਹੜੇ ਨਾ ਅਸੀਂ ਉਹ ਅਪਣਾਉਣੇ ਆਪਣੇ ਆਪ ਨੂੰ ਫਿੱਟ ਕਰਨ ਵਾਸਤੇ। ਲੇਕਿਨ ਉਦੋਂ ਦੇਖੋ ਸਭ ਕੁਝ ਨੈਚੁਰਲ ਹੁੰਦਾ ਸੀ, ਖਾਣ ਪੀਣ ਨੈਚੁਰਲ, ਰਹਿਣ ਸਹਿਣ ਬਿਲਕੁਲ ਕੁਦਰਤੀ, ਸੌਣ ਬਹਿਣ ਬਿਲਕੁਲ ਕੁਦਰਤੀ, ਕੋਈ ਪੱਖਾ ਨਹੀਂ ਸੀ, ਕੋਈ ਕੂਲਰ ਨਹੀਂ ਸੀ, ਕੋਈ ਏਸੀ ਨਹੀਂ ਸੀ, ਬਸ ਆਰਾਮ ਨਾਲ ਰੋਟੀ ਪਾਣੀ ਖਾਣਾ, ਕੋਠੇ ਦੇ ਉੱਪਰ ਮੰਜੇ ਡਾਉਣੇ ਅਤੇ ਆਰਾਮ ਨਾਲ ਲੇਟ ਜਾਣਾ। ਉਹ ਪੂਰੇ ਗਿਣੇ ਜਾਂਦੇ ਹੁੰਦੇ ਸੀ ਕਿ ਪੂਰਾ ਇਸ ਕਰਕੇ ਗਿਣਿਆ ਜਾਂਦਾ ਹੁੰਦਾ ਸੀ, ਭਲਾ ਪਤਾ ਪੂਰਾ ਕਿਉਂ ਗਿਣਿਆ ਜਾਂਦਾ ਸੀ? ਕੋਈ ਇਹ ਵੀ ਦੱਸਿਓ ਕਿ ਹਵਾ ਚਲਾਉਣ ਦੇ ਲਈ ਆਮ ਤੌਰ 'ਤੇ ਕੋਠਿਆਂ ਦੇ ਉੱਪਰ ਜਦੋਂ ਮੰਜੇ ਲੇਟਦੇ ਲੋਕ ਲੇਟਦੇ ਹੁੰਦੇ ਸੀ ਨਾ, ਤਾਂ ਪੂਰਿਆਂ ਦੀ ਗਿਣਤੀ ਕਰਦੇ ਹੁੰਦੇ ਸੀ ਵੀ ਆਪਾਂ ਪੂਰੇ ਗਿਣੀਏ, ਪਤਾ ਨਹੀਂ 21 ਕਿੰਨੇ ਗਿਣਨੇ ਪੈਣੇ ਜੀ, ਅਤੇ ਫਿਰ ਸ਼ਾਇਦ ठंडी ठंडी हवा चल पे, वह पूरे क्यों गिने जाते सी भला, कोई जरूर मेरे नाल भी शेयर करो। तो छोटिया छोटिया खेडा असं खेडते होंगे सी अपने आप नूं फिट रखने दे लई, साडियां बीबियां भैणां जदों छोटी उम्र दे विच उदों सी उह किहड़ियां किहड़ियां खेलां खेलदियां सी, ते साडे दोस्त मित्र जिहड़े उस वेले किहड़ियां किहड़ियां सी छोटियां छोटियां गेमां खेलदे होंदे सी। गुल्ली डंडा उहनां दे विचों इक सी जी, सब तों वधिया गुल्ली डंडा, द मारिया दाण ते उह दूर जाणी उत्थों सिटनी, उहदियां वक्खरियां वक्खरियां कैटागरियां हुंदियां सी, इक सर्कल वाया हुंदा सी, या तां उहदे विच गुल्ली आ जावे तां उह जित जांदा सी इंसान, या ਉਹ ਜਿਹੜੀ ਇੱਕ ਥੱਲੇ ਬਣਾਈ ਜਾਂਦੀ ਸੀ ਉਹ ਮਿੱਟੀ ਦਾ ਪੁੱਟ ਕੇ ਉਹਦੇ ਵਿੱਚ ਗੁੱਲੀ ਰੱਖ ਕੇ ਉਹਨੂੰ ਦੂਰ ਸੁੱਟਿਆ ਜਾਂਦਾ ਸੀ, ਤੇ ਉਹਦੇ ਉੱਪਰ ਡੰਡਾ ਰੱਖ ਦੇਣਾ, ਉਸਨੇ ਦੂਰੋਂ ਮਾਰਨਾ, ਜੇ ਡੰਡੇ ਨੂੰ ਟੱਚ ਕਰ ਗਈ ਤਾਂ ਉਹ ਜਿਹੜੀ ਉਹਦੀ ਵਿਨਵ ਹੋ ਜਾਂਦੀ ਸੀ। ਸੋ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਕੁਲਦੀਪ ਸਿੰਘ ਜੀ 4791 ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਡਾਕਟਰ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਪੁਰਾ ਜਿਹੜੇ ਕਹਿੰਦੇ ਸੀ ਜਿਵੇਂ ਪੁਰਾ ਵਗਣਾ ਤੇ ਵੀ ਉਹ
0: ਬਸ ਪੂਰੇ ਗਿੰਦੇ ਤਾਂ ਹੁੰਦੇ ਸੀ ਕਿ ਪੂਰੇ ਦੀ ਹਵਾ, ਪੂਰੇ ਦੀ ਹਵਾ ਨੂੰ ਸਮਝਿਆ ਜਾਂਦਾ ਸੀ ਕਿ ਪੂਰੇ ਦੀ ਹਵਾ ਬੜੀ ਠੰਡੀ ਵਗਦੀ ਹੈ ਜਿਹੜੀ ਵਾਲੇ ਪਾਸਿਓਂ ਜਿਹੜੀ ਚੱਲਦੀ ਹੈ, ਪੱਛੋਂ
2: ਮੀਂਹ ਆਉਂਦੇ ਅਸਾਰ ਹੁੰਦੇ ਤੇ ਪੱਛੋਂ ਵਗਣੀ ਤੇ ਉਹ ਪੱਛੋਂ ਵਗਣੀ ਤੇ ਵੱਲੋਂ ਬੱਦਲ ਉੱਡ
0: ਜਾਣੇ। ਹਾਂ ਜੀ ਜੀ ਜੀ, ਬਸ ਇਹੀ ਹੈ ਨਾ, ਪੂਰੇ ਦੇ ਪਿੱਛੇ ਇਹੀ ਕਾਰਨ ਹੁੰਦਾ ਸੀ ਕਿ ਪੂਰੇ ਦੀ ਹਵਾ ਨੂੰ ਸਮਝਿਆ ਜਾਂਦਾ ਸੀ ਕਿ ਪੂਰੇ ਦੀ ਹਵਾ ਬੜੀ ਠੰਡੀ ਹੁੰਦੀ ਹੈ, ਤੇ ਲੋਕਾਂ ਦੀ ਉਦੋਂ ਇੰਨੀ ਸੋਚ ਸਮਝ ਹੁੰਦੀ ਨਹੀਂ ਸੀ, ਚਲੋ ਇਹੀ ਗਿਣ ਗਿਣ ਕੇ ਪੂਰੇ ਖੁਸ਼ ਹੋ ਜਾਂਦੇ ਸੀ, ਤੇ ਕਈ ਵਾਰੀ ਪਰਮਾਤਮਾ ਸਬੱਬ ਦੇ ਨਾਲ ਮਾੜਾ ਮੋਟਾ ਇੱਕ ਅੱਧਾ ਬੁੱਲਾ ਆ ਜਾਣਾ ਤੇ ਉਹਨਾਂ ਨੇ ਕਹਿਣਾ ਯਾਰ ਸਾਡੀ ਮਿਹਨਤ ਸਫਲ ਹੋ ਗਈ ਇਹਦੇ ਵਿੱਚ। ਚਲੋ ਸ਼ੁਕਰੀਆ ਜੀ, ਹਾਂ ਦੱਸੋ ਕੋਈ ਇੱਕ ਦੋ ਫਿਰ ਦੇਣੀਆਂ ਕਿਹੜੀਆਂ ਕਿਹੜੀਆਂ ਖੇਡਦੇ ਰਹੇ ਤੇ ਜ਼ਰੂਰ ਸ਼ੇਅਰ ਕਰੋ। ਵੰਝ ਵੜਿੱਕਾ ਇਹ ਕੀ ਹੁੰਦਾ ਸੀ ਮਾੜੀ ਜੀ, ਇਹਦੀ ਜਾਣਕਾਰੀ ਦਿਓ, ਵੰਝ ਵੜਿੱਕਾ ਕੀ ਹੁੰਦਾ ਸੀ ਪਹਿਲਾਂ?
2: ਵੰਝ ਵੜਿੱਕਾ ਨਾ ਜਿਵੇਂ ਕਾਲੇ ਜੇ ਬਣਾ ਕਾਲੇ ਮਤਲਬ ਲੰਬੇ ਬਣਾ ਕੇ ਨਾ, ਪੰਜ ਜਣੇ ਖੇਡ ਸਕਦੇ, 10 ਜਣੇ ਵੀ ਜਿਵੇਂ, 8 ਜਣੇ ਵੀ ਜਾਂ 6 ਜਣੇ,
0: ਇੱਕ ਇੱਕ ਖਾਨੇ ਚ ਇੱਕ ਇੱਕ ਜਣੇ ਨੇ ਬਹਿ ਜਾਣਾ।
2: ਇਹਦਾ
0: ਗੇਮ ਦਾ ਨਾਂ ਕੀ ਸੀ? ਵੰਝ ਵੜਿੱਕਾ। ਮੱਝ ਨੀ, ਮੈਂ ਮੱਝ ਚ ਨਾ ਵੈਸੇ ਮੇਰਾ ਬਚਪਨ ਜਿਹੜਾ ਸਾਰਾ ਉਹ ਬੀਤਿਆ ਮਾਲਵੇ ਚ, 23-24 ਸਾਲ ਦਾ ਮੈਂ ਮਾਲਵੇ ਚ ਸੀ, ਫਿਰ ਜਦੋਂ ਨੌਕਰੀ ਲੱਗੀ ਨਾ ਫਿਰ ਮੈਂ ਮੱਝ ਚ ਆਇਆ ਨੌਕਰੀ। ਤੇ ਇੱਕ ਦੂਸਰੀ ਗੇਮ ਤੁਸੀਂ ਕਿਹੜੀ ਦੱਸੀ ਸੀ? ਪਿੱਠੂ ਗਰਮ ਤਾਂ ਮੇਰੇ ਖਿਆਲ ਕੁੜੀਆਂ ਖੇਡਦੀਆਂ ਹੁੰਦੀਆਂ ਸੀ ਸ਼ਾਇਦ, ਪਰ ਛੋਟੇ ਛੋਟੇ ਮੁੰਡੇ ਵੀ ਖੇਡਦੇ ਹੁੰਦੇ ਸੀ ਨਾਲ ਹੀ। ਢੇਰੀ ਜੀ ਬਣਾ ਕੇ ਬਾਲ ਦੇ ਨਾਲ ਉਹਨੂੰ ਮਾਰਨਾ, ਹਾਂ ਜਿੰਨੀ ਦੇਰ ਤੱਕ ਉਹਨੂੰ ਜੋੜਨਾ ਦੁਬਾਰਾ ਫਿਰ, ਤੇ ਉਹ ਮਾਰਦਾ ਹੁੰਦਾ ਸੀ ਬਾਲ ਦੇ ਨਾਲ, ਜਿਹਨੂੰ ਟੱਚ ਹੋ ਗਿਆ ਉਹਦੇ ਸਿਰ ਵਾਰੀ ਆ ਜਾਣੀ ਫਿਰ। ਚਲੋ ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਹਾਂਜੀ ਸਾਡੇ ਭੈਣ ਜੀ ਜੁੜੇ ਦੁਬਾਰਾ, ਤੁਸੀਂ ਦੱਸੋ ਜੀ ਦੋ ਤਿੰਨ ਵਧੀਆ ਵਧੀਆ ਗੇਮਾਂ ਦੇ ਨਾਮ।
1: ਹਾਂਜੀ ਹਾਂਜੀ ਬੇਟੇ, ਪਿੱਠੂ ਜਿਹੜਾ ਸੀ ਨਾ ਉਹ ਤਕਰੀਬਨ ਤਾਂ ਲੜਕੇ ਜ਼ਿਆਦਾ ਖੇਡਦੇ ਸੀ, ਬੀਕਰੀਆਂ ਰੱਖ ਕੇ ਨਾ ਘੜੇ ਦੀਆਂ ਟੁੱਟੀਆਂ
0: ਹੋਈਆਂ,
1: ਪੰਜ ਸੱਤ ਖੱਟੀਆਂ ਖੜੀਆਂ ਕਰਕੇ ਤੇ ਫੇਰ ਉਹ ਵਿੱਚ ਮਾਰਦੇ ਸੀ, ਉੱਥੇ ਲਕੀਰ ਵਾਹੀ ਹੁੰਦੀ ਸੀ, ਪੈਰ ਰੱਖ ਕੇ ਤੇ ਉਹਦੇ ਵਿੱਚ ਮਾਰ, ਜੇ ਉਹ ਢਹਿ ਗਿਆ ਪੰਜ ਸੱਤ ਬੀਕਰੀਆਂ ਫਿਰ ਉਹ ਭੱਜ ਜਾਂਦਾ ਸੀ ਮਾਰ ਕੇ, ਫਿਰ ਉਹਨੂੰ ਗੇਂਦ ਫੜ ਕੇ ਮਾਰਦੇ ਸੀ ਬੈਕ ਤੇ, ਜੇ ਵੱਜ ਗਈ ਤੇ ਫਿਰ ਉਹਦੀ ਵਾਰੀ ਆ
0: ਗਈ, ਵਾਰੀ ਆ ਗਈ, ਜੇ ਉਹਨਾਂ ਨੇ ਦੁਬਾਰਾ ਫਿਰ ਜੋੜਤੀਆਂ ਤੇ ਫਿਰ ਦੁਬਾਰਾ ਉਸੇ ਦੀ ਵਾਰੀ ਰਹਿ ਜਾਣੀ। ਕੋਟਲੇ ਪਿੱਛੇ ਫਿਰ ਜੀ ਜੀ ਜੀ ਜੀ ਇਹਦੇ ਵਿੱਚ ਕਈ ਵਾਰੀ ਨਾ, ਕਈ ਵਾਰੀ ਜਦੋਂ ਦੋ ਤਿੰਨ ਜਿਹੜੇ ਫਰੈਂਡ ਹੁੰਦੇ ਸੀ ਆਪਸ ਚ ਰਲ ਜਾਂਦੇ ਸੀ ਨਾ, ਤੇ ਫਿਰ ਉਹ ਕਿਸੇ ਨਾ ਕਿਸੇ ਨੂੰ ਸ਼ਾਮਤ ਜਾਣ ਬੁੱਝ ਕੇ ਵੀ ਲਿਆ ਦਿੰਦੇ ਸੀ, ਆਪਾਂ ਇਸੇ ਦੀ ਕੁਟਾਈ ਕਰਨੀ ਆਪਾਂ ਅੱਜ। ਇੱਕ ਸਟਾਈਕ ਭੈਣ ਜੀ, ਕੁੜੀਆਂ ਦੇ ਖੇਡਣ ਵਾਲੀ ਸਟਾਪੂ ਵੀ ਹੁੰਦੀ ਸੀ ਨਾ ਗੇਮ, ਉਹ ਘਾਨੀ ਬਣਾ ਕੇ ਡਿਕਰੀ ਦੇ ਨਾਲ, ਹੈਨਾ
1: ਸਿਰ
0: ਸਿਰ ਦੇ ਉੱਤੋਂ ਦੀ ਪਿੱਛੇ ਨੂੰ ਸੁੱਟਣਾ ਤੇ ਘਾਨੇ ਮਲਕਣੇ ਆਪਣੇ ਆਪਣੇ,
1: ਹਾਂਜੀ ਬਾਂਦਰ ਕਿੱਲਾ ਬੜਾ ਕੁਛ ਸੀ ਬੇਟੇ, ਲੁਕਣ ਮੀਟੀ ਕਿੰਨਾ ਕੁਛ ਖੇਡਦੇ ਸੀ, ਪਰ ਬੇਟੀਆਂ ਨੂੰ ਤਾਂ ਫਿਰ ਤੁਹਾਨੂੰ ਪਤਾ ਹੁੰਦਾ
0: ਦੇਖੋ ਉਦੋਂ ਕੋਈ ਇਹ ਤਾਂ ਨੀ ਕੋਈ ਜਿਮ ਜਾਣ ਦੀ ਜ਼ਰੂਰਤ ਸੀ ਜਾਂ ਕੋਈ ਪਰਹੇਜ ਕਰਨ ਦੀ, ਜੋ ਖਾ ਲਿਆ ਸਭ ਕੁਝ ਹਜਮ ਹੈ, ਖੇਲ ਲੈਣਾ ਕੁੱਦ ਲੈਣਾ ਸਭ ਕੁਝ ਹਜਮ ਹੋ ਜਾਣਾ। ਰੱਸੀ ਟੱਪਣਾ ਤਾਂ ਅੱਜ ਕੱਲ ਲੋਕ ਦੇਖੋ ਸਪੈਸ਼ਲ ਸਕਿੱਪ ਲੈ ਕੇ ਆਉਂਦੇ ਵੀ ਮੈਂ ਐਕਸਰਸਾਈਜ਼ ਕਰਨੀ ਰੱਸੀ ਟੱਪਣ ਵਾਸਤੇ, ਉਦੋਂ ਖੇਡਾਂ ਹੁੰਦੀਆਂ ਸੀ। ਚਲੋ ਸ਼ੁਕਰੀਆ ਜੀ, ਥੈਂਕ ਯੂ ਬਹੁਤ ਬਹੁਤ। ਚਲੋ ਸੋ ਦੋਸਤੋ ਤੁਸੀਂ ਵੀ ਕਰ ਸਕਦੇ ਹੋ ਭਾਈ ਆਪਣਾ ਐਕਸਪੀਰੀਅੰਸ ਆਪਣੇ ਬਚਪਨ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਤੁਸੀਂ ਖੇਡਦੇ ਰਹੇ ਹੋ, ਤੇ ਫੋਨ ਦਾ ਮੈਂ ਤੁਹਾਡੇ ਦਾ ਇੰਤਜ਼ਾਰ ਕਰਦਾ 647-367-5353 647-367-5353। ਤੇ ਨਾਲ ਸ਼ੁਰੂਆਤ ਕਰਦੇ ਹਾਂ, ਇੱਕ ਛੋਟਾ ਜਿਹਾ ਗੀਤ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਬਹੁਤ ਪਿਆਰਾ ਗੀਤ ਹੈ ਕਿ ਗੱਲ ਪਹਿਲਾਂ ਵਾਲੀ ਨਹੀਂ। ਸੁਣੋ ਪਹਿਲਾਂ ਗੀਤ, ਫਿਰ ਤੁਸੀਂ ਕਰੋ ਮੈਨੂੰ ਫੋਨ।

0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਸ ਵਧੀਆ ਜੀ, ਤੁਸੀਂ ਸੁਣਾਓ, ਠੀਕ ਠਾਕ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ ਹੈ।
1: ਦੋਸਤੋ, ਇੱਕ ਤਾਂ ਗੇਮ ਹੁੰਦੀ ਸੀ ਊਚ ਨੀਚ।
0: ਊਚ ਨੀਚ? ਅੱਛਾ ਹਾਂ, ਜਿਹੜਾ ਉਹ ਕਹਿੰਦੇ ਵੀ ਮੁੱਠੀ ਦੇ ਵਿੱਚ ਉਹਦੀ ਬੰਦ ਕਰਕੇ ਨਾ ਉਂਗਲੀ ਤੇ ਇੱਕ ਇੱਕ ਦੇ ਨਾਲ ਦੀ ਮਿਲਦੀ ਜੁਲਦੀ ਇੱਕ ਧੁੱਪ ਛਾਂ ਵੀ ਹੁੰਦੀ ਸੀ ਨਾ, ਜਿਹੜੀ ਖੇਡਦੇ ਹੁੰਦੇ ਊਚ ਨੀਚ ਤੇ ਧੁੱਪ ਛਾਂ। ਇਸ ਤਰ੍ਹਾਂ ਇੱਕ ਜਿਹੜੀ ਰਾਤ ਨੂੰ ਖੇਡਦੇ ਹੁੰਦੇ ਸੀ ਉਹ ਧੁੱਪ ਛਾਂ ਵੀ, ਜੇ ਉਂਗਲੀ ਪਤਾ ਨੀ ਕਿਹੜੀ ਨੱਪੀ ਤਾਂ ਉਹਨਾਂ ਨੇ ਧੁੱਪ ਚ ਜਾ ਕੇ ਲੁਕਣਾ, ਜੇ ਕਿਹੜੀ ਉਂਗਲੀ ਨੱਪੀ ਤਾਂ ਜਾ ਕੇ ਡਾਰਕ ਵਾਲੇ ਪਾਸੇ ਰੁਕਣਾ। ਬਾਂਦਰ ਗਿੱਲਾ ਤੇ ਬੜੇ ਛਿੱਤਰਾਂ ਵਾਲੀ ਗੇਮ ਹੁੰਦੀ ਸੀ ਨਾ ਮੇਰੇ ਤੇ। ਲੁਕਣ ਮਿੱਚੀ, ਜੀ ਜੀ ਜੀ, ਇਹ ਵੀ ਹੁੰਦੀ ਸੀ, ਬਿਲਕੁਲ ਸਹੀ।
1: ਸੰਗਲੀ
0: ਪਹਿਲਾਂ ਕੀ ਸੀ ਉਹਦੇ ਵਿੱਚ, ਥੋੜੀ ਜੀ ਦੱਸੋ, ਜਾਣਕਾਰੀ ਪਤਾ ਲੱਗੇ ਵੀ ਕੀ ਸੀ
1: ਸੰਗਲੀ ਵਿੱਚ? ਏਦਾਂ ਹੁੰਦਾ ਸੀਗਾ ਜੀ, ਜਿੱਦਾਂ ਜੋ ਚਾਰ ਪੰਜ ਮੁੰਡੇ ਇਕੱਠੇ ਹੋ ਕੇ ਨਾ ਗੇਮ ਖੇਡਦੇ ਹੁੰਦੇ ਸੀਗੇ, ਤੇ ਉਹਦੇ ਵਿੱਚ ਮਤਲਬ ਜੇ ਇੱਕ ਨੇ ਲੱਭ ਲਿਆ ਦੂਜੇ ਨੇ ਦੋਵੇਂ ਰਲ ਕੇ ਫਿਰ ਤੀਜੇ ਨੂੰ ਲੱਭਦੇ ਹੁੰਦੇ ਸੀਗੇ।
0: ਅੱਛਾ ਅੱਛਾ, ਸੰਗਲੀ ਚੇਨ ਬਣਾ ਲੈਣੀ, ਇੱਕ ਨੇ ਲੱਭਿਆ ਦੂਜੇ ਨੂੰ, ਦੂਜੇ ਨੇ ਫਿਰ ਦੋਨਾਂ ਲੱਭ ਕੇ ਤੀਜੇ ਨੂੰ ਲੱਭਣਾ, ਏਦਾਂ। ਹਾਂ,
1: ਤੀਜੇ ਲੱਭਣਾ, ਜਦੋਂ ਐਂਡ ਦੇ ਬੰਦਾ ਲੱਭ ਜਾਂਦਾ ਹੁੰਦਾ ਸੀਗਾ ਜੀ, ਠੀਕ ਹੈ,
0: ਸਾਰੇ ਸੰਗਲੀ ਬਣ ਗਈ ਨਾ ਫਿਰ। ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਵਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
2: ਤੇ ਭਾਜੀ, ਅਸੀਂ ਵੀ ਬਚਪਨ ਦੇ ਵਿੱਚ ਇੱਕ ਗੇਮ ਖੇਡਦੇ ਹੁੰਦੇ ਸੀ, ਉਹਦਾ ਨਾਮ ਸੀ ਪੀਂਗ ਪਲਾਂਗੜਾ।
0: ਪੂ ਪਲਾਂਗੜਾ?
2: ਪੀਂਗ ਪਲਾਂਗੜਾ ਸੀ, ਉਹਦੇ ਵਿੱਚ ਕੀ ਸੀ ਵੀ ਸੱਤ ਅੱਠ ਬੱਚੇ ਜਿਵੇਂ ਇਕੱਠੇ ਹੋ ਕੇ ਖੇਡਦੇ ਹੁੰਦੇ ਸੀ, ਤੇ ਇੱਕ ਨਾ ਦਰਖਤ ਦੇ ਨੀਚੇ ਖੇਡਦੇ ਹੁੰਦੇ ਸੀ, ਉਹ ਸਰਕਲ ਦੇ ਵਿੱਚ ਇੱਕ ਡੰਡਾ ਰੱਖ ਦਿੰਦੇ ਸੀ, ਤੇ ਬਾਕੀ ਇੱਕ ਬੰਦੇ ਦੀ ਜਿਹਦੀ ਮਤਲਬ ਬਾਰੀ ਹੁੰਦੀ ਸੀ ਉਹਨੇ ਬਾਕੀ ਦਰਖਤ ਦੇ ਉੱਪਰ ਚੜ੍ਹ ਕੇ ਜਿੱਦਾਂ ਵੀ ਇੱਕ ਬੰਦੇ ਨੂੰ ਫੜਨਾ ਹੁੰਦਾ ਸੀ।
0: ਅੱਛਾ, ਲੱਤ ਦੇ ਥੱਲੇ ਵੀ ਸਿੱਟਦੇ ਹੁੰਦੇ ਸੀ ਨਾ ਡੰਡਾ ਦੂਰ?
2: ਹਾਂ, ਲੱਤ ਦੇ ਥੱਲੇ ਵੀ ਸਿੱਟਦੇ ਹੁੰਦੇ ਸੀ ਉਹ,
0: ਤੇ ਦੂਜਿਆਂ ਨੇ ਦਰਖਤ ਤੇ ਚੜ੍ਹ ਜਾਣਾ, ਸਾਡੇ ਮਾਲਵੇ ਦੇ ਵਿੱਚ ਇਸ ਗੇਮ ਨੂੰ ਕਹਿੰਦੇ ਹੁੰਦੇ ਸੀ ਕੜਕਾਲਾ ਲੱਕੜ। ਕੜਕਾਲਾ ਲੱਕੜ
2: ਮਾਲਵੇ ਤੇ ਨੀ ਆਈ, ਸਾਡੇ ਵੀ ਪੀਂਗ ਪਲਾਂਗੜਾ, ਸਾਡੀ ਸਾਈਡ ਮਤਲਬ ਡਿਪੈਂਡ ਕਰਦਾ, ਮੈਂ ਸੰਗਰੂਰ ਸਾਈਡ ਤੋਂ।
0: ਅੱਛਾ, ਨਹੀਂ ਸਾਡਾ, ਅਸੀਂ ਇੱਧਰ ਫਰੀਦਕੋਟ ਸਾਈਡ ਤੋਂ ਨਾ ਆਪਣੇ ਥੋੜਾ ਜਿਹਾ ਦੂਰ ਰਹਿ ਜਾਂਦੇ, ਸਾਡੇ ਨੂੰ ਕੜਕਾਲਾ ਲੱਕੜ ਕਹਿ ਦਿੰਦੇ ਸੀ, ਤੁਹਾਡੇ ਪੀਂਗ ਪਲਾਂਗੜਾ ਕਹਿੰਦੇ ਸੀ।
2: ਹਾਂਜੀ ਹਾਂਜੀ ਹਾਂਜੀ, ਸਾਡੇ ਸੰਗਰੂਰ ਇੱਧਰ ਜਿਹੜਾ ਇੱਧਰ ਸੁਨਾਮ ਏਰੀਆ ਮਾਨਸਾ ਏਰੀਆ ਆ ਗਿਆ, ਇੱਧਰ ਸਾਡੇ ਸਾਰੇ ਪੀਂਗ ਪਲਾਂਗੜਾ ਕਹਿੰਦੇ ਸੀ।
0: ਹਾਂ, ਦੂਸਰੀ ਦਾ ਤੁਸੀਂ ਕਿਹੜੀ ਕਹਿ ਰਹੇ ਸੀ? ਦੂਸਰੀ ਪੈਂਦੀਆਂ ਸੀ, ਉਹਦੇ ਚਿੱਤਰ ਪੈਂਦੇ ਸੀ
2: ਪੂਰੇ। ਹਾਂਜੀ, ਬਚਪਨ ਯਾਦ
0: ਕਰਾ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਤੁਸੀਂ ਵੀ ਆਪਣੇ ਕੋਈ ਬਚਪਨ ਦੀ ਯਾਦ ਕਰੋ ਤਾਜ਼ਾ, 647-367-5353।

0: ਸਤਿ ਸ਼੍ਰੀ ਅਕਾਲ ਜੀ 5630
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ
1: ਠੀਕ ਠਾਕ
0: ਤੁਸੀਂ ਅੱਜ ਫੋਨ ਬੜੇ ਦਿਨਾਂ ਬਾਅਦ ਕੀਤਾ ਮੈਂ ਤੁਹਾਡੀ ਆਵਾਜ਼ ਦੇਖੋ ਪਹਿਚਾਣ ਲਈ ਹੈ ਸਿਹਤ ਸੁਧ ਠੀਕ ਹੈ ਸਿਹਤ ਸੁਧ ਠੀਕ ਹੈ
1: ਠੀਕ ਠਾਕ ਜੀ
0: ਚਲੋ ਸ਼ੁਕਰ ਹੈ ਪਰਮਾਤਮਾ ਦਾ ਸਿਹਤ ਠੀਕ ਰਵੇ ਸਾਰਿਆਂ ਦੀ
1: ਤੇ
0: ਕੁੱਕੂ ਨੀ ਕੀ ਨੀ ਪਹਿਲਾਂ ਨਾਮ ਦੱਸਿਓ ਗੇਮ ਦਾ ਕੀ ਸੀ ਕੁੱਕੂ ਬਿੱਲੂ
1: ਘੈਂਕੜੇ
0: ਕੁੱਕੂ ਬਿੱਲੂ ਘੈਂਕੜੇ
1: ਹਾਂਜੀ ਉਹ ਲੀਕਾਂ ਬਾਈ ਜਾਣੀਆਂ ਕਿਸੇ ਨੇ ਲੱਭਣੀਆਂ ਕਿੱਥੇ ਕਿੱਥੇ ਬਾਈਆਂ
0: ਅੱਛਾ ਅੱਛਾ ਮਤਲਬ ਲੁਕੋ ਕੇ ਛੁਪ ਕੇ ਲੀਕਾਂ ਮਾਰਨੀਆਂ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਤੇ ਦੂਜੇ ਨੂੰ ਕਹਿਣਾ ਭਾਈ ਲੱਭ ਕਿੱਥੇ ਕਿੱਥੇ ਲੀਕ ਮਾਰੀ ਆ
1: ਉਹਨੇ ਉਹਦੀਆਂ ਲੱਭਣੀਆਂ ਉਹਨੇ ਉਹਦੀਆਂ ਜਦੋਂ ਬਾਹ ਆਖਣਾ ਉਦੋਂ
0: ਜੰਗ ਪਲੰਗਾ
1: ਹਾਂਜੀ ਉਹ ਬੋਰਡ ਤੇ ਬੋਰਡ ਨੂੰ ਜੜਾ ਹੁੰਦੀਆਂ ਉਹਦੇ ਚੜ ਜਾਣਾ ਜਾਂ ਬੋਰਡ ਦੇ ਦਾਣਿਆਂ ਤੇ ਤੁਰੇ ਫਿਰਨਾ ਗਾਹ ਤੇ ਗਾਹ ਜਿਹੜਾ ਆਪਾਂ ਟਾਸਰਾ ਰੱਖਦੇ ਆ
0: ਉਹਦੇ
1: ਤੇ ਤਾਂ ਛੁੱਟੋ ਉਹਤੇ ਫਿਰ ਉਹਨੇ ਆ ਕੇ ਬੰਦੇ ਨੇ ਮੁੜ ਕੇ ਆ ਕੇ ਉਹਨੂੰ ਛੂਹਣਾ ਕਦੀ ਕਿਸੇ ਦਾਣੇ ਤੇ ਚਲ ਜਾਣਾ ਕਦੀ ਕਿਸੇ ਤੇ
0: ਜੀ ਜੀ ਜੀ ਜੀ ਜੀ ਜੀ ਜੀ ਜੀ
1: ਇੱਕ ਹੁੰਦੇ ਬਿੱਲੀ ਦੇ ਬੱਚੇ ਬਾਹ ਕੇ ਖੇਲਣੇ ਖੱਤਿਆਂ ਜਦੋਂ ਪਸ਼ੂ ਚਾਰਦੇ ਹੁੰਦੇ
0: ਅੱਛਾ ਅੱਛਾ ਅੱਛਾ ਅੱਛਾ ਬਿੱਲੀ ਦੇ ਬੱਚੇ ਨੂੰ ਖੱਤੇ ਵਾਹ ਵਾਹ ਕੇ
1: ਹਾਂਜੀ ਨਹੀਂ ਲਾਈਨਾਂ ਪਾ ਲੈਣੀਆਂ ਜਿੱਦਾਂ ਚੌਹਾਂ ਪਾਸਿਆਂ ਨੂੰ
0: ਹਾਂ ਹਾਂ
1: ਉਹਦੇ ਖੱਬਿਆਂ ਦੀ ਵੀ ਲਾਈਨਾਂ
0: ਜੀ
1: ਆਲੇ ਦੁਆਲੇ ਵੀ ਦੌੜਨ ਨੂੰ ਤਾਂ ਖੱਬਿਆਂ ਦੀ ਵੀ ਤਾਂ ਸਿੱਧਾ ਆ ਕੇ ਦੌੜ ਕੇ ਟੱਪ ਸਕਦਾ ਜਿੱਦਾਂ ਪੱਖੀ ਤੋਂ ਮੁੜ ਕੇ ਨਹੀਂ
0: ਜੀ ਜੀ ਜੀ ਜੀ ਜੀ
1: ਪੂਰਾ ਹੁੰਦਾ ਮੂਹਰੇ ਪੋਣਾ ਛੱਜ ਜਿਹਾ ਕਹਿਣਾ ਬਈ ਇੱਥੇ ਛੱਜ ਜਿਹਾ ਟੱਪ ਕੇ ਕਹਿਣਾ ਬਾਹਰ ਜਾਣਾ ਖੱਬੇ ਰੱਖੀ ਹੁੰਦੀ ਮਿੱਟੀ ਜਿਹੀ ਉਹ ਕਹਿਣਾ ਇੱਥੇ ਬਿੱਲੀ ਦੇ ਬੱਚਿਆਂ ਚੱਕ ਕੇ ਨਹਾੜ ਜਾਣਾ ਬਈ ਉਹਨੇ ਜਦੋਂ ਹੰਭ ਜਾਣਾ ਉਹਨੂੰ ਫਿਰ ਬਾਹਰ ਨਿਕਲ ਜਾਣਾ ਛਾਲ ਮਾਰ
0: ਜੀ ਜੀ ਜੀ ਜੀ ਜੀ ਜੀ ਜੀ ਜੀ
1: ਨਹੀਂ ਉਹ ਦੂਜੇ ਪਾਸੇ ਹੋਣੀ ਮੁੜ ਸਕਦਾ ਸਿੱਧੇ ਪਾਸੇ ਹੋਣਾ
0: ਹਾਂ ਨਹੀਂ ਮਤਲਬ ਗੇਮ ਜਿਹੜੀ ਵੀ ਕੋਈ ਹੁੰਦੀ ਨਾ ਉਹਦੇ ਰੂਲਸ ਐਂਡ ਰੈਗੂਲੇਸ਼ਨ ਜ਼ਰੂਰ ਹੁੰਦੇ ਸੀ ਭਾਈ ਐਦਾਂ ਖੇਡਣੀ ਐਵੇਂ ਮਨ ਮਰਜ਼ੀ ਨਾਲ ਨਹੀਂ ਖੇਡੀ ਜਾਣੀ ਆਪਣੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਵਧੀਆ ਤੁਸੀਂ ਨਵੀਆਂ ਕੁੱਕੂ ਬਿੱਲੂ ਕੀ ਸੀ ਨਾਮ ਕੁੱਕੂ ਬਿੱਲੂ ਘੈਂਕੜੇ ਨਵੀਂ ਗੇਮ ਸਿੱਖੀ ਹੈ ਜੀ ਥੈਂਕ ਯੂ ਲਓ ਜੀ ਤੁਹਾਨੂੰ ਵੀ ਕਿਸੇ ਕੁੱਕੂ ਬਿੱਲੂ ਘੈਂਕੜੇ ਵਰਗੀ ਕਿਸੇ ਗੇਮ ਦਾ ਜਿਹੜੀ ਨਾਂ ਸੁਣੀ ਹੋਵੇ ਤੁਸੀਂ ਖੇਲਦੇ ਰਹੇ ਹੋਵੇ ਆਪਣੇ ਇਲਾਕੇ ਦੇ ਵਿੱਚ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਇੱਕ ਗੇਮ ਨਾ ਖੇਡਦੇ ਹੁੰਦੇ ਸੀ ਸਾਡੇ ਏਰੀਏ ਦੇ ਵਿੱਚ ਸੱਕਰ ਭਿੱਜੀ ਉਹਨੂੰ ਕਹਿੰਦੇ ਸੀ ਸੱਕਰ ਭਿੱਜੀ ਉਹ ਇਹ ਹੁੰਦਾ ਸੀ ਵੀ ਜਿਵੇਂ ਹਾਣੀ ਚਾਰ ਚਾਰ ਪੰਜ ਪੰਜ ਹੋ ਗਏ ਜਿਹਨੇ ਪਹਿਲਾਂ ਗੇਮ ਦੀ ਬਾਜੀ ਕਿਹਨੇ ਦੇਣੀ ਹੈ ਨਾ ਉਹਨੇ ਕੰਧ ਦੇ ਨਾਲ ਅੱਗੇ ਉਹਨੇ ਹੱਥ ਲਾ ਲੈਣੇ ਕੋਡਾ ਹੋ ਕੇ ਤੇ ਮਗਰ ਉਹਦੇ ਦੂਸਰੇ ਸਾਥੀ ਨੇ ਉਹਨੂੰ ਲੱਕ ਤੋਂ ਫੜ ਲੈਣਾ ਦੋ ਜਣੇ ਹੋ ਗਏ ਫਿਰ ਤੀਸਰੇ ਨੇ ਦੂਸਰੇ ਨੂੰ ਲੱਕ ਤੋਂ ਫੜ ਲੈਣਾ ਚੌਥੇ ਨੇ ਤੀਸਰੇ ਨੂੰ ਲੱਕ ਤੋਂ ਫੜ ਲੈਣਾ ਉਹ ਚਾਰ ਜਣੇ ਲੱਕ ਤੋਂ ਇੱਕ ਦੂਜੇ ਨੂੰ ਫੜ ਕੇ ਜਦੋਂ ਕੋਡੇ ਹੋ ਜਾਣਗੇ ਬਣ ਜਾਂਦਾ ਨਾ ਪੂਰੀ ਘੋੜੀ ਟਾਈਪ ਤੇ ਮਗਰ ਜਿਹੜੇ ਦੂਸਰੇ ਹੁੰਦੇ ਸੀ ਚਾਰ ਦੂਸਰੇ ਪਾਸੇ ਉਹਨਾਂ ਨੇ ਪਿੱਛੋਂ ਦੌੜ ਕੇ ਆ ਕੇ ਜੰਪ ਲਾ ਕੇ ਨਾ ਉਹਨਾਂ ਦੇ ਉੱਤੇ ਬੈਠਣਾ ਵਾਰੀ ਵਾਰੀ ਚਾਰਾਂ ਨੇ ਬੈਠਣਾ ਹੈ ਅੱਗੇ ਤੋਂ ਅੱਗੇ ਇੱਦਾਂ ਤੇ ਜੇ ਮੰਨ ਲਓ ਉੱਪਰ ਬੈਠਣ ਵਾਲਿਆਂ ਦਾ ਕੋਈ ਪੈਰ ਥੱਲੇ ਲੱਗ ਗਿਆ ਜ਼ਮੀਨ ਨੂੰ ਤੇ ਫਿਰ ਉਹ ਲੂਜ਼ ਕਰ ਗਏ ਫਿਰ ਉਹਨਾਂ ਦੀ ਗੇਮ ਖਤਮ ਹੋ ਜਾਏਗੀ ਤੇ ਅਦਰਵਾਈਜ਼ ਉੱਤੇ ਬੈਠੇ ਰਹਿਣਾ ਜਿੰਨੀ ਦੇਰ ਮਰਜ਼ੀ ਆਪਣਾ ਇੰਜੋਏ ਕਰੋ ਬੈਠ ਕੇ ਇਹ ਸਾਡੇ ਇਲਾਕੇ 'ਚ ਹੁੰਦੀ ਸੀ ਗੇਮ ਇਹਨੂੰ ਕਹਿੰਦੇ ਹੁੰਦੇ ਸੀ ਸੱਕਰ ਭਿੱਜੀ ਤੁਹਾਡੇ ਇਲਾਕੇ ਦੇ ਵਿੱਚ ਕੀ ਇਹਦਾ ਨਾਮ ਸੀ ਜਾਂ ਇਹਦੇ ਨਾਲ ਮਿਲਦੀ ਜੁਲਦੀ ਕੋਈ ਹੋਰ ਗੇਮ ਹੋਵੇ ਤੁਹਾਡੇ ਧਿਆਨ ਦੇ ਵਿੱਚ ਤਾਂ ਜ਼ਰੂਰ ਸ਼ੇਅਰ ਕਰੋ 647-367-5353 ਦੇ ਉੱਪਰ ਮੈਂ ਤੁਹਾਡਾ ਇੰਤਜ਼ਾਰ

0: ਗੱਲ ਪਹਿਲਾਂ ਵਾਲੀ ਨਹੀਂ ਬਣਦੀ। ਕਿੱਡੇ ਵਧੀਆ ਸ਼ਬਦਾਂ ਦੇ ਵਿੱਚ ਜ਼ਿੰਦਗੀ ਦੀਆਂ ਸੱਚਾਈਆਂ ਬਲਬੀਰ ਸੂਫੀ ਨੇ ਸਾਡੇ ਸਾਹਮਣੇ ਰੱਖੀਆਂ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਣਾ ਤਾਂ ਪਹਿਲਾਂ ਵਾਲੀ ਗੱਲ ਜਿਹੜੀ ਨਾ ਉਹ ਬਣਦੀ ਨਹੀਂ ਹੈ। ਸੋ ਕੱਲ੍ਹ ਮੇਰੇ ਕੋਲ ਇਸ ਤਰ੍ਹਾਂ ਦਾ ਇੱਕ ਬਹੁਤ ਵਧੀਆ ਟੌਪਿਕ ਵੀ ਹੈ, ਕੱਲ੍ਹ ਆਪਾਂ ਡਿਸਕਸ ਕਰਾਂਗੇ ਕਿ ਜਦੋਂ ਇਹ ਚੀਜ਼ਾਂ ਜਿਹੜੀਆਂ ਹੋ ਜਾਣਾ ਇਸ ਤਰ੍ਹਾਂ ਦੇ ਸਾਡੇ ਸੰਬੰਧਾਂ ਦੇ ਵਿੱਚ ਤਾਂ ਉਹ ਪਹਿਲਾਂ ਵਾਲੀ ਜਿਹੜੀ ਗੱਲ ਹੈ ਨਾ ਉਹ ਬਣਦੀ ਨਹੀਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਸੋ 647-367-5353 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਜਿਹੜੀ ਗੱਲਬਾਤ ਸਾਡੀ ਚੱਲ ਰਹੀ ਹੈ ਅੱਜ ਕਿ ਕਿਹੜੀਆਂ ਕਿਹੜੀਆਂ ਖੇਡਾਂ ਅਸੀਂ ਬਚਪਨ 'ਚ ਖੇਡਦੇ ਹੁੰਦੇ ਸੀ ਆਪਣੇ ਆਪ ਨੂੰ, ਦੇਖੋ ਉਦੋਂ ਇਹ ਮਨ ਦੇ ਵਿੱਚ ਇਹ ਨਹੀਂ ਹੁੰਦਾ ਸੀ ਕਿ ਮੈਂ ਆਪਣੇ ਆਪ ਨੂੰ ਫਿੱਟ ਰੱਖਣਾ, ਅਤੇ ਤਾਂ ਉਹ ਸ਼ੌਂਕ ਹੈ ਬਚਪਨ ਦਾ ਸ਼ੌਂਕ ਹੀ ਇੱਦਾਂ ਦੇ ਹੁੰਦੇ ਆ, ਉਦੋਂ ਕੋਈ ਪਰਵਾਹ ਨਹੀਂ ਹੁੰਦੀ, ਕੋਈ ਚਿੰਤਾ ਨਹੀਂ ਹੁੰਦੀ, ਕੋਈ ਫਿਕਰ ਨਹੀਂ ਹੁੰਦੀ ਕੋਈ ਅੱਗੇ ਕੀ ਹੋਏਗਾ, ਕੰਮ ਕਰਨ ਦੇ ਨਾਲ ਇਹਦਾ ਰਿਜ਼ਲਟ ਕੀ ਹੋ ਸਕਦਾ, ਇਸ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੁੰਦੀ। ਬਚਪਨ ਜਿਹੜਾ ਨਾ ਉਹ ਜਿਵੇਂ ਲਿਖਿਆ ਨਾ ਗਾਣਾ ਬੜਾ ਖੂਬਸੂਰਤ, ਉਹ ਕਹਿੰਦੇ ਬਚਪਨ ਚਲਾ ਗਿਆ ਅਤੇ ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਸੋ ਬਚਪਨ ਇੱਕ ਐਸੀ ਅਵਸਥਾ ਹੈ ਨਾ ਜਿਹੜੀ ਉਹਨੂੰ ਅੱਜ ਵੀ ਤੁਸੀਂ ਯਾਦ ਕਰੋ ਅਤੇ ਮਜ਼ਾ ਆ ਜਾਂਦਾ ਉਸ ਸਮੇਂ ਨੂੰ ਯਾਦ ਕਰਕੇ, ਯਾਰ ਜਦੋਂ ਬਚਪਨ ਬੀਤਿਆ ਸੀ, ਛੋਟੇ ਛੋਟੇ ਜਦੋਂ ਹੁੰਦੇ ਸੀ, ਕੋਈ ਫਿਕਰ ਨਹੀਂ ਸੀ, ਕੋਈ ਫਾਕਾ ਨਹੀਂ ਸੀ, ਘਰਦਿਆਂ ਨੂੰ ਜਦੋਂ ਮਰਜ਼ੀ ਕਹਿਣਾ, ਘਰਦੇ ਭਾਵੇਂ ਔਖੇ ਹੋਣ ਸੌਖੇ ਹੋਣ, ਹਰ ਡਿਮਾਂਡ ਸਾਡੀ ਛੋਟੀ ਛੋਟੀ ਪੂਰੇ ਕਰਦੇ ਹੁੰਦੇ ਸੀ, ਅਤੇ ਉਸ ਸਮੇਂ ਨਾ ਦੋਸਤ ਮਿੱਤਰ ਅਤੇ ਦੋਸਤਾਂ ਮਿੱਤਰਾਂ ਨਾਲ ਖੇਡੀਆਂ ਹੋਈਆਂ ਛੋਟੀਆਂ ਛੋਟੀਆਂ ਖੇਲਾਂ ਹੀ ਨਾ ਸਭ ਤੋਂ ਵੱਡਾ ਮਨੋਰੰਜਨ ਹੁੰਦਾ ਸੀ। ਅੱਜ ਕੱਲ੍ਹ ਤਾਂ ਆ ਜਿਹੜੀ ਟੈਕਨੋਲੋਜੀ ਆ ਗਈ ਹੈ ਨਾ, ਮੋਬਾਈਲ ਹੋ ਗਿਆ ਅਤੇ ਟੀ ਵੀ ਆ ਗਿਆ ਜਿਹੜਾ ਨਾ, ਇਹਨਾਂ ਨੇ ਸਾਡੇ ਬੱਚਿਆਂ ਦੇ ਬਚਪਨ ਦਾ ਹੀ ਸੱਤਿਆਨਾਸ਼ ਕਰ ਦਿੱਤਾ। ਇਕੱਲੇ ਬਚਪਨ ਦਾ ਹੀ ਨਹੀਂ, ਵੱਡਿਆਂ ਦੇ ਵੀ ਲਾਈਫ ਦੇ ਵਿੱਚ ਇੰਨੀ ਇੰਟਰਫੀਰੈਂਸ ਹੋ ਗਈ ਹੈ ਕਿ ਇਸ ਨੇ ਜ਼ਿੰਦਗੀ ਦੇ ਵਿੱਚ, ਮੇਰਾ ਖਿਆਲ ਹੈ ਕਿ ਸਹੂਲਤਾਂ ਘੱਟ, ਚਲੋ ਸਹੂਲਤਾਂ ਵੀ ਆਪਣੇ ਆਪ 'ਚ ਦੇਖੀਏ ਬਹੁਤ ਹੈ, ਲੇਕਿਨ ਮੇਰੇ ਖਿਆਲ ਮੁਤਾਬਕ ਜਿਹੜਾ ਨਾ ਉਹ ਇਸ ਚੀਜ਼ ਦਾ ਫਾਇਦਾ ਘੱਟ, ਅਤੇ ਜਿੰਨੇ ਫਾਇਦਾ ਸੋਚਾਂਗੇ ਤਾਂ ਨੁਕਸਾਨ ਵੀ ਓਨਾ ਕੁ ਜ਼ਰੂਰ ਹੋਇਆ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਪ੍ਰੋਗਰਾਮ ਚੰਗਾ ਲੱਗਦਾ ਤੁਹਾਡਾ, ਨੰਬਰ 1 ਰਿਕੁਐਸਟ ਕਰਨੀ ਹੈ ਗੁਰਦਾਸ ਮਾਨ ਦਾ ਗਾਣਾ, ਆਪਣਾ ਪੰਜਾਬ ਹੋਵੇ ਕਦੀ ਸ਼ਰਾਬ ਹੋਵੇ
0: ਜੀ। ਗਿਓ ਸ਼ਰਾਬ ਦੀਆਂ ਗੱਲਾਂ ਇਸ ਵੇਲੇ ਨਾ ਕਰਿਆ ਕਰ,
1: ਟਾਈਮ ਹੈ ਹੁਣ, ਗੁਰਦਾਸ ਮਾਨ ਦਾ ਛੱਲਾ ਲਾ ਲਓ, ਛੱਲਾ
0: ਹੁਣੇ ਲਾਉਣੇ, ਹੁਣੇ ਲਾਉਣੇ।
1: ਭਾਜੀ ਭਾਜੀ ਭਾਜੀ ਇੱਕ ਗੱਲ ਕਰਨੀ ਹੈ, ਖਬਰਾਂ ਵੀ ਲੈ ਕੇ ਆਓ ਜਲੰਧਰ ਤੋਂ, ਪੰਜਾਬ ਤੋਂ ਖਬਰਾਂ ਬਹੁਤ ਜ਼ਰੂਰੀ।
0: ਠੀਕ ਹੈ ਠੀਕ, ਥੈਂਕ ਯੂ ਥੈਂਕ ਯੂ। ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ 647-367-5353 647-367-5353 ਸਟੂਡੀਓ ਦਾ ਨੰਬਰ ਹੈ, ਤੇ ਇੱਕ ਮੈਸੇਜ ਤੁਹਾਡੇ ਨਾਲ ਸ਼ੇਅਰ ਕਰੀਏ ਕਿ ਤੁਸੀਂ ਕਿਸੇ ਗੈਸ ਸਟੇਸ਼ਨ ਦੀ ਭਾਲ ਦੇ ਵਿੱਚ ਹੋ, ਕੋਈ ਗਰੋਸਰੀ ਸਟੋਰ ਦੀ ਭਾਲ ਦੇ ਵਿੱਚ ਹੋ, ਕੋਈ ਪੀਜ਼ਾ ਸਟੋਰ ਲੱਭ ਰਹੇ ਹੋ, ਜਾਂ ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ, ਟਰੱਕ ਯਾਰਡ ਦੀ ਤੁਹਾਨੂੰ ਜ਼ਰੂਰਤ ਹੋਵੇ, ਜਾਂ ਟਰੱਕ ਪਾਰਕਿੰਗ ਦੇ ਲਈ ਟਰੱਕ ਯਾਰਡ ਲੱਭ ਰਹੇ ਹੋ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਦੇ ਨਾਲ ਸੰਪਰਕ ਕਰ ਸਕਦੇ ਹੋ 416-525-7400 416-525-7400। ਬਿਲਕੁਲ ਟ੍ਰਾਂਸਪੇਰੈਂਸੀ ਹੈ ਇਹਨਾਂ ਦੇ ਕੰਮ ਦੇ ਵਿੱਚ।

ਤੁਹਾਡੀ ਨੂੰ ਕੋਈ ਸਮੱਸਿਆ ਹੋ ਗਈ ਹੈ, ਕੋਈ ਪ੍ਰੋਬਲਮ ਹੋ ਗਈ ਹੈ ਕਿਸੇ ਕਿਸਮ ਦੀ, ਕਿਸੇ ਵੀ ਕੰਪਨੀ ਦੀ ਕੋਈ ਗੱਡੀ ਹੋਵੇ ਤਾਂ ਯਾਦ ਰੱਖੋ ਨਾਮ ਨੈਸ਼ਨਲ ਆਟੋ ਸਰਵਿਸ 905-450-3300-9050-3300-99 ਕੈਨੇਡੀ ਰੋਡ ਸਾਊਥ ਬ੍ਰਮਟਨ। ਮੇਨ ਸਾਡੇ ਪ੍ਰਾਊਡ ਸਪੌਂਸਰ ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ 905-230-4800। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਛੋਟੀ ਤੋਂ ਛੋਟੀ ਲੈ ਕੇ ਵੱਡੀ ਤੋਂ ਵੱਡੀ ਚੀਜ਼

ਸੰਬੰਧਿਤ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਏ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਜਿਹੜੀਆਂ ਅਕਸਰ ਅਸੀਂ ਫਸਟ ਏਡ ਦੇ ਲਈ ਘਰਾਂ ਦੇ ਵਿੱਚ ਰੱਖਦੇ ਹੁੰਦੇ ਸੀ, ਤੁਹਾਨੂੰ ਹਰ ਕਿਸਮ ਦੀ ਉਹ ਛੋਟੀ ਮੋਟੀ ਦਵਾਈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ।

ਦਿਨ ਲਈ, 5 ਦਿਨ ਲਈ ਜੋ ਮੈਨਿਊ ਡਿਸਾਈਡ ਕਰੋਗੇ ਤੁਸੀਂ ਇਹਨਾਂ ਦੇ ਨਾਲ ਡੀਲ ਕਰ ਸਕਦੇ ਹੋ। ਘਰ ਦੇ ਵਿੱਚ ਕੋਈ ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਕੋਈ ਛੋਟਾ ਮੋਟਾ ਫੰਕਸ਼ਨ ਹੈ, ਕੋਈ ਬਰਥਡੇ ਹੈ, ਕੋਈ ਸੈਲੀਬ੍ਰੇਸ਼ਨ ਹੈ, ਕੋਈ ਐਨਵਰਸਰੀ ਹੈ, ਕੋਈ ਵਿਆਹ ਸ਼ਾਦੀ ਹੈ, ਤਾਂ ਲਾਈਵ ਕੇਟਰਿੰਗ ਲਈ ਇਹਨਾਂ ਦਾ ਟਰੱਕ ਤੁਹਾਡੇ ਘਰ ਆਏਗਾ। ਗਰਮਾ ਗਰਮ ਹਰ ਚੀਜ਼ ਜੋ ਮੈਨਿਊ ਦੇ ਵਿੱਚ ਹੋਏਗੀ

0: ਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ? ਸਭ ਤੋਂ ਪਹਿਲਾਂ ਤਾਂ ਆਮ ਤੌਰ 'ਤੇ ਅਸੀਂ ਮੰਨਦੇ ਹਾਂ ਕਿ ਚੰਗੀ ਖੁਰਾਕ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ ਚੰਗੀ ਸਿਹਤ ਰੱਖਣ ਦੇ ਲਈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੈਲੈਂਸ ਡਾਈਟ ਜਿਹੜੀ ਹੋਣੀ ਚਾਹੀਦੀ ਹੈ, ਚੰਗੀ ਸਿਹਤ ਰੱਖਣ ਦੇ ਲਈ ਚੰਗੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਇਕੱਲੀ ਚੰਗੀ ਖੁਰਾਕ ਨਾਲ ਗੱਲ ਨਹੀਂ ਬਣਦੀ। ਉਸ ਚੰਗੀ ਖੁਰਾਕ ਨੂੰ ਵਧੀਆ ਤਰੀਕੇ ਨਾਲ ਡਾਈਜੈਸਟ ਕਰਨ ਦੇ ਲਈ, ਉਸ ਚੰਗੀ ਖੁਰਾਕ ਨੂੰ ਵਧੀਆ ਤਰੀਕੇ ਦੇ ਨਾਲ ਪੌਸ਼ਟਿਕ ਬਣਾਉਣ ਦੇ ਲਈ, ਸਰੀਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਕਸਰਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਜਿੰਨੀ ਤੁਸੀਂ ਕਰ ਸਕਦੇ ਹੋ ਇਹ ਬਹੁਤ ਜ਼ਰੂਰੀ ਹੈ। ਅਤੇ ਉਹ ਸਮਾਂ ਜਿਹੜਾ ਮੈਂ ਗੱਲ ਕਰ ਰਿਹਾ ਜਿਸ ਦੀ ਅਸੀਂ ਅੱਜ, ਉਹ ਖੁਰਾਕਾਂ ਵੀ ਸ਼ੁੱਧ ਹੁੰਦੀਆਂ ਸੀ, ਪਿੰਡਾਂ ਦੀ ਖੁਰਾਕ, ਦੁੱਧ, ਦਹੀਂ, ਮੱਖਣ, ਘਰ ਦੀਆਂ ਚੀਜ਼ਾਂ ਬਣੀਆਂ ਹੁੰਦੀਆਂ ਸੀ, ਉਹ ਖਾ ਕੇ ਅਤੇ ਉਸ ਨੂੰ ਪਚਾਉਣ ਦੇ ਲਈ, ਉਸ ਨੂੰ ਡਾਈਜੈਸਟ ਕਰਨ ਦੇ ਲਈ ਉਹ ਛੋਟੀਆਂ ਛੋਟੀਆਂ ਖੇਲਾਂ ਜਿਹੜੀਆਂ ਅਸੀਂ ਖੇਲਦੇ ਹੁੰਦੇ ਸੀ ਨੇ, ਜਿਹੜੀਆਂ ਸਾਡੇ ਦੋਸਤਾਂ ਮਿੱਤਰਾਂ ਨੇ ਸ਼ੇਅਰ ਕੀਤੀਆਂ ਸਾਡੇ ਦੇ ਨਾਲ, ਤੁਸੀਂ ਵੀ ਕੋਈ ਕਰ ਸਕਦੇ ਹੋ ਜੇਕਰ ਬਾਈ ਚਾਂਸ ਤੁਹਾਡੇ ਦਿਮਾਗ ਦੇ ਵਿੱਚ ਹੋਏ, ਤੁਸੀਂ ਛੋਟੇ ਛੋਟੇ ਹੁੰਦੇ ਖੇਲਦੇ ਰਹੇ ਹੋ, ਅਤੇ ਉਹ ਬਹੁਤ ਜ਼ਰੂਰੀ ਹੈ। ਦੂਸਰਾ, ਉਸ ਤੋਂ ਵੱਡਾ ਇੱਕ ਹੋਰ ਵੀ ਮੈਂ ਸੋਚ ਰਿਹਾ ਸੀ ਕਿ ਚੰਗੀ ਸਿਹਤ ਰੱਖਣ ਦੇ ਲਈ ਆਪਣੇ ਮਨ ਦਾ ਖੁਸ਼ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਮਾਨਸਿਕ ਤੌਰ 'ਤੇ ਖੁਸ਼ ਹੋਗੇ ਨਾ, ਜਿੱਦਾਂ ਕਿਹਾ ਜਾਂਦਾ ਨਾ ਕਿ ਪਹਿਲੇ ਵੀ ਮੈਂ ਦੱਸਿਆ ਹੈ ਕਿ ਹੈਲਦੀ ਮਾਈਂਡ ਇਨ ਅ ਹੈਲਦੀ ਬਾਡੀ, ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਮਾਈਂਡ ਦਾ ਵਾਸ ਹੁੰਦਾ ਹੈ। ਸਰੀਰ ਤੰਦਰੁਸਤ ਹੋਏਗਾ, ਮਾਈਂਡ ਤੁਹਾਡਾ ਤੰਦਰੁਸਤ ਹੋਏਗਾ। ਮਾਈਂਡ ਤੰਦਰੁਸਤ ਕਿਉਂ ਹੋਏਗਾ? ਜੇ ਤੁਸੀਂ ਖੁਸ਼ ਹੋਗੇ। ਖੁਸ਼ੀ ਕਿਵੇਂ ਮਿਲ ਸਕਦੀ ਹੈ? ਜਦੋਂ ਤੁਹਾਡੀ ਸਿਹਤ ਅੱਛੀ ਹੋਵੇ। ਖੁਸ਼ੀ ਪ੍ਰਾਪਤ ਕਰਨ ਦਾ ਹੋਰ ਵੀ ਇੱਕ ਕਾਰਨ ਹੈਗਾ, ਹੋਰ ਵੀ ਇੱਕ ਤਰੀਕਾ ਹੈਗਾ। ਉਹ ਕਹਿੰਦੇ ਵੀ ਜਿਸ ਜਗ੍ਹਾ ਤੇ ਜਾ ਕੇ, ਜਿਸ ਇਨਸਾਨ ਨੂੰ ਮਿਲ ਕੇ, ਜਿਸ ਦੋਸਤ ਦੇ ਨਾਲ ਬੈਠ ਕੇ, ਜਿਸ ਕੰਮ ਨੂੰ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੋਵੇ ਨਾ, ਉਹ ਜ਼ਰੂਰ ਕਰਨਾ ਚਾਹੀਦਾ ਹੈ। ਜਿਸ ਦੋਸਤ, ਜਿਸ ਇਨਸਾਨ ਨੂੰ ਮਿਲ ਕੇ ਤੁਹਾਨੂੰ ਖੁਸ਼ੀ ਹੁੰਦੀ ਹੋਵੇ ਨਾ, ਤੇ ਉਹਨੂੰ ਚਾਹੇ ਤੁਹਾਨੂੰ ਸਪੈਸ਼ਲ ਉਚੇਚੇ ਤੌਰ ਤੇ ਜਾ ਕੇ ਮਿਲਣਾ ਪਵੇ, ਉਚੇਚੇ ਤੌਰ ਤੇ ਉਹਦੇ ਨਾਲ ਬੈਠਣਾ ਪਵੇ, ਤਾਂ ਜ਼ਰੂਰ ਮਿਲੋ, ਜ਼ਰੂਰ ਉਹਦੇ ਨਾਲ ਮਿਲ ਕੇ ਇੰਟਰੈਕਟ ਕਰੋ, ਵਿਚਾਰਾਂ ਦਾ ਆਦਾਨ ਪ੍ਰਦਾਨ ਕਰੋ, ਕਿਉਂਕਿ ਇਹਦੇ ਨਾਲ ਜਿਹੜੀਆਂ ਨਾ ਖੁਸ਼ੀਆਂ ਜਿਹੜੀਆਂ ਨਾ, ਮਨ ਦੀਆਂ ਖੁਸ਼ੀਆਂ ਇਹਦੇ ਨਾਲ ਹੀ ਜੁੜੀਆਂ ਹੁੰਦੀਆਂ। ਸੋ ਮਨ ਖੁਸ਼ ਹੋਏਗਾ ਤਾਂ ਆਪਣੇ ਆਪ ਸਰੀਰਕ ਤੌਰ ਤੇ ਅਸੀਂ ਖੁਸ਼ੀ ਹੋਵਾਂਗੇ। ਜਦੋਂ ਸਰੀਰਕ ਤੌਰ ਤੇ ਖੁਸ਼ ਹੋਵਾਂਗੇ ਤਾਂ ਚੰਗੀ ਸਿਹਤ ਆਪਣੇ ਆਪ ਹੀ ਪਰਮਾਤਮਾ ਸਾਨੂੰ ਦੇਊਗਾ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਤੁਸੀਂ ਆਉਂਦੇ ਰਹੋ ਜੀ। 4133 ਜਤਿੰਦਰ ਭੈਣ ਜੀ, ਤੁਸੀਂ ਆਉਂਦੇ ਰਹੋ, ਜਾਂ ਤਾਂ ਕੱਟ ਕੇ ਕਰ ਲਓ ਦੁਬਾਰਾ ਕਾਲ, ਆਵਾਜ਼ ਤੁਹਾਡੀ ਆ ਨਹੀਂ ਰਹੀ, ਮੈਂ ਤੁਹਾਨੂੰ ਕਨੈਕਟ ਕੀਤਾ ਹੋਇਆ।
1: ਹਾਂਜੀ ਬੇਟੇ,
0: ਹਾਂਜੀ ਹਾਂਜੀ ਹਾਂਜੀ, ਆਉਂਦੇ ਰਹੋ।
1: ਹਾਂਜੀ, ਆਪਾਂ ਮੈਂ ਥੋੜੀਆਂ ਜਿਹੀਆਂ ਹੋਰ ਭੁੱਲ ਗਏ ਸੀ
0: ਜੀ,
1: ਗੁੱਲੀ ਡੰਡਾ ਖੇਡਦੇ ਸੀ, ਤਾਸ਼ ਖੇਡਦੇ ਸੀ,
0: ਕੌਡੀਆਂ
1: ਖੇਡਦੇ ਸੀ, ਬੰਟੇ ਖੇਡਦੇ ਸੀ,
0: ਕਬੱਡੀ, ਬੰਟੇ,
1: ਪੂਰ ਨੱਕਾ, ਰਾਣੀ ਕੱਢਣੀ,
0: ਬਿਲਕੁਲ,
1: ਖਿੱਤੋ ਖੁੰਡੀ, ਖਿੱਤੋ ਖੁੰਡੀ ਖੇਡਦੇ ਸੀ, ਸਾਈਕਲ ਦੇ ਟਾਇਰਾਂ ਨੂੰ ਪੁਜਾਈ ਫਿਰਦੇ
0: ਹੁੰਦੇ ਸੀ, ਸਾਈਕਲ ਦੇ ਟਾਇਰਾਂ ਨੂੰ, ਜਾਂ ਘਰ ਦੇ ਵਿੱਚ ਕੋਈ ਟਰੈਕਟਰ ਟਰੁਕਟਰ ਦਾ ਟਾਇਰ ਹੋਣਾ ਤੇ ਉਹਦੀ ਟੌਰ ਹੁੰਦੀ ਸੀ ਵੀ ਮੇਰੇ ਕੋਲੇ ਭਾਈ ਟਾਇਰ ਵੱਡਾ ਮੇਰਾ।
1: ਹਾਂਜੀ, ਫਿਰ ਪੀਟੀ ਕਰਾਉਂਦੇ ਸੀ ਨਾ ਜਿਹੜੀ ਸਾਨੂੰ, ਪ੍ਰੇਅਰ ਦੇ ਟਾਈਮ, ਪ੍ਰੇਅਰ ਦੇ ਟਾਈਮ ਨਾ ਪੀਟੀ
0: ਕਰਾਉਂਦੇ ਸੀ, ਟਾਇਰਾਂ ਨੂੰ ਭਜਾਉਂਦੇ ਨਹੀਂ ਸੀ, ਕੱਲਾ ਉਹਨਾਂ ਨੂੰ ਆਪਸ ਦੇ ਵਿੱਚ ਆਮੋ ਸਾਹਮਣੇ ਤੋਂ ਨਾਲ ਟਕਰਾਉਂਦੇ ਵੀ ਹੁੰਦੇ ਸੀ ਵੀ ਇੱਕ ਦੂਸਰੇ ਦੇ ਨਾਲ ਲੜਾਈ ਕਰਨੀ ਹੈ ਆਰਟੀਫਿਸ਼ੀਅਲ ਜੀ ਤਰੀਕੇ।
1: ਹਾਂ ਜੀ, ਥੈਂਕ ਯੂ ਬੇਟਾ, ਮੇਰੇ ਕੰਨੀ ਕੋ ਰਹਿ ਗਿਆ।
0: ਸ਼ੁਕਰੀਆ, ਸ਼ੁਕਰੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਸ਼ੇਅਰ ਕਰ ਸਕਦੇ ਹੋ, 6473653553 ਤੁਹਾਡਾ ਆਪਣਾ ਰੇਡੀਓ ਸਟੇਸ਼ਨ ਹੈ, ਤੁਸੀਂ ਜਦੋਂ ਮਰਜ਼ੀ ਕੋਈ ਗੱਲ ਕਰੋ, ਕੋਈ ਫਰਮਾਇਸ਼ ਕਰੋ, ਕੋਈ ਗਾਣਾ ਤੁਸੀਂ ਸੁਣਨਾ ਉਹ ਸੁਣੋ, ਜਿਹੜੀ ਗੱਲਬਾਤ ਸਾਡੀ ਚੱਲਦੀ ਹੁੰਦੀ ਹੈ ਉਹਦੇ ਵਿੱਚ ਪਾਰਟੀਸਪੇਟ ਕਰਨਾ ਤਾਂ ਉਹ ਵੀ ਕਰੋ, ਬਹੁਤ ਵਧੀਆ ਲੱਗਦਾ। ਸੋ ਅੱਜ ਸਾਡੀ ਗੱਲਬਾਤ ਹੀ ਚੱਲ ਰਹੀ ਸੀ ਕਿ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਅੱਜ ਉਦੋਂ ਛੋਟੀਆਂ ਹੁੰਦੀਆਂ ਸੀ ਬਚਪਨ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਸੀ, ਸਾਡੇ ਦੋਸਤ ਮਿੱਤਰ ਭੈਣ ਭਰਾ ਜਿਨ੍ਹਾਂ ਨੇ ਬਚਪਨ ਪੰਜਾਬ ਦੇ ਵਿੱਚ ਬਿਤਾਇਆ, ਔਰ ਬਚਪਨ ਦੇ ਵਿੱਚ ਛੋਟੀਆਂ ਛੋਟੀਆਂ ਖੇਡਾਂ, ਛੋਟੀਆਂ ਛੋਟੀਆਂ ਗੇਮਾਂ ਦੋਸਤਾਂ ਮਿੱਤਰਾਂ ਦੇ ਨਾਲ ਰਲ ਕੇ ਖੇਡਣੀਆਂ, ਭੈਣ ਭਰਾਵਾਂ ਦੇ ਨਾਲ ਰਲ ਕੇ ਖੇਡਣੀਆਂ ਅਤੇ ਜ਼ਿੰਦਗੀ ਨੂੰ ਇੰਜੋਏ ਕਰਨਾ, ਉਦੋਂ ਦੇਖੋ ਸਾਧਨ ਜਿਹੜੇ ਆ ਨਾ ਐਂਟਰਟੇਨਮੈਂਟ ਦੇ, ਉਹ ਸਾਧਨ ਵੀ ਇੰਨੇ ਜ਼ਿਆਦਾ ਨਹੀਂ ਨਾ ਹੁੰਦੇ ਸੀ। ਅੱਜ ਤਾਂ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਨਾ ਸੀ ਕਿ ਮੋਬਾਈਲ ਅਤੇ ਟੀਵੀ ਇੱਥੇ ਫੋਕਸ ਹੋ ਗਿਆ ਸਾਡਾ ਐਂਟਰਟੇਨਮੈਂਟ, ਇਸ ਤੋਂ ਬਾਅਦ ਸਾਡਾ ਐਂਟਰਟੇਨਮੈਂਟ ਹੈ ਹੀ ਨਹੀਂ ਹੈਗਾ। ਇਹਦਾ ਮਤਲਬ ਹੈ ਜਦੋਂ ਐਂਟਰਟੇਨਮੈਂਟ ਮੋਬਾਈਲ ਅਤੇ ਟੀਵੀ 'ਤੇ ਫਿਕਸ ਹੋ ਗਿਆ ਤਾਂ ਉਹ ਹੋ ਗਿਆ ਕਿ ਘਰ ਦੇ ਅੰਦਰ ਹੀ, ਘਰੋਂ ਬਾਹਰ ਨਿਕਲਣਾ ਹੀ ਨਹੀਂ ਹੈ। ਉਦੋਂ ਘਰ ਦੇ ਵਿੱਚ ਕੋਈ ਐਂਟਰਟੇਨਮੈਂਟ ਹੁੰਦਾ ਨਹੀਂ ਸੀ, ਸੋ ਇਸ ਕਰਕੇ ਘਰੋਂ ਬਾਹਰ ਨਿਕਲਦੇ ਸੀ, ਦੋਸਤ ਮਿੱਤਰਾਂ ਦੇ ਨਾਲ ਮਿਲਦੇ ਸੀ, ਸਾਰੇ ਇੱਕੋ ਜਿਹੇ ਹੁੰਦੇ ਸੀ, ਕਿਉਂਕਿ ਜੇ ਇੱਕ ਦੇ ਘਰ ਦੇ ਵਿੱਚ ਐਂਟਰਟੇਨਮੈਂਟ ਨਹੀਂ, ਦੂਸਰੇ ਦੇ ਘਰ ਦੇ ਵਿੱਚ ਵੀ ਥੋੜ੍ਹਾ ਹੈਗਾ, ਸਾਰਿਆਂ ਨੇ ਆਪਸ ਦੇ ਵਿੱਚ ਮਿਲ ਮਿਲਾ ਕੇ ਹੀ ਕੋਈ ਨਾ ਕੋਈ ਸਬੱਬ

ਬਣਾ ਲੈਣਾ, ਕੋਈ ਨਾ ਕੋਈ ਛੋਟੀ ਮੋਟੀ ਗੇਮ। ਕਈ ਵਾਰੀ ਛੋਟੀਆਂ ਛੋਟੀਆਂ ਗੇਮਾਂ ਆਪੇ ਨਵੀਆਂ ਇਜਾਦ ਕਰ ਲੈਂਦੇ ਹੁੰਦੇ ਸੀ, ਯਾਰ ਆਪਾਂ ਇੱਦਾਂ ਖੇਡਣਾ, ਇੱਦਾਂ ਖੇਡਣਾ, ਇੱਦਾਂ ਖੇਡਣਾ, ਉਹ ਨਵੀਂ ਗੇਮ ਆਪਣੇ ਆਪ ਹੀ ਬਣ ਜਾਂਦੀ ਹੁੰਦੀ ਸੀ। ਸੋ ਛੋਟੀਆਂ ਛੋਟੀਆਂ ਉਹਨਾਂ ਖੇਡਾਂ ਉਹਨਾਂ ਗੇਮਾਂ ਨੂੰ ਯਾਦ ਕਰਦੇ ਹਾਂ ਅੱਜ, ਜਿਹੜੀਆਂ ਅਸੀਂ ਬਚਪਨ ਦੇ ਵਿੱਚ ਖੇਡਦੇ ਹੁੰਦੇ ਸੀ ਅਤੇ ਤੁਸੀਂ ਸਾਰੇ ਇੰਜੋਏ ਕਰਦੇ ਹੁੰਦੇ ਸੀ। ਅਤੇ ਗਾਣਾ ਵੀ ਨਾਲ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸ਼ੇਅਰ ਕਰਦਾ ਅਤੇ ਨਾਲ ਤੁਹਾਡੇ ਫੋਨ ਦੀ ਇੰਤਜ਼ਾਰ ਕਰਦੇ ਹਾਂ। 647-357-5353 ਸਾਡੇ ਸਟੂਡੀਓ ਦਾ ਨੰਬਰ।

ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ। ਸੋ ਅੱਜ ਕੱਲ ਬ੍ਰਮਟਨ ਦੇ ਵਿੱਚ ਵੀ ਪੂਰਾ ਗਾਇਕੀ ਦਾ ਮਾਹੌਲ ਬਣਿਆ ਹੋਇਆ ਹੈ। 30 ਅਗਸਤ ਨੂੰ ਐਮੀ ਵਿਰਕ ਆ ਰਿਹਾ ਇੱਥੇ ਟੋਰਾਂਟੋ ਦੇ ਵਿੱਚ, ਔਰ 18 ਸਤੰਬਰ ਨੂੰ ਹੰਸਰਾਜ ਹੰਸ ਜੀ ਦੀ ਇੱਥੇ ਪ੍ਰੋਗਰਾਮ ਹੋ ਰਿਹਾ। ਸੋ ਤੁਸੀਂ ਟਿਕਟਾਂ ਟੁਕਟਾਂ ਜਿਨ੍ਹਾਂ ਨੇ ਲੈਣੀਆਂ ticketmaster.com ਤੋਂ ਤੁਸੀਂ ਲੈ ਸਕਦੇ ਹੋ। ਇੱਕ ਹੋਰ ਬਹੁਤ ਵਧੀਆ ਸਿੰਗਰ ਇੱਥੇ ਆਇਆ ਹੋਇਆ ਹੈ, ਸਾਡਾ ਦੋਸਤ ਹੀ ਹੈ, ਹਰਿੰਦਰ ਸੰਧੂ। ਤੁਸੀਂ ਬਹੁਤ ਸਾਰੇ ਖੂਬਸੂਰਤ ਗਾਣੇ ਮੈਂ ਕਈ ਵਾਰੀ ਚਲਾਉਣਾ ਹੁੰਦਾ ਮੇਰੇ ਪ੍ਰੋਗਰਾਮ ਦੇ ਵਿੱਚ, ਤੁਸੀਂ ਸੁਣੇ ਵੀ ਹੈ ਯਾਰ ਪੁਰਾਣਾ, ਅਤੇ ਬਹੁਤ ਖੂਬਸੂਰਤ ਜਸਵੰਤ ਸੰਦੀਲਾ ਜੀ ਦੇ ਨਾਲ ਜਿਹੜਾ ਉਹਨਾਂ ਦਾ ਗਾਣਾ, ਠੀਕ ਹੈ, ਛੱਡਣਾ ਔਖਾ ਹੁੰਦਾ ਹੈ, ਖੇਤ 'ਚੋਂ ਖੰਭਾ ਅਤੇ ਕਤਲ 'ਚੋਂ ਬੰਦਾ ਕੱਢਣਾ ਔਖਾ ਹੁੰਦਾ ਹੈ, ਬਹੁਤ ਵਧੀਆ ਦੁਗਾਣਾ ਗਾਇਕੀ, ਉਹ ਬਹੁਤ ਉਹਨਾਂ ਨੇ ਨਾਮ ਬਣਾਇਆ ਹੋਇਆ ਪੰਜਾਬ ਦੇ ਵਿੱਚ, ਅਤੇ ਮੇਰੀ ਅੱਜ ਹੀ ਉਹਦੇ ਨਾਲ ਗੱਲ ਹੋਈ ਹੈ, ਅਤੇ ਕਿਸੇ ਦਿਨ ਮੇਰੇ ਨਾਲ ਇੱਥੇ ਉਹਨਾਂ ਨੇ ਵਾਅਦਾ ਕੀਤਾ ਕਿ ਸਟੂਡੀਓ ਦੇ ਵਿੱਚ ਮੇਰੇ ਨਾਲ ਇੱਥੇ ਬੈਠਾਂਗੇ ਰੇਡੀਓ 'ਤੇ, ਅਸੀਂ ਪੁਰਾਣੀਆਂ ਗੱਲਾਂ ਬਾਤਾਂ, ਬਚਪਨ ਦੀ ਸਾਡੀ ਦੋਸਤੀ ਹੈ, ਸਕੂਲਿੰਗ ਸਾਡੀ ਮੇਰੇ ਨਾਲੋਂ ਪਿੱਛੇ ਹੁੰਦਾ ਸੀ ਥੋੜ੍ਹਾ ਜਿਹਾ, ਸਕੂਲਿੰਗ ਇਕੱਠੀ ਹੋਈ ਹੈ, ਗੌਰਮੈਂਟ ਹਾਈ ਸਕੂਲ ਜੰਡ ਸਾਹਿਬ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ, ਉਹਨਾਂ ਦਾ ਪਿੰਡ ਵੀ ਨੇੜੇ ਸੀ, ਅਤੇ ਵੀਰੇ ਵਾਲਾ ਪਿੰਡ ਸਾਡਾ ਪਿੰਡ ਪਿੰਡੀ ਬਲੋਚਾ ਹੁੰਦਾ ਸੀ, ਅਤੇ ਮਿਲਦੇ ਗਿਲਦੇ ਸੀ ਉਦੋਂ, ਅਤੇ ਸਾਂਝ ਉਦੋਂ ਦੀ ਹੈ, ਅੱਜ ਮੇਰੀ ਗੱਲ ਹੋਈ ਹੈ, ਅਤੇ ਕਿਸੇ ਨਾਲ ਕਿਸੇ ਦਿਨ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਆਪਣੇ ਰੇਡੀਓ ਦੇ ਥਰੂ ਉਹਨਾਂ ਦੇ ਨਾਲ, ਤੁਸੀਂ ਉਹਨਾਂ ਨੂੰ ਸੁਣਿਆ ਹੋਵੇਗਾ ਇੱਥੇ ਮੇਲਿਆਂ ਦੇ ਵਿੱਚ, ਬਹੁਤ ਖੂਬਸੂਰਤ ਸਿੰਗਰ ਨੇ। ਇੱਕ ਹੋਰ ਨਿਰਮਲ ਸਿੱਧੂ ਸਾਡਾ ਦੋਸਤ, ਉਹ ਵੀ ਬਰਜਿੰਦਰਾ ਕਾਲਜ ਫਰੀਦਕੋਟ ਦਾ, ਅੱਜ ਮੈਂ ਗੱਲਬਾਤ ਸੁਣ ਰਿਹਾ ਸੀ ਪੰਜਾਬੀ ਲਹਿਰਾਂ ਦੇ ਵਿੱਚ, ਸਤਿੰਦਰਪਾਲ ਸਿੰਘ ਸਿੱਧਵਾਂ ਜੀ ਸਾਡੇ ਰਿਸਪੈਕਟਡ ਨੇ, ਉਹਨਾਂ ਦੇ ਨਾਲ ਗੱਲਬਾਤ ਉਹਨਾਂ ਦੀ ਹੋ ਰਹੀ ਸੀ, ਮੇਰੇ ਵੀ ਉਹ ਦੋਸਤ ਨੇ, ਅਤੇ ਕੋਸ਼ਿਸ਼ ਕਰਾਂਗੇ ਕਿਸ ਦਿਨ ਸੰਪਰਕ ਹੋ ਗਿਆ ਅਤੇ ਰੇਡੀਓ ਦੇ ਉੱਪਰ ਉਹਨਾਂ ਦੇ ਨਾਲ ਗੱਲਬਾਤ ਤੁਹਾਡੀ ਕਰਵਾਵਾਂਗੇ। ਸੋ ਤੁਸੀਂ ਜੁੜਿਓ ਸਾਡੇ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, 647-357-5353 ਸਾਡਾ ਨੰਬਰ ਹੈ। ਸੋ ਸਾਡੇ ਇੱਕ ਪ੍ਰਾਊਡ ਸਪੋਂਸਰਡ ਅਮਾਇਰਾ ਅਕੈਡਮੀ ਹੈ ਜੀ, ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। ਬੀਬੀਆਂ ਭੈਣਾਂ ਨੇ ਇਸ ਫੀਲਡ ਦੇ ਵਿੱਚ ਕੋਈ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੇਅਰ ਸਟਾਈਲਿੰਗ ਡਿਪਲੋਮਾ ਜਾਂ ਇਸ ਫੀਲਡ ਦੇ ਵਿੱਚ, ਜਾਂ ਕੋਈ ਆਪਣੇ ਹੇਅਰਸ ਦਾ ਕੋਈ ਟ੍ਰੀਟਮੈਂਟ ਕਰਵਾਉਣਾ ਹੋਵੇ, ਬਿਊਟੀ ਦਾ ਟ੍ਰੀਟਮੈਂਟ, ਤਾਂ ਤੁਸੀਂ ਨਾਮ ਯਾਦ ਰੱਖੋ, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, 905-399-6110 ਨੰਬਰ ਹੈ, ਅਤੇ ਤੁਸੀਂ ਗੱਲਬਾਤ ਜੁੜ ਸਕਦੇ ਹੋ ਮੇਰੇ ਨਾਲ।

0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ 4587।
1: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਜੀ ਲੱਗਦਾ।
0: ਸ਼ੁਕਰੀਆ, ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਤੁਸੀਂ ਅੱਜ ਲੇਟ ਫੋਨ ਕੀਤਾ ਤੇ
1: ਲੇਟ ਹੋ ਗਏ। ਹਾਂਜੀ ਸਰ,
0: ਹਾਂ
1: ਤੁਹਾਡੀਆਂ ਸਰ ਗੱਲਾਂ ਸੁਣਦੇ ਸੀ, ਜਿੱਦਾਂ ਤੁਸੀਂ ਦੱਸਦੇ ਹੁੰਦੇ ਜੀ, ਮੇਰਾ ਇਹ ਵੀ ਦੋਸਤ ਮੈਨੂੰ ਫਾਦਰ ਸਾਹਿਬ ਦੀਆਂ ਗੱਲਾਂ ਯਾਦ ਆ ਗਈਆਂ। ਮੇਰੇ ਫਾਦਰ ਸਾਹਿਬ ਗਵਰਨਮੈਂਟ ਸਰਵਿਸ ਕਰਦੇ ਸੀ।
0: ਚਲੋ, ਜੁੜਿਆ ਕਰੋ ਤੁਸੀਂ, ਬਹੁਤ ਵਧੀਆ ਲੱਗਦਾ। ਥੈਂਕ ਯੂ ਵੈਰੀ ਮਚ। ਥੈਂਕ ਯੂ।

0: 530. CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही S&S Lawyers नु कॉल करो 416-655-2000
5: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ
6: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਜ਼ਨਸ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-7

ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ, ਬਹੁਤ ਸਾਰਾ ਪਿਆਰ ਸਤਿਕਾਰ, ਵੈਲਕਮ ਵੈਲਕਮ ਵੈਲਕਮ ਵੈਲਕਮ।

ਵਾਹ ਬਈ ਵਾਹ, ਬੱਲੇ ਬੱਲੇ, ਹੈ ਕਿਆ ਗਾਣਾ, ਕਿਆ ਟਿਊਨ ਹੈ। ਮੈਂ ਕਹਿੰਦਾ ਨੱਚਣ ਨੂੰ ਇਹ ਗਾਣਾ ਤੈਨੂੰ ਮਜਬੂਰ ਕਰ ਦਿੰਦਾ। ਹੋਰ ਸੁਣਾਓ ਸਾਰੇ, ਅੱਜ ਮੈਨੂੰ ਲੱਗਦਾ ਕਿ ਤਕਰੀਬਨ ਆਪਾਂ ਕਿੰਨੇ ਲੰਬੇ ਸਮੇਂ ਬਾਅਦ ਯਾਰ ਗੱਲਾਂ ਬਾਤਾਂ ਕਰ ਰਹੇ ਹਾਂ, ਘੱਟੋ ਘੱਟ ਨਹੀਂ ਤਾਂ ਹੁਣ ਮੈਨੂੰ ਚੇਤੇ ਨਹੀਂ, ਕਾਫੀ ਚਿਰ ਹੋ ਗਿਆ ਇੰਨਾ ਕਿ ਮੈਂ ਕਹਿ ਦਿੰਦਾ। ਸੋ ਕੁਝ ਕੁ ਚਿਰ ਦੀ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜੁੜ ਚੁੱਕੇ ਹਾਂ ਇੱਕ ਵਾਰ ਫਿਰ। ਸਭ ਨੂੰ ਵੈਲਕਮ ਐਂਡ ਆਈ ਹੋਪ ਕਿ ਤੁਸੀਂ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ ਚੋਂ ਅਤੇ ਆਪਣੇ ਇਸ ਖੂਬਸੂਰਤ ਦਿਨ, ਮੰਡੇ ਦਾ ਦਿਨ, ਇੱਕ ਨਵੀਂ ਸ਼ੁਰੂਆਤ, ਇੱਕ ਨਵੀਂ ਚੈਪਟਰ, ਇੱਕ ਦੇਖੋ ਫਰੈਸ਼ ਜਿਹਾ ਦਿਨ ਹੁੰਦਾ। ਤੁਸੀਂ ਮੈਨੂੰ ਪਤਾ ਕਿ ਵੀਕਐਂਡ ਤੋਂ ਬਾਅਦ ਥੋੜ੍ਹਾ ਹੁੰਦਾ ਯਾਰ ਕਿ ਪਿਛਲਾ ਵੀਕ ਸਾਡਾ ਮੇ ਬੀ ਵਧੀਆ ਨਹੀਂ ਲੰਘਿਆ, ਪਿਛਲੇ ਵੀਕ ਜੋ ਚੀਜ਼ਾਂ ਸੋਚੀਆਂ ਸੀ ਉਹ ਪੂਰੀਆਂ ਨਹੀਂ ਹੋਈਆਂ। ਸੋ ਹੁਣ ਜੋ ਵੀ ਤੁਹਾਡੇ ਗੋਲਸ ਨੇ ਉਹਨਾਂ ਨੂੰ ਪੂਰੇ ਕਰੋ, ਵੀਕ ਦੇ ਵਿੱਚ ਲਿਖ ਲਿਆ ਕਰੋ ਕਿ ਇਸ ਵੀਕ ਮੈਂ ਆਹ ਵੀ ਕਰਨਾ, ਉਹ ਵੀ ਕਰਨਾ, ਇਹ ਵੀ ਚੀਜ਼ਾਂ ਪਿੱਛੇ ਰਹਿ ਗਈਆਂ ਲਾਸਟ ਵੀਕ। ਸੋ ਜਿਹੜੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਇੱਕ ਪਲਾਨ ਦੇ ਨਾਲ ਲੈ ਕੇ ਚੱਲੋਗੇ ਨਾ, ਫਿਰ ਪੂਰੀਆਂ ਹੋਣਗੀਆਂ। ਐਵੇਂ ਜੇ ਮਨ ਦੇ ਵਿੱਚ ਸੋਚ ਲਿਆ ਵੀ ਮੈਂ ਇੱਥੇ ਜਾਣਾ ਜਾਂ ਉਹ ਕਰਨਾ, ਇਹਨੂੰ ਈਮੇਲ ਕਰਨੀ, ਇਹ ਮੇਰੀਆਂ ਚੀਜ਼ਾਂ ਕਰਨ ਵਾਲੀਆਂ ਨੇ, ਫਿਰ ਤਾਂ ਕਿੱਥੇ ਹੋਣੀਆਂ ਯਾਰ। ਚੀਜ਼ਾਂ ਪੂਰੀਆਂ ਪਲੈਨਿੰਗ ਦੇ ਨਾਲ ਹੁੰਦੀਆਂ। ਇੰਗਲਿਸ਼ ਦੀ ਇੱਕ ਬਹੁਤ ਪਾਪੂਲਰ ਕਹਾਵਤ ਹੈ ਕਿ ਫੇਲਿੰਗ ਟੂ ਪਲੈਨ ਇਜ਼ ਪਲੈਨਿੰਗ ਟੂ ਫੇਲ। ਯਾਨੀ ਕਿ ਤੁਸੀਂ ਪਲੈਨ ਹੀ ਨਾ ਕਰਦੇ ਤਾਂ ਫਿਰ ਤੁਸੀਂ ਬਸ ਫੇਲੀਅਰ ਦੇ ਨੇੜੇ ਤੇੜੇ ਹੋ। ਸੋ ਪ੍ਰੋਗਰਾਮ ਪੰਜਾਬੀ ਦੇ ਰਹਾ ਮੈਂ ਬੜਾ ਦੇਖੋ ਚਾਹ ਹੁੰਦਾ ਕਿ ਛੁੱਟੀਆਂ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਅਤੇ ਰੌਣਕ ਮੇਲੇ ਦੇ ਵਿੱਚ ਸ਼ਾਮਿਲ ਹੋ ਜਾਈਏ। ਬਟ ਮੈਨੂੰ ਤੁਸੀਂ ਕਿੱਥੇ ਮਿਸ ਕੀਤਾ ਹੋਣਾ ਯਾਰ, ਪੰਜਾਬੀ ਲਹਿਰਾ ਪ੍ਰੋਗਰਾਮ ਜਦੋਂ ਉਸਤਾਦ ਪੇਸ਼ ਕਰ ਰਹੇ ਹੋਣ ਤਾਂ ਫਿਰ ਤੁਸੀਂ ਸ਼ਾਗਿਰਦਾਂ ਨੂੰ ਕਿੱਥੇ ਯਾਦ ਰੱਖਦੇ ਹੋ। ਸੋ ਮੈਨੂੰ ਪਤਾ ਕਿ ਤੁਸੀਂ ਖੂਬ ਪ੍ਰੋਗਰਾਮ ਦਾ ਆਨੰਦ ਲਿਆ, ਕੁਝ ਵੱਖਰੀਆਂ ਚੀਜ਼ਾਂ ਤੁਸੀਂ ਸੁਣੀਆਂ ਐਂਡ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਐਂਡ ਬਹੁਤ ਸਾਰੇ ਵੱਖਰੇ ਵੱਖਰੇ ਲੋਕਾਂ ਦੇ ਨਾਲ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਵੀ ਸ਼ਾਮਿਲ ਹੋਏ। ਸੋ ਖੈਰ ਤੁਸੀਂ ਪ੍ਰੋਗਰਾਮ ਪੰਜਾਬੀ ਦਾ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾਂ ਜੀ ਦੇ ਜ਼ੁਬਾਨੀ ਸੁਣਿਆ ਅਤੇ ਖੂਬ ਆਨੰਦ ਲਿਆ ਹੋਵੇਗਾ। ਬਟ ਹੁਣ ਬੈਕ ਟੂ ਰੈਗੂਲਰ ਪਹੁੰਚ ਚੁੱਕੇ ਹਾਂ ਅਤੇ ਸਟੂਡੀਓ 'ਚ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਰਾਹੀਂ ਸਾਂਝ ਪਾਉਂਦੇ ਰਹਾਂਗੇ। ਐਂਡ ਬਹੁਤ ਹੀ ਖਾਸ ਦਿਨ ਆਉਣ ਵਾਲੇ ਆ, ਬੱਚਿਆਂ ਦੇ ਸਕੂਲ ਚੱਲਣ ਵਾਲੇ ਨੇ, ਸ਼ੁਰੂ ਹੋਣ ਵਾਲੇ ਨੇ। ਜਦੋਂ ਨਾ ਸਕੂਲ ਸ਼ੁਰੂ ਹੁੰਦਾ ਫਿਰ ਜ਼ਿੰਦਗੀ ਥੋੜ੍ਹੀ ਜਿਹੀ ਨੋਰਮਲ ਹੋ ਜਾਂਦੀ ਹੈ। ਸਮਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿਹੜਾ ਦਿਨ ਹੈ, ਮੰਡੇ ਵੀ ਫਰਾਈਡੇ ਵਾਂਗ ਲੱਗਦਾ, ਵੈਨਸਡੇ ਵੀ ਸੈਟਰਡੇ ਵਾਂਗ ਲੱਗਦਾ, ਹਰ ਰੋਜ਼ ਫੰਕਸ਼ਨ ਹੁੰਦੇ ਨੇ। ਹੁਣ ਜਿਹਨੂੰ ਵੀ ਮਿਲੀਦਾ ਹਰ ਕਹਿੰਦਾ ਨਵੀਂ ਯਾਰ, ਬਸ ਪਾਰਟੀਆਂ ਨਹੀਂ ਮੁੱਕਦੀਆਂ ਅਤੇ ਬਸ ਖਾਣਾ ਪੀਣਾ ਡਾਇਟ ਇੱਧਰ ਉੱਧਰ ਹੋਈ ਪਈ ਆ, ਕਦੇ ਬੁੱਧਵਾਰ ਨੂੰ ਫੰਕਸ਼ਨ ਰਾਤ ਨੂੰ ਪੀ ਲਈ ਅਤੇ ਸਵੇਰੇ ਫਿਰ ਮਸਾਂ ਉੱਠ ਹੁੰਦਾ। ਸੋ ਹੁਣ ਸਕੂਲ ਸ਼ੁਰੂ ਹੋ ਜਾਣੇ ਆ ਅਤੇ ਪਾਰਟੀਆਂ ਵੀ ਥੋੜ੍ਹੀ ਜਿਹੀਆਂ ਖਤਮ ਹੋ ਜਾਣੀਆਂ ਨੇ ਦਸੰਬਰ ਤੱਕ। ਸੋ ਬੈਕ ਟੂ ਰੈਗੂਲਰ ਮੈਨੂੰ ਲੱਗਦਾ ਇਹ ਜਿਹੜਾ ਸੀਜ਼ਨ ਹੈ ਨਾ ਸਾਰੇ ਲਾਈਕ ਕਰਦੇ ਆ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿ, ਨੰਬਰ ਹੈ ਆਪਣਾ 905-673-3337 9056733-3337 ਦੇ ਗੱਲਾਂ ਬਾਤਾਂ ਚੁਣਨਾ ਹੋਣਗੀਆਂ ਅਤੇ ਆ ਜਾਓ ਫਿਰ ਸਟੂਡੀਓ ਦਾ ਨੰਬਰ ਹੈ 9056733-3337

0: ਜੀ 6780 ਹੈਲੋ
1: ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ
1: ਕਿਵੇਂ ਹੋ
0: ਬਹੁਤ ਵਧੀਆ ਜੀ ਬਹੁਤ ਵਧੀਆ ਬੱਲੇ ਬੱਲੇ ਕੀ ਹਾਲ ਚਾਲ
1: ਬਹੁਤ ਸ਼ੁਕਰ ਹੈ ਰੱਬ ਦਾ ਮੈਂ ਕਿਹਾ ਗੈਰ ਹਾਜ਼ਰੀਆਂ ਲਾਈਆਂ ਤੁਹਾਡੀਆਂ ਪੂਰੀਆਂ
0: ਹਾਂ
1: ਮੈਂ ਅੱਜ ਮੈਂ ਰਜਿਸਟਰ ਚੱਕ ਲਿਆ ਸੀ ਮੈਂ ਕਿਹਾ ਦੇਖਾਂ ਅੱਜ ਵੀ ਗੈਰ ਹਾਜ਼ਰੀ ਵਜੂਗੀ ਪ੍ਰੈਜ਼ੈਂਟ ਲਿਖਣੀ ਪੈਣੀ
0: ਨਹੀਂ ਨਹੀਂ ਹੁਣ ਤਾਂ ਪ੍ਰੈਜ਼ੈਂਟ ਹੀ ਲੱਗੂ ਬਥੇਰੀਆਂ ਐਬਸੈਂਟਸ ਹੋ ਗਈਆਂ ਹੁਣ ਤਾਂ ਤੁਸੀਂ ਵੀ ਕਹਿੰਦੇ ਹੋਗੇ ਵੀ ਨਵੀਂ ਪਤਾ ਨੀ ਕਿੱਥੇ ਗੁੰਮ ਗਿਆ
1: ਮੈਂ ਸੋਚੀ ਮੈਂ ਕਿਹਾ ਸਰਦੀ ਆਵਾਜ਼ ਲੱਗਦੀ ਵੀ ਭਾਈ ਦੇ ਫਾਦਰ ਸਾਹਿਬ ਦੀ ਬਟ ਲੱਗਦਾ ਇਹ ਕੀ ਹੋਏ ਨੇ ਕਿਤੇ ਫਿਰ
0: ਹਾਂ ਨਹੀਂ ਮੈਂ ਕਿਤੇ ਛੁੱਟੀਆਂ ਤੇ ਸੀਗਾ ਤੇ ਚਲੋ ਬਹੁਤ ਹੋ ਗਈਆਂ ਛੁੱਟੀਆਂ ਹੁਣ ਵਾਪਸ ਪਹੁੰਚ ਚੁੱਕੀਆਂ ਤੇ ਕਰਦੇ ਆਂ ਕੰਮ ਦੱਬ ਕੇ
1: ਗੁੱਡ ਗੁੱਡ ਭਾਈ ਵੈਲਕਮ ਬੈਕ
0: ਥੈਂਕ ਯੂ ਵੈਰੀ ਥੈਂਕ ਯੂ ਤੁਸੀਂ ਸੁਣਾਓ ਕਿਵੇਂ ਹੋ
1: ਬਹੁਤ ਸ਼ੁਕਰ ਹੈ ਭਾਈ ਜੀ ਅੱਜ ਮੌਸਮ ਵਧੀਆ ਆ ਤੇ ਲਾ ਦਿਓ ਫਿਰ ਕੋਈ ਸੌਂਗ
0: ਮੌਸਮ ਵਧੀਆ ਮੌਸਮ ਥੋੜਾ ਯਾਰ ਹੁਣ ਠੰਡਾ ਹੋ ਗਿਆ
1: ਮੈਨੂੰ ਥੋੜੀ ਠੰਡ ਵਧੀਆ ਲੱਗਦੀ ਜ਼ਿਆਦਾ ਨੀ ਇਹ ਵਾਲੀ ਠੰਡ ਵਧੀਆ ਲੱਗਦੀ
0: ਅੱਛਾ ਇਹ ਠੰਡ ਤੁਹਾਨੂੰ ਗਰਮੀ ਦਾ ਮੌਸਮ ਨਹੀਂ ਬੜਾ ਚੰਗਾ ਲੱਗਦਾ ਹੈ
1: ਯਾਰ
0: ਬਈ ਪਸੀਨਾ ਬਹੁਤ ਆਉਂਦਾ ਮੈਂ ਕੀ ਕਰਾਂ ਮੈਂ ਨਾ ਹੁਣੇ ਸਪੇਨ ਜਾ ਕੇ ਆਇਆ ਤੇ ਬੱਲੇ ਬੱਲੇ ਉੱਥੇ ਗਰਮੀ ਹੈ ਕੋਈ ਰੋਜ਼ ਹੀ ਤਕਰੀਬਨ 35 ਡਿਗਰੀ ਦਾ ਟੈਂਪਰੇਚਰ ਤੇ ਲੋਕ ਪਰ ਉਵੇਂ ਬਾਹਰ ਆਰਾਮ ਨਾਲ ਤੁਰੇ ਫਿਰਦੇ ਆ ਤੇ ਕੋਈ ਬੀਚ ਤੇ ਬੈਠਾ ਕੋਈ ਸੜਕਾਂ ਚ ਘੁੰਮ ਫਿਰ ਰਿਹਾ ਪਰ ਸਾਨੂੰ ਕਾਫੀ ਗਰਮੀ ਲੱਗੀ ਚਲੋ ਦੇਖੋ ਹੁਣ ਠੰਡ ਆ ਜਾਣੀ ਹੈ ਫਿਰ ਜਦੋਂ ਸਨੋ ਪੈ ਗਈ ਫਿਰ ਸਾਰੇ ਕਹਿਣਗੇ ਹਾਏ ਓਏ ਠੰਡ ਬਾਲੀ ਹੈ ਸਨੋ ਬਾਲੀ ਹੈ ਜਦੋਂ ਨਾ ਕੋਈ ਚੀਜ਼ ਆਉਂਦੀ ਹੈ ਉਦੋਂ ਉਹਦੀ ਕਦਰ ਨਹੀਂ ਹੁੰਦੀ ਜਦੋਂ ਦੂਰ ਹੋ ਜਾਂਦੀ ਥੋੜੇ ਤੋਂ ਫਿਰ ਕਦਰ ਥੋੜੀ ਜਿਹੀ ਵੱਧ ਜਾਂਦੀ ਹੈ ਮੈਂ ਹੁਣ ਪ੍ਰੋਗਰਾਮ ਰੈਗੂਲਰ ਤੌਰ ਤੇ ਪੇਸ਼ ਕਰ ਰਹੇ ਸੀ ਤੁਸੀਂ ਕਹਿੰਦੇ ਹੋ ਕਿ ਚਲੋ ਨਵੀਂ ਹੋਈ ਹੈ ਫਿਰ ਕੀ ਹੋ ਗਿਆ ਹੁਣ ਮੈਂ ਹਫਤਾ ਬਾਹਰ ਰਿਹਾ ਤੁਹਾਨੂੰ ਵੀ ਹੋਊਗਾ ਕਿ ਯਾਰ ਨਵੀਂ ਕਿੱਥੇ ਚਲੇ ਗਿਆ
1: ਮੈਂ ਸੋਚਿਆ ਮੈਂ ਇੱਕ ਦਿਨ ਵਾਈਫ ਨਾਲ ਵੀ ਗੱਲ ਕਰ ਰਿਹਾ ਮੈਂ ਕਿਹਾ ਯਾਰ ਭਾਜੀ ਦੀ ਆਵਾਜ਼ ਹੀ ਨੀ ਸੁਣੀ ਬੜੇ ਦਿਨ ਹੋ ਗਏ ਉਹਨਾਂ ਦੇ ਫਾਦਰ ਸਾਹਿਬ ਆਉਂਦੇ ਫਿਰ ਮੈਂ ਕਿਹਾ ਕਿ ਮੈਂ ਕੰਮ ਤੋਂ ਫ੍ਰੀ ਹੁੰਦਾ ਸ਼ਾਮੀ ਦੇ ਕੱਲ ਦਿੰਦੇ ਸੀਗਾ ਕੱਲ ਮੈਂ ਫੈਮਿਲੀ ਨਾਲ ਬਾਹਰ ਸੀ
0: ਚਲੋ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਤੇ ਆ ਗਏ ਵਾਪਸ ਥੈਂਕ ਯੂ ਸੋ ਸਟੂਡੀਓ ਦਾ ਫੋਨ ਨੰਬਰ ਹੈ 9 0 5 6 7 3 3 3 3 7 9 0 5 6 0 73 33 3300 ਜਿਵੇਂ ਮੈਂ ਵੀਰ ਹੁਣ ਦੱਸ ਕੇ ਹਟਿਆ ਕਿ ਅਸੀਂ ਯਾਰ ਦੋਸਤ ਕੁਝ ਕੁ ਦਿਨਾਂ ਲਈ ਬਾਰਸਲੋਨਾ ਸਪੇਨ ਗਏ ਸੀ ਤੇ ਕਿਹਾ ਯਾਰ ਕਮਾਲ ਦਾ ਸ਼ਹਿਰ ਹੈ ਬੱਲੇ ਬੱਲੇ ਬੱਲੇ ਆਰਕੀਟੈਕਚਰ ਬਿਲਡਿੰਗਸ ਬੀਚ ਦੀ ਏਰੀਆ ਖਾਣਾ ਪੀਣਾ ਪਾਰਟੀਿੰਗ ਸਾਰਾ ਕੁਛ ਹੀ ਨੰਬਰ 1 ਹੈ ਤੇ ਫੂਡ ਪੱਖੋਂ ਤਾਂ ਮੈਂ ਕਹਿੰਦਾ ਰੀਸ ਹੀ ਕੋਈ ਨਹੀਂ ਅਮੇਜ਼ਿੰਗ ਫੂਡ ਯੂਰਪ ਦਾ ਸਮ ਆਫ ਦਾ ਬੈਸਟ ਫੂਡ ਬਾਰਸਲੋਨਾ ਤੁਹਾਨੂੰ ਜ਼ਰੂਰ ਮਿਲੇਗਾ ਐਂਡ ਵਧੀਆ ਚੀਜ਼ ਇਹ ਹੈ ਕਿ ਸਿਟੀ ਲਾਈਫ ਵੀ ਹੈ ਉੱਥੇ ਤੇ ਨਾਲ ਦੀ ਨਾਲ ਬੀਚ ਲਾਈਫ ਵੀ ਹੈ ਤੁਸੀਂ ਬੀਚ ਵਾਲੇ ਪਾਸੇ ਚਲ ਜਾਓ ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਉਸੇ ਹੀ ਸ਼ਹਿਰ ਚੋਂ ਦੂਜੇ ਪਾਸੇ ਚਲ ਜਾਓ ਤੁਸੀਂ ਕਹੋਗੇ ਯਾਰ ਇੱਥੇ ਬੀਚ ਵੀ ਹੈਗੀ ਹੈ ਜਿਹੜੇ ਹਿਸਾਬ ਨਾਲ ਬਿਲਡਿੰਗਸ ਬਣੀਆਂ ਨੇ ਤੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਪੁਰਾਣੀਆਂ ਬਿਲਡਿੰਗਸ ਨੇ ਵੱਡੇ ਵੱਡੇ ਚਰਚਿਸ ਆਦਿ ਨੇ ਸੋ ਚਲੋ ਵਕੇਸ਼ਨ ਵੀ ਚਾਹੀਦਾ ਹੁੰਦਾ ਯਾਰ ਕਿਉਂਕਿ ਆਪਾਂ ਜ਼ਿਆਦਾਤਰ ਇੱਥੇ ਕੰਮਾਂ ਦੇ ਵਿੱਚ ਇੰਨੇ ਬਿਜ਼ੀ ਰਹਿੰਦੇ ਹਾਂ ਆਪਾਂ ਨੂੰ ਜ਼ਿੰਦਗੀ ਇੰਜੋਏ ਕਰਨ ਦਾ ਟਾਈਮ ਥੋੜ੍ਹਾ ਜਿਹਾ ਘੱਟ ਮਿਲਦਾ ਫਿਰ ਜਦੋਂ ਕਿਤੇ ਬੰਦਾ ਛੁੱਟੀਆਂ 'ਤੇ ਜਾਂਦਾ ਥੋੜ੍ਹਾ ਇੱਕ ਕਿਸਮ ਦਾ ਰੀਫਰੈਸ਼ ਹੋ ਕੇ ਆਉਂਦਾ ਤੇ ਬੰਦੇ ਨੂੰ ਫਿਰ ਹੁੰਦਾ ਯਾਰ ਕਿ ਹੁਣ ਬਥੇਰੀਆਂ ਛੁੱਟੀਆਂ ਹੋ ਗਈਆਂ ਦੱਬ ਕੇ ਹੁਣ ਕੰਮ ਕੁੰਮ ਕਰੀਏ ਤੇ ਬਸ ਹੁਣ ਬਹੁਤ ਹੋ ਗਿਆ ਇਹ ਬੰਦਾ ਜ਼ਰੂਰ ਕਹਿੰਦਾ ਸੋ ਖੈਰ ਸਟੂਡੀਓ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਨੰਬਰ ਹੈ ਆਪਣਾ 9 0 5 6 7 3 3 7 ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਇੱਕ ਨਾ ਫਾਰਮ ਹੈ ਤੇ ਫਾਰਮ ਵਾਲਿਆਂ ਨੂੰ ਕੁਝ ਕੁ ਵਰਕਰ ਚਾਹੀਦੇ ਆ ਐਪਲ ਪਿਕਿੰਗ ਤੁਸੀਂ ਐਪਲ ਪਿਕ ਕਰਨੇ ਤੇ ਨੇ ਤੇ ਕੁਝ ਕੁ ਸਬਜ਼ੀਆਂ ਵੀ ਪਿਕ ਕਰਨੀਆਂ ਨੇ ਤੁਹਾਨੂੰ ਘਰੋਂ ਚੱਕਣਗੇ ਵੀ ਤੇ ਘਰੇ ਛੱਡ ਕੇ ਵੀ ਜਾਣਗੇ ਸੋ ਫਾਰਮ ਲਈ ਐਪਲ ਪਿਕਿੰਗ ਤੇ ਸਬਜ਼ੀਆਂ ਦੀ ਪਿਕਿੰਗ ਲਈ ਵਰਕਰਸ ਚਾਹੀਦੇ ਆ ਰਾਈਡ ਅਵੇਲੇਬਲ ਹੈ ਗੁਰਜੋਤ ਨੂੰ ਕਾਲ ਕਰ ਲਓ 6 4 7 2 7 8 5 3 9 4 6 4 7 2 7 8 5 3 9 4 6 4 7 2 7 8 5 3 9 4 ਦੇ ਉੱਤੇ ਤੁਸੀਂ ਕਾਲ ਕਰ ਲਓ 6 4 7 2 7 8 5 3 9 4 ਗੁਰਜੋਤ ਤੁਹਾਡੇ ਲਈ ਹਾਜ਼ਰ ਨੇ ਤੇ ਗੁਰਜੋਤ ਦੇ ਨਾਲ ਕਰੋ ਤੁਸੀਂ ਜ਼ਰੂਰ ਗੱਲਬਾਤ ਸੋ ਹੁਣ ਰੱਖੜੀ ਦਾ ਤਿਉਹਾਰ ਤੇ ਰੱਖੜੀ ਦਾ ਸੀਜ਼ਨ ਵੀ ਪੂਰਾ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਤੇ ਉਹਦਾ ਵੀ ਮੈਸੇਜ ਦਿੰਦੇ ਆ 1972 ਹੈਲੋ
2: ਹਾਂਜੀ ਮੈਨੂੰ ਨਾ ਵਕਾਰ ਦਾ ਨੰਬਰ ਚਾਹੀਦਾ ਵਕਾਰ ਖਾਨ
0: ਵਕਾਰ ਖਾਨ ਜੀ ਦਾ ਨੰਬਰ ਹੈ ਜੀ 647 ਨਾ ਕਿਤੇ ਆਨਲਾਈਨ ਦੇਖਣ ਦੀ ਲੋੜ ਹੈ ਬਸ ਸਾਨੂੰ ਪੁੱਛ ਲਿਆ ਕਰੋ ਕੋਈ ਵੀ ਨੰਬਰ ਚਾਹੀਦੇ ਆ ਸਾਨੂੰ ਪੁੱਛੋ ਤੇ ਵਧੀਆ ਟੌਪ ਦੇ ਨੰਬਰ ਦੇਵਾਂਗੇ ਮੈਸੇਜ ਆਇਆ ਕਿ ਵੈਲਕਮ ਬੈਕ ਬਰੋ ਸਪੇਨ ਸੁਣਾ ਦਿਓ ਫਿਰ ਜੱਸਾ ਢਿੱਲੋਂ ਗਾਣਾ ਹੀ ਬੜਾ ਚੱਲਿਆ ਸੀ ਜੱਸੇ ਦਾ ਹੈ ਸਪੇਨ ਕੋਈ ਨਾ ਵੀਰੇ ਸਪੇਨ ਵੀ ਚਲਾ ਦਿੰਦੇ ਆ ਤੇ ਥੈਂਕ ਯੂ ਕਿ ਤੁਸੀਂ ਮੈਨੂੰ ਵੈਲਕਮ ਬੈਕ ਕੀਤਾ ਬਹੁਤ ਸ਼ੁਕਰੀਆ
3: इस रक्षा बंधन राजधानी लेकर आए हैं भाई बहन एंड ब्लेसिंग्स गिव अवे जीतो इलेक्ट्रिक स्कूटर प्लेस्टेशन 5 डायसन एयर रैप निंटेंडो स्विच रेबान मेटा ग्लासेस और भी बहुत सारे एक्साइटिंग प्राइजेस
4: राजधानी की किसी भी लोकेशन पर विजिट करें परचेज करें 12 से 29 अगस्त तक QR कोड स्कैन करके अपनी इन्फो और एंट्री सबमिट करें
3: 26 लोकेशंस अक्रॉस कनाडा
5: फॉर मोर इन्फॉर्मेशन विजिट rajdhanisweets.ca
0: ਵਾਹ ਵੀ ਵਾਹ ਤੇ ਬਹੁਤ ਜਲਦ 30 ਤਾਰੀਖ ਬਸ ਆ ਗਈ ਯਾਰ ਇਸ ਮਤਲਬ ਦਾ ਸੰਡੇ ਦਾ ਦਿਨ ਹੈ ਰਾਈਟ ਸੋ ਆਉਣ ਵਾਲੇ ਸੰਡੇ ਨੂੰ ਐਮੀ ਵਿਰਕ ਪਰਫੋਰਮ ਕਰ ਰਿਹਾ ਤੁਹਾਡੇ ਸ਼ਹਿਰ ਤੇ ਜ਼ਿੰਦਾਬਾਦ ਰਹਿਣ ਬਿਲੋ ਯਾਰੀਆਂ ਜਿਨ੍ਹਾਂ ਕਰਕੇ ਜਿਉਂਦਾ ਜੱਟ ਨਹੀਂ ਤੇ ਬੁਲਟ ਕੋਲੇ ਰੱਖ ਲਏ ਜੀ ਚਮਕ ਚਲੋਹੀ ਯਾਰਾਂ ਨੇ ਛੱਡਤੀ ਤੇ ਬਹੁਤ ਸਾਰੇ ਹੋਰ ਖੂਬਸੂਰਤ ਗੀਤ ਤੁਸੀਂ ਸੁਣੋਗੇ ਐਮੀ ਵਿਰਕ ਦੇ ਰਾਹੀਂ ਐਂਡ ticketmaster.ca ਤੋਂ ਟਿਕਟਾਂ ਲੈ ਲਓ ਬੜਾ ਕਮਾਲ ਦਾ ਵੈਨਿਊ ਹੈ ਗ੍ਰੇਟ ਕੈਨੇਡੀਅਨ ਟੋਰਾਂਟੋ ਥੀਏਟਰ ਜੋ ਕਿ ਵੁੱਡਬਾਈਨ ਕਸੀਨੋ ਦੇ ਅੰਦਰ ਇਹ ਵੈਨਿਊ ਹੈ ਤੇ ਤੁਸੀਂ ਜ਼ਰੂਰ ਐਮੀ ਵਿਰਕ ਦੇ ਸ਼ੋਅ ਨੂੰ ਖੂਬ ਇੰਜੋਏ ਕਰੋਗੇ ਜਿੱਥੇ ਕਿ ਐਮੀ ਇੱਕ ਬਹੁਤ ਹੀ ਤਕੜੇ ਐਕਟਰ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਬਟ ਐਮੀ ਨੇ ਸ਼ੁਰੂਆਤ ਕੀਤੀ ਸੀ ਗਾਇਕੀ ਤੋਂ ਤੇ ਕਿਹਾ ਯਾਰ ਜਦੋਂ ਐਮੀ ਦੀ ਪਹਿਲੀ ਐਲਬਮ ਆਈ ਸੀਗੀ ਤੇ ਬੱਲੇ ਬੱਲੇ ਬੱਲੇ ਬਸ ਮੈਨੂੰ ਲੱਗਦਾ ਕਿ ਹਰ ਇੱਕ ਸ਼ਹਿਰ ਦੇ ਵਿੱਚ ਐਮੀ ਦੇ ਗਾਣੇ ਚੱਲਦੇ ਸੀ ਸੋ ਤੁਸੀਂ ਵੀ ਜ਼ਰੂਰ ਟਿਕਟਾਂ ਲਓ ticketmaster.ca ਐਲਬਮ ਦਾ ਨਾਂ ਸੀ ਜੱਟਿਜ਼ਮ ਅਧੂਰੇ ਚਾਹ ਬੁਲਟ ਚਮਕ ਚੱਲੋ ਚੰਡੀਗੜ੍ਹ ਤੇ ਡੇਟ ਬੜਾ ਖੂਬਸੂਰਤ ਗੀਤ ਸੀਗਾ ਇੱਕ ਪਲ ਕਿੰਨਾ ਚੱਲਿਆ ਸੋ ticketmaster.ca ਤੋਂ ਤੁਸੀਂ ਜ਼ਰੂਰ ਜ਼ਰੂਰ ਟਿਕਟਾਂ ਲਓ ਤੇ ਐਮੀ ਵਿਰਕ ਦੇ ਸ਼ੋਅ ਲਈ ਹੋ ਜਾਓ ਫਿਰ ਕੈਮ ਹੋ ਜਾਓ ਰੈਡੀ ਤੇ ਪਹਿਣਗੇ ਭੰਗੜੇ ਗਿੱਧੇ ਤੇ ਖੂਬ ਸਾਰੇ ਇੰਜੋਏ ਕਰਨਗੇ ਸੋ ਸਟੂਡੀਓ 'ਚ ਗੱਲਾਂ ਬਾਤਾਂ ਦੇ ਲਈ ਨੰਬਰ ਇੱਕੋ ਇੱਕ ਆਪਣਾ 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 647-716-1987 647-716-1987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਇਹ ਵੀ ਬੜਾ ਖੂਬਸੂਰਤ ਗੀਤ ਹੈ, ਲਾਉਣਿਆ ਲਾਉਣਿਆ ਲਾਉਣਿਆ ਕੋਈ ਨਾ ਤੁਹਾਡੇ ਲਈ ਗੀਤ ਸੰਗੀਤ ਦੇ ਫੱਟੇ ਚੱਕ ਦਿਆਂਗੇ ਯਾਰ। ਗੱਲ ਹੈ ਕੋਈ, ਤੁਸੀਂ ਗਾਣਿਆਂ ਦੀ ਗੱਲਾਂ ਕਰਦੇ ਹੋ, ਗਾਣਿਆਂ ਦੀ ਤਾਂ ਮੈਂ ਕਹਿੰਦਾ ਕਿ ਲਾਈਨਾਂ ਲਾ ਦਿਆਂਗੇ ਲਾਈਨਾਂ। ਸੋ ਪ੍ਰੋਗਰਾਮ ਪੰਜਾਬੀ ਰਾ, ਸੋ ਗੱਲਾਂ ਬਾਤਾਂ ਖੂਬ ਹੋ ਰਹੀਆਂ ਨੇ ਤੇ ਜੀ ਟੀ ਏ ਕ੍ਰੈਡਿਟ, ਜੇ ਕਰਜ਼ਾ ਸਿਰ ਚੜ ਗਿਆ ਜ਼ਿਆਦੇ ਟੈਨਸ਼ਨ ਬਿਲਕੁਲ ਨਹੀਂ ਲੈਣੀ, ਤੁਸੀਂ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ। ਰੇਖਾ ਅਤੇ ਨਦੀਮ ਤੁਹਾਡੇ ਲਈ ਹਾਜ਼ਰ ਨੇ, ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਾਹਰ ਨੇ। ਜੀ ਟੀ ਏ ਕ੍ਰੈਡਿਟ 416-650-1100 ਜੀ ਟੀ ਏ ਕ੍ਰੈਡਿਟ ਰੇਖਾ ਐਂਡ ਨਦੀਮ ਜੀ ਤੁਹਾਡੀ ਪੂਰੀ ਦੀ ਪੂਰੀ ਮਦਦ ਕਰਨਗੇ, ਇਹਨਾਂ ਨਾਲ ਕਰੋ ਗੱਲਬਾਤ। ਐਂਡ ਇੱਕ ਅਸੀਂ ਤੁਹਾਨੂੰ ਨਾ ਬੜੇ ਜ਼ੋਰ ਨਾਲ ਕਹਿ ਰਹੇ ਹਾਂ ਕਿ ਸਮਰ ਇੰਜੋਏ ਕਰ ਲਓ, ਸਮਰ ਨੇ ਚੱਲ ਜਾਣਾ, ਮੌਸਮ ਇਹ ਨਹੀਂ ਰਹਿਣਾ, ਫਿਰ ਪਛਤਾਵਾ ਹੋਊਗਾ ਕਿ ਆਹ ਨਹੀਂ ਕੀਤਾ ਉਹ ਨਹੀਂ ਕੀਤਾ। ਆਰਾਮ ਨਾਲ ਯਾਰ ਆਪਣੀ ਪ੍ਰਾਈਵੇਟ ਵਾਟਰ ਟੈਕਸੀ 'ਤੇ ਤੁਸੀਂ ਬੈਠੇ ਹੋ ਪਾਣੀ 'ਤੇ, ਅਤੇ ਆਲੇ ਦੁਆਲੇ ਸੀਨ ਟਾਵਰ ਦਾ ਬਹੁਤ ਹੀ ਸ਼ਾਨਦਾਰ ਵਿਊ ਹੋਵੇ, ਅਤੇ ਪੈਸਾ ਵੀ ਨਾ ਬਾਹਲਾ ਲੱਗੇ, ਅਤੇ ਫਿਰ ਸੈਂਟਰ ਆਈਲੈਂਡ ਜਾਓ, ਉੱਥੇ ਆਪਣੇ ਚਨੇ ਭਟੂਰੇ ਕੜੀ ਚੌਲ ਜੋ ਵੀ ਖਾਣਾ ਪੀਣਾ ਲੈ ਜਾਓ ਨਾਲ, ਜਾਂ ਉੱਥੋਂ ਖਰੀਦ ਲਿਓ। ਆਰਾਮ ਨਾਲ ਸੈਂਟਰ ਆਈਲੈਂਡ 'ਤੇ ਬਹਿ ਕੇ ਤੁਸੀਂ ਆਪਣਾ ਖਾਣਾ ਪੀਣਾ ਪਰਿਵਾਰ ਨਾਲ ਇੰਜੋਏ ਕਰੋ। ਬਟ ਮਜ਼ਾ ਉਦੋਂ ਹੈ ਜਦੋਂ ਤੁਸੀਂ ਪ੍ਰਾਈਵੇਟ ਵਾਟਰ ਟੈਕਸੀ ਲੈ ਕੇ ਜਾਓ। ਐਵੇਂ ਫੈਰੀ 'ਤੇ ਚਲੋ ਠੀਕ ਹੈ, ਮੈਂ ਨਹੀਂ ਕਹਿੰਦਾ ਕਿਉਂਕਿ ਮਾੜੀ ਗੱਲ ਹੈ, ਬਟ ਮੇਰਾ ਜੇ ਪਰਸਨਲ ਤੁਸੀਂ ਪੁੱਛੋ ਮੈਨੂੰ ਥੋੜ੍ਹਾ ਔਖਾ ਲੱਗਦਾ, ਬੰਦੇ 'ਤੇ ਬੰਦਾ ਚੜਿਆ ਹੋਇਆ, ਮੈਨੂੰ ਇਹ ਵਧੀਆ ਲੱਗਦਾ ਕਿ ਆਰਾਮ ਨਾਲ ਯਾਰ ਆਪਣਾ ਖੁੱਲ੍ਹੇ ਡੁੱਲੇ ਤੁਸੀਂ ਟੈਕਸੀ ਦੇ ਵਿੱਚ ਜਾਓ ਅਤੇ ਇੰਜੋਏ ਕਰਵਾ ਲਓ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਠੀਕ ਹੈ ਨਾ, ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ, ਤੇ ਤੁਸੀਂ ਜ਼ਰੂਰ ਜਾਓ ਐਂਡ ਇੰਜੋਏ ਕਰੋ। ਸੋ ਗੀਤ ਸੰਗੀਤ ਇੱਕ ਰਿਕੁਐਸਟ ਮੈਨੂੰ ਹੋਰ ਆਈ ਹੋਈ ਹੈ, ਉਹ ਵੀ ਤੁਹਾਡੇ ਲਈ ਜ਼ਰੂਰ ਪੇਸ਼ ਕਰਦੇ ਹਾਂ। ਤੇ ਤੁਸੀਂ ਰਿਕੁਐਸਟਾਂ ਦੇਖੋ ਵਧੀਆ ਲੱਗਦਾ, ਖੈਰ ਜੋ ਤੁਸੀਂ ਕਰਦੇ ਹੋ ਨਾ ਸਾਡਾ ਵੀ ਇੱਕ ਸਾਡੀ ਰੂਹ ਖੁਸ਼ ਹੋ ਜਾਂਦੀ ਹੈ। ਪੈਸ਼ਨ ਰੂਫਿੰਗ ਨੂੰ ਵੀ ਯਾਦ ਰੱਖੋ, ਰੂਫ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ। ਰੂਫ ਨਵੀਂ ਲਗਵਾਉਣੀ ਹੈ, ਹੁਣ ਹੀ ਟਾਈਮ ਹੈ, ਬਾਅਦ ਦੇ ਵਿੱਚ ਠੰਡ ਹੋ ਜਾਣੀ ਹੈ, ਸਨੋ ਪੈ ਜਾਣੀ ਹੈ, ਫਿਰ ਮੁਸ਼ਕਿਲ ਹੋ ਜਾਣਾ। ਸੋ ਪੈਸ਼ਨ ਰੂਫਿੰਗ 647-9194913, ਨਵੀਂ ਰੂਫ, ਰੂਫ ਦੀ ਰਿਪੇਅਰ ਤਾਂ 6479199413 6479199413 ਤੇ। ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ, ਫੁੱਲੀ ਇੰਸ਼ੋਰਡ ਕੰਪਨੀ ਹੈ। ਆਪਾਂ ਕਈ ਵਾਰ ਕਹਿੰਦੇ ਚਲੋ ਮਾੜੀ ਜਿਹੀ ਲੀਕ ਹੈ, ਫਿਰ ਕੀ ਹੁੰਦਾ, ਜਦੋਂ ਛੱਤ ਜ਼ਿਆਦਾ ਲੀਕ ਹੋਣ ਲੱਗ ਜਾਵੇ ਨਾ, ਫਿਰ ਲੀਕੇਜ ਵੱਧ ਜਾਵੇ ਅਤੇ ਫਿਰ ਤੁਹਾਡੇ ਘਰ ਦੇ ਸਟਰਕਚਰ ਨੂੰ ਡੈਮੇਜ ਆਵੇ, ਫਿਰ ਤੁਸੀਂ ਕਹੋਗੇ ਨਵੀਂ ਯਾਰ ਪੰਗਾ ਹੀ ਲੈ ਲਿਆ, ਪਹਿਲਾਂ ਕਰਾ ਲੈਂਦੇ। ਸੋ ਨੰਬਰ ਹੈ 6479199413 647-9194913 ਪੈਸ਼ਨ ਰੂਫਿੰਗ 6479199413 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਚਲੋ ਫਿਰ ਅਮਰਿੰਦਰ ਗਿੱਲ ਹੋਣਾ ਦਾ ਨਵਾਂ ਗਾਣਾ ਆਇਆ, ਉਹਦੀ ਰਿਕੁਐਸਟ ਆਈ ਤੀ। ਅਮਰਿੰਦਰ ਭਾਜੀ ਵੀ ਯਾਰ ਪੂਰੇ ਐਨ ਕਹਿੰਦੇ ਨਹੀਂ ਹੁੰਦੇ ਜਿਵੇਂ ਕੋਈ ਕਰੈਕਟਰ ਫੁੱਲ ਫੋਰਮ 'ਚ ਹੁੰਦਾ, ਸੋ ਅਮਰਿੰਦਰ ਗਿੱਲ ਸਾਹਿਬ ਵੀ ਫੁੱਲ ਫੋਰਮ ਦੇ ਵਿੱਚ। ਪਹਿਲਾਂ ਵੀ ਕਾਫੀ ਗਾਣਾ ਬਹੁਤ ਚੱਲਿਆ ਬੜਾ ਖੂਬਸੂਰਤ, ਹੁਣ ਵੀ ਹਾਜ਼ਰ ਗੀਤ ਆਇਆ, ਇਹ ਵੀ ਬੜਾ ਕਮਾਲ ਦਾ। ਸੋ ਇਹਨੂੰ ਸੁਣਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਕੁਝ ਸ਼ੁਰੂ ਕਰਦੇ ਹਾਂ। ਅਤੇ ਨੰਬਰ ਹੈ ਆਪਣਾ ਸਟੂਡੀਓ ਦਾ 9056733337905673333 ਆਪਣਾ ਇੱਕੋ ਇੱਕ ਫੋਨ ਨੰਬਰ ਹੈ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8। 905-204-1313 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ। ਵੈਰੀ ਗੁੱਡ, ਜ਼ਰੂਰ ਕਾਲ ਕਰੋ। ਓਕੇ, ਤੁਹਾਡੇ ਨਾਲ ਨਾ ਇੱਕ ਮੈਂ ਗੱਲ ਕਰਨੀ ਹੈ। ਮੈਨੂੰ ਲੱਗਦਾ ਫਰਾਈਡੇ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ। ਸੋ ਫਰਾਈਡੇ ਸੁਬਾਹ ਮੈਂ ਨਾ ਉਦੋਂ ਮੈਂ ਥਰਸਡੇ ਸ਼ਾਮ ਨੂੰ ਹੀ ਲੈਂਡ ਹੋਇਆ ਤੇ ਮੈਂ ਇੱਕ ਸਪੇਨ ਦੀ ਸਾਡਾ ਉੱਥੇ ਇੱਕ ਐਕਸਪੀਰੀਅੰਸ ਹੋਇਆ ਉਹਦੇ ਬਾਰੇ ਗੱਲਬਾਤ ਕਰ ਰਿਹਾ ਸੀ। ਅਸੀਂ ਨਾ ਉੱਥੇ ਸਪੇਨ ਬੈਠੇ ਇੱਕ ਰੈਸਟੋਰੈਂਟ ਤੇ ਸਾਨੂੰ ਉੱਥੇ ਇੱਕ ਕਪਲ ਮਿਲਿਆ। ਸਾਨੂੰ ਪਹਿਲਾਂ ਤਾਂ ਪਤਾ ਨਾ ਲੱਗੇ ਵੀ ਇਹ ਕਪਲ ਹੈ ਜਾਂ ਚਲੋ ਕੀ ਇਹਨਾਂ ਦੀ ਸਟੋਰੀ ਹੈ। ਤੇ ਫਿਰ ਗੱਲਬਾਤ ਸ਼ੁਰੂ ਹੋਈ ਤੇ ਉਹਦੇ ਬਾਰੇ ਥੋੜੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਕਾਲ ਲੈ ਲਈਏ 2118। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਕੀ ਹਾਲ ਮਹਾਰਾਜ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਬੱਲੇ ਬੱਲੇ ਕਿਵੇਂ ਹੋ?
1: ਵੈਲਕਮ ਬੈਕ।
0: ਥੈਂਕ ਯੂ ਸਰ, ਥੈਂਕ ਯੂ ਸੋ ਮੱਚ।
1: ਉਹ ਬੈਠੇ ਬੈਠੇ ਇੱਥੇ ਬੈਠਾ ਜਦੋਂ ਆਪਣਾ ਸ਼ੁਰੂ ਕੀਤਾ, ਤੁਹਾਡੀ ਆਵਾਜ਼ ਸੁਣ ਦਿਲ ਖੁਸ਼ ਹੋ ਗਿਆ।
0: ਦਿਲ ਖੁਸ਼ ਹੋ ਗਿਆ, ਚਲੋ ਵਧੀਆ। ਦੇਖੋ, ਕਿਸੇ ਦੀ ਆਵਾਜ਼ ਸੁਣੋ ਤੇ ਦਿਲ ਖੁਸ਼ ਹੋ ਜਾਵੇ, ਇਸ ਤੋਂ ਵੱਡਾ ਕੰਪਲੀਮੈਂਟ ਕੀ ਹੋ ਸਕਦਾ?
1: ਹਾਂਜੀ, ਇੱਕ ਹੋਰ ਕੰਪਲੀਮੈਂਟ ਹੈਗਾ ਛੋਟਾ ਜਿਹਾ।
0: ਹਾਂ,
1: ਆਸਮਾਨ ਮੇਂ ਕਿਤਨੇ ਤਾਰੇ ਹੈ ਕੋਈ ਗਿਣ ਨਹੀਂ ਸਕਤਾ।
0: ਹਾਂ,
1: ਤੁਮ ਹਮੇ ਕਿਤਨੇ ਪਿਆਰੇ ਹੋ ਯੇ ਹਮ ਬਤਾ ਨਹੀਂ ਸਕਤੇ।
0: ਵਾਹ,
1: ਤੁਮ ਸਲਾਮਤ ਰਹੋ ਹਮੇਸ਼ਾ, ਬਸ ਯਹੀ ਦੁਆ ਕਰਤੇ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਮੈਂ ਤੁਹਾਡੀ ਆਵਾਜ਼ ਸੁਣ ਕੇ ਹੁਣੇ ਲਿਖਿਆ 2 ਮਿੰਟਾਂ ਦੇ ਵਿੱਚ।
0: ਥੈਂਕ ਯੂ ਸਰ, ਥੈਂਕ ਯੂ, ਬਹੁਤ ਪਿਆਰ, ਬਹੁਤ ਸਤਿਕਾਰ। ਤੇ ਦੇਖੋ, ਇੱਕ ਤਾਂ ਤੁਸੀਂ ਆਵਾਜ਼ ਸੁਣ ਕੇ ਤੁਹਾਡੀ ਰੂਹ ਖੁਸ਼ ਹੋਈ ਤੇ ਬਾਕੀ ਤੁਸੀਂ ਸਾਡੇ ਲਈ ਕੁਛ ਲਿਖ ਹੀ ਦਿੱਤਾ, ਫਿਰ ਤਾਂ ਤੁਸੀਂ, ਮੈਂ ਕਹਿੰਦਾ ਇਸ ਤੋਂ ਉੱਤੇ ਕੁਛ ਹੋ ਹੀ ਨਹੀਂ ਸਕਦਾ।
1: ਹਾਂ, ਬਸ ਬੈਠੇ ਬੈਠੇ ਮੈਂ ਨਹੀਂ ਯਾਰ, ਆਪਣਾ ਮੁੰਡਾ ਵਾਪਸ ਆ ਗਿਆ।
0: ਚਲੋ, ਥੈਂਕ ਯੂ ਸਰ। ਬਿਲਕੁਲ ਬਿਲਕੁਲ ਸਹੀ ਗੱਲ
1: ਹੈ, ਥੈਂਕ
0: ਯੂ ਸਰ, ਥੈਂਕ ਯੂ ਸੋ ਮਚ, ਬਹੁਤ ਪਿਆਰ।
1: ਓਕੇ,
0: ਥੈਂਕ ਯੂ ਸਰ, ਥੈਂਕ ਯੂ। ਨਹੀਂ ਦੇਖੋ, ਹੁਣ ਭਾਜੀ ਦਾ ਤੁਸੀਂ ਕਿਵੇਂ ਨੀ ਇੰਜੋਏ ਕਰਨਾ, ਭਾਜੀ ਤਾਂ ਫਿਰ ਭਾਜੀ ਆ, ਠੀਕ ਹੈ ਨਾ ਗੱਲ। ਓਕੇ, ਮੈਂ ਗੱਲ ਸ਼ੇਅਰ ਕਰ ਰਿਹਾ ਸੀ। ਸੋ ਸਾਨੂੰ ਨਾ ਇੱਕ ਰੈਸਟੋਰੈਂਟ ਤੇ ਇੱਕ ਕਪਲ ਮਿਲਿਆ, ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਤੇ ਸਾਡਾ ਇੱਕ ਮਿੱਤਰ ਥੋੜਾ ਜਿਹਾ ਸ਼ਰਾਰਤੀ ਹੈ, ਉਹ ਚਲੋ ਸਾਨੂੰ ਪੁੱਛਣ ਲੱਗ ਵੀ ਤੁਹਾਡੀ ਕੀ ਏਜ। ਅਸੀਂ ਦੱਸਿਆ ਵੀ ਅਸੀਂ ਇੱਕ 40ਵੇਂ ਬਰਥਡੇ ਪਾਰਟੀ ਲਈ ਇੱਥੇ ਆਏ ਹਾਂ। ਫਿਰ ਇੱਕ ਨੇ ਕਿਹਾ ਵੀ ਮੈਂ 33 ਦਾ, ਮੈਂ 32 ਦਾ। ਇੱਕ ਸਾਡੇ ਮਿੱਤਰ ਨੇ ਪੁੱਛ ਲਿਆ ਵੀ ਤੁਹਾਡੀ ਕਿੰਨੀ ਉਮਰ ਹੈ? ਕੁੜੀ ਨੇ ਤਾਂ ਆਰਾਮ ਨਾਲ ਕਹਿ ਤਾ ਵੀ ਮੈਂ ਤਾਂ ਬਈ 33 ਸਾਲਾਂ ਦੀ ਆ, ਮੈਨੂੰ ਲੱਗਦਾ ਉਹਨੇ ਕਿਹਾ। ਤੇ ਜਿਹੜਾ ਮੁੰਡਾ ਥੋੜਾ ਜਿਹਾ ਸ਼ਰਾਰਤੀ ਸੀ ਉਹਨੇ ਜਿਹੜਾ ਬੰਦਾ ਸੀਗਾ ਉਹਨੂੰ ਪੁੱਛ ਲਿਆ, ਉਹ ਬੰਦਾ ਥੋੜਾ ਜਿਹਾ ਉਹਦੀ ਉਮਰ ਵੱਧ ਸੀ, ਉਹ ਬੰਦਾ ਥੋੜਾ ਜਿਹਾ ਸ਼ਰਮਾ ਗਿਆ, ਕਹਿੰਦਾ ਤੁਸੀਂ ਗੈਸ ਕਰ ਲਓ, ਅਸੀਂ ਤਾਂ ਫਿਰ ਉਹਦੀ ਟੌਰ ਬਣਾਉਣੀ ਸੀ, ਕਿਹਾ ਤੇਰੀ ਵੀ ਹੋਊਗੀ ਯਾਰ 35-40 ਦੀ, ਉਹਨੇ ਟੌਰ ਨਾਲ ਕਿਹਾ ਤਾ ਵੀ ਮੇਰੀ 53 ਸਾਲ ਦੀ ਉਮਰ ਹੈ 53। ਤੇ ਉਹ ਬੰਦਾ ਤਕਰੀਬਨ ਕੁੜੀ ਤੋਂ ਮਤਲਬ 18-20 ਸਾਲ ਵੱਡਾ ਸੀਗਾ, ਤੇ ਉਹ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ, ਹਜੇ ਵਿਆਹ ਨਹੀਂ ਸੀ ਹੋਇਆ, ਬੰਦੇ ਦਾ ਪਹਿਲਾਂ ਵਿਆਹ ਹੋਇਆ ਸੀਗਾ, ਹੁਣ ਇਸ ਕੁੜੀ ਨਾਲ ਉਹ ਰਿਲੇਸ਼ਨਸ਼ਿਪ ਦੇ ਵਿੱਚ ਹੈ। ਤੇ 4 ਹਫ਼ਤੇ ਉਹ ਦੋਨੋਂ ਗਏ ਹੋਏ ਯੂਰਪ ਨੂੰ ਘੁੰਮਣ ਫਿਰਨ, ਅਸੀਂ ਗੱਲਾਂ ਬਾਤਾਂ ਕਰਨ ਲੱਗ ਗਏ ਕਿ ਯਾਰ ਦੇਖ ਕਿੰਨਾ ਉਮਰ ਦਾ ਫਰਕ ਹੈ, ਇੱਕ ਕਹਿੰਦਾ ਫਿਰ ਕੀ ਹੋ ਗਿਆ 20 ਸਾਲ ਕਾਹਦੀ ਉਮਰ ਦਾ ਗੈਪ ਹੁੰਦਾ, ਹੁਣ ਕੁੜੀ ਵੀ ਮਚਿਓਰ ਹੈ, ਬੰਦਾ ਵਧੀਆ ਪੈਸੇ ਕਮਾ ਰਿਹਾ, ਤੇ ਕੁੜੀ ਨੂੰ ਹੋਊਗਾ ਕਿ ਯਾਰ ਮੈਨੂੰ ਹੁਣ ਵਧੀਆ ਪੈਸੇ ਵਾਲਾ ਮਚਿਓਰ ਬੰਦਾ ਮਿਲ ਗਿਆ, ਹੋਰ ਕੀ ਚਾਹੀਦਾ, ਕੁੜੀ ਵਧੀਆ ਬੁੱਲੇ ਲੁੱਟ ਰਹੀ ਹੈ, ਕੁੜੀ ਆਈ ਨਹੀਂ ਵੀ ਪੜ੍ਹੀ ਲਿਖੀ ਨਹੀਂ ਸੀ, ਉਹ ਵੀ ਵਧੀਆ ਜੋਬ ਜੂਬ ਕਰਦੀ ਹੈ। ਬਟ ਮੈਂ ਫਿਰ ਫਰਾਈਡੇ ਸਵੇਰੇ ਵੀ ਪੁੱਛ ਰਿਹਾ ਸੀ ਸਭ ਨੂੰ ਕਿ ਯਾਰ ਇੰਨਾ ਕੁ ਜਿਹੜਾ ਉਮਰ ਦਾ ਗੈਪ ਹੈ ਇੱਕ ਰਿਸ਼ਤੇ ਦੇ ਵਿੱਚ, ਕੀ ਉਹ ਰਿਸ਼ਤਾ ਨਿਭ ਸਕਦਾ, ਹੁਣ ਬੰਦਾ ਕੁੜੀ ਨਾਲੋਂ ਇੰਨਾ ਉਮਰ ਦੇ ਵਿੱਚ ਵੱਡਾ ਹੋਵੇ, ਕਾਫੀ ਜ਼ਿਆਦਾ ਫਰਕ ਹੈ ਯਾਰ, 20 ਸਾਲ ਜਾਂ 18 ਸਾਲ, ਚਲੋ ਜਿੰਨਾ ਵੀ ਹੈ, ਤੁਹਾਡੇ ਕਿੰਨੇ ਸ਼ੌਂਕ ਬਦਲ ਜਾਂਦੇ ਆ, ਤੁਹਾਡਾ ਲਾਈਫ ਸਟਾਈਲ ਕਿੰਨਾ ਬਦਲ ਜਾਂਦਾ, ਤੁਹਾਡਾ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਅਤੇ ਜ਼ਿੰਦਗੀ ਨੂੰ ਲੈ ਕੇ ਤੁਹਾਡਾ ਇੱਕ ਨਜ਼ਰੀਆ ਕਿੰਨਾ ਚੇਂਜ ਹੋ ਜਾਂਦਾ। ਸੋ ਤੁਹਾਡਾ ਸਭ ਦਾ ਪਰ ਕੀ ਓਪੀਨੀਅਨ ਹੈ, ਕੁੜੀ 33-34 ਦੀ ਹੋਵੇ ਅਤੇ ਬੰਦਾ ਉਹ ਤੋਂ 18-20 ਸਾਲ ਵੱਡਾ ਹੋਵੇ, ਤੁਹਾਨੂੰ ਲੱਗਦਾ, ਜਸਟ ਓਪੀਨੀਅਨ, ਮੈਨੂੰ ਪਤਾ ਤੁਸੀਂ ਕਹੋਗੇ, ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਕਿ ਯਾਰ ਅਗਲੇ ਦੀ ਮਰਜ਼ੀ ਹੈ, ਬਿਲਕੁਲ ਅਗਲੇ ਦੀ ਮਰਜ਼ੀ, ਆਪਾਂ ਇਹ ਨਹੀਂ ਕਹਿ ਰਹੇ ਵੀ ਅਗਲਾ ਨਾ ਕਰੇ, ਆਪਾਂ ਨੂੰ ਕੀ ਅਗਲਾ ਜੋ ਮਰਜ਼ੀ ਕਰੇ, ਬਟ ਜਸਟ ਤੁਹਾਡੇ ਓਪੀਨੀਅਨ ਨੂੰ ਲੈ ਕੇ ਵਟ ਡੂ ਥਿੰਕ, ਵੀ ਤੁਸੀਂ ਇਸ ਦੇ ਫੇਵਰ ਦੇ ਵਿੱਚ ਹੋ, ਜਾਂ ਤੁਸੀਂ ਕਦੇ ਵੀ ਨਾ ਸੋਚੋਗੇ ਕਿ ਯਾਰ ਰਸਤਾ ਇੰਨਾ ਏਜ ਦਾ ਗੈਪ ਨਹੀਂ ਰੱਖ ਸਕਦੇ, ਤੇ ਕਿਉਂ। ਸੋ ਨੰਬਰ ਹੈ ਆਪਣਾ 9056733337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ PNJ ਰੈਨੋਵੇਸ਼ਨ ਦਾ ਨੰਬਰ ਦਵਾਂ, ਤੁਸੀਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰੋ, ਬਹੁਤ ਹੀ ਸ਼ਾਨਦਾਰ ਘਰਾਂ ਦੀ ਰੈਨੋਵੇਸ਼ਨ ਦਾ ਕੰਮ ਇਹ ਕਰਦੇ ਨੇ, ਸੋਲਿਡ ਕੰਮ ਹੈ, ਕੋਈ ਸ਼ੋਰਟਕੱਟ ਨਹੀਂ, ਫੁੱਲੀ ਇੰਸ਼ੋਰਡ ਕੰਪਨੀ ਹੈ, ਤੁਸੀਂ ਬੇਸਮੈਂਟ ਲੀਗਲ ਤਿਆਰ ਕਰਾਓ, ਵਾਸ਼ਰੂਮਾਂ ਦੀ ਕੋਈ ਰੈਨੋਵੇਸ਼ਨ, ਨਵੀਂ ਫਲੋਰਿੰਗ ਹੋ ਗਈ। ਨੰਬਰ ਹੈ 4373180400, 4373180400, ਅਤੇ ਇਹ ਪ੍ਰੋਪਰਟੀ ਮੇਨਟੇਨੈਂਸ ਅਤੇ ਪ੍ਰੋਪਰਟੀ ਮੈਨੇਜਮੈਂਟ ਵੀ ਪ੍ਰੋਵਾਈਡ ਕਰਦੇ ਆ ਹੋਮ ਓਨਰਸ, ਰੀਅਲਟਰਸ ਅਤੇ ਕਲਾਇੰਟਸ ਲਈ। ਸੋ ਤੁਸੀਂ ਪ੍ਰੋਪਰਟੀ ਮੇਨਟੇਨੈਂਸ ਕਰਵਾਉਣੀ ਹੈ ਤਾਂ ਇਹਨਾਂ ਨੂੰ ਕਾਲ ਕਰੋ, 4373180400 ਨੰਬਰ ਹੈ, ਅਤੇ ਆਪਣੇ ਸਟੂਡੀਓ ਦਾ ਨੰਬਰ ਹੈ 905-673-3337, 9056733-3337, 9056733-3337 ਆਪਣਾ ਫੋਨ ਨੰਬਰ ਹੈ। 0551 ਹੈਲੋ
2: ਹੈਲੋ ਹਾਂਜੀ, ਕੀ ਹਾਲ ਹੈ ਵੀਰੇ?
0: ਠੀਕ ਹੈ ਜੀ, ਕਿਵੇਂ ਹੋ?
2: ਬਸ ਵਧੀਆ ਜੀ। ਨਹੀਂ ਆ ਵਾਲਾ ਗੈਪ ਟੂ ਮੱਚ ਆ, ਮੈਨੂੰ ਲੱਗਦਾ ਕਿ ਵਿਚਾਰ ਨਹੀਂ ਸ਼ਾਇਦ ਮਿਲਦੇ ਹੋਗੇ ਫਿਰ ਆਪਸ ਵਿੱਚ ਨਾ।
0: ਓਕੇ,
2: 18-19 ਸਾਲ ਦਾ ਗੈਪ ਜ਼ਿਆਦਾ ਆ, ਐਲੀ 4-5 ਸਾਲ ਦਾ ਚੱਲਦਾ ਆ, ਪਰ ਇਸ ਵਿੱਚ ਅੱਗੇ ਬਹੁਤੀ ਦੇਰ ਮਿਲਦੀ ਲਾਈਕ ਨਿਭਦੀ ਹੋਊਗੀ ਜਾਂ ਕਿੱਦਾਂ, ਮੇਰੇ ਆਪਣੇ ਵਿਚਾਰ ਆ।
0: ਓਕੇ, ਕੀ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕਿੰਨਾ ਚੀਜ਼ਾਂ ਦਾ ਫਰਕ ਹੋ ਜਾਂਦਾ?
2: ਪਰ ਦੇਖੋ 20 ਸਾਲ ਲਾਈਕ 18-19 ਸਾਲ ਦਾ ਫਰਕ, ਲਾਈਕ ਉਹਨਾਂ ਦੀ ਆਪਣੀ ਲਾਈਕ ਉਸ ਟਾਈਮ ਦਾ ਥੋੜਾ ਜਿਹਾ ਆਈ ਡੋਂਟ ਨੋ, ਜੇ ਤਾਂ ਇੰਡੀਆ ਨਾ ਸਾਨੂੰ ਪਤਾ ਹੀ ਆ ਕਿ ਕਿੰਨਾ ਹੈਗਾ ਆ ਵਿਚਾਰ ਆਪਣੇ, ਉਹਨਾਂ ਦੇ ਆਪਣੇ ਅਲੱਗ ਡਿਫਰੈਂਸ ਲਾਈਕ ਵਿਚਾਰ ਹੁੰਦੇ, ਮੈਨੂੰ ਕਹਿਣਾ ਨੀ ਆਉਂਦਾ, ਮੀਨਸ ਕਿ ਜਿਹੜੀ ਥਿੰਕਿੰਗ ਆ ਉਹ ਡਿਫਰੈਂਟ ਹੋਊਗੀ ਉਹਨਾਂ ਦੀ।
0: ਠੀਕ ਹੈ, ਥਿੰਕਿੰਗ ਡਿਫਰੈਂਟ ਹੋਊਗੀ, ਸੋ ਲੌਂਗ ਟਰਮ ਲਈ ਆਰਗੂਮੈਂਟਸ ਜ਼ਿਆਦਾ ਹੋਣਗੇ।
2: ਹਾਂਜੀ ਜ਼ਿਆਦਾ ਹੋ ਗਏ, ਹਾਂਜੀ ਮੈਨੂੰ ਇਦਾਂ ਲੱਗਦਾ ਕਿ ਨਹੀਂ ਜ਼ਿਆਦਾ ਦੇਰ ਨਿਭ ਪਾਊਗੀ।
0: ਠੀਕ ਹੈ, ਚਲੋ ਹੁਣ ਪਰ ਬੜੇ ਲੋਕ ਨੇ ਆਈ ਥਿੰਕ ਮੇ ਬੀ ਨਿਭਾ ਵੀ ਰਹੇ ਨੇ।
2: ਹਾਂਜੀ ਪਰ ਮੈਨੂੰ ਲੱਗਦਾ ਮੇਰੇ ਵੀ ਬਹੁਤ ਘੱਟ ਹੋ ਗਏ, ਪਰ ਮੈਨੂੰ ਇੰਨਾ ਲੱਗਦਾ ਕਿ 18-19 ਸਾਲ ਦਾ ਤਾਂ ਬਹੁਤ ਜ਼ਿਆਦਾ ਗੈਪ ਆ।
0: ਠੀਕ ਹੈ,
2: ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ 5-6 ਸਾਲ ਤੱਕ ਦਾ ਚੱਲਦਾ ਆ ਤਾਂ, ਪਰ ਮੈਨੂੰ ਆ 18-19 ਸਾਲ ਤਾਂ ਟੂ ਮੱਚ ਆ ਮੈਨੂੰ ਇੱਦਾਂ ਮੇਰੇ ਵਿਚਾਰ ਆ, ਬਾਕੀਆਂ ਦਾ ਮੈਨੂੰ ਪਤਾ
0: ਬਾਕੀਆਂ ਦਾ ਪਤਾ ਲੱਗ ਜੂਗਾ। ਕਿਉਂ ਨਾ ਦੇਖਦੇ ਆ, ਲੈਟਸ ਸੀ ਬਾਕੀ ਦੇ ਕੀ ਕਹਿੰਦੇ ਆ। ਸੋ ਇਹ ਕਹਿੰਦੇ ਕਿ ਉਹਨਾਂ ਦੇ ਵਿਚਾਰ ਨਹੀਂ ਮਿਲਣੇ। ਤੇ 1800 ਲੌਂਗ ਹੈ, ਇਹਨਾਂ ਨੇ ਦੱਸਿਆ ਕਿ ਸਿਰਫ 4-5 ਸਾਲ ਤੱਕ ਦਾ ਜਿਹੜਾ ਗੈਪ ਹੈ ਉਹ ਚਲੋ ਠੀਕ ਹੈ ਚੱਲ ਜੂਗਾ, ਬਟ ਉਸ ਤੋਂ ਵੱਧ ਹੋਵੇ ਤਾਂ ਇਸ਼ੂਜ਼ ਜ਼ਿਆਦਾ ਕ੍ਰੀਏਟ ਹੋਣਗੇ। ਤਾਂ ਤੁਹਾਡਾ ਸਭ ਦਾ ਕੀ ਖਿਆਲ ਹੈ ਕਿ 15-16-17-18-19-20 ਸਾਲ ਦਾ ਫਰਕ ਇੱਕ ਰਿਸ਼ਤੇ ਦੇ ਵਿੱਚ ਟੂ ਮੱਚ ਹੈ ਜਾਂ ਚੱਲ ਵੀ ਸਕਦਾ? ਨੰਬਰ ਹੈ ਆਪਣਾ 9056733337, 9056733337 ਆਪਣਾ ਨੰਬਰ ਹੈ, 9056733337, 9056733337 ਆਪਣਾ ਫੋਨ ਨੰਬਰ ਹੈ। ਤੁਸੀਂ ਇੱਕ ਗੇੜਾ ਜ਼ਰੂਰ ਗਿੱਲ ਫਾਰਮ 'ਤੇ ਮਾਰ ਕੇ ਆਓ। ਗਿੱਲ ਫਾਰਮ 'ਤੇ ਹਰ ਰੋਜ਼ ਹਰੀਆਂ ਤਾਜ਼ੀਆਂ ਸਬਜ਼ੀਆਂ ਫਰੈਸ਼ ਪਿੱਕ ਕਰਦੇ ਨੇ ਇਹ, ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਦੇਸੀ ਖੀਰੇ, ਇਹਨਾਂ ਕੋਲ ਬਹੁਤ ਹੀ ਮਿੱਠੇ ਮਿੱਠੇ ਵਾਟਰਮੈਲਨ ਵੀ ਨੇ ਅਤੇ ਖਰਬੂਜੇ ਵੀ ਨੇ, ਦੇਸੀ ਫਾਰਮ ਦੇ ਆਂਡੇ ਵੀ ਨੇ, ਅਤੇ ਫਰੈਸ਼ਲੀ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਇਹਨਾਂ ਦਾ ਆਟਾ। ਕਿਆ ਕੁਆਲਿਟੀ, ਕਿਆ ਨਿਊਟ੍ਰੀਐਂਟ, ਹੈਲਥੀ ਬਹੁਤ ਹੈ, ਹੋਲ ਵੀਟ, ਬੇਸਣ, ਮੱਕੀ, ਬਾਜਰਾ। ਸੋ ਗਿੱਲ ਫਾਰਮ ਡਿਕਸੀ ਕਿੰਗ ਦੇ ਕੋਰਨਰ 'ਤੇ ਗਿੱਲ ਫਾਰਮ 4514। ਹੈਲੋ
3: ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ।
0: ਸਤਿ ਸ੍ਰੀ ਅਕਾਲ ਜੀ।
3: ਤੁਸੀਂ ਜਿਹੜਾ ਟੌਪਿਕ ਛੇੜਿਆ ਹੈਗਾ ਇਹ ਕਾਫੀ ਗੰਭੀਰ ਹੈਗਾ ਵੈਸੇ ਤਾਂ, ਪਰ ਉਹ ਜਿਹੜਾ ਤੁਸੀਂ ਕਹਿ ਰਹੇ ਵੀ 19-20 ਸਾਲ ਦਾ ਜਿਹੜਾ ਫਰਕ ਆ ਜਾਂ 18-19 ਸਾਲ ਦਾ ਫਰਕ ਆ, ਉਹ ਤਾਂ ਜਨਰੇਸ਼ਨ ਗੈਪ ਹੋ ਜਾਂਦਾ ਭਾਜੀ। ਇੱਕ ਜਨਰੇਸ਼ਨ ਬੜੀ ਹੋ ਕੇ 19 ਸਾਲ ਦੀ ਹੋ ਜਾਂਦੀ
0: ਆ, ਪਰ ਵਧੀਆ ਬੰਦਾ ਫਿਰ ਲੇਡੀ ਨੂੰ ਸਿਖਾਈ ਜਾਵੇ ਆਏ ਕਰ ਆਏ ਨਾ ਕਰ।
3: ਆਹੋ ਫਿਰ ਵਿਚਾਰਾਂ ਦੇ ਬੜੇ ਫਰਕ ਪੈ ਜਾਂਦੇ ਨਾ, ਉਹ ਪੂਰਾ ਮੈਚੋਰ ਹੋ ਜਾਂਦਾ ਬੰਦਾ 19 ਸਾਲ ਦਾ, ਬੜਾ ਡਿਫਰੈਂਸ, ਬਹੁਤ ਬਿਗ ਡਿਫਰੈਂਸ। ਹਾਂ
0: ਹਾਂ ਹਾਂ, ਸੋ ਟੂ ਮੱਚ ਹੈ ਤੁਹਾਡੇ ਖਿਆਲ 'ਚ? ਚੱਲ
3: ਜਾਂਦਾ 4-5 ਸਾਲ ਚੱਲੂਗਾ, ਪਰ ਇਹ ਤੋਂ ਜ਼ਿਆਦਾ ਮੁਸ਼ਕਲ ਆ ਮੇਰੇ ਸਾਹਮਣੇ।
0: ਕੀ ਪਰ ਪੰਗੇ ਕੀ ਪੈਂਦੇ ਆ?
3: ਸੋਚ ਵਿੱਚ ਫਰਕ ਆ ਭਾਜੀ, ਜਿਹੜਾ ਹੁਣ ਬੰਦਾ ਮੰਨ ਲਓ ਹੁਣ ਇੱਕ ਲੜਕੀ 18 ਸਾਲ ਦੀ ਆ, ਬੰਦਾ ਆਲਮੋਸਟ 40 ਈਅਰ ਦਾ ਜਾਂ 35 ਈਅਰ ਆ, 15 ਸਾਲ ਦਾ ਗੈਪ, ਜਨਰੇਸ਼ਨ ਗੈਪ ਹੋ ਜਾਂਦਾ, ਤੇ ਉਹ ਮਤਲਬ ਇਹ ਆ ਵੀ ਉਹ ਆਪਣੇ ਵਿਚਾਰ ਆ, ਉਹਨੇ ਆਪਣੇ ਵਿਚਾਰ ਆ, ਉਹ ਨਿਆਣਪੁਣ ਚ ਰਹੂਗਾ ਤੇ ਉਹ ਸਿਆਣਪੁਣ ਚ ਰਹੂਗਾ, ਤੇ ਉਹ ਪੰਗਾ ਤਾਂ ਪੈਣਾ ਹੀ ਪੈਣਾ।
0: ਪਰ ਤੁਹਾਨੂੰ ਲੱਗਦਾ ਨੀ ਵੀ ਕੁੜੀ ਬੰਦੇ ਨੂੰ ਯੰਗ ਰੱਖੂਗੀ? ਬੰਦਾ ਐਵੇਂ ਨਹੀਂ ਤਾਂ ਜੇ ਹਾਣ ਦਾ ਕੋਈ ਹੋਵੇ ਬੰਦਾ ਛੇਤੀ ਬੜਾ ਹੋ ਜਾਂਦਾ, ਹੁਣ ਕੁੜੀ 20 ਸਾਲ ਉਮਰ ਚ ਘੱਟ ਹੈ, ਫਿਰ ਉਹ ਕਹੂਗੀ ਚੱਲ ਬਈ ਤੂੰ ਐਵੇਂ ਲੇਜ਼ੀ ਹੋਇਆ ਪਿਆ, ਚੱਲ ਨਿਕਲੀਏ ਬਾਹਰ। ਪ੍ਰੈਕਟੀਕਲੀ ਨਹੀਂ ਹੁੰਦੀਆਂ। ਚਲੋ ਨਹੀਂ ਠੀਕ ਹੈ ਵੀਰੇ, ਥੈਂਕ ਯੂ, ਬਹੁਤ ਸ਼ੁਕਰੀਆ। ਨਹੀਂ ਥਿਓਰੈਟਿਕਲੀ ਤਾਂ ਬਾਕੀ ਗੱਲ ਤੁਹਾਡੀ ਠੀਕ ਹੈ ਵੀ ਪ੍ਰੈਕਟੀਕਲੀ ਚੀਜ਼ਾਂ ਨਹੀਂ ਮੇ ਬੀ। ਸੋ 4976-3051 ਹੋਲਡ ਕਰੋ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਅਕਾਲ ਮੋਰਗੇ ਡੇਸ ਤੋਂ। ਪਵਾਰ ਸਾਹਿਬ ਵੈਲਕਮ।
4: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲੈਣ ਵਾਲੇ ਸਾਰੇ ਭੈਣ ਭਰਾਵੀ, ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ। ਤੇ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਐਨੀ ਟਾਈਮ ਕਾਲ ਕਰ ਸਕਦੇ ਆ, ਕਿਸੇ ਦੀ ਪਰਚੇਜ ਆ, ਰੀਸੇਲ ਆ ਜਾਂ ਰੀਫਰਾਂਸ ਕਰਨਾ ਆ, ਤੇ ਕਾਲ ਕਰ ਲਈ, ਨੰਬਰ ਹੈ 6479888731। ਅੱਜ ਹੀ ਅਸੀਂ ਇੱਕ ਡੀਲ ਕਲੋਜ਼ ਕੀਤੀ ਆ ਕਿ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਸੀ, ਜਿਨ੍ਹਾਂ ਦੀ ਅਪਰੇਜ਼ਲ ਬੈਂਕ ਦੇ ਥਰੂ ਜਿਹੜੀ ਕਾਫੀ ਘੱਟ ਆ ਰਹੀ ਸੀਗੀ, ਅਸੀਂ ਕਿਸੇ ਮੋਨੋਲੈਂਡਰ ਤੋਂ ਕਲੋਜ਼ ਕਰਕੇ ਦਿੱਤੀ ਹੈ, ਜਿੱਥੇ ਉਹਨਾਂ ਦੀ ਅਪਰੇਜ਼ਲ ਆਲਮੋਸਟ ਪੂਰੀ ਹੋ ਗਈ ਆ ਤੇ ਉਹਨਾਂ ਦੀ ਡੀਲ ਕਲੋਜ਼ ਹੋ ਗਈ ਆ। ਅਗਰ ਕੋਈ ਵੀ ਭੈਣ ਭਰਾ

0: And also Tasi, Stasi, Kati, one and only Mr. Devinder Pawar. G3051, hello.
1: Hello, Sat Sri Akal Ji.
0: Sat Sri Akal Ji.
1: ਕੀ ਹਾਲ ਚਾਲ ਆ? ਮੈਂ ਵੀ
0: ਵਧੀਆ ਜੀ, ਬੱਲੇ ਬੱਲੇ
1: ਨਹੀਂ, ਮੇਰਾ ਵੀ ਭਰਾ ਹੋਈਆਂ ਦੋ ਤਿੰਨ, ਮੇਰਾ ਤਿੰਨ ਵਿਆਹ ਹੋਏ ਮੇਰੇ।
0: ਅੱਛਾ, ਤੁਹਾਡੇ ਤਿੰਨ ਵਿਆਹ ਹੋਏ ਆ?
1: ਹਾਂ, ਪਹਿਲਾਂ ਮੈਂ 35 ਸਾਲ ਦੀ ਉਮਰ ਚ ਵਿਆਹ ਕਰਾਇਆ ਸੀ ਪਹਿਲਾਂ।
0: ਅੱਛਾ,
1: ਉਹ ਇੱਧਰ ਬਾਹਰ ਆਉਣ ਦੇ ਚੱਕਰ ਚ ਵਾਹ ਗਏ, ਤੀਜੀ ਵਾਹ ਗਈ ਸੀ ਨਾ।
0: ਅੱਛਾ,
1: ਇਸ ਕਰਕੇ
0: ਠੀਕ ਹੈ।
1: ਉਹ ਵੀ ਉਹ 20-21 ਸਾਲ ਦੀ ਸੀ ਇੱਥੇ, ਉਹ ਤੇ ਆਉਣ ਦਾ ਹੀ ਸੀ ਉਹਨਾਂ ਦਾ ਬਹਾਨਾ।
0: ਅੱਛਾ,
1: ਆ ਕੇ ਇੱਥੇ 11 ਮਹੀਨੇ ਰਹਿ ਕੇ ਮੇਰੇ ਕੋਲ ਫਿਰ ਛੱਡ ਗਏ।
0: ਅੱਛਾ, ਤੁਹਾਡੇ ਨਾਲ 11 ਮਹੀਨੇ ਰਹੀ ਤੇ ਫਿਰ ਛੱਡ ਗਈ? ਅੱਛਾ,
1: ਉਸ ਤੋਂ ਬਾਅਦ ਕੀ ਹੋਇਆ? ਫਿਰ ਮੈਂ ਹੋਰ ਇੱਥੇ ਇੱਕ ਵਿਆਹ ਗਿਆ, ਉਹ ਮੇਰੇ 35 ਸਾਲ ਦੀ, ਉਹ ਵੀ ਮੇਰਾ 38 ਸਾਲ ਦੀ ਸੀ। ਉਹ ਵੀ ਵੇਖ ਲਓ, ਉਹ ਮੇਰੇ ਨਾਲ ਕਰਾ ਕੇ ਦੋ ਕੁੜੀਆਂ ਲੈ ਕੇ ਤੇ ਉਹਦੇ ਘਰੇ ਲੈ ਗਈ ਫਿਰ ਜਾ ਕੇ।
0: ਨਹੀਂ ਪਰ ਦੇਖੋ, ਪਹਿਲਾਂ ਤਾਂ ਮੈਂ ਮੰਨ ਲਿਆ ਜਿਹੜੀ ਲੜਕੀ ਸੀ ਤੁਹਾਡੇ ਤੋਂ 14 ਸਾਲ ਉਮਰ ਚ ਘੱਟ ਸੀ, ਦੂਜੀ ਤਾਂ ਤੁਹਾਡੇ ਹਾਣ ਦੀ ਸੀਗੀ ਫਿਰ।
1: ਆਹੋ, ਫਿਰ ਮੈਂ ਗੱਲ ਕਰਦਾ ਵਾ, ਇਹੀ ਤਾਂ ਇਹੀ ਦੱਸ ਰਿਹਾ ਤੁਹਾਨੂੰ ਕਿ ਗੱਲ ਹੈ ਕਿ ਸਬਰ ਦੀ ਤੇ ਇੱਕ ਸਮਝਦਾਰੀ ਜਿਹਨੇ ਨਿਭਾਉਣੀ ਆ ਜਨਾਨੀ ਦੇ ਉੱਤੇ ਹੁੰਦਾ। ਬੰਦਾ ਕੋਈ ਨੀ ਜਨਾਨੀ ਨੂੰ ਛੱਡਦਾ ਛੇਤੀ ਕਿਤੇ।
0: ਅੱਛਾ, ਸੋ ਤੁਹਾਨੂੰ ਲੱਗਦਾ ਕਿ ਉਮਰ ਦਾ ਕੋਈ ਫਰਕ ਨਹੀਂ ਪੈਂਦਾ, ਬਸ ਸੋਚ ਮਿਲਣ ਤੇ ਸਬਰ ਹੋਣਾ ਚਾਹੀਦਾ।
1: ਉਹ ਤੋਂ ਬਾਅਦ ਕੀ ਹੋਇਆ, ਮੈਨੂੰ ਇੱਥੇ ਬੁੜੀਆਂ ਜਿਹੜੇ ਮੈਂ ਇੱਥੇ ਵਿਆਹ ਕਰਾਇਆ ਸੀ ਉਹਦੇ ਕਰਕੇ ਮੈਂ ਉੱਥੋਂ ਇੰਡੀਆ ਵਾਲੀ ਨੂੰ ਵਿਆਹ ਨੀ ਕਰਾਇਆ ਸੀ ਆਪਣੇ ਨਾਲ, ਜਿਹੜੇ ਕਹਿ ਰਹੇ ਸੀ ਮੈਨੂੰ ਹੋਰ ਤੀਜੀ, ਜਿਹੜੀ ਮੈਂ ਤੀਜੀ ਲੈ ਆ ਫਿਰ ਵਿਆਹ ਕੇ, ਉਹਦਾ ਸਾਹਿਬ ਮੈਨੂੰ 18 ਸਾਲ ਦਾ ਫਰਕ ਆ।
0: ਅੱਛਾ, 18 ਸਾਲ ਦਾ, ਜਿਹਨਾਂ ਨਾਲ ਤੁਹਾਡਾ ਹੁਣ ਵਿਆਹ ਹੋਇਆ 18 ਸਾਲ ਦਾ ਫਰਕ ਹੈ? ਬੱਲੇ ਬੱਲੇ, ਤੇ ਹੁਣ ਤੁਹਾਡੀ ਵਧੀਆ ਨਿਭੀ ਜਾਂਦੀ ਹੈ?
1: ਹਾਂਜੀ, ਹੁਣ ਤਾਂ ਮੇਰੀ 21 ਸਾਲ ਦੀ ਕੁੜੀ ਆ ਤੇ 18 ਸਾਲ ਦਾ ਮੁੰਡਾ ਵੀ ਆ।
0: ਅੱਛਾ,
1: ਐਸਾ ਤਾਂ ਮੇਰੇ ਨਾਲ।
0: ਸੋ ਜਦੋਂ ਤੁਹਾਡਾ ਉਹ ਵਿਆਹ ਹੋਇਆ ਤੁਹਾਡੀ ਉਦੋਂ ਕੀ ਉਮਰ ਸੀਗੀ? ਜਦੋਂ ਤੁਹਾਡਾ ਇਹ ਤੀਜਾ ਵਿਆਹ ਹੋਇਆ ਤੁਹਾਡੀ ਉਦੋਂ ਕੀ ਉਮਰ ਸੀ? ਤੁਹਾਡੀ 42 ਸਾਲ ਦੀ ਉਮਰ ਸੀਗੀ। ਸੋ ਤੁਹਾਡੀ ਜਿਹੜੀ ਵਾਈਫ ਹੈ ਉਹ ਉਸ ਟਾਈਮ ਤੇ 24 ਦੀ ਸੀ?
1: 25 ਦੀ।
0: 25? ਅੱਛਾ,
1: 18 ਸਾਲ ਦਾ ਫਰਕ ਹੈ।
0: ਸੋ ਤੁਹਾਨੂੰ ਕਦੇ ਲੱਗਿਆ ਵੀ ਤੁਹਾਡੀ 18 ਸਾਲ ਦਾ ਉਮਰ ਦਾ ਫਰਕ ਹੈ, ਵੀ ਤੁਹਾਡੇ ਸੋਚ ਨਹੀਂ ਮਿਲਦੇ ਜਾਂ ਕੋਈ ਐਸੀ ਕੋਈ ਗੱਲ ਹੈ?
1: ਨਹੀਂ, ਕੋਈ ਸੋਚ ਦਾ ਇਦਾਂ ਨਹੀਂ ਕੋਈ ਫਰਕ ਪਿਆ, ਕੋਈ ਖਾਸ ਨਹੀਂ। ਆਪਾਂ ਤਾਂ
0: ਅੱਛਾ
1: ਵਧੀਆ ਨਾ, ਰੋਟੀ ਪਾਣੀ ਪਕਾ ਕੇ ਦਿੰਦੀ ਵਧੀਆ, ਸਵੇਰੇ ਉੱਠ ਕੇ ਚਾਹ ਪਾਣੀ ਤਿਆਰ ਕਰਕੇ ਦਿੰਦੀ ਹੈ।
0: ਹਾਏ ਹਾਏ,
1: ਬੰਦਾ ਕੋਈ ਹੈ ਹੀ ਨਹੀਂ ਹੋਇਆ।
0: ਕਿਆ ਬਾਤ ਹੈ, ਵੈਰੀ ਗੁੱਡ, ਠੀਕ ਹੈ। ਚਲੋ ਵਧੀਆ ਗੱਲ ਹੈ, ਏਦਾਂ ਹੀ ਏਦਾਂ ਹੀ ਬਣੀ ਰਵੇ। ਚਲੋ ਸ਼ੁਕਰੀਆ ਸਰ। ਅੱਛਾ, ਕਹਿੰਦੇ ਕਿ ਨਵੀਂ ਪਹਿਲਾਂ ਮੇਰਾ 15 ਸਾਲ ਦਾ ਫਰਕ ਸੀ, ਉਹ ਰਿਸ਼ਤਾ ਨਹੀਂ ਨਿਭਿਆ। ਫਿਰ ਮੇਰਾ ਸਿਰਫ 3 ਸਾਲ ਦਾ ਫਰਕ ਸੀ, ਉਹ ਵੀ ਨਹੀਂ ਨਿਭਿਆ। ਤੇ ਫਿਰ ਕਹਿੰਦੇ ਮੈਂ ਵਿਆਹ ਕਰਾਇਆ ਤੇ 18 ਸਾਲ ਦਾ ਫਰਕ ਸੀਗਾ, ਤੇ ਕਹਿੰਦੇ ਇਹ ਰਿਸ਼ਤਾ ਵਧੀਆ ਚੱਲ ਰਿਹਾ। ਦੇਖਿਆ, ਆਪਣੇ ਬੰਦੇ ਨੂੰ ਤਾਂ ਇੱਕ ਚੀਜ਼ ਚਾਹੀਦੀ ਹੈ ਕਿ ਅਗਲੀ ਰੋਟੀ ਪਕਾ ਕੇ ਦੇਵੇ, ਸਵੇਰੇ ਉੱਠੀਏ ਉੱਠਣ ਸਾਰ ਵੀ ਤੁਹਾਡਾ ਬ੍ਰੇਕਫਾਸਟ ਐਨ ਪੂਰਾ ਰੈਡੀ ਹੋਵੇ ਤੇ ਬੰਦਾ ਐਨ ਖੁਸ਼ ਰਹਿੰਦਾ। ਸੋ ਠੀਕ ਹੈ, 18 ਸਾਲ ਦਾ ਫਰਕ ਵੀ ਕਹਿੰਦੇ ਕਿ ਨਵੀਂ ਵਧੀਆ ਨਿਭ ਰਹੀ ਹੈ ਸਾਡੀ। 6972, ਹੈਲੋ। ਸਤਿ
2: ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
2: ਹਾਂਜੀ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਫਰਕ ਦਾ, ਇਹ ਡਿਫਰੈਂਸ ਕਰਕੇ ਨਿਭਦੀ ਨੀ ਗੀ ਵੈਸੇ ਵੀ ਦੇਖਿਆ ਗਿਆ ਬਹੁਤ ਜ਼ਿਆਦਾ।
0: ਓਕੇ,
2: ਕਿਉਂਕਿ ਇਹਦੇ ਵਿੱਚ ਹੁੰਦਾ ਕਿ ਜਿਵੇਂ ਹੁਣ ਬੰਦਾ ਤਾਂ ਜਿਵੇਂ ਕਿਵੇਂ ਨਾ ਕੱਟ ਲਊਗਾ ਹਨਾ, ਪਰ ਲੇਡੀਜ਼ ਜਾਂ ਜੇ ਛੋਟੀ ਉਮਰ ਦੀ ਕੁੜੀ ਹੋਊਗੀ ਨਾ ਉਹ ਬਾਹਲਾ ਚਿਰ ਨਹੀਂ ਕੱਟੂਗੀ।
0: ਅੱਛਾ,
2: ਉਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ। ਸਭ ਤੋਂ ਵੱਡੀ ਗੱਲ ਪੈਸਾ ਵੀ ਨਹੀਂ ਹੁੰਦਾ, ਪਰ ਇੱਕ ਸੈਕਸੁਅਲ ਰਿਲੇਸ਼ਨਸ਼ਿਪ ਮੈਂ ਕਹਿ ਸਕਦਾ।
0: ਓਕੇ,
2: ਇਹੀ ਚੀਜ਼ ਆ ਜਿਹੜੀ ਗੱਲ ਮੁੱਕਦੀ ਆ, ਕਿਉਂਕਿ ਹੋਰ ਨੀ ਕੋਈ ਵੀ ਹੋ ਸਕਦਾ, ਕੋਈ ਵੀ ਰੀਜ਼ਨ ਇਹੀ ਹੈ ਜੀ।
0: ਠੀਕ ਹੈ। ਸੋ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਇੰਨਾ ਉਮਰ ਦਾ ਫਰਕ ਹੋਵੇ ਤਾਂ ਉਹ ਫਿਰ ਨਿਭੇਗੀ?
2: ਨਾ ਨਾ, ਉਹ ਨਿਮੜੀ ਨੀ, ਕਿਉਂਕਿ ਜਦੋਂ ਉਹਨੇ 60 ਦਾ ਹੋਣਾ ਤੇ ਉਹ ਭਰਪੂਰ ਜਵਾਨੀ ਚ ਹੋਊਗੀ। ਬਹੁਤ ਫਰਕ ਹੈ ਜੀ, ਇਹ ਤਾਂ

0: ਜਾਣਦਾ,
1: ਰੱਬ ਜਾਣਦਾ, ਚਲੋ ਰੱਬ ਹੀ ਜਾਣਦਾ, ਤੁਸੀਂ ਵੀ ਜਾਣਦੇ ਹੋ,
0: ਮੈਂ ਵੀ ਜਾਣਦਾ।
1: ਠੀਕ ਹੈ, ਤੁਹਾਡਾ ਤੁਹਾਡਾ ਕਿੰਨਾ ਕੁ ਫਰਕ ਰਿਹਾ?
0: ਨਹੀਂ ਮੈਂ ਤਾਂ ਹੁਣ ਫਰਕ ਫੁਰਕ ਤਾਂ ਨਹੀਂ ਗਾ, ਵੈਸੇ ਹੁਣ ਤਾਂ ਅਸੀਂ ਤਾਂ ਇੱਕ ਹੀ ਮੈਰਿਜ ਕਰਾਈ ਆ ਜੀ ਬਾਬਾ, ਆਪਣਾ ਐਕਸਪੀਰੀਅੰਸ।
1: ਨਹੀਂ ਤੁਹਾਡਾ, ਤੁਸੀਂ ਇੱਕੋ ਹੀ ਮੈਰਿਜ ਕਰਾਈ ਹੈ, ਤੁਹਾਡਾ ਦੋਨਾਂ ਦਾ ਆਪਸ ਵਿੱਚ ਉਮਰ ਦਾ ਕਿੰਨਾ ਕੁ ਗੈਪ ਹੈ?
0: ਤੁਹਾਡੀ
1: ਕੀ ਉਮਰ ਸੀਗੀ?
0: ਮੈਂ ਉਹਦਾ ਸੀਗਾ ਅਠਾਈਆਂ ਕਿ ਦਾ ਹੋਊਗਾ।
1: ਨਹੀਂ ਅਠਾਈਆਂ ਕਿ ਦੇ, ਤੁਹਾਡੇ ਤੋਂ 18 ਸਾਲ ਛੋਟੀ ਸੀ?
0: ਨਹੀਂ ਨਹੀਂ ਮਤਲਬ ਮੈਂ 28 ਦਾ ਸੀ, ਉਹ 16 ਕ ਦੇ ਸੀ।
1: ਅੱਛਾ, ਕਿਹੜੀ ਕਿਹੜੀ ਕੰਟਰੀ ਦੀ ਗੱਲ ਹੈ?
0: ਇੰਡੀਆ ਦੀ।
1: ਅੱਛਾ, ਉੱਥੇ ਕੋਈ ਲੀਗਲ ਲੀਗਲ ਏਜ 16 ਹੀ ਹੈ?
0: ਨਹੀਂ ਨਹੀਂ ਉੱਥੇ ਲੀਗਲ ਨਹੀਂ, ਦਿਲ ਮੇਰੇ ਦੀ ਗੱਲ ਹੁੰਦੀ ਹੈ ਪਹਿਲਾਂ ਪਹਿਲਾਂ, ਪਰ ਸਾਲ ਕੁ ਵਧੀਆ ਚੱਲਦਾ ਜੀ, ਸਾਲ ਕੁ ਬਾਅਦ ਫਿਰ ਹੋ ਜਾਂਦਾ ਕੰਮ।
1: ਅੱਛਾ ਚਲੋ ਠੀਕ ਹੈ, ਪਰ ਮੈਨੂੰ ਲੱਗਦਾ ਤੁਸੀਂ ਇਲੀਗਲ ਕੰਮ ਕਰ ਰਹੇ ਸੀ ਇੰਡੀਆ ਦੇ ਵਿੱਚ। ਮੈਨੂੰ ਲੱਗਦਾ ਕਿ 18 ਸਾਲ ਘੱਟੋ ਘੱਟ ਏਜ ਹੈ, ਤੁਸੀਂ 16 ਦੀ ਗੱਲ ਕਰਤੀ। ਸੋ ਖੈਰ ਆਈ ਡੋਂਟ ਨੋ, ਬਾਕੀ ਇੰਡੀਆ ਦੇ ਕਾਨੂੰਨ ਦਾ ਉਦੋਂ ਕੀ, ਉਹ ਬੜੇ ਚਿਰ ਦੀ ਗੱਲ ਹੋਣੀ, ਐਵੇਂ ਵੀ ਉਦੋਂ ਥੋੜ੍ਹਾ ਬਹੁਤਾ ਕੋਈ ਫਰਕ ਜ਼ਰੂਰ ਹੋਣਾ। ਸੋ ਖੈਰ ਮੈਂ ਰੋਂਗ ਹੋ ਸਕਦਾ, ਆਨਲਾਈਨ ਪੜ੍ਹਨਾ ਪਵੇਗਾ। ਅੱਛਾ, ਕਹਿੰਦੇ ਆ ਕਿ ਅਪ ਟਿਲ 2012 ਦ ਏਜ ਕੰਸੈਂਟ ਰਿਮੇਨ 16 ਈਅਰਸ। ਅੱਛਾ ਨਹੀਂ, ਇਹ ਠੀਕ ਨੇ, 16 ਸਾਲ ਹੀ ਸੀਗੀ, ਮੈਂ NDTV ਤੇ ਹੁਣੇ ਦੇਖਿਆ। ਓਕੇ, ਸੋ ਪ੍ਰੋਗਰਾਮ ਪੰਜਾਬੀ ਰਾਜ ਤੁਸੀਂ ਸੁਣ ਰਹੇ ਹੋ, ਤੇ ਨੰਬਰ ਹੈ ਆਪਣਾ 905-673-3337। ਇਹ ਕਹਿੰਦੇ ਕਿ ਇੰਨਾ ਫਰਕ 18-19 ਸਾਲ ਦਾ, ਇਹ ਇੱਕ ਦੋ ਸਾਲ ਹੀ ਚੱਲਦਾ, ਉਸ ਤੋਂ ਬਾਅਦ ਫਿਰ ਗੱਲ ਨਹੀਂ ਬਣਦੀ। ਮੱਲੀ ਟੈਂਟ ਸਰਵਿਸਿਸ, ਤੁਸੀਂ ਕੋਈ ਵੀ ਵਿਆਹ ਸ਼ਾਦੀ ਦਾ ਫੰਕਸ਼ਨ ਕਰ ਰਹੇ ਹੋ, ਮੱਲੀ ਟੈਂਟ ਦਾ ਟੈਂਟ ਲੱਗਿਆ ਹੋਵੇ ਤੁਹਾਡੇ ਬੈਕਯਾਰਡ ਜਾਂ ਫਰੰਟ ਯਾਰਡ ਦੇ ਵਿੱਚ ਨਾ, ਤੁਹਾਡਾ ਘਰ ਬਸ ਬੈਂਕੁਇਟ ਹਾਲ ਹੀ ਲੱਗੇਗਾ। ਮੱਲੀ ਟੈਂਟ ਸਾਰਾ ਕੁਝ ਸਾਂਭਦੇ ਆ, ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਲਾਈਟਾਂ, ਸਟੇਜ, ਬਾਰ, ਸਾਰਾ ਕੁਝ ਹੈ। ਮੱਲੀ ਟੈਂਟ 6479992569, ਮੱਲੀ ਟੈਂਟ 6479992569 ਦੇ ਉੱਤੇ ਤੁਸੀਂ ਕਾਲ ਕਰੋ, ਮੱਲੀ ਟੈਂਟ ਸਰਵਿਸਿਸ 6479992569। ਤੁਹਾਡੀ ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਤਾਂ ਟੈਨਸ਼ਨ ਕਿਉਂ ਲੈਂਦੇ ਹੋ? ਇੱਕ ਤੁਸੀਂ ਫੋਨ ਕਰਨਾ ਰਾਜਵੰਤ ਕੌਰ ਨੂੰ, ਤੁਸੀਂ ਦੇਖਿਓ ਸੀ ਰਾਜਵੰਤ ਨੂੰ ਕੀਤਾ ਫੋਨ, ਤੁਹਾਡਾ ਕਿੰਨਾ ਕੰਮ ਆਊਗਾ। ਰਾਜਵੰਤ ਨੇ ਤੁਹਾਨੂੰ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਦੇਣਾ ਤੇ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ, ਬਹੁਤ ਵੱਡੇ ਡਿਸਕਾਊਂਟ ਨੇ। ਸੋ ਰਾਜਵੰਤ ਕੌਰ 6476744735 6746744735 6774-3535 ਤੇ ਰਾਜਵੰਤ ਕੌਰ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਸੰਪਰਕ ਕਰੋ। ਤੇ ਮੱਲੀ ਟੈਂਟ ਸਰਵਿਸਿਜ਼ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ, ਮੱਲੀ ਟੈਂਟ ਵਾਲਿਆਂ ਕੋਲ 30 ਸਾਲ ਦਾ ਤਜਰਬਾ, 30 ਈਅਰਸ ਮੂਵਿੰਗ ਐਕਸਪੀਰੀਅੰਸ। ਸੋ ਮੱਲੀ ਟੈਂਟ, ਸੋਰੀ HK ਮੂਵਰਸ ਦਾ ਨੰਬਰ ਮੈਂ ਦੇਣਾ ਸੀ, ਮੂਵਿੰਗ ਲਈ HK ਮੂਵਰਸ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। HK ਮੂਵਰਸ 4164-5206704-5206-5206704 ਦੇ ਉੱਤੇ ਇਹਨਾਂ ਨਾਲ ਤੁਸੀਂ ਸੰਪਰਕ ਕਰੋ। ਸੋ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਵੀ ਇੱਕ ਰਿਸ਼ਤੇ ਦੇ ਵਿੱਚ ਕਿੰਨਾ ਕੁ ਏਜ ਦਾ ਜਿਹੜਾ ਉਮਰ ਦਾ ਗੈਪ ਹੈ, ਫਰਕ ਹੈ, ਚੱਲ ਜਾਂਦਾ, ਕਿੰਨਾ ਕੁ ਜ਼ਿਆਦਾ ਹੁੰਦਾ। ਇਹ ਗੱਲ ਕਿੱਥੋਂ ਸ਼ੁਰੂ ਹੋਈ ਮੈਂ ਦੱਸਦਾ। ਮੈਂ ਹੁਣੇ ਹੁਣੇ ਵਕੇਸ਼ਨ ਤੋਂ ਆਇਆ ਤੇ ਅਸੀਂ ਉੱਥੇ ਇੱਕ ਰੈਸਟੋਰੈਂਟ ਤੇ ਬੈਠੇ ਤੇ ਰੈਸਟੋਰੈਂਟ ਤੇ ਸਾਨੂੰ ਇੱਕ ਕਪਲ ਮਿਲਿਆ। ਕੁੜੀ ਸੀਗੀ 33 ਦੀ ਤੇ ਬੰਦਾ ਜਿਹੜਾ ਸੀਗਾ ਉਹ ਸੀਗਾ ਤਕਰੀਬਨ 53 ਜਾਂ ਕੁਛ, ਜਾਂ ਉਹਨਾਂ ਦਾ 18-20 ਸਾਲ ਦਾ ਫਰਕ ਸੀ, ਐਗਜੈਕਟ ਦੋਨਾਂ ਦੀ ਏਜ ਮੈਨੂੰ ਯਾਦ ਨਹੀਂ, 18-20 ਸਾਲ ਦਾ ਫਰਕ ਸੀਗਾ। ਤੇ ਅਸੀਂ ਚਲੋ ਗੱਲਾਂ ਕਰਨ ਲੱਗੇ ਯਾਰ ਕਿੰਨਾ ਫਰਕ ਹੈ, ਤੇ ਕਈ ਸਾਡੇ ਮਿੱਤਰ ਕਹਿੰਦੇ ਵਧੀਆ ਯਾਰ ਕੁੜੀ ਐਸ਼ ਕਰ ਰਹੀ ਹੈ, ਵੀ ਬੰਦਾ ਵਧੀਆ ਫਾਈਨੈਂਸ਼ਲੀ ਸੈਟਲ ਹੈ, ਮਚੋਰ ਹੈ, ਤੇ ਬੰਦਾ ਵੀ ਐਸ਼ ਕਰ ਰਿਹਾ ਕਿ ਮੇਰੇ ਕੋਲ ਇੱਕ ਸੋਹਣੀ ਸੁਨੱਖੀ ਗਰਲਫ੍ਰੈਂਡ ਆ, ਮੇਰੇ ਤੋਂ ਉਮਰ ਛੋਟੀ ਆ, ਹੋਰ ਕੀ ਚਾਹੀਦਾ। ਸੋ ਹੁਣ ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿ ਕਿੰਨਾ ਕੁ ਜਿਹੜਾ ਏਜ ਦਾ ਗੈਪ ਹੈ ਚੱਲ ਜਾਂਦਾ ਇੱਕ ਰਿਸ਼ਤੇ 'ਚ, ਤੇ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਨਵੀਂ ਜ਼ਿਆਦੇ ਆ? ਹੁਣ ਬਹੁਤ ਸਾਰੇ ਕਹਿ ਰਹੇ ਨਵੀਂ ਇਹ ਤਾਂ ਬਹੁਤ ਜ਼ਿਆਦੇ, ਕਿਵੇਂ ਨਿਭੇਗੀ? ਇੱਕ ਦੋ ਸਾਲ ਅਗਲਿਆਂ ਦੀ ਨਿਭ ਜੂਗੀ, ਉਸ ਤੋਂ ਬਾਅਦ ਤਾਂ ਇੱਕ ਦੂਜੇ ਨੂੰ ਬਾਏ ਬਾਏ ਟਾਟਾ ਹੀ ਕਰਨਗੇ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡੇ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 905-673-3337-905 6733337 ਆਪਣਾ ਨੰਬਰ ਹੈ 905-673-3337। ਇੱਕ ਨਾ ਫਾਰਮ ਹੈ, ਉਹਨਾਂ ਨੂੰ ਐਪਲ ਪਿਕਿੰਗ ਤੇ ਸਬਜ਼ੀਆਂ ਪਿਕ ਕਰਨ ਲਈ ਬੰਦੇ ਚਾਹੀਦੇ ਆ ਕੰਮ ਲਈ। ਤੁਹਾਨੂੰ ਘਰੋਂ ਚੱਕਣਗੇ ਵੀ ਕੰਮ ਤੋਂ ਪਹਿਲਾਂ, ਘਰੇ ਛੱਡ ਕੇ ਵੀ ਜਾਣਗੇ ਕੰਮ ਤੋਂ ਬਾਅਦ। ਗੁਰਜੋਤ ਨੂੰ ਫੋਨ ਕਰੋ, ਫਾਰਮ ਦੇ ਇੰਪਲੋਈ, ਫਾਰਮ ਦੇ ਕੰਮ ਕਰਨ ਲਈ ਬੰਦੇ ਚਾਹੀਦੇ ਆ ਬਹੁਤ ਜ਼ਿਆਦੇ। 6472785394 ਸੈਲੂਲਰ ਪੁਆਇੰਟ ਵਾਲੇ ਨੂੰ ਫੋਨ ਕਰੋ 905-454-7700 ਬਹੁਤ ਸ਼ੁਕਰੀਆ ਜੀ। 5718 ਹੈਲੋ ਸਤਿ ਸ਼੍ਰੀ ਅਕਾਲ।
2: ਮੈਂ ਤੁਹਾਡਾ ਸ਼ੋਅ ਸੁਣਦੀ ਸੀਗੀ, ਮੈਂ ਹੁਣੇ ਕੰਮ ਵੀ ਛੱਡਿਆ, ਹਾਲੇ ਡਰਾਈਵ ਕਰਦੀ ਸੁਣਨ ਲੱਗੀ ਹੋਈ ਸੀਗੀ। ਆਈ ਥਿੰਕ ਏਜ ਮੈਟਰ ਨਹੀਂ ਕਰਦੀ ਵੀਰ ਜੀ, ਅਸੀਂ ਇਫ ਮੈਟਰ ਕਰਦਾ ਰਿਲੇਸ਼ਨਸ਼ਿਪ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਪਾਰਟਨਰ ਚਾਹੇ ਉਹ ਬੰਦਾ ਹੈ ਜਾਂ ਲੇਡੀ ਹੈ, ਕਿ ਉਹ ਤੁਹਾਨੂੰ ਕਿੰਨੀ ਰਿਸਪੈਕਟ ਕਰਦੇ, ਕਿੰਨਾ ਟਰੱਸਟ ਕਰਦੇ ਇੱਕ ਦੂਜੇ ਨੂੰ। ਆਈ ਥਿੰਕ ਟਰੱਸਟ ਔਰ ਓਨੈਸਟੀ ਜ਼ਿਆਦਾ ਮੈਟਰ ਕਰਦੀ ਹੈ ਰਿਲੇਸ਼ਨਸ਼ਿਪ ਚ, ਚਾਹੇ ਉਹ ਕੋਈ ਵੀ ਆ, ਹਨਾ। ਕਿਉਂਕਿ ਹੁਣ ਤੁਸੀਂ ਆਪਣੇ ਆਪਣੀ ਕਮਿਊਨਿਟੀ ਚ ਜੇ ਦੇਖੋਗੇ ਵੀਰ ਜੀ, ਈਵਨ ਇੱਥੇ ਵੀ, ਹਨਾ, ਰਿਲੇਸ਼ਨਸ਼ਿਪ ਨੂੰ ਇੱਕ ਕੇਜ ਦੀ ਤਰ੍ਹਾਂ ਬਣਾ ਕੇ ਰੱਖਦੇ ਆ, ਹਨਾ। ਉਹਨਾਂ ਨੂੰ ਫਰੀਡਮ ਹੈ ਨੀ ਆ, ਫਿਰ ਚਾਹੇ ਉਹ ਬੰਦਾ ਹੈ ਚਾਹੇ ਲੇਡੀ ਹੈ, ਜਿੱਥੋਂ ਤੱਕ ਮੈਂ, ਕਿਉਂਕਿ ਹੁਣ ਕੋਈ ਕਈ ਹਸਬੈਂਡ ਹੁੰਦੇ ਆਪਣੀ ਵਾਈਫ ਨੂੰ ਬੇਚਾਰੀ ਨੂੰ ਦੱਸ ਕੇ ਜਾਣਗੇ, ਉਹ ਮੈਂ ਇੱਥੇ ਚੱਲਿਆ, ਜੇ ਉਹ ਥੋੜਾ ਟਾਈਮ ਵੀ ਲੇਟ ਹੋ ਜਾਂਦਾ ਉਹਨਾਂ ਦੀ ਫਾਈਟ ਆਰਗਿਊ ਹੋਣ ਲੱਗ ਜਾਂਦਾ, ਹਨਾ। ਸੇਮ ਥਿੰਗ ਵਿਦ ਲੇਡੀਜ਼ ਆ, ਉਹ ਆਪਣੀ ਮਰਜ਼ੀ ਨਾਲ ਕਿਤੇ ਜਾ ਨਹੀਂ ਸਕਦੀਆਂ, ਖਾ ਪੀ ਨਹੀਂ ਸਕਦੀਆਂ, ਉਹਨਾਂ ਨੂੰ ਦੱਸ ਕੇ ਜਾਣਾ ਪੈਂਦਾ। ਪਰ ਈਵਨ ਕਿ ਕਈ ਤਾਂ ਮੈਂ ਦੇਖਿਆ, ਜੇ ਕੋਈ ਉਹ ਸ਼ਾਪ ਤੇ ਸ਼ਾਪ
3: ਪੰਜਾਬੀ ਲਹਿਰਾਂ
4: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादा ते संतूरी सफर दा हम सफर सांझा विरसा
2: गीत संगीत देश दुनिया दिया ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕਵਾਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
2: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
1: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਸ ਦਿੰਦੇ ਨੇ
2: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
3: ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
3: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਲਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
4: 647-706-6640
5: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
6: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
7: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
6: ਕਾਲ ਕਰੋ ਜੇਐਨ ਗੈਰੀ ਨੂੰ
7: 905-459-5533
6: 905-459-5533
7: PNJ ਸਪ੍ਰਿੰਗ ਵੀਲ ਅਲਾਈਨਮੈਂਟ

0: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
1: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
0: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
2: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
3: ਹਾਏ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
4: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 serving you from 3 locations.
5: Ladies and gentlemen, you are not ready for this.
6: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
7: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ।
6: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ, ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
7: ਕਾਲ 647-606-8110
6: ਔਰ ਵਿਜ਼ਿਟ sharmamortgages.com।
8: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल। टू लोकेशन टू सर्व यू, 2575 स्टील एवेन्यू ईस्ट, ब्रैम्पटन 905-790-0560, 6 Marconi Court, Bolton 905-951-9394। Stephen Furniture ki dhamakedar festival season se।
9: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
10: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
11: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA। ਕਾਲ ਕਰੋ
10: 647-835-5294-647-835-5294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।
12: ਨਾਲੇ ਚੋਪੜੀਆਂ, ਨਾਲੇ ਦੋ ਦੋ।
13: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
14: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
13: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
14: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
13: ਕਾਲ ਗਗਨ ਔਰ ਗੁਰਿੰਦਰ ਐਟ 905-286-9257।
15: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-6478355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਬਥੇਰਾ ਕੁਝ ਹੈ ਦੁਨੀਆਂ ਵਿੱਚ ਕਿੱਥੇ ਰੱਜ ਹੁੰਦਾ, ਬਥੇਰਾ ਕੁਝ ਹੈ ਦੁਨੀਆਂ ਵਿੱਚ ਕਿੱਥੇ ਰੱਜ ਹੁੰਦਾ, ਜਿੱਥੇ ਮਿਲੇ ਸਕੂਨ ਦਿਲ ਨੂੰ ਉੱਥੇ ਹੱਜ ਹੁੰਦਾ, ਅੱਖੀਆਂ ਨੇ ਕਰਨਾ ਹੁੰਦਾ ਫੈਸਲਾ ਮਹਿਬੂਬ ਦਾ, ਮੁਹੱਬਤਾਂ ਵਿਚਾਲੇ ਕੋਈ ਵਕੀਲ ਨਾ ਜੱਜ ਹੁੰਦਾ, ਇਸ਼ਕ ਉਬਾਲੇ ਮਾਰਦਾ ਜੀਵਨ ਵਿੱਚ ਬਥੇਰੇ, ਜ਼ਿੰਮੇਵਾਰੀ ਤੋਂ ਆਪਣੀ ਕਦ ਕਿਸੇ ਤੋਂ ਭੱਜ ਹੁੰਦਾ। ਕਹਿੰਦਾ ਇੱਛਾ ਰੱਖਦਾ ਨੇ ਅੰਬਰ ਤੋਂ ਤਾਰੇ ਤੋੜਨ ਦੀ, ਇੱਛਾ ਰੱਖਦੇ ਨੇ ਅੰਬਰ ਤੋਂ ਤਾਰੇ ਤੋੜਨ ਦੀ, ਮਜ਼ਨੂਆਂ ਦੀ ਪੂਛ ਪਿੱਛੇ ਬੰਨਿਆ ਛੱਜ ਹੁੰਦਾ, ਗੱਲਾਂ ਕਰਦੇ ਨੇ ਸਾਰੇ ਹੀ ਧਰਮ ਕਰਮ ਦੀਆਂ, ਲੋਭ ਮੋਹ ਹੰਕਾਰ ਨਾ ਬਾਬਿਆਂ ਤੋਂ ਤੱਜ ਹੁੰਦਾ। ਕਹਿੰਦਾ ਹੱਕਾਂ ਲਈ ਦਰਬਾਰ ਸੱਜਦੇ ਆਏ ਸਦੀਆਂ ਤੋਂ, ਇਨਸਾਫ ਕਿਸੇ ਤੋਂ ਕੱਲ੍ਹ ਹੋਇਆ ਨਾ ਅੱਜ ਹੁੰਦਾ, ਖਿੱਚ ਨਹੀਂ ਹੁੰਦੀ ਐਵੇਂ ਹੀ ਕੰਧ ਮਦਹੋਸ਼ ਮੀਆਂ, ਗੁੱਸਿਆਂ ਗਿੱਲਿਆਂ ਦਾ ਕੋਈ ਤਾਂ ਪੱਜ ਹੁੰਦਾ। ਕਹਿੰਦਾ ਇੱਥੇ ਸੱਚ ਨੂੰ ਫਾਂਸੀ ਹੈ, ਝੂਠ ਸਿਰ ਤਾਜ ਸੱਜਦੇ ਨੇ, ਇੱਥੇ ਸੱਚ ਨੂੰ ਫਾਂਸੀ ਹੈ, ਝੂਠ ਸਿਰ ਤਾਜ ਸੱਜਦੇ ਨੇ, ਵੱਡੀ ਤਦਾਰ 'ਚ ਧੋਖੇ ਨੇ ਇਹ ਡੂੰਘੇ ਰਾਜ ਅੱਜਦੇ ਨੇ, ਚਾਰੇ ਪਾਸੇ ਪੁੱਛ ਨੋਟਾਂ ਦੀ, ਚਾਰੇ ਪਾਸੇ ਪੁੱਛ ਨੋਟਾਂ ਦੀ ਅਤੇ ਝੂਠੇ ਹੋਏ ਕਿਰਦਾਰ ਗਏ, ਅਸੀਂ ਦਿਲ ਸਾਫ਼ ਰੱਖਿਆ ਸੀ ਉਹ ਰੱਬਾ ਤਾਈਓਂ ਹਾਰ ਗਏ, ਅਸੀਂ ਨੀਤਾਂ ਸਾਫ਼ ਰੱਖੀਆਂ ਸੀ ਉਹ ਰੱਬਾ ਤਾਈਓਂ ਹਾਰ ਗਏ, ਉਹ ਰੱਬਾ ਤਾਈਓਂ ਹਾਰ ਗਏ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਪਾਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡੈਂਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ, ਮੰਗਲਵਾਰ ਹਾਂ ਮੰਗਲਵਾਰ 25 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਪਾਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 16 ਟੈਂਪਰੇਚਰ ਆ ਮਿਸਿਜ਼ ਆਗਾ ਮਾਲਟਨ ਦੇ ਵਿੱਚ, ਪੀਅਰਸ ਐਂਡ ਟੋਰਾਂਟੋ ਦੇ ਬਿਲਕੁਲ ਨੇੜੇ, ਅਤੇ ਵਾਈ ਹੈਗਾ ਦੁਪਹਿਰ ਨੂੰ ਅਤੇ ਸ਼ਾਮ ਨੂੰ 25 ਆ, ਅਤੇ ਰਾਤ ਨੂੰ 20 ਟੈਂਪਰੇਚਰ ਆ, ਅਤੇ ਫੀਲ ਲਾਈਕ ਇਸ ਵਕਤ ਆਪਾਂ 14 ਕਰ ਰਹੇ। ਸੂਰਜ ਸਾਹਿਬ ਜੀ ਦੇਣਗੇ ਆਪਾਂ ਦਰਸ਼ਨ 6:34 'ਤੇ, ਅਤੇ ਸ਼ਾਮ ਨੂੰ 8:06 'ਤੇ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ 905-673-3337, 905-673-3337 'ਤੇ। ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਵੀ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਆ ਰੋਡਾਂ ਦੇ ਉੱਪਰ, ਕੰਡੀਸ਼ਨ ਕੋਈ ਵੀ ਆ, ਚਾਹੇ ਉਹ ਹਾਈ ਵੀ ਆ ਚਾਹੇ ਲੋਕਲ ਰੋਡ, ਤਾਂ ਜ਼ਰੂਰ ਤੁਸੀਂ ਆਪਣੇ ਸਰੋਤਿਆਂ ਨੂੰ, ਬਾਕੀ ਭੈਣ ਭਰਾਵਾਂ ਨੂੰ ਇਹ ਚੀਜ਼ਾਂ ਦੱਸ ਸਕਦੇ ਹੋ ਵੀ ਭਾਈ ਇੱਧਰ ਨੂੰ ਨਾ ਲੰਘਿਓ ਅਤੇ ਇੱਧਰ ਨੂੰ ਰੋਡ ਕਲੀਨ ਹੈ। 416-477-2040 ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ, ਜਾਂ ਫਿਰ ਪੰਜਾਬੀ ਲਹਿਰਾਂ ਦੀ, ਜਾਂ ਵੱਖ ਵੱਖ ਹੋਰ ਬਹੁਤ ਐਪਾਂ ਨੇ ਜਿਹੜੀਆਂ ਤੁਸੀਂ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ, ਸੁਣ ਸਕਦੇ ਹੋ, ਅਤੇ ਫਿਰ 530 'ਤੇ ਜਿੰਨੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਆ, ਉਹ ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। 647-352-5594 'ਤੇ ਮੇਰਾ ਪਰਸਨਲੀ ਨੰਬਰ ਆ, ਤੂੰ ਤਾਂ ਮੈਨੂੰ ਪਤਾ ਸਾਰਿਆਂ ਨੇ ਆਪਣੀਆਂ ਦਿਲ ਦੀਆਂ ਡਾਇਰੀਆਂ 'ਤੇ ਲਿਖਿਆ ਹੋਇਆ, ਪਰ ਫਿਰ ਵੀ ਜੇ ਕੋਈ ਨਵਾਂ ਸਰੋਤਾ ਜੁੜਿਆ ਜਾਂ ਕਿਸੇ ਨੇ ਹਜੇ ਤੱਕ ਨਹੀਂ ਲਿਖਿਆ, ਉਹਨੂੰ ਲੱਗਦਾ ਵੀ ਚੱਲ ਕਿਸੇ ਹੋਰ ਤੋਂ ਨੰਬਰ ਲੈ ਲਾਂਗੇ, ਨਾ ਆਪੇ ਲਿਖ ਲਓ, ਕਈ ਵਾਰ ਤੁਹਾਤੋਂ ਹੀ ਕੋਈ ਮੰਗ ਸਕਦਾ, ਕਿਸੇ ਨੂੰ ਕੋਈ ਲੋੜ ਪੈ ਸਕਦੀ ਹੈ, ਕਿਸੇ ਨੂੰ ਮੈਨੂੰ ਤੁਹਾਡੇ ਤੱਕ ਕਿਸੇ ਤੱਕ ਲੋੜ ਪੈ ਸਕਦੀ, ਜਾਂ ਤੁਸੀਂ ਆਏ ਵਾਏ ਲਿਖੋਗੇ, ਹੈ ਨਾ, ਕਿਉਂਕਿ ਹੁਣ ਲੋੜਾਂ ਤਾਂ ਆਪਣੀਆਂ ਬਹੁਤ ਹੋਣੀਆਂ ਨੇ ਇੱਕ ਦੂਜਿਆਂ ਤੱਕ, ਮੈਨੂੰ ਤਾਂ ਤੁਹਾਡੇ ਤੱਕ ਬਹੁਤ ਰਹਿਣੀਆਂ ਲੋੜਾਂ, ਤੁਹਾਨੂੰ ਚਾਹੇ ਮੇਰੇ ਤੱਕ ਨਾ ਵੀ ਹੋਵੇ ਮੈਨੂੰ ਤਾਂ ਬਹੁਤ ਰਹਿੰਦੀਆਂ ਨੇ, ਪਰ ਫਿਰ ਵੀ ਜੇ ਹਾਏ ਬਾਏ ਲਿਖ ਦੋਗੇ ਤਾਂ ਫਿਰ ਵਧੀਆ ਦਿਲ ਦੀ ਡਾਇਰੀ ਦੇ ਵਿੱਚ ਮੈਂ ਵੀ ਤੁਹਾਡਾ ਐਨ ਸੁਨਹਿਰੀ ਅੱਖਰਾਂ 'ਚ ਨਾ ਲਿਖੂੰ, 646-835-5594 6478352-94 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਕਿਉਂ ਅੱਜ ਕੀ ਹੋ ਗਿਆ ਫੋਨ ਨੂੰ, ਜਿਹੜਾ ਕਹਿੰਦੇ ਫੋਨ ਨਹੀਂ ਚੱਲਦੇ, ਚਲੋ ਕੋਈ ਗੱਲ ਨਹੀਂ, ਇਹ ਵੀ ਦੇਖ ਲੈਂਦੇ ਫੋਨ ਕਦ ਨਹੀਂ ਚੱਲਦੇ, ਭਾਈ ਇਹ ਤਾਂ ਮਾੜੀ ਗੱਲ ਆ ਫਿਰ ਤਾਂ ਯਾਰ, ਜੇ ਫੋਨ ਨਾ ਚੱਲੇ ਅਤੇ ਫੋਨਾਂ ਤੋਂ ਬਿਨਾਂ ਆਪਾਂ ਕਦੇ ਜੋਗੇ ਹਾਂ, ਹੈਂ, ਇੱਦਾਂ ਤਾਂ ਨਹੀਂ ਹੋਣਾ ਚਾਹੀਦਾ, ਚਲੋ ਦੱਸਿਓ ਤਾਂ ਕਰਿਓ ਕਾਲ, ਜੇ ਨਹੀਂ ਤਾਂ ਫਿਰ ਇੱਧਰ ਮੈਸੇਜ ਪਾ ਦਿਓ। ਕੁਮਾਰੀ ਆਂਟੀ ਜੀ ਕੀ ਕਹਿੰਦੇ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਕਹਿੰਦੇ ਹਰਜੀਤ ਬਾਬਾ ਬਾਲਕ ਨਾਥ ਦੀ ਭੇਟ ਸੁਣ ਕਰ ਦਿਲ ਬਾਗੋ ਬਾਗ ਹੋ ਗਿਆ, ਦਿਲ ਤੋਂ ਥੈਂਕਸ। ਹਾਂ ਕਿਆ ਬਾਤ ਆਂਟੀ, ਥੈਂਕ ਯੂ ਸੋ ਮਚ। ਕਈ ਦਿਨਾਂ ਦਾ ਸੀ ਮੇਰੇ ਮਨ ਦੇ ਵਿੱਚ ਵੀ ਗੀਤ, ਮੇਰੇ ਘੁੰਮਦਾ ਸੀ ਜਿਵੇਂ ਸੋਸ਼ਲ ਮੀਡੀਆ 'ਤੇ, ਅਤੇ ਮੇਰੇ ਮਨ 'ਚ ਸੀ, ਮੈਂ ਕਿਹਾ ਯਾਰ ਬਹੁਤ ਸੋਹਣਾ ਮੈਨੂੰ ਵੀ ਲੱਗਿਆ ਗੀਤ, ਮੈਨੂੰ ਲੱਭ ਨਹੀਂ ਸੀ ਰਿਹਾ ਪਿਛਲੇ ਤਕਰੀਬਨ 10-15 ਕੁ ਦਿਨ ਤੋਂ ਕਹਿ ਲਓ, ਤੇ ਫਿਰ ਅੱਜ ਟੱਕਰ ਮਾਰੀ ਆਪਾਂ, ਫਿਰ ਲੈ ਲਿਆ ਪੰਗਾ। ਮੈਂ ਕਿਹਾ ਦੇਖੀ ਜਾਊ ਅੱਜ ਕਿੱਧਰੋਂ ਕੱਢ ਕੇ। ਫਿਰ ਮੈਂ ਗੀਤ ਲੈ ਕੇ ਆਇਆ ਅਤੇ ਫਿਰ ਮੈਂ ਕਿਹਾ ਚੱਲ ਕਿਉਂ ਨਾ ਸਰੋਤਿਆਂ ਨੂੰ ਸੁਣਾਇਆ ਜਾਵੇ। 8520 ਤੋਂ ਰੇਸ਼ਮ ਭਾਅ ਜੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਹੈਪੀ ਟਿਊਜ਼ਡੇ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ। ਅਤੇ ਬਲਦੇਵ ਬਰਾੜ ਸਾਹਿਬ, ਵਾਹ ਬਰਾੜ ਸਾਹਿਬ, ਤੁਹਾਡਾ ਕਿੱਥੋਂ ਦੇਣ ਦੇਵਾਂਗੇ ਅਸੀਂ। ਬਾਈ ਜੀ ਗੁੱਡ ਮੋਰਨਿੰਗ, ਐਨ ਤਾਂ ਸਿਰਾ ਕਰਾ ਦਿੱਤਾ, ਕਰਾ ਡਈ ਸਟਾਰਟ, ਠੀਕ ਆ, ਥੈਂਕ ਯੂ ਸੋ ਮਚ, ਲਵ ਯੂ। ਅਤੇ ਨਾ ਫਿਰ ਕੰਪਿਊਟਰ ਸੰਧੂ ਸਾਹਿਬ ਕਹਿੰਦੇ ਗੁੱਡ ਮੋਰਨਿੰਗ, ਫੋਨ ਨੋਟ ਵਰਕਿੰਗ। ਸੰਧੂ ਸਾਹਿਬ ਫੋਨ ਕਾਹਤੋਂ ਨਹੀਂ ਕੰਮ ਕਰਦਾ ਇਹ ਦੱਸੋ, ਤੁਸੀਂ ਟੈਕਨੀਸ਼ੀਅਨ ਨੇ ਟੈਲੀਫੋਨ 'ਤੇ ਹੀ ਬਣ ਜਾਣਾ ਸੀ ਯਾਰ, ਐਂ ਕਾਹਤੋਂ ਕਰਦੇ ਹੋ ਤੁਸੀਂ। 673-33-37 ਮੈਂ ਬਿੱਲ ਮਾਰ ਕੇ ਦੇਖ ਲਵਾਂ। ਕਿਉਂ ਨਹੀਂ ਚੱਲਦਾ ਇਹ ਫਿਰ ਬਈ, ਇਹ ਤਾਂ ਫਿਰ ਔਖਾ ਕੰਮ ਆ, ਹੈ ਨਾ, ਇਹ ਤਾਂ ਹੁਣ ਉਲਾਂਭੇ ਵਾਲੀ ਗੱਲ ਆ। ਫਿਰ ਹੁਣ ਕੀ ਕਹਿ ਸਕਦੇ ਹਾਂ ਆਪਾਂ, ਦੱਸੋ ਉਹਨਾਂ ਨੂੰ। ਪਰ ਨਹੀਂ ਯਾਰ, ਆਪਾਂ ਸਾਰੇ ਜਾਣੇ ਰਲ ਕੇ ਕਹੋ ਵੀ ਭਾਈ ਸਾਡੇ ਫੋਨ ਨੂੰ ਨਹੀਂ ਪ੍ਰੋਬਲਮ ਹੋਣ ਦੇਣੀ, ਤੁਸੀਂ ਹੋਰ ਚਾਹੇ ਕੁਛ ਹੋਈ ਜਾਵੇ ਅਤੇ ਸਾਡਾ ਤਾਂ ਫੋਨ ਤੋਂ ਬਿਨਾਂ ਕਿੱਥੇ ਸਰਦਾ। ਅੱਛਾ ਚਲੋ ਆ ਜਾਓ ਹੁਣ ਕਰੀਏ ਗੱਲਾਂ ਬਾਤਾਂ ਆਪਾਂ ਰਲ ਮਿਲ ਕੇ। ਤੁਸੀਂ ਮੇਰੇ ਫੋਨ 'ਤੇ ਸੈੱਲ ਫੋਨ 'ਤੇ ਚਾਹੇ ਬਿੱਲ ਮਾਰ ਲਓ ਅਤੇ ਚਾਹੇ ਮੈਨੂੰ ਮੈਸੇਜ ਲਿਖ ਕੇ ਭੇਜ ਦਿਓ। ਅਤੇ ਪਹਿਲਾਂ ਤਾਂ ਦੋਨੇ ਹੱਥ ਜੋੜ ਕੇ ਮੈਂ ਥੋਤੋਂ ਮਾਫ਼ੀ ਮੰਗ ਲੈਂਦੇ ਹਾਂ। ਕੱਲ੍ਹ ਰਮਨਦੀਪ ਨੇ ਪ੍ਰੋਗਰਾਮ ਕੀਤਾ, ਬਹੁਤ ਸੋਹਣਾ ਪ੍ਰੋਗਰਾਮ ਸੀ, ਮੈਂ ਅੱਧਾ ਕੁ ਘੰਟਾ ਸੁਣਿਆ। ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਅੱਖ ਲੱਗ ਗਈ, ਕਿਉਂਕਿ ਫੋਨ ਔਨ ਸੀਗਾ, ਫੋਨ ਚੱਲਦਾ ਰਿਹਾ। ਅਤੇ ਫੋਨ ਫਿਰ ਜਾ ਕੇ 6 ਵਜੇ ਮੈਨੂੰ ਲੱਗਦਾ ਬੰਦ ਹੋਇਆ ਮੇਰਾ ਤਾਂ ਆਪ ਹੀ, ਪਤਾ ਨਹੀਂ ਯਾਨੀ ਕਿੱਦਾਂ ਹੱਥ ਮੇਰਾ ਹੀ ਲੱਗ ਗਿਆ ਜਾਂ ਕਿੱਦਾਂ। ਅਤੇ ਉਹ ਮੈਂ ਸੁਣਿਆ ਪ੍ਰੋਗਰਾਮ ਸਟਾਰਟਿੰਗ ਸਾਰਾ। ਅਤੇ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ, ਕਿਹੜਾ ਆਪਣੇ ਨਾਲ ਪਰਸੋਂ ਹੋਇਆ ਵੀ ਕੁਦਰਤ ਨੇ, ਪਰਮਾਤਮਾ ਨੇ ਇੱਕ ਮੀਂਹ ਦੀ ਵਰਖਾ ਦੀ ਝੜੀ ਲਾਈ ਰੱਖੀ। ਉਹ ਪ੍ਰੋਗਰਾਮ ਆਪਣਾ ਜਿਹੜਾ ਪਿਕਨਿਕ ਦਾ ਸੀ ਉਹ ਪੋਸਟਪੋਨ ਕੀਤਾ ਗਿਆ। ਅਤੇ ਉਦੋਂ ਇੱਕ ਰਾਤ ਪਹਿਲਾਂ ਸ਼ਨੀਵਾਰ ਨੂੰ ਅਸੀਂ ਸਾਰੇ ਜਣੇ ਬਹੁਤ ਤਿਆਰੀ ਕਰਕੇ ਆਏ ਸੀਗੇ, ਅਤੇ ਪਰ ਚਲੋ ਕੁਦਰਤ ਨੂੰ ਨਹੀਂ ਸੀ ਮਨਜ਼ੂਰ। ਅਤੇ ਉਮੀਦ ਆ ਵੀ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਆਪਾਂ ਇਹਨੂੰ ਦੁਬਾਰਾ ਪ੍ਰੋਗਰਾਮ ਨੂੰ ਕਰਦੇ ਹਾਂ। ਹੋ ਸਕਦਾ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੀ ਆਪਾਂ ਨਵੀਂ ਡੇਟ ਰੱਖ ਦਈਏ, ਜੇ ਅੱਜ ਨਾ ਹੋਏ ਤਾਂ ਕੱਲ੍ਹ ਨੂੰ ਸਹੀ। ਪਰ ਉਮੀਦ ਆ ਵੀ ਅੱਜ ਆਪਾਂ ਕਰ ਦਿੰਦੇ ਡੇਟ। ਤੁਹਾਡੀ ਬਾਕੀ ਸਲਾਹ ਹੈ ਵੀ ਕਿਹੜੀ ਡੇਟ ਰੱਖੀ ਜਾ ਸਕਦੀ ਆ ਅਤੇ ਦੱਸ ਦਿਓ ਮੈਨੂੰ ਮਾੜਾ ਜਿਹਾ ਆਈਡੀਆ, ਲਿਖ ਕੇ ਮੈਸੇਜ ਪਾ ਦਿਉ ਅਤੇ ਫਿਰ ਦੇਖ ਲੈਂਦੇ ਹਾਂ। ਜਾਣੀ ਇਹ ਉਮੀਦ ਆ ਵੀ ਆਪਾਂ ਜਿਹੜਾ 5-6-7 ਦਾ ਲੌਂਗ ਵੀਕਐਂਡ ਆ, 7 ਦਾ ਲੌਂਗ ਵੀਕਐਂਡ ਆ, ਲੇਬਰ ਡੇ ਆ, ਵੀ ਉਹ ਦਿਨਾਂ ਦੇ ਵਿੱਚ ਜੇ ਰੱਖ ਲਈਏ ਤਾਂ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਤੁਸੀਂ ਦੱਸ ਸਕਦੇ ਹੋ ਵੀ 5 ਤਰੀਕ ਦਾ ਹੈਗਾ ਸ਼ਨੀਵਾਰ ਅਤੇ 6 ਦਾ ਹੈਗਾ ਐਤਵਾਰ, ਦੋਨਾਂ 'ਚੋਂ ਇੱਕ ਦਿਨ ਆਪਾਂ ਰੱਖਣ ਦੀ ਸਲਾਹ ਕਰ ਰਹੇ ਹਾਂ। ਬਾਕੀ ਤੁਸੀਂ ਮੈਨੂੰ ਲਿਖ ਕੇ ਭੇਜ ਦਿਓ ਵੀ ਆਪਾਂ 6 ਰੱਖੀਏ ਜਾਂ 5, ਜਿਹਦੀਆਂ ਵੋਟਾਂ ਵੱਧ ਗਈਆਂ ਅਤੇ ਮੰਨ ਲਓ ਜਿਹਦੀ ਗਿਣਤੀ ਵੱਧ ਗਈ 5-7-10 ਮੈਸੇਜਾਂ 'ਚ ਜਿੰਨੇ ਵੀ ਤੁਸੀਂ ਪਾਓਗੇ, ਫਿਰ ਆਪਾਂ ਉਹੀ ਤਰੀਕ ਫਿਕਸ ਕਰ ਲੈਂਦੇ ਹਾਂ। ਹੁਣ ਚੱਲਦੇ ਪ੍ਰੋਗਰਾਮ 'ਚ ਦੇਖੀ ਜਾਊ ਅੱਜ ਕੀ ਬਣਦਾ, ਠੀਕ ਆ। ਅਤੇ ਪਾਓ ਤਾਂ ਮੈਸੇਜ ਵੀ 5 ਤਰੀਕ ਰੱਖਣਾ ਸ਼ਨੀਵਾਰ ਜਾਂ ਐਤਵਾਰ 6 ਤਰੀਕ ਦਾ ਰੱਖਣਾ, ਦੋਨਾਂ 'ਚੋਂ ਇੱਕ ਦਿਨ ਰੱਖ ਲੈਂਦੇ ਹਾਂ ਕਿਉਂਕਿ ਮੂਹਰੇ ਲੌਂਗ ਵੀਕਐਂਡ ਆ, ਚਲੋ ਛੁੱਟੀ ਹੋਊਗੀ ਸਾਰਿਆਂ ਨੂੰ ਅਤੇ ਨਾਲੇ ਚਲੋ ਪਰਮਾਤਮਾ ਜੋ ਕਰਦਾ ਕਹਿੰਦੇ ਹੁੰਦੇ ਚੰਗਾ ਕਰਦਾ, ਇਹੀ ਕਹਿ ਸਕਦੇ ਹਾਂ ਇਹਨੂੰ ਤਾਂ ਨਾ। ਅਤੇ ਫਿਰ ਆਪਾਂ ਰਲ ਮਿਲ ਕੇ ਇਹਨੂੰ ਪ੍ਰੋਗਰਾਮ ਨੂੰ ਹੋਰ ਵੀ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਨ੍ਹਾਂ ਨੇ ਐਤਕੀ ਨਹੀਂ ਸੀ ਆਉਣਾ ਅਤੇ ਪਰਮਾਤਮਾ ਉਹਨਾਂ ਨੂੰ ਵੀ ਉੱਥੇ ਸੱਦਿਆ ਜਾਵੇ, ਪਰਮਾਤਮਾ ਕਹੇ ਵੀ ਤੁਸੀਂ ਜਾਣਾ ਹੀ ਜਾਣਾ ਭਾਈ, ਉੱਥੇ ਰੌਣਕ ਮੇਲਾ ਲਾਉਣਾ ਹੀ ਲਾਉਣਾ। ਅਤੇ ਬਾਕੀ ਹੁਣ ਤੁਸੀਂ ਦੱਸ ਦਿਓ ਤੁਹਾਡਾ ਕੀ ਕਹਿਣਾ, 5 ਤਰੀਕ ਰੱਖਣੀ ਆ ਜਾਂ 6 ਰੱਖਣੀ ਆ, ਕਿਉਂਕਿ ਸ਼ਨੀਵਾਰ ਦੀ 5 ਆ, 6 ਐਤਵਾਰ ਦੀ ਆ, 7 ਸੋਮਵਾਰ ਦੀ ਆ, ਅਤੇ 7 ਨੂੰ ਤਾਂ ਚਲੋ ਨਹੀਂ ਬਣਦੀ ਗੱਲ, 6 ਜਾਂ 5 ਕਿਹੜੀ ਤਰੀਕ ਤੁਸੀਂ ਰੱਖਣੀ ਚਾਹੁੰਦੇ ਹੋ, ਆ ਜਾਓ 905-600-7337 ਜਾਂ ਫਿਰ ਮੇਰੇ ਮੈਸੇਜ 'ਤੇ 647-835-5294 'ਤੇ ਗੱਲਬਾਤ ਹੋ ਸਕਦੀ ਹੈ। 3434 ਤੋਂ ਅਮਰਜੀਤ ਮੁਲਤਾਨੀ ਭਾਅ ਜੀ ਦਾ ਗੁੱਡ ਮੋਰਨਿੰਗ ਦਾ ਮੈਸੇਜ ਆਇਆ, ਉੱਦਣ ਵੀ ਫਿਰ ਸੋਸ਼ਲ ਮੀਡੀਆ 'ਤੇ ਸਾਰਿਆਂ ਨੇ ਪਾਤਾ ਸੀਗਾ, ਕਾਫੀ ਸੀਗੇ ਅਸੀਂ ਖੜ੍ਹੇ 10-12 ਜਣੇ ਅਤੇ ਸਾਰੇ ਉੱਥੇ ਆ ਗਏ ਸੀਗੇ। ਲਾਡੀ ਸੁਰਿੰਦਰ ਲਾਡੀ ਭਾਅ ਜੀ, ਪਰਮਜੀਤ ਹੰਸ ਭਾਅ ਜੀ, ਬੋਬੀ ਭੰਦੇਰ, ਸੁਖਰਾਜ ਸੰਧੂ ਸਾਹਿਬ ਆ ਗਏ ਸੀ ਭਾਅ ਜੀ ਹੁਣੀ, ਅਤੇ ਆਪਣੇ ਰਮਨਦੀਪ ਆ ਗਏ ਸੀ, ਤਲਵਿੰਦਰ ਜੱਜ ਸਾਹਿਬ ਆ ਗਏ ਸੀਗੇ, ਅਤੇ ਹੋਰ ਕਈਆਂ ਦੇ ਮੈਂ ਨਾਮ ਲੈ ਸਕਦਾ ਹੁਣ, ਹੈ ਨਾ, ਅਤੇ ਬਹੁਤ ਸਾਰੇ ਸੀਗੇ ਆਪਣੇ ਬੂਟਾ ਸਿੰਘ ਭਾਅ ਜੀ ਹੁਣੀ, ਮੰਡ ਬ੍ਰਦਰਸ ਫਾਰਮ ਵਾਲੇ ਭਾਅ ਜੀ, ਅਤੇ ਸਾਰੀਆਂ ਨੇ ਫਿਰ ਇੱਕ ਪਾਇਆ ਉੱਥੇ ਆਪਣੇ ਬਿੱਟੂ ਸਿੰਪਲੇ ਭਾਅ ਜੀ, ਅਤੇ ਉਹ ਵੀ ਆ ਗਏ ਸੀਗੇ, ਅਤੇ ਸਿਕਿਉਰਿਟੀ ਵਾਲੇ ਮੁੰਡੇ ਵੀ ਆ ਗਏ ਸੀਗੇ, ਜਿਹੜੇ ਆਪਾਂ ਸਿਕਿਉਰਿਟੀ ਉੱਥੇ ਕਰਨੀ ਸੀਗੀ ਉਹ ਵੀ ਆ ਗਏ ਸੀਗੇ। ਫਿਰ ਸਾਰਿਆਂ ਨੇ ਇੱਕ ਵੀਡੀਓ ਬਣਾਈ ਸੋਸ਼ਲ ਮੀਡੀਆ 'ਤੇ, ਲਾਈਵ ਵੀ ਹੋਏ ਵੀ ਮੀਂਹ ਕਰਕੇ, ਅਤੇ ਦੁੱਖ ਮੈਨੂੰ ਵੀ ਬਹੁਤ ਲੱਗਿਆ, ਸਾਰਾ ਦਿਨ ਸਮਝ ਲਓ ਵੀ ਮੇਰਾ ਹੋਰੇ ਤਰ੍ਹਾਂ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੁੰਦਾ ਗਿਆ, ਅਤੇ ਕਿਉਂਕਿ ਰਾਤ ਨੂੰ ਵੀ ਕਾਫੀ ਲੇਟ ਸੁੱਤੇ ਹੈਗੇ। ਅਤੇ ਬਲਦੇਵ ਬਰਾੜ ਭਾਅ ਜੀ ਦਾ ਵੀ ਥੈਂਕ ਯੂ, ਇਹ ਸਾਰੀ ਟੀਮ ਪਹੁੰਚੀ ਗਈ ਸੀਗੀ, ਇਹ ਚਾਹ ਦੇ ਪਕੌੜੇ ਲੈ ਕੇ ਪਹੁੰਚੇ ਸਮਾਂ 'ਤੇ ਜਿਹੜੇ ਉੱਥੇ ਇਹਨਾਂ ਨੇ ਸਰਵ ਕਰਨੇ ਸੀਗੇ, ਫਿਰ ਅਸੀਂ ਚਾਹ ਪਕੌੜੇ ਉੱਥੇ ਖਾਧੇ ਬੇਸ਼ੱਕ ਠੰਡੇ ਪਕੌੜੇ ਸੀਗੇ ਕਿਉਂਕਿ ਕੱਚੇ ਕਰੇ ਹੋਏ ਸੀ ਨਾ, ਅਤੇ ਉੱਥੇ ਤਾਂ ਵੀ ਗਰਮ ਕੱਢ ਕੇ ਦੇਣੇ ਸੀਗੇ ਸਭ ਨੂੰ, ਅਤੇ ਚਾਹ ਬਹੁਤ ਸਵਾਦ ਸੀ ਇਹਨਾਂ ਦੀ ਬਣਾਈ ਹੋਈ, ਗਰਮਾ ਗਰਮ ਗਰਮਾ ਗਰਮ। ਅਤੇ ਉਸ ਦਿਨ ਨੂੰ ਵੀ ਇੱਦਾਂ ਹੀ ਸੇਵਾ ਹੋ ਗਈ ਇਹਨਾਂ ਵੱਲੋਂ, ਉਸ ਦਿਨ ਵੀ ਇੱਦਾਂ ਹੀ ਸੇਵਾ, ਅਤੇ ਬਹੁਤ ਵਧੀਆ। ਅਤੇ ਪਨੇਸਰ ਸਾਹਿਬ ਦਾ ਥੈਂਕ ਯੂ, ਪਨੇਸਰ ਸਾਹਿਬ ਵੀ ਉੱਥੇ ਪਹੁੰਚ ਗਏ ਸੀਗੇ। ਪਨੇਸਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਕੋਈ ਸ਼ੱਕ ਨੀ, ਤੁਹਾਡੀ ਹਾਜ਼ਰੀ ਆ, ਤੇ ਤੁਹਾਡੀ ਹਾਜ਼ਰੀ ਤਾਂ ਮੈਨੂੰ ਇੱਕ ਦਿਨ ਪਹਿਲਾਂ ਘਰੇ ਵੀ ਮਿਲ ਗਈ ਸੀਗੀ ਹਾਜ਼ਰੀ ਤੁਹਾਡੀ। ਹਾਂ ਨਹੀਂ ਨਹੀਂ, ਤੁਹਾਡਾ ਥੈਂਕ ਯੂ ਸੋ ਮਚ, ਇਹ ਮੈਨੂੰ ਵਿੱਤੀ ਮਦਦ ਵੀ ਕਰਕੇ ਗਏ ਕੁਛ, ਤੇ ਇਹਨਾਂ ਦਾ ਡਬਲ ਡਬਲ ਟ੍ਰਿਪਲ ਟ੍ਰਿਪਲ ਥੈਂਕ ਯੂ। ਘਰੇ ਆ ਕੇ ਸਮਾਂ ਤੇ ਦੇਖੋ, ਮੈਂ ਇਹੋ ਜਿਹੇ ਲਿਸਨਰ ਹੋਣੇ ਚਾਹੀਦੇ ਆ ਜਿਹੜੇ ਘਰੇ ਆ ਕੇ
1: ਪਿਆਰ ਆ, ਇਹ ਪਿਆਰ ਆ, ਪਤਾ ਨੀ ਰੱਬ ਕਿਵੇਂ ਪਾਉਂਦਾ।
0: ਸੱਚੀ ਗੱਲ,
1: ਸੱਚੀ ਗੱਲ
0: ਹੈ। ਥੈਂਕ ਯੂ, ਥੈਂਕ ਯੂ ਸੱਚੀ। ਪ੍ਰੋਫੈਸਰ ਸਾਹਿਬ ਦਾ ਤਾਂ ਬਹੁਤ ਦਿਲੋਂ ਥੈਂਕ ਯੂ, ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ। ਅਤੇ ਬਰਾੜ ਸਾਹਿਬ ਕੀ ਕਹਿੰਦੇ, ਬਾਈ ਜੀ ਜਸਟਡੇ ਵਨ ਜੈਨ ਬਰਸ ਸਪੀਕਿੰਗ, ਕੀ ਲਿਖਿਆ ਬਾਈ ਜੀ, ਜਸਟਡੇ ਇੱਕ ਜਨਵਰੀ ਇੱਕ ਜੈਨ, ਪਤਾ ਨਹੀਂ ਭਾਈ ਸਮਝ ਨਹੀਂ ਆਈ ਕੀ ਲਿਖਿਆ ਤੁਸੀਂ, ਸਪੀਕਿੰਗ ਪਤਾ ਨਹੀਂ ਕੀ ਆ। ਚਲੋ ਨਾਵਲ ਕਾਮਰੇ ਤੋਂ ਸੰਧੂ ਸਾਹਿਬ ਕਹਿੰਦੇ ਸੰਡੇ ਰੱਖ ਲਓ, ਜਾਣੀ 6 ਤਰੀਕ ਦਾ ਕਹਿੰਦੇ ਨੇ। ਚਲੋ 33-73 ਤੋਂ ਭਾਅ ਜੀ ਕਹਿੰਦੇ ਗੁੱਡ ਮੋਰਨਿੰਗ, ਹੈਵ ਏ ਗ੍ਰੇਟ ਡੇ ਭਾਅ ਜੀ, 5 ਸਪਤੰਬਰ ਪਲੀਜ਼, 5 ਨੂੰ ਸ਼ਨੀਵਾਰ ਆ ਨਾ, ਚਲੋ ਦੇਖ ਲੈਂਦੇ ਹਾਂ। ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆ ਨੂੰ।
1: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਜੀ,
0: ਕਿਰਪਾ ਤੁਸੀਂ ਲੜਾਓ।
1: ਮੈਂ ਨਾ ਸੁਣਦਾ ਸੀ ਵੀ ਇੰਡੀਆ ਭਰ ਇੰਨੇ ਉੱਥੇ ਪਤਾ ਹੀ ਸਾਉਣ ਚ ਮੀਂਹ ਆਉਣੇ, ਭਾਦਰੋਂ ਛੜਾਕੇ ਆਉਣੇ, ਸਾਰਾ ਭੇਜ ਗਿਆ ਸਿਸਟਮ ਦਾ, ਇੱਥੇ 20 ਸਾਲ ਹੋ ਗਏ ਹਿਸਾਬ ਨੀ ਆਉਂਦਾ।
0: ਉਹੀ ਕਹਿੰਦੇ ਭਾਦਰ ਦੇ ਛੜਾਟੇ ਹੁੰਦੇ, ਝੜੀ ਤਾਂ ਲੱਗਦੀ ਨੀ।
1: ਸੱਚੀ
0: ਗੱਲ,
1: ਇੱਥੇ ਦੇਖੋ 20 ਸਾਲ ਹੋ ਗਏ ਹਿਸਾਬ ਜੇ ਨੀ ਆਦੇ ਕੰਮਾਂ ਤੋਂ, ਇਹ ਨੀ ਮਿਲਦਾ
0: ਭਾਦਰੋਂ ਦਾ ਜੱਟ ਕੁੱਟਿਆ ਸਾਧ ਹੋ ਗਿਆ ਕੁਛ, ਐਵੇਂ ਕਹਿੰਦੇ ਹੁੰਦੇ ਆ ਨਾ।
1: ਬਾਸਮਤੀ
0: ਲੱਗਦੀ ਹੋਣੀ,
1: ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ, ਜਿਦਾਂ ਨਦੀਨ ਕੱਢਣਾ
0: ਜਾਂ ਮੱਕੀ ਗੁੱਡਣੀ।
1: ਭਾਦੋ ਦੇ ਵਿੱਚ ਇੱਥੇ ਹੁੰਦਾ ਜੀ ਮੋਇਸਚਰ ਬਹੁਤ ਹੋ ਜਾਂਦਾ, ਮੋਇਸਚਰ ਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਮੱਝੋਂ ਚਮਾਸਾ ਬਹੁਤ ਲੱਗਦਾ। ਤੇ ਮੈਂ ਸੋਚਦਾ ਕਿ ਤੁਸੀਂ ਨਾ ਇੱਦਾਂ ਕਰੋ ਵੀ 15 ਦਿਨ ਦਾ ਵੈਦਰ ਚੈੱਕ ਕਰ ਲਓ, ਡੇਟ ਇਸ ਹਿਸਾਬ ਰੱਖਿਓ ਜਿੱਦਾਂ ਤੁਸੀਂ ਕਹਿ ਰਹੇ
0: ਕਰ ਦਿਓ ਚੈੱਕ, ਜੇ ਆਉਂਦਾ ਤੁਹਾਡੇ ਕੋਲ ਸਾਡੇ ਕੋਲ ਆਉਂਦਾ ਨਹੀਂ, ਸੰਡੇ ਦਾ ਕੀ ਹਿਸਾਬ ਆ। ਗਗਨ ਭਾਜੀ ਕਹਿੰਦੇ 5 ਸਤੰਬਰ ਪਲੀਜ਼, ਗੁੱਡ ਮਾਰਨਿੰਗ ਨਾਲ ਥੈਂਕ ਯੂ, ਜਿਵੇਂ ਪਹਿਲਾਂ ਪੜ੍ਹ ਕੇ ਹਟੇ। 8520 ਤੋਂ ਰਿਸ਼ਮ ਭਾਜੀ ਕਹਿੰਦੇ 09-06-26, ਓਕੇ, ਜਾਣੀ ਇਹ ਕਹਿੰਦੇ 06 ਰੱਖ ਲਓ, ਤਾਂ ਵੀ 6 ਤਰੀਕ ਜੋ ਗਿਆ 2 ਵੋਟਾਂ, ਅਤੇ ਬਾਕੀ ਦੇਖ ਲੈਂਦੇ। ਚਲੋ ਆਪਾਂ ਕੀ ਕਹਿੰਦੇ, ਤੁਸੀਂ ਕੀ ਕਹਿੰਦੇ, ਬਾਕੀ ਸਾਰੇ ਜਾਣੇ ਆ ਜਾਓ ਭਾਈ, ਆ ਜਾਓ ਭਾਈ, ਆ ਜਾਓ। ਚਲੋ ਕੋਈ ਨਹੀਂ, ਰੱਬ ਸੁੱਖ ਰੱਖੇ, ਜਿੱਦਾਂ ਵੀ ਹੁੰਦਾ ਆਪਾਂ ਕਰ ਜਾਂਦੇ ਹਾਂ। ਅਤੇ ਬਸ ਤੁਹਾਡਾ ਪਿਆਰ ਅਤੇ ਤੁਹਾਡਾ ਦਿਲੋਂ ਧੰਨਵਾਦ। ਹਰਮਨ ਭਾਜੀ ਕਹਿੰਦੇ ਗੁੱਡ ਮੋਰਨਿੰਗ ਵੀਰ ਜੀ, ਕਿੱਦਾਂ ਹੋ ਗਈ ਰੈਸਟ, ਵੈਲਕਮ ਬੈਕ। ਨਹੀਂ ਰੈਸਟ ਰੈਸਟ ਰੈਸਟ ਦਾ ਤਾਂ ਕੋਈ ਅੱਡਾ ਨਹੀਂ ਸੀ, ਅਤੇ ਉਹ ਤਾਂ ਰਮਨਦੀਪ ਨੂੰ ਫਿਰ ਇੰਨਾ ਕੁ ਨਾਲ ਤਾਂ ਜਿੱਦਾਂ ਰੱਖਣਾ ਹੀ ਪੈਂਦਾ ਨਾ। ਚੱਲ ਕਹਿੰਦੇ ਬਾਈ ਜੀ 5 ਸਤੰਬਰ IMBG ਸੰਡੇ, 5 ਸਤੰਬਰ ਕਹਿੰਦੇ ਰੱਖ ਲਓ, ਮੈਂ ਬੀਜੀ ਹਾਂ ਕਹਿੰਦੇ ਸੰਡੇ ਨੂੰ। ਚਲੋ ਬਰਾੜ ਸਾਹਿਬ ਥੈਂਕ ਯੂ ਸੋ ਮੱਚ ਤੁਹਾਡਾ ਵੀ, ਅਤੇ 71-72 ਤੋਂ ਰਾਜ ਭਾਜੀ ਦਾ ਵੀ ਮੈਸੇਜ ਆ ਗਿਆ ਗੁੱਡ ਮੋਰਨਿੰਗ ਦਾ, ਸਤਿ ਸ਼੍ਰੀ ਅਕਾਲ, ਲਵ ਜੂ ਤੁਹਾਨੂੰ ਬਹੁਤ ਬਹੁਤ। ਅਤੇ ਆਪਾਂ ਚੱਲੀਏ ਫਿਰ ਕਰੀਏ ਗੱਲਾਂ ਬਾਤਾਂ, ਅਤੇ ਜਿਹਦੇ 'ਚ ਤੁਸੀਂ ਜਾ ਕੇ ਆਉਣਾ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦੇ, ਤੁਸੀਂ ਜਾ ਕੇ ਆਉਣਾ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਦੇ, ਜਿਹੜੇ 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ, 4025 ਬ੍ਰੈਂਡਨ ਗੇਟ ਡਰਾਈਵ ਮਾਲਟਨ ਮਿਸਾਗਾ ਦੇ ਵਿੱਚ ਨੇ, ਜਾਂ ਫਿਰ 10178 ਹੋਰਨਟਾਰੀਓ ਸਟਰੀਟ ਬਰੈਂਪਟਨ ਦੇ ਵਿੱਚ ਨੇ, ਬਵੇਲਡ ਐਂਡ ਹੋਰਨਟਾਰੀਓ ਦਾ ਏਰੀਆ ਬਣਦਾ। ਦੋਨੇ ਲੋਕੇਸ਼ਨਾਂ 'ਤੇ ਤੁਸੀਂ ਤਾਜ਼ੀਆਂ ਮਿੱਠੀਆਂ ਮਠਿਆਈਆਂ ਲੈ ਕੇ ਖਾ ਸਕਦੇ ਹੋ, ਘਰ ਲਿਜਾ ਸਕਦੇ ਹੋ, ਜਾਂ ਹੁਣ ਜਿੱਦਾਂ ਮੰਨ ਲਓ ਮੂਹਰੇ ਰੱਖੜੀ ਦਾ ਤਿਉਹਾਰ ਆ ਰਿਹਾ 28 ਤਰੀਕ ਨੂੰ, ਅਤੇ ਉਹਦੇ 'ਚ ਤੁਸੀਂ ਆਪਣੇ ਘਰ ਜਾਂ ਕਿਸੇ ਨੂੰ ਆਪਣੀਆਂ ਭੈਣਾਂ ਨੂੰ ਭਰਾਵਾਂ ਨੂੰ ਤੁਸੀਂ ਰੱਖੜੀ ਬੰਨ੍ਹਣ ਜਾਣਾ ਸਾਰਿਆਂ ਨੇ, ਅਤੇ ਤੁਸੀਂ ਉੱਥੋਂ ਮਠਿਆਈਆਂ ਲੈਣੀਆਂ ਤਰੀਆਂ ਤਾਜ਼ੀਆਂ ਤਾਜ਼ੀਆਂ ਐਨ ਟੋਪ ਦੀਆਂ, ਅਤੇ ਉਹ ਵੀ ਤੁਸੀਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ ਕਰ ਲਿਓ ਗੱਲਬਾਤ, ਅਤੇ ਫਿਰ ਉੱਥੋਂ ਤੁਸੀਂ ਰੱਖੜੀਆਂ ਵੀ ਲੈ ਕੇ ਜਾ ਸਕਦੇ ਹੋ ਅਤੇ ਨਾਲ ਮਠਿਆਈਆਂ ਵੀ ਲੈ ਕੇ ਜਾ ਸਕਦੇ ਹੋ। ਅਤੇ ਫਿਰ ਜਿਹੜਾ ਬੰਦਾ ਉੱਥੋਂ ਮਠਿਆਈਆਂ ਖਰੀਦੂਗਾ ਦੋ ਡੱਬਿਆਂ ਨਾਲ, ਇਹ ਮੇਰੇ ਵੱਲੋਂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੇ ਹਜੇ ਤੱਕ ਕੁਛ ਨਹੀਂ ਮੈਨੂੰ ਦੱਸਿਆ, ਜਿਹੜਾ ਦੋ ਡੱਬੇ ਮਠਿਆਈਆਂ ਲਊਗਾ ਉੱਥੋਂ ਉਹਨੂੰ ਇੱਕ ਰੱਖੜੀ ਉੱਥੇ ਫਰੀ ਦਿੱਤੀ ਜਾਊਗੀ। ਜਾ ਕੇ ਕਹਿ ਦਿਓ ਵੀ ਅਸੀਂ ਇੱਦਾਂ ਸੁਣਿਆ, ਅਤੇ ਫਿਰ ਹੋਰ ਕੀ ਚਾਹੀਦਾ ਹੈ ਨਾ। 905-840-6006 ਦੇ ਉੱਪਰ ਸੰਪਰਕ ਕਰ ਲਿਓ, ਜਾਂ ਫਿਰ 905-678-3000, ਜਾਂ ਫਿਰ 647-338-9172 'ਤੇ ਗੁਰਜੀਤ ਰੰਧਾਵਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਪਿਓਰ ਪੰਜਾਬੀ ਐਂਡ ਸਵੀਟ ਰੈਸਟੋਰੈਂਟ ਤੁਸੀਂ ਗੂਗਲ 'ਤੇ ਵੀ ਪਾ ਕੇ ਜਾ ਸਕਦੇ ਹੋ, ਅਤੇ ਨਾਲ ਦੀ ਨਾਲ ਨਵੇਂ ਕੰਫਰਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, 647-706-4640 ਜਤਿੰਦਰ ਸੰਧੂ ਸਾਹਿਬ ਨਾਲ ਸੰਪਰਕ ਹੋ ਸਕਦਾ। ਟੈਂਕਲੈਸ ਬਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਹੈ ਤੁਸੀਂ, ਜਾਂ ਏਸੀ ਦੀ ਕੋਈ ਰਿਪੇਅਰ ਕਰਾਉਣੀ ਆ, ਜਾਂ ਏਸੀ ਨਵਾਂ ਲਗਾਉਣਾ, ਹੀਟ ਪੰਪ ਲਗਾਉਣਾ ਚਾਹੁੰਦੇ ਹੋ, ਫਰਨਸ ਦੀ ਟਿਊਨਅਪ ਕਰਾ ਲਓ ਜਿਵੇਂ ਹੁਣ ਮੂਹਰੇ। ਬਿਲਕੁਲ ਮੂਹਰੇ ਹੁਣ ਸਿਆਲ ਚੜ੍ਹ ਜਾਣਾ, ਸਿਆਲਾਂ ਦੇ ਵਿੱਚ ਵੀ ਹੀਟਰ ਨੇ ਕੰਮ ਕਰਨਾ। 647-706-4640 647-706-4640 'ਤੇ ਸੰਪਰਕ ਕੀਤਾ ਜਾ ਸਕਦਾ। ਡਾਕਟਰ ਰਜਿੰਦਰ ਗੁਰਾਇਆ ਸਾਹਿਬ 416-884-5486, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਵੀ ਕੋਈ ਦਰਦ ਆ ਤਾਂ ਜ਼ਰੂਰ ਤੁਸੀਂ ਸੰਪਰਕ ਕਰ ਲਿਓ, 416-884-5486। ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ, 647-237-3123, 200 ਬਿਲਕਨਸਨ ਰੋਡ ਯੂਨਿਟ ਨੰਬਰ 7 ਬਰੈਂਪਟਨ ਦੇ ਵਿੱਚ ਨੇ, 647-237-3123 'ਤੇ ਸੰਪਰਕ ਕੀਤਾ ਜਾ ਸਕਦਾ। ਗਰੀ ਸ਼ਰਮਾ ਜੀ 647-706-8810 647-606-8810 'ਤੇ ਸੰਪਰਕ ਕਰ ਲਿਓ ਜੇ ਤੁਸੀਂ ਮੋਰਗੇਜ ਦਾ ਤੁਹਾਡਾ ਕੋਈ ਵੀ ਕੁਐਸਚਨ ਆ, ਅਤੇ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਰਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਇਹਨੂੰ
1: ਜੀ ਬੋਈ ਹਸਿਆ ਠੀਕ ਠਾਕ ਹੋ ਜੀ,
0: ਕਿਰਪਾ ਤੁਸੀਂ ਲੜਾਓ ਕਿਦਾਂ?
1: ਵਧੀਆ, ਮੈਂ ਚੈੱਕ ਕਰਦਾ ਸੀਗਾ ਉਧਰ ਨੂੰ 5 ਤਰੀਕ ਤੋਂ ਟੈਸਟਿੰਗ ਦਾ ਕਰਦਾ ਬਦਲਵਾਈ ਜੀ ਆ ਫਾਈਨਲ ਤੱਕ ਤੁਹਾਨੂੰ ਪਾ ਲਾਈ ਹਣਾ ਅਗਲੇ ਵੀ ਰੁਪਏ ਦਾ ਕੀ ਹਿਸਾਬ ਦਾ ਵਾ
0: ਨਾ,
1: ਦੋ ਤਿੰਨ ਦਿਨ ਹੀ ਆ
0: ਜਸਵਿੰਦਰ ਖੋਸਾ ਸਾਹਿਬ ਦਾ ਪ੍ਰੋਗਰਾਮ ਸੀ ਸ਼ਨੀਵਾਰ ਨੂੰ, 4 ਵਜੇ ਤੋਂ ਬਾਅਦ ਤਕਰੀਬਨ ਸਾਰਾ ਹੀ ਇੱਦਾਂ ਹੀ ਗਿਆ, ਕਿਉਂਕਿ ਉਹਦੇ 'ਚ ਟੈਂਟ ਦੇ ਵਿੱਚ ਖੜ ਕੇ ਉਹਨਾਂ ਨੇ ਮਿਸ ਨੀਲਮ ਅਤੇ ਦਿਲਰਾਜ ਉਹਨਾਂ ਨੇ ਗਿੱਲ ਭਾਈ ਉਹਨਾਂ ਨੇ ਗਿੱਲ ਹਰਦੀਪ ਨੇ ਉਹਨਾਂ ਨੇ ਟੈਂਟ ਦੇ ਵਿੱਚ ਹੀ ਖੜ ਕੇ ਗਾਇਆ, ਫਿਰ ਕਿਉਂਕਿ ਹੈ ਨਹੀਂ ਸੀ ਕੋਈ ਹਾਲਾਤ ਬਾਹਰ, ਮੀਂਹ ਵੀ ਇੱਕੋ ਲਖਤ ਬਹੁਤ ਸਪੀਡ ਨਾਲ ਆਇਆ
1: ਚੰਗੀ ਜੋੜੀ ਆ ਜੀ, ਉਹ ਜੀ ਐਸ ਭੱਟੀ ਤੇ ਜਸਮੀਨ ਕੌਰ ਆ, ਬਹੁਤ ਵਧੀਆ ਗਾਣੇ ਜੀ ਉਹਨਾਂ ਦੇ,
0: ਠੀਕ ਆ,
1: ਤੇ ਇਸ ਕਰਕੇ ਕੋਈ ਗੱਲ ਨੀ ਜੀ, ਵੱਡੀ ਗੱਲ ਸੋਚਣ ਵਾਲੀ ਨੀ, ਬਾਕੀ ਚਲੋ ਚੰਗਾ ਕਰਦਾ ਜੋ ਕਰਦਾ ਜੀ ਸੀਗਾ ਜੀ,
0: ਬਿਲਕੁਲ,
1: ਤੇ ਬਾਕੀ ਤੋਂ ਬਾਈ ਨੂੰ ਦੱਸ ਦੇਣ ਵਾਲੀ ਆ ਜੀ, ਜਿਹੜੇ ਬਾਈ ਨੇ ਪਕੌੜੇ ਉੱਥੇ ਤੜਕੇ ਕੱਢੇ, ਚਾਰਾ ਉਹਦਾ ਹੌਸਲਾ ਨੀ ਛੱਡਿਆ, ਬਾਕੀ ਕਹੀ ਜਾਂਦੇ ਕੱਲ ਕੋਲਾਂ ਵੀ ਘੱਟ ਕੀਤੀਆਂ ਹੋਰ ਤਰ੍ਹਾਂ ਕਰਕੇ, ਬਾਕੀ ਬਾਈ ਦਾ ਹੌਸਲਾ ਤੰਗਣ ਵਾਲੇ ਵੀ ਇਹਨੇ ਪਕੌੜੇ ਤੜਕੇ ਕੱਢੇ ਚਾਰੇ ਉੱਠ ਗਏ,
0: ਕਿਉਂਕਿ
1: ਬਾਈ ਜੀ ਇਹੋ ਜਿਹੀ ਸੇਵਾ ਕਰਨੀ ਸੱਜੀ ਬਾਈ ਬੜੀ ਔਖੀ
0: ਹੈ, ਇਹ ਕਿਸੇ ਕਿਸੇ ਦੇ ਬਸ 'ਚ ਹੈ, ਬਿਲਕੁਲ
1: ਕੋਈ ਨੀ ਕਰ ਸਕਦਾ, ਆਪਾਂ ਕਹਿ ਦਿੰਦੇ ਹਾਂ
0: ਦਾਣਾ ਮੰਡੀ ਸੁਪਰ ਮਾਰਕੀਟ 905-286-9957 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ 905-286-9957 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਤੇ ਤੁਸੀਂ ਅਮਨਦੀਪ ਕੌਰ ਨਾਲ ਸੰਪਰਕ ਕਰਿਓ ਜੇ ਤੁਸੀਂ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਲੈਣ ਬਾਰੇ ਸੋਚਦੇ ਹੋ, ਅਤੇ ਅਮਨਦੀਪ ਕੌਰ ਕਹਿੰਦੇ ਨੇ ਇੱਕ ਕਾਰ ਆ ਦੋ ਕਾਰਾਂ ਨੇ ਤੁਹਾਡੇ ਕੋਲ, ਇੱਕ ਘਰ ਆ, ਦੋ ਘਰ ਨੇ, ਪੈਕੇਜ ਲੈ ਲਓ, ਜਾਂ ਟਰੱਕਾਂ ਦੀ ਫਲੀਟ ਆ ਤੁਹਾਡੇ ਕੋਲ, 5-7 ਟਰੱਕ ਹੈਗੇ ਨੇ, ਤਾਂ ਵੀ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। 416-618-2761 416-618-2761 'ਤੇ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਇੰਸ਼ੋਰੈਂਸ ਕਿਸੇ ਪ੍ਰਕਾਰ ਦੀ ਕੋਈ ਲੈਣੀ ਆ, ਤੁਹਾਡੇ ਘਰ ਕੋਈ ਫੰਕਸ਼ਨ ਆ, ਤੁਹਾਡਾ ਬੈਂਕਟ ਹਾਲ 'ਚ ਕੋਈ ਫੰਕਸ਼ਨ ਆ, ਵਿਆਹ ਸ਼ਾਦੀ ਆ, ਉਹਦਾ ਤੁਸੀਂ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਤਾਂ 416-618-2761 416-618-2761 'ਤੇ ਸੰਪਰਕ ਕੀਤਾ ਜਾ ਸਕਦਾ ਅਮਨਦੀਪ ਕੌਰ ਉਹਨਾਂ ਨਾਲ। ਅਤੇ ਨਾ ਆਪਾਂ ਫਿਰ ਮਿਲਾਈਏ ਪਰਮਿੰਦਰ ਨੂੰ ਕਾਲ, ਅਤੇ ਚੱਲੀਏ ਫਿਰ ਪੰਜਾਬ ਵੱਲ ਨੂੰ, ਕਰੀਏ ਉੱਥੇ ਰਲ ਮਿਲ ਕੇ ਗੱਲਾਂ ਬਾਤਾਂ, ਅਤੇ ਆ ਜਾਓ ਫਿਰ ਲਾਈਏ ਰੌਣਕਾਂ। ਅਤੇ ਮੈਂ ਤੁਹਾਨੂੰ ਇੱਕ ਗੀਤ ਸੁਣਾਉਣ ਲੱਗਿਆ, ਅਤੇ ਉਹ ਗੀਤ ਦੇ ਆਪਾਂ ਦੋ ਕੁ ਬੋਲ ਸੁਣਦੇ ਹਾਂ, ਅਤੇ ਫਿਰ ਜਦੋਂ ਮੈਂ ਪਰਮਿੰਦਰ ਨੂੰ ਮਿਲਾਉਣਾ ਕਾਲ, ਅਤੇ ਕਰਦੇ ਹਾਂ ਫਿਰ ਆਪਾਂ ਗੱਲਾਂ ਬਾਤਾਂ।

0: ਕਿਆ ਬਾਤ ਆ, ਬਹੁਤ ਸੋਹਣਾ ਗੀਤ, ਧੀਆਂ ਗੀਤ ਸੁਰਿੰਦਰ ਲਾਡੀ ਭਾਅ ਜੀ ਦਾ ਗਾਇਆ ਹੋਇਆ, ਅਤੇ ਤੁਸੀਂ ਇਹ ਨਵਾਂ ਗੀਤ ਆਇਆ ਜੇ 3-4 ਦਿਨ ਹੋਏ ਆ, ਅਤੇ ਤੁਸੀਂ ਇਹ ਗੀਤ ਸੁਣ ਸਕਦੇ ਹੋ ਅਤੇ ਲਾਡੀ ਭਾਅ ਜੀ ਨੂੰ ਵਧਾਈਆਂ ਦੇ ਸਕਦੇ ਹੋ, ਕੰਗਰੈਚੁਲੇਸ਼ਨ ਕਰ ਸਕਦੇ ਹੋ ਉਹਨਾਂ ਨਾਲ, ਅਤੇ ਬਹੁਤ ਸੋਹਣਾ ਗੀਤ, ਬਹੁਤ ਹੀ ਟੋਪ ਦਾ ਗੀਤ। ਦਸ ਤਰੇੜ ਤੋਂ ਪਰਮਜੀ ਹੋਣਾ ਦਾ ਬਹੁਤ ਬਹੁਤ ਥੈਂਕ ਯੂ, ਪਰਮਜੀ ਹੋਣੀ ਉੱਥੇ ਆਏ, ਇਹਨਾਂ ਨੇ ਫਲੂਦਾ ਦਾ ਸਟਾਲ ਲਾਉਣਾ ਸੀਗਾ, ਅਤੇ ਪਰ ਇਹ 9 ਵਜੇ ਆ ਗਏ, ਅਤੇ ਆਪਾਂ 9 ਵਜੇ ਉੱਥੇ ਜਦ ਮੈਂ ਪਹੁੰਚਿਆ, 9 ਵਜੇ ਲਾ ਲਓ ਜਾਂ 9:10 ਦੇ, ਅਤੇ ਫਿਰ ਇਹ ਮੈਨੂੰ ਬਾਅਦ 'ਚ ਦੇਖੇ, ਮੈਂ ਸਮਾਂ ਤੇ ਇਹਨਾਂ ਨੂੰ ਕਹਿੰਦਾ 10 ਵਜੇ ਆ ਜਾਓ ਵੀ ਕੋਈ ਗੱਲ ਨਹੀਂ, ਹੈ ਨਾ, ਅਤੇ ਪਰ ਇਹ ਪਹਿਲਾਂ ਪਹੁੰਚੇ ਹੋਏ ਸੀ, ਅਤੇ ਪਰ ਫਿਰ ਇਹਨਾਂ ਦੀ ਹਾਜ਼ਰੀ 'ਚ ਸਾਨੂੰ ਪੋਸਟਪੋਨ ਕਰਨਾ ਪਿਆ ਸਾਰੇ, ਅਤੇ ਪਰਮ ਜੀ ਥੈਂਕ ਯੂ ਸੋ ਮੱਚ ਤੁਸੀਂ ਆਏ, ਮੈਨੂੰ ਲੱਗਦਾ ਜੇ ਮੈਂ ਰੋਂਗ ਨਾ, ਮੈਂ ਤੁਹਾਡੇ ਮਦਰ ਇਨਲਾ ਸੀਗੇ ਨਾਲ, ਅਤੇ ਪਰ ਸੋਰੀ ਆ ਉਸ ਦਿਨ ਲਈ, ਹੈ ਨਾ, ਅਤੇ ਹੁਣ ਆਉਣ ਵਾਲੇ ਤੁਸੀਂ ਵੀ ਲਿਖ ਕੇ ਭੇਜਿਆ ਵੀ 6 ਤਰੀਕ ਕਹਿੰਦੇ ਰੱਖ ਲਓ, 6 ਸਤੰਬਰ ਸੰਡੇ ਕਹਿੰਦੇ ਰੱਖੋ, ਅਤੇ ਥੈਂਕ ਯੂ ਸੋ ਮੱਚ ਤੁਹਾਡਾ, ਅਤੇ ਡੀਲਰ ਸਾਡੇ ਰੈਂਡੀ ਭਾਅ ਜੀ, ਰਾਮ ਰਾਮ ਜੀ, ਰਾਮ ਰਾਮ ਭਾਅ ਜੀ ਤੁਹਾਨੂੰ ਵੀ, ਸਤਿ ਸ਼੍ਰੀ ਅਕਾਲ। ਪਿਕ ਨਗਰ ਦਾ ਦੱਸਿਓ ਕਿਹੜਾ ਦਿਨ ਰੱਖੀਏ, 6 ਰੱਖੀਏ ਜਾਂ 5 ਰੱਖੀਏ, ਸ਼ਨੀਵਾਰ ਦਾ 5 ਆ ਅਤੇ 6 ਹੈਗਾ ਐਤਵਾਰ ਦਾ। ਕੁਮਾਰੀ ਆਂਟੀ ਜੀ ਕੀ ਕਹਿੰਦੇ, ਜੰਜੂਆ ਜੀ ਸਤਿ ਸ਼੍ਰੀ ਅਕਾਲ ਜੀ, ਪਿਕਨਿਕ 6 ਸਤੰਬਰ ਸੰਡੇ ਸ਼ੁੱਡ ਬੀ ਓਕੇ, ਇਹ ਵੀ 6 ਦੀਆਂ ਵੋਟਾਂ ਜ਼ਿਆਦਾ ਨੇ ਭਾਈ। ਅਤੇ 71-72 ਰਾਜ ਭਾਅ ਜੀ ਕਹਿੰਦੇ 0-6, ਹਾਂਜੀ ਭਾਅ ਜੀ ਥੈਂਕ ਯੂ ਸੋ ਮੱਚ, ਅਤੇ 6 ਦੀਆਂ ਵੋਟਾਂ ਜ਼ਿਆਦੀਆਂ ਬਣ ਗਈਆਂ, ਹੁਣ ਕੀ ਕਰਿਆ ਜਾਵੇ ਭਾਈ, ਦੱਸੋ। ਚਲੋ ਕਰਦੇ ਹਾਂ ਗੱਲਾਂ ਬਾਤਾਂ, ਪਰਮਿੰਦਰ ਜੀ ਕੁਛ ਖਬਰਾਂ ਇੱਧਰਲੀਆਂ ਅਤੇ ਕੁਛ ਖਬਰਾਂ ਇੱਧਰਲੀਆਂ, ਰਲ ਮਿਲ ਕੇ ਜੇ ਡੰਗ ਸਾਰਦੇ ਹਾਂ, ਅਤੇ ਫੋਨ ਅੱਜ
1: ਆਪਾਂ ਸਤਿ ਸ਼੍ਰੀ ਅਕਾਲ ਕਰ ਲਈਏ। ਅੱਛਾ ਜੀ, ਸਭ ਤੋਂ ਪਹਿਲਾਂ ਕਿ ਰਹਿ ਗਈ ਸੁਣਨ ਵਾਲੇ ਲਿਸਨਰ ਨੇ, ਬਿਲਕੁਲ ਬਿਲਕੁਲ, ਤੁਸੀਂ ਅਸਲ 'ਚ ਪਕੌੜਿਆਂ ਦੇ ਵਿੱਚ, ਫਲੂਦਾ ਆਈਸਕ੍ਰੀਮ ਦੇ ਵਿੱਚ, ਅਤੇ ਨਵੀਆਂ ਜਿਹੜੀਆਂ ਉਹ ਗੜਬੜ ਚੱਲ ਰਹੀ ਆ ਲਗਾਤਾਰ, ਸੋ ਉਹ ਵੀਡੀਓ ਮੈਂ ਵੀ ਦੇਖੀ ਸੀ ਅਜੀਤ ਜੀ, ਜਿਹੜੀ ਉਹ ਮਤਲਬ ਪਕੌੜੇ ਕੱਢਣ ਵਾਲੇ, ਵਾਕਿਆ ਮੈਨੂੰ ਲੱਗਾ ਕਿ ਸਭ ਤੋਂ ਵੱਧ ਧੱਕਾ ਉਹਨਾਂ ਨਾਲ ਹੋ ਗਿਆ ਜੀ, ਸੋ ਉਹਨਾਂ ਲਈ ਆਪਾਂ, ਮੈਂ ਵੀ ਮਾਫ਼ੀ ਮੰਗਦਾ ਕਿ ਉਹਨਾਂ ਨੇ ਬਹੁਤ ਜੋਸ਼ ਦੇ ਨਾਲ ਕੰਮ ਕੀਤਾ, ਜਿਵੇਂ ਤੁਸੀਂ ਦੱਸਿਆ ਕਿ ਫਲੂਦਾ ਵਾਲੇ ਵੀ ਗਏ ਨੇ, ਸੋ ਭਾਈ ਤਿਆਰੀਆਂ ਰਹਿ ਗਈਆਂ, ਕੋਈ ਗੱਲ ਨੀ, 6 ਤਰੀਕ ਨੂੰ ਛੱਕਾ ਮਾਰ ਦੇਣਾ ਆਪਾਂ ਹਰਜੀਤ ਜੀ।
0: ਬਸ ਬਸ ਬਸ ਬਸ ਬਿਲਕੁਲ, ਨਾਲੇ ਸਾਡੇ ਜਸਪ੍ਰੀਤ ਭਾਅ ਜੀ ਹੋਣੀ ਆ, ਕੇਵਲ ਹੋਣੀ, ਇਹਨਾਂ ਦੀ ਉੱਦਣ ਪਿਕਨਿਕ ਸੀਗੀ, ਚਲੋ ਇਹ ਵੀ ਵਿਹਲੇ ਹੋਣਗੇ ਉਸ ਦਿਨ ਹੁਣ, ਅਤੇ ਸਾਰੇ ਜਾਣੇ ਜਿੰਨੇ ਵੀ ਸਰੋਤੇ ਸੀਗੇ, ਕਾਫੀ ਜਾਂਦੇ ਸੀਗੇ ਫੰਕਸ਼ਨ ਬਹੁਤ ਜਾਣਿਆਂ ਦੇ, ਅਤੇ ਚਲੋ ਬਾਬਾ ਸੁੱਖ ਰੱਖੇ ਪਰਮਾਤਮਾ ਸਾਰੇ ਜਾਣੇ ਹੁਣ ਰਲ ਮਿਲ ਕੇ,
1: ਨਾਲੇ ਨਾਲੇ ਇਹ ਵੀ ਪਤਾ ਲੱਗ ਜਾਊਗਾ ਵੀ ਕੋਈ ਬਹਾਨੇਬਾਜ਼ੀ ਤਾਂ ਨਹੀਂ ਕਰਦਾ ਸੀ, ਹੁਣ ਤਾਂ ਤਰੀਕ ਵੀ ਚੇਂਜ ਹੋ ਗਈ।
0: ਸਾਡੇ ਬਹੁਤ ਲੋਕ, ਹੁਣ ਮੈਂ ਨਾਮ ਨਹੀਂ ਲਊਂਗਾ, ਬਹੁਤ ਲੋਕ ਸੀਗੇ ਜਿਹੜੇ ਬਸ ਕਿਸੇ ਕਾਰਨਾਂ ਕਰਕੇ ਮੌਂਟਰੀਅਲ ਕਾਗਜ਼ਾਂ ਦੇ ਵਿੱਚ ਚਲੇ ਗਏ ਸੀਗੇ ਉਹ, ਅਤੇ ਉਹ ਹੁਣ ਕਾਗਜ਼ਾਂ ਤੋਂ ਮੁੜਨ ਦਾ ਉਹਨਾਂ ਕੋਲ ਬਹਾਨਾ ਕੋਈ ਹੈ ਨਹੀਂ ਗਾ ਹੁਣ, ਹੈ ਨਾ, ਅਤੇ ਹੁਣ ਉਮੀਦ ਆ ਵੀ ਉਹ 6 ਤਰੀਕ ਨੂੰ ਮਿਲਣਗੇ ਆਪਾਂ ਨੂੰ ਉੱਥੇ, ਅਤੇ ਮੌਂਟਰੀਅਲ ਆਪਾਂ ਕਰ ਦੇਣਾ ਲੋਕ, ਉੱਦਣ ਨੂੰ ਲਾ ਦੇਣਾ ਸਟ੍ਰਾਈਕ ਕਰਾ ਦੇਣੀ ਮੌਂਟਰੀਅਲ ਵਾਲਿਆਂ ਦੀ, ਹੜਤਾਲ ਕਰਾ ਦੇਣੀ, ਮੌਂਟਰੀਅਲ ਬੰਦ ਕਰਾ ਦੇਣਾ ਆਪਾਂ, ਜਿਵੇਂ ਪੰਜਾਬ ਬੰਦ ਹੋ ਜਾਣਾ ਤੀਏ ਕਦੇ, ਇੱਦਾਂ ਹੀ ਕਹਿਣਾ ਵੀ ਸਾਰੇ ਲੋਕ ਆ ਜਾਓ ਭਾਈ, ਹੁਣ ਜਾਇਓ ਨਾ ਉੱਧਰ ਨੂੰ, ਕੋਈ ਬਹੁਤ ਸੀਗੇ 3-4 ਜਾਣੇ, ਮੈਂ ਨਾਮ ਨਹੀਂ ਕਹਿਦਾ ਲਊਂਗਾ, ਚਲੋ ਸੋਰੀ ਆ, ਵੀ ਜਿਹੜੇ ਕਹਿੰਦੇ ਵੀ ਅਸੀਂ ਮੌਂਟਰੀਅਲ ਜਾਣਾ, ਅਤੇ ਫਿਰ ਕਈਆਂ ਨੇ ਤਾਂ ਸੇਵਾ ਵੀ ਲਈ ਸੀਗੀਆਂ, ਅਤੇ ਉਹ ਸੇਵਾ ਤੋਂ ਵੀ ਕੁਛ ਭੱਜਦੇ ਦਿਖੇ ਸੀਗੇ, ਅਤੇ ਫਿਰ ਮੈਂ ਕਿਹਾ ਕੋਈ ਗੱਲ ਨਹੀਂ, ਸੇਵਾ ਵਾਲਾ ਕੋਈ ਕੰਮ ਨਹੀਂ, ਤੁਸੀਂ ਉੱਦਾਂ ਤਾਂ ਆਇਓ, ਨਹੀਂ ਭਾਅ ਜੀ ਐਮਰਜੈਂਸੀ ਹੋ ਪੈਗੀ, ਮੈਂ ਕਿਹਾ ਕਿਹੜੀ, ਬਸ ਐਂ ਨਹੀਂ ਕਹਿੰਦੇ ਅਸੀਂ ਦੱਸ ਸਕਦੇ ਕਿਉਂਕਿ ਬਹਾਨਾ ਕੋਈ ਨਹੀਂ ਸੀਗਾ, ਚਲੋ ਕੋਈ ਨਹੀਂ, ਰੱਬ ਸੁੱਖ ਰੱਖੇ, ਸੇਵਾ ਵਾਲਾ ਕੋਈ ਚੱਕਰ ਨਹੀਂ ਗਾ, ਪਰ ਤੁਸੀਂ ਆਇਓ ਜ਼ਰੂਰ, ਅਤੇ ਹੱਥ ਜੋੜ ਕੇ ਸੱਚੀ ਬੇਨਤੀ ਹੈ ਵੀ ਜਿਹੜੀ ਵੀ ਆਪਾਂ ਤਰੀਕ ਫਿਕਸ ਕਰਦੇ ਹਾਂ, ਅਤੇ ਉਹ ਤਾਂ ਤੁਹਾਨੂੰ ਫਾਈਨਲ ਤਾਂ ਮੈਨੂੰ ਲੱਗਦਾ ਲੱਗੇ ਗਈ ਹੋਣੀ, ਦੇਖੇ ਗਈ ਹੋਣੀ ਵੀ ਸ਼ਾਇਦ 6 ਤਰੀਕ ਫਾਈਨਲ ਬਣਦੀ ਆ, ਕਿਉਂਕਿ ਕਾਫੀ ਸਾਰੇ ਮੈਸੇਜ ਵੀ, ਵੋਟਾਂ ਵੀ 6 ਤਰੀਕ ਦੀਆਂ ਵਧੀਆਂ ਨੇ, ਅਤੇ ਮੇਰੇ ਮਨ ਦੇ ਵਿੱਚ ਜਾਂ ਹੋਰ ਸਾਰੇ ਆਪਣੇ ਜਿੰਨੇ ਦੋਸਤ ਮਿੱਤਰ ਸੀਗੇ ਸਾਰਿਆਂ ਦੇ ਮਨਾਂ 'ਚ 6 ਤਰੀਕ ਹੀ ਸੀਗੀ, ਪਰ 6 ਤੁਸੀਂ ਅਸੈਪਟ ਕੀਤੀ ਆ, ਥੈਂਕ ਯੂ ਸੋ ਮੱਚ, ਕਰਦੇ ਹਾਂ ਆਪਾਂ ਗੱਲਬਾਤ ਇਹ 'ਤੇ ਵੀ। ਬਾਸੀ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ ਇਹਨੂੰ ਪੁਰਾਣਾ ਜਿਹਾ ਫੋਨ ਆ, ਹੁਣ ਇਹਨੂੰ ਨਵਾਂ ਨਵਾਂ ਕਰਾਉਣੇ ਆ, ਇਹਨੂੰ ਕਹਿ ਕੇ ਹਜੇ ਕੋਈ ਨੀ, 5-6 ਚੱਲਦੀ ਆ, ਤੁਸੀਂ ਦੱਸ ਦੋ, 5 ਦਾ ਸ਼ਨੀਵਾਰ ਆ, 6 ਦਾ ਐਤਵਾਰ ਆ, ਤੁਸੀਂ ਦੱਸ ਦੋ ਕਿਹੜੇ ਰੱਖੀ ਆ। ਬਿਲਕੁਲ ਜੀ, ਵਾਸੀ ਸਾਹਿਬ ਤੇ ਤਾਂ ਗੱਲੇ ਨਿਬੇੜ ਦਿਓ, ਕਹਿੰਦੇ ਜਿਹੜੀ ਮਰਜ਼ੀ ਰੱਖ ਦੋ ਮੈਨੂੰ ਤਾਂ ਉਹੀ ਮਾਫ਼ ਹੋਗਾ। ਚਲੋ ਵੈਰੀ ਗੁੱਡ, ਇੱਦਾਂ ਦੇ ਹੋਣੇ ਚਾਹੀਦੇ ਆ। ਸੁਖਵਿੰਦਰ ਸਿੰਪਲੀ ਭਾਅ ਜੀ ਨੇ ਵੀ ਗੁੱਡ ਮਾਰਨਿੰਗ ਤੇ ਚਾਹ ਦਾ ਕੱਪ ਭੇਜਤਾ, ਅਤੇ ਰੈਂਡੀ ਭਾਅ ਜੀ ਕਹਿੰਦੇ 6000-6 ਕਹਿੰਦੇ 0000-6 ਲਾਤਾ। ਜਸਪ੍ਰੀਤ ਭਾਅ ਜੀ ਗੁੱਡ ਮਾਰਨਿੰਗ, ਇਕੱਲੀ ਕਿਹੜੀ ਤਰੀਕ ਰੱਖਣੀ ਹੈ। ਹਰਗੁਰਜੀਤ ਭਾਅ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ, ਇਸ ਸ਼ੁੱਕਰਵਾਰ ਤੱਕ ਡੇਟ ਫਾਈਨਲ ਨਾ ਕਰੋ, ਫਿਰ ਸ਼ੁੱਕਰਵਾਰ ਨੂੰ ਉਸ ਵੀਕਐਂਡ ਮਿੰਟ ਵੀਕਐਂਡ ਦਾ ਵੈਦਰ ਚੰਗੀ ਤਰ੍ਹਾਂ ਕਲੀਅਰ ਹੋ ਜਾਵੇਗਾ ਉਸ ਹਿਸਾਬ ਦੇ ਨਾਲ ਸ਼ਨਿਚਰਵਾਰ ਜਾਂ ਐਤਵਾਰ ਰੱਖ ਲਿਓ। ਬਿਲਕੁਲ ਇਹੀ ਚੀਜ਼ ਸੋਚ ਰਹੇ ਹਾਂ, ਸਲਾਹ ਤਾਂ ਤੁਹਾਡੀ ਵੀ ਠੀਕ ਆ, ਬਾਕੀ ਦੇਖ ਲੈਂਦੇ ਹਾਂ। ਹਰਜੀਤ ਭਾਅ ਜੀ ਥੈਂਕ ਯੂ। ਹਾਂਜੀ ਵਿਨੈ ਸਾਹਿਬ ਜੀ ਨੂੰ ਨੰਗੇ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ।
0: ਉਹਨਾਂ ਨੂੰ ਨਹੀਂ ਸੁਣਨੀ
1: ਪਰ ਮੈਂ ਨਾ ਡੇਟ ਤਾਂ ਸਹੀ ਰੱਖਿਆ ਜੀ।
0: ਅੱਛਾ ਡੇਟ ਸ਼ੇਅਰ ਰੱਖ ਦੀ।
1: ਹਾਂ ਮੈਂ ਤਾਂ ਕਹਿੰਦਾ ਅੱਗੇ ਨੂੰ ਵੀ ਲੌਂਗ ਵੀਕਐਂਡ ਤੋਂ ਇੱਕ ਦਿਨ ਪਹਿਲਾਂ ਰੱਖ ਲਿਆ
0: ਕਰ। ਆ ਚੱਕ
1: ਅੱਗੇ ਨੂੰ ਵੀ ਇਹੀ ਕਰ ਦੋ।
0: ਚਲੋ
1: ਪਰਮਿੰਦਰ ਜੀ ਇੱਕ ਦੱਸਿਓ, ਮੈਂ ਬਲਤੇਜ ਬੰਨੂ ਜੀ ਨੂੰ ਸੁਣਦਾ ਸੀ, ਉਹ ਕਹਿੰਦੇ ਸਾਡੇ ਹਸਪਤਾਲਾਂ ਦਾ ਬਹੁਤ ਵਧੀਆ ਕਰਤਾ। ਪਲੀਜ਼ ਦੱਸੋਗੇ ਕਿੰਨੀਆਂ ਕੁ ਮਸ਼ੀਨਾਂ ਹਸਪਤਾਲਾਂ ਚ ਆ ਗਿਆ, ਕਿੰਨਾ ਕੁ ਵਧੀਆ ਹੋ ਗਿਆ।
0: ਕਰਦੇ ਹਾਂ ਹਸਪੀਟਲ ਦੀ ਖਬਰ। ਥੈਂਕ ਯੂ।
1: ਓਕੇ ਜੀ ਥੈਂਕ ਯੂ।
0: ਪਰਮਿੰਦਰ ਜੀ ਪ੍ਰਿੰਸਰ ਸਾਹਿਬ ਦਾ ਕੁਐਸਚਨ ਆ ਤੁਹਾਡੇ ਤੱਕ। ਉਹ ਕਹਿੰਦੇ ਵੀ ਬਲਤੇਜ ਪੰਨੂ ਸਾਹਿਬ ਨੂੰ ਮੈਂ ਸੁਣਦਾ ਸੀ ਕਿਤੇ, ਤੇ ਉਹ ਕਹਿੰਦੇ ਵੀ ਸਾਡੇ ਹਸਪੀਟਲਾਂ ਦੀਆਂ ਨਹਾਰਾਂ ਬਦਲਦੀਆਂ, ਪੰਜਾਬ ਦੀਆਂ ਹਸਪੀਟਲ ਬਹੁਤ ਸੋਹਣੇ ਬਣਾਤੇ, ਤੇ ਮੈਨੂੰ ਪਤਾ ਲੱਗਿਆ ਵੀ ਕਹਿੰਦੇ ਸੁਵਿਧਾ ਸੈਂਟਰ ਜਿਹੜੇ ਬਣਾਏ ਸੀ ਮੁਹੱਲਾ ਕਲੀਨਿਕ, ਇਹਨਾਂ ਦੇ ਉਹ ਸਾਰੇ ਸਟ੍ਰਾਈਕ ਤੇ ਜਾ ਰਹੇ ਨੇ, ਡਾਕਟਰ ਨਰਸਾਂ ਜਿੰਨੇ ਵੀ।
1: ਬਿਲਕੁਲ ਪ੍ਰੋਫੈਸਰ ਸਾਹਿਬ ਸਹੀ ਖਬਰ ਫੜਦੇ ਨੇ। ਬਿਲਕੁਲ ਹਮੇਸ਼ਾ ਵਾਂਗ ਅੱਜ ਤੋਂ ਪੰਜਾਬ ਦੇ ਆਮ ਆਦਮੀ ਕਲੀਨਿਕ ਜਿਨ੍ਹਾਂ ਦੀ ਗਿਣਤੀ ਕਰੀਬ ਕਰੀਬ 881 ਆ, ਸੋ 881 ਜਿਹੜੇ ਆਮ ਆਦਮੀ ਮੁਹੱਲਾ ਕਲੀਨਿਕ ਨੇ ਉਹ ਬੰਦ ਹੋਣ ਜਾ ਰਹੇ ਨੇ, ਕਿਉਂਕਿ ਉਸ ਮੁਹੱਲਾ ਕਲੀਨਿਕ ਦਾ ਜਿਹੜਾ ਸਟਾਫ ਆ ਉਹਨਾਂ ਦੇ ਬਹੁਤ ਸਾਰੇ ਇਤਰਾਜ਼ ਨੇ। ਕਹਿੰਦੇ ਨਾ ਤਾਂ ਅਸੀਂ ਕੱਚੇ ਆ, ਜਾਂ ਪਹਿਲਾਂ ਸਾਨੂੰ ਪੱਕੇ ਨੀ ਰੱਖਿਆ ਪਿਆ ਸੀ, ਸਾਨੂੰ ਕੱਚਿਆਂ ਚ ਰੱਖਿਆ ਗਿਆ, ਪਰ ਕੱਚਿਆਂ ਨੂੰ ਵੀ ਤਨਖਾਹ ਨੀ ਮਿਲ ਰਹੀਆਂ। ਸੋ ਹਸਪਤਾਲਾਂ ਦੀ ਗਿਣਤੀ ਦਾ ਬਾਅਦ ਦੇ ਵਿੱਚ ਗੱਲਾਂ ਬਾਅਦ

0: ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ। ਅਤੇ ਨਾਲ ਦੀ ਨਾਲ ਆਪਣੇ ਹਰਗੁਰਜੀਤ ਭਾਅ ਜੀ, ਕੋਈ ਨਹੀਂ, ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਵਧੀਆ ਸੁਝਾਅ ਦਿੱਤਾ ਤੁਸੀਂ, ਆਪਾਂ ਕੋਸ਼ਿਸ਼ ਕਰ ਲੈਂਦੇ ਇੱਦਾਂ ਹੀ। ਅਤੇ ਓਕੇ, ਅਮਨ ਜੀ ਕਹਿੰਦੇ ਸੈੱਲ ਉਹ ਤਾਂ ਲੱਗਦੀ ਨਹੀਂ ਕਾਲ 'ਤੇ, ਅਮਨ ਜੀ ਮੇਰੇ ਸੈੱਲ ਫੋਨ 'ਤੇ ਲਾ ਲਓ ਕਾਲ ਤੁਸੀਂ ਪਲੀਜ਼। ਜਸਪ੍ਰੀਤ ਭਾਅ ਜੀ ਕਹਿੰਦੇ 6 ਹੀ ਠੀਕ ਆ ਵੀਰ ਜੀ, ਕਹਿੰਦੇ 6 ਦੀਆਂ ਬੂਟਾਂ ਜ਼ਿਆਦਾ ਬਣੀਆਂ, ਕੋਈ ਗੱਲ ਨਹੀਂ, ਚਲੋ ਦੇਖਦੇ ਹਾਂ ਕਿੱਦਾਂ ਬਣਦਾ। ਅਤੇ ਇੱਧਰੋਂ ਖਬਰਾਂ ਜਿਹੜੀਆਂ ਦੂਜੀਆਂ ਆਪਣੀਆਂ ਕਾਫੀ ਨੇ, ਕਿੱਥੇ ਆ, ਕਹਿੰਦੇ ਡੇਰਾ ਮੁਖੀ ਨੂੰ ਫਿਰ ਪੈਰੋਲ ਮਿਲ ਰਹੀ ਹੈ 21 ਦਿਨ ਦੀ 17ਵੀਂ ਵਾਰ, ਇਹਦਾ ਬੜਾ ਦਾਅ ਲੱਗਿਆ ਹਾਥੀ ਇੱਕ ਦਿਨ ਹੈ।
1: ਬਿਲਕੁਲ, ਡੇਰਾ ਮੁਖੀ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਜਾਂ ਫਰਲੋ ਦੁਆਰਾ ਮਿਲ ਗਈ ਆ। ਪਿਛਲੇ 10 ਸਾਲਾਂ ਦੇ ਵਿੱਚ ਹਰਜੀਤ ਜੀ 17ਵੀਂ ਵਾਰ ਜੇਲ੍ਹ ਚੋਂ ਬਾਹਰ ਆ ਗਏ ਨੇ ਅੱਜ, ਔਰ ਇਹਨਾਂ ਦੀ ਜਿਹੜੀ ਪੈਰੋਲ ਆ ਇੰਨੀ ਆਸਾਨ ਆ ਕਿ ਸਵੇਰੇ ਪਤਾ ਲੱਗਦਾ ਕਿ ਰਾਮ ਰਹੀਮ ਤਾਂ ਭਾਈ ਸੁਨਾਰੀਆ ਜੇਲ੍ਹ ਚੋਂ ਨਿਕਲ ਕੇ ਸਰਸਾ ਵਾਲੇ ਡੇਰਾ ਸੱਚਾ ਸੌਦਾ ਆਪਣੇ ਆਸ਼ਰਮ ਚ ਪਹੁੰਚ ਚੁੱਕਾ। ਸੋ ਲਗਾਤਾਰ ਤੀਜੀ ਵਾਰ, ਪਹਿਲਾਂ ਦੂਰ ਦੂਰ ਸੀ, ਆਪਾਂ ਇਹ ਵੀ ਦੇਖਿਆ ਕਿ ਯੂਪੀ ਵਾਲੇ ਬਾਗਪਤ ਦੇ ਬਰਨਾਵਾ ਵਾਲੇ ਆਸ਼ਰਮ ਚ ਜਾਂਦੇ ਹੁੰਦੇ ਸੀ, ਹੌਲੀ ਹੌਲੀ ਉਹਨਾਂ ਨੇ ਸਿੰਧਾ ਸਿੰਧਾ ਸਿੰਧਾ ਜਿਹੜੇ ਪੈਰ ਘੜੀਸ ਘੜੀਸ ਕੇ ਹੁਣ ਇੱਥੇ ਡੇਰਾ ਲਾ ਲਿਆ। ਔਰ 2017 ਦੇ ਵਿੱਚ ਹਰਜੀਤ ਜੀ ਜਿਹੜੀਆਂ ਡੇਰਾ ਦੇ ਵਿੱਚ ਰਹਿੰਦੀਆਂ ਸਾਧਵੀਆਂ ਉਹਨਾਂ ਦਾ ਉਹਨਾਂ ਨੂੰ ਉਹਨਾਂ ਦਾ ਸਰੀਰਕ ਸ਼ੋਸ਼ਣ ਜਾਂ ਇੱਕ ਡੇਰੇ ਦੇ ਰਣਜੀਤ ਸਿੰਘ ਕਤਲ, ਪੱਤਰਕਾਰ ਛੱਤਰਪਤੀ ਦਾ ਕਤਲ, ਉਹਨਾਂ ਸਾਰੇ ਮਾਮਲਿਆਂ ਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ, ਪਰ 10 ਸਾਲਾਂ ਦੇ ਵਿੱਚ 17 ਵਾਰ ਪੈਰੋਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੰਕੜਾ। ਔਰ ਪਿਛਲੀ ਇਸੇ ਸਾਲ ਦੀ ਮਈ ਮਹੀਨੇ ਚ 30 ਦਿਨ ਦੀ ਪੈਰੋਲ ਪਹਿਲਾਂ ਕੱਟ ਕੇ ਗਏ ਆ। ਸੋ ਇਹਦੇ ਦੌਰਾਨ ਜਦੋਂ ਜਗਤਾਰ ਸਿੰਘ ਅਵਾਰਾ, ਪ੍ਰੋਫੈਸਰ ਦਵਿੰਦਰਵਾਰ ਭੁੱਲਰ ਤੇ ਹੋਰ ਬੰਦੀ ਸਿੰਘਾਂ ਲਈ ਰਿਹਾਈ ਲਈ ਐਜੀਟੇਸ਼ਨ ਚੱਲ ਰਹੀ ਆ, ਉਹਦੇ ਦਰਮਿਆਨ ਇਹ ਪੈਰੋਲ ਮੈਨੂੰ ਲੱਗਦਾ ਕਿ ਜ਼ਖਮਾਂ ਤੇ ਲੂਣ ਜਿਹੜੀ ਸੁੱਟਾਂ ਦੇ ਬਰਾਬਰ ਆ। ਔਰ ਇਸ ਗੱਲ ਦਾ ਸਖ਼ਤ ਇਤਰਾਜ਼ ਕੀਤਾ ਜਥੇਦਾਰ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੜਜ ਹੋਰਾਂ ਨੇ। ਉਹ ਕਹਿੰਦੇ ਦੋਹਰਾ ਮਾਪਦੰਡ ਆ ਸਰਕਾਰਾਂ ਦਾ ਕਿ ਇੱਕ ਪਾਸੇ ਸਜ਼ਾਵਾਂ ਭੁਗਤ ਚੁੱਕੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਉਹ ਬਜ਼ੁਰਗ ਹੋ ਗਏ ਨੇ, ਜਾਂ ਦਵਿੰਦਰ ਪਾਲ ਜਿਹੜੇ ਮੈਂਟਲੀ ਮਤਲਬ ਬਿਮਾਰ ਹੋ ਚੁੱਕੇ ਨੇ, ਪਰ ਉਹਦੇ ਬਾਵਜੂਦ ਸਿਹਤ ਮਾਮਲਿਆਂ ਨੂੰ ਦੇਖਦੇ ਵੀ ਉਹਨਾਂ ਨੂੰ ਕੋਈ ਰਿਹਾਈ ਨਹੀਂ, ਕੋਈ ਪੈਰੋਲ ਨਹੀਂ, ਜਦਕਿ ਇਹ ਜਿਹੜਾ ਸਰਕਾਰੀ ਬਾਬਾ ਆ ਰਾਮ ਰਹੀਮ ਉਹਨੂੰ ਲਗਾਤਾਰ ਪੈਰੋਲ ਮਿਲ ਰਹੀ ਆ। ਸੋ ਦੇਖਦੇ ਹਾਂ ਕਿ ਹੁਣ ਪੈਰੋਲ ਤਾਂ ਮਿਲ ਗਈ ਆ, ਇਹਦਾ ਕਿੰਨਾ ਕੁ ਵਿਰੋਧ ਹੁੰਦਾ, ਕਿਉਂਕਿ ਬੰਦੀ ਸਿੰਘਾਂ ਵਾਲਾ ਮਾਹੌਲ ਤਾਂ ਪੰਜਾਬ 'ਚ ਚੱਲ ਰਿਹਾ, ਕੀ ਕੋਈ ਐਜੀਟੇਸ਼ਨ ਹੋਏਗੀ SGPC ਵੱਲੋਂ, ਅਕਾਲੀ ਦਲ ਵੱਲੋਂ, ਸ੍ਰੀ ਅਕਾਲ ਤਖ਼ਤ ਵੱਲੋਂ? ਦੇਖਦੇ ਹਾਂ ਕਿ ਅਗਲਾ ਸੀਨ ਕੀ ਦੇਖਣ ਨੂੰ ਨਜ਼ਰ ਆਉਂਦਾ
0: ਜੀ। ਬਿਲਕੁਲ ਬਿਲਕੁਲ, ਮਹਿਮੂਦ ਰਸ਼ੀਦ ਭਾਈ ਦਾ ਮੈਸੇਜ ਆਉਂਦਾ, ਫੋਨ ਆਇਆ ਮੈਨੂੰ 2970 ਤੋਂ, ਮੈਂ ਚੱਕ ਨਹੀਂ ਹਾਂ ਭਾਈ, ਇੱਕ ਮਿੰਟ ਹੋਲਡ ਰੱਖਿਓ ਤੁਸੀਂ। ਤੇ ਨਾਲ ਦੀ ਨਾਲ ਨਹੀਂ, ਇਹਨਾਂ ਨੇ ਉਹ ਕਰ ਲਿਆ, ਇਹਨਾਂ ਨੇ ਮੈਨੂੰ ਹੋਲਡ ਕਰ ਲੈ ਕੇ ਚੱਕ ਕੇ ਰੱਖਤਾ, ਤੇ ਚਲੋ ਕੋਈ ਨਹੀਂ। ਅਤੇ ਨਾਲ ਦੀ ਨਾਲ ਤੁਸੀਂ ਫਿਰ ਨਾ ਇੱਕ ਗੀਤ ਸੁਣੋ, ਉਹ ਸੁਣਿਆ ਮਾੜਾ ਜਿਹਾ ਕੀ ਕਹਿੰਦਾ ਦੋ ਬੋਲ।

0: 30 ਤਰੀਕ ਨੂੰ ਐਮੀ ਵਿਰਕ ਦਾ ਸ਼ੋਅ ਆ ਰਿਹਾ, 30 ਤਰੀਕ ਨੂੰ, ਆਉਣ ਵਾਲੀ 30 ਨੂੰ, ਐਤਵਾਰ ਨੂੰ ਐਮੀ ਵਿਰਕ ਦਾ ਸ਼ੋਅ ਆਪਾਂ ਸਾਰਿਆਂ ਨੇ ਦੇਖਣ ਜਾਣਾ। ਅਤੇ ਜੇ ਕੋਈ ਇਸੇ ਨੂੰ ਕੋਈ ਟਿਕਟਾਂ ਦੀ ਜਾਣਕਾਰੀ ਲੈਣੀ ਆ, ਕੋਈ ਗੱਲਬਾਤ ਕਰਨੀ ਆ, ਤਾਂ ਪ੍ਰਭ ਸੰਧੂ ਸਾਹਿਬ ਨਾਲ 437-870-301 'ਤੇ ਕਰ ਲਿਓ, 437-870-301 'ਤੇ 0001 'ਤੇ ਸੰਪਰਕ ਕਰ ਲਿਓ। ਐਮੀ ਵਿਰਕ ਦਾ ਸ਼ੋਅ ਦੇਖਣ ਲਈ ਜਾਣਾ ਕਿੱਥੇ ਆ, ਵੁੱਡਵਾਈਨ ਮੌਲ ਵਾਲੇ ਨਾਲ ਦੇ ਪਲਾਜ਼ੇ ਜਿੱਥੇ ਕਸੀਨੋ ਆ, ਬਸ ਉਹਦੇ 'ਚ ਉੱਥੇ ਹੀ ਆ, ਬਸ ਜਿੱਥੇ ਮਨਮੋਹਨ ਬਾਰਸ ਉਹਨਾਂ ਦਾ ਸ਼ੋਅ ਹੋਇਆ ਸੀ, ਹਰਭਜਨ ਮਾਨ ਉਹਨਾਂ ਦਾ ਸ਼ੋਅ ਹੋਇਆ ਸੀ, ਹੋਰ ਬਹੁਤ ਸਾਰੇ ਸ਼ੋਅ ਹੁੰਦੇ ਆ ਉੱਥੇ। ਅਤੇ 30 ਤਰੀਕ ਆਉਣ ਵਾਲੀ ਨੂੰ ਕਰਦੇ ਹਾਂ ਗੱਲਾਂ ਬਾਤਾਂ, ਰੌਣਕਾਂ ਲਾਵਾਂਗੇ ਉੱਥੇ 30 ਤਰੀਕ ਨੂੰ ਐਤਵਾਰ ਨੂੰ ਸਾਰੇ ਜਾਣੇ। 437-870-301 'ਤੇ ਸੰਪਰਕ ਕਰ ਲਿਓ ਪ੍ਰਭ ਸੰਧੂ ਸਾਹਿਬ। ਆਪਣੇ ਨਾਲ ਅਮਨਦੀਪ ਜੁੜ ਗਏ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ। ਜਿਹੜੇ ਸਰੋਤਿਆਂ ਨੇ ਹਜੇ ਤੱਕ ਤੁਹਾਨੂੰ ਕਾਲ ਨਹੀਂ ਕੀਤੀ, ਜਿਨ੍ਹਾਂ ਦੀਆਂ ਰਿਨਿਊਲ ਘਰਾਂ ਦੀਆਂ ਤੇ ਕਾਰਾਂ ਦੀਆਂ ਅਲੱਗ ਅਲੱਗ ਬਣੀਆਂ ਹੁੰਦੀਆਂ ਨੇ, ਡੇਟਾਂ ਆ ਰਹੀਆਂ, ਕਿਸੇ ਦੀਆਂ ਸਤੰਬਰ ਮਹੀਨੇ 'ਚ ਆ ਰਹੀਆਂ, ਕਿਸੇ ਦੇ ਅਕਤੂਬਰ 'ਚ, ਜੇ ਕਿਸੇ ਨਵੰਬਰ 'ਚ, ਉਹ ਦੋ ਤਿੰਨ ਮਹੀਨੇ ਜਾਂ ਇੱਕ ਮਹੀਨਾ ਰਹਿੰਦੇ ਤੋਂ ਪਹਿਲਾਂ ਪਹਿਲਾਂ ਇੱਕ ਇਕੱਠਾ ਪੈਕੇਜ ਲੈ ਸਕਦੇ ਆ, ਬਣਾ ਸਕਦੇ ਆ, ਉਹਦੇ 'ਚ ਕਿੰਨੇ ਕੁ ਪੈਸੇ ਸੇਵ ਹੋ ਸਕਦੇ ਆ। ਜੇ ਉਹ ਇਕੱਲੀ ਇਕੱਲੀ ਘਰ ਨੂੰ ਇਕੱਲਾ ਵੱਖਰਾ ਅਤੇ ਕਾਰਾਂ ਦੀ ਇੰਸ਼ੋਰੈਂਸ ਵੱਖਰੀ ਰੱਖਦੇ ਆ, ਉਹਦੇ ਨਾਲ ਕਿੰਨਾ ਕੁ ਫਾਇਦਾ ਹੋ ਸਕਦਾ, ਆਉਣ ਦਿਓ।
1: ਅਲੱਗ ਅਲੱਗ ਜੇ ਤੁਸੀਂ ਲੈਂਦੇ ਹੋ ਤਾਂ ਉਦੋਂ ਕੋਈ ਫਾਇਦਾ ਨਹੀਂ ਹੁੰਦਾ, ਤੁਹਾਡੇ ਕੋਲ ਜਿੰਨੀਆਂ ਕਾਰਾਂ ਨੇ ਸਾਰੀਆਂ ਕਾਰਾਂ ਇੱਕ ਪਾਲਿਸੀ ਤੇ, ਤੁਹਾਡੇ ਕੋਲ ਜਿਹੜਾ ਘਰ ਹੈ ਉਹ ਘਰ ਵੀ ਸੇਮ ਪਾਲਿਸੀ ਤੇ, ਜੇ ਤੁਹਾਡੇ ਕੋਲ ਰੈਂਟਲ ਕੋਈ

0: ਡਿਸਕਾਊਂਟ ਹੋ ਗਿਆ ਤੇ ਅਲੱਗ ਅਲੱਗ ਪਾਲਿਸੀ ਲੈਣ ਦਾ ਕੋਈ ਫਾਇਦਾ ਨਹੀਂ ਹੈ ਹਮੇਸ਼ਾ ਕੰਬਾਈਨ ਲੈਣੀ ਚਾਹੀਦੀ ਹੈ
1: ਬਿਲਕੁਲ ਤੇ ਜੇ ਕਿੰਨਾ ਚਿਰ ਪਹਿਲਾਂ ਤੁਹਾਨੂੰ ਕਾਲ ਕਰ 2 ਮਹੀਨੇ 1 ਮਹੀਨਾ ਕੁਝ ਦਿਨ
0: ਸਾਨੂੰ ਜਦੋਂ ਮਰਜ਼ੀ ਕਾਲ ਕਰ ਲਓ ਮੈਂ ਤਾਂ ਜਿਸ ਦਿਨ ਮੈਨੂੰ ਕਾਲ ਕਰੋਗੇ ਉਸ ਦਿਨ ਕੋਟ ਬਣਾ ਕੇ ਇੱਕ ਵਾਰੀ ਦੇਖ ਲਾਂਗੀ ਕਿ ਕੀ ਪ੍ਰਾਈਸ ਆ ਰਿਹਾ ਪਰ ਵੈਸੇ 40 ਤੱਕ ਡੇਜ਼ ਦਾ ਟਾਈਮ ਹੁੰਦਾ 40 ਡੇਜ਼ ਲਈ ਕੋਟ ਵੈਲਿਡ ਹੁੰਦਾ ਹੈ ਜਿਵੇਂ ਅੱਜ ਬਣਾਇਆ ਤੇ ਅੱਜ ਤੋਂ 40 ਦਿਨਾਂ ਤੱਕ ਉਹ ਵੈਲਿਡ ਹੁੰਦਾ ਉਸ ਤੋਂ ਬਾਅਦ ਕੰਪਨੀ ਕਹਿੰਦੀ ਕਿ ਚਲੋ ਹੁਣ ਨਵਾਂ ਬਣਾਓ ਤੇ ਤੁਹਾਡੀ ਪਾਲਿਸੀ ਜੇ ਅਗਲੇ ਮਹੀਨੇ ਹੈਗੀ ਹੈ ਤੇ ਆਪਾਂ 15-20-25 ਦਿਨ ਪਹਿਲਾਂ ਵੀ ਨਵੀਂ ਪਾਲਿਸੀ ਬਾਈਂਡ ਕਰ ਸਕਦੇ ਹਾਂ ਸ਼ੁਰੂ ਉਸੀ ਤਰੀਕ ਤੋਂ ਹੋਏਗੀ ਜਿਸ ਤਰੀਕ ਨੂੰ ਤੁਹਾਡਾ ਐਕਚੁਅਲ ਰਿਨਿਊਅਲ ਹੈਗਾ ਪਹਿਲਾਂ ਨੀ ਓਵਰਲੈਪ ਨੀ ਹੋਏਗਾ ਵੀ ਵਾਂਟ ਟੂ ਸੇਵ ਮਨੀ ਪਰਪਸ ਸਾਡਾ ਇਹ ਹੈ ਤੇ ਇਸ ਲਈ ਕੋਈ ਓਵਰਲੈਪ ਨੀ ਹੁੰਦਾ ਉਹਦੇ ਪਰ ਤੁਸੀਂ ਬਣਾ ਪਹਿਲਾਂ ਵੀ ਸਕਦੇ ਹੋ
1: ਅੱਛਾ ਕੋਈ ਬ੍ਰੈਂਪਟਨ ਰਹਿੰਦਾ ਕੋਈ ਮਿਸਿਸਾਗਾ ਰਹਿੰਦਾ ਕੈਲਟਨ ਬੋਲਟਨ ਇਹਨਾਂ ਦੇ ਰੇਟ ਰੰਗ ਚ ਫਰਕ ਆ ਸਾਰਿਆਂ ਚ ਕੁਛ
0: ਹਾਂਜੀ ਕੈਲਡਨ ਬੋਲਟਨ ਦਾ ਕਾਫੀ ਅੱਛਾ ਪ੍ਰਾਈਸ ਆ ਜਾਂਦਾ ਹੈ ਉੱਥੇ ਜਿਹੜੇ ਪੋਸਟਲ ਕੋਡਸ ਨੇ ਬ੍ਰੈਂਪਟਨ ਮਿਸਿਸਾਗਾ ਇਸ ਟਾਈਮ ਥੋੜਾ ਮਹਿੰਗਾ ਚੱਲ ਰਿਹਾ ਹੈ ਬ੍ਰੈਂਪਟਨ ਮਿਸਿਸਾਗਾ ਚ ਕੋਈ ਫਰਕ ਨਹੀਂ ਹੈਗਾ
1: ਇਹ ਸੇਮ ਹੀ ਹੈ
0: ਹਾਂਜੀ ਇਹ ਸੇਮ ਹੈ
1: ਕੋਈ ਬੰਦਾ ਬ੍ਰੈਂਪਟਨ ਘੁੰਮਦਾ ਉਹਦਾ ਐਡਰੈਸ ਬੋਰਡਰ ਸਟਾਕ ਦਾ ਜਾਂ ਕਿਚਨਰ ਦਾ ਤੇ ਉਹਦੇ ਐਂਟਰੀਆਂ ਸਾਰੀਆਂ ਇੱਥੇ ਆ ਜੋ ਵੀ ਆ ਰੱਬ ਨਾ ਕਰੇ ਕੋਈ ਕਲੇਮ ਆ ਜਾਵੇ ਫਿਰ ਉਹ ਕਲੇਮ ਸਹੀ ਹੋ ਜਾਂਦਾ ਮਿਲ ਜਾਂਦਾ ਬੰਦੇ ਨੂੰ ਉਧਰਲੇ ਐਡਰੈਸਾਂ ਦਾ ਕਿਤੇ ਗੁਲਫ ਦਾ ਹੋ ਸਕਦਾ ਮੰਨ ਲਓ ਨਿਆਗਰਾ ਫਾਲ ਦਾ ਹੋ ਸਕਦਾ
0: ਹਾਂਜੀ ਬਹੁਤ ਵਾਰੀ ਇਵੇਂ ਦੇ ਕੇਸਿਸ ਵਿੱਚ ਕਲੇਮ ਡਿਨਾਈ ਹੋ ਜਾਂਦੇ ਨੇ ਨਾਲੇ ਤੁਹਾਡੇ ਰੈਕਰਡ ਤੇ ਮਿਸਰੈਪ ਲੱਗ ਜਾਂਦਾ ਕਿਉਂਕਿ ਜਦੋਂ ਤੁਸੀਂ ਕਲੇਮ ਪਾਉਣਾ ਉਦੋਂ ਕਿਸੇ ਨੇ ਪੂਰੀ ਇਨਵੈਸਟੀਗੇਸ਼ਨ ਕਰਨੀ ਹੈ ਕਲੇਮ ਪੇ ਕਰਨ ਤੋਂ ਪਹਿਲਾਂ ਮੇਰੇ ਕਲਾਇੰਟ ਸੀਗੇ ਜਾਰਜ ਟਾਊਨ ਉਹਨਾਂ ਦੀ ਗੱਡੀ ਚੋਰੀ ਹੋ ਗਈ ਜੀਪ ਰੂਪੀਕੋਨ ਪਰ ਜੈਨੂਇਨ ਸੀਗਾ ਉਹਨਾਂ ਦਾ ਕਲੇਮ ਵਿਦਇਨ 2 ਵੀਕਸ ਆ ਗਿਆ ਉਹਨਾਂ ਦਾ ਗੱਡੀ ਦਾ ਪਰ ਸਾਰੀ ਇਨਵੈਸਟੀਗੇਸ਼ਨ ਹੋਈ ਕਿ ਬਈ ਜਾਰਜ ਟਾਊਨ ਕਿੱਥੇ ਰਹਿੰਦੇ ਨੇ ਕੀ ਪਰ ਉਹ ਹੋਮ ਐਂਡ ਕਾਰ ਪਾਲਿਸੀ ਸੀਗੀ ਤੇ ਉਹ ਪੂਰਾ ਸੋਲਿਡ ਕੰਮ ਸੀਗਾ ਪਰ ਫਿਰ ਵੀ ਇਨਵੈਸਟੀਗੇਸ਼ਨ ਹੋਈ
1: ਅੱਛਾ ਕਿਸੇ ਨੇ ਜਿਵੇਂ ਹੁਣ ਮੰਨ ਲਓ ਮੈਂ ਆ ਮੇਰੇ ਨਾਲ ਗੱਡੀ ਆ ਵਾਈਫ ਦੇ ਨਾਲ ਗੱਡੀ ਆ ਸਾਡੇ ਮੰਨ ਲਓ ਇੰਸ਼ੋਰੈਂਸ ਆ ਫਾਦਰ ਸਾਹਿਬ ਦਾ ਨਾਮ ਵਿੱਚ ਆ ਜੇ ਗੁੜੀਆ ਦਾ ਜਾਂ ਬੱਚੇ ਦਾ ਮੈਂ ਕਿਸੇ ਦਾ ਐਡ ਕਰਾਉਣਾ ਨਾਮ ਉਹਦੇ ਇੰਸ਼ੋਰੈਂਸ ਨਾਲ ਫਰਕ ਪੈਂਦਾ
0: ਹਾਂਜੀ ਥੋੜਾ ਜਿਹਾ ਪ੍ਰਾਈਸ ਵੱਧ ਜਾਂਦਾ ਬੱਚਿਆਂ ਨੂੰ ਨਾਲ ਐਡ ਕਰਨ ਨਾਲ ਨਾਲੇ ਇੱਕ ਹੋਰ ਡਰਾਈਵਰ ਵੀ ਐਡ ਕਰ ਲਿਆ ਨਾ ਪਹਿਲਾਂ ਤੁਸੀਂ 2 ਲਈ ਜਾਂ 3 ਲਈ ਹੋਈ ਸੀਗੀ ਜਿਨ੍ਹਾਂ ਦਾ ਕਾਫੀ ਦੇਰ ਤੋਂ ਐਕਸਪੀਰੀਅੰਸ ਬਣਿਆ ਹੋਇਆ ਹੁਣ ਤੁਸੀਂ ਨਵੇਂ ਡਰਾਈਵਰ ਨੂੰ ਐਡ ਕਰਨਾ ਜਿਨ੍ਹਾਂ ਕੋਲ ਐਕਸਪੀਰੀਅੰਸ ਨਹੀਂ ਹੈ ਜੋ ਯੰਗ ਹੈ ਤੇ ਹਾਈ ਰਿਸਕ ਹੈ ਫਿਰ ਉਹ ਥੋੜਾ ਪ੍ਰਾਈਸ ਦਾ ਫਰਕ ਪੈ ਜਾਂਦਾ ਹਾਂਜੀ ਕੁਛ ਕੰਪਨੀਜ਼ ਹੈਗੀਆਂ ਨੇ ਬਹੁਤ ਅੱਛੀਆਂ ਜਿਨ੍ਹਾਂ ਨਾਲ ਨਵੇਂ ਡਰਾਈਵਰਸ ਦਾ ਬਹੁਤ ਅੱਛਾ ਆਉਂਦਾ ਮੈਂ ਅੱਜ ਹੀ ਕਿਸੇ ਦੀ ਪਾਲਿਸੀ ਕੀਤੀ ਹੈ ਐਸ ਜੀ ਆਈ ਕੈਨੇਡਾ ਇੱਕ ਕੰਪਨੀ ਹੈ ਸਾਡੇ ਕੋਲ ਸਸਕਾਚੁਆਨ ਗਵਰਨਮੈਂਟ ਦੀ ਕੰਪਨੀ ਹੈ ਉਹ ਇੰਸ਼ੋਰੈਂਸ ਕਰਦੇ ਨੇ ਓਨਟਾਰੀਓ ਚ ਵੀ ਕਰਦੇ ਨੇ ਉਹ ਕੁਛ ਕੁਛ ਏਰੀਆ ਵਿੱਚ ਬ੍ਰੈਂਪਟਨ ਮਿਸਿਸਾਗਾ ਵਿੱਚ ਉਹਨਾਂ ਦੇ ਪ੍ਰਾਈਸਿਸ ਆਉਂਦੇ ਨੇ ਹਰ ਏਰੀਆ ਦਾ ਪ੍ਰਾਈਸ ਨਹੀਂ ਆਉਂਦਾ ਪਰ ਜੇ ਉਹ ਕੋਟ ਦੇ ਦੇਣ ਤੁਹਾਨੂੰ ਫਿਰ ਤੇ ਬਹੁਤ ਹੀ ਨੋਮੀਨਲ ਪੈ ਜਾਂਦੀ ਹੈ ਉਹ ਅਵੀਵਾ ਕੰਪਨੀ ਨਾਲ ਕੁਛ 6,000 ਪੇ ਕਰ ਰਹੇ ਸੀ ਸਾਲ ਦਾ ਉਹਨਾਂ ਦਾ ਰਿਨਿਊਅਲ ਹੈ ਹੁਣ ਮੰਡੇ ਤੋਂ ਤੇ ਉਹਨਾਂ ਦੀ ਇੰਸ਼ੋਰੈਂਸ ਰਹਿ ਗਈ ਸਾਰੀ 4,200 ਕਾਫੀ ਫਰਕ ਪੈ ਗਿਆ ਉਹਨਾਂ ਦਾ 1,800 ਦਾ ਫਰਕ ਪੈ ਗਿਆ ਜਦਕਿ ਉਹਨਾਂ ਕੋਲ ਵੀ ਇੱਕ ਯੰਗ ਡਰਾਈਵਰ ਹੈ ਉਹਨਾਂ ਨੇ ਪਿਛਲੇ ਸਾਲ ਹੀ ਆਪਣੀ ਬੇਟੀ ਨੂੰ ਐਡ ਕੀਤਾ ਤੁਹਾਡੀ ਹਿਸਟਰੀ ਤੇ ਬਹੁਤ ਡਿਪੈਂਡ ਕਰਦਾ ਜੇ ਤੁਸੀਂ 20 ਸਾਲਾਂ ਤੋਂ ਇੰਸ਼ੋਰੈਂਸ ਭਰ ਰਹੇ ਹੋ ਤੁਹਾਡਾ ਕਲੇਮ ਫਰੀ ਰੈਕਰਡ ਹੈ ਕੋਈ ਟਿਕਟ ਨਹੀਂ ਆਈ ਕਦੇ ਨਹੀਂ ਆਈ ਫਿਰ ਬੱਚਿਆਂ ਨੂੰ ਐਡ ਕਰਨ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ
1: ਨੰਬਰ ਬੋਲੋ 416-600-1867 ਜਗਦੀਸ਼ ਭਾਜੀ ਨਾਲ ਸੰਪਰਕ ਕੀਤਾ ਜਾ ਸਕਦਾ ਇਹ ਵੀ ਉਸ ਦਿਨ ਪੂਰੀਆਂ ਇਹਨਾਂ ਨੇ ਵਿਚਾਰਿਆਂ ਨੇ ਟੈਂਟ ਦੀਆਂ ਸਭਾਵਾਂ ਇਹਨਾਂ ਦੇ ਸਾਰੀਆਂ ਸੀਗੀਆਂ ਅਸੀਂ ਰਾਤ ਨੂੰ ਤਕਰੀਬਨ 9-10 ਵਜੇ ਤੱਕ 11 ਵਜੇ ਤੱਕ ਅਸੀਂ ਟੈਂਟ ਲਾਉਂਦੇ ਰਹੇ ਪਰ ਕੀ ਕਹਿ ਸਕਦੇ ਹਾਂ ਹੁਣ ਜਗਦੀਸ਼ ਭਾਜੀ ਥੈਂਕ ਯੂ ਸੋ ਮਚ ਤੁਹਾਡਾ ਲਵ ਯੂ ਤੁਹਾਨੂੰ ਬਹੁਤ ਬਹੁਤ ਦਿਲੋਂ ਦੇਸੀ ਸੈਨੇ ਫਿਲਮ ਤੋਂ ਜਗਦੀਸ਼ ਭਾਜੀ ਨਾਲ ਕਰ ਲਿਓ ਸੰਪਰਕ ਵੀਡੀਓ ਫੋਟੋਗ੍ਰਾਫੀ ਡੀਜੀ ਦਿੰਗ ਸਭਾਵਾਂ ਲੈਣੀਆਂ ਚਾਹੁੰਦੇ ਹੋ ਤਾਂ 416-930-1251 'ਤੇ ਸੰਪਰਕ ਕੀਤਾ ਜਾ ਸਕਦਾ ਅਤੇ ਕਾਫੀ ਸਾਰੇ ਮੈਸੇਜ ਅਤੇ ਫੋਨ ਵੀ ਆਏ ਹੋਏ ਨੇ ਅਤੇ ਨਾਲ ਦੀ ਨਾਲ ਆਪਾਂ ਕੰਜ਼ਰਵੇਟਿਵ ਪਾਰਟੀ ਨੇ ਲਿਬਰਲ ਸਰਕਾਰ ਤੋਂ ਅਮਰੀਕਾ ਨਾਲ ਫੇਲ ਹੋਈ ਟ੍ਰੇਡ ਡੀਲ ਦਾ ਵੇਰਵਾ ਮੰਗ ਲਿਆ ਜੀ ਅਤੇ ਉਹ ਕਹਿੰਦੇ ਨੇ ਜਿਹੜੇ ਉਹਨਾਂ ਦੇ ਆਪਣੇ ਮੰਤਰੀ ਨੇ ਨਾ

0: ਟਰੇਡ ਮੰਤਰੀ ਸੋਬਲੇ ਮਜ਼ੂ ਮੁਮ ਪਤਾ ਨਹੀਂ ਕੀ ਨਾਮ ਆ ਯਾਰ, ਮਜ਼ੂਮਦਾਰ ਖਰੇ ਕੀ ਆ, ਚਲੋ ਜੋ ਵੀ ਹੈਗਾ, ਡੋਮਿਨਿਕ ਰਿਪਬਲਿਕ ਨੂੰ ਲਿਖਿਆ ਪੱਤਰ, ਕੰਜ਼ਰਵੇਟਿਵ ਆਗੂ ਪੀਅਰ ਪੋਲੀਵਰ ਨੇ ਪਾਰਲੀਮੈਂਟ ਸੈਸ਼ਨ ਸੱਦਣ ਦੀ ਮੰਗ ਕਰਤੀ ਉਹਨਾਂ ਨੇ। ਚਲੋ ਵੈਰੀ ਗੁੱਡ, ਸ਼ਾਬਾਸ਼। ਅਮਰੀਕਾ ਦੀ ਕਨੇਡਾ ਨੂੰ ਚੇਤਾਵਨੀ, ਟਰਾਂਸਪੋਰਟ ਸਕੱਤਰ ਸੀਨ ਡਫੀ ਨੇ ਕਿਹਾ ਕਨੇਡਾ ਨੂੰ ਟ੍ਰੇਡ ਵਾਰ ਬਹੁਤ ਮਹਿੰਗੀ ਪਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਤੰਜ 51ਵੀਂ ਸਟੇਟ ਵਾਲਾ ਫਾਇਦਾ ਲੈ ਰਿਹਾ, ਕਹਿੰਦਾ ਕਨੇਡਾ ਜੇ ਅਮਰੀਕਾ ਸਹੀ ਦ੍ਰਿਸ਼ਟੀਕੋਣ ਅਪਣਾਏਗਾ ਤਾਂ ਸ਼ੁਰੂ ਹੋਵੇਗੀ ਮੁੜ ਗੱਲਬਾਤ, ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਕਹਿਤਾ ਭਾਈ। ਚਲੋ ਵਧੀਆ ਗੱਲ। ਅਮਰੀਕਾ ਦਾ ਟੈਰਫ ਤੋਂ ਕੈਨੇਡੀਅਨ ਕਾਰੋਬਾਰੀਆਂ ਅਤੇ ਵਰਕਰਾਂ ਦੇ ਬਚਾਅ ਲਈ ਸਾਡੀ ਯੋਜਨਾ ਤਿਆਰ, ਫੈਡਰਲ ਟ੍ਰੇਡ ਮੰਤਰੀ ਸਾਹਿਬ। ਕੈਨੇਡਾ ਨੇ ਵਾਪਸ ਬੁਲਾਈ ਵਪਾਰਕ ਟੀਮ, ਅਮਰੀਕਾ ਨਾਲ ਰਿਸ਼ਤੇ ਤਣਾਅਪੂਰਨ ਹੋ ਗਏ ਨੇ ਅਤੇ ਕੈਨੇਡਾ ਵਿੱਚ ਪੰਜਾਬੀ ਪਰਿਵਾਰ ਦਾ ਘਰ ਸੜ ਕੇ ਸੁਆਹ ਹੋ ਗਿਆ, ਮਾੜੀ ਖਬਰ ਆ। ਕੈਨੇਡਾ 'ਚ ਗ੍ਰਿਫਤਾਰ 3 ਪੰਜਾਬੀਆਂ ਵੱਲੋਂ ਨਵੀਂ ਅਰਜ਼ੀ ਦਾਇਰ ਕੀਤੀ ਗਈ, ਕਹਿੰਦੇ ਸਾਨੂੰ ਸਜ਼ਾ ਜਿਹੜੀ ਦੇਣੀ ਆ ਕੈਨੇਡਾ 'ਚ ਦੇ ਦਿਉ। ਅਮਰੀਕਾ ਨੇ H-1B ਵੀਜ਼ਾ ਲਈ ਲਗਾ ਸਕਦਾ 9.1 ਕਰੋੜ ਦੀ ਰੁਪਏ ਦੀ ਫੀਸ ਅਤੇ ਤੇਲ ਦੀ ਇੱਕ ਬੂੰਦ ਵੀ ਨਹੀਂ ਜਾਣ ਦੇਵਾਂਗੇ। ਹਾਰਮੋਜ਼ ਸੰਕਟ ਅਤੇ ਇਰਾਨ ਦਾ ਅਮਰੀਕਾ ਨੂੰ ਸਿੱਧਾ ਸੁਨੇਹਾ ਅਤੇ ਨਿੱਜਰ ਕਲਿੰਗ 'ਚ ਆ ਗਿਆ ਜੀ। ਨਿੱਜਰ ਦਾ ਕਤਲ ਦੀ ਜ਼ਿੰਮੇਵਾਰੀ ਲੈਣ ਮਗਰੋਂ ਗੋਲਡੀ ਬਰਾਡ ਅਤੇ ਅਰਸ਼ ਡਾਲਾ ਵਿਚਕਾਰ ਵਧਿਆ ਵਿਵਾਦ, ਵੀਡੀਓ ਵਾਇਰਲ ਹੋ ਗਈਆਂ ਅਤੇ ਚੀਨ ਵਿੱਚ ਰੋਬਟ ਨੇ ਤੋੜਿਆ ਉਜ਼ੈਨ ਬੋਲਟ ਦਾ ਰਿਕਾਰਡ, 100 ਮੀਟਰ ਦੀ ਦੌੜ ਵਿੱਚ 9.39 ਸੈਕਿੰਡ ਵਿੱਚ ਕੀਤੀ ਪੂਰੀ, ਚੱਕ ਦੋ ਫਟੇ। ਅਤੇ ਪਰਮਿੰਦਰ ਜੀ, ਹਰਪਾਲ ਚੀਮਾ ਸਾਹਿਬ ਕੀ ਕਹਿੰਦੇ ਨੇ ਹੁਣ, ਚੰਨੀ ਸਾਹਿਬ ਨੂੰ ਕੀ ਹੋ ਗਿਆ ਹੁਣ ਯਾਰ, ਇਹ ਨਹੀਂ ਹਟਦੇ ਇੱਕ ਤਾਂ।
1: ਜੀ ਜੀ, ਆਪਾਂ ਉੱਧਰ ਕਹਾਵਤ ਪਾਈ ਸੀ ਕਿ ਇਹ ਗੱਲ ਤਾਂ ਮੰਨੀ, ਪਰ ਇਹ ਦੱਸੋ ਛੱਲੀ ਕਿਹਨੇ ਭੰਨੀ, ਛੱਲੀ ਭੰਨ ਕਿਹਨੇ ਭੰਨੀ ਆ ਉਹ ਪਤਾ ਲੱਗ ਗਿਆ ਜੀ। ਸਾਬਕਾ ਸੀਐਮ ਚਰਨਜੀਤ ਚੰਨੀ ਨੇ ਜਿਹੜਾ ਪਰਚਾ ਦਿੱਤਾ ਸੀ ਉਹ ਪਰਚਾ ਠੀਕ ਸੀ ਜਾਂ ਲੀਕ ਸੀ, ਕਿਉਂਕਿ ਪਰਚਾ ਲੀਕ ਦੀ ਬਹੁਤ ਚਰਚਾ ਅੱਜ ਕੱਲ੍ਹ। ਸੋ ਹੁਣ ਵਿੱਤ ਮੰਤਰੀ ਹਰਪਾਲ ਚੀਮਾ ਨੇ ਇੱਕ ਨਵਾਂ ਦਾਅਵਾ ਕਰਤਾ, ਉਹ ਕਹਿੰਦੇ ਸੀਐਮ ਚੰਨੀ ਨੇ ਜਿਹੜਾ ਇੱਕ ਕੈਮਰੇ ਦੀ ਮਦਦ ਦੇ ਨਾਲ ਜਿਹੜਾ ਉਹ ਪਰਚਾ ਨਕਲ ਮਾਰ ਕੇ ਕੀਤਾ। ਸੋ ਇੱਕ ਵੱਡਾ ਮੁੱਦਾ ਬਣ ਗਿਆ ਔਰ ਬੀਤੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਬਹੁਤ ਸਾਰੇ ਜਿਹੜੇ ਅੰਦਰਲੇ ਸਿੰਡੀਕੇਟ ਮੈਂਬਰ ਨੇ ਉਹਨਾਂ ਨੇ ਸਵਾਲ ਉਠਾਤੇ ਸੀ ਕਿ ਉਹ ਤਸਵੀਰਾਂ ਖਿੱਚਣ ਵਾਲਾ ਬੰਦਾ ਕੌਣ ਸੀ। ਹਾਲਾਂਕਿ ਚਰਨਜੀਤ ਚੰਨੀ ਨੇ ਇਹ ਜ਼ਰੂਰ ਕਹਿਤਾ ਕਿ ਜਿਹੜੀਆਂ ਤਸਵੀਰਾਂ ਖਿੱਚੀਆਂ ਗਈਆਂ ਨੇ ਉਹ ਕਿਸੇ ਪੱਤਰਕਾਰ ਨੇ, ਪਰ ਉਹ ਪੱਤਰਕਾਰ ਕੈਮਰਾ ਲੈ ਕੇ ਅੰਦਰ ਕਿਵੇਂ ਪਹੁੰਚ ਗਿਆ? ਬੜਾ ਹਾਈ ਲੈਵਲ ਦਾ ਪੇਪਰ ਸੀ। ਸੋ ਮੈਨੂੰ ਲੱਗਦਾ ਕਿ ਚਰਨਜੀਤ ਚੰਨੀ ਲਗਾਤਾਰ ਵਿਵਾਦਾਂ 'ਚ ਰਹਿੰਦੇ ਨੇ, ਕਦੇ ਉਹਨਾਂ ਦਾ ਕੁਛ ਆ ਜਾਂਦਾ, ਕਦੇ ਕੁਛ ਆ ਜਾਂਦਾ। ਹੁਣ ਜਿਹੜਾ ਉਹਨਾਂ ਦਾ ਇਹ ਤਾਜ਼ਾ ਵਿਵਾਦ ਆ ਕਿ ਉਹਨਾਂ ਦੀ ਆਉਣ ਵਾਲੀ ਭਵਿੱਖੀ ਸਿਆਸਤ 'ਤੇ ਵੀ ਅਸਰ ਪਾਊਗਾ। ਜੇ ਪਰਚਾ ਦਰਜ ਹੁੰਦਾ ਤਾਂ ਚੰਨੀ ਚੰਨੀ 'ਤੇ ਵੀ ਪਰਚਾ ਆਉਣਾ, ਅਤੇ ਇਲੈਕਸ਼ਨ ਸਿਰ 'ਤੇ ਨੇ, ਸੀਐਮ ਦੇ ਕੈਂਡੀਡੇਟ ਨੇ ਚੰਨੀ ਸਾਹਿਬ। ਦੇਖਦੇ ਹਾਂ ਕਿ ਹੁਣ ਨਵਾਂ ਚੰਦ ਕੀ ਚੜ੍ਹਦਾ। ਸਿਆਸੀ ਹਲਚਲ ਤੇਜ਼, ਰਾਹੁਲ ਗਾਂਧੀ ਪੰਜਾਬ ਚ ਕਰਨਗੇ ਬੱਸ ਯਾਤਰਾ। ਇੰਚਾਰਜ ਭੁਪੇਸ਼ ਬਘੇਲ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਤੋਂ ਮੰਗਿਆ ਗਿਆ 1 ਹਫ਼ਤੇ ਦਾ ਸ਼ਡਿਊਲ। ਉਧਰ ਦਿੱਲੀ ਦੇ ਸਾਬਕਾ ਮੰਤਰੀ ਦਾ ਸੀਨੀਅਰ ਆਪ ਆਗੂ ਸਤਿੰਦਰ ਜੈਨ ਮੁੜ ਅਦਾਲਤ ਚ ਪੇਸ਼। ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਭਾਜਪਾ ਆਗੂ ਬਿਜੇ ਸਾਂਪਲਾ ਮੁੜ ਤਲਬ। ਸਾਬਕਾ ਕੇਂਦਰੀ ਮੰਤਰੀ ਬਿਜੇ ਸਾਂਪਲਾ ਨੇ ਨਵੀਂ ਸਿੱਟ ਅੱਗੇ 27 ਅਗਸਤ ਨੂੰ ਪੇਸ਼ ਹੋਣ ਤੋਂ ਕਰਤੀ ਨਾ, ਮੰਗੀ ਨਵੀਂ ਤਰੀਕ। ਬਿਗ ਬ੍ਰੇਕਿੰਗ, ਅੱਜ ਤੋਂ ਆਮ ਆਦਮੀ ਪਾਰਟੀ ਅੱਜ ਤੋਂ ਆਮ ਆਦਮੀ ਕਲੀਨਿਕ ਰਹਿਣਗੇ ਬੰਦ। ਉੱਧਰ 27 ਅਗਸਤ ਤੋਂ ਪੰਜਾਬ ਮਹਾਂ ਬੰਦ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਪੱਬਾਂ ਪਾਰ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਮੋਰਚੇ ਨਾਲ ਸੱਦ ਲਈ ਮੀਟਿੰਗ। ਸੁਖਬੀਰ ਬਾਦਲ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਕੇ ਆਰੰਭ ਕਰਨਗੇ ਸਿਆਸੀ ਸਰਗਰਮੀਆਂ। ਜੀ
0: ਥੈਂਕ ਯੂ ਸੋ ਮਚ, ਜੁੜਦੇ ਗੱਲ ਦੇ ਪ੍ਰੋਗਰਾਮ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ, ਕਰਦੇ ਹੋ ਮਾਫ਼ ਤੁਹਾਡੇ ਵਿਚਾਰਾਂ ਦਾ, ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝਾ ਪ੍ਰਸਾਦ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰ ਨੇ ਬੁਲਾਈਏ ਫਤਿਹ। ਬਹੁਤ ਸਾਰੇ ਸਪੋਂਸਰਾਂ ਦੇ ਨਾਮ ਰਹਿ ਗਏ, ਕੱਲੂ ਕੱਚ ਕੱਢ ਦਾਂਗੇ ਪੂਰੀ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟੀਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਜ਼ੇਰੀ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਪੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਇੰਕਲੂਡ ਟਾਈ ਸੱਤ ਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾ ਮੂਰੇ ਦੁਨੀ ਸੇਪ ਦੁਪਰ ਸਾਦ ਜਪ ਆਸਸ ਪੁਆਸ ਹੈਬੀਸ ਨਾਦਿਤ ਹੋਸੀ ਬੀਸਸ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ
5: ਕਾਟੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
6: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
5: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿੱਚ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਖਬਰਸਾਰ ਜੋ ਕੁਛ ਅਪਡੇਟ ਹੈ ਜਿਹੜੀ ਹੁਣ ਤੱਕ ਤੜਕਸਾਰ ਤੱਕ ਆਈ ਹੈ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਬਾਕੀ ਤੁਸੀਂ ਵੀ ਸਾਡੇ ਨਾਲ ਕੋਈ ਵੀ ਕੋਈ ਖਬਰਸਾਰ ਹੈ, ਕੋਈ ਨਿਊਜ਼ ਵਿਊਜ਼ ਹੈ ਜਾਂ ਟ੍ਰੈਫਿਕ ਬਾਬਤ ਕੋਈ ਵੀ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਇੱਕੋ ਇੱਕ ਸਟੂਡੀਓ ਦਾ ਨੰਬਰ ਹੈ 905-673-3337 9056733337 ਤੇ ਹੈ ਜਿਹੜਾ ਤੁਸੀਂ ਕਾਲ ਹੈ ਜਿਹੜੀ ਉਹ ਕਰ ਸਕਦੇ ਹੋ, ਸਾਂਝ ਪਾ ਸਕਦੇ ਹੋ। ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ। ਤੁਸੀਂ ਇਹ ਜਿਹੜਾ ਕਵਰੇਜ ਖੇਤਰ ਤੋਂ ਬਾਹਰ ਹੋ ਗਏ ਜਾਂ ਡਿਸਟਰਬੈਂਸ ਆ ਰਹੀ ਹੈ ਤੁਹਾਡੇ ਰੇਡੀਓ ਸੈੱਟ ਦੇ ਉੱਤੇ ਗੱਡੀਆਂ ਦੇ ਵਿੱਚ ਲੱਗੇ ਹੋਏ ਤਾਂ ਫਿਰ ਤੁਸੀਂ ਆਹ ਨੰਬਰ ਤੇ ਡਾਇਲ ਕਰਕੇ ਵੀ ਸਾਨੂੰ ਹੈ ਜਿਹੜਾ ਸੁਣ ਸਕਦੇ ਹੋ ਆਪਣੇ ਫੋਨ ਤੇ 416-477-2040 416-477-2040 ਤੇ ਉੱਥੇ ਹੀ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ AM530 ਹੈ ਜਿਹੜਾ ਸਿੰਪਲ ਰੇਡੀਓ ਇੱਕ ਐਪ ਆਉਂਦੀ ਹੈ ਉਹਦੇ ਤੇ AM530 ਟੋਰੋਂਟੋ ਪਾ ਲਿਓ, ਉੱਥੇ ਵੀ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਨੂੰ ਸੁਣਿਆ ਜਾ ਰਿਹਾ ਐਪਸ ਰਾਹੀਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ। ਤੇ ਦੋਸਤੋ, ਇਸ ਟਾਈਮ ਪੀਅਰਸਨ ਏਅਰਪੋਰਟ ਤੇ ਤਾਪਮਾਨ ਹੈ ਜਿਹੜਾ ਉਹ 16°C ਦਰਜ ਕੀਤਾ ਗਿਆ। ਹਲਕੇ ਹਲਕੇ ਬੱਦਲ ਹੈ ਜਿਹੜੇ ਉਹ ਅਸਮਾਨ ਦੇ ਵਿੱਚ ਦਿਖਾਈ ਦੇ ਰਹੇ ਨੇ, ਪਰ ਅੱਜ ਦੇ ਦਿਨ ਹੈ ਜਿਹੜੀ ਫਿਲਹਾਲ ਕੋਈ ਭਵਿੱਖਬਾਣੀ ਨਹੀਂ ਹੈ ਵਰਖਾ ਦੀ ਕਿਣਮਿਣ ਦੀ। ਹਾਂ, ਕੱਲ੍ਹ ਜ਼ਰੂਰ ਕੀਤੀ ਹੈ ਪਰ ਇੱਥੇ ਬੜੀ ਜਲਦੀ ਹੈ ਜਿਹੜਾ ਮੌਸਮ ਬਦਲਦਾ, ਸੋ ਕੱਲ੍ਹ ਦੀ ਕੱਲ੍ਹ ਆਪਾਂ ਦੇਖਾਂਗੇ। ਸੋ ਅੱਜ ਵੱਧ ਤੋਂ ਵੱਧ ਤਾਪਮਾਨ 24° ਨੂੰ ਛੂਹੇਗਾ ਤੇ ਫੀਲ ਲਾਈਕ 28°C ਹੈ ਜਿਹੜਾ ਇਹ ਅੱਜ ਦਾ ਤਾਪਮਾਨ ਹੋਵੇਗਾ। ਤੁਹਾਡੇ ਕੁਝ ਕੁ ਵਿਚਾਰ ਉਹਨਾਂ ਨੂੰ ਵੀ ਅੱਗੇ ਜਾ ਕੇ ਪ੍ਰੋਗਰਾਮ ਦਾ ਸ਼ਿੰਗਾਰ ਬਣਾਵਾਂਗੇ। ਤੇ ਅੱਜ ਦੋਸਤੋ ਇੱਕ ਫੇਰ ਸਾਡੇ ਟੈਕਨੀਕਲੀ ਹੈ ਜਿਹੜਾ ਇੱਕ ਗਲੇ 'ਚ ਫੇਰ ਫੋਨ ਤਾਂ ਆਇਆ ਹੋਇਆ, ਇਹ ਹੁਣ ਵਿਚਾਰਾ ਹਰ ਦੂਏ ਤੇ ਇਹ ਦਿਨ ਹੀ ਬਿਮਾਰ ਹੋ ਜਾਂਦਾ, ਕੀ ਕਰੀਏ। ਮੈਨੂੰ ਲੱਗਦਾ ਇਹਦਾ ਵੀ ਹਾਰਡਵੇਅਰ ਹੈ, ਹੁਣ ਚੇਂਜ ਕਰਨ ਦਾ ਸਮਾਂ ਹੀ ਆ ਗਿਆ। ਸੋ ਇੱਕ ਤਾਂ ਇਹ ਹੈ ਵੀ ਕੋਈ ਵੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਟੈਲੀਫੋਨ ਦੀ ਅਹਿਮੀਅਤ ਬਹੁਤ ਹੁੰਦੀ ਹੈ। ਸੋ ਹੁਣ ਕੋਸ਼ਿਸ਼ ਕਰਦੇ ਹਾਂ ਜੇ ਫਿਰ ਇਹ ਹਾਰਡਵੇਅਰ ਹੈ ਜਿਹੜਾ ਸਾਨੂੰ ਔਖਾ ਕਰਦਾ ਤਾਂ ਫਿਰ ਕੋਈ ਸੋਫਟਵੇਅਰ ਇਹਦਾ ਜਿਹੜਾ ਆ ਸਲੂਸ਼ਨ ਕੱਢਣਾ ਪੈਣਾ। ਕੋਈ ਹੈ ਫਿਰ ਸੋਫਟਵੇਅਰ ਦੇ ਨਾਲ ਹੈ ਜਿਹੜਾ ਕੁਛ ਨਾ ਕੁਛ ਜੋੜ ਕੇ ਜਾਂ ਕੋਈ ਨਾ ਕੋਈ ਇੱਦਾਂ ਦੀ ਚੀਜ਼ ਹੈ ਜਿਹੜੀ ਕਰਾਂਗੇ ਤਾਂ ਕਿ ਅੱਗੇ ਤੋਂ ਆ ਜਿਹੜਾ ਇਸ ਗਲਿਚ ਤੋਂ ਆ ਜਿਹੜਾ ਬਚਿਆ ਜਾਵੇ। ਸੋ ਦੇਖਦੇ ਹਾਂ ਅੱਜ ਉਹਦਾ ਮੈਨੇਜਮੈਂਟ ਹੈ ਜਿਹੜੀ ਕਹਿ ਰਹੀ ਹੈ ਵੀ ਠੀਕ ਕਰ ਦੇਵੇਗੀ, ਪਰ ਫਿਲਹਾਲ ਹੈ ਜਿਹੜਾ ਜਿੱਦੀ ਸਾਰਨਾ ਪੈਣਾ। ਸੋ ਉੱਦਾਂ ਤੁਸੀਂ ਆ ਜਿਹੜਾ ਨੰਬਰ 'ਤੇ ਆ ਜਿਹੜੇ ਕਾਲ ਕਰਨਾ ਚਾਹੁੰਦੇ ਹੋ, ਮੈਂ ਇੱਦਾਂ ਕਰਾਂਗਾ ਜੇ ਤੁਹਾਡੀਆਂ ਕਾਲ ਆਈਆਂ, ਕੋਸ਼ਿਸ਼ ਕਰਦਾ ਵੀ ਉਹ ਨੰਬਰ ਨੂੰ ਆ ਜਿਹੜਾ ਮੈਂ ਮਾਈਕ ਦੇ ਕੋਲ ਲਿਆ ਕੇ ਆਪਣਾ ਫੋਨ ਲਿਆ ਕੇ ਉੱਦਾਂ ਜੇ ਗੱਲਬਾਤ ਹੋ ਸਕੀ ਤਾਂ ਉੱਦਾਂ ਕੋਸ਼ਿਸ਼ ਕਰਾਂਗੇ। ਪਰ ਅੱਜ ਸਟੂਡੀਓ ਦਾ ਨੰਬਰ ਹੈ ਜਿਹੜਾ ਉਹ ਵਰਕ ਹੈ ਜਿਹੜਾ ਦੁਬਾਰਾ ਨਹੀਂ ਕਰ ਰਿਹਾ। ਸੋ ਪਿਛਲੀ ਵਾਰ ਵੀ ਮੈਨੂੰ ਹੋਇਆ ਸੀ, ਬਹੁਤ ਤੁਹਾਡੇ ਮੈਸੇਜਸ ਹੈ ਜਿਹੜੇ ਆਏ ਸੀਗੇ ਜਾਂ ਆਫਟਰ ਪ੍ਰੋਗਰਾਮ ਵਿੱਚ ਹੀ ਕਈ ਵਾਰ ਕਾਲ ਵੀ ਆ ਜਾਂਦੀ ਹੈ, ਅਤੇ ਮੈਂ ਉਦੋਂ ਵੀ ਹੈ ਜਿਹੜਾ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਸੀ ਬਣੀ। ਪਰ ਅੱਜ ਆ ਜਿਹੜਾ ਥੋੜ੍ਹਾ ਜਿਹਾ ਕੋਸ਼ਿਸ਼ ਕਰਦੇ ਹਾਂ, ਥੋੜ੍ਹਾ ਜਿਹਾ ਮੈਨੂੰ ਆ ਜਿਹੜਾ ਅੱਜ ਐਡਜਸਟਮੈਂਟ ਕਰਨੀ ਪੈਣੀ ਹੈ। ਬਾਕੀ ਤੁਸੀਂ ਆ ਜਿਹੜਾ ਸਾਡੇ ਨਾਲ ਸਾਂਝ ਪਾਣੀ ਹੈ ਸਟੂਡੀਓ ਦੇ ਵਿੱਚ, ਅਤੇ ਨੰਬਰ ਹੈ ਜੀ 416-917-7763 416-917-7763 'ਤੇ ਹੈ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ, ਉੱਥੇ ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸੋ ਫਿਰ ਇੱਕ ਵਾਰ 416-917-7763 'ਤੇ ਤੁਸੀਂ ਇਹ ਜਿਹੜੇ ਕਾਲ ਕਰਕੇ ਸਾਂਝ ਪਾ ਲਿਓ। ਅਤੇ ਆਓ ਫਿਰ ਕੁਝ ਕੁ ਜਿਹੜੇ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕਹਿੰਦੇ ਜ਼ਿੰਦਗੀ ਦੇ ਵਿੱਚ ਵਿਚਾਰ ਅਤੇ ਵਿਵਹਾਰ ਦੋਨੋਂ ਹੀ ਬੜੇ ਮਹੱਤਵਪੂਰਨ ਨੇ। ਇੱਕ ਵਿਚਾਰ ਹੈ ਜਿਹੜਾ ਉਹ ਤੁਹਾਡਾ ਵਿਵਹਾਰ ਬਦਲ ਦਿੰਦਾ ਅਤੇ ਇੱਕ ਵਿਵਹਾਰ ਹੈ ਜਿਹੜਾ ਉਹ ਤੁਹਾਡਾ ਵਿਚਾਰ ਬਦਲ ਦਿੰਦਾ। ਸੋ ਆਪਸ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਇੰਟਰਕਨੈਕਟਡ ਨੇ। ਜਿਸ ਤਰ੍ਹਾਂ ਥੋੜ੍ਹੀ ਜਿਹੀ ਦਵਾਈ ਭਿਆਨਕ ਬਿਮਾਰੀਆਂ ਨੂੰ ਦੂਰ ਕਰ ਦਿੰਦੀ ਹੈ, ਉਸੇ ਤਰ੍ਹਾਂ ਪਰਮਾਤਮਾ ਦੀ ਥੋੜ੍ਹੀ ਜਿਹੀ ਸਿਫਤ ਸਲਾਹ ਕਈ ਦੁੱਖਾਂ ਕਲੇਸ਼ਾਂ ਨੂੰ ਦੂਰ ਕਰ ਦਿੰਦੀ ਹੈ। ਪਰ ਕਈ ਵਾਰ ਇਨਸਾਨ ਮੰਨਦਾ ਨਹੀਂ ਹੈਗਾ, ਕਈ ਵਾਰ ਕਹਿੰਦਾ ਵੀ ਨਹੀਂ ਕੀ ਹੋਊਗਾ, ਪਰ ਜਦੋਂ ਉਸ ਦੀ ਰਜ਼ਾ ਦੇ ਵਿੱਚ ਆਉਂਦੇ ਹਨ ਫਿਰ ਅਹਿਸਾਸ ਹੁੰਦਾ ਵੀ ਭਾਈ ਉਹਦੇ ਕਹਿਣ 'ਤੇ ਹੀ ਹੈ ਜਿਹੜਾ ਸਾਰਾ ਕੁਛ ਹੈ ਜਿਹੜਾ ਉਹ ਚੱਲਦਾ ਪਿਆ। ਸੋ ਇਸ ਕਰਕੇ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਨਿਮਰਤਾ ਦੇ ਵਿੱਚ ਸ਼ੁਕਰਾਨਾ ਕਰਕੇ ਦੇਖਿਓ ਵੀ ਪਰਮਾਤਮਾ ਕਿੱਦਾਂ ਤੁਹਾਡੀਆਂ ਝੋਲੀਆਂ ਭਰਦਾ ਹੈ। ਜੋ ਕੁਝ ਵੀ ਪਰਮਾਤਮਾ ਕਰਦਾ ਉਸ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਜੋ ਅਕਸਰ ਇਨਸਾਨ ਦੀ ਸਮਝ ਤੋਂ ਬਾਹਰ ਹੁੰਦਾ। ਕੁਝ ਵੀ ਇਤਫਾਕ ਨਹੀਂ ਹੁੰਦਾ, ਤੁਹਾਡੇ ਦੁੱਖ ਸੁੱਖ, ਤੁਹਾਡੇ ਖੁਸ਼ੀ ਦੇ ਦਿਨ, ਮਾੜੇ ਦਿਨ, ਇਹ ਸਭ ਇੱਕ ਨਵੇਂ
ਦਰਵਾਜ਼ੇ ਦਾ ਰਸਤਾ ਖੋਲਣਗੇ। ਬਸ ਅਰਦਾਸ ਹੈ ਜਿਹੜੀ ਉਸ ਪਰਮਾਤਮਾ ਅੱਗੇ ਕਰੋ। ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਆਪਣਾ ਫਰਜ਼ ਨਿਭਾਓ। ਕਰਮ ਕਰਨ ਦਾ ਅਧਿਕਾਰ ਤਾਂ ਹੈ ਪਰ ਕਰਮ ਦੇ ਫਲ ਦਾ ਨਹੀਂ ਹੈ। ਸੋ ਇਹਨਾਂ ਖੂਬਸੂਰਤ ਗੱਲਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਹਰਮਨ ਜੀ ਹੋਣੀ ਬਹੁਤ ਬਹੁਤ ਮੈਂ ਉਹਨਾਂ ਦਾ ਧੰਨਵਾਦੀ ਹਾਂ। ਕੁਝ ਕੁ ਸੋਹਣੇ ਆ ਜਿਹੜੇ ਵਿਚਾਰ ਆ ਜਿਹੜੇ ਉਹ ਹਮੇਸ਼ਾ ਜਿਹੜੇ ਆ ਮੈਨੂੰ ਭੇਜਦੇ ਨੇ ਅਤੇ ਮੈਨੂੰ ਬੜੇ ਸੋਹਣੇ ਲੱਗਦੇ ਆ ਅਤੇ ਮੈਂ ਉਹੀ ਵਿਚਾਰ ਤੁਹਾਡੇ ਨਾਲ ਵੀ ਅੱਗੇ ਜਾ ਕੇ ਸਾਂਝੇ ਕਰਦਾ ਹੁੰਦਾ। ਸੋ ਉਹਨਾਂ ਨੇ ਭੇਜਿਆ, ਬਹੁਤ ਮੰਗਣ ਦੀ ਆਦਤ ਨਹੀਂ ਮੇਰੀ, ਬਸ ਇੰਨੀ ਰਹਿਮਤ ਰੱਖੀ ਮੇਰੇ ਦਾਤਾ ਕਿ ਥਾਲੀ ਵਿੱਚੋਂ ਰੋਟੀ ਕਦੇ ਮੁੱਕੇ ਨਾ ਅਤੇ ਤੇਰਾ ਸ਼ੁਕਰਾਨਾ ਕਰਨਾ ਮੇਰਾ ਦਿਲ ਕਦੇ ਭੁੱਲੇ ਨਾ। ਕਿਆ ਬਾਤ ਹੈ, ਚਿੱਟੇ ਕੱਪੜੇ ਪਾਲੇ ਪਰ ਤੂੰ ਦਿਲ ਤਾਂ ਕਾਲਾ ਧੋਇਆ ਹੀ ਨਹੀਂ, ਰੱਬ ਦੇ ਨਾਂ ਦੀਆਂ ਗੱਲਾਂ ਕਰਦਾ ਰੱਬ ਵਰਗਾ ਤੇ ਹੋਇਆ ਹੀ ਨਹੀਂ। ਕਿਆ ਬਾਤ ਹੈ, ਕਿਆ ਬਾਤ ਹੈ। ਚਿੰਤਾ ਕਰਨ ਨਾਲ ਕੱਲ ਨਹੀਂ ਬਦਲਦਾ ਪਰ ਅੱਜ ਦਾ ਸਕੂਨ ਆ ਜਿਹੜਾ ਜ਼ਰੂਰ ਖੋ ਜਾਂਦਾ ਹੈ। ਜੋ ਤੁਹਾਡੇ ਵੱਸ ਵਿੱਚ ਹੈ ਉਸ 'ਤੇ ਧਿਆਨ ਦਿਓ, ਬਾਕੀ ਪਰਮਾਤਮਾ 'ਤੇ ਛੱਡ ਦਿਓ। ਦੇਖਣਾ ਬੋਝ ਹਲਕਾ ਅਤੇ ਰਸਤਾ ਜਿਹੜਾ ਆ ਆਸਾਨ ਲੱਗੇਗਾ। ਸੋ ਬਹੁਤ ਬਹੁਤ ਧੰਨਵਾਦ ਹਰਮਨ ਭਾਅ ਜੀ, ਬਹੁਤ ਬਹੁਤ ਧੰਨਵਾਦ। ਮਨਤੇਜ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮਨਦੀਪ ਜੀ, ਸਤਿ ਸ਼੍ਰੀ ਅਕਾਲ 6552 ਲਿਓ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਜੇ ਤੁਹਾਡਾ ਨਾਮ ਮੈਨਸ਼ਨ ਕਰਦਿਆ ਕਰੋ ਤਾਂ ਮੇਰੇ ਲਈ ਫਿਰ ਸੌਖ ਹੁੰਦੀ ਹੈ। ਪ੍ਰੀਤ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਗਗਨ ਜੀ ਸਤਿ ਸ਼੍ਰੀ ਅਕਾਲ ਜੀ, ਤਜਿੰਦਰ ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਮਹਿਤਾਬ ਜੀ ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਵੀਰ ਜੀ, ਵਿਕਰਮ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਮੁਲਤਾਨੀ ਸਾਹਿਬ ਦਾ ਆਇਆ ਮੈਸੇਜ, ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਰੇਸ਼ਮ ਭਾਅ ਜੀ ਉਹਨਾਂ ਨੇ ਭੇਜਿਆ ਹੈਪੀ ਟਿਊਜ਼ਡੇ, ਓਹੋ ਹੈਪੀ ਟਿਊਜ਼ਡੇ ਜੀ। ਮੇ ਦਾ ਬਲੈਸਿੰਗ ਆਫ ਦਿਸ ਡੇ ਕਵਰ ਯੂ ਲਾਈਕ ਏ ਵਾਰਮ ਹੱਗ, ਰਿਮਾਈਂਡਿੰਗ ਯੂ ਦੈਟ ਯੂ ਆਰ ਅਲਾਈਵ ਟੂਡੇ ਟੂ ਐਕਸਪੀਰੀਅੰਸ ਇਟਸ ਵੰਡਰਸ। ਕਿਆ ਬਾਤ ਹੈ, ਕਹਿੰਦੇ ਕਾਦਰ ਦੀ ਕੁਦਰਤ ਮਾਨਣ ਵਾਸਤੇ ਤੁਸੀਂ ਅੱਜ ਦਿਨ ਦੇਖ ਰਹੇ ਹੋ, ਸੋ ਉਸ ਦਾ ਸ਼ੁਕਰਾਨਾ ਕਰੋ। ਗੁੱਡ ਮੋਰਨਿੰਗ, ਗੁੱਡ ਮੋਰਨਿੰਗ, ਬਹੁਤ ਬਹੁਤ ਧੰਨਵਾਦ ਰੇਸ਼ਮ ਭਾਅ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਸੋਹਣੇ ਆ ਜਿਹੜੇ ਤੁਸੀਂ ਆ ਜਿਹੜਾ ਸਾਨੂੰ ਆਪਣਾ ਹੈ ਥੋਟ ਆਫ ਦਾ ਡੇ ਭੇਜਿਆ। ਲਖਵਿੰਦਰ ਭਾਅ ਜੀ ਗੁੱਡ ਮੋਰਨਿੰਗ, ਸਰ ਗੁੱਡ ਮੋਰਨਿੰਗ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਦੇ ਮੈਸੇਜਸ ਹੈ ਜਿਹੜੇ ਮੇਰੇ ਤੱਕ ਆਏ ਨੇ। ਬਾਕੀ ਸਾਡੇ ਨਾਲ ਤੁਸੀਂ ਸਾਂਝ ਪਾਣੀ ਹੈ ਅਤੇ ਸਟੂਡੀਓ ਦਾ ਨੰਬਰ 416-9176-4167-7763 ਅਤੇ ਮੇਰੇ ਪਰਸਨਲ ਨੰਬਰ 'ਤੇ ਹੀ ਕਾਲ ਕਰ ਲਿਓ ਅਤੇ ਫਿਰ ਮੈਂ ਉਸੇ ਰਾਹੀਂ ਆ ਜਿਹੜਾ ਤੁਹਾਡੇ ਜਿਹੜੇ ਵਿਚਾਰ ਹੈ ਉਹਨਾਂ ਨੂੰ ਆਪਾਂ ਬਾਕੀ ਸਾਰਿਆਂ ਦੇ ਨਾਲ ਸ਼ੇਅਰ ਕਰਦੇ ਹਾਂ। ਦੋਸਤੋ ਉੱਦਾਂ ਦਾ ਜਿਹੜੀਆਂ ਖਬਰਾਂ ਨੇ ਅੱਜ ਤੱਕ ਹਜੇ ਤੱਕ ਹੈ ਜਿਹੜੀਆਂ, ਤੁਹਾਨੂੰ ਪਤਾ ਇਸ ਟਾਈਮ ਆ ਜਿਹੜਾ ਟ੍ਰੇਡ ਨੂੰ ਲੈ ਕੇ ਇਹ ਸਭ ਤੋਂ ਵੱਡੀਆਂ ਜਿਹੜੀਆਂ ਖਬਰਾਂ ਬਣੀਆਂ ਹੋਈਆਂ ਨੇ, ਪਰ ਇਹਨਾਂ ਖਬਰਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਉੱਭਰ ਕੇ ਜਿਹੜੀ ਖਬਰ ਆ ਰਹੀ ਆ ਉਹ ਡੱਗ ਫੋਰਡ ਸਾਹਿਬ ਅਤੇ ਟਰੰਪ ਦੀ ਜੋ ਟਸਲ ਚੱਲ ਰਹੀ ਹੈ। ਹਾਂਜੀ, ਸੋ ਇੱਕ ਦੂਜੇ ਨੂੰ ਆ ਜਿਹੜਾ ਇੱਕ ਦੂਜੇ ਨੂੰ ਆ ਜਿੱਦਾਂ ਕੋਸ ਰਹੇ ਨੇ, ਇਹ ਇੱਦਾਂ ਲੱਗਦਾ ਪਿਆ ਜਿੱਦਾਂ ਜਿੱਦਾਂ ਮਿਹਨੋ ਮਿਹਨੀ ਹੋਏ ਪਏ ਨਾ, ਇਸ ਤਰ੍ਹਾਂ ਹੋ ਗਈ ਹੈ ਚੀਜ਼। ਸੋ ਇਹਨਾਂ ਦੇ ਉੱਤੇ ਵੀ ਗੱਲ ਕਰਾਂਗੇ, ਬਾਕੀ ਤੁਸੀਂ ਵੀ ਆਪੋ ਆਪਣੇ ਵਿਚਾਰ ਆ ਜਿਹੜੇ ਇਹਨਾਂ ਚੀਜ਼ਾਂ ਉੱਤੇ ਰੱਖ ਸਕਦੇ ਹੋ। ਪਰ ਕਾਰਨੀ ਸਾਹਿਬ ਨੇ ਕੱਲ੍ਹ ਇੱਕ ਗੱਲ ਹੈ ਜਿਹੜਾ ਕਿਊਬੈਕ ਦੇ ਵਿੱਚ ਸੀਗੇ ਅਤੇ ਇੱਕ ਗੱਲ ਦਾ ਖੁਲਾਸਾ ਕੀਤਾ, ਕਹਿੰਦੇ ਵੀ ਜੇ ਅਮੈਰੀਕਾ ਚੰਗੀ ਨੀਤ ਦੇ ਨਾਲ ਫਿਰ ਨੈਗੋਸ਼ੀਏਸ਼ਨ ਟੇਬਲ 'ਤੇ ਆਉਂਦਾ ਤਾਂ ਕੈਨੇਡਾ ਜਿਹੜਾ ਆ ਵਾਪਸ ਹੈ ਜਿਹੜਾ ਉਹਨਾਂ ਦੇ ਨਾਲ ਨੈਗੋਸ਼ੀਏਟ ਕਰੇਗਾ। ਸੋ ਕਾਰਨੀ ਸਾਹਿਬ ਦਾ ਬੜਾ ਇੱਕ ਸੁਲਝਿਆ ਹੋਇਆ ਇਹ ਬਿਆਨ ਹੈ ਜਿਹੜਾ ਕੱਲ੍ਹ ਆਇਆ। ਹਾਲਾਂਕਿ ਆ ਜਿਹੜਾ ਪ੍ਰਭੂ ਸੱਤਾ ਨੂੰ ਲੈ ਕੇ ਆ ਜਿਹੜਾ ਕਾਰਨੀ ਸਾਹਿਬ ਨੇ ਕਿਹਾ ਵੀ ਅਸੀਂ ਕੈਨੇਡਾ ਦੀ ਪ੍ਰਭੂ ਸੱਤਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਖਿਲਵਾੜ ਨਹੀਂ ਦੇਖ ਸਕਦੇ, ਜੇ ਸਾਡੇ 'ਤੇ ਹਮਲਾ ਕਰਦੇ ਹੋ ਤਾਂ ਫਿਰ ਅਸੀਂ ਇਹ ਟਿਟ ਫੋਰ ਟੈਟ ਵੀ ਦੇਵਾਂਗੇ। ਸੋ ਜਦੋਂ ਸ਼ਨੀਵਾਰ ਨੂੰ ਉਹਨਾਂ ਨੇ 11 ਵਜੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਅਤੇ ਵੱਖ ਵੱਖ ਜਿਹੜੇ ਪੱਤਰਕਾਰ ਸੀ ਉਹਦੇ ਤੋਂ ਬਾਅਦ ਉਹਨਾਂ ਦੇ ਸਵਾਲ ਸੀਗੇ ਅਤੇ ਉਹਨਾਂ ਨੇ ਕਿਹਾ ਵੀ ਜੇ ਟੈਰਿਫ ਕਰਕੇ ਕਿਸੇ ਦਾ ਵੀ ਹੁੰਦਾ ਪਿਆ ਸੀ, ਸਰਕਾਰ ਹੈ ਜਿਹੜੀ ਉਸ ਇੰਡਸਟਰੀ ਦੇ ਨਾਲ ਖੜੀ ਆ, ਰਾਹਤ ਪੈਕੇਜ ਆ ਜਿਹੜੇ ਉਹ ਐਲਾਨੇ ਜਾਣਗੇ। ਅਤੇ ਉੱਦਾਂ ਤਾਂ ਸੀਗਾ ਵੀ 8 ਸਪਟੰਬਰ ਨੂੰ ਹੈ ਜਿਹੜਾ ਜਿਹੜੇ ਟੈਰਿਫ ਹੈ ਜਵਾਬੀ ਟੈਰਿਫ ਹੈ ਜਿਹੜੇ ਸਰਕਾਰ ਹੈ ਜਿਹੜੀ ਉਹ ਲਾਵੇਗੀ, ਪਰ ਅਨਾਊਂਸਮੈਂਟ ਹੈ ਜਿਹੜੀ ਕਹਿੰਦੇ ਅੱਜ ਹੋਣ ਵਾਲੀ ਹੈ। ਸੋ ਇੱਕਦਮ ਹੈ ਜਿਹੜੀ ਅੱਜ ਅਨਾਊਂਸਮੈਂਟ ਹੈ ਜਿਹੜੀ ਹੋਣ ਵਾਲੀ ਹੈ। ਸੋ ਅੱਜ ਕਹਿੰਦੇ ਕਾਰਨੀ ਗਵਰਨਮੈਂਟ ਹੈ ਜਿਹੜੇ ਟੈਰਿਫ ਹੈ ਜਿਹੜੇ ਲੱਗਣ ਜਵਾਬੀ ਟੈਰਿਫ, ਜਿਹਨਾਂ ਨੂੰ ਆਪਾਂ ਕਹਿ ਦਈਏ ਰਿਟੈਲੋਟੋਰੀ ਟੈਰਿਫ ਜਿਹੜੇ ਹੋ ਗਏ ਜਵਾਬੀ ਟੈਰਿਫ ਹੈ ਜਿਹੜੇ ਕਿਹੜੇ ਕਿਹੜੇ ਲੱਗਣਗੇ, ਕਿੰਨੀਆਂ ਵਸਤਾਂ 'ਤੇ ਲੱਗਣਗੇ, ਉਹਨਾਂ ਦਾ ਅੱਜ ਹੈ ਜਿਹੜਾ ਖੁਲਾਸਾ ਕੀਤਾ ਜਾਵੇਗਾ। ਸੋ ਸਾਰਿਆਂ ਦੀਆਂ ਮਤਲਬ ਹੁਣ ਇਸ ਟਾਈਮ ਸੰਸਾਰ ਦੀਆਂ ਨਜ਼ਰਾਂ ਜਿਹੜੀਆਂ ਉਹ ਪੂਰੇ ਕੈਨੇਡਾ 'ਤੇ ਟਿਕੀਆਂ ਹੋਈਆਂ, ਕਿਉਂਕਿ US ਦੇ ਨਾਲ ਹੈ ਜਿਹੜੀ ਸਿੱਧੀ ਟੱਕਰ ਹੈ ਜਿਹੜੀ ਹੁਣ ਕੈਨੇਡਾ ਨੇ ਲਿੱਤੀ। ਹਾਲਾਂਕਿ US ਵਾਲੇ ਕਹਿ ਰਹੇ ਆ ਵੀ ਕੈਨੇਡਾ ਜਿਹੜਾ ਟਿਕ ਨਹੀਂ ਪਾਵੇਗਾ। ਵਾਈਸ ਪ੍ਰੈਜੀਡੈਂਟ ਜੇਡੀ ਵੈਂਸ, ਕਿਉਂਕਿ ਸੋਸ਼ਲ ਮੀਡੀਆ ਦਾ ਕਿਸੇ ਨੇ ਮੈਨੂੰ ਆ ਜਿਹੜਾ ਕੱਟ ਕੇ ਭੇਜਿਆ, ਉਹਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਵੀ ਕੈਨੇਡਾ ਜਿਹੜਾ ਆ ਜ਼ਿਆਦਾਤਰ ਟਿਕ ਨਹੀਂ ਪਾਵੇਗਾ, US ਦੀ ਪ੍ਰੋਟੈਕਸ਼ਨ ਤੋਂ ਬਿਨਾਂ ਕੈਨੇਡਾ ਦੇ ਉੱਤੇ ਆ ਜਿਹੜਾ ਕੋਈ ਨਾ ਕੋਈ ਕਬਜ਼ਾ ਕਰ ਲਵੇਗਾ। ਸੋ ਇੱਦਾਂ ਦੀਆਂ ਜਿਹੜੀਆਂ ਜਦੋਂ ਬਿਆਨ ਆ ਜਾਣ
ਤਾਂ ਫਿਰ ਜਿਹੜਾ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਇੱਕ ਤਰ੍ਹਾਂ ਉੱਧਰ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਤਹਿਲਕਾ ਤਾਂ ਮੱਚ ਗਿਆ ਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਹ ਨੈਗੋਸ਼ੀਏਸ਼ਨ ਟੇਬਲ 'ਤੇ ਦੋਨੋਂ ਧਿਰਾਂ ਜਾਂਦੀਆਂ, ਪਰ ਜ਼ਿਆਦਾਤਰ ਪ੍ਰੋਬੈਬਿਲਿਟੀ ਇਹੀ ਹੈ ਵੀ ਇਹ ਦੁਬਾਰਾ ਨੈਗੋਸ਼ੀਏਸ਼ਨ ਟੇਬਲ 'ਤੇ ਜਿਹੜੀਆਂ ਜਾ ਸਕਦੀਆਂ ਨੇ। ਸੋ ਆਓ ਖਬਰਾਂ ਦਾ ਜਿਹੜਾ ਆ ਥੋੜ੍ਹਾ ਰੁੱਖ ਕਰਦੇ ਹਾਂ, ਜਿਹੜੀਆਂ ਮੇਨ ਜਿਹੜੀਆਂ ਹੈਡਲਾਈਨਸ ਹੈ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਆਪਣੀ ਟੀਕਾ ਟਿੱਪਣੀ ਜਾਂ ਕੋਈ ਆਪਣਾ ਵਰਜਨ ਪੇਸ਼ ਕਰਨਾ ਚਾਹੁੰਦੇ ਹੋ ਅਤੇ ਸਟੂਡੀਓ 'ਚ ਕਾਲ ਕਰਨ ਵਾਸਤੇ ਨੰਬਰ 416-917-7763 ਦੋਸਤੋ 63 'ਤੇ 416-917-7763 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਹੋਣੇ। ਦੋਸਤੋ ਜਦੋਂ ਵੀ ਮੈਂ ਹੋਮ ਆਟੋ ਇੰਸ਼ੋਰੈਂਸ ਦੀ ਗੱਲ ਕਰਦਾ ਮੈਂ ਤੁਹਾਨੂੰ ਇਹੀ ਕਹਿੰਦਾ ਵੀ ਸ਼ੋਪ ਅਰਾਊਂਡ ਕਰੋ, ਤੁਸੀਂ ਆਪਣਾ ਹੋਮਵਰਕ ਜ਼ਰੂਰ ਕਰੋ। ਸ਼ੋਪ ਅਰਾਊਂਡ ਦਾ ਕਰਨ ਦਾ ਮਤਲਬ ਇਹ ਹੁੰਦਾ ਵੀ ਇੱਕ ਦੋ ਜਣਿਆਂ ਤੋਂ ਹੋਰ ਪੁੱਛ ਲਓ ਅਤੇ ਫਿਰ ਮਨਵੀਰ ਹੋਣਾਂ ਨੂੰ ਵੀ ਕਾਲ ਕਰ ਲਓ, ਫਿਰ ਦੇਖੋ ਮਨਵੀਰ ਸਿੰਘ ਹੋਣੀ ਆ ਜਿਹੜੇ ਕੀ ਕਮਾਲ ਕਰਦੇ ਆ, ਕੀ ਤੁਹਾਡੇ ਜਿਹੜਾ ਇੰਸ਼ੋਰੈਂਸ ਪ੍ਰੀਮੀਅਮ ਹੈ ਜਿਹੜਾ ਉਹ ਥੱਲੇ ਲੈ ਕੇ ਆਉਂਦੇ ਆ, ਅਤੇ ਫਿਰ ਹੈ ਜਿਹੜਾ ਤੁਸੀਂ ਇਹਨਾਂ ਦੇ ਨਾਲ ਕੰਮ ਕਰਿਓ। ਸੋ ਮਨਵੀਰ ਸਿੰਘ ਹੋਣਾਂ ਦੇ ਨਾਲ ਤੁਸੀਂ ਹੋਮ ਆਟੋ ਇੰਸ਼ੋਰੈਂਸ ਰਿਨਿਊਲ ਆ ਗਈ ਹੈ ਤੁਹਾਡੀ ਜਾਂ ਫਿਰ ਆਉਣ ਵਾਲੀ ਹੈ। ਹਾਂਜੀ, ਕਈ ਆ ਜਿਹੜੇ ਬੜੇ ਸੁਹਿਰਦ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣਾ ਪਹਿਲਾਂ ਹੀ ਹੋਮਵਰਕ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਮਨਵੀਰ ਸਿੰਘ ਹੋਣਾਂ ਦਾ ਨੰਬਰ ਹੋਮ ਆਟੋ ਇੰਸ਼ੋਰੈਂਸ ਵਾਸਤੇ 647-219-2870 647-219-2870 'ਤੇ ਤੁਸੀਂ ਮਨਵੀਰ ਸਿੰਘ ਹੋਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਹੋਮ ਆਟੋ ਇੰਸ਼ੋਰੈਂਸ ਨੂੰ ਲੈ ਕੇ। ਅਤੇ ਆਓ ਫਿਰ ਪਹਿਲੀ ਖਬਰ, ਅਤੇ ਉਸ ਤੋਂ ਬਾਅਦ ਇੱਕ ਖਬਰ ਹੈ ਅਤੇ ਉਹਦੇ 'ਤੇ ਫਿਰ ਮੈਂ ਤੁਹਾਡੇ ਨਾਲ ਇੱਕ ਦੋ ਮੇਰੇ ਸਵਾਲ ਵੀ ਹੈ ਉਹ ਫਿਰ ਤੁਹਾਡੇ ਤੋਂ ਪੁੱਛਦਾ। ਉਸ ਤੋਂ ਪਹਿਲਾਂ ਇੱਕ ਮਿੰਟ ਬਸ ਇੱਕ ਮਿਊਜ਼ੀਕਲ ਬ੍ਰੇਕ ਲੈ ਲਈਏ।

0: ਆਹ ਦੋਸਤੋ ਫਿਰ ਚਲੀਏ ਪਹਿਲੀ ਖਬਰ ਵੱਲ, ਉਸ ਤੋਂ ਬਾਅਦ ਮਿਊਜ਼ਿਕ ਦਾ ਤੜਕਾ ਵੀ ਲੱਗਦਾ ਰਹੇਗਾ ਕਿਉਂਕਿ ਜਿਹੜੀਆਂ ਸਟੂਡੀਓ ਦਾ ਜਿਹੜਾ ਫੋਨ ਨੰਬਰ ਆ ਉਹ ਨਹੀਂ ਚੱਲ ਰਿਹਾ, ਪਰ ਤੁਸੀਂ ਮੇਰੇ ਪਰਸਨਲ ਨੰਬਰ 'ਤੇ ਆਪਣੇ ਟੈਕਸਟ ਮੈਸੇਜ, ਵਟਸਐਪ ਮੈਸੇਜ ਜਾਂ ਫਿਰ ਕਾਲ ਹੈ ਜਿਹੜੀ ਉਹ ਕਰ ਸਕਦੇ, ਅਤੇ ਮੈਂ ਕੋਸ਼ਿਸ਼ ਕਰਾਂਗਾ ਵੀ ਉਸ ਕਾਲ ਨੂੰ ਆ ਜਿਹੜਾ ਏਅਰ 'ਤੇ ਕਰ ਸਕਾਂ, ਕਿਉਂਕਿ ਅੱਜ ਸਟੂਡੀਓ ਦਾ ਨੰਬਰ ਫੇਰ ਹੈ ਜਿਹੜਾ ਵਿਚਾਰਾ ਚੱਲਦਾ ਨਹੀਂ ਪਿਆ। ਚਲੋ, ਕਹਿੰਦੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਵਪਾਰਕ ਖਿੱਚੋਤਾਨ ਹੁਣ ਇੱਕ ਗੰਭੀਰ ਮੋੜ ਲੈਂਦੀ ਨਜ਼ਰ ਆ ਰਹੀ ਹੈ। ਰਿਪੋਰਟਾਂ ਮੁਤਾਬਕ ਕੈਨੇਡਾ ਮੰਗਲਵਾਰ ਨੂੰ ਅਮਰੀਕੀ ਸਮਾਨ ਉੱਤੇ ਜਵਾਬੀ ਟੈਰਿਫ ਹੈ ਜਿਹੜਾ ਉਹਦਾ ਐਲਾਨ ਕਰ ਰਿਹਾ ਹੈ, ਕਰਨ ਜਾ ਰਿਹਾ ਹੈ। ਇਹ ਕਦਮ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਆ ਰਿਹਾ। ਅਮਰੀਕਾ ਨੇ ਲਗਭਗ 20 ਬਿਲੀਅਨ ਅਮਰੀਕੀ ਡਾਲਰ ਮੁੱਲ ਦੇ ਕੁਝ ਕੈਨੇਡੀਅਨ ਉਤਪਾਦਾਂ ਦੇ ਉੱਤੇ 50% ਟੈਰਿਫ ਲਗਾਏ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਵਿੱਚ ਬਣੀਆਂ ਕਾਰਾਂ, ਟਰੱਕਾਂ ਅਤੇ ਆਟੋ ਪਾਰਟਸ ਉੱਤੇ ਵੀ ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਭਾਈ 50% ਹੈ ਜਿਹੜੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ, ਜੋ ਨਿਊ ਈਅਰ ਮਤਲਬ 1 ਜਨਵਰੀ 2027 ਤੋਂ ਲਾਗੂ ਹੋ ਸਕਦੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤਾ ਕਿ ਕੈਨੇਡਾ ਹਰ ਅਮਰੀਕੀ ਟੈਰਿਫ ਦਾ ਸਿਰਫ ਡਾਲਰ ਫਾਰ ਡਾਲਰ ਜਵਾਬ ਦੇਣ ਦੀ ਬਜਾਏ ਅਤੇ ਰਣਨੀਤਿਕ ਤਰੀਕੇ ਨਾਲ ਅਮਰੀਕੀ ਸਮਾਨ ਨੂੰ ਨਿਸ਼ਾਨਾ ਬਣਾ ਸਕਦਾ ਹੈ ਤਾਂ ਜੋ ਕੈਨੇਡੀਅਨ ਵਰਕਰ ਅਤੇ ਕਾਰੋਬਾਰਾਂ ਦੀ ਰੱਖਿਆ ਜਿਹੜੀ ਹੈ ਉਹ ਕੀਤੀ ਜਾ ਸਕੇ। ਸੋ ਹੁਣ ਸਵਾਲ ਇਹੀ ਹੈ ਕਿ ਕੈਨੇਡਾ ਨੂੰ ਅਮਰੀਕਾ ਦੇ ਟੈਰਿਫਾਂ ਦਾ ਉਸੇ ਸਖ਼ਤੀ ਦੇ ਨਾਲ ਜਵਾਬ ਦੇਣਾ ਚਾਹੀਦਾ, ਅਤੇ ਇਹਦੇ ਉੱਤੇ ਹੈ ਦੋਸਤੋ ਕਹਿ ਲਓ ਵੀ ਸਰਵੇ ਵੀ ਹੋਇਆ ਸੀਗਾ, ਅਤੇ ਉਹ ਸਰਵੇ ਵਿੱਚ ਜਿਹੜੇ ਵੱਖ ਵੱਖ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਉਹਨਾਂ ਦਾ ਕੀ ਵਰਜਨ ਸੀਗਾ ਉਹ ਵੀ ਤੁਹਾਡੇ ਨਾਲ ਅੱਗੇ ਜਾ ਕੇ ਸਾਂਝਾ ਕਰਦੇ ਹਾਂ। ਅਤੇ ਉੱਥੇ ਹੀ ਜੇ ਆਪਾਂ ਡੱਗ ਫੋਰਡ ਵਰਸਸ ਟਰੰਪ ਦੀ ਗੱਲ ਕਰੀਏ, ਹਾਂਜੀ, ਯੂ ਐਸ ਦੀ ਟੈਰਿਫ ਵਾਲੀ ਲੜਾਈ ਹੁਣ ਸਿਰਫ ਡਾਲਰਾਂ ਤੱਕ ਨਹੀਂ ਰਹੀ, ਗੱਲ ਤੂੰ ਤੂੰ ਮੈਂ ਤੱਕ ਪਹੁੰਚ ਗਈ ਹੈ। ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਦੂਜੇ ਪਾਸੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੋਵੇਂ ਇੱਕ ਦੂਜੇ ਨੂੰ ਅਜਿਹੇ ਸ਼ਬਦ ਸੁਣਾ ਰਹੇ ਨੇ, ਲੱਗਦਾ ਹੈ ਵੀ ਇਹ ਟ੍ਰੇਡ ਮੀਟਿੰਗ ਨਹੀਂ ਹੋ ਰਹੀ, ਇਹ WWE ਦੀ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਚੱਲ ਰਹੀ ਹੋਵੇ। ਡੱਗ ਫੋਰਡ ਨੇ ਟਰੰਪ ਲਈ ਸ਼ਬਦਾਂ ਦੀ ਪੂਰੀ ਡਿਕਸ਼ਨਰੀ ਕਹਿੰਦੇ ਖੋਲ੍ਹ ਦਿੱਤੀ ਹੈ, ਜਿਵੇਂ ਕਦੇ ਲੂਜ਼ਰ, ਬੁਲੀ ਜਾਂ ਕਿੰਗ ਆਫ ਬੈਂਕਰਪਸੀਜ਼, ਅਤੇ ਉੱਧਰ ਟਰੰਪ ਵੀ ਕਿੱਥੇ ਚੁੱਪ ਰਹਿਣ ਵਾਲੇ ਨੇ, ਅਤੇ ਉਹਨਾਂ ਨੇ ਵੀ ਇਹ ਫੋਰਡ ਨੂੰ ਫਲੰਕੀ ਕਹਿ ਦਿੱਤਾ, ਕਲੋਨ ਕਹਿ ਦਿੱਤਾ। ਸੋ ਇੱਦਾਂ ਦੇ ਸ਼ਬਦਾਂ ਲਈ ਆ ਜਿਹੜੀ ਕਲੋ ਵਰਤੋਂ ਹੈ ਜਿਹੜੀ ਕੀਤੀ ਜਾ ਰਹੀ ਹੈ। ਆਮ ਬੰਦਾ ਸੋਚੇ ਭਾਈ ਟੈਰਿਫ ਦੀ ਗੱਲ ਕਰਨੀ ਸੀ ਜਾਂ ਇੱਕ ਦੂਜੇ ਨੂੰ ਨਿੱਕ ਨੇਮ ਦੇਣ ਦਾ ਜਿਹੜਾ ਇਹ ਕੰਪੀਟੀਸ਼ਨ ਹੈ ਜਿਹੜਾ ਉਹ ਚੱਲ ਰਿਹਾ। ਪਰ ਹਾਸੇ ਦੇ ਪਿੱਛੇ ਕੈਨੇਡਾ US ਵਿਚਕਾਰ ਜਿਹੜਾ ਤਣਾਅ ਵੱਧ ਰਿਹਾ ਉਹਦੇ 'ਤੇ ਹੈ ਜਿਹੜਾ ਅਰਥ ਵਿਵਸਥਾ 'ਤੇ ਕੀ ਅਸਰ ਪਵੇਗਾ, ਇਹ ਵੀ ਇੱਕ ਵੱਡਾ ਸਵਾਲ ਹੈ ਜਿਹੜਾ ਬਣਿਆ ਹੋਇਆ ਹੈ। ਦੋਸਤੋ, ਫੋਰਡ ਦਾ ਰੁਖ ਹੈ ਕਿ ਅਮਰੀਕਾ ਕੈਨੇਡਾ ਨੂੰ ਆਰਥਿਕ ਤੌਰ 'ਤੇ ਦਬਾਉਣ ਦੀ ਕੋਸ਼ਿਸ਼ ਕਰੇਗਾ ਤਾਂ ਕੈਨੇਡਾ ਨੂੰ ਵੀ ਹੈ ਜਿਹੜਾ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ। ਪਰ ਹੁਣ ਸਵਾਲ ਹੈ ਦੋਸਤੋ ਤੁਹਾਡੇ ਵਾਸਤੇ ਕਿ ਡੱਗ ਫੋਰਡ ਸਾਹਿਬ ਦਾ ਟਰੰਪ ਨੂੰ ਉਸੇ ਦੀ ਭਾਸ਼ਾ ਦੇ ਵਿੱਚ ਜਵਾਬ ਦੇਣਾ ਤੁਹਾਨੂੰ ਪਸੰਦ ਆਇਆ? ਕੱਲ੍ਹ ਫੋਰਡ ਸਾਹਿਬ ਨੇ ਤਾਂ ਇਹ ਵੀ ਕਹਿ ਦਿੱਤਾ ਕਮਨ ਕਮਨ ਹੈ ਨਾ, ਇੱਦਾਂ ਵੀ ਤੂੰ ਆ ਜਾ ਕੋਈ ਨਾ, ਅਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਮੇਰੇ ਉੱਤੇ ਤਾਂ ਮਗਰਮੱਛ ਦੀ ਚਮੜੀ ਹੈ। ਇਹ ਦੋਸਤੋ ਸ਼ੁਰੂ ਉੱਥੋਂ ਹੋਇਆ ਜਦੋਂ ਟਰੰਪ ਸਾਹਿਬ ਨੇ ਵੀ ਹੈ ਜਿਹੜਾ ਡੱਗ ਫੋਰਡ ਦੇ ਸਵਰਗਵਾਸੀ ਭਰਾ ਸਾਬਕਾ ਟੋਰਾਂਟੋ ਮੇਅਰ ਰੋਬ ਫੋਰਡ ਦੀ ਹੈ ਜਿਹੜੀ ਗੱਲ ਕੀਤੀ ਵੀ ਡੱਗ ਫੋਰਡ ਜਮੀ ਹੈ ਜਿਹੜਾ ਉਹਦੇ ਵਰਗਾ ਨਹੀਂ ਹੈ। ਸੋ ਉਸ ਤੋਂ ਬਾਅਦ ਹੈ ਜਿਹੜਾ ਇਹ ਇੱਕ ਪਰਸਨਲ ਹੈ ਜਿਹੜੀ ਕਹਿ ਲਓ ਵੀ ਲੜਾਈ ਵੱਲ ਹੈ ਜਿਹੜਾ ਇਹ ਰੁੱਖ ਕਰ ਗਿਆ। ਸੋ ਹੁਣ ਭਾਈ ਇਹ ਲੜਾਈ ਕਿੱਧਰ ਨੂੰ ਜਾਂਦੀ ਹੈ? ਅਤੇ ਮੈਂ ਤੁਹਾਨੂੰ ਨਾ ਜਦੋਂ ਤੋਂ ਜਿਹੜਾ ਟੈਰਿਫ ਦਾ ਧਮਕੀ ਦੇਣ ਦਾ ਟਰੰਪ ਸਾਹਿਬ ਦਾ ਕੈਨੇਡਾ ਦੇ ਉੱਤੇ ਸ਼ੁਰੂ ਹੋਇਆ, ਮੈਂ ਤੁਹਾਨੂੰ ਆ ਜਿਹੜਾ ਜੋ ਮੇਨ ਮੇਨ ਘਟਨਾਵਾਂ ਹੋਈਆਂ ਨੇ ਮੈਂ ਉਹ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਦਾ, ਅਤੇ ਤੁਸੀਂ ਦੱਸਿਓ ਵੀ ਕੈਨੇਡਾ ਅਤੇ US ਦੇ ਵਿਚਕਾਰ ਜਿਹੜੇ ਰਿਲੇਸ਼ਨ ਹੈ ਉਹਦੇ ਵਿੱਚ ਕਾਰਨੀ ਗੌਰਮੈਂਟ ਨੇ ਕਿੰਨੀ ਪੇਸ਼ੈਂਸ ਦੇ ਨਾਲ ਸਬਰ ਦੇ ਨਾਲ ਕੰਮ ਕੀਤਾ, ਜਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਵੱਲੋਂ ਵੀ ਗਲਤੀ ਹੋਈ ਹੈ? ਮੈਂ ਉਹ ਸਾਰੀਆਂ ਜਿਹੜੀਆਂ ਸਟੇਜਸ ਹੈ ਜਿਹੜੀਆਂ ਮੇਨ ਮੇਨ ਉਹ ਤੁਹਾਡੇ ਨਾਲ ਸਿਰਫ ਇੱਕ ਸ਼ੇਅਰ ਕਰਾਂਗਾ, ਬਾਕੀ ਤੁਸੀਂ ਉਹਦੇ 'ਤੇ ਆਪਣੀ ਕੋਈ ਟੀਕਾ ਟਿੱਪਣੀ ਜਾਂ ਆਪਣਾ ਵਰਜਨ ਪੇਸ਼ ਕਰਨਾ ਚਾਹੁੰਦੇ ਹੋ ਤਾਂ ਫਿਰ ਸਾਂਝ ਪਾ ਲਿਓ 416-917-63-416-917-7763 'ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਹੈ ਜਿਹੜੀ ਸਟੂਡੀਓ ਦੇ ਵਿੱਚ ਉਹ ਪਾ ਸਕਦੇ ਹੋ। ਸੋ ਜੇ ਟਰੰਪ ਕੈਨੇਡੀਅਨ ਪ੍ਰੋਡਕਟਸ 'ਤੇ ਟੈਰਿਫ ਵਧਾਉਂਦੇ ਨੇ ਤਾਂ ਕੈਨੇਡਾ ਕੀ ਕਰੇ? ਬਰਾਬਰ ਦੇ ਟੈਰਿਫ ਲਗਾਏ ਜੋ ਅੱਜ ਹੈ ਜਿਹੜੇ ਅਨਾਊਂਸਮੈਂਟ ਹੋ ਰਹੀ ਹੈ, ਜਾਂ ਫਿਰ ਗੱਲਬਾਤ ਕਰੇ? ਸੋ ਤੁਹਾਨੂੰ ਆ ਜਿਹੜਾ ਇਹਦੇ 'ਤੇ ਕੀ ਲੱਗਦਾ? ਜੇ ਟਰੰਪ ਅਤੇ ਡੱਗ ਫੋਰਡ ਨੂੰ ਇੱਕੋ ਮੇਜ਼ 'ਤੇ ਕਹਿੰਦੇ ਬਿਠਾ ਦਿੱਤਾ ਜਾਵੇ ਤਾਂ ਤੁਹਾਡੇ ਖਿਆਲ ਦੇ ਵਿੱਚ ਪਹਿਲੇ 5 ਮਿੰਟਾਂ ਦੇ ਵਿੱਚ ਕੀ ਇਹਨਾਂ ਦੇ ਵਿਚਕਾਰ ਗੱਲ ਹੋਵੇਗੀ? ਟ੍ਰੇਡ ਡੀਲ ਹੋਵੇਗੀ ਜਾਂ ਫਿਰ ਸਿਰਫ ਬਹਿਸ ਹੋਵੇਗੀ ਜਾਂ ਫਿਰ ਇੱਕ ਦੂਜੇ ਲਈ ਨਵਾਂ ਨਿਕਨੇਮ ਇਹ ਲੱਭਣਗੇ? ਉੱਦਾਂ ਤਾਂ ਚਲੋ ਟੇਬਲ 'ਤੇ ਤਾਂ ਕੀ ਇਹਨਾਂ ਦੋਨਾਂ ਨੇ ਬੈਠਣਾ। ਅਤੇ ਮੈਂ ਹੈਰਾਨ ਹਾਂ ਵੀ ਟਰੰਪ ਸਾਹਿਬ ਵੀ ਆ ਜਿਹੜੇ ਇੱਕ ਪ੍ਰੀਮੀਅਰ ਦੇ ਜੋ ਬਿਆਨ ਆ ਰਿਹਾ ਉਸਨੂੰ ਕਿੱਦਾਂ ਫੋਲੋ ਕਰ ਰਹੇ ਆ। ਹਾਂਜੀ, ਸੋ ਇਹ ਚੀਜ਼ ਹੈ ਜਿਹੜੀ ਆਪਣੇ ਆਪ ਦੇ ਵਿੱਚ ਹੈ ਜਿਹੜੀ ਸੋਚਣ ਵਾਲੀ ਹੈ। ਸੋ ਟਰੰਪ ਵਰਸਸ ਫੋਰਡ ਮੁਕਾਬਲੇ ਦੇ ਵਿੱਚ ਤੁਹਾਡੇ ਮੁਤਾਬਕ ਪਹਿਲਾ ਰਾਊਂਡ ਹੈ ਜਿਹੜਾ ਕੌਣ ਜਿੱਤੇਗਾ? ਚਲੋ ਇਹ ਤਾਂ ਹਾਸੇ ਮਜ਼ਾਕ ਵਾਲੀਆਂ ਗੱਲਾਂ ਰਹੀਆਂ, ਪਰ ਦੋਸਤੋ ਜੋ ਇਸ ਟਾਈਮ ਹੈ ਜਿਹੜਾ ਡੱਗ ਫੋਰਡ ਅੰਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਟਰੰਪ ਸਾਹਿਬ ਦੇ ਵਿਚਕਾਰ ਜਿਸ ਹਿਸਾਬ ਦੀ ਹੈ ਜਿਹੜੀ ਬਹਿਸਬਾਜ਼ੀ ਹੈ ਜਿਹੜੀ ਉਹ ਚੱਲ ਰਹੀ ਹੈ ਉਸ ਨੂੰ ਲੈ ਕੇ ਕਈ ਜਿਹੜੇ ਮਾਹਿਰ ਹੈ ਉਹ ਵੀ ਹੈ ਜਿਹੜੇ ਸੋਚੀ ਪਏ ਹੋਏ ਹੈ ਵੀ ਇਹ ਗੱਲਾਂ ਕਿੱਧਰ ਨੂੰ ਤੁਰ ਪਈਆਂ ਨੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ US ਦੇ ਰਿਲੇਸ਼ਨ ਕੀ ਰਹਿਣਗੇ ਇਹਦੇ 'ਤੇ ਤੁਸੀਂ ਆਪਣੇ ਜਿਹੜੇ ਹੈ ਟੀਕਾ ਟਿੱਪਣੀ ਕਰ ਸਕਦੇ ਹੋ। ਅਤੇ ਉੱਥੇ ਹੀ ਅਮਰੀਕਾ ਦੀ ਟਰੰਪ ਸਰਕਾਰ ਇੱਕ ਬਹੁਤ ਵੱਡਾ ਇਮੀਗ੍ਰੇਸ਼ਨ ਕਦਮ ਚੁੱਕਣ ਦੀ ਤਿਆਰੀ ਵਿੱਚ ਹੈ। ਰਿਪੋਰਟਾਂ ਮੁਤਾਬਕ ਸਰਕਾਰ ਜਿਹੜੀ ਹੈ ਲਗਭਗ 2 ਲੱਖ ਵਿਦੇਸ਼ੀ ਨਾਗਰਿਕਾਂ ਦੇ ਬਿਜ਼ਨਸ B1 ਅਤੇ ਟੂਰਿਸਟ B2 ਵੀਜ਼ੇ ਹੈ ਜਿਹੜੀ ਉਹ ਰੱਦ ਕਰ ਸਕਦੀ ਹੈ। ਜੇ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਅਮਰੀਕੀ ਇਤਿਹਾਸ ਦੇ ਵਿੱਚ ਇੱਕੋ ਵਾਰ ਕੀਤੀ ਜਾਣ ਵਾਲੀ ਸਭ ਤੋਂ ਵੱਡੀ ਮਾਸ ਵੀਜ਼ਾ ਰੈਵੋਕੇਸ਼ਨ ਹੋ ਸਕਦੀ ਹੈ। ਸੋ ਦੋਸਤੋ ਆਓ ਨਾਲ ਦੀ ਨਾਲ ਮੈਂ ਤੁਹਾਡੇ ਜਿਹੜੇ ਹੈ ਕਾਲਸ ਹੈ ਜਿਹੜੀ ਉਹ ਵੀ ਏਅਰ 'ਤੇ ਕਰਨ ਦੀ ਕੋਸ਼ਿਸ਼ ਕਰਦਾ। ਤੁਹਾਡੀਆਂ ਲਗਾਤਾਰ ਜਿਹੜਾ ਮੇਰਾ ਫੋਨ ਵੀ ਵੱਜਣਾ ਸ਼ੁਰੂ ਹੋ ਗਿਆ। ਸੋ 8488 ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੂ ਜੀ
1: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਭਾਜੀ, ਕੀ ਕਹਿਣਾ ਚਾਹੁੰਦੇ ਹੋ?
1: ਚਲੋ ਆਪਾਂ ਫੋਰਡ ਨੂੰ ਤਾਂ ਕਹਿੰਦੇ ਹਾਂ, ਚਲੋ ਫੋਰਡ ਤਾਂ ਫਿਰ ਵੀ ਪ੍ਰੀਮੀਅਰ ਆ ਕਿਸੇ ਸੂਬੇ ਦਾ, ਉਹ ਹੁਣ ਦੁਨੀਆ ਦਾ ਆਪਣੇ ਤੋਂ ਸੁਪਰ ਪਾਵਰ ਸਮਝਦਾ ਆਪਣੇ ਆਪ ਨੂੰ, ਅਕਲ ਤਾਂ ਉਹਨੂੰ ਵੀ ਇੰਨੀ ਗਈ ਆ। ਨਿਆਣੇ ਵਾਲੀਆਂ ਗੱਲਾਂ ਅੱਜ ਉਹਨੂੰ ਰਾਤ ਨੂੰ ਸੁੱਤੇ ਪਏ ਨੂੰ ਚੇਤਾ ਭੁੱਲ ਜਾਂਦਾ ਮੈਂ ਕੱਲ ਕੀ ਕਿਹਾ ਸੀ
0: ਹਨਾ ਜੀ। ਬਿਲਕੁਲ,
1: ਉਹ ਤਾਂ ਕੋਈ ਨੀ, ਹੁਣ ਅਕਤੂਬਰ ਚ ਮੈਡਲ ਇਲੈਕਸ਼ਨ ਆ ਰਹੀ ਆ, ਪੱਤੇ ਕੱਟੇ ਜਾਣੇ ਆ ਉਹਦੇ ਅੱਧੇ ਕਰ, ਤੇ ਮੈਂ ਤਾਂ ਕਹਿੰਦਾ ਥੋੜਾ ਉਹਨੂੰ ਅਕਲ ਹੋਰ ਸਿਖਾਣੇ ਆ ਜਾਵੇ। ਤੇ
0: ਗਵਰਨਰ ਕਾਰਨੀਆ ਜਿਹੜਾ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਆਪਣੇ ਸੋਸ਼ਲ ਮੀਡੀਆ ਜੋ ਸਟੇਟਮੈਂਟ ਦੇ ਰਹੇ ਉਹਦੇ ਉੱਤੇ। ਸਹੀ ਗੱਲ ਹੈ ਜੀ, ਸਹੀ ਗੱਲ ਹੈ, ਸਹੀ ਗੱਲ ਹੈ ਭਾਜੀ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ ਜੀ, ਬਹੁਤ ਬਹੁਤ ਧੰਨਵਾਦ। ਸੋ ਮੈਂ ਜਿਹੜੀ ਨਾ ਇੱਕ ਇੱਕ ਕਰਕੇ ਜਿਹੜੀ ਕਾਲ ਏਅਰ 'ਤੇ ਕਰ ਸਕਦਾ, ਸੋ ਤੁਸੀਂ ਥੋੜ੍ਹਾ ਜਿਹਾ ਬਸ ਮਾੜਾ ਜਿਹਾ ਵੇਟ ਕਰ ਲਿਆ ਕਰੋ। ਸੋ ਜਿੱਦਾਂ ਜਿੱਦਾਂ ਤੁਹਾਡੀ ਕਾਲ ਆ ਰਹੀ ਹੈ ਮੈਂ ਉਹਦੀ ਏਅਰ 'ਤੇ ਕਰ ਰਿਹਾ। ਅਤੇ ਉਹਦੇ ਨਾਲ ਹੀ ਦੋਸਤੋ ਕੀ ਤੁਹਾਨੂੰ ਲੱਗਦਾ ਪਿਆ ਵੀ ਜੋ ਕੈਨੇਡਾ ਜਿਸ ਹਿਸਾਬ ਦੇ ਨਾਲ ਚੱਲ ਰਿਹਾ ਸਹੀ ਚੱਲ ਰਿਹਾ, ਜਾਂ ਤੁਹਾਨੂੰ ਲੱਗਦਾ ਵੀ ਕੈਨੇਡਾ ਨੂੰ ਹੋਰ ਜਿਹੜਾ ਸਬਰ ਸੰਤੋਖ ਹੈ ਜਿਹੜਾ ਉਹ ਦਿਖਾਉਣਾ ਚਾਹੀਦਾ ਸੀਗਾ? ਅਤੇ ਬਾਕੀ ਜਿਹੜੀ ਆ 2 ਲੱਖ ਤੱਕ ਵੀਜ਼ੇ ਰੱਦ ਕਰਨ ਦੀ ਤਿਆਰੀ ਹੈ, ਇਹਨੇ ਵੀ ਹੈ ਜਿਹੜਾ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੋਇਆ। ਇਹ ਕਾਰਵਾਈ ਹੈ ਜਿਹੜਾ ਮੁੱਖ ਤੌਰ 'ਤੇ ਕਹਿੰਦੇ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਹੈ ਜਿਨ੍ਹਾਂ ਨੇ 2016 ਤੋਂ ਲੈ ਕੇ 2026 ਦੇ ਵਿਚਕਾਰ B1 ਜਾਂ B2 ਵੀਜ਼ਾ ਜਿਨ੍ਹਾਂ ਨੂੰ ਮਿਲਿਆ ਸੀ ਅਤੇ ਅਮਰੀਕਾ ਆਉਣ ਤੋਂ ਬਾਅਦ ਉਹਨਾਂ ਨੇ ਅਸਾਈਲਮ ਲਈ ਅਰਜ਼ੀ ਦਿੱਤੀ ਜਾਂ ਇਸ ਵੇਲੇ ਅਸਾਈਲਮ ਹੈ ਜਿਹੜਾ ਉਹ ਮੰਗ ਰਹੇ ਨੇ। B1 ਵੀਜ਼ਾ ਆਮ ਤੌਰ 'ਤੇ ਬਿਜ਼ਨਸ ਟਰੈਵਲ ਵਾਸਤੇ ਹੁੰਦਾ ਅਤੇ B2 ਹੈ ਜਿਹੜਾ ਉਹ ਟੂਰਿਜ਼ਮ ਜਾਂ ਫਿਰ ਟਰੈਵਲ, ਮਤਲਬ ਜਿੱਦਾਂ ਵਿਜ਼ਟਰ 'ਤੇ ਹੈ ਜਿਹੜਾ ਤੁਸੀਂ ਜਾਣਾ ਹੋਵੇ ਉਹਦੇ ਵਾਸਤੇ, ਜਾਂ ਪਰਿਵਾਰ ਨੂੰ ਮਿਲਣਾ ਹੋਵੇ ਜਾਂ ਮੈਡੀਕਲ ਟ੍ਰੀਟਮੈਂਟ ਲਈ ਹੈ ਜਿਹੜਾ B2 ਵੀਜ਼ਾ ਦਿੱਤਾ ਜਾਂਦਾ। ਸੋ ਅਮਰੀਕੀ ਸਟੇਟ ਡਿਪਾਰਟਮੈਂਟ ਦਾ ਕਹਿਣਾ ਕਿ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨਾਲ ਮਿਲ ਕੇ ਉਹਨਾਂ ਲੋਕਾਂ ਦੀ ਪਛਾਣ ਕਰ ਰਿਹਾ ਜੋ ਸ਼ਾਰਟ ਟਰਮ ਵਿਜ਼ਟਰ ਵਜੋਂ ਅਮਰੀਕਾ ਆਏ ਪਰ ਬਾਅਦ ਦੇ ਵਿੱਚ ਉੱਥੇ ਸਥਾਈ ਤੌਰ 'ਤੇ ਰਹਿਣ ਲਈ ਅਸਾਈਲਮ ਕਲੇਮ ਜਿਹੜੇ ਉਹ ਕਰ ਗਿਆ। ਸਰਕਾਰ ਦਾ ਤਰਕ ਹੈ ਵੀ ਅਸਾਈਲਮ ਇਮੀਗ੍ਰੇਸ਼ਨ ਰੂਲਸ ਨੂੰ ਬਾਈਪਾਸ ਕਰਨ ਦਾ ਰਸਤਾ ਜਿਹੜਾ ਆ ਉਹ ਨਹੀਂ ਬਣਨਾ ਚਾਹੀਦਾ। ਅਤੇ ਜੇ ਬਾਈ ਚਾਂਸ ਹੈ ਜਿਹੜਾ ਵੀਜ਼ੇ ਜਿਨ੍ਹਾਂ ਦੇ ਰਿਵੋਕ ਹੁੰਦੇ ਆ ਵੀ ਤੁਰੰਤ ਜਿਹੜੀ ਡੈਪੋਟੇਸ਼ਨ ਤਾਂ ਨਹੀਂ ਹੁੰਦੀ, ਪਰ ਜਿਨ੍ਹਾਂ ਦੇ ਕੇਸ ਹੈ ਜਿਹੜੇ ਸੁਣਵਾਈ ਅਧੀਨ ਹੈ ਉਹ ਸੁਣਵਾਈ ਹੈ ਜਿਹੜੀ ਉਹ ਚੱਲਦੀ ਰਹੇਗੀ, ਪਰ ਉਹਨਾਂ ਦੇ B1 B2 ਵਾਲਾ ਜਿਹੜਾ ਵਿਜ਼ਟਰ ਸਟੇਟਸ ਹੈ ਜਿਹੜਾ ਉਹ ਇਹ ਗਵਾ ਲੈਣਗੇ। ਸੋ ਇਹਦੇ 'ਤੇ ਹੈ ਜਿਹੜਾ ਹੁਣ ਕਾਫੀ ਕੁਛ ਹੈ ਜਿਹੜਾ ਅਮਰੀਕਾ ਦੇ ਵਿੱਚ ਪਾਈ ਕਰ ਰਿਹਾ। ਮੈਨੂੰ ਤਾਂ ਇਹ ਨਹੀਂ ਪਤਾ ਟਰੰਪ ਸਾਹਿਬ ਕਿੱਥੇ ਕਿੱਥੇ ਜਿਹੜੇ ਪੈਰ ਆਪਣੇ ਪਸਾ ਰਹੇ ਆ। ਹਾਂਜੀ, ਅਤੇ ਉੱਥੇ ਹੀ ਕੈਨੇਡਾ ਅਮਰੀਕਾ ਵਿਚਾਲੇ ਵੱਧ ਰਹੇ ਤਣਾਅ ਦੇ ਵਿਚਕਾਰ ਜੋ ਮੈਂ ਤੁਹਾਨੂੰ ਦੱਸਿਆ ਐਂਗਸ ਰੀਡ ਇੰਸਟੀਟਿਊਟ ਨੇ ਇੱਕ ਸਰਵੇਖਣ ਕਰਾਇਆ ਸੀਗਾ ਅਤੇ ਉਹਦੇ ਤੋਂ ਆ ਜਿਹੜਾ ਵੱਖ ਵੱਖ ਜਿਹੜੇ ਲੋਕ ਹੈ ਉਹਨਾਂ ਤੋਂ ਪੁੱਛਿਆ ਸੀਗਾ ਵੀ ਭਾਈ ਜੇ ਇਹ ਟ੍ਰੇਡ ਡੀਲ ਵੱਧਦੀ ਹੈ ਤਾਂ ਤੁਸੀਂ ਆ ਜਿਹੜਾ ਇਸ ਨੂੰ ਕਿੱਦਾਂ ਦੇਖਦੇ ਹੋ। ਸਰਵੇਖਣ ਦੇ ਵਿੱਚ 76% ਕੈਨੇਡੀਅਨ ਨੇ ਕਿਹਾ ਵੀ ਫੈਡਰਲ ਸਰਕਾਰ ਨੇ ਅਮਰੀਕਾ ਦੇ ਨਾਲ ਮਾੜਾ ਸਮਝੌਤਾ ਕਰਨ ਦੀ ਬਜਾਏ ਜਿਹੜੀ ਗੱਲਬਾਤ ਛੱਡੀ ਹੈ ਉਹ ਇੱਕ ਸਹੀ ਫੈਸਲਾ। 76% 30% ਕੈਨੇਡੀਅਨਸ ਹੈ ਜਿਹੜੇ ਉਹਨਾਂ ਨੇ ਇਹ ਕਿਹਾ ਵੀ ਬੈਟਰ ਹੈ ਬੈਡ ਡੀਲ ਨਾਲੋਂ ਨੋ ਡੀਲ ਹੈ ਜਿਹੜੀ ਇਹ ਹੋਈ ਹੈ ਅਤੇ ਉਹਨਾਂ ਨੇ ਕਾਰਨੀ ਸਾਹਿਬ ਦੀ ਹੈ ਜਿਹੜੀ ਸਿਫਤ ਸਲਾਹ ਕੀਤੀ ਹੈ ਵੀ ਬੜੇ ਠਰਮੇ ਦੇ ਨਾਲ ਉਹਨਾਂ ਨੇ ਟਰੰਪ ਵਰਗੀ ਸ਼ਖਸੀਅਤ ਦਾ ਸਾਹਮਣਾ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਡਾਲਰ ਫੋਰ ਡਾਲਰ ਜਿਹੜਾ ਕਾਊਂਟਰ ਟੈਰਿਫ ਲਗਾਉਣ ਬਾਰੇ ਹੈ ਜਿਹੜਾ ਲੋਕਾਂ ਤੋਂ ਪੁੱਛਿਆ ਗਿਆ, ਕਿਉਂਕਿ 2-3 ਸਵਾਲ ਪੁੱਛੇ ਗਏ ਸੀਗੇ ਅਤੇ ਉਹਦੇ ਵਿੱਚ 62% ਜਿਹੜੇ ਲੋਕ ਹੈ ਉਹਨਾਂ ਨੇ ਕਿਹਾ ਵੀ ਮੌਜੂਦਾ ਹਾਲਾਤ ਮੁਤਾਬਕ ਹੈ ਜਿਹੜਾ ਇਹ ਠੀਕ ਹੈ। ਸੋ ਦੋਸਤੋ ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਨੂੰ ਕੀ ਲੱਗਦਾ ਪਿਆ? ਅੱਛਾ, ਜਿਨ੍ਹਾਂ ਨੇ 76% ਕੈਨੇਡੀਅਨਸ ਜਿਹੜੇ ਕਹਿ ਰਹੇ ਨੇ ਵੀ ਸਮਝੌਤਾ ਨਹੀਂ ਹੋਇਆ, ਮਾੜਾ ਸਮਝੌਤਾ ਨਹੀਂ ਹੋਇਆ, ਵਧੀਆ ਗੱਲ ਹੈ, ਉਹਦੇ ਵਿੱਚ 53% ਲੋਕ ਉਹ ਵੀ ਸ਼ਾਮਿਲ ਸੀਗੇ ਜਿਨ੍ਹਾਂ 2025 ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵਾਸਤੇ ਹੈ ਜਿਹੜਾ ਵੋਟ ਪਾਈ ਸੀਗੀ। ਸੋ ਇਹਦਾ ਮਤਲਬ ਹੈ ਪਾਰਟੀਆਂ ਨੂੰ ਛੱਡ ਕੇ ਲੋਕ ਜਿਹੜੇ ਹੈ ਇਸ ਵਕਤ ਜਿਹੜਾ ਕਾਰਨੀ ਗੌਰਮੈਂਟ ਜਾਂ PM ਕਾਰਨੀ ਸਾਹਿਬ ਦੇ ਜਿਹੜੇ ਹੱਕ ਦੇ ਵਿੱਚ ਹੈ ਜਿਹੜੇ ਖੜ੍ਹੇ ਹੋਏ ਆ। ਸੋ ਤੁਸੀਂ ਕੀ ਮੰਨਦੇ ਹੋ ਵੀ ਇਹ ਵਧੀਆ ਕੀਤਾ ਕਾਰਨੀ ਗੌਰਮੈਂਟ ਨੇ? ਮਾੜੀ ਡੀਲ ਨਾਲੋਂ ਕੋਈ ਡੀਲ ਨਾ ਹੋਣਾ ਤੁਹਾਡੇ ਹਿਸਾਬ ਦੇ ਨਾਲ ਇਹ ਬਿਹਤਰ ਚੀਜ਼ ਹੋਈ ਹੈ? ਅਤੇ ਇਹਦੇ 'ਤੇ ਨਾਲ ਹੀ ਇੱਕ ਹੋਰ ਮੈਂ ਤੁਹਾਡੇ ਨਾਲ ਖਬਰ ਹੈ ਜਿਹੜੀ ਉਹ ਸਾਂਝੀ ਕਰ ਲਾ, ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੀ ਜਿਹੜੀ ਹੈ ਮੈਂ ਕਾਲ 'ਤੇ ਜਿਹੜੀ ਉਹ ਲਵਾਂਗਾ। ਦੱਸਿਆ ਗਿਆ ਵੀ ਜਿਹੜਾ US ਅਤੇ ਕੈਨੇਡਾ ਦਾ ਜਿਹੜਾ ਕਿਸ ਤਰ੍ਹਾਂ ਜਿਹੜਾ ਇਹ ਕਾਰਨੀ ਸਾਹਿਬ ਨੇ ਆ ਜਿਹੜਾ ਟਰੰਪ ਸਾਹਿਬ ਹਰ ਮੌਕੇ 'ਤੇ ਕੋਈ ਨਾ ਕੋਈ ਸ਼ਰਤ ਰੱਖਦੇ ਰਹੇ ਅਤੇ ਕਾਰਨੀ ਸਾਹਿਬ ਹੈ ਉਸ ਸ਼ਰਤ ਨੂੰ ਆ ਜਿਹੜਾ ਪੂਰਾ ਕਰਦੇ ਰਹੇ। ਸਾਨੂੰ ਪਹਿਲਾਂ ਪਤਾ ਹੋਣਾ June 2025 ਦੇ ਵਿੱਚ, ਹਾਂਜੀ, ਉਦੋਂ ਆ ਜਿਹੜਾ ਕੈਨੇਡਾ ਨੇ ਆ ਜਿਹੜਾ ਆਪਣਾ ਡਿਜੀਟਲ ਸਰਵਿਸ ਟੈਕਸ ਹੈ ਜਿਹੜਾ ਉਹਨੂੰ ਆ ਜਿਹੜਾ ਖਤਮ ਕਰ ਦਿੱਤਾ ਸੀਗਾ। ਹਾਲਾਂਕਿ ਉਹਦੇ ਤੋਂ ਬਿਲੀਅਨਸ ਆਫ ਡਾਲਰ ਦਾ ਜਿਹੜਾ ਰੈਵਨਿਊ ਆ ਜਿਹੜਾ ਸਰਕਾਰ ਨੂੰ ਆਉਣਾ ਸੀਗਾ, ਪਰ ਉਸ ਵਕਤ ਵੀ ਆ ਜਿਹੜਾ ਤੁਹਾਨੂੰ ਚੇਤਾ ਹੋਵੇ ਟਰੰਪ ਸਾਹਿਬ ਨੇ ਜਿਹੜਾ ਉਹ ਰੇੜਕਾ ਪਾ ਦਿੱਤਾ ਸੀਗਾ ਵੀ ਭਾਈ DSG ਡਿਜੀਟਲ ਸਰਵਿਸ ਟੈਕਸ ਹੈ ਜਿਹੜਾ ਇਹ ਜੇ ਕੈਨੇਡਾ ਜਦੋਂ ਤੱਕ ਨਹੀਂ ਹਟਾਉਂਦਾ ਉਦੋਂ ਤੱਕ ਅਸੀਂ ਟੈਰਿਫ ਦੇ ਉੱਤੇ ਇਸ ਕੈਨੇਡਾ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ। ਪਹਿਲਾਂ ਤਾਂ ਇਹਨਾਂ ਨੇ ਚਲੋ ਉਹ ਹਟਾਇਆ, ਉਹਦੇ ਨਾਲ ਕੀ ਹੋਣਾ ਸੀਗਾ, ਇੱਕ ਤਾਂ 2.3 billion ਇੱਕੋਦਮ ਹੈ ਜਿਹੜਾ ਸਰਕਾਰ ਦੇ ਕੋਲ ਰੈਵਨਿਊ ਆਉਣਾ ਸੀ ਅਤੇ ਉਸ ਤੋਂ ਬਾਅਦ ਹਰ ਸਾਲ 900 million ਦੇ ਕਰੀਬ ਰੈਵਨਿਊ ਹੈ ਜਿਹੜਾ ਜਨਰੇਟ ਹੋਣਾ ਸੀਗਾ, ਠੀਕ ਹੈ ਜੀ। ਸੋ ਦੂਸਰਾ ਹੁਣ ਜੇ ਆਪਾਂ ਗੱਲ ਕਰ ਲਈਏ ਗੋਲਡੀ ਹਾਊ ਇੰਟਰਨੈਸ਼ਨਲ ਬ੍ਰਿਜ ਦੀ ਆਪਾਂ ਗੱਲ ਕਰ ਲਈਏ, ਇਹਦੇ 'ਤੇ ਸਾਰਾ ਜਿਹੜਾ ਪੈਸਾ ਖਰਚ ਕੀਤਾ ਕੈਨੇਡਾ ਸਰਕਾਰ ਨੇ ਕੀਤਾ, ਇਹਦੇ 'ਤੇ ਫਿਰ ਰੇੜਕਾ ਪਾ ਦਿੱਤਾ ਸੀਗਾ ਵੀ ਅਸੀਂ ਗੱਲਬਾਤ ਤਾਂ ਹੀ ਕਰਨੀ ਹੈ ਵੀ ਭਾਈ ਉਹਦੇ 'ਤੇ ਸਾਡਾ ਵੀ ਹਿੱਸਾ, US ਦਾ ਵੀ ਹਿੱਸਾ ਹੋਵੇ। ਚਲੋ ਇਹਦੇ 'ਤੇ ਵੀ ਹੈ ਜਿਹੜਾ ਕਾਰਨੀ ਗੌਰਮੈਂਟ ਕਹਿੰਦੀ ਵੀ ਚਲੋ ਠੀਕ ਹੈ ਤੁਸੀਂ ਵੀ ਜਿਹੜਾ ਟੋਲ ਲਾ ਲਓ ਆਪਾਂ ਇਹਦੇ 'ਤੇ ਵੀ ਸਪਲਿਟ ਕਰ ਲੈਂਦੇ ਹਾਂ, ਹਾਂਜੀ। ਫਿਰ ਉਸ ਤੋਂ ਬਾਅਦ ਆ ਗਿਆ ਵੀ ਭਾਈ ਜਦੋਂ ਤੱਕ ਜਿਹੜੀਆਂ ਅਮੈਰੀਕਨ ਸ਼ਰਾਬਾਂ ਨੇ ਉਹ ਵਾਪਸ ਹੈ ਜਿਹੜਾ ਦੁਬਾਰਾ ਪ੍ਰੋਵਿੰਸਿਸ ਜਿਹੜੇ ਕੈਨੇਡਾ ਦੇ ਆ ਉਹਨਾਂ ਦੀਆਂ ਸ਼ੈਲਫਸ 'ਤੇ ਨਹੀਂ ਆਉਂਦੀਆਂ ਉਦੋਂ ਤੱਕ ਜਿਹੜੀ ਇਹ ਟ੍ਰੇਡ ਡੀਲ ਅੱਗੇ ਨਹੀਂ ਵੱਧ ਸਕਦੀ। ਚਲੋ ਕਾਰਨੀ ਸਾਹਿਬ ਨੇ ਵੱਖ ਵੱਖ ਜਿਹੜੇ ਪ੍ਰੀਮੀਅਰਸ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮਨਾ ਲਿਆ ਵੀ ਭਾਈ ਉਹ ਜਿਹੜੀਆਂ ਅਮਰੀਕੀ ਸ਼ਰਾਬ ਹੈ ਉਹਨੂੰ ਦੁਬਾਰਾ ਤੁਸੀਂ ਆ ਜਿਹੜਾ LCBO 'ਤੇ ਲਿਆਓ। ਸਾਰੇ ਆ ਜਿਹੜੇ ਉਹਦੇ 'ਤੇ ਰਜ਼ਾਮੰਦ ਵੀ ਹੋ ਗਏ। ਇਸ ਤੋਂ ਪਹਿਲਾਂ ਇੱਕ ਹੋਰ ਜਿਹੜੀ ਮੈਂ ਭੁੱਲ ਗਿਆ, ਮੇਜਰ ਐਫਰਟ ਸੀਗਾ ਫੈਂਟਾਨਿਲ ਨੂੰ ਲੈ ਕੇ, ਅਤੇ ਵੀ ਉਦੋਂ ਆ ਜਿਹੜਾ ਹਾਲਾਂਕਿ ਆ ਜਿਹੜਾ ਉਸ ਵਕਤ ਰਿਪੋਰਟਾਂ ਜਾਂ ਪਿਛਲੇ ਸਾਲ ਮੈਂ ਵੀ ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ, ਸਭ ਤੋਂ ਜ਼ਿਆਦਾ ਫੈਂਟਾਨਿਲ ਹੈ ਜਿਹੜੀ ਕਿੱਥੋਂ ਆ ਰਹੀ ਹੈ, ਮੈਕਸੀਕੋ ਤੋਂ ਆ ਰਹੀ ਸੀਗੀ, ਪਰ ਫਿਰ ਵੀ ਆ ਜਿਹੜਾ ਕੈਨੇਡਾ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਾਰਨੀ ਸਰਕਾਰ ਨੇ ਕਿਹਾ ਗੱਲ ਹੀ ਕੋਈ ਨਹੀਂ ਜੀ, ਅਸੀਂ ਆ ਜਿਹੜਾ ਇੱਕ ਫੈਂਟਾਨਿਲ ਜ਼ਾਰ ਬਣਾ ਦਿੰਦੇ ਹਾਂ ਅਤੇ 1.3 billion ਦੇ ਕਰੀਬ ਹੈ ਜਿਹੜੇ ਉਸ ਵਕਤ ਫੰਡਿੰਗ ਕੀਤੀ ਗਈ ਹੈ ਤਾਂ ਕਿ ਜਿਹੜੇ ਬਾਰਡਰ ਦੇ ਉੱਤੇ ਹੈ ਜਿਹੜੀ ਹੋਰ ਸਖਤੀ ਹੈ ਜਿਹੜੀ ਉਹ ਵਧਾਈ ਜਾਵੇ। ਅਤੇ ਇੱਕ ਜਿਹੜਾ ਕਾਰਨ ਜਿੱਥੋਂ ਸਾਰਿਆਂ ਨੂੰ ਲੱਗਿਆ ਸੀਗਾ ਵੀ ਜਿਹੜੀ ਟ੍ਰੇਡ ਡੀਲ ਹੈ ਬਣਦੀ ਰਹਿ ਗਈ ਉਹ ਸੀਗਾ ਰੋਨਲਡ ਰੀਗਨ ਦੀ ਐਡਵਰਟਾਈਜ਼ਮੈਂਟ ਜੋ ਡੱਗ ਫੋਰਡ ਸਾਹਿਬ ਨੇ ਆ ਜਿਹੜੀ ਅਮਰੀਕਾ ਦੇ ਵਿੱਚ ਮਿਲੀਅਨਸ ਆਫ ਡਾਲਰ ਖਰਚ ਕੇ ਚਲਾਈ ਸੀਗੀ ਅਤੇ ਉਦੋਂ ਫੋਰਡ ਸਾਹਿਬ ਦੀ ਆ ਜਿਹੜੀ ਬਹੁਤ ਜ਼ਿਆਦਾ ਤੋਏ ਵੀ ਕੀਤੀ ਗਈ ਸੀਗੀ ਵੀ ਇਹਨਾਂ ਕਰਕੇ ਆ ਜਿਹੜੀ ਕੈਨੇਡਾ ਅਤੇ US ਦੇ ਵਿਚਕਾਰ ਜਿਹੜੀ ਡੀਲ ਆ ਜਿਹੜੀ ਬਣਦੇ ਰਹਿ ਗਈ। ਅੱਛਾ, ਅਤੇ ਇੱਕ ਲਾਸਟ ਬਟ ਨੋਟ ਲੀਸਟ, ਜਦੋਂ ਫਿਰ ਹੋਰ ਕੁਝ ਨਹੀਂ ਸੁੱਝਿਆ ਤੇ ਫਿਰ ਟਰੰਪ ਸਾਹਿਬ ਨੇ ਇਹ ਕਹਿ ਦਿੱਤਾ ਵੀ ਭਾਈ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਨੇ ਕੈਨੇਡਾ ਦੇ ਵਿੱਚ ਉਹਨਾਂ ਦਾ ਧੂੰਆਂ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਆ ਰਿਹਾ, ਸੋ ਅਸੀਂ ਆ ਇਹਦੇ 'ਤੇ ਵੀ ਆ ਜਿਹੜਾ ਚਾਰਜ ਕਰਾਂਗੇ, ਇਹ ਟੈਰਿਫ ਦੇ ਵਿੱਚ ਅਸੀਂ ਐਡ ਕਰਾਂਗੇ। ਦੱਸੋ ਕੋਈ ਹੱਦ ਹੈ? ਇੰਨਾ ਕੁਛ ਹੋ ਗਿਆ, ਸਰਕਾਰ ਨੇ ਕਿੰਨਾ ਕੁਛ ਜੋ ਉੱਧਰੋਂ ਦੀ ਡਿਮਾਂਡ ਆਉਂਦੀ ਰਹੀ ਉਹਦੇ 'ਤੇ ਆ ਜਿਹੜਾ ਸਰਕਾਰ ਵੱਲੋਂ ਕਿਤੇ ਨਾ ਕਿਤੇ ਆ ਜਿਹੜਾ ਉਸ ਡਿਮਾਂਡ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਦੇ ਤਾਂ ਫਿਰ ਕਿਸੇ ਦਾ ਜਿਹੜਾ ਸਬਰ ਦਾ ਪਿਆਲਾ ਦੋਸਤੋ ਛਲਕ ਹੀ ਜਾਂਦਾ ਨਾ। ਆਹ ਦੇਖ ਲਓ ਮੈਂ ਕਿੰਨਾ ਕੁਛ ਆ ਜਿਹੜਾ ਤੁਹਾਨੂੰ ਗਨਵਾ ਦਿੱਤਾ। ਤੁਸੀਂ ਆ ਜਿਹੜਾ ਇਹਦੇ 'ਤੇ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਜਿੰਨੀਆਂ ਜਿਹੜੇ ਇੰਸੀਡੈਂਟਸ ਹੋਏ ਨੇ ਅਤੇ ਕਾਰਨੀ ਸਰਕਾਰ ਨੇ ਉਹਨਾਂ ਇੰਸੀਡੈਂਟਸ ਦੇ ਉੱਤੇ ਆ ਜਿਹੜਾ ਕੋਸ਼ਿਸ਼ ਕੀਤੀ ਵੀ ਭਾਈ ਉਹਨੂੰ ਸੁਲਝਾਇਆ ਜਾਵੇ, ਪਰ ਕਹਿ ਲਓ ਵੀ ਕੋਈ ਨਾ ਕੋਈ ਬਹਾਨਾ ਤਾਂ ਚਾਹੀਦਾ ਸੀਗਾ ਟਰੰਪ ਸਰਕਾਰ, ਜਾਂ ਤਾਂ ਇਹ ਕਹਿ ਲਓ ਵੀ ਟਰੰਪ ਹੈ ਜਾਂ ਵਾਸ਼ਿੰਗਟਨ ਹੈ ਜਿਹੜਾ, ਉਹ ਚਾਹੁੰਦਾ ਹੀ ਨਹੀਂ ਸੀਗਾ ਇੱਕ ਚੰਗੀ ਨੀਅਤ ਦੇ ਨਾਲ ਵੀ ਕੈਨੇਡਾ ਦੇ ਨਾਲ ਕੋਈ ਵੀ ਟੈਰਿਫ ਜਿਹੜੀ ਡੀਲ ਹੈ ਸਾਡੀ ਹੋਵੇ। ਕੀ ਤੁਸੀਂ ਮੇਰੀ ਇਸ ਸਟੇਟਮੈਂਟ ਦੇ ਨਾਲ ਸਹਿਮਤ ਹੋ ਜਾਂ ਫਿਰ ਤੁਹਾਡਾ ਕੋਈ ਹੋਰ ਵਰਜਨ ਹੈ? ਸੋ ਕਾਲ ਕਰ ਲਿਓ 416-917-4167-7763 'ਤੇ। ਦੋਸਤੋ ਸਟੂਡੀਓ ਦਾ ਨੰਬਰ ਹੈ ਜਿਹੜਾ ਉਹ ਕੰਮ ਨਹੀਂ ਕਰਦਾ ਪਿਆ, ਮੈਂ ਵਾਰ ਵਾਰ ਬੇਨਤੀ ਕਰਦਾ ਪਿਆ, ਸਟੂਡੀਓ ਦਾ ਨੰਬਰ ਹੈ ਜਿਹੜਾ ਨਹੀਂ ਕੰਮ ਕਰਦਾ ਪਿਆ। ਸੋ ਇਸ ਕਰਕੇ ਤੁਸੀਂ ਮੇਰੇ ਪਰਸਨਲ ਨੰਬਰ 'ਤੇ ਹੈ ਜਿਹੜੀ ਕਾਲ ਕਰ ਸਕਦੇ ਹੋ ਅਤੇ ਮੈਂ ਉਹਨੂੰ ਹੈ ਜਿਹੜਾ ਸਪੀਕਰ 'ਤੇ ਲਾ ਕੇ ਤੁਹਾਡੇ ਵਿਚਾਰ ਹੈ ਜਿਹੜੇ ਬਾਕੀ ਸਾਰਿਆਂ ਦੇ ਨਾਲ ਮੈਂ ਸ਼ੇਅਰ ਕਰ ਰਿਹਾ। ਸੋ ਸਟੂਡੀਓ ਦਾ ਨੰਬਰ ਛੱਡ ਕੇ ਤੁਸੀਂ ਮੇਰੇ ਪਰਸਨਲ ਨੰਬਰ 'ਤੇ ਕਾਲ ਕਰ ਲਿਓ, ਜੋ ਮੈਂ ਤੁਹਾਡੇ ਨਾਲ ਹੁਣ ਤੱਕ ਸਾਰੀਆਂ ਘਟਨਾਵਾਂ ਸ਼ੇਅਰ ਕੀਤੀਆਂ ਨੇ। 416-917-4167-7763। ਕਈ ਆ ਜਿਹੜਾ ਗੁੱਸਾ ਕਰਦੇ ਆ ਵੀ ਕਾਰਨੀ ਸਾਹਿਬ ਨੂੰ ਆ ਜਿਹੜਾ ਕਾਊਂਟਰ ਟੈਰਿਫ ਨਹੀਂ ਲਾਣੇ ਚਾਹੀਦੇ, ਕਾਰਨੀ ਸਾਹਿਬ ਨੂੰ ਆ ਜਿਹੜਾ ਜੋ ਇਸ ਟਾਈਮ ਟਰੰਪ ਕਹਿੰਦਾ ਉਹ ਮੰਨ ਲੈਣੀ ਚਾਹੀਦੀ ਹੈ, ਪਰ ਜਦੋਂ ਦੇਸ਼ ਦੀ ਪ੍ਰਭੂ ਸੱਤਾ 'ਤੇ ਗੱਲ ਆਉਂਦੀ ਹੈ, ਜਦੋਂ ਉਹਨਾਂ ਦੀ ਲੈਂਗੁਏਜ 'ਤੇ ਗੱਲ ਆਉਂਦੀ ਹੈ, ਤਾਂ ਕੋਈ ਵੀ ਦੇਸ਼ ਹੈ ਜਿਹੜਾ ਕਿੱਦਾਂ ਈਨ ਮੰਨ ਸਕਦਾ, ਮੇਰਾ ਇਹ ਮੰਨਣਾ। ਬਾਕੀ ਤੁਸੀਂ ਆਪਣੇ ਜਵਾਬ ਜਾਂ ਤੁਸੀਂ ਆਪਣੇ ਵਿਚਾਰ ਦੇਣੇ ਆ ਅਤੇ ਨੰਬਰ 416-917-7763 'ਤੇ 416-917-7763 'ਤੇ ਦੋਸਤੋ ਆਪਣੇ ਵਿਚਾਰਾਂ ਦੀ ਤੁਸੀਂ ਸਾਂਝ ਪਾ ਸਕਦੇ ਹੋ। ਉੱਥੇ ਹੀ ਪ੍ਰੋਗਰਾਮ ਦੇ ਹਿੱਸੇ ਨੂੰ ਹੈ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ। ਮੈਂ ਹਮੇਸ਼ਾ ਕਹਿੰਦਾ ਮਸ਼ੀਨਰੀ ਇਹ ਚੀਜ਼ ਹੈ, ਕੋਈ ਨਾ ਕੋਈ ਕਿਸੇ ਵੀ ਤਰ੍ਹਾਂ ਦੀ ਹੈ ਜਿਹੜੀ ਕੋਈ ਨੁਕਸ ਹੈ ਜਿਹੜਾ ਚੀਜ਼ 'ਚ ਪੈ ਜਾਂਦਾ, ਪਰ ਫਿਰ ਆਪਾਂ ਦੱਬਦੇ ਹਾਂ ਵੀ ਯਾਰ ਇੱਕ ਭਰੋਸੇਯੋਗ ਮਕੈਨਿਕ ਹੈ ਜਿਹੜਾ ਸਾਨੂੰ ਮਿਲ ਜਾਵੇ ਜੋ ਸਾਡੀ ਚੀਜ਼ ਦੀ ਮੁਰੰਮਤ ਵੀ ਕਰ ਦੇਵੇ ਅਤੇ ਚਾਰਜ ਵੀ ਵਾਜਬ ਕਰੇ, ਤਾਂ ਉਹ ਹੈ ਨੰਬਰ ਜੀ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਵਾਲਿਆਂ ਦਾ 519-490 ਕਾਰਡ 519-400-9061। ਪ੍ਰੋਗਰਾਮ ਦਾ ਹਵਾਲਾ ਦੇ ਦਿਓ, PM ਇੰਸਪੈਕਸ਼ਨ ਹੈ ਜਿਹੜੀ ਇੱਕ ਹੁੰਦੀ ਹੈ ਉਹ ਕੰਪਲੀਮੈਂਟਰੀ ਫ੍ਰੀ ਆਫ ਕੋਸਟ ਹੈ ਜਿਹੜੀ ਉਹ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਵਾਲੇ ਤੁਹਾਨੂੰ ਕਰਕੇ ਦੇਣਗੇ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। ਕੋਈ ਵੀ ਕੰਮ ਤੁਸੀਂ ਟਰੱਕਾਂ ਟਰੇਲਰਾਂ ਦਾ ਕਰਾਉਣਾ ਅਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਨਹੀਂ ਹੋਇਆ, ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਕੋਲੋਂ ਲੈ ਸਕਦੇ ਹੋ, ਜਾਂ ਫਿਰ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਇਹਨਾਂ ਨੂੰ ਗੂਗਲ ਵੀ ਕਰ ਸਕਦੇ ਹੋ। ਸੋ 519-400-9061 519-490 ਕਾਰਡ 'ਤੇ ਹੈ ਜਿਹੜਾ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਬਾਕੀ ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਭੰਗੜਾ ਜਾਂ ਫਿਰ ਗਿੱਧੇ ਦੇ ਵਿੱਚ ਆਪਣੇ ਬੱਚਿਆਂ ਨੂੰ ਇਨਰੋਲ ਕਰਾਉਣਾ ਚਾਹੁੰਦੇ ਹੋ ਤਾਂ ਨੰਬਰ ਹੈ 647-5772 647-5077-7672 'ਤੇ ਦਾ ਭੰਗੜਾ ਅਕੈਡਮੀ ਹਰਜੋਤ ਹੋਣਾ ਦੇ ਨਾਲ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈ। ਸੋ ਜਲਦੀ ਹੀ ਸਾਡੇ ਨਾਲ ਅੱਜ ਬਲਵੀਰ ਹੋਣਾ ਨੇ ਵੀ ਜੁੜਨਾ, ਸੋ ਉਹਨਾਂ ਨੂੰ ਵੀ ਮੈਂ ਜਲਦੀ ਹੈ ਜਿਹੜਾ ਏਅਰ 'ਤੇ ਲੈਣ ਜਾ ਰਿਹਾ। ਸੋ ਦੋਸਤੋ ਸਾਡੇ ਸ਼ਹਿਰ ਦੇ ਵਿੱਚ ਹੈ ਜਿਹੜਾ ਐਮੀ ਵਿਰਕ ਹੋਣਾ ਦਾ ਸ਼ੋਅ ਹੋਣ ਜਾ ਰਿਹਾ, ਸੋ ਉਹਦੇ ਵਾਸਤੇ ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹੈ ਜਿਹੜਾ ਸੰਧੂ ਸਾਹਿਬ ਹੋਣਾ ਦੇ ਨਾਲ ਹੈ ਜਿਹੜਾ ਸੰਪਰਕ ਕਰ ਸਕਦੇ ਹੋ 437-870-0001 4378700001 'ਤੇ ਪ੍ਰਭ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਉੱਥੇ ਹੀ ਗਲਫ ਏਰੀਏ ਦੇ ਵਿੱਚ ਆਰਨੈਤ ਇਹਨਾਂ ਦਾ ਜਿਹੜਾ ਆ ਸ਼ੋ ਹੋਣ ਜਾ ਰਿਹਾ, ਸੋ ਉਹਦੇ ਬਾਬਤ ਤੁਸੀਂ ਸੁੱਖ ਭਾਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹ 3 ਅਕਤੂਬਰ ਨੂੰ ਹੈ ਜਿਹੜਾ ਇਹ ਸ਼ੋ ਹੋਣਾ ਆ ਗਲਫ ਦੇ ਵਿੱਚ, ਸੋ ਤੁਸੀਂ ਜਸਲ ਸਾਹਿਬ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਨੰਬਰ ਹੈ ਜੀ 519-835-6079 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕੋਈ ਤੁਸੀਂ ਹੈ ਜਿਹੜਾ ਸਪੋਂਸਰਸ਼ਿਪ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਟਿਕਟਾਂ ਬਾਬਤ ਕੋਈ ਜਾਣਕਾਰੀ ਲੈਣੀ ਹੈ, ਤੋ ਆਰਨੈਤ ਇਹਨਾਂ ਦਾ ਜਿਹੜਾ ਸ਼ੋਅ ਹੈ 3 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਨੂੰ 6:30 ਸ਼ੁਰੂ ਹੋਵੇਗਾ ਗਲਫ ਏਰੀਆ ਦੇ ਵਿੱਚ। ਸੋ ਇੱਕ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਫਿਰ ਮੈਂ ਬਲਵੀਰ ਜੀ ਹੋਣਾ ਦਾ ਮੈਨੂੰ ਕਾਲ ਆ ਰਹੀ ਹੈ ਵਾਰ ਵਾਰ, ਸੋ ਉਹਨਾਂ ਨੂੰ ਵੀ ਮੈਂ ਏਅਰ 'ਤੇ ਕਰਦਾ। ਸੋ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ।

0: ਜੀ ਹਾਂ ਦੋਸਤੋ, ਦੁਬਾਰਾ ਸਵਾਗਤ ਹੈ ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ਮੀ ਭੱਠਲ। ਮਾਫ਼ੀ ਚਾਹਾਂਗਾ, ਤੁਹਾਡੇ ਮੈਸੇਜ ਬਾਰੇ ਕਾਲ ਨਹੀਂ ਲੱਗ ਰਹੀ। ਮੈਂ ਵਾਰ ਵਾਰ ਕਿਹਾ ਜੀ ਸਟੂਡੀਓ ਦਾ ਜਿਹੜਾ ਨੰਬਰ ਆ ਉਹ ਕੰਮ ਨਹੀਂ ਕਰ ਰਿਹਾ, ਸੋ ਇਸ ਕਰਕੇ ਤੁਸੀਂ ਮੇਰੇ ਪਰਸਨਲ ਨੰਬਰ 'ਤੇ ਜਿਹੜੀ ਕਾਲ ਕਰ ਰਹੇ ਹੋ, ਸੋ ਉਹ ਵੀ ਹੈ ਜਿਹੜਾ ਇੱਕੋ ਟਾਈਮ ਮੈਂ ਸਾਰੀਆਂ ਕਾਲਸ ਨਹੀਂ ਏਅਰ 'ਤੇ ਕਰ ਸਕਦਾ, ਉਹਦੇ 'ਤੇ ਵੀ ਹੈ ਜਿਹੜੀ ਮਾਫ਼ੀ ਹੈ। ਸੋ ਵਨ ਬਾਏ ਵਨ ਕਰਕੇ ਜਿੱਦੀ ਮੌਕਾ ਲੱਗਦਾ ਮੈਂ ਤੁਹਾਡੀਆਂ ਕਾਲਸ ਜਿਹੜੀਆਂ ਏਅਰ 'ਤੇ ਕਰ ਰਿਹਾ। ਪਰ ਇਸ ਵਕਤ ਸਾਡੇ ਨਾਲ ਬਲਬੀਰ ਕੌਰ ਜੀ ਆ ਜਿਹੜੇ ਉਹ ਜੁੜ ਚੁੱਕੇ ਨੇ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਤੋਂ। ਸੋ ਤੁਸੀਂ ਆ ਜਿਹੜੇ ਆਪਣੇ ਦੰਦਾਂ ਅਤੇ ਮਸੂੜਿਆਂ ਦੀ ਸਿਹਤ ਸੰਭਾਲ ਦੀ ਸਰਵਿਸਿਸ ਲੈਣੀ ਹੈ ਤਾਂ ਬਲਬੀਰ ਕੌਰ ਜੀ ਹੁਣਾਂ ਦੇ ਨਾਲ ਤੁਸੀਂ ਅਪੁਆਇੰਟਮੈਂਟ ਬੁੱਕ ਕਰਨ ਵਾਸਤੇ ਨੰਬਰ ਹੈ ਜੀ। ਪਹਿਲਾਂ ਤਾਂ ਨੋਟ ਤੁਸੀਂ ਕਰ ਲਓ, ਨਹੀਂ ਨੋਟ ਹੋਇਆ ਤੁਸੀਂ ਟਰੈਵਲ ਕਰ ਰਹੇ ਹੋ ਆਫਟਰ ਦਾ ਪ੍ਰੋਗਰਾਮ, ਤੁਸੀਂ ਮੇਰੇ ਤੋਂ ਲੈ ਸਕਦੇ ਹੋ 6479690008 6479690008 'ਤੇ ਬਲਬੀਰ ਕੌਰ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਇਹ ਕੰਮ ਕਰਦੇ ਨੇ। ਸੋ ਕਹਿੰਦੇ ਆਪਣੀ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਸੋ ਬਲਬੀਰ ਜੀ ਸਾਡੇ ਨਾਲ ਹੈ। ਬਲਬੀਰ ਜੀ ਵੈਰੀ ਗੁੱਡ ਮਾਰਨਿੰਗ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਗੁੱਡ ਮਾਰਨਿੰਗ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
0: ਜੀ ਬਲਬੀਰ ਜੀ, ਆਪਾਂ ਸਮੇਂ ਸਮੇਂ ਤੇ ਬਹੁਤ ਵਧੀਆ ਤੁਸੀਂ ਟਿਪਸ ਸਾਨੂੰ ਦਿੰਦੇ ਹੋ ਆਪਣੇ ਦੰਦਾਂ ਦੀ ਸੰਭਾਲ ਕਿੱਦਾਂ ਕਰਨੀ ਹੈ, ਮਸੂੜਿਆਂ ਦੀ ਸੰਭਾਲ ਕਿੱਦਾਂ ਕਰਨੀ ਹੈ। ਬਹੁਤ ਸਾਰੀਆਂ ਜਿਹੜੀਆਂ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਨੇ ਉਹ ਸਾਡੇ ਮੂੰਹ ਤੋਂ ਸ਼ੁਰੂ ਹੁੰਦੀਆਂ ਨੇ। ਸੋ ਤੁਸੀਂ ਇਹਦੇ ਬਾਬਤ ਹੈ ਜਿਹੜੇ ਸਮੇਂ ਸਮੇਂ ਤੇ ਜਿਹੜੀਆਂ ਸਾਨੂੰ ਕਈ ਇਹੋ ਜਿਹੀਆਂ ਪ੍ਰੀਕੋਸ਼ਨਸ ਹੈ ਜਾਂ ਟਿਪਸ ਹੈ ਜਿਹੜੇ ਦਿੰਦੇ ਰਹਿੰਦੇ ਹੋ, ਸੋ ਕੋਈ ਇਹੋ ਜਿਹੇ ਟਿਪਸ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ, ਉਸ ਤੋਂ ਬਾਅਦ ਫਿਰ ਕੁਛ ਕੁ ਹੋਰ ਮੇਰੇ ਸਵਾਲ ਹੈ, ਫਿਰ ਉਹਨਾਂ ਤੇ ਆਪਾਂ ਗੱਲ ਕਰਦੇ ਹਾਂ ਜੀ, ਪਲੀਜ਼।
1: ਜੀ ਦੇਖੋ, ਮੈਂ ਇੱਕੋ ਚੀਜ਼ ਕਵਾਂਗੀ ਕਿ ਜਿਹੜਾ ਮੂੰਹ ਹੈ ਉਹ ਤੁਹਾਡੀ ਬੋਡੀ ਦਾ ਮੰਦਰ ਹੈ। ਤੁਹਾਡੇ ਬੋਡੀ ਦੇ ਵਿੱਚ ਕੋਈ ਵੀ ਚੀਜ਼ ਜਾਂਦੀ ਹੈ ਤੁਹਾਡੇ ਮੂੰਹ ਦੇ ਥਰੂ ਜਾਂਦੀ ਹੈਗੀ ਹੈ। ਕੋਈ ਵੀ ਕੀਟਾਣੂ ਨੇ ਜਦੋਂ ਤੁਸੀਂ ਸਾਹ ਲੈਂਦੇ ਹੋ ਉਹਦੇ ਰਾਹੀਂ ਅੰਦਰ ਜਾਂਦੇ ਹੈਗੇ ਨੇ, ਤੇ ਜੇ ਤੁਹਾਡੇ ਮੂੰਹ ਦੇ ਅੰਦਰ ਹੀ ਆਲਰੇਡੀ ਬਹੁਤ ਜ਼ਿਆਦਾ ਬੈਕਟੀਰੀਆ ਭਰਿਆ ਹੋਇਆ ਹੈਗਾ ਤੇ ਤੁਸੀਂ ਸਾਹ ਲੈ ਰਹੇ ਹੋ ਤੇ ਇਮਿਊਨਿਟੀ ਡਾਊਨ ਹੈਗੀ ਆ ਤੁਹਾਡੇ ਲੰਗਸ ਦੇ ਵਿੱਚ ਜਾ ਕੇ ਕਈ ਵਾਰੀ ਇਨਫੈਕਸ਼ਨ ਕ੍ਰੀਏਟ ਹੋ ਜਾਂਦੀਆਂ ਹੈਗੀਆਂ ਨੇ, ਸੋ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। 65 ਡਿਜ਼ੀਜ਼ ਨੇ ਜਿਨ੍ਹਾਂ ਨਾਲ ਸਿੱਧੇ ਤੇ ਅਸਿੱਧੇ ਤੌਰ ਤੇ ਤੁਹਾਡੇ ਮੂੰਹ ਦੇ ਜਿਹੜੇ ਬੈਕਟੀਰੀਆ ਨੇ ਉਹ ਜੁੜੇ ਹੋਏ ਨੇ, ਜਿਨ੍ਹਾਂ ਦੇ ਨਾਲ ਉਹ ਬੋਡੀ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਹੈਗੀਆਂ ਨੇ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਜਿਹੜੇ ਮੂੰਹ ਦੀ ਸਾਂਭ ਸੰਭਾਲ ਰੱਖੀਏ ਤੇ ਰੈਗੂਲਰ ਇਹਦਾ ਚੈੱਕਅਪ ਵੀ ਕਰਵਾਉਂਦੇ ਰਹੀਏ।
0: ਅੱਛਾ, ਕਈ ਆ ਜਿਹੜੇ ਜਿੱਦਾਂ ਸਮੋਕਿੰਗ ਜਾਂ ਵੇਪਿੰਗ ਕਰਦੇ ਨੇ, ਸੋ ਉਹਨਾਂ ਦਾ ਦੰਦਾਂ ਤੇ ਆ ਜਿਹੜਾ ਕਿੰਨਾ ਅਸਰ ਪੈਂਦਾ ਆ, ਸੋ ਕਿਸ ਤਰ੍ਹਾਂ ਉਹ ਆ ਜਿਹੜੇ ਆਪਣੇ ਦੰਦਾਂ ਦੀ ਸੰਭਾਲ ਰੱਖ ਸਕਦੇ ਨੇ?
1: ਜੀ ਸਮੋਕਿੰਗ ਤੇ ਵੇਪਿੰਗ, ਪਹਿਲਾਂ ਤਾਂ ਇਹ ਹੈ ਕਿ ਸਾਡੇ ਇੱਕ ਬੜੀ ਮਿੱਥ ਹੈ ਕਿ ਵੇਪਿੰਗ ਦਾ ਘੱਟ ਫਰਕ ਪੈਂਦਾ, ਜਿੱਦਾਂ ਕਿ ਵੀ ਸਿਹਤ ਤੇ ਜਾਂ ਤੁਹਾਡੇ ਜਿਹੜੇ ਮੂੰਹ ਦੇ ਟਿਸ਼ੂਜ਼ ਹੈਗੇ ਨੇ ਉਹਨਾਂ ਦੇ ਉੱਤੇ ਘੱਟ ਅਸਰ ਹੈਗਾ। ਬੜੇ ਲੋਕੀ ਨੇ ਜਿਹੜੇ ਕਹਿੰਦੇ ਨੇ ਵੇਪਿੰਗ ਠੀਕ ਹੈ ਉਹ ਕਰ ਲਓ, ਤੁਸੀਂ ਸਮੋਕਿੰਗ ਨਹੀਂ ਕਰੀਦੀ ਹੁੰਦੀ, ਦੋਨੋਂ ਹੀ ਬੈਡ ਨੇ। ਇਹ ਨਹੀਂ ਹੈਗਾ ਕਿ ਉਹ ਠੀਕ ਹੈ ਤੇ ਅਸੀਂ ਵੇਪਿੰਗ ਕਰ ਸਕਦੇ ਹੈਗੇ। ਅੱਜ ਕੱਲ ਟੀਨੇਜਰਸ ਦੇ ਵਿੱਚ ਵੇਪਿੰਗ ਹੈ ਜਿਹੜੀ ਤੇ ਫੀਮੇਲਸ ਦੇ ਵਿੱਚ ਵੀ ਵੇਪਿੰਗ ਹੈ ਜਿਹੜੀ ਉਹਦਾ ਰੋਜ਼ਾਨ ਸਮੋਕਿੰਗ ਨਾਲੋਂ ਕਾਫੀ ਜ਼ਿਆਦਾ ਵਧਿਆ ਹੋਇਆ, ਸੋ ਉਹਦੇ ਕਾਫੀ ਇੰਪੈਕਟ ਹੈਗਾ। ਜਿਹੜਾ ਓਰਲ ਕੈਂਸਰ ਹੈਗਾ ਇਹ ਵਨ ਆਫ ਦਾ ਮੋਸਟ ਲੀਡਿੰਗ ਕੈਂਸਰ ਹੈ ਜਿਹੜਾ ਹੁਣ ਇਸ ਟਾਈਮ ਦੇ ਉੱਤੇ ਹੈਗਾ ਐਸ ਕੰਪੇਅਰ ਟੂ ਈਅਰਸ ਬਿਫੋਰ। ਸੋ ਜਦੋਂ ਤੁਸੀਂ ਸਮੋਕ ਕਰਦੇ ਹੋ ਜਾਂ ਵੇਪ ਕਰਦੇ ਹੋ, ਜਿਹੜਾ ਹੀਟ ਹੈ ਉਹਦੇ ਨਾਲ ਤੁਹਾਡੇ ਜਿਹੜੇ ਮੂੰਹ ਦੇ ਟਿਸ਼ੂਜ਼ ਹੈਗੇ ਨੇ ਉਹਨਾਂ ਦੇ ਉੱਤੇ ਬਹੁਤ ਅਸਰ ਪੈਂਦਾ ਹੈਗਾ। ਕਈ ਵਾਰੀ ਕੀ ਹੁੰਦਾ ਕਿ ਜਿਹੜੇ ਸਮੋਕਿੰਗ ਕਰਦੇ ਨੇ ਜਦੋਂ ਉਹਨਾਂ ਦੇ ਦੰਦ ਸਾਫ਼ ਕਰੀਦੇ ਨੇ ਉਹਨਾਂ ਦੇ ਜ਼ਿਆਦਾ ਬਲੀਡਿੰਗ ਵੀ ਨਹੀਂ ਹੁੰਦੀ। ਸੋ ਉਹਦਾ ਮਤਲਬ ਹੈ ਕਿ ਤੁਹਾਡੇ ਜਿਹੜੇ ਬੋਡੀ ਜਿਹੜੇ ਮੂੰਹ ਦੇ ਟਿਸ਼ੂਜ਼ ਹੈਗੇ ਨੇ ਉਹ ਜਿੱਦਾਂ ਸੋਫਟ ਨਹੀਂ ਰਹਿੰਦੇ ਹੈਗੇ, ਨਕਰੋਟਿਕ ਹੋ ਜਾਂਦੇ ਹੈਗੇ ਨੇ। ਤੇ ਫਿਰ ਜਦੋਂ ਹੀਟ ਦੇ ਨਾਲ ਤਾਲੂਏ ਦੇ ਤੁਸੀਂ ਗੱਲ ਕਰਦੇ ਆ ਜਾਂ ਸਾਈਡਾਂ ਦੇ ਉੱਤੇ ਜਿਹੜੇ ਟਿਸ਼ੂਜ਼ ਨੇ ਉਹ ਵੀ ਮਿਊਟੇਟ ਹੋ ਜਾਂਦੇ ਨੇ ਤੇ ਫਿਰ ਓਰਲ ਕੈਂਸਰ ਹੈ ਜਿਹੜਾ ਉਹ ਕਾਫੀ ਜ਼ਿਆਦਾ ਵੱਧਦਾ ਹੈਗਾ। ਸੋ ਬਹੁਤ ਜ਼ਰੂਰੀ ਹੈ ਕਿ ਇੱਕ ਤਾਂ ਕਈ ਵਾਰੀ ਕੀ ਹੁੰਦਾ ਕਿ ਨਾਲ ਕੌਫੀ ਫੜੀ ਹੁੰਦੀ ਹੈ ਤੇ ਨਾਲ ਸਮੋਕ ਕਰ ਰਹੇ ਹੁੰਦੇ ਨੇ, ਉਹ ਮੂੰਹ ਦਾ ਜਿਹੜਾ ਇਨਵਾਇਰਮੈਂਟ ਆ ਬੜਾ ਐਸਿਡਿਕ ਹੋ ਜਾਂਦਾ ਹੈਗਾ ਤੇ ਜਿੰਨਾ ਹੀ ਜ਼ਿਆਦਾ ਮੂੰਹ ਦਾ ਪੀਐਚ ਲੈਵਲ ਡਿਫਰੈਂਟ ਹੋਏਗਾ ਉਨਾ ਹੀ ਤੁਹਾਡੇ ਮੂੰਹ ਦੇ ਲਈ ਉਹ ਗਲਤ ਹੈਗਾ। ਸੋ ਮੈਂ ਇਹ ਨਹੀਂ ਕਹਿ ਰਹੀ ਕਿ ਸਮੋਕਿੰਗ ਕਰਨਾ ਸਹੀ ਹੈ, ਪਰ ਮੈਂ ਇਹ ਕਹਾਂਗੀ ਕਿ ਅਗਰ ਤੁਸੀਂ ਉਸ ਹੈਬਿਟ ਤੇ ਕੰਮ ਕਰ ਰਹੇ ਹੋ ਕਿ ਤੁਸੀਂ ਉਹਨੂੰ ਘਟਾਉਣਾ ਹੈਗਾ ਤੇ ਇਨ ਦਾ ਮੇਨ ਟਾਈਮ ਤੁਸੀਂ ਹਮੇਸ਼ਾ ਉਸ ਤੋਂ ਬਾਅਦ ਆਪਣਾ ਕੁਰਲੀ ਕਰੋ ਤੇ ਪਾਣੀ ਪੀਓ ਤੇ ਉਹਦੇ ਨਾਲ ਕੀ ਹੁੰਦਾ ਕਿ ਗਲੇ ਦੇ ਵਿੱਚ ਕਿਤੇ ਵੀ ਤੁਹਾਡੇ ਉਹ ਕੈਮੀਕਲਸ ਨੇ ਜਿਹੜੇ ਟਬੈਕੋ ਆ ਸਮੋਕ ਆ ਜਿਹੜਾ ਲੱਗਿਆ ਰਹਿੰਦਾ ਹੈਗਾ ਫਿਰ ਉਹ ਵਾਸ਼ ਆਊਟ ਹੋ ਜਾਂਦਾ ਤੇ ਨਾਲੇ ਤੁਹਾਡੇ ਮੂੰਹ ਦੇ ਜਿਹੜੇ ਟਿਸ਼ੂਜ਼ ਨੇ ਉਹ ਹਾਈਡਰੇਟ ਰਹਿੰਦੇ ਨੇ।
0: ਇੱਕ ਨਾ ਤੁਸੀਂ ਗੱਲ ਕੀਤੀ ਸੀਗੀ ਤੇ ਉਹਦੇ ਤੇ ਮੈਨੂੰ ਵੀ ਆ ਜਿਹੜੀਆਂ ਕਈ ਵਾਰ ਕਾਲ ਆ ਜਿਹੜੀਆਂ ਆਈਆਂ ਸੀਗੀਆਂ ਤੇ ਮੈਂ ਤੁਹਾਡਾ ਨੰਬਰ ਵੀ ਰੈਫਰ ਕੀਤਾ ਸੀਗਾ, ਤੁਸੀਂ ਗੱਲ ਕੀਤੀ ਸੀਗੀ ਵੀ ਕਈ ਵਾਰ ਜਿਹੜੇ ਬੱਚੇ ਆ ਜਿਹੜੇ ਉਹ

0: ਨਹੀਂ ਹੈ, ਉਹ ਹਰੇਕ ਦਿਨ ਹੀ ਉੱਪਰ ਲੱਗਦੀ ਹੈਗੀ। ਉਹ ਜਿਹੜਾ ਥੱਲੇ ਬੈਂਡ ਹੁੰਦਾ ਉਹ ਬਹੁਤ ਸਟਰੋਂਗ ਹੁੰਦਾ ਤੇ ਉਹ ਜੀਭ ਨੂੰ ਥੱਲੇ ਨੂੰ ਪੁੱਲ ਕਰਦਾ, ਉਹਦੇ ਨਾਲ ਜੀਭ ਦੀ ਮੂਵਮੈਂਟ ਹੈ ਜਿਹੜੀ ਉਹ ਪੂਰੀ ਨਹੀਂ ਹੁੰਦੀ। ਤੇ ਸਾਨੂੰ ਲੱਗਦਾ ਕਿ ਇਹ ਕੋਈ ਖਾਸ ਗੱਲ ਨਹੀਂ ਹੈਗੀ, ਪਰ ਇਵੈਂਚੁਅਲੀ ਅਗਰ ਤੁਸੀਂ ਇਵਨ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਇਹਦੇ ਗਰੁੱਪਸ ਬਣੇ ਹੋਏ ਨੇ ਇਹਦੀ ਅਵੇਅਰਨੈਸ ਦੇ ਲਈ, ਮਾਇਓ ਫੰਕਸ਼ਨਲ ਥੈਰੇਪੀ ਕਰਕੇ, ਉਹਨਾਂ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਉਹਦੇ ਤੇ ਪੜ੍ਹ ਸਕਦੇ ਹੈਗੇ ਹੋ। ਥੈਂਕਸ ਟੂ ਸੋਸ਼ਲ ਮੀਡੀਆ ਮੈਂ ਕਹਾਂਗੀ ਜਾਂ ਇੰਟਰਨੈਟ, ਤੁਹਾਨੂੰ ਕਾਫੀ ਇਨਫੋਰਮੇਸ਼ਨ ਤਾਂ ਤੁਹਾਡੇ ਹੱਥਾਂ ਦੇ ਵਿੱਚ ਹੀ ਹੁੰਦੀ ਹੈਗੀ ਹੈ। ਸੋ ਜਿਹੜੀ ਟੰਗ ਟਾਈ ਹੈ ਉਹਦੇ ਕਰਕੇ ਸਿਰਫ ਸਪੀਚ ਨੂੰ ਹੀ ਪ੍ਰੋਬਲਮ ਨਹੀਂ ਹੈਗੀ, ਈਵਨ ਜਿਹੜੀ ਤੁਹਾਡੇ ਗਰਦਨ ਦੇ ਜਿਹੜੇ ਮਸਲਸ ਨੇ ਉਹ ਵੀ ਖਿੱਚੇ ਰਹਿੰਦੇ ਨੇ। ਕਈ ਵਾਰੀ ਅਸੀਂ ਕਿਸੇ ਨੂੰ ਦੇਖਦੇ ਹਾਂ ਉਹਦੀ ਠੋਡੀ ਦੇ ਵਿੱਚ ਥੋੜਾ ਜਿਹਾ ਡੂੰਘ ਜਿਹਾ ਪੈਂਦਾ ਹੁੰਦਾ, ਕਈਆਂ ਦੀ ਠੋਡੀ ਬੜੀ ਛੋਟੀ ਹੁੰਦੀ ਹੈ, ਤੇ ਕਈ ਜਦੋਂ ਕਾਫੀ ਤੁਸੀਂ ਤੇਜ਼ ਬੋਲਦੇ ਹੋ ਤਾਂ ਤੇਜ਼ ਬੋਲਦੇ ਬੋਲਦੇ ਤੁਸੀਂ ਰੁਕ ਜਾਂਦੇ ਹੋ, ਜਾਂ ਸੱਸਾ ਵਰਡ ਹੈ ਜਿਹੜਾ ਉਹ ਨਹੀਂ ਕਿਹਾ ਜਾਂਦਾ, ਉੱਥੇ ਤੁਸੀਂ ਥਥਲਾ ਜਾਂਦੇ ਹੋ। ਉਹ ਚੀਜ਼ਾਂ ਨੇ ਜਿਹੜੀਆਂ ਬੜੀ ਛੇਤੀ ਠੀਕ ਹੋ ਜਾਂਦੀਆਂ ਨੇ। ਇਟਸ ਜਸਟ ਅ ਬਹੁਤ ਹੀ ਮਾਈਨਰ ਜੀ ਸਰਜਰੀ ਹੈਗੀ ਆ ਟੰਗ ਟਾਈ ਦੀ, ਤੇ ਉਹ ਸਰਜਰੀ ਕਰਾਉਣ ਤੋਂ ਪਹਿਲਾਂ ਥੋੜੀ ਜਿਹੀ ਥੈਰੇਪੀ ਲੈਣੀ ਹੁੰਦੀ ਹੈ, ਜਿਹਦੀਆਂ ਅਸੀਂ ਐਕਸਰਸਾਈਜ਼ ਦੱਸਦੇ ਨੇ ਦੱਸਦੇ ਕਿਉਂਕਿ ਮੈਂ ਮਾਇਓ ਫੰਕਸ਼ਨਲ ਥੈਰੇਪੀ ਪ੍ਰੋਵਾਈਡਰ ਹੈਗੀ ਆ। ਸੋ ਉਹਦੇ ਨਾਲ ਤੁਸੀਂ ਲੌਂਗ ਟਰਮ ਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੜੀਆਂ ਉਹ ਕਿਉਰ ਕਰ ਸਕਦੇ ਹੈਗੇ ਹੋ। ਜਿਸ ਤਰ੍ਹਾਂ ਤੁਹਾਡੀ ਮੈਂ ਹੁਣੇ ਕਹਿ ਕੇ ਹਟੀ ਆ ਕਿ ਵੱਡੀ ਉਮਰ ਦੇ ਵਿੱਚ ਜਾ ਕੇ ਕਈ ਵਾਰੀ ਪਤਾ ਲੱਗਦਾ ਕਿ ਮੋਢਿਆਂ ਤੇ ਖਿੱਚ ਪੈ ਰਹੀ ਹੈ, ਉਹ ਸਿਰਫ ਉਹ ਛੋਟੇ ਜਿਹੇ ਬੈਂਡ ਦੇ ਕਰਕੇ ਹੀ ਕਈ ਵਾਰੀ ਜਦੋਂ ਤੁਸੀਂ ਬੋਲਦੇ ਹੋ ਨਹੀਂ ਬੋਲਿਆ ਜਾਂਦਾ ਤੇ ਉਹਦੇ ਨਾਲ ਖਿੱਚ ਪੈਂਦੀ ਹੈਗੀ ਹੈ।
1: ਜੀ ਅੱਛਾ, ਜਿਹੜੀ ਪ੍ਰੋਫੈਸ਼ਨਲ ਕਲੀਨਿੰਗ ਹੁੰਦੀ ਹੈ, ਸੋ ਉਹ ਜਿਹੜੀ ਆਮ ਕਲੀਨਿੰਗ ਦੇ ਨਾਲੋਂ ਕੀ ਫਰਕ ਹੈਗਾ? ਉਦਾਂ ਤੁਸੀਂ ਇਹ ਰੈਕਮੈਂਡ ਕਰਦੇ ਹੋ ਵੀ ਸਾਲ 'ਚ ਮੇਰੇ ਖਿਆਲ 2 ਵਾਰ ਜਿਹੜੀ ਕਰਾ ਲੈਣੀ ਚਾਹੀਦੀ ਹੈ ਪ੍ਰੋਫੈਸ਼ਨਲ ਕਲੀਨਿੰਗ, ਸੋ ਉਹਦਾ ਕੀ ਕਹਿ ਲਓ ਵੀ ਇੰਪੋਰਟੈਂਟ ਫੈਕਟਸ ਨੇ?
0: ਜੀ ਸੋਰੀ, ਇਸ ਤੋਂ ਪਹਿਲਾਂ ਮੈਂ ਥੋੜੇ ਜਿਹੇ ਨਾ ਟਬੈਕੋ ਕੰਜ਼ਿਊਮਰ ਬੋਲਣਾ ਚਾਹੁੰਦੀ ਹਾਂ, ਜਿੱਦਾਂ ਅਸੀਂ ਸਮੋਕਿੰਗ ਤੇ ਵੇਪਿੰਗ ਦੀ ਗੱਲ ਕੀਤੀ ਹੈ, ਬਹੁਤ ਲੋਕੀ ਨੇ ਜਿਹੜੇ ਜਰਦਾ ਖਾਂਦੇ ਹੈਗੇ ਨੇ। ਸੋ ਜੇ ਦੇਖੋ, ਇੱਕ ਤਾਂ ਦੰਦਾਂ ਦੇ ਉੱਤੇ ਉਸ ਜਗ੍ਹਾ ਦੇ ਉੱਤੋਂ ਮਸੂੜੇ ਨੇ ਜਿਹੜੇ ਉਹ ਬਰਨ ਹੋ ਜਾਂਦੇ ਨੇ, ਨੀਚੇ ਚਲੇ ਜਾਂਦੇ ਨੇ, ਉੱਥੇ ਕਈ ਵਾਰੀ ਦੰਦ ਵੀ ਕਾਲੇ ਕਾਲੇ ਹੋ ਜਾਂਦੇ ਨੇ, ਤੇ ਨਾਲ ਹੀ ਜਿੱਥੇ ਉਹ ਲਿਪ ਦੇ ਨੀਚੇ ਉੱਪਰ ਜਾਂ ਨੀਚੇ ਉਹਨੂੰ ਰੱਖਦੇ ਹੈਗੇ ਨੇ, ਉੱਥੇ ਵੀ ਜਿਹੜਾ ਟਿਸ਼ੂ ਉਹ ਕਰੈਕਟਨਾਈਜ਼ ਹੋ ਜਾਂਦਾ ਹੈਗਾ, ਤੇ ਉਹਦਾ ਵੀ ਬਹੁਤ ਵੱਡਾ ਫਰਕ ਹੈ, ਉਹਦੇ ਨਾਲ ਵੀ ਓਰਲ ਕੈਂਸਰ ਹੈ ਜਿਹੜਾ ਉਹ ਵੱਧ ਰਿਹਾ ਹੈਗਾ। ਸੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ। ਜੇ ਤੁਸੀਂ ਟਬੈਕੋ ਯੂਜ਼ਰ ਹੈਗੇ ਹੋ ਤਾਂ ਉਹਨੂੰ ਬਹੁਤ ਲੌਂਗ ਟਰਮ ਦੇ ਲਈ ਆਪਣੇ ਜਿਹੜਾ ਓਰਲ ਜਿਹੜਾ ਓਰਲ ਮਿਊਕੋਸ ਹੈ ਜਿੱਥੇ ਤੁਸੀਂ ਲਿਪ ਦੇ ਨੀਚੇ ਰੱਖਦੇ ਹੈਗੇ ਹੋ ਉੱਥੇ ਨਾ ਰੱਖੋ, ਪਾਣੀ ਪੀਓ ਆਪਣਾ। ਜੈਸੇ ਇਹ ਜਿਹੜੀਆਂ ਹੈਬਿਟਸ ਹੈਗੀਆਂ ਨੇ, ਕੋਸ਼ਿਸ਼ ਕਰੋ ਕਿ ਅਸੀਂ ਇਹਨਾਂ ਨੂੰ ਛੱਡ ਦਈਏ ਜਾਂ ਬਹੁਤ ਹੀ ਘਟਾ ਦਈਏ। ਸੋ ਤੁਸੀਂ ਟੀਥ ਕਲੀਨਿੰਗ ਦੀ ਗੱਲ ਕੀਤੀ ਹੈ, ਸੋ ਇਹ ਡਿਪੈਂਡ ਕਰਦਾ ਹੈਗਾ ਕਿ ਤੁਹਾਡੀਆਂ ਓਰਲ ਹੈਬਿਟਸ ਕਿੱਦਾਂ ਦੀਆਂ ਨੇ, ਤੁਸੀਂ ਮੂੰਹ ਦਾ ਧਿਆਨ ਕਿੰਨਾ ਕੁ ਰੱਖ ਰਹੇ ਹੋ, ਤੁਸੀਂ ਰਾਤ ਨੂੰ ਬਰੱਸ਼ ਕਰ ਰਹੇ ਹੋ, ਫਲੋਸ ਕਰ ਰਹੇ ਹੈਗੇ ਹੋ, ਚੰਗੀ ਤਰ੍ਹਾਂ ਆਪਣੀ ਜੀਭ ਸਾਫ਼ ਕਰਦੇ ਹੋ ਸਕਦਾ ਤੁਸੀਂ ਤੁਹਾਡੇ ਮਸੂੜਿਆਂ ਦੇ ਵਿੱਚੋਂ ਕੋਈ ਖੂਨ ਨਹੀਂ ਨਿਕਲ ਰਿਹਾ, ਬਿਲਕੁਲ ਹੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਫਲੋਸ ਕਰਦਿਆਂ ਵੀ ਤੁਹਾਡੇ ਕੋਈ ਬਲੱਡ ਨਹੀਂ ਨਿਕਲ ਰਿਹਾ ਹੈਗਾ, ਤੁਹਾਡੇ ਕਿਤੇ ਕੋਈ ਮਸੂੜੇ ਨੀਚੇ ਨੂੰ ਨਹੀਂ ਹੋਏ ਹੋਏ, ਫਿਰ ਤੁਸੀਂ 6 ਮਹੀਨੇ ਦਾ 9 ਮਹੀਨੇ ਵੀ ਕਰ ਸਕਦੇ ਹੋ, ਪਰ ਨੋਰਮਲੀ ਹੈਗਾ ਕਿ 6 ਮਹੀਨੇ। ਬਾਕੀ ਉਹ ਡਿਪੈਂਡ ਕਰਦਾ ਤੁਹਾਡੇ ਮਸੂੜਿਆਂ ਦੀ ਮੈਜ਼ਰਮੈਂਟ ਤੇ, ਹੋ ਸਕਦਾ ਤੁਸੀਂ ਤੁਹਾਨੂੰ ਇਨੀਸ਼ੀਅਲੀ ਕਿਹਾ ਜਾਵੇ ਕਿ ਤੁਸੀਂ ਐਵਰੀ 4 ਮੰਥ ਜਾਂ ਐਵਰੀ 3 ਮੰਥ ਕਰਾਉਣਾ, ਉਸ ਤੋਂ ਬਾਅਦ ਤੁਸੀਂ ਮੇਨਟੇਨੈਂਸ ਹੈ ਜਿਹੜੀ ਉਹ ਐਵਰੀ 6 ਮੰਥ ਜਾਂ ਐਵਰੀ 8 ਜਾਂ 9 ਮੰਥ ਕਰਾ ਸਕਦੇ ਹੋ। ਸੋ ਇਹ ਇੰਡੀਵਿਜੁਅਲੀ ਹੈਗਾ, ਪਰ ਯੈਸ ਐਬਸੋਲੂਟਲੀ ਕਿ ਸਾਲ ਦੇ ਵਿੱਚ ਇੱਕ ਵਾਰੀ ਤਾਂ ਚਾਹੇ ਤੁਸੀਂ ਜਿੱਦਾਂ ਦੀ ਮਰਜ਼ੀ ਸਫਾਈ ਕਰਦੇ ਹੋ ਤੁਹਾਨੂੰ ਕਰਾਉਣਾ ਹੀ ਪਏਗਾ, ਜਾਂ ਇੱਕ ਵਾਰੀ 9 ਮਹੀਨਿਆਂ ਦੇ ਵਿੱਚ ਤਾਂ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਟਸ ਲਾਈਕ ਅ ਓਇਲ ਚੇਂਜ, ਜਿਵੇਂ ਤੁਸੀਂ ਆਪਣੀ ਗੱਡੀ ਦਾ ਓਇਲ ਚੇਂਜ ਕਰਾਉਂਦੇ ਹੋ 9 ਕਿਲੋਮੀਟਰ ਚੱਲਣ ਤੋਂ ਬਾਅਦ, ਏਦਾਂ ਹੀ ਤੁਸੀਂ ਮੂੰਹ ਨੂੰ ਜਦੋਂ ਯੂਜ਼ ਕਰ ਲਿਆ ਉਸ ਤੋਂ ਬਾਅਦ ਕਰਾਉਣਾ ਹੈਗਾ। ਸੋ ਇੱਕ ਜਿਹੜਾ ਮੈਂ ਲਾਸਟ ਟਿਪ ਦੇਣਾ ਚਾਹੂੰਗੀ ਕਿ ਬਰੱਸ਼ ਹੈ ਜਿਹੜਾ ਉਹ ਖਾਣਾ ਖਾਣ ਤੋਂ ਬਾਅਦ 15-20 ਮਿੰਟ ਰੁਕ ਕੇ ਬਾਅਦ ਚੋਂ ਕਰਨਾ ਹੈਗਾ। ਬਹੁਤੇ ਲੋਕ ਨੇ ਉਹ ਕਹਿੰਦੇ ਨੇ ਅਸੀਂ ਰਾਤ ਨੂੰ ਸੌਣ ਵੇਲੇ ਵੀ ਕਰਦੇ ਹਾਂ, ਸਵੇਰੇ ਉੱਠ ਕੇ ਅਸੀਂ ਫੇਰ ਕਰਦੇ ਹਾਂ। ਜਿਹੜੇ ਭਾਂਡੇ ਨੇ ਉਹ ਯੂਜ਼ ਕਰਨ ਤੋਂ ਬਾਅਦ ਧੋਈ ਦੇ ਨੇ ਤਾਂ ਜੋ ਉਹ ਸਾਫ਼ ਰਹਿਣ। ਸੋ ਇਸੇ ਤਰ੍ਹਾਂ ਸਵੇਰੇ ਬ੍ਰੈਕਫਾਸਟ ਤੋਂ ਬਾਅਦ ਕਰਨਾ, ਰਾਤ ਨੂੰ ਸਾਰਾ ਕੁਛ ਖਾ ਕੇ ਦੁੱਧ ਪੀਂਦੇ ਨੇ ਜਿਹੜੇ ਉਹ ਦੁੱਧ ਪੀ ਕੇ, ਜੋ ਵੀ ਦਵਾਈ ਲੈਣੀ ਹੋ ਤੁਸੀਂ ਦਵਾਈ ਲੈ ਕੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਬਰੱਸ਼ ਕਰਨਾ ਹੈਗਾ। ਸੋ ਇਹ ਇੱਕ ਬੇਸਿਕ ਜਿਹਾ ਮੈਂ ਕਹਾਂਗੀ ਕਿ ਇਹਨੂੰ ਧਿਆਨ ਦੇ ਵਿੱਚ ਰੱਖੋ ਕਿ ਜਦੋਂ ਤੁਸੀਂ ਆਪਣੇ ਮੂੰਹ, ਇਹ ਤੁਹਾਡੀ ਬੋਡੀ ਹੈ ਜਿਹੜੀ, ਇਹ ਜਿਹੜੇ ਦੰਦ ਨੇ ਉਹ ਤੁਹਾਡੇ ਭਾਂਡੇ ਹੈਗੇ ਨੇ, ਤੁਸੀਂ ਫੂਡ ਚਿਊ ਕੀਤਾ, ਤੁਸੀਂ ਯੂਜ਼ ਕੀਤੇ ਨੇ, ਉਸ ਤੋਂ ਬਾਅਦ ਤੁਸੀਂ ਇਹ ਬਰੱਸ਼ਿੰਗ ਕਰਨੀ ਹੈ, ਇਹਨਾਂ ਨੂੰ ਕਲੀਨ ਕਰਨਾ ਹੈਗਾ।
1: ਜੀ ਬਿਲਕੁਲ ਜੀ। ਸੋ ਦੋਸਤੋ ਤੁਸੀਂ ਇਹ ਜਿਹੜਾ ਬਲਵੀਰ ਕੌਰ ਜੀ ਹੁਣ ਉਹਦੇ ਨਾਲ ਸੰਪਰਕ ਕਰ ਸਕਦੇ ਹੋ ਓਰਲ ਹੈਲਥ

0: ਸਰਵਿਸ ਵਾਸਤੇ ਖਾਸੀਅਤ ਹੈ, ਤੁਸੀਂ ਅਪੁਆਇੰਟਮੈਂਟ ਬੁੱਕ ਕਰੋ। ਆਪਣਾ ਡੈਂਟਲ ਟਰੱਕ ਹੈ ਜਿਹੜਾ ਇਹ ਡਰਾਈਵੇ 'ਤੇ ਲਿਆਉਂਦੇ, ਕਈ ਵਾਰ ਘਰੇ ਬਜ਼ੁਰਗ ਹੈ ਜਿਹੜੇ ਉਹ ਤੁਰਨ ਫਿਰਨ ਤੋਂ ਅਸਮਰਥ ਨੇ, ਸੋ ਆਪਣੀ ਇਕਿਪਮੈਂਟਸ ਦੇ ਨਾਲ ਹੈ ਜਿਹੜਾ ਇਹ ਉਹਨਾਂ ਕੋਲ ਜਾ ਕੇ ਵੀ ਹੈ ਜਿਹੜਾ ਉਹਨਾਂ ਦੇ ਦੰਦਾਂ ਦੀ ਸਫਾਈ ਕਰਵਾ ਦਿੰਦੇ ਨੇ। ਸੋ ਸੰਪਰਕ ਕਰਨ ਵਾਸਤੇ, ਅਪੁਆਇੰਟਮੈਂਟ ਵਾਸਤੇ ਨੰਬਰ ਹੈ ਜੀ 6479690008, 6479690008 ਹੈ। ਬਲਵੀਰ ਜੀ, ਜਾਂਦੇ ਜਾਂਦੇ ਆ ਜਿਹੜਾ ਸਮਰਾਈਜ਼ ਕਰ ਦਿਓ, ਕੁਛ ਹੋਰ ਕੁਛ ਇਨਫੋਰਮੇਸ਼ਨ ਜਾਂ ਮੈਸੇਜ ਦੇਣਾ ਚਾਹੁੰਦੇ ਹੋ?
1: ਜੀ, ਮੇਰਾ ਮੈਸੇਜ ਇਹ ਹੈਗਾ ਜੀ ਕਿ ਜਿਹੜਾ ਮਾਊਥ ਵਾਸ਼ ਹੈ ਇਹ ਅਲਟਰਨੇਟਿਵ ਨਹੀਂ ਹੈ। ਸੋ ਮਾਊਥ ਵਾਸ਼ ਦਵਾਈ ਹੈ, ਟੁੱਥਪੇਸਟ ਜਿਹੜਾ ਉਹ ਵੀ ਦਵਾਈ ਹੈ। ਇਹਨਾਂ ਨੂੰ ਆਪਾਂ ਐਜ਼ ਅ ਡਿਟਰਜੈਂਟ ਜਾਂ ਇੱਦਾਂ ਇਹਨਾਂ ਨੂੰ ਗਲਤ ਯੂਜ਼ ਨਾ ਕਰੀਏ। ਟੁੱਥਬਰੱਸ਼ ਤੁਹਾਡੇ ਮੂੰਹ ਦੇ ਸਾਈਜ਼ ਦੇ ਅਕੋਰਡਿੰਗ, ਤੁਹਾਡੇ ਮੂੰਹ ਦੀ ਜਿਹੜੀ ਮੈਂ ਕਹਾਂਗੀ ਕਿ ਕਿੰਨਾ ਕੁ ਮੂੰਹ ਖੁੱਲਦਾ ਹੈਗਾ, ਕਿੰਨੇ ਕੁ ਦੰਦ ਹੈਗੇ ਨੇ, ਉਹਦੇ ਅਕੋਰਡਿੰਗ ਤੁਹਾਡਾ ਟੁੱਥਬਰੱਸ਼ ਜਿਹੜਾ ਹੋਣਾ ਚਾਹੀਦਾ। ਵਨ ਬਰੱਸ਼ does not fit all the mouth, it's like toddi jehdi shirt hai oh toade size di hundi hai, similarly toada brush jehda toade muh de size da hunda hai. So zarur professionals di gal suneya karo, unna de naal salah mashwara kariya karo. Tusi kade vi sanu call kar sakde ho, mainu direct call kar sakde hage ho, picture bhej sakde hage ho agar kise cheez layi tuhanu consulting chahidi hagi hai. So call kareo 6479690
0: ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਬਲਵੀਰ ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਮਾਈਲਸ ਔਨ ਵੀਲਸ ਤੋਂ ਬਲਵੀਰ ਕੌਰ ਜੀ। ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦੇ ਆਪਣੇ ਦੰਦਾਂ ਦੀ ਸਫਾਈ ਵਾਸਤੇ। ਮੇਰੇ ਖਿਆਲ ਹੈ ਜਿਹੜੇ ਸਰੋਤੇ ਆ ਜਿਹੜੇ ਹਰ ਇੱਕ ਸਮੇਂ ਦੇ ਵਿੱਚ ਜੁੜਦੇ ਪਏ ਨੇ, ਭਾਅ ਜੀ ਫੋਨ ਨਹੀਂ ਲੱਗ ਰਿਹਾ, ਸੋ ਸਟੂਡੀਓ ਦਾ ਨੰਬਰ ਨਹੀਂ ਸੀ ਕੰਮ ਕਰਦਾ ਪਿਆ ਜੀ, ਤਾਂ ਨਹੀਂ ਸੀ ਤੁਹਾਡਾ ਲੱਗ ਰਿਹਾ। ਸੋ ਇਸੇ ਕਰਕੇ ਆ ਜਿਹੜਾ ਮੈਂ ਆਪਣਾ ਪਰਸਨਲ ਨੰਬਰ ਹੈ ਜਿਹੜਾ ਤੁਹਾਨੂੰ ਦਿੱਤਾ ਸੀਗਾ, ਤੁਸੀਂ ਉਹਦੇ 'ਤੇ ਆ ਜਿਹੜਾ ਮੇਰੇ ਨਾਲ ਸੰਪਰਕ ਕਰ ਸਕਦੇ ਸੀ। 416-917-7763 'ਤੇ ਉੱਥੇ ਦੋਸਤੋ ਤੁਸੀਂ ਕੋਈ ਪ੍ਰੀ ਕੌਂਟ ਦੇ ਵਿੱਚ ਆ ਜਿਹੜਾ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਆ ਜਿਹੜਾ ਲੈਣਾ ਚਾਹੁੰਦੇ ਹੋ, ਸੁਪਨਾ ਆ, ਕਈ ਵਾਰ ਇਹ ਹੁੰਦਾ ਡਾਊਨ ਪੇਮੈਂਟ ਕਰਕੇ ਆ ਜਿਹੜਾ ਆਪਾਂ ਦੇਖ ਲੈਂਦੇ ਹਾਂ, ਜਾਂ ਫਿਰ ਇਸ ਟਾਈਮ ਆ ਜਿਹੜੇ ਕੁਛ ਕੁ ਬਹੁਤ ਘੱਟ ਜਿਹੜੇ ਬਿਲਡਰਸ ਆ ਜਿਹੜੇ ਉਹ ਤੁਹਾਨੂੰ ਬੜੇ ਸਹੀ ਪ੍ਰਾਈਸ ਦੇ ਵਿੱਚ ਆ ਜਿਹੜੇ ਪ੍ਰੀ ਕੌਨ ਆ ਜਿਹੜੇ ਵੇਚ ਰਹੇ ਨੇ। ਤੁਸੀਂ ਟਾਊਨਸ ਲੈਣਾ ਚਾਹੁੰਦੇ ਹੋ, ਸੈਮੀਜ਼ ਲੈਣਾ ਚਾਹੁੰਦੇ ਹੋ, ਸੈਮੀ ਆ ਜਿਹੜੇ 8,09,000 ਤੋਂ ਸਟਾਰਟ ਹੋ ਰਹੇ ਨੇ, ਅਤੇ ਟਾਊਨਸ ਆ ਜਿਹੜੇ ਉਹ ਤੁਸੀਂ ਆ ਜਿਹੜੇ 6,80,000 ਤੋਂ ਸਟਾਰਟ ਹੋ ਰਹੇ ਨੇ, ਟ੍ਰੈਡੀਸ਼ਨਲ ਟਾਊਨਸ ਦੀ ਮੈਂ ਗੱਲ ਕਰ ਰਿਹਾ। ਸੋ ਜੇ ਤੁਸੀਂ ਆ ਜਿਹੜਾ ਸਪੋਜ਼ ਕਰੋ ਵੀ 1900 ਸਕੇਅਰ ਫੀਟ ਲੈਣਾ ਆ, ਤਾਂ ਉਹ ਜਿਹੜਾ ਟਾਊਨ ਹੈ 7,70,000 ਦਾ, ਅਤੇ ਕਲੋਜ਼ਿੰਗ ਹੈ ਜਿਹੜੀ ਅਗਲੇ ਸਾਲ ਹੈ ਜਿਹੜੀ ਨਵੰਬਰ ਦੇ ਵਿੱਚ ਜਾਂ ਅਗਸਤ ਦੇ ਵਿੱਚ, ਨਵੰਬਰ ਸੈਪਟੰਬਰ ਦੇ ਵਿੱਚ ਹੈ ਜਿਹੜੀ ਉਹ ਤੁਹਾਨੂੰ ਮਿਲ ਸਕਦੀ ਹੈ। ਸੋ ਇਹ ਸਾਰੇ ਕੈਲਡਨ ਦਾ ਪ੍ਰੋਜੈਕਟ ਹੈ ਸਾਰਾ। ਸੋ ਤੁਸੀਂ ਆ ਜਿਹੜਾ ਉੱਥੇ ਤੁਹਾਡੀ ਹੈਗਾ ਵੀ ਤੁਸੀਂ ਉੱਥੇ ਲੈਣਾ ਚਾਹੁੰਦੇ ਹੋ, ਐਂਡ ਮੇਫੀਲਡ ਦੇ ਉੱਤੇ ਹੈ, ਸੋ ਉੱਥੇ ਇੱਕ ਨਵੀਂ ਕਮਿਊਨਿਟੀ ਹੈ ਜਿਹੜੀ ਮਾਸਟਰ ਪਲੈਨ ਕਮਿਊਨਿਟੀ ਹੈ ਜਿਹੜੀ ਬਿਲਡਰ ਉਸਾਰ ਰਹੇ ਨੇ ਦੋ ਜਣੇ ਰਲ ਕੇ। ਸੋ ਉੱਥੇ ਤੁਸੀਂ ਆ ਜਿਹੜਾ ਆਪਣਾ ਕੋਈ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਜਾਂ ਹੋਰ ਜਾਣਕਾਰੀ, ਤੁਹਾਨੂੰ ਫਲੋਰ ਪਲੈਨਸ ਵਗੈਰਾ ਚਾਹੀਦੇ ਨੇ, ਕੱਲ੍ਹ ਸ਼ਾਮੀ ਆ ਜਿਹੜੀ ਮੇਰੀ ਬਿਲਡਰਸ ਨਾਲ ਜਿਹੜੀ ਗੱਲ ਹੋਈ ਸੀ, ਉਹਨਾਂ ਨੇ ਨਵੇਂ ਜਿਹੜੀ ਇਹ ਪ੍ਰਾਈਸ ਲਿਸਟ ਅਤੇ ਫਲੋਰ ਪਲੈਨਸ ਭੇਜੇ ਨੇ, ਨਿਊ ਰਿਲੀਜ਼ ਹੈ ਅਜੇ, ਪਬਲਿਕ ਲਾਂਚ ਨਹੀਂ ਹੈਗਾ। ਸੋ ਨੰਬਰ ਮੇਰਾ 416-917-7763-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਥੇ ਜੋ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: CNE Grand 5050 is on now. Get your tickets today at CNEF5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
1: Come and celebrate Toronto and do everything you want at the X.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
4: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
3: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬਰਵਾਲ ਨੂੰ ਪੈਰ ਪਰੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਅਤੇ ਵਿਰਾਸਤ ਟੀ ਵੀ ਤੁਸੀਂ ਦੇਖ ਰਹੇ ਹੋ। 530 AM ਡਾਲ 'ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਸਵੇਰ ਤੋਂ ਸ਼ਾਮ ਤੱਕ ਸੁਣਿਆ ਕਰੋ, ਸੁਣਦੇ ਹੋ, ਰਿਸਪੋਂਸ ਦਿੰਦੇ ਹੋ। ਨੰਬਰ ਚੇਂਜ ਹੋ ਜਾਂਦੇ ਹਨ ਸਟੂਡੀਓ ਦੇ, ਸਾਡੇ ਸਟੂਡੀਓ ਦਾ ਨੰਬਰ 416-837-1515 ਸਟੂਡੀਓ ਦਾ ਨੰਬਰ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-452-2222 'ਤੇ ਕਰ ਸਕਦੇ, ਮੇਰਾ ਬਾਅਦ ਦਾ ਨੰਬਰ ਹੈਗਾ ਆ। ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਇੱਕ ਹੋਰ ਦਿਨ, ਮੰਗਲਵਾਰ ਦਾ ਦਿਨ, ਅਗਸਤ ਮਹੀਨੇ ਦੀ 25 ਤਰੀਕ ਸ਼ੁਰੂ ਹੋ ਗਈ ਆ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਸਪੋਂਸਰ ਵੀਰਾਂ ਸੰਦੇਸ਼ ਅਤੇ ਖਬਰਾਂ ਲੈ ਕੇ ਆਉਣਗੇ ਗੁਰਮੁਖ ਸਿੰਘ ਬਾਰੀਆ ਸਾਹਿਬ। ਖਬਰਾਂ 'ਤੇ ਨਜ਼ਰ ਰੱਖਾਂਗੇ ਕੀ ਕੁਝ ਹੋ ਰਿਹਾ, ਤੁਸੀਂ ਦੇਖਦੇ ਹੋ ਕੀ ਕੁਝ ਹੋ ਰਿਹਾ, ਤੂੰ ਤੂੰ ਮੈਂ ਮੈਂ ਹੋ ਰਹੀ ਹੈਗੀ ਆ ਸਾਰੇ ਪਾਸੇ। ਸਪੈਸ਼ਲੀ ਡੱਗ ਫੋਰਡ, ਮਾਰਕ ਕਰਨੀ, ਜੇਡੀ ਵੈਂਸ, ਡੋਨਲਡ ਟਰੰਪ, ਸੋ ਆਪਣਾ ਗੁੱਸਾ ਕਹਿ ਸਕਦੇ ਹਾਂ ਦਿਖਾ ਰਹੇ ਹਨ ਵੀ ਡੀਲ ਕੱਲੇ ਨਹੀਂ ਸਾਈਨ ਹੋਈ, ਬੈਕਅਪ ਕੱਲੇ ਹੋ ਗਏ ਹਨ। ਬੱਚੇ ਵਾਂਗੂ ਕਈ ਵਾਰੀ ਗੱਲਾਂ ਕਰਨ ਲੱਗ ਪੈਂਦੇ ਹਨ, ਪੈਸਾ ਸਾਡਾ ਲੱਗਣਾ, ਦੁਖੀ ਤਾਂ ਅਸੀਂ ਹੋਣਾ, ਇਹਨਾਂ ਕੋਲ ਤਾਂ ਕਰੋੜਾਂ ਦੇ ਪੈਸੇ ਆ, ਇਹਨਾਂ ਦਾ ਕੀ ਬਣਨਾ, ਕੱਖ ਨਹੀਂ ਹੋਣਾ ਇਹਨਾਂ ਦਾ, ਇਹਦਾ ਆਪਣੇ ਆਪ ਇਹਨਾਂ ਨੇ ਜੋਬਾਂ ਕਰਕੇ ਚਲੇ ਜਾਣਾ, ਕਰਦੇ ਆ ਕਿ ਨਹੀਂ ਕਰ ਤੁਹਾਡੇ ਸਾਹਮਣੇ ਹੈਗਾ, ਪਰ ਹਾਂ ਸਾਡਾ ਕੰਮ ਇੱਥੇ ਔਖਾ ਹੋ ਜਾਣਾ ਹੈਗਾ, ਨੋ ਡਾਊਟ। ਜਿਹਨਾਂ ਦੀਆਂ ਕੰਪਨੀਆਂ ਬੰਦ ਹੋ ਜਾਣੀਆਂ ਜਾਂ ਜਿਹਨੇ ਕੰਪਨੀਆਂ ਸਲੋ ਡਾਊਨ ਹੋ ਜਾਣੀਆਂ, ਬੜਾ ਦੁੱਖ ਲੱਗਦਾ ਜਦੋਂ ਫਰਾਈਡੇ ਨੂੰ ਚਿੱਠੀ ਮਿਲ ਜਾਂਦੀ ਹੈਗੀ ਆ ਵੀ ਯੂ ਆਰ ਨੋ ਲੋਂਗਰ ਨੀਡਡ, ਫੀਲਿੰਗ ਬੜੀ ਵੱਖਰੀ ਹੁੰਦੀ ਆ, ਸੋ ਕੰਪਨੀ ਡਾਵਾਂਡੋਲ ਕਈ ਵਾਰੀ ਹੋ ਜਾਂਦੀ ਹੈਗੀ ਆ, ਅਤੇ ਦੇਖਦੇ ਹਾਂ ਅਤੇ ਕਿੰਨੀਆਂ ਕੁ ਬੰਦ ਹੁੰਦੀਆਂ, ਕਿੰਨੀਆਂ ਕੁ ਨਵੀਆਂ ਖੁੱਲ੍ਹਦੀਆਂ, ਅਤੇ ਕਿੰਨੀਆਂ ਕੁ ਨੂੰ ਸਾਂਭਣ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਕਹਿੰਦੇ ਹਨ ਵੀ ਕੈਨੇਡਾ ਨੂੰ ਸਾਂਭਾਂਗੇ, ਸਾਂਭਣਾ ਵੀ ਚਾਹੀਦਾ, ਦੁਨੀਆ ਭਰ ਦੇ ਲੋਕਾਂ ਨੂੰ ਸਾਂਭਿਆ, ਇਹਨਾਂ ਨੇ ਹੁਣ ਆਪਣੇ ਦੇਸ਼ ਨੂੰ ਵੀ ਸਾਂਭ ਲੱਭਣਾ, ਵੱਖ ਵੱਖ ਦੇਸ਼ਾਂ ਨੂੰ ਬਹੁਤ ਸਾਰਾ ਪੈਸਾ ਵੰਡਿਆ, ਵੰਡ ਰਹੇ ਹਨ। ਇੱਕ ਕਮੇਡੀਅਨ ਉਹ ਜਿਹੜਾ ਕਲਾਊਨ ਹੈਗਾ ਨਾ ਯੂਕਰੇਨ ਦਾ, ਉਹ ਤਾਂ ਬਸ ਨਾ ਆ ਕੇ ਨਾ ਵਾਧੂ ਪੈਸਾ ਲੈ ਜਾਂਦਾ, ਇਟਸ ਅਮੇਜ਼ਿੰਗ ਹਾਊ ਮੱਚ ਦੇ ਆਰ ਸਪੋਰਟਿੰਗ ਹਿਮ। ਸੋ ਸੈਡ ਨਿਊਜ਼ ਹੈ ਜੇ ਸਾਡੀਆਂ ਕੰਪਨੀ ਨੂੰ ਪੈਸਾ ਨਹੀਂ ਮਿਲਦਾ, ਅਤੇ ਡਰਾਈਵਰ ਦੀ ਤਨਖਾਹ ਬੜੀ ਘੱਟ ਆ ਯਾਰ, ਪ੍ਰੋਫੈਸ਼ਨਲ ਜੋਬ ਹੈ, ਕਿਉਂਕਿ ਅਸੀਂ ਤਾਂ ਇਹਨਾਂ ਦੀ ਗੱਲਬਾਤ ਕਰਨ ਲੱਗ ਪਈ, ਕਿਉਂਕਿ ਪ੍ਰੋਫੈਸ਼ਨਲ ਜੋਬ ਹੈਗੀ, ਸਾਡੀ ਕਮਿਊਨਿਟੀ 'ਚ ਬਹੁਤ ਸਾਰੇ ਡਰਾਈਵਰ ਹਨ ਜਿਹੜੇ ਔਖਾ ਟਾਈਮ ਕੱਟ ਰਹੇ ਹਨ, ਕਈ ਵਾਰੀ ਗਲਤ ਟਾਈਮ 'ਤੇ, ਗਲਤ ਟਾਈਮ 'ਤੇ ਮੈਂ ਕਹਿੰਦਾ, ਜਿਹੜੀ ਪ੍ਰੋਪਰਟੀ ਖਰੀਦ ਲਈ ਸੀਗੀ ਅਤੇ ਹੁਣ ਵੈਲਿਊ ਵੀ ਡਾਊਨ ਹੋ ਗਈ ਆ, ਅਤੇ ਮੋਰਗੇਜ ਵੀ ਸਾਹਮਣੀ ਔਖੀ ਹੋ ਗਈ ਆ, ਅਤੇ ਘੰਟੇ ਵੀ ਘੱਟ ਗਏ ਹਨ। ਸੋ ਸਾਰੇ ਸਰਵਾਈਵਰਾਂ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ, ਸਾਡੀ ਅਰਦਾਸ ਸਦਾ ਹੁੰਦੀ ਆ ਹਰ ਇੱਕ ਦੀ ਜੋਬ ਲੱਗੀ ਰਹੇ, ਰੱਬ ਤੁਹਾਨੂੰ ਰਾਜ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮੈਸੇਜ ਆਉਣ ਲੱਗ ਪਏ ਹਨ, ਜੱਸੀ ਡਡਵਾਲ ਸਾਹਿਬ ਬਹੁਤ ਲੰਬੇ ਸਮੇਂ ਤੋਂ ਟਰੱਕ ਕੰਪਨੀ ਵੀ ਚਲਾਉਂਦੇ ਰਹੇ ਅਤੇ ਨਾਲ ਨਾਲ ਟਰੱਕਿੰਗ ਬਿਜ਼ਨਸ ਵਿੱਚ ਟਰੱਕ ਚਲਾਉਂਦੇ ਹਨ, ਅਤੇ $5.70 ਤੋਂ ਲੈ ਕੇ $6.05 ਪਰ ਗੈਲਨ US ਦੇ ਵਿੱਚ ਜਿਹੜੀ ਡੀਜ਼ਲ ਦੀ ਪ੍ਰਾਈਸ ਚੱਲ ਰਹੀ ਹੈਗੀ ਆ, ਵਾਓ। ਸੋ ਪ੍ਰਾਈਸਾਂ ਵੱਧ ਗਈਆਂ, ਲੋਡ ਦੀਆਂ ਪ੍ਰਾਈਸਾਂ ਘਟੀਆਂ ਹੋਈਆਂ ਹਨ, ਰਿਪੇਅਰ ਵੱਧ ਗਈ ਹੈਗੀ ਆ, ਅਤੇ ਪੈਸਾ ਇੰਨਾ ਕਮਾ ਨਹੀਂ ਹੁੰਦਾ, ਟਫ ਟਾਈਮ ਹੈਗੇ ਆ, ਜਸਟ ਲੱਗੇ ਰਹੋ। ਬੂਟਾ ਧਾਲੀਵਾਲ ਜੀ ਦਾ ਮੈਸੇਜ ਹੈ, ਧੰਨਵਾਦ ਤੁਹਾਡਾ, ਰੇਡੀਓ ਨੂੰ ਸੁਣ ਰਹੇ ਹੋ, ਮੈਸੇਜ ਆਉਂਦੇ ਹੀ ਰਹਿੰਦੇ ਆ, ਕਈ ਵਾਰੀ ਪੜ੍ਹ ਵੀ ਨਹੀਂ ਹੁੰਦੇ, ਧੰਨਵਾਦ ਤੁਹਾਡਾ। ਸੋ ਜੱਸੀ ਡਡਵਾਲ ਜੀ ਸੁਣ ਰਹੇ ਹਨ ਪ੍ਰੋਗਰਾਮ, ਅਤੇ ਧੰਨਵਾਦ ਮੈਸੇਜ ਭੇਜਿਆ, ਅਤੇ ਪ੍ਰਾਈਸ ਜਿਹੜੀ ਦਿੱਤੀ ਹੋਈ ਹੈ ਤੁਸੀਂ ਇਸ ਡੀਜ਼ਲ ਦੀ, ਕੀ ਕੁਝ ਹੋ ਰਿਹਾ ਦੁਨੀਆਂ ਭਰ ਵਿੱਚ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਗੁਰਮੁਖ ਸਿੰਘ ਬਾਰੀ ਸਾਹਿਬ, ਥੋੜ੍ਹੇ ਠਹਿਰ ਕੇ ਖਬਰਾਂ ਵੀ ਲੈ ਕੇ ਆਉਣਗੇ ਤੁਹਾਡੇ ਵਾਸਤੇ, ਅਤੇ ਖਬਰਾਂ 'ਤੇ ਨਜ਼ਰ ਰੱਖਾਂਗੇ ਜ਼ਰੂਰ। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਦੋ ਇਹਨਾਂ ਦੇ ਗਰੋਸਰੀ ਸਟੋਰ ਆ, ਇੱਕ ਰੈਕਸਟਲ ਦੇ ਵਿੱਚ 14 ਬਜ਼ਾਰ ਕਿਹਾ ਜਾਂਦਾ, ਇੱਕ ਬਰੈਂਪਟਨ ਦੇ ਵਿੱਚ ਕੈਨੇਡੀ ਰੋਡ 'ਤੇ ਹਨ, ਨੌਰਥ ਬਵੇਰਡ ਸਾਊਥ ਆਫ ਕੈਨੇਡੀ, ਜਿਹੜਾ ਕੈਨੇਡੀ ਰੋਡ ਵਾਲਾ ਸਟੋਰ ਹੈਗਾ, ਇੱਥੋਂ ਤੁਸੀਂ ਜਿੱਥੇ ਗਰੋਸਰੀ ਕਰਦੇ ਨਾਲ ਦੀ ਨਾਲ ਮੀਟ, ਡਾਈਨਿੰਗ, ਟੇਕ ਆਊਟ, ਕੇਟਰਿੰਗ ਵੀ ਕਰਵਾ ਸਕਦੇ ਹੋ, ਅਤੇ ਵੈਜ ਨੌਨ ਵੈਜ ਕੇਟਰਿੰਗ ਵਾਸਤੇ ਜਾਂ ਤੁਸੀਂ ਬੈਠ ਕੇ ਭੋਜਨ ਛਕਣਾ ਹੋਵੇ ਜਾਂ ਗਰੋਸਰੀ ਸ਼ੋਪਿੰਗ ਕਰਨੀ ਹੋਵੇ, ਮਸਾਲੇ ਵਾਲਾ ਮੀਟ ਚਾਹੀਦਾ, ਉਹ ਵੀ ਮਿਲਦਾ ਇੰਡੀਆ ਬਾਜ਼ਾਰ ਤੋਂ। ਦੋ ਇਹਨਾਂ ਦੇ ਲੋਕੇਸ਼ਨ, ਇੱਕ ਰੈਕਸਟਲ ਵਿੱਚ ਅਤੇ ਇੱਕ ਬਰੈਂਪਟਨ ਦੇ ਵਿੱਚ, ਚੈਨ ਸਿੰਘ ਬੋਲਾ ਜੀ ਦੇ ਦੋ ਇਹਨਾਂ ਦੇ ਸਟੋਰ ਹਨ। ਅਵੀ ਧਾਲੀਵਾਲ ਜੀ, ਮੈਨੂੰ ਇਹ ਨਾ ਪੁੱਛੋ ਬੈਠ ਕੱਲੇ ਗਏ ਹਨ, ਕਿਉਂਕਿ ਸਾਡੀ ਇਹਨਾਂ ਨਾਲ ਮੀਟਿੰਗ ਹੋਣੀ ਹੈਗੀ ਆ, ਵੀ ਕਾਫੀ ਸਪੋਰਟ ਕਮਿਊਨਿਟੀ ਵੱਲੋਂ ਮਿਲ ਰਹੀ ਸੀਗੀ, ਵਾਈ ਡਿਡ ਹੀ ਸਟੈਪ ਡਾਊਨ, ਬਹੁਤ ਸਾਰੇ ਕੁਐਸਚਨ ਤੁਹਾਡੇ ਆ ਰਹੇ ਹਨ, ਕੋਈ ਕਹਿੰਦਾ ਆ, ਕੋਈ ਕਹਿੰਦਾ ਆ, ਪਰ ਕਈਆਂ ਦੀ ਪਰਸਨਲ ਡਿਸੀਜਨ ਹੁੰਦੀ ਆ, ਬੈਠਣਾ ਵੀ ਪੈ ਜਾਂਦਾ, ਕਈ ਖੜ੍ਹਦੇ, ਖੜ੍ਹਨਾ ਨੌ ਭਰਨਾ ਫੋਰਮ ਵਿੱਚ ਬੜਾ ਔਖਾ ਹੁੰਦਾ ਆ, ਪਰ ਵਿਦਡਰਾਅ ਕਰਨਾ ਵੀ ਉਸ ਤੋਂ ਬਾਅਦ ਔਖਾ ਹੁੰਦਾ, ਕੱਲ੍ਹ ਹੀ ਕਰ ਗਏ,
ਆਉਣ ਵਾਲੇ ਦਿਨ ਵਿੱਚ ਇਹਨਾਂ ਨਾਲ ਵੀ ਆਪਾਂ ਮੀਟਿੰਗ ਕਰਾਂਗੇ, ਜ਼ਰੂਰ ਇੰਟਰਵਿਊ ਕਰਾਂਗੇ, ਇਹ ਲੈ ਕੇ ਆਵਾਂਗੇ ਏਅਰ 'ਤੇ ਵਿਰਾਸਤ ਟੀਵੀ 'ਤੇ। ਸਾਡੀ ਫ੍ਰੀਵੇ ਰੀਅਲ ਸਟੇਟ ਦੀ ਬ੍ਰੋਕਰੇਜ ਹੈਗੀ ਆ, ਜਿੱਥੇ ਤੁਸੀਂ ਘਰ ਖਰੀਦ ਸਕਦੇ ਹੋ, ਵੇਚ ਸਕਦੇ ਹੋ। ਐਂਡੀ ਕੁਰਨ, ਰਾਜ ਮੱਲੀ, ਜਾਂ ਮੇਰੇ ਨਾਲ ਸੰਪਰਕ ਕਰਨਾ ਬਾਅਦ ਵਿੱਚ 416-451-2522 'ਤੇ। ਪ੍ਰੋਪਰਟੀ ਕੋਈ ਲੈਣੀ ਚਾਹੁੰਦੇ ਹੋ, ਕੋਈ ਦੇਖਣੀ ਚਾਹੁੰਦੇ ਹੋ, ਸਪੈਸ਼ਲੀ ਕਮਰਸ਼ੀਅਲ ਪ੍ਰੋਪਰਟੀ ਸਾਡੇ ਕੋਲ ਬਹੁਤ ਸਾਰੀਆਂ ਹਨ, ਕੋਈ ਲੀਜ਼ ਕਰਨੀ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰ ਲਿਓ 416-455-4800, ਜਾਂ ਮੇਰੇ ਨਾਲ 416-451-2522 'ਤੇ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਕੈਨੇਡਾ ਦੇ ਵਿੱਚ ਹੀ ਬਣਦਾ, ਅਤੇ ਕੈਨੇਡਾ ਦੀ ਕਣਕ ਹੈ ਅਤੇ ਕੈਨੇਡਾ ਦੇ ਪਲਾਈ ਹੈ, ਸਾਫ਼ ਸੁਥਰੀ ਫੈਸਿਲਿਟੀਜ਼ ਹਨ। ਬਰਾੜਾ ਦਾ ਬੇਸਨ, ਸ਼ੇਰ ਆਟਾ, ਇਹਨਾਂ ਦਾ ਦੇਗ ਆਟਾ, ਪ੍ਰਸ਼ਾਦ ਆਟਾ ਵੀ ਪਹੁੰਚ ਗਿਆ ਹੈਗਾ, ਤੁਸੀਂ ਉਹ ਵੀ ਟੈਸਟ ਟਰਾਈ ਕਰ ਸਕਦੇ ਹੋ। ਬਣਦਾ ਬਹੁਤ ਸੌਖਾ, ਗੁਰੂ ਘਰ ਨੇ ਬੜਾ ਪਸੰਦ ਕੀਤਾ ਅਤੇ ਮੋਸਟਲੀ ਇਹੀ ਵਰਤਦੇ ਹਨ। ਸੋ ਸ਼ੇਰ ਆਟੇ ਵਾਲੇ ਨੇ ਪ੍ਰਸ਼ਾਦ ਆਟਾ ਇੰਟਰੋਡਿਊਸ ਕੀਤਾ, ਕਾਫ਼ੀ ਲੰਬੇ ਸਮੇਂ ਤੋਂ ਬਣਦਾ ਆ ਰਿਹਾ। ਵੈਂਕੂਵਰ ਦੇ ਵਿੱਚ ਉੱਧਰ ਡਿਲੀਵਰ ਹੁੰਦਾ ਤਾਂ, ਪਰ ਹੁਣ ਟੋਰਾਂਟੋ ਜੀ ਟੀ ਏ ਏਰੀਆ ਦੇ ਵਿੱਚ ਡਿਲੀਵਰ ਹੋਣ ਲੱਗ ਪਿਆ ਹੈਗਾ। ਕਿਸੇ ਨੇੜੇ ਸਟੋਰ ਤੋਂ ਤੁਸੀਂ ਚੈੱਕ ਕਰ ਸਕਦੇ ਹੋ, ਲੈ ਸਕਦੇ ਹੋ, ਇੰਡੀਅਨ ਪੰਜਾਬੀ ਬਾਜ਼ਾਰ ਤੋਂ ਵੀ ਲੈ ਸਕਦੇ ਹੋ। ਨਿਊ ਬੈਸਟ ਟਰੱਕ ਰਿਪੇਅਰ ਟ੍ਰਾਇਲ ਸੈਂਟਰ 'ਤੇ ਸੁਰਜੀਤ ਜਾਂ ਬਲਕਾਰ ਜੀ ਨਾਲ ਸੰਪਰਕ ਕਰਨਾ, 1136 ਮੈਥਸਨ ਬੁਲਵਾਰਡ 'ਤੇ ਹਨ। ਡਰਾਈਵ ਥਰੂ ਆਇਲ ਚੇਂਜ ਆ, ਬ੍ਰੇਕ ਰਿਪੇਅਰ ਸਰਵਿਸ, ਏ ਸੀ ਰਿਪੇਅਰ, ਮੇਜਰ ਅਤੇ ਮਾਈਨਰ ਰਿਪੇਅਰਸ ਕਰਕੇ ਦਿੰਦੇ ਹਨ, ਅਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ। ਡਾਇਮੰਡ ਟਰੱਕ ਪਾਰਟਸ, ਟਰੱਕਾਂ ਦੇ ਪਾਰਟਸ ਲੈਣੇ ਚਾਹੀਦੇ, ਸ਼ੀਟ ਬੰਪਰ, ਡੀ ਗਾਰਡਸ, ਟਰੱਕ ਲਾਈਸ, ਐਗਜ਼ੋਸਟ ਪਾਈਪ ਚਾਹੀਦੇ ਆ, ਫਰੰਟ ਗ੍ਰਿਲ ਚਾਹੀਦੇ, ਜਾਂ ਤੁਹਾਨੂੰ ਰੇਡੀਏਟਰ ਚਾਹੀਦਾ, ਤਾਂ ਤੁਸੀਂ ਲੈ ਸਕਦੇ ਹੋ ਨਿਊ ਬੈਸਟ ਟਰੱਕ ਰਿਪੇਅਰ ਐਂਡ ਟ੍ਰਾਇਲ ਸੈਂਟਰ ਤੋਂ। ਡਾਇਮੰਡ ਟਰੱਕ ਪਾਰਟਸ ਦੀ ਸ਼ੋਪ ਜਿਹੜੀ ਹੈਗੀ ਬਿਲਕੁਲ ਨਾਲ ਆ, ਡਿਲੀਵਰ ਵੀ ਕਰਦੇ ਹਨ। 905-212-9200, 905-212-9200 'ਤੇ ਸੰਪਰਕ ਕਰ ਲੈਣਾ। ਮੋਰਗੇਜ ਦੀਆਂ ਸੇਵਾਵਾਂ ਦੀ ਲੋੜ ਪੈ ਜਾਵੇ ਤਾਂ ਜਸ ਭੁੱਲਰ ਸਾਹਿਬ ਦਾ ਮੈਂ ਨੰਬਰ ਦੇ ਦਿੰਦਾ, 416-732-4326611। ਅਤੇ ਗੁੱਡ ਮੋਰਨਿੰਗ ਕਹਿ ਰਹੇ ਹਨ ਨਵ ਏਅਰ ਕੰਫਰਟ ਸਾਡੇ ਸੰਧੂ ਸਾਹਿਬ ਜੀ। ਸੋ ਨਵ ਏਅਰ ਕੰਫਰਟ 6477066640। ਏਅਰ ਕੰਡੀਸ਼ਨ ਨਹੀਂ ਚੱਲਦਾ, ਏਅਰ ਕੰਡੀਸ਼ਨ ਨਵਾਂ ਲਗਵਾਉਣਾ ਚਾਹੁੰਦੇ ਹੋ ਅਤੇ ਕਿੱਡੇ ਕੁ ਸਾਈਜ਼ ਦਾ ਚਾਹੀਦਾ, ਇੰਸਟਾਲ ਕਰਕੇ ਦਿੰਦੇ ਹਨ, ਸਹੀ ਗਾਈਡੈਂਸ ਪ੍ਰੋਵਾਈਡ ਕਰਦੇ ਹਨ। ਸੋ ਏਅਰ ਕੰਡੀਸ਼ਨ ਦੀ ਸਰਵਿਸ ਕਰਵਾਉਣੀ ਹੋਵੇ ਤਾਂ ਵੀ ਤੁਸੀਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਨਵ ਏਅਰ ਕੰਫਰਟ ਤੋਂ। ਮੈਂ ਲੈਂਦਾ ਛੋਟੀ ਜਿਹੀ ਬ੍ਰੇਕ, ਫਿਰ ਖਬਰਾਂ ਲੈ ਕੇ ਆਉਂਦੇ ਤੁਹਾਡੇ ਵਾਸਤੇ। ਬ੍ਰੇਸ ਫੋਰ ਟੈਰਿਫਸ, ਬਿਜ਼ਨਸਮੈਨ ਨੂੰ ਪੁੱਛ ਕੇ ਦੇਖੋ, ਸਵੇਰ ਤੋਂ ਸ਼ਾਮ ਤੱਕ ਮੀਟਿੰਗਾਂ ਚੱਲੀਆਂ ਅਮੈਰੀਕਾ ਦੇ ਵਿੱਚ, ਅਮੈਰੀਕਾ ਦੇ ਸਪਲਾਇਰਸ ਦੇ ਨਾਲ, ਵੀ ਕਿਸ ਪ੍ਰਾਈਸ ਨਾਲ ਸਾਨੂੰ ਇਹ ਸਮਾਨ ਮਿਲੇਗਾ ਅਤੇ ਕਿਸ ਪ੍ਰਾਈਸ 'ਤੇ ਆਪਾਂ ਵੇਚ ਸਕਦੇ ਹੈਗੇ ਹਾਂ, ਕੀ ਆਪਾਂ ਸਰਵਾਈਵ ਕਰ ਸਕਦੇ ਕਿ ਨਹੀਂ। ਇਹ ਸਭ ਮੇਜਰ ਇਸ਼ੂ, ਬੜੀ ਹੈਡੇਕ ਹੈਗੀ ਹੈ ਜਦੋਂ ਟੈਰਿਫ ਵੱਧਦੇ ਆ ਘੱਟਦੇ ਆ, ਐਡਜਸਟਮੈਂਟ ਕਰਨੀ ਬੜੀ ਔਖੀ ਹੋ ਜਾਂਦੀ ਹੈਗੀ ਆ। ਐਟ ਦੀ ਐਂਡ ਪੈਸਾ ਤਾਂ ਵੱਧ ਸਾਨੂੰ ਹੀ ਦੇਣਾ ਪੈਣਾ ਹੈਗਾ ਆ। ਸੋ ਅੱਜ ਅਨਾਊਂਸਮੈਂਟ ਵੀ ਕੀਤੀ ਜਾਣੀ ਆ, ਜਿਹੜੇ ਟੈਰਿਫ ਇਹਨਾਂ ਨੇ ਲਗਵਾਉਣੇ ਆ ਅਤੇ ਉਹਦੀ ਜਾਣਕਾਰੀ ਅੱਜ ਰਫਲੀ 10 ਵਜੇ ਆ ਜਾਂਦੀ ਹੈਗੀ ਆ। ਮੀਡੀਆ ਰਿਲੀਜ਼ ਜਿੰਨੀ ਛੇਤੀ ਆ ਗਈ ਤੁਹਾਨੂੰ ਦੱਸ ਦੇਵਾਂਗੇ ਕਿਹੜੀ ਕਿਹੜੀਆਂ ਚੇਂਜਿਸ ਆਈਆਂ ਹਨ। ਛੋਟੀ ਜਿਹੀ ਬ੍ਰੇਕ ਲੈਂਦੇ ਆ ਅਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀਵੀ 'ਤੇ।

0: समोसा एंड स्वीट फैक्ट्री जिथे भाजी दिया सारिया आइटमा $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व कर दे ने। 2 इन ब्रैम्पटन 1850 एल्बन रोड इटोबिको। वधेरे जानकारी ले कॉल करो 416-213-1165।
1: ओहो सर्दी च हीट नहीं चलती ते गर्मी च एसी।
2: ले आपा हुने करदे आ संधू साहब ना गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जितेंद्र संधू नु कॉल लाओ ते लाइफ च कंफर्ट पाओ। कॉल 647-706-6640
3: 647-706-6840।
4: रोकी तू अपनी इंश्योरेंस किस तो करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो मोना मेंगी फ्रॉम इंश्योरेंस फॉर यू
5: 416-509-1509
6: और विजिट insuranceforyou.ca।
7: आज खुश तो बात हो गई
8: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ।
9: ਹਾਂ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕਿਆ ਤੁਹਾਡੇ ਪਾਸ?
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
10: ਚੱਲ ਕੇ ਰਹੇ ਆਪਰ
8: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
11: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
12: ਸੀ ਹੋ ਜੇ ਇਜ਼ ਐ ਡਰਾਈਵਰ ਤੁਹਾਨੂੰ ਐ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਿਕਾਰ ਲੌਜਿਸਟਿਕ ਦੇ ਰਿਹਾ ਏ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਿਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
13: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
12: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਏ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
14: ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸੈਨੀ ਪਿਕਨਿਕ ਜਿਹੜੀ ਹੈਗੀ ਆ ਸੰਡੇ ਅਗਸਤ ਦੀ 30 ਤਰੀਕ ਨੂੰ ਇਸ ਵੀਕਐਂਡ ਤੇ ਹੋਣ ਜਾ ਰਹੀ ਹੈਗੀ ਆ, ਪਹੁੰਚਣਾ ਜ਼ਰੂਰ। ਅਤੇ ਇਸੇ 12700 ਜੇਨ ਸਟਰੀਟ ਕਿੰਗ ਹੈਗੀ ਆ ਤਾਰਾ ਸਿੰਘ ਦਾ ਨੰਬਰ 6479928799 ਅਤੇ ਸਾਂਝਾ ਵਿਰਸਾ ਪਿਕਨਿਕ ਦੀ ਡੇਟ ਆਪਾਂ ਦੱਸ ਦਿਆਂਗੇ ਜਿੰਨੀ ਛੇਤੀ ਰਿਲੀਜ਼ ਹੋ ਗਈ ਹੈ ਕਿਉਂਕਿ ਮੀਂਹ ਪੈਣ ਕਾਰਨ ਜਿਹੜੇ ਆਊਟਡੋਰ ਸ਼ੋਅ ਹੁੰਦੇ ਆ ਨਾ ਅਸੀਂ ਨਾਗਰਾ ਫਲ ਦਾ ਮੇਲਾ ਕਰਦੇ ਰਹੇ ਇਸ ਅਮੇਜ਼ਿੰਗ ਕਰਵਾਉਣਾ ਸੌਖਾ ਨਹੀਂ ਹੈਗਾ। ਤੁਸੀਂ ਸਾਰੀ ਸੈਟਅਪ ਕਰ ਸਕਦੇ ਹੈ ਪਰ ਜਦੋਂ ਵੈਦਰ ਨੇ ਸਾਥ ਦਿੱਤਾ ਨਾ ਮੌਸਮ ਨੇ ਫਿਰ ਕੰਮ ਬੜਾ ਔਖਾ ਹੋ ਜਾਂਦਾ ਹੈਗਾ। ਸੋ ਨਵੀਂ ਡੇਟ ਆ ਜਾਵੇਗੀ ਸਾਂਝਾ ਵਿਰਸਾ ਪਿਕਰੀ ਦੀ। ਅਤੇ ਫਰਾਈਡੇ ਸਪਤੰਬਰ ਦੀ 18 ਤਰੀਕ ਹੰਸ ਰਾਜ ਹੰਸ ਦਾ ਸ਼ੋਅ ਪੰਜਾਬੀ ਵਿਰਸਾ ਸਿੰਘ ਹਰਜੀਤ ਜੀ ਲੈ ਕੇ ਆ ਰਹੇ ਹਨ ਨੰਬਰ 6474481000। ਅਤੇ ਕੁੱਕ ਚਾਹੀਦਾ ਪੰਜਾਬੀ ਰੈਸਟੋਰੈਂਟ ਵਾਸਤੇ ਜੇ ਅਸੀਂ ਕੁਕਿੰਗ ਕਰਨਾ ਜਾਣਦੇ ਹੋ ਤਾਂ ਤੁਸੀਂ 416-451-2222 'ਤੇ ਸੰਪਰਕ ਕਰ ਲਿਓ ਅਤੇ ਉਹ ਮੇਰੇ ਨਾਲ ਹੀ ਗੱਲਬਾਤ ਕਰ ਲਿਓ, ਮੈਂ ਤੁਹਾਡਾ ਨੰਬਰ ਉਹਨਾਂ ਨੂੰ ਭੇਜ ਦੇਵਾਂਗਾ। ਕੋਈ ਦੂਰ ਰਹਿੰਦਾ ਕੋਈ ਮਿੱਤਰ ਦੋਸਤ ਜੋਬ ਲੱਭ ਰਿਹਾ ਹੈਗਾ ਜਿਹਨੂੰ ਕੁਕਿੰਗ ਕਰਨੀ ਆਉਂਦੀ ਆ ਅਤੇ ਪੰਜਾਬੀ ਰੈਸਟੋਰੈਂਟ ਇੱਕ ਕੁੱਕ ਚਾਹੀਦਾ ਹੈਗਾ, 416-451-2222 'ਤੇ ਮੈਨੂੰ ਟੈਕਸਟ ਮੈਸੇਜ ਭੇਜ ਦੇਣਾ, ਮੈਂ ਉਹਨਾਂ ਦੀ ਜਾਣਕਾਰੀ ਤੁਹਾਨੂੰ ਭੇਜ ਦੇਵਾਂਗਾ ਜ਼ਰੂਰ। ਇੱਕ ਦੋ ਮਕੈਨਿਕ ਵੀ ਚਾਹੀਦੇ ਹਨ, 416-500-4526 'ਤੇ ਗੱਲਬਾਤ ਕਰਨੀ ਆ। ਅਤੇ ਫਿਕਸ ਟਰੱਕਿੰਗ ਜਿਹੜੀ ਹੈਗੀ ਆ ਉਹਦਾ ਤੁਸੀਂ ਔਨਲਾਈਨ ਜਾ ਕੇ ਫੋਰਮ ਭਰਿਆ ਕਿ ਨਹੀਂ, ਤੁਸੀਂ ਪਹੁੰਚ ਰਹੇ ਕਿ ਨਹੀਂ ਰਹੇ, ਉਹਦੀ ਵੀ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਕਰਾਂਗੇ। ਗੁਰਮੁਖ ਸਿੰਘ ਬਾਇਲੀ ਸਾਹਿਬ ਵੀ ਗੱਲਬਾਤ ਕਰਾਂਗੇ। ਮੋਨਾ ਮਹਿੰਗੀ ਜੀ, ਕਿਆ ਬਾਤ ਆ, ਸਵੇਰੇ ਸਵੇਰੇ ਬਿਜ਼ਨਸ ਕਰਨਾ ਬੜਾ ਜ਼ਰੂਰੀ ਹੁੰਦਾ, ਉੱਠ ਕੇ ਸਾਰਾ ਕੰਮ ਕੈਚਅਪ ਕਰ ਲੈਂਦੇ ਹੋ, ਬੜੀ ਮਿਹਨਤ ਕਰਦੇ। ਮੋਨਾ ਮਹਿੰਗੀ ਜੀ, ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
14: ਵੈਰੀ ਗੁੱਡ ਮਾਰਨਿੰਗ ਡੇ ਟੂ, ਆਜੋ ਜੀ, ਕਿਹੜੀ ਜਾਣਕਾਰੀ ਦੇਣਾ ਚਾਹੁੰਦੇ ਆ?
3: ਬਿਲਕੁਲ ਬਲਜਿੰਦਰ ਜੀ, ਜਿੱਦਾਂ ਕਿ ਅਕਸਰ ਆਪਾਂ ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਮੋਸਟ ਆਫ ਦ ਟਾਈਮ ਪਰਸਨ ਨੂੰ ਇਹ ਲੱਗਦਾ ਕਿ ਅਸੀਂ ਲਾਈਫ ਇੰਸ਼ੋਰੈਂਸ ਕਰਵਾ ਲਿੱਤੀ ਹੈਗੀ ਹੈ, ਦੈਟਸ ਇਨਫ, ਲਾਈਫ ਇੰਸ਼ੋਰੈਂਸ ਹੋ ਗਈ ਹੈ ਤਾਂ ਸਾਡੀ ਸ਼ਾਇਦ ਫਾਈਨੈਂਸ਼ੀਅਲ ਪਲੈਨਿੰਗ ਹੋ ਗਈ ਹੈ। ਸੋ ਉਸ ਚੀਜ਼ ਦੇ ਵਿੱਚ ਜ਼ਰੂਰ ਮੈਂ ਇਸ ਗੱਲ ਵੱਲ ਧਿਆਨ ਲਿਆਉਣਾ ਚਾਹੂੰਗੀ ਕਿ ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਪਰਸਨਲ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ, ਤਾਂ ਉਸ ਟਾਈਮ ਤੇ ਹਰ ਪ੍ਰੋਸਪੈਕਟ ਤੋਂ ਆਪਾਂ ਨੂੰ ਦੇਖਣਾ ਪੈਂਦਾ ਹੈਗਾ। ਉਸ ਟਾਈਮ ਤੇ ਤੁਹਾਡੀ ਆਪਣੀ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਲਿਵਿੰਗ ਬੈਨੀਫਿਟਸ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੇ ਨੇ। ਜੇ ਤਾਂ ਪਰਸਨ ਇਸ ਟਾਈਮ ਸੈਲਫ ਇੰਪਲੋਇਡ ਹੈਗੇ ਆ ਤਾਂ ਡੈਫੀਨੇਟਲੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ ਤਿੰਨੋਂ ਕਵਰੇਜਿਸ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਲਾਈਫ ਇੰਸ਼ੋਰੈਂਸ ਦੇ ਨਾਲ ਫੈਮਿਲੀ ਦੀ ਪ੍ਰੋਟੈਕਸ਼ਨ, ਕ੍ਰਿਟੀਕਲ ਇਲਨੈਸ ਦੇ ਨਾਲ ਆਪਣੀ ਪ੍ਰੋਟੈਕਸ਼ਨ, ਤਾਂ ਕਿ 25 ਜਿਹੜੀਆਂ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੈਗੀਆਂ ਜਿੱਦਾਂ ਹਾਰਟ ਅਟੈਕ, ਸਟ੍ਰੋਕ, ਕੈਂਸਰ, ਬਾਈਪਾਸ ਸਰਜਰੀ, ਇਹਨਾਂ 25 ਡਿਜ਼ੀਜ਼ ਦੇ ਵਿੱਚੋਂ ਰੱਬ ਨਾ ਕਰੇ ਇੱਕ ਵੀ ਜੇ ਡਾਇਗਨੋਸ ਹੁੰਦੀ ਹੈ ਤਾਂ ਐਟਲੀਸਟ ਆਪਣੇ ਲਈ, ਸਾਡੇ ਲਈ ਪ੍ਰੋਟੈਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਉਸ ਟਾਈਮ ਤੇ ਜਿਹੜੀਆਂ ਵੀ ਅਸੀਂ ਸੇਵਿੰਗਸ ਥੋੜੀਆਂ ਬਹੁਤ ਔਖੇ ਸੌਖੇ ਹੋ ਕੇ ਕਰਦੇ ਹਾਂ ਉਹਨਾਂ ਨੂੰ ਅਸੀਂ ਸਕ੍ਰੈਚ ਆਊਟ ਕਰੀਏ, ਉਹਦੀ ਬਜਾਏ ਬੈਟਰ ਹੈਗਾ ਕਿ ਜੇ ਪਾਲਿਸੀ ਹੋਊਗੀ ਤਾਂ ਉੱਥੇ ਆਪਾਂ ਈਜ਼ੀਲੀ ਕਲੇਮ ਕਰ ਸਕਦੇ ਹੈਗੇ ਹਾਂ। ਤਾਂ ਇਸੇ ਕਰਕੇ ਸਭ ਨਾਲੋਂ ਪਹਿਲਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਹੀ ਗੱਲ ਕਰਾਂਗੀ। ਜੇ ਇਸ ਟਾਈਮ ਤੇ ਅਸੀਂ ਗੱਲ ਕਰ ਰਹੇ ਹਾਂ ਕਿ 25 ਡਿਜ਼ੀਜ਼ ਕਵਰ ਕੀਤੇ ਜਾਂਦੀਆਂ ਨੇ, ਇੱਕ ਸਿਰਫ ਇੱਕ ਇੰਸ਼ੋਰੈਂਸ ਕੰਪਨੀ ਦਾ ਮੈਂ ਸਟੈਟਸ ਸ਼ੇਅਰ ਕਰਾਂਗੀ। ਜਿੱਦਾਂ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਕੰਪਨੀਜ਼ ਨੇ ਕਿ ਹਰ ਕੰਪਨੀ ਦੇ ਨਾਲ ਅਸੀਂ ਡੀਲ ਕਰਦੇ ਹੈਗੇ ਹਾਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ, ਕਿਉਂਕਿ ਬ੍ਰੋਕਰ ਹੈਗੇ ਆ। ਜੇ ਇੱਕ ਕੰਪਨੀ ਦਾ ਸਟੈਟਸ ਸ਼ੇਅਰ ਕਰਾਂ ਕਿ ਇੱਕ ਸਾਲ ਦੇ ਵਿੱਚ ਲਾਸਟ ਈਅਰ ਦੇ ਵਿੱਚ ਉਹਨਾਂ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕਲੇਮਸ ਲਈ $79 million ਪੇ ਕੀਤੇ ਨੇ ਕਲੇਮਸ ਦੇ ਵਿੱਚ। ਸੋ ਇਹ ਬਹੁਤ ਹੀ ਵੱਡੀ ਅਮਾਊਂਟ ਹੈਗੀ ਹੈ ਜਿਹਦੇ ਵਿੱਚ ਕਿ ਮੋਸਟਲੀ 74% ਕੈਂਸਰ ਦੇ ਕਲੇਮਸ ਆਏ ਨੇ ਐਂਡ ਹਾਰਟ ਅਟੈਕ ਦੇ 9% ਤੇ ਸਟ੍ਰੋਕ ਦੇ 6%। ਬਾਕੀ ਜਿਹੜੀਆਂ ਛੋਟੀਆਂ ਛੋਟੀਆਂ ਡਿਜ਼ੀਜ਼ ਜਿੱਦਾਂ ਕਈ ਮਤਲਬ ਕਿ ਬਾਕੀ ਜਿਹੜੀਆਂ ਅਦਰ ਡਿਜ਼ੀਜ਼ ਹੈਗੀਆਂ ਉਹਨਾਂ ਦੀ ਆਪਾਂ ਕਈ ਵਾਰ ਕੱਲੀ ਨਹੀਂ ਕਰੀਦੀਆਂ ਕਿ ਕੋਈ ਔਰਗਨ ਫੇਲਿਓਰ ਹੈ, ਡਾਇਮੈਂਸ਼ੀਆ ਹੈਗਾ, ਸੋ ਹੋਰ ਇੱਦਾਂ ਦੀਆਂ ਕੰਡੀਸ਼ਨ ਬਹੁਤ ਸਾਰੀਆਂ ਹੁੰਦੀਆਂ ਨੇ। ਸੋ ਇਹ ਇੰਨੀ ਵੱਡੀ ਅਮਾਊਂਟ ਜੇ ਕਲੇਮ ਦੇ ਵਿੱਚ ਪੇ ਆਊਟ ਹੋਈ ਹੈ, ਇਟ ਮੀਨਸ ਕਿ ਬਹੁਤ ਸਾਰੀਆਂ ਇਸ ਟਾਈਮ ਤੇ ਜਿਹੜੇ ਕਲੇਮਸ ਆ ਰਹੇ ਨੇ ਕ੍ਰਿਟੀਕਲ ਇਲਨੈਸ ਦੇ ਆ ਰਹੇ ਨੇ। ਸੋ ਮੇਕ ਸ਼ੋਰ ਕਰੀਏ ਜਦੋਂ ਹੈਲਥ ਚੰਗੀ ਹੈ, ਕਾਫੀ ਵਾਰ ਮੈਂ ਦੇਖਦੀ ਹਾਂ ਕਲਾਇੰਟਸ ਨੂੰ ਮਿਲਦੀ ਹਾਂ ਤਾਂ ਉਹ ਕਹਿੰਦੇ ਕਿ ਸਾਡੀ ਡਾਇਬਟੀਜ਼ ਜਿਹੜੀ ਹੈਗੀ, ਸ਼ੂਗਰ ਜਿਹੜੀ ਹੈਗੀ ਬਾਰਡਰ ਲਾਈਨ ਤੇ, ਕੋਲੈਸਟਰੋਲ ਬਾਰਡਰ ਲਾਈਨ ਤੇ, ਉਹਨਾਂ ਚੀਜ਼ਾਂ ਨੂੰ ਤੁਸੀਂ ਨੋਰਮਲੀ ਨਾ ਲਿਆ ਕਰੋ। ਉਸ ਟਾਈਮ ਤੋਂ ਬਾਅਦ ਜੇ ਕਦੇ ਵੀ ਡਾਕਟਰ ਮੈਡੀਕੇਸ਼ਨ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਿਲਣੀ ਬਹੁਤ ਹੀ ਮੁਸ਼ਕਿਲ ਹੈ, ਨਾਮੁਮਕਿਨ ਹੋ ਜਾਂਦੀ ਹੈ, ਚੈਲੇਂਜਿੰਗ ਹੋ ਜਾਂਦੀ ਹੈ ਬਹੁਤ ਜ਼ਿਆਦਾ। ਸੋ ਮੇਕ ਸ਼ੋਰ ਕਰੋ ਜਦੋਂ ਹੈਲਥ ਚੰਗੀ ਹੈ ਉਸ ਟਾਈਮ ਤੇ ਆਪਣੀਆਂ ਇਹ ਪਾਲਿਸੀ ਜ਼ਰੂਰ ਕਰਵਾਓ ਤਾਂ ਕਿ ਵਿਦਆਊਟ ਐਨੀ ਐਕਸਕਲੂਜਨ, ਵਿਦਆਊਟ ਐਨੀ ਰੇਟਿੰਗ ਤੁਹਾਨੂੰ ਸਟੈਂਡਰਡ ਰੇਟ ਤੇ ਪਾਲਿਸੀ ਮਿਲ ਸਕੇ। ਈਵਨ ਕਿ ਇਸ ਟਾਈਮ ਤੇ ਬਹੁਤ ਸਾਰੀ ਫੈਮਿਲੀਜ਼ ਨੇ ਜਿਨ੍ਹਾਂ ਨੇ ਇਸ ਟਾਈਮ ਤੇ ਇੱਦਾਂ ਦੀਆਂ ਕੰਡੀਸ਼ਨ ਨੂੰ ਦੇਖਿਆ ਕਿ ਤੇ ਉਹਨਾਂ ਨੇ ਤਾਂ ਬੱਚਿਆਂ ਦੀਆਂ ਵੀ ਪਾਲਿਸੀਜ਼ 10-20 ਈਅਰ ਪੇਡ ਅਪ ਕਰਵਾਈਆਂ ਨੇ ਕਿ ਸਾਰੀ ਉਮਰ ਕਵਰੇਜ ਚੱਲਦੀ ਰਹੂਗੀ। ਜੇ ਨਹੀਂ ਵੀ ਉਹਨਾਂ ਨੇ ਕਦੇ ਫਿਊਚਰ ਦੇ ਵਿੱਚ ਪਾਲਿਸੀ ਰੱਖਣੀ, ਉਹ ਜਿੰਨੀਆਂ ਵੀ ਪੇਮੈਂਟਸ ਕੀਤੀਆਂ ਹੁੰਦੀਆਂ 100% ਰਿਫੰਡੇਬਲ ਹੁੰਦੀਆਂ ਨੇ। ਸੋ ਪ੍ਰੋਟੈਕਸ਼ਨ ਤੇ ਸੇਵਿੰਗਸ ਦੋਨੋਂ ਹੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਿੱਚ ਹੋ ਸਕਦੀ ਹੈ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਚਾਹੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਬਾਰੇ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਕੋਈ ਵੀ ਤੁਹਾਨੂੰ ਸੁਪਰਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਬੱਚਿਆਂ ਦੀ RESP, ਆਪਣੀ RRSP, TFSA, FHSA ਦੇ ਬਾਰੇ ਕੋਈ ਕੰਸਰਨਸ ਹੈ, ਪਾਲਿਸੀਜ਼ ਨੂੰ, ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਆ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਬਲਜਿੰਦਰ ਜੀ,
14: ਉਹਨਾਂ ਜੀ ਬਹੁਤ ਬਹੁਤ ਧੰਨਵਾਦ। ਕੀਪ ਅਪ ਦ ਗੁੱਡ ਵਰਕ। 416-509-1509 ਤੇ ਸੰਪਰਕ ਕਰ ਲਿਓ। ਗੁਰਮਤ ਸਿੰਘ ਵਾਰੀਆ ਸਾਹਿਬ ਨਾਲ ਲਾਈਨ ਜੁੜ ਗਈ ਹੈਗੀ ਆ। ਲੂਜ਼ਰ ਐਂਡ ਕਿੰਗ ਆਫ ਬੈਂਕਰਪਸੀਜ਼ ਡਗ ਫੋਰਡ ਕਹਿ ਰਿਹਾ ਡੋਨਲਡ ਟਰੰਪ ਬਾਰੇ ਫੋਰਡ ਕਹਿੰਦੇ ਬਈ ਕਿਸ ਮਾਈ ਐਸ ਦੈਟਸ ਵਾਟ ਹੀ ਟੋਲਡ ਡੋਨਲਡ ਟਰੰਪ ਸੋ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ ਹਨ ਸੋ ਲੂਜ਼ਰ ਕਿੰਗ ਆਫ ਬੈਂਕਰਪਸੀਜ਼ ਫਿਰ ਪਹਿਲਾਂ ਕੱਲੀਆਂ ਗੱਲਾਂ ਕੀਤੀਆਂ ਕੀਲ ਕੋ ਕੇ ਰੱਖਿਆ ਤੁਹਾਨੂੰ ਪਤਾ ਡੋਨਲਡ ਟਰੰਪ ਨੇ ਕਿੰਨੀਆਂ ਬੈਂਕਰਪਸੀਜ਼ ਲੋਕਾਂ ਨੇ ਬਹੁਤ ਸਾਰੇ ਪੈਸੇ ਵੀ ਦਿੱਤੇ ਇਹਨਾਂ ਨੇ ਇਸ ਰਿਐਲਿਟੀ ਹੈਗੀ ਆ ਜਸਟਿਨ ਟਰੂਡੋ ਜਿੱਥੇ ਆਵਾਜ਼ ਠਾ ਗਿਆ ਸੀ ਇਹਨਾਂ ਨੇ ਵੀ ਚੈਰਿਟੀ ਦਾ ਕੀ ਕੀਤਾ ਕਿੰਨਾ ਪੈਸਾ ਸੀਗਾ ਸਾਡੇ ਬ੍ਰਹਿਮਪੁਰ ਵਿੱਚ ਕੀ ਹੋ ਰਿਹਾ ਸਭ ਕੁਝ ਜਾਣਦੇ ਫਿਰ ਹੁਣ ਜੋ ਇੱਦਾਂ ਚਿੱਟ ਚੈਟ ਹੋ ਰਹੀ ਹੈਗੀ ਆ ਇੱਕ ਦੂਸਰੇ ਬਾਰੇ ਬੋਲ ਰਹੇ ਹਨ ਚੰਗੇ ਨਹੀਂ ਲੱਗਦੇ ਸੋ ਹੋ ਰਹੇ ਹਨ ਗੁਰਬਖਸ਼ ਸਿੰਘ ਬਾਜਵਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਗੱਲਾਂ ਬਾਤਾਂ ਹੋ ਰਹੀਆਂ ਹਨ ਟੈਰਿਫ ਜਿਹੜਾ ਹੈਗਾ ਤਾਂ ਪੂਰੇ ਵੀਕਐਂਡ ਤੋਂ ਪਿਛਲੇ ਹਫ਼ਤੇ ਤੋਂ ਲੈ ਕੇ ਹੁਣ ਤੀਕਰ ਗੱਲਾਂ 24 ਘੰਟੇ 7 ਦਿਨ ਇਹਦੀ ਇਹੀ ਹੋ ਰਹੀਆਂ ਹਨ ਖ਼ਬਰਾਂ ਵਿੱਚ ਟੈਰਿਫ ਹੀ ਹਨ ਲੋਕ ਅੱਕ ਗਏ ਹਨ ਕਹਿੰਦੇ ਕੀ ਕਰੀਏ ਜੇ ਪੈਸੇ ਦੇਣੇ ਪੈਣੇ ਹੋ ਦੇਣੇ ਪੈਣੇ ਆ ਇਹਨਾਂ ਨੇ ਤਾਂ ਆਪਣੇ ਕੰਮ ਕਰੀ ਜਾਣਾ ਸਾਨੂੰ ਜੀਣ ਵੀ ਨਹੀਂ ਦਿੰਦੇ ਸੋ ਪ੍ਰਾਈਸਾਂ ਮਹਿੰਗੀਆਂ ਹੋ ਜਾਣੀਆਂ ਕੰਪਨੀਆਂ ਬੰਦ ਹੋ ਜਾਣੀਆਂ ਅਤੇ ਕੰਪਨੀਆਂ ਦਾ ਜਿਹੜਾ ਪੈਸਾ ਹੈਗਾ ਆ ਉਹ ਲਗਾਇਆ ਗਿਆ ਜਿਹੜਾ ਪੈਸਾ ਕਿੱਥੇ ਜਾਣਾ ਪਰ ਲੋਕਾਂ ਨੇ ਕਹਿੰਦੇ ਬਹੁਤ ਮਿਹਨਤ ਕੀਤੀ ਆ ਕੰਪਨੀ ਨੂੰ ਜਿੱਥੇ ਅਮੈਰੀਕਾ ਵਿੱਚ ਪਾਰਟਸ ਭੇਜਦੇ ਮੁੜ ਕੇ ਵਾਪਸ ਆਉਂਦੇ ਹਨ ਟੈਰਿਫ ਲੱਗ ਜਾਂਦੇ ਹਨ ਅਤੇ ਮੁੜ ਕੇ ਵੇਚਣੇ ਔਖੇ ਹੋ ਜਾਂਦੇ ਹਨ ਦੈਟ ਇਜ਼ ਅ ਡੀਲ ਸੋ ਅੱਜ ਕੀ ਅਨਾਊਂਸ ਕਰਦੇ ਹਨ ਰਿਟੈਲੀਏਸ਼ਨ ਟੈਰਿਫ ਕਿੰਨੇ ਕੁ ਅਨਾਊਂਸ ਕਿਸ ਚੀਜ਼ 'ਤੇ ਅਨਾਊਂਸ ਕਰਦੇ ਹਨ ਉਹਦਾ ਪਤਾ ਲੱਗ ਜਾਵੇਗਾ ਥੋੜ੍ਹੇ ਠਹਿਰ ਕੇ ਜਦੋਂ ਸਾਨੂੰ ਮੀਡੀਆ ਰਿਲੀਜ਼ ਆ ਜਾਵੇਗੀ ਵਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
10: ਤਮਰ ਸਾਹਿਬ ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਪਰਿਵਾਰ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਜੀ ਕੁਛ ਟਿੱਪਣੀਆਂ ਤੁਸੀਂ ਸਾਂਝੀਆਂ ਕੀਤੀਆਂ ਨੇ ਤਾਂ ਹੁਣ ਕੁਛ ਘੰਟਿਆਂ ਤੱਕ ਵੇਖਣ ਵਾਲਾ ਇਹ ਗੱਲ ਹੋਊਗੀ ਕਿ ਜਿਹੜਾ ਮੇਨ ਫੋਕਸ ਆਪਣੀ ਗੱਲਬਾਤ ਦਾ ਆਪਾਂ ਰੱਖਾਂਗੇ ਕਿ ਕੈਨੇਡਾ ਗੌਰਮੈਂਟ ਕੀ ਕਰਨ ਜਾ ਰਹੀ ਹੈ ਹੁਣ ਕੈਨੇਡੀਅਨ ਲੋਕਾਂ ਵਾਸਤੇ ਤਾਂ ਇਹ ਸਿਚੁਏਸ਼ਨ ਨੂੰ ਟੈਕਲ ਕਿੱਦਾਂ ਕਰਨਾ ਕੱਲ ਕੀ ਕੁਛ ਹੋਇਆ 24 ਘੰਟਿਆਂ ਦੇ ਵਿੱਚ ਡੋਨਲਡ ਟਰੰਪ ਰਾਸ਼ਟਰਪਤੀ ਨੇ ਜੀ ਐਟਲੀਸਟ ਇੱਕ ਦੇਸ਼ ਦੇ ਵੱਡੇ ਮੁਲਕ ਵਰਲਡ ਪਾਵਰ ਦੇ ਪ੍ਰੈਜ਼ੀਡੈਂਟ ਨੇ ਤੇ ਦੂਜੇ ਪਾਸੇ ਇੰਟਾਰੀਓ ਦੇ ਪ੍ਰੀਮੀਅਰ ਨੇ ਉਹਨਾਂ ਨੂੰ ਵੀ ਲੋਕਾਂ ਨੇ ਚੁਣਿਆ ਤੇ ਉਹਨਾਂ ਨੂੰ ਵੀ ਲੋਕਾਂ ਨੇ ਚੁਣਿਆ ਪਰ ਜੋ ਕੁਛ ਕੱਲ ਹੋਇਆ ਉਹ ਤਾਂ ਮੈਨੂੰ ਲੱਗਦਾ ਜਿਹੜੀ ਰੋਡ ਰੇਜ ਹੁੰਦੀ ਹੈ ਉਹਦੇ 'ਚ ਆਮ ਬੰਦਾ ਵੀ ਨਹੀਂ ਬੋਲਦਾ ਇੱਕ ਏਦਾਂ ਠੀਕ ਹੈ ਤਾਂ ਇਹ ਲੈਵਲ ਕਿੱਧਰ ਨੂੰ ਚਲੇ ਗਿਆ ਇਹਨਾਂ ਮੁਲਕ ਇਸ ਮੁਲਕ ਟੂ ਮੁਲਕ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹਦਾ ਕੋਈ ਪੱਧਰ ਤਾਂ ਹੁੰਦਾ ਹੀ ਆ ਤਮਰ ਸਾਹਿਬ ਠੀਕ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਜਿੱਥੇ ਟਰੰਪ ਸਾਹਿਬ ਦੀ ਗੱਲ ਆਉਂਦੀ ਆ ਨਾ ਤਾਂ ਕਦੇ ਉਹਨਾਂ ਆਪਣੇ ਅਹੁਦੇ ਦਾ ਗਰਿਮਾ ਰੱਖੀ ਸੀ ਪੱਧਰ ਰੱਖਿਆ ਸੀਗਾ ਕਿਸੇ ਮਾਮਲੇ ਦੇ ਵਿੱਚ ਠੀਕ ਹੈ ਤਾਂ ਇਧਰੋਂ ਫੋਰਡ ਸਾਹਿਬ ਨੇ ਜਦੋਂ ਇੱਕ ਟਿੱਪਣੀ ਕੀਤੀ ਜਿਹੜੀ ਤੁਸੀਂ ਸਾਂਝੀ ਕੀਤੀ ਹੈ ਜਿਹੜੀ ਆਮ ਤੌਰ ਤੇ ਗੋਰੇ ਇੱਥੇ ਕਰ ਦਿੰਦੇ ਹੈਗੇ ਆ ਜੀ ਠੀਕ ਹੈ ਤਾਂ ਉਹ ਤੋਂ ਬਾਅਦ ਸ਼ਬਦੀ ਜੰਗ ਸਾਰਾ ਦਿਨ ਛਿੜੀ ਰਹੀ ਕਿ ਉਧਰੋਂ ਉਧਰੀ ਬਹੁਤ ਕੁਛ ਬੋਲਿਆ ਗਿਆ ਜੀ ਟਰੰਪ ਸਾਹਿਬ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਆਪਣੇ ਭਰਾ ਦੇ ਮੁਕਾਬਲੇ ਜਿਹੜੇ ਉਹ ਬੜੇ ਇੰਟੈਲੀਜੈਂਟ ਪਰਸਨ ਨਹੀਂ ਹੈਗੇ ਠੀਕ ਹੈ ਜੀ ਫਲੰਕੀ ਹੈਗੇ ਆ ਬਹੁਤ ਕੁਛ ਬੋਲਿਆ ਤਾਂ ਇਧਰੋਂ ਵੀ ਫਿਰ ਬਰਾਬਰੀ ਜੰਗ ਚੱਲਦੀ ਰਹੀ ਪਰ ਇਹਦੇ ਵਿੱਚੋਂ ਨਿਕਲ ਪਾਉਣ ਵਾਲਾ ਕੀ ਸੀਗਾ ਕੈਨੇਡੀਅਨ ਲੋਕਾਂ ਵਾਸਤੇ ਜਾਂ ਅਮੈਰੀਕਨ ਲੋਕਾਂ ਵਾਸਤੇ ਇਹ ਇੱਕ ਵੱਖਰਾ ਵਿਸ਼ਾ ਵਾ ਲੇਕਿਨ ਆਪਾਂ ਮੇਨ ਫੋਕਸ ਇਹ ਕਰਨਾ ਹੈਗਾ ਕਿ ਕੈਨੇਡਾ ਗੌਰਮੈਂਟ ਕੁਛ ਘੰਟਿਆਂ ਤੱਕ ਦੋ ਗੱਲਾਂ ਤੇ ਫੋਕਸ ਕਰਨ ਜਾ ਰਹੀ ਹੈ ਜਿਹੜੇ ਮੇਰੇ ਸੋਰਸ ਹੈਗੇ ਆ ਇੱਕ ਤਾਂ ਰਿਟੈਲੀਏਟ ਕਰਨਾ ਹੈਗਾ ਕਿ ਕਿੱਥੇ ਕਿੱਥੇ ਕਰਨਾ ਪਹਿਲਾਂ ਡਾਲਰ ਟੂ ਡਾਲਰ ਦੀ ਗੱਲ ਆ ਰਹੀ ਸੀ ਹੁਣ ਜਿਹੜੇ ਅੰਦਰੂਨੀ ਸੂਤਰੇ ਦੱਸਦੇ ਆ ਕਿ ਉੱਥੇ ਹਿੱਟ ਕੀਤਾ ਜਾਵੇ ਜਿੱਥੇ ਅਮੈਰੀਕਾ ਨੂੰ ਕੁਛ ਫਰਕ ਪੈਂਦਾ ਹੋਵੇ ਇਹਨਾਂ ਗੱਲਾਂ ਦੇ ਉੱਪਰ ਤਾਂ ਦੂਜਾ ਹੈਗਾ ਕਿ ਜਿਹੜਾ ਮੁੱਖ ਤੌਰ ਤੇ ਹੁਣ ਜਿਹੜੇ ਕੈਨੇਡੀਅਨ ਬਿਜ਼ਨਸਮੈਨ ਹੈਗੇ ਆ ਤਾਂ ਕਾਰੋਬਾਰੀ ਹੈਗੇ ਆ ਕੰਪਨੀਆਂ ਵੱਡੀਆਂ ਤਾਂ ਇਹਦੇ ਨਾਲ ਆਮ ਲੋਕ ਜਿਹੜੇ ਕੈਨੇਡਾ ਸਰਕਾਰ ਵੱਲ ਹੁਣ ਵੇਖ ਰਹੇ ਆ ਕਿ ਜਿਵੇਂ ਤੁਸੀਂ ਯੂਕਰੇਨ ਦਾ ਜ਼ਿਕਰ ਕੀਤਾ ਬਹੁਤ ਸਾਰੇ ਮੁਲਕਾਂ ਨੂੰ ਕੈਨੇਡਾ ਨੇ ਪੈਸਾ ਵੰਡਿਆ ਤਾਂ ਹੁਣ ਜਦੋਂ ਆਪਣੇ ਲੋਕਾਂ ਨੂੰ ਲੋੜ ਹੋਊਗੀ ਤਾਂ ਫਿਰ ਕੈਨੇਡਾ ਗੌਰਮੈਂਟ ਅੱਜ ਕੀ ਕੋਈ ਐਲਾਨ ਕਰੂਗੀ ਲੋਕਾਂ ਦਾ ਹੌਸਲਾ ਬੰਨਣ ਵਾਸਤੇ ਤਾਂ ਇਹਦੇ ਵਿੱਚ ਹਾਲੇ ਤੱਕ ਇੰਨੀ ਕੁ ਗੱਲ ਹੀ ਆਈ ਹੈ ਕਿ EI ਦੇ ਉੱਪਰ ਐਕਸਪੈਂਸ਼ਨ ਦੇ ਉੱਪਰ ਜਿਹੜੀ ਗੌਰਮੈਂਟ ਤੁਰੰਤ ਐਲਾਨ ਕਰ ਸਕਦੀ ਆ ਕੋਈ ਵੱਡਾ ਪੈਕੇਜ ਸ਼ਾਇਦ ਅੱਜ ਦੀ ਡੇਟ 'ਚ ਨਾ ਲਾਨਿਆ ਜਾਵੇ ਪਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਜੀ ਕਰਨਾ ਹੀ ਪੈਣਾ ਗੌਰਮੈਂਟ ਨੂੰ ਇਸ ਮਾਮਲੇ ਦੇ ਉੱਪਰ ਜਿਹੜਾ ਇੱਕ ਗੈਪ ਹੈਗਾ ਆ ਗੈਪ ਤੋਂ ਭਾਵ ਹੈ ਕਿ ਜਿੰਨੀ ਚੀਜ਼ ਮਹਿੰਗੀ ਪੈਣੀ ਆ ਟੈਰਿਫ ਲਾ ਕੇ ਅਮੈਰੀਕਾ ਦੇ ਵਿੱਚ ਉਹਨਾਂ ਕੁ ਨੂੰ ਰੀਕੈਪ ਕਰਕੇ ਫੰਡਿੰਗ ਦੇ ਕੇ ਫੈਡਰਲ ਦੀ ਇਸ ਲੈਵਲ ਤੇ ਬਣਾਇਆ ਜਾਵੇ ਕਿ ਜਿਹੜਾ ਟ੍ਰੇਡ ਆ ਉਹ ਬੰਦ ਨਾ ਹੋਵੇ ਜਿਹੜਾ ਐਕਸਪੋਰਟ ਆ ਉਹ ਘਟੇ ਨਾ ਤਾਂ ਜਿਹੜੀ ਪ੍ਰੋਡਕਸ਼ਨ ਹੈ ਉਹ ਚੱਲਦੀ ਰਹੇ ਤੇ ਜੇ ਪ੍ਰੋਡਕਸ਼ਨ ਚੱਲਦੀ ਰਹੂਗੀ ਤੇ ਫਿਰ ਟ੍ਰਾਂਸਪੋਰਟੇਸ਼ਨ ਵੀ ਚੱਲਦੀ ਰਹੂਗੀ ਤਾਂ ਇਹਦੇ ਨਾਲ ਜਿਹੜੀਆਂ ਜੋਬਾਂ ਵਾ ਉਹ ਵੀ ਸਿਕਿਓਰ ਹੋਣਗੀਆਂ।
14: ਪਰ ਬਾਰੀਆ ਸਾਹਿਬ ਕਿੰਨੇ ਕੁ ਚਿਰ ਇਹ ਕਿੰਨਾ ਕੁ ਪੈਸਾ ਸਿੱਟ ਸਕਦੇ ਆ ਇਕੋਨਮੀ ਦੇ ਵਿੱਚ, ਕਿੰਨਾ ਚਿਰ ਸਿੱਟ ਸਕਦੇ ਹੈਗੇ ਆ। ਜੇ ਅਮਰੀਕਾ ਦੇਖਿਆ ਜਾਵੇ $40 trillion ਵਿੱਚ ਡੈਟ ਵਿੱਚ ਹੈਗਾ ਆ, ਅਤੇ ਕੈਨੇਡਾ ਵਿੱਚ ਕਾਫੀ ਉੱਪਰ ਕਰਜ਼ਾ ਚੜਿਆ ਹੋਇਆ ਹੈਗਾ, ਕਿੰਨੀ ਕੁ ਦੇਰ ਇਹ ਸਾਂਭ ਸਕਦੇ ਆ, ਕਿੰਨੀ ਕੁ ਦੇਰ ਇਹ ਗੇਮਾਂ ਖੇਡ ਸਕਦੇ। ਉੱਧਰ ਜੇ ਡੀ ਵੈਂਸ ਨੇ ਵੀ ਕਹਿ ਦਿੱਤਾ ਵੀ 51st state ਫੇਰ ਕਹਿ ਰਹੇ ਹਨ, ਗਵਰਨਰ ਫੇਰ ਕਹਿ ਰਹੇ ਹਨ, ਇਹ ਬੱਚੇ ਦੀਆਂ ਗੱਲਾਂ ਕਰ ਰਹੇ ਹਨ। ਪਰ ਇੱਕ ਨਾ ਪਰ ਚਾਈਨਾ ਦਾ ਪ੍ਰੋਫੈਸਰ ਹੈਗਾ, ਉਹਦੀ ਮੈਂ ਜਾਣਕਾਰੀ ਕੱਲ੍ਹ ਨੂੰ ਲੈ ਕੇ ਆਵਾਂਗਾ, ਜੋ ਕੁਛ ਉਹਨੇ ਪ੍ਰੋਡਿਕਟ ਕੀਤਾ ਸੀਗਾ ਵੀ ਇਰਾਨ 'ਤੇ ਵਾਰ ਲੱਗੇਗਾ, ਇੱਥੇ ਆਹ ਹੋਵੇਗਾ, ਉਹ ਕੁਝ ਹੋਇਆ ਹੈਗਾ ਆ, ਅਤੇ ਆਉਣ ਵਾਲੇ ਹੋਪਲੀ ਕੱਲ੍ਹ ਨੂੰ ਜਾਂ ਪਰਸੋਂ ਦੀ ਜਾਣਕਾਰੀ ਲੈ ਕੇ ਆਵਾਂਗਾ ਵੀ ਹੁਣ ਇਹ ਭਵਿੱਖਬਾਣੀ ਕੀ ਦਿੱਤੀ ਹੈ ਅਮੈਰੀਕਾ ਦੀ, ਉਹ ਬਾਅਦ 'ਚ ਗੱਲਾਂ ਕਰਾਂਗੇ। ਪਰ ਜੇ ਇਹਨਾਂ ਨੇ ਫੇਰ ਕਹਿਣ ਲੱਗ ਪਏ ਆ ਵੀ ਕੈਨੇਡਾ 21st state,
10: ਉਹ ਤਾਂ ਹੁਣ ਮੈਨੂੰ ਇਹ ਲੱਗਦਾ ਕਿ ਇੱਕ ਨਾ ਮੈਗਾ ਟੀਮ ਹੈਗੀ ਆ ਇਹਨਾਂ ਦੀ, ਟਰੰਪ ਸਾਹਿਬ ਦੀ, ਇਹਦੀ ਹੁਣ ਅਸਲੀਅਤ ਮੈਂ ਅੱਗੇ ਕਹਿੰਦਾ ਕਿ ਅਜੇ ਗਰਾਊਂਡ ਲੈਵਲ ਤੇ ਜਦੋਂ ਅਮੈਰੀਕਨ ਲੋਕਾਂ ਦਾ ਰਿਸਪੋਂਸ ਆਉਣਾ ਹੈਗਾ ਨਵੰਬਰ ਤੱਕ, ਫਿਰ ਪਤਾ ਲੱਗਣਾ ਕਿ ਇਹਨਾਂ ਗੱਲਾਂ ਦੀ ਮਾਨਤਾ ਕੀ ਆ, ਕਿ ਸਾਰਾ ਅਮੈਰੀਕਾ ਸੋਚਣ ਲੱਗ ਗਿਆ ਕਿ ਕੈਨੇਡਾ ਨੂੰ ਹੁਣ ਪਾਰਟ ਬਣਾ ਹੀ ਲਓ ਆਪਣਾ, ਜਾਂ ਜਿੱਦਾਂ ਜੇ ਡੀ ਵੈਂਸ ਹੋਣਾ ਕਿਹਾ ਕਿ ਸਾਡੇ ਤੋਂ ਬਗੈਰ ਤਾਂ ਤੁਸੀਂ ਕਿਵੇਂ ਜੀਓਗੇ, ਵੀ ਤੁਹਾਡੇ ਤੇ ਕੋਈ ਵੀ ਹਮਲਾ ਕਰ ਦੂਗਾ। ਠੀਕ ਹੈ ਜੀ, ਟਰੰਪ ਸਾਹਿਬ ਕੱਲ ਕਹਿ ਰਹੇ ਸੀਗੇ ਕਿ ਪ੍ਰੀਮੀਅਰ ਡੱਗ ਫੋਰਡ ਹੋਣਾ ਦੇ ਨਾਲ ਸ਼ਬਦੀ ਜੰਗ ਦੇ ਵਿੱਚ ਕਹਿੰਦੇ ਵੀ ਤੁਸੀਂ ਗੱਲਾਂ ਤਾਂ ਬੜੀਆਂ ਕਰਦੇ ਹੋ, ਤੁਹਾਡਾ ਕਿੰਨੀ ਸਪਲਾਈ ਅਮੈਰੀਕਾ ਥਾਣੀ ਹੋ ਕੇ ਜਾਂਦੀ ਹੈ, ਤੇ ਰੱਬ ਨਾ ਕਰੇ ਜੇ ਤੁਹਾਡੀ ਕੋਈ ਲਾਈਨ ਪਾੜ ਜਾਵੇ, ਕੋਈ ਪਾਰਟ ਕੋਈ ਡੈਮੇਜ ਕਰ ਦੇਵੇ, ਫੇਰ ਤੁਹਾਨੂੰ ਕੀ ਹੋਊਗਾ, ਤੁਹਾਡਾ ਕੀ ਹਾਲ ਹੋਊਗਾ। ਠੀਕ ਹੈ ਨਾ, ਸੋ ਕਿਸੇ ਨੇ ਇਹ ਗੱਲ ਸੋਚੀ ਨਹੀਂ ਸੀ ਵੀ ਇਸ ਲੈਵਲ ਦੇ ਉੱਪਰ ਵੀ ਗੱਲਾਂ ਬਾਤਾਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਹੋਣਗੀਆਂ, ਜਾਂ ਇਹ ਟਰੰਪ ਸਾਹਿਬ ਦੀ ਆਪਣੀ ਕੋਈ ਨਿੱਜੀ ਲਾ ਲਓ ਗੱਲਬਾਤ, ਇਹਦੇ ਵਿੱਚ ਉਹਨਾਂ ਦਾ ਇੱਕ ਜੋ ਸੋਚਣ ਦੀ ਗੱਲ ਆ, ਸੁਭਾਅ ਆ, ਜਾਂ ਫਿਰ ਇੱਕ ਡੀਪ ਸਟੇਟ ਦੀ ਪਾਲਿਸੀ ਹੈਗੀ ਆ, ਇਹ ਤਾਂ ਆਉਣ ਵਾਲੇ ਸਮਾਂ ਦੱਸੂਗਾ। ਲੇਕਿਨ ਇੱਕ ਗੱਲ ਜ਼ਰੂਰ ਹੈਗੀ ਆ ਕਿ 24 trillion ਦੀ ਇੱਕ ਪਾਸੇ ਇਕੋਨਮੀ ਹੈਗੀ ਤੇ ਇੱਕ ਪਾਸੇ ਸਾਡੀ ਛੋਟੀ ਇਕੋਨਮੀ ਹੈਗੀ ਆ, ਅਸੀਂ ਫਾਈਟ ਕਰਨਾ ਹੈਗਾ, ਤਾਂ ਉਹਦੇ ਵਿੱਚ ਗਵਰਨਮੈਂਟ ਦਾ ਕੀ ਹੈਗਾ ਆ ਤਿਆਰੀ। ਫੈਡਰਲ ਜਿਹੜੇ ਟ੍ਰੇਡ ਮਿਨਿਸਟਰ ਹੈਗੇ ਆ ਜੀ, ਡੋਮੀਨੀਅਨ ਲੀ ਬਲੌਂਕ, ਉਹਨਾਂ ਨੇ ਕੱਲ੍ਹ ਹੌਸਲਾ ਜਿਹਾ ਬੰਨਿਆ ਕਿ ਸਾਡੀ ਪਲਾਨ ਪਹਿਲਾਂ ਹੀ ਤਿਆਰ ਸੀਗੀ, ਵੀ ਜੇ ਡੀਲ ਨਾ ਚੜੀ ਤਾਂ ਫਿਰ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਸਪੋਰਟ ਕਰਨਾ, ਆਪਣੇ ਜਿਹੜੇ ਵਰਕਰਸ ਹੈਗੇ ਆ, ਇੰਡਸਟਰੀ ਵਰਕਰਸ ਹੈਗੇ, ਉਹਨੂੰ ਪ੍ਰੋਟੈਕਟ ਕਿਵੇਂ ਕਰਨਾ ਹੈਗਾ। ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਆ ਕਿ ਇਹ ਕੋਈ ਨਾ ਕੈਨੇਡਾ ਦੇ ਪਾਸੇ ਦਾ ਕੋਈ ਫਾਲਟ ਹੈ ਹੀ ਨਹੀਂ ਹੈਗਾ ਕਿ ਜਿਹਦੇ ਵਿੱਚ ਜਿਹੜੀ ਸਿਚੁਏਸ਼ਨ ਮੌਜੂਦਾ ਬਣੀ ਹੈਗੀ ਆ। ਸੋ ਰਿਟੈਲੀਏਟ ਟੈਰਿਫ ਕੀ ਆਉਂਦੇ ਆ ਤਾਂ ਗਵਰਨਮੈਂਟ ਕੀ ਰਿਲੀਫ ਦਿੰਦੀ ਆ, ਇਹ ਫੋਕਸ ਰਹੂਗਾ ਹੁਣ ਕੁਝ ਸਮੇਂ ਤੱਕ। ਕੱਲ ਆਪਾਂ ਇਹਦੇ ਤੇ ਡਿਸਕਸ ਵੀ ਕਰਾਂਗੇ, ਆਪਣੇ ਸਰੋਤਿਆਂ ਦੇ ਵਿਚਾਰ ਵੀ ਲਾਵਾਂਗੇ, ਗਵਰਨਮੈਂਟ ਕਿਸ ਪਾਸੇ ਜਾ ਰਹੀ ਹੈਗੀ ਆ। ਮੁੱਖ ਰੂਪ ਦੇ ਵਿੱਚ ਇਹੀ ਮੁੱਦਾ ਰਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2 ਜਾਂ 4 ਮਹੀਨਿਆਂ ਦੀ ਜੇ ਜੰਗ ਕਿੰਨੀ ਵੀ ਚੱਲਦੀ ਹੈਗੀ ਆ, ਤਾਂ ਉਹਦੇ 'ਚ ਕੈਨੇਡਾ ਸਰਵਾਈਵ ਕਿਵੇਂ ਕਰ ਸਕਦਾ ਹੈਗਾ ਆ। ਇਹ ਜਿਹੜੀ ਅਹਿਮ ਗੱਲ ਟ੍ਰੇਡ ਵਾਰ ਦੇ ਵਿੱਚ ਮੈਨੂੰ ਲੱਗਦਾ ਕਿ ਡਿਸਕਸ ਕਰਨ ਵਾਲੀ ਆਉਣ ਵਾਲੇ ਸਮੇਂ ਦੇ ਵਿੱਚ ਰਹੂਗੀ ਜੀ।
14: ਮੈਂ 2 ਲਾਈਨਾਂ ਵੀ ਕਲੀਅਰ ਕਰ ਦੇਵਾਂ ਉਧਰੋਂ, 8731 ਫਿਰ ਨਾਵੇ ਕੰਫਰਟ ਤੋਂ ਸੰਧੂ ਸਾਹਿਬ, 8731 ਆ ਜਾਓ ਜੀ।
15: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਦਵਿੰਦਰ ਪਵਾਰ ਬੋਲਦਾ ਜੀ।
14: ਦਵਿੰਦਰ ਪਵਾਰ ਸਾਹਿਬ, ਥੋੜ੍ਹਾ ਜਿਹਾ ਪੈਸਾ ਤੁਸੀਂ ਕੈਨੇਡਾ ਨੂੰ ਦੇ ਦੇਵੋ, ਤੁਸੀਂ ਦੇ ਦੇਵੋ, ਬੜੇ ਫੰਡ ਡੀਲ ਕਰਦੇ ਹੋ, ਬੜਾ ਟਾਈਮ ਔਖਾ ਆਇਆ ਪਿਆ ਹੈਗਾ ਆ। ਕੀ ਕੁਝ ਹੋਵੇਗਾ ਮੌਰਗੇਜ ਦੇ ਵਿੱਚ, ਇੰਟਰਸਟ ਰੇਟ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ, ਤੁਹਾਡੀ ਕੀ ਭਵਿੱਖਬਾਣੀ ਹੈਗੀ ਆ?
15: ਭਾਜੀ ਤੁਸੀਂ ਕੈਨੇਡਾ ਨੂੰ ਪੈਸਾ ਕਹਿ ਰਹੇ, ਕੈਨੇਡਾ ਦਾ ਪੈਸਾ ਬਾਹਰ ਦੇ ਰਿਹਾ ਜੀ।
14: ਇਹ ਵੀ ਗੱਲ ਸਹੀ ਹੈਗੀ ਤੁਹਾਡੀ, ਕੈਨੇਡਾ ਦਾ ਪੈਸਾ ਵੰਡਦਾ ਫਿਰਦਾ, ਕਦੇ ਯੂਕਰੇਨ ਨੂੰ ਦੇਤਾ, ਕਦੇ ਅਫਰੀਕਾ ਨੂੰ ਦੇਤਾ, ਕਦੇ ਕਿਸੇ ਨੂੰ ਦੇ ਦਿੱਤਾ ਹੈਗਾ, ਬੜਾ ਪੈਸਾ ਵੰਡ ਰਿਹਾ।
15: ਕੈਨੇਡਾ ਬਾਹਰ ਪੈਸਾ ਵੰਡ ਰਿਹਾ ਤੇ ਕੈਨੇਡਾ ਨੂੰ ਪੈਸੇ ਦੀ ਕੀ ਲੋੜ ਹੈ ਮੈਨੂੰ ਦੱਸੋ
14: ਜੀ। ਤੋਂ ਮੌਰਗੇਜ ਦੀ ਗੱਲਬਾਤ ਕਰਦੇ ਆ ਤੇ ਕੀ ਕੁਝ ਹੋ ਰਿਹਾ ਮਾਰਕੀਟ ਦੇ ਵਿੱਚ?
15: ਬਿਲਕੁਲ ਜੀ, ਮਾਰਕੀਟ ਦੇ ਵਿੱਚ ਇਸ ਵੇਲੇ ਜਿਹੜੇ ਵੀ ਭੈਣ ਭਾਈ ਕਿਸੇ ਵੀ ਤਰ੍ਹਾਂ ਦੀ ਮੌਰਗੇਜ ਹੈ, ਉਹਨਾਂ ਦੀ ਪਰਚੇਜ਼ ਜਾਂ ਰੀਸੇਲ ਜਾਂ ਰੀਫਾਈਨਾਂਸ ਕਰਨਾ ਘਰ ਨੂੰ, ਤੇ ਕਾਲ ਕਰ ਲਓ ਜੋ ਰੇਟ ਅੱਜ ਦਾ ਹੋਲਡ ਕਰਾਂਗੇ। ਲੱਗ ਰਿਹਾ ਕਿ ਆਉਣ ਵਾਲੀ ਜਿਹੜੀ 2 ਸਤੰਬਰ ਦੀ ਜਾਂ 3 ਦੀ ਮੀਟਿੰਗ ਹੋਣ ਜਾ ਰਹੀ ਹੈ, ਉਹਦੇ ਵਿੱਚ ਹੋ ਸਕਦਾ ਰੇਟ ਥੋੜੇ ਵਧਣ
14: ਜੀ,
15: ਕਿਉਂਕਿ ਇਸ ਵੇਲੇ ਜੋ ਸਮੀਕਰਨਾਂ ਬਣ ਰਹੀਆਂ ਉੱਤੋਂ ਇਹ ਲੱਗ ਰਿਹਾ ਆ। ਬਾਕੀ ਆਉਣ ਵਾਲਾ ਟਾਈਮ ਹੀ ਦੱਸੂਗਾ ਆਪਾਂ ਨੂੰ। ਕੱਲ ਕਿਸੇ ਮਾਰਾ ਨਾਲ ਵੀ ਗੱਲ ਹੁੰਦੀ ਪਈ ਸੀ, ਉਹ ਵੀ ਇਹ ਗੱਲ ਕਹਿ ਰਹੇ ਸੀ ਕਿ ਸਤੰਬਰ ਦੇ ਵਿੱਚ ਹੋ ਸਕਦਾ ਰੇਟ ਥੋੜੇ ਵੱਧ ਸਕਦੇ ਆ ਜੀ। ਤੇ ਬਾਕੀ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਕਲੋਜ਼ਿੰਗ ਹੈ, ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰ ਲਈ ਨੰਬਰ ਹੈ 6478887 31, ਕਿਉਂਕਿ ਇਸ ਵੇਲੇ ਜਿਹੜਾ ਪ੍ਰਾਈਮ ਰੇਟ ਹੈ 3.45 ਚੱਲ ਰਿਹਾ ਆ। ਬਹੁਤ ਸਾਰੀਆਂ ਬੈਂਕਾਂ ਤੇ ਜਿਹੜੇ ਮੋਨੋ ਲੈਂਡਰ ਆ ਸਾਨੂੰ ਆਫਰ ਕਰ ਰਹੇ ਆ ਪ੍ਰਾਈਮ ਮਾਈਨਸ 1.25 ਤੱਕ ਆਫਰ ਕਰ ਰਹੇ ਆ, ਅਗਰ ਤੁਹਾਡੀ ਡੀਲ ਕੁਆਲੀਫਾਈਡ ਹੈ, ਤੁਹਾਡਾ ਕ੍ਰੈਡਿਟ ਸਕੋਰ ਵਧੀਆ, ਅਸੀਂ ਤੁਹਾਨੂੰ ਜਿਹੜਾ ਆ ਇਹ ਪ੍ਰਾਈਮ ਮਾਈਨਸ ਪੁਆਇੰਟ 1 ਤੋਂ ਘੱਟ ਦੇਣ ਲੈ ਕੇ 3.45 ਤੋਂ ਵੀ ਘੱਟ ਲੈ ਕੇ ਦਿੱਤਾ ਜਾ ਸਕਦਾ ਜੀ। ਬਾਕੀ ਉਹਦੇ ਵਿੱਚ ਕੁਛ ਇੱਕ ਸ਼ਰਤਾਂ ਹੁੰਦੀਆਂ, ਉਹਨਾਂ ਨੂੰ ਆਪਾਂ ਨੂੰ ਕਲੀਅਰ ਕਰਨਾ ਪੈਣਾ ਆ ਤੇ ਇੱਕ ਦਫਾ ਕਾਲ ਕਰ ਲਓ। ਕਾਲ ਕਰਨ ਲਈ ਨੰਬਰ ਆ 6479888731। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਫਾਈਨੈਂਸਿੰਗ ਆਪਸ਼ਨਸ ਹੈਗੀਆਂ। ਘਰ ਦੇ ਉੱਤੇ ਹੋਮ ਇਕੁਇਟੀ ਲਾਈਨ ਲੈਣੀ ਹੈ ਜਿਹਨੂੰ ਆਪਾਂ ਲਾਈਨ ਆਫ ਕ੍ਰੈਡਿਟ ਕਹਿੰਦੇ ਹਾਂ, ਪੰਜਾਬੀ ਆਪਾਂ ਲਿਮਿਟ ਵੀ ਕਹਿ ਦਿੰਦੇ ਹਾਂ, ਉਹ ਜ਼ਰੂਰ ਲੈ ਕੇ ਰੱਖੋ। ਐਮਰਜੈਂਸੀ ਦੇ ਵਿੱਚ ਸਾਡੇ ਬਹੁਤ ਕੰਮ ਆਉਂਦੀ ਆ, ਜਦੋਂ ਕਿ ਸਾਨੂੰ ਪੈਸੇ ਧੇਲੇ ਲੋੜ ਪੈਂਦੀ ਹੈ, ਕਿਸੇ ਕੋਲ ਪੈਸਾ ਮੰਗਣ ਨਹੀਂ ਰਿਹਾ, ਸਾਡੇ ਕੋਲ ਆਪਣਾ ਪੈਸਾ ਪਿਆ, ਉਹਨੂੰ ਜਦੋਂ ਤੇ ਜਿੰਨਾ ਖਰਚ ਕਰਾਂਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਹਾਂ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਵੀ ਹੋਰ ਕੋਈ ਫਾਈਨੈਂਸਿੰਗ ਆਪਸ਼ਨ ਹੈ, ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਪੀਜ਼ਾ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਨਾ, ਉਹਦਾ ਲੋਨ ਕਰਾਉਣਾ ਚਾਹੁੰਦੇ ਹਾਂ, ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਜਾਂ ਬਿਜ਼ਨਸ ਲੋਨ ਕਰਾਉਣਾ, ਤਾਂ ਵੀ ਕਾਲ ਕਰਕੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ 6479887831 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਗੱਲ ਕਹਿ ਰਹੀ ਹੈ ਕਿ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਰਹੇ।
14: ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਵਿੱਚ ਟੀਵੀ ਤੇ ਵੀ ਗੱਲਬਾਤ ਕਰਾਂਗੇ ਇਹ ਜ਼ਰੂਰ। 6479887831 ਦੇਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲਬਾਤ ਕਰ ਲਿਓ। ਪੈਸਾ ਧੇਲਣਾ ਚਾਹੀਦਾ, ਮੌਰਗੇਜ ਦੀਆਂ ਸੇਵਾਵਾਂ ਲੈਣੀਆਂ ਹੋਣ ਤਾਂ ਦਵਿੰਦਰ ਸਿੰਘ ਪਵਾਰ ਨੂੰ ਯਾਦ ਜ਼ਰੂਰ ਕਰ ਲਿਓ, ਬਿਜ਼ਨਸ ਵਧੀਆ ਕਰਦੇ ਹਨ। ਸੋ 6479887831 ਨਾਵੇਰ ਕੰਫਰਟ ਤੋਂ ਸੰਧੂ ਸਾਹਿਬ ਅਤੇ 416-837-1515 ਸਟੂਡੀਓ ਦਾ ਨੰਬਰ ਹੈ
16: 416-837-1515। ਤੁਹਾਨੂੰ ਆਤਮ ਨਿਰਭਰ ਹੋਣ ਲਈ ਉਦੋਂ ਹੀ ਸੋਚਣ ਦੀ ਲੋੜ ਪੈਂਦੀ ਆ ਜਦੋਂ ਤੁਹਾਨੂੰ ਲੋਕੀ ਸ਼ੀਸ਼ਾ ਦਿਖਾਉਂਦੇ ਆ ਕੰਫਰਟ ਜ਼ੋਨ ਚੋਂ ਨਿਕਲ ਕੇ। ਮੈਨੂੰ ਲੱਗਦਾ ਵੀ ਕੈਨੇਡਾ ਨੂੰ ਇਹ ਸੋਚ ਲੈਣਾ ਚਾਹੀਦਾ, ਕੈਨੇਡਾ ਕੋਈ ਇੰਨੇ ਨੈਚੁਰਲ ਰਿਸੋਰਸ ਆ, ਇੰਨੀ ਵੱਡੀ ਕੰਟਰੀ ਆ ਸੈਕਿੰਡ ਲੈਂਡ ਆ ਵਰਲਡ ਦੀ ਰਸ਼ੀਆ ਤੋਂ ਬਾਅਦ, ਤੇ ਮੈਨੂੰ ਲੱਗਦਾ ਕਿ ਸਾਨੂੰ ਇਸ ਤਰੀਕੇ ਨਾਲ ਇੱਕ ਇਹੋ ਜਿਹਾ ਇਹ ਮੰਤਰੀ ਜਿਹੜਾ ਵਾ ਜਾਂ ਮਿਨਿਸਟਰ ਸੈਂਟਰ ਜਾਂ ਕਿਤੇ ਸਟੇਟ ਚ ਲਾਉਣ ਵੀ ਸਿਰਫ ਉਹਦਾ ਕੰਮ ਹੋਵੇ ਕਿ ਆਪਾਂ ਆਪਣੀ ਲੋਕਲ ਪੱਧਰ ਦੀ ਆਤਮ ਨਿਰਭਰ ਕਿਵੇਂ ਹੋਣਾ, ਉਹਦੇ ਇੱਕ ਡਿਪਾਰਟਮੈਂਟ ਖੜਾ ਕੀਤਾ ਜਾਵੇ ਔਰ ਜਿਹੜੇ ਬਾਹਰ ਪੈਸੇ ਵੰਡੇ ਜਾ ਰਹੇ ਬਿਨਾਂ ਫਿਰ ਉਹਨਾਂ ਰੋਕਿਆ ਜਾਵੇ। ਲੋਕੀ ਵੀ ਇਹਨਾਂ ਨੂੰ ਸਵਾਲ, ਜਿਹੜੇ ਐਮਪੀਪੀ ਆ ਤੁਹਾਡੇ, ਕੋਈ ਵੀ ਬੰਦਾ ਜਿਹੜਾ ਸਾਡੇ ਲਈ ਕੁਛ ਕਰ ਸਕਦਾ ਜਿਹੜਾ ਲੋਕਤੰਤਰ ਵਿੱਚ, ਤੇ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਸਾਨੂੰ ਆਤਮ ਨਿਰਭਰ ਹੋਣ ਲਈ ਅੱਜ ਸੋਚਣ ਦਾ ਟਾਈਮ ਆ। ਬਾਕੀ ਤੁਹਾਡੇ ਬਾਰੇ ਸਾਰੇ ਵਿਚਾਰ ਸੁਣਨੇ, ਥੈਂਕ ਯੂ ਵੈਰੀ ਮਚ।
14: ਬਹੁਤ ਬਹੁਤ ਧੰਨਵਾਦ। ਮੈਂ ਬਾਰੇ ਸਾਹਿਬ ਨਾਲ ਗੱਲਬਾਤ ਕਰਦਾ। ਦੇਖੋ ਜੀ, ਅਮਰੀਕਾ ਇੰਪੋਰਟਡ 24.5 billion ਵਰਥ ਆਫ ਕੈਨੇਡੀਅਨ ਵਹੀਕਲਸ ਸੋ ਐਂਡ ਆਟੋ ਪਾਰਟਸ ਇਨ ਦਾ ਫਸਟ 6 months ਆਫ ਦਿਸ ਈਅਰ। ਤੇ ਕਮਰਸ਼ੀਅਲ ਡਿਪਾਰਟਮੈਂਟ ਦਾ ਡਾਟਾ ਹੈਗਾ, ਕੈਨੇਡੀਅਨ ਨੇ ਜਿਹੜੀਆਂ 6,63,000 ਕਾਰਾਂ ਖਰੀਦੀਆਂ ਸੀਗੀਆਂ ਜਿਹੜੀਆਂ ਯੂ ਐਸ ਵਿੱਚ ਬਣੀਆਂ ਸੀਗੀਆਂ ਪਿਛਲੇ ਸਾਲ। ਸੋ ਟ੍ਰੇਡ ਕਾਫੀ ਵੱਡਾ ਹੈਗਾ ਆ, ਅਤੇ ਇਹ ਜਿਹੜੇ ਨੇਬਰ ਆ ਉਹਨਾਂ ਬਣਾਈ ਰੱਖਣੀ ਚਾਹੀਦੀ ਹੈ, ਪਰ ਅੱਜ ਕੱਲ੍ਹ ਥੋੜ੍ਹਾ ਬਹੁਤਾ ਠੀਕ ਨਹੀਂ ਚੱਲ ਰਹੇ ਹੈਗੇ ਜਿਸ ਤਰ੍ਹਾਂ ਦੁਨੀਆ ਭਰ ਦੇ ਲੋਕ ਗੱਲਾਂ ਕਰ ਰਹੇ ਹਨ। ਨੇਬਰ ਨਾਲ ਬਣਾਈ ਰੱਖਣੀ ਚਾਹੀਦੀ ਹੈਗੀ ਹੈ। ਕੋਈ ਡੋਨਲਡ ਟਰੰਪ ਨੇ ਪਹਿਲਾਂ ਵਾਰ ਕੀਤਾ ਦੇਖਿਆ ਜਾਵੇ, ਅਤੇ ਅਸੀਂ ਤਾਂ ਸਿਰਫ ਇਹਨਾਂ ਦੀ ਮੰਨਣ ਦੀ ਕੋਸ਼ਿਸ਼ ਕੀਤੀ, ਚਲੋ ਇੱਦਾਂ ਦੀ ਇੱਦਾਂ ਕਰ ਲਵੋ, ਪਰ ਹੁਣ ਕਿੰਨਾ ਕੁ ਬੰਦਾ ਬੈਂਡੋਰ ਹੀ ਕਰ ਸਕਦਾ ਹੈਗਾ ਆ। ਪਰ ਫੋਰਡ ਤਾਂ ਕਹਿੰਦਾ ਮੈਂ ਤੁਹਾਡੇ ਲਈ ਹੋ ਸਕਦਾ। ਬਾਰੀਆ ਸਾਹਿਬ ਜੀ ਆਇਆਂ ਨੂੰ ਇੱਕ ਵਾਰੀ ਫੇਰ ਸੋ ਸੰਧੂ ਸਾਹਿਬ ਵੀ ਕਹਿ ਗਏ ਹਨ ਵੀ ਸਾਨੂੰ ਆਪਣੇ ਥੋੜ੍ਹੇ ਜਿਹੜੇ ਰਿਲੇਸ਼ਨ ਆ ਆਪਣੀ ਕਮਿਊਨਿਟੀ ਨਾਲ ਹੀ ਸਟਰੋਂਗ ਕਰਨੇ ਪੈਣੇ। ਲੋਕਾਂ ਪਾਸੇ ਆਪਾਂ ਬਹੁਤ ਕੁਝ ਕੀਤਾ, ਆਪਣੇ ਵਾਸਤੇ ਵੀ ਕੁਝ ਨਾ ਕੁਝ ਕਰ ਲਈ, ਹੁਣ ਆਪਾਂ ਰੈਡੀ ਹੋ ਜਾਈਏ ਕਿ ਦੁਨੀਆ ਚੇਂਜ ਹੋ ਗਈ ਆ।
10: ਕੈਨੇਡਾ ਦੀ ਆਤਮ ਨਿਰਭਰਤਾ ਬਾਰੇ ਸੰਧੂ ਸਾਹਿਬ ਗੱਲ ਕਰਕੇ ਗਏ ਤੇ ਮੈਨੂੰ ਜੇ ਇਜਾਜ਼ਤ ਦਿਓ ਤਾਂ ਮੈਂ ਇੱਕ ਐਗਜ਼ਾਮਪਲ ਕੋਟ ਕਰਨੀ ਚਾਹੁੰਦਾ ਜੀ। ਕਹਾਵਤ ਹੈ ਤਾਂ ਉਹ ਨਾ ਬੜੀ ਦੇਸੀ ਜੀ ਗੱਲ ਆ ਪਰ ਢੁਕਦੀ ਬੜੀ ਆ ਕੈਨੇਡਾ ਦੇ। ਕਹਿੰਦੇ ਕਿ ਕੋਈ ਪਿੰਡ ਦੇ ਵਿੱਚ ਬੰਦੇ ਦਾ ਕਾਰੋਬਾਰ ਸੀ ਬੱਕਰੀਆਂ ਦਾ, ਪਰ ਜ਼ਮੀਨ ਵੀ ਬੜੀ ਸੀ ਉਹਦੀ, ਖਾਲੀ ਪਈ ਸੀ, ਬਹੁਤ ਸਾਰੀ ਜ਼ਮੀਨ ਵਾਹੁੰਦੇ ਨਹੀਂ ਸੀ। ਉਹ ਕਹਿੰਦਾ ਵੀ ਸਾਡਾ ਬੱਕਰੀਆਂ ਦਾ ਕੰਮ ਬਹੁਤ ਵਧੀਆ ਚੱਲਦਾ, ਦੁੱਧ ਦੁੱਧ ਦਿੰਦੀਆਂ ਬਹੁਤ ਵਧੀਆ, ਸਾਡਾ ਬੜਾ ਸੋਹਣਾ ਸਰਦਾ। ਉਹ ਪਿਓ ਚਲੇ ਗਿਆ, ਮੁੜ ਕੇ ਪੁੱਤਾਂ ਨੂੰ ਵੀ ਉਹੀ ਕੰਮ ਫੜ ਲਿਆ ਜੀ। ਠੀਕ ਹੈ, ਉਹ ਕੋਈ ਬੰਦਾ ਸਿਆਣਾ ਆ ਕਹਿੰਦਾ ਯਾਰ ਤੁਸੀਂ ਜ਼ਮੀਨਦਾਰ ਬੰਦੇ, ਤੁਹਾਡੇ ਕੋਲ ਇੰਨੀ ਜ਼ਮੀਨ ਪਈ ਹੈ, ਇਹਨੂੰ ਵਾਹੋ ਤੇ ਤੁਹਾਡੀ ਕਿੰਨੀ ਫਸਲ ਹੋਊਗੀ। ਉਹ ਕਹਿੰਦਾ ਸਾਨੂੰ ਲੋੜ ਹੀ ਨਹੀਂ ਹੈਗੀ, ਸਾਡੀਆਂ ਤੇ ਬੱਕਰੀਆਂ ਹੀ ਬਹੁਤ ਦੁੱਧ ਦੇ ਦੇਣੀਆਂ, ਸਾਡਾ ਤੇ ਬਹੁਤ ਵਧੀਆ ਸਰਦਾ, ਨਾਲੇ ਪੀ ਵੀ ਦਾ ਨਾਲੇ ਵੇਚ ਲਈਦਾ
14: ਜੀ,
10: ਹਨਾ। ਉਹ ਅੱਗੋਂ ਕਹਿ ਗਿਆ ਕਹਿੰਦਾ ਜੇ ਰੱਬ ਨਾ ਕਰਾਏ ਕੱਲ ਨੂੰ ਬਿਮਾਰੀ ਪੈ ਜਾਏ ਤਾਂ ਨਹੀਂ ਬੱਕਰੀਆਂ ਮਰ ਜਾਣ ਫਿਰ।
14: ਜੀ
10: ਹਾਂਜੀ ਉਹ ਜੀ ਅਜੇ ਨਿਕਲ ਕੇ ਗਿਆ ਤਾਂ ਕੋਈ ਗੱਲ ਹੋਈ ਤਾਂ ਬੱਕਰੀਆਂ ਇੱਕ ਕਰਕੇ ਮਰ ਗਈਆਂ ਸਾਰੀਆਂ ਬਿਮਾਰੀ ਕੋਈ ਗੱਲ ਹੋ ਗਈ ਹਾਂਜੀ ਬਿਮਾਰੀ ਪੈ ਗਈ ਉਹ ਬਾਅਦ ਚੋ ਬੰਦੇ ਨੂੰ ਲਾਉਂਦੇ ਫਿਰਨ ਤੇ ਸਾਨੂੰ ਸਰਾਫ ਦੇ ਗਿਆ ਕਿ ਸਾਡਾ ਤਾਂ ਬੜਾ ਵਧੀਆ ਕੰਮ ਚੱਲਦਾ ਸੀ ਹਾਂਜੀ ਉਹ ਫਿਰ ਜਦੋਂ ਦੋ ਚਾਰ ਦਿਨ ਲੱਭਦੇ ਨਹੀਂ ਲੱਭਿਆ ਤੇ ਫਿਰ ਉਹ ਹਾਰ ਕੇ ਇੱਕ ਭਰਾ ਕਿੰਨਾ ਵੱਡਾ ਵੀ ਆਪਾਂ ਕੁਛ ਤਾਂ ਕਰੀਏ ਹੁਣ ਹੁਣ ਖਾਣਾ ਪੀਣਾ ਤਾਂ ਪੈਣਾ ਹੀ ਹੈ ਹਾਂਜੀ ਤੇ ਹੁਣ ਸਾਡਾ ਉਹ ਕਹਿੰਦੇ ਫਿਰ ਪੈਲੀ ਵਾਹੋ ਫਿਰ ਪੈਲੀ ਵਾਹੀ ਜੀ ਉਹ ਫਸਲ ਬੜੀ ਹੋਈ ਤੇ ਉਹ ਬੱਕਰੀਆਂ ਨਾਲ ਦਸ ਗੁਣਾ ਜ਼ਿਆਦਾ ਕਮਾਈ ਹੋ ਗਈ ਸੋਰਸ ਪਿਆ ਸੀ ਕੋਲ ਹਾਂਜੀ ਪਰ ਬਹਾਨਾ ਮਿਲਿਆ ਜਦੋਂ ਸਿਰ ਤੇ ਪਈ ਤਾਂ ਫਿਰ ਫਸਲ ਹੋਣ ਲੱਗ ਗਈ ਉਹ ਘੁੰਮਦਾ ਘੁਮਾਉਂਦਾ ਬੰਦਾ ਕਿਤੇ ਫੇਰ ਆ ਗਿਆ ਜੀ ਕੁਛ ਸਾਲਾਂ ਬਾਅਦ ਉਹਨਾਂ ਦੇ ਘਰੇ ਕਹਿੰਦਾ ਤੁਸੀਂ ਮੈਨੂੰ ਲੱਭਦੇ ਫਿਰਦੇ ਸੀ ਕੀ ਗੱਲ ਹੋਈ ਉਹ ਕਹਿੰਦਾ ਜੀ ਮੈਂ ਅਸੀਂ ਤਾਂ ਤੈਨੂੰ ਲੱਭਦੇ ਸੀ ਤੂੰ ਗੁੱਸਾ ਤੇਰੇ ਤੇ ਬੜਾ ਸੀ ਵੀ ਤੂੰ ਸਾਡੀਆਂ ਬੱਕਰੀਆਂ ਨੂੰ ਸਰਾਫ ਦੇ ਗਿਆ ਪਰ ਤੇਰਾ ਭਲਾ ਹੋਵੇ ਭਰਾਵਾ ਵੀ ਤੂੰ ਸਾਨੂੰ ਪੈਰਾਂ ਸਿਰ ਕਰ ਗਿਆ ਸਾਨੂੰ ਜ਼ਿਮੀਦਾਰ ਬਣਾ ਦਿੱਤਾ ਹੁਣ ਮੇਰੇ ਕਹਿਣ ਤੋਂ ਬਾਅਦ ਵੀ ਕੈਨੇਡਾ ਇੰਨੀਆਂ ਸਦੀਆਂ ਲੰਘ ਗਈਆਂ ਜੀ ਇੰਨੇ ਨੈਚੁਰਲ ਸੋਰਸ ਇੰਨੇ ਮਿਨਰਲ ਕ੍ਰਿਟੀਕਲ ਇਹਨਾਂ ਕੋਲ ਹੈਗੇ ਸੀਗੇ ਇੰਨਾ ਵੱਡਾ ਇਨਫਰਾਸਟ੍ਰਕਚਰ ਇੰਨੀ ਵੱਡੀ ਲੈਂਡ ਠੀਕ ਹੈ ਜੀ ਇੰਨਾ ਕਰੂਡ ਆਇਲ ਠੀਕ ਹੈ ਤਾਂ ਪਰ ਕੈਨੇਡਾ ਕਿੱਥੇ ਸਟੈਂਡ ਕਰਦਾ ਰਿਹਾ ਕਿੱਥੇ ਸੁੱਤੀਆਂ ਰਹੀਆਂ ਸਰਕਾਰਾਂ ਵੀ ਜਿਹੜਾ ਫੋਕਸ ਕਰਨਾ ਸੀ ਸਮੇਂ ਸਿਰ ਆਪਣੇ ਉਹਨੂੰ ਸਟੈਂਡ ਬਾਈ ਕਰਨਾ ਸੀਗਾ ਚਾਹੇ ਸਿਕਿਉਰਿਟੀ ਦੀ ਗੱਲ ਅਗਰ ਅੱਜ ਉਹ ਵੀ ਕਹਿਣ ਲੱਗ ਗਏ ਅਗਲੇ ਕਿ ਤੁਸੀਂ ਤੁਹਾਡੇ ਤੇ ਕੋਈ ਵੀ ਕਬਜ਼ਾ ਕਰ ਲੂਗਾ ਠੀਕ ਹੈ ਜੀ
14: ਅਮਰੀਕਾ ਨੇ ਗੱਲ ਕੀਤੀ ਹੈ ਵੀ ਤੁਹਾਡੇ ਤੇ ਕੋਈ ਵੀ ਕਬਜ਼ਾ ਕਰ ਸਕਦਾ ਤੁਹਾਡੇ ਕੋਲ ਕੱਖ ਨਹੀਂ ਹੈਗਾ ਉਹਨੇ ਖੁਦ ਕਿਹਾ
10: ਜੀ ਸੋ ਹਾਂ ਸੋ ਮੇਰੇ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਗੱਲ ਟਰੰਪ ਸਾਹਿਬ ਨੇ ਪਿੱਛੇ ਜੇ ਗ੍ਰੇਟ 7 ਦੀ ਮੀਟਿੰਗ ਹੋਈ ਸੀਗੀ ਜੀ ਕਿਸੇ ਕੰਟਰੀ ਚ ਇੱਧਰ ਯੂਰਪ ਵੱਲ ਠੀਕ ਹੈ ਉੱਥੇ ਮਾਰਕ ਕਾਰਨੀ ਸਾਹਿਬ ਆਪਣੇ ਬੋਲ ਕੇ ਆਏ ਸੀਗੇ ਜੀ ਕੋਈ ਵਧੀਆ ਉਹਨਾਂ ਨੇ ਕਾਫੀ ਇੱਕ ਮਲਟੀਪਲ ਉਹਨਾਂ ਬਿਆਨ ਦਿੱਤਾ ਜਿਹੜਾ ਬੜਾ ਵਰਲਡ ਭਰ ਦੇ ਵਿੱਚ ਮਸ਼ਹੂਰ ਹੋਇਆ ਜੀ ਠੀਕ ਹੈ ਤਾਂ ਉਹ ਅਮਰੀਕਾ ਦੇ ਕਿਸੇ ਨਾਲ ਖਿਲਾਫ ਸੀ ਅਮਰੀਕਾ ਦੀ ਮਨੋਕਲੀ ਦੇ ਖਿਲਾਫ ਸੀ ਤਾਂ ਉਦੋਂ ਵੀ ਟਰੰਪ ਸਾਹਿਬ ਨੇ ਕਹਿਤਾ ਕਹਿੰਦੇ ਵੀ ਮਾਰਕ ਸਾਹਿਬ ਨੂੰ ਮਾਰਕ ਕਾਰਨੀ ਸਾਹਿਬ ਨੂੰ ਨਹੀਂ ਭੁੱਲਣਾ ਚਾਹੀਦਾ ਕੋਈ ਸਾਡੇ ਕਰਕੇ ਜਿਉਂਦੇ ਆ
14: ਜੀ
10: ਸਾਡੇ ਕਰਕੇ ਜੀ ਰਹੇ ਜੇ ਸੋ ਜਦੋਂ ਏਦਾਂ ਦੀਆਂ ਗੱਲਾਂ ਹੋ ਜਾਣ ਤੇ ਮੇਰੇ ਕਹਿਣ ਦਾ ਭਾਵ ਹੈਗਾ ਕਿ ਫਿਰ ਸਮਾਂ ਰਹਿੰਦਿਆਂ ਜਿਹੜੀ ਇੰਡੀਪੈਂਡੈਂਸੀ ਇਕਨੋਮਿਕਲੀ ਇਕਨੋਮਿਕਲੀ ਤੇ ਸੋਵਰਨਟੀ ਦੀ ਗੱਲ ਇਹ ਆ ਗਈ ਕਿ ਡੀਲ ਕਿੱਥੇ ਟੁੱਟੀ ਜਾ ਕੇ ਲਾਸਟ ਦੇ ਉੱਪਰ ਜਾ ਕੇ ਕੀ ਜਿਹੜੇ ਲਾਸਟ ਦੇ ਉੱਪਰ ਚੇਂਜਸ ਕਰਕੇ ਇਹ ਕਹਿ ਦਿੱਤਾ ਗਿਆ ਜਿਹੜੀਆਂ ਤੁਹਾਡੀਆਂ ਲਾਈਵ ਆਨਲਾਈਨ ਸਟ੍ਰੀਮਸ ਹੈਗੀਆਂ ਸਾਡੀਆਂ ਨੈਟਫਲਿਕਸ ਆ ਜਾਂ ਕੋਈ ਵੀ ਜਦੋਂ ਜਿਹੜਾ ਉਹਦੇ ਤੇ ਕੰਟੈਂਟ ਚੱਲਦਾ ਸ਼ਰਤੀ ਆ ਅਮਰੀਕਾ ਕੈਨੇਡਾ ਦਾ ਜਿਹਦੇ ਚ ਫ੍ਰੈਂਚ ਭਾਸ਼ਾ ਦਾ ਡਿਵੈਲਪਮੈਂਟ ਹੈਗੀ ਆ ਉਹਨੂੰ ਪ੍ਰਮੋਟ ਕਰਨ ਦੀ ਗੱਲ ਆ ਉਹਨੂੰ ਡ੍ਰੌਪ ਕਰੋ ਠੀਕ ਹੈ ਜੀ ਇਹਦਾ ਸਿੱਧਾ ਸਿੱਧਾ ਮਤਲਬ ਸੀ ਕਿ ਕੈਨੇਡਾ ਦੇ ਵਿੱਚ ਏਦਾਂ ਦਾ ਸਿਆਪਾ ਪਾਉਣਾ ਵੀ ਕੱਲ ਨੂੰ ਕਿਊਬੈਕ ਕਹੇ ਕਿ ਇਹ ਜਿਹੜੀ ਡੀਲ ਹੈ ਸਾਡੇ ਖਿਲਾਫ ਆ ਫ੍ਰੈਂਚ ਭਾਸ਼ਾ ਨੂੰ ਲੈ ਕੇ ਕੈਨੇਡਾ ਤੇ ਖਾਸ ਤੌਰ ਤੇ ਕਿਊਬੈਕ ਸੂਬਾ ਕਿੰਨਾ ਕੁ ਸਮਰਪਿਤ ਹੈਗਾ ਸਾਨੂੰ ਸਭ ਨੂੰ ਪਤਾ ਜੀ ਠੀਕ ਹੈ ਜੀ ਸੋ ਇਹ ਇੱਕ ਸੋਵਰਨਟੀ ਦੀ ਗੱਲ ਸੀ ਤਾਂ 76% ਜਿਹੜਾ ਐਂਗਸ ਦਾ ਜਿਹੜਾ ਸਰਵੇ ਵੀ ਆਇਆ ਉਹਦੇ ਵਿੱਚ ਸਪੋਰਟ ਹੋਈ ਹੈ ਇਸ ਗੱਲ ਨੂੰ ਵੀ ਚੰਗਾ ਹੋ ਗਿਆ ਮਾੜੀ ਡੀਲ ਨਾਲੋਂ ਨਹੀਂ ਡੀਲ ਕੀਤੀ ਕੋਈ ਗੱਲ ਹਾਂਜੀ ਪਰ ਇਹ
14: ਤੁਸੀਂ ਲਾਈਨਾਂ ਹੋਰ ਰੱਖੋ ਮਾਫ ਕਰਨਾ ਵਿੱਚ ਹੀ ਰੋਕਿਆ ਹੈਗਾ ਆ ਤੁਸੀਂ ਗੱਲ ਬੜੀ ਸੋਹਣੀ ਕਹੀ ਹੈਗੀ ਆ ਵੀ ਸਾਡੇ ਕੋਲ ਸਭ ਕੁਛ ਹੈਗਾ ਇਹਨੂੰ ਖੋਜੀਏ ਕਿੰਨੇ ਹਾਈਵੇ ਆਪਾਂ ਬਣਾ ਸਕਦੇ ਹੈਗੇ ਲੋਕਾਂ ਦਾ ਕੰਮ ਸੌਖਾ ਹੋ ਸਕਦਾ ਪੈਸੇ ਆਪਣੀ ਕੰਟਰੀ ਵਿੱਚ ਇਨਵੈਸਟ ਕਰੋ ਲੱਖਾਂ ਦੇ ਹਿਸਾਬ ਨਾਲ ਜੋਬਸ ਕ੍ਰੀਏਟ ਹੋ ਸਕਦੀਆਂ ਹੈਗੀਆਂ ਹੌਸਪੀਟਲ ਬ੍ਰੈਂਪਟਨ ਵਿੱਚ ਆਇਆ ਨਹੀਂ ਇਹ ਬਣ ਸਕਦਾ ਹੈਗਾ ਆ ਪੁਸ਼ ਕਰੋ ਵੀ ਪੈਸਾ ਜਿਹੜਾ ਸਾਂਭ ਕੇ ਰੱਖੇ ਕਿੱਥੇ ਗਿਆ ਕਿਤੇ ਆਪਣੇ ਘਰ ਤਾਂ ਨਹੀਂ ਵੱਡੇ ਵੱਡੇ ਪਾ ਰਹੇ ਕੈਦ ਕੈਦ ਕੀ ਹੈ ਮੈਂ ਕਿਉਂ ਨਾ ਕਰਦੇ ਹੁਣ ਜਤਿੰਦਰ ਸਿੰਘ ਜੀ ਆ ਜਾਓ
17: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
14: ਸਤਿ ਸ਼੍ਰੀ ਅਕਾਲ ਜੀ ਮੇਰੇ ਕੀ ਹਾਲ ਚਾਲ
17: ਹਾਂਜੀ ਠੀਕ ਹੈ ਜੀ ਭਾਈ ਮੈਂ ਵੀ ਆਪਣੀ ਇਨਪੁਟ ਪਾ ਕਰਨਾ
14: ਜੀ
17: ਐਕਚੁਅਲ ਚ ਜਿਹੜੀਆਂ ਹਾਂਜੀ ਮਤਲਬ ਕਿ ਗੱਲਾਂ ਚੱਲਦੀਆਂ ਨਾ ਹੈ ਮਤਲਬ ਕਿ ਸੁਣਨ ਚ ਵਧੀਆ ਯਾਨੀ ਕਿ ਉਹ ਸੁਜੈਸ਼ਨ ਵੀ ਵਧੀਆ ਲੱਗਦੇ ਆ ਬਟ ਪ੍ਰੈਕਟੀਕਲੀ ਭਾਜੀ ਮਤਲਬ ਕਿ ਆਪਣੀ ਕੰਟਰੀ ਜਾਂ ਕੰਟਰੀ ਦੇ ਲੀਡਰ ਤੇ ਜੋ ਜਿੱਦਾਂ ਦੀ ਇਹਨਾਂ ਦੀ ਵਿਜ਼ਨ ਹੈਗੀ ਆ ਨਾ ਉਸ ਹਿਸਾਬ ਨਾਲ ਪ੍ਰੈਕਟੀਕਲ ਪੋਸੀਬਲ ਨਹੀਂ ਲੱਗਦਾ ਨਾ ਹਾਲੇ ਫਿਲਹਾਲ ਜਦ ਤੱਕ ਕੋਈ ਵਧੀਆ ਲੀਡਰ ਜਾਂ ਵਧੀਆ ਟੀਮ ਨਹੀਂ ਆਉਂਦੀ ਉਸ ਹਿਸਾਬ ਨਾਲ ਬਾਕੀ ਭਾਜੀ ਮਤਲਬ ਕਿ ਜਦੋਂ ਥੋੜਾ ਜਿਹਾ ਭੈੜਾ ਮਤਲਬ ਕਿ ਨੇਬਰ ਟੱਕਰ ਜਾਵੇ ਨਾ ਜੀ ਤੇ ਉਹ ਫਿਰ ਥੋੜਾ ਮੋਟਾ ਬੰਦੇ ਨੂੰ ਡਿਪਲੋਮੈਟ ਹੋ ਕੇ ਥੋੜੀ ਸਮਝਦਾਰੀ ਨਾਲ ਗੇਮ ਖੇਲਣੀ ਪੈਂਦੀ ਆ ਤੇ ਭਾਜੀ ਜਿਹੜੇ ਆ US ਹੈਗਾ ਇਹ ਤਾਂ ਬਾਹਰ ਜਾ ਕੇ ਕਿੰਨੇ ਕਿਲੋਮੀਟਰ ਹਜ਼ਾਰਾਂ ਕਿਲੋਮੀਟਰ ਦੂਰ ਜਾ ਕੇ ਖੜਦਮ ਪਾ ਰਿਹਾ ਇਹ ਤਾਂ ਕੈਨੇਡਾ ਦਾ ਨੇੜੇ ਹੈਗਾ ਇਹ ਡੀਪ ਸਟੇਟ ਆ ਭਾਜੀ ਰਿਪੋਰਟਰ ਸਾਹਿਬ ਠੀਕ ਟਾਵਲਰ ਸਾਹਿਬ ਕਹਿ ਰਹੇ ਆ ਕਿ ਵੀ ਵਧੀਆ ਡੀਪ ਸਟੇਟ ਦਾ ਨਾਮ ਲੈ ਰਹੇ ਨਾ ਉਹੀ ਆ ਅਸਲ ਚ ਇਹ ਕਾਰਨੀ ਕੋਲ ਨੀ ਕੁਛ ਨੀ ਭਾਜੀ ਕਾਰਨੀ ਤੇ ਬਿਲੀਅਨ ਡਾਲਰ ਫਸੇ ਆ ਭਮੀਰ ਹੀ ਟਾਈਟ ਕਰ ਦੇਣਗੇ ਇੱਕ ਸੈਕਿੰਡ ਦੇ ਵਿੱਚ ਇਹਦੀ ਜਿਹੜਾ ਮਰਜ਼ੀ ਚੱਲ ਜਾਵੇ ਮਨਿਸਟਰ ਜਿਹੜਾ ਮਰਜ਼ੀ ਪ੍ਰਾਈਮ ਮਿਨਿਸਟਰ ਡੀਪ ਸਟੇਟ ਨੇ ਭਮੀਰੀ ਜਦੋਂ ਟਾਈਟ ਕਰਨੀ ਆ ਨਾ ਚਾਬੀ ਦੇਣੀ ਆ ਤੇ ਉਹੀ ਬੋਲੂਗਾ ਜੋ ਉਹ ਚਾਹੁੰਦੇ ਹੈਗੇ ਆ ਇਸ ਲਈ ਇਹਦਾ ਕੈਨੇਡਾ ਦਾ ਹਾਲੇ ਮਤਲਬ ਜਿਸ ਪੋਜੀਸ਼ਨ ਚ ਆਪਾਂ ਬੈਠੇ ਆ ਆਪਾਂ ਪਿਆਰ ਮੁਹੱਬਤ ਦੀ ਹੀ ਗੱਲ ਕਰੀਏ ਉਹਦੇ ਚ ਹੀ ਫਾਇਦਾ ਜੀ ਨੁਕਸਾਨ ਨਹੀਂ ਤਾਂ ਨੁਕਸਾਨ ਹੀ ਬਹੁਤ ਹੈਗਾ ਜਿਹੜਾ ਜਿਹੜਾ ਯੂ ਐਸ ਬਾਹਰ ਜਾ ਕੇ ਖੁਰਦੁੰਮ ਪਾ ਸਕਦਾ ਭਾਜੀ ਇੱਥੇ ਤਾਂ ਕੀ ਕੀ ਕੁਛ ਨੀ ਕਰੂਗਾ ਤੁਸੀਂ ਆਪ ਸੋਚੋ ਭਾਜੀ
14: ਧੰਨਵਾਦ ਬੜੀ ਵਧੀਆ ਗੱਲ ਕਹੀ ਹੈਗੀ ਆ ਬਈ ਪਾਵਰ ਨੂੰ ਕੋਈ ਵੱਧਦੇ ਆ ਪਰ ਫਿਰ ਵੀ ਆਪਾਂ ਛਿੱਤਰ ਕਿੰਨੇ ਖਾਈ ਜਾਵੇ ਮੈਂ ਇਹੀ ਕਹਿਣਾ ਚਾਹੁੰਦਾ ਛਿੱਤਰ ਕਿੰਨੇ ਖਾਈ ਜਾਈਏ ਕਿੰਨਾ ਕੁ ਮੰਨੀਏ ਇਹਨਾਂ ਦਾ ਕਹਿਣਾ ਪਿਆਰ ਦੇ ਨਾਲ ਇੱਕ ਦਿਨ ਤਾਂ ਖੜਨਾ ਹੀ ਪੈਣਾ ਨੂੰ ਖੜ ਗਏ ਹਨ ਹੁਣ ਪਰ ਹਾਂ ਖੜ੍ਹ ਤੋਂ ਪਹਿਲਾਂ ਸਾਡੇ ਕੋਲ ਕੁਛ ਸਭ ਕੁਛ ਹੈਗਾ ਵੀ ਇਹਨਾਂ ਨਾਲ ਆਪਾਂ ਲੜਾਈ ਲੜ ਸਕੀਏ ਗੁਰਮ ਸਿੰਘ ਬਾਰੀਏ ਸਾਹਿਬ ਤੁਸੀਂ ਲਾਈਨ ਹੋਰ 'ਤੇ ਰੱਖੋ ਗੋਸਲ ਸਾਹਿਬ ਵੀ ਆ ਗਏ ਹਨ ਗੋਸਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
18: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ
14: ਸਤਿ ਸ਼੍ਰੀ ਅਕਾਲ ਜੀ
18: ਭਾਜੀ ਕੱਲ ਦਾ ਸਾਰਾ ਇੰਗਲਿਸ਼ ਮੀਡੀਆ ਲੱਗਾ ਆ ਜੀ ਰਿਸੈਸ਼ਨ ਆ ਗਿਆ ਰਿਸੈਸ਼ਨ ਆ ਗਿਆ ਉਹ ਤਾਂ ਪਤਾ ਹੀ ਸੀ ਵੀ ਆਉਣਾ ਆ ਜਦੋਂ ਮੇਰੇ ਵਰਗਾ ਇੱਥੇ ਰੇਡੀਓ ਤੇ ਕਿਤੇ ਬੋਲ ਕੇ ਕਹਿ ਦਿੰਦਾ ਸੀ ਹਿਸਾਬ ਨਾਲ ਚੱਲੋ ਪੈਸੇ ਸੇਵਿੰਗ ਰੱਖੋ ਥੋੜੀ ਬਹੁਤੀ ਵੀ ਅੱਗੇ ਚੱਲ ਕੇ ਰਿਸੈਸ਼ਨ ਆਉਣਾ ਇੱਥੇ ਪੰਜ ਸੱਤ ਕੁ ਬੰਦੇ ਮੇਰੇ ਗੜ ਪੈ ਜਾਂਦੇ ਸੀ ਰੇਡੀਓ ਤੇ ਆ ਕੇ ਇੱਦਾਂ ਕਿੱਦਾਂ ਹੋ ਜੂ ਇੱਦਾਂ ਕਿੱਦਾਂ ਹੋ ਜੂ ਕੈਨੇਡਾ ਚ ਇੱਕ ਮੀਡੀਆ ਵਾਲਾ ਮੇਰੇ ਨਾਲ ਬਹਿਸਣ ਹੀ ਲੱਗ ਪਿਆ ਫੋਨ ਕਰਕੇ ਹਨਾ ਤੇ ਹੁਣ ਡੱਗ ਫੁੱਟ ਚਲੋ ਕਰਨ ਲੱਗਾ ਠੀਕ ਆ ਬਿਆਨਬਾਜ਼ੀ ਕਰਦਾ ਕਰੀ ਜਾਵੇ ਬੋਲੀ ਜਾਣ ਦੋ ਇਹਨੇ ਪੋਲੀਵਰ ਦੀ ਜਗ੍ਹਾ ਤੇ ਜਾਣਾ ਸਾਰਿਆਂ ਨੂੰ ਪਤਾ ਆ ਤੇ ਕੀ ਕਰ ਰਿਹਾ ਕੱਲੇ ਕਰ ਰਿਹਾ ਹਨਾ ਇਹਨੇ ਉੱਪਰ ਜਾਣਾ ਕਿ ਇਹਨੂੰ ਤਾਂ ਤਨਖਾਹ ਮਿਲਦੀ ਆ ਤੇ ਜਿਹੜੀਆਂ ਇੱਥੇ ਭਾਜੀ ਏਜੰਸੀਆਂ ਸਾਡੇ ਖੁੱਲੀਆਂ ਲੋਕਲ ਤੇ ਏਜੰਸੀਆਂ ਨੂੰ ਬੰਦ ਕਰਾ ਸਕਦਾ ਡੱਗ ਫੁੱਟ ਕੱਲ ਮੇਰੀ ਇੱਕ ਡੱਗ ਫੁੱਟ ਦੀ ਪਾਰਟੀ ਦੇ ਬੰਦੇ ਨਾਲ ਗੱਲਬਾਤ ਹੋਈ ਉਹ ਕਹਿੰਦਾ ਇਹ ਕਰ ਹੀ ਨਹੀਂ ਸਕਦਾ ਗੁਰਮੁਖ ਭਾਈ ਡੱਗ ਫੁੱਟ ਕਰ ਸਕਦਾ ਬੰਦ ਇਹਨਾਂ ਏਜੰਸੀਆਂ ਨੂੰ ਕਿ ਲੋਕਾਂ ਨੂੰ ਸਿੱਧੀਆਂ ਜੋਬਾਂ ਮਿਲਣ $20 ਦੀ ਜੋਬ ਦਿੰਦੇ ਆ $26 ਵਾਲੀ ਨੂੰ ਇਹ
14: ਜੀ ਬਾਜੀ ਸਾਹਿਬ ਤੁਹਾਡੇ ਵਿਚਾਰ ਸੁਣ ਲੈਂਦੇ ਹਨ ਵਧੀਆ ਟੌਪਿਕ ਚੂਜ਼ ਕੀਤਾ ਵੀ ਕੀ ਏਜੰਸੀਆਂ ਬੰਦ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ ਚਾਹੀਦੀਆਂ ਇਹਦੇ ਪੱਖ ਮੈਂ ਦੱਸ ਦੇਵਾਂਗਾ ਪਹਿਲਾਂ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਦਿਓ ਬਾਜੀ ਸਾਹਿਬ
19: ਬਿਲਕੁਲ ਇਹਦੇ ਦੋ ਪੱਖ ਹੈਗੇ ਆ ਦੇਖੋ ਕੈਨੇਡਾ ਜਿਹੜੇ ਵੈਸਟ ਕੰਟਰੀ ਹੈ ਕੈਪੀਟਲਿਸਟ ਕੰਟਰੀ ਹੈਗੇ ਕੈਨੇਡਾ ਵੀ ਉਹਨਾਂ ਚ ਇੱਕ ਹੈਗਾ ਪੂੰਜੀਵਾਦ ਦੇਸ਼ਾਂ ਦੀ ਆਪਾਂ ਗੱਲ ਕਰਦੇ ਹੈਗੇ ਆ ਇੱਥੇ ਸਾਨੂੰ ਸਿਸਟਮ ਜੋ ਆਮ ਬੰਦੇ ਨੂੰ ਲੱਭ ਰਿਹਾ ਹੁੰਦਾ ਵਾ ਉਹ ਕੁਛ ਹੋਰ ਹੁੰਦਾ ਲੇਕਿਨ ਉਹਦਾ ਫੋਕਸ ਮਗਰ ਕੈਪੀਟਲਿਜ਼ਮ ਹੀ ਹੁੰਦਾ ਹੈ ਤੇ ਕੈਪੀਟਲਿਜ਼ਮ ਦਾ ਭਾਵ ਹੈ ਕਿ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਇਹ ਵੈਸੇ ਤਾਂ ਬੇਸਿਕਲੀ ਜਿਹੜੀ ਕੈਨੇਡਾ ਦਾ ਚਾਰਟਰ ਹੈਗਾ ਉਹਦੇ ਖਿਲਾਫ ਆ ਇਹ ਚੀਜ਼ ਇਹਦੀ ਜਿਹੜੀ ਏਜੰਸੀਆਂ ਦਾ ਕੰਮ ਕਾਰ ਦੀ ਜਿਹੜੀ ਅੱਡੂ ਜਿਹੜੀ ਹੈਗੀ ਆ ਸਾਹਮਣੇ ਅਸਲੀਅਤ ਆ ਉਹ ਖਿਲਾਫ ਆ ਖਿਲਾਫ ਕਿਵੇਂ ਆ ਜੀ ਜਿਹੜੇ ਲੇਬਰ ਕੋਡ ਹੈਗੇ ਆ ਉਹ ਇਹ ਕਹਿੰਦੇ ਹੈਗੇ ਆ ਕਿ ਇੱਕ ਬੰਦੇ ਨੂੰ ਪ੍ਰੋਪਰ ਜਿਹੜਾ ਸਟੈਂਡਰਡ ਦੀ ਲੇਬਰ ਮਿਲਣੀ ਚਾਹੀਦੀ ਹੈਗੀ ਆ ਉਹਨੂੰ ਬਾਏ ਚੈੱਕ ਪੇਮੈਂਟ ਹੋਣੀ ਚਾਹੀਦੀ ਆ ਹਰ ਬੰਦਾ ਨੂੰ ਰਿਕਾਰਡ ਲੀਗਲ ਪੇ ਕਰੇ ਇੱਕ ਜਿਹੜਾ ਜਿਹੜੇ ਪ੍ਰੋਵਿੰਸ਼ੀਅਲ ਜਿਹੜੇ ਸਟੈਂਡਰਡ ਹੈਗੇ ਆ ਹਰੇਕ ਸਾਰੇ ਉਹਨਾਂ ਦੇ ਅਕੋਰਡਿੰਗਲੀ ਪੇ ਕਰੇ ਲੇਕਿਨ ਏਜੰਸੀਆਂ ਚ ਕੀ ਹੋਇਆ ਜੀ ਪਿਛਲੇ ਸਮੇਂ ਆਪਾਂ ਨੂੰ ਪਤਾ ਹੈਗਾ ਕਿ ਕੈਸ਼ ਮਨੀ ਜਿਹੜੇ ਬੰਦਿਆਂ ਨੂੰ ਨਵੇਂ ਬੰਦਿਆਂ ਨੂੰ ਪੰਜ ਪੰਜ ਸੱਤ ਸੱਤ ਸਾਲ ਤੱਕ ਹੀ ਉਹਨਾਂ ਜਿਹੜੇ ਬੰਦੇ ਪੱਕੇ ਨੀ ਹੈਗੇ ਉਹਨਾਂ ਬੰਦਿਆਂ ਨੂੰ ਕਿੰਨੇ ਸਾਲ ਬੇਕਰੀਆਂ ਦੇ ਵਿੱਚ ਕੈਸ਼ ਤੇ ਭੇਜਿਆ ਗਿਆ ਉਧਰੋਂ ਅਮਾਊਂਟ ਪੂਰੇ ਸਟੈਂਡਰਡ ਦੇ ਨਾਲ ਲਈ ਗਈ ਹੈਗੀ ਆ ਤਾਂ ਜਿਹੜੇ ਬੈਨੀਫਿਟ ਆ ਕੋਈ ਨੀ ਦਿੱਤੇ ਗਏ ਕੰਪਨੀਆਂ ਖੁਸ਼ ਹੈਗੀਆਂ ਸਾਨੂੰ ਕੋਈ ਬੈਨੀਫਿਟ ਨੀ ਦੇਣਾ ਪੈ ਰਿਹਾ ਕੋਈ ਹੈਲਥ ਕਵਰੇਜ ਨੀ ਦੇਣੀ ਪੈ ਰਹੀ ਕੋਈ ਇੰਸ਼ੋਰੈਂਸ ਨੀ ਦੇਣੀ ਪੈ ਰਹੀ ਕੋਈ ਲੇ ਆਫ ਨੀ ਦੇਣੀ ਪੈਣੀ ਠੀਕ ਹੈ ਇੱਕ ਸ਼ਬਦ ਘਰੋਂ ਫੋਨ ਆਉਣਾ ਹੈਗਾ ਅੱਜ ਨਾ ਆਇਓ ਅੱਜ ਲੋੜ ਹੈ ਨੀ ਏਜੰਸੀ ਦੀ ਠੀਕ ਹੈ ਜੀ ਨਾ ਉਹ ਏਜੰਸੀ ਦਾ ਇੰਪਲਾਈ ਹੈਗਾ ਨਾ ਉਹ ਕੰਪਨੀ ਦਾ ਇੰਪਲਾਈ ਹੈਗਾ ਤਾਂ ਇਹ ਚੀਜ਼ ਨੂੰ ਦੂਜਾ ਸਵਾਲ ਹੈ ਕਿ ਬੰਦ ਹੋ ਸਕਦੀ ਆ ਗਵਰਨਮੈਂਟ ਕੰਸਟੀਟਿਊਸ਼ਨ ਤੌਰ ਦੇ ਉੱਪਰ ਕੁਛ ਵੀ ਕਰ ਸਕਦੀ ਹੈ ਇੱਕ ਸਿਰਫ ਤੇ ਸਿਰਫ ਇੱਕ ਬਿੱਲ ਪਾਸ ਕਰਨ ਦੀ ਲੋੜ ਹੁੰਦੀ ਆ ਦੇਖੋ ਸਰਕਾਰਾਂ ਕਾਹਦੇ ਲਈ ਚੁਣੀਆਂ ਜਾਂਦੀਆਂ ਚਾਹੇ ਪ੍ਰੋਵਿੰਸ਼ੀਅਲ ਹੈ ਚਾਹੇ ਫੈਡਰਲ ਹੈ ਠੀਕ ਹੈ ਉਹ ਇਸ ਗੱਲ ਲਈ ਚੁਣੇ ਜਾਂਦੇ ਆ ਕਿ ਜੇ ਕੋਈ ਸਿਚੁਏਸ਼ਨ ਕਿਸੇ ਮਾਮਲੇ ਵਰਸ ਹੁੰਦੀ ਆ ਜਾਂ ਉਹ ਦੇਸ਼ ਦੇ ਹਿੱਤਾਂ ਦੇ ਖਿਲਾਫ਼ ਆ ਦੇਸ਼ ਵਾਸੀਆਂ ਦੇ ਤਾਂ ਉਹਨੂੰ ਉਹ ਸਿਚੁਏਸ਼ਨ ਨਵਾਂ ਕਾਨੂੰਨ ਬਣਾਇਆ ਜਾ ਸਕਦਾ ਜੇ ਇਹ ਕਿਸੇ ਐਕਟ ਤਹਿਤ ਹੀ ਏਜੰਸੀਆਂ ਆਈਆਂ ਹੈਗੀਆਂ ਤਾਂ ਉਹਦੇ ਤਹਿਤ ਹੀ ਇਹਨਾਂ ਨੂੰ ਮੈਂ ਨਹੀਂ ਕਹਿੰਦਾ ਖਤਮ ਕਰ ਦੇਣਾ ਚਾਹੀਦਾ ਜਿਵੇਂ ਅਸਿਸਟੈਂਟ ਦੇ ਰੂਪ ਦੇ ਜੋਬ ਫਾਈਂਡ ਅਸਿਸਟੈਂਟ ਦੇ ਰੂਪ ਚ ਇਹਨੂੰ ਰਹਿਣਾ ਚਾਹੀਦਾ ਕਿ ਪਹਿਲੀ ਸੈਲਰੀ ਦਾ ਕੁਝ ਹਿੱਸਾ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ ਉਹ ਤੋਂ ਬਾਅਦ ਜਿਹੜੀ ਜਾਂ 3 ਮਹੀਨੇ ਵਾਸਤੇ ਉਹ ਤੋਂ ਬਾਅਦ ਸਿੱਧੀ ਹਾਇਰਿੰਗ ਜਿਹੜੀ ਆ ਕੰਪਨੀਆਂ ਨੂੰ ਕਰਨੀ ਪਊਗੀ 3 ਮਹੀਨੇ ਤੱਕ ਜਿਹੜੇ ਕੰਪਨੀਆਂ ਨੇ ਉਹ ਕੋਈ ਬੰਦਾ ਏਜੰਸੀ ਥਰੂ ਮੰਗਾ ਸਕਦੀਆਂ ਹੋਣ ਉਸ ਤੋਂ ਬਾਅਦ ਉਹਨੂੰ ਹਾਇਰ ਕਰਨਾ ਜ਼ਰੂਰੀ ਹੋਵੇ ਇਹ ਜਿਹੜੀ ਰੱਖਿਆ ਲੇਬਰ ਦੀ ਹੋਣੀ ਚਾਹੀਦੀ ਆ ਪਰ ਇੱਦਾਂ ਹੋਣਾ ਨਹੀਂ ਆ ਇਹ ਮੈਨੂੰ ਪਤਾ ਹੈਗਾ ਕਿਉਂਕਿ ਜਿੰਨਾ ਕੁਛ ਪਿੱਛੇ ਵਾਪਰਿਆ ਹੈਗਾ ਜੋ ਪਿੱਛੇ ਨਿਕਲਦਾ ਹੈਗਾ ਵਾ ਅਸਲੀਅਤ ਜਾ ਕੇ ਆਪਾਂ ਨੂੰ ਲੱਗਦਾ ਇਨਵੈਸਟਮੈਂਟਾਂ ਨਿਕਲੀਆਂ ਨੇ ਜੀ ਪੂਰੋ 413 ਹਾਈਵੇ ਦੇ ਦੁਆਲੇ ਜਾਂ ਗ੍ਰੀਨ ਬੈਲਟ ਲੈਂਡ ਸਵੈਪ ਦੇ ਵਿੱਚ ਜੋ ਡਿਵੈਲਪਰਸ ਦੀਆਂ ਪਿੱਛੇ ਸਾਰਾ ਕੁਝ ਮੇਰੇ ਕੋਲ ਪਿਆ ਹੈਗਾ। ਉੱਥੋਂ ਇਹ ਲੱਗਦਾ ਨਹੀਂ ਕਿ ਏਜੰਸੀਆਂ ਵੀ ਜਿਹੜੀਆਂ ਨੇ ਇੱਦਾਂ ਮਨਸ਼ਾ ਹੋਊਗੀ ਬੰਦ ਕਰਨ ਦੀ।
14: ਹਾਂਜੀ, ਬੂਟਾ ਧਾਲੀਵਾਲ ਜੀ ਆ ਜਾਓ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ
20: ਨੂੰ। ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ?
14: ਠੀਕ ਠਾਕ ਵੀਰੇ, ਤੁਸੀਂ ਦੱਸੋ ਕਿਦਾਂ?
20: ਕਿਰਪਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਗੱਲ ਲੱਗੇ ਏਜੰਸੀਆਂ ਏਜੰਸੀਆਂ ਇਕੱਲੀਆਂ ਇਹ ਨਹੀਂ ਕਰਦੀਆਂ, ਏਜੰਸੀਆਂ ਮਨੀ ਲਾਉਂਡਰਿੰਗ ਬਹੁਤ ਕਰਦੀਆਂ, ਕੈਸ਼ ਪੈਸਾ ਦਿੰਦੀਆਂ, ਡਰੱਗ ਦਾ ਪੈਸਾ ਏਜੰਸੀਆਂ ਲੈ ਕੇ ਗਾਹਾਂ $5-5 ਕੈਸ਼ ਪੇ ਕਰਦੀਆਂ। ਇੱਕ ਏਜੰਸੀ ਦਾ ਇੱਦਾਂ ਦੀ ਆ, ਉਹਨਾਂ ਨੇ 65 ਘੰਟੇ ਰੱਖੀ ਆ, ਪਰ ਨਾ ਤਾਂ ਬ੍ਰੇਕ ਦੇਣੀ ਆ, ਨਾ ਲੰਚ ਬ੍ਰੇਕ ਦੇਣਾ, ਕੱਖ ਨੇ 5 ਘੰਟੇ ਤੋਂ ਬਾਅਦ ਘਰ ਨੂੰ ਜਾਓ, ਚਾਹੇ ਰਾਤ ਦੇ 11 ਵਜੇ 12 ਵਜੇ ਜਦੋਂ ਕੇਅਰ। ਇੱਥੇ ਇਹ ਹਾਲਤ ਹੋਏ ਆ, ਏਜੰਸੀਆਂ ਕਿੱਥੋਂ ਬੰਦ ਕਰੋ? ਨਾ ਏਜੰਸੀਆਂ ਆਉਂਦੇ, ਇਹ ਫੈਡਰ ਦੀਆਂ ਆਇਆ, ਮੱਲੀ ਸਾਹਿਬ ਲੈ ਕੇ ਆਏ ਸੀ ਇੱਥੋਂ, ਜਿੱਥੋਂ ਨੰਬਰ ਸਾਹਿਬ ਉਦੋਂ ਮੱਲੀ ਸੀ, ਉੱਥੇ ਏਜੰਸੀਆਂ ਆਈਆਂ ਸੀ। ਧੰਨਵਾਦ ਵੀਰੇ,
14: ਬਹੁਤ ਬਹੁਤ ਧੰਨਵਾਦ। ਇੱਕ ਬਹੁਤ ਵਧੀਆ ਆਵਾਜ਼ ਥਾਈ ਆ, ਕਿਉਂਕਿ ਨਾ ਵਾਲਮਾਰਟ ਵੀ ਇੱਕ ਵਾਰੀ ਏਦਾਂ ਕਰਦਾ, 4 ਘੰਟੇ ਸ਼ਿਫਟ ਦੇ ਕੇ ਬਾਅਦ ਕਹਿੰਦੇ ਸ਼ਾਮ ਨੂੰ 4 ਘੰਟੇ ਲਾ ਜਾਓ, ਬ੍ਰੇਕ ਨਾ ਦੇਣੀ ਪਵੇ ਅਤੇ ਫਿਰ ਕੋਈ ਚੇਂਜਸ ਆਈ। ਇਸੇ ਤਰ੍ਹਾਂ ਬਹੁਤ ਸਾਰੀ ਏਜੰਸੀ ਕਰਦੀਆਂ ਵੀ ਉਸ ਹਿਸਾਬ ਨਾਲ ਟਾਈਮ ਕੰਮ ਦਿੱਤਾ ਜਾਵੇ, ਮੁੜ ਕੇ ਨਾ ਬ੍ਰੇਕ ਦੇਣੀ ਪੈਣੀ, ਉਹ ਵੀ ਪੈਸੇ ਬਚ ਜਾਣ, ਕਿਸੇ ਹੋਰ ਨੂੰ ਸੱਦ ਲੈਂਦੇ ਹਨ, ਫਾਇਦਾ ਉਠਾਉਂਦੇ ਹਨ। ਤੁਸੀਂ ਬਾਜੀ ਸਾਹਿਬ ਵਧੀਆ ਗੱਲ ਕਹੀ ਹੈਗੀ ਆ ਵੀ 2-3 ਮਹੀਨੇ ਕਈ ਵਾਰੀ ਕੰਪਨੀ ਨੂੰ ਵਰਕਰ ਨਹੀਂ ਲੱਭਦੇ, ਉਹ ਇੰਨਾ ਪੈਸਾ ਨਹੀਂ ਇਨਵੈਸਟ ਕਰਦੇ, ਉਹ ਏਜੰਸੀ ਦੀ ਮਦਦ ਲੈ ਲੈਂਦੇ ਆ ਵੀ ਸਾਨੂੰ ਐਸੇ ਵਰਕਰ ਲੱਭ ਕੇ ਦੇਵੋ ਜਿਹਨੇ ਸਾਡਾ ਆਹ ਕੰਮ ਸਰ ਸਕੇ। ਪਰ ਕੰਮ ਜੇ 2-3 ਮਹੀਨੇ ਸਾਲ ਹੋ, ਬਾਅਦ 'ਚ ਤੁਹਾਨੂੰ ਪੱਕਾ ਰੱਖਣਾ ਚਾਹੀਦਾ ਹੈਗਾ ਨਾ, ਏਜੰਸੀ ਨੂੰ ਕਹਿ ਦੇਣਾ ਚਾਹੀਦਾ ਵੀ ਹੁਣ ਵਰ ਕੀਪਿੰਗ ਦਿਸ ਵਰਕਰ ਫੋਰ ਐਵਰ। ਪਰ ਗੇਮਾਂ ਇੰਨੀਆਂ ਖੇਡ ਹੋ ਰਹੀਆਂ ਹੈਗੀਆਂ ਅਤੇ ਇੱਕ ਮੁਸ਼ਕਿਲ ਕਿਹਨੂੰ ਆਈ ਪਈ ਆ? ਵਰਕਰ ਨੂੰ ਕਈ ਵਾਰ ਇਹ ਵੀ ਨਹੀਂ ਪਤਾ ਹੁੰਦਾ ਵੀ ਨਾਈਟ ਦੀ ਸ਼ਿਫਟ ਹੁੰਦੀ, ਸਾਰੀ ਦਿਹਾੜੀ ਜਾਗਦਾ ਹੁੰਦਾ ਆ, ਜਾ ਕੇ ਜਦੋਂ ਸੌਣ ਲੱਗਦਾ ਉਦੋਂ ਫੋਨ ਕਾਲ ਆ ਜਾਂਦਾ ਵੀ ਅੱਜ ਆਇਓ ਨਾ, ਜਾਂ ਬੰਦਾ ਸੁੱਤਾ ਨਹੀਂ ਹੁੰਦਾ ਕਹਿੰਦੇ ਅੱਜ ਕੰਮ 'ਤੇ ਆ ਜਾਇਓ। ਸੋ ਬੜੀਆਂ ਬੜਾ ਔਖਾ ਟਾਈਮ ਆਇਆ ਪਿਆ ਲੋਕਾਂ ਦੇ ਉੱਪਰ, ਪਰ ਕੈਨੇਡਾ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ, ਸਾਡੇ ਐਮ ਪੀ ਪੀ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜਿਹੜੇ ਕਰ ਸਕਦੇ ਹਨ ਵੀ ਏਜੰਸੀਆਂ ਜਿਹੜੀਆਂ ਹੈਗੀਆਂ ਇਹ ਚੱਲਣ, ਪਰ ਹਿਸਾਬ ਕਿਤਾਬ ਨਾਲ ਚੱਲਣ, ਜਿਹੜਾ ਕਿਸੇ ਨੂੰ ਦੁੱਖ ਨਾ ਆਵੇ। ਦੁੱਖ ਇਹਨੂੰ ਦੁੱਖ ਦਾ ਸਾਹਮਣਾ ਕਿਹਨੂੰ ਕਰਨਾ ਪੈਂਦਾ? ਆਮ ਵਰਕਰ ਨੂੰ। ਨੋ ਡਾਊਟ ਏਜੰਸੀਆਂ ਨੇ ਵੀ ਆਪਣੇ ਪੈਸੇ ਕਮਾਉਣੇ ਆ ਅਤੇ ਨਾਲ ਦੀ ਨਾਲ ਵਰਕਰ ਨੂੰ ਵੀ ਦੇਣੇ ਹੈਗੇ ਆ, ਬਚਾਉਣੇ ਵੀ ਹੈਗੇ ਆ। ਪਰ ਇਹ ਨਾ ਹੋਵੇ ਬਈ ਇੱਕ ਬੰਦੇ ਨੂੰ ਵਾਰ ਵਾਰ ਬਤੇ, ਜਾਂ ਇੱਕ ਕੰਪਨੀ ਵਿੱਚ ਏਜੰਸੀਆਂ ਦੇ ਸਾਰੇ ਵਰਕਰ ਹੀ ਕੰਮ ਕਰ ਰਹੇ ਹੋ, 1 ਮਹੀਨਾ ਹੋ ਗਿਆ, 2 ਮਹੀਨੇ ਹੋ ਗਏ, ਜੇ 90% ਏਜੰਸੀਆਂ ਤੋਂ ਲੋਕ ਕੰਮ 'ਤੇ ਕੰਮ 'ਤੇ ਜਾਂਦੇ ਹਨ, ਫਿਰ ਇੱਥੇ ਸਰਕਾਰ ਨੂੰ ਆਪਣਾ ਆਪਣਾ ਸਟੈਪ ਇਨ ਕਰਨਾ ਚਾਹੀਦਾ ਹੈਗਾ। ਮੈਂ 2 ਲਾਈਨਾਂ ਕਲੀਅਰ ਕਰਦਾ ਬਾਰੀਏ ਸਾਹਿਬ, ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਨ। 4146 ਤੁਹਾਡੀ ਵਾਰੀ ਨੈਕਸਟ ਆ, ਫਿਰ 3012 ਤੁਹਾਡੀ ਵਾਰੀ ਫੇਰ ਆ। ਮਨਜੀਤ ਚੀਮਾ ਜੀ ਹਨ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਕਮਰਸ਼ਲ ਪ੍ਰੋਪਰਟੀ ਲੈਣੀ ਹੋਵੇ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਲੈਣੀ ਹੋਵੇ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਘਰ ਵੇਚਣ ਵਾਸਤੇ, ਘਰ ਖਰੀਦਣ ਵਾਸਤੇ, ਮਨਜੀਤ ਚੀਮਾ, ਡਾਇਰੈਕਟਰ ਨੰਬਰ 416-357-9965, ਐਲੇ ਟਰੱਕ ਤੋਂ ਰਾਜਾ ਬਾਈ ਜੀ 24/7 ਕਾਰਾਂ ਦੇ ਟਰੱਕਾਂ ਦਾ ਓਇਲ ਚੇਂਜ, ਟਾਇਰ ਚੇਂਜ ਕਰਕੇ ਦਿੰਦੇ ਹਨ। 1776 ਮਾਇਲ ਸਾਈਡ ਡਰਾਈਵ 'ਤੇ ਐਲੇ ਬਾਈ ਰਾਜਾ ਜੀ, ਐਲੇ ਵਾਲੇ, 416-953-9162 ਇਹਨਾਂ ਦਾ ਨੰਬਰ ਆ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਵਰ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਮੀਟ ਸ਼ੋਪ ਵੀ ਹੈਗੀ ਆ ਇੰਡੀਅਨ ਪੰਜਾਬੀ ਬਾਜ਼ਾਰ। ਗਰੋਸਰੀ ਕਰਨੀ ਹੋਵੇ, ਸੇਲ ਸਦਾ ਲੱਗੀ ਰਹਿੰਦੀ ਆ ਇੰਡੀਅਨ ਪੰਜਾਬੀ ਬਾਜ਼ਾਰ 'ਤੇ, 115 ਫਾਜ਼ਲ ਟੋਵਰ ਰੋਡ 'ਤੇ, ਟੋਬਰਮ ਦੇ ਬਿਲਕੁਲ ਖੂੰਜੇ 'ਤੇ ਹਨ। ਲਓ ਜੀ, 1x1 ਪਹਿਲਾਂ ਹੈਗਾ ਜੀ 3012, ਫਿਰ 4146-3056, 3012 ਆ ਜਾਓ ਜੀ।
21: ਹਾਂਜੀ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
14: ਸਤਿ ਸ਼੍ਰੀ ਅਕਾਲ ਜੀ
21: ਤੰਬਰ ਸਾਹਿਬ ਜੀ, ਭਾਈ ਹੋਣਾ ਚਾਹੀਦਾ, ਏਜੰਸੀਆਂ ਵੀ ਰੈਗੂਲੇਟ ਹੋਣੀਆਂ ਚਾਹੀਦੀਆਂ, ਬਾਕੀ ਜਿਹੜੀਆਂ ਟਰੱਕਿੰਗ ਕੰਪਨੀਆਂ ਇਹ ਵੀ ਕਿਹੜਾ ਪੇ ਇੰਨਾ ਦਿੰਦੀਆਂ? ਦੇਖ ਲਓ ਪਿਛਲੇ 20-25 ਸਾਲ ਤੋਂ ਨਾ ਦੇਣੀ ਕੋਈ ਗੌਰਮੈਂਟ ਨੂੰ ਦਿੱਤਾ, ਨਾ ਕੋਈ ਵਰਕਰ ਨੂੰ EI, ਨਾ ਕੋਈ WSI, ਨਾ ਆਪਣੇ ਕੋਈ ਹੋਰ ਬੈਨੀਫਿਟ, ਨਾ CPP, ਤੇ ਇਹ ਵੀ ਇੱਕ ਏਜੰਸੀਆਂ ਵਾਂਗੂ ਹੀ ਡਾਇਰੈਕਟ ਕੰਮ ਕਰਾ ਰਹੇ, ਇਹਨਾਂ ਨੇ ਡਾਇਰੈਕਟ ਹੀ ਬੰਦਾ ਕਾਰਪੋਰੇਸ਼ਨ 'ਚ ਦਿੰਦਾ ਵਾ, ਇਹ ਵੀ ਇੱਕ ਰੈਗੂਲੇਟ ਹੋਣਾ ਚਾਹੀਦਾ, ਘੱਟੋ ਘੱਟ ਜਿਹੜੀ ਪੇ ਆ $30-35 ਤੱਕ ਬੈਨੀਫਿਟ
14: ਜੀ।
21: ਇਹ ਵੀ ਏਜੰਸੀਆਂ ਤੋਂ ਭੈੜਾ ਹਾਲ ਹੀ ਆ, ਤੇ ਨਾ ਪੇ ਅੱਜ ਕੱਲ੍ਹ ਬਿਲਕੁਲ ਹੀ ਆਪਣੇ ਜਿਹੜੀ ਘੱਟ ਗਈ ਆ, ਤੇ ਜਿਹੜੇ ਹਿਸਾਬ ਨਾਲ ਇਨਫਲੇਸ਼ਨ ਆ ਉਹਦੇ ਹਿਸਾਬ ਨਾਲ ਪੇ ਹੈ ਨੀ ਗੀ। ਧੰਨਵਾਦ ਜੀ,
14: ਬਹੁਤ ਬਹੁਤ ਧੰਨਵਾਦ ਜੀ। ਟਰੱਕ ਡਰਾਈਵਰ ਖੜ ਗਿਆ ਨਾ ਤੇ ਨੌਰਥਵੈਸਟ ਦਾ ਟ੍ਰੇਡ ਪੂਰਾ ਖੜ ਸਕਦਾ ਹੈਗਾ ਆ, ਜੇ ਇਹ ਖੜ ਗਏ ਤੋਂ। ਇੱਥੇ ਆਪਣੀ ਫਿਕਸ ਟਰੱਕਿੰਗ ਵਾਲੇ ਮੀਟਿੰਗ ਰੱਖੀ ਹੋਈ ਹੈਗੀ ਆ, ਇੱਕ ਫੋਰਮ ਹੈਗਾ ਉਹ ਭਰ ਦਿਓ, ਸੁਖਰਾਜ ਸੰਧੂ ਸਾਹਿਬ ਨਾਲ ਗੱਲਬਾਤ ਕਰ ਲਿਓ, ਉਸ ਮੀਟਿੰਗ ਬਾਰੇ ਕੋਈ ਜਾਣਕਾਰੀ, 12 September ਨੂੰ ਹੈਗੀ ਆ ਫਿਕਸ ਟਰੱਕਿੰਗ। ਤੁਹਾਡੇ ਸਵਾਲ ਤੁਹਾਡੇ ਜਵਾਬ ਮਿਲਣਗੇ ਅਤੇ ਮੰਗੇ ਜਾਣਗੇ ਇਹਨਾਂ ਕੋਲੋਂ, ਅਤੇ ਲਿਖਤੀ ਰੂਪ ਵਿੱਚ ਲੈ ਕੇ ਆਵਾਂਗੇ। 416-857-5828 ਸੁਖਰਾਜ ਸੰਧੂ ਦਾ ਨੰਬਰ ਹੈਗਾ, ਅਤੇ 41-46 ਜੀ ਤੁਸੀਂ ਆ ਜਾਓ ਜੀ।
22: ਹਾਂਜੀ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
14: ਸਤਿ ਸ਼੍ਰੀ ਅਕਾਲ, ਥੋੜਾ ਹੌਲੀ ਹੌਲੀ ਬੋਲਿਆ ਤੇ ਤੁਹਾਡੀ ਆਵਾਜ਼ ਸੁਣਦੇ ਆਪਾਂ, ਗੋ ਹੈਡ।
22: ਹਾਂਜੀ ਦੇਖੋ ਜੀ, ਐਸਾ ਤੰਬਰ ਸਾਹਿਬ, ਅਸੀਂ ਇਹ ਕੀ ਇਹ ਮਾਰਕਾ ਨੇ ਇਕੋਨੋਮਿਸਟ ਹੈਗਾ ਪੋਲੀਟੀਸ਼ੀਅਨ ਨਹੀਂ ਹੈਗਾ। ਹੁਣ ਮੈਨੂੰ ਤਾਂ ਲੱਗਦਾ ਕਿ ਇਹ ਪੋਲੀਟੀਸ਼ੀਅਨ ਜ਼ਿਆਦਾ ਹੈਗਾ। ਦੇਖੋ ਤੰਬਰ ਸਾਹਿਬ, ਪਾਂਚ ਸੀਟ, ਪਾਂਚ ਇਲੈਕਸ਼ਨ ਕਰਾਣੀ ਹੈ, ਬਾਈ ਇਲੈਕਸ਼ਨ। ਇਹ ਭਾਈ ਸਾਹਿਬ ਤਿੰਨ ਤੇ ਹੀ ਕਰਾ ਰਹੇ, ਪਾਂਚੋਂ ਤੇ ਕਿਉਂ ਨਹੀਂ ਕਰਾ ਰਹੇ ਬਾਈ, ਕਿ ਜਿਸਤੇ ਕਿ ਸਾਰਾ ਫੰਡ ਹੀ ਉਧਰ ਚਲਾ ਜਾਏ। ਦੂਜਾ ਇਹ ਹੈਗਾ ਕਿ ਉਸਕੋ ਭੁੱਲ ਜਾਓ ਡਗ ਫੋਰਡ ਕੋ, ਉਸਕੋ ਤਾਂ ਬੰਜੂ ਕੇ ਇਲਾਵਾ ਦੂਸਰਾ ਸ਼ਬਦ ਨਹੀਂ ਆਤਾ ਹੈਗਾ ਫ੍ਰੈਂਚ ਕਾ। ਹੁਣ ਕਿਵੇਂ ਬਣੂਗਾ ਪ੍ਰਾਈਮ ਮਿਨਿਸਟਰ ਪੋਲੀਵਰ ਕੀ ਜਗ੍ਹਾ ਲੇਗਾ। ਤੀਜਾ ਇਹ ਹੈਗਾ ਦੇਖੋ ਤੰਬਰ ਸਾਹਿਬ, ਕਿ ਰਿਟੈਲੀਟਰੀ ਟੈਰਿਫ ਸਾਡੀ ਗੱਲ ਨਹੀਂ ਬਣੀਗੀ ਹਾਂਜੀ। ਪਹਿਲੇ ਉਹ ਲਗਾ ਸਰ ਟੈਰਿਫ ਕਿਉਂ ਵਾਪਸ ਲੈ ਲਿਆ ਤਾਂ ਪਿਛਲੇ ਸਾਲ, ਔਰ ਇੱਕ ਵਾਰ ਪੁਲਿਸ ਵਾਲਾ ਭੁੱਲ ਜਾਈਏ। ਓਕੇ ਜੀ, ਧੰਨਵਾਦ ਜੀ,
14: ਧੰਨਵਾਦ। ਹਾਂ ਜੀ, ਟੈਰਿਫ ਦੁਆਰਾ ਲਵਾਏ ਉਹ ਵੀ ਲਗਾ ਦੇਣਗੇ। ਜਸ ਭੁੱਲ ਸਾਹਿਬ ਤੁਹਾਡੀ ਵਾਰੀ ਆ ਜਿਹੜੀ ਹੈਗੀ ਆ 3056 ਪਹਿਲਾਂ ਤੁਸੀਂ ਆ ਜੀ, ਆ ਜਾਓ ਜੀ।
0: ਅੰਬਰ ਵੀਰ ਜੀ ਸਤਿ ਸ੍ਰੀ ਅਕਾਲ।
14: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ, ਆਵਾਜ਼ ਬੜੀ ਗੂੰਜਦੀ ਆ, ਨਜ਼ਾਰਾ ਆ ਜਾਂਦਾ।
0: ਹਾਲ ਵੀ ਚੜ੍ਹਦੀ ਕਲਾ ਜੀ, ਤੇ ਚਾਲ ਵੀ ਚੜ੍ਹਦੀ ਕਲਾ ਚ
14: ਜੀ।
0: ਜਦੋਂ ਹਾਲ ਵਧੀਆ ਹੋ ਤੇ ਚਾਲ ਤਾਂ ਆਪਣੇ ਆਪ ਵਧੀਆ ਹੋ ਜਾਂਦੀ ਆ
14: ਜੀ।
0: ਹੈ ਕੈਨੇਡਾ ਚ ਰਹਿ ਕੇ ਇੰਨੀ ਸੋਹਣੀ

0: ਬੰਦਾ ਮਨ ਫਿਰ ਨਹੀਂ ਕਰਨ ਦੇਣਾ, ਫਿਰ ਨਹੀਂ ਡੀਲ ਨਹੀਂ ਸਰੀ, ਉਹ ਕਹਿੰਦਾ ਆਪਣਾ ਕੰਮ ਕਰ, ਫਿਰ ਜਿੱਦਾਂ ਅਸੀਂ ਜੀਣੇ ਆਪਾਂ ਸਾਨੂੰ ਜੀਣ ਦੇ ਹੋਣਾ ਨਾ, ਇਸ ਕਰਕੇ ਸਹਿਜ ਪੱਕੇ ਸਮਿੱਠਾ ਹੋਇਆ ਹੋ ਸਭ ਕੁਛ ਜਾਣਾ। ਦੂਜੇ ਨੰਬਰ ਦੇ ਜਿਹੜੇ ਏਜੰਸੀਆਂ ਨੇ ਭਾਜੀ ਬਹੁਤ ਗੰਦ ਪਾਇਆ ਵਾ, ਇੱਕ ਵੇਅਰ ਹਾਊਸ ਦੇ ਵਿੱਚ ਫੋਰ ਟਰੈਕ ਚਲਾਉਣੇ 27,000 ਦੀ ਜੋ ਤੁਹਾਨੂੰ ਆਰਾਮ ਨਾਲ ਵੇਅਰ ਹਾਊਸ ਹਾਇਰ ਕਰ ਦੱਸਦੇ, ਤੇ ਟਰਕਿੰਗ ਦੇ ਵਿੱਚ ਦੇਖੋ $21 ਦਿੰਦੇ ਇਹ
1: ਜੀ,
0: ਹਨਾ ਬਹੁਤ ਗੰਦ ਪਿਆ ਵਾ। ਇਹ ਏਜੰਸੀਆਂ ਬੰਦ ਹੋਣੇ ਚਾਹੀਦਾ, ਜੇ ਗੁਰਜੀਤ ਭਾਜੀ ਨੇ ਆਵਾਜ਼ ਚੱਕੀ ਆ ਇਹਦਾ ਸਾਥ ਦਈਏ ਆਪਾਂ, ਡੱਗ ਫੋਰ ਨੂੰ ਪ੍ਰੈਸ਼ਰ ਪਾਈਏ ਵੀ ਇਹਨੂੰ ਬੰਦ ਕਰ ਭਾਈ, ਏਜੰਸੀਆਂ ਬਹੁਤ ਗੰਦ ਪਿਆ ਵਾ।
1: ਧੰਨਵਾਦ ਤੁਹਾਡਾ, ਤੁਸੀਂ ਆਵਾਜ਼ ਉਠਾਈ ਹੈਗੀ। ਕਈ ਵਾਰੀ ਕੰਪਨੀ ਨਹੀਂ ਅਫੋਰਡ ਕਰ ਸਕੇ ਤਾਂ ਆਪਾਂ ਇੰਨੇ ਪੈਸੇ ਦੇ ਸਕਦੇ ਹਾਂ, ਨਾ ਆਪਾਂ ਬੈਨੀਫਿਟ ਦੇ ਸਕਦੇ। ਜੇ ਆਵਾਜ਼ ਨਹੀਂ ਉਠਾਵਾਂਗੇ, ਨਹੀਂ ਇਹਨਾਂ ਨੂੰ ਦੱਸਾਂਗੇ ਤਾਂ ਸਰਕਾਰ ਇਹਨਾਂ ਦੇ ਉੱਪਰ ਕੰਮ ਨਾ ਕਰੇਗੀ, ਕੰਮ ਤਾਂ ਹੀ ਕਰੂਗੀ ਜੇ ਆਪਾਂ। ਸਾਡੇ ਜਿਹੜੇ MPP ਆ ਚੁਣੇ ਗਏ ਬਹੁਤ ਘੱਟ ਹਨ ਜਿਹੜੇ ਮਿਹਨਤ ਕਰਦੇ ਕੰਮ ਕਰਦੇ ਹਨ। ਜੇ ਆਪਣੀ ਕਮਿਊਨਿਟੀ ਸੁਣ, ਸਾਡੀ ਕਮਿਊਨਿਟੀ ਵਿੱਚ ਐਡੀ ਵੱਡੀ ਮੁਸ਼ਕਿਲ ਪ੍ਰੋਬਲਮ ਆਈ ਪਈ ਹੈਗੀ ਆ, ਕਦੇ ਮੀਟਿੰਗ ਰੱਖੀ ਆ ਟਾਊਨ ਹਾਲ ਮੀਟਿੰਗ ਵੀ ਜੋ ਕੁਝ ਕਮਿਊਨਿਟੀ ਵਿੱਚ ਹੋ ਰਿਹਾ ਵੀ ਆਪਾਂ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਏਜ ਦੇ ਟਰੱਕਿੰਗ ਵਾਲੇ ਹੋਰ ਰੱਖਣ ਲੱਗੇ ਹੋਏ ਮੀਟਿੰਗਾਂ, ਇਹ ਕਾਹਦੇ ਰੱਖ ਸਕਦੇ, ਇਹਨਾਂ ਨੂੰ ਪਤਾ ਹੈਗਾ ਕਮਿਊਨਿਟੀ ਵਿੱਚ ਕੀ ਹੋ ਰਿਹਾ, ਪਰ ਨਹੀਂ ਚੁੱਪ ਕਰਕੇ ਬੈਠੇ ਹਨ, ਸੁਧਾਰਨ ਦੀ ਨਹੀਂ ਕੋਸ਼ਿਸ਼ ਕਰਦੇ। ਮੈਂ ਲਾਈਨਾਂ ਕਲੀਅਰ ਕਰ ਦਵਾਂ ਤੇ ਬਾਜੀ ਸਾਹਿਬ ਤੁਹਾਡੇ ਵਿਚਾਰ ਲੈਂਦੇ ਹਨ। 1451 ਫਿਰ ਭੋਲਰ ਸਾਹਿਬ, 1451 ਆ ਜਾਓ ਤੇ ਜੀ।
2: ਤੰਬਣ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਏਜੰਸੀਆਂ ਤਾਂ ਜੀ ਸਾਰੇ ਦੁਖੀ, ਅਸੀਂ ਵੀ ਦੁਖੀ ਹਾਂ ਬਹੁਤ ਜ਼ਿਆਦਾ ਜੀ ਏਜੰਸੀਆਂ ਦੇ ਥਰੂ, ਇਹਨਾਂ ਨੇ ਬਹੁਤ ਗੰਦ ਪਾਇਆ, ਮਨੀ ਲਾਂਡਰਿੰਗ ਦਾ ਧੰਦਾ, ਕੈਸ਼ ਮਨੀ ਜੋ ਕੁਛ ਵੀ ਇਹ ਕਰ ਸਕਦੇ ਕਰਦੇ ਆ। ਇਹੀ ਇੱਕ ਬੇਨਤੀ ਹੈ ਟਰੱਕ ਵੀਰਾਂ ਨੂੰ ਜਾਂ ਦੂਜੇ ਵੀ ਜਿਹੜੇ ਬੰਦੇ ਏਜੰਸੀਆਂ ਚ ਕੰਮ ਕਰਦੇ, ਉਹ ਟਰਾਈ ਕਰੋ ਕਿ ਏਜੰਸੀਆਂ ਥਰੂ ਨਾ ਜਾਓ ਤੇ ਓਦਾਂ ਮਤਲਬ ਕਿ ਸਿੱਧਾ ਕੰਮ ਲੱਭਣ ਦੀ ਕੋਸ਼ਿਸ਼ ਕਰੋ। ਇਹ ਜਿਹੜਾ ਇਹ ਟਰੱਕਾਂ ਦਾ ਇੱਕੋ ਹੀ ਹਾਲਿਆ ਜੀ, ਇਹਦਾ ਸਟ੍ਰਾਈਕ ਕਰਦੇ ਹਨ 2 ਵੀਕਾਂ, ਜਿੱਦਾਂ ਤੁਸੀਂ ਕਿਹਾ ਇੰਡਸਟਰੀ ਖੜ ਜਾਣੀ ਆਪਣੇ ਆਪ ਮਸਲਾ ਹੱਲ ਹੋ ਜਾਣਾ, 2 ਵੀਕਾਂ ਖੜ ਜਾਣ ਬਸ ਸਾਰੇ ਜਾਣੇ ਤੇ ਮਸਲਾ ਆਪੇ ਹੀ ਹੱਲ ਹੋ ਜਾਊਗਾ, ਕਿਉਂਕਿ ਮਿਹਨਤਾਂ ਕਰਦਿਆਂ ਨੂੰ ਪਤਾ ਨੀ ਕਿੰਨੇ ਸਾਲ ਹੋ ਗਏ ਇਹਨਾਂ
1: ਜੀ।
2: ਥੈਂਕ ਯੂ ਜੀ,
1: ਧੰਨਵਾਦ ਤੁਹਾਡਾ। ਸੋ ਸਾਰੇ ਨਹੀਂ ਹਨ ਜਿਹੜੇ ਗਲਤ ਕੰਮ ਕਰਕੇ, ਏਜੰਸੀਆਂ ਬਹੁਤ ਵਧੀ ਵੀ ਹਨ, ਵਧੀਆ ਕੰਮ ਦਿੰਦੀਆਂ, ਵਧੀਆ ਤਨਖਾਹ ਦਿੰਦੀਆਂ, ਤੇ ਇਹ ਗੱਲ ਹੈਗੀ ਇਹਨਾਂ ਨੂੰ ਇਹਦੇ ਉੱਪਰ ਕੁਝ ਨਾ ਕੁਝ ਚੇਂਜ ਲਿਆਉਣ ਦੀ ਲੋੜ ਹੈ। ਬਈ ਏਜੰਸੀ ਜਿਹੜੀ ਹੈਗੀ ਆ, ਇੱਕ ਕੰਪਨੀ ਜਿਹੜੀ ਇੰਨੇ ਕੁ ਟਾਈਮ ਵਾਸਤੇ ਏਜੰਸੀ ਵਰਤ ਸਕਦੀ, ਮੁੜ ਕੇ ਨਹੀਂ ਵਰਤ ਸਕਦੀ, ਕਿਉਂਕਿ ਫੁੱਲ ਟਾਈਮ ਇਹਨਾਂ ਨੂੰ ਰੱਖ ਲੈਣ। ਸੋ ਕਨੇਡਾ ਜਿਹੜੇ MPP ਹੈ, ਜਿਹੜੇ ਸਰਕਾਰ ਹੈਗੀ ਆ, ਇਹਦੇ ਉੱਪਰ ਤਾਂ ਕੰਮ ਕਰਨਾ। ਸੋ ਆਪਣੇ ਵੱਲ ਧਿਆਨ ਘੱਟ ਦਿੰਦੇ, ਫਿਰ ਬਾਹਰ ਪੈਸੇ ਵੰਡਣ ਲੱਗ, ਫਿਰ ਆਪਣੇ ਲੋਕ ਬੜੇ ਦੁਖੀ ਨਾਲ ਕੰਮ ਕਰ ਰਹੇ ਹਨ। ਜਿੱਦਾਂ ਮੇਰੇ ਵੀਰ ਨੇ ਕਿਹਾ ਸੀਗਾ ਬਈ ਬਈ ਨਾ ਜਾਵੋ, ਕਈ ਵਾਰੀ ਯਾਰ ਕੰਮ ਬੜਾ ਇੰਨਾ ਔਖਾ ਹੁੰਦਾ ਨਾ, ਬੰਦਾ ਜਾਣਾ ਵੀ ਨਹੀਂ ਚਾਹੁੰਦਾ, ਜਾਣਾ ਪੈਂਦਾ ਆ, ਗਰੋਸਰੀ ਵੀ ਲਿਆਉਣੀ ਆ, ਬਿੱਲ ਬੱਤੀਆਂ ਵੀ ਦੇਣੀਆਂ ਨਾ, ਬੰਦਾ ਕੀ ਕਰੇ, ਲਾਸਟ ਰਿਸੋਰਸ ਰਹਿ ਜਾਂਦੀ ਹੈਗੀ ਆ, ਬੰਦੇ ਨੂੰ ਵਰਤਣੀ ਪੈਂਦੀ, ਨਹੀਂ ਤਾਂ ਪਰਿਵਾਰ ਵੀ ਔਖਾ ਹੋ ਜਾਂਦਾ ਹੈਗਾ, ਬੱਚੇ ਵੀ ਪਾਲਣੇ ਹੈਗੇ ਆ। ਪਰ ਹਾਂ, ਸਾਡੇ MP ਅਤੇ MPP ਦੇ ਦਰਵਾਜ਼ੇ ਖੜਕਾਇਆ ਕਰੋ, ਆਹ ਕੰਮ ਜਿਹੜੇ ਹੈਗੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੋ। ਜਸ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਪਏ, ਲਾਈਨਾਂ ਬਹੁਤ ਬਿਜ਼ੀ ਸੀਗੀਆਂ, ਤੁਸੀਂ ਦੱਸੋ ਜੀ ਭਵਿੱਖਬਾਣੀ ਦੇ ਦੇਵੋ ਆਉਣ ਵਾਲੇ ਫਿਊਚਰ ਦੀ।
3: ਬਿਲਕੁਲ ਤੰਬਰ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਸਾਰੇ ਸੋਤਿਆਂ ਨੂੰ ਤੇ ਬਾਰੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ।
1: ਜੀ
3: ਸਾਡੇ ਵੀਰ ਨੇ ਕਿਹਾ ਸਟ੍ਰਾਈਕ ਕਰ ਦੋ, ਇੱਥੇ ਤਾਂ 1 ਘੰਟਾ ਘੱਟ ਲੱਗ ਗਿਆ ਜੀ ਲੋਕਾਂ, ਤਾਂ ਧੂੰਆਂ ਨਿਕਲ ਜਾਂਦਾ।
1: ਜੀ ਹਾਂ, ਮੈਂ ਉਹੀ ਗੱਲ ਕੀਤੀ ਆ,
3: ਤਾਂ ਬਹੁਤ ਔਖਾ ਘਰੇ, ਕਿਉਂਕਿ ਇਸ ਟਾਈਮ ਜਿਹੜੇ ਹਾਲਾਤ ਚੱਲ ਰਹੇ ਆ, ਉਹ ਤਾਂ 1 ਘੰਟਾ ਹੀ ਮਿਸ ਹੋ ਜਾਏ ਨਾ ਕਿਸੇ ਪਿਛਲੀ ਵੀਕ ਦਾ, ਤੇ ਉਹ ਵੀ ਕਵਰ ਕਰਨਾ ਔਖਾ ਹੋ ਜਾਂਦਾ ਹੈਗਾ।
1: ਸਾਡੇ ਵਾਸਤੇ ਜਿਹੜੇ 40 ਘੰਟੇ ਆ, ਉਹ ਤਾਂ ਕਹਿੰਦੇ ਹਾਂ ਵੀ ਕੰਮ ਸ਼ੁਰੂ ਹੋਇਆ, ਜੇ 40 ਤੋਂ ਬਾਅਦ ਲੱਗਦੇ ਆ ਫਿਰ ਕਹਿੰਦੇ ਹਾਂ ਕੰਪਨੀ ਬਿਜ਼ੀ ਆ, ਜੇ 40 ਲੱਗਣ, ਇਹ ਨਹੀਂ ਕਹਿੰਦੇ ਕੰਪਨੀ ਚੱਲ ਰਹੀ ਹੈਗੀ ਤੇ ਬਿਜ਼ੀ ਆ, ਜੇ ਸਾਡੇ 60-70 ਘੰਟੇ ਨਾ ਲੱਗਣ ਫਿਰ ਕਹਿੰਦੇ ਹਾਂ ਕੰਪਨੀ ਵਧੀਆ ਚੱਲਦੀ ਆ।
3: ਬਿਲਕੁਲ ਜੀ, ਟਰੱਕਾਂ ਵਾਲੇ ਵੀਰ 60 ਘੰਟੇ ਘੱਟੋ ਘੱਟ ਲਾਉਂਦੇ ਆ ਜੀ, ਤੇ ਹਾਲੇ ਵੀ ਦੇਖ ਲਓ ਮੈਨੂੰ ਜਿਹੜੇ ਮਿਲਦੇ ਸੱਜਣ ਕਹਿੰਦੇ ਭਾਜੀ 60-70 ਘੰਟੇ ਲਾਉਣਾ ਫਿਰ ਵੀ ਪੂਰਾ ਨਹੀਂ ਪੜ ਰਿਹਾ। ਸੋ ਇਹਦੇ ਚ ਹਾਰਡ ਆ ਜੀ, ਮੈਂ ਪਰ ਮੈਂ ਕਹਿਣਾ ਜ਼ਰੂਰ ਹੁੰਦਾ ਵੀ ਸਿੱਖ ਸੇਵਿੰਗ ਮਸਤ ਹੈ, ਸੇਵਿੰਗ ਕਰਕੇ ਰੱਖੋ, ਥੋੜੀ ਮੋਟੀ ਸੇਵਿੰਗ ਕਰੋ, ਜਿੱਥੋਂ ਵੀ ਕੋਈ ਕਾਰਨਰ ਕੱਟ ਕਰ ਸਕਦੇ ਹੋ, ਮੈਂ ਨਹੀਂ ਕਹਿੰਦਾ ਕਿ ਸ਼ਾਰਟਕੱਟ ਵਰਤੋ, ਕੋਈ ਕਾਰਨਰ ਕੱਟ ਕਰ ਸਕਦੇ, ਜਿੱਥੋਂ ਵੀ ਜਿੰਨਾ ਕੁ ਸੇਵਿੰਗ ਕਰ ਸਕਦੇ ਹਾਂਗੇ, ਆਪਣੇ ਜੇ ਆਉਣਾ ਟਾਈਮ ਤੁਹਾਡੇ ਰਿਨਿਊਲ ਆ ਰਹੀ ਹੈ ਜਾਂ ਕੋਈ ਨਵੇਂ ਘਰ ਦੀ ਕਲੋਜ਼ਿੰਗ ਆ ਰਹੀ ਹੈ ਤੇ ਤੁਹਾਡੇ ਕੋਲ ਡੈਟ 2 ਹਾਈ ਹੈ, ਤੇ ਉਹ ਬੈਂਕ ਨੇ ਤੁਹਾਨੂੰ ਇਹੀ ਗੱਲ ਕਹਿਣੀ ਕਿ ਭਾਈ ਡੈਟ ਕੰਟਰੋਲ ਕਰੋ ਆਪਣੀ
1: ਜੀ।
3: ਸੋ ਉਦੋਂ ਪਹਿਲਾਂ ਬੈਟਰ ਹੈ ਕਿ ਆਪਣੇ ਪਹਿਲਾਂ ਡੈਟ ਕੰਟਰੋਲ ਕਰ ਲਓ, ਵੈਸੇ ਵੀ ਕੋਸ਼ਿਸ਼ ਕਰੋ ਲਾਈਫ ਦੇ ਵਿੱਚ ਹਮੇਸ਼ਾ ਵਾਸਤੇ ਡੈਟ ਘੱਟ ਤੋਂ ਘੱਟ ਰੱਖਣ ਦੀ ਟਰਾਈ ਕਰੋ, ਦੇਖੋ ਦੇਖੀ ਨਹੀਂ ਕਿ ਫਲਾਣੇ ਨੇ ਕਰ ਲਿਆ, ਆਪਣੀ ਸਿਚੁਏਸ਼ਨ ਆਪ ਦੇਖੋ। ਸੋ ਕ੍ਰੈਡਿਟ ਮਸਤ ਹੈ ਜੀ, ਕ੍ਰੈਡਿਟ ਚੈੱਕ ਕਰਦੇ ਰਹੋ ਔਨ ਟਾਈਮ ਆਪਣਾ, ਜੇ ਕੋਈ ਔਨ ਟਾਈਮ ਤੁਹਾਡੀ ਕਲੋਜ਼ਿੰਗ ਆ ਰਹੀ ਹੈ, ਤੁਹਾਨੂੰ ਲੱਗਦਾ ਪੇਜਰ ਘੱਟ ਆਊਗੀ ਤੇ ਸਾਨੂੰ ਇੱਕ ਵਾਰੀ ਆ ਕੇ ਜ਼ਰੂਰ ਮਿਲ ਲਓ, ਪਹਿਲਾਂ ਆ ਕੇ ਸਾਡੇ ਨਾਲ ਗੱਲਬਾਤ ਕਰ ਲਓ ਤਾਂ ਕਿ ਤੁਹਾਨੂੰ ਅਸੀਂ ਟਾਈਮ ਤੇ ਦੱਸ ਸਕੀਏ ਕੀ ਹੋ ਸਕਦਾ ਹੈਗਾ। ਤਾਂ ਬਿਲਡਰ ਜਿਹੜਾ ਜੀ, ਬਿਲਡਰ ਨੈਗੋਸ਼ੀਏਟ ਕਰ ਲੈਂਦਾ ਜੀ, ਕੋਈ ਖਾਸ ਗੱਲ ਨਹੀਂ ਹੁੰਦੀ, ਜੇ ਤੁਸੀਂ ਬਿਲਡਰ ਨਾਲ ਗੱਲ ਕਰੋਗੇ ਨੈਗੋਸ਼ੀਏਟ ਕਰਨ ਨੂੰ ਤਿਆਰ ਹੁੰਦੇ ਆ। ਸਿਰਫ ਸਾਨੂੰ ਗੱਲ ਕਰਨੀ ਆਉਣੀ ਚਾਹੀਦੀ ਹੈ, ਜਦੋਂ ਬਹਿ ਕੇ ਗੱਲ ਕਰਾਂਗੇ, ਇੱਕ ਗਰੁੱਪ ਬਣਾ ਕੇ ਅਸੀਂ ਟਰਾਈ ਕਰ ਦਾਂਗੇ, ਗਰੁੱਪ ਬਣਾ ਕੇ ਇੱਕ ਤੇ ਈਮੇਲ ਕਰੀਏ ਕਿ ਅਸੀਂ ਤਾਂ ਸਾਰੇ ਇਕੱਠੇ ਹਾਂ ਜੀ, ਉਹ ਯੂਨਿਟੀ ਵਾਲਾ ਕੰਮ ਨਹੀਂ ਚੱਲਦਾ ਜੀ ਇੱਥੇ, ਤੁਸੀਂ ਇੰਡੀਵਿਜੁਅਲ ਜਾ ਕੇ ਬਿਲਡਰ ਨਾਲ ਗੱਲ ਕਰੋ, ਇਕੱਠੇ ਹੋ ਕੇ ਆਪਾਂ ਗੱਲ ਕਰਨੀ ਟਰਾਈ ਕਰਦੇ ਹਾਂ।

0: ਬਿਲਡਰ ਕਹਿੰਦੇ ਮੇਰੇ ਲੋਇਰ ਨਾਲ ਗੱਲ ਕਰ ਲਓ, ਜੋ ਗੱਲ ਲੋਇਰ ਥਰੂ ਹੋਣ ਲੱਗ ਜਾਂਦੀ ਨਾ, ਫਿਰ ਉੱਥੇ ਨੈਗੋਸ਼ੀਏਟ ਦਾ ਥਾਂ ਨੀ ਰਹਿ ਜਾਂਦਾ ਉੱਥੇ, ਕਦੇ ਕੋਈ ਵੀ ਲੋਇਰ ਥਰੂ ਨੈਗੋਸ਼ੀਏਟ ਨੀ ਹੁੰਦੀ, ਫਿਰ ਤੱਕ ਗੱਲ ਐਂਡ ਜੇ ਪਾਰ ਹੀ ਹੁੰਦੀ ਸਾਨੂੰ ਕਲੋਜਿੰਗ ਕਰਾਉਣੀ ਪੈਣੀ ਹੈ। ਸੋ ਬੈਸਟ ਇਹੀ ਹੈ ਕਿ ਸਾਡੇ ਨਾਲ ਗੱਲਬਾਤ ਕਰ ਲਓ, ਆ ਕੇ ਸਾਨੂੰ ਮਿਲੋ ਇੱਕ ਵਾਰੀ। ਕਈ ਹੈਗੀਆਂ ਜਿੱਥੇ ਬੈਂਕਾਂ ਦੀ ਬੰਡਲ ਮੌਰਗੇਜ ਹੈਗੀ, ਤਾਂ ਉਹ ਜਿੰਨੀ ਤੁਹਾਡੀ ਪਰਚੀ ਪ੍ਰਾਈਸ ਹੈ ਉਹਦੇ ਤੇ ਤੁਹਾਨੂੰ 20% ਡਾਊਨ ਤੇ ਮੌਰਗੇਜ ਦੇਣ ਦੀ। ਸੋ ਪਰ ਤੁਹਾਨੂੰ ਪਤਾ ਕਰਨਾ ਪੈਣਾ ਕਿਹੜੀ ਬੈਂਕ ਨਾਲ ਹੈ। ਸੋ ਮੈਨੂੰ ਕਾਲ ਕਰਨੀ ਹੈ ਤੇ ਡੈਫੀਨੇਟਲੀ ਮੇਰਾ ਨੰਬਰ ਇੱਕੋ ਹੀ ਹੈ ਜੀ,
1: 7324216 ਬਾਹਰ ਨੇ ਆਪਾਂ
2: ਜਾਣਕਾਰੀ ਦੇ ਗਏ ਥਰੂ ਵਿਚ ਸਪੈਸ਼ਲਾਈਜ਼ ਟ੍ਰੇਲਰਸ ਵਾਲੇ ਹਨ। 40 ਸਾਲ ਹੋ ਗਏ ਇਸ ਬਿਜ਼ਨਸ ਵਿਚ, ਟ੍ਰੇਲਰ ਬਣਾਉਣਾ ਚਾਹੁੰਦੇ ਹੋ, ਫਲੈਟ ਬੈਡ, ਬੀ ਟ੍ਰੇਨ, ਡ੍ਰੋਪ ਡੈਕ, ਕੋਇਲ ਵੈਲ ਟ੍ਰੇਲਰ, 1170 ਫੀਸਟ ਡਰਾਈਵ ਤੇ ਪਹੁੰਚੋ, 905-219-0080। ਦੇਖੋ ਕਿੱਦਾਂ ਮੁੰਡੇ ਉੱਥੇ ਚਗਿਆਰੀ ਛੱਡਦੇ ਆ, ਬਿਲਡਿੰਗ ਕਰਦੇ ਯਾਰ, ਬੜੀ ਜੋਸ਼ ਹੈ ਇਹਨਾਂ ਦੇ ਵਿੱਚ। ਤੋ 1170 ਫੀਸਟ ਡਰਾਈਵ ਤੇ ਪਹੁੰਚੋ। ਗੁਰਮਿੰਦਰ ਤਨੇਸ ਜਾਂ ਹਿੰਦਾਬਾਈ ਜੀ ਨਾਲ ਗੱਲਬਾਤ ਕਰ ਲੈਣੀ ਆ ਥਰੂ ਵਿਚ ਸਪੈਸ਼ਲਾਈਜ਼ ਟ੍ਰੇਲਰ ਤੇ, ਅਤੇ ਮੋਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ। ABS ਸੈਂਸਰ ਦੇ ਇਸ਼ੂ ਆ ਗਿਆ, ਸੋਨੇ ਦਾ ਨੰਬਰ 347-271-3834, ਅਤੇ ਦਵਿੰਦਰ ਸਿੰਘ ਪਵਾਰ ਕਾਲਮੋਲ ਜੀ ਨੰਬਰ 647-988-8731। ਸਟਾਰ ਲੇਨ ਪੇਂਟਿੰਗ, ਹੋਲਟਰ ਮੋਲਟਰ ਪੇਂਟ ਕਰਵਾਉਣ, ਪੇਂਟ ਕਰਵਾਉਣ ਵਾਸਤੇ 416-230-4000 ਅਲਫਾ ਟਰਾਂਸ ਤੇ ਲੱਕੀ ਅਤੇ ਸੁੱਖੀ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ ਅਲਫਾ ਟਰਾਂਸ, ਲੱਕੀ ਅਤੇ ਸੁੱਖੀ ਸਾਹਿਬ। ਐਲ ਪੀ ਰੂਫਿੰਗ ਵਾਲਾ ਧੰਨਵਾਦ ਬਲਵਿੰਦਰ ਸਿੰਘ, 416-602-7216 ਇਹਨਾਂ ਦਾ ਨੰਬਰ ਹੈਗਾ ਆ, ਅਤੇ ਜਸਪਾਲ ਗੂਣੇ ਸਾਹਿਬ ਦਾ ਵਧਾਈ ਹੋਵੇ, 416-676-7050 ਇਹਨਾਂ ਨਾਲ ਗੱਲਬਾਤ ਕਰਨੀ ਆ। ਬੀ ਕੇ ਟੈਕਸ ਐਂਡ ਅਕਾਊਂਟਿੰਗ ਪਾਲ ਮਾਂਗਰ ਸਾਹਿਬ ਦਾ ਨੰਬਰ 905-451-1414। ਅਤੇ ਇਸ ਨਾਲ ਨਾਲ ਮੈਂ ਦੱਸ ਦੇਵਾਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਪੂਰਨ ਸਪੋਂਸਰ ਕੀਤਾ। ਮੈਂ ਖਬਰਾਂ ਬਹੁਤ ਸਾਰੀਆਂ ਲੈ ਕੇ ਆਉਣੀ ਸੀਆਂ, ਖਬਰਾਂ ਰਹਿ ਜਾਂਦੀਆਂ ਹਨ, ਕੱਲ੍ਹ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ। ਕੱਲ੍ਹ ਨੂੰ ਆਪਾਂ ਟਰੈਕਿੰਗ 'ਤੇ ਹੀ ਗੱਲਬਾਤ ਕਰਾਂਗੇ, ਜਿੰਨਿਆਂ ਨੇ ਫੋਨ ਕਾਲ ਕੀਤੇ, ਰੱਬ ਸਰ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਜਿਹੜੇ ਸੁਣਦੇ ਹਨ ਅਸੀਂ ਤੁਹਾਡੇ ਨਾਲ ਹਾਂ, ਅਤੇ ਜੱਸੀ ਡਰਵਾਲ ਕਈ ਵਾਰ ਮਿੱਤਰ ਦੋਸਤ ਪੁਰਾਣੀਆਂ ਯਾਦਾਂ ਯਾਦ ਕਰਾ ਦਿੰਦੇ ਹਨ ਜਦੋਂ ਟੈਕਸਟ ਮੈਸੇਜ ਆਉਂਦੇ ਹਨ। ਧੰਨਵਾਦ ਤੁਹਾਡਾ ਟੈਕਸਟ ਮੈਸੇਜ ਭੇਜਣ ਦਾ, ਸਾਨੂੰ ਯਾਦ ਕਰਦਾ, ਅਸੀਂ ਤੁਹਾਨੂੰ ਸਦਾ ਹੀ ਯਾਦ ਕਰਦੇ ਰਹੀਦਾ। ਸੀ ਡਲਫੀਮ ਕ੍ਰਿਸ਼ੀ ਗੁਰਪ੍ਰੀਤ ਖਹਿਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਅਤੇ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਜਸਵੀਰ ਸਿੰਘ ਹੁੰਡਲ ਜੀ, 416-500-3100 ਪਾਵਰ ਆਫ ਸੇਲ ਕਲੈਕਸ਼ਨ ਕਾਲ ਆ ਗਏ ਹਨ, ਇਹ ਸਾਰਿਆਂ ਨੂੰ ਬੰਦ ਕਰ ਦਿੰਦੇ ਹਨ। 416-500-3100 ਦੇ ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਮੈਨੂੰ ਇੱਥੇ ਛੁੱਟੀ ਦਿਓ, ਅਸੀਂ ਮਿਲਦੇ ਹਾਂ ਫਿਰ, ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222। ਮਾਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰਿਓ ਜ਼ਰੂਰ। ਹੈਵ ਅ ਗੁੱਡ ਡੇ ਅਤੇ ਗੁੱਡ ਬਾਏ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Punjabi Lehra ya chalo AM 530 nu duniya de kise vi kone de vich sunan de layi ajj hi download karo Punjabi Lehra di app PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰ

0: ਤੇ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ। ਸੁਣ ਰਹੇ ਸਰੋਤਿਆਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਗੁੱਡ ਮਾਰਨਿੰਗ। ਪੰਜਾਬੀ ਲਹਿਰਾਂ ਦੇ ਵਿੱਚ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਅਤੇ ਆਪਾਂ ਜੀ ਆਇਆਂ ਕਹਿੰਦੇ ਹਾਂ ਜੀ ਰਮੇਸ਼ ਹੁਸ਼ਿਆਰਪੁਰੀ ਜੀ ਉਹਨਾਂ ਨੂੰ, ਮਾਫ਼ ਕਰਨਾ ਜੀ, 905-673-3337 905-673-3337 ਸਟੂਡੀਓ ਦਾ ਇੱਕ ਨੰਬਰ। ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਦੀ ਧਰਤੀ ਤੋਂ ਲੌਡਾ ਵੇਲਾ ਤਰਕਾਲਾਂ ਸ਼ਾਮਾਂ ਅਤੇ ਕੈਨੇਡਾ ਦੀ ਧਰਤੀ ਦੀ ਸੋਹਣੀ ਸੱਜੀ ਸਵੇਰ। ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਪੰਜਾਬੀ ਲਹਿਰਾਂ 'ਚ ਤੁਹਾਡਾ ਸਵਾਗਤ।
1: ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਔਰ ਨਾਲ ਦੀ ਨਾਲ ਸੰਧੂ ਸਾਹਿਬ ਨਾਵੇਰ ਕੰਫਰਟ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਤੁਹਾਡਾ ਵੀ ਜੀ ਆਇਆਂ ਨੂੰ।
2: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਰਮੇਸ਼ ਜੀ ਨੂੰ ਅਤੇ ਸਰੋਤਿਆਂ ਨੂੰ। ਮੈਂ ਖਿਆਲ ਅੱਜ ਫੋਨ ਫਿਰ ਥੋੜ੍ਹਾ ਜਿਹਾ ਟਰਬਲ ਕਰ ਰਿਹਾ, ਮੈਂ ਕਿਹਾ ਜਦੋਂ ਤੁਹਾਡਾ ਸਾਥ ਦਿੰਦੇ ਜਾ ਕੇ।
0: ਲਓ ਜੀ, ਮੈਂ ਇਹ ਅੱਛਾ ਇਹ ਬੜੀ ਕਮਾਲ ਦੀ ਗੱਲ ਆ ਕਿ ਜਿੱਦਣ ਲਾਈਨਾਂ ਨਹੀਂ ਚੱਲਦੀਆਂ ਸੰਧੂ ਸਾਹਿਬ ਇੰਨਾ ਪਿਆਰ ਕਰਦੇ ਆ। ਰਮੇਸ਼ ਜੀ ਖੁਦ ਡਰਾਈਵ ਕਰਕੇ ਇੱਕ ਘੰਟੇ ਦੀ ਆ ਜਾਂਦੇ ਕਿ ਅੱਜ ਲਾਈਨ ਨਹੀਂ ਚੱਲ ਰਹੀਆਂ, ਅੱਜ ਮੈਂ 10 ਘੰਟੇ ਦਾ ਦੇਖੋ ਹਿੱਸਾ ਪਾਉਣ 1 ਘੰਟੇ ਦੀ ਡਰਾਈਵ ਕਰਕੇ। ਕਮਾਲ ਹੈ ਇਹਨਾਂ ਦੀ ਡੈਡੀਕੇਸ਼ਨ। ਐਨੀਵੇ ਚਲੋ,
1: ਸਲਿਊਟ ਹੈ ਜੀ।
0: ਬਿਲਕੁਲ ਜੀ, ਸੋ ਸਲਿਊਟ ਵਾਕਈ ਬਣਦਾ ਰਮੇਸ਼ ਜੀ। ਮੈਂ ਅੱਗੇ ਕਹਿ ਰਿਹਾ ਸੀ ਮੈਂ ਸੰਧੂ ਸਾਹਿਬ ਤੁਸੀਂ ਇੰਨੇ ਸਵੇਰੇ ਸਵੇਰੇ, ਕਹਿੰਦੇ ਨਹੀਂ ਜੀ ਨਹੀਂ ਰਮੇਸ਼ ਜੀ ਉਹਨਾਂ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ। 905-673-3337 905-673-3337 ਹਮੇਸ਼ਾ ਦੀ ਤਰ੍ਹਾਂ ਖਬਰਾਂ ਵੱਲ ਸਾਂਝ ਚੱਲਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸਿਸ। ਮੱਲੀ ਟੈਂਟ ਸਰਵਿਸਿਸ, ਤੁਸੀਂ ਆਊਟਡੋਰ ਕਿਸੇ ਵੀ ਤਰ੍ਹਾਂ ਦਾ ਕੋਈ ਈਵੈਂਟ ਕਰਨਾ, ਤੁਸੀਂ ਵਿਆਹ ਸ਼ਾਦੀ ਆ ਜਾਂ ਤੁਹਾਡਾ ਕੋਈ ਪਾਰਟੀ ਆ ਜਾਂ ਤੁਸੀਂ ਪਿਕਨਿਕ ਕਰ ਰਹੇ ਹੋ, ਤਾਂ ਆਊਟਡੋਰ ਈਵੈਂਟਸ ਦੇ ਲਈ ਨਾ ਟੈਂਟ ਦੀਆਂ ਸੇਵਾਵਾਂ ਦੀ ਲੋੜ ਪੈਂਦੀ ਹੈ, ਅਤੇ ਉਹਦੇ ਲਈ ਜਾਣਿਆ ਪਹਿਚਾਣਿਆ ਨਾਮ ਆ ਮੱਲੀ ਟੈਂਟ ਸਰਵਿਸਿਸ। ਪੰਜਾਬੀ ਲਹਿਰਾਂ ਦਾ ਰੈਫਰੈਂਸ ਤੁਸੀਂ ਜ਼ਰੂਰ ਦਿਆ ਕਰੋ। ਮੱਲੀ ਟੈਂਟ ਸਰਵਿਸਿਸ 647-999-2569 647-999-2569 ਅਤੇ ਚੱਲਦਿਆਂ ਜੀ ਆਪਾਂ ਪਹਿਲੀ ਖਬਰ ਦੇ ਵੱਲ। ਰਮੇਸ਼ ਜੀ, ਬਲਾਤਕਾਰੀ ਬਾਬੇ 'ਤੇ ਸਰਕਾਰਾਂ ਇੱਕ ਵਾਰ ਫਿਰ ਮਿਹਰਬਾਨ ਹੋ ਗਈਆਂ। ਇਹ ਕਿੰਨੀ ਕੁ ਵਾਰ ਮਿਹਰਬਾਨ ਹੋਣਾ ਕਿ ਸਾਰੀ ਮਿਹਰਬਾਨੀ ਬਾਬਿਆਂ ਅਤੇ ਬਲਾਤਕਾਰੀਆਂ ਲਈ ਰਹਿ ਗਈ ਹੈ ਸਰਕਾਰਾਂ ਵੱਲੋਂ?
1: ਪ੍ਰਭ ਸੰਧੂ ਜੀ, ਜਿਸ ਬਾਬੇ ਦਾ ਜਿਸ ਸਾਧ ਦਾ ਤੁਸੀਂ ਜ਼ਿਕਰ ਕੀਤਾ, ਜਦੋਂ ਉਸ ਸਾਧ ਦੇ ਨਾਲ ਬਲਾਤਕਾਰੀ ਸ਼ਬਦ ਲੱਗ ਗਿਆ ਤੇ ਜਦੋਂ ਉਸ ਸਾਧ ਤੇ ਤੁਸੀਂ ਮਿਹਰਬਾਨੀ ਦੀ ਗੱਲ ਕੀਤੀ ਤੇ ਮੈਨੂੰ ਲੱਗਦਾ ਸਰੋਤੇ ਝਟਪਟ ਸਮਝ ਗਏ ਹੋਣਗੇ ਕਿ ਇਹ ਕਿਹੜਾ ਸਾਧ ਹੈ। ਪ੍ਰਭ ਸੰਧੂ ਜੀ, ਇਹ ਉਹੀ ਸਾਧ ਹੈ ਜਿਸ ਸਾਧ ਦੇ ਉੱਪਰ ਸੰਨ 2017 ਦੇ ਵਿੱਚ ਕੱਲ ਦੀਆਂ ਗੱਲਾਂ ਨੇ ਬਲਾਤਕਾਰ ਦੇ ਦੋਸ਼ 100% ਸਾਬਤ ਹੋ ਗਏ ਸੀ ਕਿ ਇਹ ਬਲਾਤਕਾਰੀ ਹੈ। ਕਹਿਣ ਨੂੰ ਸਾਧ, ਕਹਿਣ ਨੂੰ ਬਾਬਾ, ਤੇ ਦੋਸ਼ ਕਿਹੜੇ ਸਾਬਤ ਹੋਏ ਬਲਾਤਕਾਰ ਦੇ? ਕਤਲ ਦੇ ਮਾਮਲਿਆਂ 'ਚ ਜੇ ਗੱਲ ਧੂਕੜੀ ਚਲੀ ਜਾਂਦੀ ਹੈ ਕਿ ਕਤਲ ਵੀ ਕਰਵਾਏ ਆ, ਔਰ ਬਲਾਤਕਾਰ ਦੇ 2 ਦੋਸ਼ ਸਾਬਤ ਹੋਏ ਸੀ ਤੇ ਪਤਾ ਨੀ ਕਿੰਨੇ ਇੱਕ ਦੋਸ਼ ਉਸ ਵੇਲੇ ਉਜਾਗਰ ਹੋਏ ਸੀ ਜਿਹੜੇ ਢੱਕੇ ਲਪੇਟੇ ਚਲੀ ਜਾਂਦੇ ਆ। ਇਹ ਗੁਰਮੀਤ ਰਾਮ ਰਹੀਮ ਨਾਂ ਦਾ ਸਾਧ ਜਿਹੜਾ ਡੇਰਾ ਸਿਰਸਾ ਚਲਾਉਂਦਾ ਤੇ ਡੇਰਾ ਸਿਰਸਾ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਨੇ, ਬਹੁਤ ਸਾਰੇ ਉਹਨਾਂ ਦੇ ਆਪਣੇ ਸੈਂਟਰ ਹੈ, ਪੰਜਾਬ ਵਿੱਚ ਵੀ ਹੈ, ਭਾਰਤ ਦੀਆਂ ਹੋਰ ਨੁੱਕਰਾਂ 'ਚ ਵੀ ਹੈ, ਔਰ ਦੁਨੀਆਂ ਵਿੱਚ ਵੀ ਕਿਤੇ ਹੈਗੇ ਆ। ਸੰਨ 2017 'ਚ ਜਦੋਂ ਇਸ ਸਾਧ ਨੂੰ ਬਲਾਤਕਾਰ ਦੇ ਮਾਮਲੇ 'ਚ ਉਮਰ ਕੈਦ ਹੋਈ ਸੀ, ਆਪਣੇ ਆਪ ਦੇ ਵਿੱਚ ਉਹ ਬੜੀ ਵੱਡੀ ਘਟਨਾ ਸੀ ਇੱਥੋਂ ਦੇ ਕਾਨੂੰਨ ਵਿਵਸਥਾ ਦੇ ਵਿੱਚੋਂ। ਪਹਿਲਾਂ ਪਹਿਲ ਤੇ ਸਾਰਾ ਕੁਛ ਫਿਰ ਜੱਗ ਚਾਰ ਹੋ ਗਿਆ। ਸਾਰੇ ਲੋਕਾਂ ਨੂੰ ਜਦੋਂ ਸੱਚਾਈ ਪਤਾ ਲੱਗੀ, ਪਰੰਤੂ ਪ੍ਰਭ ਸੰਧੂ ਜੀ ਹੌਲੀ ਹੌਲੀ ਏਦਾਂ ਦਾ ਪਲਟਾ ਅਸੀਂ ਵੇਖ ਰਹੇ ਹਾਂ ਕਿ ਇਹ ਸਾਧ ਦੇ ਉੱਪਰ ਵਾਕਿਆ ਇੱਥੋਂ ਦਾ ਰਾਜ ਪ੍ਰਬੰਧ ਕਿਤੇ ਨਾ ਕਿਤੇ ਮਿਹਰਬਾਨ ਹੋਇਆ ਜਾਪਦਾ। ਇਹ ਬਲਾਤਕਾਰੀ ਸਾਧ ਆਏ ਦਿਨ ਛੁੱਟੀ ਤੇ ਆ ਰਿਹਾ, ਪਰੋਲ ਤੇ ਆ ਰਿਹਾ, ਅੱਜ ਫਿਰ ਇਹ ਸਾਧ ਆਪਣੇ ਘਰ, ਆਪਣੇ ਘਰ ਤਾਂ ਨੀ ਅਸੀਂ ਕਹਿ ਸਕਦੇ, ਆਪਣੇ ਮਹਿਲਾਂ ਚ ਪਹੁੰਚ ਚੁੱਕਾ ਆ, ਕਿਉਂਕਿ ਘਰ ਸ਼ਬਦ ਸਾਡੇ ਤੁਹਾਡੇ ਲਈ ਆ, ਇਹਨਾਂ ਦੇ ਮਹਿਲ ਹੁੰਦੇ ਨੇ। ਸਿਰਸੇ ਵਾਲੇ ਡੇਰੇ ਚ ਗੁਰਮੀਤ ਰਾਮ ਰਹੀਮ ਅੱਜ ਚੜ੍ਹਦੀ ਸਵੇਰ ਪਹੁੰਚ ਗਿਆ, ਜੋ ਸਾਡੇ ਕੋਲ ਜਾਣਕਾਰੀ ਕਿ 21 ਦਿਨ ਦੀ ਛੁੱਟੀ ਉਹਦੀ ਫਿਰ ਮਨਜ਼ੂਰ ਹੋ ਗਈ ਹੈ। ਥੋੜਾ ਇੱਕ ਦਿਨ ਪਹਿਲੀ ਗੱਲ ਹੈ, ਮਈ ਮਹੀਨੇ ਵਿੱਚ ਇਹ ਸਾਧ 30 ਦਿਨ ਦੀ ਪਰੋਲ ਤੇ ਆਇਆ ਸੀ, ਇਸੇ ਸਾਲ ਦੀ ਗੱਲ ਕਰ ਰਿਹਾ ਮਈ ਮਹੀਨੇ ਦੀ। ਥੋੜਾ ਜਿਹਾ ਉਹ ਤੋਂ ਹੋਰ ਪਿੱਛੇ ਚਲੇ ਜਾਵਾਂ, ਜਨਵਰੀ ਚ ਤੇ 40 ਦਿਨ ਦੀ ਪਰੋਲ ਤੇ ਆਇਆ ਸੀ ਪ੍ਰਭ ਸੰਧੂ ਜੀ। ਲਗਭਗ 17 ਵਾਰ ਇਹ ਸਾਧ ਪਰੋਲ ਤੇ ਆ ਚੁੱਕਾ, 17 ਵਾਰ। ਔਰ 17-12 ਚ ਮੈਂ ਇਹ ਗੱਲ ਆਖੀ ਹੈ, ਜਦੋਂ ਸ਼ੁਰੂਆਤੀ ਦੌਰ ਚ ਥੋੜੇ ਦਿਨਾਂ ਦੀ ਆਉਣ ਲੱਗਾ ਸੀ, ਕਦੇ ਘੰਟੇ ਘੰਟਿਆਂ ਤੋਂ ਬਾਅਦ, ਦਿਨ ਦਿਨ ਤੋਂ ਬਾਅਦ, ਹਫ਼ਤੇ ਹਫ਼ਤੇ ਬਾਅਦ, ਮਹੀਨੇ ਤੇ ਮਹੀਨੇ ਤੋਂ ਬਾਅਦ ਵੀ 40-40 ਦਿਨ ਦੀ ਪਰੋਲ ਤੇ ਵੀ ਸਾਧ ਆਇਆ। ਮੈਂ ਉਦੋਂ ਹੀ ਜ਼ਿਕਰ ਕਰ ਦਿੱਤਾ ਸੀ ਜਦੋਂ ਘੰਟਿਆਂ ਦੀ ਪਰੋਲ ਮਿਲੀ ਸੀ, ਜਦੋਂ ਇੱਕ ਦਿਨ ਦੀ ਪਰੋਲ ਮਿਲੀ ਸੀ, ਕਿ ਅਸਲ ਵਿੱਚ ਉਹ ਮੀਟਰ ਲਾ ਕੇ ਲੋਕਾਂ ਦਾ ਗੁੱਸਾ ਚੈੱਕ ਕੀਤਾ ਜਾ ਰਿਹਾ, ਸਰਕਾਰਾਂ ਲੋਕਾਂ ਦਾ ਗੁੱਸਾ ਚੈੱਕ ਕਰ ਰਹੀਆਂ। ਔਰ ਹੋਇਆ ਕਿ ਜਿਨ੍ਹਾਂ ਨੇ ਗੁੱਸੇ ਹੋਣਾ ਸੀ, ਉਹਨਾਂ ਵਿੱਚੋਂ ਅੱਧੇ ਤੇ ਪਹਿਲਾਂ ਹੀ ਅੰਦਰ ਖਾਤੇ ਬਾਬੇ ਦੇ ਨਾਲ ਮੰਨੇ ਬੈਠੇ ਸੀਗੇ। ਏਦਾਂ ਦਾ ਤਾਣਾ ਬਾਣਾ ਬੁਣਿਆ ਗਿਆ ਕਿ ਇਹ ਸਾਧ ਰਾਮ ਰਹੀਮ ਲਗਾਤਾਰ ਜਿਹੜਾ ਹੁਣ ਪਰੋਲ ਤੇ ਆ ਰਿਹਾ। ਹੁਣ ਤੇ ਹਾਲਾਤ ਇਹ ਹੈ ਪ੍ਰਭ ਸੰਧੂ ਜੀ, ਕਈ ਵਾਰ ਇੰਝ ਲੱਗਦਾ ਕਿ ਤੁਸੀਂ ਆਉਂਦੇ ਦਿਨਾਂ ਚ ਵੇਖਿਓ ਕਿ ਸ਼ਾਇਦ ਇਹਨੂੰ ਪੱਕਾ ਹੀ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਜਾਵੇਗਾ, ਕਿ ਇਹਦਾ ਤੇ ਆਚਰਣ ਹੀ ਬਹੁਤ ਵਧੀਆ ਹੈ, ਇਹ ਸਾਧ ਦੇ ਤੇ ਕੰਮ ਹੀ ਬੜੇ ਚੰਗੇ ਕੀਤੇ ਹੈ, ਔਰ ਜਿਹੋ ਜਿਹਾ ਇੱਥੋਂ ਦਾ ਰਾਜ ਪ੍ਰਬੰਧ ਹੈ, ਇਹੋ ਜਿਹਾ ਤਾਣਾ ਬਾਣਾ ਤੁਸੀਂ ਕਿਤੇ, ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਾਲਾਂ ਚ ਕਿਤੇ ਇਹ ਨਾ ਹੋਵੇ ਕਿ ਇਹੋ ਜਿਹੇ ਬੰਦੇ ਨੂੰ ਪਦਮ ਸ਼੍ਰੀ ਦੇ ਕੇ ਨਾ ਸਨਮਾਨਿਤ ਕਰ ਦਿੱਤਾ ਜਾਵੇ ਕਿ ਭਾਈ ਇਹਦੇ ਤੇ ਡੇਰੇ ਨੇ ਬੜੇ ਚੰਗੇ ਕਾਰਜ ਕੀਤੇ ਆ, ਇਹਨਾਂ ਚ ਬੜਾ ਲੋਕ ਸੇਵਾ ਦਾ ਕੰਮ ਕੀਤਾ। ਗੱਲ ਬੜੀ ਸਿੱਧੀ ਪੱਧਰੀ ਹੈ, ਜਿਹੜੀ ਸੌਖਿਆਂ ਸਮਝ ਆ ਜਾਂਦੀ ਹੈ। ਰਾਮ ਰਹੀਮ ਦੇ ਕੋਲ ਉਹ ਕੁੰਜੀ ਹੈ ਜਿਹੜੀ ਕੁੰਜੀ ਕਿਸੇ ਦੇ ਕੋਲ ਨਹੀਂ ਹੈਗੀ, ਉਹ ਹੈ ਵੋਟਾਂ। ਡੇਰਾ ਆ, ਡੇਰੇ ਦੇ ਵੋਟਰ ਹੈ, ਉਹ ਤਾਂ ਤੇ ਵੋਟਰ ਤੇ ਅਸੀਂ ਕਹਿੰਦੇ, ਉਹ ਤੇ ਸੇਵਕ ਆਖਦੇ ਆ, ਉਹ ਤੇ ਅਨੁਆਈ ਆਖਦੇ, ਉਹ ਤੇ ਭਗਤ ਆਖਦੇ ਆ। ਉਹ ਜਿਹੜੇ ਡੇਰੇ ਦੇ ਭਗਤ ਹੈ, ਅਸਲ ਵਿੱਚ ਉਹ ਵੋਟਾਂ ਨੇ, ਤੇ ਵੋਟਾਂ ਅੱਜ ਦੇ ਸਮੇਂ ਉਹ ਚੀਜ਼ ਹੈ ਜਿਹੜਾ ਵੱਡੇ ਤੋਂ ਵੱਡੇ ਤਾਣਾ ਬਾਣਾ ਉਲਝਾ ਕੇ ਰੱਖ ਦਿੰਦੀਆਂ, ਵੱਡੇ ਤੋਂ ਵੱਡੇ ਗੱਠਜੋੜ ਤੁੜਾ ਦਿੰਦੀਆਂ, ਤੇ ਵੱਡੇ ਤੋਂ ਵੱਡੇ ਗੱਠਜੋੜ ਬਣਾ ਦਿੰਦੀਆਂ। ਪੰਜਾਬ ਵਿੱਚ ਵੀ ਇੱਕ ਨੌ ਮਾਸ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ, ਉਹ ਵੀ ਤੇ ਸਿਆਸੀ ਗੱਠਜੋੜ ਵੋਟਾਂ ਚੋਂ ਹੀ ਹੈ, ਹੋਰ ਕਿਤੇ ਨੌ ਮਾਸ ਦਾ ਰਿਸ਼ਤਾ ਥੋੜਾ ਉੱਥੇ। ਇਵੇਂ ਹੀ ਇਹ ਜਿਹੜਾ ਸਾਧ ਰਾਮ ਰਹੀਮ ਜਿਹੜਾ ਬਲਾਤਕਾਰ ਦਾ ਦੋਸ਼ੀ ਹੈ, ਬਾਰ ਬਾਰ ਜਿਹਨੂੰ ਪਰੋਲ ਮਿਲਦੀ ਅੱਜ ਮਿਲੀ ਹੈ, ਸੱਚੀ ਗੱਲ ਇਹ ਹੈ ਕਿ ਵੋਟਾਂ ਦੀ ਪੰਡ ਹੈ, ਤੇ ਉਹ ਵੋਟਾਂ ਦੀ ਪੰਡ ਕਰਕੇ ਜਿਹੜਾ ਸੰਧੂ ਸਾਹਿਬ ਇੱਥੇ ਸਰਕਾਰਾਂ ਮਿਹਰਬਾਨ ਹੋ ਰਹੀਆਂ ਹੈ, ਆਪਣੇ ਆਪ ਚ ਬਹੁਤ ਵੱਡੀ ਇੱਕ ਕਾਨੂੰਨ ਉੱਪਰ ਵੀ ਸਵਾਲ ਉੱਠਦਾ, ਕਾਨੂੰਨ ਪ੍ਰਣਾਲੀ ਤੇ ਵੀ, ਆਖਰ ਇਹ ਸਾਧ ਨੂੰ ਵਾਰ ਵਾਰ ਪਰੋਲ ਕੀਤੀ ਕਿਉਂ ਦਿੱਤੀ ਜਾ ਰਹੀ ਹੈ। ਤੇ ਦੂਜਾ ਸਵਾਲ ਇਹ ਵੀ ਹੈ ਕਿ ਦੂਜੇ ਪਾਸੇ ਲੋਕ ਧਰਨੇ ਲਾ ਰਹੇ ਹੈ, ਮੁਜ਼ਾਹਰੇ ਕਰ ਰਹੇ ਆ, ਪੰਜਾਬ ਬੰਦ ਕਰਾਏ ਜਾ ਰਹੇ, ਕਿ ਭਾਈ ਇੱਕ ਵਿਅਕਤੀ ਜੇਲ੍ਹ ਚ ਬੰਦ ਹੈ, ਉਹਦੀ ਮਾਂ ਆਖਰੀ ਪਲਾਂ ਤੇ ਹੈ, ਆਖਰੀ ਸਾਹਾਂ ਤੇ ਹੈ, ਉਹਨੂੰ ਮੁਲਾਕਾਤ ਕਰਾ ਦਿਓ, ਉਹਦੀ ਮੁਲਾਕਾਤ ਨਹੀਂ ਹੋਣ ਦਿੱਤੀ ਜਾ ਰਹੀ। ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਕਰ ਰਹੇ, ਇੱਕ ਪਾਸੇ ਉਹ ਜਗਤਾਰ ਸਿੰਘ ਹਵਾਰਾ ਦੀ ਪਰੋਲ ਲਈ ਪੰਜਾਬ ਬੰਦ ਹੋ ਰਹੇ ਹੈ ਤੇ ਪਰੋਲ ਨਹੀਂ ਦਿੱਤੀ ਜਾ ਰਹੀ, ਇੱਕ ਪਾਸੇ ਇਹ ਸਾਧ ਹੈ ਚੌਥੇ ਦਿਨ ਇੰਝ ਛੁੱਟੀ ਤੇ ਆਉਂਦਾ ਜਿਵੇਂ ਫੌਜ ਦੇ ਵਿੱਚ ਨੌਕਰੀ ਕਰਕੇ ਕੋਈ ਫੌਜੀ ਨਹੀਂ ਏਦਾਂ ਛੁੱਟੀ ਆਉਂਦੇ ਜਿੰਨਾ ਇਸ ਸਾਲ ਦੇ ਵਿੱਚ ਛੁੱਟੀ ਆ ਜਾਂਦਾ ਸਾਧ ਰਾਮ ਰਹੀਮ। ਸੋ ਬੜੀ ਸਿੱਧੀ ਤੇ ਸਪਸ਼ਟ ਗੱਲ ਹੈ, ਵੋਟਾਂ ਦੀ ਪੰਡ ਹੈ, ਤੇ ਵੋਟਾਂ ਦੀ ਪੰਡ ਕਰਕੇ ਸਰਕਾਰਾਂ ਉੱਤੇ ਮਿਹਰਬਾਨ ਹੈ, ਤੇ ਦੂਜੇ ਪਾਸੇ ਸਿਸਟਮ ਤੇ ਇੱਕ ਸਵਾਲ ਹੈ ਕਿ ਆਖਰ ਇਹ ਕਾਣੀ ਵੰਡ ਕਿਉਂ ਹੈ, ਇਸ ਸਾਧ ਨੇ ਇੱਦਾਂ ਦਾ ਭਾਈ ਕੀ ਕਰ ਦਿੱਤਾ ਜਿਹਨੂੰ ਆਏ ਦਿਨ ਪਰੋਲ ਹੈ, ਤੇ ਦੂਜੇ ਪਾਸੇ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਵੀ ਹੋ ਗਈਆਂ, ਸੰਧੂ ਸਾਹਿਬ ਉਹਨਾਂ ਨੂੰ ਕੁਝ ਦਿਨਾਂ ਲਈ ਵੀ ਨਹੀਂ ਛੱਡਿਆ ਜਾ ਰਿਹਾ।
0: ਬਿਲਕੁਲ ਜੀ, ਸਾਡੇ ਸਿਸਟਮ ਦੀ ਤਰਾਸਦੀ ਆ, 905-673-33-37 ਪਰ ਮੁੱਖ ਦੀ ਗੱਲ ਜਿਹੜੀ ਤੁਸੀਂ ਕਹਿਤੀ ਕਿ ਰੌਲਾ ਸਾਰਾ ਵੋਟਾਂ ਦਾ। ਸੋ 905-673-33-37 905-673-33-37 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਜੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਗਿੱਲ ਫਾਰਮ ਜਿੱਥੇ ਤੁਸੀਂ ਹਰ ਤਰ੍ਹਾਂ ਦੀ ਪਨੀਰੀ ਲੈ ਸਕਦੇ ਹੋ ਆਪਣੇ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ, ਨਾਲ ਦੀ ਨਾਲ ਤਾਜ਼ਾ ਸਬਜ਼ੀਆਂ ਅਤੇ ਫਰੈਸ਼ ਚੱਕੀ ਆਟਾ। ਗਿੱਲ ਫਾਰਮ ਡਿਕਸੀ ਅਤੇ ਕਿੰਗ ਸਟਰੀਟ ਤੋਂ ਲੋਕੇਟਡ ਨੇ, ਇੱਕ ਗੇੜਾ ਜ਼ਰੂਰ ਮਾਰ ਕੇ ਆਇਓ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੇ ਵਿੱਚ। 416-898-7878 416-898-7878 ਗਿੱਲ ਫਾਰਮ ਅਤੇ 905-673-3337। ਚੱਲਦੇ ਹਾਂ ਜੀ ਅਗਲੀ ਖਬਰ ਦੇ ਵੱਲ। ਰਮੇਸ਼ ਜੀ, ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੇ ਬੰਦ ਦੇ ਸੱਦੇ ਨੇ ਮਾਨ ਸਰਕਾਰ ਨੂੰ ਹੁਣ ਵਕਤ ਪਾ ਤਾ, ਇਹ ਸਾਰੀ ਕੀ ਖਬਰ ਆ? ਕਿਹੜੇ ਕਿਹੜੇ ਕਰਮਚਾਰੀ ਬੰਦ ਪੰਜਾਬ ਦੇ ਵਿੱਚ ਸਮਰਥਨ ਦੇ ਰਹੇ ਸੀਗੇ, ਅਤੇ ਕੀ ਵਾਕਈ ਜੂੰ ਸਰਕੂਗੀ ਆਮ ਆਦਮੀ ਪਾਰਟੀ ਤੇ ਇਸ ਬੰਦ ਨਾਲ?
1: ਸੰਧੂ ਜੀ, ਜੂੰ ਕਿੰਨੀ ਕੁ ਸਰਕਦੀ ਹੈ, ਕਿੰਨਾ ਕੁ ਅਸਰ ਪੈਂਦਾ, ਖੈਰ ਇਹ ਤਾਂ ਮੈਂ ਅਜੇ ਦਾਅਵਾ ਨਹੀਂ ਕਰ ਸਕਦਾ ਬਹੁਤ ਵੱਡਾ, ਪਰੰਤੂ ਪੰਜਾਬ ਦੇ ਮੁਲਾਜ਼ਮਾਂ ਦੇ ਸੰਘਰਸ਼ ਦੇ ਇਤਿਹਾਸ ਦੇ ਵਿੱਚ ਖੈਰ ਹੜਤਾਲਾਂ ਵੀ ਅਸੀਂ ਸੁਣੀਆਂ ਵੀ ਹੈ ਤੇ ਹੜਤਾਲਾਂ ਹੁੰਦੀਆਂ ਦੇਖੀਆਂ ਵੀ ਹੈ। ਵੱਡੇ ਪੱਧਰ ਤੇ ਮੁਲਾਜ਼ਮਾਂ ਨੇ ਬੰਦ ਵੀ ਕੀਤੇ ਆ ਆਪਣੇ ਦਫ਼ਤਰ ਆਪਣੇ ਅਦਾਰੇ, ਪਰੰਤੂ ਇਸ ਵਾਰ ਹੜਤਾਲ ਤਾਂ ਨਹੀਂ ਅਸੀਂ ਕਹਿ ਸਕਦੇ। ਮੁਲਾਜ਼ਮਾਂ ਨੇ ਪੰਜਾਬੀਆਂ ਨੇ, ਚਾਹੇ ਕਿਸੇ ਵੀ ਵਿਭਾਗ ਦੇ ਮੁਲਾਜ਼ਮ ਹੈ, ਕਿਸੇ ਕੋਈ ਵੀ ਡਿਪਾਰਟਮੈਂਟ ਹੈ, ਸਾਰਿਆਂ ਨੇ ਰਲ ਮਿਲ ਕੇ ਇੱਕ ਐਲਾਨ ਕੀਤਾ ਕਿ ਅਸੀਂ 27 ਤਰੀਕ ਆ ਜਿਹੜੀ 27 ਤਰੀਕ ਆ ਰਹੀ ਸਾਰਿਆਂ ਨੇ ਛੁੱਟੀ ਲੈਣੀ ਹੈ, ਸਮੂਹਿਕ ਛੁੱਟੀ। ਹਾਲਾਂਕਿ ਹੜਤਾਲ ਦਾ ਨਾਮ ਨਹੀਂ ਦਿੱਤਾ, ਨਾ ਹੜਤਾਲ ਕਿਹਾ, ਛੁੱਟੀ ਲੈਣੀ, ਕਹਿੰਦੇ ਸਾਡਾ ਹੱਕ ਹੈ ਤੇ ਤੁਸੀਂ ਜੋ ਕਰਨਾ ਕਰ ਲਓ। ਪ੍ਰਭ ਸੰਧੂ ਜੀ, ਤਾਜ਼ਾ ਮੇਰੇ ਕੋਲ ਅੰਕੜੇ ਆ ਕਿ ਲੱਖਾਂ ਮੁਲਾਜ਼ਮ, ਕਿਉਂਕਿ ਅੱਜ ਕੱਲ੍ਹ ਇੱਕ ਸਿਸਟਮ ਹੈ ਜਿਹਨੂੰ ਆਪਾਂ ਆਨਲਾਈਨ ਸਿਸਟਮ ਕਹਿ ਦਿੰਦੇ, ਉਹਦੇ ਉੱਪਰ ਛੁੱਟੀ ਅਪਲਾਈ ਕੀਤੀ ਜਾਂਦੀ ਹੈ। ਲੱਖਾਂ ਮੁਲਾਜ਼ਮ ਹੁਣ ਤੱਕ ਛੁੱਟੀ ਅਪਲਾਈ ਕਰ ਚੁੱਕੇ ਆ, ਜਿਹਦੇ ਵਿੱਚ ਅਧਿਆਪਕ ਵਰਗ ਵੀ ਹੈ, ਜਿਹਦੇ ਵਿੱਚ ਬਿਜਲੀ ਵਾਲੇ ਵੀ ਹੈ, ਜਿਹਦੇ ਵਿੱਚ ਕਲੈਰੀਕਲ ਸੈਕਟਰ ਵੀ ਹੈ, ਜਿਹਦੇ ਵਿੱਚ PWD ਵੀ ਹੈ, ਜਿਹਦੇ ਵਿੱਚ ਹੋਰ ਬਹੁਤ ਸਾਰੇ ਡਿਪਾਰਟਮੈਂਟ ਹੈ। ਹੁਣ ਲੱਖਾਂ ਮੁਲਾਜ਼ਮ ਜੇ ਵਾਕਈ 27 ਤਰੀਕ ਛੁੱਟੀ ਲੈ ਕੇ ਧਰਨਿਆਂ ਮੁਜ਼ਾਹਰਿਆਂ ਦੇ ਉੱਪਰ ਪਹੁੰਚ ਜਾਂਦੇ ਆ, ਜਿੱਥੇ ਇੱਕ ਵੱਡੇ ਧਰਨੇ ਮੁਜ਼ਾਹਰੇ ਹੋਣਗੇ, ਸਰਕਾਰ ਦੇ ਪਿੱਟ ਸਿਆਪੇ ਹੋਣਗੇ, ਦੂਜੇ ਪਾਸੇ ਸਰਕਾਰ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ। ਔਰ ਜਿਹੜਾ ਮੁਲਾਜ਼ਮਾਂ ਨੇ ਇਹਨੂੰ ਨਾਮ ਦਿੱਤਾ ਮਹਾਂਬੰਦ ਦਾ ਨਾਮ ਦਿੱਤਾ, ਹਾਲਾਂਕਿ ਨਾ ਪ੍ਰਭ ਸੰਧੂ ਜੀ ਬਾਜ਼ਾਰ ਬੰਦ ਕਰਾਏ ਜਾਣੇ ਆ, ਨਾ ਸੜਕਾਂ ਤੇ ਜਾਮ ਲੱਗਣੇ, ਨਾ ਰੇਲ ਪਟੜੀਆਂ ਦਾ ਚੱਕਾ ਜਾਮ ਹੋਣਾ, ਨਾ ਬੱਸਾਂ ਰੋਕਣੀਆਂ, ਰੋਕਣਾ ਕੁਛ ਨਹੀਂ ਹੈ। ਪਰੰਤੂ ਜਦੋਂ ਸਰਕਾਰ ਦੀ ਰੀੜ ਦੀ ਹੱਡੀ, ਸਰਕਾਰ ਦੇ ਜਿਹੜੇ ਦਫ਼ਤਰ ਹੈ, ਸਰਕਾਰ ਦੇ ਚਲੋ ਜ਼ਿਲ੍ਹਿਆਂ ਤੋਂ ਲੈ ਕੇ ਤਹਿਸੀਲਾਂ ਤੋਂ ਲੈ ਕੇ ਬਲਾਕ ਪੱਧਰ ਤੇ ਜਿਹੜਾ ਦਫ਼ਤਰੀ ਢਾਂਚਾ ਆ, ਜੇ ਸਾਰੇ ਦੇ ਸਾਰੇ ਮੁਲਾਜ਼ਮ ਉੱਥੇ ਤਾਲੇ ਲਾ ਕੇ ਘਰਾਂ ਨੂੰ ਚਲੇ ਜਾਣਗੇ, ਚਾਹੇ ਉਹ PN ਹੈ, ਚਾਹੇ ਕਲਰਕ ਹੈ, ਚਾਹੇ ਉੱਥੇ ਦਾ ਅਫਸਰ ਹੈ, ਉਹ ਮਹਾਂਬੰਦ ਦਾ ਨਾਮ ਦਿੱਤਾ ਤੇ ਉਸ ਮਹਾਂਬੰਦ ਨੇ ਵਾਕਈ ਇੱਕ ਵਾਰ ਭਗਵੰਤ ਮਾਨ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਹਾਲਾਂਕਿ ਜੇ 2 ਦਿਨ ਬਾਕੀ ਹੈ, 27 ਤਰੀਕ ਨੂੰ ਬੰਦ ਹੋਣਾ ਹੈ। ਔਰ ਇਸ ਵੇਲੇ ਜਦੋਂ ਮੈਂ ਸਰੋਤਿਆਂ ਨਾਲ ਸਾਂਝ ਪਾ ਰਿਹਾ, ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਜਿਹੜੇ ਚੀਫ ਸੈਕਟਰੀ ਹੈ, ਮਾਫ ਕਰਦਾ, ਉਹਨਾਂ ਨੇ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੋਈ ਹੈ ਕਿ ਭਾਈ ਆਓ ਬੈਠ ਕੇ ਹੱਲ ਕੱਢੀਏ। ਹੁਣ ਹੱਲ ਵਿੱਚੋਂ ਮਸਲਾ ਇਹ ਆ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਸਾਲਾਂ ਦਾ ਮਹਿੰਗਾਈ ਭੱਤੇ ਦੀ ਕਿਸ਼ਤ ਪੰਜਾਬ ਦੀ ਇਸ ਸਰਕਾਰ ਨੇ ਰੋਕੀ ਹੋਈ ਹੈ ਸਾਲਾਂ ਦੀ। ਹੁਣ ਤੇ ਰੋਕੀ ਸ਼ਬਦ ਵੀ ਕਹਿਣਾ ਪ੍ਰਭ ਸੰਧੂ ਜੀ ਗਲਤ ਹੈ, ਕਿਉਂਕਿ ਇਹ ਸਰਕਾਰ ਅਦਾਲਤ ਵਿੱਚ ਇਹ ਤਰਕ ਦੇ ਚੁੱਕੀ ਕਿ ਮੁਲਾਜ਼ਮਾਂ ਦਾ ਹੱਕ ਹੀ ਨਹੀਂ, ਅਸੀਂ ਤੇ ਪਹਿਲਾਂ ਹੀ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਤਨਖਾਹਾਂ ਦਿੰਦੇ ਹਾਂ ਤੇ ਇਸ ਕਰਕੇ ਮਹਿੰਗਾਈ ਭੱਤੇ ਦੀ ਕਿਸ਼ਤ ਕਾਹਦੀ? ਆਪਦੀ ਭਗਵੰਤ ਮਾਨ ਸਰਕਾਰ ਪਹਿਲੀ ਪੰਜਾਬ ਦੀ ਸਰਕਾਰ ਹੈ ਜਿਹੜੀ ਨਿੱਠ ਕੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਖਿਲਾਫ਼, ਤਨਖਾਹਾਂ ਦੇ ਖਿਲਾਫ਼ ਡਟੀ ਹੋਈ ਹੈ। ਤੇ ਮੈਂ ਇੱਥੇ ਸੱਚ ਇੱਕ ਹੋਰ ਦੱਸ ਦੇਵਾਂ, ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਸਾਨੂੰ ਵੋਟਾਂ ਪਾ ਕੇ ਬਣਾ ਦਿਓ, ਆਉਂਦਿਆਂ ਹੀ ਤੁਹਾਨੂੰ ਪੁਰਾਣੀ ਪੈਨਸ਼ਨ ਦੇ ਦਿਆਂਗੇ। ਪੁਰਾਣੀ ਪੈਨਸ਼ਨ ਤੇ ਕੀ ਦੇਣੀ, ਜਿਹੜੀ ਮਾੜੀ ਮੋਟੀ ਕਿਸੇ ਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸੀ ਪ੍ਰਭ ਸੰਧੂ ਜੀ, ਉਹ ਵੀ ਲੈ ਚੱਲੀ ਹੈ। ਅਦਾਲਤ ਮੁਲਾਜ਼ਮਾਂ ਦੇ ਹੱਕ ਚ ਫੈਸਲਾ ਸੁਣਾ ਚੁੱਕੀ ਹੈ। ਅਦਾਲਤ ਦੇ ਫੈਸਲੇ ਦੇ ਮੁਤਾਬਕ ਇਸ ਵੇਲੇ ਤੱਕ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਹੋ ਜਾਣੀ ਚਾਹੀਦੀ ਸੀ, ਪਰੰਤੂ ਹਾਈ ਕੋਰਟ ਦੇ ਡਬਲ ਬੈਂਚ ਦੇ ਫੈਸਲੇ ਤੋਂ ਬਾਅਦ ਵੀ, ਡਿਵੀਜ਼ਨ ਬੈਂਚ ਦੇ ਫੈਸਲੇ ਤੋਂ ਬਾਅਦ ਵੀ ਪੰਜਾਬ ਦੀ ਸਰਕਾਰ ਕਹਿੰਦੀ ਕਿ ਅਸੀਂ ਮਹਿੰਗਾਈ ਭੱਤੇ ਦੀ ਕਿਸ਼ਤ ਨਹੀਂ ਦੇਣੀ। ਇਹ ਤੋਂ ਇਲਾਵਾ ਪੁਰਾਣੀ ਪੈਨਸ਼ਨ ਦਾ ਮਸਲਾ ਹੈ, ਇਹ ਤੋਂ ਇਲਾਵਾ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਮਸਲਾ ਹੈ। ਔਰ ਪੰਜਾਬ ਦੇ ਮੁਲਾਜ਼ਮਾਂ ਨੇ ਜਿੱਥੇ 27 ਤਰੀਕ ਦੀ ਹੜਤਾਲ ਜਾਂ ਇੰਝ ਕਹੀਏ ਕਿ ਛੁੱਟੀ ਲੈ ਕੇ ਬੰਦ ਦਾ ਐਲਾਨ ਕੀਤਾ ਹੈ, ਉੱਥੇ ਪ੍ਰਭ ਸੰਧੂ ਜੀ ਨਾਲ ਨਾਲ ਅੱਜ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੀ ਸਰਕਾਰ ਦੇ ਮਹੱਲਾ ਕਲੀਨਿਕ ਹੈ, ਅੱਜ ਉਹਨਾਂ ਨੂੰ ਵੀ ਤਾਲੇ ਲੱਗ ਚੁੱਕੇ ਆ, ਕਿਉਂਕਿ ਉਹਨਾਂ ਨਾਲ ਵੀ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਤੁਹਾਨੂੰ ਪੱਕੇ ਕਰ ਦਿਆਂਗੇ, ਤੁਹਾਡੀਆਂ ਤਨਖਾਹਾਂ ਵਧਾਵਾਂਗੇ। ਆ ਥੋੜੇ ਦਿਨ ਪਹਿਲਾਂ ਵੀ ਉਹਨਾਂ ਨੇ ਹੜਤਾਲ ਕੀਤੀ ਸੀ, ਉਦੋਂ ਕਹਿੰਦੇ 15 ਦਿਨ ਦੇ ਦਿਓ, ਉਹ 15 ਦਿਨ ਪੂਰੇ ਹੋਣ ਤੋਂ ਬਾਅਦ ਅੱਜ ਪੰਜਾਬ ਦੇ ਬਹੁਤ ਸਾਰੇ ਮਹੱਲਾ ਕਲੀਨਿਕਾਂ ਨੂੰ ਤਾਲੇ ਲੱਗੇ ਹੋਏ ਹੈ। ਔਰ ਮੈਂ ਹੋਰ ਦੱਸਦਾ, ਰੋਪੜ ਥਰਮਲ ਪਲਾਂਟ ਉਹਦੇ 4 ਯੂਨਿਟ ਹੈ ਜਿਹੜਾ ਤਾਪ ਬਿਜਲੀ ਘਰ ਹੈ, ਚਾਰੇ ਦੇ ਚਾਰੇ ਅੱਜ ਬੰਦ ਹੋ ਗਏ। ਕਾਰਨ ਕੀ ਹੈ ਕਿ ਉੱਥੇ ਦੇ ਜਿਹੜੇ ਠੇਕਾ ਕਰਮਚਾਰੀ ਉਹ ਹੜਤਾਲ ਤੇ ਚਲੇ ਗਏ ਕਿ ਤੁਸੀਂ ਤੇ ਕਹਿੰਦੇ ਤੁਹਾਨੂੰ ਪੱਕੇ ਕਰਨਾ, ਤੇ 4.5 ਸਾਲ ਹੋ ਗਏ ਸਾਨੂੰ ਤੁਸੀਂ ਪੱਕੇ ਨਹੀਂ ਕੀਤਾ, ਤੇ ਆਪਣੀ ਪੱਕੀ ਇੱਕ ਹੁਣ ਦੀ ਗੱਲ ਕਰੀ ਜਾਂਦੇ ਕਿ ਵੋਟਾਂ ਸਾਨੂੰ ਮੁੜ ਕੇ ਪਾਓ। ਸੋ ਵੱਖ ਵੱਖ ਵਰਗ ਪੰਜਾਬ ਦੀ ਸਰਕਾਰ ਨਾਲ ਨਾਰਾਜ਼ ਹੈ। ਉਸ ਨਾਰਾਜ਼ਗੀ ਵਿੱਚੋਂ 27 ਤਰੀਕ ਨੂੰ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਬੰਦ ਦਾ ਐਲਾਨ ਕੀਤਾ ਹੈ। ਹਾਲਾਂਕਿ ਬੰਦ ਕੇਵਲ ਤੇ ਕੇਵਲ ਸਕੂਲ ਕਾਲਜ ਦਫ਼ਤਰੀ ਅਦਾਰੇ ਹੋਣਗੇ, ਸੜਕਾਂ ਨਹੀਂ ਬੰਦ ਹੋਣਗੀਆਂ, ਬਾਜ਼ਾਰ ਨਹੀਂ ਬੰਦ ਹੋਣਗੇ, ਤੇ ਉਸ ਬੰਦ ਨੇ ਇਸ ਵੇਲੇ ਭਗਵੰਤ ਮਾਨ ਸਰਕਾਰ ਨੂੰ ਕਹਿ ਲਈਏ ਕਿ ਪੜ੍ਹਨੇ ਪਾਇਆ ਹੋਇਆ ਆ।

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: 24 घंटे 7 दिन खुला सब्जी मार्केट, रेस्टोरेंट एंड ग्रोसरी स्टोर दो लोकेशंस तो सर्व कर रहे ने, सैंडलवुड एंड मैकलॉगलिन 10 लोरमेल गेट, यहाँ पहुँचो 10970 ब्रैमली रोड। वेज एंड नॉन वेज बिरयानी बाय वन गेट वन फ्री, चना पटूरा बाय वन गेट वन फ्री, फिश पकौड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी, सॉल्ट लस्सी, मिठी लस्सी बाय वन गेट वन फ्री। हर रोज फ्रेश साग ते मक्की दी रोटी। टिफिन सर्विस पिकअप अते डिलीवरी दे लई वी अवेलेबल है। दोनों लोकेशंस ते फ्रेश सब्जियां, फ्रूट ते ग्रोसरी दे आइटम। ते हुण आलू गोभी मूली ते प्याज आले परौंठे 299 दे विच, अमृतसरी कुलचा विथ चना 799 ते पनीर एंड मिक्स परौंठा 399। सब्जी मार्केट ओपन 24/7। जे तुसी जाना होवे किसी भी टोरंटो आइलैंड्स नू, सेंटर आइलैंड, वार्ड्स आइलैंड या हैनलिन्स पॉइंट, ता लेके जाओ टी डॉट वाटर टैक्सी। फेरी दिया 2-3 घंटे दिया लाइनअप्स तो बचो अते लेके जाओ अपनी प्राइवेट टी डॉट वाटर टैक्सी। टी डॉट वाटर टैक्सी दी डॉक लोकेटेड है 1 क्वींस की ईस्ट ते, यंग अते क्वींस की ईस्ट दे बिल्कुल कॉर्नर ते। मामूली जिहा रेट अते आराम नाल राजा वांग जाओ अपनी प्राइवेट वाटर टैक्सी ते। टी डॉट वाटर टैक्सी 6473708368। इन्हां दी डॉक ते पार्किंग भी अवेलेबल है, उत्थों तुसी अपनी टिकट्स भी बाय कर सकदे हो कैश या क्रेडिट कार्ड दे नाल। टी डॉट वाटर टैक्सी दी ऐप भी डाउनलोड करो। टी डॉट वाटर टैक्सी, द बेस्ट वे टू गो टू सेंटर आइलैंड। दी वैल्यू जे तुसी वधाउणी है या एक्स्ट्रा इनकम लई लीगल बेसमेंट तैयार करवानी होवे या अपने घर नूं नवी अते खूबसूरत लुक देनी है, तां संपर्क करो नानक रेनोवेशन दे नाल। लीगल बेसमेंट, बेसमेंट फिनिशिंग, कंक्रीट ड्राइववे, पैटियो या कोई भी रेनोवेशन दा काम नानक रेनोवेशन। एक्सपीरियंस टीम समय सिर काम करदे ने, बहुत ही रीजनेबल रेट। फ्री एस्टिमेट लई कांटेक्ट करो नानक रेनोवेशन 416-902-9293। नानक रेनोवेशन थोड़े रेनोवेशन दे सुपनेयां नूं पूरा करनगे।
3: सो बिल्कुल जी, एक बार फिर स्वागत पंजाबी लहरां दे इस खबरां वाले हिस्से दे विच। प्रोग्राम दे इस हिस्से नूं थोड़े तक लैके आ रहे हैं टॉप चॉइस इंश्योरेंस तों हरप्रीत सैणी जी। इंश्योरेंस दे बाबत कोई भी गलबात, किसी भी तरह दा तुहाडा सवाल तुसीं याद रखना है। हरप्रीत सैणी उन्हां नूं लंबे समय तों कमेंटी नूं सर्व कर रहे ने, इंश्योरेंस दीआं सेवावां दिंदे ने, लाइफ इंश्योरेंस, क्रिटिकल इलनेस, डिसेबिलिटी, ट्रैवल इंश्योरेंस ते सुपरविजा इंश्योरेंस दी जानकारी लैणी होवे, तुसीं हरप्रीत सैणी होणा नाल राबता कर सकदे हो 416-517-6500 416-517-6500। हरप्रीत सैणी जी, चलदे जी अगली खबर दे वल। रमेश जी, कॉकरेच जनता पार्टी होंद विच आउण तों बाद खबरां मिलियां, अंदोलन होए, रौला रप्पा पिया, हुण कहिंदे कि उह मुड़ दिल्ली दे विच प्रदर्शन दा लाण कर रहे आ या करना बाकी आ या कर दित्ता गया, इह सारी की खबर है?
4: संतु जी, ऐलान ते कांग्रेस जनता पार्टी ने कर दिता है। 5 सितंबर की तरीक मुकर्र की है कि 5 सितंबर नू दिल्ली दे विच मुड़ तो बड़ा प्रदर्शन किया जाएगा, और उस प्रदर्शन का जिन्हों आपां रस्ता आखते हैं, रूट आखते हैं, उहदा भी उन्होंने ऐलान कर दिता कि इंडिया गेट असीं इकट्ठे होवांगे। इंडिया गेट तो लैके जिहड़ा दिल्ली पुलिस का हैडक्वार्टर है उत्थे तक रोस मार्च कढ़िया जाएगा। यह 5 सितंबर तरीक है। हुण कारण की है कि कांग्रेस जनता पार्टी उसने दिल्ली दे विच दुबारा ऐलान क्यों किया? उहदा कारण प्रभ संधु जी है कि कांग्रेस जनता पार्टी कहिंदी कि दिल्ली की पुलिस ने, केंद्र की सरकार ने साडे नाल वादा खिलाफी की आ। मीटिंग दे विच बैठ के जिहड़ियां गल्लां बातां होईयां सी, उह गल्लां बातां दे उपर ते खड़े नहीं हो। साडे बहुत सारे जिहड़े वलंटियर सी, जिहड़े समर्थक सी, उन्हां ते परचे दर्ज कीते। कहिंदे उस दिन जदों असीं प्रदर्शन कीता सी 20 जुलाई, ਔਰ ਦਿੱਲੀ ਦੀ ਪੁਲਿਸ ਤੇ ਦਿੱਲੀ ਦੀ ਸਰਕਾਰ ਕਹਿੰਦੀ ਸੀ ਕਿ ਉਹ ਪਰਚੇ ਖਤਮ ਕਰ ਦਿਆਂਗੇ, ਕਹਿੰਦੇ ਹੁਣ ਖਤਮ ਨਹੀਂ ਕੀਤੇ ਜਾ ਰਹੇ। ਹੁਣ ਪ੍ਰਭ ਸੰਤ ਜੀ, ਗੱਲ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਕਾਂਗਰਸ ਜਨਤਾ ਪਾਰਟੀ ਨੇ ਜਸ਼ਨ ਤੇ ਮਨਾ ਲਏ ਆ ਜਿੱਤ ਦੇ, ਚਲੋ ਜਿੱਤ ਵੀ ਸੀਗੀ ਇਸ ਵਿੱਚ ਕੋਈ ਸ਼ੱਕ ਨਹੀਂ, ਪਰੰਤੂ ਉਹਨਾਂ ਦੇ ਕੋਲੋਂ ਤਜਰਬਾ ਨਾ ਹੋਣ ਕਰਕੇ ਉਹਨਾਂ ਨੂੰ ਸ਼ਾਇਦ ਉਸ ਵੇਲੇ ਇਹ ਇਲਮ ਨਹੀਂ ਸੀ ਕਿ ਇਹ ਸਰਕਾਰਾਂ ਕਹਿੰਦੀਆਂ ਕੁਛ ਹੈ ਤੇ ਕਰਦੀਆਂ ਕੁਛ ਹੈ ਉਹੀ ਤੇ ਹੋਇਆ ਆ। ਜਦੋਂ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਚੱਲਦਾ ਸੀ, ਪ੍ਰਦਰਸ਼ਨ ਖਤਮ ਕਰਾਉਣਾ ਸੀ ਤੇ ਨਰਿੰਦਰ ਮੋਦੀ ਜੀ ਅੱਧੀ ਰਾਤ ਨੂੰ ਉੱਠ ਕੇ ਵੀ ਰੀਲਾਂ ਪਾਉਣ ਲੱਗ ਪਏ ਸੀਗੇ, ਕਹਿੰਦੇ ਸੀ ਮੈਂ ਤੇ ਵਿਦਿਆਰਥੀਆਂ ਦੇ ਹੱਕਾਂ ਦਾ ਰੱਖ ਹੈ, ਅੱਧੀ ਰਾਤ ਨੂੰ ਉੱਠ ਕੇ ਰੀਲ ਪਾਈ ਸੀ, ਲਾਈਵ ਹੋਏ ਸੀ ਅੱਧੀ ਰਾਤ ਨੂੰ। ਪਰੰਤੂ ਉਦੋਂ ਪ੍ਰਦਰਸ਼ਨ ਚੱਲ ਰਿਹਾ ਸੀ, ਲੋਕ ਪ੍ਰਦਰਸ਼ਨ ਦੇ ਹੱਕ ਚ ਆ ਰਹੇ ਸੀ, ਵਿਰੋਧੀ ਪਾਰਟੀਆਂ ਨੂੰ ਵੱਡਾ ਮੁੱਦਾ ਮਿਲ ਗਿਆ ਸੀਗਾ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਵੇਲੇ ਲੱਭ ਨਹੀਂ ਰਹੇ ਸੀ ਕਿ ਕਿੱਥੇ ਹੈ, ਰਾਹੁਲ ਗਾਂਧੀ ਉਸ ਵੇਲੇ ਸੜਕਾਂ ਤੇ ਲੇਟ ਲੇਟ ਕੇ ਕਹਿੰਦੇ ਸੀ ਕਿ ਸਰਕਾਰ ਜਵਾਬ ਦੇਵੇ, ਤੇ ਸਰਕਾਰ ਨੂੰ ਜਵਾਬ ਆ ਨਹੀਂ ਰਿਹਾ ਸੀ ਕਿਉਂਕਿ ਵਿਦਿਆਰਥੀ ਸੀ। ਹੁਣ ਉਹ ਵਿਦਿਆਰਥੀਆਂ ਨਾਲ ਉਦੋਂ ਤੇ ਵਾਅਦੇ ਕਰ ਲਏ, ਭਾਈ ਉੱਠ ਕੇ ਚਲੇ ਜਾਓ, ਚਿੰਤਾ ਨਾ ਕਰੋ, ਤੇ ਚਿੰਤਾ ਤੇ ਇੱਥੇ ਕਰੋ ਕਿਹਦਾ ਨੇ, ਕਿਸਾਨਾਂ ਨੂੰ ਤੇ ਪਤਾ ਕਿ ਇੱਕ ਵਾਅਦੇ ਤੇ ਕਿਸਾਨਾਂ ਨਾਲ ਵੀ ਕੀਤੇ ਸੀ ਜਦੋਂ ਦਿੱਲੀ ਤੋਂ ਭੇਜੇ ਸੀ ਕਿ ਇੰਜ ਕਰ ਦਿਆਂਗੇ ਉਂਝ ਕਰ ਦਿਆਂਗੇ। ਅੱਜ ਤੱਕ ਪ੍ਰਭ ਸੰਧੂ ਜੀ ਕਿਸਾਨਾਂ ਦੇ ਕਈ ਮਾਮਲੇ ਦਿੱਲੀ ਦੇ ਵਿੱਚ ਲਟਕ ਰਹੇ, ਅੱਜ ਤੱਕ ਵੀ ਏਦਾਂ ਦੀ ਕਿਸਾਨਾਂ ਦੀ ਮਸ਼ੀਨਰੀ ਹੈਗੀ, ਟਰੈਕਟਰ ਟਰਾਲੀਆਂ ਜਿਹੜੇ ਦਿੱਲੀਓਂ ਵਾਪਸ ਨਹੀਂ ਲਿਆਂਦੇ ਜਾ ਸਕੇ ਅੱਜ ਤੱਕ। ਦਿੱਲੀ ਛੱਡੋ, ਪੰਜਾਬ ਦੇ ਵਿੱਚ ਬੜੇ ਮਸਲੇ ਲਟਕਦੇ ਕਿਸਾਨਾਂ ਦੇ, ਉਦੋਂ ਦੇ ਪਰਚੇ ਦਰਜ ਹੋਏ ਹੈ। ਇਹ ਸਰਕਾਰਾਂ ਕਹਿੰਦੀਆਂ ਕੁਛ ਹੈ ਮਗਰੋਂ ਕਰਦੀਆਂ ਕੁਛ ਹੈ, ਇਹੀ ਕੁਛ ਨਾ ਵਿਦਿਆਰਥੀਆਂ ਨਾਲ ਕੀਤਾ, ਉਦੋਂ ਕਹਿਤਾ ਪਰਚੇ ਰੱਦ ਹੋਣਗੇ। ਬਾਅਦ ਵਿੱਚ ਜਾ ਕੇ ਦਿੱਲੀ ਦੀ ਪੁਲਿਸ ਨੇ ਸੁਪਰੀਮ ਕੋਰਟ ਵਿੱਚ ਕਿਹਾ ਇਹਦੇ ਵਿੱਚ ਤੇ ਬੰਦੇ ਬਹੁਤ ਮਾੜੇ ਆ ਗਏ ਸੀ। ਉੱਥੇ ਤੱਕ ਵੀ ਦਿੱਲੀ ਦੀ ਪੁਲਿਸ ਨੇ ਸੁਪਰੀਮ ਕੋਰਟ ਚ ਕਹਿਤਾ ਕਿ ਇਹਦੇ ਵਿੱਚ ਤੇ ਮਾੜੇ ਤੋਂ ਮਾੜੇ ਕ੍ਰਾਈਮ ਕਰਨ ਵਾਲੇ ਬੰਦੇ ਵੀ ਸੀਗੇ ਤੇ ਪਰਚੇ ਤੇ ਭਾਈ ਅਸੀਂ ਦਰਜ ਕਰ ਰਹੇ ਸੀਗੇ। ਦਿੱਲੀ ਦੀ ਪੁਲਿਸ ਨੇ ਸੁਪਰੀਮ ਕੋਰਟ ਵਿੱਚ ਇਹ ਗੱਲਾਂ ਆਖੀਆਂ ਕਿ ਜਿਹੜਾ ਵਿਦਿਆਰਥੀ ਅੰਦੋਲਨ ਸੀ ਉਹਦੇ ਵਿੱਚ ਮਾੜੇ ਅੰਸਰ, ਦੇਸ਼ ਵਿਰੋਧੀ ਅੰਸਰ, ਜਿਨ੍ਹਾਂ ਦਾ ਪਿਛਲਾ ਰੈਕਟ ਮਾੜਾ, ਜਿਹਨਾਂ ਦੇ ਉੱਪਰ ਮਾਮਲੇ ਪਰਚੇ ਦਰਜ ਸੀ, ਕਹਿੰਦੇ ਉਹ ਅੰਦੋਲਨ ਦਾ ਹਿੱਸਾ ਸੀ, ਇਸ ਕਰਕੇ ਉਹਨਾਂ ਨੂੰ ਤਾਂ ਨਹੀਂ ਅਸੀਂ ਛੱਡ ਸਕਦੇ। ਹੁਣ ਇਸ ਤੋਂ ਬਾਅਦ ਕਾਂਗਰਸ ਜਨਤਾ ਪਾਰਟੀ ਨੇ ਐਲਾਨ ਕੀਤਾ ਕਿ ਅਸੀਂ 5 ਸਤੰਬਰ ਨੂੰ ਪ੍ਰਦਰਸ਼ਨ ਕਰਾਂਗੇ। ਹੁਣ 5 ਸਤੰਬਰ ਨੂੰ ਪ੍ਰਦਰਸ਼ਨ ਕਿੱਡਾ ਕੁ ਵੱਡਾ ਹੁੰਦਾ, ਕਿਸ ਢੰਗ ਦਾ ਹੁੰਦਾ, ਇਹ 5 ਸਤੰਬਰ ਨੂੰ ਪਤਾ ਲੱਗੇਗਾ। ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਮਾਮਲੇ ਬਹੁਤ ਸਾਰੇ ਵਿਦਿਆਰਥੀਆਂ ਤੇ ਇਸ ਵੇਲੇ ਦਰਜ ਹੈ, ਔਰ ਉਹ ਵਿਦਿਆਰਥੀਆਂ ਤੇ ਜਿਹਨਾਂ ਤੇ ਪਰਚੇ ਦਰਜ ਹੈ ਉਹਨਾਂ ਦੇ, ਜੇ ਆਪਾਂ ਫਿਊਚਰ ਦੀ ਗੱਲ ਕਰੀਏ, ਚੰਗੇ ਭਵਿੱਖ ਦੀ ਗੱਲ ਕਰੀਏ, ਤੇ ਜਦੋਂ ਪ੍ਰਭ ਸੰਧੂ ਜੀ ਕੋਈ ਪਰਚਾ ਦਰਜ ਹੋ ਜਾਏ ਤੇ ਧਾਰਾ ਵੀ ਏਦਾਂ ਦੀ ਲੱਗ ਜਾਏ ਜਿਹ ਚ ਕਈ ਵਾਰ ਜਮਾਨਤ ਵੀ ਨੀ ਸੌਖਿਆ ਹੁੰਦੀ, ਤੇ ਉਹ ਵਾਕਿਆ ਬੜੀ ਇੱਕ ਖਤਰੇ ਵਾਲੀ ਗੱਲ ਹੈ। ਬਾਕੀ ਕਾਂਗਰਸ ਜਨਤਾ ਪਾਰਟੀ ਉਹਦਨ ਕਿੱਡਾ ਕੁ ਵੱਡਾ ਇਕੱਠ ਕਰ ਪਾਉਂਦੀ ਹੈ, ਕੀ ਉਹ ਪਰਚੇ ਰੱਦ ਕਰਾ ਪਾਉਂਦੀ ਜਾਂ ਨਹੀਂ ਕਰਾ ਪਾਉਂਦੀ, ਇਹ ਆਪਣੇ ਆਪ ਚ ਅੱਜ ਤੱਕ ਬਹੁਤ ਵੱਡੀ ਬਜਾਰਤ ਹੈ, ਬਹੁਤ ਵੱਡਾ ਸਵਾਲ ਹੈਗਾ। ਸੋ 5 ਸਤੰਬਰ ਹੁਣ ਵੇਖਦੇ ਹਾਂ ਕਾਂਗਰਸ ਜਨਤਾ ਪਾਰਟੀ ਦਿੱਲੀ ਚ ਕਿਸ ਢੰਗ ਦਾ ਪ੍ਰਦਰਸ਼ਨ ਕਰ ਪਾਉਂਦੀ ਹੈ।
3: ਜੀ 905-673-3337 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੋਨਾ ਮਹਿੰਗੀ ਜੀ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
2: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: and Cellular Point present AmiWare live in Toronto. August at Great Canadian Casino Resort. Toronto Valley, ready ho jo. Buy your tickets at ticketmaster.ca or call 647-964-8573.
1: ਬਿਲਕੁਲ ਜੀ 905-673-3333 ਨੂੰ 30 ਅਗਸਤ ਨੂੰ ਐਮੀ ਵਿਰਕ ਦਾ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਪਹੁੰਚ ਰਹੇ ਨੇ। ਸੋ ਤੁਸੀਂ ਟਿਕਟਾਂ ਜੇ ਤੱਕ ਆਪਣੀਆਂ ਨਹੀਂ ਲਈਆਂ ਤਾਂ ਤੁਸੀਂ ticketmaster.ca ਤੋਂ ਜਾ ਕੇ ਟਿਕਟਾਂ ਲੈ ਲਓ, ਅਤੇ ਜੇ ਤੁਸੀਂ ਭਾਈ ਡਿਸਕਾਊਂਟਡ ਰੇਟਾਂ 'ਤੇ ਟਿਕਟਾਂ ਲੈਣੀਆਂ ਤਾਂ ਤੁਸੀਂ 4437800001 ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਤੁਸੀਂ DM ਕਰ ਦਿਓ ਅਤੇ ਤੁਹਾਨੂੰ ਵਧੀਆ ਪ੍ਰਾਈਜ਼ ਦੇ ਉੱਪਰ ਟਿਕਟ ਮੁਹੱਈਆ ਕਰਵਾ ਦਿਆਂਗੇ। ਸੋ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ DM ਕਰ ਸਕਦੇ ਹੋ। ਸੋ 905-673-3333 ਅੱਜ ਕਾਲਸ ਨਹੀਂ ਚੱਲ ਰਹੀਆਂ, ਕਾਲਸ ਦੇ ਵਿੱਚ ਅੱਜ ਵੀ ਇਸ਼ੂ ਆਇਆ ਹੋਇਆ ਆ। ਸੋ ਅਸੀਂ ਟਰਾਈ ਕਰ ਰਹੇ ਹਾਂ ਕਿ ਕਾਲਸ ਨੂੰ ਓਪਨ ਕੀਤਾ ਜਾਵੇ ਤਾਂ ਕਿ ਸਰੋਤਿਆਂ ਦੀਆਂ ਕਾਲਸ ਤੁਹਾਡੇ ਤੱਕ, ਗੱਲਾਂ ਬਾਤਾਂ ਰਮੇਸ਼ ਜੀ ਦੀਆਂ ਅਤੇ ਸੁਝਾਵ ਤੁਹਾਡੇ ਪਹੁੰਚ ਸਕਣ। ਸੋ ਤੁਹਾਡੇ ਨਾਲ ਸੁਝਾਵ ਸਾਂਝੇ ਹੋ ਸਕਣ। ਨਾਲ ਦੀ ਨਾਲ ਅਗਲੀ ਖਬਰ ਵੱਲ ਚੱਲਦੇ ਆ ਜੀ। ਲੁਧਿਆਣਾ 'ਚ ਆਪ ਅਤੇ ਭਾਜਪਾ ਵਾਲੇ ਲੀਡਰ ਆਪਸ ਵਿੱਚ ਉਲਝ ਗਏ ਜੀ। ਇਹ ਕਿਹੜੇ ਲੀਡਰ ਸੀ ਅਤੇ ਇਹਨਾਂ ਦਾ ਉਲਝਣਾ ਸੁਭਾਵਿਕ ਆ, ਪਰ ਇਹ ਮਹਾਨ ਸ਼ਖਸੀਅਤ ਹੈ ਕੌਣ ਜੀ?
2: ਇਹ ਉਹ ਮਹਾਨ ਸ਼ਖਸੀਅਤ ਹੈ ਜੀ ਜਿਹਨਾਂ ਨੂੰ ਲੁਧਿਆਣਾ ਖੇਤਰ ਦੇ ਲੋਕਾਂ ਨੇ ਵੋਟਾਂ ਪਾ ਕੇ MC ਜਿਸਨੂੰ ਅਸੀਂ ਕੌਂਸਲਰ ਆਖ ਤੇ ਕੌਂਸਲਰ ਬਣਾਇਆ ਸੀ। ਵਾਪਰਿਆ ਜੀ ਕਿ ਜਿਹਨੂੰ ਆਪਾਂ ਨਗਰ ਨਿਗਮ ਆਖ ਲਏ ਲੁਧਿਆਣੇ ਦਾ ਨਗਰ ਨਿਗਮ, ਪਰ ਸੰਧੂ ਜੀ ਉਹਦੇ ਵਿੱਚ ਇੱਕ ਕਮੇਟੀ ਦੀ ਚੋਣ ਕਰਨੀ ਸੀ। ਕਮੇਟੀ ਹੁੰਦੀ ਹੈ ਜਿਹਨੂੰ ਆਪਾਂ ਫਾਈਨੈਂਸ ਐਂਡ ਕੰਟਰੈਕਟ ਕਮੇਟੀ ਆਖ ਦਿੰਦੇ, ਜਿਹਨੂੰ ਪੰਜਾਬੀ ਚ ਵਿੱਤ ਤੇ ਠੇਕਾ ਕਮੇਟੀ ਆਖਿਆ ਜਾਂਦਾ, ਜਿਹਨੇ ਪੈਸੇ ਦਾ ਲੇਖਾ ਜੋਖਾ ਵੀ ਵੇਖਣਾ ਹੁੰਦਾ ਹੈ। ਠੇਕਾ ਸਿਸਟਮ ਭਾਵ ਕਿ ਕਿਹਨੂੰ ਠੇਕਾ ਦੇਣਾ ਹੈ, ਉਹ ਵਿੱਤ ਦੇ ਨਾਲ ਕਿੰਨੇ ਕੁ ਉਹਦੇ ਨਿਯਮ ਜੁੜੇ, ਉਹ ਸਾਰਾ ਕੁਛ ਵੇਖਣਾ ਹੁੰਦਾ। ਹੁਣ ਵਾਪਰਦਾ ਇਹ ਆ ਕਿ ਜਦੋਂ ਇਹੋ ਜਿਹੀਆਂ ਕਮੇਟੀਆਂ ਬਣਾਈਆਂ ਜਾਂਦੀਆਂ, ਜਿਹੜੀ ਸੱਤਾਧਾਰੀ ਤਾਕਤ ਹੁੰਦੀ ਹੈ ਉਹਦੀ ਇੱਛਾ ਹੁੰਦੀ ਕਿ ਉਹ ਕਮੇਟੀਆਂ ਉਹਦੇ ਚਹੇਤਿਆਂ ਤੋਂ ਰਹਿਣ, ਕਿਉਂਕਿ ਇਹ ਕਮੇਟੀਆਂ ਵਿੱਚੋਂ ਹੀ ਪ੍ਰਭ ਸੰਤੋਖ ਚ ਸਾਰਾ ਕੁਛ ਨਿਕਲਣਾ ਪੈਣਾ। ਜਿਹੜੀ ਕੰਮ ਦੀ ਚੀਜ਼ ਹੈ, ਕੰਮ ਦੀ ਚੀਜ਼ ਉਹ ਨਹੀਂ ਜਿਹਨੂੰ ਤੁਸੀਂ ਸਮਝਦੇ ਹੋ ਭਾਵ ਕਿ ਵਿਕਾਸ, ਜਿਹੜਾ ਇਹਨਾਂ ਕਮੇਟੀਆਂ ਵਿੱਚੋਂ ਦੀ ਹੋ ਕੇ ਪੈਸਾ ਧੇਲਾ ਲੰਘਦਾ ਹੈ। ਹੁਣ ਸਾਰੀ ਅੱਖ ਤੇ ਸਾਰੀ ਉਹਤੇ ਹੁੰਦੀ ਸਾਰਿਆਂ ਦੀ। ਆਮ ਤੌਰ ਤੇ ਇਹੋ ਜਿਹੀਆਂ ਕਮੇਟੀਆਂ 'ਚ ਫੜੇ ਖਾਸਮ ਖਾਸ ਲੋਕ ਜਿਹੜੇ ਫਿੱਟ ਕੀਤੇ ਜਾਂਦੇ ਹੈਗੇ ਆ। ਹੁਣ ਜਦੋਂ ਲੁਧਿਆਣਾ ਨਗਰ ਨਿਗਮ 'ਚ ਜੋ ਕਮੇਟੀ ਬਣਾਈ ਜਾਣੀ ਸੀ, ਆਮ ਆਦਮੀ ਪਾਰਟੀ ਦੀ ਭਾਈ ਉੱਥੇ ਮੇਅਰ ਹੈ ਬੀਬੀ ਇੰਦਰਜੀਤ ਕੌਰ, ਬਾਕੀ ਭਾਜਪਾ ਵਾਲੇ ਵੀ ਸੁੱਖ ਦੇ ਨਾਲ ਹੈਗੇ ਆ, ਉਹ ਵੀ ਪਹੁੰਚ ਗਏ ਤੇ ਭਾਜਪਾ ਵਾਲੇ ਕਹਿੰਦੇ ਜੀ ਬਣਾਓ, ਅਸੀਂ ਤੇ ਵੋਟਾਂ ਅੱਜ ਹੀ ਪਾਉਣੀਆਂ, ਅੱਜ ਚੋਣਾਂ ਕਿਹੜਾ ਚੋਣਾਂ ਹੈ। ਮੇਅਰ ਬੀਬੀ ਕਹਿੰਦੀ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ, ਅੱਜ ਨਹੀਂ ਚੋਣ ਹੋਣੀ, ਚੋਣ ਤੇ ਅਸੀਂ ਕੁਛ ਦਿਨ ਰੁਕ ਕੇ ਕਰਨੀ। ਉਹ ਕਹਿੰਦੇ ਕਿਉਂ ਰੁਕ ਕੇ ਕਰਨੀ ਹੈ? ਉਹ ਕਹਿੰਦੇ ਤੁਸੀਂ ਤਾਂ ਰੁਕ ਕੇ ਕਰ ਰਹੇ ਹੋ, ਅੱਜ ਤੁਹਾਡੇ ਵਿਧਾਇਕ ਘੱਟ ਗਿਣਤੀ 'ਚ ਹੈ, ਤੁਹਾਨੂੰ ਪਤਾ ਕਿ ਵੋਟਾਂ ਤੁਹਾਨੂੰ ਸਾਰੀਆਂ ਪੈਣੀਆਂ ਨੇ, ਇਸ ਕਰਕੇ ਤੁਸੀਂ ਰੋਕ ਰਹੇ ਹੋ। ਉਹ ਕਹਿੰਦੇ ਜੀ ਨਹੀਂ ਜੀ, ਕਾਰਨ ਜੋ ਮਰਜ਼ੀ ਹੋਵੇ, ਅਸੀਂ ਤੇ ਇਹ ਚੋਣ 29 ਤਰੀਕ ਨੂੰ ਕਰਨੀ ਹੈ। ਉਹ ਰੌਲਾ ਇੰਨਾ ਕੁ ਵਧਿਆ ਕਿ ਪ੍ਰਭ ਸੰਧੂ ਜੀ ਰੌਲਾ ਵੱਧਦਾ ਵੱਧਦਾ, ਪਹਿਲਾਂ ਸ਼ਬਦੀ ਤਕਰਾਰ, ਜਿਹੜੇ ਲੁਧਿਆਣਾ ਈਸਟ ਦੇ ਵਿਧਾਇਕ ਹੈ ਪਹਿਲਾਂ ਉਹਨਾਂ ਨਾਲ ਸ਼ਬਦੀ ਤਕਰਾਰ ਸ਼ੁਰੂ ਹੋਈ ਦਲਜੀਤ ਸਿੰਘ ਹੋਣਾ ਦੇ ਨਾਲ, ਫਿਰ ਉਹਨਾਂ ਦੇ PA ਨਾਲ ਸ਼ੁਰੂ ਹੋ ਗਈ, ਫਿਰ ਹੌਲੀ ਹੌਲੀ ਗੱਲ ਇੱਥੇ ਪਹੁੰਚ ਗਈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕੌਂਸਲਰ ਅਸ਼ਵਨੀ ਸ਼ਰਮਾ ਹੁਣੀ ਖੜ ਗਏ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਗੌਰਵਜੀਤ ਗੋਰੇ ਹੁਣੀ ਖੜ ਗਏ, ਤੇ ਦੋਹਾਂ ਨੇ ਫਿਰ ਪ੍ਰਭ ਸਿੰਧੂ ਜੀ ਉਹੀ ਕੀਤਾ ਜੋ ਪੰਜਾਬੀ ਕਈ ਵਾਰ ਕਰ ਦਿੰਦੇ ਹੁੰਦੇ ਆ, ਭਾਵ ਕਿ ਇੱਕ ਦੂਜੇ ਦੇ ਕਾਲਰ ਫੜ ਲਏ ਤੇ ਫਿਰ ਦੋ ਚਾਰ ਧਮੁੱਕ ਤੇ ਮੈਨੂੰ ਲੱਗਦਾ ਕਿ ਪਏ ਅਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਵੇਖ ਲਏ ਆ। ਭਾਵ ਕਿ ਜਿਹਨੂੰ ਆਪਾਂ ਸਥਾਨਕ ਸਰਕਾਰਾਂ ਦੀ ਬੌਡੀ ਆਖਦੇ ਹੋ, ਸਥਾਨਕ ਸਰਕਾਰਾਂ ਦੇ ਢਾਂਚੇ ਦੇ ਵਿੱਚ ਅੱਜ ਇੱਕ ਕਮੇਟੀ ਨੂੰ ਲੈ ਕੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਲੀਡਰ, ਕੇਵਲ ਸ਼ਬਦਾਂ ਤੱਕ ਗੱਲ ਨਹੀਂ ਰਹੀ, ਕੇਵਲ ਗੱਲ ਧੱਕੇ ਮੁੱਕੀ ਤੱਕ ਨਹੀਂ, ਘਸੁੰਨ ਮੁੱਕੀ ਤੱਕ ਵੀ ਪਹੁੰਚੀ ਆ। ਲੁਧਿਆਣੇ ਦੇ ਜਿਹੜਾ ਉਹ ਪ੍ਰੋਗਰਾਮ ਸੀ ਜਿਹਨੂੰ ਆਪਾਂ ਨਗਰ ਨਿਗਮ ਦਾ ਆਖਦੇ, ਉੱਥੇ ਅੱਜ ਕਾਫੀ ਜਿਹੜਾ ਇੱਕ ਦੂਜੇ ਦੇ ਨਾਲ ਇਹਨਾਂ ਨੇ ਲੜਾਈ ਝਗੜਾ ਕੀਤਾ ਹੈ। ਔਰ ਗੱਲ ਇਕੱਲੀ ਲੁਧਿਆਣੇ ਦੀ ਨਹੀਂ, ਖਬਰਾਂ ਮੇਰੇ ਕੋਲ ਜਲੰਧਰ ਤੋਂ ਵੀ ਆ। ਜਲੰਧਰ ਦੇ ਵਿੱਚ ਖੈਰ ਐਂ ਤਾਂ ਨਹੀਂ ਕਹਿ ਸਕਦੇ ਕਿ ਕਿਸੇ ਨੇ ਚਾਰ ਧਮੁੱਕ ਮਾਰਤੇ, ਕਿਸੇ ਨੇ ਚਪੇੜਾਂ ਮਾਰਤੀਆਂ, ਗਾਲੀ ਕਲੋਚ ਸੁੱਖ ਦੇ ਨਾਲ ਕਹਿੰਦੇ, ਉੱਥੇ ਵੀ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਹੋਏ ਆ। ਸੋ ਗੱਲ ਮੈਨੂੰ ਲੱਗਦਾ ਕਿ ਚੌਧਰ ਦੀ ਲੜਾਈ ਹੈ, ਤੇ ਉਸ ਚੌਧਰ ਦੀ ਲੜਾਈ ਚੋਂ ਗੱਲ ਅੱਜ ਇੱਥੇ ਤੱਕ ਪਹੁੰਚ ਗਈ ਕਿ ਇੱਕ ਦੂਜੇ ਨਾਲ ਖੁਰਾ ਮੁਕੀ ਹੋ ਗਏ ਹੋ।
1: ਬਿਲਕੁਲ ਜੀ 905-673-3337 ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬੋਕਰ ਮੋਰਗੇ ਦੇ ਬਾਬਤ ਸੇਵਾਵਾਂ ਦਿੰਦੇ ਨੇ ਮੋਰਗੇ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੋਵੇ ਤਾਂ ਤੁਸੀਂ ਯਾਦ ਰੱਖਣਾ ਆ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੋ 905-673-3337 ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਸੀਂ ਆਉਣਾ ਜੀ
3: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਅੱਜ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ ਸਿਕਿਓਰਡ ਮਤਲਬ ਘਰ ਦੇ ਅੱਗੇ ਸਿਕਿਉਰਿਟੀ ਮਿਲ ਗਈ ਬੈਂਕ ਨੂੰ ਇਹਨੂੰ ਅਸੀਂ ਹੀਲੋਕ ਵੀ ਕਹਿ ਦਈਦਾ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਸੋ ਜੇ ਸਾਡੇ ਘਰ ਵਿੱਚ ਐਕਵਿਟੀ ਹੈਗੀ ਹੈ ਅਸੀਂ ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਵਧੀਆ ਪ੍ਰੋਡਕਟ ਹੈ ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਸੈਲਫ ਇੰਪਲੋਇਡ ਹੈਗੇ ਨੇ ਕਿਉਂਕਿ ਬਹੁਤ ਵਾਰ ਵੇਖਿਆ ਜਾਂਦਾ ਪ੍ਰਭ ਜੀ ਕਿ ਕਲਾਇੰਟਸ ਕੀ ਸੈਲਫ ਇੰਪਲੋਇਡ ਹੋਣ ਕਰਕੇ ਉਹਨਾਂ ਦੇ ਘਰ 'ਚ ਐਕਵਿਟੀ ਬਣ ਜਾਂਦੀ ਹੈ ਬੈਂਕਾਂ ਕੋਲ ਜਾਂਦੇ ਹੈ ਵਾਪਸ ਲਾਈਨ ਬਣਾਉਣ ਵਾਸਤੇ ਪਰ ਬੈਂਕ ਜਿਹੜਾ ਹੈਗਾ ਡਿਕਲਾਈਨ ਕਰ ਦਿੰਦਾ ਰੀਜ਼ਨ ਬੀਇੰਗ ਸਾਡੀ ਲਾਈਨ 150 ਦੀ ਇਨਕਮ ਜਿਹੜੀ ਹੈ ਖਰਚੇ ਦਿਖਾ ਕੇ ਡਿਡਕਸ਼ਨਸ ਦਿਖਾ ਕੇ ਕਲੇਮਸ ਦਿਖਾ ਕੇ ਥੋੜ੍ਹੀ ਰਹਿ ਜਾਂਦੀ ਹੈ ਜਿਹਦੇ ਕਰਕੇ ਅਸੀਂ ਕੁਆਲੀਫਾਈ ਨਹੀਂ ਕਰ ਪਾਉਂਦੇ ਬਟ ਐਟ ਦ ਸੇਮ ਟਾਈਮ ਇੱਥੇ ਦੱਸਣਾ ਚਾਹਾਂਗੇ ਆਪਣੇ ਲਿਸਨਰਸ ਨੂੰ ਕਿ ਸਾਡੇ ਕੋਲ ਅਕਾਲ ਮੋਰਗੇਜਸ ਤੇ ਇਹੋ ਜਿਹੇ ਲੈਂਡਰਸ ਹੈ ਜਿਹੜੇ ਕਿ ਤੁਹਾਡੀ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਮਤਲਬ ਕਿ ਜਿੰਨਾ ਤੁਹਾਡਾ ਬਿਜ਼ਨਸ ਅਕਾਊਂਟ ਵਿੱਚ ਡਿਪੋਜ਼ਿਟ ਜਾ ਰਿਹਾ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਲਾਈਨ ਆਫ ਕ੍ਰੈਡਿਟ ਵਾਸਤੇ ਕੁਆਲੀਫਾਈ ਕਰਕੇ ਦੇ ਸਕਦੇ ਹੈਗੇ ਆ ਪ੍ਰੋਡਕਟ ਕੀ ਹੈਗਾ ਕਿ ਜਿੰਨੀ ਲਾਈਨ ਵਰਤੋਗੇ ਉਨੇ ਤੇ ਕਿਸ਼ਤ ਹੈਗੀ ਹੈ ਮਿਨੀਮਮ ਕਿਸ਼ਤ ਦੇ ਸਕਦੇ ਹੋ ਮਤਲਬ ਕਿ ਸਿਰਫ ਵਿਆਜ ਦੇ ਸਕਦੇ ਹੋ ਜਾਂ ਜਿੰਨਾ ਐਕਸਟਰਾ ਪਾਓਗੇ ਉਹ ਪ੍ਰਿੰਸੀਪਲ ਵੱਲ ਜਾਏਗਾ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਧੰਨਵਾਦ ਜੀ
1: ਬਹੁਤ ਸ਼ੁਕਰੀਆ ਜੀ ਬਿਲਕੁਲ ਤੁਸੀਂ ਰਸ਼ਮੀਤ ਹੋਣਾ ਨੂੰ ਕਾਲ ਕਰਨੀ ਹੈ ਜੀ ਰਸ਼ਮੀਤ ਕਿਸੇ ਵੀ ਤਰ੍ਹਾਂ ਦਾ ਮੋਰਗੇ ਦੇ ਰਿਲੇਟਡ ਥੋੜ੍ਹਾ ਸਵਾਲ ਆ ਮੋਰਗੇ ਦੇ ਬਾਬਤ ਤੁਹਾਡੀ ਕੋਈ ਵੀ ਇਨਕੁਆਇਰੀ ਹੈ ਤਾਂ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਨੂੰ ਤੁਸੀਂ ਰਾਬਤਾ ਕਰ ਸਕਦੇ ਹੋ 647-539-4499 ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਜ ਕਾਲਸ ਟੈਕਨੀਕਲ ਇਸ਼ੂ ਕਾਰਨ ਨਹੀਂ ਕੰਮ ਕਰ ਰਹੀਆਂ ਸਰੋਤਿਆਂ ਦੇ ਤੱਕ ਸੁਝਾਵ ਅੱਜ ਨਹੀਂ ਪਹੁੰਚ ਪਾਉਣੇ ਪਰ ਸਾਡੇ ਨਾਲ ਸਟੂਡੀਓ ਦੇ ਵਿੱਚ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਜੁੜੇ ਹੋਏ ਨੇ ਸੋ ਸੰਧੂ ਸਾਹਿਬ ਦੇ ਕੋਈ ਸਵਾਲ ਨੇ ਰਮੇਸ਼ ਜੀ ਤੱਕ ਅੱਜ ਉਹ ਪਹੁੰਚਣਗੇ ਸਰੋਤੇ ਅੱਜ ਉਹਨਾਂ ਨੂੰ ਹੀ ਇੰਜੋਏ ਕਰਨ ਸੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਨੂੰ
4: ਸਤਿ ਸ਼੍ਰੀ ਅਕਾਲ ਜੀ ਧੰਨਵਾਦ ਰਮੇਸ਼ ਜੀ ਮੇਰਾ ਕੁਸ਼ਚਨ ਜਿਹੜੀ ਰਮੇਸ਼ ਜੀ ਨੇ ਪਹਿਲੀ ਖਬਰ ਕੀਤੀ ਸੀ ਬਾਬਿਆਂ ਬਾਰੇ
1: ਜੀ
4: ਕਬੀਰ ਜੀ ਆਲਮੋਸਟ ਥੋੜ੍ਹੇ ਜਿਹੇ ਵੱਡੇ ਹੋਏ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਨਾ ਪਖੰਡਵਾਦ ਨੂੰ ਬਹੁਤ ਪੰਡਿਆ ਖਾਸ ਕਰਕੇ ਪਖੰਡੀ ਪੰਡਿਤ ਸੀ ਉਹ ਕਹਿੰਦੇ ਆ ਦੋਹਰੀਆਂ ਦੋਹਰੀਆਂ ਧੋਤੀਆਂ ਤੇਰੇ ਤੇਰੇ ਤੱਗ ਇਹਨਾਂ ਨੂੰ ਹਰ ਕੇ ਸੰਤਨ ਆਖੀਏ ਇਹ ਬਨਾਰਸ ਕੇ ਠੱਗ ਜਿਖੋ ਜਿਹੜਾ ਬੰਦਾ ਆਪਣੇ ਮੁਫਾਦ ਲਈ ਕਦੀ ਪੰਡਿਤ ਕਹਿੰਦੇ ਜੀ ਹੁਣ ਧਰਤੀ ਸੁੱਤੀ ਆ ਹੁਣ ਜੀ ਉੱਠ ਪਈ ਆ ਕਦੀ ਗ੍ਰਹਿਣ ਲੱਗ ਗਿਆ ਜੀ ਕੰਨੇ ਕੂੜੇਦਾਨ ਇਹਨਾਂ ਲੋਕਾਂ ਨੇ ਸਮਾਜ ਦੇ ਵਿੱਚ ਬਹੁਤ ਗਲਤ ਸੰਦੇਹ ਦਿੱਤਾ ਗੁਰੂ ਗ੍ਰੰਥ ਨਿਰੋਲ ਖਾਲਸ ਬਾਣੀ ਆ ਪਰ ਅੱਜ ਮੈਂ ਇਹ ਕਹਿਣਾ ਚਾਹੂੰਗਾ ਕਿ ਅਸੀਂ ਸਿੱਖ ਸਿਰਫ ਮੱਥਾ ਟੇਕਦੇ ਹਾਂ ਮੰਨਦੇ ਨਹੀਂ ਹਾਂ ਅਤੇ ਮੈਂ ਚਾਹੂੰਗਾ ਜਿਹੜੇ ਬਾਬੇ ਹੋਏ ਨੇ ਇਹ ਤੁਹਾਡਾ ਕੁਛ ਨਹੀਂ ਸਵਾਰ ਸਕਦੇ ਕਿਉਂ ਬੰਦਾ ਆਪਣਾ ਆਪ ਖੁਦ ਸਵਾਰ ਸਕਦਾ ਜਿੱਦਾਂ ਗੁਰੂ ਨਾਨਕ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਨੂੰ ਵੇਖੋ ਸਿਹਤ ਤੁਹਾਡੀ ਆ ਮਨ ਤੁਹਾਡਾ ਆ ਇਸ ਕਰਕੇ ਤੁਸੀਂ ਆਪਣੇ ਮਨ ਨੂੰ ਆਪ ਸੁਣਨਾ ਬਾਕੀ ਰਮੇਸ਼ ਜੀ ਮੈਂ ਤੁਹਾਡੀ ਟਿੱਪਣੀ ਜ਼ਰੂਰ ਚਾਹਾਂਗਾ
1: ਜੀ ਰਮੇਸ਼ ਜੀ
2: ਜਦੋਂ ਨਾ ਆਪਾਂ ਸਾਧ ਗੁਰਮੀਤ ਰਾਮ ਰਹੀਮ ਰਹੀਮ ਦਾ ਜ਼ਿਕਰ ਕਰਦੇ ਹਾਂ ਦੇਖੋ ਇਹ ਸਾਧ ਨੇ ਜੋ ਕੀਤਾ ਚਾਹੇ ਗੱਲ ਉਹ ਕਤਲ ਦੇ ਮਸਲਿਆਂ ਦੀ ਹੈ ਚਾਹੇ ਬਲਾਤਕਾਰ ਦੇ ਮਸਲਿਆਂ ਦੀ ਹੈ ਜਾਂ ਜੋ ਵੀ ਉਂਗਲਾਂ ਅੱਜ ਤੱਕ ਉੱਠੀਆਂ ਉਹ ਕਿਸੇ ਤੋਂ ਛੁਪੀਆਂ ਨਹੀਂ ਹੈ ਜੋ ਦੋਸ਼ ਲੱਗ ਚੁੱਕੇ ਆ ਜਿਹੜੇ ਦੋਸ਼ ਸਾਬਤ ਹੋ ਚੁੱਕੇ ਆ ਉਹ ਇਹ ਗੱਲ ਤੇ ਬੜੀ ਸਾਫ਼ ਹੈ ਕਿ ਸਾਧ ਸੂਟ ਵਾਲੀ ਗੱਲ ਗੁਲ ਹੈ ਕੋਈ ਨੀ ਗੱਲ ਕੋਈ ਹੋਰ ਹੈ ਪਰੰਤੂ ਹੁਣ ਗੱਲਾਂ ਦੋ ਕਰਨੀਆਂ ਜਿਹੜੀ ਗੱਲ ਤੁਸੀਂ ਛਿੜੀ ਹੈ ਤੁਸੀਂ ਕਹਿੰਦੇ ਟਿੱਪਣੀ ਕਰੋ ਕਈ ਵਾਰ ਤੇ ਮੈਨੂੰ ਇੰਝ ਲੱਗਦਾ ਸੰਧੂ ਸਾਹਿਬ ਕਿ ਸੱਚਮੁੱਚ ਨਾ ਇਹਨਾਂ ਦੇ ਕੋਲ ਕੋਈ ਛੜੀ ਹੈ ਬਾਕੀ ਇਹਨਾਂ ਕੋਲ ਕੋਈ ਭਭੂਤੀ ਹੈ ਜਿਹੜੀ ਭਭੂਤੀ ਪਹਿਲਾਂ ਮਨੋਹਰ ਲਾਲ ਜਿਹੜਾ ਖੱਟੜ ਹੁੰਦਾ ਸੀ ਉਹਦੇ ਉੱਪਰ ਭੁੱਕਦਾ ਰਿਹਾ ਹਰਿਆਣੇ ਦੇ ਮੁੱਖ ਮੰਤਰੀ ਤੇ ਹੁਣ ਨੈਬ ਸਿੰਘ ਸੈਣੀ ਤੇ ਭੁੱਕਣ ਲੱਗ ਪਿਆ ਹੁਣ ਅਮਿਤ ਸ਼ਾਹ ਤੇ ਵੀ ਉਹੀ ਭੁੱਕੀ ਜਾ ਰਹੀ ਹੈ ਕਦੇ ਸੁਖਬੀਰ ਬਾਦਲ ਤੇ ਵੀ ਭੁੱਕੀ ਸੀ ਜੇ ਤੁਹਾਨੂੰ ਯਾਦ ਹੋਵੇ ਵੱਡੇ ਬਾਦਲ ਤੇ ਵੀ ਭੁੱਖੀ ਸੀ ਔਰ ਉਹਨਾਂ ਨੇ ਉਹ ਭਬੂਤੀ ਕਰਕੇ ਜਿੱਦਾਂ ਸਿਰ ਘੁਮਾ ਕੇ ਜੋ ਕੌਮ ਦਾ ਸਤਿਆਨਾਸ਼ ਕੀਤਾ ਉਹ ਗੱਲ ਕਿਸ ਤੋਂ ਲੁਕੀ ਥੋੜੋ ਹੈ। ਕਈ ਵਾਰ ਤੇ ਸੱਚਮੁੱਚ ਲੱਗਦਾ ਕਿ ਇਹਨਾਂ ਦੇ ਕੋਲ ਭਬੂਤੀ ਹੈਗੀ ਹੈ, ਪਰੰਤੂ ਹੁਣ ਜੇ ਉਹ ਭਬੂਤੀ ਨੂੰ ਆਪਾਂ ਭੁੱਲ ਜਾਈਏ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਅਸੀਂ ਉਹਨਾਂ ਕਰਮਾਂ ਕਾਂਡਾਂ ਨੂੰ ਉਸ ਵਹਿਮਾਂ ਨੂੰ ਅੰਧ ਵਿਸ਼ਵਾਸ ਨੂੰ ਭੁੱਲ ਕੇ ਗੱਲ ਕਰੀਏ ਤੇ ਫਿਰ ਇਹ ਕਹਿਣਾ ਪਏਗਾ ਜੇ ਆਪਾਂ ਉਹਨੂੰ ਭੁੱਲਣਾ ਹੈ, ਜੇ ਗੱਲ ਤਰਕ ਦੀ ਕਰਨੀ ਹੈ, ਜੇ ਸੱਚ ਦੀ ਕਰਨੀ, ਫਿਰ ਕਹਿਣਾ ਪਏਗਾ ਕਿ ਰੌਲਾ ਭਬੂਤੀ ਦਾ ਨਹੀਂ ਹੈ, ਰੌਲਾ ਛੜੀ ਦਾ ਨਹੀਂ ਹੈ ਕਿ ਇਹਨਾਂ ਦੇ ਕੋਲ ਛੜੀ ਨਹੀਂ ਹੈ, ਕੋਈ ਗਿੱਦੜ ਸਿੰਘੀ ਨਹੀਂ ਹੈ, ਇਹਨਾਂ ਦੇ ਕੋਲ ਵੋਟਾਂ ਨੇ ਤੇ ਵੋਟਾਂ ਅੱਜ ਦੇ ਸਮੇਂ ਸਭ ਤੋਂ ਵੱਡੀ ਗਿੱਦੜ ਸਿੰਘੀ ਬਣ ਗਈਆਂ। ਇਹ ਵੋਟਾਂ ਜਿਹਦੇ ਕੋਲ ਹੈ ਉਹ ਦੇਸ਼ ਨੂੰ ਉਂਗਲਾਂ ਤੇ ਨਚਾ ਰਿਹਾ, ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਉਂਗਲਾਂ ਤੇ ਨਚਾ ਰਿਹਾ ਹੈ। ਸੋ ਇਹ ਜਿਹੜਾ ਸਾਧ ਹੈ ਨਾ, ਇਹਦੇ ਕੋਲ ਜਿਹੜੀ ਵੋਟਾਂ ਵਾਲੀ ਛੜੀ ਹੈ, ਉਸਨੇ ਭਾਰਤੀ ਕਾਨੂੰਨ ਵਿਵਸਥਾ ਨੂੰ ਸਵਾਲੀਆ ਕਟਹਿਰੇ ਚ ਲਿਆ ਕੇ ਖੜਾ ਕਰਤਾ। ਦੋਹਰੀ ਜਿਹੜੀ ਕਾਣੀ ਵੰਡ ਇੱਥੇ ਬੜੀ ਸਿੱਧੀ ਨਜ਼ਰੀ ਆ ਰਹੀ ਹੈ। ਮੈਂ ਅੱਜ ਵੀ ਪਹਿਲਾਂ ਵੀ ਤਰਕ ਦਿੱਤਾ ਹੈ, ਉਹ ਕੋਈ ਲੁਕਿਆ ਛੁਪਿਆ ਨਹੀਂ ਆਊਗਾ, ਇਹ ਨਹੀਂ ਕਹਿ ਸਕਦੇ ਜੀ ਗੱਲਾਂ 20 ਸਾਲ ਪੁਰਾਣੀਆਂ, ਪਤਾ ਨਹੀਂ ਉਦੋਂ ਕੀ ਹੋਇਆ ਸੀ ਜਾਂ 100 ਸਾਲ ਪੁਰਾਣੀ ਹੈ। ਇੱਕ ਪਾਸੇ ਜਗਤਾਰ ਸਿੰਘ ਹਵਾਰਾ ਦੀ ਪਰੋਲ ਲਈ ਪੰਜਾਬ ਬੰਦ ਕਰਾਏ ਜਾ ਰਹੇ ਹੈ, ਉਹਨੂੰ ਪਰੋਲ ਨਹੀਂ ਦਿੱਤੀ ਜਾ ਰਹੀ, ਕਿੰਨੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਲੱਗਾ ਹੈ। ਦੂਜੇ ਪਾਸੇ ਇਹ ਸਾਧ ਹੈ, ਇਹਨੂੰ ਪਰੋਲ ਬਿਨਾਂ ਮੰਗੇ ਚੌਥੇ ਦਿਨ ਪਰੋਲ, ਮੈਂ ਪਰੋਲ ਤੇ ਸ਼ਬਦ ਹੀ ਮੈਨੂੰ ਲੱਗਦਾ ਗਲਤ ਹੈ, ਤੁਸੀਂ ਸੁਣੋ ਤੇ ਸਹੀ। ਜਨਵਰੀ ਮਹੀਨੇ ਦੇ ਵਿੱਚ ਵਿਅਕਤੀ 40 ਦਿਨ ਦੀ ਪਰੋਲ ਤੇ ਆਇਆ, ਉਹ ਤੋਂ ਬਾਅਦ ਮਈ ਮਹੀਨਾ ਮਈ ਦੇ ਵਿੱਚ ਫਿਰ ਇਹ ਪਰੋਲ ਤੇ ਆ ਗਿਆ, ਅੱਜ ਫਿਰ ਪਰੋਲ ਤੇ ਆ ਗਿਆ 21 ਦਿਨ ਦੀ ਪਰੋਲ ਤੇ। ਇੰਨੀ ਵਾਰ ਤੇ ਭਾਰਤ ਵਿੱਚ ਕੋਈ ਫੌਜੀਆਂ ਦਾ ਢਾਂਚਾ ਨਹੀਂ ਜਿਹੜਾ ਫੌਜੀਆਂ ਨੂੰ ਛੁੱਟੀ ਦਿੰਦਾ ਹੋਵੇ, ਜਿਵੇਂ ਇਹ ਸੌਖੇ ਢੰਗ ਦੇ ਨਾਲ ਫੌਜੀ ਫੌਜੀਆਂ ਦੀ ਛੁੱਟੀ ਬੜੀ ਔਖੀ ਮੰਨੀ ਜਾਂਦੀ ਹੈ। ਸੋ ਇਸ ਕਰਕੇ ਮੈਨੂੰ ਇਹ ਕਹਿਣਾ ਪਏਗਾ ਕਿ ਇਹ ਭਾਰਤ ਦੇ ਵਿੱਚ ਜਿਹੜਾ ਇਹ ਵਿਅਕਤੀ ਇਸ ਵੇਲੇ ਜਿਹੜਾ ਇਸ ਵਿਅਕਤੀ ਦੀਆਂ ਲਈ ਕੀਤਾ ਜਾ ਰਿਹਾ, ਇਹ ਬੜਾ ਸਿੱਧਾ ਇਸ਼ਾਰਾ ਆ ਕਿ ਮੌਕੇ ਦੀਆਂ ਸਰਕਾਰਾਂ ਇੱਥੇ ਮਿਹਰਬਾਨ ਹੋ ਚੁੱਕੀਆਂ। ਕਾਰਨ ਉਹਦਾ ਇੱਕੋ ਇੱਕ ਹੈ ਕਿ ਇਹਦੇ ਬੋਝੇ ਦੇ ਵਿੱਚ ਜਿਹੜੀਆਂ ਵੋਟਾਂ ਨੇ।
4: ਇੱਕ ਰਮੇਸ਼ ਜੀ ਮੇਰਾ ਹੋਰ ਕੁਸ਼ਚਨ ਆ ਵੀ ਸਰਕਾਰਾਂ ਜੋ ਕਹਿ ਕੇ ਆਉਂਦੀਆਂ ਨੇ, ਪਹਿਲਾਂ ਤੇ ਦੋ ਹੀ ਪਾਰਟੀਆਂ ਉੱਤਰ ਕਾਟੋ ਮੈਚੜਾ, ਮੁੜ ਕੇ ਇੱਕ ਹੋਰ ਆ ਗਈ, ਜੋ ਸਾਨੂੰ ਇਹ ਸਰਕਾਰਾਂ ਦੱਸ ਕੇ ਆਉਂਦੀਆਂ ਨੇ ਕਿ ਅਸੀਂ ਤੁਹਾਡੀ ਆਹ ਕਰਾਂਗੇ, ਕੀ ਮੁੜ ਕੇ ਉੱਦਾਂ ਨਹੀਂ ਕਰਦੀਆਂ? ਅੱਜ ਹੁਣ ਮੁੱਲਾ ਸਟਾਰ ਕਮੇਟੀ ਕਿੰਨਾ ਰੌਲਾ ਪਾਇਆ, ਐਜੂਕੇਸ਼ਨ ਜਿਹੜੀ ਸਰਕਾਰੀ ਆ, ਐਜੂਕੇਸ਼ਨ ਤੁਹਾਡਾ ਮੇਰਾ ਮੈਡੀਕਲ ਸਿਸਟਮ ਆ, ਤੁਹਾਡਾ ਜਿੰਨੀਆਂ ਵੀ ਸਰਕਾਰੀ ਡਿਪਾਰਟਮੈਂਟ ਨੇ, ਤੁਹਾਨੂੰ ਲੱਗਦਾ ਜੀ ਬਿਹਤਰ ਢੰਗ ਨਾਲ ਕੰਮ ਕਰ ਰਹੇ? ਮੈਂ ਜ਼ਰੂਰ ਟਿੱਪਣੀ ਚਾਹੂੰਗਾ ਤੁਹਾਡੀ ਸੁਣਦੇ ਹੀ ਤੁਹਾਨੂੰ।
2: ਦੇਖੋ, ਜੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਨੀ ਹੈ, ਖਾਸ ਕਰਕੇ ਤੁਸੀਂ ਸਿਹਤ ਤੇ ਢਾਂਚੇ ਦੀ ਗੱਲ ਕੀਤੀ ਹੈ, ਮੈਂ ਬਹੁਤ ਵਾਰ ਇਸ ਗੱਲ ਨੂੰ ਇਸ ਢੰਗ ਨਾਲ ਵਿਆਖਿਆ ਕਰਦਾ ਕਿ ਜੇ ਤੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਦੇ ਤੌਰ ਤੇ ਜਵਾਬ ਦੇਣਾ ਹੋਵੇ, ਬੜੀਆਂ ਏਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਜਿਹਨੂੰ ਆਪਾਂ ਕਹਿੰਦੇ ਪਰੋਸ ਕੇ ਤੁਹਾਡੇ ਵਿੱਚ ਰੱਖ ਸਕਦਾ, ਬੜੀਆਂ ਇੱਕ ਥਾਲੀ ਦੇ ਵਿੱਚ ਸਜਾ ਕੇ ਕਿ ਦੇਖੋ ਜੀ ਅਸੀਂ 10 ਲੱਖ ਦਾ ਕਾਰਡ ਬਣਾ ਦਿੱਤਾ, 10 ਲੱਖ ਦੇ ਕਾਰਡ ਦੇ ਨਾਲ ਅਸੀਂ ਬਾਪੂ ਭੰਗੜਾ ਪਾਉਂਦੇ ਵੀ ਦਿਖਾ ਦਿੱਤੇ 15 ਅਗਸਤ ਨੂੰ, ਤੁਸੀਂ ਵੇਖਿਆ ਨਾ ਕਿ ਕਿਸ ਢੰਗ ਦੇ ਨਾਲ ਇੱਕ ਝਾਕੀ ਤੇ ਝਾਕੀ ਜਦੋਂ ਨਿਕਲੀ ਜਾ ਰਹੀ ਸੀ, ਕਿਹਾ ਕੁਛ ਬਾਅਦ ਵਿੱਚ ਸੱਚ ਕੁਛ ਨਿਕਲਿਆ ਜੀ ਇਹ 10 ਲੱਖ ਵਾਲੀ ਸਕੀਮ ਚੋਂ ਗੋਡੇ ਪਵਾ ਕੇ ਆਏ ਆ। ਏਦਾਂ ਦਾ ਬਹੁਤ ਕੁਛ ਥਾਲੀ ਵਿੱਚ ਪਰੋਸ ਕੇ ਰੱਖਿਆ ਜਾ ਸਕਦਾ, ਅਸੀਂ ਆਹ ਕਰਤਾ। ਇਵੇਂ ਐਜੂਕੇਸ਼ਨ ਚ ਹੈ, ਬੜਾ ਕੁਛ ਮੈਂ ਏਦਾਂ ਦਾ ਅੰਕੜਿਆਂ ਦੇ ਵਿੱਚ ਸਾਂਝਾ ਕਰ ਸਕਦਾ ਕਿ ਅਸੀਂ ਭਾਰਤ ਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ ਸੂਬਾ, ਪਰੰਤੂ ਸੱਚਾਈ ਹੈ ਗਰਾਊਂਡ ਪੱਧਰ ਸਰੋਤਯੋਗੀ ਮੈਡੀਕਲ ਢਾਂਚਾ ਪਹਿਲੇ ਨਾਲੋਂ ਵੀ ਬੁਰੇ ਹਾਲਾਤਾਂ ਚ ਹੈ, ਜਿੰਨੀ ਭਰਤੀ ਦੀ ਜ਼ਰੂਰਤ ਸੀ ਅੰਸ਼ਕ ਨਾ ਮਾਤਰ ਮੌਕੇ ਦੀ ਸਰਕਾਰ ਨੇ ਕੀਤੀ ਹੈ। ਇਸ ਸਰਕਾਰ ਨੇ ਠੇਕਾ ਸਿਸਟਮ ਚ ਬਹੁਤ ਵੱਡੇ ਪੱਧਰ ਦਾ ਯੋਗਦਾਨ ਪਾਇਆ, ਬਹੁਤ ਸਾਰਾ ਕੁਛ ਨਿੱਜੀ ਅਦਾਰਿਆਂ ਨੂੰ ਦਿੱਤਾ ਹੈ। ਜਿਸ ਸੂਬੇ ਦਾ ਮੁੱਖ ਮੰਤਰੀ ਨਿੱਜੀ ਸਕੂਲਾਂ ਤੇ ਨਿੱਜੀ ਹਸਪਤਾਲਾਂ ਦਾ ਉਦਘਾਟਨ ਕਰਨ ਜਾਂਦਾ, ਤੁਸੀਂ ਆਪ ਵੇਖ ਲਓ ਉੱਥੇ ਸਰਕਾਰੀ ਤੰਤਰ ਕਿੰਨਾ ਕੁ ਫਿਰ ਰਹਿ ਸਕਦਾ ਜੀਵਤ। ਜਿੰਨੇ ਵਾਧੇ ਕੀਤੇ ਸੀ ਸਿਹਤ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ, ਪੰਜਾਬ ਦੀ ਸਰਕਾਰ ਅੰਕੜਿਆਂ ਦੇ ਜਾਦੂ ਵਿੱਚ ਤੇ ਭੋਰਾ ਕੇ ਸੱਚ ਬਣਾ ਕੇ ਦੱਸ ਸਕਦੀ ਹੈ। ਗਰਾਊਂਡ ਪੱਧਰੀ ਤਸਵੀਰ ਹੈ ਕਿ ਸਰਕਾਰੀ ਸਿੱਖਿਆ ਦਾ ਜਨਾਜ਼ਾ ਨਿਕਲ ਚੁੱਕਾ ਆ, ਸਰਕਾਰੀ ਹਸਪਤਾਲ ਪ੍ਰਣਾਲੀ ਫੇਲ ਹੋ ਚੁੱਕੀ ਹੈ, ਆਖਰੀ ਸਾਹਾਂ ਤੇ ਹੈ, ਬਸ ਕੇਵਲ ਐਲਾਨ ਹੀ ਬਾਕੀ ਆ ਜੀ ਅਸੀਂ ਸਰਕਾਰੀ ਸਕੂਲ ਬੰਦ ਕੀਤੇ, ਅਸੀਂ ਸਰਕਾਰੀ ਹਸਪਤਾਲ, ਆਹ ਲਓ ਭਾਈ 10 ਲੱਖ ਦੇ ਕਾਰਡ, ਆਹ ਲਓ ਜੀ ਉੱਥੋਂ ਜਾ ਕੇ ਤੁਸੀਂ ਕਰਾ ਲਓ, ਉੱਥੇ ਜਾ ਕੇ ਪੜ੍ਹ ਲਓ, ਇੰਨਾ ਕਿ ਐਲਾਨ ਕਰਨਾ ਹੀ ਬਾਕੀ ਹੈ, ਬਾਕੀ ਸਾਰਾ ਕੁਛ ਆਖਰੀ ਸਾਹਾਂ ਤੇ ਹੈ। ਦੂਜੀ ਗੱਲ ਮੈਂ ਨਾਲ ਦੱਸਦਾ, ਸਰੋਤਿਓ ਜਿਹੜੀ ਮੁੱਕਦੀ ਗੱਲ ਹੈ ਕਿ ਇਹਦਾ ਹੱਲ, ਦੇਖੋ ਗੱਲ ਇਹ ਹੈ ਕਿ ਚਾਹੇ ਭਗਵੰਤ ਮਾਨ ਦੀ ਥਾਂ ਤੇ ਤੁਹਾਨੂੰ, ਚਾਹੇ ਮੈਨੂੰ, ਚਾਹੇ ਸਾਨੂੰ ਦੋਹਾਂ ਨੂੰ ਰਾਜ ਪ੍ਰਬੰਧ ਦੇ ਦਿਓ, ਜਿੰਨਾ ਚਿਰ ਸਾਡੇ ਕੋਲ ਇਹ ਗੱਲ ਕਹੀ ਨਹੀਂ ਜਾਣੀ, ਸਾਡੇ ਕੋਲ ਇਹ ਗੱਲ ਅਸੀਂ ਪਹਿਲਾਂ ਨਹੀਂ ਕਹਾਂਗੇ ਕਿ ਅਸੀਂ ਕਿਹੋ ਜਿਹਾ ਰਾਜ ਪ੍ਰਬੰਧ ਲਿਆਉਣਾ ਚਾਹੁੰਦੇ ਤੇ ਕਿਵੇਂ ਲਿਆ ਸਕਦੇ, ਜਿੰਨਾ ਚਿਰ ਅਸੀਂ ਇਸ ਗੱਲ ਦੇ ਉੱਪਰ ਆਪ ਨਹੀਂ ਕਿ ਰਾਜ ਪ੍ਰਬੰਧ ਵਧੀਆ ਹੋਵੇਗਾ ਕਿਵੇਂ, ਕਿਹੜੀ ਚੀਜ਼ ਦਾ ਨਿੱਜੀਕਰਨ ਹੋਣਾ ਚਾਹੀਦਾ, ਕਿਸ ਹੱਦ ਤੱਕ ਹੋਣਾ ਚਾਹੀਦਾ ਤੇ ਕਿਹੜੀ ਚੀਜ਼ ਦਾ ਨਿੱਜੀਕਰਨ ਨਹੀਂ ਚਾਹੀਦਾ, ਸਰਕਾਰੀ ਨੌਕਰੀਆਂ ਵੱਧ ਦੇਣੀਆਂ ਜਾਂ ਸਰਕਾਰੀ ਸਕੀਮਾਂ ਜਿਹਨੂੰ ਇਹੋ ਮੁਫ਼ਤ ਦੀਆਂ ਸਕੀਮਾਂ ਕਹਿੰਦੇ ਉਹ ਵੱਧ ਦੇਣੀਆਂ। ਜਿੰਨਾ ਚਿਰ ਅਸੀਂ ਇਹ ਫੈਸਲਾ ਕਰਕੇ ਨਹੀਂ ਚਲਾਂਗੇ ਤੇ ਸਾਡੇ ਵੋਟਰ ਸਾਡੇ ਮੂੰਹੋਂ ਪਹਿਲਾਂ ਨਹੀਂ ਕਹਾਉਣਗੇ, ਉਹਨਾਂ ਚਿਰ ਕਿਸੇ ਨੇ ਰਾਜ ਪ੍ਰਬੰਧ ਵਧੀਆ ਨਹੀਂ ਦੇਣਾ। ਕਿਉਂਕਿ ਜਿਹੜੇ ਕੁਝ ਇੱਕ ਘਰਾਣੇ ਨੇ ਸੰਸਾਰ ਵਿਆਪੀ ਵਿੱਚ ਭਾਰਤ ਆ ਗਿਆ, ਉਹ ਆਪਣੀਆਂ ਉਂਗਲਾਂ ਤੇ ਸਿਆਸੀ ਪਾਰਟੀਆਂ ਨੂੰ ਇਸ ਵੇਲੇ ਨਚਾ ਰਹੇ ਹੈ, ਉਹਨਾਂ ਦੀ ਫੰਡਿੰਗ ਹੈ, ਉਹਨਾਂ ਦੇ ਢੰਗ ਦੇ ਨਾਲ ਇਹ ਕੰਮ ਕਰ ਰਹੇ ਆ ਤੇ ਉਹ ਤੇ ਭਾਈ ਫਿਰ ਸਾਰਾ ਕੁਛ ਕਹਿੰਦੇ ਸਾਡੇ ਹਵਾਲੇ ਕਰ ਦਿਓ। ਔਰ ਮੈਂ ਸੱਚ ਨਾਲ ਇੱਕ ਹੋਰ ਜੋੜ ਦੇਵਾਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਰੋਤਿਓ ਜਿਹੜੇ ਤੁਸੀਂ ਪ੍ਰਾਈਵੇਟ ਹਸਪਤਾਲ ਅੰਮ੍ਰਿਤਸਰ ਖਾਸ ਕਰਕੇ ਜਲੰਧਰ ਜਾਂ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣੇ ਦੇਖਦੇ ਸੀ, ਹੁਣ ਵਿਸ਼ੇਸ਼ ਘਰਾਣਿਆਂ ਦੀ ਇੱਕ ਸੀਰਜ, ਦੋ ਵਿਸ਼ੇਸ਼ ਘਰਾਣਿਆਂ ਦੀਆਂ ਪੰਜਾਬ ਦੇ ਵਿੱਚ ਹਸਪਤਾਲਾਂ ਦੀ ਸੀਰਜ ਸ਼ੁਰੂ ਹੋ ਚੁੱਕੀ ਹੈ। ਜਿਹੜੇ ਚੋਟੀ ਦੇ ਹਸਪਤਾਲ ਵੱਖ ਵੱਖ ਸ਼ਹਿਰਾਂ ਵਿੱਚ ਸੀਗੇ, ਉਹ ਚੋਟੀ ਦੇ ਘਰਾਣੇ ਉਹਨੂੰ ਟੇਕ ਓਵਰ ਕਰ ਰਹੇ ਆ, ਇੱਕ ਉਹ ਦੋ ਘਰਾਣਿਆਂ ਦਾ ਸਾਰਾ ਕੁਛ ਨਿੱਜੀਕਰਨ ਸਿਸਟਮ ਹੋ ਰਿਹਾ ਮੈਡੀਕਲ ਢਾਂਚੇ ਦੇ ਵਿੱਚ, ਤੇ ਉਹਨਾਂ ਨੂੰ ਸਪੋਰਟ ਕਰ ਰਹੀ ਹੈਗੀਆਂ ਪੰਜਾਬ ਦੀਆਂ ਤਮਾਮ ਪੋਲੀਟੀਕਲ ਪਾਰਟੀਆਂ ਤੇ ਕੇਂਦਰ ਦੀਆਂ ਤਮਾਮ ਪੋਲੀਟੀਕਲ ਪਾਰਟੀਆਂ।
1: ਸੋ ਬਿਲਕੁਲ ਜੀ, ਐਜੂਕੇਸ਼ਨ ਤੇ ਹੈਲਥ ਸਿਸਟਮ, ਮੈਨੂੰ ਲੱਗਦਾ ਕਿ ਇਹ ਰਮੇਸ਼ ਜੀ ਕਿਸੇ ਵੀ ਦੇਸ਼ ਦੀ ਨਾ ਮਜ਼ਬੂਤ ਹੋਣ ਦੀ ਜੜ ਹੁੰਦੇ ਆ, ਅਤੇ ਜੇ ਇਸ ਤਰ੍ਹਾਂ ਨਿੱਜੀਕਰਨ, ਖੈਰ ਨਿੱਜੀਕਰਨ ਤਾਂ ਖੈਰ ਬਹੁਤ ਪਹਿਲਾਂ ਤੋਂ ਦੋਨਾਂ ਚੀਜ਼ਾਂ ਦਾ ਹੋ ਚੁੱਕਿਆ, ਪਰ ਜੇ ਅੱਜ ਦੀਆਂ ਸਰਕਾਰਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੀਆਂ ਸਰਕਾਰਾਂ ਨਿੱਜੀਕਰਨ ਦੇ ਖਿਲਾਫ ਰਹੀਆਂ, ਸੋ ਇਹਨਾਂ ਦੇ ਹੁੰਦਿਆਂ ਹੁੰਦਿਆਂ ਵੀ ਹੋਊਗਾ ਤਾਂ ਫਿਰ ਤਾਂ ਜੀ ਰੱਬ ਹੀ ਰਾਖਾ ਆ। ਸੋ ਅਸੀਂ ਤੁਹਾਨੂੰ, ਜੇ ਤੁਸੀਂ ਜੋਬ ਲੱਭ ਰਹੇ ਸੀਗੇ, ਤੁਸੀਂ ਕੰਮ ਲੱਭ ਰਹੇ ਸੀਗੇ, ਅਤੇ ਕੰਮ ਲੱਭਣ ਦੇ ਵਿੱਚ ਤੁਹਾਡੀ ਅਸੀਂ ਮਦਦ ਕਰ ਸਕਦੇ ਹਾਂ। ਫਾਰਮ ਵਰਕਰ ਚਾਹੀਦੇ ਆ ਐਪਲ ਪੈਕਿੰਗ ਕਰਨ ਵਾਸਤੇ, ਸਬਜ਼ੀਆਂ ਦੀ ਤੜਾਈ ਵਾਸਤੇ ਅਤੇ ਪੈਕਿੰਗ ਵਾਸਤੇ, ਅਤੇ ਵਰਕਰ ਚਾਹੀਦੇ ਆ, ਅਤੇ ਵਧੀਆ ਪੇ ਮਿਲੂਗੀ। ਤੁਸੀਂ ਗੁਰਜੋਤ ਉਹਨਾਂ ਨੂੰ ਕਾਲ ਕਰ ਲੈਣੀ ਆ, ਰਾਈਡ ਅਵੇਲੇਬਲ ਹੋਊਗੀ, ਤੁਹਾਨੂੰ ਪਿਕਅਪ ਕੀਤਾ ਜਾਊਗਾ। ਤੁਸੀਂ 647-278-5394 647-278-5394 'ਤੇ ਗੁਰਜੋਤ ਨੂੰ ਕਾਲ ਕਰ ਸਕਦੇ ਹੋ। ਜੇ ਤੁਸੀਂ ਜੋਬ ਲੱਭ ਰਹੇ ਸੀ ਜਾਂ ਤੁਹਾਡਾ ਕੋਈ ਸੱਜਣ ਮਿੱਤਰ ਆਸ ਪਾਸ ਭੈਣ ਭਰਾ ਜੋਬ ਲੱਭ ਰਹੇ ਸੀ, ਤਾਂ ਗੁਰਜੋਤ ਨੂੰ ਤੁਸੀਂ ਕਾਲ ਕਰ ਲਿਓ। ਫਾਰਮ ਵਰਕਰ ਚਾਹੀਦੇ ਨੇ ਸਬਜ਼ੀ ਦੀ ਤੁੜਾਈ ਦੇ ਲਈ, ਪੈਕਿੰਗ ਦੇ ਲਈ, ਐਪਲ ਫਾਰਮਿੰਗ ਦੇ ਵਿੱਚ। ਸੋ 647-278-5394 ਗੁਰਜੋਤ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹਰ ਮਨਬੱਤਾਂ ਨੂੰ ਤੁਸੀਂ ਯਾਦ ਰੱਖਣਾ ਆ, ਮੌਰਗੇਜ ਬ੍ਰੋਕਰ ਨੇ ਮੌਰਗੇਜ ਲੈਣ ਦੇ ਵਿੱਚ ਪਰੇਸ਼ਾਨੀ ਆ ਰਹੀ ਆ, ਤੁਹਾਡੀ ਫਾਈਲ ਵੇਖ ਕੇ ਇੱਕ ਵਾਰੀ ਹਾਂ ਕਹਿਤੀ ਤਾਂ ਤੁਹਾਨੂੰ ਮੌਰਗੇਜ ਦਵਾ ਕੇ ਸਾਹ ਲੈਣਗੇ। ਹਰਮਨ ਬੱਤਾ, ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਡੈਟ ਕੰਸੋਲੀਡੇਟ ਬਾਰੇ ਕੋਈ ਵੀ ਸਵਾਲ ਤਾਂ ਤੁਸੀਂ ਇੱਕੋ ਹੀ ਕਰਨੀ ਆ ਕਾਲ, ਹਰਮਨ

0: 450-0054-00504 ਹਰਮਨ ਮਾਫ਼ ਕਰਨਾ ਅਪਲਾਈਂਸ ਜੰਕਸ਼ਨ 'ਤੇ ਤੁਸੀਂ ਜ਼ਰੂਰ ਇੱਕ ਚੱਕਰ ਲਾ ਕੇ ਆਉਣਾ। ਅਪਲਾਈਂਸ ਜੰਕਸ਼ਨ 905-450-0054। ਨਾਲ ਦੀ ਨਾਲ ਅਗਲੀ ਖਬਰ ਵੱਲ ਚੱਲਦੇ ਹਾਂ ਰਮੇਸ਼ ਜੀ। ਵਾਰਸ ਪੰਜਾਬ ਪਾਰਟੀ ਵੱਲੋਂ ਖਬਰਾਂ ਆ ਰਹੀਆਂ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਚੋਣ ਮੈਦਾਨ ਵਿੱਚ ਉਤਰਨਗੇ, ਪਰ ਹੁਣ ਸੁਣਨ ਵਿੱਚ ਆਇਆ ਕਿ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਪਿਤਾ ਜੀ ਆ ਖੁਦ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ, ਇਹ ਸਾਰੀ ਕੀ ਖਬਰ ਹੈ ਜੀ?
1: ਪ੍ਰਭ ਸੰਧੂ ਜੀ, ਗੱਲ ਇਹ ਆ ਕਿ ਵਾਰਸ ਪੰਜਾਬ ਦੀ ਪਾਰਟੀ ਪੰਜਾਬ ਦੇ ਵਿੱਚ ਇਸ ਵੇਲੇ ਰਾਜਨੀਤਿਕ ਤੌਰ ਤੇ ਭੋਰਾ ਕੋ ਉੱਭਰ ਰਹੀ ਪਾਰਟੀ ਹੈ। ਵਾਰਸ ਪੰਜਾਬ ਦੀ ਪਾਰਟੀ ਦੋ ਤੇ ਆਪਣੇ ਉਮੀਦਵਾਰ ਸਿੱਧੇ ਪੱਧਰੇ ਐਲਾਨ ਚੁੱਕੀ ਆ। ਇੱਕ ਪੱਪਲਪ੍ਰੀਤ ਹੋਣਾ ਨੂੰ ਐਲਾਨ ਕੀਤਾ ਸੀ ਕਿ ਮਜੀਠਾ ਸੀਟ ਤੋਂ ਚੋਣ ਲੜਾਉਣੀ ਹੈ। ਇੱਕ ਇੱਧਰ ਬੱਸੀ ਪਠਾਣਾ ਤੋਂ ਐਲਾਨ ਕੀਤਾ ਸੀ ਸਤਵੰਤ ਸਿੰਘ ਹੋਣਾ ਦਾ, ਤੇ ਇਹ ਵੀ ਗੱਲ ਸਪਸ਼ਟ ਕਰ ਚੁੱਕੀ ਕਿ ਅੰਮ੍ਰਿਤਪਾਲ ਸਿੰਘ ਹੁਣੇ ਵੀ ਵਿਧਾਨ ਸਭਾ ਦੀ ਚੋਣ ਲੜਨਗੇ ਹੀ ਲੜਨਗੇ। ਕਿੱਥੋਂ ਲੜਨਗੇ ਅਜੇ ਸਪਸ਼ਟ ਨਹੀਂ ਕੀਤਾ। ਚਰਚੇ ਇਹ ਵੀ ਹੈ ਕਿ ਜਿੱਥੋਂ ਭਗਵੰਤ ਮਾਨ ਹੁਣੀ ਲੜਨਗੇ, ਭਗਵੰਤ ਮਾਨ ਦਾ ਮੁਕਾਬਲਾ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਕਰ ਸਕਦੇ ਹੈ, ਬਾਕੀ ਕਿੱਥੋਂ ਲੜਦੇ ਨੇ ਇਹ ਸਮਾਂ ਦੱਸੇਗਾ। ਹੁਣ ਗੱਲ ਇਹ ਆ ਪ੍ਰਭ ਸੰਧੂ ਜੀ, ਜਿਹੜਾ ਤੁਸੀਂ ਤਰਸੇਮ ਸਿੰਘ ਹੋਣਾ ਦਾ ਜ਼ਿਕਰ ਕੀਤਾ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਆ, ਅਸਲ ਵਿੱਚ ਉੱਥੇ ਕਹਾਣੀ ਇਹ ਆ ਕਿ ਜਿਵੇਂ ਅਸੀਂ ਆਮ ਤੌਰ ਤੇ ਪੰਜਾਬੀ ਕਹਿ ਦਈਦਾ ਕਿ ਭਾਈ ਦਾਤੀ ਨੂੰ ਤੇ ਇੱਕ ਪਾਸੇ ਦਿੰਦੇ, ਦੁਨੀਆਂ ਨੂੰ ਦੋਵੇਂ ਪਾਸੇ ਦਿੰਦੇ। ਹੁਣ ਜਿੱਥੇ ਕੁਛ ਵਾਰਸ ਪੰਜਾਬ ਦੀ ਪਾਰਟੀ ਨਾਲ ਲੋਕ ਨਾਲ ਵੀ ਹੈ ਤੇ ਕੁਝ ਲੋਕ ਵਿਰੋਧੀ ਵੀ ਹੈ। ਕੁਝ ਲੋਕ ਅੰਮ੍ਰਿਤਪਾਲ ਨੂੰ ਚੰਗਾ ਵੀ ਕਹਿੰਦੇ ਆ ਤੇ ਕੁਝ ਲੋਕ ਮਾੜਾ ਵੀ ਕਹਿੰਦੇ ਆ। ਹੁਣ ਉਹ ਕੁਝ ਲੋਕਾਂ ਵਿੱਚ ਕੁਝ ਲੋਕ ਤੇ ਕਹਿੰਦੇ ਸੀ ਕਿ ਭਾਈ ਅੰਮ੍ਰਿਤਪਾਲ ਦੇ ਪਰਿਵਾਰ ਦੀ ਬੜੀ ਦੇਣ ਹੈ, ਉਹਨਾਂ ਨੇ ਤੇ ਕਮਾਲ ਕੀਤੀ ਹੋਈ ਹੈ ਜੀ ਸਮਾਜ ਦੇ ਵਿੱਚ, ਉਹ ਤੇ ਲਗਾਤਾਰ ਆਪਣਾ ਘਰ ਬਾਰ ਛੱਡ ਕੇ ਲੱਗੇ ਆ, ਤੇ ਕੁਝ ਲੋਕ ਕਹਿੰਦੇ ਸੀ ਕਿ ਤੁਸੀਂ ਵੇਖਿਓ ਸਹੀ ਤੇ ਸਾਰਾ ਕੁਛ ਟਿਕਟਾਂ ਦੀ ਖਾਤਰ ਕਰ ਰਹੇ ਆ। ਆ ਥੋੜੇ ਦਿਨ ਪਹਿਲੀ ਗੱਲ ਹੈ, ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੇ ਚਰਚੇ ਸੀ ਕਿ ਉਹਨਾਂ ਨੇ ਚੋਣ ਲੜਨੀ ਆ, ਉਹਨਾਂ ਦੇ ਪਿਤਾ ਦੇ ਚਰਚੇ ਤੇ ਪਹਿਲਾਂ ਤੋਂ ਹੀ ਆ ਕਿ ਉਹਨਾਂ ਦੇ ਪਿਤਾ ਜੀ ਚੋਣ ਲੜਨਗੇ। ਹੁਣ ਜਦੋਂ ਗੱਲ ਆ ਗਈ ਕਿ ਭਾਈ ਲੋਕ ਦੋ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਆ, ਤੇ ਮੈਂ ਸਮਝਦਾ ਉਹਦੇ ਚੱਲਦੇ ਤਰਸੇਮ ਸਿੰਘ ਹੁਣਾਂ ਨੇ ਅੱਜ ਇੱਕ ਪੱਖ ਸਪਸ਼ਟ ਕੀਤਾ ਆ ਕਿ ਵਾਰਸ ਪੰਜਾਬ ਦੀ ਪਾਰਟੀ ਚ ਅਸੀਂ ਪਰਿਵਾਰਵਾਦ ਨਹੀਂ ਚੱਲਣ ਦੇਣਾ। ਕਹਿੰਦੇ ਕਿ ਸਾਡੇ ਪਰਿਵਾਰ ਦਾ ਕੋਈ ਦੂਸਰਾ ਜੀ ਚੋਣ ਨਹੀਂ ਲੜੇਗਾ, ਕੇਵਲ ਤੇ ਕੇਵਲ ਅੰਮ੍ਰਿਤਪਾਲ ਸਿੰਘ ਹੀ ਲੜੇਗਾ। ਉਹਨਾਂ ਨੇ ਬੜਾ ਸਾਫ਼ ਕਰ ਦਿੱਤਾ, ਚੰਗੀ ਗੱਲ ਕੀਤੀ ਵੈਸੇ, ਕਿਉਂਕਿ ਇਹ ਚੀਜ਼ ਚਾਹੀਦੀ ਵੀ ਆ ਕਿ ਮੰਨ ਲਓ ਕਿਸੇ ਦਾ ਪਰਿਵਾਰ ਆ ਗਿਆ ਤੇ ਉਹ ਕਹੇ ਜੀ ਸਾਰਾ ਕੁਛ ਹੁਣ ਸਾਡੇ ਘਰ ਹੀ ਦੇ ਦਿਓ, ਜਿਵੇਂ ਦੂਸਰੀਆਂ ਪਾਰਟੀਆਂ ਦੇ ਵਿੱਚ ਹੀ ਇਹ ਚੱਲਦਾ। ਬਹੁਤ ਸਾਰੇ ਤੁਸੀਂ ਪੰਜਾਬ ਦੇ ਵਿੱਚ ਇਹੋ ਜਿਹੀਆਂ ਮੈਂ ਸੀਟਾਂ ਗਿਣਾ ਸਕਦਾ ਜਿੱਥੇ ਪਿਤਾ ਲੋਕ ਸਭਾ ਚ ਬੈਠਾ, ਪੁੱਤ ਵਿਧਾਨ ਸਭਾ ਚ ਬੈਠਾ, ਕਿਤੇ ਘਰੇ ਘਰ ਵਾਲੀ ਲੋਕ ਸਭਾ ਚ ਬੈਠੀ ਆ ਤੇ ਘਰ ਵਾਲਾ ਵਿਧਾਨ ਸਭਾ ਚ ਬੈਠਾ ਹੁੰਦਾ। ਬਹੁਤ ਸਾਰੀਆਂ ਸੀਟਾਂ ਨੇ ਏਦਾਂ ਦੀਆਂ ਪੰਜਾਬ ਦੇ ਵਿੱਚ ਜਿੱਥੇ ਸਿੱਧੇ ਤੌਰ ਤੇ ਪਰਿਵਾਰਵਾਦ ਆ। ਉਹ ਪਰਿਵਾਰਵਾਦ ਦੇ ਵਿੱਚ ਮੈਂ ਸਮਝਦਾ ਕਿ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਵਾਲੇ ਪਾਸਿਓਂ ਅੱਜ ਤਰਸੇਮ ਸਿੰਘ ਹੋਣਾ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਅਸੀਂ ਇੱਥੇ ਪਰਿਵਾਰਵਾਦ ਨਹੀਂ ਚਲਾ ਦੇਣਾ, ਤੇ ਅਸੀਂ ਇੱਕ ਪਰਿਵਾਰ ਦੇ ਵਿੱਚ ਐ ਨੀ ਕਿ ਸਾਰੀਆਂ ਟਿਕਟਾਂ ਦੇ ਦੇਣੀਆਂ। ਆਪਣਾ ਪੱਖ ਉਹਨਾਂ ਨੇ ਸਾਫ ਕਰ ਦਿੱਤਾ ਕਿ ਸਾਡੇ ਪਰਿਵਾਰ ਚੋਂ ਕੇਵਲ ਤੇ ਕੇਵਲ ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਹੋਰ ਕੋਈ ਜੀ ਚੋਣ ਨਹੀਂ ਲੜੇਗਾ। ਤੁਸੀਂ ਵਾਰਸ ਪੰਜਾਬ ਦੀ ਪਾਰਟੀ ਦਾ ਜ਼ਿਕਰ ਕੀਤਾ, ਨਾਲ ਮੈਂ ਇਹ ਵੀ ਦੱਸਦਾ ਕਿ ਹੋਰ ਦੋ ਘੜੀਆਂ ਨੂੰ ਖਬਰ ਇਹ ਵੀ ਆ ਰਹੀ ਹੈ ਕਿ ਵਾਰਸ ਪੰਜਾਬ ਦੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਸਾਬਕਾ ਲੀਡਰ ਜਿਸਨੇ ਕਦੇ ਚੋਣ ਵੀ ਲੜੀ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ, ਜਿਹਦਾ ਨਾਮ ਗੁਰਦੀਪ ਸਿੰਘ ਬਾਠ ਹੈ, ਬਰਨਾਲੇ ਖੇਤਰ ਨਾਲ ਸੰਬੰਧਿਤ ਹੈ, ਉਹ ਵੀ ਵਾਰਸ ਪੰਜਾਬ ਦੀ ਪਾਰਟੀ ਚ ਸ਼ਾਮਿਲ ਹੋਣ ਜਾ ਰਿਹਾ ਹੈ। ਸੋ ਵਾਰਸ ਪੰਜਾਬ ਦੀ ਪਾਰਟੀ ਚ ਪ੍ਰਭ ਸੰਧੂ ਜੀ ਬੀਤੇ ਦਿਨਾਂ ਚ ਵੀ ਕਈ ਲੀਡਰ ਸ਼ਾਮਿਲ ਹੋਏ ਆ ਤੇ ਆਉਣ ਵਾਲੇ ਦਿਨਾਂ ਚ ਵੀ ਚਰਚੇ ਆ ਕਈ ਲੀਡਰ ਸ਼ਾਮਿਲ ਹੋਣੇ ਆ। ਬਾਕੀ ਇਹਦਾ ਸਿਆਸੀ ਭਵਿੱਖ ਕਿੱਥੇ ਕੁ ਜਾ ਕੇ ਰੁਕਦਾ ਤੇ ਕਿੱਧਰ ਨੂੰ ਜਾਂਦਾ ਹੈ ਉਹ ਮੈਨੂੰ ਲੱਗਦਾ ਕਿ ਸਮਾਂ ਹੀ ਦੱਸੇਗਾ
0: ਜੀ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6 4 7 3 7 0 8 3 6 8। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel Brij Mohan pichle 32 saalon to across

0: कार एक्सीडेंट्स दे विक्टिम्स ने कदे भी सट लगन अते अपनी जिंदगी बदलने लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

IlehRan जे ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੌਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8। 905-204-1313 905-204-1313। ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337।

ਪ੍ਰੋਗਰਾਮ ਪੰਜਾਬੀ ਰੰਦ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਉਮੀਦ ਹੈ ਕਿ ਤੁਸੀਂ ਸਭ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਮਾਰਨਿੰਗ ਨੂੰ ਤੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਹਾਂ ਬਈ ਤੁਹਾਡੇ ਨਾਲ ਤੇ ਰੌਣਕ ਮੇਲਾ ਗੀਤ ਸੰਗੀਤ ਬਹੁਤ ਹੀ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦੀ ਹਮੇਸ਼ਾ ਸ਼ੁਰੂਆਤ ਕਰੀਦੀ ਹੈ ਤੇ ਆਈ ਹੋਪ ਕਿ ਤੁਸੀਂ ਵੀ ਇੰਜੋਏ ਜ਼ਰੂਰ ਕਰਦੇ। ਮੈਨੂੰ ਬਹੁਤ ਸਾਰੇ ਲੋਕ ਮਿਲਦੇ ਆ, ਕਹਿੰਦੇ ਨਵੀਂ ਯਾਰ ਜੋ ਨਾ ਤੁਸੀਂ ਸਵੇਰੇ ਸਵੇਰੇ ਜਾਂ ਤਾਂ ਕੋਈ ਐਸਾ ਪਿਆਰਾ ਗੀਤ ਲਾਉਂਦੇ ਹੋ, ਕੋਈ ਸ਼ਬਦ ਲਾਉਂਦੇ ਹੋ, ਉਹਨੂੰ ਸੁਣ ਕੇ ਬਹੁਤ ਆਨੰਦ ਆਉਂਦਾ। ਸੋ ਵਾਕਈ ਸਵੇਰੇ ਸਵੇਰੇ ਕੁਝ ਪੋਜ਼ਿਟਿਵ ਸੁਣਿਆ ਜਾਵੇ ਨਾ ਤਾਂ ਮੈਨੂੰ ਲੱਗਦਾ ਹੁੰਦਾ ਕਿ ਉਹਦੇ ਵਰਗੀ ਕੋਈ ਰੀਸ ਨਹੀਂ। ਸੋ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੇ ਲਈ ਕੁਛ ਨਾ ਕੁਛ ਐਸਾ ਖੂਬਸੂਰਤ ਲੱਗੇ ਤੇ ਤੁਸੀਂ ਵੀ ਸੁਣ ਕੇ ਕਹੋ ਕਿ ਵਾਹ ਵੀ ਵਾਹ, ਨਵੀਂ ਛਾ ਗਏ ਤੇ ਮੇਲਾ ਲੁੱਟ ਲਿਆ। ਸਵੇਰੇ ਮੇਲਾ ਲੁੱਟਣਾ ਉਹਦੇ ਵਰਗੀ ਵੀ ਕਿਤੇ ਰੀਸ ਆ। ਸੋ ਹੈਪੀ ਟਿਊਜ਼ਡੇ ਤੇ ਕੱਲ ਨੂੰ ਬਸ ਫਿਰ ਮਿਡ ਵੀਕ ਹੈ ਤੇ ਪਰਸਨ ਨੂੰ ਫਰਾਈਡੇ ਜੂਨੀਅਰ ਹੈ ਤੇ ਫਿਰ ਫਰਾਈਡੇ ਹੈ। ਸੋ ਲੈ ਲਿਆ ਕੰਮ ਤੇ ਨੇੜੇ ਆ, ਨੇੜੇ ਆ, ਨੇੜੇ ਆ ਤੇ ਤੁਹਾਡੇ ਨਾਲ ਅਸੀਂ ਜੁੜ ਚੁੱਕੇ ਹਾਂ ਪੰਜਾਬੀ ਲਹਿਰਾਂ ਲੈ ਕੇ ਗੱਲਾਂ ਬਾਤਾਂ ਕਰਦੇ ਹਾਂ ਯਾਰ। ਆਲਵੇਜ਼ ਕੋਸ਼ਿਸ਼ ਰਹਿੰਦੀ ਹੈ ਕਿ ਗੱਲਾਂ ਬਾਤਾਂ ਕੁਝ ਐਸੀਆਂ ਕਰੀਏ। ਤੁਸੀਂ ਵੀ ਸੋਚੋ ਯਾਰ ਕਿ ਅੱਛਾ ਇਹੋ ਜਿਹੀ ਚੀਜ਼ ਇਹ ਸਿਰਫ ਮੇਰੇ ਨਾਲ ਨਹੀਂ ਹੋ ਰਹੀ, ਹੋਰ ਵੀ ਬਹੁਤਿਆਂ ਨਾਲ ਹੁੰਦੀ ਆ। ਕਈ ਵਾਰ ਨਾ ਸਾਨੂੰ ਲੱਗਦਾ ਹੁੰਦਾ ਕਿ ਕੋਈ ਨਾ ਕੋਈ ਗੱਲ ਹੈ ਉਹ ਸਿਰਫ ਤੁਹਾਡੇ ਨਾਲ ਹੀ ਵਾਪਰ ਰਹੀ ਹੁੰਦੀ ਆ ਤੇ ਬੰਦਾ ਉਹੀ ਅਪਸੈਟ ਰਹਿੰਦਾ ਕਿ ਯਾਰ ਇਹ ਸਿਰਫ ਮੇਰੇ ਨਾਲ ਹੀ ਕਿਉਂ ਹੁੰਦਾ, ਮੇਰਾ ਕੀ ਕਸੂਰ ਹੈ, ਯੇ ਹੈ, ਵੋ ਹੈ। ਸੋ ਖੈਰ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਅਤੇ ਅਰਜ਼ੀ ਸ਼ਾਮ ਨੂੰ ਖੂਬ ਸਜਾਉਣੇ ਆ ਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਸੋ ਮੈਂ ਤੁਹਾਡੇ ਲਈ ਗੀਤ ਸੰਗੀਤ ਘੱਟ ਹੀ ਲਾਉਣਾ ਹੋਣਾ, ਬਟ ਅੱਜ ਕੋਸ਼ਿਸ਼ ਕਰਦੇ ਹਾਂ ਕਿ ਇੱਕ ਅੱਧਾ ਗਾਣਾ ਵੀ ਤੁਹਾਡੇ ਲਈ ਹੋਰ ਕੋਈ ਨਾ ਕੋਈ ਪਿਆਰਾ ਜਿਹਾ ਮਿੱਠਾ ਜਿਹਾ ਲਾਈਏ ਅਤੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਇੱਦਾਂ ਹੀ ਜਾਰੀ ਰੱਖੀਏ ਅਤੇ ਨੰਬਰ ਆਪਣਾ 1-1 ਹੈ 905-673-3337। ਬਹੁਤ ਹੀ ਜਲਦ ਤੁਹਾਡੇ ਨਾਲ ਕੁਝ ਇੱਕ ਗੱਲਾਂ ਬਾਤ ਵੀ ਕਰਦੇ ਹਾਂ। ਐਂਡ ਗੱਲਾਂ ਬਾਤਾਂ ਤੋਂ ਪਹਿਲਾਂ ਤੁਹਾਡੇ ਲਈ ਇੱਕ ਦੋ ਪਿਆਰੇ ਜਿਹੇ ਮੈਸੇਜ ਨੇ ਉਹ ਲਾ ਲਈਏ, ਫਿਰ ਇੱਕ ਗੀਤ ਲਾਉਣ ਦੀ ਵੀ ਪੂਰੀ ਦੀ ਪੂਰੀ ਕੋਸ਼ਿਸ਼ ਤੁਹਾਡੇ ਲਈ ਕਰਦੇ ਹਾਂ। ਵੀ ਵਿਲ ਬੀ ਰਾਈਟ ਬੈਕ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6 4 7 3 7 0 8 3 6 8। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
1: रक्षा बंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
2: राजधानी की किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
1: 26 locations across Canada।
3: फॉर मोर इन्फॉर्मेशन विजिट rajdhanisuites.ca।

0: ओ क्या बात है, वाह विवाह नहीं रिश्ता तेरी मेरी अड़िए नहीं टेटल पटना दी जोड़ी सवेरे सवेरे ना ओह सॉरी सॉरी सवेरे सवेरे कई बंदे रुस्से रुस्से होंदे ना भी कई बार कोई निकी मोटी जी छोटी जी लड़ाई हो जाती है बंदा कहता यार मैं नहीं तेनू बुलाना जा तू दवा हो ये वो ये गाना सुन के अगला कहूगा नहीं यार असीं ऐवें बिना किसी गलों रुस्से बैठे हैं है तेरी मेरी अड़िए नी टिच पटना की जोड़ी देखो टिच पटना की जोड़ी जिहड़ा जो बन जाए ना फिर नहीं कोई रीस कल शाम गल कर रहे थे तो एक साढ़े सज्जन कहें कि नवी यार साडा विआह होया तो हजे तीन चार साल होए कहें नवी पता नहीं लगता दिनों का इन्ने सोहने दिन लंघ रहे हैं सो चलो फिर भी वह एक हनीमून फेज जहा हों बट फेज प्यारा हों नहीं हनीमून जो हों वधिया बंदे नूं तां हर रोज़ ही बस चन चन नहीं लगता सो खैर गल्लां बातां थोड़े नाल कर रहे हैं तो कुछ एक मैसेज दे दिए मैसेज दिता नहीं मैं झटपट गाना ही लाता सो अज अपना स्टूडियो का नंबर रहेगा 647-498-8486 647-498-8486 अपना नंबर रहेगा 647-498-8486 अपना फोन नंबर है 647-498-8486 ते तुसी कॉल करनी है ते कोई भी गलबात मेरे नाल करनी है 647-498-8486 दे उत्ते गल्लां बातां थोड़ियां साडियां थोड़ियां हो सकदियां ने ते थोड़ियां कॉल्स भी जरूर लेनी है जस्ट स्टे ऑन द लाइन एक तुसी एच के मूवर्स नूं याद रखना अपनी कम्यूनिटी की नंबर वन मूविंग कंपनी है एच के मूवर्स की टीम बहुत कमाल दी है सो HK Movers ਨੂੰ ਕਾਲ ਕਰੋ ਐਂਡ ਕਿਸੇ ਨੇ ਵੀ ਨਵਾਂ ਘਰ ਬਾਰ ਲਿਆ ਪਹਿਲਾਂ ਤਾਂ ਮੁਬਾਰਕਾਂ ਅਤੇ ਇੱਕ ਭਰੋਸੇਮੰਦ ਸੇਫ ਮੂਵਿੰਗ ਕੰਪਨੀ 416-524-6704 ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਅੱਜ ਨਾ ਥੋੜ੍ਹੀ ਜਿਹੀ ਪੈਸਿਆਂ ਬਾਰੇ ਗੱਲਬਾਤ ਕਰਨੀ ਹੈ ਬੜੇ ਲੋਕ ਪੈਸਾ ਨਹੀਂ ਮੋੜਦੇ ਯਾਰ चलो मोड़न की गल होर है बहुत सारे लोग जेड़ा थानू पैसा ओ कर दिया ओ ही नहीं देंदे हुण तुसी किसी दे घरे काम किया उन्होंने पैसा नहीं दिता किसी ने थोड़े कोलों कोई चीज़ रेंट की है उहदा पैसा नहीं दिता किसी ने चलो थोड़े तो कोई घर बार कोई यूनिट रेंट की जो भी चीज़ा ने आपां रेंट लई बहुत कुछ दे दिंदे आ किसी नूं आपां कैमरा रेंट लई देता चलो उन्हें कैमरा मोड़ता बट जिन्ना रेंट का पैसा से उ नहीं थोड़ा दिता यह सिचुएशन बड़ा ऑनगोइंग आ तो मन लगता कद ये चीज़ खत्म ही नहीं होनी ना हो रही है ना हो ही है तो दिन ब दिन वही जा रही है फिर तुम किसी कह दें हो कि यार मैं तो फिर यू नो लीगली तौर के उत्ते तेरे ते कार्रवाई करता फिर बंदा थोड़े बारे बार बंदा चंगा बोलता भी यार ये तो बंदा किदां दा निकलिया ये तो मेरे ते लीगल कार्रवाई करन रेडी है ये है वो है फिर थोड़ा ना भंडदे आ मैं तुहानू एक सवाल पुछना जे कोई थोड़ा कह लो कि कॉलीग है या थोड़ा कोई रिश्तेदार है कोई मित्र है कोई भी है जे वह बंदा थोनू 5-7-10-15-20,000 डालर ओ कर रहा तो तुसी जे उहदे उत्ते कोई कार्रवाई कर रहे हो लीगली तुसी उन्हों चिट्ठी भिजवा रहे हो कि ये कोई माड़ी गल है तुसी 10-12 बार ट्राई कर लिया कि उन्हों यार आराम नाल पुछ लीए तो जे वो चलो दे दिंदा पैसा ठीक है तुसी उन्हों 8-10 बार पुछ लिया फिर भी वो बंदे का कोई रिप्लाई नहीं या वो बस लारे लारे दिना दिना दिना फिर लीगली डील करना कोई माड़ी गल है तुसी मैनू दसो ये एक मेरे नोन चैक हुई कहिंदे नवी सानू किसी ने देना सीगा 8-10,000 डालर ते बहुत लंबा समा असीं उन्हां नूं कॉल करदे रहे मैसेज करदे रहे हाँ जी भाजी दिंदे आ हाँ जी भाजी कल नूं हाँ जी भाजी अगले हफ्ते कोई पैसा नहीं मिलिया हैगा ते फिर तुसीं उन्हूं इह वी कहा कि यार मैं होर कोई एक्शन नहीं लैना चाहुंदा ते उह बंदा कहिंदा नहीं नहीं मैं दिंदा फिर भी नहीं उन्हें पैसे दिते फिर तुसीं लीगली चिट्ठी भिजवाती फिर वह बंदा कहण लग गया कि यार तुसीं किद्दां दे बंदे हो है अपनी इन्नी पुरानी बिजनेस आ इन्नी पुरानी दोस्ती आ तुसी मेरे ते चक के यू नो लीगल चिट्ठी भिजवा रहे हो फिर उन्हें थोड़े रिश्तेदार थोड़े दोस्त थोड़े होर नैटवर्क नूं कहा कि यार देखो ये किदां दा बंदा ਸਾਡੀ ਇੰਨੀ ਫਰੈਂਡਸ਼ਿਪ ਹੈ ਤੇ ਇਹਨੇ ਚੱਕ ਕੇ ਲੀਗਲ ਚਿੱਠੀ ਭਜਵਾਤੀ। ਬਟ ਹੁਣ ਤੁਹਾਡੇ ਵੀ ਉਸ ਟਾਈਮ ਦੇ ਉੱਤੇ ਹੱਥ ਖੜੇ ਨੇ, ਤੁਸੀਂ ਕੀ ਕਰੋ? ਸੋ ਲੀਗਲੀ ਅਗਲੇ ਬੰਦੇ ਨੂੰ ਇੱਦਾਂ ਕਹਿ ਲਓ ਕਿ ਇੱਕ ਕਿਸਮ ਦਾ ਡਰਾਉਣਾ ਜਾਂ ਲੀਗਲ ਚੀਜ਼ਾਂ ਨੂੰ ਇਨਵੋਲਵ ਕਰਨਾ, ਕੀ ਇਹ ਕੋਈ ਮਾੜੀ ਗੱਲ ਹੈ? ਤੁਸੀਂ ਮੈਨੂੰ ਇਹ ਦੱਸੋ। ਨੰਬਰ ਹੈ ਆਪਣਾ 6474984984968 ਨੰਬਰ ਹੈ 6474984986 6474984886 'ਤੇ ਕਾਲ ਤੁਸੀਂ ਕਰਨੀ ਹੈ। ਜਿਹੜਾ ਦੂਜਾ ਨੰਬਰ ਹੈ ਆਪਣਾ 3337 ਉਹ 'ਤੇ ਨਾ ਅੱਜ ਕਾਲ ਕਰਿਓ। ਅੱਜ ਸਿਰਫ ਅਤੇ ਸਿਰਫ ਤੁਸੀਂ ਫੋਨ ਕਰਨਾ ਤਾਂ ਕਰੋ ਐਟ 6474988486, ਠੀਕ ਹੈ? 6474988486। ਮੈਂ ਨੰਬਰ ਵਾਰ ਵਾਰ ਤਾਂ ਦੱਸ ਰਿਹਾ ਕਿਉਂਕਿ ਕੁਝ ਕੁ ਲੋਕਾਂ ਨੂੰ ਇਹ ਨੰਬਰ ਪਤਾ ਹੋ, ਕਈ ਨੂੰ ਨਹੀਂ ਪਤਾ ਹੋਣਾ, ਬਟ ਸਿਰਫ ਇਸੇ ਨੰਬਰ 'ਤੇ ਕਾਲ ਆਵੇਗੀ 6474988486। 7114, ਹੈਲੋ
1: ਨਵੀ ਜੀ। ਨਹੀਂ ਠੀਕ ਹੈ, ਬਿਲਕੁਲ ਉਹਨਾਂ ਦੀ ਮਨੀ ਹੈ, ਦੇ ਵਾਂਟ ਦ ਮਨੀ ਬੈਕ, ਤੇ ਉਹ ਲੀਗਲ ਨੋਟਿਸ ਕਰ ਰਹੇ ਨੇ। ਆਈ ਡੋਨਟ ਥਿੰਕ ਦੇਰ ਇਜ਼ ਐਨੀਥਿੰਗ ਰੋਂਗ ਇਨ ਇਟ। ਅਗਲਾ ਬੰਦਾ ਭੰਡੀ ਕਰੇਗਾ ਉਹ, ਬਿਕੋਜ਼ ਉਹਨੂੰ ਉਹਦੀ ਇੰਟੈਂਸ਼ਨ ਸ਼ੁਰੂ ਤੋਂ ਹੀ ਨਹੀਂ ਸੀਗੀ ਪੈਸੇ ਮੋੜਨ ਦੀ, ਤੇ ਇਹ ਮੇਰੇ ਨਾਲ ਪਰਸਨਲ ਲੈਵਲ ਤੇ ਹੋਇਆ ਹੋਇਆ, ਤੇ ਆਈ ਥਿੰਕ ਕੀ ਗੱਲ ਹੈ, ਹੀ ਇਜ਼ ਟ੍ਰਾਈਂਗ ਟੂ ਗੈਟ ਹਿਸ ਮਨੀ ਬੈਕ।
0: ਤੁਹਾਡੇ ਨਾਲ ਪਰਸਨਲੀ ਕੀ ਹੋਇਆ, ਤੁਸੀਂ ਫਿਰ ਕਿਵੇਂ ਉਸ ਚੀਜ਼ ਦਾ ਸੋਲੂਸ਼ਨ ਕੀ ਕੱਢਿਆ?
1: ਕਿਵੇਂ ਏਦਾਂ ਸੀਗਾ ਕਿ ਮੈਂ ਇੰਡੀਆ ਰਿਸ਼ਤੇਦਾਰ ਨੂੰ ਪੈਸੇ ਭੇਜੇ ਸੀ $38,000 ਬੈਕ ਇਨ 2017, ਠੀਕ ਹੈ ਜੀ। ਉਹਨਾਂ ਨੂੰ ਲੋੜ ਸੀਗੀ, ਉਹਨਾਂ ਨੇ ਬਿਜ਼ਨਸ ਸਟਾਰਟ ਕਰਨਾ ਸੀ, ਉਹ ਕਹਿੰਦੇ ਅਸੀਂ ਤੈਨੂੰ ਰਿਟਰਨ ਕਰ ਦਾਂਗੇ 2-3-4 ਸਾਲ ਬਾਅਦ। ਮੈਂ ਉਸ ਟਾਈਮ ਸਟੂਡੈਂਟ ਸੀਗਾ, ਮੇਰੀ 1-2 ਸਾਲ 'ਚ PR ਆਉਣੀ ਸੀ। ਮੈਂ ਕਿਹਾ ਮੈਂ ਘਰ 2020 'ਚ ਲੈਣਾ। ਆਈ ਗੋਟ ਮੈਂ ਇੱਥੇ ਮੇਰੀ ਮੈਰਿਜ, ਮੈਂ ਆਈ ਫਾਊਂਡ ਮਾਈ ਵਾਈਫ ਹੇਅਰ, 2019 'ਚ ਮੈਂ ਵਿਆਹ ਕਰਾ ਲਿਆ, ਤੇ ਮੈਂ 2020 'ਚ ਘਰ ਜਦੋਂ ਲੈਣਾ ਸੀ, ਮੈਂ ਮੇਰਾ ਬਲੱਡ ਰਿਲੇਸ਼ਨ ਸੀਗਾ, ਆਈ ਵੋਂਟ ਗੈਟ ਇਨ ਟੂ ਦ ਡੀਟੇਲਸ ਕੌਣ ਸੀਗਾ, ਤੇ ਜਦੋਂ ਮੈਂ ਪੈਸੇ ਮੰਗੇ ਉਹ ਸਾਰਿਆਂ ਨੇ ਗੈਂਗ ਅਪ ਕਰਕੇ ਮੈਨੂੰ ਹੀ ਭੰਡੀ ਕਰਤੀ ਕਿ ਯੂ ਨੋ ਉਹ ਤਾਂ ਭੁੱਖਾ ਹੋ ਗਿਆ, ਉਹ ਤਾਂ ਯੂ ਨੋ ਹੀ ਇਜ਼ ਆਸਕਿੰਗ ਫਾਰ ਦ ਮਨੀ ਬੈਕ, ਉਹ ਤਾਂ ਗਰੀਡੀ ਹੈ, ਉਹ ਤਾਂ ਇਹ ਐਂਡ ਦਿਸ ਐਂਡ ਦੈਟ। ਮੈਂ ਤਾਂ ਕੁਛ ਲੀਗਲ ਲੂਗਲ
0: ਕੀ। ਅੱਛਾ, ਤੁਹਾਨੂੰ ਹੀ ਉਹ ਕਹਿਣ ਲੱਗ ਗਏ ਕਿ ਉਹ ਭੁੱਖਾ ਹੋ ਗਿਆ ਤੇ ਉਹ ਗਰੀਡੀ ਹੋ ਗਿਆ?
1: ਹਾਂ, ਉਹ ਗਰੀਡੀ ਹੋ ਗਿਆ, ਹੀ ਇਜ਼ ਮਨੀ ਮਾਈਂਡਡ, ਯੂ ਨੋ ਹੀ ਇਜ਼ ਬਲੱਡ ਰਿਲੇਸ਼ਨਸ ਤੋਂ ਜ਼ਿਆਦਾ ਡਾਲਰ ਵੈਲਿਊ ਨੂੰ ਵੈਲਿਊ ਕਰਦਾ, ਡਾਲਰਸ ਨੂੰ ਵੈਲਿਊ ਕਰਦਾ। ਬਸ ਮਿਲਿਆ ਨਹੀਂ ਉਹ $40,000, ਬਟ ਹਾਂ ਮੇਰਾ ਵੀ ਕੱਟ ਆਫ ਹੀ ਹੈ।
0: $40,000 ਜਾਂ ਰੁਪੀਸ?
1: ਨਹੀਂ, $38,000 ਮਾਈ ਫਰੈਂਡ,
0: ਕੈਨੇਡੀਅਨ ਡਾਲਰ,
1: ਲੱਖ ਰੁਪਿਆ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ,
1: ਹਾਂਜੀ $38,000। ਤੇ ਮੈਂ ਕੀ ਕਮਾਂ, ਮੇਰਾ ਐਨੀਵੇਜ਼, ਬਟ ਯਾ ਜੇ ਜੇ ਇਫ ਦੈਟਸ ਰਿਕਵਰੇਬਲ ਐਂਡ ਕੋਈ ਲੀਗਲ ਐਕਸ਼ਨ ਲੈ ਕੇ $5,000-10,000 ਦਾ ਹੁੰਦਾ ਹੈ, ਤੇ $5,000-10,000 ਦੇ ਕੇ ਤੇ ਉਹਨਾਂ ਨੂੰ ਆਪਣਾ ਕੋਈ ਤੁਸੀਂ ਨਹੀਂ, ਅੱਛਾ ਉਹਨਾਂ ਦਾ 8-10,000 ਸੀਗਾ, ਜੇ 1-2 ਹਜ਼ਾਰ ਲੱਗ ਕੇ ਉਹਨਾਂ ਨੂੰ 6-8 ਹਜ਼ਾਰ ਵਾਪਸ ਮਿਲਦਾ, ਵਾਈ ਨਾਟ, ਇਟਸ ਯੋਰ ਮਨੀ ਐਟ ਦੀ ਐਂਡ ਆਫ ਦ ਡੇ,
0: ਹਾਰਡ
1: ਅਰਨਡ ਮਨੀ ਹੈ ਤੁਹਾਡੀ, ਤੁਸੀਂ ਆਪਣੇ ਬਿਲਸ ਪੇ ਕਰਨੇ।
0: ਬਿਲਕੁਲ, ਥੈਂਕ ਯੂ, ਠੀਕ ਹੈ ਸਰ, ਬਹੁਤ ਸ਼ੁਕਰੀਆ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ? ਕੀ ਹੁਣ ਦੇਖੋ ਆਈ ਕਹਿੰਦੇ ਆ ਇਹ ਤਾਂ ਭੁੱਖਾ ਯਾਰ, ਇਹ ਤਾਂ ਬੜਾ ਲਾਲਚੀ ਹੈ, ਇਹ ਤਾਂ ਬੜਾ ਗਰੀਡੀ ਹੈ, ਇਹਨੂੰ ਤਾਂ ਪੈਸਾ ਹੀ ਦਿਖਦਾ, ਇਹਨੂੰ ਹੋਰ ਕੁਛ ਨਹੀਂ ਦਿਖਦਾ। ਜਿਹੜੇ ਬੰਦੇ ਦਾ ਪੈਸਾ ਯਾਰ, ਉਹਨੂੰ ਹੋਰ ਕਿਉਂ ਨਹੀਂ ਦੱਸਣਾ? ਹੁਣ ਜੇ ਸਪੋਜ਼ ਕਰੋ ਤੁਹਾਡੇ ਕੋਲ ਕੋਈ ਵੈਨਿਊ ਹੈ, ਤੁਸੀਂ ਕਿਸੇ ਨੂੰ ਇੱਕ ਰੂਮ ਰੈਂਟ 'ਤੇ ਦੇਤਾ, ਸਪੋਜ਼ ਕਰ ਲਓ ਉਹਦਾ ਰੂਮ ਦਾ ਰੈਂਟ $3,000 ਹੈ, ਅਤੇ ਤੁਸੀਂ ਉੱਥੋਂ ਪੈਸੇ ਮੰਗੋ, ਉਹ ਜੇ ਤੁਹਾਨੂੰ ਕਹੇ ਲੈ ਦੱਸ ਯਾਰ ਤੈਨੂੰ ਇੱਕ ਕਮਰੇ ਦਾ ਪਿਆ, ਤੇਰੇ 5-7 ਕਮਰੇ ਬੁੱਕ ਰਹਿੰਦੇ ਆ, ਤੂੰ ਤਾਂ ਅਮੀਰ ਬਹੁਤ ਆ, ਤੂੰ ਤਾਂ ਪੈਸਾ ਬਹੁਤ ਕਮਾਉਣਾ, ਪਰ ਫਿਰ ਵੀ ਯਾਰ ਤੇਰਾ ਜਿਹੜਾ ਰੈਂਟ ਹੈ ਉਹ ਤਾਂ ਬਣਦਾ ਨਾ ਦੇਣਾ। ਪਤਾ ਨਹੀਂ ਲੋਕ ਕਿੱਦਾਂ ਦੇ ਸੁਭਾਅ ਦੇ ਮਾਲਕ ਨੇ, ਤੁਹਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਤੁਹਾਡਾ। ਜੇ ਹੁਣ ਫੋਰ ਐਗਜ਼ਾਮਪਲ, ਜੇ ਕਿਸੇ ਨੇ ਕਿਸੇ ਦਾ ਹੋਟਲ ਹੈ, ਉਸ ਬੰਦੇ ਕੋਲ ਹੋਟਲ ਦੇ ਵਿੱਚ 100 ਕਮਰਾ, ਅਤੇ ਤੁਸੀਂ ਉਹਦੇ ਯਾਰ ਦੋਸਤ ਹੋ, ਤੁਸੀਂ ਹੋਟਲ 'ਚ ਜਾਂਦੇ ਹੋ, 2-4 ਰਾਤਾਂ ਰਹਿੰਦੇ ਹੋ, ਤੁਸੀਂ ਕੀ ਇਹ ਕਹੋਗੇ ਕਿ ਯਾਰ ਤੈਨੂੰ ਕੀ ਫਰਕ ਹੈ, ਤੇਰੇ 99 ਹੋਰ ਰੂਮ ਪੂਰੇ ਫੁੱਲ ਬੁੱਕ ਹੈ, ਸਾਡੇ ਤੂੰ ਇੱਕ ਕਮਰੇ ਤੋਂ ਕੀ ਕਮਾ ਲਏਗਾ? ਫਿਰ ਵੀ ਬੰਦੇ ਦੇ ਖਰਚੇ ਨੇ ਯਾਰ, ਜੇ ਹੁਣ ਤੁਸੀਂ ਰੋਜ਼ ਹੀ ਐਂ ਕਰੀ ਚੱਲੋ, ਫਿਰ ਕੀ ਬਣੂਗਾ? ਸੋ ਨੰਬਰ ਹੈ ਆਪਣਾ 6474988486 6474988486 'ਤੇ ਗੱਲਬਾਤ ਹੋ ਰਹੀ ਹੈ। ਇੱਕ ਨਾ ਫਾਰਮ ਹੈ, ਉਹਨਾਂ ਨੂੰ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ, ਐਪਲ ਪਿਕਿੰਗ ਹੈ ਅਤੇ ਹੋਰ ਕੁਝ ਸਬਜ਼ੀਆਂ ਤੁਸੀਂ ਪਿਕ ਕਰਨੀਆਂ ਨੇ, ਤੁਹਾਨੂੰ ਘਰੋਂ ਚੱਕਣਗੇ ਵੀ ਅਤੇ ਕੰਮ ਤੋਂ ਬਾਅਦ ਸ਼ਿਫਟ ਤੋਂ ਬਾਅਦ ਘਰ ਛੱਡ ਕੇ ਵੀ ਜਾਣਗੇ। ਗੁਰਜੋਤ ਵੀਰ ਨੂੰ ਫੋਨ ਕਰੋ 6472785394, 6472785394, 6472785394 ਦੇ ਉੱਤੇ ਤੁਸੀਂ ਕਾਲ ਗੁਰਜੋਤ ਹੁਣਾਂ ਨੂੰ ਜ਼ਰੂਰ ਕਰੋ। ਕੁਆਲਿਟੀ ਕਾਰ ਰਿਪੇਅਰ ਦੇ ਸਾਡੇ ਕੁਲਵੰਤ ਭਾਅ ਜੀ ਨੇ, ਬਹੁਤ ਹੀ ਕਮਾਲ ਦੇ ਇਨਸਾਨ ਨੇ ਕੁਲਵੰਤ ਜੀ। ਭਾਅ ਜੀ ਹੁਣਾਂ ਨੂੰ ਤੁਸੀਂ ਫੋਨ ਕਰੋ, ਜੇ ਕਿਸੇ ਨੇ ਵੀ ਗੱਡੀ ਦਾ ਕੋਈ ਕੰਮ ਕਰਵਾਉਣਾ, ਊਬਰ ਜਾਂ ਲਿਫਟ ਦੀ ਸੇਫਟੀ ਹੈ, ਇੰਜਨ ਟਰਾਂਸਮਿਸ਼ਨ ਦਾ ਕੋਈ ਕੰਮ ਹੈ, ਤਾਂ ਕੁਆਲਿਟੀ ਕਾਰ ਰਿਪੇਅਰ 905-460-1111 9054601011 6500 ਹੈਲੋ
2: ਹਾਂਜੀ ਨਵੀ ਭਾਈ ਕੀ ਹਾਲ ਹੈ ਜੀ?
0: ਠੀਕ ਹੈ ਜੀ, ਕਿਵੇਂ ਹੋ ਜੀ?
2: ਹੋਰ ਸੁਣਾਓ, ਸਿਹਤ ਠੀਕ ਹੈ
0: ਜੀ ਸਰ?
2: ਅੱਛਾ ਨਵੀ ਭਾਈ, ਮੈਂ ਤਾਂ ਇਹ ਪੁੱਛਣਾ ਸੀ, ਤੁਸੀਂ ਬਈ ਮੈਂ 8 ਵਜੇ ਰੇਡੀਓ ਲਾਇਆ ਕਰਾਂ ਤੇ ਕੋਈ ਹੋਰ ਹੀ ਸ਼ੋਅ ਚੱਲੀ ਜਾਇਆ ਕਰੇ, ਤੁਸੀਂ ਕਿੱਥੇ ਸੀ ਬਈ?
0: ਨਹੀਂ ਉਹ ਸੀਗਾ ਆਪਣਾ ਹੀ ਸ਼ੋਅ ਸੀਗੀ, ਆਪਣੀ ਟੀਮ ਦੇ ਮੈਂਬਰ, ਮੈਂ ਕਿਤੇ ਛੁੱਟੀਆਂ ਤੇ ਗਿਆ ਸੀ।
2: ਅੱਛਾ, ਮੈਂ ਵੀ ਕਹਾਂ ਉਹ ਕੁਦਰਤੀ ਉਦੋਂ 33-37 ਵਾਲਾ ਨੰਬਰ ਵੀ ਨਾ ਮਿਲਿਆ ਕਰੇ, ਮੈਂ ਕਿਹਾ ਮੈਂ ਪੁੱਛਾਂ। ਮੈਂ
0: ਤੁਸੀਂ ਤੁਸੀਂ ਕਿਹਾ ਹੋ ਗਏ ਨਵੀਂ ਯਾਰ, ਕਿਤੇ ਕੰਮ ਕੁੰਮ ਤਾਂ ਨਹੀਂ ਬੰਦ ਕਰ ਗਿਆ?
2: ਮੈਂ ਵੀ ਕਹਾਂ ਮੈਂ 4-5 ਦਿਨ ਤਾਂ ਦੇਖਿਆ, ਫਿਰ ਮੈਂ ਤਾਂ ਯੂਟਿਊਬ ਤੇ ਗਾਣੇ ਹੀ ਲਾ ਲਿਆ ਕਰਦਾ।
0: ਅੱਛਾ, ਨਹੀਂ ਅਸੀਂ ਦੇਖੋ ਸਾਨੂੰ ਇੱਥੇ ਬੈਠਿਆਂ ਨੂੰ 30 ਸਾਲ ਹੋ ਗਏ, ਅਸੀਂ ਨਹੀਂ ਕਿਤੇ ਜਾਂਦੇ।
2: ਮੈਂ ਦੇਖੋ ਪਿਆਰ ਨਾਲ ਤਾਂ ਬਈ ਜੇ ਦੇਣੇ ਹੁੰਦੇ ਆ ਨਾ ਜੀ, ਜਿਹੜੇ ਬੰਦੇ ਨੂੰ ਸ਼ਰਮ ਹੁੰਦੀ ਹੈ ਪੈਸੇ ਦੇਣ ਦੀ, ਉਹ ਤਾਂ ਬਈ ਦੂਸਰੀ ਵਾਰ ਨੀ ਕਹਾਉਂਦਾ, ਤੇ ਨਾਲੇ ਅਗਲਾ ਬਈ ਉਹ ਚੀਜ਼ ਦਾ ਨਾ ਅਹਿਸਾਨ ਮੰਨਦਾ ਕਿ ਇਹ ਬੰਦੇ ਨੇ ਪੈਸੇ ਉਦੋਂ ਦਿੱਤੇ ਸੀਗੇ, ਇਹਦਾ ਰਾਈਟ ਵੀ ਹੈ ਮੰਗਣ ਦਾ ਭਾਈ ਜੀ, ਅੱਜ ਇਹਨੂੰ ਲੋੜ ਹੈ। ਜੇ ਤਾਂ 3-4 ਵਾਰੀਆਂ ਚ ਵੀ ਬੰਦਾ ਨੀ ਦਿੰਦਾ ਤਾਂ ਸਮਝ ਲਓ ਵੀ ਉਹਦੀ ਇੰਟੈਂਸ਼ਨ ਦੇਣ ਦੀ ਹੈ ਹੀ ਨੀ, ਫਿਰ ਬਈ ਲੀਗਲ ਨੋਟਿਸ ਤਾਂ ਜਾਇਜ਼ ਹੈ, ਮੈਨੂੰ ਲੱਗਦਾ ਜਾਇਜ਼ ਹੈ, ਕਿਉਂਕਿ ਆਪਦੇ ਪੈਸੇ ਆ। ਜਾਂ ਤਾਂ ਹੋਵੇ ਨਾ ਵੀ ਤੁਸੀਂ ਆਪਦੇ ਪੈਸੇ ਨੀ ਉਹੀ ਮੰਗਣ ਲਈ ਕਿਸੇ ਨੂੰ ਲੀਗਲ ਨੋਟਿਸ ਭੇਜਤਾ। ਇੰਡੀਆ ਚ ਬਈ ਇਹ ਚੀਜ਼ ਬਹੁਤ ਹੈ ਵੀ ਆਪਾਂ ਜਦੋਂ ਕਿਸੇ ਨੂੰ ਪੈਸੇ ਦਿੰਦੇ ਹਾਂ, ਆਪਾਂ ਉਹੀ ਆਪਾਂ ਆਪਦੇ ਦੋਸਤਾਂ ਨੂੰ ਜਾਂ ਘਰਦਿਆਂ ਨੂੰ ਜਾਂ ਘਰ ਵਾਲੇ ਨੂੰ ਆਹੀ ਪੁੱਛਦੇ ਰਹਿੰਦੇ, ਮੈਂ ਮੰਗਾ ਯਾਰ, ਮੈਂ ਹੁਣ ਮੰਗਾ ਕਿ ਨਾ ਮੰਗਾ, ਆਪ ਨੂੰ ਹੀ ਸੰਗ ਆਉਣ ਲੱਗ ਪੈਂਦੀ ਹੈ ਬਈ ਮੰਗਣ ਲੱਗੇ, ਪਰ ਲੋਕ ਨੀ ਬਈ ਸੰਗ ਕਰਦੇ, ਲੋਕ ਜਮਾ ਹੀ ਬੇਸ਼ਰਮ ਹੋਏ ਪਏ ਆ।
0: ਮੈਨੂੰ ਲੱਗਦਾ ਨਾ ਆਪਾਂ ਨੂੰ ਇਹ ਚੀਜ਼ ਆਮ ਬਣਾ ਲੈਣੀ ਚਾਹੀਦੀ ਹੈ ਵੀ ਚਾਹੇ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਦੋਸਤ ਹੈ, ਚਾਹੇ ਕੋਈ ਬਹੁਤ ਹੀ ਪੁਰਾਣਾ ਤੁਹਾਡਾ ਵਾਕਫ ਹੈ, ਜੋ ਮਰਜ਼ੀ ਹੋ ਜਾਵੇ, ਜੇ ਉਹ ਪੈਸੇ ਨਾ ਨਾ ਦੇਵੇ, ਚੁੱਪ ਕਰਕੇ ਲੀਗਲ ਨੋਟਿਸ ਭਜਵਾਓ, ਤੇ ਆਪਾਂ ਨੂੰ ਹੀ ਸੰਗ ਸ਼ਰਮ ਜੀ ਹੁੰਦੀ ਆ, ਅਗਲਾ ਕੀ ਕਹੂਗਾ ਸਾਡੇ ਬਾਰੇ, ਕੀ ਬੋਲੇਗਾ, ਫਿਰ ਕੀ ਹੋ ਗਿਆ, ਉਹਨੇ ਤਾਂ ਫਿਰ ਵੀ ਬੋਲੀ ਜਾਣਾ।
2: ਹਾਂਜੀ ਬਈ, ਉਹ ਸੇਮ ਹੀ ਆ ਜਿਵੇਂ ਆ ਇੰਸੀਡੈਂਟ ਇਹਨਾਂ ਨਾਲ ਹੋਇਆ, ਉਹਨਾਂ ਨੇ ਤਾਂ ਫੇਰ ਵੀ ਬਈ ਭੰਡਿਆ ਹੀ ਹੈ, ਤੇ ਨਾਲੇ ਪਹਿਲਾਂ ਮਿੰਨਤਾਂ ਕੀਤੀਆਂ 10-12 ਵਾਰ,
0: ਬਿਲਕੁਲ ਬਿਲਕੁਲ,
2: ਤੀਜੀ ਵਾਰ ਵੀ ਭੇਜਦੇ ਨੋਟਿਸ।
0: ਚਲੋ ਠੀਕ ਹੈ, ਨੋਟਿਸ ਭੇਜ ਦੇਵੇ ਬੰਦਾ। ਸੋ ਇਹ ਅੱਜ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਵੀ ਜੇ ਕੋਈ ਤੁਹਾਡਾ ਪੈਸਾ ਨਹੀਂ ਮੋੜ ਰਿਹਾ, ਕੀ ਉਹਨੂੰ ਲੀਗਲ ਨੋਟਿਸ ਭੇਜ ਦੇਣਾ ਕੋਈ ਮਾੜੀ ਗੱਲ ਹੈ? ਮੈਂ ਇਹ ਨਹੀਂ ਕਹਿ ਰਿਹਾ ਕੋਈ ਆਮ ਬੰਦਾ, ਕੋਈ ਸਟ੍ਰੇਂਜਰ, ਕੋਈ ਅਣਜਾਣ ਨਹੀਂ, ਮੈਂ ਕਹਿ ਰਿਹਾ ਜਿਹੜੇ ਬੰਦੇ ਨਾਲ ਤੁਸੀਂ ਬਹੁਤ ਚਿਰ ਤੋਂ ਮਿਲਦੇ ਹੋ, ਵਰਤਦੇ ਹੋ, ਕਈ ਵਾਰ ਉਹ ਤੁਹਾਡਾ ਦੋਸਤ ਵੀ ਕੋਈ ਹੋ ਸਕਦਾ, ਕਈ ਵਾਰ ਉਹ ਤੁਹਾਡਾ ਕੋਈ ਬਿਜ਼ਨਸ ਕੋਲੀਗ ਵੀ ਹੋ ਸਕਦਾ ਬੜਾ ਪੁਰਾਣਾ, ਕੀ ਐਸੇ ਬੰਦੇ ਨੂੰ ਲੀਗਲ ਨੋਟਿਸ ਭੇਜ ਦੇਣਾ ਪੈਸਿਆਂ ਲਈ, ਕੀ ਇਹ ਮਾੜੀ ਗੱਲ ਹੈ? ਹੁਣ ਕਈ ਲੋਕ ਕਹਿੰਦੇ ਤਾਂ ਭੁੱਖਾ ਬਈ ਇਹਨੂੰ ਤਾਂ ਬਸ ਪੈਸਾ ਹੀ ਦਿਸਦਾ, ਬਟ ਯਾਰ ਪੈਸਾ ਕਿਉਂ ਨਹੀਂ ਦਿਸਣਾ? ਪੈਸੇ ਬਿਨਾਂ ਦੁਨੀਆ ਚੱਲਦੀ ਹੈ, ਪੈਸੇ ਬਿਨਾਂ ਤੁਹਾਡੇ ਖਰਚੇ ਪੂਰੇ ਹੁੰਦੇ ਆ। ਹੁਣ ਆਪਣੇ ਲੋਕਾਂ 'ਚ ਇਹੀ ਗੱਲ ਹੈ, ਜੇ ਹੁਣ ਸਪੋਜ਼ ਕਰੋ ਕੋਈ ਮੈਨੂੰ ਪੈਸੇ ਉਹ ਕਰ ਰਿਹਾ, ਜੇ ਮੈਂ ਉਹਨੂੰ ਲੀਗਲ ਨੋਟਿਸ ਭੇਜਤਾ, ਉਹਨੇ 100 ਥਾਈ ਗੱਲ ਕਰਨੀ, ਨਵੀਂ ਇੱਦਾਂ ਦਾ ਬੰਦਾ ਹੈ, ਨਵੀਂ ਨਹੀਂ ਤਾਂ ਚੱਕ ਕੇ ਸਾਨੂੰ ਲੀਗਲ ਲੋਇਰ ਤੋਂ ਚਿੱਠੀ ਭਜਵਾਤੀ, ਬਟ ਕਿਉਂ ਨਹੀਂ? ਸੋ ਮੈਂ ਤੁਹਾਨੂੰ ਅੱਜ ਇਹ ਪੁੱਛ ਰਿਹਾ ਕਿ ਕੋਈ ਲੀਗਲ ਨੋਟਿਸ ਭੇਜਣਾ ਕੋਈ ਮਾੜੀ ਗੱਲ ਹੈ ਕਿਸੇ ਨੂੰ? ਆਪਾਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ, ਕੀ ਖਿਆਲ ਹੈ ਤੁਹਾਡਾ? ਨੰਬਰ ਹੈ ਆਪਣਾ 9056733337 9056733337 ਆਪਣਾ ਨੰਬਰ ਹੈ, 905-673 ਸੋਰੀ ਅੱਜ ਦਾ ਨੰਬਰ ਹੈ ਆਪਣਾ 6474988486। ਅੱਜ ਸਿਰਫ ਤੇ ਸਿਰਫ ਗੱਲਬਾਤ ਹੋਵੇਗੀ ਇਸੇ ਨੰਬਰ ਤੇ, ਤੁਸੀਂ 33-37 ਵਾਲਾ ਨੰਬਰ ਨਾ ਕਮਾਓ, ਉਹ ਅੱਜ ਨਹੀਂ ਆਪਾਂ ਯੂਜ ਕਰ ਰਹੇ। ਅੱਜ ਦਾ ਆਪਣਾ ਨੰਬਰ ਹੈ 6474988486, 6474988486। ਕਿਸੇ ਨੂੰ ਪੈਸਿਆਂ ਲਈ ਲੋਇਰ ਤੋਂ ਚਿੱਠੀ ਭਜਵਾਉਣੀ ਕੀ ਕੋਈ ਮਾੜੀ ਗੱਲ ਹੈ? ਲੀਗਲ ਨੋਟਿਸ ਭੇਜਣਾ ਕੋਈ ਬੁਰੀ ਚੀਜ਼ ਹੈ ਜਾਂ ਐਕਸੈਪਟੇਬਲ ਹੈ? ਨੰਬਰ ਹੈ ਆਪਣਾ 6474988486 6474988486 ਨੰਬਰ ਹੈ 647-498-8486 6262 ਹੈਲੋ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਵਧੀਆ ਵੀਰੇ ਠੀਕ ਠਾਕ
3: ਜਦੋਂ ਹੁਣ ਬੰਦਾ ਪੈਸੇ ਦੇ ਨੀ ਰਿਹਾ ਸਾਨੂੰ ਤਾਂ ਉਹ ਨਾ ਤਾਂ ਕੋਈ ਤੁਹਾਡਾ ਵਧੀਆ ਰਿਸ਼ਤੇਦਾਰ ਹੈ ਤੇ ਨਾ ਹੀ ਉਹ ਤੁਹਾਡਾ ਕੋਈ ਵਧੀਆ ਦੋਸਤ ਹੈ ਮੈਨੂੰ ਲੱਗਦਾ ਸੋ ਜੇ ਤੁਸੀਂ ਉਹਦੇ ਤੇ ਲੀਗਲ ਕਾਰਵਾਈ ਕਰ ਰਹੇ ਹੋ
0: ਆਪਣੀ ਬਿਜ਼ਨਸ ਪੈਸੇ ਨਾਲ ਹੀ ਚੱਲਦੀ ਹੈ ਸੋ ਉਦੋਂ ਫਿਰ ਆਪਾਂ ਨਾ ਨੀ ਨਾ ਕਰ ਸਕਦੇ ਜੇ ਕਿਸੇ ਨੇ ਪੈਸਾ ਤੁਹਾਨੂੰ ਦੇਣਾ ਤੁਸੀਂ ਕਿਸ ਤੋਂ ਮੰਗਣਾ ਉਹ ਇੱਕ ਬਿਜ਼ਨਸ ਟ੍ਰਾਂਜੈਕਸ਼ਨ ਉਹ ਤਾਂ ਚੱਲਣੀ ਚੱਲਣੀ ਹੈ ਕਮਲਜੀਤ ਸਾਡੇ ਨਾਲ ਨੇ ਕਮਲਜੀਤ ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ $500 to $1,000 ਤੱਕ ਦਾ ਕਮਲਜੀਤ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਰਿਹਾ ਵੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਕਮਲਜੀਤ ਵੈਲਕਮ
4: $500 to $1,000 ਘੱਟ ਤੋਂ ਘੱਟ ਸੇਵ ਕਰਦਾ ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ ਸਾਡੇ ਜੋ ਹੁਣ ਲਿਸਨਰਸ ਹੈਗੇ ਨੇ ਉਸ ਤੋਂ ਵੀ ਜ਼ਿਆਦਾ ਪ੍ਰਾਈਸ ਸੇਵ ਕਰ ਰਹੇ ਨੇ ਸੋ ਫੋਨ ਨੰਬਰ ਹੈਗਾ 6473944369 647-394-4390 ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲੈਣਾ ਚਾਹੁੰਦੇ ਹੋ ਤਾਂ ਮੈਂ ਕਹਾਂਗੀ ਕਿ ਅਗਰ ਤੁਹਾਡੇ ਕੋਲ ਸੇਮ ਐਡਰੈਸ ਤੇ ਮਲਟੀਪਲ ਕਾਰਜ ਹੈਗੀਆਂ ਨੇ ਤੇ ਘਰ ਵੀ ਹੈਗਾ ਉਹ ਇਕੱਠਾ ਇੱਕੋ ਇੰਸ਼ੋਰੈਂਸ ਤੋਂ ਇੰਸ਼ੋਰਡ ਕਰਵਾਓ ਤਾਂ ਕਿ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਲੈ ਸਕੋ ਜੋ ਕਿ ਅਪ ਟੂ 25% ਹੁੰਦਾ ਤੇ ਮਲਟੀ ਲਾਈਨ ਡਿਸਕਾਊਂਟ ਜਿਹੜਾ ਕਿ 15-20% ਹੁੰਦਾ ਇਸ ਤੋਂ ਇਲਾਵਾ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ ਕਰਕੇ 10% ਡਿਸਕਾਊਂਟ ਤੁਸੀਂ ਰਾਈਟ ਅਵੇ ਲੈ ਸਕਦੇ ਹੋ ਤੇ 25% ਡਿਸਕਾਊਂਟ ਤੁਹਾਨੂੰ ਰਿਨਿਊਅਲ ਤੇ ਮਿਲ ਸਕਦਾ ਹੈ ਸੋ ਕਿਸੇ ਦੀ ਵੀ ਰਿਨਿਊਅਲ ਆ ਗਈ ਹੈ ਪ੍ਰਾਈਸ ਵੱਧ ਕੇ ਆ ਗਿਆ ਜਾਂ ਤੁਸੀਂ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ ਤੁਸੀਂ $500 to $1,000 ਘੱਟ ਤੋਂ ਘੱਟ ਸੇਵ ਕਰਨਾ ਚਾਹੁੰਦੇ ਹਾਂ ਤਾਂ ਮੇਰਾ ਨੰਬਰ ਸੇਵ ਕਰ ਲੈਣਾ ਫੋਨ ਨੰਬਰ ਹੈਗਾ 6473944369 647-394-4390 ਥੈਂਕ ਯੂ ਨਵੀ
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557 ਓਕੇ ਜੀ 6369 ਵੈਲਕਮ ਹਾਂ ਜੀ ਸਤਿ ਸ਼੍ਰੀ
5: ਅਕਾਲ ਵੀਰੇ ਕੀ ਹਾਲ ਹੈ
0: ਵਧੀਆ ਵੀਰੇ ਕੀ ਹਾਲ ਹੈ
5: ਬਹੁਤ ਵਧੀਆ ਪਹਿਲੇ ਤਾਂ ਭਾਜੀ ਜਿਹੜੀ ਬਾਈ ਹੋਣੀ ਗੱਲ ਕਹੀ ਹੈ ਕਿ ਜੇ ਆਪਣੇ ਪੈਸੇ ਕਢਾਉਣ ਵਾਸਤੇ ਬੁਰਾ ਵੀ ਬਣਨਾ ਪੈ ਜੇ ਬਣ ਜਾਓ ਮੇਰਾ ਕਹਿਣਾ ਹੈ ਕਿ ਲੀਗਲ ਨੋਟਿਸ ਛੱਡੋ ਜੇ ਤੁਹਾਨੂੰ ਉਹਦੇ ਘਰ ਦੇ ਮੂਹਰੇ ਧਰਨਾ ਵੀ ਲਾਉਣਾ ਪੈ ਜੇ ਨਾ ਤਾਂ ਵੀ ਲਾ ਦਿਓ ਪਰ ਆਪਣੇ ਪੈਸੇ ਕਢਾ ਲਓ ਬਸ
0: ਤੁਹਾਨੂੰ ਕੀ ਲੋੜ ਹੈ ਤੁਹਾਡੀ ਤਾਂ ਬਹੁਤ ਜੋਬਾਂ ਨੇ ਵੀ ਤੁਸੀਂ ਇੰਨਾ ਪੈਸਾ ਕੀ ਕਰਨਾ ਦੱਸ
5: ਜਦੋਂ ਭੇਜ ਦਿੰਦੇ ਹਾਂ ਜਦੋਂ ਅਸੀਂ ਭੇਜ ਦਿੰਦੇ ਹਾਂ ਉਦੋਂ ਹੀ ਸਾਡੇ ਕੋਲ ਕੋਈ ਪੈਸੇ ਮੰਗਦਾ ਜਦੋਂ ਅਸੀਂ ਕਿਸੇ ਨੂੰ ਸ਼ੋਅ ਕਰ ਦਿੰਦੇ ਅਸੀਂ ਬਹੁਤ ਸੌਖੇ ਹਾਂ ਸਾਨੂੰ ਫਿਰ ਔਖਾ ਕਰਦਾ
0: ਸਾਡੇ
5: ਕੋਲ ਪੈਸੇ ਮੰਗ ਲੈਂਦਾ ਕਿਸੇ ਨੂੰ ਸ਼ੋਅ ਕਰੋ ਨਾ ਪਰ ਇਹ ਹੈ ਕਿ ਭਾਜੀ ਜੇ ਆਪਾਂ ਨੂੰ ਆਪਣੇ ਪੈਸੇ ਦੀ ਲੋੜ ਹੈ ਨਾ ਭਾਜੀ ਭਾਵੇਂ ਧਰਨਾ ਲਾ ਕੇ ਕਢਾਓ ਲੀਗਲ ਨੋਟਿਸ ਦੋ ਧਰਨਾ ਲਾਓ ਜੋ ਮਰਜ਼ੀ ਕਹੋ ਆਪਣੇ ਪੈਸੇ ਕਢਾਓ ਭਾਜੀ ਐਂਡ ਆਫ ਦਾ ਡੇ ਆਪਣੇ ਖਰਚੇ ਆਪ ਚੱਕਣੇ ਆ ਜਿਹਨੇ ਲੋਕਾਂ 'ਚ ਆ ਕੇ ਗੱਲ ਕਰਨੀ ਉਹਨੇ ਸਾਡੇ ਖਰਚੇ ਨਹੀਂ ਚੱਕਣੇ
0: ਸਹੀ ਗੱਲ ਹੈ
5: ਮੇਰੇ ਘਰ ਦੀ ਕੋਲ ਵੀ ਜ਼ਿਆਦਾ ਭਾਜੀ ਮੈਂ ਦੇਣੀ ਹੈ ਜਿਹਦੇ ਜਿਹੜਾ ਲੋਕਾਂ ਅੱਗੇ ਗੱਲ ਕਰ ਰਿਹਾ ਉਹਨੇ ਦੇਣੀ ਲੋਕਾਂ ਵਾਲੇ ਕੰਮ ਕਹਿ ਰਿਹਾ ਨੋਬਡੀ ਕੇਅਰਸ
0: ਬਿਲਕੁਲ ਨਹੀਂ ਠੀਕ ਉਹੀ ਆ ਨਾ ਬੰਦੇ ਅਗਲੇ ਨੂੰ ਤਾਂ ਇਹ ਲੱਗਦਾ ਵੀ ਤੁਹਾਡਾ ਤਾਂ ਕੋਈ ਖਰਚਾ ਹੀ ਹੈ ਨੀ ਤੁਹਾਡੀ ਤਾਂ ਕੋਈ ਮੋੜਗੀ ਨੀ ਤੁਹਾਡੇ ਤੇ ਕੋਈ ਬਿੱਲ ਹੀ ਨੀ ਚੱਲਦੇ ਬੇਸ਼ਰਮ ਬਣ ਜਾਓ ਬਟ ਪੈਸੇ ਆਪਣੇ ਕਢਾ ਲਓ ਜਿਹੜੇ ਵੀ ਤਰੀਕੇ ਨਾਲ ਕਢਾ ਸਕਦੇ ਹੋ ਠੀਕ ਹੈ ਬਹੁਤ ਸ਼ੁਕਰੀਆ ਤੁਹਾਡਾ ਤੇ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਇੱਕ ਜ਼ਰੂਰ ਦੇ ਦੇਵਾਂ ਬਿਯੋਂਡ ਆਈਵਰ ਦਾ ਬਿਯੋਂਡ ਆਈਵਰ ਤੇ ਬੈਕ ਟੂ ਸਕੂਲ ਸੇਲ ਚੱਲ ਰਹੀ ਹੈ ਤੇ ਐਨਕਾਂ ਹੁਣ ਬੱਚਿਆਂ ਲਈ ਲੈਣੀਆਂ ਨੇ ਤਾਂ ਬਾਏ ਵਨ ਗੇਟ ਵਨ ਫਰੀ ਮਿਕਸ ਐਂਡ ਮੈਚ ਚੱਲ ਰਿਹਾ ਬਿਯੋਂਡ ਆਈਵਰ ਤੇ ਬਾਏ ਵਨ ਗੇਟ ਵਨ ਫਰੀ ਤੇ ਸਿੰਗਲ ਵਿਜ਼ਨ ਐਨਕਾਂ ਦਾ ਪੈਕੇਜ ਰੈਗੂਲਰ 400 ਵਾਲਾ ਸਿਰਫ $99 ਦੇ ਵਿੱਚ ਜਿਹਦੇ ਵਿੱਚ ਸਿਲੈਕਟ ਫਰੇਮ ਤੇ ਸਿੰਗਲ ਵਿਜ਼ਨ ਲੈਂਸਿਸ ਨੇ ਤੇ ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ 600 ਵਾਲਾ 249 ਚ ਜਿਹਦੇ ਵਿੱਚ ਫਰੇਮ ਤੇ SLR ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਆਈ ਡਾਕਟਰ ਅਵੇਲੇਬਲ ਨੇ ਬਿਯੋਂਡ ਆਈਵਰ 905-793-3937 905-793-3937 ਬਿਯੋਂਡ ਆਈਵਰ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਐਂਡ ਸਬਜ਼ੀ ਮਾਰਕੀਟ ਜੋ ਕਿ ਰੈਸਟੋਰੈਂਟ ਵੀ ਹੈ ਗਰੋਸਰੀ ਸਟੋਰ ਹੈ 24 ਘੰਟੇ ਖੁੱਲ੍ਹੇ ਨੇ ਇਹਨਾਂ ਨੇ ਤੀਜੀ ਲੋਕੇਸ਼ਨ ਖੋਲ੍ਹੀ ਹੈ ਅਤੇ ਇਹਨਾਂ ਨੂੰ ਕੁਝ ਕੁ ਕੈਸ਼ੀਅਰ ਚਾਹੀਦੇ ਆ ਕੰਮ ਕਰਨ ਲਈ ਕਿਚਨ ਦਾ ਸਟਾਫ ਚਾਹੀਦਾ ਮੀਟ ਅਤੇ ਤੰਦੂਰ ਦੇ ਸ਼ੈਫ ਚਾਹੀਦੇ ਆ ਅਤੇ ਹਾਇਰਿੰਗ ਕਰ ਰਹੇ ਆ ਵਧੀਆ ਪੇ ਹੈ ਵਧੀਆ ਐਟਮੋਸਫੀਅਰ ਹੈ ਟੋਪ ਦਾ ਸਬਜ਼ੀ ਮਾਰਕੀਟ 416-388-4661 ਸਾਡੇ ਨਾਲ ਕੁਝ ਕਾਲਰਸ ਵੀ ਨੇ 6122-7311 ਹੋਲਡ ਕਰੋ ਅਤੇ ਉਸੇ ਨਾਲ ਨਾਲ ਸਾਡੇ ਨਾਲ ਸੁਜੋਕ ਹੋਮਿਓ ਕਲੀਨਿਕ ਤੋਂ ਪਰਮਿੰਦਰ ਜੀ ਵੀ ਜੁੜ ਚੁੱਕੇ ਨੇ ਅਤੇ ਨੰਬਰ ਹੈ ਸੁਜੋਕ ਹੋਮਿਓ ਕਲੀਨਿਕ ਦਾ 6478562516 ਪਰਮਿੰਦਰ ਜੀ ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਾਂਗੇ ਆਲਟਰਨੇਟ ਡਾਇਰੀਆ ਅਤੇ ਕੌਂਸਟੀਪੇਸ਼ਨ ਬਹੁਤ ਸਾਰੇ ਲੋਕ ਫੇਸ ਕਰਦੇ ਆ ਇਹ ਕਿੰਨੀ ਕੁ ਸੀਰੀਅਸ ਬਿਮਾਰੀ ਜਾਂ ਇਸ਼ੂ ਹੈ
6: ਬਿਲਕੁਲ ਨਵੀਂ ਸਭ ਤੋਂ ਪਹਿਲਾਂ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਐਜ਼ ਯੂ ਹੈਵ ਮੈਂਸ਼ਨਡ ਆਲਟਰਨੇਟ ਡਾਇਰੀਆ ਐਂਡ ਕੌਂਸਟੀਪੇਸ਼ਨ ਇੱਕ ਚੀਜ਼ ਇੰਡੀਕੇਟ ਕਰਦਾ ਜਾਂ ਤਾਂ ਸਾਡੀ ਖੁਰਾਕ ਜਾਂ ਸਿਸਟਮ ਦੇ ਅੰਦਰ ਕੋਈ ਖਰਾਬੀ ਹੈ ਬਿਕੋਜ਼ ਅਸੀਂ ਜਾਣਦੇ ਹਾਂ ਕਿ ਹਰ ਬਿਮਾਰੀ ਪੇਟ ਤੋਂ ਸ਼ੁਰੂ ਹੁੰਦੀ ਹੈ ਸੋ ਜੇ ਇਹ ਚੀਜ਼ ਅਕਿਊਟ ਹੋਵੇ ਕਦੀ ਕਦਾਈ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਹੋ ਰਹੀ ਹੈ ਕਿ ਮੈਨੂੰ ਡਾਇਰੀਆ ਹੋ ਗਿਆ ਉਸ ਤੋਂ ਬਾਅਦ ਕਬਜ਼ੀ ਹੋ ਗਈ ਉਸ ਤੋਂ ਬਾਅਦ ਨਾਰਮਲ ਹੋ ਗਿਆ ਦੈਟਸ ਓਕੇ ਪਰ ਜੇ ਇਹ ਚੀਜ਼ ਤੁਹਾਡੇ ਰੂਟੀਨ ਨਾਲ ਜੁੜ ਗਈ ਹੈ ਕਿ ਹਰ ਮਹੀਨੇ ਮੈਂ ਇੱਕ ਦੋ ਵੀਕ ਡਾਇਰੀਆ ਚ ਲੰਘਦੇ ਆ ਫਿਰ ਕੌਂਸਟੀਪੇਸ਼ਨ ਚ ਲੰਘਦੇ ਆ ਜਾਂ ਇੱਕ ਹੀ ਵੀਕ ਦੇ ਵਿੱਚ ਡਾਇਰੀਆ ਤੇ ਕੌਂਸਟੀਪੇਸ਼ਨ ਜੁੜ ਜਾਂਦਾ ਹੈ ਦੈਨ ਵੀ ਨੀਡ ਟੂ ਲੁੱਕ ਇਨ ਟੂ ਦੈਟ ਇਸ ਚੀਜ਼ ਨੂੰ ਮੈਂ ਐਮਫੈਸਾਈਜ਼ ਇਸ ਕਰਕੇ ਕਰ ਰਹੀ ਹਾਂ ਕਿ ਰੀਸੈਂਟਲੀ ਆਈ ਹੈਡ ਅ 4-year-old ਜਿਹਨੂੰ ਕਿ ਪਿਛਲੇ 2 ਸਾਲਾਂ ਤੋਂ ਡਾਇਰੀਆ ਕੌਂਸਟੀਪੇਸ਼ਨ ਸੀਗਾ ਐਂਡ ਉਹਨੂੰ ਇਹੀ ਸਿਰਫ ਕਿਹਾ ਜਾ ਰਿਹਾ ਸੀ ਕਿ ਕੋਈ ਗੱਲ ਨਹੀਂ ਡਾਇਟ ਤੇ ਸੁਧਾਰ ਕਰੋ ਬੱਚਾ ਸਹੀ ਤਰ੍ਹਾਂ ਖਾਂਦਾ ਨਹੀਂ ਹੈ ਜਦੋਂ ਉਹਨੂੰ ਕਬਜ਼ ਹੁੰਦੀ ਸੀ ਉਹਨੂੰ ਲੈਕਸਡੇ ਜਾਂ ਲੈਕਸਟਿਵ ਦੇ ਦਿੱਤੇ ਜਾਂਦੇ ਸੀਗੇ ਐਂਡ ਫਾਈਨਲੀ ਸ਼ੀ ਬਿਨ ਡਾਇਗਨੋਜ਼ਡ ਵਿਦ ਅ ਸੀਰੀਅਸ ਹੈਲਥ ਇਸ਼ੂ ਸੋ ਸਭ ਤੋਂ ਪਹਿਲਾਂ ਆਪਣੀ ਹੈਲਥ ਨੂੰ ਸਮਝੋ ਕਿ ਜੇ ਮੇਰੀ ਬਾਓਲ ਮੂਵਮੈਂਟ ਚੇਂਜਿਸ ਨੇ ਤਾਂ ਮੇਰਾ ਸਿਸਟਮ ਕੁਛ ਪ੍ਰੋਬਲਮ ਦੇ ਰਿਹਾ ਹੈ ਨੰਬਰ 1 ਐਜ਼ ਆਈ ਸੈਡ ਇਟ ਕੁਡ ਬੀ ਡਾਇਟ ਹੋ ਸਕਦਾ ਆਈ ਐਮ ਗੈਟਿੰਗ ਅਲਰਜਿਕ ਟੂ ਸਮ ਫੂਡ ਆਈਟਮ ਹੋ ਸਕਦਾ ਬਚਪਨ ਚ ਮੈਂ ਖਾ ਰਿਹਾ ਸੀ ਦੁੱਧ ਵੀ ਲੈ ਰਿਹਾ ਸੀ ਜਾਂ ਫਿਰ ਮੈਂ ਗਲੂਟਨ ਲੈ ਰਿਹਾ ਸੀ ਆਟਾ ਖਾ ਰਿਹਾ ਸੀ ਅੱਜ ਉਹ ਚੀਜ਼ ਮੈਨੂੰ ਨਹੀਂ ਪਚ ਰਹੀ ਜਾਂ ਫਿਰ ਇੰਡੀਆ ਚ ਪਚਦੀ ਸੀ ਇੱਥੇ ਦਾ ਵੇਟ ਮੈਨੂੰ ਨਹੀਂ ਪਚ ਰਿਹਾ ਜਿਸ ਨਾਲ ਮੈਨੂੰ ਡਾਇਰੀਆ ਹੋ ਰਿਹਾ ਪਰ ਜਦੋਂ ਤੱਕ ਉਸਦਾ ਡਾਇਗਨੋਸਿਸ ਨਹੀਂ ਹੋਏਗਾ ਆਈ ਵੋਂਟ ਬੀ ਏਬਲ ਟੂ ਫਿਗਰ ਆਊਟ ਤੇ ਮੈਂ ਉਸਨੂੰ ਬੰਦ ਨਹੀਂ ਕਰਾਂਗਾ ਜੇ ਮੈਂ ਬੰਦ ਨਹੀਂ ਕਰਾਂਗਾ ਤੇ ਉਹ ਅਲਰਜਿਕ ਫੂਡ ਮੇਰੀ ਇੰਟੈਸਟਾਈਨਸ ਦੇ ਅੰਦਰ ਇਨਫਲਮੇਸ਼ਨ ਪੈਦਾ ਕਰ ਰਿਹਾ ਜਿਸ ਦੇ ਨਾਲ ਇਨਫਲਾਮੇਟਰੀ ਬਾਊਲ ਡਿਸਆਰਡਰ ਜਿਹੜਾ ਉਹ ਪੈਦਾ ਹੁੰਦਾ ਉਹ ਕੀ ਚੀਜ਼ ਹੈ ਆਂਦਰਾਂ ਦੇ ਅੰਦਰ ਦੀ ਸੋਜ ਤੇ ਜੇ ਕੰਟੀਨਿਊ ਅਸੀਂ ਇਹ ਚੀਜ਼ ਖਾਈ ਜਾਂਦੇ ਹਾਂ ਤੇ ਇੰਟੈਸਟਾਈਨਲ ਇਨਫਲਮੇਸ਼ਨ ਲੀਡਸ ਟੂ ਲੀਜ਼ਨਸ ਭਾਵ ਜਿਵੇਂ ਮੂੰਹ ਦੇ ਅੰਦਰ ਛਾਲੇ ਹੁੰਦੇ ਆ ਆਂਦਰਾਂ ਚ ਛਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਬਾਊਲ ਮੂਵਮੈਂਟ ਚੇਂਜ ਹੋਣ ਲੱਗਦੀ ਹੈ ਕਿਉਂਕਿ ਇੰਟੈਸਟਾਈਨਸ ਹੁਣ ਨਿਊਟ੍ਰੀਐਂਟਸ ਨੂੰ ਐਬਜ਼ਾਰਬ ਨਹੀਂ ਕਰ ਪਾਉਂਦੀਆਂ ਤੇ ਦਸਤ ਲੱਗਦੇ ਨੇ ਜਿਸ ਦੇ ਅੰਦਰ ਮਿਊਕਸ ਹੋ ਸਕਦਾ ਐਂਡ ਇਟ ਕੈਨ ਬੀ ਬਲੀਡਿੰਗ ਐਸ ਵੈਲ ਇਹਦੇ ਅੰਦਰ IBS ਤੋਂ ਸ਼ੁਰੂ ਹੋ ਕੇ ਮਤਲਬ ਆਂਦਰਾਂ ਇਰੀਟੇਟ ਹੋ ਜਾਣ ਤੋਂ ਸ਼ੁਰੂ ਹੋ ਕੇ ਆਂਦਰਾਂ ਦੇ ਅੰਦਰ ਸੋਜ ਤੇ ਜ਼ਖਮ ਤੱਕ ਅਸੀਂ ਪਹੁੰਚ ਸਕਦੇ ਹਾਂ ਜਿਹੜਾ ਕਿ ਇਰਿਵਰਸਿਬਲ ਹੈਲਥ ਇਸ਼ੂ ਹੈ ਭਾਵ ਜੇ ਅਸੀਂ ਬਲੀਡਿੰਗ ਤੇ ਲੀਜ਼ਨਸ ਤੱਕ ਪਹੁੰਚ ਗਏ ਅਸੀਂ ਕੋਲਾਈਟਿਸ ਤੱਕ ਪਹੁੰਚ ਗਏ ਕਰੋਨਸ ਡਿਜ਼ੀਜ਼ ਤੱਕ ਪਹੁੰਚ ਗਏ ਵੀ ਕੈਨੋਟ ਰਿਵਰਸ ਇਟ ਸੋ ਅਗੇਨ ਆਈ ਵਿਲ ਐਮਫਸਾਈਜ਼ ਲੁੱਕ ਐਂਡ ਪੇ ਅਟੈਂਸ਼ਨ ਟੂ ਯੋਰ ਹੈਲਥ ਜੇ ਤੁਹਾਨੂੰ ਇਸ ਤਰ੍ਹਾਂ ਡਾਇਰੀਆ ਤੇ ਕੌਂਸਟੀਪੇਸ਼ਨ ਆਲਟਰਨੇਟਿਵਲੀ ਕੰਟੀਨਿਊਸਲੀ ਰਹਿ ਰਿਹਾ, ਪਿਛਲੇ 6 ਮਹੀਨਿਆਂ ਤੋਂ ਰਹਿ ਰਿਹਾ, ਜਦੋਂ ਦੇ ਮੈਂ ਲਾਸਟ ਐਂਟੀਬਾਇਟਿਕਸ ਖਾਧੇ ਸੀ ਉਸ ਤੋਂ ਬਾਅਦ ਰਹਿ ਰਿਹਾ. ਯੈਸ, ਵੀ ਨੀਡ ਟੂ ਪੇ ਅਟੈਂਸ਼ਨ ਟੂ ਦੈਟ. ਐਂਡ ਇਨੀਸ਼ੀਅਲ ਫੇਸ ਫੂਡ ਸੈਂਸਿਟੀਵਿਟੀਜ਼ ਤੋਂ ਲੈ ਕੇ ਆਂਦਰਾਂ ਦੇ ਇਰੀਟੇਟ IBS ਹੋਣ ਤੋਂ ਤੇ ਜਾਂ ਫਿਰ ਆਂਦਰਾਂ ਚ ਸੋਜ ਜਾਂ ਜ਼ਖਮ ਹੋ ਜਾਣ ਤੱਕ ਹਰ ਫੇਜ਼ ਜਾਂ ਸਟੇਜ ਦੇ ਵਿੱਚ ਹੋਮਿਓਪੈਥੀ ਇਸ ਨੂੰ ਸਮੇਂ ਸਿਰ ਰਿਵਰਸ ਕਰ ਸਕਦੀ ਹੈ. ਸੋ ਇਫ ਯੂ ਆਰ ਸਫਰਿੰਗ ਫਰੋਮ ਬਾਊਲ ਡਿਸਆਰਡਰ,

0: ਮੰਨਣ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਿਆ ਸੋ ਲਰਨ ਫਰਮ ਅ ਮਿਸਟੇਕ ਐਂਡ ਡੋਨਟ ਡੂ ਇਟ ਨੈਕਸਟ ਟਾਈਮ
1: ਪਰ ਉਹ ਫਿਰ ਫਰੈਂਡ ਹੀ ਕਹਦਾ
0: ਫਰੈਂਡ ਜਿਹਨੂੰ ਤੁਸੀਂ ਜਦ ਤੁਸੀਂ ਫਰੈਂਡ ਹੀ ਕਹਤਾ ਤੁਸੀਂ ਘਰੇ ਬਹਿ ਕੇ ਰੋਟੀ ਖਾ ਲਈ ਤੇ ਫਿਰ ਚਲੋ ਇਟਸ ਓਕੇ ਲੈਟ ਇਟ ਗੋ ਪਰ ਉਸ ਤੋਂ ਬਾਅਦ ਉਸ ਨਾਲ ਖਲਾਰਾ ਪਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ
1: ਨਹੀਂ ਪਰ ਯਾਰ ਲੈਟ ਇਟ ਗੋ ਕਿਵੇਂ ਤੁਹਾਡਾ ਤੁਹਾਡਾ ਹੁਣ ਪੈਸਾ ਤੁਸੀਂ ਪੈਸਾ ਕਿਹੜਾ ਤੁਹਾਨੂੰ ਫ੍ਰੀ ਚ ਮਿਲਿਆ ਵੀ ਬਸ ਤੁਸੀਂ ਬਾਹਰ ਨਿਕਲੇ ਤੇ ਪੈਸੇ ਦਾ ਮੀਂਹ ਪੈ ਗਿਆ
0: ਨਹੀਂ ਨਹੀਂ ਭਾਈ ਮੈਂ ਥੋੜਾ ਕੇ ਬੈਸਟ ਫਰੈਂਡ ਆ ਤੁਸੀਂ ਉਹਨੂੰ ਕੋਈ ਪੈਸਾ ਦਿੱਤਾ ਤੁਸੀਂ ਉਹਦੇ ਨਾਲ 10-15 ਸਾਲ ਤੋਂ ਰਹਿ ਰਹੇ ਹੋ ਜਾਂ ਤੁਸੀਂ ਵਰਤੇ ਹੋ ਫਿਰ ਉਹ ਚੀਜ਼ ਨੂੰ ਆਈ ਥਿੰਕ ਨਹੀਂ ਮੇਰੇ ਮਾਈ ਓਪੀਨੀਅਨ ਮੈਂ ਉਹ ਬੰਦੇ ਨਾਲ ਨਹੀਂ ਕਰੂੰਗਾ
1: ਨਹੀਂ ਕਰੋਗੇ ਠੀਕ ਹੈ
0: ਹਾਂਜੀ
1: ਚਲੋ ਪਰ ਜੇ ਹੁਣ ਤੁਹਾਡਾ ਕੋਈ ਬਿਜ਼ਨਸ ਕੋਲੀਗ ਹੈ ਤੇ ਉਹ ਵੀ ਤੁਹਾਡਾ ਬਹੁਤ ਚਿਰ ਤੋਂ 10-15 ਸਾਲ ਤੋਂ ਦੋਸਤ ਵੀ ਬਣ ਚੁੱਕਿਆ ਫਿਰ
0: ਫਿਰ ਵੀ ਨਹੀਂ ਟਾਈਮ ਜੇ 10 ਸਾਲ ਤੋਂ ਸੀਗਾ ਤੇ ਫਿਰ ਵੀ
1: ਫਿਰ ਤੁਸੀਂ ਨਹੀਂ
0: ਬਣਾਉਂਗਾ ਨਹੀਂ ਬੰਦੇ ਨੂੰ ਮੈਂ ਉਹਨੂੰ ਕੱਟ ਆਫ ਕਰ ਦੂੰਗਾ ਬਟ ਆਈ ਵਿਲ ਨਾਟ ਗੋ ਇਨ ਦਾ ਕੋਰਟ ਐਂਡ ਆਲ ਦੈਟ
1: ਅੱਛਾ ਕੋਰਟ ਦੇ ਵੀ ਨਹੀਂ ਜਾਊਂਗਾ ਚਲੋ ਠੀਕ ਹੈ ਚਲੋ ਸਰ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਸੋ ਕੁਝ ਕਾਲਸ ਜਿਹੜੀਆਂ ਕੱਟੀਆਂ ਗਈਆਂ ਨੰਬਰ ਹੈ ਆਪਣਾ 6474988486 ਤੇ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਓਪੀਨੀਅਨ ਹੈ ਸਾਰੇ ਸ਼ੇਅਰ ਕਰ ਰਹੇ ਹੋ ਨੰਬਰ ਹੈ ਆਪਣਾ 6474988486 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਗੱਲ ਅਸੀਂ ਕਰ ਰਹੇ ਹਾਂ ਵੀ ਜੇ ਕੋਈ ਤੁਹਾਨੂੰ ਪੈਸਾ ਉਹ ਕਰ ਰਿਹਾ ਕਿਸੇ ਬਿਜ਼ਨਸ ਲਈ ਜ਼ਿਆਦਾਤਰ ਮੈਂ ਕਹਿ ਰਿਹਾ ਚਲੋ ਬਟ ਬਿਜ਼ਨਸ ਵਿੱਚ ਵੀ ਕਈ ਵਾਰ ਉਹ ਬੰਦਾ ਤੁਹਾਡਾ ਫਰੈਂਡ ਬਣ ਜਾਂਦਾ ਹੈ ਪਰਿਵਾਰਕ ਮੈਂਬਰ ਬਣ ਜਾਂਦਾ ਬਟ ਜੇ ਉਹ ਤੁਹਾਨੂੰ ਪੈਸਾ ਨਹੀਂ ਦੇ ਰਿਹਾ 8-10-15-20,000 ਡਾਲਰ ਜਿੰਨਾ ਵੀ ਹੈ ਕੀ ਉਸਨੂੰ ਲੀਗਲ ਨੋਟਿਸ ਭੇਜ ਦੇਣਾ ਕੋਈ ਮਾੜੀ ਗੱਲ ਹੈ ਕਿ ਕਹਿੰਦੇ ਨਵੀਂ ਯਾਰ ਲੀਗਲ ਨੋਟਿਸ ਭੇਜ ਦੋਗੇ ਤਾਂ ਬਾਹਰ ਗੱਲ ਚੱਲੂਗੀ ਇਹ ਤਾਂ ਪੈਸੇ ਲਈ ਭੁੱਖਾ ਇਹਨੇ ਤਾਂ ਇਹ ਨਹੀਂ ਦੇਖਿਆ ਵੀ ਇਹਨਾਂ ਦਾ ਚਲੋ ਬਿਜ਼ਨਸ ਰਿਲੇਸ਼ਨ ਕਿੰਨਾ ਪੁਰਾਣਾ ਬਟ ਯਾਰ ਪੈਸੇ ਦਾ ਆਈ ਡੋਂਟ ਨੋ ਆਪਾਂ ਇਹ ਕਿਉਂ ਕਹਿੰਦੇ ਹਾਂ ਭੁੱਖਾ ਹੁਣ ਤੁਸੀਂ ਕੰਮ ਕਾਹਦੇ ਲਈ ਕਰਦੇ ਹੋ ਕੰਮ ਹੀ ਛੱਡ ਦਿਓ ਜੀ ਤੁਹਾਨੂੰ ਇੰਨਾ ਲੱਗਦਾ ਵੀ ਪੈਸਾ ਸਭ ਕੁਛ ਨਹੀਂ ਹੈ ਸੋ ਕਿਸੇ ਨੂੰ ਲੀਗਲ ਨੋਟਿਸ ਭੇਜ ਦੇਣਾ ਕਿੰਨੀ ਕੁ ਮਾੜੀ ਗੱਲ ਹੈ ਇਹ ਸਿੰਪਲ ਸਾਡਾ ਅੱਜ ਦਾ ਸਵਾਲ ਹੈ ਲੋਇਰ ਤੋਂ ਚਿੱਠੀ ਭਿਜਵਾ ਦੇਣੀ ਕਿੰਨੀ ਕੁ ਰੋਂਗ ਚੀਜ਼ ਹੈ ਨੰਬਰ ਹੈ ਆਪਣਾ 6474988486 6474988486 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਯਾਦ ਰੱਖੋ ਫੈਸ਼ਨ ਆਈ ਕਿਊ ਨੂੰ ਕਿਉਂਕਿ ਫੈਸ਼ਨ ਆਈ ਕਿਊ ਨੇ ਜਿਹੜੀ ਡੀਲ ਚਲਾਤੀ ਨਾ ਐਤਕੀ ਮੈਨੂੰ ਲੱਗਦਾ ਇਹਨਾਂ ਦੀ ਸਭ ਤੋਂ ਵੱਡੀ ਸੇਲ ਹੈ ਜਿਹੜੀ ਚੱਲ ਚੁੱਕੀ ਹੈ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਅਤੇ ਕਿਚਨਰ ਲੇਡੀਜ਼ ਲਈ ਖਾਸ ਤੌਰ 'ਤੇ ਏਡੀ ਕਮਾਲ ਦੀ ਡੀਲ ਹੈ ਇੱਕ ਸੂਟ ਲਓ ਕੋਈ ਵੀ ਜੂਲਰੀ ਸੈੱਟ ਲਓ ਜਾਂ ਪੰਜਾਬੀ ਜੁੱਤੀ ਲਓ ਇੱਕ ਖਰੀਦੋ ਦੂਜੀ ਅੱਧੀ ਪ੍ਰਾਈਸ 'ਤੇ 50% ਆਫ ਜਾਂ ਸਾਡੇ ਵੀਰਾਂ ਲਈ ਕੁੜਤਾ ਪਜਾਮਾ ਕੋਟ ਪੈਂਟ ਅਤੇ ਜੁੱਤੀਆਂ ਇੱਕ ਖਰੀਦੋ ਦੂਜਾ 25% ਆਫ ਅਤੇ ਜਿਨ੍ਹਾਂ ਨੂੰ ਟੈਚੀ ਚਾਹੀਦੇ ਆ 3 ਪੀਸ ਲਗੇਜ ਟੈਚੀਆਂ ਦਾ ਸੈੱਟ 149 ਦਾ ਫੈਸ਼ਨ ਆਈ ਕਿਊ 9054532225 G8112 ਹੈਲੋ
2: ਹਾਂਜੀ ਨਵੀਂ ਜੀ ਗੁੱਡ ਮਾਰਨਿੰਗ
1: ਗੁੱਡ ਮਾਰਨਿੰਗ ਸਰ
2: ਤੇ ਨਵੀਂ ਜੀ ਮੈਂ ਐਕਚੁਅਲੀ ਆਈ ਥਿੰਕ ਹਰ ਇੱਕ ਬੰਦਾ ਸਿੱਖਦਾ ਇਹਨਾਂ ਚੀਜ਼ਾਂ ਤੋਂ ਹਰ ਇੱਕ ਬੰਦਾ ਨਾ ਹੋਇਆ ਵੀ ਹੁੰਦਾ ਮੇਰੇ ਹਿਸਾਬ ਨਾਲ ਹਰ ਇੱਕ ਪੈਸਾ ਜਿਹੜਾ ਡਾਕੂਮੈਂਟਡ ਜ਼ਰੂਰ ਹੋਣਾ ਚਾਹੀਦਾ ਵਾ
1: ਜੀ ਜੀ ਬਿਲਕੁਲ
2: ਭਾਵੇਂ ਕਿਸੇ ਨੂੰ ਵੀ ਦਿਓ ਭਾਵੇਂ ਆਪਣੀ ਬਿਜ਼ਨਸ ਦੇ ਵਿੱਚ ਸਪੈਸ਼ਲੀ
1: ਜੀ
2: ਪਹਿਲੀ ਗੱਲ ਹਾਂਜੀ ਤੇ ਸੈਕਿੰਡ ਨੰਬਰ ਤੇ ਜਿਉਂ ਜਿਉਂ ਜੇ ਪੈਸਾ ਥੋੜਾ ਨਾ ਫਿਰ ਤੁਹਾਨੂੰ ਇਹੋ ਜਿਹੀਆਂ ਡੈਲੀਕੁਐਂਸੀਜ਼ ਨਹੀਂ ਮਿਲਦੀਆਂ ਪੈਸਾ ਵਾਪਸ ਨਹੀਂ ਦੇ ਰਹੇ ਜਿਉਂ ਜਿਉਂ ਪੈਸੇ ਦਾ ਅਮਾਊਂਟ ਵੱਧਦਾ ਜਾਂਦਾ ਵਾ ਕਿਸੇ ਵੱਲ
1: ਜੀ
2: ਉਹਦਾ ਜਿਹੜਾ ਵਾ ਉਹ ਚੇਂਜ ਸੁਭਾਅ ਜਿਹੜਾ ਵਾਪਸ ਦੇਣ ਦਾ ਚੇਂਜ ਹੋ ਜਾਂਦਾ
1: ਬਿਲਕੁਲ
2: ਹਾਂਜੀ ਤੇ ਥੋੜਾ ਥੋੜਾ ਦੇ ਕੇ ਵੇਖੋ ਬੰਦੇ ਦੀ ਕੀ ਫਿਤਰਤ ਆ ਤੁਹਾਨੂੰ ਬੰਦੇ ਦਾ ਜਿਹੜਾ ਹਰ ਇੱਕ ਬੰਦੇ ਦੀ ਵੈਲਿਊ ਪਤਾ ਲੱਗੂਗੀ ਕਿ ਕੋਈ 5,000 ਦਾ ਕੋਈ 10,000 ਦਾ ਕੋਈ ਕਿਤੇ ਜਾ ਕੇ ਉਹਦੀ ਵੈਲਿਊ ਤੁਹਾਨੂੰ ਪਤਾ ਲੱਗ ਜੂਗੀ ਨਹੀਂ ਦਊਗਾ ਤੁਹਾਨੂੰ ਵਾਪਸ
1: ਬਿਲਕੁਲ ਪ੍ਰੋਬਲਮ ਭਾਜੀ ਇੱਕ ਨਾ ਇਹ ਵੀ ਹੁੰਦੀ ਹੈ ਤੁਸੀਂ ਨਾ ਅਗਲੇ ਨੂੰ ਇੱਕ ਬਸ ਬਾਹਲੀ ਸਾਊ ਜਿਹੇ ਬਣ ਕੇ ਕਹਿ ਦਿੰਦੇ ਕੋਈ ਨਾ ਦੇ ਦੂਗਾ ਫਿਰ ਪੈਸਾ ਵੱਧਦਾ ਵੱਧਦਾ ਵੱਧਦਾ ਵੱਧਦਾ ਅਮਾਊਂਟ ਐਡਾ ਬਣ ਜਾਂਦਾ ਕਿ ਬੰਦੇ ਤੋਂ ਦੇ ਹੀ ਨਹੀਂ ਹੁੰਦਾ ਫਿਰ
2: ਬਿਲਕੁਲ ਬਿਲਕੁਲ ਸਹੀ ਗੱਲ ਨਵੀਂ ਜੀ ਮੇਰੇ ਹਿਸਾਬ ਨਾਲ ਸ਼ੇਅਰਿੰਗ ਵੀ ਇੱਦਾਂ ਦੀ ਮੰਨ ਲਓ ਦੋ ਬੰਦਿਆਂ ਨੇ ਕੋਈ $1,000 ਰੱਖਿਆ ਤੇ ਠੀਕ ਹੈ ਉਹਨਾਂ ਦਾ ਚੱਲ ਰਿਹਾ ਵਾ ਤੇ ਜਿਉਂ 2,000 ਹੋ ਗਿਆ ਪ੍ਰੋਫਿਟ 5,000 ਹੋ ਗਿਆ 10 ਹੋ ਗਿਆ 20 ਹੋ ਗਿਆ ਫਿਰ ਚੀਜ਼ਾਂ ਚੇਂਜ ਹੋਣ ਲੱਗ ਪੈਂਦੀਆਂ
1: ਬਿਲਕੁਲ
2: ਜੇ ਤਾਂ ਵੇਖੋ 5-10,000 ਦੀ ਗੱਲ ਆ ਤੇ ਮੇਰੇ ਹਿਸਾਬ ਨਾਲ ਬੰਦੇ 10-15 ਸਾਲ ਦਾ ਤੁਹਾਡਾ ਰਿਲੇਸ਼ਨਸ਼ਿਪ ਗੁਆਉਣਾ ਨਹੀਂ ਚਾਹੀਦੇ

0: ਠੀਕ ਹੈ
1: ਤੇ ਜੇ ਅਮਾਉਂਟ ਜ਼ਿਆਦਾ ਵਾ ਫਿਰ ਬੰਦੇ ਦਾ ਖੁਦ ਪੈਸਾ ਵਾ ਕਿ ਹਾਉ ਕੈਨ ਸਮਬਡੀ ਸਰਵਾਈਵ
0: ਠੀਕ ਹੈ
1: ਫਿਰ ਤੇ ਲੀਗਲ ਐਕਸ਼ਨ ਕਰਨਾ ਹੀ ਪੈਣਾ
0: ਚਲੋ ਠੀਕ ਹੈ ਨਹੀਂ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਪਰ ਮੈਨੂੰ ਤਾਂ ਲੱਗਦਾ ਕਿ 5-10 ਹਜ਼ਾਰ ਵੀ ਬਹੁਤ ਹੈ ਕਹਿੰਦੇ ਆ ਕਿ ਜਿਹੜਾ ਬੰਦਾ ਤੁਹਾਡੇ ਪੈਸੇ ਦੀ ਕਦਰ ਨਹੀਂ ਨਾ ਕਰਦਾ ਉਹ ਬੰਦਾ ਤੁਹਾਡੀ ਵੀ ਬਿਲਕੁਲ ਕੋਈ ਕਦਰ ਨਹੀਂ ਕਰਦਾ ਸੋ ਨੰਬਰ ਹੈ ਆਪਣੇ ਸਟੂਡੀਓ ਦਾ 6474988486 4984 ਨੰਬਰ ਹੈ ਇੱਕ ਯਾਦ ਤੁਸੀਂ ਰੱਖਣਾ ਜ਼ਰੂਰ ਟੀ ਡੋਟ ਵਾਟਰ ਟੈਕਸੀ ਵਾਲਿਆਂ ਨੂੰ ਹੁਣ ਸਮਰ ਹੈ ਸਮਰ ਮੁੱਕ ਜਾਣੀ ਹੈ ਸੋ ਜ਼ਰੂਰ ਟੀ ਡੋਟ ਵਾਟਰ ਟੈਕਸੀ ਪ੍ਰਾਈਵੇਟ ਆਪਣੀ ਟੈਕਸੀ ਲੈ ਕੇ ਤੁਸੀਂ ਸੈਂਟਰ ਆਈਲੈਂਡ ਨੂੰ ਜਾਓ ਮੈਨੂੰ ਪਰਸਨਲੀ ਫੇਰੀ ਨਹੀਂ ਪਸੰਦ ਉੱਥੇ ਬੰਦੇ ਤੇ ਬੰਦਾ ਚੜਿਆ ਹੁੰਦਾ ਇੱਥੇ ਆਰਾਮ ਨਾਲ ਪ੍ਰਾਈਵੇਟ ਟੈਕਸੀ ਜਾਓ ਐਂ ਲੱਗਦਾ ਜਿਵੇਂ ਤੁਹਾਡੀ ਬੋਟ ਹੈ ਤੁਹਾਡਾ ਆਪਦਾ ਕੈਪਟਨ ਹੈ ਤੇ ਪਿੱਛੇ ਸੀ ਐਂਡ ਟਾਵਰ ਦੀ ਕਿਆ ਸਕਾਈਲਾਈਨ ਕਿਆ ਵਿਊ ਹੈ ਸੋ ਟੀ ਡੋਟ ਵਾਟਰ ਟੈਕਸੀ ਇਹ ਲੋਕੇਟਡ ਹੈ 1 ਕੁਈਨਸ ਕੀ ਵੈਸਟ ਦੇ ਉੱਤੇ ਤੇ ਨੰਬਰ ਹੈ 6473708368 ਕੁਈਨਸ ਕੀ ਵੈਸਟ ਐਂਡ ਯੰਗ ਸਟਰੀਟ ਦੇ ਬਿਲਕੁਲ ਨੇੜੇ ਨੇ 6473708368 ਇਹਨਾਂ ਦਾ ਨੰਬਰ ਹੈ ਟਰਾਈ ਕਰਿਓ ਤੁਸੀਂ ਆਪ ਕਹੋਗੇ ਨਵੀਂ ਯਾਰ ਬੱਲੇ ਕਿਆ ਚੀਜ਼ ਦੱਸੀ ਹੈ ਤੁਸੀਂ ਗਰੋਸਰੀ ਕਰਨੀ ਹੈ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਕੈਨੇਡੀ ਡੂਗਲ ਦੇ ਐਨ ਬਿਲਕੁਲ ਨਾਲ ਇੰਨਾ ਸੋਹਣਾ ਗਰੋਸਰੀ ਸਟੋਰ ਹੈ ਜੀ ਕਰੂਗਾ ਕਿ ਆਹ ਵੀ ਚੱਕ ਲਈਏ ਆਹ ਵੀ ਚੱਕ ਲਈਏ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਜਿਨ੍ਹਾਂ ਨੇ ਏਡੀਆਂ ਵੱਡੀਆਂ ਸੇਲਾਂ ਲਾਤੀਆਂ ਇਨਕਲੂਡਿੰਗ ਇੰਸਟਾਲੇਸ਼ਨ ਵਿਦ ਇੰਸਟਾਲੇਸ਼ਨ ਤੁਹਾਨੂੰ ਪ੍ਰਾਈਸਿਸ ਅਨਬੀਟੇਬਲ ਮਿਲ ਰਹੀਆਂ ਨੇ ਸੋ ਟਾਇਰਾਂ ਦੀ ਪ੍ਰਾਈਸ ਸਿਰਫ $235 ਤੋਂ ਵਿਦ ਇੰਸਟਾਲੇਸ਼ਨ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 10874 ਸਟੀਲਜ਼ ਐਵਨਿਊ ਈਸਟ ਸਟੀਲਜ਼ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਪੈਂਦਾ ਤੇ ਤੁਸੀਂ ਮਨੂ ਜੀ ਨੂੰ ਕਾਲ ਕਰ ਲਿਓ 6472346293 ਸੋ ਪਲੀਜ਼ ਪਲੀਜ਼ ਪਲੀਜ਼ ਪੈਸਾ ਨਾ ਕਿਸ ਦਾ ਮਾਰੋ ਪੈਸਾ ਹਰ ਇੱਕ ਦੇ ਪਰਿਵਾਰ ਲਈ ਬਹੁਤ ਜ਼ਰੂਰੀ ਹੈ ਜੇ ਦੇਣ ਵਾਲਾ ਪੈਸਾ ਚੁੱਪ ਕਰਕੇ ਦਿਓ ਚਾਹੇ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਦਿਓ ਅਗਲੇ ਦਾ ਪੈਸਾ ਦਿਓ

0: ਮੈਂ ਕਲੀਆਂ ਤਾਂ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਬੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਤੋਂ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਦਿਨ ਖੁਸ਼ਗਵਾਰ ਹੈਗਾ ਚੜ੍ਹਦੀ ਕਲਾ ਵਾਲਾ ਅਤੇ ਤੁਸੀਂ ਨਿਰਭਉ ਨਿਰਵੈਰ ਰਹਿ ਕੇ ਅੱਜ ਦੇ ਦਿਨ ਨੂੰ ਬਤੀਤ ਕਰਨ ਜਾ ਰਹੇ ਹੋ ਅਤੇ ਆਪਣਾ ਸਮਾਂ ਆਪਣੀ ਐਨਰਜੀ ਆਪਣੇ ਉੱਪਰ ਲਗਾਓਗੇ ਅਤੇ ਅੱਜ ਦੇ ਸ਼ੋਅ ਦੇ ਵਿੱਚ ਜਿੱਥੇ ਗ੍ਰੇ ਐਂਡ ਜੋ ਸ਼ਾਈਨ ਦੇ ਨਾਲ ਮਿਕਸ ਜਿਹੜਾ ਹੈਗਾ ਸਕਾਈਜ਼ ਦੇ ਨਾਲ ਪੀਅਰਸਨ ਏਅਰਪੋਰਟ ਦਾ ਟਰੈਕ ਵਿੱਚ ਜਿੱਥੇ ਏਅਰ ਕੈਨੇਡਾ ਨਜ਼ਰ ਆ ਰਹੀ ਹੈ ਉੱਥੇ 401 ਮੂਵਿੰਗ ਵੈਲ ਅਤੇ ਹੋਰ ਸਾਰੇ ਸਟਰੀਟਸ ਉੱਤੇ ਟ੍ਰੈਫਿਕ ਇਜ਼ ਮੂਵਿੰਗ ਪਰ ਰਸ਼ ਆਵਰ ਕਰਕੇ ਥੋੜ੍ਹਾ ਜਿਹਾ ਸਲੋ ਅਤੇ ਸਟੂਡੀਓ ਦੀ ਘੜੀਆਂ 9:05 ਦੱਸ ਰਹੀਆਂ ਨੇ ਅਤੇ 6 ਮਾਫੀ ਚਾਹੂੰਗਾ ਔਰ ਤੁਸੀਂ ਸਾਡੇ ਨਾਲ ਜੋ ਨਿਊਯਾਰਕ ਪੈਨਸਲਵੇਨੀਆ ਨਿਊਯਾਰਕ ਵਾਸ਼ਿੰਗਟਨ ਤੱਕ ਜਿੱਥੇ ਸੁਣ ਰਹੇ ਹੋ ਉੱਥੇ ਓਨਟੈਰੀਓ ਦੇ ਵਿੱਚ ਬਾਰਡਰ ਟੂ ਬਾਰਡਰ ਰੇਂਜ ਯਾਨੀ ਤਕਰੀਬਨ 1000 ਕਿਲੋਮੀਟਰ ਦੇ ਰੇਡੀਅਸ 'ਚ ਈਸਟ ਵੈਸਟ ਸਾਊਥ ਨੌਰਥ ਡਿਜੀਟਲ AM ਫ੍ਰੀਕੁਐਂਸੀ ਦੇ ਅਸੀਂ ਸੁਣ ਰਹੇ ਹਾਂ ਔਰ ਬੜੀ ਜਿਹੜੀਆਂ ਦਿਲਚਸਪ ਜਿਹੀਆਂ ਗੱਲਾਂ ਬਾਤਾਂ ਸ਼ੋਅ 'ਚ ਸ਼ਾਮਿਲ ਕਰਦੇ ਹਾਂ ਵਾਪਸ ਆਉਣ ਲੱਗਿਆਂ ਯੂੰ ਗਏ ਯੂੰ ਵਾਪਸ ਆਏ ਕੁਝ ਖਬਰਾਂ ਨੇ ਜਿਹੜੀਆਂ ਤੁਹਾਡੇ ਨਾਲ ਅੱਜ ਡਿਸਕਸ ਕਰੂੰਗਾ ਜਿਹਨਾਂ ਵਿੱਚੋਂ ਮੁੱਖ ਤੌਰ ਦੇ ਉੱਤੇ ਜੋ ਟ੍ਰੇਡ ਨੂੰ ਲੈ ਕੇ ਜੋ ਗਲਿਚ ਬਣਿਆ ਹੈਗਾ ਜਿਹਦੇ ਵਿੱਚ ਪੋਲੀਟੀਸ਼ੀਅਨਸ ਉਸ ਲੈਂਗੁਏਜ 'ਤੇ ਆ ਚੁੱਕੇ ਨੇ ਜੋ ਲੈਂਗੁਏਜ ਡੋਨਲਡ ਟਰੰਪ ਵਰਤਦਾ ਸੀ ਸੇਮ ਲੈਂਗੁਏਜ ਜਿਹੜੀ ਹੈਗੀ ਆ ਪ੍ਰੀਮੀਅਰਸ ਵੱਲੋਂ ਖਾਸ ਤੌਰ 'ਤੇ ਜੋ ਇੱਕ ਆਰਡਰ ਪਾਸ ਕੀਤਾ ਗਿਆ ਉਹਦੇ ਉੱਪਰ ਮੈਂ ਗੱਲ ਕਰੂੰਗਾ ਜਿਸ ਨੂੰ ਕਿ ਮੈਨੀਟੋਬਾ ਦੇ ਪ੍ਰੀਮੀਅਰ ਨੇ ਵੈਬ ਨੇ ਕੀਤਾ ਅਤੇ ਦੂਸਰੇ ਪਾਸੇ ਡੱਗੀ ਨੇ ਜਿਹੜਾ ਹੈਗਾ ਡੱਗਫੋਰ ਨੇ ਇੱਕ 2-3 ਸਟੇਟਮੈਂਟਸ ਇਸ ਤਰ੍ਹਾਂ ਦੇ ਦਿੱਤੇ ਜਿਹੜੇ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਚਾਇਲਡਿਸ਼ ਵੇ ਨਾ ਇਹ ਡਿਪਲੋਮੈਟਿਕ ਸਟੇਟਮੈਂਟਸ ਨਹੀਂ ਲੱਗੇ ਚਾਇਲਡਿਸ਼ ਵੇ ਨਾ ਇੱਕ ਦੂਸਰੇ ਨੂੰ ਜਿਹੜਾ ਜਿਸ ਤਰ੍ਹਾਂ ਡੋਨਲਡ ਟਰੰਪ ਬੁਲਿੰਗ ਕਰ ਰਿਹਾ ਉਸੇ ਸਟਾਈਲ ਦੇ ਵਿੱਚ ਕੈਨੇਡਾ ਜਵਾਬ ਦੇ ਰਿਹਾ ਹੈਗਾ ਉਹਦਾ ਨਿਊਯਾਰਕ ਟਾਈਮਸ ਦਾ ਫਰੰਟ ਪੇਜ ਜਿਹੜਾ ਲਿਖਦਾ ਹੈਗਾ ਕੁਛ ਜੋ ਜੋ ਰਾਈਟਰ ਨੇ ਐਸ਼ਲੀ ਉਹਨਾਂ ਨੇ ਲਿਖਿਆ ਕੁਛ ਉਹਦੇ ਉੱਪਰ ਵੀ ਗੱਲ ਕਰਾਂਗੇ ਨਿਊਯਾਰਕ ਟਾਈਮਸ ਜਿਹੜਾ ਇੱਕ ਮੰਨਿਆ ਪਰਮੰਨਿਆ ਅਖਬਾਰ ਹੈ ਅਮੈਰੀਕਾ ਦਾ ਉਹਦਾ ਫਰੰਟ ਪੇਜ ਕੈਨੇਡਾ ਨੂੰ ਕਵਰੇਜ ਦੇ ਰਿਹਾ ਹੈਗਾ ਅਤੇ ਡੈਮੋਕ੍ਰੇਟ ਸਪੋਰਟਰਸ ਦੇ ਨਾਲ ਨਾਲ ਫਾਰਮਰਸ ਜਿਹੜੇ ਨੇ ਉਹ ਇਸ ਦੇ ਉੱਪਰ ਕੀ ਪ੍ਰਤੀਕਰਮ ਦੇ ਰਹੇ ਨੇ ਹੋਣਾ ਕੀ ਹੈ ਸਭ ਨੂੰ ਪਤਾ ਪਰ ਜਿਹੜਾ ਪੋਲੀਟੀਕਲ ਡਰਾਮਾ ਇਰਾਨ ਤੋਂ ਬਾਅਦ ਪੂਰੀ ਦੁਨੀਆ ਦੇਖਣਾ ਸ਼ੁਰੂ ਕਰ ਚੁੱਕੀ ਹੈ ਕੈਨੇਡਾ ਵਰਸਿਸ ਅਮੈਰੀਕਾ ਪਹਿਲਾਂ ਅਮੈਰੀਕਾ ਵਰਸਿਸ ਇਰਾਨ ਦੇਖਿਆ ਜਾ ਰਿਹਾ ਸੀ ਅਤੇ ਹੁਣ ਜਿਹੜੀ ਰਹਿੰਦੀ ਖੁੰਦੀ ਜਿਹੜੀ ਗੱਲਬਾਤ ਹੈ ਉਸ ਦੇ ਉੱਪਰ ਜ਼ਿਕਰ ਜ਼ਰੂਰ ਕਰਨਾ ਬਣਦਾ ਤੁਹਾਡੇ ਨਾਲ ਉਹ ਵੀ ਕਰਾਂਗੇ ਅਤੇ ਸ਼ੋਅ ਦੇ ਵਿੱਚ ਤੁਸੀਂ ਸਾਡੇ ਨਾਲ ਜਿਹੜਾ ਕੋਂਟੈਕਟ ਕਰ ਰਹੇ ਹੋ ਟੈਕਸ ਮੈਸੇਜ ਹੈ 416-518-3200 416-518-3200 ਨੰਬਰ ਦੇ ਉੱਤੇ ਟੈਕਸਟ ਮੈਸੇਜ ਤੁਸੀਂ ਸਾਨੂੰ ਜਿਹੜਾ ਕਰ ਰਹੇ ਹੈਗੇ ਹੋ ਸੋ 25 ਤਰੀਕ ਜਿੱਥੇ ਹੋ ਚੁੱਕੀ ਹੈ 8ਵਾਂ ਮਹੀਨਾ ਵੀ ਬਾਏ ਬਾਏ ਟਾਟਾ ਕਹਿਣੇ ਵਾਲਾ ਹੀ ਹੈ ਅਤੇ ਸਰਦੀਆਂ ਵੀ ਜ਼ਿਆਦਾ ਦੂਰ ਨਹੀਂ ਰਹਿਗੀਆਂ ਹੁਣ ਨੇੜੇ ਹੀ ਨੇ ਪਰ ਜਿਹੜਾ ਹੈਗਾ ਤੁਸੀਂ ਇੱਕ ਇੱਕ ਦਿਨ ਨੂੰ ਕਿਵੇਂ ਇੰਜੋਏ ਕਰਨਾ ਜਿੱਥੇ ਬੱਚਿਆਂ ਦੇ ਬ੍ਰੇਕ ਦਾ ਟਾਈਮ ਓਵਰ ਹੋਣ ਵਾਲਾ ਹੈਗਾ ਅਤੇ ਕੁਛ ਪਲੈਨਸ ਚੱਲ ਰਹੇ ਹੋਣਗੇ ਉਹਨਾਂ 'ਤੇ ਵੀ ਗੱਲ ਕਰਾਂਗੇ ਅਤੇ ਨਾਲ ਨਾਲ ਤੁਸੀਂ ਸਾਡੇ ਨਾਲ ਜੋ ਰਾਬਤਾ ਕਾਇਮ ਕਰ ਰਹੇ ਹੋ ਟੈਕਸ ਮੈਸੇਜਿਸ 416-518-3200 ਨੰਬਰ ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ ਮੈਂ ਯੂੰ ਗਿਆ ਅਤੇ ਯੂੰ ਵਾਪਸ ਤੁਹਾਡੇ ਨਾਲ ਹੁਣੇ ਆ ਗਏ
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ਼ ਐਟ ਜਸਟ $180 ਸੋ ਰੀਚ ਆਊਟ ਟੂ ਦੈਮ ਕਾਲ ਐਟ 905-452-9955 ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬਰੈਂਪਟਨ ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇਅਰ ਨੰਬਰ ਇਜ਼ 905-452-9955
2: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
3: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
4: रियल एस्टेट दी दुनिया विच आओ अपने सुपनिया नु सच कर विखाओ फेयर डील रियलिटी इंक ब्रोकरेज नाल हाथ मिलाओ
5: रियल एस्टेट दियां बारीकियां सीखो ते कंपनी वालों क्लाइंट्स लीड्स भी पाओ
4: फेयर डील रियलिटी इंक ब्रोकरेज नवे एजेंट हायर कर रहे ने
5: आज ही कॉल करो फेयर डील दे ब्रोकर ऑफ रिकॉर्ड हरदीप पंदेर नु
4: 905-671-2000
5: फेयर डील नाल हाथ मिलाओ अपने सुपनिया नु सच कर विखाओ
6: घर नु घर बनाउंदा है कंफर्टेबल फर्नीचर ते जदो फर्नीचर दी गल आउंदी है ते फिर याद आउंदे ने कासा फर्नीचर वाले जो है सब तो पुरानी ते भरोसेमंद फर्नीचर दी दुकान सारा फर्नीचर ओ भी वाजिब रेटा ते सो आज ही पहुंचो कासा फर्नीचर 120 डेल्टा पार्क बुलेवर्ड ब्रैम्पटन इना दी एक और लोकेशन है सोफा मार्ट 24 रीगन रोड ब्रैम्पटन ज्यादा जानकारी ले कॉल करो परंजीत होरानु 905-803-8056
7: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941

0: Mulholland Drive, Brampton. Major intersection, Steels and Kennedy, 9054512600.
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-8604-1684-8801।
2: ड्राइव कर रहे हो? शो नो एंजॉय कर रहे हो? कुछ भूल रहे हो?
3: ड्राइविंग लाइसेंस?
2: नो।
3: पुलिस ऑफिसर?
2: नो नो।
3: ट्रैफिक लाइसेंस?
2: नो।
3: देन
1: डायमंड इंश्योरेंस दे पवन कौर गिल दा ए मैसेज। मोस्ट ऑफ इंटरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
4: जिंदगी एक सफर है सुहाना।
5: यार आजकल इकोनॉमी बहुत टफ चल रही है, ट्रकिंग इंडस्ट्री स्लो है, बिल्डर क्लोजिंग्स रुक रहे ने, कई बिजनेसेस लॉस विच जा रहे ने, जिथे सेविंग्स तक खत्म होने लग जाती है। पर कैनेडा विच फाइनेंशियल स्ट्रेस के लिए लीगल ऑप्शंस अवेलेबल ने थ्रू द इनसॉल्वेंसी प्रोसेस। तुहानू डेट नू प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने। इस प्रोसेस नाल तुसीं अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो। ज्यादा इन्फॉर्मेशन लई अज ही कॉल करो 416-518-3200
6: ਮੈਨੂੰ ਪਤਾ ਹੈ ਕਿਉਂ, ਮੈਂ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਵਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
1: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699 tawakitchen.ca। F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਰਾਹੁਲ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-300-4141।
7: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221।
8: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211 905-497-1211।
1: ਸਟੂਡੀਓ ਚ ਤੁਸੀਂ ਕਾਲ ਕਰਦੇ ਹੋ ਤੇ ਤੁਹਾਡੇ ਲਈ ਇੱਕ ਨੰਬਰ ਹੈਗਾ, ਤੁਸੀਂ ਉਹਦੇ ਤੇ ਸਾਨੂੰ ਕਾਲ ਕਰਨੀ ਹੁੰਦੀ ਹੈ। ਤੇ ਮੇਰਾ ਨਵੀ ਹੈ ਨਾ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ
9: ਜੀ। ਅਮਨ ਜੀ ਸਤਿ ਸ਼੍ਰੀ
1: ਅਕਾਲ, ਬਸ ਵਧੀਆ ਚੜ੍ਹਦੀ ਕਲਾਸ। ਨਵੀ ਨੂੰ ਤੁਸੀਂ ਛੱਡ ਤੋਂ ਪਹਿਲਾਂ ਜਦੋਂ ਤੁਸੀਂ 8 ਤੋਂ 9 ਸਵੇਰੇ ਘਰ ਚੋਂ ਨਿਕਲਦੇ ਹੋ ਤਾਂ ਪੰਜਾਬੀ ਲੈਣਾ ਗੁੱਡ ਮਾਰਨਿੰਗ ਸ਼ਾਮ ਨੂੰ ਤੁਸੀਂ ਸੁਣਦੇ ਹੋ ਜਿੱਥੇ। ਤੇ ਨਵੀ ਜੀ ਆਵਾਜ਼ ਬਹੁਤ ਵਧੀਆ ਆ ਰਹੀ ਹੈ ਤੁਹਾਡੀ, ਸਾਰੇ ਸੁਣ ਰਹੇ ਨੇ। ਅੱਛਾ, ਸੋ ਥੈਂਕ ਯੂ ਤੁਹਾਡਾ ਦੱਸਣ ਦੇ ਲਈ। ਮੈਂ ਜ਼ਰੂਰ ਟਰਾਈ ਕਰਕੇ ਦੇਖਣ ਲੱਗਿਆ। ਹੋਰ ਜੇ ਕੋਈ ਸੁਣ ਰਿਹਾ ਹੈਗਾ ਤਾਂ ਸਾਨੂੰ ਤੁਸੀਂ ਜ਼ਰੂਰ ਇਸ ਨੰਬਰ 'ਤੇ ਟਰਾਈ ਕਰ ਸਕਦੇ ਹੋ। ਨੰਬਰ ਹੈਗਾ ਸਾਡਾ ਸਟੂਡੀਓ ਦਾ 416-407-8010 ਨੰਬਰ ਟਰਾਈ ਕਰ ਸਕਦੇ ਹੋ, 416-407-8010 ਅਤੇ ਇਸ ਨੰਬਰ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਥੈਂਕ ਯੂ ਨਵੀ, ਥੈਂਕ ਯੂ, ਥੈਂਕ ਯੂ। ਔਰ ਸਟੂਡੀਓ ਦੇ ਵਿੱਚ
10: ਜਿਹੜਾ ਹੈਗਾ ਨੰਬਰ ਤੁਸੀਂ ਸੋਰੀ ਮਾਫੀ ਚਾਹੂੰਗਾ, ਨੰਬਰ ਹੈਗਾ 647-498-8486 ਓਕੇ 647-498-8486 ਇਹ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਜੇ ਕੋਈ ਸਟੂਡੀਓ 'ਚ ਕਾਲ ਕਰਨੀ ਚਾਹੁੰਦਾ ਹੈਗਾ ਨਾ, ਅਤੇ ਇਸ ਨੰਬਰ ਦੇ ਉੱਤੇ ਮੈਂ ਤੁਹਾਨੂੰ ਅਟੈਂਡ ਕਰੂੰਗਾ ਅਤੇ ਗੱਲਬਾਤ ਕਰਨ ਲਈ ਨੰਬਰ ਇੱਕ ਅਗੇਨ 647-498-8486 ਅਸੀਂ ਟੈਸਟਿੰਗ ਕਰ ਰਹੇ ਸੀ ਮੈਂ ਅਤੇ ਨਵੀਂ, ਤੁਹਾਡੇ 'ਚੋਂ ਮੈਨੂੰ ਹੈਲਪ ਚਾਹੀਦੀ ਹੈ, ਤੁਸੀਂ ਇਸ ਨੰਬਰ 'ਤੇ ਡਾਇਲ ਕਰਨਾ ਹੁਣੇ, ਇੱਕ ਤਾਂ ਤੁਹਾਡੀ ਆਵਾਜ਼ ਦੇਖ ਲਾਂਗੇ ਵੀ ਸਹੀ ਆਉਂਦੀ ਹੈ ਕਿਵੇਂ ਆਉਂਦੀ ਹੈ, 647-498-8486 ਨੰਬਰ ਹੈ ਇਹ ਟੈਂਪਰੇਰੀ ਨੰਬਰ ਹੈ ਅੱਜ ਲਈ 647-498-8486 ਨੰਬਰ ਨੂੰ ਡਾਇਲ ਕਰ ਸਕਦੇ ਹੋ ਅਤੇ ਤੁਹਾਡੀ ਆਵਾਜ਼ ਸੁਣਨੀ ਚਾਹੁੰਦਾ ਸੀ ਮੈਂ ਸਵਿੱਚ ਬੋਰਡ ਦੇ ਉੱਪਰ ਦੇਖ ਰਿਹਾ ਹੈਗਾ ਕਿ ਜਦੋਂ ਵੀ ਤੁਹਾਡੀ ਕਾਲ ਬਲਿੰਕ ਹੋਈ ਅਤੇ ਮੈਨੂੰ ਬੜਾ ਅੱਛਾ ਲੱਗੂਗਾ ਕਿ ਇੱਕ ਮੈਂ ਤੁਹਾਡੀ ਆਵਾਜ਼ ਟੈਸਟ ਕਰਨੀ ਚਾਹੁੰਦਾ, ਬਾਹਰ ਸਾਰਿਆਂ ਨੂੰ ਵਧੀਆ ਆ ਰਹੀ ਹੈ, 647-498-8486 ਯਾਨੀ ਕਿ 647-498-8486 ਨੰਬਰ ਹੈਗਾ, ਇਸ ਨੰਬਰ ਦੇ ਉੱਤੇ ਤੁਸੀਂ ਹੁਣੇ ਕਾਲ ਕਰ ਰਹੇ ਹੋ ਅਤੇ ਫਿਰ ਮੈਂ ਦੇਖਦਾ ਜਿਹਦਾ ਵੀ ਮੈਨੂੰ ਕਾਲ ਕੋਈ ਰਿਸੀਵ ਹੁੰਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਫਿਲਹਾਲ ਜਿਹੜੇ ਕੁਛ ਇਨ ਬਿਟਵੀਨ ਤੁਹਾਡਾ ਇੱਕ ਕਾਲ ਆਇਆ, ਮੈਂ ਟਰਾ ਗਿਆ ਔਨ ਏਅਰ ਦੇ ਉੱਤੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
11: ਹਾਂਜੀ, ਸਤਿ ਸ਼੍ਰੀ ਅਕਾਲ ਜੀ,
10: ਕੀ ਹਾਲ ਚਾਲ ਨੇ ਤੁਹਾਡੇ?
11: ਠੀਕ ਹੈ ਠੀਕ ਹੈ, ਬਾਤ ਚਾਲ ਜੀ।
10: ਹਾਂਜੀ, ਮੈਂ ਬਸ ਟੈਸਟਿੰਗ ਕਰਨੀ ਹੈ, ਸਾਰੇ ਤੋਂ ਟੈਸਟਿੰਗ ਕਰ ਲਈ ਇੱਕ ਵਾਰ, ਬਸ ਤੁਸੀਂ ਆਟਵਾ ਤੋਂ ਕਰਦੇ ਹੋ? ਆਟਵਾ ਤੋਂ ਕਾਲ ਕਰ ਰਹੇ ਹੋ? ਆਟਵਾ ਤੋਂ?
11: ਹਾਂਜੀ ਹਾਂ, ਆਟਵਾ।
10: ਵੈਰੀ ਗੁੱਡ ਸਰ, ਥੈਂਕ ਯੂ ਸੋ ਮੱਚ ਮੇਰੀ ਕਾਲ ਨੂੰ ਜਿਹੜਾ ਤੁਸੀਂ ਔਨ ਏਅਰ ਕੀਤਾ ਹੈਗਾ ਆਪਣੀ ਕਾਲ ਨੂੰ, ਅਤੇ ਮੈਂ ਕੁਛ ਹੋਰ ਵੀ ਦੇਖ ਲਵਾਂ ਕਰਕੇ ਗੱਲ ਸਾਰਿਆਂ ਨਾਲ।
11: ਸ਼ੋਰ ਸ਼ੋਰ,
10: ਅਤੇ ਨਾਲ ਮੈਂ ਤੁਹਾਨੂੰ ਫਿਰ ਅੱਜ ਦੇ ਕੁਛ ਜਿਹੜੇ ਅਪਡੇਟ ਉਹਨਾਂ ਨੂੰ ਵੀ ਦੱਸਦਾ ਨੈਕਸਟ ਕਾਲ ਦੇ ਉੱਤੇ ਮੈਂ। ਹੈਲੋ ਹੈਲੋ ਹੈਲੋ, ਮੈਨੂੰ ਇਹਨੂੰ ਕਰਕੇ ਦੇਖ ਲੈਂਦੇ ਫਿਰ ਔਨ ਏਅਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
12: ਸਤਿ ਸ਼੍ਰੀ ਅਕਾਲ ਭਾਅ ਜੀ,
10: ਕੀ ਹਾਲ ਚਾਲ ਨੇ?
12: ਵਧੀਆ, ਤੁਸੀਂ ਸੁਣਾਓ?
10: ਚੜ੍ਹਦੀ ਕਲਾ ਬਾਤ, ਤੁਹਾਨੂੰ ਆਵਾਜ਼ ਸਹੀ ਆ ਰਹੀ ਹੈ ਸਾਰਿਆਂ ਨੂੰ?
12: ਹਾਂਜੀ ਆ ਰਹੀ ਆ।
10: ਵੈਰੀ ਗੁੱਡ ਸਰ, ਥੈਂਕ ਯੂ। ਮੈਂ ਬਾਕੀਆਂ ਨਾਲ ਵੀ ਗੱਲ ਕਰਕੇ ਦੇਖ ਲਾਂ ਮਾੜੀ ਜੀ।
12: ਠੀਕ ਆ,
10: ਹਾਂ, ਨਵਾਂ ਸਿਸਟਮ ਹੈ ਮੇਰੇ ਲਈ ਅਤੇ ਮੈਂ ਟਰਾਈ ਕਰ ਰਿਹਾ। ਤੁਸੀਂ ਕਾਲ ਕਰ ਰਹੇ ਹੋ 647-498-8486 647-498-8486 ਨੰਬਰ ਆ, ਇਹਦੇ 'ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਹੈਲੋ ਜੀ। ਹੈਲੋ
13: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ।
10: ਉਹ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਦੇਖੋ ਨਵੇਂ ਸਿਸਟਮ 'ਤੇ ਮੈਂ ਤੁਹਾਡੀ ਆਵਾਜ਼ ਸੁਣ ਰਿਹਾ, ਮੈਂ ਸਿੱਖ ਰਿਹਾ, ਟ੍ਰੇਨਿੰਗ ਲੈਣ ਲਈ ਮੈਂ ਤੁਹਾਡੇ ਕਾਲਸ ਲੈ ਰਿਹਾ, ਜਸਟ ਟੂ ਗੈਟ ਟ੍ਰੇਨਡ ਮਾਈ ਸੈਲਫ। ਬਹੁਤ ਸ਼ੁਕਰੀਆ ਤੁਹਾਡਾ ਅਤੇ ਸਤਿ ਸ਼੍ਰੀ ਅਕਾਲ ਭਾਅ ਜੀ, ਕਾਲ ਕੱਟੀ ਗਈ ਨਾਲੇ ਤੁਹਾਡੀ ਨਾ, ਸਤਿ ਸ਼੍ਰੀ ਅਕਾਲ ਤੋਂ ਬਾਅਦ। ਹਾਂਜੀ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ ਹਾਂਜੀ ਬਾਈ ਜੀ, ਬਸ ਠੀਕ ਹੈ, ਮੈਂ ਟੈਸਟਿੰਗ ਕਰ ਰਿਹਾ, ਬਸ ਮੈਨੂੰ ਪਤਾ ਲੱਗ ਜੂ ਕਿ ਮੈਂ ਪ੍ਰੈਸ ਕਰਨਾ ਕਿ ਮੈਂ ਕਾਲ ਅਟੈਂਡ ਕਰਨੀ ਹੁੰਦੀ, ਬਸ ਇਹ ਟਰਾਈ ਕਰ ਰਿਹਾ।
14: ਹਾਂਜੀ
10: ਹਾਂਜੀ, ਆਵਾਜ਼ ਠੀਕ ਹੁੰਦੀ ਹੈ?
14: ਹਾਂਜੀ ਭਾਈ, ਆ ਰਹੀ, ਸਹੀ ਆ ਰਹੀ ਹੈ, ਉੱਪਰ ਡਬਲ ਹੋ ਰਹੀ ਹੈ ਆਵਾਜ਼ ਵਿੱਚ।
10: ਚਲੋ ਮੈਂ ਬਾਕੀ ਤੋਂ ਪੁੱਛਾਂ, ਕਿਉਂਕਿ ਟੈਕਨੋਲੋਜੀ ਹੈ, ਦੇਖ ਲਓ। ਥੈਂਕ ਯੂ, ਜਿਹੜਾ ਫਾਈਬਰ ਆਪਟਿਕ ਕਰਕੇ ਨਾ ਇਸ ਏਰੀਏ 'ਚ ਸਾਰੇ 'ਚ ਪ੍ਰੋਬਲਮ ਆਈ ਹੋਈ ਹੈ ਬੈੱਲ ਨੂੰ, ਇਹਦੇ ਕਰਕੇ ਅਸੀਂ ਤੁਹਾਨੂੰ ਜਿਹੜਾ ਇੱਦਾਂ ਟਰਾਈ ਕਰ ਰਹੇ ਹਾਂ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਨਾ ਬਿਲਕੁਲ ਸਹੀ ਇੱਧਰੋਂ ਮੇਰੇ ਵਾਲੇ ਪਾਸਿਓਂ?
14: ਹਾਂਜੀ, ਤੁਹਾਡੀ ਕੋਲ ਸਿੰਗਲ ਆਉਂਦੀ?
10: ਹਾਂਜੀ ਠੀਕ ਹੈ, ਮੈਂ ਬਾਈ ਜੀ ਕਹਿੰਦੇ ਤੁਹਾਡੀ ਆਵਾਜ਼ ਡਿਫਰੈਂਟ ਆਉਂਦੀ ਹੈ, ਤੁਸੀਂ ਦੱਸੋਗੇ? ਹੈਲੋ,
13: ਹਾਂਜੀ ਭਾਅ ਜੀ, ਇੱਕੋ ਇੱਕੋ ਆਵਾਜ਼ ਦੇ ਵਿੱਚ
10: ਕਿੰਨੀ ਕੁ ਕਾਫੀ ਹੈ?
13: ਹਾਂਜੀ, ਵਾਪਸ ਮੈਨੂੰ ਆਪਣੀ ਸੁਣਦੀ ਹੈ ਗੱਲਬਾਤ।
10: ਅੱਛਾ, ਮਤਲਬ ਚਲੋ ਐਂ ਤਾਂ ਹੈ ਨਾ ਵੀ ਥੋੜੀ ਮੇਰੀ ਆਵਾਜ਼ ਆਪਣੀ ਗੱਲਬਾਤ ਹੋ ਗਈ ਆਪਸ 'ਚ, ਮੈਨੂੰ
13: ਤੁਹਾਡੀ ਆਵਾਜ਼ ਕਲੀਅਰ ਹੈ ਉਦਾਂ।
10: ਹਾਂ ਠੀਕ ਹੈ, ਚਲੋ ਇੰਨਾ ਹੀ ਬਹੁਤ ਹੈ ਮੇਰੇ ਲਈ ਯਾਰ ਕਿ ਮੇਰੀ ਤੁਹਾਡੇ ਨਾਲ ਗੱਲ ਹੋ ਗਈ ਅੱਜ, ਹੈ ਨਾ। ਹੈਲੋ
15: ਹੈਲੋ,
10: ਹਾਂਜੀ, ਤੁਸੀਂ ਕਿਹੜੀ ਜਗ੍ਹਾ ਤੋਂ ਬੋਲਦੇ ਹੋ?
15: ਹਾਂਜੀ,
10: ਮੈਂ ਕਿਹਾ ਤੁਸੀਂ ਕਿਹੜੇ ਸ਼ਹਿਰ ਤੋਂ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ?
15: ਜੀ, ਬ੍ਰੈਂਟਫੋਰਡ ਤੋਂ।
10: ਹਾਂ, ਤਾਂ ਹੀ ਨੰਬਰ ਡਿਫਰੈਂਟ ਜਿਹਾ ਆਇਆ ਕੋਈ, ਮੈਂ ਪਹਿਲੀ ਵਾਰ ਦੇਖਿਆ ਨੰਬਰ, ਹੈ ਨਾ। ਟੈਕਨੋਲੋਜੀ ਹੈ ਜੀ ਨੈਕਸਟ, ਤੇ ਨੰਬਰ 647 ਇਸ ਸਮੇਂ ਤੁਸੀਂ ਕਰ ਰਹੇ ਹੋ 647-498-8486। ਸੰਤੋਸ਼ ਜੀ, ਇਹ ਨੰਬਰ ਤੁਸੀਂ ਦੇ ਸਕਦੇ ਹੋ ਜਿਹਨਾਂ ਨੇ ਕਾਲ ਕਰਨੀ ਹੈ ਸਟੂਡੀਓ 'ਚ, 647 498-8486 ਦੇ ਉੱਤੇ ਤੁਸੀਂ ਕੰਟੈਕਟ ਕਰਨਾ। 647-498-8486 ਨੰਬਰ ਹੈ ਜਿਹਦੇ 'ਤੇ ਤੁਸੀਂ ਸਾਰੇ ਮੈਨੂੰ ਕੰਟੈਕਟ ਕਰ ਰਹੇ ਹੈਗੇ ਹੋ ਸਟੂਡੀਓ ਦੇ ਵਿੱਚ, ਹੈ ਨਾ। ਸੰਤੋਸ਼ ਪਲੀਜ਼ ਇਹ ਨੰਬਰ ਪਾਸ ਆਨ ਕਰ ਦਿਓ। ਅਤੇ ਕੁਛ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਸੀ, ਉਹਨਾਂ ਵਿੱਚੋਂ ਜੋ ਮੁੱਖ ਤੌਰ ਦੇ ਉੱਤੇ ਮੈਂ ਪਿਛਲੇ 24 ਘੰਟਿਆਂ ਦੇ ਵਿੱਚ ਕਹਿ ਲਓ 40-45 ਮਿੰਟ ਆਪਣੇ ਲਗਾਏ ਜਸਟ ਟੂ ਮੇਕ ਸ਼ੋਰ ਕਿ ਅਮੈਰੀਕਾ ਦੇ ਅੰਦਰ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੈਗਾ। ਡਕਫੋਰਡ ਨੇ ਇੱਕ ਸਟੇਟਮੈਂਟ ਦਿੱਤਾ ਜਿਹੜਾ ਕਿ ਡੋਨਲਡ ਟਰੰਪ ਦੇ ਲਈ ਸਹੀ ਨਹੀਂ ਹੋਊਗਾ, ਕਿਉਂਕਿ ਇਹ ਲੋਕ ਹੁਣ ਉਹਦੇ ਮਿਡ ਟਰਮ ਇਲੈਕਸ਼ਨ ਨੂੰ ਟਾਰਗੇਟ ਕਰਕੇ ਸਟੇਟਮੈਂਟਸ ਦੇਣੇ ਸ਼ੁਰੂ ਕਰ ਚੁੱਕੇ ਨੇ। ਅਤੇ ਉੱਧਰ ਜਿਹੜਾ ਅੰਦਰ ਖਾਤੇ ਕੁਛ ਇੱਕ ਤਬਕਾ ਹੈ ਜਿਹੜਾ ਨਾ ਖੁਸ਼ ਹੈ ਡੋਨਲਡ ਟਰੰਪ ਤੋਂ, ਤੁਸੀਂ ਹੈਰਾਨ ਹੋਵੋਗੇ 15% ਹਜੇ ਵੀ ਐਸੇ ਲੋਕ ਨੇ ਕੈਨੇਡਾ ਦੇ ਵਿੱਚ ਜਿਹੜੇ ਡਕਫੋਰਡ ਦੇ ਸਪੋਰਟਰ ਨੇ। ਮਜੋਰਟੀ ਆਫ ਦੈਮ, ਇਹਨਾਂ ਦੇ ਵਿੱਚੋਂ ਜਿਹੜੇ ਜ਼ਿਆਦਾਤਰ ਲੋਕ ਹੈਗੇ ਨੇ ਉਹ ਹੈਗੇ ਨੇ ਸਸਕੈਚਵਨ ਔਰ ਅਲਬਰਟਾ, ਦੋ ਪ੍ਰੋਵਿੰਸਿਸ ਨੇ, ਇੱਥੇ ਵੱਡੇ ਸਪੋਰਟਰਸ ਨੇ ਜਿਹੜੇ ਡੋਨਲਡ ਟਰੰਪ ਦੇ, ਉਹ 15% ਦੇ ਆਸ ਪਾਸ ਨੇ। ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਕੰਜ਼ਰਵੇਟਿਵ ਪਾਰਟੀ ਦਾ ਕੋਈ ਵੀ ਜਿਹੜਾ ਮੈਸੇਜ ਆਉਂਦਾ ਉਹ ਸਾਨੂੰ ਵੈਸਟ ਵੱਲੋਂ ਇੱਧਰ ਨੂੰ ਆਉਂਦਾ, ਅਤੇ ਉਹਨਾਂ ਦੇ ਪ੍ਰਤੀਕਰਮ ਬੜੇ ਤਿੱਖੇ ਹੁੰਦੇ ਨੇ, ਸਿੱਧਾ ਹਿਸਾਬ ਆ। ਡੋਨਲਡ ਟਰੰਪ ਨੇ ਕੱਲ੍ਹ ਕਿਹਾ B1 ਅਤੇ B2 ਦਾ 200,000 ਬੰਦਾ ਮੈਂ ਡਿਪੋਰਟ ਕਰਨ ਲੱਗਿਆ ਅਮੈਰੀਕਾ 'ਚੋਂ। B1 B2 ਇਹਦੇ ਵਿੱਚੋਂ ਇੱਕ ਤਾਂ ਵਿਜ਼ਿਟਰ ਕਲਾਸ ਆ ਜਾਂਦੀ ਹੈ ਜਿਹੜੇ ਵਿਜ਼ਿਟ ਕਰਨ ਆਏ ਨੇ, ਦੂਸਰੇ ਬਿਜ਼ਨਸ ਵੀਜ਼ੇ ਉੱਤੇ B1 B2 ਕੈਟਾਗਰੀ ਹੈ ਜਿਹੜੇ, ਇਹਨਾਂ ਨੂੰ ਮੈਂ ਕੈਂਸਲ ਕਰਨ ਲੱਗਿਆ। 200,000 ਬੰਦਾ ਜਿਹੜਾ ਸਟੇਟ ਆਫ ਡਿਪਾਰਟਮੈਂਟ ਦੇ ਥਰੂ ਅਸੀਂ ਡਿਪੋਰਟ ਕਰਾਂਗੇ, ਹੁਣ ਇੱਥੋਂ ਕੱਢਾਂਗੇ ਬਾਹਰ, ਉਹਨਾਂ ਨੂੰ ਅਮੈਰੀਕਾ ਦੇ ਵਿੱਚੋਂ ਕਹਿ ਦਾਂਗੇ ਕਿ ਛੱਡ ਦਿਉ ਵਾਇਲੈਂਟਲੀ, ਨਹੀਂ ਤਾਂ ਅਸੀਂ ਅਰੈਸਟ ਕਰਕੇ ਕੱਢਾਂਗੇ ਤੁਹਾਨੂੰ ਬਾਹਰ। ਹੁਣ ਡੋਨਲਡ ਟਰੰਪ ਆਪਣੇ ਇੱਕ ਵੱਖਵਾਦੀ ਸੋਚ ਵਾਲੇ ਜਿਹੜੇ ਲੋਕ ਨੇ, ਜਿਵੇਂ ਨਾਜ਼ੀ ਟਾਰਗੇਟ ਕਰਦਾ ਸੀ ਹਿਟਲਰ, ਕਿ ਉਹ ਲੋਕਾਂ ਨੂੰ ਜਿਹੜੇ ਸਭ ਨੂੰ ਨਫ਼ਰਤ ਕਰਦੇ ਨੇ, ਜਿਹੜੇ ਸੋਚਦੇ ਨੇ ਸਾਡਾ ਚੰਗਾ ਨਹੀਂ ਹੋਇਆ ਬਿਕੋਜ਼ ਆਫ ਆਹ ਲੋਕਾਂ ਕਰਕੇ, ਇਹਦੇ 'ਤੇ ਪ੍ਰੋਬਲਮ ਆਈ। ਅੱਜ ਅਲਬਰਟਾ ਐਡੀ ਵੱਡੀ ਮੁਸੀਬਤ ਦੇ ਵਿੱਚ ਹੈ, ਉੱਥੇ $22 ਘੰਟੇ 'ਤੇ ਬੰਦਾ ਨਹੀਂ ਮਿਲ ਰਿਹਾ ਕੰਮ ਲਈ। ਕਿਉਂ ਨਹੀਂ ਮਿਲ ਰਿਹਾ? ਟਿਮ ਹੋਟਨਸ ਦੇ ਬਾਹਰ ਵੱਡੇ ਵੱਡੇ ਸਾਈਨ ਲਗਾਏ ਹੋਏ ਨੇ ਜਿੱਥੇ ਸਾਊਥ ਏਸ਼ੀਅਨ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ, ਇਮੀਗ੍ਰੈਂਟ ਲੋਕਾਂ ਨੂੰ, ਕਿ ਸਾਡੀਆਂ ਨੌਕਰੀਆਂ ਖਾ ਗਏ। ਉੱਥੇ ਅਲਬਰਟਾ ਦੇ ਵਿੱਚ ਜਾਂ ਕਿਤੇ ਵੀ ਟਿਮ ਹੋਟਨਸ 'ਤੇ ਤੁਹਾਡਾ ਮੈਨੂੰ ਕਿਸੇ ਦਾ ਬੱਚਾ ਨਜ਼ਰ ਨਹੀਂ ਆ ਰਿਹਾ ਕੰਮ ਕਰਦਾ ਹੋਇਆ, ਕਿਉਂਕਿ ਤੁਹਾਡੇ ਬੱਚੇ ਚਾਹੁੰਦੇ ਹੀ ਨਹੀਂ ਗੇ ਕਿ ਉਹ 17-18 ਡਾਲਰ, ਉਹਨਾਂ ਨੂੰ ਤਾਂ $40-45 ਸੋਚ ਆ ਵੀ ਉੱਥੋਂ ਕੋਈ ਜੋਬ ਸਟਾਰਟ ਹੋਣੀ ਚਾਹੀਦੀ ਹੈ। ਅਸੀਂ ਅੱਜ ਆਪਣੀ ਲੇਬਰ ਨੂੰ ਡਿਸਟਰੈਕਟ ਕਰ ਚੁੱਕੇ ਹੈਗੇ ਹਾਂ। ਜੋ ਮੈਂ ਚਾਈਨਾ ਤੋਂ ਆ ਕੇ ਤੁਹਾਨੂੰ ਕਿਹਾ ਸੀ ਕਿ ਚਾਈਨਾ ਨੇ ਇੱਕ ਸਿਸਟਮ ਸੈਟਅਪ ਕੀਤਾ ਜਿਹਦੇ ਤਹਿਤ ਉਹਨੇ ਕਿਹਾ ਕਿ ਆਹ ਕੈਟੇਗਰੀ ਦੇ ਲੋਕ ਆਹ ਕੰਮ ਕਰਨਗੇ ਹੀ ਕਰਨਗੇ, ਆਹ ਲੋਕ ਜੇ ਆਹ ਕਰਨਗੇ ਤਾਂ ਉਹ ਅਗਲੇ ਸਟੈਪ ਦੇ ਉੱਤੇ ਚਲੇ ਜਾਣਗੇ, ਇਸ ਤੋਂ ਬਾਅਦ ਉਹ ਆਪਣੀ ਮਲਕੀਅਤ ਦੇ ਵਿੱਚ ਜਾ ਸਕਦੇ ਨੇ, ਆਪਣੇ ਐਕਸਪੀਰੀਅੰਸ ਨੂੰ ਵਰਤ ਕੇ। ਸਰਕਾਰੀ ਬੈਂਕਸ ਜਾਂ ਸਰਕਾਰੀ ਫੰਡਸ ਨੇ ਜਿਹੜੇ, ਜਿਹੜਾ ਬੈਂਕਿੰਗ ਸਿਸਟਮ ਆ ਉਹ ਕ੍ਰੈਡਿਟ ਬਿਊਰੋ ਬੇਸ ਓਨਲੀ ਨਹੀਂ, ਕ੍ਰੈਡੀਬਿਲਟੀ ਬੇਸ ਦੇ ਉੱਤੇ ਵੀ ਉਹਨਾਂ ਨੇ ਆਪਣਾ ਡਿਜ਼ਾਈਨ ਕੀਤਾ, ਤਾਂ ਜੋ ਤੁਸੀਂ ਮੇਰੇ ਕੋਲ ਕੰਮ ਕਰਦੇ ਕਰਦੇ ਆਪਣੀ 2 ਸਾਲ ਦੀ ਪਰਫੋਰਮੈਂਸ ਸਰਟੀਫਿਕੇਟ ਦੇ ਬੇਸ ਦੇ ਉੱਤੇ ਆਪਣਾ ਬਿਜ਼ਨਸ ਸਟਾਰਟ ਕਰ ਸਕੋ। ਇੱਥੇ ਤੁਸੀਂ ਨਵਾਂ ਬਿਜ਼ਨਸ ਸਟਾਰਟ ਕਰਨ ਲੱਗਿਆ ਲੋਨ ਲੈਣ ਜਾਂਦੇ ਹੋ, ਪਹਿਲਾਂ ਤਾਂ ਤੁਸੀਂ ਇਮੋਸ਼ਨਲ ਹੋ, ਅਨਟ੍ਰੇਨਡ ਹੋ, ਤੁਸੀਂ ਟ੍ਰੇਨਿੰਗ ਦੇ ਅੰਡਰ ਹੈ ਹੀ ਨਹੀਂ ਕਿਸੇ ਦੇ। ਉਦੋਂ ਬਾਅਦ ਤੁਸੀਂ ਜਿਹੜਾ ਬਿਜ਼ਨਸ ਕਰਨਾ ਉਹ ਮੈਂ ਨਾ ਮਨ ਨੂੰ ਤਰਜ 'ਤੇ ਕਰਦੇ ਹੋ ਕਿ ਮੈਨੂੰ ਪਤਾ ਕਿਵੇਂ ਕਰਨਾ, ਬਾਕੀ ਤਾਂ ਐਵੇਂ ਹੀ ਤੁਰੇ ਫਿਰਦੇ ਨੇ, ਇਸੇ ਕਾਰਨ ਫੇਲੀਅਰ ਰੇਟ ਵੀ ਜ਼ਿਆਦਾ ਹੈਗਾ। ਪਰ ਜਦੋਂ ਤੁਸੀਂ ਕਹਿੰਦੇ ਹੋ ਸਪੀਡਐਕਸ ਆਟੋ ਵਾਲਿਆਂ ਵਾਂਗੂ ਕਿ 17 ਸਾਲ ਮੈਂ ਡੀਲਰਸ਼ਿਪ ਦੇ ਵਿੱਚ ਜਿਹੜੇ ਗੱਡੀਆਂ ਰਿਪੇਅਰ ਹੋਣ ਦਿੰਦੀਆਂ ਸੀ ਉਹਨਾਂ ਨੂੰ ਪੇਂਟ ਕੀਤਾ, ਦੁਨੀਆ ਦੀ ਹਰ ਗੱਡੀ ਨੂੰ ਪੇਂਟ ਕੀਤਾ, ਅਤੇ 17 ਸਾਲ ਬਾਅਦ ਮੈਂ ਤੁਹਾਡੀ ਗੱਡੀ 'ਤੇ ਹੁਣ ਮੈਂ ਪੇਂਟ ਕਰੂੰਗਾ, ਤੁਸੀਂ ਕੌਨਫੀਡੈਂਟ ਹੋ ਕੇ ਸਪੀਡਐਕਸ ਆਟੋ 'ਤੇ ਆਪਣੀ ਗੱਡੀ ਲੈ ਜਾਂਦੇ ਹੋ। ਸੋ ਇਹ ਮੇਰੀ ਇੱਕ ਐਗਜ਼ਾਮਪਲ ਆ। ਪਰ ਤੁਸੀਂ ਕਹਿੰਦੇ ਮੈਂ 2 ਸਾਲ ਫਲਾਣਿਆਂ ਦੀ ਆਟੋ ਬੋਡੀ ਸ਼ੋਪ 'ਤੇ ਕੰਮ ਕੀਤਾ, ਹੁਣ ਮੈਂ ਆਪਣੀ ਖੋਲ੍ਹੀ ਲਿਆਓ, ਤੁਸੀਂ ਉਹੋ ਜਿਹੇ ਕੰਮ ਕਰਦੇ ਹੋ। ਇਹਦੇ ਇਹ ਵੀ ਇੱਕ ਕਾਰਨ ਹੈ ਕਿ ਬੈਂਕਸ ਤੁਹਾਨੂੰ ਫਲੈਕਸੀਬਲ ਨਹੀਂ ਹੈਗੇ। ਪਰ ਕੁਝ ਲੋਕ ਜਿਹੜੇ ਬੈਂਕਾਂ ਦੀ ਤਰਜ ਜਾਣ ਜਾਂਦੇ ਨੇ, ਬੈਂਕਾਂ ਪੈਸੇ ਕਿਵੇਂ ਰਿਲੀਜ਼ ਕਰਦੀਆਂ, ਜਾਲੀ ਕਾਗਜ਼ ਲਗਾ ਲਗਾ ਕੇ ਪਹਿਲਾਂ ਤਾਂ LMI ਕੱਢਦੇ ਰਹੇ ਰੈਸਟੋਰੈਂਟਸ ਦੇ ਵਿੱਚ, ਰੈਸਟੋਰੈਂਟ 'ਚੋਂ LMI ਨਿਕਲਣੀਆਂ ਸ਼ੁਰੂ ਹੋਈਆਂ, ਜਾਲੀ ਲੋਨ ਸ਼ੁਰੂ ਹੋ ਗਏ, ਇੰਨਾ ਡਿਫੋਲਟ ਹਾਈ ਰੇਟ ਦੇ ਉੱਤੇ ਗਿਆ ਕਿ ਅੰਤ ਕੋਈ ਨਹੀਂ। ਅਤੇ ਅਲਬਰਟਾ ਦੀ ਕਰੰਟ ਸਿਚੁਏਸ਼ਨ ਇਹ ਆ ਕਿ $20-22 ਦੇ ਉੱਤੇ ਉੱਥੇ ਵਰਕਰ ਨਹੀਂ ਮਿਲ ਰਿਹਾ ਉਹਨਾਂ ਨੂੰ, ਕਿਉਂਕਿ ਬਹੁਤਾਤ ਲੋਕ ਡੇਨੀਅਲ ਸਮਿਥ ਦੇ ਰਵੱਈਏ ਤੋਂ ਨਿਰਾਸ਼ ਹੋ ਕੇ, ਜਿਹੜੀ ਕਹਿੰਦੀ ਹੈ ਕਿ ਅਮੈਰੀਕਾ ਨਾਲ ਟ੍ਰੇਡ ਡੀਲ ਜਿਵੇਂ ਮਰਜ਼ੀ ਚੱਲੇ, ਸਾਡਾ ਰੈਫਰੈਂਡਮ ਆ ਜਿਹੜਾ ਕਿ ਅਸੀਂ ਅਲੱਗ ਹੋਣ ਦਾ ਆਪਣਾ ਇੱਕ ਟਾਰਗੇਟ ਲੈ ਕੇ ਚੱਲੇ ਹਾਂ, ਉਹ ਇੱਦਾਂ ਹੀ ਚੱਲਦਾ ਰਹੂ, ਉਹਦੇ ਇਲੈਕਸ਼ਨ ਮੈਂ ਐਂ ਕਰਾਉਂਗੀ। ਇਸ ਤੋਂ ਵੱਡੀ ਮੁਲਕ ਨਾਲ ਗੱਦਾਰੀ ਕੀ ਹੋ ਸਕਦੀ ਹੈ ਕਿ ਮੁਲਕ ਦੇ ਉੱਪਰ ਅਟੈਕ ਹੋਇਆ ਹੋਵੇ ਅਤੇ ਇੱਕ ਬੰਦਾ ਅੰਦਰੋਂ ਖਾਤੇ ਮੁਲਕ ਨੂੰ ਖੋਖਲਾ ਕਰ ਰਿਹਾ ਹੋਵੇ। ਇਹੀ ਕਾਰਨ ਹੈ ਕਿ ਪੀਅਰ ਪੋਲੀਅਰ ਜਿਹੜਾ ਹੈਗਾ ਗੋਰਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣੀ ਜਿਹੜੀ ਪਕੜ ਆ ਉਹ ਖਤਮ ਕਰ ਚੁੱਕਿਆ ਹੈਗਾ, ਕਿਉਂਕਿ ਡੇਨੀਅਲ ਸਮਿਥ ਦੀਆਂ ਸਟੇਜਾਂ ਦੇ ਉੱਤੇ ਚੜ੍ਹ ਕੇ ਖੜਦਾ ਜਿਹੜਾ ਕਿ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਹੈ। ਔਰ ਮੈਂ ਟਿੱਪਣੀ ਕੀਤੀ ਸੀ ਕਿ ਦੁਨੀਆ ਦਾ ਇੱਕ ਐਸਾ ਅਭਾਗਾ ਇਹ ਆਦਮੀ ਹੈ ਜਿਹਦੀ ਸਰਵੇ ਰਿਪੋਰਟ 52 ਤੋਂ 62% ਹੋਵੇ ਬਿਫੋਰ ਇਲੈਕਸ਼ਨ, ਫੈਡਰਲ ਇਲੈਕਸ਼ਨ, ਅਤੇ ਬਿਫੋਰ ਫੈਡਰਲ ਇਲੈਕਸ਼ਨ ਤੋਂ ਤਮਾਸ਼ਾ ਵੀ ਕ੍ਰਿਸਟੀ ਆਫ ਫ੍ਰੀਲੈਂਡ ਦੇ ਰਾਹੀਂ ਜਸਟਿਨ ਟਰੂਡੋ ਲਈ ਜਿਹੜਾ ਕ੍ਰੀਏਟ ਕੀਤਾ ਗਿਆ ਉਹ ਵੀ ਇਹਨਾਂ ਲੋਕਾਂ ਦੀ ਖਿਲਾਰੀ ਹੋਈ ਮੈਸ ਸੀਗੀ ਮਿਲ ਜੁਲ ਕੇ ਕਿ ਕ੍ਰਿਸਟੀ ਆਫ ਫ੍ਰੀਲੈਂਡ ਨੂੰ ਨੰਗਾ ਕਰ ਦੂਗੀ ਅਤੇ ਉਸ ਤੋਂ ਬਾਅਦ ਮੈਂ ਇਲੈਕਸ਼ਨ ਕਾਲ ਕਰ ਦੂੰਗਾ ਅਤੇ ਮੈਂ ਪ੍ਰਾਈਮ ਮਿਨਿਸਟਰ ਬਣ ਜੂੰਗਾ। ਹੁਣ ਆਪਣੀ ਸਿਕਿਉਰਿਟੀ ਕਲੀਅਰੈਂਸ ਦੇ ਸਵਾਲ ਦੇ ਜਵਾਬ ਨੂੰ ਹਮੇਸ਼ਾ ਸਾਈਡ ਕਰਕੇ ਜਿਵੇਂ ਸਟੀਫਨ ਹਾਰਪਰ ਕਰਦਾ ਸੀ, ਹਾਰਪਰ 6 ਕੁਐਸਚਨ ਅਲਾਓ ਕਰਦਾ ਸੀ ਆਪਣੀ ਪ੍ਰੈਸ ਕਾਨਫਰੰਸ 'ਚ, ਮੋਦੀ ਸਟਾਈਲ ਕੰਮ ਕਰਦਾ ਸੀ, ਗੋਰਿਆਂ ਦਾ ਮੋਦੀ ਸੀ ਉਸ ਵੇਲੇ, ਅਤੇ ਉਹ 6 ਸਵਾਲ ਅਲਾਓ ਕਰਦਾ ਸੀਗਾ ਹਾਰਪਰ, ਅਤੇ ਉਹ ਵੀ ਚੁਣਿੰਦਾ ਲੋਕਾਂ ਨੂੰ ਵੀ ਕਿਹੜਾ ਕਿਹੜਾ ਬੰਦਾ ਪੁੱਛੂਗਾ ਪ੍ਰੈਸ ਕਾਨਫਰੰਸ 'ਚ, ਬਾਕੀ ਕੋਈ ਬੰਦਾ ਸਵਾਲ ਨਹੀਂ ਪੁੱਛ ਸਕਦਾ ਕਿਉਂਕਿ ਪ੍ਰਾਈਮ ਮਿਨਿਸਟਰ ਆਫਿਸ ਉਹਨੂੰ ਕਹਿੰਦੇ ਸੀ ਹੋਰ ਅਲਾਊਡ ਹੀ ਨਹੀਂ ਹੈ। ਇਸੇ ਤਰਜ਼ ਦੇ ਉੱਤੇ ਪੀਅਰ ਪੋਲੀਅਰ ਜਿਹੜਾ ਹੈਗਾ ਪਿਛਲੇ ਦਿਨੀਂ ਆਪਣੀ ਮਨਮਰਜ਼ੀ ਦੇ ਪੱਤਰਕਾਰਾਂ ਦਾ ਨਜ਼ਰ ਆਉਂਦਾ ਸੀ, ਬਾਕੀ ਦੇ ਪੱਤਰਕਾਰਾਂ ਤੋਂ ਉਹ ਸਵਾਲਾਂ ਤੋਂ ਭੱਜਦਾ ਸੀ, ਪਰ ਉਹਦੀ ਹਰੇਕ ਤਰਕ ਇਹ ਹੁੰਦੀ ਹੈ ਕਿ ਮੁਲਕ ਦੇ ਅੰਦਰ ਖੋਖਲਾਪਣ ਕਿਵੇਂ ਦਿਖਾਇਆ ਜਾ ਸਕੇ, ਯਾਨੀ ਕਿ ਇੱਕ ਵੱਖਵਾਦੀ ਸੋਚ ਵਾਲੇ ਲੋਕ ਨੇ ਉਹਨਾਂ ਨੂੰ ਇਕੱਤਰ ਕਿਵੇਂ ਕੀਤਾ ਜਾ ਸਕੇ, ਉਹਨਾਂ ਨੂੰ ਸਮਝਾਇਆ ਜਾ ਸਕੇ ਤੁਹਾਡੀਆਂ ਨੌਕਰੀਆਂ ਇਮੀਗ੍ਰੈਂਟ ਖਾ ਗਏ, ਇਹ ਜਿਹੜੇ ਇਮੀਗ੍ਰੈਂਟ ਹੁੰਦੇ ਨੇ ਇਹਨਾਂ ਨੇ ਮੁਲਕ ਦਾ ਬੇੜਾ ਗਰਕ ਕਰ ਦਿੱਤਾ, ਦਿਸ ਐਂਡ ਦੈਟ। ਇਹ ਸਾਰੇ ਕਾਸੇ 'ਚ ਤੁਸੀਂ ਵੀ ਕੁਛ ਪਰਸੈਂਟ ਲੋਕ ਹੈਗੇ ਹੋ ਜਿਹੜੇ ਸਿਆਸੀ, ਜਿਹੜੀ ਇਹ ਇੱਕ ਸਿਆਸੀ ਇਕਾਗਰਤਾ ਅਲੱਗ ਤੋਂ ਬਣਾਈ ਜਾ ਰਹੀ ਹੈ, ਅਲੱਗ ਮਿੱਥ ਬਣਾਈ ਜਾ ਰਹੀ ਹੈ, ਉਹਦਾ ਹਿੱਸਾ ਬਣ ਜਾਂਦੇ ਆ ਅਨਨੋਨ ਟਾਈਪ ਆਫ ਪੀਪਲ ਦੇ ਲਾਈਕ ਤਰ੍ਹਾਂ, ਜਿਵੇਂ ਡੋਨਲਡ ਟਰੰਪ ਦੇ ਕੰਮ 'ਚ ਹੋਇਆ ਕਿ ਪੈਸਾ ਫੰਡ ਕੀਤਾ ਜ਼ਕਰਬਰਗ ਨੇ, ਫੇਸਬੁੱਕ ਇੰਸਟਾਗ੍ਰਾਮ ਦੇ ਮਾਲਕ ਨੇ, ਪੈਸਾ ਫੰਡ ਕੀਤਾ ਮਸਕ ਨੇ ਜਿਹਨੇ ਸਟੇਜ 'ਤੇ ਸ਼ਰੇਆਮ ਕੇ ਕਹਿਤਾ ਕਿ ਮੈਂ ਪੈਸਾ ਪਾਇਆ ਅਤੇ ਮੇਰੇ ਪੈਸੇ ਕਰਕੇ ਟਰੰਪ ਪ੍ਰਾਈਮ ਪ੍ਰੈਜ਼ੀਡੈਂਟ ਬਣਿਆ, ਮਾਫੀ ਚਾਹੂੰਗਾ, ਸ਼ਰੇਆਮ ਕੇ ਉਹ ਅਨਾਊਂਸ ਕਰ ਦਿੰਦਾ ਹੈਗਾ ਕਿ ਮੇਰੇ ਪੈਸੇ ਦੇ ਬੇਸ ਦੇ ਉੱਤੇ ਪ੍ਰੈਜ਼ੀਡੈਂਟ ਬਣਿਆ। ਜਦੋਂ ਇਹ ਲੜ ਪੈਂਦੇ ਆ ਬੱਚਿਆਂ ਦੀ ਤਰ੍ਹਾਂ ਟਵੀਟ ਪਾਉਂਦੇ ਨੇ ਕਿ ਤੂੰ ਐਪਸਟੀਨ ਫਾਈਲ 'ਚ ਸੀਗਾ ਅਤੇ ਬੱਚਿਆਂ ਦੀ ਤਰ੍ਹਾਂ ਡਿਲੀਟ ਕਰ ਦਿੰਦੇ ਨੇ, ਤੁਹਾਨੂੰ ਇੱਥੋਂ ਤਾਂ ਸਮਝ ਆ ਗਿਆ ਹੋਊਗਾ ਕਿ ਮਸਕ ਵਰਗੇ ਲੋਕ ਕਿੰਨੇ ਕੁ ਸਮਝਦਾਰ ਅਤੇ ਹੁਸ਼ਿਆਰ ਨੇ, ਕਿਸਮਤਾਂ ਚੱਲ ਰਹੀਆਂ ਨੇ ਜਾਂ ਪਿੱਛੇ ਕੋਈ ਲੌਬੀ ਚੱਲ ਰਹੀ ਹੈ, ਨਹੀਂ ਤਾਂ ਇੰਨਾ ਬੇਵਕੂਫ਼ ਤਾਂ ਕੋਈ ਵੀ ਨਹੀਂ ਹੋਊਗਾ ਕਿ ਪ੍ਰੈਜ਼ੀਡੈਂਟ ਨੂੰ ਪਾਵੇ ਕਿ ਤੂੰ ਐਪਸਟੀਨ ਫਾਈਲ 'ਚ, ਜਿੱਥੇ ਤੂੰ ਕੁਰਸੀ 'ਤੇ ਬੈਠਾ ਮੈਂ ਪੈਸੇ ਪਾਏ ਸੀ। ਇਹ ਛੋਟੇ ਛੋਟੇ ਬੱਚੇ ਇਸ ਤਰ੍ਹਾਂ ਲੜਦੇ ਨੇ। ਅੱਜ ਦੀ ਜਿਹੜੀ ਲੜਾਈ ਹੈ ਛੋਟੇ ਛੋਟੇ ਬੱਚਿਆਂ ਲਈ, ਡਗਫੋਰਡ ਨੇ ਪਿਛਲੇ ਕੁਛ ਘੰਟਿਆਂ ਵਿੱਚ ਜਿਹੜਾ ਡੋਨਲਡ ਟਰੰਪ ਨੂੰ ਕਿੰਗ ਆਫ ਬੈਂਕਰਪਸੀਸ ਕਿਹਾ, ਇਹਦੇ ਨਾਲ ਨਾਲ ਕੁਛ ਐਸੇ ਸ਼ਬਦ ਨੇ ਜਿਹੜੇ ਮੈਂ ਏਅਰ 'ਤੇ ਨਹੀਂ ਕਹਿ ਸਕਦਾ, ਐਜ਼ ਉਜ਼ ਵਗੈਰਾ ਵਾਲੇ ਉਹ ਵਰਤੇ, ਅਤੇ ਉਹਦੇ ਨਾਲ ਨਾਲ ਬੈਫੂਨ ਅਤੇ ਕੁਛ ਹੋਰ ਸ਼ਬਦ ਜਿਹੜੇ ਨੇ ਉਹ ਡੋਨਲਡ ਟਰੰਪ ਲਈ ਸਿੱਧੇ ਤੌਰ ਦੇ ਉੱਤੇ ਵਾਰ ਕਰਦੇ ਹੋਏ ਵਰਤੇ। ਡਗਫੋਰਡ ਨੇ ਇਹ ਵੀ ਚੇਤਾਵਨੀ ਦੇ ਛੱਡੀ ਕਿ ਅਸੀਂ ਨੈਸ਼ਨਲ ਮੀਡੀਆ 'ਤੇ ਆ ਕੇ ਲੋਕਾਂ ਨੂੰ ਸਮਝਾਵਾਂਗੇ ਕਿ ਜਿਹੜੀ ਇੱਕ, ਮੈਂ ਐਗਜ਼ਾਮਪਲ ਦਿੰਦਾ, ਇੱਕ ਕੋਈ ਵੀ ਚੀਜ਼ ਜਿਹੜੀ ਅਮੈਰੀਕਾ ਦੇ ਵਿੱਚ ਜਿਹੜੀ ਉਹ ਖਰੀਦਣਗੇ ਲੋਕ, ਉਹਦੇ 'ਤੇ $5,000 to $7,000 ਐਡ ਹੋਜੂ। ਜਿਵੇਂ $7,000 ਦੀ ਕੋਈ ਚੀਜ਼ ਖਰੀਦਦੇ ਨੇ, $5,000 ਉੱਤੇ ਹੋਰ ਐਡ ਹੋਜੂਗਾ, ਯਾਨੀ ਕਿ ਇਹ ਪੈਸੇ ਤੁਸੀਂ ਪੇ ਕਰ ਰਹੇ ਹੋ, ਕੈਨੇਡਾ ਨਹੀਂ ਪੇ ਕਰ ਰਿਹਾ, ਕੈਨੇਡਾ ਨੇ ਤਾਂ ਵੇਚਤਾ। ਹੁਣ ਦੂਸਰੇ ਪਾਸੇ ਜਿਹੜੇ ਮਿਨਰਲਸ ਨੇ ਉਹਨਾਂ ਦੇ ਉੱਪਰ ਗੱਲ ਚੱਲੀ, ਮਾਰਕ ਕਾਰਨੀ ਨੇ ਓਪਨ ਤੌਰ ਦੇ ਉੱਤੇ ਕਿਹਾ ਕਿ ਅਸੀਂ ਇੱਕ ਸ਼ਿਪਿੰਗ ਦੀ ਕੰਪਨੀ ਜਿਹੜੀ ਹੈਗੀ ਉਹਦੀ ਫੰਡਿੰਗ ਕਰਨ ਲੱਗੇ ਹੈਗੇ ਹਾਂ, ਸਮੁੰਦਰੀ ਬੇੜੇ ਜਿਹੜੇ ਕਿਊਬੈਕ ਦੇ ਵਿੱਚ ਅਨਾਊਂਸ ਕਰ ਦਿੱਤੇ ਗਏ ਨੇ ਕਿ ਇਹਦਾ ਇੱਕ ਟਰਮੀਨਲ ਬਣਾਇਆ ਜਾਣ ਲੱਗਿਆ ਹੈਗਾ, ਸ਼ਿਪਿੰਗ ਡੌਕ ਦੀ ਗੱਲ ਚੱਲ ਪਈ ਹੈ। ਅਤੇ ਦੁਨੀਆ ਦੀ ਸਭ ਤੋਂ ਵੱਡੀ ਪਰਚੇਸ ਜਿਹੜੇ ਕਰਦੇ ਪਏ ਨੇ ਮੁਲਕ ਇਸ ਵੇਲੇ ਉਹ ਰਸ਼ੀਆ ਅਤੇ ਕੁਛ ਹੋਰ ਮੁਲਕਾਂ ਤੋਂ ਕਰ ਰਹੇ ਨੇ, ਉਹ ਹੈ ਯੂਰਪ। ਯੂਰਪ ਵਰਲਡ ਦੀ ਸੈਕਿੰਡ ਲਾਰਜੈਸਟ ਪਰਚੇਜ਼ਰ ਮਾਰਕੀਟ ਹੈ, ਯਾਨੀ ਕਿ ਉਹ ਪਰਚੇਜ਼ ਕਰਦੀ ਹੈ ਬਾਹਰੋਂ, ਅਤੇ ਇੱਧਰੋਂ ਯੂਰਪ ਜਿਹੜਾ ਹੈਗਾ ਕੈਨੇਡਾ ਨੂੰ 100% ਸਪੋਰਟ ਦੇ ਚੁੱਕਿਆ ਕਿ ਖੁੱਲ੍ਹੀ ਸਪੋਰਟ ਹੈ, ਜਿਹੜੇ ਜਿਹੜੇ ਸਮਾਨ ਤੁਸੀਂ ਸਾਨੂੰ ਵੇਚਣੇ ਨੇ ਸਾਨੂੰ ਉਹਨਾਂ ਦੇ ਰੇਟ ਬਣਾ ਕੇ ਭੇਜੋ, ਅਸੀਂ ਤੁਹਾਡੇ ਬਾਇਰ ਬਣ ਕੇ ਚੱਲਾਂਗੇ ਕਿਉਂਕਿ ਤੁਸੀਂ ਕ੍ਰੈਡੀਬਲ ਕੰਟਰੀ ਹੋ। ਇਰਾਨ ਤੋਂ ਬਾਅਦ ਨਿਊਯਾਰਕ ਟਾਈਮ ਦਾ ਫਰੰਟ ਪੇਜ ਲਿਖਦਾ ਕਿ ਇਰਾਨ ਤੋਂ ਬਾਅਦ ਦੁਨੀਆ 'ਚ ਡੋਨਲਡ ਟਰੰਪ ਦੇ ਖਿਲਾਫ ਜੇ ਕੋਈ ਖੜਾ ਹੋਇਆ ਹੈਗਾ ਉਹ ਸੈਕਿੰਡ ਮੁਲਕ ਹੈ, ਉਹ ਕੈਨੇਡਾ ਖੜਾ ਹੋ ਗਿਆ ਹੈਗਾ। ਬੀਇੰਗ ਅ ਕੈਨੇਡੀਅਨ ਮੈਂ ਪ੍ਰਾਊਡ ਫੀਲ ਕਰਦਾ, ਭਾਵੇਂ ਭਾਂਡੇ ਵਿਕ ਜਾਣ ਕੋਈ ਚੱਕਰ ਨਹੀਂ, ਜਿੱਥੇ ਮੁਲਕ ਦੀ ਗੱਲ ਆਉਂਦੀ ਆ, ਆਜ਼ਾਦੀ ਦੀ ਗੱਲ ਆਉਂਦੀ ਹੈ, ਰਿਸਪੈਕਟ ਦੀ ਗੱਲ ਆਉਂਦੀ ਹੈ, ਡਿਗਨਿਟੀ ਦੀ ਗੱਲ ਆਉਂਦੀ ਹੈ, ਸਾਡੇ ਬੱਚੇ ਇਸ ਮਿੱਟੀ ਦੇ ਉੱਤੇ ਪੈਦਾ ਹੋਏ ਨੇ, ਉਹਨਾਂ ਦਾ ਇਹ ਮੁਲਕ ਉਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਤੁਹਾਨੂੰ ਭਾਰਤ ਲੱਗਦਾ ਹੋਊਗਾ, ਕਿ ਇੱਥੋਂ ਨਹੀਂ ਛੱਡ ਕੇ ਪਿੱਛੇ ਚਲੇ ਜਾਂਦੇ ਹਾਂ, ਪਿੱਛੋਂ ਛੱਡ ਕੇ ਮੂਹਰੇ ਆ ਜਾਂਦੇ ਹਾਂ, ਉਹ ਦੇ ਹੈਵ ਨੋ ਚੋਇਸ, ਉਹਨਾਂ ਨੂੰ ਡੂ ਐਂਡ ਡਾਈਵ ਦੇ ਤੌਰ ਦੇ ਉੱਤੇ ਇਸੇ ਮੁਲਕ 'ਚ ਰਹਿਣਾ ਪੈਣਾ। ਯਾਨੀ ਕਿ ਤੁਸੀਂ ਦੋ ਮੁਲਕਾਂ ਦੇ ਸਿਟੀਜ਼ਨ ਹੋ ਸਕਦੇ ਹੋ, ਤੁਹਾਡੇ ਬੱਚੇ ਇੱਕੋ ਮੁਲਕ ਦੇ ਸਿਟੀਜ਼ਨ ਨੇ, ਉਹ ਹੈ ਕੈਨੇਡਾ। ਇਸ ਲਈ ਮੇਰੀ ਆਪ ਨੂੰ ਬੇਨਤੀ ਹੈ ਕਿ ਸਮੇਂ ਦੇ ਵਿੱਚ ਕੈਨੇਡਾ ਦੇ ਨਾਲ ਖੜੋ, ਕੈਨੇਡਾ ਦੇ ਨਾਲ ਚੱਲੋ, ਕੈਨੇਡਾ ਦੀ ਰਿਸਪੈਕਟ ਕਰੋ, ਜੋ ਵੀ ਫੈਸਲੇ ਪੀਐਮ ਆਫਿਸ 'ਚੋਂ ਆ ਰਹੇ ਨੇ ਉਹਨਾਂ ਨੂੰ ਦੇਖੋ। ਓਪੋਜੀਸ਼ਨ ਪਾਰਟੀਜ਼ ਕੀ ਸਿਆਸਤਾਂ ਖੇਡ ਰਹੀਆਂ ਨੇ, ਇਹ ਗੰਦਾ ਸਮਾਂ ਹੈ ਇਸ ਤਰ੍ਹਾਂ ਦੀ ਸਿਆਸਤ ਖੇਡਣ ਦਾ। ਪਿਛਲੀ ਟਰਮ ਦੇ ਵਿੱਚ ਓਪੋਜੀਸ਼ਨ ਪਾਰਟੀ ਦਾ ਲੀਡਰ ਸੀ ਐਰਨ ਓਟੂਲ। ਐਰਨ ਓਟੂਲ ਨੇ ਇੱਕ ਓਪੋਜੀਸ਼ਨ ਲੀਡਰ ਦੇ ਤੌਰ ਦੇ ਉੱਤੇ ਬੜਾ ਅੱਛਾ ਰੋਲ ਨਿਭਾਇਆ। ਉਸ ਆਦਮੀ ਨੇ ਜਸਟਿਨ ਟਰੂਡੋ ਨੂੰ ਓਪਨ ਸਪੋਰਟ ਕਹਿ ਕੇ ਆਪਣੀ ਸਾਰੀ ਪਾਰਟੀ ਨਾਲ ਲੈ ਕੇ ਚੱਲਿਆ ਕਿ ਅਸੀਂ ਤੁਹਾਡੇ ਨਾਲ ਹਾਂ, ਜਿਹੜੇ ਵੀ ਟਫ ਡਿਸੀਜ਼ਨ ਤੁਸੀਂ ਇਸ ਆਦਮੀ 'ਤੇ ਲੈਣੇ ਨੇ ਤੁਸੀਂ ਲਓ। ਹੁਣ ਪਿਛਲੀ ਵਾਰ ਵੀ ਇਹ ਹੋਇਆ ਕਿ 25% ਟੈਰਿਫ ਤੋਂ ਇਹ ਕੰਮ ਸਟਾਰਟ ਕਰਦਾ, ਆ ਕੇ 15 'ਤੇ ਰੁਕ ਜਾਂਦਾ ਅਤੇ 15 ਤੋਂ ਬਾਅਦ ਰਿਡਿਊਸ ਕਰ ਦਿੰਦਾ ਕਿਉਂਕਿ ਉੱਥੋਂ ਦੀ ਇੰਡਸਟਰੀ ਦੇ ਉੱਤੇ ਅਸਰ ਜਾਣਾ ਸ਼ੁਰੂ ਹੋ ਗਿਆ। ਅਸੀਂ ਕਿਸੇ ਗਰੁੱਪ ਨੂੰ ਕਹੀਏ ਕਿ ਅੱਜ ਤੁਸੀਂ ਚਲੇ ਸਾਰੇ ਆਪਣੇ ਪਲਾਂਟ ਪੱਟ ਕੇ ਸਾਡੇ ਕੋਲ ਆ ਜਾਓ, ਤਾਂ ਇਹ ਕੋਈ ਸੌਖਾ ਕੰਮ ਨਹੀਂ ਹੈ ਕਿਸੇ ਕਾਰਪੋਰੇਟ ਵਾਸਤੇ ਇੱਕ ਜਗ੍ਹਾ ਤੋਂ ਪੱਟ ਪੱਟੀਆ ਕਰਕੇ ਦੁਬਾਰਾ ਬੈਕ ਕਿਤੇ ਹੋਰ ਜਗ੍ਹਾ 'ਤੇ ਜਾਣਾ। ਸੋ ਕਾਲ ਜਿਹੜੇ ਅਮੈਰੀਕਾ ਦੇ ਅੰਦਰ ਲੋਕ ਬੈਠੇ ਨੇ ਉਹਨਾਂ 'ਚ ਬਹੁਤ ਨਿਰਾਸ਼ਤਾ ਹੈ। ਡਕਫੋਰਡ ਵੱਲੋਂ 25% ਇਲੈਕਟ੍ਰਿਸਿਟੀ ਦੇ ਉੱਤੇ ਆਪਣੇ ਸਰਚਾਰਜ ਲਗਾਉਣ ਦੀ ਗੱਲ ਕੀਤੀ ਜਿੱਥੇ ਗਈ ਹੈ, ਉੱਥੇ ਇਹ ਵੀ ਕਿਹਾ ਗਿਆ ਕਿ ਅਸੀਂ ਜੇ ਲੋੜ ਪਈ ਆਪਣੀ ਗੈਸ ਅਤੇ ਬਿਜਲੀ ਬੰਦ ਵੀ ਕਰ ਸਕਦੇ ਹਾਂ। ਹੁਣ ਇਸ ਤਰ੍ਹਾਂ ਦੀ ਗੱਲ ਇੱਕ ਸਟੇਟ ਦਾ ਚੀਫ ਮਿਨਿਸਟਰ ਨਹੀਂ ਕਰਦਾ, ਮੈਂ ਇਹ ਕਹੂੰਗਾ ਕਿ ਯੂਰਪ ਕੈਨੇਡਾ ਦੇ ਨਾਲ ਖੜਾ ਹੋ ਗਿਆ ਹੈਗਾ। ਅਮੈਰੀਕਾ ਦੀਆਂ ਗਤੀਵਿਧੀਆਂ ਜਿਹੜੀਆਂ ਕਿ ਇੱਕ ਆਦਮੀ ਚਲਾ ਰਿਹਾ, ਅਮੈਰੀਕਨਸ ਨਹੀਂ ਚਲਾ ਰਹੇ, ਇੱਕ ਆਦਮੀ ਜਿਸ ਦੀ ਉਮਰ ਅਤੇ ਉਸਦਾ ਦਿਮਾਗੀ ਲੈਵਲ ਜਿਹੜਾ ਹੈਗਾ ਪ੍ਰਸ਼ਨ ਚਿੰਨ੍ਹ ਦੇ ਅੰਦਰ ਹੈ, ਉਹ ਆਦਮੀ ਇਸ ਸਾਰੇ ਸਿਸਟਮ ਨੂੰ ਰਨ ਕਰ ਰਿਹਾ ਅਤੇ ਉਹ ਡਿਸਰਿਸਪੈਕਟਫੁੱਲ ਵੇ ਨਾਲ ਹਰ ਮੁਲਕ ਨੂੰ ਗਲਤ ਤਰੀਕੇ ਨਾਲ ਭਾਰਤ ਤੋਂ ਲੈ ਕੇ ਯੂਰਪ ਤੱਕ, ਇਰਾਨ ਤੋਂ ਲੈ ਕੇ ਕਿਸੇ ਵੀ ਮੁਲਕ ਦੀ, ਉਸ ਆਦਮੀ ਨੇ ਇਜ਼ਰਾਈਲ ਨੂੰ ਛੱਡ ਕੇ, ਜਿਸ ਵਿੱਚ ਕਿਹਾ ਜਾ ਰਿਹਾ ਕਿ ਇਜ਼ਰਾਈਲ ਜਿਹੜਾ ਐਪਸਟੀਨ ਫਾਈਲ ਦਾ ਮੋਢੀ ਆ, ਯਾਨੀ ਕਿ ਜਿਹੜੀਆਂ ਐਪਸਟੀਨ ਫਾਈਲਸ ਨੇ ਉਹ 'ਚ ਜਿੰਨੇ ਵੀ ਬੰਦੇ ਸਿਆਸਤਦਾਨ ਨੇ, ਚਾਹੇ ਭਾਰਤ ਦੇ ਮੋਦੀ ਸਾਹਿਬ ਦੀ ਗੱਲ ਕਰੀ ਜਾ ਰਿਹਾ, ਚਾਹੇ ਉੱਥੋਂ ਦਾ ਪੂਰੀ ਜਿਹੜਾ ਮਿਨਿਸਟਰ ਆ ਉਹਦੇ ਬਾਰੇ ਗੱਲ ਕਹੀ ਜਾ ਰਹੇ ਨੇ, ਇਹ ਅਫਵਾਹਾਂ ਨੇ ਕਿ ਸੱਚ ਹੈ, ਇਹ ਤਾਂ ਰਿਪੋਰਟ ਹੀ ਦੱਸ ਸਕਦੀ ਹੈ, ਪਰ ਇਹ ਨਾਂ ਨੈਸ਼ਨਲ ਇੰਟਰਨੈਸ਼ਨਲ ਨਿਊਜ਼ਪੇਪਰਸ ਦੇ ਵਿੱਚ ਛਪ ਚੁੱਕੇ ਨੇ। ਹੁਣ ਉਹਨਾਂ ਦੇ ਵਿੱਚੋਂ ਐਪਸਟੀਨ ਫਾਈਲ ਦਾ ਅਗਰ ਕਿਹਾ ਜਾਵੇ ਕਿ ਇਹ ਸਾਰਾ ਜੁੜਿਆ ਕਿੱਥੇ ਹੋਇਆ ਐਂਡ 'ਚ ਜਾ ਕੇ, ਤਾਂ ਕਿਤੇ ਨਾ ਕਿਤੇ ਇਜ਼ਰਾਈਲ ਦੀ ਗੱਲ ਆ ਜਾਂਦੀ ਹੈ। ਇਜ਼ਰਾਈਲ ਇੱਕ ਐਸਾ ਮੁਲਕ ਹੈ ਜਿਹੜਾ ਮਿਡਲ ਈਸਟ ਦੇ ਵਿੱਚ ਇਸ ਸਮੇਂ ਟੈਂਸ਼ਨ ਕ੍ਰੀਏਟ ਕਰਕੇ ਬੈਠਾ, ਅਤੇ ਅਮੈਰੀਕਾ ਬਿਨਾਂ ਕਿਸੇ ਸੋਚ ਅਤੇ ਸਮਝ ਤੋਂ ਇਰਾਨ ਯੁੱਧ 'ਚ, ਇਰਾਨ ਯੁੱਧ ਦੇ ਵਿੱਚ ਜਿਹੜਾ ਹੈਗਾ ਇਜ਼ਰਾਈਲ ਕਰਕੇ ਵੜ ਜਾਂਦਾ ਅਤੇ ਹੁਣ ਨਿਕਲ ਨਹੀਂ ਪਾ ਰਿਹਾ ਹੈਗਾ। ਹੁਣ ਇੱਕ ਪਾਸੇ ਤਾਂ ਲੋਕਾਂ ਨੂੰ ਆਇਲ ਅਤੇ ਗੈਸ ਦੀਆਂ ਜਿਹੜੀਆਂ ਪ੍ਰਾਈਜ਼ਾਂ ਨੇ ਉਹਨਾਂ ਦੇ ਉੱਪਰ ਚਿੰਤਾ ਲੱਗੀ ਹੋਈ ਹੈ, ਦੂਸਰੇ ਪਾਸੇ ਹੁਣ ਅਮੈਰੀਕਾ ਦੇ ਅੰਦਰ ਇਹ ਚਿੰਤਾ ਸ਼ੁਰੂ ਹੋ ਗਈ ਕਿ ਕੀ ਹੋਵੇਗਾ। ਉੱਧਰ ਅਮੈਰੀਕਨ ਫਾਰਮਰ ਕਹਿੰਦੇ ਨੇ ਕਿ ਮਿਲੀਅਨ ਜਿਹੜੇ ਟਨਸ ਦੇ ਵਿੱਚ ਸਾਡੇ ਤੋਂ ਹੇ ਖਰੀਦੀ ਜਾ ਰਹੀ ਸੀ, ਸੋਇਆਬੀਨ ਖਰੀਦਿਆ ਜਾ ਰਿਹਾ ਸੀ ਚਾਈਨਾ ਵੱਲੋਂ, ਉਹ ਬੰਦ ਕਰ ਦਿੱਤਾ ਗਿਆ ਅਤੇ ਅਸੀਂ ਆਲਮੋਸਟ ਬੈਂਕਰਪਟ ਹੋ ਚੁੱਕੇ ਹਾਂ। ਇੱਕ ਕਾਨਫਰੰਸ ਨੂੰ ਮੈਂ ਦੇਖ ਰਿਹਾ ਜਿਹਦੇ ਵਿੱਚ ਇੱਕ ਲੇਡੀ ਕਹਿ ਰਹੀ ਹੈ ਕਿ ਮੈਂ ਸਪਲਾਈ ਕਰਦੀ ਹਾਂ ਫਾਰਮਰਸ ਨੂੰ, 5 ਫਾਰਮਰਸ ਸੁਸਾਈਡ ਕਰ ਚੁੱਕੇ ਨੇ ਜਿਹੜੇ ਕਿ ਪੈਸਾ ਨਹੀਂ ਪੇ ਕਰ ਪਾਏ ਅਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੋ ਗਈਆਂ ਬੈਂਕਾਂ ਦੇ ਵੱਲੋਂ ਕਿਉਂਕਿ ਉਹਨਾਂ ਦੀਆਂ ਫਸਲਾਂ ਕਿਸੇ ਨੇ ਖਰੀਦੀਆਂ ਨਹੀਂ। ਹੁਣ ਇਹ ਸਾਰੇ ਗਲਿਤ ਦੇ ਵਿੱਚ ਡੋਨਲਡ ਟਰੰਪ ਫਸਦਾ ਕਿ ਕੈਨੇਡਾ ਕਿਸ ਲੈਵਲ 'ਤੇ ਖੜਦਾ। ਇਸ ਸਮੇਂ ਪੂਰੀ ਦੁਨੀਆ ਕੈਨੇਡਾ ਨੂੰ ਵਾਚ ਕਰ ਰਹੀ ਹੈ, ਭਾਵੇਂ ਕੋਈ ਬੰਦਾ ਭਾਰਤ 'ਚ ਬੈਠਾ, ਭਾਵੇਂ ਕੋਈ ਬੰਦਾ ਆਸਟ੍ਰੇਲੀਆ ਯੂਰਪ ਦੇ ਵਿੱਚ ਬੈਠਾ ਜਾਂ ਅਫਰੀਕਾ ਦੇ ਵਿੱਚ ਬੈਠਾ, ਕੈਨੇਡਾ ਦਾ ਜਿਹੜਾ ਇਹ ਸਟੈਂਡ ਆ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਇੱਕ ਬੁਲੀ ਆਦਮੀ ਦੇ ਅੱਗੇ ਕੈਨੇਡਾ ਕਿਵੇਂ ਖੜਾ ਹੋ ਗਿਆ। ਸਟੂਡੀਓਜ਼ ਦੇ ਨੰਬਰ ਨੇ 905-673-33-37 905-677 ਆਈ ਐਮ ਸੋ ਸੋਰੀ ਤੁਸੀਂ ਕਨੈਕਟ ਕਰਨਾ, ਮੈਂ ਮਾਫੀ ਚਾਹੁੰਦਾ। ਤੁਸੀਂ 647-498-8486 647 ਸੰਤੋਸ਼ ਜੀ ਨੰਬਰ ਸਾਰਿਆਂ ਨੂੰ ਪਾਸ ਔਨ ਕਰੋ ਪਲੀਜ਼, 647-498-8486 ਨੰਬਰ ਦੇ ਉੱਤੇ ਜਿਹੜਾ ਹੈਗਾ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ। ਜੋ ਮੈਂ ਗੱਲਬਾਤ ਕਰ ਰਿਹਾ ਤੁਸੀਂ ਇਹਨੂੰ ਚੱਲਦਾ ਰੱਖਣਾ ਚਾਹੁੰਦੇ ਹੋ ਕਿ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰੀ ਲਓ, ਤੁਹਾਡੀ ਗੱਲ ਸੁਣ ਲਈਏ, ਫਿਰ ਦੱਸੋ ਮੈਨੂੰ ਜੋ ਟੋਪਿਕ 'ਤੇ ਗੱਲ ਕਰ ਰਿਹਾ। ਕਾਫੀ ਕੁਛ ਹੋਰ ਆ ਕਵਰੇਜ ਦੇ ਵਿੱਚ ਅਜੇ ਪਿਆ। ਮੈਨੀਟੋਬਾ ਦਾ ਪ੍ਰੀਮੀਅਰ ਜਿਹੜਾ ਹੈਗਾ ਉਹ ਕੀ ਕਰਦਾ, ਉਹ ਇੱਕ ਆਰਡਰ ਰਿਲੀਜ਼ ਕਰਦਾ ਅਮੈਰੀਕਨ ਸ਼ਰਾਬ ਨੂੰ ਚੱਕਣ ਦੇ ਲਈ। ਹੁਣ ਜਿਹੜੀ ਅਮੈਰੀਕਨ ਸ਼ਰਾਬ ਹੈ ਇਹ ਬਣਦੀ ਕਿੱਥੇ ਪਈ ਹੈ, ਜਿਹੜੀਆਂ ਸਟੇਟਾਂ ਦੇ ਵਿੱਚ ਡੋਨਲਡ ਟਰੰਪ ਜਿੱਤਦਾ, ਰੈੱਡ ਸਟੇਟਸ ਕਹਿ ਦਿੰਦੇ ਉਹਨਾਂ ਨੂੰ, ਉਹਨਾਂ ਸਟੇਟਾਂ ਦੇ ਵਿੱਚ ਇਹ ਪ੍ਰੋਡਕਸ਼ਨ ਕਰਦੀ ਸੀ। ਹੁਣ ਅਮੈਰੀਕਨ ਬੂਜ਼ ਦੀ ਧੂੰਏ ਨਿਕਲੀ ਪਈ ਹੈ ਕਿਉਂਕਿ ਕੈਨੇਡਾ ਨੇ ਸ਼ੈਲਫਾਂ ਤੋਂ ਬੋਤਲਾਂ ਚੁਕਾਤੀਆਂ। ਕੈਨੇਡਾ 'ਚ ਇਹ ਸ਼ਰਾਬ ਬਹੁਤ ਜ਼ਿਆਦਾ ਵਿਕਦੀ ਸੀ, ਸਭ ਤੋਂ ਜ਼ਿਆਦਾ ਵਿਕਣ ਵਾਲੀ ਸ਼ਰਾਬ ਸੀ। ਹੁਣ ਉਹਨਾਂ ਦਾ ਵੀ ਪ੍ਰੈਸ਼ਰ ਡੋਨਲਡ ਟਰੰਪ 'ਤੇ ਜਾਊਗਾ, ਤਾਂ ਹੀ ਇਹਨੇ ਜਿਹੜੀ ਇਹ ਸਾਰੀ ਸੈਟਲਮੈਂਟ 'ਚ ਕਿਹਾ ਕਿ ਤੁਸੀਂ ਸ਼ਰਾਬ ਦੀਆਂ ਬੋਤਲਾਂ ਪਹਿਲਾਂ ਸ਼ੈਲਫਸ 'ਤੇ ਰਖਾਓ, ਫਿਰ ਗੱਲ ਸ਼ੁਰੂ ਕਰਾਂਗੇ। ਹੁਣ ਪ੍ਰਾਈਮ ਮਿਨਿਸਟਰ ਜਾ ਕੇ ਇੱਕ ਪੜ੍ਹਿਆ ਲਿਖਿਆ ਆਦਮੀ ਆ, ਤੁਸੀਂ ਇਸ ਸਮੇਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਮਾਰਕ ਕਾਰਨੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੋਂ ਸੰਤੁਸ਼ਟ ਹੋ ਕਿ ਨਹੀਂ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਸੰਤੁਸ਼ਟ ਹੋ ਤਾਂ ਹਾਂ ਵਿੱਚ ਕਿਹੋ। 647-498-8486 647-498-8486 ਦੇ ਉੱਤੇ ਤੁਸੀਂ ਦੱਸਣਾ ਕਿ ਇਸ ਕਾਰਗੁਜ਼ਾਰੀ ਤੋਂ ਤੁਸੀਂ ਖੁਸ਼ ਹੋ ਕਿ ਨਹੀਂ। ਜੋ ਕੈਨੇਡਾ ਸਟੈਂਡ ਲੈ ਰਿਹਾ, ਤੁਹਾਡੀ ਸੋਚ ਕੀ ਹੈ? ਭਾਵੇਂ ਨੁਕਸਾਨ ਹੋਣੇ ਨੇ, ਨੁਕਸਾਨ ਸਾਡੇ ਵੀ ਹੋਣੇ ਨੇ, ਪਰ ਨਾਲ ਨਾਲ ਅਮਰੀਕਾ ਵੀ ਨਹੀਂ ਬਚਦਾ। ਪਰ ਮਾਰਕ ਕਾਰਨੀਏ ਕਹਿੰਦਾ ਕਿ ਆਉਂਦੇ 10 ਸਾਲ ਐਸੇ ਹੋਣਗੇ ਕੈਨੇਡਾ ਦੀ ਹਿਸਟਰੀ ਦੇ ਵਿੱਚ ਕਿ ਇਤਿਹਾਸ ਗਵਾਹ ਹੋਵੇਗਾ ਕਿ ਕੈਨੇਡਾ ਅਮਰੀਕਾ ਦੇ ਬੇਸ ਦੇ ਉੱਤੇ ਜਿਉਣਾ ਬੰਦ ਕਰ ਦੇਵੇਗਾ। ਹੁਣ ਜਿਹੜਾ ਕੱਲ੍ਹ ਮੈਂ ਤੁਹਾਨੂੰ ਦੱਸਿਆ ਸੀ ਟੋਟਲ ਦੇ ਵਿੱਚ ਮਾਰਕ ਕਾਰਨੀਏ ਨੇ ਇਹ ਕਿਹਾ ਕਿ ਸਾਡੇ 'ਤੇ ਐਂਡ ਮੂਮੈਂਟ 'ਤੇ ਇਹ ਕੰਡੀਸ਼ਨ ਪਾਇਆ ਗਿਆ ਕਿ ਜਿੰਨੇ ਵੀ ਮੁਲਕਾਂ ਨਾਲ ਸਮਝੌਤੇ ਕੀਤੇ ਨੇ ਉਹ ਅਮਰੀਕਾ ਤੋਂ ਪੁੱਛੇ ਬਿਨਾਂ ਤੁਸੀਂ ਉਹਨਾਂ ਨੂੰ ਕੋਈ ਸਪਲਾਈ ਨਹੀਂ ਦੇ ਸਕਦੇ। ਯਾਨੀ ਕਿ ਅਸੀਂ ਦੱਸਾਂਗੇ ਤੁਸੀਂ ਕਿੱਥੇ ਕੀ ਵੇਚਣਾ, ਕਿਉਂ ਵੇਚਣਾ ਅਤੇ ਕਦੋਂ ਵੇਚਣਾ, ਤੁਸੀਂ ਨਹੀਂ ਵੇਚ ਸਕਦੇ। ਇਹ ਚੀਜ਼ ਮੈਂ ਪਿਛਲੇ 5 ਸਾਲ ਤੋਂ ਰੌਲਾ ਪਾ ਰਿਹਾ ਰੇਡੀਓ ਦੇ ਉੱਤੇ ਕਿ ਸਾਡੇ ਸਾਰੇ ਰਿਸੋਰਸਿਸ ਦੇ ਉੱਤੇ, ਜਿਸ ਤਰ੍ਹਾਂ ਐਗਜ਼ਾਮਪਲ ਦਿੱਤੀ ਸੀ ਕਿ TTC ਦੀਆਂ ਬੱਸਾਂ ਦੇ ਉੱਤੇ ਜਿਹੜੇ ਸਾਈਨ ਲੱਗੇ ਹੋਏ ਨੇ, ਇਹ 100 ਸਾਲ ਲਈ CBS ਕੰਪਨੀ ਆ ਅਮਰੀਕਾ ਦੀ, ਉਹਨੇ ਠੇਕਾ ਲੈ ਲਿਆ 100 ਸਾਲ। ਇਹਦਾ ਮਤਲਬ ਸਾਡੀ ਸਰਕਾਰ ਕਮਜ਼ੋਰ ਸੀ, ਉਹ ਤਾਕਤਵਰ ਸੀ? ਤੁਸੀਂ ਕਿਸੇ ਨੂੰ ਕਿਸੇ ਚੀਜ਼ ਦਾ 100 ਸਾਲ ਦਾ ਠੇਕਾ ਕਿਵੇਂ ਦੇ ਸਕਦੇ ਹੋ? ਤੁਸੀਂ ਕਹੋਗੇ 5 ਸਾਲ ਦਾ ਠੇਕਾ ਜਾਂ 10 ਸਾਲ ਦਾ ਠੇਕਾ, ਤੁਸੀਂ 1 ਸਦੀ ਦਾ ਠੇਕਾ ਕਿਵੇਂ ਦੇ ਸਕਦੇ ਹੋ? ਇਹ ਕੁਐਸਚਨ ਜਿਹੜੇ ਮੇਰੇ ਅੰਦਰ ਚੱਲਦੇ ਹੁੰਦੇ ਸੀ ਕਿ ਕਿਉਂ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ, ਕੀ ਇਹ ਪੋਲੀਟੀਕਲ ਕਰਪਸ਼ਨ ਹੈ? ਪਰ ਹੁਣ ਇਹ ਗੱਲਾਂ ਸਮਝ ਆ ਰਹੀਆਂ ਕਿ ਪੋਲੀਟੀਕਲ ਪ੍ਰੈਸ਼ਰ ਜਿਹੜਾ ਅਮਰੀਕਾ ਦਾ ਕੈਨੇਡਾ ਦੇ ਬਹੁਤ ਸਾਰੇ ਖਿੱਤਿਆਂ ਨੂੰ ਕੰਟਰੋਲ ਕਰਦਾ ਸੀ। ਤੁਹਾਡਾ ਵੀ ਮੈਂ ਕਾਲ ਲੈਣੀ ਚਾਹੁੰਦਾ ਕਿ ਤੁਸੀਂ ਆਪਣਾ ਪ੍ਰਤੀਕਰਮ ਦੇ ਸਕਦੇ ਹੋ, ਜੇ ਦੇਣਾ ਹੈਗਾ 647-498-8486 ਨੰਬਰ ਹੈ, 647-498-8486 ਦੇ ਉੱਤੇ ਤੁਸੀਂ ਇਹਨੂੰ ਗੱਲਬਾਤ ਨੂੰ ਚੱਲਦਾ ਰੱਖਣਾ, ਸੁਣਨਾ, ਜਾਂ ਤੁਸੀਂ ਤੁਹਾਡੇ ਕੀ ਰਾਏ, ਮੈਂ ਤੁਹਾਡੀ ਰਾਏ ਵੀ ਜਾਣੀ ਚਾਹੁੰਦਾ ਹੁੰਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। 1695 ਨੰਬਰ ਆ ਜੀ ਮੇਰੇ ਕੋ। ਹੈਲੋ
16: ਜੀ, ਕੀ ਹਾਲ ਜੀ?
10: ਹਾਂਜੀ ਠੀਕ ਹੈ ਜੀ। ਹੈਲੋ, ਹੁਣ ਤੁਸੀਂ ਆਉਣੇ ਰਹੋ, ਠੀਕ ਹੈ? ਹੈਲੋ ਹੈਲੋ, ਹਾਂਜੀ ਹਾਂਜੀ, ਮੈਨੂੰ ਨਾ ਅਸਲ 'ਚ ਨਵਾਂ ਸਿਸਟਮ ਥੋੜ੍ਹਾ ਚੱਲਦਾ ਨਹੀਂ ਮੈਨੂੰ ਜਲਦੀ। ਹਾਂਜੀ ਹਾਂਜੀ, ਬੋਲੋ।
16: PM ਸਾਹਿਬ ਤੇ ਜੋ ਕੁਛ ਕਰ ਰਹੇ ਨਾ, ਦੈਟਸ ਗੋਇੰਗ ਗੁੱਡ, ਲੇਕਿਨ ਜਿੰਨੀ ਤੁਸੀਂ ਆਵਾਜ਼ ਦਬੰਗ ਕਰ ਰਹੇ ਜੇ ਨਾ ਮੀਡੀਆ ਤੇ, ਮੈਂ ਉਹਦੇ ਤੋਂ ਵੀ ਬੜਾ ਰਾਜ਼ੀ ਹਾਂ ਕਿ ਕਮ ਅਜ਼ ਕਮ ਤੁਸੀਂ ਅਵੇਅਰਨੈਸ ਨਾ ਰੋਜ਼ ਦਿੰਦੇ ਜੇ।
10: ਬਹੁਤ ਸ਼ੁਕਰੀਆ ਸਰ, ਥੈਂਕ ਯੂ। ਕਿਉਂਕਿ 905-600 ਮੈਂ ਫਿਰ ਕਹਿ ਦੇਣਾ ਉਹੀ ਨੰਬਰ, 647-498-8486 ਤੇ ਤੁਸੀਂ ਕਾਲ ਕਰ ਰਹੇ ਹੋ। ਮਾਫੀ ਚਾਹੁੰਦਾ ਇਸਦੇ ਲਈ ਜੋ ਆਹ ਪਿੱਛੋਂ ਪ੍ਰੋਬਲਮ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
17: ਹੈਲੋ,
10: ਹਾਂਜੀ ਬਾਈ ਜੀ,
17: ਸਤਿ ਸ਼੍ਰੀ ਅਕਾਲ।
10: ਹਾਂਜੀ
17: ਵੀਰੇ, ਮੈਂ ਇੰਗਲਿਸ਼ ਚ ਗੱਲ ਕਰਦੇ ਸੀ
10: ਬਾਈ ਜੀ, ਮੈਂ ਤਾਂ ਪੰਜਾਬੀ ਵੀ ਪ੍ਰੋਪਰਲੀ ਸਮਝ ਨਹੀਂ ਆ ਰਹੀ ਸਟੂਡੀਓ, ਤੁਸੀਂ ਛੋਟੀ ਗੱਲ ਕਰਕੇ ਬੋਲ ਦੋ ਜੋ ਬੋਲਣਾ।
17: ਓਕੇ ਓਕੇ ਬਾਈ ਜੀ, ਜਿਸ ਦਿਨ ਇਹਨੇ ਮੇਰੀ ਧਰਤੀ ਨੂੰ 51 ਸਟੇਟ ਗਿਆ ਸੀਗਾ ਨਾ ਜੀ, ਤੇ ਜਿਸ ਦਿਨ ਇਹਨੇ ਮੇਰੇ ਪ੍ਰੈਜੀਡੈਂਟ ਨੂੰ ਗਵਰਨਰ ਗਿਆ ਸੀਗਾ, ਉਦੋਂ ਤੋਂ ਮੈਂ ਇਹਦੇ ਐਂਟੀ ਹੈ ਜੀ। ਮੈਂ ਇੱਕ ਬੈਟਰੀ ਤੱਕ ਹੀ ਇੱਕ ਸੰਤਰਾ ਨਹੀਂ ਖਰੀਦਿਆ ਅਮਰੀਕਾ ਦਾ। ਆਈ ਐਮ ਸਟੈਂਡਿੰਗ ਵਿਦ ਮਾਈ ਕੰਟਰੀ ਵਿਦ ਮਾਈ ਪ੍ਰੈਜੀਡੈਂਟ, ਡਸਨਟ ਮੈਟਰ ਹੂ ਇਜ਼
10: ਰਿਪਰੈਜ਼ੈਂਟਿੰਗ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਮੈਨੂੰ ਨਾ ਨੰਬਰ ਹੈ 647 498-8486, 647-498-8486। ਮੇਰੇ ਕੋਲ ਇੱਕ ਕਾਲ ਹੋਰ ਤੇ ਸੀ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ ਹੈਲੋ, ਹਾਂਜੀ ਹੁਣ ਤੁਸੀਂ ਇੱਥੇ ਹੋ। ਹੈਲੋ,
18: ਹਾਂਜੀ ਸਤਿ ਸ਼੍ਰੀ ਅਕਾਲ ਜੀ।
10: ਸਤਿ ਸ਼੍ਰੀ ਅਕਾਲ ਭਾਈ ਜੀ।
18: ਹਾਂਜੀ, ਆਪਾਂ ਮਾਰਕ ਕਰਨੀ ਦੇ ਫੈਸਲੇ ਤੋਂ ਬਹੁਤ ਹੀ ਖੁਸ਼ ਹੋਇਆ। ਬਹੁਤ ਵਧੀਆ ਫੈਸਲਾ ਲਿਆ, ਜੋ ਫੈਸਲਾ ਲੈ ਰਹੇ ਵਧੀਆ ਲੈ ਰਹੇ ਨੇ।
10: ਇਸ ਸਮੇਂ ਅਗਰ ਗਲੋਬਲ ਲੈਵਲ ਦੇ ਉੱਪਰ ਦੇਖਿਆ ਜਾਵੇ, ਕੈਨੇਡਾ ਪ੍ਰਤੀ ਪ੍ਰਤੀਕਰਮ ਇਹ ਹੈ, ਮੈਂ ਜਿਸ ਤਰ੍ਹਾਂ ਕਿਹਾ ਕਿ ਨਿਊਯਾਰਕ ਟਾਈਮ ਫਰੰਟ ਪੇਜ ਦੇ ਉੱਤੇ ਲਿਖਦਾ ਕਿ ਅਟੈਂਸ਼ਨ ਜਿਹੜੀ ਹੈ ਲੋਕਾਂ ਦੀ ਉਹ ਕੈਨੇਡਾ ਪ੍ਰਤੀ ਬਣ ਚੁੱਕੀ ਹੈ ਇਰਾਨ ਤੋਂ ਬਾਅਦ। ਇਹ ਸੈਕਿੰਡ ਮੁਲਕ ਹੈ ਜਿਹੜਾ ਇਸ ਤਰ੍ਹਾਂ ਦੇ ਡਿਕਟੇਟਰ ਦੇ ਅੱਗੇ ਖੜਾ ਹੋ ਗਿਆ ਹੈਗਾ। ਹੈਲੋ ਜੀ, 226 ਨੰਬਰ, ਹੈਲੋ ਹੈਲੋ, ਹਾਂਜੀ ਬਾਈ ਜੀ, ਕੱਟਿਆ ਗਿਆ ਮੈਥੋਂ। ਤੇ 7401, ਹੈਲੋ,
19: ਹਾਂਜੀ ਵੀਰ ਜੀ, ਚੜ੍ਹਦੀ ਕਲਾ ਜੀ।
10: ਚੜ੍ਹਦੀ ਕਲਾ ਜੀ, ਠੀਕ ਹੈ ਮੈਮ, ਬਸ ਤੁਹਾਡੀ ਗੱਲ ਸੁਣਨੀ ਚਾਹੁੰਦਾ ਸੀ, ਠੀਕ ਹੈ, ਕੋਈ ਗੱਲ ਨਹੀਂ। ਹਾਂਜੀ ਮੈਂ ਸਮਝ ਗਿਆ ਤੁਹਾਡੀ ਗੱਲ। ਮੈਂ ਨਾ ਕੁਛ ਮੈਸੇਜਸ ਨੇ, ਸੰਤੋਸ਼ ਮੈਂ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਕਰਦਾ ਪਹਿਲਾਂ। ਸੰਤੋਸ਼ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਚਲੋ ਟੈਂਪਰੇਰੀ ਆਪਣੀ ਗੱਲ ਚੱਲ ਪਈ, ਬਸ ਟੈਂਪਰੇਰੀ ਜਿਹਾ ਪਤਾ ਲੱਗ ਗਿਆ ਕਿ ਲੋਕ ਹਾਂ ਪੂਰਾ ਭਰ ਰਹੇ, ਨਾਲੇ ਬੈਠੇ ਸਾਰੇ। ਥੈਂਕ ਯੂ, ਮੈਂ ਤੁਹਾਡਾ ਨੰਬਰ ਬੋਲ ਦਿੰਦਾ ਸੰਤੋਸ਼, ਮੈਨੂੰ ਲੱਗਦਾ
20: ਆਵਾਜ਼
10: ਵਧੀਆ, ਸਮਾਂ ਆਪਾਂ ਵੱਧ ਰਹੇ ਹਾਂ, ਡਬਲ ਟ੍ਰਿਪਲ ਹੋਈ ਜਾ ਰਹੇ ਹਾਂ। ਇੱਕ ਵਾਰ ਸੰਤੋਸ਼ ਬੋਲਦੇ, ਸੰਤੋਸ਼ ਪੁਰਾਣੀ ਫਿਲਮਾਂ ਨਹੀਂ ਹੁੰਦੇ ਸੀ ਕਹਿੰਦੇ ਸੰਤੋਸ਼ ਸੰਤੋਸ਼ ਸੰਤੋਸ਼ ਸੰਤੋਸ਼ ਆਵਾਜ਼ ਨਹੀਂ ਹੁੰਦੀ ਸੀ ਵਿੱਚ ਹੀਰੋ ਪਹਾੜ ਤੋਂ ਆਵਾਜ਼ ਮਾਰਦਾ ਸੀ ਰੀਨਾ ਰੀਨਾ ਰੀਨਾ ਰੀਨਾ ਏਦਾਂ ਹੋ ਰਿਹਾ ਹੋਣਾ ਹੈ ਨਾ ਅੱਜ
20: ਬਿਲਕੁਲ ਬਿਲਕੁਲ
10: ਚੰਗਾ ਤੁਸੀਂ ਰੱਖ ਲਓ ਕੋਈ ਗੱਲ ਨਹੀਂ ਮੈਂ ਨੰਬਰ ਅਨਾਊਂਸ ਕਰ ਦੂੰਗਾ ਸੋ ਮੈਂ ਉਮੀਦ ਕਰਦਾ ਕਿ ਜਿਸ ਤਰੀਕੇ ਨਾਲ ਅਸੀਂ ਤੁਹਾਡੇ ਤੱਕ ਇਹ ਗੱਲ ਨੂੰ ਲੈ ਕੇ ਆਉਂਦੇ ਹਾਂ ਅਸੀਂ ਇਸ ਗੱਲ ਨੂੰ ਲੌਜੀਕਲੀ ਉਸ ਤਰ੍ਹਾਂ ਲੈ ਕੇ ਆਉਂਦੇ ਹਾਂ ਜਿਵੇਂ ਆਮ ਕਿਸੇ ਬੰਦੇ ਨੂੰ ਸਮਝਣ ਦੇ ਵਿੱਚ ਤਕਲੀਫ ਨਾ ਆਵੇ ਡਿਪਲੋਮੈਟਿਕ ਵੇਜ਼ ਦੇ ਨਾਲ ਵੀ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਪਰ ਤਿਰਛੀਆਂ ਗੱਲਾਂ ਕਰਨ ਦੀ ਬਜਾਏ ਸਿੱਧੀ ਗੱਲ ਇਸ ਲਈ ਕਰ ਰਹੇ ਹਾਂ ਕਿ ਡੋਨਲਡ ਟਰੰਪ ਬਹੁਤ ਜ਼ਿਆਦਾ ਡਿਸਰਿਸਪੈਕਟ ਸਾਰੀ ਦੁਨੀਆ ਨੂੰ ਕਰ ਚੁੱਕਿਆ ਸਿਰਫ ਇਹ ਦਿਖਾਉਣ ਲਈ ਕਿ ਅਮੈਰੀਕਾ ਹੈ ਤਾਂ ਦੁਨੀਆ ਹੈ ਅਮੈਰੀਕਾ ਨਹੀਂ ਹੈ ਤਾਂ ਦੁਨੀਆ ਨਹੀਂ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਮੈਂ ਚਾਈਨਾ ਜਾ ਕੇ ਇਹ ਚੀਜ਼ ਸਿੱਖਿਆ ਕਿ ਜੇ ਤੁਸੀਂ ਵਪਾਰ ਕਰਨਾ ਅਮਰੀਕਾ ਔਰ ਚਾਈਨਾ ਬਹੁਤ ਅਹਿਮ ਦੋ ਮੁਲਕ ਨੇ ਅਗਰ ਤੁਸੀਂ ਅਮੀਰ ਹੋਣਾ ਮੈਂ ਦੇਖਿਆ ਕਿ ਜਿਹਨੇ ਵੀ ਚਾਈਨਾ ਨਾਲ ਬਿਜ਼ਨਸ ਕੀਤਾ ਦੁਨੀਆ 'ਚ ਉਹ ਬੰਦਾ ਅਮੀਰ ਹੋਇਆ ਅਮੈਰੀਕਾ ਦੀਆਂ 80% ਕੰਪਨੀਜ਼ ਦੇ ਕੋਲ ਪੈਸਾ ਤਾਂ ਕਿਉਂਕਿ ਉਹ ਅਮੈਰੀਕਾ ਦੇ ਨਾਲ ਨਹੀਂ ਬਿਜ਼ਨਸ ਕਰ ਰਹੀਆਂ ਉਹ ਚਾਈਨਾ ਨਾਲ ਬਿਜ਼ਨਸ ਕਰਕੇ ਅਮੈਰੀਕਾ ਨੂੰ ਵੇਚ ਰਹੀਆਂ ਨੇ ਇਸ ਵੇਲੇ ਜਿਹੜੇ ਸੁਪਰ ਰਿਚ ਲੋਕ ਹੋ ਚੁੱਕੇ ਨੇ ਹੁਣ ਦਬੀਆਂ ਆਵਾਜ਼ਾਂ ਬਹੁਤ ਉੱਠ ਰਹੀਆਂ ਨੇ ਇਹਨਾਂ ਸ਼ਾਹੂਕਾਰਾਂ ਦੇ ਪ੍ਰਤੀ ਵੀ ਕਿ ਅਮੈਰੀਕਾ ਦੇ ਡੈਮੋਕ੍ਰੈਟਿਕ ਸਿਸਟਮ ਨੂੰ ਇਹ ਲੋਕਾਂ ਨੇ ਖੁਰਾ ਲਗਾ ਦਿੱਤਾ ਹੈ ਯਾਨੀ ਕਿ ਇਹਨਾਂ ਨੇ ਭੰਨਣਾ ਤੋੜਨਾ ਸ਼ੁਰੂ ਕਰ ਦਿੱਤਾ ਇਹ ਸਵਾਲ ਵੀ ਅਮੈਰੀਕਾ ਦੇ ਅੰਦਰ ਬਹੁਤ ਵੱਡੇ ਲੈਵਲ ਦੇ ਉੱਤੇ ਉੱਠਣੇ ਸ਼ੁਰੂ ਹੋ ਗਏ ਨੇ ਵੱਖ ਵੱਖ ਸੰਸਥਾਵਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਅਵੇਅਰ ਕਰਨਾ ਹਜੇ ਤਾਂ ਬਹੁਤ ਜਲਦੀ ਆ ਸ਼ੁਰੂ ਕਰ ਦੇਣਗੀਆਂ ਕਿ ਜਿਹੜੇ ਵੀ ਇਹ ਟੈਰਿਫ ਲਾ ਰਿਹਾ ਇਹ ਤੁਹਾਡੇ ਤੋਂ ਲਏ ਗਏ ਪਿਛਲੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ ਬਿਲੀਅਨਸ ਆਫ ਡਾਲਰ ਦੇ ਟੈਰਿਫ ਇਹਨੇ ਇਕੱਠੇ ਕੀਤੇ ਪਰ ਸੁਪਰੀਮ ਕੋਰਟ ਨੇ ਉਹ ਟੈਰਿਫਸ ਨੇ ਉਹ ਕਾਰਪੋਰੇਸ਼ਨਸ ਦੇ ਅਕਾਊਂਟ ਦੇ ਵਿੱਚ ਪਾ ਦਿੱਤੇ ਕਿ ਜਿਹੜੀਆਂ ਕੰਪਨੀਆਂ ਨੇ ਸੇਲ ਕੀਤੀਆਂ ਸੀ ਇਹ ਟੈਰਿਫ ਉਹਨਾਂ ਦੇ ਨੇ ਸਰਕਾਰ ਇਹਨਾਂ 'ਚੋਂ ਸਿਰਫ ਟੈਕਸ ਲੈ ਸਕਦੀ ਆ ਟੈਰਿਫਸ ਦੇ ਪੈਸੇ ਨਹੀਂ ਰੱਖ ਸਕਦੀ ਹੁਣ ਸੁਪਰੀਮ ਕੋਰਟ ਦੀ ਰੂਲਿੰਗ ਨੂੰ ਬਾਰ ਬਾਰ ਭੰਗ ਕਰਨਾ ਮੁੱਦਾ ਇਹ ਸੀ ਕਿ ਸ਼ੁਰੂ ਤੋਂ ਮਸਕ ਦੀ ਇਹ ਪਾਲਿਸੀ ਰਹੀ ਕਿ ਦੂਸਰੇ ਮੁਲਕਾਂ ਦੇ ਬਿਜ਼ਨਸਿਸ ਨੂੰ ਡੈਮੇਜ ਕਰ ਦਿਓ ਅਮੈਰੀਕਾ ਦਾ ਬਿਜ਼ਨਸ ਵਧੀ ਜਾਊਗਾ ਅਤੇ ਅਮੈਰੀਕਾ ਸਟਰੋਂਗ ਰਹੂਗਾ ਹੁਣ ਮੁੱਦਾ ਇਹ ਨਹੀਂ ਸੀ ਕਿ ਅਮੈਰੀਕਨਸ ਕਿਵੇਂ ਸਟਰੋਂਗ ਹੋਣਗੇ ਅਮੈਰੀਕਾ ਦੇ ਬਿਜ਼ਨਸਮੈਨ ਹੋਰ ਸਟਰੋਂਗ ਕਿਵੇਂ ਹੋ ਜਾਣਗੇ ਅਗਰ ਇਸ ਚੀਜ਼ ਨੂੰ ਤੁਸੀਂ ਦੇਖਣਾ ਸਹੀ ਮਹੀਨਿਆਂ ਦੇ ਵਿੱਚ ਜੇ ਕਿਸੇ ਨੇ ਡੀਲ ਕੀਤਾ ਤਾਂ ਚਾਈਨਾ ਨੇ ਕੀਤਾ ਨਾ ਤਾਂ ਉੱਥੇ ਤੁਹਾਡੇ ਕੋਲ ਵਟਸਐਪ ਆ ਉੱਥੇ ਵੀ ਚੈਟ ਆ ਨਾ ਤੁਹਾਡੇ ਕੋਲ ਉੱਥੇ ਗੂਗਲ ਮੈਪ ਆ ਉਹਨਾਂ ਦਾ ਆਪਣਾ ਮੈਪ ਆ ਨਾ ਉਹਨਾਂ ਕੋਲ ਗੂਗਲ ਆ ਉਹਨਾਂ ਦੀ ਆਪਣੀ ਬਰਾਊਜ਼ਿੰਗ ਕੰਪਨੀ ਆ ਨਾ ਉਹਨਾਂ ਦੇ ਕੋਲ ਕੋਈ ਫੇਸਬੁੱਕ ਅਤੇ ਇੰਸਟਾਗ੍ਰਾਮ ਹੈ ਤੁਸੀਂ ਟਿਕਟੋਕ ਉਹਨਾਂ ਦਾ ਯੂਜ਼ ਕਰ ਰਹੇ ਹੋ ਜਿਹਨੂੰ ਹਰੇਕ ਮੁਲਕ ਬੈਨ ਕਰਨ ਨੂੰ ਤੁਰਿਆ ਹੋਇਆ ਅੱਜ ਦੀ ਡੇਟ ਦੇ ਵਿੱਚ ਸੋ ਚਾਈਨਾ ਜਿਹੜਾ ਹੈਗਾ ਜਿਸ ਰਾਹ 'ਤੇ ਪਿਆ ਉਸ ਰਾਹ 'ਤੇ ਬਾਕੀ ਮੁਲਕਾਂ ਨੂੰ ਵੀ ਪੈਣ ਦੀ ਜ਼ਰੂਰਤ ਹੈ ਅਮੈਰੀਕਾ ਦਾ ਪਤਨ ਲਾਜ਼ਮੀ ਹੈ ਅਗਰ ਡੋਨਲਡ ਟਰੰਪ ਦੋ ਹੋਰ ਸਾਲ ਰਹਿ ਗਿਆ ਅਮੈਰੀਕਾ ਨੂੰ ਕਿਸੇ ਬੰਬਾਰਮੈਂਟ ਦੀ ਲੋੜ ਨਹੀਂ ਹੈ ਬਾਹਰੋਂ ਕੋਈ ਆ ਕੇ ਬੰਬ ਸਿੱਟੇ ਡੋਨਲਡ ਟਰੰਪ ਹੀ ਇੱਕ ਐਟਮ ਬੰਬ ਦਾ ਕੰਮ ਕਰ ਰਿਹਾ ਜੋ ਅੰਦਰ ਖਾਤੇ ਅਮੈਰੀਕਾ ਨੂੰ ਤਬਾਹ ਕਰ ਰਿਹਾ ਰੇਡੀਓ ਵਾਜ਼ ਸੁਣ ਰਹੇ ਹੋ ਮੈਂ ਹਮਦੀਪ ਸਿੰਘ ਬੈਨੀਪਾਲ ਔਰ ਮੇਰਾ ਨੰਬਰ ਹੈ ਅਗਰ ਕਿਸੇ ਨੇ ਕੋਈ ਟੈਕਸ ਮੈਸੇਜ ਕਰਨਾ 416-518-3200 ਤੁਸੀਂ ਕਰ ਸਕਦੇ ਹੋ ਜੀ ਮੈਨੂੰ ਮੈਂ ਤੁਹਾਡੇ ਟੈਕਸ ਪੜ੍ਹ ਰਿਹਾ ਹੈਗਾ ਨਵਦੀਪ ਬਾਈ ਜੀ ਯਾ ਨੰਬਰਸ ਹੈਵ ਅ ਪ੍ਰੋਬਲਮ ਬੈਲ ਵੱਲੋਂ ਜਿਹੜੀ ਹੈ ਪੂਰੇ ਏਰੀਏ 'ਚ ਫਾਈਬਰ ਆਪਟਿਕ ਦੀ ਪ੍ਰੋਬਲਮ ਚੱਲ ਰਹੀ ਹੈ ਪਰ ਤੁਸੀਂ ਫਰੈਸ਼ ਗਰੋਸਰੀ ਡੀਪੂ ਨੂੰ ਜ਼ਰੂਰ ਵਿਜ਼ਿਟ ਕਰੋ ਜੋ ਕਿ ਤੁਹਾਡੀ ਸਪੋਰਟ ਕਰ ਰਿਹਾ ਇਸ ਮਹਿੰਗਾਈ ਦੇ ਦੌਰ ਦੇ ਵਿੱਚ 905-458-1300 ਨੰਬਰ ਹੈ 905-458-1300 ਤੁਹਾਡੇ ਟੈਕਸਟ ਮੈਸੇਜ ਤੁਸੀਂ ਮੈਨੂੰ ਡ੍ਰੌਪ ਕਰ ਸਕਦੇ ਹੋ ਕਾਈਂਡਲੀ ਪਲੀਜ਼ ਕਿ ਜੋ ਵੀ ਡਿਸਕਸ਼ਨ ਮੈਂ ਕਰ ਰਿਹਾ ਇਹਨੂੰ ਚੱਲਦਾ ਰੱਖੀਏ ਕਿ ਕੱਲ੍ਹ ਨੂੰ ਨਵੇਂ ਟੌਪਿਕ ਦੇ ਨਾਲ ਫਿਰ ਆਈਏ ਆਪਾਂ ਕੁਛ ਹੋਰ ਲੈ ਕੇ ਆਈਏ ਕਿ ਇਸੇ ਟੌਪਿਕ ਦੇ ਉੱਤੇ ਡਿਟੇਲ ਜਾਣਕਾਰੀ ਮੈਂ ਤੁਹਾਨੂੰ ਦੇਵਾਂ ਕਿ ਪਿਛਲੇ ਕੁਛ ਘੰਟਿਆਂ 'ਚ ਕੀ ਹੋਇਆ ਕਿਹਨੇ ਕੀ ਕੀਤਾ ਕਿਹਨੇ ਕੀ ਜਵਾਬ ਦਿੱਤਾ ਡੂ ਯੂ ਵਾਂਟ ਮੈਨੂੰ ਟੈਕਸਟ ਮੈਸੇਜ ਲਿਖਿਓ ਜਿਵੇਂ ਆਪਣੇ ਨਾਂ ਦੇ ਨਾਲ ਮੈਂ ਜ਼ਰੂਰ ਅਨਾਊਂਸ ਕਰੂੰਗਾ ਰੇਡੀਓ ਦੇ ਉੱਤੇ 416-518-3200 ਸਪੈਸ਼ਲੀ ਜਿਹੜੇ ਸਾਡੇ ਕੋਈ ਔਰਤਾਂ ਸੁਣਦੀਆਂ ਸਾਡੇ ਸ਼ੋਅ ਨੂੰ ਲੇਡੀਜ਼ ਸੁਣਦੀਆਂ ਨੇ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਤੁਸੀਂ ਕਰੋ ਉਹਦਾ ਕਾਰਨ ਕੀ ਹੈ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਸਕਸ਼ਨਸ ਅਸੀਂ ਕਰਦੇ ਹਾਂ ਇਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ ਕਿ ਸਾਸ ਵੀ ਕਭੀ ਬਹੂ ਸੀ ਇਹ ਤੋਂ ਉੱਪਰ ਵੀ ਕੁਛ ਚੱਲਣਾ ਚਾਹੁੰਦੇ ਹੋ ਯਾਨੀ ਕਿ ਤੁਸੀਂ ਇਹਨਾਂ ਸੀਰੀਅਲਸ ਅਤੇ ਆਪਣੇ ਘਰ ਦੇ ਅੰਦਰ ਦੀਆਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਕੁਛ ਉੱਚ ਦਰਜੇ ਦਾ ਸਿੱਖਣਾ ਚਾਹੁੰਦੇ ਹੋ ਮੁਲਕ ਨਾਲ ਕੀ ਹੋ ਰਿਹਾ ਤੁਹਾਡੇ ਬੱਚਿਆਂ ਦੇ ਭਵਿੱਖ 'ਤੇ ਕੀ ਅਸਰ ਪੈ ਰਿਹਾ ਇਸ ਮੁਲਕ ਦੇ ਨਾਲ ਜੁੜੇ ਹੋਏ ਲੋਕਾਂ 'ਤੇ ਕੀ ਅਸਰ ਪੈ ਰਿਹਾ ਮੇਰਾ ਨੰਬਰ ਹੈ 416-518-3200 ਆਈ ਵਾਂਟ ਫਲੱਡ ਟੈਕਸ ਮੈਸੇਜ ਦਾ ਫਲੱਡ ਦੇ ਦਿਓ ਮੈਨੂੰ 416-518-3200 'ਤੇ ਤੁਸੀਂ ਟੈਕਸ ਮੈਸੇਜ ਕਰ ਸਕਦੇ ਹੋ ਫਰੈਸ਼ ਗਰੋਸਰੀ ਡਿਪੂ 'ਤੇ ਜ਼ਰੂਰ ਜਾਣਾ ਦਾਅਵਾ ਹੈ ਇਹਨਾਂ ਦੀਆਂ ਕੀਮਤਾਂ ਜਦੋਂ ਤੁਸੀਂ ਅੰਦਰ ਵੜ ਕੇ ਬਾਹਰ ਨਿਕਲਦੇ ਹੋ ਕੋਈ ਵੀ ਸਟੋਰ ਨਹੀਂ ਜਿਹੜਾ ਇਹਨਾਂ ਦੀ ਬੀਟ ਕਰ ਸਕੇਗਾ ਸੋ ਫਰੈਸ਼ ਗਰੋਸਰੀ ਡਿਪੂ 905-458-1300 ਵਿਟਬੀ ਦੀ ਲੋਕੇਸ਼ਨ ਨੂੰ ਸਪੋਰਟ ਦੇ ਰਹੇ ਹੋ ਤੁਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਇਸ ਰੇਡੀਓ ਰਾਹੀਂ ਤੁਹਾਡਾ ਥੈਂਕਸ ਕਰਦੇ ਹਾਂ 905-458-1300 ਹੈੱਡ ਆਫਿਸ ਦਾ ਨੰਬਰ ਹੈ ਫਰੈਸ਼ ਗਰੋਸਰੀ ਡਿਪੂ ਦੋ ਲੋਕੇਸ਼ਨ ਤੋਂ ਸਰਵ ਕਰ ਰਿਹਾ ਹੈਗਾ 31 ਸਟੇਪਲ ਬੁਸ਼ ਅਤੇ ਥਿਕਸਨ ਐਂਡ ਡੰਡਾਸ ਦਾ ਇੰਟਰਸੈਕਸ਼ਨ ਐਮ ਕੇ ਪੈਲਟਸ ਵੱਲੋਂ ਸਪੋਰਟ ਚਾਹੀਦਾ ਤੁਹਾਡਾ ਸਾਰਿਆਂ ਦਾ ਮੈਨੂੰ ਟੈਕਸਟ ਮੈਸੇਜ ਆਏ ਅੰਮ੍ਰਿਤ ਸਿੰਘ ਲਿਖਦੇ ਨੇ ਕਿ ਯੈਸ ਸਰ ਸੇਮ ਟੋਪਿਕ ਕੱਲ੍ਹ ਨੂੰ ਵੀ ਆਪਾਂ ਲੈ ਕੇ ਆਵਾਂਗੇ ਇਹੀ ਟੋਪਿਕ ਦੇ ਉੱਪਰ ਮੈਂ ਲੈ ਕੇ ਆਊਂਗਾ ਹੋਰ ਤੁਹਾਡੇ 'ਚ ਕੋਈ ਗੱਲ ਕਰਨੀ ਚਾਹੁੰਦਾ ਮੈਨੂੰ ਲੱਗਦਾ ਅੱਜ ਤੁਹਾਨੂੰ ਕਾਫੀ ਕੁਝ ਸਮਝ ਆਇਆ ਹੋਊਗਾ ਜੋ ਮੈਂ ਸਿੱਧੇ ਤੌਰ ਦੇ ਉੱਤੇ ਸਮਝਾਇਆ ਵੀ ਸਿਆਸੀ ਪੰਨਿਆਂ ਦੇ ਉੱਪਰ ਨਹੀਂ ਹੁਣ ਡੋਨਲਡ ਟਰੰਪ ਨੂੰ ਤੂੰ ਤੂੰ ਮੈਂ ਵਾਲੀ ਜਿਹੜੀ ਇੱਕ ਲਿਖਾਵਟ ਹੈ ਉਹਦੇ ਵਿੱਚ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਦੋ ਬੰਦਿਆਂ ਨੇ ਪੋਲਿਸੀ ਬਹੁਤ ਵਧੀਆ ਮਾਰਕ ਕਰਨੀ ਦੀ ਟਰੰਪ ਸਮਝਦਾ ਕਿ ਪ੍ਰਾਈਮ ਮਿਨਿਸਟਰ ਕੁਛ ਨਹੀਂ ਬੋਲ ਰਿਹਾ ਥੱਲਿਓਂ ਬੁਲਵਾ ਰਿਹਾ ਹੈਗਾ ਪਰ ਜਿਹੜਾ ਡੱਗ ਫੁੱਟ ਬੋਲ ਰਿਹਾ ਆ ਨਾਲ ਦੀਆਂ ਲੱਗਦੀਆਂ ਸਟੇਟਾਂ ਸੀ ਜਿਹਨਾਂ ਵਿੱਚੋਂ ਮਿਸੀਸਿਪੀ ਨਿਊਯਾਰਕ ਜਾਂ ਕੋਈ ਹੋਰ ਸਟੇਟਸ ਨੇ ਉਹਨਾਂ 'ਚ ਬੜਾ ਵੱਡਾ ਅਸਰ ਜਾ ਰਿਹਾ ਦੂਸਰੇ ਪਾਸੇ ਗ੍ਰੇਟ ਟੋਪਿਕ ਡਿਸਕਸ਼ਨ ਇਨਫੋਰਮੇਸ਼ਨ ਦੇ ਲਈ ਥੈਂਕ ਯੂ ਭਾਅ ਜੀ 4747 ਨੰਬਰ ਤੋਂ ਮੈਨੂੰ ਲਿਖਿਆ ਆਪਣਾ ਨਾਂ ਜ਼ਰੂਰ ਲਿਖਦਿਆ ਕਰੋ ਵਿੱਚ ਟੈਕਸਟ ਮੈਸੇਜ 416-518-3200 416-518-3200 ਐਮ ਕੇ ਪੈਲਟਸ ਨੂੰ ਤੁਸੀਂ ਸਪੋਰਟ ਕਰਨਾ ਸਾਰਿਆਂ ਨੇ ਇਹ ਤੁਹਾਡੇ ਆਪਣੇ ਇੱਥੋਂ ਦੇ ਬੋਰਨ ਜਵਾਕਾਂ ਦੀ ਕੰਪਨੀ ਹੈ ਅਤੇ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਬੜੇ ਵਧੀਆ ਲੈਵਲ 'ਤੇ ਲੈ ਗਏ ਫਾਰਮ ਹਾਊਸ ਤੋਂ ਸਟਾਰਟ ਕਰਕੇ ਇਹ ISPM 15 ਸਰਟੀਫਾਈਡ ਸਕਿਡਸ ਨੇ ਇਹ ਜਿਹੜੀਆਂ ਦੁਨੀਆ ਭਰ 'ਚ ਐਕਸਪੋਰਟ ਕੀਤੀਆਂ ਜਾ ਸਕਦੀਆਂ ਐਮ ਕੇ ਜੋ ਐਮ ਕੇ ਪੈਲਟਸ 365-866-BSE ਮਨਦੀਪ ਥਿੰਦ ਮੈਨੂੰ ਲਿਖਦੇ ਨੇ ਕੀਪ ਦਾ ਸੇਮ ਟੋਪਿਕ ਵੈਰੀ ਇਨਫੋਰਮੇਟਿਵ ਮਨਦੀਪ ਕੌਰ ਮਨਦੀਪ ਥੈਂਕ ਯੂ ਸੋ ਮੱਚ ਤੁਹਾਡੇ ਟੈਕਸ ਮੈਸੇਜ ਦੇ ਲਈ ਔਰ ਮੈਂ ਸਪੈਸ਼ਲੀ ਇਹ ਜਾਣਨਾ ਚਾਹੁੰਦਾ ਕਿ ਮੇਰੇ ਘਰ ਜਿਹੜੀਆਂ ਔਰਤਾਂ ਨੇ ਚੀਜ਼ਾਂ ਨੂੰ ਸੁਣਦੀਆਂ ਪਈਆਂ ਨੇ ਅੱਜ ਦੀ ਡੇਟ 'ਚ ਯਾਨੀ ਕਿ ਮੇਰੇ ਫੈਮਿਲੀ ਸਾਡਾ ਜਿਹੜਾ ਪਰਿਵਾਰ ਆ ਵੱਡਾ ਉਹਦੇ 'ਚ ਕਾਫੀ ਸਾਰੀਆਂ ਲੇਡੀਜ਼ ਨੇ ਜਿਹੜੀਆਂ ਇਹਨਾਂ ਟੋਪਿਕਸ ਨਾਲ ਜੁੜੀਆਂ ਨੇ ਤੁਸੀਂ ਵੀ ਜ਼ਰੂਰ ਜੁੜੋ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਸਪੈਸ਼ਲੀ ਲੇਡੀਜ਼ ਨੂੰ ਕਹੂੰਗਾ ਤਾਂ ਜੋ ਤੁਹਾਨੂੰ ਪਤਾ ਹੋਵੇ ਜਦੋਂ ਤੁਸੀਂ ਵੋਟ ਕਰਦੇ ਹੋ ਤੁਸੀਂ ਵੋਟ ਕਿਹਨੂੰ ਕਰਨੀ ਹੈ ਤੁਸੀਂ ਆਪਣੇ ਹਸਬੈਂਡ ਦੇ ਕਹੇ 'ਤੇ ਵੋਟ ਨਾ ਕਰੋ ਤੁਸੀਂ ਆਪਣੇ ਮਨ ਨਾਲ ਵੀ ਸੋਚ ਕੇ ਵੋਟ ਕਰੋ ਕਿ ਮੈਨੂੰ ਵੋਟ ਕਿਹਨੂੰ ਕਰਨਾ ਚਾਹੀਦਾ ਯੂ ਆਰ ਅ ਹਿਊਮਨ ਬੀਇੰਗ ਤੁਸੀਂ ਇਸ ਦੁਨੀਆ 'ਤੇ ਆਏ ਹੋ ਤੁਹਾਡੇ ਕੋਲ ਵੀ ਬਰਾਬਰ ਦੇ ਅਧਿਕਾਰ ਨੇ ਅਤੇ ਤੁਸੀਂ ਵੋਟ ਕਰਨ ਲੱਗਿਆ ਆਪਣਾ ਫੈਸਲਾ ਖੁਦ ਲੈ ਸਕੋ ਵੋਟ ਮਾੜੇ ਹੋਣ ਦੇ ਕਾਰਨ ਤੁਹਾਡੇ ਸ਼ਹਿਰਾਂ ਦੇ ਸਿਆਸਤਦਾਨ ਤੁਹਾਡੇ ਸਟੇਟ ਦੇ ਸਿਆਸਤਦਾਨ ਤੁਹਾਡੇ ਮੁਲਕ ਦੇ ਸਿਆਸਤਦਾਨ ਉਹੋ ਜਿਹੇ ਆ ਰਹੇ ਨੇ ਜਿਹੋ ਜਿਹੇ ਚੁਣੇ ਜਾ ਰਹੇ ਨੇ ਅਤੇ ਨਾਲ ਤੁਸੀਂ ਨੰਬਰ ਨੋਟ ਕਰੋ ਪੰਜਾਬ ਇੰਸ਼ੋਰੈਂਸ ਦੇ ਸ਼ੇਰ ਜੰਗ ਸਿੰਘ ਰਾਣਾ ਹੋਣਾ ਦਾ ਤੁਸੀਂ ਰਾਣਾ ਜੀ ਨੂੰ ਜਿਹੜਾ ਕੋਂਟੈਕਟ ਕਰੋਗੇ 416-910-9000 RDSP ਸ਼ੇਰ ਜੰਗ ਸਿੰਘ ਰਾਣਾ ਕਹਿੰਦੇ ਨੇ ਕਿਸੇ ਵੀ ਘਰ 'ਚ ਕੋਈ ਵੀ ਵਿਅਕਤੀ ਜਿਹਨੂੰ ਲਾਈਫ ਟਾਈਮ ਮੈਡੀਸਨ ਲੱਗ ਗਈ 49 ਸਾਲ ਤੋਂ ਘੱਟ ਉਮਰ ਹੈ ਤੁਹਾਡੀ ਤੁਸੀਂ ਮੈਨੂੰ ਕਾਲ ਕਰਕੇ ਚੈੱਕ ਕਰੋ ਤੁਹਾਨੂੰ 90,000 ਦਾ ਗ੍ਰਾਂਟ ਸਰਕਾਰ ਦਿੰਦੀ ਹੈ ਤੁਹਾਡੀ ਜਿਹੜੀ ਸੋਸ਼ਲ ਲਾਈਫ ਉਹਨੂੰ ਬੈਲੈਂਸ ਕਰਨ ਵਾਸਤੇ 416-910-9000 416-910-9000 'ਤੇ ਕਾਲ ਕਰਨੀ ਆ ਬੋਲਟਨ ਸਪਰਿੰਗ ਸ਼ੋਪ ਵਾਲੇ ਨੇ ਪਟੇ ਕਮਾਣੀਆਂ ਦੇ ਵਿੱਚ ਲੀਫ ਸਪਰਿੰਗਸ ਐਂਡ ਬੁਸ਼ਿੰਗਸ ਦੇ ਵਿੱਚ ਟੋਪ ਦਾ ਨਾਮ ਹੈ 905-857-8222 905-4857-8222 905-857-8222 ਜੇ ਕੋਈ ਅੱਜ ਦੀ ਡੇਟ 'ਚ ਹੋਸਟ ਤੁਹਾਨੂੰ ਕਹਿੰਦਾ ਨਾ ਕਿ ਤੁਹਾਡਾ ਪ੍ਰਧਾਨ ਮੰਤਰੀ ਛੁੱਟੀਆਂ ਮਨਾਉਣ ਗਿਆ ਫਲਾਣੀ ਥੋਂ ਬੈਠਾ ਢਮਕਾਣੀ ਥੋਂ ਬੈਠਾ ਉਹਨੂੰ ਕੋ ਬਾਇਸਡ ਹੋ ਕੇ ਕੰਮ ਨਾ ਕਰੋ ਤੁਸੀਂ ਇਹ ਮੁਲਕ ਦੇ ਉੱਤੇ ਬਹੁਤ ਟਾਈਮ ਕਰੂਸ਼ਲ ਚੱਲਦਾ ਲੋਕਾਂ ਦਾ ਮਨੋਬਲ ਸਟਰੋਂਗ ਚਾਹੀਦਾ ਮੈਂ ਤਾਂ ਅੱਜ ਗੱਲ ਕੀਤੀ ਹੈ ਤੁਹਾਡੇ ਨਾਲ ਮੇਰੀ ਗੱਲਬਾਤ ਤੁਹਾਨੂੰ ਐਨਰਜੀ ਦੇ ਰਹੀ ਸੀਗੀ ਬੂਸਟ ਕਰ ਰਹੀ ਆ ਕੋਈ ਡਰ ਨਹੀਂ ਫੈਲਾ ਰਹੀ ਤੁਹਾਡੇ ਅੰਡਰ ਡੋਨਲਡ ਟਰੰਪ ਕੋਈ ਭੂਤ ਨਹੀਂ ਹੈਗਾ ਕਿ ਦੁਨੀਆ ਨੂੰ ਖਾਜੂਗਾ ਇੱਕ ਮੁਲਕ ਆ ਉੱਥੋਂ ਦਾ ਪ੍ਰੈਜੀਡੈਂਟ ਰਹਿਣਾ ਚਾਹੀਦਾ ਉਹਦੀਆਂ ਅਸੀਮਿਤ ਜਿਹੜੀ ਪਾਵਰ ਹੈ ਇਹ ਖਰਾਬ ਕਰ ਰਹੀ ਹੈ ਅਮਰੀਕਾ ਨੂੰ ਵੀ ਅਤੇ ਬਾਕੀ ਮੁਲਕਾਂ ਨੂੰ ਵੀ ਇਹਨੂੰ ਰੋਕਣ ਲਈ ਅਗਰ ਮਾਰਕ ਕਾਰਨੀ ਮੂਹਰੇ ਆਇਆ ਹੈਗਾ G7 ਮੁਲਕਾਂ ਦੇ ਵਿੱਚ ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਸਭ ਤੋਂ ਵੱਧ ਕੰਮ ਕੀਤਾ ਕੱਲ੍ਹ ਦੀ ਸਟੇਟਮੈਂਟ ਹੈ ਉਹਨੇ ਕਿਹਾ ਅਸੀਂ 70,000 ਜੋਬ ਜਨਰੇਟ ਕੀਤੀ ਆ ਪਿਛਲੇ ਮਹੀਨੇ ਇਕੱਲੇ ਅੰਟਾਰੀਓ 'ਚ ਅਤੇ ਡੱਗ ਫੋਰਡ ਨੇ ਕਿਹਾ ਉੱਥੇ ਦੇ TV ਦੇ ਉੱਪਰ CNN ਦੇ ਉੱਪਰ ਕਿ ਤੁਹਾਡੇ ਘਰ ਮਹਿੰਗੇ ਕਿਉਂ ਹੋ ਗਏ ਕਿਉਂਕਿ ਜਿਹੜੀ ਸਾਡੀ ਲੱਕੜ ਆ ਰਹੀ ਆ ਉਹ 'ਤੇ 30% ਟੈਰਿਫ ਲਾ ਹੈ ਇਸ ਆਦਮੀ ਨੇ ਬਿਲਡਰਸ ਨੇ 30% ਪ੍ਰਾਈਜ਼ ਅਪ ਚੱਕ ਦਿੱਤੀ ਆ ਯਾਨੀ ਕਿ 3 ਲੱਖ ਦਾ ਘਰ ਆ 3,390,000 ਪ੍ਰਾਈਜ਼ ਉੱਪਰ ਜਾ ਚੁੱਕੀ ਹੈ ਕਿਉਂਕਿ ਸਾਡੀ ਲੱਕੜ ਦੇ ਉੱਤੇ ਇਸ ਆਦਮੀ ਨੇ ਟੈਕਸ ਲਾ ਦਿੱਤਾ ਤੁਹਾਨੂੰ ਘਰ ਕਿਉਂ ਮਹਿੰਗੇ ਮਿਲਣ ਇਸ ਪ੍ਰੈਜੀਡੈਂਟ ਦੇ ਕਾਰਨ ਜਦੋਂ ਕਿ ਇਹ ਵਾਅਦਾ ਕਰਕੇ ਆਇਆ ਸੀ ਤੁਹਾਨੂੰ ਸਸਤੇ ਘਰ ਮਿਲਣਗੇ ਤੁਹਾਨੂੰ ਗਰੋਸਰੀ ਕਿਉਂ ਮਹਿੰਗੀ ਮਿਲ ਰਹੀ ਹੈ ਤੇਲ ਕਿਉਂ ਮਹਿੰਗਾ ਮਿਲ ਰਿਹਾ ਕਿਉਂ ਨੇ ਇਰਾਨ ਨਾਲ ਲੜਾਈ ਛੇੜੀ ਇਹ ਜਾਗਰੂਕਤਾ ਜਿਹੜੀ ਹੈ ਨਾ ਕਿਤੇ ਨਾ ਕਿਤੇ ਅਮਰੀਕਾ ਨੂੰ ਹਿਲਾ ਕੇ ਰੱਖ ਦੇਗੀ ਅੰਦਰ ਖਾਤੇ ਇਸ ਚੀਜ਼ ਦਾ ਅਮੈਰੀਕਾ ਵੀ ਭਲੀ ਭਾਂਤ

0004 647 551 0004 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਇਹਦੇ ਨਾਲ ਨਾਲ ਹਰਮਨ ਲਾ ਆਫਿਸ 647-366-9955। ਹਰਮਨਜੀਤ ਸਿੰਘ ਗਰੇਵਾਲ ਕਹਿੰਦੇ ਵਿਲ ਜ਼ਰੂਰ ਬਣਾ ਕੇ ਰੱਖੋ, ਕਿਉਂਕਿ ਜੇ ਤੁਹਾਨੂੰ ਕੁਛ ਹੋ ਗਿਆ ਤੁਹਾਡੀ ਪ੍ਰੋਪਰਟੀ ਐਸਟੇਟ ਕੋਲ ਚਲੀ ਜਾਂਦੀ ਹੈ। ਜ਼ਰੂਰ ਸਮਝੋ ਸਾਰੇ ਜਿੰਨੇ ਵੀ ਤੁਸੀਂ ਮੈਨੂੰ ਸੁਣਦੇ ਹੋ, ਵਿਲ ਹੋਊਗੀ ਉਹ ਪਤਾ ਲੱਗ ਜੂ ਤੁਹਾਡੇ ਤੋਂ ਬਾਅਦ ਕਿਹਨੂੰ ਮਿਲਣੀ ਹੈ। ਵਿਲ ਇਕੱਲੀ ਤੁਹਾਡੀ ਪ੍ਰੋਪਰਟੀ ਨਹੀਂ, ਤੁਹਾਡੀ ਇੰਸ਼ੋਰੈਂਸ ਪਾਲਿਸੀ ਦੀ ਵੀ ਹੁੰਦੀ ਹੈ, ਹਰ ਚੀਜ਼ ਦੀ ਹੁੰਦੀ ਹੈ। 647-366-9955 ਭੁਪਿੰਦਰ ਸਿੰਘ ਕਿਚਨਰ ਵਟਲੂ ਕੈਂਬਰਿਜ ਦੇ ਏਰੀਏ 'ਚ ਟੋਪ ਦੇ ਰਿਐਲਟਰ ਨੇ ਅਤੇ ਟੋਪ ਦੀ ਪਰਫੋਰਮੈਂਸ ਦੇ ਨਾਲ ਤੁਹਾਡੇ ਘਰਾਂ ਨੂੰ ਵੇਚ ਰਹੇ ਨੇ। ਕਿਚਨਰ ਵਟਲੂ ਕੈਂਬਰਿਜ ਦੇ ਏਰੀਏ 519-5982-54 519-5908-2544 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਤਵਾ ਗਰੁੱਪ ਆਫ ਕੰਪਨੀਜ਼ ਵੱਲੋਂ, ਤਵਾ ਕਿਚਨ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੰਨਾ ਵੱਡਾ ਸਪੋਰਟ ਤੁਸੀਂ ਇਸ ਰੇਡੀਓ ਰਾਹੀਂ ਦਿੱਤਾ, ਤੁਹਾਡੇ ਦਿਲੋਂ ਰਣੀ ਆ। ਲੋਕ ਦੂਰ ਦੂਰ ਦੇ ਸ਼ਹਿਰਾਂ 'ਚੋਂ ਆ ਕੇ ਇਸ ਰੈਸਟੋਰੈਂਟ ਦੇ ਉੱਤੇ ਕੇਟਰਿੰਗ 150-200 ਬੰਦੇ ਦੀ ਬੁੱਕ ਕਰਾਉਂਦੇ ਨੇ। ਚਰਨਪ੍ਰੀਤ ਦਾ ਟੈਕਸਟ ਮੈਸੇਜ ਹੈ ਮੈਨੂੰ ਕਿ ਕੱਲ੍ਹ ਮੈਂ ਦਿਨ ਦੇ ਵਿੱਚ 2 ਕੇਟਰਿੰਗਸ ਮੰਡੇ ਵਾਲੇ ਦਿਨ ਕੀਤੀਆਂ ਅਲੱਗ ਅਲੱਗ ਵਿਆਹਾਂ ਦੇ ਉੱਤੇ। ਥੈਂਕਸ ਕਰ ਦਿਓ ਜੀ, ਤੁਹਾਡਾ ਸਾਰਿਆਂ ਦਾ ਥੈਂਕਸ ਜੀ। ਚਰਨਪ੍ਰੀਤ ਉਹਨਾਂ ਦੀ ਟੀਮ ਵੱਲੋਂ 905-790-1699, ਇਹਨਾਂ ਨੇ ਵੀ ਕੀਮਤਾਂ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਕੀਮਤਾਂ ਇਹਨਾਂ ਨੇ ਸ਼ੁਰੂ ਤੋਂ ਰੱਖੀਆਂ ਜਿਹੜੀਆਂ ਲੋਕ ਹੁਣ ਰੱਖ ਰਹੇ ਨੇ। ਤਵਾ TAWA ਕਿਚਨ, ਨਜ਼ਾਰਾ ਇਹਨਾਂ ਦੀ ਇੱਕ ਫੈਸਿਲਿਟੀ ਅੱਗੇ ਠੰਡ ਆ ਜਾਣੀ ਆ ਇਨਡੋਰ ਫੰਕਸ਼ਨਸ ਦੇ ਵਾਸਤੇ, ਟੋਪ ਦੀ ਜਗ੍ਹਾ ਨਜ਼ਾਰਾ 'ਤੇ ਤੁਸੀਂ ਪਹੁੰਚੋ। ਨਜ਼ਾਰਾ ਜਿਹੜਾ ਕਿ 30 ਰੈਂਬਲਰ ਡਰਾਈਵ ਸਟੀਲਸ ਐਂਡ ਕੈਨੇਡੀ ਦੇ ਇੰਟਰਸੈਕਸ਼ਨ ਦੇ ਕੋਲ ਆ, ਅਤੇ ਇੱਥੇ ਹੀ ਤਵਾ ਕਿਚਨ ਦੀ ਹੋਰ ਲੋਕੇਸ਼ਨ ਇਸੇ ਪਲਾਜ਼ੇ ਦੇ ਵਿੱਚ, ਇੱਥੇ ਹੀ ਨਜ਼ਾਰਾ। ਅਤੇ ਤੁਸੀਂ ਕੋਈ ਵੀ ਜਾਣਕਾਰੀ ਲਈ, ਕੋਈ ਇਵੈਂਟ ਜਾਂ ਕੋਈ ਜਾਣਕਾਰੀ ਲਈ ਬੁੱਕ ਕਰ ਸਕਦੇ ਹੋ 416-803-1616। ਅਤੇ ਸ਼ੋਅ ਦੇ ਵਿੱਚ ਕੋਮਲ ਦਾ ਨੰਬਰ ਦਊਂਗਾ ਔਨਲਾਈਨ ਟਰੈਵਲ ਵਾਲਿਆਂ ਦਾ। ਤੁਸੀਂ ਇੰਡੀਆ ਜਾਣਾ ਨਾ, $1000 ਅਤੇ 1800 'ਚ ਆਉਣ ਜਾਣ ਹੋ ਰਿਹਾ ਹੈਗਾ, 2800-2700 ਤੋਂ ਘੱਟ ਟਿਕਟ ਨਹੀਂ ਮਿਲ ਰਹੀ। ਕੋਮਲ ਨੂੰ ਕਾਲ ਕਰੋ ਅੱਜ 905-239-7711 9052-39771 AAA ਲੈਂਡਸਕੇਪਿੰਗ, ਲੈਂਡਸਕੇਪਿੰਗ 'ਚ ਟੋਪ ਦੀ ਕੰਪਨੀ 647-784-1213। ਕਿਸੇ ਨੇ ਸਨੋਅ ਰਿਮੂਵ ਕਰਾਉਣ ਦਾ ਠੇਕਾ ਦੇਣਾ 6477-84-1213। ਸ਼ਹਿਰ ਦੇ ਵੱਡੇ ਵੱਡੇ ਪਲਾਜ਼ਾਸ ਨੇ, ਉਹਨਾਂ ਦੀ ਸਨੋਅ ਅਤੇ ਉਹਨਾਂ ਦੀ ਲੈਂਡਸਕੇਪਿੰਗ ਦਾ ਕੰਮ ਕਰਦੇ ਨੇ। RSG ਕਸਟਮ ਸੋਫਾ, ਪੁਰਾਣੇ ਸੋਫਿਆਂ ਨੂੰ ਨਵੇਂ ਬਣਾ ਲਓ, ਉਹਨਾਂ ਦਾ ਕੰਮ ਕਰਾ ਲਓ। ਮੈਂ ਇਹਨਾਂ ਤੋਂ ਸੋਫੇ ਬਣਾਇਆ ਕਸਟਮ, ਬੜਾ ਜ਼ਬਰਦਸਤ ਸੋਫਾ ਇੱਕ ਸਾਡੇ ਹੋਰ ਰਿਸ਼ਤੇਦਾਰਾਂ ਨੇ ਬਣਨਾ ਦੇ ਦਿੱਤਾ ਇੱਕੋ ਵਾਰ ਬਹਿ ਕੇ ਦੇਖ ਕੇ। 647-705-1317 ਰਾਜ ਨਾਲ ਗੱਲ ਕਰਨੀ ਹੈ, 20 ਮੈਲਨੀ ਡਰਾਈਵ ਯੂਨੀਅਨ ਨੰਬਰ 10 'ਤੇ ਨੇ, 6477-051317। ਮੈਂ ਜ਼ਰੂਰ ਚਾਹੂੰਗਾ ਇਸ ਸਮੇਂ ਇਸ ਮੁਲਕ ਲਈ ਪੋਜ਼ਿਟਿਵ ਬੋਲਿਆ ਜਾਵੇ, ਇਸ ਮੁਲਕ ਦੇ ਪ੍ਰਧਾਨ ਮੰਤਰੀ ਲਈ ਪੋਜ਼ਿਟਿਵ ਬੋਲਿਆ ਜਾਵੇ। ਨੈਗੇਟਿਵ ਗੱਲਾਂ ਕਰਕੇ ਵੰਡਣ ਵਾਲਾ ਉਹ ਸਮਾਂ ਨਹੀਂ ਹੈ, ਆਪਾਂ ਨੂੰ ਬੜੇ ਨਾਜ਼ੁਕ ਸਮੇਂ 'ਚੋਂ ਲੰਘਣਾ ਪੈ ਰਿਹਾ। ਇੱਕ ਐਸੇ ਆਦਮੀ ਨਾਲ ਸਾਡੀ ਲੜਾਈ ਆ ਜਿਹੜੀ ਪੂਰੀ ਦੁਨੀਆ ਦਾ ਜਿਉਣਾ ਹਰਾਮ ਕੀਤਾ, ਜਿਸ ਆਦਮੀ ਨੇ ਪਿਛਲੀ ਟਰਮ 'ਚ ਬਿਮਾਰੀ ਲਿਆ ਕੇ ਇਸ ਟਰਮ 'ਚ ਟੈਰਿਫ ਲਿਆ ਕੇ, ਇਹ ਗਿਨੀ ਮਿੱਥੀ ਚਾਲ ਦੇ ਤਹਿਤ ਕਾਰਪੋਰੇਟ ਘਰਾਣਿਆਂ ਲਈ ਕੰਮ ਕਰਨ ਵਾਲਾ ਆਦਮੀ ਹੈ। ਇਹ ਕਿਸੇ ਮੁਲਕ ਨੂੰ ਰਿਪ੍ਰਜੈਂਟ ਨਹੀਂ ਕਰ ਰਿਹਾ, ਇਹ ਆਪਣੇ ਆਪ ਦੇ ਬੈਂਕ ਅਕਾਊਂਟਸ ਅਤੇ ਉਹਨਾਂ ਦੇ ਬੈਂਕ ਅਕਾਊਂਟਸ ਨੂੰ ਰਿਪ੍ਰਜੈਂਟ ਕਰ ਰਿਹਾ। ਇਹ ਆਦਮੀ ਸ਼ਰੇਆਮ TV ਚੈਨਲਾਂ 'ਤੇ ਆ ਕੇ ਕਹਿੰਦਾ ਕਿ ਮਾਰਕੀਟ ਕਿੱਧਰ ਨੂੰ ਕੱਲ੍ਹ ਨੂੰ ਜਾਣੀ ਹੈ ਮੇਰੇ ਮੁੰਡੇ ਅਤੇ ਮੇਰੀ ਕੁੜੀ ਨੂੰ ਪਤਾ ਹੁੰਦਾ, ਇਹਦਾ ਮਤਲਬ ਕਿ ਮੈਨੀਪੂਲੇਸ਼ਨ ਦਾ ਸਾਨੂੰ ਸਭ ਕੁਝ ਪਤਾ ਹੁੰਦਾ। ਇਸ ਤਰ੍ਹਾਂ ਦਾ ਨੰਗੇ ਲੈਵਲ ਦਾ ਕਰਪਸ਼ਨ ਜਿਹੜਾ ਹੈਗਾ ਇਹਨਾਂ ਮੁਲਕਾਂ 'ਚ ਕਦੇ ਦੇਖਣ ਨੂੰ ਨਹੀਂ ਮਿਲਿਆ, ਇਹ ਆਦਮੀ ਇਸ ਸਮੇਂ ਕਰ ਰਿਹਾ ਹੈਗਾ। ਹਾਈਲੈਂਡ ਆਟੋ ਰਿਪੇਅਰ ਸੈਂਟਰ ਦਾ ਨੰਬਰ ਨੋਟ ਕਰੋ 905-463-6363। ਗੈਰੀ ਗਰੇਵਾਲ, ਯਾਰਾਂ ਦੇ ਯਾਰ, ਬਹੁਤ ਪਿਆਰੇ ਅਤੇ ਨਿੱਘੇ ਇਨਸਾਨ, ਜ਼ਿੰਦਾ ਦਿਲੀ ਨਾਲ ਜਿਉਣ ਵਾਲੇ ਇਨਸਾਨ। ਤੁਸੀਂ ਉਹਦੇ ਕੋਲ ਆਪਣੀ ਗੱਡੀ ਰਿਪੇਅਰ ਕਰਾਉਣ ਜਾਂਦੇ ਹੋ, ਇਹਨਾਂ ਦੀ ਵਰਕਸ਼ਾਪ ਤੁਹਾਡਾ ਵੈਲਕਮ ਕਰਦੀ ਹੈ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਲਈ। ਗੈਰੀ ਗਰੇਵਾਲ, 38 ਆਟੋਮੈਟਿਕ ਡਰਾਈਵ ਦੇ ਉੱਪਰ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-463-6363। ਮਾਸਟਰ ਯੂਰ ਐਗਜ਼ਾਮ, ਆਪਣੇ ਐਗਜ਼ਾਮ ਨੂੰ ਤੁਸੀਂ ਕੰਟਰੋਲ ਕਰਨਾ, ਯਾਨੀ ਕਿ ਤੁਸੀਂ ਪਾਸ ਹੋਣਾ ਹੈਗਾ। ਕੰਟਰੋਲ ਦਾ ਮਤਲਬ ਇਹ ਹੁੰਦਾ ਮਾਸਟਰ ਯੂਰ ਐਗਜ਼ਾਮ ਦੇ ਵਿੱਚ ਤੁਸੀਂ ਕਾਲ ਕਰਨੀ ਹੈ 437-376-5656 437-376-5656। ਅਤੇ ਪਰਮ ਕੁਇਕ ਲੂਬ ਐਂਡ ਰਿਪੇਅਰ ਵਾਲੇ ਨੇ 13 ਰਿਚਮੰਡ ਸਟਰੀਟ ਦੇ ਉੱਪਰ ਨੇ 289-498-1300 289-498-1300 ਪਰਮ ਕੁਇਕ ਲੂਬ ਐਂਡ ਰਿਪੇਅਰ। ਨੈਗਰਾਫੋਲ ਦੇ ਏਰੀਏ ਦੇ ਵਿੱਚ ਕੋਈ ਵੀ ਗੱਡੀ ਰਿਪੇਅਰ ਕਰਾਉਣੀ ਹੈ, ਸੇਂਟ ਕੈਥਰੀਨ ਨੈਗਰਾਫੋਲ ਫੋਟੇਰੀ, ਜਾਂ ਤੁਸੀਂ ਕਿਸੇ ਵੀ ਸ਼ਹਿਰ 'ਚ ਆਲੇ ਦੁਆਲੇ ਵੈਲਨ 'ਚ ਰਹਿ ਰਹੇ ਹੋ, ਸਿਰਫ 15 ਮਿੰਟ ਦੀ ਡਰਾਈਵ 289-498-1300 ਰਾਈਟ ਵਿੰਡੋ ਫੋਰਸ। ਨਵੀਆਂ ਟਾਕੀਆਂ ਦਰਵਾਜ਼ੇ ਲਾਉਣੇ ਨੇ, 3 ਮਹੀਨੇ ਲਈ ਕੋਈ ਕਿਸ਼ਤ ਨਹੀਂ, ਕੋਈ ਵਿਆਜ ਨਹੀਂ। ਤੁਸੀਂ ਕਾਲ ਕਰਨੀ ਹੈ ਰਾਈਟ ਵਿੰਡੋ ਫੋਰਸ, ਪੁਰਾਣੀਆਂ ਵਿੰਡੋਜ਼ ਨੂੰ ਨਵੀਆਂ 'ਚ ਤਬਦੀਲ ਕਰੋ, ਜਿੰਨਾ ਐਨਰਜੀ ਦਾ ਬਿੱਲ ਐਕਸਟਰਾ ਪੇ ਕਰਦੇ ਸੀ ਉਸ ਨੂੰ ਘਟਾਓ। 416-206

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054, 905-450-0054।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9257-57-57, 647-292-5757।
4: Are you paying too much for insurance? Let me help you save. Whether you need auto, home, truck or business insurance, I compare quotes from multiple insurance companies to find the right coverage at a competitive price. For fast quotes, personalized service and coverage you can count on, you can call or text me at 647-919-1002.

0: 7998877 sofastudio.ca. Thank you, Ji.
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340।
2: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 25 ਤਰੀਕ ਸਾਲ 2026 ਦਾ, ਅਤੇ ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਟਿਊਜ਼ਡੇ ਹੋ ਗਿਆ ਅਤੇ ਅੱਜ ਤਰੀਕ ਹੋ ਗਈ 25 ਅਤੇ ਸਾਲ ਚੱਲ ਰਿਹਾ 26ਵਾਂ, 25-26 ਹੋ ਗਿਆ ਅੱਜ, ਹਾਂਜੀ। ਸੋ ਲਓ ਜੀ, ਜੇ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਹੈਗਾ ਭਾਦੋਂ ਮਹੀਨੇ ਦਾ 9ਵਾਂ ਦਿਨ। ਸੋ ਅੱਜ ਹੈਗੀ 9 ਤਰੀਕ, 9 ਭਾਦੋਂ, ਅਤੇ ਸਮਾਂ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:09, ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਫਿਰ ਆਪਣੇ ਸਟੂਡੀਓ ਦੇ ਨੰਬਰ 647-874-1313 ਹੁੰਦੇ ਆ ਜੀ, 6478741313 'ਤੇ ਤੁਸੀਂ ਗੱਲਬਾਤ ਜਿਹੜੀ ਆ ਉਹ ਸਟੂਡੀਓ ਦੇ ਵਿੱਚ ਕਰ ਸਕੋਗੇ। ਅਤੇ ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਅਤੇ ਨਾਲ ਦੀ ਨਾਲ ਕੋਈ ਇੰਸ਼ੋਰੈਂਸ ਦਾ ਪ੍ਰੋਡਕਟ ਚਾਹੀਦਾ ਜਿਹਦੇ ਵਿੱਚ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਜਾਂ ਵਿਜ਼ਟਰ ਸੁਪਰ ਵੀਜ਼ਾ ਦੇ ਬੈਸਟ ਕੋਟ, ਜਾਂ ਫਿਰ ਤੁਸੀਂ ਕਿਤੇ ਟਰੈਵਲ ਕਰਨ ਜਾ ਰਹੇ ਹੋ, ਜਾਂ ਫਿਰ ਜਿਹੜੇ ਸੇਵਿੰਗ ਅਕਾਊਂਟ ਓਪਨ ਕਰਕੇ ਤੁਸੀਂ ਜ਼ਰੂਰ ਆਪਣੀ ਸੇਵਿੰਗ ਜਿਹੜੀ ਥੋੜ੍ਹੀ ਬਹੁਤੀ ਸੇਵਿੰਗ ਜਿਹੜੀ ਕਰਦੇ ਰਹਿਣਾ ਚਾਹੀਦਾ। ਜਿਵੇਂ ਕਹਿੰਦੇ ਨਾ, ਬੂੰਦ ਬੂੰਦ ਸੇ ਸਾਗਰ ਭਰਤਾ। ਜੇ ਥੋੜ੍ਹੇ ਥੋੜ੍ਹੇ ਪੈਸੇ ਆਪਾਂ ਜਮ੍ਹਾਂ ਕਰੀ ਜਾਂਦੇ ਹਾਂ ਫਿਰ ਜਿਹੜੀ ਸੇਵਿੰਗ ਹੈ ਇੱਕ ਦਿਨ ਬਹੁਤ ਜ਼ਿਆਦਾ ਹੋ ਜਾਂਦੀ ਹੈ। ਕਿਉਂਕਿ ਜੇ ਆਪਾਂ ਇਹ ਸੋਚਦੇ ਹਾਂ ਨਾ ਵੀ ਕੋਈ ਨਹੀਂ ਜਦ ਥੋੜ੍ਹੇ ਜ਼ਿਆਦਾ ਪੈਸੇ ਹੋਣਗੇ ਫਿਰ ਹੀ ਸੇਵਿੰਗ ਕਰਾਂਗੇ, ਫਿਰ ਉਹ ਕਦੇ ਵੀ ਨਹੀਂ ਹੁੰਦਾ। ਕਿਉਂਕਿ ਜਿਵੇਂ ਜਿਵੇਂ ਆਪਣੀ ਇਨਕਮ ਹੁੰਦੀ ਆ ਉਵੇਂ ਉਵੇਂ ਆਪਾਂ ਖਰਚੇ ਜਿਹੜੇ ਆ ਉਹ ਵਧਾ ਲੈਂਦੇ ਹਾਂ। ਸੋ ਇਸ ਕਰਕੇ ਸੇਵਿੰਗ ਵੱਲ ਜ਼ਰੂਰ ਧਿਆਨ ਰੱਖਿਆ ਕਰੋ ਅਤੇ ਨਾਲ ਦੀ ਨਾਲ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਪਲੈਨ ਆ ਉਹ ਵੀ ਸੇਵਿੰਗ ਹੀ ਹੈ। 17 ਸਾਲ ਬੱਚੇ ਲਈ ਤੁਸੀਂ ਸੇਵ ਕਰ ਲੈਂਦੇ ਹੋ ਉਹਦੀ ਐਜੂਕੇਸ਼ਨ ਦੇ ਲਈ, ਅਤੇ ਫਿਰ ਜਦੋਂ ਕਾਲਜ ਯੂਨੀਵਰਸਿਟੀ 'ਚ ਜਾਣਾ ਅਤੇ ਇੱਕ ਤਾਂ ਗੌਰਮੈਂਟ ਤੁਹਾਡੀ ਹੈਲਪ ਕਰ ਰਹੀ ਹੈ, ਗ੍ਰਾਂਟ ਦਿੰਦੀ ਹੈ, ਦੂਜਾ ਫਿਰ ਜਿਹੜੀ ਕੰਪਨੀ ਦੇ ਵਿੱਚ ਅਸੀਂ ਤੁਹਾਡਾ RESP ਦਾ ਅਕਾਊਂਟ ਤੁਹਾਡੇ ਬੱਚੇ ਦਾ ਓਪਨ ਕਰਨਾ ਅਤੇ ਬਹੁਤ ਵਧੀਆ ਇੰਟਰਸਟ ਰੇਟ ਮਿਲਣਾ ਤੁਹਾਡੇ ਕੰਟਰੀਬਿਊਸ਼ਨ ਦੇ ਉੱਪਰ। 6-7% ਤਾਂ ਹੈ ਹੀ ਹੈ, ਇਹ ਤੋਂ ਜ਼ਿਆਦਾ ਵੀ ਹੋ ਸਕਦਾ। ਸੋ ਨੰਬਰ ਤੁਸੀਂ ਨੋਟ ਕਰੋ ਜੀ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ ਨੰਬਰ ਹੈਗਾ ਜੀ ਮੇਰਾ 6-47-765-2340, 6-47-765-2340 ਮੇਰਾ ਨੰਬਰ ਹੈ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਪਰ ਪਹਿਲਾਂ ਆਪਾਂ ਭਜਨ ਦੀ ਗੱਲ ਕਰੀਏ। ਬਿਲਕੁਲ ਜੀ, ਭਜਨ ਤੁਹਾਡੇ ਲਈ ਲਗਾਇਆ ਮਾਈ ਦੇ ਰੰਗ ਨਿਆਰੇ ਸਤਵਿੰਦਰ ਬੁੱਗਾ ਦੀ ਆਵਾਜ਼ ਦੇ ਵਿੱਚ। ਸੋ ਇਹ ਮਾਤਾ ਦੀ ਭੇਟ ਹੈ। ਤੋ ਇਹ ਮੈਨੂੰ ਸਾਡੇ ਲਿਸਨਰ ਹੈ ਜੀ ਅਮਰਜੀਤ ਚੀਮਾ ਭਾਜੀ, ਸੋ ਉਹਨਾਂ ਨੇ ਭੇਜਿਆ। ਸੋ ਉਹ ਕਾਫੀ ਮੈਨੂੰ ਨਾ ਜਦੋਂ ਮੰਗਲਵਾਰ ਦਾ ਦਿਨ ਹੁੰਦਾ ਸੋ ਉਸ ਤੋਂ ਪਹਿਲਾਂ ਮੈਨੂੰ ਜ਼ਰੂਰ ਭੇਜ ਦਿੰਦੇ ਆ। ਸੋ ਤੁਸੀਂ ਵੀ ਜੇ ਕੋਈ ਸੁਣਨਾ ਹੁੰਦਾ ਨਾ ਭਜਨ ਜਾਂ ਕੋਈ ਸ਼ਬਦ ਜਾਂ ਵੈਸੇ ਹੀ ਕੋਈ ਗੱਲਬਾਤ ਕਿ ਇਸ ਵਿਸ਼ੇ 'ਤੇ ਗੱਲਬਾਤ ਕੀਤੀ ਜਾਵੇ, ਕਿ ਇਹ ਟੋਪਿਕ ਜਿਹੜਾ ਜ਼ਰੂਰ ਡਿਸਕਸ ਕਰੋ, ਹੈ ਨਾ, ਜਿਹੜੇ ਕਮੈਂਟ ਆ ਉਹ ਸਾਡੇ ਲਿਸਨਰਸ ਵੱਲੋਂ ਲਓ, ਜਾਂ ਫਿਰ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੁੰਦੀ, ਯਾਨੀ ਕਿ ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਅਤੇ ਤੁਸੀਂ ਚਾਹੇ ਮੈਸੇਜ ਕਰੋ, ਚਾਹੇ ਵਟਸਐਪ ਕਰੋ, ਜਾਂ ਫਿਰ ਕਾਲ ਕਰ ਸਕਦੇ ਹੋ, ਅਤੇ ਨੰਬਰ 6-47-765-2340। ਅਤੇ ਬਿਲਕੁਲ ਜੀ, ਬੜੀ ਵਧੀਆ, ਬੜੀ ਮਜ਼ੇਦਾਰ, ਜਿਹਨੂੰ ਆਪਾਂ ਕਹਿੰਦੇ ਹਾਂ ਸੁਣ ਕੇ ਨਜ਼ਾਰਾ ਆ ਗਿਆ। ਸੋ ਇੱਦਾਂ ਦੀ ਇਹ ਭੇਂਟ ਸੀਗੀ ਮਾਤਾ ਦੀ, ਮਾਈ ਦੇ ਰੰਗ ਨਿਆਰੇ। ਅਤੇ ਲਓ ਜੀ, ਆਪਾਂ ਮੰਗਲਵਾਰ ਦਿਨ ਵਾਲੇ ਦਿਨ ਜ਼ਰੂਰ ਇਹ ਭੇਂਟ ਜਾਂ ਕੋਈ ਨਾ ਕੋਈ ਭਜਨ ਤੁਹਾਡੇ ਲਈ ਜ਼ਰੂਰ ਲਾਉਂਦੇ ਹੁੰਦੇ ਹਾਂ। ਸੋ ਅੱਜ ਵੀ ਲਗਾਇਆ। ਸੋ ਇਸ ਭਜਨ ਨੂੰ ਤੁਹਾਡੇ ਤੱਕ ਪਹੁੰਚਾਇਆ ਗਿਆ ਜੀ ਦੁਆਬਾ ਟਰੈਵਲਸ ਵੱਲੋਂ। ਦੁਆਬਾ ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਸੀਂ ਟਿਕਟਾਂ ਲੈਣੀਆਂ, ਏਅਰਫੇਅਰ ਤੁਹਾਡੇ ਬੜੇ ਕਮਾਲ ਦੇ ਤੁਹਾਨੂੰ ਮਿਲਣ, ਕਿਉਂਕਿ ਹੁਣ ਆਲਮੋਸਟ ਅਗਸਤ ਦਾ ਮਹੀਨਾ ਖਤਮ ਹੋਣ ਵਾਲਾ ਅਤੇ ਸਤੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ, ਅਤੇ ਬਸ ਇੱਕ ਤਾਂ ਪਹਿਲਾਂ ਹੁਣ ਅਗਸਤ ਦੇ ਲਾਸਟ ਵੀਕ 'ਚ ਹੋਣੀ 28 ਤਰੀਕ ਨੂੰ ਹੈ ਨਾ ਰੱਖੜੀਆਂ ਹੈਗੀਆਂ, ਜਾਂ ਫਿਰ ਉਸ ਤੋਂ ਬਾਅਦ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ, ਦੀਵਾਲੀ, ਦੁਸ਼ਹਿਰੇ, ਫਿਰ ਗੁਰਪੁਰਬ ਹੈ, ਫਿਰ ਕ੍ਰਿਸਮਿਸ ਹੈ। ਸੋ ਕਈ ਵਾਰ ਘੁੰਮਣ ਫਿਰਨ ਜਾਣਾ ਹੁੰਦਾ, ਜਾਂ ਤੁਸੀਂ ਇੰਡੀਆ ਨੂੰ ਜਾਣਾ, ਟਿਕਟਾਂ ਬਾਏ ਕਰਨਾ ਚਾਹੁੰਦੇ ਹੋ ਜਹਾਜ਼ ਦੀਆਂ, ਸੋ ਸਰਵਿਸ ਬੜੀ ਲਾਜਵਾਬ ਹੈ, ਸਰਵਿਸ ਬੜੀ ਵਧੀਆ ਦਿੰਦੇ ਆ ਦੁਆਬਾ ਟੂਰਸ ਐਂਡ ਟਰੈਵਲਸ ਤੋਂ। ਦੀਪਾਂਸ਼, ਤੁਸੀਂ ਨੰਬਰ ਨੋਟ ਕਰ ਲਓ ਜੀ ਇਹਨਾਂ ਦਾ, ਕਿਉਂਕਿ ਇਹਨਾਂ ਦੇ ਕੋਲ ਟਿਕਟਾਂ ਪਹੁੰਚੀਆਂ ਹੋਈਆਂ ਬੜੀਆਂ ਵਧੀਆ। ਸੋ ਜੇ ਉਹ ਟਿਕਟਾਂ ਤੁਸੀਂ ਹੁਣੇ ਲੈਣਾ ਚਾਹੁੰਦੇ ਹੋ, ਕਿਉਂਕਿ ਕਈ ਵਾਰ ਰੇਟ ਅੱਗੇ ਅੱਗੇ ਹਾਈ ਹੋ ਜਾਂਦੇ ਆ, ਕਿਉਂਕਿ ਉਦੋਂ ਸਾਰੇ ਪਲਾਨ ਕਰ ਰਹੇ ਹੁੰਦੇ ਜਾਣ ਦਾ, ਸੋ ਤੁਸੀਂ ਐਡਵਾਂਸ ਦੇ ਵਿੱਚ ਟਿਕਟਾਂ ਬੁੱਕ ਕਰਾ ਸਕਦੇ ਹੋ ਦੁਆਬਾ ਟਰੈਵਲਸ, 905-673-1400, 905-673-1400, 905-673-1400 ਤੇ ਤੁਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਆ ਦੁਆਬਾ ਟੂਰਸ ਐਂਡ ਟਰੈਵਲਸ ਦੇ ਦੀਪਾਂਸ਼ ਦੇ ਨਾਲ। ਸੋ ਨਾਲ ਦੀ ਨਾਲ ਮੈਂ ਗੱਲਬਾਤ ਕਰਾਂ ਤੁਹਾਡੇ ਨਾਲ ਮੌਸਮ ਦੀ। ਮੌਸਮ ਤਾਂ ਬੜਾ ਔਸਮ ਬਣਿਆ ਹੋਇਆ ਨਾ, ਬੜਾ ਹੀ ਕਮਾਲ ਦਾ ਮੌਸਮ ਹੈ। ਅਤੇ ਇਸ ਮੌਸਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਹੁਣ ਕਿੰਨਾ ਟੈਂਪਰੇਚਰ ਹੈ, 19 ਡਿਗਰੀ ਸੈਲਸੀਅਸ ਇਸ ਸਮੇਂ ਟੈਂਪਰੇਚਰ ਹੈ। ਬੱਦਲਵਾਈ ਉਂਝ ਬਣੀ ਹੋਈ ਹੈ, ਹਾਈ ਟੈਂਪਰੇਚਰ 24 ਡਿਗਰੀ ਹੈ, ਲੋਅ ਜਾਣਾ 16 ਡਿਗਰੀ। ਪਾਰਟਲੀ ਕਲਾਊਡੀ ਕੰਡੀਸ਼ਨਸ ਐਕਸਪੈਕਟ ਕੀਤੀਆਂ ਜਾ ਰਹੀਆਂ ਹਨ 11 ਵਜੇ ਤੱਕ। ਅਤੇ ਹਵਾ ਜਿਹੜੀ ਹੈਗੀ ਹੈ ਜੀ, ਹਵਾ ਚੱਲ ਰਹੀ ਹੈ ਵਧੀਆ, 27 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, 27 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੀ ਰਫ਼ਤਾਰ ਹਵਾ ਨੇ ਫੜੀ ਹੋਈ ਹੈ। ਸੋ ਜੇ ਆਪਾਂ ਗੱਲ ਕਰੀਏ ਇਸ ਸਮੇਂ 19 ਡਿਗਰੀ ਹੈ, ਅਤੇ ਅੱਜ ਸਾਰਾ ਦਿਨ ਮਿਕਸ ਜੇ ਰਹਿਣਾ, ਬੱਦਲਵਾਈ ਧੁੱਪ ਬੱਦਲਵਾਈ ਧੁੱਪ। ਅਤੇ 8:06 'ਤੇ ਕੱਲ੍ਹ ਦੇਖੋ 8:08 ਸੀਗਾ ਹੈ ਨਾ, ਕਿ ਜਿਹੜਾ ਸਨਸੈਟ ਹੈ ਉਹ 8:08 'ਤੇ ਹੋਇਆ ਸੀ, ਅੱਜ 8:06 'ਤੇ। ਸੋ 2 ਮਿੰਟ ਦਾ ਫਰਕ ਪੈ ਗਿਆ ਵਾ। ਅਤੇ ਰਾਤ ਦਾ ਟੈਂਪਰੇਚਰ ਵੀ 20, 18, 16, ਸਵੇਰੇ 6 ਵਜੇ ਹੋਊਗਾ ਜੀ 14 ਡਿਗਰੀ ਸੈਲਸੀਅਸ। 6:36 'ਤੇ ਸਨਰਾਈਜ਼ ਹੋਣਾ ਕੱਲ੍ਹ ਨੂੰ, ਅਤੇ ਕੱਲ੍ਹ ਨੂੰ ਧੁੱਪ ਹੈ ਪਰ 10 ਵਜੇ ਤੋਂ ਬਾਅਦ ਬੱਦਲਵਾਈ ਸ਼ੋਅ ਹੋ ਰਹੀ ਹੈ, ਸਵੇਰੇ ਸਵੇਰੇ ਧੁੱਪ ਹੈ। ਸੋ ਲਓ ਜੀ, ਕੁੱਲ ਮਿਲਾ ਕੇ ਮੌਸਮ ਬੜਾ ਵਧੀਆ, ਪਲੈਜ਼ੈਂਟ ਜਿਹਾ, ਕੂਲ ਜਿਹਾ ਮੌਸਮ ਹੈ। ਸੋ ਇਸ ਕੂਲ ਜਿਹੇ ਮੌਸਮ ਦੇ ਵਿੱਚ, ਪਲੈਜ਼ੈਂਟ ਜਿਹੇ ਮੌਸਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਗੁਰਦਾਸ ਰੇਡੀਓ ਦੇ ਨਾਲ। ਅਤੇ ਲਓ ਜੀ, ਸਾਡੇ ਨਾਲ ਪਰਮਜੀਤ ਦਿਓਲ ਜੀ ਵੀ ਜੁੜ ਗਏ, ਇਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਲਈਏ ਜਾਣਕਾਰੀ। ਭਾਅ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੇ ਹੋ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਜਿਹੜਾ ਕਿ ਡੈਨਫੋਰਥ ਦੇ ਨਜ਼ਦੀਕ ਮਿਲ ਰਿਹਾ ਵਾ, ਡੈਨਫੋਰਥ ਦੇ ਕੋਲ। ਅਤੇ ਇਸਦੀ ਖਾਸੀਅਤ ਇਹ ਕਿ ਇਸਦੀ ਜਿਹੜੀ ਸੇਲ ਵਾ ਤੁਹਾਨੂੰ $70,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਅਤੇ ਇਹਦੀ ਰੈਂਟ ਜਿਹੜਾ ਵਾ ਇਹਦਾ ਉਹ ਸਿਰਫ ਤੇ ਸਿਰਫ $4,100 ਪਰ ਮੰਥ ਹੋਵੇਗਾ। ਲੀ ਜਿਹੜੀ ਆ ਉਹ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਬੜੀ ਹੀ ਲੋਅ ਰੱਖੀ ਗਈ ਆ। ਆਸਕਿੰਗ ਪ੍ਰਾਈਸ $149,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਇਹ ਰੈਸਟੋਰੈਂਟ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ 78% ਦੀ ਸਿਟਿੰਗ ਦੇ ਨਾਲ ਮਿਲ ਰਿਹਾ ਵਾ। ਅਗਰ ਤੁਸੀਂ ਇਸ ਨੂੰ ਕਿਸੇ ਵੀ ਫੂਡ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹੋ, ਰੀਸੈਂਟਲੀ ਇਹ ਜਿਹੜਾ ਕਿ ਕੈਨੇਡੀਅਨ ਫੂਡ ਦੇ ਨਾਲ ਰਨ ਹੋ ਰਿਹਾ ਵਾ। ਅਤੇ ਇਹਦੀ ਖਾਸੀਅਤ ਇਹ ਕਿ ਇਹਦੀ ਪ੍ਰਾਈਸ ਬਹੁਤ ਹੀ ਲੋਅ ਆ। ਇਸਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਹੋਇਆ ਰੈਸਟੋਰੈਂਟ ਜਾਂ ਮੈਕਲਾਗਲਨ ਤੇ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਕਮਰਸ਼ਲ ਯੂਨਿਟ ਜਿਹੜਾ ਕਿ ਟੋਰਬ੍ਰਮ ਅਤੇ ਬੁਵੇਡ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਯੂਨਿਟ 1400 ਸਕੁਆਇਰ ਫੁੱਟ ਦਾ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਤੇ ਇਹਦੀ ਜਿਹੜੀ ਪ੍ਰਾਈਸ ਵਾ ਬੜੀ ਹੀ ਲੋਵੈਸਟ ਪ੍ਰਾਈਸ ਦੇ ਉੱਤੇ ਲਿਸਟ ਕੀਤਾ ਗਿਆ ਵਾ। ਅਗਰ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਜਾਂ ਵਿਦਆਊਟ ਬਿਜ਼ਨਸ ਖਰੀਦਣਾ ਚਾਹੁੰਦੇ ਹੋ, ਦੋਵੇਂ ਆਪਸ਼ਨਸ ਹਨ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਮਿਸਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਕਮਰਸ਼ਲ ਯੂਨਿਟ ਵਿਦ ਬਿਜ਼ਨਸ ਦੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਬਿਊਟੀ ਸਲੋਨ ਜਿਹੜਾ ਕਿ ਕੈਲਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਜਿਸਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀ ਜਿਹੜੀ ਲੌਂਗ ਟਰਮ 5+5 ਤੇ ਪ੍ਰਾਈਸ ਆਸਕਿੰਗ ਪ੍ਰਾਈਸ $49,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਹੋਇਆ ਜਾਂ ਇੱਕ ਦੋ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਯੂ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, 416-993-7378 ਤੇ ਤੁਸੀਂ ਗੱਲਬਾਤ ਜਿਹੜੀ ਪਰਮਜੀਤ ਦਿਓਲ ਜੀ ਨਾਲ ਕਰ ਲੈਣੀ ਹੈ। ਸੋ ਵਧੀਆ ਤੁਹਾਨੂੰ ਜਾਣਕਾਰੀ ਜਿਹੜੀ ਹੈ ਇਹਨਾਂ ਲਿਸਟਿੰਗਸ ਬਾਰੇ ਮਿਲ ਸਕਦੀ ਹੈ, ਜਾਂ ਫਿਰ ਤੁਸੀਂ ਕੋਈ ਟ੍ਰਾਂਜੈਕਸ਼ਨ ਕਰਨਾ ਚਾਹੁੰਦੇ ਹੋ ਰੀਅਲ ਇਸਟੇਟ ਦੇ ਵਿੱਚ ਤਾਂ ਵੀ ਤੁਸੀਂ ਗੱਲਬਾਤ ਕਰ ਲੈਣੀ 416-993-7378 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਪਹਿਲਾਂ ਤਾਂ ਜਿਵੇਂ ਆਪਾਂ ਕੱਲ੍ਹ ਵੀ ਨਿਊਜ਼ ਸਾਂਝੀ ਕੀਤੀ ਸੀਗੀ ਕਿ ਜਿਹੜੀ ਕੈਨੇਡਾ ਤੇ US ਦੀ ਡੀਲ ਹੈ ਨਾ, ਉਹ ਸਿਰੇ ਨਹੀਂ ਚੜੀ, ਕਿਉਂਕਿ ਜੋ ਵੀ ਡੋਨਲਡ ਟਰੰਪ ਕਹਿੰਦੇ ਆ ਉਹ ਹਿੱਤ ਦੇ ਵਿੱਚ ਨਹੀਂ ਹੈਗਾ ਕੈਨੇਡਾ ਦੇ, ਜਿਹਦੇ ਕਰਕੇ ਫਿਰ ਜਿਹੜੀ ਵੀ ਨੈਗੋਸ਼ੀਏਟਿੰਗ ਟੀਮ ਗਈ ਹੋਈ ਸੀਗੀ US ਦੇ ਵਿੱਚ, ਤੇ ਮਾਰਕ ਕਾਰਨੀ ਸਾਹਿਬ ਨੇ ਉਹਨਾਂ ਨੂੰ ਬੁਲਾ ਲਿਆ ਵੀ ਰਹਿਣ ਦਿਓ, ਇਹ ਡੀਲ ਜਿਹੜੀ ਡਨ ਨਹੀਂ ਹੋਣੀ। ਉਸ ਤੋਂ ਬਾਅਦ ਹੁਣ ਜੇ ਆਪਾਂ ਗੱਲ ਕਰੀਏ, ਇੱਕ ਤਾਂ ਚਲੋ ਜੇ ਕੈਨੇਡਾ ਨੇ ਵੀ ਕਿਹਾ ਵੀ ਡਾਲਰ ਟੂ ਡਾਲਰ ਅਸੀਂ ਜਿਹੜਾ ਨਾਲ ਦੀ ਨਾਲ ਜੇ ਟੈਰਿਫ ਤੁਸੀਂ ਲਾਓਗੇ 50%, ਫਿਰ ਨਾਲ ਹੀ ਲੱਗੂਗਾ ਹੈ ਕੈਨੇਡਾ ਵੱਲੋਂ ਵੀ। ਤੇ ਹੁਣ ਜਿਹੜੀ ਇੱਕ ਨਵੀਂ, ਜਿਵੇਂ ਕਹਿੰਦੇ ਆ ਨਾ ਨਵੇਂ ਤੋਂ ਨਵਾਂ ਕੁਛ ਨਾ ਕੁਛ ਡੋਨਲਡ ਟਰੰਪ ਕਰੀ ਜਾਂਦੇ ਆ, ਹੁਣ ਮਿਸਟਰ ਡੋਨਲਡ ਟਰੰਪ ਨੇ ਥ੍ਰੈਟਨ ਕੀਤਾ ਹੈਗਾ ਕਿ ਲੇਕ ਓਨਟੈਰੀਓ ਦਾ ਨਾਮ ਚੇਂਜ ਕਰਕੇ ਲੇਕ ਅਮੈਰੀਕਾ ਰੱਖ ਦਿੱਤਾ ਜਾਊਗਾ। ਸੋ ਇਹਦੀ ਤਜਵੀਜ਼ ਦਿੱਤੀ ਹੈ ਉਹਨਾਂ ਨੇ, ਤੇ ਨਾਲ ਦੀ ਨਾਲ ਜਿਹੜਾ ਥ੍ਰੈਟਨ ਕੀਤਾ ਕੈਨੇਡਾ ਨੂੰ। ਸੋ ਕਹਿਣ ਦੀ ਗੱਲ ਇਹ ਹੈ ਵੀ ਕੁਛ ਨਾ ਕੁਛ ਜਿਹੜਾ ਡੋਨਲਡ ਟਰੰਪ ਦੇ ਮਨ ਦੇ ਵਿੱਚ ਆਈ ਜਾਂਦਾ, ਔਰ ਕੈਨੇਡਾ ਵੱਲ ਹੀ ਧਿਆਨ ਹੈ ਜ਼ਿਆਦਾ ਵੀ ਕੈਨੇਡਾ ਨੂੰ ਕਿਵੇਂ ਮੈਂ, ਜਿਵੇਂ ਕਹਿੰਦੇ ਨਾ 51st ਕੰਟਰੀ ਸੋਰੀ ਪ੍ਰੋਵਿੰਸ ਜਿਹੜਾ ਆ ਸਟੇਟ ਬਣਾ ਲੈਣਾ, ਤੇ ਕਿਉਂਕਿ ਅਮੈਰੀਕਾ ਦੇ ਵਿੱਚ ਸਟੇਟਸ ਕਿਹਾ ਜਾਂਦਾ, ਆਪਣੇ ਇੱਥੇ ਪ੍ਰੋਵਿੰਸ ਕਿਹਾ ਜਾਂਦਾ। ਸੋ ਕੈਨੇਡਾ ਨੂੰ 51st ਜਿਹੜਾ ਸਟੇਟ ਬਣਾਉਣ ਦੀ ਗੱਲਬਾਤ ਕਰਨ ਦੀ ਗੱਲ ਕਰੀ ਜਾਂਦੇ ਆ, ਫਿਰ ਕੋਈ ਨਾ ਕੋਈ ਜਿਹੜਾ ਸ਼ੋਸ਼ਾ ਹੈ ਨਾ ਉਹ ਨਵੇਂ ਤੋਂ ਨਵਾਂ ਛੇੜਦੇ ਆ। ਸੋ ਕਹਿੰਦੇ ਆ ਹੁਣ ਲੇਕ ਓਨਟੈਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਜਿਹੜਾ ਉਹ ਰੱਖ ਦਿੱਤਾ ਜਾਣਾ। ਸੋ ਫਿਰ ਇੱਦਾਂ ਪੋਸੀਬਲ ਹੈਗਾ ਵੈਸੇ, ਕਿਉਂਕਿ ਕੈਨੇਡਾ ਇੱਕ ਸੋਵਰਨ ਕੰਟਰੀ ਹੈ ਨਾ, ਆਪਣੇ ਡਿਸੀਜਨ ਇਹ ਆਪ ਲੈਂਦਾ, ਤੇ ਇੱਦਾਂ ਅਮੈਰੀਕਾ ਗੱਲ ਗੱਲ ਤੇ ਜਿਹੜਾ ਹੈਗਾ US ਨੂੰ ਕਦੀ ਕੁਛ ਮਿਸਟਰ ਡੋਨਲਡ ਟਰੰਪ ਵੱਲੋਂ ਕਿਹਾ ਜਾਂਦਾ। ਤੇ ਤੁਹਾਨੂੰ ਲੱਗਦਾ ਵੀ ਇੱਦਾਂ ਹੋ ਸਕਦਾ ਕਿ ਲੇਕ ਓਨਟੈਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਰੱਖ ਦਿੱਤਾ ਜਾਊਗਾ, ਕਿਉਂਕਿ ਲੇਕ ਓਨਟੈਰੀਓ ਕਿੱਥੇ ਹੈਗੀ ਆਪਣੀ, ਉਹ ਹੈਗੀ ਆਪਣੇ ਕੈਨੇਡਾ ਦੇ ਵਿੱਚ, ਓਨਟੈਰੀਓ ਦੇ ਵਿੱਚ, ਤੇ ਕਿਵੇਂ ਉਹਦਾ ਨਾਮ ਲੇਕ ਅਮੈਰੀਕਾ ਜਿਹੜਾ ਹੈ ਰੱਖ ਦਿੱਤਾ ਜਾਊਗਾ, ਵੀ ਜੇ ਮਿਸਟਰ ਡੋਨਲਡ ਟਰੰਪ ਨੇ ਕਿਹਾ ਤਾਂ ਉਦਾਂ ਹੀ ਹੋ ਜਾਊਗਾ। ਹੈਗਾ ਇੱਦਾਂ ਪੋਸੀਬਿਲਿਟੀ, ਤੁਹਾਨੂੰ ਲੱਗਦੀ ਹੈ ਵੀ ਇੱਦਾਂ ਹੋ ਸਕਦਾ, ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਤੇ ਨਾਲ ਦੀ ਨਾਲ ਜਿਹੜੇ ਇੱਥੇ ਚਾਹੇ ਪ੍ਰੀਮੀਅਰ ਹੈਗੇ ਆਪਣੇ ਵੱਖੋ ਵੱਖਰੇ, ਉਹਨਾਂ ਨੇ ਤਾਂ ਸਾਰਿਆਂ ਨੇ ਬੜੀ ਸਰਾਹਨਾ ਕੀਤੀ ਆ ਮਾਰਕ ਕਾਰਨੀ ਸਾਹਿਬ ਦੀ, ਵੀ ਵਧੀਆ ਕੀਤਾ ਵੀ ਇਹ ਕਿਸੇ ਗੱਲ ਤੇ ਮੰਨੇ ਨਹੀਂ, ਜਿੱਥੇ ਤੱਕ ਕਿਉਂਕਿ ਪੂਰੀ ਗੱਲ ਤਾਂ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਕੀ ਉੱਥੇ ਡੋਨਲਡ ਟਰੰਪ ਨੇ ਜਿਹੜੀ ਨੈਗੋਸ਼ੀਏਟਿੰਗ ਟੀਮ ਗਈ ਹੋਈ ਸੀ ਵੀ ਕੀ ਕੁਛ ਇੰਨਾ ਕਿਹਾ ਕਿ ਇਹਨਾਂ ਨੇ ਉਸ ਗੱਲ ਨੂੰ ਮੰਨਿਆ ਨਹੀਂ 50% ਟੈਰਿਫ ਲਾਉਣ ਦੇ ਲਈ, ਹੈ ਨਾ। ਫਿਰ ਉਹ ਕਹਿੰਦੇ ਮੈਂ ਤਾਂ ਲਾਊਂਗਾ, ਪਰ ਹੁਣ ਜਿਹੜਾ ਜਿਹੜਾ ਲੇਟੈਸਟ ਹੈ ਉਹ ਆ ਰਿਹਾ ਕਿ ਜਿਹੜੇ ਮਿਸਟਰ ਟਰੰਪ ਹੈ ਉਹ ਵੀ ਕਹਿ ਰਿਹਾ ਕਿ ਕਾਰਸ ਤੇ ਟਰੱਕਸ ਤੇ ਸਟੀਲਸ ਤੇ ਜਿਹੜਾ ਟੈਰਿਫ ਹੈ ਉਹ 50% ਤੱਕ ਕਰ ਦਿੱਤਾ ਜਾਊਗਾ 1st of Jan ਤੋਂ 2027 ਦੇ ਵਿੱਚ, ਯਾਨੀ ਕਿ ਨੈਕਸਟ ਈਅਰ 1 ਜਨਵਰੀ ਤੋਂ ਜਿਹੜੇ ਕਾਰਾਂ ਹੈਗੀਆਂ, ਟਰੱਕ ਹੈਗੇ, ਸਟੀਲਸ ਹੈਗੇ, ਕੈਨੇਡਾ ਦਾ ਜਿਹੜਾ 50% ਤੱਕ ਜਿਹੜਾ ਉਹ ਕਰ ਦਿੱਤਾ ਜਾਊਗਾ। ਸੋ ਇੱਦਾਂ ਮਤਲਬ ਨਿੱਤ ਪ੍ਰਤੀ ਕੋਈ ਨਾ ਕੋਈ ਉਹਨਾਂ ਦੀ ਸਟੇਟਮੈਂਟ ਆਈ ਜਾਂਦੀ ਹੈ ਕੈਨੇਡਾ ਦੇ ਪ੍ਰਤੀ, ਹੈ। ਸੋ ਇਹਦੇ ਬਾਰੇ ਤੁਸੀਂ ਸੋਚ ਕੇ ਦੱਸਣਾ ਵੀ ਤੁਹਾਨੂੰ ਲੱਗਦਾ ਵੀ ਲੇਕ ਓਨਟੈਰੀਓ ਦਾ ਨਾਮ ਲੇਕ ਅਮੈਰੀਕਾ ਜਿਹੜਾ ਉਹ ਹੋ ਸਕਦਾ, ਜਦਕਿ ਸਾਡਾ ਜਿਹੜਾ ਕੈਨੇਡਾ ਕੰਟਰੀ ਆ ਉਹ ਸੋਵਰਨ ਕੰਟਰੀ ਹੈ, ਹਾਊ ਇਟ ਵਿਲ ਬੀ ਪੋਸੀਬਲ, ਹੈ। ਤੇ ਲਓ ਤੁਹਾਡੇ ਵਿਚਾਰ ਲੈਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ,
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ
1: ਭੈਣ ਜੀ। ਪਹਿਲਾਂ ਤਾਂ ਇਹ ਸੋਚਣ ਵਾਲਾ ਵੀ ਏਦਾਂ ਕੈਨੇਡਾ ਨੂੰ ਇੰਨਾ ਇਕਨੋਮੀ ਖਰਾਬ ਕਰ ਦੇਵੇ ਵੀ ਕੈਨੇਡਾ ਸਟੈਂਡ ਕਰ ਸਕਦਾ ਉਹਦੇ ਮੂਹਰੇ, ਇਹ ਸੋਚਣ ਵਾਲੀ ਗੱਲ ਆ। ਕੈਨੇਡਾ ਨੂੰ ਉੱਦਾਂ ਹੀ ਇੰਨਾ ਵੀਕ ਕਰ ਦੇਵੇ ਕਿ ਕੈਨੇਡਾ ਦਾ ਬੁਰਾ ਹਾਲ ਹੋ ਜਾਵੇ, ਕਿਉਂ ਉਹਨੇ ਅੜਿਆ ਆ ਉਹ, ਜਿੱਦਾਂ ਮਰਜ਼ੀ ਕਹਿ ਲਓ ਵੀ ਅਸੀਂ ਉਹਦਾ ਸਾਹਮਣਾ ਕਰ ਸਕਦੇ ਹਾਂ, ਇਹ ਸੋਚਣ ਵਾਲੀ ਵੱਡੀ ਗੱਲ ਆ। ਜਾਂ ਇਹਨਾਂ ਨੂੰ ਉਧਰਲੇ ਕੰਟਰੀਆਂ ਨਾਲ ਸੰਧੀ ਕਰਨ, ਕੈਨੇਡਾ ਵਾਲੇ ਵੀ ਸਾਰੇ ਏਸ਼ੀਅਨ ਕੰਟਰੀਆਂ ਨਾਲ, ਯੂਰੋਪੀਅਨ ਨਾਲ ਇਹਨੂੰ ਦਫਾ ਕਰਨ, ਤਾਂ ਆਪਣੇ ਇਹਨਾਂ ਨੂੰ ਆਤਮ ਨਿਰਭਰ ਹੋਣਾ ਚਾਹੀਦਾ ਸੀ ਕੈਨੇਡਾ ਨੂੰ, ਪਰ ਇਹ ਉੱਥੇ ਡਿਪੈਂਡ ਰਿਹਾ ਸ਼ੁਰੂ ਤੋਂ, ਇਹਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਪੈਣਾ, ਉਧਰਲੇ ਨਾਲ ਸੰਧੀ ਕਰੇ, ਜਿਹੜਾ ਸਮਾਨ ਜਿੱਧਰੋਂ ਲੈਂਦਾ ਉਧਰੋਂ ਹੋਰ ਕੰਟਰੀਆਂ ਤੋਂ ਵੀ ਲੈ ਸਕਦਾ ਕੈਨੇਡਾ। ਇਹ ਚੀਜ਼ਾਂ ਹੁਣ ਤਾਂ ਹੁਣ ਜੋ ਅੜਿਆ ਅੜਿਆ ਹੀ ਆ, ਜੇ ਨੀਦਰੋਂ ਹੈਗਾ ਉਹਨਾਂ ਪੰਗੇ ਲੈ ਕੇ ਫਿਰ ਕੈਨੇਡਾ ਦੀ ਇਕੋਨਮੀ ਡਾਊਨ ਹੁੰਦੀ ਆ, ਤੇ ਨਾਲ ਉਹਨੂੰ ਆਰਾਮ ਨਾਲ ਫਿਰ ਹੋਰ ਪਾਸ ਹੋਰ ਰਸਤਾ ਲੱਭ ਲੈਣ ਨਾ ਹੁਣ ਕੈਨੇਡਾ ਵਾਲੇ, ਤੇ ਇਹਨੂੰ ਦਫਾ ਕਰਨ, ਹੋਰ ਥੋੜੀਆਂ ਕੰਟਰੀਆਂ ਸਾਰੇ ਪਾਸੇ ਕਰਨ। ਹਾਂਜੀ,
0: ਠੀਕ।
1: ਬਾਕੀ ਆ ਲੇਕ ਲੂਕ ਦਾ ਤਾਂ ਛੱਡੋ, ਇਹ ਤਾਂ ਸ਼ੋਸ਼ੇ ਆ, ਲੇਕ ਪਾਣੀ ਕਹਿੰਦੇ ਵੰਡੇ ਆ, ਪਾਣੀ ਦਾ ਉੱਥੇ ਚੱਲਦੇ ਆ ਜਿੱਧਰ ਨੂੰ ਚੱਲਦੇ ਆ, ਇਹ ਦੇਖਣਾ ਪੈਣਾ ਵੀ ਕੈਨੇਡਾ ਉਹਦਾ ਸਾਹਮਣਾ ਕਰ ਸਕਦਾ, ਉਹਦੇ ਸਾਹਮਣੇ ਇੰਨਾ ਅੜ ਸਕਦਾ, ਜਾਂ ਉਹ ਸਾਨੂੰ ਕੈਨੇਡਾ ਨੂੰ ਕੀ ਨੁਕਸਾਨ ਪਹੁੰਚਾ ਸਕਦਾ, ਕਿੰਨਾ ਮੈਕਸੀਮਮ ਇਕਾਨਮੀ ਇੰਨੀ ਬਰਬਾਦ ਕਰ ਦੇਵੇ ਲੋਕਾਂ ਦੇ ਘਰ ਛੱਡ ਕੇ ਸਾਰਾ ਬੁਰਾ ਹਾਲ, ਵੇ ਜੋਬਾਂ ਨਾ ਮਿਲਣ ਤੇ ਕੀ ਕਰੂੰਗੇ ਲੋਕ। ਇਹਨਾਂ ਨੂੰ ਕੈਨੇਡਾ ਨੂੰ ਆਪਣਾ ਆਪ ਸੋਚਣਾ ਪੈਣਾ, ਹੁਣ ਇਹ ਸੋਚਣ ਵੀ ਉਹਨੂੰ ਦਫ਼ਾ ਹੀ ਕਰ ਦੇਣ ਫਿਰ ਗੱਲ ਮੁੱਕ ਦੀ। ਮੈਂ ਇਹ ਕਹਿੰਦਾ
0: ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਉਹ ਹੁਣ ਏਦਾਂ ਵੀ ਹੈਗਾ ਨਾ, ਜਿਵੇਂ ਹੁਣ ਜਿਹੜੀ ਗੱਲ ਇਹ ਕਹਿੰਦੇ ਆ, ਜਿਵੇਂ ਜੇ ਉਹ 50% ਦਾ ਟੈਰਿਫ ਕਹਿ ਰਹੇ ਆ ਤੇ ਰਿਟੈਲੀਏਟ ਕਹਿ ਤਾਂ ਰਹੇ ਆ ਵੀ ਅਸੀਂ ਕਰਾਂਗੇ, ਓਦਾਂ ਹੀ ਅਸੀਂ ਵੀ ਲਾ ਦਾਂਗੇ, ਮਤਲਬ ਜਿੰਨਾ ਉਹ ਸਾਡੇ ਤੇ ਟੈਰਿਫ ਲਾਉਣਗੇ ਓਨਾ ਹੀ ਕੈਨੇਡਾ ਵੀ ਅਮੈਰੀਕਾ ਤੇ ਲਾ ਦੂਗਾ। ਸੋ ਡਾਲਰ ਟੂ ਡਾਲਰ ਉਹਨਾਂ ਨੇ ਕਿਹਾ ਵੀ ਅਸੀਂ ਵੀ ਟੈਕਸ ਲਾ ਦਾਂਗੇ। ਸੋ ਜਵਾਬ ਤਾਂ ਉਹ ਦੇ ਰਹੇ ਆ ਨਾਲ ਦੀ ਨਾਲ, ਬਾਕੀ ਦੇਖਦੇ ਆ। ਹੁਣ ਨੈਕਸਟ ਕਾਲ ਲੈਂਦੇ ਆ। ਹਾਂਜੀ ਸਤਿ ਸ਼੍ਰੀ ਅਕਾਲ।
2: ਹੈਲੋ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਭੈਣ ਜੀ ਅਮਰੀ ਚੀਮਾ ਮੋਗਲੋਂ ਬੋਲ ਰਹੇ।
0: ਹਾਂਜੀ ਭਾਜੀ, ਕੀ ਹਾਲ ਚਾਲ?
2: ਠੀਕ ਆ, ਵਧੀਆ। ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਤਾ ਦੀ ਭੇਟ ਲਾਉਣ ਲਈ।
0: ਜੀ ਜੀ, ਥੈਂਕ ਯੂ, ਤੁਸੀਂ ਭੇਜਦੇ ਹੋ, ਥੈਂਕ ਯੂ।
2: ਦੂਸਰੀ ਗੱਲ ਇਹ ਆ ਵੀ ਇਹ ਜਿਹੜੀ ਤੁਸੀਂ ਲੇਕ ਓਨਟਾਰੀਓ ਦਾ ਨਾਮ ਬਦਲਣਾ, ਇਹ ਬੱਚਿਆਂ ਦੀ ਗੱਲ ਆ, ਕਿਉਂਕਿ ਦੇਖੋ ਕੈਨੇਡਾ ਇੱਕ ਆਜ਼ਾਦ ਕੰਟਰੀ ਆ, ਆਜ਼ਾਦ ਮੁਲਕ ਆ, ਉਹ ਜੋ ਮਰਜ਼ੀ ਚਾਹੇ ਉਹ ਬਦਲਣਾ ਚਾਹੇ ਬਦਲ ਸਕਦਾ। ਟਰੰਪ ਕੌਣ ਹੁੰਦਾ ਤੀਸਰੇ ਪਾਸੋਂ ਆਣ ਕੇ ਉਹਦਾ ਨਾਮ ਬਦਲਣ ਵਾਲਾ? ਇਹ ਨਿਆਣੇ ਦੀ ਗੱਲ ਆ, ਮੈਂ ਇਹੀ ਤੁਹਾਨੂੰ ਗੱਲ ਕਹਿਣੀ ਚਾਹੁੰਦਾ। ਸ਼ੋਸ਼ੇ ਛੱਡਦਾ ਜਿੱਦਾਂ ਹਰ ਰੋਜ਼ ਨਵੇਂ, ਉਸ ਤਰ੍ਹਾਂ ਇੱਕ ਨਵਾਂ ਸ਼ੋਸ਼ਾ ਹੋਰ ਛੱਡਦਾ ਨੀ। ਪਹਿਲਾਂ ਗ੍ਰੀਨਲੈਂਡ, ਗ੍ਰੀਨਲੈਂਡ ਬੇਚਾਰਾ ਬਚ ਗਿਆ ਕਿਉਂਕਿ ਇੱਧਰ ਇਰਾਨ ਦੇ ਨਾਲ ਉਲਝ ਗਿਆ ਨਾ ਇਹ
0: ਜੀ।
2: ਜੇ ਤਾਂ ਨਾ ਉਲਝਦਾ ਤਾਂ ਗ੍ਰੀਨਲੈਂਡ ਬੇਚਾਰੀ ਸ਼ਾਂਤ ਆ ਜਾਣੇ ਸੀ। ਤੋ ਇਸ ਤਰ੍ਹਾਂ ਦੇ ਕੋਈ ਨਾ ਕੋਈ ਨਵੇਂ ਆ। ਬਾਕੀ ਭੈਣ ਜੀ ਸਤਿ ਸ੍ਰੀ ਅਕਾਲ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ
0: ਜੀ ਜੀ।
2: ਉਹਨਾਂ ਦੇ ਬਚਾਅ ਹੋਏ ਨੇ, ਠੀਕ ਕਹਿੰਦੇ ਆ, ਠੀਕ ਹੈ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਹਾਂ, ਉਂਝ ਤਾਂ ਸੋਸ਼ਲ ਹੀ ਹੈ, ਜਿਵੇਂ ਟਰੁੱਥ ਸੋਸ਼ਲ ਹੈ ਉਹਨਾਂ ਦਾ ਆਪਣਾ ਹੈ ਅਕਾਊਂਟ, ਉੱਥੇ ਕੋਈ ਨਾ ਕੋਈ ਉਹਨਾਂ ਨੇ ਆਪਣੀ ਟਿੱਪਣੀ ਹੈ ਜਿਹੜੀ ਉਹ ਕਰੀ ਜਾਣੀ ਹੈ। ਅਤੇ ਬਾਕੀ ਹੁਣ ਜਿਵੇਂ ਕਹਿੰਦੇ ਆ ਵੀ ਹਰ ਇੱਕ ਚੀਜ਼ 'ਤੇ ਨਜ਼ਰ ਆ, ਚਾਹੇ ਇੱਥੇ ਦੀ ਧਰਤੀ ਆ, ਚਾਹੇ ਤੇਲ ਹੈ, ਪਾਣੀ 'ਤੇ ਵੀ ਨਜ਼ਰ ਪੈ ਗਈ ਹੁਣ। ਓਨਟੈਰੀਓ ਲੇਕ ਦਾ ਨਾਮ ਕਹਿੰਦੇ ਬਦਲੋ ਹੈ ਅਮੈਰੀਕਾ। ਸੋ ਉਹਨਾਂ ਦਾ ਵਾਸ ਚੱਲੇ ਤਾਂ ਪੂਰੇ ਪੂਰੀ ਧਰਤੀ 'ਤੇ ਜਿੰਨੇ ਕੰਟਰੀ ਹੈਗੇ ਸਾਰੇ ਕੰਟਰੀਜ਼ ਨੂੰ ਕਹਿਣਾ ਇਹ ਅਮੈਰੀਕਾ ਹੀ ਆ ਸਾਰਾ ਹੈ। ਸੋ ਇੰਨੀ ਜਿਹੜੀ ਕੀ ਕਹਿੰਦੇ ਹੁੰਦੇ ਆ ਵੀ ਲਲਕ ਲੱਗੀ ਹੋਈ ਆ, ਇੰਨੀ ਤਮਾ ਹੈ ਪੰਜਾਬੀ 'ਚ ਕਹਿੰਦੇ ਹੁੰਦੇ, ਤਮਾ ਤਮਾ ਕਰਨਾ ਵੀ ਹਾਂ ਵੀ ਆਹ ਵੀ ਮੇਰਾ ਹੋ ਜਾਵੇ, ਉਹ ਵੀ ਮੇਰਾ ਹੋ ਜਾਵੇ। ਸੋ ਤਾਂ ਕਰਕੇ ਇੱਦਾਂ ਕਰੀ ਜਾਂਦੇ ਆ। ਬਾਕੀ ਕਈ ਵਾਰੀ ਨਾ ਜਿਵੇਂ ਉਹਨਾਂ ਨੂੰ ਇਹ ਵੀ ਬੜਾ ਸ਼ੌਂਕ ਹੈ, ਹੁਣ ਹਾਈਲਾਈਟਸ ਦੇ ਵਿੱਚ, ਨਿਊਜ਼ ਦੇ ਵਿੱਚ ਉਹਨਾਂ ਨੇ ਰਹਿਣਾ, ਫਿਰ ਉਹਨਾਂ ਨੇ ਨਿੱਤ ਪ੍ਰਤੀ ਕੋਈ ਨਾ ਕੋਈ ਕੋਈ ਨਹੀਂ, ਤਾਂ ਹੀ ਤਾਂ ਕਹਿੰਦੇ ਵੀ ਅਗਲੇ ਪਲ, ਜਿਵੇਂ ਜੇ ਹੁਣ ਆਹ ਕਹਿਤਾ ਨੈਕਸਟ ਇੱਕ ਦੋ ਮਿੰਟਾਂ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਕਿਹੜੀ ਸਟੇਟਮੈਂਟ ਆਪਣੀ ਫਿਰ ਜਾਰੀ ਕਰ ਦੇਣੀ ਆ, ਅਤੇ ਫਿਰ ਸਾਰੇ ਨਿਊਜ਼ ਦੇ ਵਿੱਚ ਆ ਜਾਣਾ ਵੀ ਹਾਂਜੀ ਭਾਈ ਇਹ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆਹ ਕਹਿ ਰਹੇ ਆ, ਹੁਣ ਆਹ ਕਹਿ ਰਹੇ ਹੋਣੇ। ਸੋ ਆਪਣੀਆਂ ਨਿਊਜ਼ ਸੁਣੀ ਜਾਂਦੇ ਹੋਣੇ ਅਤੇ ਖੁਸ਼ ਹੋਈ ਜਾਂਦੇ ਹੋਣੇ ਹੈ। ਅਤੇ ਲਓ ਜੀ, ਕਹਿੰਦੇ ਆ ਵੀ ਇੱਦਾਂ ਹੋ ਨਹੀਂ ਸਕਦਾ ਹੈ, ਪਰ ਕਿਉਂ ਕਹੀ ਜਾਂਦੇ ਆ ਹੈ। ਸੋ ਇਹ ਜਿਹੜਾ ਹੈਗਾ ਉਹਨਾਂ ਨੇ ਅੱਜ ਟਿਊਜ਼ਡੇ ਸਵੇਰੇ ਜਿਹੜਾ ਹੈਗਾ ਸਵੇਰੇ ਸਵੇਰੇ ਉਹ ਰਾਤ ਨੂੰ ਸੋਚਦੇ ਰਹਿੰਦੇ ਆ ਵੀ ਕੀ ਆਪਾਂ ਨੇ ਕਰਨਾ ਹੈ, ਹੁਣ ਕੱਲ੍ਹ ਦਾ ਕੀ ਹਿਸਾਬ ਕਿਤਾਬ ਹੈ, ਸ਼ਾਮ ਦਾ ਕੀ ਹਿਸਾਬ ਕਿਤਾਬ ਹੈ, ਸ਼ਾਮ ਤੱਕ ਕੋਈ ਹੋਰ ਆਜੂਗੀ ਇਹਨਾਂ ਦੀ ਸਟੇਟਮੈਂਟ ਹੈ। ਹਾਂਜੀ ਭਾਜੀ, ਹੋਰ ਕੀ ਐਡ ਕਰਨਾ?
1: ਭੈਣ ਜੀ ਇਹਨੂੰ ਅਜੇ ਨਾਗਰਾ ਫਾਲ ਦਾ ਚੇਤਾ ਨਹੀਂ ਆਇਆ, ਨਾਗਰਾ ਫਾਲ ਤੋਂ ਨਾ ਕਹਿ ਪਿਆ ਸਾਡਾ ਹੀ
0: ਆ, ਨਾਗਰਾ ਫਾਲ ਤਾਂ ਨੇੜੇ ਹੀ ਆ, ਉਧਰ ਨੂੰ ਹੈ, ਬਾਰਡਰ ਕੋਲ ਹੀ ਆ,
1: ਉਹ ਤਾਂ ਨੇੜੇ ਹੀ ਆ, ਉਹ ਤਾਂ ਮੈਂ ਕਿਹਾ ਉਹ ਇਹਨੂੰ ਦਿਮਾਗ 'ਚ ਅਜੇ ਆਇਆ ਨਹੀਂ ਇਹਦੇ, ਕਹਿੰਦਾ ਨੀ ਵੀ ਉਹ ਤਾਂ ਛੇਤੀ ਦੱਬਣਾ ਇਹਨੂੰ ਈਜ਼ੀ ਆ ਬਹੁਤ, ਪਾਣੀ ਲੇਕ ਅੰਟਾਰੀਓ ਤਾਂ ਮੁਸ਼ਕਿਲ ਆ, ਉਹ ਤਾਂ ਈਜ਼ੀ ਆ ਇਹਨੂੰ, ਉਧਰ ਵੀ ਥੋੜਾ ਹਿੱਸਾ ਉਧਰ ਵੀ ਹੈਗਾ ਨਾ ਇਹਦਾ।
0: ਹਾਂਜੀ ਹਾਂਜੀ ਹਾਂਜੀ,
1: ਮੇਨ ਤਾਂ ਸਾਡੇ ਵਾਲਾ ਹੀ ਆ, ਉਧਰ ਤਾਂ ਪਾਰਟਲੀ ਆ,
0: ਨਾਲ ਦੀ ਨਾਲ ਮੈਂ ਨੰਬਰ ਇੱਕ ਹੋਰ ਦਵਾਂ ਤੁਹਾਨੂੰ, ਔਰ ਇਹ ਨੰਬਰ ਹੈਗਾ ਜੀ ਮੇਰੇ ਕੋਲ, ਜੇ ਤੁਸੀਂ ਬਹੁਤ ਵਧੀਆ ਟਰੱਕ ਲੈਣੇ ਆ, ਈਗਲ ਟਰੱਕ ਸੇਲਸ ਦੇ ਬਿਲ ਸੇਖੋਂ ਜੀ ਕੋਲ ਤੁਸੀਂ ਪਹੁੰਚਣਾ, ਔਰ ਤੁਹਾਡੀ ਡੀਲ ਬੜੀ ਵਧੀਆ ਬਣਨੀ ਹੈ, ਕਿਉਂਕਿ ਨਾ ਆਪਾਂ ਡੀਲਾਂ ਦੀ ਗੱਲ ਕਰ ਰਹੇ ਹਾਂ ਨਾ, ਉੱਧਰ ਡੋਨਲਡ ਟਰੰਪ ਸਾਹਿਬ ਨਾਲ ਉਹ ਤਾਂ ਕੋਈ ਨਾ ਕੋਈ ਭੰਗਦੌਲ ਜਿਹਾ ਪਾਈ ਜਾਂਦੇ ਆ, ਪਰ ਈਗਲ ਟਰੱਕ ਸੇਲਸ 'ਤੇ ਤੁਸੀਂ ਜਾਣਾ, ਤੁਹਾਨੂੰ ਬਹੁਤ ਵਧੀਆ ਟਰੱਕ ਨਵਿਆਂ ਵਰਗੇ ਮਿਲਣੇ ਆ, ਔਰ ਇਹ ਟਰੱਕ ਬੜੇ ਲੋ ਕਿਲੋਮੀਟਰ ਚੱਲੇ ਹੋਏ ਹੁੰਦੇ ਆ, ਪਰ ਤੁਹਾਨੂੰ ਰੇਟ ਸੈਕਿੰਡ ਹੈਂਡ ਟਰੱਕ ਦਾ ਮਿਲਣਾ, ਪਰ ਟਰੱਕ ਬਿਲਕੁਲ ਨਵਿਆਂ ਵਰਗਾ ਹੋਊਗਾ ਕਿਉਂਕਿ ਬੜੇ ਘੱਟ ਕਿਲੋਮੀਟਰ ਚੱਲੇ ਹੁੰਦੇ ਆ। ਸੋ ਬਾਕੀ ਫਾਈਨਾਂਸਿੰਗ ਵੀ ਔਨ ਦਾ ਸਪੋਟ ਹੈ, ਨਵਿਆਂ ਵਰਗੇ ਟਰੱਕ ਇਹਨਾਂ ਕੋਲ ਪਹੁੰਚੇ ਹੋਏ ਆ ਹੁਣ। ਸੋ ਤੁਸੀਂ ਜ਼ਰੂਰ ਕਾਲ ਕਰੋ, ਕਾਲ ਕਰਕੇ ਅਪੁਆਇੰਟਮੈਂਟ ਬਣਾਓ, ਜਾਓ ਦੇਖੋ ਅਤੇ ਆਪਣਾ ਟਰੱਕ ਲਓ ਅਤੇ ਆਪਣੀ ਕਮਾਈ ਕਰੋ। ਨੰਬਰ ਨੋਟ ਕਰੋ, ਈਗਲ ਟਰੱਕ ਸੇਲ 416-1619-6000-416-819-6000 'ਤੇ ਤੁਹਾਡੀ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਹੋ ਸਕਦੀ ਹੈ। ਅਤੇ ਬਾਕੀ ਫਿਰ ਤੁਹਾਨੂੰ ਜੇ ਫਿਰ ਜੋਬ ਚਾਹੀਦੀ ਹੈ, ਟਰੱਕ ਲੈ ਲਿਆ, ਕਈ ਵਾਰ ਜੋਬ ਦੀ ਪ੍ਰੋਬਲਮ ਹੁੰਦੀ ਹੈ, ਜੋਬ ਚਾਹੀਦੀ ਹੈ, ਕੈਂਟ ਟਰੱਕ ਦੇ ਜਗਤਾਰ ਰਮਨ ਜੀ ਨੂੰ ਕਾਲ ਕਰ ਲਓ ਤੁਸੀਂ। ਬਹੁਤ ਵਧੀਆ ਇਹਨਾਂ ਨੇ ਤੁਹਾਨੂੰ ਜੋਬ ਦੇਣੀ ਹੈ, ਕਿਉਂਕਿ ਇਹ ਕਹਿੰਦੇ ਆ ਸਿਟੀ 'ਚ ਟਰੱਕ ਚਲਾਉਣਾ, ਦੂਜੇ ਪ੍ਰੋਵਿੰਸਿਸ ਦੇ ਵਿੱਚ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਚਾਹੁੰਦੇ ਹੋ US ਨੂੰ ਜਾਣਾ, ਮਿਸਟਰ ਡੋਨਲਡ ਟਰੰਪ ਨੂੰ ਮਿਲ ਕੇ ਆਉਣਾ ਜੇ। ਸੋ ਫਿਰ ਤੁਹਾਨੂੰ ਕੈਂਟ ਟਰੱਕ ਦੇ ਜਗਤਾਰ ਰਮਨ ਜੀ ਨਾਲ ਗੱਲਬਾਤ ਕਰਨੀ ਪੈਣੀ ਆ, ਕਿਉਂਕਿ ਇਹ ਕਹਿੰਦੇ ਆ ਵੀ ਤੁਹਾਨੂੰ ਇੱਕ ਤਾਂ ਪੇ ਵਧੀਆ ਮਿਲੂਗੀ, ਪਰ ਨਾ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ 2 ਸਾਲ ਦਾ। ਬਿਲਕੁਲ ਜਿਹੜੇ ਫਰੈਸ਼ ਹੈਗੇ ਉਹਨਾਂ ਨੂੰ ਨਹੀਂ ਰੱਖਦੇ, ਬਾਕੀ CVOR ਥੋੜ੍ਹਾ ਕਲੀਨ ਕਲੀਅਰ ਹੋਵੇ, ਫਿਰ ਤੁਸੀਂ ਜਗਤਾਰ ਰਮਨ ਜੀ ਨੂੰ ਕਰੋ ਕਾਲ ਅਤੇ ਜੋਬ ਲੈ ਲਓ। ਨੰਬਰ ਨੋਟ ਕਰੋ 647-5757 'ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਅਤੇ ਉਸ ਤੋਂ ਇਲਾਵਾ ਮੈਂ ਨਾਲ ਦੀ ਨਾਲ ਫਿਰ ਆਲ ਟਰੱਕ ਲਿਊਬ ਐਂਡ ਵੋਸ਼ ਦਾ ਨੰਬਰ ਵੀ ਦੇ ਦੇਵਾਂ, ਜੇ ਤੁਸੀਂ ਟਰੱਕਾਂ ਨੂੰ ਐਨ ਸੋਹਣਾ ਸਾਫ਼ ਸੁਥਰਾ ਰੱਖਣਾ। ਕਈ ਵਾਰ ਨਾ ਇਹ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਜੇ ਆਪਾਂ ਕਈ ਵਾਰ ਦੇਖਦੇ ਹਾਂ ਕਈਆਂ ਦੀ ਗੱਡੀ ਅੰਦਰੋਂ ਬਾਹਰੋਂ ਐਨ ਗੰਦੀ ਪਈ ਆ, ਅੱਧੇ ਟਰੱਕ ਵੀ ਅੰਦਰੋਂ ਕਿਤੇ ਕੁਛ ਪਿਆ ਕਿਤੇ ਕੁਛ ਪਿਆ, ਸਫਾਈ ਨਹੀਂ ਹੈਗੀ ਬਿਲਕੁਲ ਵੀ। ਪਰ ਜੇ ਤੁਸੀਂ ਦੇਖੋ ਜ਼ਿਆਦਾ ਸਮਾਂ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਆ ਨਾ, ਉਹ ਜ਼ਿਆਦਾਤਰ ਜਿਹੜਾ 24 ਘੰਟੇ ਦੇ ਵਿੱਚੋਂ ਜ਼ਿਆਦਾ ਸਮਾਂ ਕਿੱਥੇ ਗੁਜ਼ਾਰਦੇ ਆ, ਟਰੱਕਾਂ ਦੇ ਵਿੱਚ ਜ਼ਿਆਦਾ ਦੇਰ ਜੋਬ 'ਤੇ ਰਹਿੰਦੇ ਆ, ਹੈ ਨਾ। ਅਤੇ ਫਿਰ ਉਹ ਤਾਂ ਤੁਹਾਡਾ ਇੱਕ ਕਿਸਮ ਦਾ ਦੂਜਾ ਘਰ ਆ, ਘਰ ਤਾਂ ਸਿਰਫ ਖਾਣ ਪੀਣ ਸੌਣ ਹੀ ਆਉਂਦਾ ਬੰਦਾ, ਅਤੇ ਜ਼ਿਆਦਾ ਸਮਾਂ ਤੁਸੀਂ ਉੱਥੇ ਕੱਢਣਾ। ਅਤੇ ਕਈ ਵਾਰੀ ਨਾ ਫਿਰ ਜਿਵੇਂ ਆਪਾਂ ਕਹਿੰਦੇ ਹਾਂ ਵੀ ਹਾਈਜੀਨਿਕ ਨਹੀਂ ਜੇ ਤੁਹਾਡਾ ਐਟਮੋਸਫੇਅਰ ਇੱਧਰ ਉੱਧਰ ਹੈਗਾ, ਅਤੇ ਤੁਹਾਨੂੰ ਫਿਰ ਕਈ ਵਾਰ ਕੋਈ ਪ੍ਰੋਬਲਮ ਵੀ ਆ ਸਕਦੀ ਹੈ ਨਾ। ਸੋ ਇਸ ਕਰਕੇ ਸਾਫ਼ ਸੁਥਰਾ ਰੱਖੋ ਅਤੇ ਆਲ ਟਰੱਕ ਲਿਊਬ ਐਂਡ ਵੋਸ਼ 'ਤੇ ਜਾਓ। ਇੱਕ ਤਾਂ ਇਹਨਾਂ ਦੇ ਸਪੈਸ਼ਲ ਲੱਗੇ ਹੋਏ ਆ, ਕੋਈ ਤੁਸੀਂ ਬੈਟਰੀਜ਼ ਚੇਂਜ ਕਰਾਉਣੀ ਹੈ, AC ਚੇਂਜ ਕਰਾਉਣੇ ਆ, ਜਾਂ ਕੋਈ ਲੀਕੇਜ ਡੈਮੇਜ ਉਹਨਾਂ 'ਚ ਹੋਈ ਹੋਈ ਆ, ਖਰਾਬੀ ਆ ਕੋਈ, ਉਹ ਤੁਸੀਂ ਫਿਕਸ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਧੋਣੇ ਆ ਟਰੱਕ ਅੰਦਰੋਂ ਬਾਹਰੋਂ, ਸਾਰਾ ਕੁਛ ਆਲ ਟਰੱਕ ਟਰੱਕ ਲਿਊਬ ਐਂਡ ਵਾਸ਼ 'ਤੇ ਅਵੇਲੇਬਲ ਹੈ। ਯਾਨੀ ਕਿ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਧੋਣ ਟਰੱਕ ਤੁਸੀਂ ਉੱਥੇ ਜਾਣਾ, ਠੀਕ ਕਰਾਉਣ ਕਿਤੇ ਹੋਰ ਜਾਣਾ। ਸੋ ਇੱਦਾਂ ਘੁੰਮਣ ਘੇਰੀਆਂ ਨਹੀਂ ਹੈਗੀਆਂ, ਕੰਮ ਤੋਂ ਆਓ, ਟਰੱਕ ਉੱਥੇ ਛੱਡੋ, ਕਿਉਂਕਿ ਇਹਨਾਂ ਦੀ 24/7 ਸਰਵਿਸ ਹੈ, ਅਤੇ ਆਪਣਾ ਘਰ ਜਾਓ, ਖਾਓ ਪੀਓ, ਸੌਂ, ਆਰਾਮ ਕਰੋ, ਅਤੇ ਜਦੋਂ ਕੰਮ 'ਤੇ ਜਾਣਾ ਟਰੱਕ ਚੁੱਕੋ ਅਤੇ ਆਪਣਾ ਜਾਓ ਕੰਮ 'ਤੇ। ਸੋ ਨੰਬਰ ਨੋਟ ਕਰੋ ਤੁਸੀਂ, ਇਹ 71 ਸਟੈਫਰਡ ਡਰਾਈਵ 'ਤੇ ਹੈਗੇ ਬਰੈਂਪਟਨ ਦੇ ਵਿੱਚ, ਆਲ ਟਰੱਕ ਲਿਊਬ ਐਂਡ ਵਾਸ਼ 905-452-9595-2995 'ਤੇ ਤੁਸੀਂ ਗੱਲਬਾਤ ਆਲ ਟਰੱਕ ਲਿਊਬ ਐਂਡ ਵਾਸ਼ ਦੇ ਨਾਲ ਕਰ ਸਕਦੇ ਹੋ। ਅਤੇ ਲਓ ਜੀ 10:31 ਹੋ ਗਏ। ਅੱਛਾ, ਇੱਕ ਹੋਰ ਖਬਰ ਆ ਰਹੀ ਹੈ ਕਿ ਜਿਹੜੇ ਗੁਰਮੀਤ ਰਾਮ ਰਹੀਮ ਸਾਧ ਹੈ, ਜਿਹੜਾ ਸੌਦਾ ਸਾਧ, ਉਹ ਬਾਹਰ ਆ ਗਿਆ ਇਸ ਸਾਲ। ਉਹ ਕਿੰਨੀਵੀਂ ਵਾਰ ਆਇਆ ਪਤਾ? 3rd time, ਤੀਜੀ ਵਾਰ ਬਾਹਰ ਆ ਗਿਆ ਪੈਰੋਲ ਦੇ ਉੱਪਰ। ਅਤੇ ਟੋਟਲ ਜੇ ਆਪਾਂ ਲਾਈਏ ਜਦੋਂ ਤੋਂ ਜੇਲ੍ਹ 'ਚ ਹੈ, ਬਾਹਰ ਕਿੰਨੀ ਵਾਰ ਆ ਚੁੱਕਿਆ? 17ਵੀਂ ਵਾਰ ਆਇਆ ਹੁਣ, 17th time, 17 ਕੋਈ ਇੱਕ ਨੰਬਰ ਹੈ ਇਹ, 17ਵੀਂ ਵਾਰ ਉਹ ਜੇਲ੍ਹ 'ਚੋਂ ਬਾਹਰ ਆਇਆ। ਔਰ ਜਦੋਂ ਦੇਖੋ ਉਹਨੇ ਆਉਣਾ, ਕਦੋਂ ਉਹਨੇ ਪੈਰੋਲ ਮੰਗੀ, ਕਦੋਂ ਉਹਦੀ ਮਨਜ਼ੂਰ ਹੋਈ, ਹੈ ਕੁਛ ਨਹੀਂ ਪਤਾ, ਕੋਈ ਰੌਲਾ ਨਹੀਂ ਪੈਂਦਾ, ਕੁਛ ਇਨਫੋਰਮੇਸ਼ਨ ਕਿਸੇ ਤਰ੍ਹਾਂ ਦੀ ਬਾਹਰ ਨਹੀਂ ਹੁੰਦੀ, ਬਸ ਬਾਹਰ ਆਇਆ ਹੋਇਆ ਦਿਖਦਾ, ਬਾਬਾ ਕੇ ਬਾਹਰ ਆ ਗਿਆ ਹੈ। ਸੋ ਗੁਰਮੀਤ ਰਾਮ ਰਹੀਮ ਜਿਹੜਾ ਸੌਦਾ ਸਾਧ ਹੈ, ਉਹ 17ਵੀਂ ਵਾਰ ਬਾਹਰ ਆ ਗਿਆ ਜੀ, ਔਰ ਇਸ ਸਾਲ ਦੇ ਵਿੱਚ ਕਹਿੰਦੇ 3ਜੀ ਵਾਰ ਆ ਗਿਆ, ਕੋਈ ਰੌਲਾ ਰੱਪਾ ਨਹੀਂ, ਕੋਈ ਕੁਛ ਨਹੀਂ। ਅਤੇ ਜਿਹੜੇ ਹੁਣ ਕਈ ਇੱਕ ਵਾਰੀ ਵੀ ਬਾਹਰ ਨਹੀਂ ਆਏ, ਜਿਹੜੇ ਬੰਦੀ ਸਿੰਘ ਹੈਗੇ ਆ, ਉਹਨਾਂ ਨੂੰ ਕਿੰਨੀ ਕਿੰਨੀ ਦੇਰ ਹੋ ਗਈ ਜੇਲ੍ਹਾਂ ਦੇ ਵਿੱਚ, ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਪਰ ਉਹਨਾਂ ਨੂੰ ਪੈਰੋਲ ਦੇਣ 'ਚ ਨਹੀਂ ਆਉਂਦੇ, ਉਹਨਾਂ ਨੂੰ ਤਾਂ ਕਹਿੰਦੇ ਨਹੀਂ ਇਹਨਾਂ ਨੂੰ ਬਾਹਰ ਨਹੀਂ ਕੱਢਣਾ ਹੈ, ਅਤੇ ਮਾਹੌਲ ਕਹਿੰਦੇ ਖਰਾਬ ਹੋ ਜਾਣਾ ਪੰਜਾਬ ਦਾ। ਦੱਸੋ, ਔਰ ਜਗਤਾਰ ਸਿੰਘ ਹਵਾਰਾ ਦੇਖੋ ਉਹਨੂੰ ਤਾਂ ਇਹ ਕਹਿੰਦੇ ਆ ਕਿ ਉਹਦੀ ਮਦਰ ਬਿਮਾਰ ਹੈ, ਐਟਲੀਸਟ ਉਹਨੂੰ ਮਿਲਣ ਦਿੱਤਾ ਜਾਵੇ, 2-4 ਦਿਨ ਦੀ ਪੈਰੋਲ ਤਾਂ ਦੇ ਸਕਦੇ ਆ ਨਾ, ਕਿਉਂਕਿ 82 ਈਅਰਸ ਓਲਡ ਉਹਨਾਂ ਦੀ ਮਾਤਾ ਜੀ ਹੈਗੇ ਆ, ਕਾਫੀ ਬਿਮਾਰ ਹੈ, ਬੈੱਡ 'ਤੇ ਹੀ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਆਖਰੀ ਸਾਹਾਂ 'ਤੇ ਹੀ ਹੈ, ਹੈ ਨਾ, ਅਤੇ ਪਤਾ ਨਹੀਂ ਕਦੋਂ ਕੀ ਹੋ ਜਾਣਾ, ਪਰ ਦੇਖ ਲਓ ਉਹਨਾਂ ਨੂੰ ਮਿਲਣ ਵੀ ਨਹੀਂ ਦੇ ਰਹੇ, ਅਤੇ ਕਿੰਨਾ ਉਹਨਾਂ ਦਾ ਡਰ ਹੈਗਾ ਵੀ ਇਹਨਾਂ ਨੂੰ ਨਹੀਂ ਬਾਹਰ ਕੱਢਣਾ ਹੈਗਾ। ਅਤੇ ਇਹ ਬਾਬਾ ਜੀ ਆਰਾਮ ਨਾਲ ਬਾਹਰ ਆਉਂਦੇ ਆ ਘੁੰਮ ਫਿਰ ਕੇ, ਆਰਾਮ ਕਰਕੇ ਖਾ ਪੀ ਕੇ, ਅਤੇ ਫਿਰ ਮੁੜ ਕੇ ਚੱਲ ਜਾਣਾ ਇਹਨਾਂ ਨੇ ਜੇਲ੍ਹ 'ਚ। ਅਤੇ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਸਿੱਖਾਂ ਦੇ ਜ਼ਖਮਾਂ 'ਤੇ ਨੂਣ ਛਿੜਕਣ ਵਾਲਾ ਕੰਮ ਹੈ ਜਿਹੜਾ ਇਹ ਕਰ ਰਹੇ ਆ। ਇਸ ਤਰ੍ਹਾਂ ਠੀਕ ਹੈ, ਉਹਨਾਂ ਨੂੰ ਪੈਰੋਲ ਦੇ ਰਿਹਾ, ਪਰ ਜਿਹੜੇ ਬਾਕੀ ਵੀ ਹੈਗੇ ਆ ਉਹਨਾਂ ਨੂੰ ਵੀ ਉਸ ਹਿਸਾਬ ਨਾਲ ਹੀ, ਉਹਨਾਂ ਦੇ ਨਾਲ ਵੀ ਪੇਸ਼ ਆਉਣਾ ਚਾਹੀਦਾ ਨਾ। ਇਹ ਨਹੀਂ ਹੈਗਾ ਵੀ ਇੱਕ ਨਾਲ ਤਾਂ ਐਨ ਪੂਰਾ ਪਿਆਰ ਦੁਲਾਰ, ਅਤੇ ਦੂਜੇ ਦੇ ਨਾਲ ਮਤਰੇ, ਜਿਵੇਂ ਕਹਿੰਦੇ ਨਾ ਮਤਰੇਈਆਂ ਮਾਵਾਂ ਜਿਵੇਂ ਬਿਹੇਵ ਕਰਦੀਆਂ ਉਹਦੇ ਨਾਲ ਉੱਦਾਂ ਕਰਨਾ, ਪਰ ਐਂ ਨਹੀਂ ਹੋਣਾ ਚਾਹੀਦਾ। ਉਹਨਾਂ ਬਾਰੇ ਵੀ ਸੋਚਣਾ ਚਾਹੀਦਾ, ਪਰ ਠੀਕ ਹੈ ਉਹ ਜੋ ਵੀ, ਚਲੋ ਜੇ ਗਲਤੀਆਂ ਕੀਤੀਆਂ ਜੋ ਵੀ ਹੈ ਜੇਲ੍ਹ 'ਚ, ਉਹ ਵੱਖਰੀ ਗੱਲ ਹੈ। ਜੇ ਉੱਧਰ ਮਿਸਟਰ ਇਮਰਾਨ ਖਾਨ ਦੀ ਗੱਲ ਕਰਦੇ ਹੈ ਨਾ, ਉਹਨਾਂ ਨੂੰ ਵੀ ਕਹਿੰਦੇ ਆ ਵੀ ਉਹਨਾਂ ਦੀਆਂ ਸਿਸਟਰਸ ਹੁਣ ਸੁਪਰੀਮ ਕੋਰਟ ਵੱਲੋਂ ਵਧੀਆ, ਵੀ ਦੇਖੋ ਸੁਪਰੀਮ ਕੋਰਟ ਦੇ ਆਰਡਰ ਨੂੰ ਨਹੀਂ ਮੰਨਿਆ ਗਿਆ ਕਿ ਉਹਨਾਂ ਨੂੰ ਮੈਡੀਕਲ ਜਿਹੜੀ ਹੈ ਸਹੂਲਤ ਚਾਹੀਦੀ ਹੈ ਮਿਸਟਰ ਇਮਰਾਨ ਖਾਨ ਨੂੰ। ਹੁਣ ਚਲੋ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਕ੍ਰਿਕਟਰ ਹੈਗੇ ਆ, ਮੈਂ ਵੀ ਇਹੀ ਸੋਚਦੀ ਸੀਗੀ ਕਿ ਦੇਖੋ ਕੋਈ ਬੋਲਦਾ ਵੀ ਨਹੀਂ ਹੈਗਾ, ਕੋਈ ਕਹਿੰਦਾ ਵੀ ਨਹੀਂ, ਪਰ ਚਲੋ ਹੁਣ ਜਿਹੜੇ ਵਰਲਡ ਦੇ ਨੋਨ ਕ੍ਰਿਕਟ ਦੇ ਕੈਪਟਨ ਰਹਿ ਚੁੱਕੇ ਆ ਵੱਖ ਵੱਖ ਕੰਟਰੀਆਂ ਦੇ, ਉਹਨਾਂ ਨੇ ਇੱਕ ਲੈਟਰ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨੂੰ ਲਿਖਿਆ ਵੀ ਜੋ ਵੀ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ, ਪਰ ਜੋ ਵੀ ਉਹਨਾਂ ਦਾ ਮੈਡੀਕਲ, ਉਹਨਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ, ਹੋਸਪਿਟਲ ਲੈ ਕੇ ਜਾਣਾ ਚਾਹੀਦਾ, ਉਹ ਉਹਨਾਂ ਦੇ ਨਾਲ ਕੀਤਾ ਜਾਣਾ ਚਾਹੀਦਾ, ਹੈ ਨਾ। ਬਾਕੀ ਤਾਂ ਤੁਸੀਂ ਜੋ ਹੈਗਾ ਉਹਨਾਂ ਦਾ ਉਸ ਹਿਸਾਬ ਨਾਲ ਤੁਸੀਂ ਦੇਖੋ, ਉਹਦੇ 'ਚ ਅਸੀਂ ਕੁਛ ਵੀ ਨਹੀਂ ਕਹਿੰਦੇ, ਕੁਛ ਨਹੀਂ ਬੋਲਦੇ, ਹੈ ਨਾ। ਪਰ ਉਹਨਾਂ ਦੇ ਘਰਦਿਆਂ ਨੂੰ ਮਿਲਣ ਦਿਓ, ਉਹਨਾਂ ਨੂੰ ਜਿਹੜੀ ਮੈਡੀਕਲ ਫੈਸਿਲਿਟੀ ਚਾਹੀਦੀ ਹੈ ਉਹ ਉਹਨਾਂ ਨੂੰ ਦਿੱਤੀ ਜਾਵੇ, ਕਿਉਂਕਿ ਉਹਨਾਂ ਦੇ ਅੱਖ ਦੇ ਵਿੱਚ ਕਹਿੰਦੇ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਨਾ। ਸੋ ਇਸ ਕਰਕੇ ਜ਼ਰੂਰ ਜਿਹੜਾ ਬਿਲਕੁਲ ਗਲਤੀਆਂ ਕੀਤੀਆਂ ਠੀਕ ਹੈ, ਜੇਲ੍ਹ 'ਚ ਹੈਗੇ ਆ, ਪਰ ਇੱਕ ਹਿਊਮੈਨਿਟੀ ਦੇ ਤੌਰ 'ਤੇ ਵੀ ਉਹਨਾਂ ਨਾਲ ਵਿਚਰਨਾ ਚਾਹੀਦਾ। ਇਹ ਥੋੜ੍ਹਾ ਵੀ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਵੀ ਸਜ਼ਾ ਹੀ ਦੇਈ ਜਾਓ, ਹੈ, ਅਤੇ ਉਹਨਾਂ ਵੱਲ ਦੇਖੋ ਨਾ, ਜਾਂ ਜੋ ਉਹਨਾਂ ਨੂੰ ਚਾਹੀਦਾ ਉਹ ਚੀਜ਼ ਨਾ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ। ਸੋ ਲਓ ਜੀ, ਜੁੜਿਆ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਕੜ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ। ਮੈਂ ਇੱਕ ਗੀਤ ਵੀ ਸੁਣਾਉਣਾ, ਕੱਲ੍ਹ ਵੀ ਆਪਾਂ ਨੇ ਲਾਇਆ ਸੀ, ਹੈ ਨਾ, ਜਾਂਦੇ ਜਾਂਦੇ ਥੋੜ੍ਹਾ ਜਿਹਾ ਗੀਤ ਵਧੀਆ ਹੈ ਵੈਸੇ, ਸਤਿੰਦਰ ਸਰਤਾਜ ਦਾ ਮੈਂ ਲਾਉਂਦੀ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਤੁਹਾਡੇ ਤੱਕ ਪਹੁੰਚਾਈਏ ਮੌਰਗੇਜ ਸੰਬੰਧੀ ਜਾਣਕਾਰੀ।
3: जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6474702023।
4: लाइसेंस नंबर 10394।
5: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
6: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ,
7: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
8: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ
9: 4 locations ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
10: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ
11: ਦੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9988।
12: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ 647-919-1002-647-949-1001-2 ਤੇ। ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002-647-919-1002।
13: ਆਪ ਤੇ ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਆਰਐਸਪੀ, ਆਰਆਰਐਸਪੀ, ਟ੍ਰੈਵਲ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਲੈਣ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 647-765-2340-647-765-2340। ਜੇਕਰ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ, ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਨੀਡ ਦੇ ਅਕੋਰਡਿੰਗ ਪਲਾਨ ਡਿਜ਼ਾਇਨ ਕਰ ਸਕਦੀ ਹਾਂ। ਮੇਰਾ ਨਾਮ ਜਸਵਿੰਦਰ ਕੌਰ ਤੱਗੜ ਹੈ, ਫੋਨ ਨੰਬਰ ਹੈ 647-765-2340-647-765-2340।

ਬਿਲਕੁਲ ਜੀ, ਤੁਸੀਂ ਸੋਫਾ ਸਟੂਡੀਓ ਤੇ ਪਹੁੰਚ ਸਕਦੇ ਹੋ, ਕਿਉਂਕਿ ਨਾ ਸਗਨਦੀਪ ਕਹਿੰਦੇ ਆ ਕਿ ਸੋਫੇ ਬੜੇ ਕਮਾਲ ਦੇ ਅਸੀਂ ਬਣਾਉਂਦੇ ਆ, ਜੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਨਾ, ਕਹਿੰਦੇ ਵੈਬਸਾਈਟ ਵਿਜ਼ਿਟ ਕਰ ਲਓ। ਕਈ ਵਾਰ ਤਾਂ ਇਹ ਹੁੰਦਾ ਵੀ ਹਾਂਜੀ ਜਿਹੜੇ ਸਿਟੀ 'ਚ ਹੈ ਨਾ, ਉੱਥੇ ਹੀ ਆਪਾਂ ਜਿਹੜਾ ਹੈਗਾ ਡਿਲੀਵਰੀ ਕਰ ਸਕਦੇ ਹਾਂ, ਜਾਂ ਚਲੋ ਜਾਂ ਨੇੜੇ ਤੇੜੇ ਦੇ ਸਿਟੀਜ਼ ਹੁੰਦੇ ਆ, ਪਰ ਇਹ ਕਹਿੰਦੇ ਆ ਕਿ ਕੈਨੇਡਾ ਵਾਈਡ ਡਿਲੀਵਰੀ ਕਰਦੇ ਆ ਹੋਰ ਪ੍ਰੋਵਿੰਸਿਸ ਦੇ ਵਿੱਚ ਵੀ। ਦੇਖੋ ਇਹਨਾਂ ਦੇ ਕਿਉਂਕਿ ਨਾ ਮਟੀਰੀਅਲ ਬਹੁਤ ਵਧੀਆ ਲਾ ਕੇ ਸੋਫੇ ਬਣਾਉਂਦੇ ਆ, ਬੜੀ ਰੀਝ ਦੇ ਨਾਲ। ਦੇਖੋ ਇਹਨਾਂ ਦੀ ਐਡ ਦੇ ਵਿੱਚ ਵੀ ਆ ਵੀ ਬੜੀ ਰੀਝ ਨਾਲ ਸੋਫੇ ਬਣਾਉਂਦੇ ਆ। ਸੋ ਇੱਕ ਤਾਂ ਗਰੰਟੀ ਵਰੰਟੀ ਨਾਲ ਤੁਹਾਨੂੰ ਬਣਾਉਂਦੇ ਆ, ਫੋਮ ਸਪਰਿੰਗ ਦੀ ਪੂਰੀ ਗਰੰਟੀ ਆ, ਤੇ ਤੁਸੀਂ ਕਹੋਗੇ ਵੀ ਹਾਂ ਹੁਣ ਮੈਂ ਚੇਂਜ ਕਰਾਂ, ਪਰ ਸੋਫੇ ਐਜ਼ ਇਟ ਇਜ਼ ਬਿਲਕੁਲ ਐਨ ਰਹਿੰਦੇ ਵਧੀਆ, ਕੋਈ ਵੀ ਉਹਦੇ 'ਚ ਨਾ ਕਿਸੇ ਪ੍ਰਕਾਰ ਦੀ, ਨਹੀਂ ਤਾਂ ਹੁੰਦਾ ਨਾ ਸਪਰਿੰਗ ਖਰਾਬ ਹੋ ਜਾਂਦੇ ਬੜੀ ਜਲਦੀ, ਜਾਂ ਫੋਮ ਬਹਿ ਜਾਂਦੀ ਥੱਲੇ ਜਿਹਨੂੰ, ਜਾਂ ਕੱਪੜਾ ਖਰਾਬ ਹੋ ਜਾਂਦਾ ਹੈ, ਜਾਂ ਲੈਦਰ ਦਾ ਤਾਂ ਲੈਦਰ ਐਵੇਂ ਉਹ ਰੈਕਸਿਨ ਜੀ ਦੇ ਬਣਾ ਦਿੰਦੇ ਆ ਕਈ। ਸੋ ਚਾਹੇ ਤੁਸੀਂ ਫੈਬਰਿਕ ਦਾ ਬਣਾਓ ਸੋਫਾ, ਚਾਹੇ ਤੁਸੀਂ ਲੈਦਰ ਦਾ ਬਣਵਾਓ, ਪਰ ਮੂੰਹ ਬੋਲਦੇ ਸੋਫੇ ਰੈਡੀ ਕਰਕੇ ਦਿੰਦੇ ਆ। ਔਰ ਬਾਕੀ ਪ੍ਰੋਵਿੰਸਿਸ ਦੇ ਵਿੱਚੋਂ ਵੀ ਮੈਨੂੰ, ਕਿਉਂਕਿ ਨਾ ਮੈਂ ਗਈ ਸੀਗੀ ਸਗਨਦੀਪ ਦੇ ਕੋਲ, ਤੇ ਮੈਨੂੰ ਉਹਨੇ ਆਪਣੀ ਇਨਵੋਇਸ ਦੀ ਦਿਖਾਈ ਹੈ ਨਾ, ਜਿਹੜੀ ਜਿਹਦੇ 'ਚ ਬਣਾਉਂਦੇ ਆਰਡਰ ਲੈਂਦੇ ਆ, ਉਹਦੇ ਵਿੱਚ ਦੂਜੇ ਪ੍ਰੋਵਿੰਸਿਸ ਤੋਂ ਵੀ ਆਰਡਰ ਸੀਗੇ ਦੇਖੋ। ਔਰ ਆਪਣੀ ਕਮਿਊਨਿਟੀ ਤਾਂ ਬਣਾਉਂਦੀ ਸੋਫੇ, ਜਿਹੜੀ ਦੂਜੀ ਕਮਿਊਨਿਟੀ ਦੇ ਲੋਕ ਹੈ ਗੋਰੇ ਕਾਲੇ, ਕਿਉਂਕਿ ਮੈਨੂੰ ਉਹਨੇ ਨਾਮ ਦਿਖਾਇਆ, ਕਹਿੰਦਾ ਆਹ ਦੇਖੋ ਵੀ ਆ ਤੁਸੀਂ ਦੇਖੋ ਵੀ ਆ ਨਾਮ ਆ ਵਾਲੇ ਆ ਹੈ। ਸੋ ਕਹਿਣ ਦਾ ਮਤਲਬ ਉਹ ਦੂਜੀ ਕਮਿਊਨਿਟੀ ਕਿਉਂ ਇੱਧਰ ਆਪਣੇ ਕੋਈ ਚੀਜ਼ ਲੈਣ ਆਊਗੀ, ਜੇ ਆਪਣੀ ਚੀਜ਼ ਵਧੀਆ ਹੋਊਗੀ ਤਾਂ, ਅਦਰਵਾਈਜ਼ ਨਹੀਂ। ਅਗਲੇ ਕਹਿੰਦੇ ਲੈ ਤਾਂ ਐਵੇਂ ਬਣਾਉਂਦੇ ਆ ਹੈ ਨਾ, ਜਾਂ ਸਸਤੇ ਆ, ਜਾਂ ਸੇਲ 'ਤੇ ਲਏ, ਉਹ ਸੇਲ ਵੀ ਨਹੀਂ ਕਦੇ ਲਾਉਂਦੇ ਇਹਨਾਂ ਦਾ ਇਹ ਆ। ਸੋ ਬਿਲਕੁਲ ਜੀ, ਤੁਸੀਂ ਸਗਨਦੀਪ ਦਾ ਨੰਬਰ ਮੇਰੇ ਕੋਲ ਲੈ ਲਓ ਇੱਕ ਵਾਰੀ, 905-799-8770, 9057998877। ਸੋ ਨਾ ਜਦੋਂ ਮੈਂ ਗਈ ਹੋਈ ਸੀ, ਦੋ ਦੋ ਤਿੰਨ ਗੋਰੇ ਆਏ ਹੈ ਨਾ, ਵਾਈਫ ਹੋਣੀ ਉਹਦੀ ਹਸਬੈਂਡ, ਤੇ ਨਾਲ ਕੋਈ ਹੋਰ ਉਹਨਾਂ ਦੇ ਹੋਣਾ ਹੈ ਨਾ, ਕੋਈ ਬ੍ਰਦਰ ਸਿਸਟਰ ਜਾਂ ਕੋਈ। ਸੋ ਮੈਂ ਫਿਰ ਸਗਨਦੀਪ ਨੂੰ ਹੱਸਾਂ, ਮੈਂ ਕਿਹਾ ਇਹਨਾਂ ਨੇ ਗੁਣਤਾਸ ਰੇਡੀਓ ਤੋਂ ਸੁਣ ਕੇ ਉਹ ਆਏ ਹੈ ਨਾ, ਫਿਰ ਉਹ ਵੀ ਹੱਸਣ ਲੱਗ ਗਿਆ। ਸੋ ਇੱਦਾਂ ਹੈ ਜੀ, ਬੜੇ ਵਧੀਆ ਸੋਫੇ ਬਣਾਉਂਦੇ ਆ, ਜ਼ਰੂਰ ਤੁਸੀਂ ਨੰਬਰ 1 ਜੇ ਸੋਫੇ ਬਣਾਉਣਾ ਚਾਹੁੰਦੇ ਹੋ, ਸੋਫਾ ਸਟੂਡੀਓ ਸਗਨਦੀਪ ਸੋਫਾ ਸਟੂਡੀਓ, 905-799-8877 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਮੈਂ ਗੀਤ ਵੀ ਤੁਹਾਨੂੰ ਸੁਣਾਉਣਾ, ਪਰ ਉਸ ਤੋਂ ਪਹਿਲਾਂ ਨਾ ਇੱਕ ਨੰਬਰ ਤੁਹਾਨੂੰ ਦੇ ਦਾਂ, ਕਿਉਂਕਿ ਜੇ ਝੁਮਕਿਆਂ ਦੀ ਗੱਲ ਹੋਈ ਹੈ ਤੇ ਜਦੋਂ ਸੱਜ ਭੱਜ ਕੇ ਸਾਡੀਆਂ ਸਵਾਣੀਆਂ ਜਾਂਦੀਆਂ ਘੁੰਮਣ ਫਿਰਨ, ਹੈ ਹੁਣ ਤਾਂ ਵੈਸੇ ਵੀ ਰੱਖੜੀ ਦਾ ਤਿਉਹਾਰ ਆ ਰਿਹਾ, ਅੱਗੇ ਅੱਗੇ ਹੁਣ ਕਰਵਾ ਚੌਥ ਹੋਣਾ, ਤੇ ਫਿਰ ਫਾਸਟ ਰੱਖਣੇ ਹੁੰਦੇ ਆ ਹੈ ਨਾ। ਸੋ ਤਿਆਰ ਬਿਆਰ ਹੋਣਾ ਬਿਲਕੁਲ ਹੋਣਾ ਚਾਹੀਦਾ ਹੈ ਨਾ, ਜਿਹੜੇ ਵਧੀਆ ਐਨ ਆਪਣੇ ਆਪ ਨੂੰ ਬਣ ਤਣ ਕੇ ਰਹਿੰਦੇ ਆ। ਸੋ ਬਿਲਕੁਲ ਜੀ, ਬਿਊਟੀ ਸਲੋਨ ਜਿਹੜਾ ਕਿ PL ਪ੍ਰਾਈਮ ਲੁੱਕ ਸਟੂਡੀਓ ਨਵਾਂ ਖੁੱਲਿਆ, ਇਹ ਬੜਾ ਹੀ ਸੋਹਣਾ, ਬੜੀ ਵਧੀਆ ਸਰਵਿਸ ਹੈ ਇਹਨਾਂ ਦੀ, ਰੇਟ ਵੀ ਬੜੇ ਵਾਜਿਬ ਜੇ ਆ, ਇਹ ਨਹੀਂ ਹੈਗਾ ਵੀ ਹਾਂਜੀ ਬਹੁਤ ਜ਼ਿਆਦਾ ਰੇਟ ਇਹਨਾਂ ਨੇ ਲਾ ਦਿੱਤਾ ਤੇ ਦੁਬਾਰਾ ਮੁੜ ਕੇ ਤੁਸੀਂ ਉੱਥੇ ਜਾਓਗੇ ਨਹੀਂ। ਕੋਈ ਵੀ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ, ਕੋਈ ਤੁਸੀਂ ਹੇਅਰ ਸਪਾ ਕਰਾਉਣਾ, ਕੋਈ ਟ੍ਰੀਟਮੈਂਟ ਕਰਾਉਣਾ, ਕੋਈ ਬੋਟੌਕਸ, ਕੋਈ ਹਾਈਲਾਈਟਸ ਕਰਾਉਣੇ ਆ, ਹੈ ਨਾ ਹੁਣ ਤਾਂ ਬੜਾ ਕੁਛ ਹੈ ਵਾਲਾਂ ਦਾ, ਸਕਿਨ ਦਾ, ਸਭ ਕਾਸੇ ਦਾ। ਸੋ ਬਾਕੀ ਫੇਸ਼ੀਅਲ ਵੀ ਇੱਕ ਤੋਂ ਇੱਕ ਹੈ, ਪਹਿਲਾਂ ਹੁੰਦਾ ਸੀ ਵੀ ਹਾਂਜੀ ਆਹ ਫੇਸ਼ੀਅਲ ਹੈ ਕਰਾਓ ਤੇ ਖਤਮ, ਹੁਣ ਤਾਂ ਗੋਲਡ ਫੇਸ਼ੀਅਲ, ਡਿਟੋਕਸ ਫੇਸ਼ੀਅਲ, ਐਂਟੀ ਏਜਿੰਗ ਫੇਸ਼ੀਅਲ, ਬ੍ਰਾਈਟਨਿੰਗ ਫੇਸ਼ੀਅਲ, ਮਾਈਕਰੋ ਨੀਡਲਿੰਗ ਕਰਵਾਈ ਜਾਂਦੀ ਹੈ, ਸਕਿਨ ਬਿਲਕੁਲ ਕਲੀਨ ਕਲੀਅਰ ਹੋ ਜਾਂਦੀ ਹੈ, ਮਾਈਕਰੋ ਡਰਮਾ ਫੇਸ਼ੀਅਲ, ਕੋਈ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ, ਤੁਹਾਡੀ ਪਸੰਦ ਕੀ ਹੈ, ਹੈ ਨਾ। ਸੋ ਤੁਸੀਂ ਇਹਨਾਂ ਨੂੰ ਦੱਸਣਾ, ਤੇ ਬਾਕੀ ਇਹਨਾਂ ਨੇ ਤੁਹਾਨੂੰ ਗੁਣਤਾਸ ਰੇਡੀਓ ਦਾ ਰੈਫਰੈਂਸ ਸੁਣ ਕੇ ਤੁਸੀਂ ਪਹੁੰਚੋਗੇ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ। ਸੋ ਕੋਈ ਵੀ ਤੁਸੀਂ ਸਰਵਿਸ ਲੈਣੀ ਹੈ ਜੀ, ਥਰੈਡਿੰਗ, ਵੈਕਸਿੰਗ, ਫੇਸ਼ੀਅਲ, ਹੇਅਰ ਕੱਟ, ਹੇਅਰ ਕਲਰ, ਹੇਅਰ ਟ੍ਰੀਟਮੈਂਟ ਕੋਈ ਕਰਾਉਣਾ ਚਾਹੁੰਦੇ ਹੋ, ਅਪ ਟੂ ਡੇਟ, ਬਿਲਕੁਲ ਨਿਊ ਟੈਕਨੋਲੋਜੀ ਦੇ ਨਾਲ ਹਰ ਇੱਕ ਕੰਮ ਇਹ ਕਰਦੇ ਆ। ਸੋ ਨੰਬਰ ਨੋਟ ਕਰੋ ਚਰਨਜੀਤ ਭੈਣ ਜੀ ਦਾ, ਅਪੁਆਇੰਟਮੈਂਟ ਤੁਸੀਂ ਕਿੱਥੇ ਬੁੱਕ ਕਰਾਉਣੀ, 416-722-4215, 416-722-4215, 416-722-4215 ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ, 416-722-4215 ਤੇ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਤੇ ਗੀਤ ਸੁਣੀਏ ਹੁਣ, ਫਿਰ ਉਸ ਤੋਂ ਬਾਅਦ ਅਗਲੀ ਗੱਲਬਾਤ ਤੁਹਾਡੇ ਨਾਲ ਕਰਾਂਗੇ।

0: ਹਾਂ ਜੀ ਹਾਂ, ਬੜਾ ਪਿਆਰਾ ਸੌਂਗ ਹੈ। ਪਰ ਇਹਦੇ ਵਿੱਚ ਜਿਵੇਂ ਆਹ ਵਰਡ ਯੂਜ਼ ਹੋਇਆ ਮੁਰਗਾਬੀਏ ਤੇ ਮਹਾਤਾਬੀਏ, ਇਹਦਾ ਮਤਲਬ ਕੀ ਹੋਇਆ? ਮੁਰਗਾਬੀ ਕੀ ਹੁੰਦਾ ਤੇ ਮਹਾਤਾਬੀ ਕੀ ਹੁੰਦਾ? ਦੋ ਵਰਡ। ਦੇਖੋ ਵੈਸੇ ਨਾ ਕਿਉਂਕਿ ਬੁੱਕਸ ਜਿਹੜੀਆਂ ਬੜੀਆਂ ਪੜ੍ਹਦੇ ਆ ਸਤਿੰਦਰ ਸਰਤਾਜ, ਡਾਕਟਰ ਸਤਿੰਦਰ ਸਰਤਾਜ ਆ, ਸੋ ਇਹਨਾਂ ਦੇ ਗਾਣਿਆਂ ਦੇ ਵਿੱਚ ਬੜੀ ਜਿਹੜੀ ਲੈਂਗੁਏਜ ਹੈ ਨਾ ਉਹ ਗੂੜ੍ਹੀ ਜਿਹੜੀ ਹੁੰਦੀ ਆ, ਅਤੇ ਪੰਜਾਬੀ ਜਾਂ ਗੁਰਮੁਖੀ ਨਹੀਂ ਹੁੰਦੀ, ਇਹ ਫਾਰਸੀ ਜਾਂ ਹੋਰ ਜਿਹੜੀ ਲੈਂਗੁਏਜ ਹੈ ਨਾ ਅਰਬੀ ਵਗੈਰਾ, ਉਹਦੇ ਵਰਡਸ ਵੀ ਇਹਦੇ ਵਿੱਚ ਹੁੰਦੇ ਆ। ਸੋ ਦੇਖੋ ਇਹ ਗਾਣੇ 'ਚ ਕਿਵੇਂ ਆ, ਗੁੱਜੀਆਂ, ਬੁਝਾਰਤਾਂ ਅਤੇ ਮੁਰਗਾਬੀ ਜਾਂ ਮਹਾਤਾਬੀ ਦਾ ਦੱਸੋ ਜੇ ਵਰਡ ਦਾ ਮਤਲਬ ਪਤਾ। ਫਿਰ ਖੁਮਾਰੀ ਵਰਡ ਜਿਹੜੀ ਇਹਦੇ ਵਿੱਚ ਲੋਰ ਹੈ, ਸੋ ਦੇਖ ਲਓ ਕਿੰਨੇ ਪੰਜਾਬੀ ਦੇ ਐਨ ਗੂੜੇ ਸ਼ਬਦ ਜਿਹੜੇ ਯੂਜ਼ ਕੀਤੇ ਗਏ ਆ। ਸੋ ਬਿਲਕੁਲ ਜੀ ਜੁੜਿਆ ਤੁਸੀਂ ਗੁਣਤਾਸ ਰੇਡੀਓ ਦੇ ਨਾਲ, 10:50 ਹੋ ਚੁੱਕੇ ਆ ਅਤੇ 11 ਵਜੇ ਤਾਂ ਗੱਲਬਾਤ ਆਪਣੀ ਹੋਣੀ ਹੈ, ਅਤੇ ਸਾਰਾਂਸ਼ ਕਾਲ ਕਰ ਸਕਦੇ ਆ ਕਿਉਂਕਿ ਸਾਰਾਂਸ਼ ਦਾ ਮੈਸੇਜ ਜਿਹੜਾ ਹੈਗਾ ਤੁਹਾਡੇ ਤੱਕ ਪਹੁੰਚਣਾ ਬੜਾ ਜ਼ਰੂਰੀ ਹੈ। ਨੰਬਰ ਤੁਸੀਂ ਨੋਟ ਕਰ ਲਓ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਸਾਰਾਂਸ਼ ਕਹਿੰਦੇ ਆ ਨਾ ਵੀ ਲੋਨ ਤੁਹਾਨੂੰ ਮਿਲ ਰਿਹਾ ਪੜ੍ਹਾਈ ਕਰਨ ਵਾਸਤੇ, ਕਿਉਂਕਿ ਨਾ ਕਈ ਵਾਰ ਇਹ ਹੁੰਦਾ ਕਿ ਅਸੀਂ ਸੋਚਦੇ ਰਹਿ ਜਾਂਦੇ ਹਾਂ ਕਿ ਅਸੀਂ ਪੜ੍ਹਨਾ ਪੜ੍ਹਨਾ, ਪਰ ਪੜ੍ਹੀਏ ਕਿਵੇਂ, ਕਿਉਂਕਿ ਜਾਂ ਤਾਂ ਜੋਬ ਵੀ ਕਰ ਰਹੇ ਹੁੰਦੇ ਹਾਂ ਜਾਂ ਫਿਰ ਸਾਨੂੰ ਪੈਸੇ ਦੀ ਕਮੀ ਹੁੰਦੀ ਹੈ। ਪਰ ਜਿਹੜੀ ਗੌਰਮੈਂਟ ਹੈ ਨਾ ਇੱਥੇ ਦੀ ਤੁਹਾਨੂੰ ਲੋਨ ਦੇ ਰਹੀ, ਹੁਣ ਤਾਂ ਲੋਨ ਵੀ ਡਬਲ ਹੋ ਗਿਆ, ਸੋ ਲਓ ਅਤੇ ਕਰੋ ਪੜ੍ਹਾਈ ਆਪਣਾ ਵਧੀਆ, ਆਪਣੇ ਆਪ ਨੂੰ ਅਪਗ੍ਰੇਡ ਕਰੋ ਅਤੇ ਵਧੀਆ ਤੁਹਾਨੂੰ ਜੋਬ ਮਿਲ ਜੂਗੀ। ਹੋਰ ਕੀ ਚਾਹੀਦਾ? ਮੈਂ ਨੰਬਰ ਦੇ ਦਿੰਦੀ ਹਾਂ 437-264-3175, 4372-64-3175 'ਤੇ ਇੱਕ ਕਾਲ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਕੈਸੀ ਹੈਂ ਆਪ?
0: ਜੀ ਬਹੁਤ ਅੱਛੇ ਸਰ, ਆਪ ਸੁਣਾਏ।
1: ਮੁਰਗਾਬੀ ਕੇ ਦੋ ਮਾਇਨੇ ਹੈ। ਮੁਰਗਾਬੀ ਇੱਕ ਪੱਤੇ ਕਾ ਨਾਮ ਵੀ ਹੋਤਾ ਹੈ, ਜੋ ਲੋਕ ਪੁਰਾਣੇ ਜ਼ਮਾਨੇ ਮੇਂ ਪੰਜਾਬ ਮੇਂ ਦਿੱਲੀ ਮੇਂ ਕਾਨ ਮੇਂ ਤਕਲੀਫ ਹੋਈ ਤੋ ਪੱਤਾ ਤੋੜ ਕੇ ਹਲਕਾ ਸਾ ਗਰਮ ਕਰਕੇ ਕਾਨ ਮੇਂ ਡਾਲਤੇ ਤੋ ਤਕਲੀਫ ਚਲੀ ਜਾਤੀ। ਇੱਕ ਹੋਤਾ ਵੋ ਲੰਬਾ ਸਾ ਪੱਤਾ, ਗ੍ਰੀਨ ਰੰਗ ਕਾ, ਇੱਕ ਚਪਟਾ ਜੈਸਾ ਹੋਤਾ ਨਾ, ਸਾਂਪ ਕੇ ਫਨ ਕੀ ਤਰ੍ਹਾਂ ਖੁਲਾ ਹੁਆ ਲੰਬਾ, ਆਪਨੇ ਦੇਖਾ ਹੋਗਾ ਉਸਕੋ ਮੁਰਗਾਬੀ ਕਾ ਪੱਤਾ ਬੋਲਤੇ।
0: ਮੁਰਗਾਬੀ ਪਾਣੀ ਮੇਂ ਰਹਿਣੇ ਵਾਲੀ ਕੋਈ ਪਲਾਂਟ ਹੈ ਇਹ?
1: हाँ, प्लांट को भी बोलते हैं। और पानी की जो चिड़िया होती है ना, पानी की जो डक टाइप की होती है लेकिन बदक नहीं होती, पानी की चिड़िया कहते हैं वो, जो पानी के अक्सर ऊपर जो बना लेती घोंसला बौली के ऊपर ताकि कोई ना आए। अच्छा। तो वो उसका भी नाम मुर्गा भी है, दो महीने है। मेहता भी बोलते हैं, चांद की जब कम्प्लीट 14वीं का चांद होता ना उसकी खूबसूरती को मेहता भी बोलते।
0: ओ, अच्छा, वेरी गुड। तो पूरी जानकारी है आपको, देख लो सारा बता दिया आपने।
1: नहीं नहीं, तो पढ़ते ज्यादा है ना, किताबें अगर पढ़ेंगे तो ज्ञान वहीं से आता। जितनी आप हर जबान की किताब पढ़ता हूँ मैं, जानने के लिए कि दुनिया में क्या हो रहा है और क्यों हो रहा है। दो ही वजह से होती है, हर चीज याद रखिए, वजह होती है। किसी की कामयाबी ऐसी नहीं होती, मेहनत के साथ साथ पीछे दुआएं होती है। बगैर दुआ के कोई कामयाब नहीं होता, सब गलत बातें हैं। दान पुण्य जो करते ये भी दुआ है।
0: बिल्कुल,
1: ये बहुत बड़ा सब्जेक्ट है। शुक्रिया, आपने जो भी पूछा जो इल्म में होता वो आपके नजर कर देते, नजर यानी भेंट। बाकी अपना ख्याल रखिए सारों को, मैं तो रसिकाल जी।
0: ਜੀ ਜੀ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਦੇਖੋ ਕਿੰਨੀ ਵਧੀਆ ਜਾਣਕਾਰੀ ਵੈਸੇ ਦਿੱਤੀ, ਨਹੀਂ ਪਤਾ ਲੱਗ ਰਿਹਾ ਸੀ ਹੈ ਨਾ ਵੀ ਕੀ ਇਹਦਾ ਮੀਨਿੰਗ, ਸੋ ਵਧੀਆ ਉਹਨਾਂ ਨੇ ਦੱਸਤਾ। ਤੇ ਲਓ ਜੀ ਸਾਰਾਂਸ਼ ਤੁਹਾਡੀ ਲਾਈਨ ਫਿਰ ਕੱਟੀ ਗਈ, ਤੇ ਬਿਲਕੁਲ ਮਿਲਾ ਲਓ ਤੇ ਆਪਾਂ ਕਰੀਏ ਗੱਲਬਾਤ ਕਿਉਂਕਿ ਨਾ ਸਮਾਂ ਭੱਜੇ ਹੀ ਜਾ ਰਿਹਾ। ਤੇ ਲਓ ਜੀ ਸਾਰਾਂਸ਼ ਨਾਲ ਗੱਲਬਾਤ ਆਪਾਂ ਕਰੀਏ, ਤੇ ਸਾਰਾਂਸ਼ ਸਾਨੂੰ ਦੱਸਣਗੇ ਵੀ ਲੋਨ ਹੋ ਗਿਆ ਡਬਲ, ਤੇ ਫਟਾਫਟ ਤੁਸੀਂ ਕਾਲ ਕਰ ਲਓ ਸਾਰਾਂਸ਼ ਨੂੰ 437-264-3175, 4372-64-3175। ਹਾਂਜੀ ਸਾਰਾਂਸ਼।
2: ਸਤਿ ਸ਼੍ਰੀ ਅਕਾਲ ਜੀ ਸਭੀ ਨੂੰ। ਐਂਡ ਦੈਨ ਲਾਈਕ ਹਮਾਰਾ ਆਫਿਸ ਆਜ ਵੀ ਓਪਨ ਹੀ ਹੈ, ਐਵਰੀ ਡੇ ਕੀ ਤਰ੍ਹਾਂ। ਐਂਡ ਦੈਨ ਆਪ ਹਮੇ ਕਾਲ ਕਰੇ, ਅਸੈਸਮੈਂਟ ਕਰਾਏ, ਸਕਿੱਲ ਡਿਵੈਲਪਮੈਂਟ ਕਰੇ। ਲਾਈਕ ਆਪ 50,000 ਸੇ 1,00,000 70,000 ਕੀ ਫੰਡਿੰਗ ਹਾਸਿਲ ਕਰਤੇ ਹੈ, 0% ਪੇ ਗਾਰੰਟੀ ਫ੍ਰੀ ਲੋਨ ਹੈ। आपके खाते में डायरेक्ट गवर्नमेंट डालती है, एक खाता आप स्किल डेवलप कर रहे हैं आसान से, कोर्सेज कर रहे हैं फुली ऑनलाइन में, जिसमें पास फेल का चक्कर ही नहीं है, सिर्फ अपने 3 घंटे अटेंडेंस लगानी है मंडे टू फ्राइडे और 0% पे लोन हासिल करना है। 8 साल में हजारों को असिस्ट कर चुके हैं ऑलरेडी हम।
0: सारांश, जैसे अब इकोनॉमी स्लो हो सकती है ना, हाँ
2: जी
0: उसका कुछ असर होएगा स्किल डेवलपमेंट का, या जो गवर्नमेंट फंडिंग का आप बता रहे हैं उस पर कोई असर पड़ेगा?
2: देखिए जी,

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: 30th September 18, 7 p.m. at the Living Arts Center, Mississauga.
1: Pehla aaya si badi mohabbat di thi, umeed kar raha is baar bhi tujhe aashirwaad doge.
2: Ve aa ja do me lal nachiye, nachiye baach baah pa. Ve aa ja do me lal nachiye.
0: For tickets, visit Ticketmaster. For information, call Singh Harjeet at 647-448-1000.
3: HK Movers का हो साथ लोकल एंड लॉन्ग डिस्टेंस के लिए टेंशन लेने की नहीं है बात. HK Movers, होम ऑफिस अपार्टमेंट्स एंड डिलीवरी, बिग और स्मॉल, वी मूव इट ऑल. वी ऑल्सो शिप कार्स, वी ऑल्सो डू स्टोरेज. 30 years एक्सपीरियंस, वी सर्व विद अ स्माइल. HK Movers, गिव अस अ कॉल. मिस्टर हरमिंदर, 416-524-6704. 416-524-6704.
4: हासल फ्री मूविंग के लिए HK Movers.
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ. ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ. ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ, ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ. ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ. ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ. Cellular Point, more phones, more plans, more choice.
6: ਕਾਰਾਂ, ਐਸਯੂਵੀ, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ. 416-475-6600. $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ. 416-475-6600. ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ. 416-475-6600.

ਕੱਢੇ ਚੰਗਿਆਰੇ ਬਈ ਵਾਹ ਬਈ ਵਾਹ ਐਮੀ ਵਿਰਕ ਸਾਹਿਬ ਕਮਾਲ ਕਰ ਦਿੱਤੀ ਤੁਸੀਂ ਤਾਂ ਬਈ ਐਸਾ ਖੂਬਸੂਰਤ ਗੀਤ ਗਾ ਕੇ ਔਰ ਜਿਨ੍ਹਾਂ ਨੇ ਵੀ ਹਾਲੇ ਤੱਕ ਟਿਕਟਾਂ ਐਮੀ ਵਿਰਕ ਦੇ ਸ਼ੋਅ ਦੀਆਂ ਨਹੀਂ ਲਈਆਂ ਔਰ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ ticketmaster.ca ਤੇ ਜਾ ਕੇ ਇਸ ਆਉਣ ਵਾਲੀ 30 ਤਰੀਕ ਨੂੰ ਸ਼ੋਅ ਹੋ ਰਿਹਾ ਹੈ ਅੱਜ ਤਰੀਕ ਕਿੰਨੀ ਹੋ ਗਈ ਆ ਵੀ 25 ਅਤੇ ਤਕਰੀਬਨ 5 ਦਿਨ ਦਾ ਸਮਾਂ ਹੋ ਰਿਹਾ ਹੈ ਔਰ ਇਸ ਆਉਣ ਵਾਲੇ 30 ਤਰੀਕ ਨੂੰ ਬੰਦਾ ਕੀ ਹੈ ਸ਼ਨੀਵਾਰ ਬੰਦਾ ਅਤੇ ਐਤਵਾਰ ਬੰਦਾ ਵੀ ਮੇਰਾ ਖਿਆਲ ਤਾਂ ਸੰਡੇ ਬੰਦਾ ਲਓ ਜੀ ਫਿਰ ਹਾਂ ਸੰਡੇ ਬੰਦਾ ਵੀ ਸੰਡੇ ਸੰਡੇ ਨਾਲੇ ਸਾਰਿਆਂ ਛੁੱਟੀ ਹੁੰਦੀ ਹੈ ਅਤੇ ਨਾਲੇ ਫਿਰ ਤੁਸੀਂ ਜਾਓ ਨਾਲੇ ਐਮੀ ਵਿਰਕ ਸਾਹਿਬ ਦੇ ਸ਼ੋਅ ਨੂੰ ਇੰਜੋਏ ਕਰੋ ਔਰ ਤੁਹਾਡੇ ਵਾਸਤੇ ਇਹ ਸ਼ੋਅ ਜਿਹੜਾ ਕਿ ਐਮੀ ਵਿਰਕ ਸਾਹਿਬ ਪੇਸ਼ ਕਰਨਗੇ ਔਰ ਤੁਸੀਂ ਵੀ ਜਿਹੜਾ ਕਿ ਸਾਡੇ ਇੱਥੇ ਰੈਕਸਟੇਲ ਦੇ ਵਿੱਚ ਹੀ ਹੈ ਥੀਏਟਰ ਹੈ ਦਾ ਕਨੇਡੀਅਨਸ ਜਿਹੜਾ ਕਿ ਕਸੀਨੋ ਹੈ ਜਿੱਥੇ ਆਪਣਾ ਉਹਦੇ ਵਿੱਚ ਜਿਹੜਾ ਥੀਏਟਰ ਬਣਿਆ ਹੈ ਉੱਥੇ ਤੁਸੀਂ ਇਸ ਸ਼ੋਅ ਦਾ ਇੰਜੋਏ ਕਰਨਾ ਹੈ ਪੂਰੇ ਬੈਂਡ ਦੇ ਨਾਲ ਔਰ ਟਿਕਟਸ ਆਪਣੀਆਂ ਜਿਹੜੀਆਂ ਬਈ ticketmaster.ca ਤੋਂ ਆਪਣੀਆਂ ਰਾਖਵੀਆਂ ਕਰ ਲਓ ਔਰ ਕਹਿ ਰਿਹਾ ਵੀ ਟਿਕਟਾਂ ਬਹੁਤ ਜਲਦੀ ਜਲਦੀ ਜਲਦੀ ਜਾ ਰਹੀਆਂ

ਨਹੀਂ ਹੋ ਸਕਦੀ, ਦੇਰ ਇਜ਼ ਅ ਸਮ ਰੀਜ਼ਨ ਬਿਹਾਈਂਡ ਕਿ ਜਿਹੜੀਆਂ ਫੋਨ ਲਾਈਨਸ ਆ ਉਹ ਕੰਮ ਨਹੀਂ ਕਰ ਰਹੀਆਂ ਸਟੂਡੀਓ ਦੀਆਂ। ਔਰ ਚਲੋ ਕੋਈ ਗੱਲ ਨਹੀਂ, ਟੈਕਨੀਕਲ ਇਸ਼ੂ ਕਦੇ ਵੀ ਆ ਸਕਦੇ ਆ, ਹੋਪ ਬੜੀ ਜਲਦੀ ਠੀਕ ਹੋ ਜਾਣਗੇ। ਬੈਲ ਕੈਨੇਡਾ ਵਾਲੇ ਜਿਹੜੀ ਟੀਮ ਹੈ ਔਰ ਆ ਕੇ ਇਸ ਨੂੰ ਪੂਰੀ ਠੀਕ ਕਰੇਗੀ। ਔਰ ਤੁਹਾਡਾ ਵੀ ਅੱਜ ਕਾਲਸ ਤੋਂ ਬਿਨਾਂ ਹੀ ਸਾਰਨਾ ਪੈਣਾ, ਅਤੇ ਮੇਰਾ ਵੀ ਕੰਮ ਔਖਾ ਜਦ ਹੋ ਜਾਂਦਾ ਹੁੰਦਾ ਕਾਲਸ ਤੋਂ ਬਿਨਾਂ, ਪਰ ਕੋਈ ਗੱਲ ਨਹੀਂ, ਹਰ ਜਿਹੜਾ ਸਮਾਂ ਹੁੰਦਾ ਉਸ ਤਰ੍ਹਾਂ ਚੱਲਣਾ ਪੈਂਦਾ ਬੰਦੇ ਨੂੰ, ਦਿਨ ਤਿਉਹਾਰ ਹੁੰਦੇ ਆ। ਔਰ ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਮੈਂ ਦੱਸਣਾ ਇਹ ਚਾਹੁੰਦਾ ਕਿ ਤੁਸੀਂ ਜੇ ਵਧੀਆ ਸੋਨਾ ਲੈਣਾ ਹੈ ਤਾਂ ਮਾਸਟਰ ਜੂਲਰ ਵਾਲਿਆਂ ਕੋਲ ਲੈ ਕੇ ਆਓ। ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ, ਔਰ ਮਾਸਟਰ ਜੂਲਰ ਸਾਹਿਬ ਵਾਲੇ ਤੁਹਾਨੂੰ ਪਤਾ ਕਿ ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੋਂਸਰ ਕਰ ਰਹੇ ਆ। ਔਰ ਤੁਸੀਂ ਵੀ ਜੇ ਵਧੀਆ ਜੂਲਰੀ ਲੈਣੀ ਹੈ, ਵਧੀਆ ਗਹਿਣੇ ਲੈਣੇ ਆ, ਕੋਈ ਵੰਗਾਂ ਲੈਣੀਆਂ, ਛਾਪਾਂ ਲੈਣੇ, ਛੱਲੇ ਲੈਣੇ ਆ, ਕੋਈ ਆਪਣੇ ਸੋਹਣੇ ਸੋਹਣੇ ਪਿਆਰਿਆਂ ਵਾਸਤੇ ਕੋਈ ਵੀ ਆਈਟਮ ਲੈਣੀ ਹੈ, ਤਾਂ ਤੁਸੀਂ ਮਾਸਟਰ ਜੂਲਰ ਦੇ ਪਹੁੰਚ ਸਕਦੇ ਆ। ਦੂਸਰੀ ਗੱਲ ਇਹ ਹੈ ਕਿ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਕਿ ਜਿਹੜੀਆਂ ਭੈਣਾਂ ਹੁੰਦੀਆਂ ਇਹ ਮੋਹ ਦੀਆਂ ਤੰਦਾਂ ਜਿਸ ਵੇਲੇ ਤੁਹਾਡੇ ਗੁੱਟ ਦੇ ਬੰਨਦੀਆਂ, ਅਤੇ ਉਹਨਾਂ ਦੇ ਅੰਦਰੋਂ ਜਿਹੜੀ ਦਿਲੋਂ ਆਵਾਜ਼ ਨਿਕਲਦੀ ਆਪਣੇ ਭਰਾਵਾਂ ਵਾਸਤੇ, ਉਹ ਬੜੀ ਹੀ ਕਹਿੰਦੀ ਵੀ ਧੁਰ ਮੱਕੇ ਲੱਗ ਜਾਂਦੀ ਹੈ ਜਾ ਕੇ ਉਹ ਆਵਾਜ਼, ਔਰ ਉਹ ਪਰਵਤਿਗਾਰ ਦੇ ਦਰਗਾਹ ਦੇ ਵਿੱਚ ਉਹ ਜਿਹੜੀ ਆਵਾਜ਼ ਹੈ ਕਬੂਲੀ ਜਾਂਦੀ ਹੈ। ਤੁਸੀਂ ਆਪਣੀਆਂ ਸਿਸਟਰਸ ਵਾਸਤੇ ਕੋਈ ਵੀ ਆਈਟਮ ਲੈਣੀ ਹੈ, ਗੋਲਡ ਦੀ ਕੋਈ ਰਿੰਗ ਲੈ ਕੇ ਦੇਣੀ ਹੈ, ਕੋਈ ਵੀ ਆਈਟਮ ਸੋਨੇ ਦੀ ਹੋ ਸਕਦੀ ਹੈ, ਜਿੰਨਾ ਕੁ ਤੁਹਾਡਾ ਹੱਥ ਸਰਦਾ, ਅਤੇ ਜ਼ਰੂਰ ਲੈ ਕੇ ਦਿਓ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੀਆਂ ਗੱਲਾਂ ਆਪਾਂ ਸਿੱਖੀਆਂ ਹੋਈਆਂ ਕਿ ਭੈਣਾਂ ਨੂੰ ਅਤੇ ਮਾਵਾਂ ਦਾ ਅਤੇ ਬਾਪੂ ਦਾ ਕੀਤਾ ਕਦੀ ਬੰਦੇ ਨੂੰ ਜ਼ਿੰਦਗੀ 'ਚ ਕਮੀ ਨਹੀਂ ਆਉਂਦੇ ਹੁੰਦਾ। ਤੁਸੀਂ ਇਹ ਦੇਖੋ ਜਿਸ ਵੇਲੇ ਸਿਸਟਰਸ ਸਿਰ 'ਤੇ ਦੁਪੱਟਾ ਲੈ ਕੇ, ਸਿਰ 'ਤੇ ਆਪਣੀ ਚੁੰਨੀ ਲੈ ਕੇ ਉਸ ਵਾਹਿਗੁਰੂ ਪਰਮੇਸ਼ਵਰ ਨੂੰ ਧਿਆ ਕੇ ਤੁਹਾਡੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ, ਅਤੇ ਉਸ ਵੇਲੇ ਉਹਨੂੰ ਕਿਸੇ ਦੁਨੀਆ ਦਾ ਹੋਰ ਨਹੀਂ ਕੁਛ ਹੁੰਦਾ ਪਰਵਾਹ, ਨਾ ਉਹਨੂੰ ਘਰ ਦੀ ਪਰਵਾਹ ਹੁੰਦੀ, ਨਾ ਉਹਨੂੰ ਬੱਚਿਆਂ ਦੀ ਪਰਵਾਹ ਹੁੰਦੀ, ਨਾ ਉਹਨੂੰ ਆਪਣੇ ਹਸਬੈਂਡ ਦੀ ਪਰਵਾਹ ਹੁੰਦੀ। ਉਸ ਵੇਲੇ ਉਹਦੇ ਦਿਲ ਦੇ ਵਿੱਚੋਂ ਜਿਹੜੀ ਤੁਹਾਡੇ ਪ੍ਰਤੀ ਇੱਕ ਪਿਆਰ ਦੀ ਔਰ ਮੁਹੱਬਤ ਦੀ ਇੱਕ ਤਾਂਘ ਹੁੰਦੀ ਹੈ, ਜਿਹੜੀ ਅਰਦਾਸ ਨਿਕਲਦੀ ਹੈ, ਉਹ ਸ਼ਾਇਦ ਫਿਰ ਉਸ ਸਮਾਂ ਹੁੰਦਾ ਹੈ 2-4-5 ਮਿੰਟ ਦਾ ਜਿਸ ਵੇਲੇ ਉਹ ਰੱਖੜੀ ਤੁਹਾਡੇ ਗੁੱਟ 'ਤੇ ਬੰਨ੍ਹਦੀ ਹੈ, ਅਤੇ ਉਹ ਅਰਦਾਸਾਂ ਉਹ ਸਮਾਂ ਜਿਹੜਾ ਹੁੰਦਾ ਹੈ ਤੁਹਾਡੀ ਜ਼ਿੰਦਗੀ ਨੂੰ ਹੋਰ ਵਧੀਆ ਕਰ ਦਿੰਦਾ, ਭਰਾਵਾਂ ਦੀ ਜ਼ਿੰਦਗੀ ਨੂੰ। ਔਰ ਮੈਂ ਸਮਝਦਾ ਕਿ ਜੇ ਤੁਸੀਂ ਵੀ ਆਪਣੀਆਂ ਸਿਸਟਰਸ ਵਾਸਤੇ ਕੋਈ ਵੀ ਗਿਫਟ ਲੈਣਾ ਹੈ, ਕੋਈ ਸੂਟ ਲੈਣਾ ਹੈ, ਕੋਈ $200-$400 $100 ਦੇਣਾ ਹੈ, ਜ਼ਰੂਰ ਦਿਓ ਜਿੰਨਾ ਤੁਹਾਡਾ ਹੱਥ ਸਰਦਾ, ਕਿਉਂਕਿ ਇਹ ਦਿੱਤਾ ਹੋਇਆ ਭੈਣਾਂ ਨੂੰ ਦਿੱਤਾ ਕਦੀ ਜ਼ਿੰਦਗੀ 'ਚ ਘਟਦਾ ਨਹੀਂ, ਕਿੰਨੇ ਗੁਣਾ ਹੋ ਕੇ ਮੁੜਦਾ। ਤੁਸੀਂ ਦੇਖਿਆ ਹੋਣਾ ਕਈ ਵਾਰੀ ਛੋਟੀਆਂ ਜਿਹੜੀਆਂ ਬੱਚੀਆਂ ਹੁੰਦੀਆਂ ਜਿਸ ਵੇਲੇ ਜਨਮ ਲੈਂਦੀਆਂ 2-4-5-7-10 ਸਾਲ ਦੀਆਂ ਕੁੜੀਆਂ, ਅਤੇ ਉਹਨਾਂ ਦੀਆਂ ਕੰਜਕਾਂ ਬਿਠਾਈਆਂ ਜਾਂਦੀਆਂ, ਕੰਜਕਾਂ ਦੇ ਵਿੱਚ ਉਹਨਾਂ ਦੇ ਪੈਰਾਂ ਨੂੰ ਨਮਸਕਾਰ ਕੀਤੀ ਜਾਂਦੀ ਹੈ, ਪੈਰਾਂ ਨੂੰ ਮੱਥਾ ਟੇਕਿਆ ਜਾਂਦਾ, ਕਿਉਂਕਿ ਦੇਵੀਆਂ ਹੁੰਦੀਆਂ ਸਹੀ ਮੈਨਾਂ ਦੇ ਵਿੱਚ, ਇਹ ਜਗਤ ਨੂੰ ਚਲਾਉਣ ਵਾਲੀਆਂ ਦੇਵੀਆਂ ਹੁੰਦੀਆਂ, ਅਤੇ ਵੱਡੇ ਹੋ ਕੇ ਪਰਿਵਾਰ ਦੀ ਗ੍ਰਸਤੀ ਦੇ ਵਿੱਚ ਪੈ ਕੇ ਆਪਣੇ ਪਰਿਵਾਰ ਨੂੰ ਨਾਲ ਨਾਲ ਅੱਗੋਂ ਜਨਮ ਦੇ ਕੇ ਬੱਚਿਆਂ ਨੂੰ ਜ਼ਿੰਦਗੀ ਚਲਾਉਂਦੀਆਂ। ਅਤੇ ਇਸ ਕਰਕੇ ਇਹ ਧੀਆਂ ਅਤੇ ਆਣੀਆਂ ਦਾ ਭਾਈ ਖਿਆਲ ਕਰੋ, ਜਿਨ੍ਹਾਂ ਦੀਆਂ ਭੈਣਾਂ ਹੈਗੀਆਂ ਉਹਨਾਂ ਦਾ ਸਤਿਕਾਰ ਕਰੋ, ਜਿਨ੍ਹਾਂ ਦੇ ਨਹੀਂ ਹੈਗੀਆਂ ਉਹ ਆਮ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਰੂਟੀਨ ਬਣੀ ਹੁੰਦੀ ਹੈ, ਕੋਈ ਚਾਚੇ ਤਾਏ ਦੀ ਕੁੜੀ ਦੇ ਕੋਲੋਂ ਰੱਖੜੀ ਬਣਾਉਂਦੇ ਹਾਂ, ਸਤਿਕਾਰ ਕਰੋ, ਅਤੇ ਜੋ ਵੀ ਤਿਲ ਫੁੱਲ ਹੋ ਸਕਦਾ ਤੁਸੀਂ ਜ਼ਰੂਰ ਦਿਓ, ਔਰ ਦੇਣਾ ਵੀ ਚਾਹੀਦਾ। ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਬਾਬਾ ਜੀ ਇਸ ਚੀਜ਼ ਦੇ ਵਿੱਚ ਕਦੀ ਵੀ ਤੁਹਾਨੂੰ ਕਮੀ ਨਹੀਂ ਆਉਣ ਦਿੰਦੇ। ਹਾਂ, ਜੇ ਤੁਹਾਡਾ ਹੱਥ ਸਰਦਾ ਹੈ ਤਾਂ ਤੁਸੀਂ ਵੀ ਮਾਸਟਰ ਜੂਲਰ 'ਤੇ ਜਾ ਕੇ ਤੁਸੀਂ ਉੱਥੋਂ ਆਪਣੀ ਜੋ $500-$2000 ਦੀ ਕੋਈ ਵੀ ਚੀਜ਼ ਲੈਣੀ ਉਹ ਤੁਸੀਂ ਜ਼ਰੂਰ ਲੈ ਕੇ ਦਿਓ। ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ, 2 ਲੋਕੇਸ਼ਨਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਇੱਕ ਲੋਕੇਸ਼ਨ ਜਿਹੜੀ ਫਰਟੀਨੋਸ ਮਾਲ ਦੇ ਕੋਲ ਹੈ, ਬਵੇੜ ਐਂਡ ਮਾਊਂਟ ਐਸ਼ ਦੇ ਕੋਲ ਜਿੱਥੇ ਫਰਟੀਨੋ ਹੈ, ਔਰ ਦੂਸਰੀ ਲੋਕੇਸ਼ਨ ਏਅਰਪੋਰਟ ਐਂਡ ਮੇਅਰਫੁੱਟ ਦੇ ਕੋਲ ਜਿੱਥੇ ਬੜਾ ਵੱਡਾ ਪਲਾਜ਼ਾ ਬਣਿਆ ਹੈ, ਉਹਦੇ ਵਿੱਚ ਖੂਬਸੂਰਤ ਸਟੋਰ ਬਣਿਆ ਮਾਸਟਰ ਜੂਲਰ ਦਾ। ਤੁਸੀਂ ਵੀ ਇਸ ਜੂਲਰੀ ਦੇ ਸਟੋਰ 'ਤੇ ਪਹੁੰਚੋ। ਵੈਸੇ ਜ਼ਰੂਰੀ ਨਹੀਂ ਕਿ ਸਿਸਟਰ ਵਾਸਤੇ ਕੋਈ ਗਿਫਟ ਲੈਣਾ, ਕੱਲ੍ਹ ਨੂੰ ਕੋਈ ਘਰਾਂ ਵਿੱਚ ਵਿਆਹ ਸ਼ਾਦੀਆਂ ਆ ਜਾਂਦੀਆਂ, ਕੋਈ ਮੁੰਡੇ ਵਾਸਤੇ ਕੜਾ ਬਣਾਉਣਾ, ਕੁੜੀਆਂ ਵਾਸਤੇ ਕੋਈ ਵੀ ਸਮਾਨ ਬਣਾਉਣਾ ਹੈ, ਕੋਈ ਐਸਾ ਕਮਾਲ ਦੇ ਡਿਜ਼ਾਈਨ ਇਹਨਾਂ ਦੇ ਕੋਲ, ਮੈਂ ਜਾਣ ਦਾ ਮੌਕਾ ਮਿਲਿਆ ਮੈਨੂੰ ਭਾਜੀਆਂ ਦੀ ਸ਼ੌਪ 'ਤੇ, ਇੰਨੇ ਕੁ ਜ਼ਿਆਦਾ ਵਧੀਆ, ਕਹਿੰਦੇ ਹਰਜੀਤ ਜੀ ਅਸੀਂ 99% ਜੂਲਰੀ ਸਾਡੇ ਕੋਲ ਦੁਬਈ ਦੀ ਹੁੰਦੀ ਹੈ, ਕਿਉਂਕਿ ਆਮ ਪਰਿਵਾਰਾਂ ਦੇ ਵਿੱਚ ਇਹ ਗੱਲ ਹੈ ਕਿ ਜਿਹੜੀ ਦੁਬਈ ਦੀ ਜੂਲਰੀ ਹੈ ਨਾ ਉਹ ਬਹੁਤ ਖਾਲਸ ਹੁੰਦੀ ਹੈ ਔਰ ਵਧੀਆ ਕੁਆਲਿਟੀ ਦੀ ਹੁੰਦੀ ਹੈ, ਆਪਾਂ ਤਕਰੀਬਨ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ। ਅਤੇ ਜੇ ਤੁਸੀਂ ਵੀ ਆਪਣੇ ਪੇਰੈਂਟਸ ਵਾਸਤੇ ਕੋਈ ਤੋਹਫਾ ਲੈਣਾ,
अच्छा देखो कमाल दी गल है, मैनू पेरेंट्स दी गल याद आ गई। पता नहीं दिमाग मेरा किधर चला जाता सवेरे सवेरे। पेरेंट्स ने जिंदगी च बच्चों वास्ते कीता ही हुंदा हमेशा हमेशा, छोटियों लैके वड्डियां तक, कॉलेज टाइम तक, भावें तुहानू इत्थे भेजिया उन्होंने, भावें जमीना गहने रखियां, भावें दो नंबर च भेजिया, भावें स्टूडेंट बेस ते तुसी आए हो, एंड ऑफ द डे की है, पेरेंट्स की कुरबानी है। पेरेंट्स ने अपना घर नाम ही सरदा आवे, सज्जियों खबियों जमीन गहने रखे, कोई जो भी कह सकते हैं भेजिया इतने। पर जदों कोई इतने आ जाता है, माँ खास करके थोड़ी जो इतने आँदी है, उन्होंने बड़ा प्यार करया करो, बापू का प्यार करया करो, बापू नू कड़ा पवा दिओ, 2-3 हज़ार का कड़ा नहीं आता है, तो माँ को कोई इदा एक अद्धा चूड़ी बनवा दौ कि जिंदगी याद रखे मेरे पुत ने मैनू बनवा के दिती सी है। वैसे तुसी बड़े सारे समझदार हो, बड़ा तुसी प्यार करते हो अपने पेरेंट्स नू, हर कोई बंदा ही अपने पेरेंट्स नू प्यार करता हुंदा। पर मैं चाहना हुंदा कि कुछ ना कुछ इदा ना करो जिस वेले कोई तुहाडे पेरेंट्स इंडिया तो आ रहे हैं और उन्हां दा डे फस्ट होवे इत्थे, उन्हां दा बर्थडे केक कट्टो जां उन्हां नू वेलकम करो। A1 केक एंड पेस्ट्रीज वालियां कोलों तुसीं अपने केक लैके आओ, और प्योर वैजीटेरियन केक हुंदे आ, बापू जी नू पाइनएप्पल, माता जी नू स्ट्रॉबेरी खवाओ, तो ये चीज़ा जिहड़ियां बनियां होईयां उत्ते लिखाओ वेलकम टू कनेडा मॉम एंड डैड, जां बापू दी फोटो, बीजी दी फोटो। ये बड़ी कमाल दी गल आ, नवीं तकनीक आ गई आ, नवीं सिस्टम आ गए आ। और देखो पहले केक हुंदे सी मोमबत्ती लाई बजाई ते सासरी गल, चलो अजकल तुहाडियां पिक्चर्स जिहड़ियां बच्चे दियां पेरेंट्स दियां पिक्चर्स तुहाडे केक दे उत्ते लग जांदियां, और तुसी ओ केक जिहड़ा है उन्हां नूं वेलकम करो। जे बर्थडे आ तुहाडी मम दा ते तुसी बर्थडे दा केक स्पैशल तौर ते बनाओ। A1 केक एंड पेस्ट्रीज वालियां कोलों प्योर वैजीटेरियन केक तैयार करदे आ, और तुहानूं वी इहनां दा केक खा के मज़ा आउंदा, और तुसी वी इह केक लैणा ते A1 केक एंड पेस्ट्री वालों को पहुँचो 1075 लोरीमा ड्राइव। जो कोई सोने का गिफ्ट देना मान जी को तो फिर मास्टर ज्यूरो तुहाडे वास्ते हाजिर है, और दो लोकेशन तुहाडी सेवा च हाजिर है मास्टर ज्यूरो दियाँ। एम ई विरक साहब मास्टर ज्यूरो का नंबर मैं तुहानू जरूर देना एक बार फिर तो, और नंबर तुसी जरूर नोट करो 9059062424 ते कॉल की जा सकती है। नंबर बड़ा ईजी है, तुसी इस नंबर ते कॉल कर सकते हैं मास्टर ज्यूरो वालों 9059062424 ਤੇ ਕਾਲ ਕਰ ਲਿਓ।

0: ਇਹ ਕੁੜੀ ਇਹਦੇ ਚ ਤਾਨੀਆ ਗਿੱਲ ਹੈ, ਉੱਥੇ ਸਾਡੇ ਕੈਨੇਡਾ ਦੇ ਵਿੱਚ ਇੱਥੇ ਰਹਿੰਦੇ ਸੀ, ਬ੍ਰੈਂਪਟਨ ਦੇ ਵਿੱਚ ਹੀ ਮੇਰਾ ਖਿਆਲ, ਟੋਰਾਂਟੋ ਵਿੱਚ। 2018 ਦੇ ਵਿੱਚ ਮੈਂ ਸਤਿੰਦਰ ਸਰਤਾਜ ਦਾ ਸ਼ੋਅ ਕਰਾਇਆ ਸੀ ਇੱਥੇ। ਉਸ ਵੇਲੇ ਤਾਨੀਆ ਜੀ ਮੈਨੂੰ ਕਹਿਣ ਲੱਗ, ਕਹਿੰਦੇ ਹਰਜੀਤ ਜੀ ਮੈਂ ਸ਼ੋਅ ਨੂੰ ਹੋਸਟ ਕਰਨਾ। ਦੇਖੋ ਕਿਸਮਤ ਕਿਵੇਂ ਪਲਟਦੀ ਹੈ ਬੰਦੇ ਦੀ। 2018 ਅਤੇ 10 ਸਾਲ ਹੋਏ ਹੋਣੇ ਆ, ਕਿੰਨੀਆਂ ਮੂਵੀ ਹਿੱਟ ਦੇ ਦਿੱਤੀਆਂ ਇਸ ਕੁੜੀ ਨੇ। ਤਾਨੀਆ ਗਿੱਲ ਅੱਜ ਕੱਲ੍ਹ ਪੰਜਾਬੀ ਇੰਡਸਟਰੀ ਮੂਵੀ ਦੇ ਵਿੱਚ ਬਹੁਤ ਹਿੱਟ ਮੂਵੀਜ਼ ਜਿੱਥੇ ਦੇ ਰਹੀ ਹੈ, ਔਰ ਤਾਨੀਆ ਜੀ ਵਾਸਤੇ ਅਸੀਂ ਗੁੱਡ ਵਿਸ਼ਿਜ਼ ਵੀ ਕਰਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਸਪੈਸ਼ਲ, ਤੁਹਾਨੂੰ ਪਤਾ ਕਿ ਟਿਊਜ਼ਡੇ ਦਾ ਦਿਨ ਹੁੰਦਾ, ਔਰ ਟਿਊਜ਼ਡੇ ਵਾਲੇ ਦਿਨ ਦੇ ਵਿੱਚ ਤੁਹਾਡੇ ਵਾਸਤੇ ਸਾਡੇ ਸਟੂਡੀਓ ਦੇ ਵਿੱਚ ਗੈਸਟ ਮਹਿਮਾਨ ਵਿਧੀ ਜੀ ਹੁੰਦੇ ਆ, ਵਿਧੀ ਛਾਪੜਾ ਜੀ ਦਿੱਲੀ ਵਾਲੇ, ਤੁਹਾਡੇ ਨਾਲ ਹਾਜ਼ਰੀ ਲਵਾਉਣਗੇ। ਥੋੜ੍ਹੇ ਜਿਹਾ ਰਿਲੈਕਸ ਲੱਗ ਰਿਹਾ ਮੈਨੂੰ, ਮੈਨੂੰ ਪਤਾ ਕਿਉਂ ਰਿਲੈਕਸ ਲੱਗ ਰਿਹਾ। ਵਿਧੀ ਜੀ ਵੈਲਕਮ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ, ਸਾਰੇ ਪਿਆਰ ਭਰੀ ਮੇਰੀ, ਸਤਿ ਸ਼੍ਰੀ ਅਕਾਲ।
0: ਰਿਲੈਕਸ ਹੋ ਗਏ ਨਾ ਥੋੜ੍ਹੇ ਜਿਹੇ?
1: ਰਿਲੈਕਸ ਕਿਉਂ ਮੈਂ ਰਿਲੈਕਸ ਨਹੀਂ?
0: ਨਹੀਂ, ਪਹਿਲੇ ਥੋੜ੍ਹੇ ਟੈਨਸ਼ਨ ਜੀ ਸੀ ਤੁਹਾਡੇ, ਪਿਛਲੇ ਇੱਕ ਹਫ਼ਤਾ ਦੋ ਡੇਢ ਹਫ਼ਤਾ ਪਹਿਲੇ ਨਾ ਥੋੜ੍ਹਾ ਜਿਹਾ ਸਟ੍ਰੈਸ ਸੀ, ਕਿਉਂਕਿ ਮੈਂ ਦੱਸ ਦਿੰਦਾ ਉਹਦੇ ਹਸਬੈਂਡ ਇੰਡੀਆ ਚਲੇ ਗਏ ਸੀ, ਇਹਨਾਂ ਨੂੰ ਥੋੜ੍ਹੇ ਜਿਹਾ ਦੂਰ ਚਲੇ ਗਏ ਸੀ, ਤੇ ਹੁਣ ਵਾਪਸ ਆ ਗਏ ਆ, ਤੇ ਹੁਣ ਥੋੜ੍ਹੇ ਜਿਹਾ ਰਿਲੈਕਸ ਹੋ ਗਏ। ਪਿਆਰ ਹੁੰਦਾ ਨਾ, ਦੇਖ ਲਓ ਮੀਆਂ ਜੀ ਤੁਹਾਡੇ ਨਾਲ ਕਿੰਨਾ ਪਿਆਰ ਆ। ਤੁਹਾਡੀ ਘਰ ਵਾਲੀ ਤਾਂ ਪਿੱਛੋਂ ਨਾਰਾਜ਼ ਹੀ ਹੋ ਗਈ ਸੀ ਬਹੁਤ ਜ਼ਿਆਦਾ, ਵੀ ਦਿਲ ਵੀ ਨਹੀਂ ਕਰਦਾ ਸੀ ਰੇਡੀਓ ਦੇ ਆਉਣ 'ਤੇ, ਇੰਨੇ ਅਪਸੈਟ ਹੋ ਗਏ ਸੀ। ਵਿਧੀ ਛਾਬੜਾ ਜੀ ਤੁਹਾਡੇ ਵਾਸਤੇ ਇੰਸ਼ੋਰੈਂਸ ਐਡਵਾਈਜ਼ਰ ਆ, ਔਰ ਤੁਹਾਡੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਨਾਲ ਤੁਹਾਨੂੰ ਅੱਛੀਆਂ ਜਿਹੜੀਆਂ ਪਾਲਿਸੀ ਆ। ਵਿਧੀ ਜੀ ਅੱਜ ਕਿਹਦੇ ਬਾਰੇ ਗੱਲ ਕਰਨੀ ਆ, ਉਸ ਤੋਂ ਬਾਅਦ ਮੈਂ ਕੱਲ੍ਹ ਦੀ ਇੱਕ ਗੱਲ ਤੁਹਾਨੂੰ ਦੱਸੂੰਗਾ ਜ਼ਰੂਰੀ, ਉਹ ਗੱਲ ਮੈਂ ਜ਼ਰੂਰ ਸ਼ੇਅਰ ਕਰੂੰਗਾ ਕਿਉਂਕਿ ਬੜੀ ਜ਼ਰੂਰੀ ਗੱਲ ਹੈ। ਔਰ ਵਿਧੀ ਛਾਬੜਾ ਜੀ ਅਸੀਂ ਇੱਥੇ ਹਰ ਰੋਜ਼ ਇਸ ਚੀਜ਼ ਦੀ ਦੁਹਾਈ ਪਾਉਂਦੇ ਹਾਂ ਕਿ ਇੰਸ਼ੋਰੈਂਸ ਆਪਣੀ ਕਰਾਓ, ਇੰਸ਼ੋਰੈਂਸ ਆਪਣੀ ਕਰਾਓ, ਪਰ ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ। ਵਿਧੀ ਜੀ
1: ਪਹਿਲਾਂ ਤੁਸੀਂ ਦੱਸੋ,
0: ਕੱਲ ਦੀ ਗੱਲ ਹੈ।
1: ਹਾਂਜੀ,
0: ਮੇਰੇ ਕੋਲ ਇੱਥੇ ਮੈਸੇਜ ਪਿਆ, ਕਿੱਥੇ ਗਿਆ ਜੀ ਮੈਸੇਜ, ਆ ਗਿਆ ਜੀ ਇੱਥੇ ਮੈਸੇਜ, ਕਿੱਥੇ ਗਿਆ ਮੈਸੇਜ ਭਾਜੀ ਹਰਜੀਤ ਜੀ, ਮੈਸੇਜ ਕਿੱਥੇ ਭੇਜਤਾ ਤੁਸੀਂ? ਆ ਲਓ ਜੀ, ਮੈਂ ਨਾਮ ਦੱਸਣ ਤੋਂ ਵੀ ਗੁਰੇਜ਼ ਨਹੀਂ ਕਰੂੰਗਾ। ਬਲਜੀਤ ਕੌਰ ਜੀ ਹੈ ਜਿਹਨਾਂ ਦਾ ਨਾਮ ਹੈ, ਉਹਨਾਂ ਦੇ ਅੱਗੋਂ ਫਰੈਂਡ ਸਰਕਲ ਦੇ ਵਿੱਚ ਉਹਨਾਂ ਦੀ ਬੇਟੀ ਕਹਿ ਸਕਦੇ ਹਾਂ ਜਾਂ ਉਹਨਾਂ ਦੀ ਫਰੈਂਡ ਕਹਿ ਸਕਦੇ ਹਾਂ
1: ਜੀ,
0: ਉਹਨਾਂ ਦੇ ਫਾਦਰ ਇੱਥੇ ਆਏ ਅਰੁਣ ਕੁਮਾਰ ਜੀ,
1: ਹਾਂਜੀ
0: 25 ਜੁਲਾਈ ਨੂੰ ਇੱਥੇ ਲੈਂਡ ਕਰ ਰਹੇ ਆ ਟੋਰਾਂਟੋ ਏਅਰਪੋਰਟ ਦੇ ਉੱਤੇ, ਤੇ ਉਹਨਾਂ ਦੀ ਵਾਪਸੀ ਸੀ 10 ਸਤੰਬਰ ਦੀ।
1: ਅੱਛਾ,
0: ਇਹ ਬੜੀ ਧਿਆਨ ਨਾਲ ਗੱਲ ਸੁਣ ਲਓ ਕਿਉਂਕਿ ਜਿਹੜੀਆਂ ਫੈਮਿਲੀਜ਼ ਨੇ ਕੱਲ੍ਹ ਸ਼ੋਅ ਨਹੀਂ ਸੁਣਿਆ ਉਹਨਾਂ ਵਾਸਤੇ ਸਪੈਸ਼ਲ ਇਹ ਅਨਾਊਂਸਮੈਂਟ ਕਰ ਲਓ। ਅਨਾਊਂਸਮੈਂਟ ਵੀ ਅਨਾਊਂਸਮੈਂਟ ਹੁੰਦੀ ਹੈ ਜਿਹੜੀ ਦੱਸਣੀ ਆਪਾਂ ਕਿਸੇ ਨੂੰ, ਉਹ ਤੁਹਾਡੇ ਲਾਹੇਵੰਦ ਚੀਜ਼ ਹੋਏਗੀ। ਜੁਲਾਈ 25 ਨੂੰ ਉਹ ਇੱਥੇ ਲੈਂਡ ਕਰ ਰਹੇ ਆ ਟੋਰਾਂਟੋ ਏਅਰਪੋਰਟ ਦੇ ਉੱਤੇ, ਮੰਥ ਆਫ ਸਤੰਬਰ 10th ਦਾ ਉਹਨਾਂ ਦੀ ਜਿਹੜੀ ਵਾਪਸੀ ਸੀ ਇੰਡੀਆ ਦੀ, ਹੈ ਨਾ, ਰਿਟਰਨ ਟਿਕਟ ਜਿਹੜੀ ਸੀ। 16 ਤਰੀਕ ਨੂੰ ਜਿਹੜੀ ਕਿ ਉਹਨਾਂ ਨੂੰ ਆਹ ਜਿਹੜੀ 16 ਹੁਣ ਗਈ ਆ ਸਤੰਬਰ ਦੀ, ਸੋਰੀ ਅਗਸਤ ਦੀ ਸਤੰਬਰ ਦੀ, ਸੋਰੀ 16 ਤੱਕ ਜਿਹੜੀ ਗਈ ਹੈ ਨਾ, ਔਰ ਉਹ ਬਰੀਥ ਲਈ ਤੇ ਥੋੜਾ ਜਿਹਾ ਉਹਨਾਂ ਨੂੰ ਇਸ਼ੂ ਆ ਗਿਆ, ਪ੍ਰੋਬਲਮ ਕ੍ਰੀਏਟ ਹੋ ਗਈ, ਔਰ ਹੋਸਪਿਟਲ ਭੇਜਿਆ ਗਿਆ ਬ੍ਰੈਂਪਟਨ ਹੋਸਪਿਟਲ ਇੱਥੇ
1: ਜੀ।
0: ਅੱਛਾ, ਬ੍ਰੈਂਪਟਨ ਹੋਸਪਿਟਲ ਭੇਜਿਆ ਕਿ ਤੇ 17 ਅਗਸਤ ਨੂੰ ਉਹਨਾਂ ਨੇ ਰੈਫਰ ਕਰਤਾ ਕਿ ਇਹਨਾਂ ਨੂੰ ਦੂਸਰੇ ਹੋਸਪਿਟਲ ਭੇਜਿਆ ਜਾਵੇ
1: ਜੀ।
0: 16 ਨੂੰ ਬ੍ਰੈਂਪਟਨ ਹੋਸਪਿਟਲ ਜਾ ਰਹੇ ਆ, 17 ਨੂੰ ਟ੍ਰਿਲਮ ਹੋਸਪਿਟਲ ਦੁਬਾਰਾ ਸ਼ਿਫਟ ਕਰ ਦਿੱਤੇ ਗਏ
1: ਜੀ।
0: ਉੱਥੇ ਜਾ ਕੇ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਹੈਗੀ ਉਹਨਾਂ ਕੋ, ਮੈਂ ਇਹ ਇਸ ਕਰਕੇ ਦੱਸ ਰਿਹਾ,
1: ਹਾਂਜੀ ਸਮਝ,
0: ਇੰਸ਼ੋਰੈਂਸ ਨਹੀਂ ਉਹਨਾਂ ਕੋ ਹੈਗੀ,
1: ਸਮਝ ਗਈ।
0: ਉਹ ਆਪਣੀ ਡਾਟਰ ਦੀ ਵਿਆਹ ਤੇ ਇੱਥੇ ਆਏ ਆ, ਉਹਨਾਂ ਦੇ ਫਾਦਰ,
1: ਅੱਛਾ
0: ਅਰੁਣ ਕੁਮਾਰ ਜੀ ਦਾ ਨਾਂ ਆ, ਉਹ ਆਪਣੀ ਬੇਟੀ ਦੇ ਵਿਆਹ ਤੇ ਇੱਥੇ ਆਏ ਆ। 16 ਤਰੀਕ ਨੂੰ ਬ੍ਰੈਂਪਟਨ ਹੋਸਪਿਟਲ 'ਚ ਐਡਮਿਟ ਹੋ ਜਾਂਦੇ ਆ, ਉਹਨਾਂ ਨੇ ਕਿਹਾ ਜੀ ਇਹ ਸਾਡੇ ਵਾਸਤੇ ਆਊਟ ਆਫ ਕੰਟਰੋਲ ਸਿਸਟਮ ਆ, ਇਹਨਾਂ ਨੂੰ ਅਸੀਂ ਟ੍ਰਿਲਮ ਹੋਸਪਿਟਲ ਐਡਮਿਟ ਕਰਾਂਗੇ
1: ਜੀ।
0: ਉੱਥੇ ਗਏ ਤੇ ਉਹਨਾਂ ਨੇ ਕਿਹਾ ਜੀ $25,000 ਤੁਸੀਂ ਫਰੰਟ ਤੇ ਪਹਿਲਾਂ ਡਿਪੋਜ਼ਿਟ ਕਰਾ ਦਿਓ
1: ਜੀ।
0: ਇਹ ਤਾਂ ਹੁੰਦਾ
1: ਮੇਰੇ ਲਈ ਕੋਈ ਸ਼ੌਕਿੰਗ ਨਹੀਂ ਆ।
0: ਅੱਛਾ,
1: ਹਰ ਰੋਜ਼ ਦੇ ਕੇਸਿਸ ਨੇ।
0: ਅੱਛਾ, $25,000 ਤੁਸੀਂ ਜਮ੍ਹਾਂ ਕਰਾ ਦਿਓ, ਟੋਟਲ ਖਰਚਾ ਤੁਹਾਡਾ ਜਿਹੜਾ ਹੈਗਾ ਬਾਈਪਾਸ ਸਰਜਰੀ ਤੁਹਾਡੀ ਹੋਣੀ ਆ $2,00,000 ਦਾ
1: ਜੀ।
0: ਹੁਣ ਉਹ ਪਰਿਵਾਰ ਦੇ ਕੋਲ ਇੰਸ਼ੋਰੈਂਸ ਹੈ ਨਹੀਂ?
1: ਬਿਲਕੁਲ।
0: ਤੁਸੀਂ ਜਿਹੜੇ ਸੁਣ ਰਹੇ ਆ ਕਿ ਇਹ ਚੀਜ਼ਾਂ ਠੀਕ ਆ ਜਾਂ ਗਲਤ ਆ, ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਇੱਥੇ ਕਿ ਇਸ ਕੰਟਰੀ ਦੇ ਵਿੱਚ ਅਸੀਂ ਬੈਠੇ ਨਾ, ਸਾਡੇ ਕੋਈ ਰਿਸ਼ਤੇਦਾਰ ਹੋਣ ਵੀ ਮੈਗਨਾ, ਇੱਥੇ ਕਿਸੇ ਬੰਦੇ ਕੋਲ ਇੰਨਾ ਪੈਸਾ ਐਕਸਟਰਾ ਨਹੀਂ ਪਿਆ ਇੱਥੇ
1: ਜੀ।
0: ਐਵਰੀਬਡੀ ਹੈਂਡ ਟੂ ਮਾਊਥ ਹੁੰਦੇ ਆ, ਜੋਬਸ ਕਰਦੇ ਆ, 10 ਦਿਨਾਂ ਬਾਅਦ
1: ਮੈਜੋਰਿਟੀ
0: ਆਪ ਉਹਨਾਂ ਦੇ ਪੈਸੇ ਆ ਜਾਂਦੇ ਆ ਅਕਾਊਂਟ 'ਚ, ਉਹ ਖਰਚੇ ਘਰ ਦੇ ਚੱਲਦੇ ਆ। $2 lakh ਦਾ ਖਰਚਾ ਉਹਨਾਂ ਨੇ ਹਸਪੀਟਲ ਵਾਲੇ ਕਹਿਤਾ, ਕਹਿੰਦੇ $25,000 ਤੁਸੀਂ ਫਰੰਟ ਤੇ ਡਿਪੋਜ਼ਿਟ ਕਰ ਦਿਓ
1: ਜੀ।
0: ਇਹ ਨਿਊਜ਼ ਜਿਹੜੀ ਕਿ ਇਹ 16 ਤਰੀਕ ਦੀ ਹੈ। ਹੁਣ ਉਹਨਾਂ ਨੇ ਗੋ ਫੰਡ ਦਾ ਮੈਨੂੰ ਲਿੰਕ ਭੇਜਤਾ, ਕਹਿੰਦੇ ਹਰਜੀਤ ਜੀ ਇਹ ਅਨਾਊਂਸਮੈਂਟ ਕਰੋ ਜੀ ਉੱਥੇ। ਮੈਂ ਕੱਲ ਅਨਾਊਂਸਮੈਂਟ ਕੀਤੀ ਹੈ, ਮੈਨੂੰ ਪਤਾ ਨਹੀਂ ਕਿੰਨੇ ਤੁਸੀਂ ਉੱਥੇ। ਫਿਰ ਮੈਂ ਗੱਲ ਸੋਚਦਾ, $7,601 ਹਾਲੇ ਤੱਕ ਇਹ ਸਿਰਫ ਹੋਏ ਆ ਜੀ। ਕੱਲ ਅਸੀਂ ਥੋੜੇ ਪੈਸੇ, ਅੱਜ $7,601 ਹੋਏ। ਇਹ ਕਦੋਂ ਪੂਰੇ ਹੋਣਗੇ $2 lakh? ਅਰੁਣ ਕੁਮਾਰ ਜੀ ਬੈਠਦੇ ਪਏ ਆ, ਮੈਂ ਦੇਖ ਰਿਹਾ ਇਸ ਵੇਲੇ ਉਹਨਾਂ ਦੀ ਫੋਟੋ ਮੇਰੇ ਸਾਹਮਣੇ ਆ
1: ਜੀ।
0: ਇਹ ਗਲਤੀ ਇਹਦੇ ਚ ਕਿਹਦੀ ਆ? ਬੇਟੀ ਦਾ ਵਿਆਹ, ਆਪਣੀ ਬੇਟੀ ਦੇ ਵਿਆਹ ਦੇ ਇੱਥੇ ਆਏ। ਮੈਂ ਮੰਨ ਗਿਆ ਗੱਲ, $100 ਨੀ, $200 ਨੀ, $300 ਮਹੀਨੇ ਦੀ ਇੰਸ਼ੋਰੈਂਸ ਹੋ ਜਾਏਗੀ, 400 ਹੋ ਜਾਏਗੀ, 350 ਹੋ ਜਾਏਗੀ, 250 ਹੋ ਜਾਏਗੀ। ਹੁਣ ਤੁਸੀਂ ਦੱਸੋ ਉਹ ਫੈਮਿਲੀ ਦੇ ਵਿੱਚ ਕਿੰਨਾ ਵੱਡਾ ਇਸ਼ੂ ਬਣਿਆ ਹੋਇਆ ਕਿ ਅਸੀਂ ਇਹ $2 lakh ਕਿੱਥੋਂ ਲਿਆਈਏ। ਤੇ ਇਸ ਤੋਂ ਬਿਹਤਰ ਕੀ ਹੈ ਕਿ ਤੁਸੀਂ ਇੰਸ਼ੋਰੈਂਸ, ਤੁਹਾਡੇ ਪੇਰੈਂਟਸ ਆ ਰਹੇ ਆ, ਤੁਸੀਂ ਇੰਸ਼ੋਰੈਂਸ ਡੈਫੀਨੇਟਲੀ 100% ਤੁਹਾਨੂੰ ਕਰਾਉਣੀ ਚਾਹੀਦੀ ਹੈ। ਤੇ ਉਹਦੇ ਵਾਸਤੇ ਅਸੀਂ ਨੰਬਰ ਰੈਕਮੈਂਡ ਕਰਦੇ ਹੁੰਦੇ ਤੁਹਾਡੇ ਵਾਸਤੇ ਵਿਧੀ ਛਾਪੜਾ ਜੀ ਦਾ। ਜੇ ਤੁਹਾਡੇ ਪੇਰੈਂਟਸ ਇੰਡੀਆ ਤੋਂ ਆ ਰਹੇ ਆ, ਜਿਸ ਵੇਲੇ ਦਿੱਲੀ ਏਅਰਪੋਰਟ ਤੋਂ ਤੁਹਾਡੇ ਵਾਸਤੇ ਫਲਾਈ ਉਹਨਾਂ ਨੇ ਕਰਨਾ ਸਟਾਰਟ ਕੀਤਾ, ਉਸ ਟਾਈਮ 'ਤੇ ਤੁਹਾਡੀ ਇੰਸ਼ੋਰੈਂਸ ਸਟਾਰਟ ਹੋਣੀ ਚਾਹੀਦੀ ਹੈ। ਨੰਬਰ ਮੈਂ ਦਊਂਗਾ, ਬਾਕੀ ਡੀਟੇਲਸ ਰਵੀ ਜੀ ਵਿਧੀ ਜੀ ਦੱਸਣਗੇ ਕਿ ਸਾਨੂੰ ਜਿਸ ਵੇਲੇ ਅਸੀਂ ਦਿੱਲੀ ਏਅਰਪੋਰਟ ਚੜ੍ਹਦੇ ਹਾਂ, ਉੱਥੋਂ ਅਸੀਂ ਟਰੈਵਲ ਸਾਡੀ ਸਟਾਰਟ ਹੋ ਜਾਂਦੀ ਹੈ ਟੂ ਕੈਨੇਡਾ ਦੀ, ਅਤੇ ਸਾਨੂੰ ਇਹ ਚੀਜ਼ਾਂ ਕਿਉਂ ਜ਼ਰੂਰੀ ਹੈ। ਨੰਬਰ ਨੋਟ ਕਰ ਲਓ ਵਿਧੀ ਛਾਪੜਾ ਜੀ ਦਾ, 416-524-3535, 416-524-3535 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਵਿਧੀ
1: ਪਲਤਾ ਹਰਜੀਤ ਜੀ, ਥੈਂਕ ਯੂ ਇਹ ਸ਼ੇਅਰ ਕਰਨ ਦਾ। ਇਹ ਜਿਹੜੀ ਚੀਜ਼ ਹੈ ਹਰ ਰੋਜ਼ ਸਾਡੀ ਜਿਹੜੀ ਹੈ, ਮੈਂ ਦੇਖਦੀ ਹਾਂ ਇਹ ਚੀਜ਼
0: ਹੁੰਦੀ ਕਿਉਂ ਹੁੰਦੀ ਹੈ।
1: ਇਸ ਕਰਕੇ ਹੁੰਦੀ ਹੈ ਕਿਉਂਕਿ ਅਸੀਂ ਇੰਸ਼ੋਰੈਂਸ ਸਮਟਾਈਮ ਸੋਚਦੇ ਹਾਂ ਕਿ ਕੀ ਕਰਨਾ ਹੈ, ਕਿਉਂਕਿ ਅਸੀਂ ਸਾਡੇ ਪੇਰੈਂਟਸ ਬਿਲਕੁਲ ਹੈਲਥੀ ਨੇ, ਕੁਛ ਹੋਣਾ ਤਾਂ ਹੈ ਨਹੀਂ, ਇੱਕ ਇਹ ਦਿਮਾਗ 'ਚ ਹੁੰਦਾ। ਦੂਜਾ ਹੁੰਦਾ ਵਿਜ਼ਿਟਰ ਇੰਸ਼ੋਰੈਂਸ ਜਿਹੜੀ ਹੈ, ਜਦੋਂ ਤੁਸੀਂ ਵਿਜ਼ਿਟਰ ਵੀਜ਼ਾ 'ਤੇ ਹੁੰਦੇ ਹੋ ਮੈਂਡੇਟੋਰੀ ਇੰਸ਼ੋਰੈਂਸ ਨਹੀਂ ਹੁੰਦੀ। ਤੀਜਾ ਹੁੰਦਾ ਹੈ ਜਦੋਂ ਤੁਸੀਂ ਸੁਪਰ ਵੀਜ਼ਾ 'ਤੇ ਇੱਥੇ ਆਏ ਹੋਏ ਹੋ, ਇੱਕ ਪੇਰੈਂਟ ਆਏ ਹੋਏ ਨੇ ਇੱਥੇ 7 ਸਾਲ ਪਹਿਲਾਂ ਆਏ ਸੀਗੇ, ਸੁਪਰ ਵੀਜ਼ਾ ਇੰਸ਼ੋਰੈਂਸ ਨਹੀਂ ਲਿੱਤੀ ਹੋਈ ਹੈ। ਕੁੜੀ ਦਾ ਮੈਨੂੰ ਫੋਨ ਆਇਆ, ਕਹਿੰਦੇ ਇੰਸ਼ੋਰੈਂਸ ਚਾਹੀਦੀ। ਮੈਂ ਕਿਹਾ 7 ਸਾਲ ਪਹਿਲਾਂ ਕਿਉਂ ਨਹੀਂ ਲਿੱਤੀ, 7 ਸਾਲ ਹੋ ਗਏ ਉਹਨਾਂ ਨੂੰ ਇੱਥੇ, ਕਿਉਂ ਨਹੀਂ ਲਿੱਤੀ ਉਹਨਾਂ ਨੇ ਇੰਸ਼ੋਰੈਂਸ?
0: ਅੱਛਾ।
1: ਕਹਿੰਦੇ ਕੱਢ ਲਿੱਤਾ ਮੂੰਹ ਤੋਂ ਕਿ ਉਹਨਾਂ ਨੂੰ ਕੋਈ ਇਸ਼ੂ ਹੋ ਰਿਹਾ ਹੈਲਥ ਦਾ, ਇਸ ਕਰਕੇ ਹੁਣ ਇੰਸ਼ੋਰੈਂਸ ਚਾਹੀਦੀ ਹੈ। ਇੰਸ਼ੋਰੈਂਸ ਮਿਲਣੀ ਨਹੀਂ ਹੁਣ, ਕਿਉਂ? ਕਿਉਂਕਿ ਹਰ ਇੱਕ ਇੰਸ਼ੋਰੈਂਸ ਕੰਪਨੀ ਦਾ ਇੱਕ ਸਟੇਬਿਲਿਟੀ ਪੀਰੀਅਡ ਹੁੰਦਾ, ਉਹ ਹੁੰਦਾ 180 ਦਿਨ ਦਾ। ਅਗਰ ਤੁਸੀਂ 70 ਸਾਲ ਤੋਂ ਉੱਤੇ ਹੋ, ਤੁਹਾਡੀ ਕੰਡੀਸ਼ਨ ਬਿਲਕੁਲ 180 ਦਿਨ ਸਟੇਬਲ ਹੋਣੀ ਚਾਹੀਦੀ ਹੈ ਤੁਹਾਡੀ ਪਾਲਿਸੀ ਤੋਂ ਪਹਿਲਾਂ। ਤੁਸੀਂ ਵਿਆਹ ਦੀ ਗੱਲ ਕਰਦੇ ਸੀਗੇ, ਰੀਸੈਂਟਲੀ 10 ਦਿਨ ਪਹਿਲਾਂ ਹੀ, ਐਕਚੁਅਲੀ ਅਗਸਤ ਦੇ ਵਿੱਚ ਵਿਨੀਪੈਗ ਤੋਂ ਮੈਨੂੰ ਕਾਲ ਆਇਆ ਸੀਗਾ, ਵਿਆਹ ਦੀ ਆਈਟਨਰੀ ਦੇ ਵਿੱਚ ਇੰਸ਼ੋਰੈਂਸ ਪਹਿਲਾਂ ਸੀਗੀ। 10 ਲੋਕਾਂ ਦੇ ਇੰਸ਼ੋਰੈਂਸ ਹੋਈ ਹੈ ਰਜੀਤ ਜੀ, ਇੰਕਲੂਡਿੰਗ ਨਾਨੀ ਜਿਹੜੀ 80 ਸਾਲ ਦੇ ਨੇ। ਕਿੰਨੀ ਵਧੀਆ ਗੱਲ ਹੈ, ਸਾਰਿਆਂ ਨੂੰ ਇਹਨਾਂ ਨੇ ਇੰਸ਼ੋਰ ਕਰਾਇਆ। ਜਿਹੜੀ ਕੁੜੀ ਦਾ ਵਿਆਹ ਸੀਗਾ ਉਹਨੇ, ਤੇ ਉਹਦੇ ਹੋਣ ਵਾਲੇ ਹਸਬੈਂਡ ਨੇ ਵੀ ਕਾਲ ਕੀਤਾ ਆਪਣੇ ਜਿਹੜੇ ਰਿਸ਼ਤੇਦਾਰ ਆ ਰਹੇ ਸੀਗੇ ਉਹਨਾਂ ਲਈ। 10 ਲੋਕਾਂ ਦੀ ਮੈਂ ਵਿਜ਼ਟਰ ਇੰਸ਼ੋਰੈਂਸ ਕੀਤੀ ਹੈ। ਕਿੰਨਾ ਕੁ ਆਇਆ? ਵਿਆਹ ਲਈ ਆ ਰਹੇ ਸੀਗੇ ਕਿਸੇ ਦਾ $100 ਦੀ ਇੰਸ਼ੋਰੈਂਸ, ਕਿਸੇ ਨੇ ਜ਼ਿਆਦਾ ਦੇਰ ਰਹਿਣਾ $250 ਦੀ ਇੰਸ਼ੋਰੈਂਸ, ਹਾਂਜੀ ਕਿਸੇ ਦੀ $300 ਦੀ ਇੰਸ਼ੋਰੈਂਸ।
0: ਮੈਂ ਕਮਿਊਨਿਟੀ ਨੂੰ ਇਸ ਚੀਜ਼ ਦਾ ਇਹ ਮੈਸੇਜ ਹੈ ਅੱਜ ਸਾਡੇ ਸਾਰਿਆਂ ਵਾਸਤੇ ਹੈ, ਪਰ ਮੇਰਾ ਖਿਆਲ ਹੈ ਕਿ ਅਸੀਂ ਸੁਣ ਕੇ ਉਸ ਚੀਜ਼ ਨੂੰ ਨਾ ਇਗਨੋਰ ਕਰ ਦਿੰਦੇ ਹਾਂ। ਇਹ ਬੜੀ ਵਾਰੀ ਇੱਦਾਂ ਹੋਇਆ। ਤੁਸੀਂ ਇਹ ਦੇਖੋ, ਹੁਣ ਉਹ ਅਰੁਣ ਕੁਮਾਰ ਜੀ ਬੈਠਦੇ ਪਏ ਹੈ, ਕੱਲ੍ਹ ਨੂੰ ਸਪੋਜ਼ ਕਰੋ ਚਲੋ ਉਹਨਾਂ ਦਾ ਇਲਾਜ ਹੋ ਵੀ ਜਾਂਦਾ, ਗੋ ਫੰਡ ਦੇ ਪੈਸੇ ਚਲੋ ਮੰਨ ਲਈ ਗੱਲ ਇਕੱਠੇ ਹੋ ਜਾਂਦੇ ਆ, ਦੈਨ ਅਸੀਂ ਫਿਰ ਵੀ ਨਹੀਂ ਸਮਝੇ, ਅਸੀਂ ਰੇਡੀਓ 'ਤੇ ਅਨਾਊਂਸਮੈਂਟ ਕਰ ਸਕਦੇ ਹਾਂ। ਤੁਸੀਂ ਗੋ ਫੰਡ 'ਤੇ ਜਾ ਕੇ ਅਰੁਣ ਕੁਮਾਰ ਜੀ ਦੇ ਨਾਮ ਦੇ ਨੀਚੇ ਦੇਖੋ, ਜਾ ਕੇ ਉਹਨੂੰ ਜੋ ਵੀ ਦਿਲ ਫੁੱਲਾ ਦਿਓ। ਪਰ ਗੱਲ ਇਹ ਹੈ ਕਿ ਇਹ ਚੀਜ਼ਾਂ ਆਏ ਦਿਨ ਇੱਥੇ ਹੋ ਜਾਂਦੀਆਂ, ਇੱਦਾਂ ਆਏ ਦਿਨ $100-$200 ਮਹੀਨੇ ਦਾ ਅਸੀਂ ਸੇਵ ਕਰਦੇ ਕਰਦੇ, ਅਸੀਂ ਉਹ ਕੁੜੀ ਉਹਨਾਂ ਦੀ ਵਿਆਹ ਤਾਜ਼ਾ ਤਾਜ਼ਾ ਹੋਇਆ, ਕਿੰਨੀ ਵਿਚਾਰੀ ਟੈਨਸ਼ਨ 'ਚ ਹੋਈ ਕੁੜੀ, ਸਟ੍ਰੈਸ, ਉਹਨੇ ਆਪਣਾ ਕਿਤੇ ਜਾਣਾ ਹੋਣਾ ਘੁੰਮਣ ਫਿਰਨ ਲਈ, ਉਹ ਵੀ ਉਹ ਮਤਲਬ ਡੈਫੀਨੇਟ ਦਾ ਪਲਾਨ ਚੇਂਜ ਹੋ ਗਏ ਹੋਣੇ, ਕਿਉਂਕਿ ਉਹਦਾ ਫਾਦਰ ਦਾ ਐਡਮਿਟ ਬੈਠਾ ਹਸਪੀਟਲ ਦੇ ਵਿੱਚ। ਤੇ ਇਹ ਚੀਜ਼ਾਂ ਤੋਂ ਬਚਣ ਵਾਸਤੇ ਅੱਜ ਮੈਂ ਪਰਸਨਲੀ ਤੌਰ ਤੇ ਤੁਹਾਨੂੰ ਇਸ ਗੱਲ ਦਾ ਇਨਡੋਰਸ ਕਰ ਰਿਹਾ, ਜਿੰਨੇ ਵੀ ਸਾਡੀਆਂ ਫੈਮਿਲੀ ਸੁਣ ਰਹੀ ਹੈ, ਕਿ ਜੇ ਤੁਹਾਡੇ ਖਾਸ ਕਰਕੇ ਪੇਰੈਂਟਸ ਆ ਰਹੇ ਆ, ਕੋਈ ਬ੍ਰਦਰ ਸਿਸਟਰ ਕੋਈ ਵੀ ਇੰਡੀਆ ਤੋਂ ਆ ਰਿਹਾ, ਤੇ ਵਿਧੀ ਛਾਬੜੇ ਦੇ ਨੰਬਰ ਤੋਂ ਯਾਦ ਰੱਖੋ, ਅੱਜ ਹੁਣੇ ਕਾਲ ਕਰੋ। ਜੇ ਕੋਈ ਪਰਿਵਾਰ ਇੰਡੀਆ ਏਅਰਪੋਰਟ ਤੇ ਪਹੁੰਚ ਗਏ ਆ, ਤੇ ਉਹਨਾਂ ਦੀ ਹੁਣ ਵੀ ਇੰਸ਼ੋਰੈਂਸ ਹੋ ਸਕਦੀ ਹੈ?
1: ਹੁਣ ਵੀ ਇੰਸ਼ੋਰੈਂਸ ਹੋ ਸਕਦੀ ਹੈ ਅਗਰ ਤੁਸੀਂ ਏਅਰਪੋਰਟ ਤੇ ਪਹੁੰਚ ਗਏ ਹੋ। ਵੇਟਿੰਗ ਪੀਰੀਅਡ ਲੱਗਦਾ 48 ਘੰਟੇ ਦਾ, ਲੇਕਿਨ 48 ਘੰਟੇ ਇਟਸ ਓਕੇ, ਐਟਲੀਸਟ ਤੁਹਾਡੇ ਕੋਲ ਹੈ। ਇਟਸ ਬੈਟਰ ਟੂ ਹੈਵ ਇਟ ਨਾਟ ਟੂ ਹੈਵ ਇਟ।
0: ਨਹੀਂ ਜੇ ਫਲਾਈ ਨਾ ਕੀਤਾ ਹੋਵੇ ਉਹਨਾਂ ਨੇ,
1: ਅਗਰ ਫਲਾਈ ਨਹੀਂ ਕੀਤਾ ਦਿੱਲੀ ਏਅਰਪੋਰਟ ਬੈਠੇ ਨੇ,
0: ਕਿਉਂਕਿ ਹਲੇ ਤਾਂ ਫਲਾਈਟ ਚੱਲੀ ਨਹੀਂ ਹੋਣੀ ਉੱਥੇ,
1: ਬਿਲਕੁਲ ਕੋਈ ਵੇਟਿੰਗ ਪੀਰੀਅਡ ਨਹੀਂ ਲੱਗਦਾ, ਹਲੇ
0: ਉੱਥੇ ਟਾਈਮ 9 ਵਜੇ ਰਾਤ ਦੇ ਤੇ ਫਲਾਈਟ ਦਾ ਹਲੇ ਤਾਂ ਰਸਤੇ ਜੀ ਹੋਣੇ, ਤੜਕੇ ਫਲਾਈਟਾਂ ਚੱਲਦੀਆਂ 2:30-3 ਵਜੇ
1: ਜੀ ਬਿਲਕੁਲ,
0: ਤੁਸੀਂ ਫਲਾਈਟ ਚੱਲੋ ਪਹਿਲੇ ਆਪਾਂ ਇੰਸ਼ੋਰੈਂਸ ਕਰਾ ਸਕਦੇ ਹਾਂ
1: ਜੀ, ਬਿਲਕੁਲ ਕਰਾ ਸਕਦੇ ਹੋ, ਤੁਹਾਨੂੰ ਸਿਰਫ ਸਾਨੂੰ ਦੱਸਣਾ ਹੈ ਕਿ ਤੁਸੀਂ ਕਦੋਂ ਆ ਰਹੇ ਹੋ, ਕਦੋਂ ਤੁਸੀਂ ਜਾਣਾ
0: ਹੈ, ਕੋਈ ਆ ਰਿਹਾ ਜਾਂ ਕੋਈ ਪਰਸੋਂ ਆ ਰਿਹਾ ਜਾਂ ਕੋਈ ਵੀਕਐਂਡ ਤੇ ਆ ਰਿਹਾ
1: ਜੀ ਬਿਲਕੁਲ,
0: ਕਿਹੜੇ ਨੰਬਰ ਤੇ ਵਿਧੀ ਜੀ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ
1: ਜੀ, ਨੰਬਰ ਮੇਰਾ ਹੈ 416-520-3535 ਜੀ,
0: ਮੈਂ ਤੁਹਾਨੂੰ ਤਦ ਇਹ ਗੱਲ ਕੀਤੀ, ਮੈਨੂੰ ਨਹੀਂ ਪਤਾ ਅੱਜ ਤੁਸੀਂ ਕਿਸੇ ਬਾਰੇ ਹੋਰ ਵੀ ਗੱਲ ਕਰਨੀ ਹੋਣੀ ਹੈ, ਪਰ ਬਿਫੋਰ ਯੂ ਸਟਾਰਟ ਮੈਂ ਆਉਂਦਿਆਂ ਨਾਲ ਇਹ ਗੱਲ ਸ਼ੁਰੂ ਕਰ ਦਿੱਤੀ, ਮੈਂ ਕਿਹਾ ਚਲੋ ਇਹਦੇ ਬਾਰੇ ਪੂਰੀ ਡਿਟੇਲ ਚ ਆਪਾਂ ਗੱਲ ਕਰੀਏ,
1: ਛੋਟੀ ਜਿਹੀ ਗੱਲ ਕਰ ਦੇਣੀ ਹੈ ਇਸੇ ਟੌਪਿਕ ਬਾਰੇ, ਹੁਣੇ ਆਉਂਦੇ ਆਉਂਦੇ ਗੱਲ ਕਰ ਰਹੀ ਸੀਗੀ, ਇੰਝ ਨਹੀਂ ਹੁੰਦਾ ਕਿ ਮੈਂ ਸਿਰਫ ਇੱਕ ਪਾਲਿਸੀ ਦੇ ਦਿੱਤੀ ਤੁਹਾਨੂੰ ਤੁਹਾਡੇ ਪੇਰੈਂਟਸ ਲਈ ਤੇ ਮੇਰਾ ਕੰਮ ਜਿਹੜਾ ਹੈ ਖਤਮ ਹੋ ਗਿਆ, ਮੈਂ ਤੁਹਾਡੇ ਪਰਿਵਾਰ ਦੇ ਨਾਲ ਤੇ ਮੈਂ ਇਹ ਕਰਕੇ ਨਹੀਂ ਕਹਿ ਰਹੀ ਕਿ ਮੈਂ ਆਪਣੀ ਸੇਲ ਕਰਨੀ ਹੈ ਜਾਂ ਕੁਝ, ਮੈਨੂੰ ਕੋਈ ਮਤਲਬ ਨਹੀਂ, ਮੇਰਾ ਮਤਲਬ ਹੁੰਦਾ ਹੈ ਆਪਣੇ ਸਰਜਰੀ ਡਾਕਟਰ ਨੇ ਕਹਿਤੀ ਉਹਨਾਂ ਨੂੰ, ਹਾਂਜੀ, ਤੇ ਉਹਨਾਂ ਨੇ ਕਲੇਮ ਲਈ ਫੋਨ ਕੀਤਾ ਤੇ ਮੈਨੂੰ ਕਹਿੰਦੇ ਕਿ ਮੈਨੂੰ ਗੱਲ ਕਰਨ ਨਹੀਂ ਆਉਂਦੀ, ਤੁਸੀਂ ਫੋਨ ਕਰੋ, ਮੈਂ ਕਲੇਮ ਕੰਪਨੀ ਦੇ ਨਾਲ ਹੀ ਹੁਣੇ ਫੋਨ ਕਰਦੇ ਕਰਦੇ ਇੱਥੇ ਪਹੁੰਚੀ ਹਾਂ, ਬਿਲਕੁਲ ਕੋਈ ਪ੍ਰੋਬਲਮ ਨਹੀਂ, ਬਿਲਕੁਲ ਸਮੂਥ ਪ੍ਰੋਸੈਸ ਹੈ ਜਿਹੜਾ ਅਸੀਂ ਉਹਨਾਂ ਨੇ ਪ੍ਰੋਸੈਸ ਕੀਤਾ ਉਹ ਫੋਲੋ ਕਰਨਾ ਤੇ ਉਹਨਾਂ ਦੀ ਸਰਜਰੀ ਜਿਹੜੀ ਹੈ ਉਹ ਰੈਕਮੈਂਡ ਹੋ ਜਾਣੀ ਹੈ, ਇਟ ਇਜ਼ ਅ ਵੈਰੀ ਈਜ਼ੀ ਪ੍ਰੋਸੈਸ, ਸਮੂਥ ਪ੍ਰੋਸੈਸ, ਤੁਸੀਂ ਮੇਰੀ ਹੈਲਪ ਚਾਹੋਗੇ, ਤੁਸੀਂ ਮੇਰੇ ਤੋਂ ਪਾਲਿਸੀ ਲਿੱਤੀ ਹੋਈ ਹੈ, ਆਮ ਦੇਅਰ ਟੂ ਹੈਲਪ ਯੂ, ਕਦੀ ਇਹ ਨਾ ਸੋਚਣਾ ਕਿ ਹਾਂਜੀ ਪਾਲਿਸੀ ਲੈ ਲਿੱਤੀ ਹੁਣ ਕੀ ਕਰਨਾ ਅਸੀਂ, ਬਿਲਕੁਲ ਹੈਲਪ ਅਵੇਲੇਬਲ ਹੁੰਦੀ ਹੈ ਤੁਹਾਨੂੰ, ਨਹੀਂ ਸਮ ਟਾਈਮ ਸਮਝ ਲੱਗਦੀ ਕਿ ਹਾਂਜੀ ਪਾਲਿਸੀ ਤਾਂ ਲੈ ਲਿੱਤੀ ਹੁਣ ਕਰਨਾ ਕੀ, ਅਗਰ ਕਲੇਮ ਆ ਗਿਆ ਤਾਂ ਤੁਸੀਂ ਇਸ ਚੀਜ਼ ਤੋਂ ਬਿਲਕੁਲ ਘਬਰਾਉਣਾ ਨਹੀਂ ਹੈ, ਤੁਸੀਂ ਹਮੇਸ਼ਾ ਕਾਲ ਕਰਕੇ ਪਤਾ ਕਰ ਸਕਦੇ,
0: ਤੁਸੀਂ ਗੱਲ ਕਰ ਰਹੇ ਸੀ ਨਾ ਕਿ ਪਤਾ ਨਹੀਂ ਆਪਣੀ ਸੇਲਸ ਕਰਨੀ ਹੈ, ਸੇਲ ਕਿੰਨੀ ਲੱਖ ਡਾਲਰ ਦੀ ਹੋ ਜਾਣੀ ਹੈ,
1: ਆਈ ਨੋ,
0: ਜੇ 100 ਡਾਲਰ 150 ਡਾਲਰ ਮਹੀਨੇ ਦੀ ਹੋਈ ਤੁਹਾਨੂੰ ਝੁੰਗੇ ਦੇ ਵਿੱਚੋਂ, ਮੈਨੂੰ ਨਹੀਂ ਲੱਗਦਾ 20 ਡਾਲਰ ਜਾਂ 25 ਡਾਲਰ ਵੀ 22 ਡਾਲਰ ਆ ਜਾਣ
1: ਜੀ, ਬਿਲਕੁਲ,
0: ਤੇ ਮਹੀਨੇ ਦੇ 3 ਮਹੀਨੇ ਇੰਸ਼ੋਰੈਂਸ ਚੱਲੀ ਵੀ ਕਿਸੇ ਦੀ, 2 ਮਹੀਨੇ ਚੱਲਦੀ ਤੇ ਕੀ 44 ਡਾਲਰ 66 ਡਾਲਰ 70 ਡਾਲਰ 100 ਡਾਲਰ ਆ ਜਾਓ, ਤੇ ਇਹ ਚੀਜ਼ਾਂ ਪਤਾ ਕੀ ਹੈ, ਮੈਂ ਪਰਸਨਲੀ ਤੌਰ ਤੇ ਅਗੇਨ ਆਈ ਵੁੱਡ ਸੇ ਕਿ ਜਿਹੜੀਆਂ ਸਾਡੀਆਂ ਫੈਮਿਲੀ ਸੁਣ ਰਹੀਆਂ, ਸਾਡੇ ਵੀਰ ਸੁਣ ਰਹੇ ਆ, ਸਾਡੀਆਂ ਲੇਡੀਜ਼ ਸੁਣ ਰਹੀਆਂ ਪ੍ਰੋਗਰਾਮ ਨੂੰ, ਇਹ ਜ਼ਰੂਰ ਇਸ ਚੀਜ਼ ਦੇ ਵਿੱਚ ਆਪਾਂ ਨੂੰ ਜਿਹੜੀ ਹੈ ਨਾ ਜ਼ਰੂਰੀ ਚੀਜ਼ ਹੈ, ਕਿਉਂਕਿ ਆਪਾਂ ਇਸ ਚੀਜ਼ ਦੇ ਵਿੱਚ ਫਿਰ ਰੇਡੀਓਜ਼ ਦੇ ਉੱਤੇ ਆ ਕੇ ਜਾਂ ਅਸੀਂ ਪਰਸਨਲੀ ਤੌਰ ਤੇ ਆਪਣੇ ਕੋਈ ਰਿਸ਼ਤੇਦਾਰਾਂ ਦੇ ਵਿੱਚੋਂ ਜਾ ਕੇ ਆਪਾਂ ਕੁਛ ਹੈਲਪ ਦੀ ਮੰਗ ਕਰਦੇ ਹਾਂ, ਫਿਰ ਉਹ ਚੀਜ਼ਾਂ ਬੜੀਆਂ ਮੁਸ਼ਕਿਲ ਹੋ ਜਾਂਦੀਆਂ, ਅਤੇ ਮੈਂ ਚਾਹੁੰਦਾ ਕਿ ਅੱਜ ਜਿਹੜੀਆਂ ਫੈਮਿਲੀਜ਼ ਸਾਡੇ ਫੈਮਿਲੀ ਜਿਹੜੀਆਂ ਕਿ ਇੰਡੀਆ ਤੋਂ ਇਸ ਵੀਕਐਂਡ 'ਤੇ ਆ ਰਹੀਆਂ, ਸਪੋਜ਼ ਕਈ ਵਾਰੀ ਹੁੰਦਾ ਕਿ ਚਲੋ ਯਾਰ ਉੱਥੇ ਕਹਿੰਦੇ ਸੰਡੇ ਦੇ ਤੌਰ 'ਤੇ ਸੰਡੇ ਸਾਨੂੰ ਛੁੱਟੀ ਹੋਏਗੀ ਜਾਂ ਸੈਚਰਡੇ ਆ ਜਾਓ, ਕਈ ਵਾਰੀ ਇੱਦਾਂ ਹੁੰਦਾ ਫਲਾਈਟਸ ਨਾ ਵੀ ਤੁਸੀਂ ਉੱਥੇ ਬਿਜੀ ਰਹੋ, ਪਾਪਾ ਜੀ ਆ ਰਹੇ ਆ, ਉਹਨਾਂ ਨੂੰ ਕਹੋ ਜੀ ਸੈਚਰਡੇ ਆ ਜਾਓ, ਸੈਚਰਡੇ ਕਿਉਂਕਿ ਉੱਥੋਂ ਸੇਮ ਡੇ ਚੱਲਦੇ ਅਤੇ ਸੇਮ ਡੇ ਪਹੁੰਚ ਜਾਂਦੇ, ਸੈਚਰਡੇ 2:30-3 ਵਜੇ ਤੇ ਪਹੁੰਚੇ, ਚਲੋ ਜੀ ਛੁੱਟੀ ਹੋਵੇਗੀ ਘਰ ਹੋਵਾਂਗੇ ਸਾਰਾ, ਸੰਡੇ ਵੀ ਛੁੱਟੀ ਹੋਏਗੀ ਅਤੇ ਮੰਡੇ ਅਸੀਂ ਕੰਮ 'ਤੇ ਚੱਲ ਜਾਵਾਂਗੇ, ਅਤੇ ਜਿਹੜੀਆਂ ਇਸ ਤਰ੍ਹਾਂ ਫੈਮਿਲੀਆਂ ਆ ਰਹੀਆਂ ਅਤੇ ਅੱਜ ਵਿਧੀ ਜੀ ਨੂੰ ਕਾਲ ਤੁਸੀਂ ਜ਼ਰੂਰ ਕਰੋ, ਜੇ ਤੁਸੀਂ ਇੰਸ਼ੋਰੈਂਸ ਨਹੀਂ ਲਈ, ਜੇ ਤੁਸੀਂ ਇੰਸ਼ੋਰੈਂਸ ਲਈ ਹੈ ਤਾਂ ਤੁਹਾਡੇ ਤੋਂ ਵਧੀਆ ਸਿਆਣਾ ਬੰਦਾ ਦੁਨੀਆਂ 'ਚ ਕੋਈ ਹੋ ਨਹੀਂ ਸਕਦਾ, ਠੀਕ ਆ, 416-524-3535 416-524-3535 ਦੇ ਤੁਸੀਂ ਵਿਧੀ ਜੀ ਨੂੰ ਕਾਲ ਜ਼ਰੂਰ ਕਰੋ, ਇਹ ਜ਼ਰੂਰੀ ਹੈ, ਜਿਹੜੇ ਪਰਿਵਾਰ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਕਿਸੇ ਵੀ ਹੋਰ ਕੰਟਰੀ 'ਚ ਵੀ ਰਹਿੰਦੇ ਹੁੰਦੇ ਆ, ਕਿਸੇ ਦੇ ਪੇਰੈਂਟਸ ਕੋਈ ਆਸਟ੍ਰੇਲੀਆ ਰਹਿੰਦੇ ਹੁੰਦੇ, ਕੋਈ ਨਿਊਜ਼ੀਲੈਂਡ ਰਹਿੰਦੇ ਆ, ਤੇ ਡੈਫੀਨੇਟਲੀ ਅਫਗਾਨਿਸਤਾਨ ਵਾਲੇ ਵੀ ਕਰ ਸਕਦੇ ਆ, ਵਰਲਡ ਦਾ ਕਿਸੇ ਵੀ, ਇੰਗਲੈਂਡ ਤੋਂ ਵੀ ਆ ਸਕਦੇ ਆ,
1: ਕਿਸੇ ਵੀ ਕੰਟਰੀ
0: ਤੋਂ, ਉਹ ਚੀਜ਼ਾਂ ਜ਼ਰੂਰੀ ਹੈ, 416-524-3535।
2: इस बार रक्षाबंधन के पावन अवसर को बनाएं और भी ज्यादा स्टाइलिश, खरीदिए जेटीए में कहीं और ना मिलने वाली बेहद खूबसूरत राखियां इंडिया सजावट एंड पूजा हट से, और आपके घर की सजावट के लिए भी बहुत कुछ मिलेगा, ओनली एट इंडिया सजावट एंड पूजा हट, 31 मेलनी ड्राइव यूनिट 5 ब्रैम्पटन, 9054586808।

0: फर्स्ट या सेकंड मॉर्गेज या रीफाइनेंस करवाना चाहते हो तब तो सीधे अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
2: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
1: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
3: कि तुसी भी अपने पेरेंट्स या ग्रैंडपेरेंट्स नो सुपर वीजा या विजिटर वीजा ते कनाडा लाके आ रहे हो ते फिर प्लैनेट इंश्योरेंस तो सुपर वीजा इंश्योरेंस या विजिटर इंश्योरेंस प्लान लाके उन्होंने प्रॉपरली प्रोटेक्शन दे साडे अप्रूवल फास्ट ने कवरेज तुहाडी नीड दे मुताबिक है ते कॉम्प्रीहेंसिव प्लान है जिहड़ा ए सारा कुछ तुहानू मिल सकदा है बहुत ही अफोर्डेबल प्राइस ते तुसी मैनू कॉल करो एदे लई नंबर है 416-524-3535 416-524-3535 विदेश आपड़ा फ्रॉम प्लैनेट इंश्योरेंस
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ More phones, more plans, more choice.
5: You're listening to Punjabi Versa, Monday to Friday, 11 a.m. to 12 p.m. Information, call 647-448-1000.
6: ਲੋ ਜੀ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸਦੇ ਹਾਂ ਹੁਣ ਫਿਰ ਕਿਉਂਕਿ ਪਹਿਲਾਂ ਤਾਂ ਦੱਸਿਆ ਨਹੀਂ ਹੰਸ ਭਾਜੀ ਦਾ ਜਿਹੜਾ ਸ਼ੋਅ ਹੈ ਤੁਹਾਡੇ ਵਾਸਤੇ ਨੈਕਸਟ ਮੰਥ ਦੀ 18 ਤਰੀਕ ਨੂੰ ਹੋ ਰਿਹਾ ਹੈ ਮੰਥ ਆਫ ਸਤੰਬਰ ਦੇ ਵਿੱਚ ਕੱਲ੍ਹ ਟਿਕਟਸ ਮੂਵ ਹੋਈਆਂ ਥੈਂਕ ਯੂ ਵੈਰੀ ਮੱਚ ਤੁਹਾਡਾ ਮੇਰੇ ਕਹਿਣ ਦੇ ਉੱਤੇ ਮੇਰੇ ਕਹਿਣ ਦੀ ਲੋੜ ਹੀ ਨਾ ਪਿਆ ਕਰੇ ਮੈਨੂੰ ਲੱਗਦਾ ਕਿ ਤੁਸੀਂ ਆਪ ਹੀ ਬੜੇ ਸਮਝਦਾਰ ਹੋ ਸਾਰੇ ਜਣੇ ਔਰ ਲਿਵਿੰਗ ਆਰਟ ਸੈਂਟਰ ਜਿਹੜਾ ਮਿਸਿਸਾਗਾ ਹੈ ਉੱਥੇ ਸ਼ੋਅ ਦੇਖਣ ਦਾ ਇੱਕ ਅਲੱਗ ਤੋਂ ਹੀ ਮਜ਼ਾ ਆ ਜਾਣਾ ਇੱਕ ਅਲੱਗ ਤੋਂ ਹੀ ਮਿਊਜ਼ਿਕ ਦਾ ਸਪੈਸ਼ਲੀ ਤੌਰ 'ਤੇ ਕੌਨਸਰਟ ਹਾਲ ਹੈ ਇਹ ਥੀਏਟਰ ਹੈ ਜਿੱਥੇ ਬਹੁਤ ਵੱਡੇ ਵੱਡੇ ਸ਼ੋਅ ਹੁੰਦੇ ਆ ਔਰ ਇੱਥੇ ਸਿਸਟਮ ਜਿਹੜਾ ਹੈ ਤੁਸੀਂ ਇੱਕ ਇੱਕ ਸੀਟ 'ਤੇ ਬੈਠ ਕੇ ਜਿੱਥੇ ਵੀ ਤੁਸੀਂ ਬੈਠੋਗੇ ਤੁਹਾਨੂੰ ਲੱਗਣਾ ਕਿ ਹੰਸ ਰਾਜ ਹੰਸ ਜੀ ਤੁਹਾਡੇ ਸਾਹਮਣੇ ਹੀ ਬੈਠੇ ਆ ਮੈਂ ਬਿਜ਼ਨਸਮੈਨ ਵੀਰਾਂ ਨੂੰ ਸਪੈਸ਼ਲੀ ਤੌਰ 'ਤੇ ਅੱਜ ਮੈਸੇਜ ਦਊਂਗਾ ਜਿਹੜੇ ਸਾਡੇ ਵੀਰ ਸੁਣ ਰਹੇ ਆ ਜਿਨ੍ਹਾਂ ਦੀਆਂ ਸਾਡੇ ਕੋਲ ਐਡਵਰਟਾਈਜਮੈਂਟ ਨਹੀਂ ਵੀ ਚੱਲਦੀਆਂ ਅਸੀਂ ਇੱਕ ਛੋਟਾ ਜਿਹਾ ਪੈਕੇਜ ਤਿਆਰ ਕੀਤਾ ਸਪੋਂਸਰਸ਼ਿਪ ਦਾ ਔਰ ਉਹ ਪੈਕੇਜ ਜਿਹੜਾ ਹੈ ਬਹੁਤ ਛੋਟਾ ਪੈਕੇਜ ਤਿਆਰ ਕੀਤਾ ਅਸੀਂ ਉਹਦੇ ਵਿੱਚ ਤੁਹਾਨੂੰ ਟਿਕਟਸ ਵੀ ਦੇਵਾਂਗੇ ਅਸੀਂ ਔਰ ਉਹਦੇ ਵਿੱਚ ਤੁਹਾਡੇ ਬਿਜ਼ਨਸ ਦੀ ਪ੍ਰਮੋਸ਼ਨ ਰੇਡੀਓਸ 'ਤੇ ਹੋਏਗੀ ਉਹਦੇ ਵਿੱਚ ਤੁਹਾਡੇ ਬਿਜ਼ਨਸ ਦੀ ਪ੍ਰਮੋਸ਼ਨ ਸੋਸ਼ਲ ਮੀਡੀਆ 'ਤੇ ਹੋਏਗੀ ਉਹਦੇ ਵਿੱਚ ਤੁਹਾਡੇ ਬਿਜ਼ਨਸ ਦੀ ਪ੍ਰਮੋਸ਼ਨ ਬੈਕ ਸਕਰੀਨ ਦੇ ਉੱਤੇ ਜਦੋਂ ਬਿਜ਼ਨਸ ਹੰਸ ਰਾਜ ਹੰਸ ਜੀ ਗਾਉਂਦੇ ਹੋਣਗੇ ਉਦੋਂ ਵੀ ਚੱਲੇਗੀ ਇਹ ਬਹੁਤ ਛੋਟਾ ਜਿਹਾ ਪੈਕੇਜ ਆ ਨਾਲ ਤੁਹਾਨੂੰ ਅਸੀਂ ਵੀ ਆਈ ਪੀ ਟਿਕਟਸ ਵੀ ਦੇਵਾਂਗੇ ਔਰ ਜੇ ਤੁਸੀਂ ਮੀਟ ਐਂਡ ਗ੍ਰੀਟ ਕਰਨਾ ਹੈ ਹੰਸ ਜੀ ਦੇ ਨਾਲ ਉਹ ਵੀ ਤੁਹਾਡਾ ਹੋ ਜਾਏਗਾ ਤੁਸੀਂ ਹੰਸ ਭਾਜੀ ਦੇ ਨਾਲ ਤੁਸੀਂ ਡਿਨਰ ਕਰ ਸਕਦੇ ਹਾਂ ਆਪਣੀਆਂ ਡਰਿੰਕਸ ਆਪਣੇ ਮੀਲਸ ਦਾ ਇੰਜੋਏ ਵੀ ਕਰ ਸਕਦੇ ਹਾਂ ਨਾਲ ਤੁਸੀਂ ਆਪਣੀ ਫੈਮਿਲੀ ਨੂੰ ਇੰਜੋਏ ਦੇ ਨਾਲ ਨਾਲ ਫੋਟੋ ਵੀ ਖਿਚਵਾ ਸਕਦੇ ਹਾਂ ਇਹ ਛੋਟਾ ਜਿਹਾ ਅਸੀਂ ਇੱਕ ਪੈਕੇਜ ਤਿਆਰ ਕੀਤਾ ਹੈ ਜੇ ਤੁਸੀਂ ਚਾਹੁੰਦੇ ਹਾਂ ਕਿ ਇਸ ਪੈਕੇਜ ਦਾ ਇਨਫੋਰਮੇਸ਼ਨ ਲੈਣੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਤੁਹਾਡੇ ਕੋਲ ਮੇਰਾ ਨੰਬਰ ਹੈ 647-448-1000 647-448-1000 647-448-1000 ਮੇਰਾ ਖਿਆਲ ਫੋਨ ਦੀਆਂ ਲਾਈਨਾਂ ਵੱਲ ਜਾ ਰਿਹਾ ਕਿਉਂਕਿ ਡੇਲੀ ਰੂਟੀਨ ਹੁੰਦੀ ਹੈ ਕਿ ਫੋਨ ਕਾਲ ਵੱਜਦਾ ਨਾ ਹੋਵੇ ਕੋਈ ਪਰ ਸਮ ਰੀਜ਼ਨ ਕਿ ਅੱਜ ਫੋਨ ਲਾਈਨਸ ਸਟੂਡੀਓ ਦੀਆਂ ਵਰਕ ਨਹੀਂ ਕਰ ਰਹੀਆਂ ਤੇ ਇਸ ਕਰਕੇ ਆਪਣਾ ਡੇਲੀ ਰੂਟੀਨ ਚ ਹੁੰਦਾ ਨਾ ਬਈ ਵੀਰੇ
7: ਹਾਂਜੀ
6: ਹੁਣ ਮੇਰਾ ਥੋੜੀ ਦੇਰ ਬਾਅਦ ਖਿਆਲ ਉੱਤੇ ਚਲ ਜਾਂਦਾ ਕੋਈ ਕਾਲ ਹੋਲਡ ਤੇ ਨਾ ਹੋ ਜਾਵੇ ਕਈ ਵਾਰੀ ਡੇਲੀ ਯੂਜ਼ਡ ਹੁੰਦੇ ਆਪਾਂ ਉਸ ਚੀਜ਼ ਦੇ ਨਾ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਮੈਨੂੰ ਸੈੱਲ ਫੋਨ ਤੇ ਮੈਸੇਜ ਕਰ ਦਿਓ ਜਿਹੜੇ ਬਿਜ਼ਨਸਮੈਨਾਂ ਨੇ ਇਸ ਸ਼ੋਅ ਨੂੰ ਸਪੋਂਸਰ ਕਰਨਾ ਹੈ ਥੋੜੇ ਜਿਹੇ ਪੈਸੇ 'ਚ ਅਸੀਂ ਇੱਕ ਬੜਾ ਸਸਤਾ ਜਿਹਾ ਪੈਕੇਜ ਬਣਾਇਆ ਨਾਲ ਤੁਹਾਨੂੰ ਨਾਲ ਤੁਹਾਡੇ ਮਿਸਿਸ ਨੂੰ ਜਾਂ ਤੁਹਾਡੀਆਂ ਫੈਮਿਲੀਜ਼ ਨੇ ਸ਼ੋਅ ਦੇਖਣਾ ਹੈ ਔਰ ਸ਼ੋਅ ਦੀਆਂ ਟਿਕਟਸ ਹੋਣਗੀਆਂ ਨਾਲ ਤੁਹਾਡੀ ਜਿਹੜੀ ਪ੍ਰਮੋਸ਼ਨ ਹੋਏਗੀ ਰੇਡੀਓ ਦੇ ਉੱਤੇ ਨਾਲ ਤੁਹਾਡੇ ਉੱਥੇ ਸਕਰੀਨ ਦੇ ਉੱਤੇ ਤੁਹਾਡੇ ਬਿਜ਼ਨਸ 'ਤੇ ਵੀ ਅਸੀਂ ਇਨਫੋਰਮੇਸ਼ਨ ਸਾਂਝੀ ਕਰਾਂਗੇ ਪ੍ਰੋਗਰਾਮ ਪੰਜਾਬੀ ਵਿਰਸਾ ਮੇਰੇ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹਾਂ 647-448-1000 ਔਰ ਵਿਧੀ ਜੀ ਇਹ ਤਾਂ ਆਪਾਂ ਗੱਲ ਕੀਤੀ ਆ ਵਿਜ਼ਟਰ ਇੰਸ਼ੋਰੈਂਸ ਦੀ ਹੈ ਨਾ
7: ਹਾਂਜੀ
6: ਕਈ ਵਾਰੀ ਸਾਡੇ ਪੇਰੈਂਟਸ ਆ ਰਹੇ ਹੁੰਦੇ ਇੱਕ ਮੈਂ ਗਾਣਾ ਲਾ ਦਾਂ ਇੱਕ
7: ਲਾ ਦਿਓ
6: ਹੈ ਨਾ ਹੰਸ ਭਾਈ ਦਾ ਗਾਣਾ ਲਾ ਦਾਂ ਇਹ ਗਾਣਾ 1984 ਦੇ ਵਿੱਚ ਤੁਸੀਂ ਉਸ ਵੇਲੇ ਦਿੱਲੀ ਸੀ ਜਿਸ ਵੇਲੇ ਹੋਇਆ ਸੀ ਹੈਪਨ
7: 1984
6: ਦੇ ਵਿੱਚ
7: ਕੀ ਬੋਲਾਂ ਹੁਣ ਮੈਂ ਉਸ ਟਾਈਮ ਇਟ ਵਾਸ ਮਾਈ ਬਰਥ
6: 84 ਦਾ ਬਾਲ ਸੀ
7: ਤੁਸੀਂ ਹਾਂਜੀ ਮੈਨੂੰ ਕੁਝ ਪਤਾ ਹੀ ਨਹੀਂ
6: ਅੱਛਾ 84
7: ਸੋ ਬਾਅਦ ਜੋ ਹਿਸਟਰੀ ਪੜ੍ਹੀ ਪੇਰੈਂਟਸ ਨੇ ਦੱਸੀ ਤੇ ਦੈਟ ਵਾਸ ਯਾ ਦੈਟ ਵਾਸ ਡਿਫਰੈਂਟ ਆਈ ਵਾਸ ਬੋਰਨ ਦੈਟ
6: ਅੱਛਾ ਤੁਸੀਂ ਉਸ ਈਅਰ ਨੂੰ ਬੋਰਨ ਹੋਏ ਸੀ
7: ਹਾਂਜੀ
6: ਚਲੋ ਇਹ ਤਾਂ ਫਿਰ ਤੁਹਾਨੂੰ ਨਹੀਂ ਚੀਜ਼ਾਂ ਪਤਾ ਹੋਣੀਆਂ ਜਿਨ੍ਹਾਂ ਨੇ ਚੀਜ਼ਾਂ ਕਹਿੰਦੇ ਹੰਡਾਈਆਂ ਨਾ ਉਹਨਾਂ ਨੂੰ ਪਤਾ ਦਿੱਲੀ ਦੇ ਵਿੱਚ ਕੀ ਹਾਲਾਤ ਹੋਏ ਸੀ
7: ਮੈਂ ਪੜ੍ਹੀ ਸਾਰੀਆਂ ਨੇ ਇਵਨ ਬੁੱਕਸ ਵੀ ਪੜ੍ਹੀਆਂ ਨੇ ਮੈਂ ਐਕਚੁਅਲੀ ਲੇਕਿਨ ਹਾਂ ਜਿਹੜੀ ਚੀਜ਼ਾਂ ਲੋਕਾਂ ਨੇ ਦੇਖੀਆਂ ਨੇ ਉਹ ਡਿਫਰੈਂਟ ਆ
6: ਹਾਂ ਉਹ ਜਿਨ੍ਹਾਂ ਨੇ ਦੇਖੀਆਂ ਉਹੀ ਗੱਲ ਫਿਰ ਤੁਹਾਨੂੰ ਵੀ ਛੁਪਾ ਕੇ ਰੱਖਦੇ ਹੋ ਨੇ ਪੇਰੈਂਟਸ ਵੀ ਜਿਸ ਤਰ੍ਹਾਂ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਦਿੱਲੀ ਦੇ ਉਸ
7: ਟਾਈਮ ਯੈਸ
6: ਹੈਨਾ
7: ਹਾਂਜੀ
6: ਤੇ ਤੁਸੀਂ ਦਿੱਲੀ ਕਿੱਥੇ ਰਹਿੰਦੇ ਸੀ ਉਦੋਂ ਨਹੀਂ ਇੱਕ ਪੈਸੇ ਮੈਂ ਜਨਰਲ ਗੱਲ ਕਰ ਰਿਹਾ ਕਿਉਂਕਿ ਹਾਲਾਤ ਉਸ ਵੇਲੇ ਇੱਦਾਂ ਸੀ ਨਾ ਜਿਸ ਤਰ੍ਹਾਂ ਬਹੁਤ ਫੈਮਿਲੀਜ਼ ਗੁਰਦੁਆਰਾ ਸਾਹਿਬ ਚਲੀ ਗਈਆਂ ਸੀ ਜਿਸ ਤਰ੍ਹਾਂ ਪੰਜਾਬੀ ਬਾਗ ਰਾਣੀ ਬਾਗ ਬੜੇ ਹਾਲਾਤ ਖਰਾਬ ਉੱਥੇ ਪੰਜਾਬੀ ਆਪਣੇ ਥੋੜੇ ਜ਼ਿਆਦਾ ਹੈਗੇ ਆ ਰਾਣੀ ਬਾਗ ਪੰਜਾਬੀ ਬਾਗ ਤੇ ਬਾਕੀ ਮੈਨੂੰ ਤਾਂ ਪਤਾ ਨਹੀਂ ਹੋਰ ਕਿਉਂਕਿ ਮੈਂ ਦਿੱਲੀ ਗਿਆ ਤਾਂ ਕਾਫੀ
7: ਮੈਨੂੰ ਨਹੀਂ ਪਤਾ ਬਟ ਮੈਨੂੰ ਇਹ ਪਤਾ ਹੈ ਕਿ ਮੇਰੇ ਪੇਰੈਂਟਸ ਨੇ ਮੇਰੇ ਨਾਲ ਸ਼ੇਅਰ ਕੀਤਾ ਸੀਗਾ ਕਿ ਦੋ ਫੈਮਿਲੀਜ਼ ਐਕਚੁਅਲੀ ਸਾਡੇ ਘਰ ਆ ਕੇ ਰਹਿ ਰਹੀਆਂ ਸੀਗੀਆਂ ਉਸ ਟਾਈਮ
6: ਅੱਛਾ
7: ਐਂਡ ਦੇ ਵਰ ਨਾਟ ਰਿਲੇਟਡ ਟੂ ਅਸ
6: ਅੱਛਾ
7: ਹਾਂਜੀ ਤੇ ਮੈਨੂੰ ਉਹ ਸਟੋਰੀ ਜ਼ਰੂਰ ਪਤਾ ਦੈਨ ਆਈ ਵਾਜ਼ ਮੈਂ ਤਾਂ ਆਫਕੋਰਸ ਮੈਨੂੰ ਕੁਛ ਪਤਾ ਨਹੀਂ ਤੇ ਮੇਰੇ ਪੇਰੈਂਟਸ ਨੇ ਸ਼ੇਅਰ ਕੀਤੀ ਸੀਗੀ ਇਹ ਸਟੋਰੀ ਤੇ ਉਸ ਟਾਈਮ ਕੀ ਹੋਇਆ ਸੀਗਾ ਕਿਸ ਹਾਲਾਤ ਦੇ ਵਿੱਚ ਬਟ ਦੋ ਫੈਮਿਲੀਜ਼ ਸਾਡੇ ਘਰ ਆ ਕੇ ਰਹੇ ਸੀਗੇ ਸਾਡੇ ਘਰ ਦੇ ਵਰ ਲਾਈਕ 3 ਸਟੋਰੀਜ਼
6: ਅੱਛਾ
7: ਹੈਨਾ ਤੇ ਵਨ ਆਫ ਦ ਸਟੋਰੀ ਉਹਦੇ ਅੰਦਰ ਦੇ ਵਰ ਲਾਈਕ 2 ਫੈਮਿਲੀਜ਼ ਲਿਵਿੰਗ
6: ਅੱਛਾ ਉੱਥੇ ਰਹਿ ਰਹੇ ਸੀ
7: ਹਾਂਜੀ ਹੋਰ
6: ਸੇਫ ਸਾਈਡ ਵਾਸਤੇ
7: ਸੇਫ ਸਾਈਡ ਉਹਨਾਂ ਨੂੰ ਕੀਤਾ ਸੀਗਾ ਉੱਥੇ ਮੇਰੇ ਡੈਡ ਨੇ
6: ਚਲੋ ਜੀ ਬੜੀ ਅੱਛੀ ਗੱਲ ਆ ਤੁਹਾਡਾ ਥੈਂਕ ਯੂ ਅਸੀਂ ਆਨਰ ਕਰ ਰਹੇ ਹਾਂ ਇਸੇ ਦਾ ਵੀ ਇਹ ਬੜੀਆਂ ਜ਼ਰੂਰੀ ਚੀਜ਼ਾਂ ਸੀ ਉਸਦੇ ਬੜੀਆਂ ਫੈਮਿਲੀਜ਼ ਨੇ ਇਸ ਤਰ੍ਹਾਂ ਹੈਲਪ ਕੀਤੀ ਇੱਕ ਦੂਸਰੇ ਦੀ ਪਰ ਚਲੋ ਉਹ ਵੀ ਇੱਕ ਸਮਾਂ ਸੀ ਔਰ ਮੈਂ ਤਦ ਗੱਲ ਕੀਤੀ ਹੈ ਉਸ ਟਾਈਮ ਦੇ ਵਿੱਚ ਗੀਤ ਆਇਆ ਸੀ ਹੰਸ ਰਾਂਸ ਦਾ
7: ਹਾਂਜੀ
6: ਉਹ ਗੀਤ ਪੂਰੇ ਵਰਲਡ ਦੇ ਵਿੱਚ ਉਸ ਗੀਤ ਨੇ ਐਸੀ ਇੱਕ ਛਾਪ ਇਸ ਗੀਤ ਨੇ ਕਿਹਾ ਸੀ ਕਹਿੰਦੇ ਹੁੰਦੇ ਆ ਪ੍ਰਸਿੱਧੀ ਜਿਹਨੂੰ ਕਹਿੰਦੇ ਨਾ ਲਫ਼ਜ਼ ਮੈਂ ਯੂਜ਼ ਕਰ ਰਿਹਾ ਉਹ ਬਣ ਗਈ ਉਸ ਗੀਤ ਦੇ ਉੱਤੇ ਅਤੇ ਮੈਂ ਉਹੀ ਗੱਲ ਕਰ ਰਿਹਾ ਜਿਹੜੀਆਂ ਸਾਡੀਆਂ ਫੈਮਿਲੀ ਸੁਣ ਰਹੀਆਂ ਅਤੇ ਹੰਸ ਭਾਜੀ ਨੇ ਉਸ ਟਾਈਮ ਇਹ ਗੀਤ ਗਾਇਆ ਸੀ ਜਿਸ ਵੇਲੇ ਇਹ ਗੀਤ ਗਵਰਨਮੈਂਟਸ ਦੇ ਉੱਤੇ ਜਾਂ ਉਸ ਟਾਈਮ ਦੀ ਜਿਹੜੀ ਸਰਕਾਰਾਂ ਸੀ ਉਸ ਤੋਂ ਵੀ ਨਹੀਂ ਡਰੇ ਅਤੇ ਅਸੀਂ ਵੀ ਅੱਜ ਹੁਣ ਉਸ ਚੀਜ਼ ਨੂੰ ਲੈ ਕੇ ਚੱਲੀਏ ਕਿ ਸਾਡੇ ਵਾਸਤੇ ਇਹ ਬੜੀ ਵੱਡੀ ਗੱਲ ਹੈ ਉਸ ਟਾਈਮ ਦੇ ਵਿੱਚ ਕਿਉਂਕਿ ਇਹ ਉਹੀ ਹੰਸਰਾਜ ਹੰਸ ਆ ਜਿਨ੍ਹਾਂ ਨੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਗਾਇਆ ਸੀ ਜਿਸ ਵੇਲੇ ਵੀ ਕਿਤੇ ਇਕੱਠੇ ਗਰੁੱਪ ਦੇ ਵਿੱਚ ਕੋਈ ਸਰਦਾਰ ਲੋਕ ਖੜ੍ਹੇ ਹੁੰਦੇ ਸੀ ਉਹਨਾਂ ਨੂੰ ਜਿਹੜੀ ਕਿ ਉਸ ਮੌਕੇ ਦੀ ਪੁਲਿਸ ਸੀ ਜਾਂ ਸਮੇਂ ਦੀ ਜਿਹੜੀ ਵਜ਼ਾਰਤ ਸੀ ਉਹਨਾਂ ਵੱਲੋਂ ਕੀ ਹਦਾਇਤਾਂ ਸੀ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਔਰ ਮੈਂ ਚਾਹੁੰਦਾ ਕਿ ਦੇਖੋ ਕਈ ਵਾਰੀ ਪ੍ਰੋਗਰਾਮ ਬੜੇ ਲਾਈਟ ਮੂਡ ਦੇ ਵਿੱਚ ਹੁੰਦੇ ਆ ਔਰ ਉਹ ਗੀਤ ਨੂੰ ਮੈਂ ਲੈ ਕੇ ਬੜੀ ਲਾਈਟ ਮੂਡ ਦੇ ਵਿੱਚ ਹਾਂ ਔਰ ਜਿਸ ਵੇਲੇ ਹੰਸ ਜੀ ਨੇ ਗੀਤ ਗਾਇਆ ਸੀ ਪੁੱਤਰਾ ਤੋਂ ਬਾਹਰ ਨਾ ਨਿਕਲਿਆ ਘਰ ਤੋਂ ਤੇਰੇ ਹਰ ਪਾਸੇ ਸ਼ਿਕਾਰੀ ਹੈ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੱਤਾ ਪੱਤਾ ਕੈਸਾ ਉਹ ਗੀਤ ਗਾਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਔਰ ਉਹ ਗੀਤ ਨੇ ਸਾਡੀ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਨਾਮ ਹੰਸਰਾਜ ਹੰਸੀ ਦਾ ਬਣਿਆ ਸੀ ਔਰ ਜੇ ਤੁਸੀਂ ਵੀ ਲੱਗਦਾ ਕਿ ਹੰਸਰਾਜ ਹੰਸੀ ਨੇ ਉਹ ਗੀਤ ਗਾ ਕੇ ਸਾਡੀ ਕੌਮ ਵਾਸਤੇ ਕੋਈ ਅੱਛਾ ਕੰਮ ਕੀਤਾ ਹੈ ਅਤੇ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਹੈ ਟਿਕਟ ਦੀ ਕੇਵਲ ਸਟਾਰਟਿੰਗ $49 ਆ ticketmaster.ca ਤੋਂ ਤੁਸੀਂ ਆਪਣੀਆਂ ਟਿਕਟਾਂ ਲੈ ਲਿਓ ਕਿਉਂਕਿ ਜਿਸ ਵੇਲੇ ਨਾ ਕਿਸੇ ਨੇ ਕੋਈ ਅਹਿਸਾਨ ਕੀਤਾ ਹੋਵੇ ਉਹਦਾ ਸਮਾਂ ਹੁੰਦਾ ਰਿਜ਼ਲਟ ਆਉਣਾ ਹੁੰਦਾ ਕਿ ਕਹਿੰਦੇ ਕਿ ਉਹ ਸਮੇਂ ਸਿਰ ਉਸਦਾ ਮੁੱਲ ਮੋੜਨਾ ਪੈਂਦਾ ਅਤੇ ਅੱਜ ਹੰਸਰਾਜ ਹੰਸੀ ਕਿੰਨੇ ਸਾਲਾਂ ਦੇ ਬਾਅਦ ਚਲੋ ਉਹਨਾਂ ਦੀ ਪੋਲੀਟੀਕਲ ਸਿਸਟਮ ਵੀ ਬਣ ਗਿਆ ਉਹ ਸਰਕਾਰਾਂ 'ਚ ਵੀ ਚਲੇ ਗਏ MP ਵੀ ਬਣ ਗਏ ਦਿੱਲੀ ਦੇ ਵਿੱਚ ਪਰ ਉਹਨਾਂ ਨੇ ਇਸ ਚੀਜ਼ ਤੋਂ ਤੋਬਾ ਕਰਕੇ ਇੱਕ ਵਾਰੀ ਫਿਰ ਤੋਂ ਸੰਗੀਤ ਦੇ ਵਿੱਚ ਦੁਬਾਰਾ ਆਪਣੇ ਆਪ ਨੂੰ ਲੋਹਾ ਬਣਵਾਇਆ ਹੈ ਦੁਬਾਰਾ ਕਿਉਂਕਿ ਬਹੁਤ ਬਿਜ਼ੀ ਹੈ ਅੱਜ ਕੱਲ੍ਹ ਅਮੈਰੀਕਾ ਦੇ ਵਿੱਚ ਟੂਰ ਕਰ ਰਹੇ ਹੈ ਹੰਸ ਭਾਜੀ ਹੰਸਰਾਜ ਸੀ ਅਤੇ ਉਸ ਤੋਂ ਬਾਅਦ ਟੋਰਾਂਟੋ ਉਹਨਾਂ ਨੇ ਆ ਜਾਣਾ ਹੈ 18 ਤਰੀਕ ਨੂੰ ਅਮੈਰੀਕਾ ਦੇ ਵਿੱਚ ਉਹਨਾਂ ਦੇ ਸ਼ੋਅ ਚੱਲ ਰਿਹਾ ਪਰ ਇਸ ਵੀਕਐਂਡ ਉਹਨਾਂ ਦਾ ਨਿਊਯਾਰਕ ਸ਼ੋਅ ਸੀ ਨਿਊਜਰਸੀ ਔਰ ਨਿਊਯਾਰਕ ਸ਼ੋਅ ਸੀ ਬੜਾ ਹਿੱਟ ਸ਼ੋਅ ਗਿਆ ਉੱਥੇ ਵੀ ਲੋਕਾਂ ਨੇ ਬੜਾ ਮਾਣ ਸਤਿਕਾਰ ਦਿੱਤਾ ਹੈ ਤੁਸੀਂ ਵੀਡੀਓ ਦੇਖੋ ਹੰਸਰਾਜ ਹੰਸੀ ਦੇ ਪੇਜ 'ਤੇ ਜਾ ਕੇ ਕਿੰਨੇ ਲੋਕ ਉਹਨਾਂ ਨੂੰ ਵੈਲਕਮ ਕਰ ਰਹੇ ਅਤੇ ਮੈਂ ਚਾਹੁੰਦਾ ਕਿ ਸਾਡੇ ਤਾਂ ਇੱਥੇ ਟੋਰਾਂਟੋ ਵਿੱਚ ਹਜ਼ਾਰਾਂ ਲੱਖਾਂ ਕਿੰਨੇ ਸਾਡੇ ਪਰਿਵਾਰ ਆ ਜਿਹੜੀਆਂ ਸਾਡੀਆਂ ਫੈਮਿਲੀ ਸੁਣ ਰਹੀਆਂ ਜਿਹੜੇ ਕਿ ਹੰਸਰਾਜ ਹੰਸ ਦੇ ਦੀਵਾਨੇ ਆ ਮੈਂ ਚਾਹੂੰਗਾ ਕਿ ਹੰਸਰਾਜ ਦੇ ਸ਼ੋਅ ਨੂੰ ਅਸੀਂ ਪੈਕ ਕਰੀਏ ਪਰ ਹਾਲੇ ਟਿਕਟਾਂ ਸਲੋਅ ਜਾ ਰਹੀਆਂ ਠੀਕ ਹੈ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਅੱਜ ਫਿਰ ਦੱਸ ਰਿਹਾ ਕਿ ਆਪਾਂ ਇਹ ਜਿਹੜੀਆਂ ਸੀਟਾਂ ਨੂੰ ਫਿੱਲ ਕਰੀਏ ਔਰ ਇਹ ਹੋਣਾ ਤੁਹਾਡੇ ਸਹਿਯੋਗ ਦੇ ਨਾਲ ਹੀ ਹੈ ਤੁਹਾਡੇ ਸਹਿਯੋਗ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ $49 ਟਿਕਟ ਆ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਸਾਡੀਆਂ ਫੈਮਿਲੀ ਜਿੰਨੀਆਂ ਵੀ ਸੁਣ ਰਹੀਆਂ ਪਰਿਵਾਰ ਸਾਡੇ ਸੁਣ ਰਿਹਾ, ਮੇਰੇ ਵੀਰ ਸੁਣ ਰਿਹਾ, ਸਾਡੀਆਂ ਲੇਡੀਜ਼ ਸੁਣ ਰਹੀਆਂ, ਕਿ ਆਪਣਾ ਵੀ ਕਿਤੇ ਕਿਤੇ ਫਰਜ਼ ਬਣਦਾ ਕਿ ਇਸ ਆਰਟਿਸਟ ਨੂੰ ਇੰਨੇ ਸਾਲਾਂ ਦੇ ਬਾਅਦ ਟੋਰਾਂਟੋ ਵਿੱਚ ਤੁਹਾਡੇ ਵਾਸਤੇ ਆ ਰਹੇ ਆ, ਅਤੇ ਮੈਂ ਚਾਹੁੰਦਾ ਕਿ ਇਹਨਾਂ ਦਾ ਮਾਣ ਸਤਿਕਾਰ ਆਪਾਂ ਵੱਡੇ ਹੋ ਕੇ ਕਰੀਏ। ਸਾਨੂੰ $50 ਟਿਕਟ ਲੈਣ ਦਾ ਨਹੀਂ ਕਿਤੇ ਹੋਵੇ ਕਿ ਯਾਰ ਅਸੀਂ ਦੋ ਬੰਦੇ ਗਏ $100 ਲਾ ਜਾਣਾ, ਨਹੀਂ। ਪਰ ਜਿਹੜਾ ਮਾਣ ਸਤਿਕਾਰ ਉਹਨਾਂ ਨੇ ਉਹ ਗੀਤ ਗਾ ਕੇ ਸਿੱਖ ਕੌਮ ਵਾਸਤੇ ਕੀਤਾ, ਉਹ ਅਸੀਂ ਉਹਨਾਂ ਨੂੰ ਹੁਣ ਦੇ ਸਕਦੇ ਹਾਂ। ਟਿਕਟਾਂ ticketmaster.ca ਤੋਂ।

0: ਔਰ ਦੇਖੋ ਇਹ ਜ਼ਿੰਦਗੀ ਦਾ ਸੱਚ ਹੈ, ਕਹਿੰਦੇ ਹੁੰਦੇ ਆ ਜਦੋਂ ਪੈਂਦੀਆਂ 'ਚ ਕੋਈ ਨਹੀਂ ਖੜਦਾ, ਜਿਸ ਵੇਲੇ ਨਾ ਕੋਈ ਚਾਰ ਬੰਦੇ ਇਕੱਲੇ ਨੂੰ ਪੈ ਜਾਣ ਫਿਰ ਕੋਈ ਖੜਦਾ ਨਹੀਂ ਹੁੰਦਾ। ਖੜਦਾ ਕੌਣ ਹੁੰਦਾ? ਜਿਹੜੇ ਆਪਣੇ ਬੰਦੇ ਹੁੰਦੇ, ਜਿਹੜੇ ਆਪਣੇ ਬਹੁਤ ਕਲੋਜ਼ ਹੁੰਦੇ ਆ। ਔਰ ਹੰਸ ਜੀ ਨੇ ਉਸ ਵੇਲੇ ਸਾਬਤ ਕੀਤਾ ਕਿ ਮੈਂ ਸਿੱਖ ਕੌਮ ਦੇ ਨਾਲ ਹਾਂ। ਮੇਰੀ ਪਰਸੋਂ ਗੱਲ ਹੋਈ ਸੀ ਹੰਸ ਭਾਅ ਜੀ ਦੇ ਨਾਲ, ਸ਼ੋਅ ਕਰਨ ਜਾ ਰਹੇ ਸੀ ਜਰਸੀ ਦੇ ਵਿੱਚ, ਪਤਾ ਨਿਊਯਾਰਕ ਦੇ ਕਿੱਥੇ ਜਾ ਰਹੇ ਸੀ, ਰਸਤੇ ਸੀ। ਕਹਿੰਦੇ ਹਰਜੀਤ ਜੀ ਮੇਰੇ ਵੱਲੋਂ ਟੋਰਾਂਟੋ ਨਿਵਾਸੀਆਂ ਨੂੰ ਇਹ ਮੈਸੇਜ ਦੇ ਦਿਓ ਕਿ ਜਿੰਨੇ ਵੀ ਉੱਥੇ ਪਰਿਵਾਰ ਤੁਸੀਂ ਰੇਡੀਓ 'ਤੇ ਅਨਾਊਂਸਮੈਂਟ ਕਰ ਰਹੇ ਆ, ਸ਼ਾਮੀ ਭਾਅ ਜੀ ਸੋਨੀ ਕਰ ਰਹੇ ਆ, ਸਤਿੰਦਰਪਾਲ ਜੀ ਕਰ ਰਹੇ ਆ, ਨਵੀ ਜੀ ਕਰ ਰਿਹਾ ਮੇਰਾ ਛੋਟਾ ਵੀਰ, ਦੇਸ ਪ੍ਰਦੇਸ ਵਾਲੇ ਤੇਜਿੰਦਰ ਸਿੱਧੂ ਸਾਹਿਬ ਕਰ ਰਹੇ ਆ, ਸਵੇਰੇ ਅਮਨ ਜੀ ਕਰ ਰਹੇ ਆ ਮੇਰੇ ਤੋਂ ਪਹਿਲਾਂ, ਹੋਰ ਵੀ ਰੇਡੀਓ ਸਟੇਸ਼ਨਸ ਜਿਹੜੇ ਆ ਉਹ ਮੈਨੂੰ, ਇੱਕ ਰੇਡੀਓ ਸਟੇਸ਼ਨ ਨਾਲ ਮੇਰੀ ਗੱਲ ਹੋਈ ਇੱਥੇ, ਹਰਜੀਤ ਜੰਜੂਆ ਜੀ ਕਰ ਰਿਹਾ ਸਵੇਰੇ, ਮੇਰੀ ਰਾਤੀ ਗੱਲ ਹੋਈ ਉਹਨਾਂ ਨਾਲ। ਉਹ ਕਹਿੰਦੇ ਹਰਜੀਤ ਜੀ ਹੰਸ ਭਾਈ ਦੇ ਗੀਤ, ਕੱਲ੍ਹ ਮੈਂ ਗੀਤ ਸੁਣਾਇਆ ਸੀ ਧੀਆਂ ਵਾਲਾ ਗੀਤ, ਮੈਂ ਕੱਲ੍ਹ ਵੀ ਇਹ ਜ਼ਿਕਰ ਕੀਤਾ ਸੀ ਕਿ ਆਪਾਂ ਨੂੰ ਜੇ ਲੱਗਦਾ ਕਿ ਇਸ ਆਰਟਿਸਟ ਨੇ ਆਪਣੀ ਕੌਮ ਵਾਸਤੇ, ਆਪਣੇ ਪਰਿਵਾਰਾਂ ਵਾਸਤੇ, ਚਲੋ ਉਹਦਾ ਰੋਟੀ ਰੋਜ਼ੀ ਦਾ ਸਾਧਨ ਹੈ ਉਹਨੇ ਗਾਇਆ, ਪਰ ਸਾਨੂੰ ਗਾ ਕੇ ਉਹਨੇ ਸੁਣਾਇਆ ਤਾਂ ਚੰਗਾ ਨਾ। ਉਸ ਬੰਦੇ ਨੇ ਜ਼ਿੰਦਗੀ ਦੇ ਵਿੱਚ ਸਾਨੂੰ ਮਾੜਾ ਨਹੀਂ ਸੁਣਾਇਆ। ਗੀਤ ਸੰਗੀਤ ਤਾਂ ਬੜੇ ਕਲਾਕਾਰ ਆ, ਇੱਥੇ ਅਸੀਂ ਜਾਂਦੇ ਹਾਂ ਪੰਜ ਪੰਜ ਸੱਤ ਸੱਤ ਹਜ਼ਾਰ ਦੀ ਅਸੀਂ ਕਪੈਸਿਟੀ ਵਾਲੇ ਥੀਏਟਰ ਫੁੱਲ ਕਰ ਦਿੰਦੇ ਹਾਂ, ਪਰ ਇਹ ਥੀਏਟਰ ਜਿਹੜਾ ਹੈ ਮਿਊਜ਼ਿਕ ਥੀਏਟਰ ਹੈ 1300 ਦੀ ਜਿਹੜੀ ਕਪੈਸਿਟੀ ਹੈ, 1300 ਕੁਛ ਦੀ, ਅਤੇ ਹਾਲੇ ਤੱਕ ਅਸੀਂ, ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਮੈਨੂੰ ਕੋਈ 500 ਬੰਦਾ ਵੀ ਨਹੀਂ ਸੁਣ ਰਿਹਾ, ਜਿਹੜਾ ਦੋ ਦੋ ਟਿਕਟਾਂ ਲੈ ਕੇ ਵੀ 1000 ਟਿਕਟ ਬਣ ਜਾਂਦੀ ਹੈ। ਅਤੇ ਆਪਣੇ ਪਰਿਵਾਰ ਦੇ ਨਾਲ ਮੈਂ ਸਪੈਸ਼ਲੀ ਤੌਰ 'ਤੇ ਜਿਹੜੀ ਸਾਡੀਆਂ ਲੇਡੀਜ਼ ਆ ਉਹਨਾਂ ਰਿਕੁਐਸਟ ਜ਼ਰੂਰ ਕਰੂੰਗਾ ਮੇਰੇ ਵੀਰਾਂ ਨੂੰ ਕਿ ਦੋ ਦੋ ਜਣੇ ਜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਉਂਦੇ ਹੋ ਤਾਂ ਆਪਾਂ ਸ਼ੋਅ ਨੂੰ ਸੋਲਡ ਆਊਟ ਕਰ ਸਕਦੇ ਹਾਂ। ਨਾਲੇ ਅਗਲੇ ਦੀ ਇੱਕ ਹੌਸਲਾ ਅਫਜ਼ਾਈ ਹੁੰਦੀ ਆ, ਅਗਲੇ ਦਾ ਸਤਿਕਾਰ ਹੁੰਦਾ, ਅਗਲੇ ਦਾ ਮਾਣ ਹੁੰਦਾ ਕਿ ਯਾਰ ਮੈਨੂੰ ਵੀ ਟੋਰਾਂਟੋ ਨਿਵਾਸੀਆਂ ਨੇ ਫਿਰ ਮੈਨੂੰ ਆਪਣੇ ਸਿਰ 'ਤੇ ਬਿਠਾ ਲਿਆ। ਅਤੇ ਟਿਕਟਾਂ ticketmaster.ca ਤੋਂ ਆ। ਹਾਂ, ਜੇ ਕਿਸੇ ਗਰੁੱਪ ਦੇ ਕੋਈ ਸਾਡੀ ਟਰਾਂਸਪੋਰਟ ਕੰਪਨੀ ਵਾਲੇ ਸੁਣ ਰਹੇ ਆ, ਕੋਈ ਇੰਸ਼ੋਰੈਂਸ ਕੰਪਨੀ ਵਾਲੇ ਸੁਣ ਰਹੇ ਆ, ਕੋਈ ਬ੍ਰੋਕਰੇਜ ਕੋਈ ਸਰੀਆ ਸਟੇਟ ਦੀ ਸੁਣ ਰਹੀ ਹੈ, ਉਹਨਾਂ ਨੇ ਇਕੱਠੀਆਂ ਟਿਕਟਾਂ ਲੈਣੀਆਂ ਉਹ ਮੈਨੂੰ ਕਾਲ ਕਰ ਲਓ, ਮੈਂ ਟਿਕਟ ਮਾਸਟਰ ਕੋਲੋਂ ਤੁਹਾਨੂੰ ਸਿੱਧੀਆਂ ਟਿਕਟਾਂ ਪਹੁੰਚਾ ਦੂੰਗਾ। ਠੀਕ ਆ, ਨੰਬਰ ਤੁਹਾਡੇ ਸਾਰਿਆਂ ਕੋਲ ਮੇਰਾ ਹੈ 6474481000, 647-448, 1000, ਜਾਂ ticketmaster.ca ਟਿਕਟ ਲੈ ਲਓ। ਸਤੰਬਰ 18 ਨੂੰ ਇਹ ਸ਼ੋਅ ਆਪਣੇ ਸ਼ਹਿਰ ਮੇਸੀ ਸਾਗਰ ਵਿੱਚ ਹੋ ਰਿਹਾ, ਪਾਰਕਿੰਗ ਬਿਲਕੁਲ ਫ੍ਰੀ ਹੈ। ਜੀ ਵਿਧੀ ਹੋਰ ਕੀ ਕਹਿਣਾ ਚਾਹੋਗੇ?
1: ਜੀ ਹੁਣ ਅੱਜ ਗੱਲ ਕਰਦੀ ਹਾਂ ਮੈਂ ਪੋਲਿਸੀ ਰਿਵਿਊ ਬਾਰੇ, ਦੋ ਤਿੰਨ ਪੋਲਿਸੀ ਰਿਵਿਊ ਬਾਰੇ ਗੱਲ ਕਰਨਾ ਚਾਹ ਰਹੀ ਸੀਗੀ ਕਿਉਂਕਿ ਆਈ ਸੀਗੀ ਮੇਰੇ ਕੋਲੋਂ ਪੋਲਿਸੀ ਰਿਵਿਊ। ਹੁਣ ਯੂਜੁਅਲੀ ਉਹਨਾਂ ਦੇ ਕੋਲੋਂ ਯੂਨੀਵਰਸਲ ਲਾਈਫ ਇੱਕ ਜਿਹੜੀ ਪੋਲਿਸੀ ਹੈ, ਬਹੁਤ ਲੋਕਾਂ ਨੇ ਯੂਨੀਵਰਸਲ ਲਾਈਫ ਪੋਲਿਸੀ ਜਿਹੜੀ ਹੈ ਲਾਈਫ ਇੰਸ਼ੋਰੈਂਸ ਦੀ ਲਿੱਤੀ ਹੋਈ ਸੀਗੀ ਥਿੰਕਿੰਗ ਕਿ ਉਹਦੇ ਵਿੱਚ ਇੱਕ ਕੈਸ਼ ਵੈਲਿਊ ਬਣਦੀ ਹੈ। ਹੁਣ ਯੂਨੀਵਰਸਲ ਲਾਈਫ ਪੋਲਿਸੀ ਇੱਕ ਵਧੀਆ ਪੋਲਿਸੀ ਹੈ, ਇਹਦੇ ਵਿੱਚ ਕੈਸ਼ ਵੈਲਿਊ ਬਣਦੀ ਹੈ, ਬਟ ਕੈਸ਼ ਵੈਲਿਊ ਜਿਹੜੀ ਇਹਦੇ ਵਿੱਚ ਬਣਦੀ ਹੈ ਉਹ ਇੱਕ ਫਲੈਕਸੀਬਲ ਵੈਲਿਊ ਹੈ ਜਿਹੜੀ ਮਾਰਕੀਟ ਦੇ ਹਿਸਾਬ ਦੇ ਨਾਲ ਬਣਦੀ ਹੈ। ਹੁਣ ਬਹੁਤ ਲੋਕਾਂ ਨੇ ਪੋਲਿਸੀ ਲੈ ਲਿੱਤੀ ਥਿੰਕਿੰਗ ਕਿ ਇਹ ਲਾਈਫ ਇੰਸ਼ੋਰੈਂਸ ਹੈ ਅਤੇ ਨਾਲ ਨਾਲ ਇਹਦੇ ਇੱਕ ਕੈਸ਼ ਵੈਲਿਊ ਬਣ ਰਹੀ ਹੈ। ਬਟ ਪਹਿਲੀ ਗੱਲ ਆ, ਆਪਣੀ ਪੋਲਿਸੀ ਨੂੰ, ਚਾਹੇ ਉਹ ਕੋਈ ਵੀ ਪੋਲਿਸੀ ਹੋ, ਚਾਹੇ ਇੱਕ ਛੋਟੀ ਜਿਹੀ ਟਰਮ ਪੋਲਿਸੀ ਕਿਉਂ ਨਾ ਹੋਲ ਲਾਈਫ ਪੋਲਿਸੀ ਹੋ ਜਾਂ ਯੂਨੀਵਰਸਲ ਪੋਲਿਸੀ ਹੋ, ਡਿਸੇਬਿਲਿਟੀ, ਕੋਈ ਵੀ ਪੋਲਿਸੀ ਤੁਸੀਂ ਲੈਂਦੇ ਹੋ, ਪਲੀਜ਼ ਉਹ ਪੋਲਿਸੀ ਨੂੰ ਰਿਵਿਊ ਜ਼ਰੂਰ ਕਰਿਆ ਕਰੋ। ਵਿਚ ਮੀਨਸ ਕਿ ਪਹਿਲਾਂ ਤਾਂ ਜਿੱਥੋਂ ਵੀ ਤੁਸੀਂ ਪੋਲਿਸੀ ਲੈ ਰਹੇ ਹੋ ਐਡਵਾਈਜ਼ਰ ਤੋਂ, ਪਲੀਜ਼ ਪੂਰੀ ਉਹ ਪੋਲਿਸੀ ਸਮਝਿਆ ਕਰੋ ਕਿ ਉਸ ਪੋਲਿਸੀ ਦੇ ਅੰਦਰ ਕਵਰ ਕੀ ਹੈ। ਜਸਟ ਫੋਰ ਦ ਸੇਕ ਆਫ ਬਾਇੰਗ ਪੋਲਿਸੀ, ਜਿਵੇਂ ਕਿ ਕੋਂਬੋ ਪਲਾਨ ਚੱਲਦੇ ਨੇ $99 ਦੇ ਅੰਦਰ, ਡਿਸੇਬਿਲਿਟੀ ਮਿਲ ਰਿਹਾ, ਕ੍ਰਿਟੀਕਲ ਲਾਈਫ ਇੰਸ਼ੋਰੈਂਸ ਤੁਸੀਂ ਲੈ ਤਾਂ ਲਿੱਤੀ ਕੋਂਬੋ ਪਲਾਨ, ਉਹਦੇ ਵਿੱਚ ਕਵਰ ਕੀ ਹੈ, ਤੁਹਾਡੀ ਨੀਡ ਪੂਰੀ ਕਵਰ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਤੁਹਾਨੂੰ ਕੁਛ ਨਹੀਂ ਪਤਾ, ਤੁਸੀਂ ਪੋਲਿਸੀ ਇੱਕ ਲੈ ਲਿੱਤੀ। ਹੁਣ ਜਿਹੜੀ ਮੈਂ ਗੱਲ ਕਰੀ ਸੀਗੀ ਯੂਨੀਵਰਸਲ ਲਾਈਫ, ਅਗਰ ਤੁਸੀਂ ਇਨਵੈਸਟਮੈਂਟ ਦੇ ਵਿੱਚ ਨਹੀਂ ਹੋ, ਤੁਹਾਨੂੰ ਪਤਾ ਹੀ ਨਹੀਂ ਹੈ, ਤੁਸੀਂ ਬਹੁਤ ਲੋ ਰਿਸਕ ਇਨਵੈਸਟਰ ਹੋ, ਤੇ ਯੂਨੀਵਰਸਲ ਲਾਈਫ ਪੋਲਿਸੀ ਪ੍ਰੋਬਬਲੀ ਤੁਹਾਡੇ ਲਈ ਨਹੀਂ ਬਣੀ ਆ। ਉਹਦੇ ਵਿੱਚ ਤੁਹਾਨੂੰ ਜਿੰਨੀ ਕਵਰੇਜ ਮਿਲ ਰਹੀ ਹੈ ਲਾਈਫ ਇੰਸ਼ੋਰੈਂਸ ਦੀ, ਉਸ ਤੋਂ 3 ਗੁਣਾ ਕਵਰੇਜ ਤੁਹਾਨੂੰ ਟਰਮ ਇੰਸ਼ੋਰੈਂਸ ਦੇ ਅੰਦਰ ਮਿਲ ਸਕਦੀ ਹੈ, ਉਹ ਵੀ ਘੱਟ ਪ੍ਰੀਮੀਅਮ ਦੇ ਅੰਦਰ। ਪਹਿਲਾਂ ਆਪਣੀ ਨੀਡ ਨੂੰ ਤੁਸੀਂ ਸਮਝੋ। ਮੈਂ ਬਾਰ ਬਾਰ ਇਹੀ ਰਿਪੀਟ ਕਰਦੀ ਹਾਂ ਰੇਡੀਓ ਦੇ ਉੱਤੇ, ਅਤੇ ਮੈਂ ਹਮੇਸ਼ਾ ਹੀ ਕਰਦੀ ਜਾਵਾਂਗੀ ਇਹ ਰਿਪੀਟ ਕਿ ਇੱਕ ਪਾਲਿਸੀ ਜਦੋਂ ਤੁਸੀਂ ਲੈਂਦੇ ਹੋ ਕੋਈ ਵੀ ਪਾਲਿਸੀ ਹੈ ਉਹਨੂੰ ਪਹਿਲਾਂ ਆਪਣੀ ਨੀਡ ਦੇ ਹਿਸਾਬ ਦੇ ਨਾਲ ਸਮਝਣਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਉਹ ਸਮਝੋਗੇ ਨਹੀਂ ਤੁਸੀਂ ਪਾਲਿਸੀ ਲੈ ਲਿੱਤੀ ਹੈ ਉਹਦੇ ਬਾਅਦ ਤੁਸੀਂ 5 ਸਾਲ ਬਾਅਦ 6 ਸਾਲ ਬਾਅਦ ਉਹਨੂੰ ਰਿਵਿਊ ਕਰੋਗੇ ਫਿਰ ਤੁਸੀਂ ਸੋਚੋਗੇ ਕਿ ਮੈਂ ਇਹ ਚੀਜ਼ ਜਿਹੜੀ ਹੈ ਮੈਂ ਪਹਿਲਾਂ ਕਿਉਂ ਨਹੀਂ ਕੀਤੀ। ਹੁਣੇ ਵੀ ਅਗਰ ਤੁਸੀਂ ਪਾਲਿਸੀ ਲਿੱਤੀ ਹੋਈ ਹੈ ਕੋਈ ਯੂਨੀਵਰਸਲ ਲਾਈਫ ਪਾਲਿਸੀ ਹੈ ਜਾਂ ਕੋਈ 20 ਈਅਰ ਹੋਲ ਲਾਈਫ ਲਾਈਫ ਇੰਸ਼ੋਰੈਂਸ ਪਾਲਿਸੀ ਹੈ ਈਵਨ ਟਰਮ ਇੰਸ਼ੋਰੈਂਸ ਪਾਲਿਸੀ ਤੁਸੀਂ ਟਰਮ 10 ਲਿੱਤੀ ਹੋਈ ਹੈ ਤੁਸੀਂ ਰਿਵਿਊ ਕਰਾਉਣੀ ਹੈ ਪਾਲਿਸੀ ਤੁਹਾਨੂੰ ਨਹੀਂ ਪਤਾ ਉਹ ਪਾਲਿਸੀ ਦੇ ਅੰਦਰ ਕੀ ਕਵਰ ਹੈ ਵਿਦਆਊਟ ਐਨੀ ਕੋਸਟ ਕਾਲ ਮੀ ਐਨੀ ਟਾਈਮ ਮੈਂ ਉਹ ਤੋਂ ਪਾਲਿਸੀ ਤੁਹਾਡੇ ਲਈ ਰਿਵਿਊ ਕਰ ਸਕਦੀ ਹਾਂ ਆਈ ਵਿਲ ਗਾਈਡ ਯੂ ਕਿ ਉਹਦਾ ਨੈਕਸਟ ਸਟੈਪ ਕੀ ਹੋਏਗਾ ਉਹ ਪਾਲਿਸੀ ਨੂੰ ਕੈਂਸਲ ਕਦੀ ਨਹੀਂ ਕਰਾਉਣਾ ਫਸਟ ਆਫ ਆਲ ਅਗਰ ਤੁਸੀਂ ਮੈਨੂੰ ਸੁਣ ਰਹੇ ਹੋ ਇਹ ਨਾ ਸੋਚਣਾ ਕਿ ਮੈਂ ਤੁਹਾਨੂੰ ਕਹਿ ਰਹੀ ਹਾਂ ਕੋਈ ਪਾਲਿਸੀ ਤੁਸੀਂ ਕੈਂਸਲ ਨਹੀਂ ਕਰਾਉਣੀ ਹਰ ਇੱਕ ਪਾਲਿਸੀ ਦਾ ਆਪਣਾ ਮਤਲਬ ਹੁੰਦਾ ਪਹਿਲਾਂ ਪਾਲਿਸੀ ਨੂੰ ਸਮਝੋ ਉਹਦੇ ਬਾਅਦ ਉਹਦਾ ਕੀ ਨੈਕਸਟ ਸਟੈਪ ਹੋਏਗਾ ਆਈ ਵਿਲ ਗਾਈਡ ਯੂ ਔਨ ਦੈਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਵੀਕਐਂਡ 'ਤੇ ਵੀ 7 ਦਿਨ ਅੱਜ ਕੱਲ੍ਹ ਕੰਮ ਹੋ ਰਿਹਾ ਕਿਉਂਕਿ ਸਮਰ ਦਾ ਟਾਈਮ ਹੈ ਵਿੰਟਰਸ ਦੇ ਵਿੱਚ ਲੋਕ ਅਫਕੋਰਸ ਇੱਕ ਡਿਫੀਕਲਟ ਹੋ ਜਾਂਦਾ ਆਫਿਸ ਵਿੱਚ
0: ਆਉਣਾ ਹੁਣ ਹੰਸਰਾ ਜੀ ਦੇ ਸ਼ੋਅ ਦੀ ਸਪੌਂਸਰਸ਼ਿਪ ਦਿੱਤੀ ਹੈ ਨਾ ਪੈਸੇ
1: ਕਮਾਓ ਅੱਛਾ ਨਹੀਂ ਨਹੀਂ ਉਹ ਗੱਲ ਵੀ ਨਹੀਂ ਹੈ ਕਿ ਪਾਲਿਸੀ ਰਿਵਿਊ ਦੇ ਅੰਦਰ ਕੋਈ ਕਾਸਟ ਨਹੀਂ ਹੈਗੀ ਤੁਸੀਂ ਆਲਵੇਜ਼ ਕਾਲ ਕਰ ਸਕਦੇ ਹੋ ਪਾਲਿਸੀ ਰਿਵਿਊ ਲਈ ਕੱਲ੍ਹ ਵੀ ਮੈਂ ਇੱਕ ਛੋਟੀ ਜਿਹੀ ਪਾਲਿਸੀ ਰਿਵਿਊ ਕੀਤੀ ਮੈਂ ਤੁਹਾਨੂੰ ਉਹਦੇ ਬਾਰੇ ਦੱਸਦੀ ਹਾਂ 73-year-old ਮੈਨ ਉਹਨਾਂ ਨੇ $1,00,000 ਦੀ ਯੂਨੀਵਰਸਲ ਲਾਈਫ ਪਾਲਿਸੀ ਲਿੱਤੀ ਹੋਈ ਹੈ ਤੇ $200 ਜਿਹੜੇ ਆ 17 ਸਾਲ ਤੋਂ ਪੇ ਕਰੀ ਜਾ ਰਹੇ ਨੇ ਹੁਣ ਜਿਹੜੀ ਪਾਲਿਸੀ ਹੈ ਉਹ ਸਿਰਫ ਚੱਲਣੀ ਹੈ ਬਾਏ ਦਾ ਟਾਈਮ ਹੀ ਇਜ਼ 85 ਉਹ ਪਾਲਿਸੀ ਬਿਲਕੁਲ ਖਤਮ ਹੋ ਜਾਏਗੀ
0: ਠੀਕ ਹੈ
1: $1,00,000 ਦੇ ਉੱਤੇ ਉਹ ਆਲਰੇਡੀ 40,000 ਪੇ ਕਰ ਚੁੱਕੇ
0: ਨੇ ਇੰਨੀ ਗੱਲ ਦਾ ਮੈਂ ਜ਼ਰੂਰ ਕਹੂੰਗਾ ਵਿਧੀ ਜੀ ਆਪਣੇ ਕੰਮ ਦੇ ਵਿੱਚ ਬੜੇ ਪੈਸ਼ਨ ਦੇ ਵਿੱਚ ਇਹ ਕੰਮ ਦੇ ਨਾਲ ਮਾਹਿਰ ਆ ਔਰ ਤੁਸੀਂ ਇਸ ਚੀਜ਼ ਨੂੰ ਫਾਲੋ ਅਪ ਕਰੋ ਇਹਨਾਂ ਨੂੰ ਔਰ ਮੈਂ ਤੁਹਾਨੂੰ ਇਗਜ਼ਾਮਪਲ ਵੀ ਦੇ ਦਿੱਤੀ ਆ ਇਹ ਹਲੇ 16-17 ਤਰੀਕ ਦੀ ਇਗਜ਼ਾਮਪਲ ਹੈ ਸਾਡੇ ਬਰੈਂਪਟਨ ਹਾਸਪਿਟਲ ਦੀ ਔਰ ਜਿਵੇਂ ਕਿ ਅੱਜ ਦੱਸਿਆ ਰਸਤੇ 'ਚ ਗੱਲ ਕਰਦੇ ਆਏ ਵਿਧੀ ਜੀ ਇਹ ਬੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਸੀ ਇਹਨਾਂ ਜਿਹਨਾਂ ਨੂੰ ਮੰਨਦੇ ਨਹੀਂ ਕਈ ਵੀਰ ਅਸੀਂ ਕਹਿੰਦੇ ਹਾਂ ਚਲੋ ਯਾਰ ਰੇਡੀਓ ਸੁਣਿਆ ਗੱਲ ਖਤਮ ਪਰ ਜਸਟ ਥਿੰਕ ਯੂਰ ਸੈਲਫ ਕਿ ਆਪਣੇ ਜੇ ਕਿਸੇ ਵੀ ਇੱਦਾਂ ਦੇ ਹੈਪਨ ਵਾਹਿਗੁਰੂ ਕਰੇ ਹੋਵੇ ਨਾ ਫੈਮਿਲੀ ਨਾਲ ਪਰ ਇਨ ਕੇਸ ਜਿਸ ਤਰ੍ਹਾਂ ਦੇ ਹੈਪਨ ਹੋ ਜਾਏ ਦੈਨ ਵੇਅਰ ਵੀ ਕੈਨ ਸਟੈਂਡ
1: ਐਬਸੋਲੂਟਲੀ
0: ਠੀਕ ਹੈ ਨਾ ਤੇ ਇਸ ਕਰਕੇ ਵਿਧੀ ਛਾਬੜੇ ਤੁਸੀਂ ਕਾਲ ਕਰ ਸਕਦੇ 416-524-5535 ਦੇ ਕਾਲ ਵੀ ਕੀਤੀ ਜਾ ਸਕਦੀ ਹੈ $35 ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕੁਆਰਟਸ ਜਿਹੜੇ ਲਾਏ ਜਾ ਰਹੇ ਆ ਇਹ ਫੈਕਟਰੀ ਹੈ ਕੁਆਰਟਸ ਦੀ ਕਟਿੰਗ ਕਰਕੇ ਵਧੀਆ ਡਿਜ਼ਾਈਨਰ ਤੁਹਾਡੇ ਕੁਆਰਟਸ ਬਣਾ ਕੇ ਕਿਚਨ ਦੇ ਵਿੱਚ ਵਾਸ਼ਰੂਮ ਦੇ ਵਿੱਚ ਤੁਸੀਂ ਲਵਾਉਣੇ ਆ ਤੇ ਕੰਸਟਰਕਸ਼ਨ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਤੇ ਤੁਹਾਡੇ ਵਾਸਤੇ ਹਾਜ਼ਰ ਹੈ ਕੰਪਨੀ 6474004550 ਬਹੁਤ ਜ਼ਿਆਦਾ ਬੁਕਿੰਗ ਹੋ ਗਈਆਂ ਕੁਆਰਟਸ ਦੀਆਂ ਘਰ ਦੇ ਜਿਹੜੇ ਕੋਈ ਲੱਕੜ ਦੇ ਕਾਊਂਟਰ ਟੌਪ ਲੱਗੇ ਆ ਉਹ ਤੁਸੀਂ ਮੂਵ ਕਰਾਓ ਕੋਈ ਘਰ ਦੇ ਵਿੱਚ ਵਿਆਹ ਸ਼ਾਦੀਆਂ ਆ ਰਿਹਾ ਕੋਈ ਫੰਕਸ਼ਨ ਨਾ ਵੀ ਆਉਣੇ ਹੋਣ ਘਰ ਵੇਚਣਾ ਹੋਵੇ ਤੁਸੀਂ ਆਹ ਜ਼ਰੂਰ ਲਵਾ ਲਓ ਕਿਉਂਕਿ ਘਰ ਦੀ ਕੀਮਤ ਵਧੀਆ ਹੋ ਜਾਂਦੀ ਹੈ $35 ਦੇ ਕੁਆਰਟਸ ਕੋਈ ਨਹੀਂ ਲਾਉਂਦਾ ਵੀਰ ਮੇਰਿਓ ਇਹਨਾਂ ਦੀ ਫੈਕਟਰੀ ਹੈ ਉੱਥੇ

ਵਾਸਤੇ ਹਾਜ਼ਰ ਹੈ। ਘਰਾਂ ਦੇ ਵਿੱਚ ਵਾਟਰ ਟੈਂਕ ਜਿਹੜੇ ਲੱਗੇ ਹੁੰਦੇ ਆ ਉਹ ਵੱਡੇ ਵੱਡੇ ਜਿਹੇ ਲੱਗੇ ਹੁੰਦੇ ਆ, ਇੱਕ ਤਾਂ ਸਪੇਸ ਤੁਹਾਡੀ ਬੜੀ ਕਵਰ ਕਰਦੇ ਆ, ਉੱਥੇ ਤੁਸੀਂ ਆਪਣਾ ਕਈ ਵਾਰੀ ਇੰਡੀਆ ਜਾਣਾ ਅਟੈਚ ਹੀ ਰੱਖ ਸਕਦੇ ਆ, ਕੋਈ ਹੋਰ ਐਕਸਟਰਾ ਸਟੋਰੇਜ ਦਾ ਸਮਾਨ ਤੁਹਾਡਾ ਰੱਖਿਆ ਜਾ ਸਕਦਾ। ਉਹ ਲਵਾ ਕੇ ਛੋਟਾ ਜਿਹੜਾ ਵਾਟਰ ਦਾ ਟੈਂਕ ਹੈ ਜਿਹੜਾ ਕਿ ਕੰਧ ਨਾਲ ਲੱਗ ਜਾਂਦਾ ਔਰ ਹੈ ਛੋਟਾ, ਉਹਦੇ ਕੰਮ ਬੜੇ ਵੱਡੇ ਆ। ਭਾਵੇਂ 5 ਬੈਡਰੂਮ ਦਾ ਘਰ ਆ, ਭਾਵੇਂ 10 ਬੈਡਰੂਮ ਦਾ ਘਰ ਆ, ਉਹ ਹੀਟਰ ਇੰਨਾ ਕੰਮ ਕਰ ਰਿਹਾ ਨਾ, ਵਾਟਰ ਟੈਂਕ ਛੋਟਾ ਜਿਹਾ ਜਿਹੜਾ ਕਿ ਕਮਾਲ ਕਰ ਰਿਹਾ। ਉਹ ਛੋਟਾ ਜਿਹਾ ਇੱਦਾਂ ਲੱਗਦਾ ਜਿਵੇਂ ਕੋਈ ਬਿਲਕੁਲ ਕੋਈ ਬਾਕਸ ਛੋਟਾ ਲਾਇਆ ਹੁੰਦਾ ਕੰਧ ਦੇ ਨਾਲ, ਇੰਨਾ ਗਰਮ ਪਾਣੀ ਉਹਦੇ 'ਚ ਹੁੰਦਾ। ਤੁਸੀਂ ਇਸ ਕੰਪਨੀ ਨੂੰ ਕਾਲ ਕਰਨੀ ਆ, ਤੁਹਾਡੇ ਵਾਸਤੇ ਉਹ ਘਰ ਤੁਹਾਡੇ ਇੰਸਟਾਲ ਕਰ ਦੇਣਗੇ, ਨਾਲੇ $50-60 ਤੁਹਾਡੇ ਬਚ ਜਾਂਦੇ ਆ। 647-416-720-2081 ਦੇ ਕਾਲ ਕੀਤੀ ਜਾ ਸਕਦੀ ਹੈ ਏਅਰ ਪ੍ਰੋ ਮਕੈਨੀਕਲ ਕੰਪਨੀ ਨੂੰ। 416-720-2081 ਦੇ ਕਾਲ ਤੁਸੀਂ ਕਰ ਲਿਓ। 30 ਤਰੀਕ ਨੂੰ ਐਮੀਵੇਅਰ ਕਾਰ ਆ, ਟਿਕਟਾਂ ticketmaster.ca।

0: ਚਲੋ ਜੀ, ਕੰਮ ਧੰਦੇ ਛੱਡ ਗਏ, ਤੇਰੀ ਵੰਗ ਦਾ ਲੈ ਲਾ ਨਾਪ। ਤੇ ਵਿਧੀ ਜੀ, ਆਪਾਂ ਜਾਣ ਤੋਂ ਪਹਿਲੇ ਹੋਰ ਕੀ ਕਹਿਣਾ ਚਾਹੋਗੇ ਪਲੀਜ਼?
1: ਜੀ, ਹੋਰ ਉਹਦੇ ਬਾਰੇ ਗੱਲ ਕਰਦੀ ਹਾਂ ਜਿਹੜੇ ਤੁਸੀਂ ਮੈਸੇਜ ਦੇ ਰਹੇ ਸੀਗੇ। ਅਗਰ ਤੁਹਾਡੇ ਪੇਰੈਂਟਸ ਇੱਥੇ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ 'ਤੇ ਆ ਰਹੇ ਹਨ, ਤਾਂ ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ। ਮਾੜੇ ਟਾਈਮ ਦਾ ਬਿਲਕੁਲ ਪਤਾ ਨਹੀਂ ਹੁੰਦਾ, ਇੱਕ ਇੰਸ਼ੋਰੈਂਸ ਤੁਹਾਡੀ ਰਿਸਕ ਨੂੰ ਕਵਰ ਕਰਨ ਲਈ ਹੁੰਦੀ ਆ। ਪਹਿਲਾਂ ਹੀ ਤੁਸੀਂ ਲੈ ਕੇ ਰੱਖੋਗੇ ਤਾਂ ਉਹ ਪੀਸ ਆਫ ਮਾਇੰਡ ਤੁਹਾਨੂੰ ਹੀ ਮਿਲਣਾ। ਨੰਬਰ ਮੇਰਾ ਨੋਟ ਕਰ ਸਕਦੇ ਹੋ, 416-524-3535, 416-524-3535।
0: ਇੱਕ ਵਾਰੀ ਮੈਂ ਚਾਹੂੰਗਾ ਜਿਹੜੇ ਸੁਪਰ ਵੀਜ਼ੇ ਵਾਸਤੇ ਜਿਹਨਾਂ ਨੂੰ ਪਲਾਨ ਚਾਹੀਦੇ ਹੁੰਦੇ ਆ, ਕਿਉਂਕਿ ਫਿਰ ਵੀਜ਼ਾ ਨਹੀਂ ਲੱਗਦਾ ਜਦੋਂ ਸੁਪਰ ਵੀਜ਼ਾ ਤੁਸੀਂ ਲੈਣਾ ਹੋਵੇ, ਉਹਦੇ ਵਾਸਤੇ ਵੀ ਤੁਹਾਡੇ ਕੋਲ ਪਾਲਿਸੀ ਲੈਣੀ ਬੜੀ ਜ਼ਰੂਰੀ ਹੁੰਦੀ ਹੈ। ਉਹ ਪਾਲਿਸੀ ਥੋੜਾ ਡਿਟੇਲ ਦੱਸੋ ਆਪਾਂ ਨੂੰ।
1: ਜੀ ਬਿਲਕੁਲ, $100,000 ਦੀ ਮਿਨੀਮਮ ਪਾਲਿਸੀ ਹੁੰਦੀ ਹੈ। ਬਟ ਮੈਂ ਜਿਵੇਂ ਹਮੇਸ਼ਾ ਕਹਿੰਦੀ ਹਾਂ, ਅਗਰ ਤੁਹਾਡੇ ਪੇਰੈਂਟਸ ਦੀ ਏਜ ਜਿਹੜੀ ਹੈ 70 ਸਾਲ ਤੋਂ ਉੱਤੇ ਹੈ, 100,000 ਦੀ ਪਾਲਿਸੀ ਘੱਟ ਹੈ ਉਹਨਾਂ ਲਈ ਕਵਰੇਜ। ਤੁਸੀਂ ਜ਼ਿਆਦਾ ਕਵਰੇਜ ਲੈ ਕੇ ਰੱਖੋ, ਕਵਰੇਜ ਅਵੇਲੇਬਲ ਹੁੰਦੀ ਹੈ ਅਪ ਟੂ $1,000,000। ਉਹਦਾ ਰੀਜ਼ਨ ਇਹੀ ਹੈ, ਤੁਸੀਂ ਵੀ ਇੱਕ ਐਗਜ਼ਾਮਪਲ ਦਿੱਤਾ ਸੀਗਾ, ਬਾਈਪਾਸ ਸਰਜਰੀ ਲਈ $25,000 ਉਹਨਾਂ ਨੇ ਮੰਗਿਆ, $2,00,000 ਅੱਗੇ ਲੱਗ ਸਕਦਾ। ਹੁਣ ਤੁਸੀਂ ਅਗਰ $100,000 ਦੀ ਲਿੱਤੀ ਹੋਈ ਹੈ ਇੰਸ਼ੋਰੈਂਸ, ਤਾਂ ਅਫਕੋਰਸ $100,000 ਹੀ ਕੰਪਨੀ ਨੇ ਕਵਰ ਕਰਨਾ, ਇਸ ਤੋਂ ਉੱਤੇ ਨਹੀਂ ਕਰਨਾ। ਲੇਕਿਨ ਅਗਰ ਤੁਸੀਂ ਇੱਕ ਪ੍ਰੋਪਰ ਕਵਰੇਜ ਲਿੱਤੀ ਹੋਈ ਹੈ, ਤਾਂ ਉਹ ਸਾਰਾ ਦਾ ਸਾਰਾ ਜਿਹੜੀ ਕਵਰੇਜ ਹੈ ਉਹ ਕੰਪਨੀ ਨੇ ਕਵਰ ਕਰ ਦੇਣੀ ਹੈ। ਹੁਣ ਬਹੁਤ ਚੀਜ਼ਾਂ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਹੈ, ਲੇਕਿਨ ਅਸੀਂ ਕੀ ਕਰ ਰਹੇ ਹਾਂ ਅੱਜ ਕੱਲ੍ਹ, ਬਹੁਤ ਇਹ ਹੋ ਰਿਹਾ, ਅਸੀਂ ਕੀ ਕਰ ਰਹੇ ਹਾਂ, ਸੁਪਰ ਵੀਜ਼ਾ ਇੰਸ਼ੋਰੈਂਸ ਲਈ ਸ਼ੋਪ ਅਰਾਊਂਡ ਕਰ ਰਹੇ ਹਾਂ ਕਿ ਚੀਪੈਸਟ ਪਾਲਿਸੀ ਜਿਹੜੀ ਹੈ ਸਾਨੂੰ ਮਿਲੇਗੀ, ਕਿਉਂਕਿ ਇਹ ਸਿਰਫ ਪਾਲਿਸੀ ਦਾ ਪੇਪਰ ਸਾਨੂੰ ਚਾਹੀਦਾ ਆਪਣੇ ਪੇਰੈਂਟਸ ਲਈ, ਉਹ ਸਾਨੂੰ ਸਿਰਫ ਪੇਪਰ ਲਈ ਪਾਲਿਸੀ ਚਾਹੀਦੀ ਹੈ। ਪਲੀਜ਼ ਇੰਝ ਬਿਲਕੁਲ ਕੁਛ ਨਾ ਕਰੋ, ਆਪਣੀ ਪਾਲਿਸੀ ਨੂੰ ਸਮਝੋ। ਮੈਂ ਫਿਰ ਉਹੀ ਮੈਸੇਜ ਦੇਵਾਂਗੀ ਕਿ ਪਾਲਿਸੀ ਤੁਸੀਂ ਆਪਣੇ ਪੇਰੈਂਟਸ ਲਈ ਲੈਣੀ ਹੈ, ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ, ਉਹਨਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ ਉਹਦੇ ਹਿਸਾਬ ਦੇ ਨਾਲ, ਉਹਨਾਂ ਲਈ ਕਿਹੜੀ ਪ੍ਰੋਪਰ ਕਵਰੇਜ ਹੋਏਗੀ ਉਹਦੇ ਲਈ ਤੁਸੀਂ ਜ਼ਰੂਰ ਫੋਨ ਕਰੋ। ਨੰਬਰ ਲੈ ਲਓ ਹੁਣ ਦੁਬਾਰਾ ਤੋਂ, 416-524-3535, 416-524-3535।
0: ਹਰਪ੍ਰੀਤ ਕਈ ਨੂੰ ਤੁਸੀਂ ਕਾਲ ਕਰ ਰਹੀ ਆ, ਲੰਡਨ ਦੇ ਵਿੱਚ ਹਰਪ੍ਰੀਤ ਕਈ ਜੀ ਆ, ਤੁਹਾਡੇ ਵਾਸਤੇ ਰੀਅਲ ਸਟੇਟ ਦਾ ਕੰਮ ਕਰਦੇ ਆ ਔਰ ਬੜੇ ਪੁਰਾਣੇ ਏਜੰਟ ਆ ਲੰਡਨ ਦੇ ਵਿੱਚ, ਔਰ ਜਿੱਥੋਂ ਲੰਡਨ ਦੇ ਵਿੱਚੋਂ ਬਹੁਤ ਜ਼ਿਆਦਾ ਫੈਮਿਲੀਜ਼ ਹੰਸ ਰਾਜ ਹੰਸ ਦੇ ਸ਼ੋਅ ਨੂੰ ਦੇਖਣ ਵਾਸਤੇ ਆ ਰਿਹਾ। 749,000 ਦਾ 769 ਦਾ ਡੀਟੈਚ ਘਰ ਤੁਹਾਨੂੰ ਮਿਲ ਰਿਹਾ ਹਰਪ੍ਰੀਤ ਕਈ ਦੇ ਕੋਲੋਂ। ਲੰਡਨ ਦੇ ਵਿੱਚ ਜੇ ਤੁਸੀਂ ਘਰ ਨਵਾਂ ਬੁੱਕ ਕਰਾਉਣਾ ਤੇ ਅਗਲੇ ਸਾਲ ਉਹਦੀ ਕਲੋਜ਼ਿੰਗ ਹੋਏਗੀ, 519-685-6061 ਦੇ ਕੋਕ ਦੀ ਇਜਾਜ਼ਤ ਹੈ, 519-685-6061। ਇੱਕ ਵਾਰੀ ਫਿਰ ਤੋਂ, ਜੇ ਤੋਂ ਲੱਗਦਾ ਕਿ ਹੰਸ ਰਾਜ ਹੰਸੀ ਨੇ ਧੀਆਂ ਵਾਲੇ ਗੀਤ ਚੰਗੇ ਗਾਏ ਆ, ਸਿੱਖ ਕੌਮ ਲਈ ਗੀਤ ਚੰਗੇ ਗਾਏ ਆ, ਤੇ ਟਿਕਟਾਂ ticketmaster.ca ਤੋਂ ਲੈ ਲਓ ਆਪਣੀਆਂ ਜਲਦੀ ਜਲਦੀ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕਟਾਰੀਆ ਟੂਰਸ ਐਂਡ ਟਰੈਵਲ
2: ਹਾਂਜੀ ਕਟਾਰੀਆ ਟੂਰਸ ਐਂਡ ਟਰੈਵਲ
1: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
2: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਇੰਡੀਆ ਕਿੱਥੇ ਜਾਣਾ
1: ਚਾਰ ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
2: ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
1: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 Kataria Tours and Travel
3: 32-55-80

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-739-7710 6477398710।
7: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਣਾ
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 9057908335-790-8385 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
12: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
15: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
16: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
15: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
17: Ladies and gentlemen, introducing from CHLO AM 530, the number one radio host in the world,

0: गुड मॉर्निंग आफ्टरनून, वेलकम टू डेव टांडला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज का दिन अच्छा गुजरिया होगा। साड़ी कोशिश रहेगी 2 बजे तक नैशनल इंटरनेशनल खबरां नाल तुहानू जोड़ के रखिए। अगे चल के वतनों दूर तुहाडे लई पेश किया जाएगा। किरण जी तुहाडे नाल जुड़नगे, मनप्रीत जी इंडिया तो खबर भी पेश करनगे। सब तो पहला छतरी छाता रिपोर्ट हाजिर है। अज सूरज सिंह 6:33 ते आया, 8:06 ते चले जाना। मामा चांस्यों 1 घंटा पहला शाम नूं आएगा, जो सूरज ने जाना 7:09 ते आएगा, सवेरे 3:37 ते चले जाना। अज दा तापमान 27 डिग्री, मिक्स ऑफ सन एंड कलाउड। कल मोस्टली सनी 27 डिग्री। थर्सडे नूं मिक्स ऑफ सन एंड कलाउड, चखड़ झोले, बारिश पैण दे आसार नजर आउंदे ने। तापमान 27 डिग्री। फ्राइडे मिक्स ऑफ सन एंड कलाउड और बारिश पैण दे बारिश पैण दे आसार नजर आउंदे ने। और सैटरडे संडे दोनों दिन सूरज चमकेगा, तापमान 26 अते 28 डिग्री रहणगे। एक रिपोर्ट आ रही है कि जिहड़े टीनेजर आ ਇਹ ਗੈਂਬਲਿੰਗ ਦੇ ਵਿੱਚ ਕਾਫੀ ਇਨਵੋਲਵ ਨੇ, ਖਾਸ ਕਰਕੇ ਜਿਹੜੇ ਸਪੋਰਟਸ ਦੀ ਗੈਂਬਲਿੰਗ ਹੈ। ਔਰ ਇਹ ਜਿਹੜੇ ਸਪੋਰਟਸ ਦੀ ਗੈਂਬਲਿੰਗ ਦੇ ਐਡਵਰਟਾਈਜ਼ ਆ, ਇਹ ਟੈਲੀਵਿਜ਼ਨ 'ਤੇ ਕਾਫੀ ਆਉਂਦੇ ਨੇ, ਟਿਕਟੋਕ 'ਤੇ ਲੱਗ ਜਾਓ ਤਾਂ ਆ ਜਾਂਦੇ ਨੇ, ਇੰਸਟਾਗ੍ਰਾਮ 'ਤੇ ਲੱਗ ਜਾਓ ਤਾਂ ਆ ਜਾਂਦੇ ਨੇ। ਇਹ ਸੈਂਟਰ ਫੋਰ ਅਡਿਕਸ਼ਨ ਐਂਡ ਮੈਂਟਲ ਹੈਲਥ ਵਾਲਿਆਂ ਦੀ ਰਿਪੋਰਟਿੰਗ ਹੈ। ਲਓ ਜੀ, ਸਾਡੇ ਗੈਂਗਸਟਰ ਹੁਣ ਮੇਨ ਸਟ੍ਰੀਮ ਅਖਬਾਰਾਂ 'ਚ ਵੀ ਆਉਣ ਲੱਗ ਗਏ। ਜਿਹੜੇ ਦੇਸੀ ਅਖਬਾਰ ਆ, ਇਹਨਾਂ ਨੇ ਤਾਂ ਇੱਕ ਦੂਜੇ ਦੀ ਚਮਚਾਗਿਰੀ ਕਰਨੀ ਹੁੰਦੀ ਹੈ। ਖਬਰ ਲਾ ਦਿਓ ਇੱਕ ਦੀ, ਦੂਜੇ ਉਹ ਇੱਕ ਦੂਜੇ ਨੂੰ ਜਾਣਦੇ ਆ, ਖਬਰ ਹੀ ਨਹੀਂ ਸੁਣਾਉਂਦੇ, ਫਿਰ ਨਾ ਲਾਉਂਦੇ ਆ। ਖੈਰ, ਟੋਰਾਂਟੋ ਸਨ ਦੇ ਪੇਜ ਨੰਬਰ 8 ਤੇ ਉਹਨਾਂ ਨੇ ਲੋਰੈਂਸ ਬਿਸ਼ਨੋਈ, ਰਵਿੰਦਰ ਸਿੰਘ ਢੰਡਾ, ਗੁਰਤੇਜ ਸਿੰਘ ਸਮੱਗ ਤੇ ਜਸਕਰਨ ਬਾਗੜੀ ਦੀ ਫੋਟੋਆਂ ਲਾਈਆਂ ਤੇ ਨਾਲ ਵੱਡਾ ਸਾਰਾ ਇੱਕ ਆਰਟੀਕਲ ਵੀ ਲਿਖਿਆ, ਪੀਜੀ ਲਿਖੀ ਹੈ।
1: ਫ੍ਰੀ ਵਿਜ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9056711800, 905-671-1800।
2: ਕੰਡੀਸ਼ਨਸ ਅਪਲਾਈ।
3: ਆ ਭੈਣੇ, ਖਰੀਦ ਲਿਆ ਗਹਿਣੇ?
4: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
3: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ ਹੈ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
4: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
5: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9056311800।
6: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
0: Are you ready? ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 647-429-4040
7: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Canada da naam Canada hai, India da naam India, Bharat te Hindustan hai. Gal karde hain cricket di, khair 503 run bana ke 9 wickets te kal declare karta si, tere Sri Lankan ne 265 run banaye 8 wickets te, 238 run te piche chal rahe ne. Aur petrol di price jehdi hai ajj addi raat ton 2 cent thalle aayegi. Mandiyan de bhaach tuhanu dassiye ke ਜਨਕ ਜੂਲੋ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਡਾਲਰ ਤੇ ਸੋਨਾ ਉੱਪਰ ਜਾ ਰਿਹਾ। ਕਰੂਡ ਆਇਲ ਇਸ ਸਮੇਂ ਥੱਲੇ ਚੱਲ ਰਿਹਾ ਹੈ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ 10930 ਗੋਰਵੇ ਡਰਾਈਵ ਯੂਨਿਟ CX1 ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256 905-913-5256 913-5256। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ।
2: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
8: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
8: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
2: 40 ਸਾਲਾਂ ਤੋਂ ਬੇਦਾਗ ਸਰਵਿਸ
9: ਗਿੱਲ ਇੰਟਰਨੈਸ਼ਨਲ ਟ੍ਰੈਵਲ।
8: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
9: ਸਰਵਿੰਗ ਕੈਨੇਡਾ ਨੇਸ਼ਨ ਵਾਈਡ
8: 9056718400 or 9057968800 or visit giltravels.ca।
10: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ, ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ।
8: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
11: ਹੈਲੋ।
12: ਹੈਲੋ,
11: ਕੀ ਗੱਲ ਆ, ਬੜਾ ਖਿਚੀ ਜੀ ਬੋਲਦੀ ਆ, ਘਰੇ ਸਭ ਠੀਕ ਤਾਂ ਹੈ?
12: ਹਾਂ ਹਾਂ, ਸਭ ਠੀਕ ਆ।
11: ਨਿਆਣੇ ਆ ਗਏ ਸਕੂਲੋਂ ਕਿ ਨਹੀਂ?
12: ਹਾਂ ਆ ਗਏ ਆ।
11: ਅੱਛਾ, ਖਾਣ ਨੂੰ ਕੀ ਬਣਾਇਆ ਰਾਤ ਨੂੰ?
12: ਜ਼ਹਿਰ।
11: ਚੰਗਾ, ਫਿਰ ਤੂੰ ਖਾ ਕੇ ਸੌਂ ਜੀ, ਮੈਂ ਸਵੇਰੇ ਆਉਣਾ।
13: ਫਿੱਟੇ ਮੂੰਹ ਤੇਰੇ।
0: ਖਬਰ ਆ ਰਹੀ ਹੈ ਬਿਜਲੀ ਕੜਕੀ, ਮਾਂ ਬੇਟੀ ਦੇ ਫਾਦਰ ਜਾ ਰਹੇ ਸੀ, ਮਾਂ ਤੇ ਬੇਟੀ ਦੀ ਮੌਤ ਹੋ ਗਈ, ਫਾਦਰ ਵਿਚਾਰਾ ਦੇਖਦੇ ਰਹਿ ਗਿਆ ਉੱਥੇ। ਆ ਜਿਹੜਾ ਕੈਨੇਡਾ ਤੇ ਅਮਰੀਕਾ ਦਾ ਟ੍ਰੇਡ ਲਾਅ ਦਾ ਚੱਕਰ ਹੈ, ਉਸ ਸਿਲਸਿਲੇ 'ਚ ਕੱਲ੍ਹ ਮੇਨ ਸਟ੍ਰੀਮ 'ਚ ਸਰਵੇ ਹੋਇਆ। ਡੂ ਯੂ ਪਲਾਨ ਟੂ ਅਵੋਇਡ ਪਰਚੇਸਿੰਗ ਅਮੈਰੀਕਨ ਪ੍ਰੋਡਕਟ? ਅਤੇ 52% ਨੇ ਯੈਸ ਕਿਹਾ। ਆਪਾਂ 52 ਦੇ ਨਾਲ 53 ਕਰ ਲਓ, 54 ਕਰ ਲਓ, ਅਸੀਂ ਇਹਨਾਂ ਦੇ ਨਾਲ ਅਵੋਇਡ ਜਿੰਨੇ ਵੀ ਅਮੈਰੀਕਨ ਪ੍ਰੋਡਕਟ ਆ, ਅਵੋਇਡ ਦਮ। ਬੀ ਕੈਨੇਡੀਅਨ, ਪ੍ਰਾਊਡ ਟੂ ਬੀ ਕੈਨੇਡੀਅਨ ਐਂਡ ਬਾਏ ਕੈਨੇਡੀਅਨ। ਜਤਿੰਦਰ ਜੀ, ਪੁਰਾਣਾ ਸਵਾਗਤ ਹੈ ਵੀਰੇ।
14: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਜੀ, ਕਿਵੇਂ ਹੋ ਜੀ?
0: ਬਹੁਤ ਵਧੀਆ, ਤੁਸੀਂ ਸੁਣਾਓ?
14: ਬਸ ਗੁੱਡਾ ਭਾਈ, ਠੀਕ ਠਾਕ ਜੀ।
0: ਬੜੀਆਂ ਲਿਸਟਿੰਗਾਂ ਚੁੱਕੀ ਫਿਰਦੇ ਹੋ ਭਾਈ? ਆਪਣੇ ਕੋਲ ਆਪਦੀਆਂ ਲਿਸਟਿੰਗਾਂ ਟੋਟਲ ਕਿੰਨੀਆਂ ਹੋਣੀਆਂ ਰਫਲੀ?
14: ਦੇ ਭਾਈ 8-10 ਲਿਸਟਿੰਗਾਂ ਨੇ।
0: ਓ ਵੈਰੀ ਗੁੱਡ, ਵੈਰੀ ਗੁੱਡ।
14: ਟਾਈਮ ਲਸਤੇ ਪਾਕਿਸਤਾਨ।
0: ਅੱਛਾ, ਪਹਿਲਾਂ ਤਾਂ ਆਹ ਲਿਸਟਿੰਗ ਦੀ ਗੱਲ ਕਰੋ।
14: ਆਉਣ ਦਿਓ ਜੀ,
0: ਦੱਸੋ।
14: ਦੇ ਭਾਜੀ, ਆਪਣੇ ਕੋਲ 2 ਲੋਟ ਨੇ।
0: ਹਾਂ
14: ਹਾਂ, ਇੱਥੋਂ ਬ੍ਰੈਂਪਟਨ ਤੋਂ ਸਿਰਫ 40-45 ਮਿੰਟ ਦੀ ਡਰਾਈਵ ਦੇ ਉੱਪਰ ਨੇ।
0: ਓਕੇ।
14: 1.2 ਏਕੜ ਤੋਂ ਲੈ ਕੇ 1.5 ਏਕੜ ਦੇ ਲੋਟ ਨੇ, ਤੇ ਸਿਟੀ ਤੋਂ ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਆ। ਬ੍ਰੈਂਪਟਨ ਤੋਂ 40-45 ਮਿੰਟ ਦੀ ਡਰਾਈਵ ਦੇ ਉੱਪਰ ਆ। ਇਹਦੇ ਬਾਅਦ ਦੇ ਭਾਜੀ, ਤੁਸੀਂ ਵਾਕਆਊਟ ਬੇਸਮੈਂਟ ਹੀ ਬਣਾ ਸਕਦੇ ਹੋ, ਅਪ ਟੂ 10 ਜਾਂ 60 ਫੀਟ ਦਾ ਮਕਾਨ ਇੱਥੇ ਬਣ ਸਕਦਾ।
0: ਯਾਨੀ ਬਿਲਡਰ ਨੇ ਨਹੀਂ ਬਣਾ ਕੇ ਦੇਣਾ, ਅਸੀਂ ਆਪਦੀ ਮਨਪਸੰਦ ਦੇ ਬਣਾਉਣੇ ਆ
14: ਜੀ, ਆਪਣੀ ਮਨਪਸੰਦ ਦੇ ਬਣਾਉਣੇ ਆ। ਤੇ ਦੋਨੋਂ ਜੇ ਕੋਈ ਫੈਮਲੀਆਂ ਇਕੱਠੀਆਂ ਮੂਵ ਹੋਣਾ ਚਾਹੁੰਦੀਆਂ, ਉਹ ਵੀ ਲੈ ਸਕਦੀਆਂ ਨੇ।
0: ਠੀਕ ਹੈ।
14: ਤੇ ਖਾਸ ਗੱਲ ਕੀ ਦੀ ਭਾਈ, ਸੈਲਰ ਮੋਟੀਵੇਟ ਨੇ।
0: ਓਕੇ।
14: ਜੇ ਪ੍ਰਾਈਸ ਦੇ ਵਿੱਚ ਵੀ ਜੋ ਵੀ ਕਰਨ ਐਡਜਸਟਮੈਂਟ ਉੱਥੇ ਵੀ ਹੋ ਸਕਦੀ ਆ, ਬੀਟੀਵੀ ਵਗੈਰਾ ਚਾਹੀਦੀ ਉੱਥੇ ਵੀ ਹੋ ਸਕਦੀ ਆ। ਸੋ ਇਹ ਵਧੀਆ ਹੋਇਆ ਜੇ ਕਿਸੇ ਵੀ ਬਿਲਡਰ ਦਾ ਕੋਈ ਹੋਵੇ ਜਾਂ ਆਪ ਘਰ ਬਿਲਡ ਕਰਨਾ ਜਾਣਦਾ ਹੋਵੇ, ਤਾਂ ਇਹਦੇ ਵਿੱਚ ਬਣਾ ਕੇ ਦੀ ਭਾਈ ਸੈਲ ਕਰਨੇ ਵਧੀਆ ਪੈਸੇ ਬਣ ਸਕਦੇ ਨੇ।
0: ਠੀਕ ਹੈ, ਨੰਬਰ ਦਿਓ ਆਪਣਾ।
14: 416-265-22-22-22।
0: ਕੁਝ ਘਰ ਬਣੇ ਹੋਏ ਆਲਰੇਡੀ ਇੱਥੇ
14: ਦੀ ਭਾਈ? ਆਲਰੇਡੀ ਸਟਰੀਟ ਦੇ ਉੱਪਰ ਕੁਝ ਘਰ ਮਕਾਨ ਬਣੇ ਹੋਏ ਨੇ, ਸਬ ਡਿਵੀਜ਼ਨ ਦੇ ਵਿੱਚ ਨੇ, ਇਦਾਂ ਨਹੀਂ ਵੀ ਆਪਾਂ ਕਹੀਏ ਵੀ ਇਕੱਲੇ 1-2 ਲੋਟ
0: ਜੰਗਲ 'ਚ। ਸਰ, ਇਕੱਲੇ ਲੋਟ ਨਹੀਂ, ਲੋਟਾਂ ਦੀ ਸਬ ਡਿਵੀਜ਼ਨ?
14: ਲੋਟਾਂ ਦੀ ਸਬ ਡਿਵੀਜ਼ਨ, ਸਟੇਟ ਲੋਟਾਂ ਦੀ ਸਬ ਡਿਵੀਜ਼ਨ ਸਾਰੀ।
0: ਠੀਕ ਹੈ, ਨੰਬਰ ਦਿਓ।
14: 416-265-22-22-22-22।
0: ਜੁੜ ਚੁੱਕੇ ਨੇ ਮੀਤਾ ਜੀ, ਤੁਹਾਡੀ ਸਿਹਤ ਦਾ ਖਾਸੋ ਖਾਸ ਖਿਆਲ ਰੱਖਦੇ ਨੇ। ਮੀਤਾ ਜੀ, ਸਤਿ ਸ੍ਰੀ ਅਕਾਲ।
15: ਥੈਂਕ ਯੂ ਸੋ ਮਚ ਦੇਵ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਂਡ ਗੁੱਡ ਆਫਟਰਨੂਨ।
0: ਗੁੱਡ ਮਿਡ ਆਫਟਰਨੂਨ ਜੀ। ਅੱਜ ਕੀ ਸੰਦੇਸ਼ ਹੈ?
15: जी अज आपां देखांगे ईयर फ्लूइड इम्बैलेंस दे बारे में, जिसको मेनियर्स डिजीज भी कहा जाता है। ये ईयर फ्लूइड इम्बैलेंस नाम की कंडीशन है जो आपके इनर ईयर को इफेक्ट करती है, जिसमें आपको चक्कर की प्रॉब्लम आती है, वर्टिगो का अटैक, उसके साथ कानों में आवाजें सुनाई देना या हियरिंग लॉस, और साथ में कानों में फुलनेस भी फील करते हैं, तो इस कंडीशन को मेनियर्स डिजीज कहते हैं। इसके टिपिकल अटैक में क्या होगा कि स्टार्टिंग इसकी होती है कि कानों में प्रेशर या फुलनेस, सुनाई कम देना एक कान में या दोनों कानों में, तो उसके साथ फिर हियरिंग लॉस होता जाता है, प्रोग्रेसिव हियरिंग लॉस, वो भी एक कान में अफेक्टेड या फिर दोनों कानों में आपको लगेगा कि कम सुनाई देना शुरू हो गया है। और उसके बाद इम्बैलेंस चक्कर का अटैक, सडनली ही वर्टिगो का अटैक होगा, जिसमें आप फील करते हैं कि आपके आसपास की चीजें घूम रही हैं, सिर को मूव किया या फिर जैसे लेट के बैठे हुए उसके साथ ही बैठ के खड़े हुए, तो उसके साथ ही आप फील करते हैं कि एकदम से चक्कर आ गए। और ये वर्टिगो का अटैक जो है, जिसमें डिजीनेस भी हो सकती है या जैसे घूम रहा है सारा कुछ, उस तरह की फीलिंग भी होती है, जो कुछ घंटों से लेके कुछ दिनों तक कंटिन्यूअस चलता है, और उसके साथ कानों में आवाजें कि जैसे कीड़ा बोल रहा है, ओ वाली आवाज, हवा चल रही है, उस तरह की आवाज या हॉर्न बजने की जो एक्चुअल में नहीं होती है, तो इसको टिनाइटस कहते हैं। सो ये डिफरेंट डिफरेंट आवाजें सुनाई देती है, और कभी कभार इसके साथ फोटोफोबिया कि तेज धूप है या तेज लाइट है तो वो सहन नहीं हो पाती, राइट वे आपको सर दर्द हो रहा है या चक्कर आने स्टार्ट हो जाते हैं। और फिर जब आप अपने स्पेशलिस्ट के पास जाते हैं तो इसका कारण बताया जाता है कि आपके कानों के अंदर जो फ्लूइड है इसमें इम्बैलेंस हुआ है, जिसको ईयर फ्लूइड इम्बैलेंस कहा जाता है। अवर इनर ईयर जो है, इट कंटेन्स फ्लूइड जिसको एंडोलिम्फ कहते हैं, जो एक मेम्ब्रेन के अंदर बंद होता है, और उसके अंदर का प्रेशर जब बढ़ने लगता है तो ये मेम्ब्रेन बल्ज हो जाती है और फिर इसके सिम्टम्स आने स्टार्ट हो जाते हैं। अब इसके मेनियर्स डिजीज के कई सारे ट्रिगर्स भी होते हैं, सिर पे चोट लगना, कोई नशा कर रहे हैं, अल्कोहल, स्मोकिंग, स्ट्रेस भी इसको ट्रिगर कर देगा कि एंग्जाइटी या डिप्रेशन में है, स्ट्रेस ज्यादा लेते हैं, कानों के बार बार इन्फेक्शन हो रहे हैं। सो कई बार जिनको ऑलरेडी ये प्रॉब्लम थी कि साल में एक आधी बार चक्कर आ रहे थे, तो उसके बाद क्या होगा, फिर दूसरे साल वापस साल में दो तीन चार बार हो गया, और फिर इसकी फ्रीक्वेंसी इंटेंसिटी दोनों बढ़ते जाते हैं कि जुखाम हुआ, कोल्ड हुआ, ईयर इन्फेक्शन हुआ, तो उसके साथ ही चक्कर आने स्टार्ट हो गए, तो ये अटैक को ट्रिगर कर देते हैं। और काफी बार ये ऑटो इम्यून कंडीशन के साथ भी होता है। अब ऐसे में आपको बताया जाता है कि इसको सिर्फ आप मैनेज करते रहो, बाकी इसके लिए कोई मेडिकेशन नहीं है, लेकिन इन होम्योपैथी वी डू हैव वेरी गुड ट्रीटमेंट फॉर ईयर फ्लूइड इम्बैलेंस। एंड ये ट्रीटमेंट आप स्टार्ट करते हो, आप खुद देखोगे कि आपके जो चक्कर आ रहे हैं उसमें रिलीफ मिलेगी, तो नाल ही नाल टिनाइटस की प्रॉब्लम, कन्ना विच आवाजें आ रही है, प्रेशर फील होना, हियरिंग कट हो रहा है, उन सारे में आपको हेल्प करेगा। छोटे बच्चों से लेके बुजुर्ग तक, प्रेग्नेंट मदर्स हैं वो भी ये मेडिकेशन ले सकती हैं, बिल्कुल सेफ इफेक्टिव ट्रीटमेंट है। एंड कोई भी नवी पुरानी बीमारी वास्ते आप मेरा कांटेक्ट जरूर कर सकते हैं, जुखाम, खांसी, कोल्ड फ्लू वास्ते 1 वीक 2 वीक्स की मेडिकेशन भी आप ले सकते हैं, छोटे बच्चों में टीथिंग वगैरह की मेडिकेशन चाहिए, अपने प्रिस्क्रिप्शन रीफिल करवानी है, कोई भी तरह का नशा करते हैं, एडिक्शन है तो वो छुड़वाना चाहते हैं, या अपने लीवर को हेल्दी बनाना चाहते हैं, तो लीवर क्लिंजिंग टिंचर्स आर अवेलेबल। एंड इसके अलावा है थेरेपी, मसाज थेरेपी, बॉडी पेन्स हो रहे हैं, गर्दन अकड़ना, बैक पेन, माइग्रेन इश्यू, सिर दर्द है, एंग्जाइटी है, तो साथ में ये थेरेपी आपको काफी हेल्प कर सकती है। 10 कोटरेल बुलेवार्ड पे हम लोकेटेड हैं, यूनिट नंबर 104, मेन इंटरसेक्शन इज एयरपोर्ट रोड एंड नॉर्थ पार्क, जहाँ पे कॉटरेल बन जाता है। सो उस कॉम्प्लेक्स प्लाजा में ही यूनिट नंबर 104 मेन लेवल पे ही यू विल सी काव्या होम्यो केयर। मंडे टू सैटरडे 6 दिन क्लिनिक खुला है, सवेरे 10 लेके शाम 6 बजे तक। एंड फोन नंबर है मेरा
0: 647 760 2779 647 760 2779।
15: ਹਾਂਜੀ 6477602779 ਥੈਂਕ ਯੂ ਦੇਵ ਜੀ
0: ਥੈਂਕ ਯੂ ਆਲਰਾਈਟ ਡਕ ਸਿਸਟਮ ਸਾਫ ਕਰਾ ਲਓ ਚੰਗੇ ਰਹੋਗੇ ਫਰਨਸ ਦਾ ਫਿਲਟਰ ਚੇਂਜ ਕਰਨਾ ਪੈਂਦਾ ਅੱਛਾ ਜਤਿੰਦਰ ਜੀ
14: ਯੈਸ ਸਰ
0: ਕਈ ਚੀਜ਼ਾਂ ਜਦੋਂ ਕਰਨੀਆਂ ਪੈਂਦੀਆਂ ਉਦੋਂ ਕਰਦੇ ਹਾਂ ਅਸੀਂ
14: ਹਾਂਜੀ
0: ਜਿਵੇਂ ਹੁਣ ਸਾਰਿਆਂ ਨੂੰ ਪਤਾ ਵੀ ਪਟਾਕਾ ਆਪਣਾ ਕਿੱਦਾਂ ਪੈਣਾ ਹੀ ਪੈਣਾ
14: ਹਾਂਜੀ
0: ਇਨਸ਼ੋਰੈਂਸ ਨਹੀਂ ਕਰਾਉਂਦੇ
14: ਉਹ ਨਹੀਂ ਕਰਾਉਂਦੇ
0: ਪਰ ਜਦੋਂ ਗਵਰਨਮੈਂਟ ਕਹਿੰਦੀ ਹੈ ਕਾਰ ਇਨਸ਼ੋਰੈਂਸ ਕਰਾਉਣੀ ਪੈਣੀ ਆ ਮਿੱਤਰੋ
14: ਹਾਂਜੀ ਤੇ ਤੁਸੀਂ
0: ਧੱਕੇ ਨਾ ਹੈਗਾ ਨਾ ਫਿਰ ਕਰ ਲੈਂਦੇ ਆ
14: ਜੀ
0: ਇਸੇ ਤਰ੍ਹਾਂ ਜਿਹੜਾ ਫਰਨਸ ਹੈ
14: ਹਾਂਜੀ
0: ਉਹ ਫਿਲਟਰ ਨਹੀਂ ਚੇਂਜ ਕਰਦੇ ਪਰ ਜਦੋਂ ਬੰਦ ਹੋ ਜਾਂਦੀ ਆ ਫਿਰ ਫਿਲਟਰ ਵੀ ਚੇਂਜ ਕਰ ਦਿੰਦੇ ਆ
14: ਫਿਰ ਆਪਾਂ ਕਾਲ ਕਰਦੇ ਯਾਰ
0: ਫਿਰ ਕਰਦੇ ਆ ਕੁਛ ਨਾ ਕੁਛ ਇੰਤਜ਼ਾਮ ਕਰਦੇ ਆ ਲੇਕਿਨ ਡਕ ਸਿਸਟਮ ਆ ਉਹਦੀ ਕੇਅਰ ਹੀ ਨਹੀਂ ਕਰਦੇ ਉਹ ਵੀ ਕਰਾ ਲਓ ਚੇਂਜ ਕਿ ਜਿੰਨਾ ਜਦ ਸਾਹ ਸੂਹ ਦੀ ਬਿਮਾਰੀ ਨਹੀਂ ਲੱਗਦੀ ਜਾਂ ਕੋਈ ਹੋਰ ਪੰਗਾ ਨਹੀਂ ਪੈਂਦਾ ਘਰ ਚ ਖੈਰ ਅਮਨ ਦਾ ਨੰਬਰ ਹੈ 416-277-4616 416-277-4616 $99 ਤੋਂ ਸ਼ੁਰੂ ਹੁੰਦੀ ਹੈ ਪੰਜ ਡਰਾਈਵਰ ਚਾਹੀਦੇ ਫਰਮ ਨੂੰ ਟੋਰਾਂਟੋ ਤੋਂ ਮੋਂਟਰੀਅਲ ਟੋਰਾਂਟੋ ਤੋਂ ਯੂ ਐਸ ਦੇ ਰਨ ਨੇ ਬਾਈ ਵੀਕਲੀ ਪੇ ਮਿਲੇਗੀ ਔਰ ਪੇ ਜਿਹੜੀ ਹੈ ਟੌਪ ਦੀ ਮਿਲੇਗੀ ਕੁਲਦੀਪ ਮੰਗੜ ਦਾ ਨੰਬਰ ਹੈ 6479724559625 ਅੱਛਾ ਲਿਸਟਿੰਗ ਕਿਹੜੀ ਹੈ ਪਹਿਲੀ ਤੁਹਾਡੇ ਕੋਲ
14: ਦੀਪਾ ਜੀ ਪਾਵਰ ਆਫ ਸੇਲ ਪਾਵਰ ਆਫ ਸੇਲ ਪਾਵਰ ਆਫ ਸੇਲ ਕਿਉਂਕਿ ਬਹੁਤ ਸਾਰੀਆਂ ਕਾਲਾਂ ਆਉਣੀਆਂ ਸਾਨੂੰ ਪਾਵਰ ਆਫ ਸੇਲ ਤੇ ਮਕਾਨ ਚਾਹੀਦਾ ਵੀ ਸਾਨੂੰ ਕੋਈ ਡੀਲ ਮਿਲ ਜਾਵੇ
0: ਹਾਂਜੀ
14: ਦੀਪਾ ਜੀ ਕਾਪੀ ਪੈਨ ਸਾਡੇ ਸਿਰ ਉੱਤੇ ਨੋਟ ਕਰ ਲੈਣ 7 ਬੈਡਰੂਮ ਦਾ ਮਕਾਨ ਆ ਦੇਵੀ
0: ਅੱਛਾ
14: 5 ਉੱਪਰ ਨੇ 2 ਬੈਡਰੂਮ ਦੀ ਬੇਸਮੈਂਟ ਆ ਤੇ ਇਹ ਕੋਈ ਭਾਜੀ 30-40-50 ਸਾਲ ਪੁਰਾਣਾ ਮਕਾਨ ਨਹੀਂ ਸਿਰਫ ਇਹ 10-12 ਸਾਲ ਪੁਰਾਣਾ ਮਕਾਨ ਆ ਦੀਪਾ ਜੀ ਵਧੀਆ ਐਲੀਵੇਸ਼ਨ
0: ਹੈ ਜਿਹੜਾ 25-30 ਸਾਲ ਵਾਲਾ ਵੀ ਨਵਿਆਂ ਚ ਗਿਣਿਆ ਜਾਂਦਾ
14: ਤੇ ਭਾਈ ਡਬਲ ਡੋਰ ਐਂਟਰਸ ਆ ਇਹ ਮਕਾਨ ਕਿਸੇ ਟਾਈਮ ਦੇ ਉੱਪਰ ਦੀ ਭਾਜੀ ਆਪਾਂ ਕਹੀਏ ਜਿਹੜੇ ਦੇ ਸਕੁਅਰ ਫੀਟ ਨੇ ਇਹਦੇ ਨਾਲ ਦੇ ਮਕਾਨ 14-15-16 ਲੱਖ ਦੇ ਵਿਕੇ ਸੀ
0: ਠੀਕ ਹੈ
14: ਅੱਜ ਜੇ ਸਾਡਾ ਸੁਰ ਤਾਂ ਸਾਨੂੰ ਕਾਲ ਕਰੂਗਾ ਕੋਈ ਵੀ ਦੀ ਭਾਜੀ
0: ਹਾਂਜੀ
14: 9 ਲੱਖ ਤੋਂ ਲੈ ਕੇ 10 ਲੱਖ ਦੀ ਰੇਂਜ ਦੇ ਵਿੱਚ
0: 4-5 ਲੱਖ ਥੱਲੇ
14: 7 ਬੈਡਰੂਮ ਦੀ ਭਾਜੀ
0: ਬੱਲੇ ਬੱਲੇ ਬੱਲੇ ਬੱਲੇ
14: ਸੋ ਜੇ ਸਾਡਾ ਸਰੋਤਾ ਇਹ ਡਬਲ ਡੋਰ ਐਂਟਰ
0: ਇੱਕ ਬੈਡਰੂਮ ਤਾਂ ਫਿਰ 2.5 ਲੱਖ ਚ ਹੀ ਪਿਆ 2 ਲੱਖ
14: ਬਸ ਦੇ ਲਓ ਦੇ ਭਾਜੀ ਕੌਂਡੋ ਵੀ ਲੈਣੀ ਹੋਵੇ ਤਾਂ ਵੀ ਇੱਕ ਬੈਡਰੂਮ ਦੀ ਅੱਜ ਦੀ ਰੇਟ ਦੇ ਵਿੱਚ 3-4 ਲੱਖ ਤੋਂ ਘੱਟ ਹੈ ਨਹੀਂਗੀ
0: ਹਾਂਜੀ ਹਾਂਜੀ
14: ਸੋ ਇਹ ਜਿਹੜੀ ਸਾਡੀ ਕੋਲ ਡੀਲ ਆ ਇਹਦੇ ਵਿੱਚ ਲਿਵਿੰਗ ਫੈਮਿਲੀ ਡਾਇਨਿੰਗ ਮੇਨ ਬੈਡਰੂਮ ਹੋ ਗਿਆ 2 ਬੈਡਰੂਮ ਬੇਸਮੈਂਟ 'ਚ ਬਣੇ ਨੇ 7 ਬੈਡਰੂਮ ਦੀ ਪ੍ਰੋਪਰਟੀ ਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਓ ਪਾਵਰ ਆਫ ਸੇਲ ਇਹ ਪ੍ਰੋਪਰਟੀ ਆ ਬ੍ਰੈਂਪਟਨ ਦੇ ਵਿੱਚ ਲੋਕੇਟਡ ਹੈ ਬ੍ਰੈਂਪਟਨ ਤੋਂ ਬਾਹਰ ਨਹੀਂ ਅੰਡਰ 1 ਮਿਲੀਅਨ ਦੇ ਵਿੱਚ ਡੀਲ ਹੋ ਸਕਦੀ ਹੈ 7 ਬੈਡਰੂਮ ਦਾ ਮਕਾਨ ਨੰਬਰ 416-265-2622 ਤੇ ਕਾਲ ਕਰਕੇ ਤੁਸੀਂ ਇਸ ਪ੍ਰੋਪਰਟੀ ਦੀ ਜਾਣਕਾਰੀ ਲੈ ਸਕਦੇ ਹੋ
0: AAA ਲੈਂਡਸਕੇਪਿੰਗ
13: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ AAA ਲੈਂਡਸਕੇਪਿੰਗ ਕਾਲ 647-784-1213 6477841213
16: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
17: ਜਸ਼ਨ ਟੈਂਟਸ ਦੇ ਨਾਲ
16: ਵਿਆਹ ਹੋਵੇ ਬਰਥਡੇ ਪਾਰਟੀ
17: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ
16: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ ਹਾਈ ਪੀਕ ਟੈਂਟਸ ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ
17: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ ਚੇਅਰਸ ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ
16: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ ਕੁਆਲਿਟੀ ਸਰਵਿਸ ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ ਅੱਜ ਹੀ ਕਾਲ ਕਰੋ ਜਸ਼ਨ 416-294-2857
17: 416-294-2857
16: ਜਸ਼ਨ ਟੈਂਟਸ ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ
18: ਇੰਡੀਅਨ ਫਰੂਟਲੈਂਡ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ
19: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
18: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ ਬ੍ਰੈਂਪਟਨ
20: ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਰਾਖੀ ਨਾਲ ਹੋਰ ਵੀ ਮਜ਼ਬੂਤ ਕੀਤਾ ਜਾਂਦਾ ਹੈ ਰਾਖੀ ਦੇ ਦਿਨਾਂ ਉੱਪਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਪੈਸ਼ਲ ਤਿਆਰ ਕੀਤੀ ਸਵਾਦਿਸ਼ ਮਠਿਆਈਆਂ ਲਈ ਇੰਡੀਅਨ ਸਵੀਟ ਮਾਸਟਰ ਰੈਸਟੋਰੈਂਟ 905-450-2800 905-450-2800
0: ਆਲਰਾਈਟ ਸਾਡੇ ਨਾਲ ਨੀਸ਼ਾ ਜੀ ਜੁੜ ਚੁੱਕੇ ਨੇ ਮੈਡਮ ਵੈਲਕਮ ਟੂ ਦਾ ਸ਼ੋ
21: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ $55 US ਤੇ ਮੈਕਸੀਕੋ ਰੋਮਿੰਗ $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼ ਨੋ ਕੰਟਰੈਕਟ ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525 ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ ਹਾਈ ਸਪੀਡ ਅਨਲਿਮਿਟਡ ਯੂਸੇਜ $55 ਤੋਂ ਸਟਾਰਟਿੰਗ ਤੇ ਫੋਨ ਨੰਬਰ ਸੇਮ ਹੈਗਾ 6479462525
0: ਜਤਿੰਦਰ ਜੀ ਜਿਹੜੇ ਤਾਂ ਜਾਲੀ ਮੀਡੀਆ ਵਾਲੇ ਆ
14: ਜੀ
0: ਜਿਨ੍ਹਾਂ ਨੂੰ ਨਾ ਅਕਲ ਨਾ ਲੈਣ ਨਾ ਦੇਣ ਸਿਆਣੇ ਕਹਿੰਦੇ ਆ
14: ਜੇ
0: ਕਿਸੇ ਗੱਲ ਦਾ ਨਾ ਪਤਾ ਹੋਵੇ ਬੋਲਣਾ ਨੀ ਚਾਹੀਦਾ
14: ਬਿਲਕੁਲ
0: ਚੁੱਪ ਕਰ ਲਓ ਲੋਕਾਂ ਨੇ ਸੁਣ ਲਓ
14: ਹਾਂਜੀ
0: ਉਹਨਾਂ ਲਈ ਸੁਣਾਉਣ ਲੱਗਿਆ ਮੈਂ ਗੱਲ
14: ਆਉਣ ਦਿਓ ਜੀ
0: ਸਾਰੇ ਕਹਿੰਦੇ ਜੀ ਉਹਨੇ ਡੀਲ ਨੀ ਕੀਤੀ ਮਾਰਕਾਨੀ ਨੇ ਡੀਲ ਨੀ ਕੀਤੀ
14: ਹਾਂਜੀ
0: ਡੀਲ ਚੰਗੀ ਹੋਣੀ ਚਾਹੀਦੀ ਹੈ ਤੁਹਾਡਾ ਵੀ ਫਾਇਦਾ ਹੋਵੇ ਮੇਰਾ ਵੀ
14: ਹਾਂਜੀ
0: ਜੇ ਤੁਹਾਡਾ ਹੀ ਫਾਇਦਾ ਹੋਣਾ ਮੇਰਾ ਨੁਕਸਾਨ ਹੋਣਾ ਫਿਰ ਮੈਂ ਡੀਲ ਕਿਉਂ ਤੁਹਾਡੇ ਨਾਲ ਕਰਾਂ ਵੀ
14: ਬਿਲਕੁਲ ਸਹੀ ਗੱਲ
0: ਹੈ ਫਿਰ ਜਿਹੜੇ ਹੋਰ ਆ ਆਪੋਜੀਸ਼ਨ ਜੇ ਵਾਲੇ
14: ਹਾਂਜੀ
0: ਸਾਨੂੰ ਦੱਸੋ ਕੀ ਲਿਖਿਆ ਸੀ ਕਾਗਜ਼ਾਂ 'ਚ ਸਾਨੂੰ ਦੱਸੋ ਉਹ ਤੁਸੀਂ ਆਪੋਜੀਸ਼ਨ ਤਾਂ ਹੀ ਨੀ ਸੋਨੂੰ ਕਿਉਂ ਦੱਸੀ ਹੈ ਜਿਹੜਾ ਪੋਲੇਵਰ ਆਪਦੀ ਸੀਟ ਹਾਰ ਗਿਆ ਕਿਸੇ ਹੋਰ ਨੂੰ ਹਟਾ ਗਿਆ ਉੱਥੇ ਮਸਾਂ ਜਿੱਤ ਗਿਆ ਆ ਆਪਦੇ ਚਾਰ ਪੰਜ MP ਊਂ ਇਹਨੂੰ ਭੱਜ ਗਏ ਇੱਕ ਦੋ ਊਂ ਛੱਡ ਕੇ ਚਲੇ ਗਏ
14: ਜੀ
0: ਇਹ ਕਹਿੰਦਾ ਪਹਿਲਾਂ ਸੈਸ਼ਨ ਖੋਲੋ ਮੈਨੂੰ ਦੱਸੋ
14: ਓਕੇ
0: ਇਹ ਗਲਤ ਆ ਉਹਨਾਂ ਨੇ ਜਦੋਂ ਦੱਸਣਾ ਉਹ ਦੱਸ ਦੇਣਗੇ ਕਿਉਂ ਡੀਲ ਅਜੇ ਫੇਰ ਸ਼ੁਰੂ ਹੋ ਜਾਣੀ ਹੈ ਕਿਤੇ ਨਾ ਕਿਤੇ ਦੁਬਾਰਾ ਇਹ ਤਾਂ ਹੈ ਨਹੀਂ ਖਤਮ ਹੋ ਗਈ ਤਾਂ ਖਤਮ ਹੋ ਗਈ
14: ਹਾਂਜੀ
0: ਲੇਕਿਨ ਸਾਡੀ ਗਵਰਨਮੈਂਟ ਨੇ ਜਿਹੜਾ ਇੱਕ ਚੰਗਾ ਕੰਮ ਕੀਤਾ ਕਹਿੰਦੇ ਗੱਲ ਸੁਣੋ ਇਹ
14: ਹਾਂਜੀ
0: ਪਹਿਲਾਂ ਤਾਂ ਡੋਨਲਡ ਟਰੰਪ ਕਹਿੰਦਾ ਲੇਕ ਓਟੇਰੀਓ ਦਾ ਨਾਮ ਬਦਲ ਕੇ US ਅਮੈਰੀਕਨ ਲੇਕ ਰੱਖ ਦੇਣਾ
14: ਹਾਂਜੀ
0: ਇਸੇ ਤਰ੍ਹਾਂ ਗੋਲਫ ਆਫ ਮੈਕਸੀਕੋ ਨੂੰ ਕਿਹਾ ਸੀ US ਰੱਖ ਦੇਣਾ
14: ਹਾਂਜੀ
0: ਗ੍ਰੀਨਲੈਂਡ ਨੂੰ ਕਹਿੰਦਾ ਸਾਡਾ ਵਾ ਅਲਬਰਟਾ ਨੂੰ ਕਹਿੰਦਾ ਸਾਡਾ 51ਵੀਂ ਸਟੇਟ ਆ
14: ਹਾਂਜੀ
0: ਉਹ ਸਿਰਫ ਝੂਠ ਬੋਲਣ ਤੋਂ ਮੇਰਾ ਉਹਨੂੰ ਕੱਖ ਨਹੀਂ ਆਉਂਦਾ ਹੈਗਾ
14: ਹਾਂਜੀ
0: 12 ਮਹੀਨੇ 30 ਦਿਨ ਝੂਠ ਬੋਲਦਾ ਕਹਿੰਦਾ ਸੀ ਬਸ ਹਫ਼ਤੇ ਖੰਡ ਦੀ ਗੱਲ ਆ 4-5 ਦਿਨਾਂ ਦੀ ਰਾਹ ਨੂੰ ਹਰਾ ਹਰੂ ਕੇ ਆ ਜਾਣਾ 6 ਮਹੀਨੇ ਹੋ ਗਏ
14: 6 ਮਹੀਨੇ ਹੋ ਗਏ
0: ਅੱਛਾ ਫਿਰ ਕਹਿੰਦਾ ਲੇਕ ਆਫ ਹਰਮੂਜ਼ਾ ਇਹ ਵੀ ਅਮਰੀਕਾ ਦਾ ਹਿੱਸਾ ਵਾ
14: ਅੱਛਾ ਜੀ
0: ਸੋ ਇਸ ਤਰ੍ਹਾਂ ਕਹਿਣ ਦਾ ਮਿੱਤਰਾ ਕੱਖ ਨਹੀਂ ਹੁੰਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਤੇਰੇ ਵਰਗੇ 20 ਆਏ ਰਾਸ਼ਟਰਪਤੀ ਬਣੇ 20 ਚਲੇ ਗਏ ਹੁਣ ਸਾਡੀ ਆਟਵਾ ਤੇ ਮਾਰਕਾਨੀ ਸਰਕਾਰ ਨੇ ਆਖਿਆ ਡਾਲਰ ਪਿੱਛੇ ਡਾਲਰ ਦਾ ਟੈਰਫ ਲਾਵਾਂਗੇ ਸੋ ਸਾਡੇ ਤੇ 20 ਬਿਲੀਅਨ ਲਾਏਗਾ ਉਹਨੇ 28 ਬਿਲੀਅਨ ਦੇ ਟੈਰਫ ਲਾਇਆ ਜਿਹੜਾ ਪ੍ਰਾਡਕਟ ਜਾਣਾ ਇਹਨਾਂ ਨੇ 27.6 ਬਿਲੀਅਨ ਦੇ ਟੈਰਫ ਲਾਤਾ
14: ਠੀਕ ਹੈ ਜੀ
0: ਉਹਨਾਂ ਹੀ ਲਾਤਾ
14: ਹਾਂਜੀ
0: ਅੱਛਾ ਹੁਣ ਇਹ ਜਿਹੜੇ ਟੈਰਫ ਟੁਰਫ ਲੱਗਦਾ ਇਹਦੇ ਬਹੁਤ ਸਾਰੇ ਬਿਜ਼ਨਸ ਆਪਣੇ ਜਿਹਨਾਂ ਤੇ ਫਰਕ ਪਏਗਾ
14: ਹਾਂਜੀ
0: ਜਿਹਨਾਂ ਦੀ ਆਮਦਨ ਘਟੇਗੀ
14: ਹਾਂਜੀ
0: ਕੁਦਰਤੀ ਗੱਲ ਆ ਜਿਵੇਂ ਕੋਵਿਡ ਵੇਲੇ ਟੂਡੋ ਨੇ ਦਿੱਤੇ ਸੀ ਉਹ ਤਾਂ ਬੜੇ ਗੱਡਾ ਟੂਡੋ ਵਰਗਾ ਬੰਦਾ ਹੀ ਕੋਈ ਨਹੀਂ ਹੈ ਬੜਾ ਹੈਲਪ ਕੀਤੀ
14: ਹੈ
0: 20-20 ਹਜ਼ਾਰ ਜੇਬ ਚ ਪਾ ਲਿਆ 2-2 ਹਜ਼ਾਰ ਹਫ਼ਤਾ ਮਿਲਦਾ ਸੀ ਉਹ ਤਾਂ ਮਾਰਦੇ ਪੁੱਠੀਆਂ ਜਾਲਾਂ
14: ਜੀ
0: ਇਹਨਾਂ ਨੇ ਵੀ 7.5 ਬਿਲੀਅਨ ਡਾਲਰ ਸਪੋਰਟ ਪੈਕੇਜ ਐਲਾਨ ਕਰਤਾ
14: ਓਕੇ
0: ਜਿਹੜੇ ਵਰਕਰਸ ਆ ਤੇ ਬਿਜ਼ਨਸ ਪੀਪਲ ਆ ਉਹਨਾਂ ਨੂੰ ਦੇਣਗੇ ਇੱਕੋ ਹੀ ਬੇਨਤੀ ਹੈ ਇਹਨਾਂ ਨੂੰ ਹੁਣ ਵੀ ਜਿਹੜੇ ਮੈਨੇਜਮੈਂਟ ਆ ਸੋਚ ਸਮਝ ਕੇ ਦੇਣ ਇਹ ਨਹੀਂ ਜਿਹੜੀ ਕੰਪਨੀ ਰਜਿਸਟਰ ਅੱਜ ਦੇਖਿਓ ਕੰਪਨੀਆਂ ਬੜੀਆਂ ਰਜਿਸਟਰ ਹੋਣਗੀਆਂ ਨਵੀਆਂ ਪੈਸੇ ਲੈਣ ਲਈ ਉਹਨਾਂ ਨੂੰ ਵੀ ਆਖਿਆ ਜਿਹਦੀ ਇੰਨੀ ਆਮਦਨ ਆ ਉਹਨੂੰ ਨੀ ਮਿਲਣੀ ਉਸ ਤੋਂ ਵੱਧ ਵਾਲੀ ਆਮਦਨ ਆ ਨਾਲ ਸ਼ੋਅ ਕਰਨਾ ਪੈਣਾ ਵੀ ਮੇਰੀ ਇੰਨੀ ਆਮਦਨ ਸੀ ਹੁਣ ਤਾਂ ਇੰਨੀ ਰਹਿ ਗਈ ਤਾਂ ਪੈਸੇ ਮਿਲਣੇ ਖੈਰ ਇਹਨਾਂ ਦਾ ਕੰਮ ਚੱਲਦਾ ਰਹਿਣਾ ਆਪਣਾ ਕੰਮ ਲਿਸਨ ਨੂੰ ਦੱਸਣਾ ਉਹ ਅਸੀਂ ਦੱਸੀ ਜਾਣਾ ਤੇ ਤੁਹਾਡੀ ਅਗਲੀ ਲਿਸਟ ਜਨਾਬ
14: ਦੇ ਭਾਜੀ ਫਸਟ ਟਾਈਮ ਹੋਮ ਬਾਇਰ ਕਾਲ ਕਰਦੇ ਨੇ ਪ੍ਰੋਪਰਟੀ ਚਾਹੀਦੀ ਹੁੰਦੀ ਦੇ ਭਾਜੀ ਬ੍ਰੈਂਪਟਨ ਦੇ ਵਿੱਚ
0: ਹਾਂਜੀ
14: ਬ੍ਰੈਂਪਟਨ ਦੇ ਵਿੱਚ 2 ਮਕਾਨ ਲੈ ਕੇ ਆਉਂਦੇ ਭਾਜੀ
0: ਅੱਛਾ
14: ਡੀਟੈਚ ਮਕਾਨ ਨੇ ਇਹ ਭਾਜੀ ਇਹਦੇ ਵਿੱਚ 3-4 ਗੱਡੀਆਂ ਡਰਾਈਵ 'ਚ ਲੱਗਦੀਆਂ
0: ਹਾਂ ਹਾਂ
14: 3 ਬੈਡਰੂਮ ਉੱਪਰ ਨੇ 1 ਬੈਡਰੂਮ ਦੀ ਬੇਸਮੈਂਟ ਬਣੀ ਹੈ
0: ਠੀਕ ਹੈ
14: ਤੇ 4 ਬਾਥਰੂਮ ਦੀ ਭਾਜੀ
0: ਬੱਲੇ
14: ਸੋ 4 ਬੈਡਰੂਮ 4 ਬਾਥਰੂਮ 7 ਲੱਖ
0: ਬ੍ਰੈਂਪਟਨ
14: ਦੇ ਵਿੱਚ ਦੀ ਭਾਜੀ
0: ਦੁਆਰਾ ਦੇਖੋ ਕਾਗਜ਼ ਦਾ ਦੁਆਰਾ ਦੇਖੋ ਥੋੜੇ ਆਂਕੜੇ ਸਹੀ ਆ ਸਾਰੇ
14: 4 ਬੈਡਰੂਮ ਦੇ ਭਾਜੀ 4 ਬਾਥਰੂਮ ਸਿਰਫ ਤੇ ਸਿਰਫ $7 ਲੱਖ ਦੇ ਵਿੱਚ ਡੀਲ ਹੋ ਜਾਣੀ ਆ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣੇ ਲਈ ਮਕਾਨ ਲੱਭ ਰਹੇ ਹੋ ਇਹ ਪ੍ਰੋਪਰਟੀ ਛੱਡੇ ਉਹਨਾਂ ਦੇ ਭਾਜੀ ਇੱਕ ਪ੍ਰੋਪਰਟੀ ਹੋਰ ਆਈ ਆ ਅੰਡਰ 600,000 ਦੇ ਭਾਜੀ
0: ਅੱਛਾ
14: 6 ਲੱਖ ਤੋਂ ਘੱਟ ਵਿੱਚ ਵੀ ਜੇ ਤੁਸੀਂ ਮਕਾਨ ਲੈਣਾ ਚਾਹੁੰਦੇ ਹੋ
0: ਇਹਦਾ ਮਤਲਬ 5-4-6 ਲੱਖ 7 ਲੱਖ ਵਾਲੇ ਮਕਾਨ ਮਾਰਕੀਟ 'ਚ ਹੈਗੇ
14: ਦੇ ਭਾਜੀ ਅੱਜ ਵੀ ਇੱਕ ਪ੍ਰੋਪਰਟੀ ਡਬਲ ਕਾਰ ਗਰਾਜ ਆ ਉਹਦੀ ਆਪਾਂ ਆਫਰ ਸੈਂਡ ਕਰਨ ਜਾ ਰਹੇ ਹਾਂ ਫਸਟ ਟਾਈਮ ਹੋਮ ਬਾਇਰ ਨੇ ਬਿਲ ਤੋਂ ਆਏ ਸੀ ਆਪਣੇ ਕਲਾਇੰਟ ਇੱਥੋਂ ਰੇਡੀਓ ਪ੍ਰੋਗਰਾਮ ਸੁਣ ਕੇ ਆਪਣੇ ਆਏ ਸੀ ਉਹਨਾਂ ਦੀ ਆਫਰ ਅੱਜ ਪਾ ਰਹੇ ਹਾਂ ਤੇ ਉਹਨਾਂ ਨੂੰ ਵੀ ਪ੍ਰੋਪਰਟੀ ਮਿਲ ਜਾਣੀ ਵਧੀਆ ਪ੍ਰਾਈਸ ਦੇ ਵਿੱਚ
0: ਆ ਜਿਹੜੀ ਤੁਸੀਂ ਦੱਸ ਰਹੇ ਹੋ ਨੈਕਸਟ ਵਨ ਇਹ ਕਿੱਥੇ ਆ
14: ਇਹਦੇ ਭਾਈ ਬ੍ਰੈਂਪਟਨ ਦੇ ਵਿੱਚ ਸੈਂਡ ਰੋਡ ਐਂਡ ਹਾਟਲਿਕ ਦੀ ਰੀਚ ਕਹਿ ਲਓ
0: ਠੀਕ ਹੈ
14: ਇਸ ਸਬਡਵੀਨ ਦੇ ਵਿੱਚ ਆਪਣੇ ਕੋਲ ਇੱਕ ਐਕਸਕਲੂਸਿਵ ਪ੍ਰਾਪਰਟੀ ਵੀ ਹੈਗੀ 3 ਬੈਡਰੂਮ ਉੱਪਰ ਨੇ 1 ਬੈਡਰੂਮ ਦੀ ਵਾਕਆਊਟ ਬੇਸਮੈਂਟ ਹੈ 1.5 ਕਾਰ ਗਰਾਜ ਆ ਸੋ ਤੁਸੀਂ 6 ਲੱਖ 7 ਲੱਖ 8 ਲੱਖ ਦੀ ਰੇਂਜ ਦੇ ਵਿੱਚ ਬ੍ਰੈਂਪਟਨ 'ਚ ਆਪਣਾ ਮਕਾਨ ਲੈਣਾ ਚਾਹੁੰਦੇ ਹੋ ਡੀਟੈਚ ਮਕਾਨ ਲੈਣਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਿਓ 416-265-2222 ਜਾਂ ਤੁਹਾਡੇ ਕੋਲ ਕੋਈ ਵੀ ਪ੍ਰੋਪਰਟੀ ਹੈ ਤੁਸੀਂ ਉਹਨੂੰ ਸੈੱਲ ਕਰਨਾ ਚਾਹੁੰਦੇ ਹੋ ਟਾਊਨ ਹਾਊਸ ਹੈ ਜਾਂ ਤੁਹਾਡੇ ਕੋਲ ਕੋਈ ਫਾਰਮ ਹੈ ਜਾਂ ਤੁਹਾਡੇ ਕੋਲ ਕੋਈ ਲੈਂਡ ਪਈ ਹੈ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ 416-265-2222 416-265-2222
0: ਗੁਰਬਾਣੀ ਰੇਡੀਓ ਲੈਣਾ ਕੋਸਟ ਪ੍ਰਾਈਸ ਤੇ ਮਿਲੇਗਾ ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਉਣੇ 416-740-8100 ਧਰਮ ਦੇ ਨਾਮ ਤੇ ਪੈਸੇ ਲੁੱਟੇ ਜਾਂਦੇ ਨੇ ਰਾਮ ਮੰਦਰ ਦਾ ਦੇਖ ਲਓ ਇੱਥੇ ਗੋਲਕ ਚੋਰਾਂ ਦਾ ਦੇਖ ਲਓ ਗੋਲਕ ਪਿੱਛੇ ਲੜਾਈਆਂ ਹੁੰਦੀਆਂ ਦੇਖ ਲਓ ਖੈਰ ਗੁਰਬਾਣੀ ਰੇਡੀਓ ਲੈਣਾ 416-740 8100 ਐਵਰੇਜ ਟਰਾਂਸਪੋਰਟ ਦਾ ਸੁਨੇਹਾ ਸੁਣੋ ਗਏ ਤੇ ਆਏ
1: Everest Transportation hire kar rahe ne cross border AZ drivers bahut hi shandar opportunity dedicated auto parts daily home runs same truck te trailers lagbhag 10000 mile per week milange starting from Oshawa Etobicoke ate Bolton je tuhade kol vi hai valid AZ license clean CBOR te abstract US border eligibility te fast card ta aaj hi Everest Transportation nu call karo 9058462229 extension है 4 या फिर 9053348222 यानी 905-846-2229 ते या फिर कॉल करो 905-334-82 एक्सटेंशन है 4
3: ਸਿਆਣੇ ਕਹਿੰਦੇ ਆ ਵੀ ਕੰਮ ਬੈਸਟ ਕਰਾਉਣਾ ਹੈ ਤੇ ਕੰਮ ਕਰਨ ਵਾਲੇ ਬੰਦੇ ਬੈਸਟ ਹੋਣੇ ਚਾਹੀਦੇ ਹੁਣ ਜੇ ਤੁਸੀਂ ਘਰ ਦਾ ਡੱਕ ਸਾਫ ਕਰਾਉਣਾ ਸਿਰਫ $99 ਤੋਂ ਕਰ ਦੇਣਗੇ ਕਾਰਪੇਟ ਸੋਫਾ ਕਾਰ ਟਰੱਕ ਸ਼ੈਂਪੂ ਕਰਾਉਣਾ ਤਾਂ ਵੀ ਕਾਲ ਮਾਰੋ ਹੁਣ ਮੇਰੇ ਕਹਿਣ ਦੇ ਨਾ ਰਹੋ ਬੈਸਟ ਨੂੰ ਪਹਿਲਾਂ ਕਾਲ ਕਰਕੇ ਟੈਸਟ ਕਰ ਲਓ ਨੰਬਰ ਮੈਂ ਦੱਸ ਦਿੰਦਾ 416-277-4416 ਅੰਗਰੇਜ਼ੀ ਚ 416-277-4616 ਹੈ ਖੜਕਾਓ ਘੰਟੀ
22: ਇੰਸਪੈਕਟਰ ਸਾਹਿਬ
11: ਹਾਂਜੀ ਮੈਡਮ ਜੀ ਇੱਕ ਮਿੰਟ ਘਬਰਾਏ ਬੜੇ ਬੈਠੋ ਕੁਰਸੀ ਲਓ
22: ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ
11: ਹਾਂਜੀ ਹਾਂਜੀ ਸੁਣਦੇ ਆ ਓਏ ਪਾਣੀ ਦਾ ਗਲਾਸ ਲਿਆ ਬੀਬੀ ਲਈ
22: ਨਹੀਂ ਨਹੀਂ ਪਲੀਜ਼ ਮੇਰੀ ਗੱਲ ਸੁਣ ਲਓ ਪਹਿਲਾਂ
11: ਹਾਂਜੀ ਹਾਂਜੀ ਦੱਸੋ
22: ਮੇਰਾ ਘਰ ਵਾਲਾ ਇੱਕ ਹਫ਼ਤੇ ਪਹਿਲਾਂ ਆਲੂ ਲੈਣ ਗਿਆ ਸੀ ਹਾਲੇ ਤਾਈ ਨੀ ਮੁੜਿਆ
11: ਅਦਾ ਫੇਰ ਕਿਹੜੀ ਗੱਲ ਹੈ ਭੈਣ ਜੀ ਤੁਸੀਂ ਗੋਭੀ ਬਣਾ ਲਓ
0: ਇੰਡੀਅਨ ਸਵੀਟ ਮਾਸਟਰ ਤੋਂ ਗੋਭੀ ਦਾ ਫੁੱਲ ਬੜਾ ਸਸਤਾ ਮਿਲਦਾ
23: ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
24: ਹੈ ਓ ਤੂੰ ਰੇਫੜਾ ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਨੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
23: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਰਸਟ ਜਾਂ ਸੈਕਿੰਡ ਮੋੜਗੇ ਚ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ
0: I am Dev Tatla and you are not
6: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
25: Quick Truck Lube. Are you ready?
0: Ikka Junction Lay 647-429-4040. Catering karoni hai choti vade function lay. No problem. 647-429-4040. Live cooking karoni hai kare. No problem. 647-429-4040. Tusi inare banquet hall ya lounge vich choti vadi party karni hai. No problem. 647-429-4040. 647-429-4040. ਖਬਰਾਂ 'ਚ ਖਬਰ ਆਈ ਆ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦੀ ਫਲਾਈਟ ਅਟੈਂਡੈਂਟ ਹਿਨਾ ਸਾਨੀ ਨੂੰ ਕੈਨੇਡਾ ਬਾਰਡਰ ਸਰਵਿਸ ਏਜੰਸੀਆਂ ਦੀਆਂ ਜਾਲੀ ਮੋਹਰਾਂ ਦੀ ਸਮਗਲਿੰਗ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਜਾਲੀ ਮੋਹਰਾਂ ਦੀ ਵਰਤੋਂ ਲੋਕਾਂ ਦੀ ਕੈਨੇਡਾ ਵਿੱਚ ਜਾਇਜ਼ ਐਂਟਰੀ ਸਾਬਤ ਕਰਨ ਵਾਸਤੇ ਕਰਦੀ ਸੀ ਅਜਨਾਲਾ ਤੋਂ ਖਬਰ ਆਈ ਹੈ ਪਿੰਡ ਜੱਟਾਂ 'ਚ ਬੰਬ ਧਮਾਕੇ ਦਾ ਮਾਮਲਾ ਦੋ ਨੌਜਵਾਨ ਅਦਾਲਤ 'ਚ ਪੇਸ਼ ਗੈਂਗਸਟਰ ਹੈਪੀ ਪਸ਼ੀਆ ਸਮੇਤ ਦੋ ਅਣਪਛਾਤੇ ਖਿਲਾਫ਼ ਪਹਿਲਾਂ ਦਰਜ ਹੋਇਆ ਸੀ ਮਾਮਲਾ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ
14: ਜੀ
0: ਜਤਿੰਦਰ ਜੀ
14: ਜੀ
0: ਕਹਿੰਦੇ ਇਹਨਾਂ ਦੇ ਰਿਸ਼ਤਿਆਂ ਚ ਦਰਾਰ ਆ ਗਈ ਨਾ ਇਹ ਵਾਈਫ ਹਸਬੈਂਡ ਸੀ ਸਿੱਧੂ ਮੂਸੇਵਾਲੇ ਦੀ 3 ਕਰੋੜ ਰੁਪਈਏ ਦੀ ਪੇਸ਼ਕਸ਼ ਦਾ ਵੀ ਵਿੱਚ ਗੱਲਬਾਤ ਆ
14: ਓਕੇ
0: ਉਹ ਕਹਿੰਦਾ ਜਦ 3 ਕਰੋੜ ਲੈ ਲਓ ਖੜਾ ਛੱਡੋ ਮੇਰਾ
14: ਹਾਂਜੀ
0: ਉਹਦਾ ਵੀ ਚੱਕਰ ਕਾਫੀ ਲੰਮੀ ਚੌੜੀ ਕਹਾਣੀ ਆ ਇਹ ਪੰਜਾਬ ਚ ਜਿਹੜਾ ਮੌਸਮ ਆ 9 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਪਿਆਜ਼ ਦੀਆਂ ਕੀਮਤਾਂ ਘਟਾਉਣ ਲਈ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਕਾਂਡਾ ਐਕਸਪ੍ਰੈਸ 42 ਰੁਪਈਏ ਕਿਲੋ ਹੋ ਗਿਆ ਗੰਡਾ
14: 42 ਰੁਪਈਏ
0: ਹਾਂ ਵੈਸੇ 42 ਰੁਪਈਏ ਦਾ ਚਾਹ ਦਾ ਕੱਪ ਨਹੀਂ ਆਉਂਦਾ ਹੋਣਾ ਉੱਥੇ
14: ਕਿਹਾ ਦੇ ਭਾਜੀ
0: ਤੇ ਕਿਲੋ ਗੰਡੇ ਤਾਂ ਮਿਲਦੇ ਆ
14: ਯਾ
0: ਵੈਸੇ ਨਾ ਆਪਣੇ ਜਿਹੜੀ ਹੈਗੇ ਆ ਅਸੀਂ ਦੇਸੀ ਬੰਦੇ
14: ਜੀ
0: ਇੱਕ ਦਿਨ ਮੈਂ ਨੇਪਾਲੀ ਸਟਾਈਲ ਆਲੂ ਲੈ ਗਿਆ ਇੱਕ ਜਗ੍ਹਾ
14: ਅੱਛਾ ਜੀ
0: ਉਹਦਾ ਟੇਸਟ ਡਿਫਰੈਂਟ ਸੀ ਕਹਿੰਦੇ ਐਂ ਤਾਂ ਐਂ ਲੱਗਦਾ ਮੈਂ ਆਲੂਆਂ ਨੂੰ ਤੜਕਾ ਲਾਇਆ ਹੁੰਦਾ ਮੈਂ ਯਾਰ ਹਰੇਕ ਚੀਜ਼ ਆਪਣੀ ਰੋਟੀ ਨਾਲ ਥੋੜੀ ਕੰਪੇਅਰ ਕਰਨੀ ਹੈ
14: ਹਾਂਜੀ
0: ਫਿਰ ਇੱਕ ਉਹਨਾਂ ਦਾ ਅਨੀਅਨ ਰਿੰਗ ਜਿਹੀ ਵਰਗੀ ਕੋਈ ਚੀਜ਼ ਸੀਗੀ ਵੱਡੀ ਸਾਰੀ 6 ਇੰਚ ਦੀ
14: ਜੀ,
0: ਕਹਿੰਦੇ ਡਬੋ ਕੇ ਖਾਣ ਨੂੰ ਕੁਛ ਹੈ ਨੀ।
14: ਹਾਂਜੀ,
0: ਮੰਗਾ ਉਚਾਰ ਦਿੱਤਾ ਹੋਇਆ ਉਹਨਾਂ ਨੇ ਇੱਕ ਵੱਖਰਾ ਜਿਹਾ। ਸੋ ਹਰੇਕ ਚੀਜ਼ ਤੁਸੀਂ ਕੰਪੇਅਰ ਕਰਨ ਲੱਗ ਜਾਂਦੇ ਆਪਦੇ ਫੂਡ ਨਾਲ, ਆਪਦੇ ਫੂਡ ਨਾਲ ਤੁਸੀਂ ਕੰਪੇਅਰ ਨਹੀਂ ਕਰ ਸਕਦੇ।
14: ਵੈਸੇ ਦੇ ਭਾਜੀ ਜਿਹੜਾ ਆਪਣਾ ਗੁਜਰਾਤ ਦਾ ਫੂਡ ਆ ਜਿਹੜਾ, ਯਾਨੀ ਕਿ ਇਹ ਵੀ ਬੜਾ ਸਵਾਦਿਸ਼ਟ ਆ ਗਿਆ।
0: ਸ਼ੋਰ ਸ਼ੋਰ, ਗੁਜਰਾਤੀ ਫੂਡ ਇੱਕ ਦੁਕਾਨ ਆਪਾਂ ਕਿਹੜਾ ਐਡਵਰਟਾਈਜ਼ ਕਰ ਰਹੇ ਉਹਦੀ, ਉਹ ਹੈ ਜੀ ਵੈਸਟ ਡਰਾਈਵ ਅਤੇ ਕਲਾਰਕ ਦੇ ਨੇੜੇ
14: ਜੀ,
0: ਮੈਨੂੰ ਨਾਮ ਤਾਂ ਯਾਦ ਨਹੀਂ, ਸੀਰ ਜੀ ਕੁਝ ਇਸ ਤਰ੍ਹਾਂ
14: ਜੀ।
0: ਉਹ ਸਨੀ ਜੋਸ਼ੀ ਇੱਕ ਵਾਰ ਮੈਨੂੰ ਲੈ ਗਿਆ ਉੱਥੇ।
14: ਹਾਂਜੀ,
0: ਉਹ ਸਮੋਸੇ ਬੜੇ ਸਵਾਦ ਸੀ ਉਹਨਾਂ ਦੇ। ਫਿਰ ਮੈਂ ਉਹ ਲੈ ਲਿਆ, ਕੀ ਸਪੰਜ ਜੀ ਹੁੰਦੀ ਆ, ਕੀ ਕਹਿੰਦੇ ਉਹਨੂੰ, ਪੀਲੇ ਜਿਹੇ ਰੰਗ ਦੀ,
14: ਰਸਗੁੱਲਿਆਂ ਗੂੰਦੀ
0: ਪਾ। ਹਾਂ ਹਾਂ
14: ਹਾਂਜੀ,
0: ਆਜੋ ਨਾਮ ਯਾਦ। ਉਹ ਲੈ ਗਿਆ, ਉਹ ਬੜੀ ਸਵਾਦ ਸੀ ਯਾਰ, ਹੈਰਾਨ ਹੋ ਗਿਆ। ਡੋਕਲਾ
14: ਡੋਕਲਾ
0: ਡੋਕਲਾ
14: ਡੋਕਲਾ,
0: ਉਹ ਬੜਾ ਸਵਾਦ ਸੀ। ਖੈਰ, ਕੰਨੜ ਸੁਪਰ ਸਟਾਰ ਯਸ਼ ਦੀ ਬਹੁਤ ਅੜੀਕ ਫਿਲਮ ਟੌਕਸਿਕ 26 ਅਗਸਤ ਨੂੰ ਸਿਨੇਮਾ ਘਰ ਵਿੱਚ ਦਾਖਲ ਹੋਣ ਲਈ ਤਿਆਰ ਹੈ। ਰਿਲੀਜ਼ ਤੋਂ ਪਹਿਲਾਂ ਇੱਕ ਦਿਨ ਫਿਲਮ ਦੀ ਐਡਵਾਂਸ ਬੁਕਿੰਗ ਹੋਈ ਜੀ 24.27 ਕਰੋੜ ਰੁਪਈਏ। ਆ ਜਿਹੜਾ ਨਲਕੇ ਪੜਦਾ ਜੀ ਸਨੀ ਦਿਓਲ, ਉਹਦੀ ਮੂਵੀ ਫਲੋਪ ਹੋ ਗਈ, ਬਾਰਡਰ 47। ਖੈਰ, ਟੈਰਿਫ ਜੰਗ ਖਤਮ ਹੋਣ ਤੱਕ ਕੁਬੈਕ ਵਿੱਚ ਨਹੀਂ ਮਿਲੇਗੀ ਅਮਰੀਕੀ ਸ਼ਰਾਬ। ਮਿਸਾਗਾ ਵਿੱਚ 8 ਸਾਲਾ ਬੱਚੇ ਨੂੰ ਗੱਡੀ ਨੇ ਟੱਕਰ ਮਾਰ ਦਿੱਤੀ। ਆਈ ਡੋਨਟ ਨੋ ਵਾਟ ਦ ਹੈਲ ਇਜ਼ ਗੋਇੰਗ ਔਨ। ਤੁਸੀਂ ਲਿਸਟਿੰਗ ਦਿਓ ਜੀ ਪਹਿਲਾਂ।
14: ਦੇ ਭਾਜੀ, ਕੈਲਡਨ ਦੇ ਵਿੱਚ ਕਸਟਮ ਬਿਲਟ ਮਕਾਨ ਹੈ, 1.5 ਏਕੜ ਦੇ ਲੋਟ ਦੇ ਵਿੱਚ ਬਣਿਆ ਦੇ ਭਾਜੀ।
0: ਅੱਛਾ,
14: ਤੇ 3,3100 ਸਕੇਅਰ ਫੀਟ ਦਾ ਮਕਾਨ ਉੱਤੋਂ ਆ, ਇੰਨੀ ਹੀ ਬੇਸਮੈਂਟ ਹੈ, 3 ਕਾਰਗਰਾਜ ਨੇ, 20-25 ਗੱਡੀਆਂ ਦੀ ਪਾਰਕਿੰਗ ਹੈ, ਫੁੱਲੀ ਅਪਗ੍ਰੇਡ ਹੈ, ਕਸਟਮ ਬਿਲਟ ਮਕਾਨ ਹੈ। ਜੇ ਤੁਸੀਂ ਇਹ ਮਕਾਨ ਲਿਖਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ। ਮੇਫੀਲਡ 410 ਤੋਂ ਸਿਰਫ 20 ਮਿੰਟ ਦੀ ਡਰਾਈਵ ਹੈ, ਹਾਈਵੇ 410 ਘਰ ਦੇ ਮਕਾਨ ਤੋਂ ਆਪਣੇ ਜਿਹੜਾ ਤੁਸੀਂ ਜਾਓਗੇ ਲੋਬੀ ਚੋਂ ਦੀਂਦਾ ਆ। ਅਤੇ ਇਹ ਜਿਹੜੀ ਪ੍ਰੋਪਰਟੀ ਆ, 12-14 ਫੁੱਟ ਦੀ ਸੀਲਿੰਗ ਮੇਨ ਫਲੋਰ ਦੇ ਉੱਪਰ ਹੈ, ਕਸਟਮ ਬਿਲਟ ਅਪਲਾਈਸੈਂਸ ਨੇ, ਅਤੇ ਬੜੀ ਖੂਬਸੂਰਤ ਪ੍ਰੋਪਰਟੀ ਬਣੀ ਹੋਈ ਹੈ, ਬੜੀ ਸਾਂਭ ਕੇ ਪ੍ਰੋਪਰਟੀ ਰੱਖੀ ਹੋਈ ਹੈ। ਜੇ ਤੁਸੀਂ ਬ੍ਰੈਂਪਟਨ ਤੋਂ ਬਾਹਰ ਮੂਵ ਹੋਣਾ ਚਾਹੁੰਦੇ ਹੋ ਕਸਟਮ ਮਕਾਨ ਦੇ ਵਿੱਚ, ਇਹ ਰਾਈਟ ਪ੍ਰੋਪਰਟੀ ਆ ਤੁਹਾਡੇ ਲਈ। ਸਾਡੇ ਨਾਲ ਗੱਲਬਾਤ ਕਰ ਲਿਓ 4662 2662 2662
0: ਉਹ ਲੋਕ ਜਿਹੜੇ ਗਰਭ ਛੱਡਦੇ ਪਾਰਕਾਂ ਚ ਜਾ ਕੇ। ਇੱਕ ਵੀਡੀਓ ਹੋਰ ਦੇਖਣ ਨੂੰ ਮਿਲੀ ਆ ਜਤਿੰਦਰ ਜੀ, ਆਪਣੇ ਮਤਲਬ ਬੱਕਰਾ ਬੁਕਰਾ ਜਿਹਾ ਬਣਾਉਣ ਲੱਗਿਆ, ਖਣੀ ਰੋਸਟ ਕਰਨ ਲੱਗਿਆ, ਕੋਈ ਅੱਗ ਲਾਈ ਹੋਈ ਹੈ ਜੰਗਲ ਚ, ਜਿੱਥੇ ਬੈਨ ਕੀਤਾ ਹੋਵੇ ਤੁਸੀਂ ਅੱਗ ਨੀ ਲਾ ਸਕਦੇ,
14: ਅੱਗ ਨੀ ਲਾ ਸਕਦੇ ਜੀ।
0: ਹੈਲੋ, ਉਹ ਕਿਹੜੀ ਦੁਨੀਆਂ ਚੋਂ ਆਏ ਹੋ ਤੁਸੀਂ? ਐਨੀਵੇ, ਉਹ ਲੇਕ ਦੇ ਵਿੱਚ ਜਿਹੜਾ ਸ਼ੈਂਪੂ ਲਾ ਕੇ ਸਾਬਣ ਲਾ ਕੇ ਲੇਕ ਚ ਨਹਾਉਣ ਲੱਗ ਜਾਂਦੇ ਨਾ, ਇਹ ਗੰਗਾ ਵਾ ਤੁਹਾਡੀ ਇੱਥੇ, ਇਹ ਕਿਹੜੇ ਕੰਮਾਂ ਚ ਕੰਮ ਆ? ਫਿਰ ਡੰਪ ਸਿੱਟਣ ਲੱਗ ਜਾਂਦੇ ਸੜਕਾਂ ਤੇ, ਮੈਟਰੋ ਸਿੱਟਦੇ, ਗੱਤੇ ਸਿੱਟਦੇ, ਜਦੋਂ ਗੋਰੇ ਫੇ ਗਲਾਂ ਕੱਢਦੇ ਆ, ਨਾਲੇ ਨੀਵੀਂ ਜੀ ਪਾਈ ਹੁੰਦੀ ਆ, ਨਾਲੇ ਚੱਕ ਚੱਕ ਕੇ ਦੁਬਾਰਾ ਰੱਖਣ ਲੱਗ ਜਾਂਦੇ ਆ, ਡੰਪ ਬਣੇ ਹੋਏ ਯਾਰ, ਉੱਥੇ ਛੱਡ ਦੋ।
14: ਬੇਸਿਕਲ ਦੇ ਭਾਈ, ਆਪਾਂ ਨੂੰ ਪਤਾ ਵੀ ਆਪਾਂ ਗਲਤ ਕਰ ਰਹੇ ਹਾਂ, ਵੀ
0: ਪਤਾ 100% ਪਤਾ ਹੈ ਨਾ। ਹੁਣ ਤੁਹਾਡੇ ਘਰ ਮੂਰੇ ਮੈਂ ਤੁਹਾਡੇ ਲੋਨ ਤੇ ਮੈਟਰੋ ਸਿੱਟ ਜਾਂ, ਤੁਹਾਨੂੰ ਕਿਵੇਂ ਲੱਗੂ?
14: ਬਿਲਕੁਲ ਜੀ,
0: ਇੱਕ ਗੋਰੇ ਦੇ ਫਾਰਮ ਚ ਗਰਵੇ ਸਿੱਟੇ, ਹੁਣ ਗਰਵੇ ਚ ਫੋਲ ਕੇ ਲੱਭ ਲਿਆ ਵੀ ਇਹ ਤਾਂ ਉਹਦਾ ਐਡਰੈਸ ਆ ਗਿਆ, ਨਾ
14: ਚੁੱਕਵਾ।
0: ਅੱਛਾ, ਡੋਨੇਸ਼ਨ ਬਾਕਸ ਆ ਜਿਹੜੇ ਹਰੇਕ ਪਾਸੇ ਚ ਪਏ ਤਕਰੀਬਨ, ਉਹ ਤੇ ਲਿਖਿਆ ਹੁੰਦਾ ਕੱਪੜੇ ਓਨਲੀ, ਕਲੋਥ ਓਨਲੀ। ਉੱਥੇ ਟੁੱਟਿਆ ਹੋਇਆ ਇੱਕ ਸਟ੍ਰੋਲਰ ਜਾਂ ਜਿਹੜਾ ਬਕਸਾ ਗਰਭ ਸਿੱਟਣਾ ਹੁੰਦਾ ਸੰਦੂਕ ਜਾਂ, ਉਹ ਉੱਥੇ ਸਿੱਟੇ ਆਉਂਦੇ ਆ, ਅਸੀਂ ਚੀਜ਼ਾਂ ਸਿੱਟੇ ਆਉਂਦੇ ਯਾਰ, ਲਾਈਕ ਵਟਸ ਰੋਂਗ ਵਿਦ ਯੂ ਪੀਪਲ? ਉਹ ਤੇ ਲਿਖਿਆ ਹੋਇਆ ਸਾਫ, ਕਿਹੜੇ ਕੰਮਾਂ ਚੋਂ ਕੰਮਾਂ ਤੁਸੀਂ ਪੜ੍ਹ ਨੀ ਸਕਦੇ ਇੰਨਾ ਕੁ? ਜੇ ਨਹੀਂ ਪੜ੍ਹ ਸਕਦੇ, ਬੱਚਿਆਂ ਨੂੰ ਲੈ ਜਾਓ, ਉਹ ਪੜ੍ਹ ਕੇ ਦੱਸ ਦੇਣਗੇ ਵੀ ਇਹ ਤੇ ਲਿਖਿਆ ਹੋਇਆ। ਫਿਰ ਮੂਰਤੀਆਂ ਪਾਣੀ 'ਚ ਸਿੱਟਣ ਲੱਗ ਜਾਂਦੇ ਆ, ਜਲ ਪ੍ਰਵਾਹ ਕਰਨੀਆਂ ਹੁੰਦੀਆਂ। ਉਹ ਯਾਰ, ਇਹ ਗੰਗਾ ਮਈਆ ਨਹੀਂ ਹੈ ਮੂਰਤੀ? ਅਸਲ ਦੇ ਵਿੱਚ ਨਾ
14: ਜੀ,
0: ਜਿਹੜੇ ਹਿੰਦੂ ਇਹਨਾਂ ਦੇ ਮੰਦਰਾਂ ਦੀ ਕੋਈ ਕਮੇਟੀ ਤਾਂ ਹੋਣੀ ਆ ਹੈਡ, ਉਹਨਾਂ ਨੂੰ ਚਾਹੀਦਾ ਵੀ ਇਸ ਚੀਜ਼ ਤੇ ਰੋਕ ਲਾਉਣ।
14: ਹਾਂਜੀ,
0: ਜਾਂ ਮੂਰਤੀ ਹਾਲੋਗ੍ਰਾਮ ਦੀ ਬਣਾ ਬਣੂਗੀ ਕੁਛ ਇਸ ਤਰ੍ਹਾਂ ਦਾ ਕੰਮ ਹੋਵੇ ਜਿੱਥੇ ਸੁੱਟਣ ਦੀ ਲੋੜ ਹੀ ਨਾ ਪਵੇ, ਜਾਂ ਕੈਮੀਕਲ ਕੈਨੇਡਾ ਗਵਰਨਮੈਂਟ ਵੱਲੋਂ ਅਪਰੂਵਡ ਹੋਣ, ਬਈ ਜਾ ਕੇ ਖੁਰ ਜਾਣਗੇ ਤੇ ਇਹਦਾ ਨੁਕਸਾਨ ਕੋਈ ਨੀ ਹੈ। ਖੈਰ, ਇਹਨਾਂ ਨੇ ਤਾਂ ਕੁਛ ਕਰਨਾ ਨੀ, ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਤੁਹਾਨੂੰ ਇੱਕ ਐਡ ਸੁਣਾਉਂਦੇ ਹਾਂ, ਜਿਹੜਾ ਧਿਆਨ ਨਾਲ ਸੁਣੋ।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939.
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
4: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ, $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ, ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ, ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ, ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ $1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ, ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਇਹ ਵਨ ਵਰਲਡ ਹੈ ਜੀ, 9054502828, 905-450-2828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
4: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।

0: ਦੋ ਮਹੀਨਿਆਂ ਬਾਅਦ ਫੇਰ ਜੇਲ੍ਹ ਤੋਂ ਬਾਹਰ ਆ ਗਿਆ। ਉਹ ਹਨੀਪ੍ਰੀਤ ਕੀ ਸੀ ਉਹਦਾ ਨਾਮ? ਹਾਂ, ਉਹ ਨੀ ਆਈ ਕਦੇ, ਉਹ ਦੇਖੀ ਦੁਖੀ ਵੀ ਨੀ ਵਿਚਾਰੀ, ਚੰਗੀ ਹੁੰਦੀ ਸੀ, ਸੋਹਣੀ ਹੁੰਦੀ ਸੀ। ਖੈਰ ਨੀਲਮ ਜੀ ਸਾਡੇ ਨਾਲ ਹਾਜ਼ਰ ਨੇ, ਨੀਲਮ ਜੀ ਪੁਰਾਣਾ ਸਵਾਗਤ ਹੈ। ਹਨੀਪ੍ਰੀਤ ਜਦੋਂ ਇਹ ਬਾਹਰ ਹੁੰਦਾ ਸੀ ਪਹਿਲਾਂ, ਹਨੀਪ੍ਰੀਤ ਨਾਲ ਜਿਵੇਂ ਮਧੂਮੱਖੀ ਹੁੰਦੀ ਹੈ ਨਾਲ ਹੀ ਹੁੰਦੀ ਸੀ, ਇਹ ਜੇਲ੍ਹ ਚ ਚਲਿਆ ਗਿਆ, ਮੁੜ ਕੇ ਵਿਚਾਰੀ ਦੇਖੀ ਨੀ ਕਦੇ। ਨਹੀਂ ਨਹੀਂ ਦੇਖੋ ਸਾਡਾ ਕੰਮ ਖਬਰਾਂ ਲਾਉਣਾ, ਜੇ ਬਾਹਰ ਆਊਗੀ ਕਿਸੇ ਨਾਲ, ਨਹੀਂ ਨਹੀਂ ਜੇ ਬਾਹਰ ਆਊਗੀ ਕਿਸੇ ਨਾਲ ਜਾਊਗੀ ਆਊਗੀ ਅਸੀਂ ਖਬਰ ਲਵਾਂਗੇ ਵੀ ਉਹਨੂੰ ਛੱਡ ਕੇ ਹੁਣ ਉਹਦੇ ਨਾਲ ਚਲੀ ਗਈ। ਵੱਡੇ ਬੰਦਿਆਂ ਦਾ ਇਹੀ ਹੁੰਦਾ, ਜਿਹੜੇ ਮੇਰੇ ਵਰਗੇ ਹੁੰਦੇ ਉਹਨਾਂ ਨੂੰ ਕੋਈ ਨੀ ਪੁੱਛਦਾ। ਐਨੀਵੇ ਸਾਡੇ ਨਾਲ ਨੀਲਮ ਜੀ ਹੱਸ ਨੇ, ਮੌਰਗੇਜ ਦਾ ਟਕੇ ਟੇ ਧੇਲੇ ਦਾ ਕੰਮ ਕਰਦੇ ਨੇ, ਹਰ ਜਦੋਂ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਚਾਹੇ ਥੋੜੇ ਆ ਵੱਧ ਆ ਮੌਰਗੇਜ ਆ, ਇਹ ਤੁਹਾਡੀ ਮਦਦ ਕਰ ਰਹੇ। ਨੀਲਮ ਜੀ ਕੀ ਸੁਨੇਹਾ?
1: ਥੈਂਕ ਯੂ ਸਰ, ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਤੇ ਆਪਾਂ ਨੋਰਮਲੀ ਮੇਰੇ ਕੋਲ ਇੱਕ ਦਿਨ ਦੀਆਂ ਅਰਾਊਂਡ 40-50 ਕਾਲਸ ਹੁੰਦੀਆਂ
0: ਜੀ ਜੀ,
1: ਉਹਨਾਂ ਚੋਂ 40-50 ਕਾਲਸ ਚੋਂ 9-10 ਕਾਲਸ ਇਸ ਪਰਪਸ ਨੂੰ ਹੁੰਦੀਆਂ ਕਿ ਨੀਲਮ ਜੀ ਆਪਾਂ ਸੈਕਿੰਡ ਪ੍ਰੋਪਰਟੀ ਲੈਣ ਦਾ ਸੋਚਦੇ ਕਿਉਂਕਿ ਪ੍ਰੋਪਰਟੀ ਜਿਹੜੀ ਹੈ ਉਹ ਕਾਫੀ ਥੱਲੇ ਨੇ, ਪ੍ਰਾਈਸਿਸ ਬੜੇ ਡਾਊਨ ਨੇ, ਰੀਜਨੇਬਲ ਪ੍ਰਾਈਸ ਨੇ, ਪਰ ਸਾਡੇ ਕੋਲ 20% ਨਹੀਂ ਹੈਗਾ, ਉਹਦਾ ਕੋਈ ਇੰਤਜ਼ਾਮ ਹੈਗਾ, ਸਾਡੇ ਕੋਲ ਸਿਰਫ 10% ਹੈ। ਆਈ ਥਿੰਕ ਆਈ ਹੈਵ ਸੈਡ ਦਿਸ ਰਿਪੀਟਿਡਲੀ ਕਾਫੀ ਟਾਈਮਸ ਤੋਂ, ਮੈਂ ਆਹ ਸੇਮ ਗੱਲ ਬੜੀ ਵਾਰੀ ਕੀਤੀ ਹੈ, ਪਲੀਜ਼ ਜਿਹਨੇ ਜਿਹਨੇ ਨਹੀਂ ਸੁਣਿਆ ਦੁਬਾਰਾ ਫੇਰ ਸੁਣ ਲਓ। ਇਫ ਯੂ ਆਰ ਬਾਇੰਗ ਅ ਸੈਕਿੰਡ ਪ੍ਰੋਪਰਟੀ, ਐਸ ਲੌਂਗ ਐਸ ਯੂ ਡਿਸਾਈਡਿਡ ਟੂ ਲਿਵ ਇਨ ਦੈਟ ਪ੍ਰੋਪਰਟੀ, ਤੁਹਾਡੀ ਪ੍ਰਿੰਸੀਪਲ ਪ੍ਰੋਪਰਟੀ ਬਣ ਜਾਂਦੀ ਹੈ, ਤਾਂ ਯੂ ਡੋਂਟ ਹੈਵ ਟੂ ਹੈਵ 20% ਡਾਊਨ ਪੇਮੈਂਟ ਫੋਰ ਦੈਟ ਪ੍ਰੋਪਰਟੀ, ਯੂ ਕੈਨ ਕਲੋਜ਼ ਇਟ ਵਿਦ 10%। ਸੋ ਪਲੀਜ਼ ਮੈਨੂੰ ਇਸ ਟੋਪਿਕ ਤੇ ਦੁਬਾਰਾ ਕਾਲ ਨਾ ਕਰਿਓ, ਸੇਮ ਕੁਐਸਚਨ ਅਗੇਨ ਐਂਡ ਅਗੇਨ, ਪਰ 20% ਹੈ ਨੀ, 15 ਤੇ ਕਰ ਲਈਏ, 10 ਤੇ ਕਰ ਲਈਏ, ਹੋਜੂਗਾ ਨਹੀਂ ਹੋਜੂਗਾ? ਯੈਸ ਹੋਜੂਗਾ, under 20% yes it will be done if it's a second property, so this topic is done. Dooji gal jada credit score utte kinna rola gola panda ki apan da credit score hai nahi sir, pak ghar nahi le sakde, that's not true. If your credit score is messed up, it's not perfect, there may be still a mortgage options available for you. The key is understanding your full financial picture and choosing the right lending situation. Why? The lender also consider your income, your down payment, existing debts, and the property definitely to be okay. And overall picture is a financial situation. Get to see where you stand. What kind of liquid do you have? Liquid means equal cash. That's what the down payment can be. All these things count, not just the credit score. Huh? ਅਗੇਨ ਜਿਹੜੀਆਂ 10 ਤੋਂ ਕਾਲਾਂ ਹੁੰਦੀਆਂ ਇਸੀ ਟੋਪਿਕ ਤੇ ਹੁੰਦੀਆਂ, ਆਪਾਂ ਘਰ ਨੀ ਲੈ ਸਕਦੇ, ਸਾਡਾ ਕ੍ਰੈਡਿਟ ਸਕੋਰ ਹਾਲੇ ਬਰੂਜ਼ਡ ਹੈ, ਹੁਣ 3-4 ਸਾਲਾਂ ਜਿਹੜੇ ਠੀਕ ਉਹਨੂੰ, ਦੈਟਸ ਨੋਟ ਟਰੂ ਈਦਰ। ਮੇਰੇ ਨਾਲ ਤੁਸੀਂ ਡਿਸਕਸ ਕਰੋ, ਜੇ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੈ, ਹੈਵ ਟੂ ਫਿਕਸ ਇਟ ਵਿਦ ਇਨ ਕਪਲ ਆਫ ਮੰਥਸ, ਫਿਕਸ ਹੋ ਜਾਂਦਾ, ਯੂ ਡੋਂਟ ਹੈਵ ਟੂ ਡੂ ਮਚ, ਪਰ ਅਗੇਨ ਕੰਸਿਡਰ ਅ ਕਾਲ, ਆਈ ਐਮ ਓਨਲੀ ਅ ਫੋਨ ਕਾਲ ਅਵੇ। ਤੁਹਾਡੀ ਕੋਈ ਵੀ ਸਿਚੁਏਸ਼ਨ ਹੈ, ਕਿਸੇ ਤਰ੍ਹਾਂ ਦੀ ਵੀ ਬੈਡ ਸਿਚੁਏਸ਼ਨ ਹੈ, ਕ੍ਰੈਡਿਟ ਸਕੋਰ ਖਰਾਬ ਹੈ, ਜਾਂ ਤੁਸੀਂ ਸੋਚੋ ਕਿ ਸੈਲਫ ਇੰਪਲੋਇਡ ਹੋ, ਜਿਹੜੇ ਸੈਲਫ ਇੰਪਲੋਇਡ ਆ ਉਹ ਬੈਂਕ ਤੇ ਜਾ ਹੀ ਨਹੀਂ ਸਕਦੇ, ਆਪਣੇ ਆਪ ਅਸਿਊਮ ਨਾ ਕਰਿਆ ਕਰੋ, ਡੂ ਨਾਟ ਅਸਿਊਮ ਥਿੰਗਸ। ਮੈਨੂੰ ਦੇਵ ਜੀ ਕੱਲ ਇੱਕ ਯੈਸਟਰਡੇ ਕਾਲ ਸੀਗੀ
0: ਜੀ,
1: ਨੀਲਮ ਜੀ ਮੈਂ ਆਪਾਂ ਸਾਡੀ ਮੌਰਗੇਜ ਆ ਰਹੀ ਹੈ, ਜੇ ਤੁਸੀਂ ਆਪਾਂ ਫਸਟ ਟਾਈਮ ਬਾਇਰ ਆ ਤੇ ਮੈਂ ਸੈਲਫ ਇੰਪਲੋਇਡ ਆ, ਮੈਨੂੰ ਤੁਸੀਂ 45 ਈਅਰਸ ਦੀ ਟਰਮ ਲੈ ਦੋ ਤੇ 3.1 ਇੰਟਰਸਟ ਰੇਟ ਲੈ ਲਓ। 3.1 does not exist at the moment. Tusi unna de bajaye ki tusi dujjan nu listen karan de ke jana kinda chaddi thodi ji lambi kanda ji mainu 3.1 interest rate milya, 45 saal di amortization mil gayi, but if it's not a bank product tusi dujjan nu fool na banaya karo, right? So koi question hai? Yes, obviously you can call me, mortgage broker, mortgage queen, mortgage allies, Neelam Saral, 647-739-8710. ਆਪਾਂ ਕੋਲ ਹਰ ਚੀਜ਼ ਦਾ ਇਲਾਜ ਹੁੰਦਾ, ਇਟਸ ਨੋਟ ਜਸਟ ਮੋਰਗੇਜ, ਮੋਰਗੇਜ ਇਜ ਵਾਟ, ਮੋਰਗੇਜ ਇਜ ਜਸਟ ਅ ਲੋਨ, ਹਾਊ ਟੂ ਗੈਟ ਇਟ ਅਪਰੂਵਡ। ਉਦੋਂ ਕਿ ਦੂਜੇ ਪਾਸੇ ਤੁਸੀਂ ਸੋਚ ਰਹੇ ਨੇ ਪ੍ਰੀ ਅਪਰੂਵਲ ਇਸ ਜੀ, ਮੰਨ ਲਓ ਆ ਗਈ ਤਾਂ ਸਾਡੀ ਮੋਰਗੇਜ ਪ੍ਰੀ, ਸਾਡੇ ਕੋਲ ਪ੍ਰੀ ਅਪਰੂਵਲ ਹੈਗੀ ਆ, ਦੈਟਸ ਨੋਟ ਗਰੰਟੀਡ, ਤੁਹਾਡੀ ਜਿਹੜੀ ਪ੍ਰੀ ਅਪਰੂਵਲ ਹੈ ਇਟ ਡਸਨਟ ਮੀਨ ਕਿ ਯੋਰ ਮੋਰਗੇਜ ਇਜ ਗਰੰਟੀਡ, ਪ੍ਰੀ ਅਪਰੂਵਲ ਹੈਲਪਸ, ਡੈਫੀਨੇਟਲੀ ਹੈਲਪਸ, ਬਟ ਇਸ ਦਿਸ ਅਗੇਨ ਲੈਂਡਰ ਜਿਹਨੇ ਤੁਹਾਨੂੰ ਲੈਂਡਰ ਮਨੀ ਕਰਨੀ ਆ, ਉਹਨੇ ਲਾਸਟ ਮੂਮੈਂਟ ਦੇ ਉੱਤੇ ਵੀ ਦੇਖਣਾ ਕਿ ਤੁਹਾਡੀਆਂ ਜੋਬਸ ਕਿੱਦਾਂ ਦੀਆਂ, ਤੁਹਾਡੇ ਕੋਲ ਡਾਊਨ ਪੇਮੈਂਟ ਕਿੰਨੀ ਆ, ਤੁਹਾਡਾ ਕ੍ਰੈਡਿਟ ਸਕੋਰ ਕਿੱਦਾਂ, ਆਲ ਅਦਰ ਚੀਜ਼ਾਂ। ਸੋ ਪਲੀਜ਼ ਡੂ ਨਾਟ ਅਸਿਊਮ ਥਿੰਗਸ, ਕਾਲ ਕਰ ਲਓ, ਵੀ ਕੈਨ ਗਾਈਡ ਯੂ ਐਂਡ ਵੀ ਕੈਨ ਹੈਲਪ ਯੂ। ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ, ਨੀਲਮ ਸਰਾਵ, 647-739-8710. ਥੈਂਕ ਯੂ ਦੇਵ।
0: ਥੈਂਕ ਯੂ। ਤੁਹਾਡਾ ਫੇਵਰਿਟ ਬ੍ਰੈਕਫਾਸਟ ਕੀ ਹੈ ਜਨਾਬ? ਟੋਸਟ। ਓਕੇ, ਪਾਕਿਸਤਾਨ ਚ ਨਿਹਾਰੀ ਤੇ ਪਰੌਂਠੇ, ਨਿਹਾਰੀ ਉਹਨਾਂ ਦਾ ਬੀਬ ਨਿਹਾਰੀ ਤੇ ਨਾਲ ਪਰੌਂਠੇ, ਉਹ ਕਾਫੀ ਮਸ਼ਹੂਰ ਆ। ਆਪਣੇ ਛੋਲੇ ਭਟੂਰੇ ਹਿੰਦੁਸਤਾਨ ਚ ਬੜੇ ਮਸ਼ਹੂਰ ਨੇ। ਹੁਣ ਪੰਜਾਬ ਵਿੱਚ ਅੰਕੜੇ ਦੱਸਦੇ ਨੇ, 15 ਤੋਂ 49 ਸਾਲ ਦੀਆਂ ਜਿਹੜੀਆਂ ਔਰਤਾਂ ਨੇ 40.7% ਜਿਹੜੀਆਂ ਮੋਟੀਆਂ ਨੇ, ਠੀਕ ਹੈ। ਇਸੇ ਤਰ੍ਹਾਂ 37.5% ਜਿਹੜੇ ਇਨਸਾਨ ਆਪਣੇ ਬੰਦੇ ਨੇ ਉਹ ਓਵਰਵੇਟ ਨੇ। ਹੁਣ ਰੋਜ਼ ਭਟੂਰੇ ਛੋਲੇ ਖਾ ਖੋ ਕੇ ਭਾਰ ਨਹੀਂ ਘਟਣੇ। ਅੱਛਾ, ਫਿਰ ਕਹਿੰਦੇ ਜੀ ਜਿਮ ਚ ਘੰਟਾ ਲਾ ਕੇ ਆਏ ਆ, ਮੁੜ ਜਾ ਕੇ ਭਟੂਰੇ ਖਾਣ ਲਾ ਜਾਓ, ਜਿਮ ਦਾ ਕੀ ਫਾਇਦਾ? ਮਾੜਾ ਮੋਟਾ ਤਾਂ ਚਲੋ, ਜਿਮ ਤਾਂ ਚੰਗਾ ਹੀ ਹੁੰਦਾ, ਜਿਮ ਤਾਂ ਚੰਗਾ ਹੀ ਚੰਗਾ, ਮਾੜਾ ਤਾਂ ਹੈ ਹੀ ਨੀ। ਖੈਰ, ਅੰਮ੍ਰਿਤਸਰ ਚ ਗ੍ਰਨੇਡ ਅਟੈਕ ਹੋਏ ਸੀ, 35 ਜੋਨਾਂ ਦੀ ਰੰਜਿਸ਼ ਨਾਲ ਜੁੜਿਆ ਸੀ ਇਹ ਜਿਹੜਾ ਹੈਂਡ ਗ੍ਰਨੇਡ। US ਆਹ ਸੁਣਨ ਵਾਲੀ ਖਬਰ ਆ, ਡੋਨਲਡ ਟਰੰਪ ਮਾਰਦਾ ਵੱਡੀਆਂ ਵੱਡੀਆਂ, ਛੱਡੀ ਜਾਂਦਾ ਵੱਡੀਆਂ ਵੱਡੀਆਂ, ਡੈਪਰੇ ਤੇ ਲੱਗਿਆ ਹੋਇਆ US ਦਾ ਮਿਲਟਰੀ ਦਾ ਜਹਾਜ਼ ਮਾਸਕੋ ਵਿੱਚ ਬਿਨਾਂ ਇਜਾਜ਼ਤ ਜਾ ਉਤਰਿਆ। ਕਿਉਂ ਲਾਈ ਹੈ ਕਿਸੇ ਨੇ ਖਬਰ? ਖਬਰਾਂ ਪੜ੍ਹਨੀਆਂ ਪੈਂਦੀਆਂ ਜਾ ਕੇ ਸਵੇਰੇ, ਘੰਟਾ ਡੇਢ ਘੰਟਾ ਮੱਥਾ ਮਾਰਦਾ। ਪੰਜਾਬ ਚ ਗੋਲਾਬਾਰੀ ਮਾਮਲੇ ਚ ਲੋੜੀਂਦਾ ਭਗਵਾਨਪੁਰੀ ਗੈਂਗ ਦਾ ਸ਼ੱਕੀ ਸੁਖਜਿੰਦਰ ਸਿੰਘ ਮੈਂਬਰ ਜਿਹੜਾ ਸੀ ਗੁਜਰਾਤ ਤੋਂ ਗ੍ਰਿਫ਼ਤਾਰ ਕਰ ਲਿਆ। ਆਪਣੇ ਇੱਥੇ ਕ੍ਰਾਇਜ਼ਰ ਆਟੋਮੋਬਾਈਲ ਦੀਆਂ ਕੁਝ ਕਾਰਾਂ ਨੇ, 2021-2022 ਮਾਡਲ ਤੇ 23 ਮਾਡਲ ਦੇ ਡੋਜ ਡਰੈਂਗੋ 10,000 ਤੋਂ ਵੱਧ ਰੀਕਾਲ ਕੀਤੇ ਜਾ ਰਹੇ ਨੇ। ਟਰੰਪ ਕਹਿੰਦਾ ਲੇਕ ਓਂਟਾਰੀਓ ਦੇ ਨਾਮ ਬਦਲ ਕੇ ਲੇਕ ਅਮਰੀਕਾ ਰੱਖ ਦਿੰਦੇ ਆ। ਮੈਂ ਕਹਿੰਦਾ ਟਰੰਪ ਦਾ ਹੀ ਨਾਮ ਬਦਲ ਦੋ, ਬਦਲਿਆ ਜਾ ਰਿਹਾ। ਇਹਦਾ ਨਾਮ ਪਤਾ ਕੀ ਚਾਹੀਦਾ ਸੀ? ਮੋਦੀ। ਝੂਠੀ ਬੋਲਣਾ ਜਿੰਨਾ ਮਰਜ਼ੀ ਬੋਲੀ ਜਾਓ। ਪੀਲ ਖੇਤਰ ਵਿੱਚ 5 ਮੱਛਰਾਂ ਦੇ ਜਾਲ ਵਿਛਾਏ ਗਏ ਜੀ, ਮੱਛਰਾਂ ਨੂੰ ਫੜਿਆ ਗਿਆ। ਸੁਣਨ ਵਾਲੀ ਖਬਰ ਆ, ਮੱਛਰਾਂ ਨੂੰ ਫੜ ਕੇ ਮੇਜ਼ ਤੇ ਪਾ ਲਿਆ, ਲੱਤਾਂ ਬਾਹਾਂ ਉਹਨਾਂ ਨੇ ਬੰਨਤੀਆਂ, ਉਹਨਾਂ ਨੇ ਕਹਿੰਦੇ ਮੂੰਹ ਅੱਡ, ਕਹਿੰਦੇ ਆ ਉਹ ਚ ਉਹਨਾਂ ਨੇ ਆਪਦੀ ਇੱਕ ਦਵਾਈ ਜੀ ਪਾਈ, ਫਿਰ ਉਹ ਕੱਢੀ, ਫਿਰ ਪਤਾ ਲੱਗਿਆ ਇਹਨਾਂ ਨੂੰ ਵੈਸਟ ਨਾਈਲ ਵਾਇਰਸ ਆ। ਮੱਛਰਾਂ ਦੀ ਵਾਇਰਸ, ਜਿਹੜੀ ਵੈਸਟ ਨਾਈਲ ਵਾਇਰਸ ਹੁੰਦੀ ਹੈ, ਉੱਥੇ ਇੱਥੇ ਪਾਣੀ ਖੜਾ ਹੁੰਦਾ। ਇਹ ਜਿਹੜੇ ਮੱਛਰ ਇਹਨੂੰ ਫੜ ਕੇ ਲੈ ਕੇ ਗਏ ਸੀ, ਇਹਨਾਂ ਚ ਵੇਨਲੈਸ ਡਰਾਈਵ ਤੇ ਕ੍ਰੈਡੋ ਵਿਊ ਹੈ, ਕੋਟਰ ਬੁਲੇਵਾਰਡ ਤੇ ਗੋਰ ਦੇ ਨੇੜੇ, ਵਿਲੀਅਮ ਪਾਰਕਵੇ ਅਤੇ ਚਿੰਗਯੂਜ਼ੇ ਦੇ ਨੇੜੇ, ਫੀਲਡ ਗੇਟ ਡਰਾਈਵ ਅਤੇ ਬਲੂ ਸਟ੍ਰੀਟ ਦੇ ਨੇੜੇ, ਬੈਨਕ੍ਰਾਫਟ ਡਰਾਈਵ ਅਤੇ ਮੇਵਿਸ ਦੇ ਨੇੜੇ ਇਹ ਸਾਰਾ ਕੁਝ ਹੋ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਮੰਗਲਵਾਰ ਨੂੰ ਅਮਰੀਕਾ ਵੱਲ ਜਵਾਬੀ ਟੈਰਿਫ ਲਾਏਗਾ, ਲਾਏਗਾ ਨਹੀਂ ਲਾ ਦਿੱਤਾ ਹੈ। ਕਾਜਲ ਬੀਬੀ ਦੇਖਿਆ, ਹੁਣ ਤਾਂ ਥੋੜੀ ਜਿਹੀ ਹੁੰਦੜੇ ਵੱਲ ਹੋਈ ਹੋਈ ਆ, ਤੇ ਉਹ ਕਹਿੰਦੀ ਜਿਹੜੇ ਜੈਨਜ਼ੀ ਵਾਲੇ ਨਵੀਂ ਜਨਰੇਸ਼ਨ ਵਾਲੇ ਹੈਗੇ ਸਟੂਡੈਂਟ ਵਗੈਰਾ, ਇਹ ਭਾਲਦੇ ਆ ਬਾਲੀਵੁੱਡ ਦੀਆਂ 90 ਦੇ ਦਹਾਕੇ ਦੀਆਂ ਜਿਹੜੀਆਂ ਮੂਵੀਆਂ ਦੁਬਾਰਾ ਆਉਣ। ਇਹਦੀ ਡਿਟੇਲ ਆਪਾਂ ਪਾਈ ਆ davidtadla.com ਤੇ। ਪਾਕਿਸਤਾਨੀ ਫੌਜ ਰਾਵਲਪਿੰਡੀ ਵਿੱਚ ਸੁਰੱਖਿਆ ਡਿਊਟੀਆਂ ਲਈ 6 ਮਹੀਨਿਆਂ ਲਈ ਤਾਇਨਾਤ ਕਰਤੀ। ਇੱਕ ਹਸਪੀਟਲ 'ਚ, ਇੱਕ ਕਸਟਡੀ 'ਚ, ਲੋਅਰ ਮੇਨਲੈਂਡ 'ਚ ਗੋਲੀਆਂ ਚੱਲੀਆਂ ਆਪਣੇ ਇੱਥੇ। ਮੋਂਟਰੀਅਲ ਏਅਰਪੋਰਟ ਜਿਹੜਾ ਗਰਾਊਂਡ ਕਰੂ ਆ ਜਹਾਜ਼ ਨਾਲ, ਪਤਾ ਨਹੀਂ ਕੀ ਹੋਇਆ ਵਿਚਾਰਾ, ਉਹ ਮਰ ਗਿਆ। ਪਟਨਾ ਵਿੱਚ ਵਿਦਿਆਰਥੀ ਤੇ ਲਾਠੀਚਾਰਜ ਕੀਤਾ ਗਿਆ ਤੇ ਕੁੱਟਮਾਰ ਕੀਤੀ ਗਈ। ਇੱਕ ਭਿਖਾਰੀ ਦੇ ਘਰੋਂ, ਸੁਣਨ ਵਾਲੀ ਗੱਲ ਆ, 30 ਬੋਰੀਆਂ ਪੈਸੇ ਮਿਲੇ, 30 ਬੋਰੀਆਂ। ਜਿਹੜਾ ਬੰਦਾ ਇੱਕ ਵਾਰ ਮੰਗਣ ਲੱਗ ਜਾਏ ਨਾ, ਮੰਗਣ ਦੇ ਢੰਗ ਤਾਂ 50 ਹੋ ਸਕਦੇ ਆ, ਉਹ ਸਾਰੀ ਉਮਰ ਮੰਗਦਾ ਹੀ ਰਹੂ, ਕਿਉਂ ਆਦਤ ਨਹੀਂ ਜਾਂਦੀ ਹੈਗੀ ਬੰਦੇ ਦੀ। ਕਾਸ਼ੀ ਵਿੱਚ 15 ਘੰਟੇ ਮੀਂਹ ਪਿਆ ਜੀ, ਹਸਪੀਟਲ ਦੇ ਘਰਾਂ ਵਿੱਚ ਦਾਖਲ ਹੋ ਗਿਆ ਪਾਣੀ। ਦਿੱਲੀ NCR ਵਿੱਚ ਲਗਾਤਾਰ ਦੂਜੇ ਦਿਨ ਭਾਰੀ ਮੀਂਹ, MP ਸਮੇਤ 15 ਰਾਜਾਂ ਵਿੱਚ ਸੰਤਰੀ ਅਲਰਟ। ਔਰੇਂਜ ਅਲਰਟ ਨੂੰ ਜਦੋਂ ਨਾ ਟਰਾਂਸਲੇਟ ਕਰੀਏ ਪੰਜਾਬੀ, ਕਹਿੰਦੇ ਜੀ ਸੰਤਰੀ ਅਲਰਟ ਹੋ ਗਿਆ। ਇਲਾਹਾਬਾਦ ਹਾਈਕੋਰਟ ਨੇ ਕਿਹਾ ਕਿ ਸਕੂਲ ਵਿੱਚ ਹਿਜਾਬ ਪਹਿਨਣ ਦੀ ਇਜਾਜ਼ਤ ਨਹੀਂ ਹੈ, ਧਰਮ ਨਿਰਪੱਖਤਾ ਲਈ ਵਰਦੀ ਜ਼ਰੂਰੀ ਹੈ। ਚਲੋ ਜੀ, ਐਨੀਵੇ ਇਹ ਤਾਂ ਉਹਨਾਂ ਦੇ ਕੰਮ ਆ, ਆਪਣੀ ਲਿਸਟਿੰਗ ਦੱਸੋ ਤੁਸੀਂ।
2: ਜੀ ਭਾਜੀ, ਆਪਣੇ ਕੋਲ ਕੈਡਰੀ ਏਰੀਆ ਦੇ ਵਿੱਚ ਬੈਂਟਨ ਦੇ ਵਿੱਚ ਇੱਕ ਡੀਟੈਚਡ ਪ੍ਰਾਪਰਟੀ ਆ ਜਿਹੜੀ ਕਿ ਡਬਲ ਕਾਰ ਗਰਾਜ ਹੈ। ਇਹਦੇ ਵਿੱਚ 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ ਤੇ ਹੈ, ਮੇਨ ਫਲੋਰ ਤੇ ਲਿਵਿੰਗ ਡੈਨਿੰਗ ਤੇ ਫੈਮਿਲੀ ਆ। 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਆ। ਸੈਲਰ ਮੋਟੀਵੇਟ ਨੇ ਫਰੰਟ ਤੋਂ ਲੈ ਕੇ ਬੈਕ ਡਰਾਈਵੇ ਤੱਕ ਵਧੀਆ ਕੰਮ ਕਰਾਇਆ ਐਕਸਪੋਜ਼ ਦਾ। ਜੇ ਇਹ ਪ੍ਰਾਪਰਟੀ ਤੁਸੀਂ ਦੇਖਣਾ ਚਾਹੁੰਦੇ ਸਾਡੇ ਨਾਲ ਗੱਲਬਾਤ ਕਰ ਲਿਓ। 2 ਬੈਡਰੂਮ ਦੀ ਲੀਗਲ ਬੇਸਮੈਂਟ ਦੇ ਵਿੱਚੋਂ 1600-1700 ਦਾ ਰੈਂਟ ਆ ਰਿਹਾ। ਤੁਸੀਂ ਆਪਣੇ ਕੋਲ, ਤੁਹਾਡੇ ਕੋਲ ਕੋਈ ਛੋਟਾ ਮਕਾਨ ਹੈ, ਤੁਹਾਡੇ ਕੋਲ ਕੋਈ ਟਾਊਨ ਹਾਊਸ ਹੈ, ਤੁਹਾਡੇ ਕੋਲ ਕੋਈ ਸੈਮੀ ਡਿਟੈਚਡ ਮਕਾਨ ਹੈ, ਤੁਸੀਂ ਉਹਨੂੰ ਇਹਦੇ ਨਾਲ ਕਨਵਰਟ ਕਰਨਾ ਚਾਹੁੰਦੇ ਹੋ, ਸੈਲਰ ਰੈਡੀ ਨੇ, ਉਹਨੂੰ ਡਾਊਨਗ੍ਰੇਡ ਕਰਨੀ ਹੈ ਪ੍ਰਾਪਰਟੀ, ਤੁਹਾਡੀ ਪ੍ਰਾਪਰਟੀ ਅਪਗ੍ਰੇਡ ਹੋ ਜਾਏਗੀ। ਸਾਨੂੰ ਗੱਲਬਾਤ ਕਰ ਲਿਓ 416-266-2022 ਤੇ। ਜੀ ਭਾਜੀ, ਕੈਲਡਨ ਦੇ ਵਿੱਚ ਹਾਈਵੇ 410 ਤੇ ਹਾਈਵੇ 10 ਦੇ ਏਰੀਏ ਦੇ ਵਿੱਚ ਸਾਡੇ ਕੋਲ ਇੱਕ ਪਲਾਜ਼ਾ ਆਇਆ ਆ ਜਿਹੜਾ ਕਿ ਕੈਲਡਨ ਸਾਊਥ ਕਮਰਸ਼ੀਅਲ ਸੈਂਟਰ ਦੇ ਨਾਲ ਹੈ। ਇਹਦੇ ਵਿੱਚ ਤੁਸੀਂ ਕੋਈ ਵੀ ਯੂਨਿਟ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਲੋਇਰ ਹੋ, ਤੁਹਾਨੂੰ ਸੈਕਿੰਡ ਫਲੋਰ ਤੇ ਚਾਹੀਦਾ, ਇਮੀਗ੍ਰੇਸ਼ਨ ਦਾ ਕੰਮ ਕਰਨਾ ਚਾਹੁੰਦੇ ਹੋ, ਇਹਦੀ ਕਲੋਜ਼ਿੰਗ 2029 ਦੇ ਵਿੱਚ ਹੈ। ਡਿਟੇਲ ਦੇ ਯੂਨਿਟ ਚਾਹੀਦੇ ਨੇ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ, ਕਿਉਂਕਿ ਸਾਡੇ ਕੋਲ ਲਿਮਿਟਡ ਯੂਨਿਟ ਨੇ ਜਿਹਨਾਂ ਦੇ ਵਿੱਚ ਤੁਸੀਂ ਸਾਡਾ ਗੱਲਬਾਤ ਕਰਕੇ ਦੱਸ ਦਿਓ ਤੁਹਾਨੂੰ ਕਾਹਦੇ ਲਈ ਯੂਨਿਟ ਚਾਹੀਦਾ, ਜੇ ਅਵੇਲੇਬਿਲਿਟੀ ਹੋਈ ਤਾਂ ਇਹ ਯੂਨਿਟ ਤੁਹਾਨੂੰ ਅਸੀਂ ਦੇ ਸਕਦੇ ਹਾਂ। ਈਜ਼ੀ ਡਿਪੋਜ਼ਿਟ ਸਟਰਕਚਰ ਆ, 2029 ਦੇ ਵਿੱਚ ਕਲੋਜ਼ਿੰਗ ਹੈ। ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਸਾਡੇ ਨਾਲ ਗੱਲਬਾਤ ਕਰ ਲਿਓ। 750 ਸਕੇਅਰ ਫੀਟ ਤੋਂ ਲੈ ਕੇ 5000 ਸਕੇਅਰ ਫੀਟ ਤੱਕ ਦੇ ਅਲੱਗ ਅਲੱਗ ਯੂਨਿਟ ਨੇ। ਜ਼ਿਆਦਾ ਜਾਣਕਾਰੀ ਲਈ ਸਾਡਾ ਨੰਬਰ 416-265-2222। ਏਅਰਪੋਰਟ ਐਂਡ ਮੇਫੀਲਡ ਦੇ ਕੋਰਨਰ ਦੇ ਉੱਪਰ 3-story ਬਿਲਡਿੰਗ ਬਣ ਜਾ ਰਹੀ ਹੈ, ਜਿਹਦੇ ਵਿੱਚ ਗਰਾਊਂਡ ਲੈਵਲ ਆਲਰੇਡੀ ਸੋਲਡ ਹੋ ਚੁੱਕਾ ਹੈ।
0: ਜੀ ਜੀ।
2: ਸੈਕਿੰਡ ਤੇ 3rd ਸਟੋਰੀ ਦੇ
0: ਉੱਪਰ ਜਿੱਥੇ ਵੱਡਾ ਪਲਾਜ਼ਾ ਉਹਦੇ ਸਾਹਮਣੇ
2: ਕੋਰਨਰ
0: ਤੇ,
2: ਹਾਂਜੀ, ਦੇ ਵਿੱਚ ਇਸ ਬਿਜ਼ਨਸ ਪਲਾਜ਼ਾ ਦੇ ਵਿੱਚ ਤੁਸੀਂ ਕੋਈ ਵੀ ਆਪਣਾ ਆਫਿਸ ਓਪਨ ਕਰਨਾ ਚਾਹੁੰਦੇ ਹੋ, ਸਾਡੇ ਨਾਲ ਕਰੀ ਗੱਲਬਾਤ ਕਰ ਲਿਓ, ਸਾਡੇ ਨਾਲ ਮੀਟਿੰਗ ਸੈਟਅਪ ਕਰ ਲਓ, ਤੇ ਇਹਦੇ ਵਿੱਚ ਯੂਨਿਟ ਜਿਹੜੇ ਤੁਹਾਨੂੰ 70-80% ਤੱਕ ਫਿਨਿਸ਼ ਕਰਕੇ ਦੇਵਾਂਗੇ। ਜ਼ਿਆਦਾ ਜਾਣਕਾਰੀ ਰੀਜ਼ਨੇਬਲ ਪ੍ਰਾਈਜ਼ ਹੈ, 416-265-22
0: ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C X1, ਗੋਰਵੇ ਐਂਡ ਕੰਟਰੀ ਸਾਈਡ ਦੇ

0: Chawla, designated financial advisor. And number to call is 647-446-1616. 647-446-1616.
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ ਹੁੱਕਾ।

0: ਗੱਲ ਸੁਣ।
1: ਹਾਂ।
0: ਜਦੋਂ ਤੈਨੂੰ ਗਰਮੀ ਲੱਗਦੀ ਹੈ ਤਾਂ ਤੂੰ ਕੀ ਕਰਦਾ?
1: ਫੇਰ ਮੈਂ ਨਾ ਟੂਟੀ ਥੱਲੇ ਬਹਿ ਜਾਂਦਾ।
0: ਤੇ ਜਦੋਂ ਉਸ ਤੋਂ ਵੀ ਜ਼ਿਆਦਾ ਗਰਮੀ ਲੱਗੇ ਫੇਰ?
1: ਫੇਰ ਟੂਟੀ ਚਲਾ ਲੈਣਾ।
2: ਫਿੱਟੇ ਮੂੰਹ ਤੇਰੇ।
3: ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਸੈਟਰਡੇ ਅਤੇ ਸੰਡੇ ਲਈ। ਅਗਰ ਤੁਸੀਂ ਖੁਦ ਦਾ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਔਰ ਤੁਸੀਂ ਹੋਸਟ ਬਣਨਾ ਚਾਹੁੰਦੇ ਹੋ, ਵਧੀਆ ਵਧੀਆ ਪ੍ਰੋਗਰਾਮ ਕਰ ਸਕਦੇ ਹੋ। ਨੰਬਰ ਹੈ 416-677-0609। ਰੂਪਾ ਬਰਾੜ ਐਕਸੀਡੈਂਟ ਹੋ ਗਿਆ, ਸਲਿਪ ਐਂਡ ਫਾਲ ਹੋ ਗਿਆ, ਕੋਈ ਇਸ ਤਰ੍ਹਾਂ ਦਾ ਚੱਕਰ ਪੈ ਗਿਆ। ਪੰਜ ਛੇ ਵਕੀਲਾਂ ਦੀ ਵੱਡੀ ਟੀਮ ਹੈ। 416-999-5939-5939। ਇਹਦਾ ਡਰਾਈਵਰ ਚਾਹੀਦਾ ਇੱਕ ਫਰਮ ਨੂੰ, ਟੋਰਾਂਟੋ ਮੋਂਟਰੀਅਲ, ਟੋਰਾਂਟੋ ਯੂ ਐਸ ਲਈ ਡਰਾਈਵਰ ਚਾਹੀਦੇ ਨੇ। ਚੰਗੀ ਪੇ ਮਿਲੇਗੀ, ਬਾਈ ਵੀਕਲੀ ਪੇ ਮਿਲੇਗੀ, ਟੌਪ ਦੀ ਪੇ ਮਿਲੇਗੀ, ਬਾਈ ਵੀਕਲੀ ਪੇ ਮਿਲੇਗੀ। ਕੁਲਦੀਪ ਮਾਂਗਣ ਨੂੰ ਫੋਨ ਕਰੋ 647-972-6455, 972-6455।
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
3: ਆਪਣੇ ਨੰਬਰ ਹੈ 416-677-0609। ਉੱਪਰ ਵਾਲੇ ਦਾ ਦੁਆ ਕਰਨ ਮਰਿਆ ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099-905-460-9099-460-9099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਟਸ ਯੋਰ ਪ੍ਰੋਬਲਮ।
7: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
8: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
7: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 647-429-4040।
9: This is AM 530, CHLO AM, serving Brampton, Mississauga, Toronto, the GTA, and the world at AM530.ca.

0: CHLO AM 530.
1: संसार दे कोने कोने विच वसदे पंजाबियों तक विरसे दी खुशबू पहुंचाउंदा ए है वतनों दूर रेडियो। This is वतनों दूर रेडियो।
2: वतनों दूर रेडियो विच तुहाडा सारयां दा दोस्त सुखी निजर तुहाडा सारयां दा सत्कार करदा है ते सिजदा करदा है कनेडा विच मेहनत करके तरक्की कर रहे सारे परिवारां दा ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatno Door Radio.

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਸਾਡੇ ਸਾਰੇ ਪਿਆਰ ਪਿਆਰ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ, ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ ਤੋਂ। ਸੋ ਸਾਰੇ ਹੀ ਵਧੀਆ ਹੋਣਗੇ ਔਰ ਅਸੀਂ ਵੀ ਜਿਹੜਾ ਜੀ ਪਹੁੰਚ ਚੁੱਕੇ ਹਾਂ। ਹੌਲੀ ਹੌਲੀ ਤੁਸੀਂ ਜਿਹੜਾ ਜੀ ਦੇਵ ਦਾਤਲਾ ਜੀ ਨੂੰ ਸੁਣ ਕੇ ਹਟੇ ਹਾਂ, ਔਰ ਇੱਕ ਘੰਟੇ ਦਾ ਹੁਣ ਜਿਹੜਾ ਜੀ ਆਪਣਾ ਸਾਥ ਰਹੂਗਾ, ਜਿਹਦੇ ਵਿੱਚ ਕਿ ਅਸੀਂ ਜਿਹੜੇ ਆ ਜੀ ਕੁਛ ਸਾਡੇ ਸਪਾਂਸਰਸ ਦੇ ਮੈਸੇਜਸ, ਨਾਲ ਦੇ ਨਾਲ ਗੀਤ ਸੰਗੀਤ, ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰਾਵਾਂਗੇ। ਸਾਡੇ ਨਾਲ ਕੋਈ ਵੀ ਕਰਨੀ ਹੋਵੇ ਗੱਲਬਾਤ, ਨੰਬਰ ਬਹੁਤ ਹੀ ਆਸਾਨ ਆ, 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਸੁੱਖੀ ਜੀ ਵੀ ਬਹੁਤ ਜਲਦੀ ਸਟੂਡੀਓ ਦੇ ਵਿੱਚ ਪਹੁੰਚਣਗੇ ਤੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਾਂ ਬਾਤਾਂ 'ਚ ਸਾਂਝ ਪਾਉਂਦੇ ਹਾਂ। ਔਰ ਘੜੀ ਦੇ ਮੁਤਾਬਿਕ ਟਾਈਮ 1:08 ਤੇ ਕੁਛ ਜਿਹੜੇ ਜੀ ਸੈਕਿੰਡ ਹੋ ਚੁੱਕੇ ਆ, ਤਰੀਕ ਅੱਜ ਹੋ ਚੁੱਕੀ ਆ 25 ਅਗਸਤ, ਤੇ ਨਾਲ ਦੀ ਨਾਲ ਜਿਹੜਾ ਜੀ ਵੈਦਰ ਰਿਪੋਰਟ ਸਾਂਝੀ ਕਰਦੀ ਆ। ਅੱਜ ਦਾ ਵੈਦਰ ਹੈਗਾ 24 ਡਿਗਰੀ, ਸ਼ਾਮ ਨੂੰ 19 ਡਿਗਰੀ, ਓਵਰ ਨਾਈਟ 16 ਡਿਗਰੀ, ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ, ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀਗਾ 6:33 ਤੇ ਦਿਨ ਜਿਹੜਾ ਜੀ ਢਲ ਜਾਣਾ 8:06 ਤੇ। ਸੋ ਇਹ ਸੀਗੀ ਕੁਛ ਜਿਹੜੀ ਜੀ ਵੈਦਰ ਰਿਪੋਰਟ। ਪ੍ਰੋਗਰਾਮ ਨੂੰ ਤਦ ਤੱਕ ਪੇਸ਼ ਕਰ ਰਹੇ ਹਾਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਨਾਲ ਮਨਪ੍ਰੀਤ ਜੀ ਕਹਿ ਰਹੇ ਹਾਂ, ਮੋਨਾ ਮਹਿੰਗੀ ਜੀ ਦਾ ਵੀ ਪੂਰਾ ਪੂਰਾ ਜਿਹੜਾ ਜੀ ਸਹਿਯੋਗ ਹੈ, ਕਿਉਂਕਿ ਮਨਪ੍ਰੀਤ ਜੀ ਬਹੁਤ ਜ਼ਿਆਦਾ ਜਿਹੜਾ ਜੀ ਜਵਾਨ ਤੇ ਚੜੇ ਹੋਏ ਆ, ਤੇ ਮੋਨਾ ਮਹਿੰਗੀ ਜੀ ਦਾ ਵੀ ਪੂਰਾ ਸਹਿਯੋਗ ਹੈਗਾ ਆ। ਇੰਸ਼ੋਰੈਂਸ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ, ਔਰ ਬਿਲਕੁਲ ਜੀ ਅੱਜ ਅਸੀਂ ਕੁਛ ਕੁ ਜਿਹੜੇ ਜੀ ਇੰਪੋਰਟੈਂਟ ਟੋਪਿਕਸ ਤੇ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਤੁਸੀਂ ਜਿਹੜਾ ਜੀ ਇੰਸ਼ੋਰੈਂਸ ਕਰਾ ਕੇ ਉਹਦੇ ਵਿੱਚ ਬੈਨੀਫਿਟਸ ਲੈ ਸਕਦੇ ਆ। ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਆ, ਨਾਲ ਦੀ ਨਾਲ ਸਮੋਸਾ ਐਂਡ ਸਵੀਟ ਫੈਕਟਰੀ ਨੇ ਅੱਜ ਦੇ ਪ੍ਰੋਗਰਾਮ ਨੂੰ ਤਦ ਤੱਕ ਪੇਸ਼ ਕੀਤਾ ਆ। ਔਰ ਕਟਾਰੀਆ ਟੂਰਸ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਲੈਣੀਆਂ ਹੋਣ, ਤੁਸੀਂ ਇੱਥੋਂ ਬੈਠੇ ਕਿਸੇ ਵੀ ਦੁਨੀਆ ਦੇ ਕੋਨੇ ਤੇ ਜਾਣਾ ਹੋਵੇ, ਬਹੁਤ ਹੀ ਰੀਜ਼ਨੇਬਲ ਰੱਖੜੀ ਸਪੈਸ਼ਲ ਇਹਨਾਂ ਨੇ ਆਫਰਸ ਜਿਹੜੀਆਂ ਜੀ ਲਾਈਆਂ। ਔਰ ਨਾਲ ਦੀ ਨਾਲ ਇਹਨਾਂ ਨੇ ਕਿਹਾ ਆ ਕਿ ਤੁਸੀਂ ਜਿਹਨਾਂ ਕੋਲ ਟਿਕਟ ਪਰਚੇਜ਼ ਕਰਦੇ, ਯੂ ਨੈਵਰ ਨੋ, ਕੀ ਪਤਾ ਤੁਹਾਨੂੰ ਜਿਹੜਾ ਜੀ ਐਮੀ ਵਿਰਕ ਜੀ ਦੇ ਜਿਹੜਾ ਜੀ ਸ਼ੋ ਹੋਣ ਜਾ ਰਿਹਾ ਟੋਰਾਂਟੋ ਦੇ ਵਿੱਚ, ਉਹਦੇ ਵੀ ਟਿਕਟ ਫ੍ਰੀ ਮਿਲ ਸਕਦੀ ਆ। ਟਿੱਕਾ ਜੰਕਸ਼ਨ ਵਧੀਆ ਸਵਾਦਲਾ ਫੂਡ ਖਾਣਾ ਆ, ਤੇ ਆਫਟਰਨੂਨ ਜਿਹੜਾ ਜੀ ਤੁਸੀਂ ਇੱਥੇ ਪਹੁੰਚ ਸਕਦੇ ਆ ਟਿੱਕਾ ਜੰਕਸ਼ਨ ਤੇ। ਔਰ ਬਿਲਕੁਲ ਜੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਨੰਬਰ ਬਹੁਤ ਹੀ ਜਿਹੜਾ ਜੀ ਆਸਾਨ ਆ। ਸਟੂਡੀਓ ਦੇ ਵਿੱਚ ਨਾਸਰ ਜੀ ਵੀ ਪਹੁੰਚ ਚੁੱਕੇ ਨੇ, ਮੋਨਾ ਜੀ ਵੀ ਨੇ, ਤੇ ਗੱਲਬਾਤ ਆਪਾਂ ਕਰਾਂਗੇ, ਬਟ ਉਹਦੇ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਸਾਰਿਆਂ ਨੂੰ ਸੁਣਾਉਂਦੇ ਹਾਂ, ਤੇ ਅਗਲੀ ਗੱਲਬਾਤ ਉਹਦੇ ਤੋਂ ਬਾਅਦ ਕਰਦੇ ਹਾਂ।

0: ਬਿਲਕੁਲ ਜੀ ਬਿਲਕੁਲ, ਤੁਸੀਂ ਬਹੁਤ ਹੀ ਪਿਆਰਾ ਜਿਹੜਾ ਹੈ ਜੀ ਇਹ ਗੀਤ ਹੁਣੇ ਸੁਣ ਕੇ ਹਟੇ ਹਾਂ। ਔਰ ਕੋਈ ਮਨ ਪਸੰਦੀਦਾ ਗੀਤ ਵੀ ਜੇ ਸਾਡੇ ਕਿਸੇ ਲਿਸਨਰ ਨੇ ਲਵਾਉਣਾ ਹੋਵੇ ਤਾਂ ਬਿਲਕੁਲ ਜੀ ਮੈਨੂੰ ਤੁਸੀਂ ਭਾਵੇਂ ਵਟਸਐਪ ਮੈਸੇਜ ਕਰ ਦਿਓ ਜਾਂ ਤੁਸੀਂ ਤੁਹਾਨੂੰ ਜਿਹੜਾ ਜੀ ਲੈਂਡਲਾਈਨ ਤੇ ਡਾਇਰੈਕਟ ਸਟੂਡੀਓ ਦੇ ਵਿੱਚ ਕਾਲ ਵੀ ਕਰ ਸਕਦੇ ਹਾਂ 9057990999 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਮੋਨਾ ਜੀ ਜਿੱਦਾਂ ਮੈਂ ਦੱਸਿਆ ਸੀਗਾ ਕਿ ਅੱਜ ਦਾ ਪ੍ਰੋਗਰਾਮ ਮੋਨਾ ਜੀ ਦੇ ਸਹਿਯੋਗ ਨਾਲ ਅਸੀਂ ਸਪੋਂਸਰ ਕਰ ਰਹੇ ਨੇ, ਸੋ ਮੋਨਾ ਜੀ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਸੋ ਮਚ ਕਿਰਨ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਾਬ ਜੀ।
0: ਬਿਲਕੁਲ ਜੀ, ਔਰ ਮੋਨਾ ਜੀ ਤੁਸੀਂ ਜਦੋਂ ਵੀ ਲਾਈਕ ਸਟੂਡੀਓ ਦੇ ਵਿੱਚ ਆਉਂਦੇ ਆ ਹਨਾ, ਲਾਈਕ ਹਮੇਸ਼ਾ ਯੂਰ ਵੈਰੀ ਪੋਜ਼ਿਟਿਵ ਹਨਾ, ਆਈ ਮਸਟ ਸੇ ਕਿ ਲਾਈਕ ਠੀਕ ਹੈ ਤੁਸੀਂ ਗੱਲਬਾਤ ਕਰਦੇ ਹੋ, ਇਟਸ ਲਾਈਕ ਸੋ ਪੋਜ਼ਿਟਿਵ ਟਾਕਿੰਗ ਵਿਦ ਯੂ ਹਨਾ ਸਪੈਸ਼ਲੀ। ਸੋ ਨਾਲ ਦੀ ਨਾਲ ਹੁਣ ਆਪਾਂ ਆਪਣੇ ਲਿਸਨਰਸ ਨੂੰ ਵੀ ਮੋਨਾ ਜੀ ਜ਼ਰੂਰ ਜਿਹੜਾ ਜੀ ਅਵੇਅਰ ਕਰੀਏ, ਕਿਉਂਕਿ ਕਈ ਵਾਰੀ ਉਹਨਾਂ ਨੂੰ ਇੰਨਾ ਪਤਾ ਹੁੰਦਾ ਕਿ ਅਸੀਂ ਇੰਸ਼ੋਰੈਂਸ ਲੈਣੀ ਆ, ਕਿਹੜੀ ਕੈਟੇਗਰੀ ਦੇ ਵਿੱਚ ਲੈਣੀ ਆ, ਕਿੱਦਾਂ ਲੈਣੀ ਆ, ਉਹਦੇ ਵਿੱਚ ਕੀ ਇੰਪੋਰਟੈਂਸ ਹੁੰਦੇ ਆ। ਕਈ ਮੋਸਟਲੀ ਏਜੰਟਸ ਜਿਹੜੇ ਜੀ ਨਹੀਂ ਦੱਸਦੇ ਹੈਗੇ, ਉਹ ਬਸ ਤੁਸੀਂ ਇੰਸ਼ੋਰੈਂਸ ਕਰਾਉਣੀ ਆ, ਠੀਕ ਹੈ ਜੀ ਬਸ ਕਰ ਦਿੱਤੀ, ਡਨ, ਟਾਟਾ ਬਾਏ ਬਾਏ, ਏਦਾਂ ਨਹੀਂ ਹੁੰਦਾ ਹੈਗਾ ਹਨਾ। ਸੋ ਮੋਨਾ ਜੀ ਅੱਜ ਆਪਾਂ ਗੱਲਬਾਤ ਕਰਦੇ ਹਾਂ, ਸਟਾਰਟਿੰਗ ਕਰਦੇ ਹਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ। ਸੋ ਮੈਂ ਚਾਹੂੰਗੀ ਤੁਸੀਂ ਥੋੜਾ ਜਿਹਾ ਜਿਹੜਾ ਜੀ ਇਹਨੂੰ ਡਿਟੇਲ ਦੇ ਵਿੱਚ ਦੱਸਿਓ ਕਿ ਵਟ ਇਜ਼ ਦਿਸ ਐਂਡ ਇਹਦੇ ਵਿੱਚ ਕੀ ਕਵਰੇਜਸ ਹੁੰਦੀਆਂ, ਕਿੱਦਾਂ ਸਾਡੇ ਲਿਸਨਰਸ ਇਹ ਇੰਸ਼ੋਰੈਂਸ ਲੈ ਸਕਦੇ ਨੇ।
1: ਬਿਲਕੁਲ ਕਿਰਨ, ਕਿਉਂਕਿ ਬਹੁਤ ਵਾਰ ਹੁੰਦਾ ਹੈਗਾ ਕਿ ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਮੈਂ ਵੀ ਦੇਖਿਆ ਕਿ ਅਕਸਰ ਪਰਸਨ ਨੂੰ ਇਹ ਲੱਗਦਾ ਕਿ ਜੇ ਅਸੀਂ ਲਾਈਫ ਇੰਸ਼ੋਰੈਂਸ ਕਰਵਾਈ ਹੋਈ ਹੈ ਤਾਂ ਸਾਡੀ ਸ਼ਾਇਦ ਕਵਰੇਜ ਹੈਗੀ ਹੈ ਅਤੇ ਸਾਨੂੰ ਕਿਸੇ ਹੋਰ ਕਵਰੇਜ ਦੀ ਜ਼ਰੂਰਤ ਨਹੀਂ ਹੈ। ਮੋਸਟ ਆਫ ਦਾ ਟਾਈਮ ਲਾਈਫ ਇੰਸ਼ੋਰੈਂਸ ਤੱਕ ਹੀ ਫੋਕਸ ਰਹਿ ਜਾਂਦਾ ਪਰਸਨ, ਕਿਉਂਕਿ ਮੋਸਟ ਆਫ ਦਾ ਟਾਈਮ ਉਹਨਾਂ ਨੂੰ ਲੱਗਦਾ ਕਿ ਜਿਹੜੀਆਂ ਲਾਇਬਿਲਟੀਜ਼ ਹੈਗੀਆਂ ਨੇ ਉਹ ਸਾਡੀਆਂ ਕਵਰ ਹੋ ਗਈਆਂ ਨੇ ਅਤੇ ਉਸ ਤੋਂ ਬਾਅਦ ਸਾਨੂੰ ਸ਼ਾਇਦ ਕਿਸੇ ਹੋਰ ਕਵਰੇਜ ਦੀ ਜ਼ਰੂਰਤ ਨਹੀਂ ਪੈਣੀ। ਪਰ ਬੇਸਿਕਲੀ ਦੇਖਿਆ ਜਾਵੇ ਤਾਂ ਉਸ ਟਾਈਮ 'ਤੇ ਸਾਡੇ ਕੋਲ ਜਿਹੜੀਆਂ ਲਿਵਿੰਗ ਬੈਨੀਫਿਟਸ ਹੈਗੇ ਆ ਉਹ ਜ਼ਰੂਰ ਹੋਣੇ ਚਾਹੀਦੇ ਹੈਗੇ ਆ। ਲਿਵਿੰਗ ਬੈਨੀਫਿਟਸ ਦਾ ਮਕਸਦ ਇਹ ਹੋ ਜਾਂਦਾ ਹੈ ਕਿਉਂਕਿ ਜਿਹੜੀ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਉਹ ਕਵਰ ਕਰਦੀਆਂ ਇਨ ਕੇਸ ਆਫ ਡੈਥ ਆਪਣੀ ਫੈਮਿਲੀਜ਼ ਨੂੰ ਪ੍ਰੋਟੈਕਟ ਕਰਦੀਆਂ ਨੇ। ਨੋ ਡਾਊਟ ਜਿਨ੍ਹਾਂ ਦੇ ਵਿੱਚ ਕੈਸ਼ ਵੈਲਿਊਜ਼ ਬਣਦੀਆਂ ਨੇ, ਜਿਨ੍ਹਾਂ ਦੇ ਵਿੱਚ ਮਨੀ ਬੈਕ ਪਾਲਿਸੀਜ਼ ਹੁੰਦੀਆਂ ਨੇ, ਉਹਨਾਂ ਪਾਲਿਸੀਜ਼ ਨੂੰ ਤੁਸੀਂ ਆਪਣੇ ਜਿੰਦੇ 'ਚ ਵੀ ਯੂਜ਼ ਕਰ ਸਕਦੇ ਹੁੰਦੇ ਹੋ। ਪਰ ਇਸੇ ਦੇ ਨਾਲ ਨਾਲ ਜਿਹੜੀ ਬੇਸਿਕਲੀ ਜੇ ਅਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਾਫ਼ੀ ਵਾਰ ਗੱਲ ਕਰਦੇ ਹੈਗੇ ਹਾਂ ਕਿ ਸਾਡੇ ਕੋਲ ਇੱਦਾਂ ਦੀ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੇ ਕੱਲ੍ਹ ਨੂੰ ਕਿਸੇ ਤਰ੍ਹਾਂ ਦੀ ਗੋਡ ਫੋਰਬਿਡਸ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ, ਕੋਈ ਹਾਰਟ ਅਟੈਕ, ਕੋਈ ਕੈਂਸਰ, ਬਾਈਪਾਸ ਸਰਜਰੀ, ਸਟ੍ਰੋਕ, ਕੋਈ ਵੀ ਇੱਦਾਂ ਦੀ 25 ਡਿਜ਼ੀਜ਼ ਵਿੱਚੋਂ ਇੱਕ ਵੀ ਡਿਜ਼ੀਜ਼ ਡਾਇਗਨੋਸ ਹੁੰਦੀ ਹੈ ਤਾਂ ਉਸ ਟਾਈਮ ਆਪਣੇ ਆਪ ਦੇ ਲਈ ਵੀ ਲੰਬਸਮ ਬੈਨੀਫਿਟ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਫਾਈਨੈਂਸ਼ਲੀ ਅਸੀਂ ਸਰਵਾਈਵ ਕਰ ਸਕੀਏ, ਕਿਸੇ ਦੇ ਉੱਤੇ ਡਿਪੈਂਡੈਂਟ ਨਾ ਹੋਈਏ। ਐਂਡ ਬਹੁਤ ਵਾਰ ਇਹ ਵੀ ਲੱਗਦਾ ਹੈਗਾ ਪਰਸਨ ਨੂੰ ਕਿ ਜਿਹੇ ਇੱਦਾਂ ਦੀਆਂ ਡਿਜ਼ੀਜ਼ ਦੀ ਗੱਲ ਕਰਦੇ ਹਾਂ ਕਿ ਸ਼ਾਇਦ ਬਹੁਤ ਲੇਟਰ ਸਟੇਜਿਸ 'ਤੇ ਹੀ ਹੋਣ ਦੇ ਚਾਂਸਿਸ ਹੋਣਗੇ, ਪਰ ਬੇਸਿਕਲੀ ਦੇਖਿਆ ਜਾਵੇ ਤਾਂ ਇਸ ਟਾਈਮ 'ਤੇ ਅਕਸਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਹੀ ਯੰਗਰ ਏਜਿਸ 'ਤੇ ਇਹ ਕੰਡੀਸ਼ਨਸ ਆ ਰਹੀਆਂ ਨੇ, ਕੋਈ 30s, 40s ਦੇ ਵਿੱਚ, ਅੰਡਰ ਦੀ ਏਜ ਆਫ 50। ਸੋ ਉਸ ਟਾਈਮ 'ਤੇ ਜਿਹੜਾ ਟਾਈਮ ਕਿ ਸਭ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਕਿ ਲਾਇਬਿਲਟੀ ਨਾਲ ਭਰਿਆ ਹੋਇਆ ਹੁੰਦਾ, ਰਿਸਪੋਂਸੀਬਿਲਟੀਸ ਨਾਲ ਭਰਿਆ ਹੋਇਆ ਹੁੰਦਾ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਸਾਡੇ ਕੋਲ ਲਿਵਿੰਗ ਬੈਨੀਫਿਟਸ ਜ਼ਰੂਰ ਹੋਣ, ਮੇਕ ਸ਼ੋਰ ਕਰੀਏ, ਕਿਉਂਕਿ ਜੇ ਮੈਂ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਜਿੱਦਾਂ ਅਸੀਂ ਬ੍ਰੋਕਰ ਹੈਗੇ ਹਾਂ, ਕਾਫ਼ੀ ਇੰਸ਼ੋਰੈਂਸ ਕੰਪਨੀ ਜਿੰਨੀਆਂ ਵੀ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼ ਆ ਸਾਰਿਆਂ ਨਾਲ ਡੀਲ ਕਰਦੇ ਹਾਂ, ਉਹਨਾਂ ਦੇ ਵਿੱਚੋਂ ਇੱਕ ਇੰਸ਼ੋਰੈਂਸ ਕੰਪਨੀ ਦਾ ਜੇ ਮੈਂ ਸਟੈਟਸ ਸ਼ੇਅਰ ਕਰਾਂ ਕਿ ਇੱਕ ਇੰਸ਼ੋਰੈਂਸ ਕੰਪਨੀ ਨੇ ਲਾਸਟ ਈਅਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ $79 million ਦੇ ਕਲੇਮਸ ਪੇ ਆਊਟ ਕੀਤੇ ਆ, $79 million ਇੱਕ ਸਾਲ ਦੇ ਵਿੱਚ ਸਿਰਫ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕਲੇਮਸ, ਜਿਹਦੇ ਵਿੱਚ ਕਿ 74% ਜਿਹੜਾ ਕਲੇਮਸ ਗਿਆ ਦੀ ਪੇਮੈਂਟ ਗਈ ਹੈਗੀ ਹੈ ਕੈਂਸਰ ਦੇ ਲਈ, ਐਂਡ ਹਾਰਟ ਅਟੈਕ ਦੇ ਲਈ 9%, ਸਟ੍ਰੋਕ ਦੇ ਲਈ 6%, ਤੇ ਬਾਕੀ ਦੀਆਂ ਜਿਹੜੀਆਂ ਡਿਜ਼ੀਜ਼ ਹੁੰਦੀਆਂ ਉਹਨਾਂ ਦੇ ਲਈ 11% ਦੀ ਅਮਾਊਂਟ ਪੇ ਆਊਟ ਹੋਈ ਹੈਗੀ ਹੈ। ਸੋ ਇਸੇ ਕਰਕੇ ਅਸੀਂ ਹਮੇਸ਼ਾ ਬਾਰ ਬਾਰ ਇਹੀ ਕਹਿੰਦੇ ਹਾਂ ਕਿ ਪ੍ਰੋਪਰ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਵੀ ਤਰ੍ਹਾਂ ਦੀ ਲਾਈਫ ਥ੍ਰੈਟਨਿੰਗ ਜੇ ਡਿਜ਼ੀਜ਼ ਹੁੰਦੀ ਹੈ ਤਾਂ ਉਸ ਟਾਈਮ 'ਤੇ ਸਾਡੇ ਕੋਲ ਪ੍ਰੋਪਰ ਕਵਰੇਜ ਜ਼ਰੂਰ ਹੋਵੇ। ਐਂਡ ਇਹਦੇ ਵਿੱਚ ਸਭ ਨਾਲੋਂ ਵੱਡੀ ਗੱਲ ਇਹ ਵੀ ਆ ਜਾਂਦੀ ਹੈ ਕਿ ਇਨ ਕੇਸ ਜੇ ਕੋਈ ਵੀ ਕੰਡੀਸ਼ਨ ਨਹੀਂ ਵੀ ਆਉਂਦੀ ਹੈਗੀ, ਐਵਰੀਥਿੰਗ ਗੋਜ਼ ਵੈਲ, 100% ਪ੍ਰੀਮੀਅਮ ਵਾਪਸ ਹੋ ਜਾਂਦੇ ਆ, ਰਿਟਰਨ ਆਫ ਪ੍ਰੀਮੀਅਮ ਦੀ ਆਪਸ਼ਨ ਹੁੰਦੀ ਹੈ। ਮਤਲਬ ਇਹ ਹੈ ਕਿ ਪ੍ਰੋਟੈਕਸ਼ਨ ਪਲੱਸ ਸੇਵਿੰਗਸ ਦੋਨੋਂ ਇਕੱਠੀਆਂ ਹੋ ਸਕਦੀਆਂ ਹੁੰਦੀਆਂ ਨੇ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਆਪਣੇ ਲਈ, ਤੁਸੀਂ ਕੋਈ ਵੀ ਲਿਵਿੰਗ ਬੈਨੀਫਿਟਸ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਕੋਈ ਵੀ ਕੰਸਰਨ ਹੈਗਾ, ਜਾਂ ਬੱਚਿਆਂ ਦੇ ਲਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਨ ਪੇਡ ਅਪ ਆਪਸ਼ਨਸ ਲੈਣਾ ਚਾਹੁੰਦੇ ਹੋ ਜਿਹੜੀ ਕਿ 10-20 ਸਾਲ ਦੇ ਵਿੱਚ ਪੇ ਆਊਟ ਹੋ ਸਕਦੀ ਹੁੰਦੀ ਹੈ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ, ਕਵਰੇਜ ਸਾਰੀ ਉਮਰ ਚੱਲਦੀ ਰਹਿੰਦੀ ਹੈ, ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ 416-509-1509. ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509.
0: ਬਿਲਕੁਲ ਜੀ, 416-509-1509 ਤੇ ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ, 416-509-1509 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਬਹੁਤ ਜਲਦੀ ਦੁਬਾਰਾ ਆਪਾਂ ਇਹਨਾਂ ਦੇ ਨਾਲ ਕੁਛ ਡਿਫਰੈਂਟ ਕਟਾਈਰੀਆ ਆਫ ਇੰਸ਼ੋਰੈਂਸ ਦੇ ਵੇਰੇ ਫੀਲਡ ਦੇ ਵਿੱਚ ਗੱਲਬਾਤ ਕਰਾਂਗੇ। ਸਟੂਡੀਓ ਦੇ ਵਿੱਚ ਇਸ ਟਾਈਮ ਮੇਰਾ ਸਾਥ ਨਾਸਰ ਜੀ ਵੀ ਦੇ ਰਹੇ ਨੇ, ਸਵਾਗਤ ਹੈ ਭਾਜੀ ਤੁਹਾਡਾ।
2: ਬਹੁਤ ਸ਼ੁਕਰੀਆ ਕਿਰਨ ਜੀ, ਔਰ ਤੁਹਾਨੂੰ ਪਤਾ ਹੈ ਲੋਕ ਤੁਹਾਨੂੰ ਬਹੁਤ ਲਾਈਕ ਕਰਦੇ ਨੇ, ਸਾਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ, ਕਹਿੰਦੇ ਬਹੁਤ ਅੱਛੇ ਤਰੀਕੇ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ, ਤੇ ਸਾਨੂੰ ਸੁਖੀ ਨੇ ਜੀ ਦੀ ਕਮੀ ਨਹੀਂ ਮਹਿਸੂਸ ਹੁੰਦੀ ਹੁਣ।
0: ਨਹੀਂ ਇੱਦਾਂ ਦੀ ਗੱਲ ਨਹੀਂ ਹੈਗੀ, ਲਾਈਕ ਓਬਵੀਅਸਲੀ ਲਾਈਕ ਭਾਜੀ ਜੀ ਨੇ ਐਕਸਪੀਰੀਅੰਸ ਨਹੀਂ ਹੈਗੇ, ਬਟ ਹੌਲੀ ਹੌਲੀ ਸਿੱਖ ਰਹੇ ਹਾਂ।
2: ਤੁਸੀਂ ਕਾਫੀ ਸਿੱਖਿਆ ਔਰ ਕਾਫੀ ਅੱਛੇ ਤਰੀਕੇ ਨਾਲ ਪ੍ਰੋਗਰਾਮ ਕਰ ਰਹੇ ਹੋ।
0: ਬਿਲਕੁਲ ਜੀ,
2: ਪਹਿਲੇ ਤੇ ਤੁਹਾਨੂੰ ਵੈਲਕਮ ਕਰਨੇ ਹੈ ਵਤਨੋਂ ਦੂਰ ਤੇ, ਔਰ ਬਾਕੀ ਤੁਹਾਨੂੰ ਪਤਾ ਹੈ ਅਸੀਂ ਕਾਫੀ ਸਾਲਾਂ ਤੋਂ ਮੋਰਗੇਜਸ ਕਰ ਰਹੇ ਹਾਂ, ਓਵਰ 27 ਈਅਰਸ ਹੋ ਗਏ। ਜਦੋਂ 27 ਈਅਰ ਤੋਂ ਤੁਸੀਂ ਲੱਗੇ ਰਹਿੰਦੇ ਹੋ ਕਿਸੇ ਵੀ ਕੰਮ ਨਾਲ, ਤੇ ਉਹ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਦੀਆਂ। ਅਸੀਂ ਕੀ ਕੀਤਾ, ਅਸੀਂ ਕੋਸ਼ਿਸ਼ ਕੀਤੀ ਜੋ ਵੀ ਹੋ ਸਕਦਾ ਜ਼ਿਆਦਾ ਤੋਂ ਜ਼ਿਆਦਾ ਆਪਣੀ ਕਮਿਊਨਿਟੀ ਦਾ ਹੀ ਕੋਈ ਹੈਲਪ ਕਰੀਏ, ਨਾਲ ਜਿਹਨੂੰ ਲੋੜ ਹੈ ਉਹਨੂੰ ਫਾਇਦਾ ਦਵਾਇਆ ਜਾਏ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੋੜ ਹੁੰਦੀ ਹੈ ਲੇਕਿਨ ਉਹ ਲੋਕ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹ ਕਰਨ ਕੀ। ਅਸੀਂ ਪਹਿਲੇ ਕਮਰਸ਼ੀਅਲ ਮੋਰਗੇਜ ਦੀ ਗੱਲ ਕਰਨਾ ਚਾਹਾਂਗੇ। ਕਮਰਸ਼ੀਅਲ ਮੋਰਗੇਜ ਕਿਸੇ ਤਰ੍ਹਾਂ ਦੀ ਹੋਟਲ, ਮੋਟਲ, ਗੈਸ ਸਟੇਸ਼ਨ, ਪਲਾਜ਼ਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਲੈਣਾ ਤੇ ਉਹਦੇ ਵਾਸਤੇ ਸਾਨੂੰ ਕਾਲ ਕਰੋ। ਅੱਜ ਕੱਲ੍ਹ ਬਾਇੰਗ ਟਾਈਮ ਹੈ, ਮੈਂ ਆਲਵੇਜ਼ ਕਹਿੰਦਾ ਨਾ ਹੁਣ ਮੌਕਾ ਜੇ ਤੁਸੀਂ ਬਾਇੰਗ ਕਰੋ, ਕਿਉਂਕਿ ਇਸ ਕੰਟਰੀ ਦੀ ਹਿਸਟਰੀ ਬੋਲਦੀ ਇੱਕ ਅੱਧੀ ਵੀ 3 ਤੋਂ 4 ਸਾਲ ਤੋਂ ਵੱਧ ਰਿਸੈਸ਼ਨ ਨਹੀਂ ਰਹਿੰਦਾ, ਤੇ ਹੁਣ 4 ਸਾਲ ਤਾਂ ਪੂਰੇ ਹੋ ਗਏ ਨੇ, 5ਵਾਂ ਸਾਲ ਸ਼ੁਰੂ ਹੋ ਗਿਆ ਆਲਮੋਸਟ, ਤੇ ਹੁਣ ਤੁਹਾਨੂੰ ਪਤਾ ਵੀ 1-1.5 ਸਾਲ ਤੱਕ ਸਾਡੀ ਚੇਂਜਸ ਆਉਣੀ ਹੈ ਇੱਥੇ, ਤੇ ਉਸ ਚੀਜ਼ਾਂ ਤੋਂ ਤੁਸੀਂ ਫਾਇਦਾ ਚੁੱਕਣਾ ਚਾਹੁੰਦੇ ਹੋ ਸਾਨੂੰ ਕਾਲ ਕਰੋ। ਅਸੀਂ ਤੁਹਾਨੂੰ ਯੂਨਿਟ ਕਮਰਸ਼ੀਅਲ ਵੀ ਲੱਭ ਕੇ ਦੇ ਸਕਦੇ ਹਾਂ, ਪਲਾਜ਼ਾ ਵੀ ਲੱਭ ਕੇ ਦੇ ਸਕਦੇ ਹਾਂ, ਤੁਹਾਨੂੰ ਗੈਸ ਸਟੇਸ਼ਨ ਵੀ ਲੱਭ ਕੇ ਦੇ ਸਕਦੇ ਹਾਂ, ਫਿਰ ਨਾਲ ਦੇ ਨਾਲ ਤੁਹਾਨੂੰ ਮੋਰਗੇਜ ਕਰਵਾ ਕੇ ਦੇ ਸਕਦੇ ਹਾਂ, ਨਾਲ ਦੇ ਨਾਲ ਮੋਰਗੇਜ ਕਰਵਾ ਕੇ ਦੇ ਸਕਦੇ, ਇਹ ਬੜਾ ਜ਼ਰੂਰੀ।
0: ਅੱਛਾ ਨਾਸਰ ਜੀ, ਇੱਥੇ ਮੈਂ ਤੁਹਾਡੀ ਇੱਕ ਗੱਲ ਜ਼ਰੂਰ ਕੱਟੂੰਗੀ, ਮੈਂ ਹੈ ਨਾ ਮੇਰੀ ਆਦਤ ਹੈ ਨਾਲ ਦੀ ਨਾਲ ਗੱਲ ਕਹਿਣ ਦੀ, ਕਿਉਂਕਿ ਕਈ ਵਾਰੀ ਸੁਖੀ ਜੀ ਜਿੱਦਾਂ
2: ਤੁਸੀਂ ਕਹਿੰਦੇ ਇੰਪਰੂਵ ਕੀਤਾ, ਚੇਂਜ ਕੀਤਾ ਥੋੜਾ ਜਿਹਾ,
0: ਔਰ ਹੁਣ ਤੁਸੀਂ ਵੀ ਨਾਲ ਦੀ ਨਾਲ ਕਹਿ ਰਹੇ ਹੋ,
2: ਆਦਤ ਬਣੀ ਗਈ
0: ਦੇਖਿਓ,
2: ਇੱਥੇ ਰਹਿ ਕੇ ਕਹਿੰਦੇ ਨਾ ਖਰਬੂਜ਼ੇ ਵੇਖ ਕੇ ਖਰਬੂਜ਼ਾ ਰੰਗ ਪਕੜਦਾ ਸਾਡਾ, ਤੇ ਉਹ ਕੰਮ ਹੋ ਗਿਆ, ਅਸੀਂ ਤੁਹਾਡੇ ਕੋਲ ਪਵਾਂਗੇ ਤੇ ਇਹੀ ਕੁਝ ਕਰਾਂਗੇ।
0: ਹਾਂ ਬਿਲਕੁਲ ਜੀ,
2: ਉਹ ਫਿਰ ਅਸੀਂ ਜਿਹੜੇ ਨਾ ਤੁਹਾਡੀ ਮੋਰਗੇਜ ਦੇ ਕਰਵਾ ਦੇਵਾਂਗੇ ਨਾਲ, ਉਹ ਤੁਸੀਂ ਕੋਈ ਵੀ ਪ੍ਰਾਪਰਟੀ ਬਾਈ ਕਰਨੀ, ਕਮਰਸ਼ੀਅਲ ਪ੍ਰਾਪਰਟੀ ਬਾਈ ਕਰਨੀ, ਤੇ ਸਾਨੂੰ ਜ਼ਰੂਰ ਮੌਕਾ ਦਿਓ, 6477-741-9000 ਤੇ ਕਾਲ ਕਰ ਸਕਦੇ ਹੋ, ਔਰ ਗਰੰਟੀ ਕਰਨੀ ਹੈ ਕਿਰਨ ਜੀ, ਔਨ ਏਅਰ ਗਰੰਟੀ ਕਰਨੀ ਹੈ, ਜਿੱਥੋਂ ਮਰਜ਼ੀ ਤੁਸੀਂ ਘੁੰਮੋ ਫਿਰੋ, ਚੈੱਕ ਕਰੋ, ਔਰ ਆਖਰ ਦੇ ਸਾਨੂੰ ਕਾਲ ਕਰੋ, ਜੋ ਇੰਟਰਸਟ ਰੇਟ ਅਸੀਂ ਔਫਰ ਕਰਾਂਗੇ ਜਾਂ ਜੋ ਟਰਮਸ ਐਂਡ ਕੰਡੀਸ਼ਨ ਅਸੀਂ ਔਫਰ ਕਰਾਂਗੇ, ਜਲਦੀ ਕਿਤੇ ਨਹੀਂ ਕੋਈ ਕਰ ਸਕਦਾ, ਉਹਦੇ ਪਿੱਛੇ ਰੀਜ਼ਨ ਕੀ ਹੈ, ਐਕਸਪੀਰੀਅੰਸ, ਕਹਿੰਦੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੁਸੀਂ ਲੱਗੇ ਰਹੋ ਕੁਛ ਨਾ ਕੁਛ ਸਿੱਖਣ ਨੂੰ ਕੋਈ ਮਿਲਦਾ, ਹਰ ਰੋਜ਼ ਅਸੀਂ ਸਿੱਖੀਦਾ ਹੈ, ਔਰ ਅਸੀਂ ਕੋਸ਼ਿਸ਼ ਕਰੀ ਦੀ ਵੀ ਜੋ ਵੀ ਤੁਹਾਨੂੰ ਆਪਣੇ ਕਲਾਇੰਟਸ ਨੂੰ ਬੈਨੀਫਿਟਸ ਮਿਲ ਸਕਦੇ ਨੇ ਅਸੀਂ ਦਵਾਉਂਦੇ ਹਾਂ, ਤੇ ਉਹਦੇ ਵਾਸਤੇ ਬੜਾ ਜ਼ਰੂਰੀ ਹੈ ਸਾਨੂੰ ਕਾਲ ਕਰੋ 6477-741-9000, ਔਰ ਪਲਾਜ਼ਾ ਸਾਡੇ ਕੋਲ ਕਾਫੀ ਅੱਛਾ ਹੈ, ਸੁਖੀ ਨਿਜਰ ਜੀ ਉਹ ਡੀਲ ਕਰ ਰਹੇ ਨੇ, ਤੇ ਅਗਰ ਤੁਸੀਂ ਕੋਈ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਉਹ ਵੀ ਤੁਸੀਂ ਕਾਲ ਕਰ ਸਕਦੇ ਹੋ, ਔਰ ਉਹਦੇ 'ਚ ਤੁਹਾਡੀ ਅਸੀਂ ਮੋਰਗੇਜ ਹੈਲਪ ਕਰ ਸਕਦੇ ਹਾਂ। ਫਿਰ ਇਹਦੇ ਨਾਲ ਤੁਸੀਂ ਇਹ ਕਹਿ ਲਓ ਕੋਈ ਵੀ ਬਿਜ਼ਨਸ ਸਟਾਰਟ ਕਰਨਾ, ਬਿਜ਼ਨਸ ਕਿਸੇ ਤਰ੍ਹਾਂ ਦਾ, 5 ਲੱਖ ਤੱਕ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਲੋਨ ਮਿਲ ਜਾਏ, ਅਸੀਂ ਬੜੀ ਆਸਾਨੀ ਨਾਲ 5 ਲੱਖ ਤੱਕ ਦਵਾ ਸਕਦੇ ਹਾਂ, ਲੇਕਿਨ ਸ਼ਰਤ ਉਹਦੇ ਵਾਸਤੇ ਇੱਕੋ ਹੀ ਹੈ, ਕਿਉਂਕਿ ਬਹੁਤ ਸਾਰੇ ਲੋਕ ਕਾਲਾਂ ਕਰਦੇ ਜੀ ਉਹਦਾ ਸਰਵਿਸ ਬਿਜ਼ਨਸ ਤਾਂ ਨਹੀਂ ਮਿਲਦਾ, ਅਤੇ ਜਿਵੇਂ ਮੈਂ ਮੋਰਗੇਜਸ ਕਰਨਾ, ਮੋਨਾ ਜੀ ਇੰਸ਼ੋਰੈਂਸ ਕਰਦੇ, ਸਾਨੂੰ ਨਹੀਂ ਮਿਲਦਾ ਲੋਨ, ਹਾਂ ਫਿਜ਼ੀਕਲੀ ਕੋਈ ਚੀਜ਼ ਇਨਵੋਲਵ ਹੈ, ਕੋਈ ਇੰਡਸਟਰੀ ਹੈਗੀ ਹੈ, ਕੋਈ ਮਸ਼ੀਨਰੀ ਹੈਗੀ ਹੈ, ਕੋਈ ਬਿਊਟੀ ਪਾਰਲਰ ਹੈ, ਕੋਈ ਸਲੋਨ, ਕਿਸੇ ਤਰ੍ਹਾਂ ਦੀ ਕੋਈ ਤੁਸੀਂ ਮਸ਼ੀਨ ਵਗੈਰਾ ਬਾਈ ਕਰਨੀ ਹੈ, ਹਾਂਜੀ ਉਹਦੇ ਵਾਸਤੇ ਲੋਨਸ ਮਿਲਦੇ ਨੇ, ਅਤੇ ਤੁਸੀਂ ਜ਼ਰੂਰ ਇਸ ਮੌਕੇ ਤੋਂ ਵੀ ਫਾਇਦਾ ਚੁੱਕੋ, 5 ਲੱਖ ਤੱਕ ਅਸੀਂ ਤੁਹਾਨੂੰ ਆਸਾਨੀ ਨਾਲ ਦਵਾ ਸਕਦੇ ਹਾਂ, ਉਹਦੇ ਵਾਸਤੇ ਸਿਰਫ 3 ਸ਼ਰਤਾਂ ਨੇ, 3 ਕੰਮ ਤੁਸੀਂ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਬਾਕੀ ਸਾਰੇ ਦਾ ਸਾਰਾ ਕੰਮ ਅਸੀਂ ਕਰਾਂਗੇ। 1 ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ, 2 ਤੁਹਾਡੇ ਨਾਮ ਕਾਰ ਹੋਣਾ ਚਾਹੀਦਾ, ਕਾਰ 'ਤੇ ਲੇਨ ਲੂਨ ਨਹੀਂ ਪਾਉਂਦੇ ਲੇਕਿਨ ਕਾਰ ਤੁਹਾਡੇ ਨਾਮ ਹੋਣਾ ਚਾਹੀਦਾ, 3 ਤੁਹਾਡੇ ਕੋਲ ਡਾਊਨ ਪੇਮੈਂਟ ਹੋਣੀ ਚਾਹੀਦੀ ਹੈ, ਅਗਰ ਤੁਹਾਡੇ ਕੋਲ ਡਾਊਨ ਪੇਮੈਂਟ ਹੈਗੀ ਹੈ 25% ਮਿਨੀਮਮ, ਤਾਂ ਤੁਹਾਨੂੰ ਅਸੀਂ 5 ਲੱਖ ਤੱਕ ਲੋਨ ਦਵਾ ਸਕਦੇ ਹਾਂ। ਕਿਸੇ ਤਰ੍ਹਾਂ ਦਾ ਬਿਜ਼ਨਸ ਤੁਸੀਂ ਸਟਾਰਟ ਕਰਨਾ ਤਾਂ ਕਾਲ ਕਰੋ 6477-741-9000, ਔਰ ਉਹਦੇ ਨਾਲ ਤੁਸੀਂ ਕੋਈ ਵੀ 2nd ਮੋਰਗੇਜ ਲੈਣੀ ਹੈ ਵਿਦਨ 24 ਆਵਰਸ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ, ਬਗੈਰ ਕ੍ਰੈਡਿਟ ਚੈੱਕ ਕੀਤੇ, ਬਗੈਰ ਜਾਬ ਦੀ ਇਨਫੋਰਮੇਸ਼ਨ ਤੋਂ, ਬੜੀ ਆਸਾਨੀ ਨਾਲ ਤੁਹਾਨੂੰ ਅਸੀਂ ਸੈਕਿੰਡ ਮੋਰਗੇਜ ਦਵਾ ਸਕਦੇ ਹਾਂ ਚੌਵੀ ਘੰਟੇ ਦੇ ਵਿੱਚ ਵਿੱਚ ਇੱਕ ਮਿਲੀਅਨ ਤੱਕ। ਉਹ ਐਮਰਜੈਂਸੀ ਅਗਰ ਪੈਸੇ ਦੀ ਲੋੜ ਪੈ ਗਈ ਉਹਦੇ ਵਾਸਤੇ ਵੀ ਕਾਲ ਕਰੋ 6477449000। ਔਰ ਉਹਦੇ ਨਾਲ ਤੁਹਾਨੂੰ ਅਗਰ ਕੋਈ ਵੀ ਬਿਜ਼ਨਸ ਲੇਡੀਜ਼ ਵਾਸਤੇ ਇੱਕ ਬੜੀ ਵਧੀਆ ਖੁਸ਼ਖਬਰੀ ਸੁਣਾਉਣਾ ਚਾਹੁੰਦਾ, ਪਹਿਲੇ ਸ਼ੇਅਰ ਕਰਨਾ ਚਾਹੁੰਦਾ, ਤੁਸੀਂ ਕੋਈ ਘਰ ਬਹਿ ਕੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਹੋ 50,000 ਤੋਂ ਲੈ ਕੇ ਲੱਖ ਤੱਕ ਚਾਹੀਦਾ, ਉਹ ਵੀ ਅਸੀਂ ਤੁਹਾਨੂੰ ਬੜੀ ਆਸਾਨੀ ਨਾਲ ਦਵਾ ਸਕਦੇ ਹਾਂ। 50,000 ਤੋਂ ਲੈ ਕੇ ਲੱਖ ਤੱਕ ਚਾਹੀਦਾ ਅਤੇ ਤੁਸੀਂ ਕਾਲ ਕਰੋ 6477449000। ਅਤੇ ਹੁਣ ਮੋਨਾ ਜੀ ਕਿਉਂਕਿ ਸਾਡੇ ਸਟੂਡੀਓ ਪਹੁੰਚੇ, ਮੈਨੂੰ ਇੱਕ ਸਵਾਲ ਬੜਾ ਜ਼ਰੂਰੀ ਯਾਦ ਆਇਆ ਮੋਨਾ ਜੀ। ਕੱਲ੍ਹ ਨਾ ਮੇਰੇ ਕੋਲ ਕੋਈ ਕਲਾਇੰਟ ਆਇਆ,
1: ਹਾਂਜੀ,
2: ਮੇਰੇ ਨਾਲ ਗੱਲ ਸ਼ੇਅਰ ਕਰ ਰਿਹਾ ਸੀ। ਉਹ ਕੋਈ ਫੈਮਿਲੀ ਆਈ ਹੈ ਇੰਡੀਆ ਤੋਂ ਆਪਣੀ ਇੱਥੇ ਸ਼ਾਦੀ ਤੇ, ਬੇਟੇ ਦੀ ਸ਼ਾਦੀ ਤੇ ਇੱਥੇ ਆਏ ਨੇ, ਤੇ ਉਹ ਆਏ ਨੇ ਤੇ ਆਉਣ ਦੇ ਨਾਲ ਹੀ ਬਿਮਾਰ ਹੋ ਗਏ ਨੇ। ਉਹ ਬਿਮਾਰ ਹੋਏ ਨੇ, ਉਹਨਾਂ ਨੇ ਗਲਤੀ ਇਹ ਕੀਤੀ ਸੀ ਵੀ ਉਹਨਾਂ ਨੇ ਕੋਈ ਆਪਣੀ ਇੰਸ਼ੋਰੈਂਸ ਨਹੀਂ ਲਿੱਤੀ ਸੀ। ਹੁਣ ਟਰੈਵਲ ਇੰਸ਼ੋਰੈਂਸ ਜਿਹੜੀ ਤੁਸੀਂ ਬਾਰ ਲੋਕਾਂ ਨੂੰ ਐਜੂਕੇਟ ਕਰਦੇ ਹੋ, ਲੋਕੀ ਚਾਹੁੰਦੇ ਨੇ ਟਰੈਵਲ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਜਿਹੜੀ ਬਹੁਤ ਜ਼ਰੂਰੀ ਹੈ, ਲੇਕਿਨ ਉਹਨਾਂ ਨੇ ਲਿੱਤੀ ਸੀ। ਹੁਣ ਡਾਕਟਰ ਨੇ ਕਿਹਾ ਜੀ ਪਹਿਲੇ 25,000 ਜਮ੍ਹਾਂ ਕਰਾਓ, 25,000 ਜਮ੍ਹਾਂ ਕਰਾ ਕੇ ਉਸ ਤੋਂ ਬਾਅਦ 2,00,000 ਦਾ ਖਰਚਾ ਹੋਏਗਾ। ਹੁਣ ਉਹ 2,00,000 ਵਾਸਤੇ ਉਹ ਵਿਚਾਰੇ ਸੱਜੇ ਖੱਬੇ ਸਾਡੇ ਕੋਲ, ਤੁਹਾਡੇ ਕੋਲ, ਉਹਨਾਂ ਕੋਲ, ਸਾਰਿਆਂ ਕੋਲ, ਲੋਕਾਂ ਦੀ ਹੈਲਪ ਮੰਗ ਰਹੇ ਨੇ। ਉਹ ਕਹਿੰਦੇ ਜੀ ਇਹ 2,00,000 ਅਸੀਂ ਕਿਵੇਂ ਪੂਰਾ ਕਰਨਾ।
1: ਸੋ ਬੈਡ,
2: ਹੁਣ ਉਹ ਬੜੀ ਮੁਸ਼ਕਿਲ ਆਈ ਪਈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਇਹ ਗਲਤੀ ਬਾਰ ਬਾਰ ਰਿਪੀਟ ਕਰਦੇ ਨੇ, ਉਹਨਾਂ ਨੂੰ ਪਲੀਜ਼ ਕੋਈ ਮਸ਼ਵਰਾ ਦਿਓ?
1: ਬਿਲਕੁਲ ਨਾਸਿਰ ਜੀ, ਡੈਫੀਨੇਟਲੀ ਅਸੀਂ ਬਾਰ ਬਾਰ ਇੱਕੋ ਹੀ ਮੈਸੇਜ ਇਹੀ ਇਸੇ ਕਰਕੇ ਕਨਵੇ ਕਰਦੇ ਹਾਂ ਕਿ ਜਦੋਂ ਵੀ ਕਿਸੇ ਪਰਸਨ ਨੇ, ਚਾਹੇ ਵਿਜ਼ਿਟਰ ਵੀ ਆਉਣਾ, ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਜਦੋਂ ਕੋਈ ਵਿਜ਼ਿਟਰ ਵੀਜ਼ਾ 'ਤੇ ਆ ਰਿਹਾ ਤਾਂ ਮੈਡੀਕਲ ਇੰਸ਼ੋਰੈਂਸ ਮੈਂਡੇਟਰੀ ਨਹੀਂ ਹੈਗੀ ਹੈ, ਏਅਰਪੋਰਟ 'ਤੇ ਕਿਸੇ ਨੇ ਚੈੱਕ ਨਹੀਂ ਕਰਨਾ, ਸੁਪਰ ਵੀਜ਼ਾ 'ਤੇ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਚੈੱਕ ਹੋਣੀ ਹੈ, ਤਾਂ ਕਰਕੇ ਹਰੇਕ ਕੋਈ ਅਵੇਅਰ ਰਹਿੰਦਾ ਹੈਗਾ ਉਹਦੇ ਲਈ। ਪਰ ਵਿਜ਼ਿਟਰ ਵੀਜ਼ਾ 'ਤੇ ਜਦੋਂ ਕੋਈ ਆ ਰਿਹਾ, ਇੱਕ ਆਪਣੀ ਰਿਸਪੋਂਸੀਬਿਲਟੀ ਹੁੰਦੀ ਹੈ ਕਿ ਅਸੀਂ ਕਿਸੇ ਨੂੰ ਬੁਲਾ ਰਹੇ ਹਾਂ ਤਾਂ ਜ਼ਰੂਰ ਉਹਨਾਂ ਦੀ ਪ੍ਰੋਟੈਕਸ਼ਨ ਜ਼ਰੂਰ ਲਈਏ। ਓਬਵੀਅਸਲੀ ਹੈ ਜਦੋਂ ਉਹਨਾਂ 'ਤੇ ਤੁਸੀਂ ਕਵਰੇਜ ਕਰਵਾਓਗੇ, ਕਈ ਵਾਰ ਪਰਸਨ ਦੇ ਮਾਇੰਡ ਦੇ ਵਿੱਚ ਰਹਿੰਦਾ ਹੈ ਕਿ ਹਜੇ ਹਫ਼ਤਾ 10 ਦਿਨ ਪਿਆ, 15 ਦਿਨ ਪਏ ਨੇ, ਹਜੇ ਕਾਹਤੇ ਪੈਸੇ ਖਰਚ ਕਰਨੇ ਆ। ਪਰ ਬੇਸਿਕਲੀ ਜਿਹੜਾ ਹੈਗਾ ਰਿਮਾਈਂਡਰ ਇਹੀ ਹੈ ਕਿ ਜੇ ਤੁਸੀਂ ਅੱਜ ਪਾਲਿਸੀ ਵੀ ਲੈ ਲੈਂਦੇ ਹੋ, ਪਾਲਿਸੀ ਸ਼ੁਰੂ ਉਸੇ ਦਿਨ ਤੋਂ ਹੀ ਹੋਣੀ ਜਿਸ ਦਿਨ ਉਹਨਾਂ ਨੇ ਟਰੈਵਲ ਕਰਨਾ ਹੈ। ਪਰ ਫਾਇਦਾ ਇਹ ਹੋ ਜਾਏਗਾ, ਵੰਸ ਦੇ ਸਿਟਿੰਗ ਦਾ ਐਰੋਪਲੇਨ ਇਨ ਟ੍ਰਾਂਜ਼ਿਟ ਟਾਈਮ ਵੀ ਉਹਨਾਂ ਦੇ ਕੋਲ ਕਵਰੇਜ ਰਹੇਗੀ। ਉੱਥੇ ਕੋਈ ਸਿਕਨੈਸ ਰਸਤੇ ਵਿੱਚ ਹੋ ਜਾਂਦੀ ਹੈ, ਕੋਈ ਇੰਜਰੀ ਹੋ ਜਾਂਦੀ ਹੈ, ਕਿਤੇ ਲੇ ਓਵਰ ਹੈਗੀ ਹੈ ਉੱਥੇ ਇੰਜਰੀ ਹੋ ਜਾਂਦੀ ਹੈ, ਸਲਿਪ ਐਂਡ ਫਾਲ ਹੋ ਜਾਂਦੇ ਹੈ, ਉਹ ਸਾਰਾ ਖਰਚਾ ਕੰਪਨੀ ਕਵਰ ਕਰਦੀ ਹੈ। ਐਂਡ ਇਸੇ ਤਰੀਕੇ ਦੇ ਨਾਲ ਜਦੋਂ ਲੈਂਡ ਹੋ ਜਾਂਦੇ ਨੇ, ਉਸ ਤੋਂ ਬਾਅਦ ਇੱਕਦਮ ਕੋਈ ਹੈਲਥ ਦੇ ਵਿੱਚ ਚੇਂਜਿਸ ਆ ਜਾਏ, ਕੋਈ ਵੇਟਿੰਗ ਪੀਰੀਅਡ ਨਹੀਂ ਹੈ, ਕੋਈ ਐਕਸਕਲੂਜਨ ਨਹੀਂ ਹੈਗਾ, ਸੋ ਮੇਕ ਸ਼ੋਰ ਕਰੋ ਕਿ ਅਪਫਰੰਟ ਪਾਲਿਸੀ ਲਵੋ। ਉਹਦੇ ਵਿੱਚ ਤੁਹਾਡਾ ਇੱਕ ਪੈਨੀ ਵੀ ਨੁਕਸਾਨ ਨਹੀਂ ਹੋਣਾ, ਬਲਕਿ ਤੁਹਾਨੂੰ ਬੈਨੀਫਿਟ ਹੈਗਾ ਕਿ ਵਿਦਆਊਟ ਐਨੀ ਵੇਟਿੰਗ ਪੀਰੀਅਡ, ਵਿਦਆਊਟ ਐਨੀ ਐਕਸਕਲੂਜਨ, ਤੁਹਾਨੂੰ ਫੁੱਲ ਕਵਰੇਜ ਰਹਿਣੀ ਹੈ।
2: ਅੱਛਾ, ਕਿੰਨੀ ਕਾਸਟ ਪੈ ਜਾਂਦੀ ਹੈ ਐਵਰੇਜ ਕਾਸਟ? ਕੋ 3 ਮਹੀਨੇ ਵਾਸਤੇ ਆਇਆ ਹੈ।
1: ਹਾਂਜੀ, ਜੇ ਅਸੀਂ ਐਵਰੇਜ ਦੇਖੀਏ $1.5 ਜੇ ਅਸੀਂ ਰਫਲੀ ਕੋਈ 50-60 ਦੀ ਏਜ ਦੇ ਵਿੱਚ ਹੈਗੇ ਹਾਂ। ਹਾਂਜੀ, ਜੇ ਕੋਈ 80s-80s ਪਲੱਸ ਹੈਗੇ, ਉੱਥੇ ਡਿਪੈਂਡ ਕਰਦਾ ਹੁੰਦਾ ਹੈਗਾ ਕਿ ਡਿਪੈਂਡਿੰਗ ਅਪੋਨ ਉਹਨਾਂ ਦੀ ਕਿੱਦਾਂ ਦੀ ਹੈਲਥ ਹੈਗੀ ਹੈ, ਉਸ ਹਿਸਾਬ ਦੇ ਨਾਲ ਉਹਨਾਂ ਦੀ ਕੋਸਟ ਆਉਂਦੀ ਹੈ। ਅਦਰਵਾਈਜ਼ ਐਵਰੇਜ $1.5 ਪਰ ਡੇ ਦੀ ਕੋਸਟ ਹੁੰਦੀ ਹੈ,
2: ਨਥਿੰਗ
1: ਹੈ, ਬਿਲਕੁਲ। ਸੋ ਇਸੇ ਕਰਕੇ ਹਮੇਸ਼ਾ ਕਹਿੰਦੇ ਹਾਂ ਕਿ ਇਹ ਬਿਲਕੁਲ, ਮੈਂ ਕਹਿੰਦੀ ਕਿ ਪੀਨਟਸ ਅਸੀਂ ਪੇ ਕਰ ਰਹੇ ਹੁਣ, ਜਿਹਦੇ ਵਿੱਚ ਹਜ਼ਾਰਾਂ ਲੱਖਾਂ ਦੀ ਕਵਰੇਜ ਸਾਨੂੰ ਮਿਲ ਜਾਂਦੀ ਹੈਗੀ ਆ।
2: ਹੁਣ ਦੇਖੋ ਨਾ ਉਹਨਾਂ ਨੇ ਕਿੰਨੀ ਮੇਜਰ ਮਿਸਟੇਕ ਕੀਤੀ, ਹੁਣ 2,00,000 ਦਾ ਖਰਚਾ ਹੈ, ਉਹ 2,00,000 ਉਹਨਾਂ ਕੋਲ ਨਹੀਂ ਹੈਗਾ, ਉਹ ਕਿਵੇਂ ਟ੍ਰੀਟਮੈਂਟ ਕਰਨਗੇ? ਉਹ ਬੰਦੇ ਦੀ ਜ਼ਿੰਦਗੀ ਦਾਅ ਤੇ ਲੱਗ ਗਈ ਹੈ। ਉਹਦੇ ਵਾਸਤੇ ਮੈਂ ਇਹ ਰਿਕੁਐਸਟ ਕਰਾਂਗਾ, ਤੁਸੀਂ ਮੋਨਾ ਜੀ ਨੂੰ ਕਾਲ ਕਰੋ, ਔਰ ਕੋਈ ਵੀ ਤੁਸੀਂ ਸਲਾਹ ਮਸ਼ਵਰਾ ਲੈਣਾ ਤਾਂ, ਕਿਉਂਕਿ ਮੋਨਾ ਜੀ ਮੇਰਾ ਖਿਆਲ ਹੈ ਬੈਸਟ ਪਰਸਨ ਇਹਨੂੰ, ਕਾਫੀ ਸਾਲਾਂ ਤੋਂ ਮੈਂ ਵੀ ਜਾਣਦਾ ਇਹਨਾਂ ਨੂੰ, ਔਰ ਬੜੇ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਹਾਂ, ਬੜੇ ਐਕਟਿਵ ਨੇ। ਤੇ ਕਿਰਨ ਜੀ ਨੰਬਰ ਵੀ ਦੱਸੋ ਇਹਨਾਂ ਦਾ, ਮੋਨਾ ਜੀ ਦਾ।
0: ਬਿਲਕੁਲ ਜੀ, ਨੰਬਰ 4165091509 ਤੇ ਤੁਸੀਂ ਮੋਨਾ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ, 416-509-1509 ਤੇ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰਿਓ ਜੀ।
3: Listen live, Vatnodo Radio with Sukhi Nijjar.

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ ਆ। ਔਰ ਨਾਲ ਦੀ ਨਾਲ ਜਿੱਥੇ ਕਿ ਸਟੂਡੀਓ ਦੇ ਵਿੱਚ ਮੇਰਾ ਸਾਥ ਨਾਸਰ ਜੀ ਦੇ ਰਹੇ ਨੇ, ਮੋਨਾ ਜੀ ਦੇ ਰਹੇ ਨੇ, ਕੁਛ ਕੁ ਜਿਹੜੀਆਂ ਜੀ ਮੋਰਗੇਜ ਸੰਬੰਧੀ ਨਾਲ ਦੀ ਨਾਲ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਤੁਹਾਨੂੰ ਦੇ ਰਹੇ ਨੇ। ਬਹੁਤ ਇੰਪੋਰਟੈਂਟ ਜਿਹੜੀਆਂ ਜੀ ਇਹ ਵੀ ਲਾਈਫ ਦੇ ਵਿੱਚ ਚੀਜ਼ਾਂ ਹੁੰਦੀਆਂ। ਨਾਲ ਦੀ ਨਾਲ ਇਸ ਟਾਈਮ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਮੇਰਾ ਸਾਥ ਦੇ ਰਹੇ ਨੇ, ਸੋਨਾ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਕਿਰਨ, ਤੁਹਾਨੂੰ, ਮੋਨਾ ਜੀ ਨੂੰ ਤੇ ਸਾਰਿਆਂ ਨੂੰ ਜਿੰਨੇ ਵੀ ਸਾਡੇ ਲਿਸਨਰ ਸਾਨੂੰ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ, ਨਿੱਘਾ ਸਵਾਗਤ।
0: ਬਿਲਕੁਲ ਜੀ, ਤੁਹਾਨੂੰ ਵੀ ਮਨਪ੍ਰੀਤ ਜੀ ਸਾਡੇ ਵੱਲੋਂ ਪਿਆਰ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ, ਤੇ ਬਹੁਤ ਹੀ ਵਧੀਆ ਵੈਲਕਮ ਕਰ ਰਹੇ ਹਾਂ।
1: ਬਿਲਕੁਲ, ਤੁਸੀਂ ਨਿੱਘੀ ਮੋਨਾ ਜੀ, ਨਾਸਰ ਜੀ ਬਿਲਕੁਲ ਸਹੀ ਕਿਹਾ, ਇਹਨਾਂ ਨੇ ਨਿੱਘੀ ਕਹਿ ਕੇ ਨਾ ਸਤਿ ਸ੍ਰੀ ਅਕਾਲ ਤੇ ਹੋਰ ਕਾਲ ਜੀ ਨੂੰ ਸਾੜ ਦਿੱਤਾ, ਬਹੁਤ ਜ਼ਿਆਦਾ ਗਰਮੀ ਪੈ ਰਹੀ।
0: ਮਨਪ੍ਰੀਤ ਜੀ, ਮੈਨੂੰ ਲੱਗਦਾ ਥੋੜੀ ਜਿਹੀ ਤੁਹਾਡੀ ਨਾ ਡਿਸਟਰਬੈਂਸ ਆ ਰਹੀ ਹੈ ਮਾਈਕ ਦੇ, ਤੁਸੀਂ ਜਾਂ ਤਾਂ ਕਾਲ ਦੇ ਥੋੜੇ ਜਿਹੇ ਕੋਲ ਹੋ ਜਾਓ
1: ਜੀ।
0: ਬਿਲਕੁਲ, ਹੁਣ ਆਈ ਥਿੰਕ ਠੀਕ ਆ ਰਹੀ ਹੈ,
1: ਕੋਸ਼ਿਸ਼ ਕਰੂੰਗੀ ਜੀ। ਥੈਂਕ ਯੂ, ਥੈਂਕ ਯੂ।
0: ਬਿਲਕੁਲ ਬਿਲਕੁਲ, ਹਾਂ ਮੈਂ ਤਾਂ ਭੁੱਲ ਗਈ ਸੀਗੀ ਕਿ ਉੱਥੇ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਬਿਲਕੁਲ ਜੀ, ਚਲੋ ਹੁਣ ਆਪਾਂ ਠੰਡੀ ਸਤਿ ਸ਼੍ਰੀ ਅਕਾਲ ਕਰ ਦਿੰਦੇ
1: ਹਾਂ ਜੀ। ਹਾਂ, ਠੰਡੀ ਸਤਿ ਸ਼੍ਰੀ ਅਕਾਲ, ਠੰਡੀਆਂ ਹਵਾਵਾਂ ਭੇਜੋ। ਸੋ ਮੈਂ ਵੀ ਉਮੀਦ ਕਰਦੀ ਹਾਂ ਕਿ ਤੁਹਾਡੇ ਇੱਥੇ ਵੀ ਜਿਹੜਾ ਮੌਸਮ ਹੈ ਬਹੁਤ ਸੋਹਣਾ ਤੇ ਸੁਹਾਵਣਾ ਹੋਣਾ ਆ ਇਸ ਵੇਲੇ, ਹਨਾ, ਕਿਉਂਕਿ ਮੈਨੂੰ ਪਤਾ ਹੈ ਗਰਮੀ ਤਾਂ ਪੈਂਦੀ ਆ ਪਰ ਉੱਥੇ ਇੰਨੀ ਜ਼ਿਆਦਾ ਨਹੀਂ ਪੈਂਦੀ ਜਿੰਨੀ ਇੱਥੇ ਪੈਂਦੀ ਆ। ਔਰ ਉੱਥੋਂ ਵਾਲੀ ਗਰਮੀ ਦੇ ਵਿੱਚੋਂ ਜਦੋਂ ਬੰਦਾ ਇੱਥੇ ਆਉਂਦਾ ਹੈ ਕਿਰਨ, ਤਾਂ ਬੁਰਾ ਹਾਲ ਹੁੰਦਾ ਆ, ਕਿਉਂਕਿ ਤਲਵਿੰਦਰ ਜੀ ਹੁਣ ਇੰਡੀਆ ਆਏ ਸੀ ਤੇ ਆ ਕੇ ਗਏ ਸੀ, ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਗਰਮੀ ਕਿੰਨੀ ਸੀ।
0: ਮੈਨੂੰ ਦੱਸਦੇ ਸੀਗੇ ਤਲਵਿੰਦਰ ਜੀ, ਕਹਿੰਦੇ ਬਹੁਤ ਗਰਮੀ ਆ। ਮੈਂ ਪੁੱਛਿਆ ਕਿੱਦਾਂ ਰਿਹਾ ਮੈਮ ਹਨਾ ਤੁਹਾਡਾ ਸਫ਼ਰ, ਤੇ ਕਹਿੰਦੇ ਕਿਰਨ ਬਹੁਤ ਗਰਮੀ ਸੀ, ਉਹਨਾਂ ਦਾ ਪਹਿਲਾ ਸ਼ਬਦ ਇਹੀ ਸੀ ਬਹੁਤ ਗਰਮੀ ਸੀਗੀ। ਮੈਂ ਕਿਹਾ ਯਾ ਨੋ, ਬਟ ਚਲੋ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ, ਕਿਉਂਕਿ ਰੱਖੜੀਆਂ ਵੀ ਕੱਲ੍ਹ ਵੀ ਅਸੀਂ ਗੱਲਬਾਤ ਕੀਤੀ ਸੀਗੀ ਕਿ ਵਧੀਆ ਮੌਸਮ ਦੀ ਅਸੀਂ ਆਸ ਕਰਾਂਗੇ, ਕਿਉਂਕਿ ਮੀਂਹ ਵੀ ਇਸੇ ਮਹੀਨੇ ਦੇ ਵਿੱਚ ਪੈਂਦੇ ਹੁੰਦੇ ਆ, ਸੌਣ ਆਉਂਦਾ ਹੁੰਦਾ ਆ। ਸੋ ਹੁਣ ਮਨਪ੍ਰੀਤ ਜੀ, ਆਪਾਂ ਗੱਲਬਾਤ ਥੋੜੀ ਜਿਹੀ ਖਬਰਾਂ ਵੱਲ ਕਰਦੇ ਹਾਂ, ਕਿਉਂਕਿ ਆਪਾਂ ਗੱਲਬਾਤ ਕੀਤੀ ਸੀਗੀ ਕੱਲ ਵੀ, ਤੇ ਮਨਪ੍ਰੀਤ ਜੀ ਇੱਕ ਨਿਊਜ਼ ਸਟੂਡੀਓ ਦੇ ਵਿੱਚ ਪਹੁੰਚੀ ਆ, ਕੁਛ ਕੁ ਜਿਹੜੀਆਂ ਜੀ ਪੇਮੈਂਟ, ਭਾਰਤੀ ਪੇਮੈਂਟ ਜਿਹੜੀਆਂ ਆਨਲਾਈਨ ਪੇਮੈਂਟਸ ਹੁੰਦੀਆਂ ਉਹਨਾਂ ਨੂੰ ਲੈ ਕੇ ਕੁਛ ਕੁ ਤਬਦੀਲੀਆਂ ਹੋਈਆਂ, ਉਹਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਜ਼ਰੂਰ ਦੱਸਿਓ
1: ਜੀ। ਤਬਦੀਲੀਆਂ ਉਹ ਹੋਈਆਂ ਕਿ ਨੈਟ ਬੈਂਕਿੰਗ ਤਾਂ ਚਲੋ ਚੱਲਦੀ ਚੱਲਦੀ ਸੀ, ਬੈਂਕਾਂ ਦੀਆਂ ਆਪਣੀਆਂ ਜਿਹੜੀਆਂ ਐਪਸ ਆ ਉਹ ਤਾਂ ਹੁੰਦੀਆਂ ਹੀ ਨੇ ਜਿਹਦੇ ਥਰੂ ਆਪਾਂ ਲੈਣ ਦੇਣ ਪੈਸਿਆਂ ਦਾ ਕਰ ਸਕਦੇ ਹਾਂ, ਪਰ ਇੱਕ UPI ਸਿਸਟਮ ਜਿਹਨੇ ਪੂਰੇ ਭਾਰਤ ਨੂੰ ਕਹਿ ਸਕਦੇ ਹਾਂ, ਡਿਜੀਟਲ ਇੰਡੀਆ ਨੂੰ ਇੱਕ ਸਕਸੈਸਫੁਲ ਕਹਿ ਸਕਦੇ ਹਾਂ ਬਣਾਇਆ, ਹਨਾ। ਔਰ UPI ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਲੋਂ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਦੀ ਨਿਗਰਾਨੀ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਕਿਰਨ 2016 ਦੇ ਵਿੱਚ। ਸੋ ਇਹਦੀ ਸ਼ੁਰੂਆਤੀ ਟੈਸਟ ਕੀਤੀ ਬੈਂਕਾਂ ਦੇ ਨਾਲ ਕੀਤੀ ਗਈ ਸੀ, ਇਸ ਤੋਂ ਬਾਅਦ ਅਗਸਤ 2016 ਦੇ ਵਿੱਚ ਇਹਨੂੰ ਜਿਹੜਾ ਆਮ ਲੋਕਾਂ ਦੇ ਲਈ ਉਪਲਬਧ ਕਰਵਾਇਆ ਗਿਆ ਸੀ। ਗੱਲ ਇਹ ਕਰ ਰਹੇ ਹਾਂ ਕਿ ਅੱਜ ਇਸ ਨੂੰ ਪੂਰੇ 10 ਸਾਲ ਹੋ ਗਏ ਔਰ UPI ਇੰਨਾ ਸਕਸੈਸਫੁਲ ਰਿਹਾ ਔਰ ਵਰਤੋਂ ਨੂੰ ਇੰਨਾ ਇਹਨੇ ਬੜਾਵਾ ਦਿੱਤਾ ਕਿ ਸ਼ਹਿਰਾਂ ਦੇ ਵਿੱਚ ਤਾਂ ਇਹਦੇ ਨਾਲ ਆਦਾਨ ਪ੍ਰਦਾਨ ਪੈਸਿਆਂ ਦਾ ਕੀਤਾ ਹੀ ਜਾਂਦਾ ਸੀ, ਪਰ ਪਿੰਡਾਂ ਦੇ ਵਿੱਚ ਵੀ ਨਿੱਕੀ ਨਿੱਕੀ ਚੀਜ਼ ਦੇ ਲਈ, ਨਿੱਕੇ ਨਿੱਕੇ ਲੈਣ ਦੇਣ ਦੇ ਪੱਧਰ ਤੱਕ ਵੀ QR ਕੋਡ ਦੀ ਜਿਹੜੀ ਵਰਤੋਂ ਕੀਤੀ ਜਾਣ ਲੱਗੀ। ਸੋ ਕਿਤੇ ਨਾ ਕਿਤੇ ਲੋਕਾਂ ਦੇ ਜੇਬਾਂ ਦੇ ਵਿੱਚੋਂ QR ਕੋਡ ਦੀ ਵਰਤੋਂ ਨੇ ਕੈਸ਼ ਨੂੰ ਖਤਮ ਕੀਤਾ, ਹਨਾ, ਤੇ ਸੋ ਬਹੁਤ ਈਜ਼ੀ ਕਹਿ ਸਕਦੇ ਹਾਂ ਇਸ ਚੀਜ਼ ਨੇ ਬਣਾਇਆ ਪੇਮੈਂਟ ਦੇ ਲੈਣ ਦੇਣ ਨੂੰ ਲੈ ਕੇ।
0: ਬਿਲਕੁਲ ਮਨਪ੍ਰੀਤ ਜੀ, ਔਰ ਮਾਫੀ ਚਾਹੁੰਦੇ ਸਟੂਡੀਓ ਦੇ ਵਿੱਚ ਵੀ ਅੱਜ ਪੂਰੀਆਂ ਰੌਣਕਾਂ ਆ, ਗੱਲਾਂ ਬਾਤਾਂ ਹੋ ਰਹੀਆਂ। ਬਿਲਕੁਲ ਜੀ, ਤਬਦੀਲੀ ਪੇਮੈਂਟ ਦੇ ਵਿੱਚ ਜਿੱਥੇ ਕਿ ਨੈਟ ਬੈਂਕਿੰਗ ਦੇ ਵਿੱਚ ਹੋਈ ਆ, ਔਰ ਕੋਈ ਹੋਰ ਖਾਸ ਖਬਰ ਮਨਪ੍ਰੀਤ ਜੀ?
1: ਜੀ, ਖਾਸ ਖਬਰਾਂ ਕਈ ਵਾਰੀ ਨਾ ਹੁਣ ਏਦਾਂ ਰੌਣਕਾਂ ਲੱਗੀਆਂ, ਹੁਣ ਤਾਂ ਕੋਈ ਬੁਰੀ ਖਬਰ ਸੁਣਾਉਣ ਨੂੰ ਨਾ ਦਿਲ ਕਰਦਾ। ਸੋ ਇੱਕ ਦੋ ਬੁਰੀਆਂ ਖਬਰਾਂ ਹੈਗੀਆਂ, ਮੈਂ ਉਹ ਨਹੀਂ ਸੁਣਾਵਾਂਗੀ, ਪਰ ਪਿਛਲੇ ਇੱਕ ਦਿਨ ਹੀ, ਪਿਛਲੇ 2-4 ਦਿਨ ਪਹਿਲਾਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। 2 ਵਜੇ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਬਾਜ਼ਾਰ ਖੁੱਲੇ ਸੀ, ਆਵਾਜਾਈ ਠੱਪ ਰਹੀ ਸੀਗੀ। ਸੋ ਬੰਦੀ ਸਿੰਘ ਉਹਨਾਂ ਦੀ ਰਿਹਾਈ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀਗਾ, ਜੋ ਕਿ ਕਾਫੀ ਉਹਨੂੰ ਪਰਮਾ ਹੰਗਾਰਾ ਮਿਲਿਆ। ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ 27 ਅਗਸਤ ਨੂੰ ਮੁਲਾਜ਼ਮਾਂ ਦੇ ਵੱਲੋਂ ਫਿਰ ਤੋਂ ਪੰਜਾਬ ਬੰਦ ਨੂੰ ਸੱਦਾ ਦਿੱਤਾ ਗਿਆ, ਜਿਹਨੂੰ ਲੈ ਕੇ ਸਿਆਸੀ ਸਰਗਰਮੀਆਂ ਕਰਨ ਕਾਫੀ ਜ਼ਿਆਦਾ ਤੇਜ਼ ਹੋਈਆਂ ਨੇ, ਔਰ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਮਰਥਨ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਦੇ ਨਾਲ ਖੜੇ ਹਾਂ, ਔਰ ਗਵਰਨਮੈਂਟ ਦੇ ਓਪੋਜੀਸ਼ਨ ਉਹ ਪਾਰਟੀਆਂ ਬੋਲ ਰਹੀਆਂ ਨੇ, ਕਿਤਰਾਂ ਕਿਤੇ ਸਿਆਸਤ ਭਖਦੀ ਹੈ ਜਦੋਂ ਸੱਤਾ ਦੀ ਸਰਕਾਰ ਦੇ ਵਿਰੁੱਧ ਕਿਸੇ ਵੀ ਚੀਜ਼ ਨੂੰ ਲੈ ਕੇ ਭਾਵੇਂ ਮੁਲਾਜ਼ਮ ਧਰਨਾ ਲਗਾਉਂਦੇ ਨੇ, ਭਾਵੇਂ ਕਿਸਾਨ ਧਰਨਾ ਲਗਾਉਂਦੇ ਨੇ, ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਧਰਨਾ ਲੱਗਦਾ ਹੈ। ਤਾਂ ਉਹਨੂੰ ਲੈ ਕੇ ਆਪਸ ਦੇ ਵਿੱਚ ਓਪੋਜੀਸ਼ਨ ਪਾਰਟੀਆਂ ਤੇ ਸੱਤਾ ਦੀ ਸਰਕਾਰ ਕਿਤੇ ਨਾ ਕਿਤੇ ਟਕਰਾਅ ਦੇ ਵਿੱਚ ਇੰਨੀਆਂ ਖਬਰਾਂ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਆ, ਤੁਸੀਂ ਰੌਣਕਾਂ ਜਾਰੀ ਰੱਖੋ ਤੇ ਮੈਂ ਤੁਹਾਨੂੰ ਔਨ ਏਅਰ ਸੁਣਦੀ ਆ। ਥੈਂਕ ਯੂ ਸੋ ਮਚ,
0: ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ, ਗੁੱਡ ਨਾਈਟ, ਟੇਕ ਕੇਅਰ। ਬਿਲਕੁਲ ਜੀ, ਮਨਪ੍ਰੀਤ ਜੀ ਦੇ ਨਾਲ ਦੁਬਾਰਾ ਕੱਲ ਨੂੰ ਜਿਹੜੀ ਜੀ ਆਪਾਂ ਗੱਲਬਾਤ ਕਰਦੇ ਆ। ਔਰ ਪ੍ਰੋਗਰਾਮ ਦੇ ਹਿੱਸੇ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਅੰਜਮ ਖੁਰੇਸ਼ੀ ਜੀ ਦੇ ਸਹਿਯੋਗ ਦੇ ਨਾਲ, ਜਿਹੜਾ ਕਿ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਨੇ। ਇਹਨਾਂ ਦਾ ਨੰਬਰ ਹਮੇਸ਼ਾ ਆਪਣੇ ਫੋਨਾਂ ਦੇ ਵਿੱਚ ਜ਼ਰੂਰ ਸੇਵ ਕਰਕੇ ਰੱਖਿਆ ਕਰੋ, 416-570-0157 ਤੇ ਗੱਲਬਾਤ ਹੋ ਸਕਦੀ ਆ। ਔਰ ਦੱਸ ਕੇ ਹਟੀ ਸੀ ਮੈਂ ਕਿ ਦੁਨੀਆਂ ਦੇ ਕਿਸੇ ਕੋਨੇ ਤੇ ਵੀ ਤੁਸੀਂ ਜਾਣਾ ਹੋਵੇ ਤੇ ਸਸਤੀਆਂ ਹਵਾਈ ਟਿਕਟਾਂ ਲੈਣੀਆਂ, ਭਾਵੇਂ ਤੁਸੀਂ ਜਿਹੜੇ ਆ ਜੀ ਚੜ੍ਹਦੇ ਪੰਜਾਬ ਜਾਣਾ, ਲਹਿੰਦੇ ਪੰਜਾਬ ਜਾਣਾ, ਜਾਂ ਕਿਤੇ ਹੋਰ ਵੈਕੇਸ਼ਨ ਪੈਕੇਜਸ ਲੈਣੇ, ਡੋਮਿਨੀਅਨ ਰਿਪਬਲਿਕ, ਮੈਕਸੀਕੋ, ਕਿਤੇ ਵੀ ਦੁਬਈ ਜਾਣਾ, ਬਹੁਤ ਸਪੈਸ਼ਲ ਰੱਖੜੀ ਸਪੈਸ਼ਲ ਇਹਨਾਂ ਕੋਲ ਪੈਕੇਜਸ ਹੈ। ਕਟਾਰੀਆ ਟੂਰਸ ਐਂਡ ਟਰੈਵਲ, ਨੰਬਰ ਟੂ ਕਾਲ 9056781200 ਤੇ ਗੱਲਬਾਤ ਹੋ ਸਕਦੀ ਆ। ਕੀਆ 427QW, ਕਿਉਂਕਿ ਇਹਨਾਂ ਦਾ ਨਵਾਂ ਜਿਹੜਾ ਹੈ ਜੀ ਇੱਕ ਬਹੁਤ ਵਧੀਆ ਬਹੁਤ ਵੱਡਾ ਜਿਹੜਾ ਹੈ ਜੀ ਸ਼ੋਰੂਮ ਓਪਨ ਹੋਇਆ, ਉਹਦੇ ਵਿੱਚ ਬਹੁਤ ਸਾਰੇ ਜਿਹੜੀਆਂ ਜੀ ਇਹਨਾਂ ਨੇ ਵੀਕਐਂਡ ਦੇ ਹਿਸਾਬ ਨਾਲ ਜਿਹੜੀਆਂ ਜੀ ਗੱਡੀਆਂ ਤੇ ਸੇਲਸ ਲਈ ਸੀਗੀ, ਤੇ ਹੁਣ ਇਹਨਾਂ ਦਾ ਜਿਹੜਾ ਹੈ ਜੀ ਮੰਥ ਐਂਡ ਜਿਹੜਾ ਕਮਿੰਗ ਵੀਕਐਂਡ ਉੱਥੇ ਸੇਲ ਲੱਗਣ ਜਾ ਰਹੀ, ਜਿਹਦੇ ਵਿੱਚ ਕੀ ਕੀਆ ਦੀਆਂ EV9 ਸਲੈਂਟੋਸ ਤੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇ ਬਹੁਤ ਸਪੈਸ਼ਲ ਸੇਲ ਲੱਗਣ ਜਾ ਰਹੀ ਆ। ਤੇ ਗੱਲਬਾਤ ਜਿਹੜੀ ਆ ਜੀ
2: ਕਿਰਨ ਜੀ, ਉਹ ਜਿਹੜਾ ਸੁੱਕੀ ਨਿੱਜਰ ਜੀ ਕੋਲ ਇੱਕ ਪਲਾਜ਼ਾ ਆਇਆ ਹੈ ਮੇਫੀਲਡ ਐਂਡ 410 ਦੇ ਉੱਤੇ, ਬਹੁਤ ਵਧੀਆ ਪਲਾਜ਼ਾ ਹੈ ਔਰ ਮੈਂ ਗਿਆ ਸਾਂ, ਵਿਜ਼ਿਟ ਕੀਤਾ, ਲੋਕੇਸ਼ਨ ਬਹੁਤ ਵਧੀਆ, 2 ਸਾਲਾਂ 'ਚ ਕੰਪਲੀਟ ਹੋਣਾ ਹੈ। ਔਰ ਤੁਸੀਂ ਅਗਰ ਬੁਕਿੰਗ ਕਰਾਉਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ, ਕਿਸੇ ਤਰ੍ਹਾਂ ਦੀ ਤੁਸੀਂ ਉੱਥੇ ਸ਼ਾਪ ਖੋਲਣਾ ਚਾਹੁੰਦੇ ਹੋ, ਕੋਈ ਆਫਿਸ ਖੋਲਣਾ ਚਾਹੁੰਦੇ ਹੋ, ਜਾਂ ਕੋਈ ਗਰੋਸਰੀ ਸਟੋਰ, ਕੋਈ ਮੈਡੀਕਲ, ਕੋਈ ਫਾਰਮੇਸੀ, ਕਿਸੇ ਤਰ੍ਹਾਂ ਦੇ ਕੋਈ ਬਿਜ਼ਨਸ ਤੁਸੀਂ ਉੱਥੇ ਬਾਏ ਕਰਨਾ ਚਾਹੁੰਦੇ ਹੋ, ਤੁਸੀਂ ਸੁੱਖੀ ਨਿੱਜਰ ਨੂੰ ਕਾਲ ਕਰ ਸਕਦੇ ਹੋ 416-803-0999 ਤੇ ਕਾਲ ਕਰ ਸਕਦੇ ਹੋ। ਔਰ ਬਹੁਤ ਵਧੀਆ ਲੋਕੇਸ਼ਨ ਹੈ, ਇਨਵੈਸਟਮੈਂਟ ਜਿਵੇਂ ਮੈਂ ਕਹਿੰਦਾ ਕਮਰਸ਼ੀਅਲ ਟਾਈਮ ਹੈ, ਤੁਸੀਂ ਕਮਰਸ਼ੀਅਲ ਪ੍ਰੋਪਰਟੀ ਲੈ ਸਕਦੇ ਹੋ, ਬਹੁਤ ਸਾਰੇ ਲੋਕ ਬੈਠੇ ਨੇ ਪੇਡ ਆਫ ਕਰਕੇ ਪ੍ਰਾਪਰਟੀਆਂ। ਮੇਰੇ ਕੋਲ ਕੱਲ ਵੀ ਕਾਲ ਆਈ, ਉਹ ਬੰਦਾ ਕਹਿੰਦੇ ਜੀ ਮੇਰੇ ਕੋਲ ਕਮਰਸ਼ੀਅਲ ਪ੍ਰਾਪਰਟੀ ਮਿਕਸ ਯੂਜ਼, ਲੇਕਿਨ ਮੈਂ ਪੇਡ ਆਫ ਕਰਕੇ ਬੈਠਾ ਹੋਇਆ। ਮੈਨੂੰ ਸਮਝਾਇਆ, ਮੈਂ ਕਿਹਾ ਇਹਦਾ ਕੋਈ ਫਾਇਦਾ ਨਹੀਂ, ਸਿਰਫ ਦਿਲ ਨੂੰ ਤਸੱਲੀ ਹੁੰਦੀ ਹੈ ਤੁਹਾਡੀ ਪੇਡ ਆਫ ਪ੍ਰਾਪਰਟੀ ਹੈ, ਤੁਸੀਂ ਪ੍ਰਾਪਰਟੀ ਵੇਚ ਕੇ ਇੱਕ ਹੋਰ ਪ੍ਰਾਪਰਟੀ ਲਵੋ ਉਹਦੇ ਨਾਲ, ਜਾਂ ਰੀਫਰਾਂਸ ਕਰਕੇ ਹੋਰ ਪ੍ਰਾਪਰਟੀ ਨਾਲ ਐਡ ਕਰ ਸਕਦੇ ਹੋ। ਕਿਉਂਕਿ ਜਦੋਂ ਤੁਹਾਡੀ ਪ੍ਰਾਪਰਟੀ ਈਵਨ 1 ਮਿਲਦੀ ਹੈ, ਉਹਦੇ 'ਚ ਅਸੀਂ ਤੁਹਾਨੂੰ ਬੜੀ ਆਸਾਨੀ ਦੇ ਨਾਲ 7 ਲੱਖ 6.5 ਲੱਖ ਕੱਢ ਕੇ ਦੇ ਸਕਦੇ ਹਾਂ। ਹੁਣ 6.5 ਲੱਖ ਡਾਊਨ ਦੇ ਕੇ ਤੁਸੀਂ ਕਿਧਰੇ ਵੀ ਪ੍ਰਾਪਰਟੀ ਲਓਗੇ, ਤੁਹਾਨੂੰ ਬੱਲੇ ਬੱਲੇ ਆਪੇ ਹੋਣੀ ਹੈ, ਠੀਕ ਹੈ ਨਾ। ਔਰ ਉਹਦੇ 2-3 ਸਾਲਾਂ ਬਾਅਦ ਤੁਹਾਡੀ ਵੈਲਿਊ ਵਧਣੀ ਹੈ, ਉਹ ਫਾਇਦਾ ਹੈ। ਫਿਰ ਅਸੀਂ ਮੋਰਗੇਜ ਤੁਹਾਨੂੰ ਬੜੀ ਆਸਾਨੀ ਨਾਲ ਕਰਾ ਸਕਦੇ ਹਾਂ। ਤੁਸੀਂ ਕਮਰਸ਼ੀਅਲ ਮੋਰਗੇਜ ਕਿਸੇ ਤਰ੍ਹਾਂ ਦੀ ਲੈਣੀ ਹੈ, ਤੁਸੀਂ ਕਾਲ ਕਰੋ 6477-741-9000 ਦੇ ਕਾਲ ਕਰ ਸਕਦੇ ਹੋ, ਔਰ ਤੁਹਾਨੂੰ ਅਸੀਂ ਗਰੰਟੀ ਕਰਨੇ ਆ, ਜੋ ਰੇਟ ਅਸੀਂ ਦਵਾਵਾਂਗੇ ਜਲਦੀ ਕਿਤੇ ਕੋਈ ਨਹੀਂ ਕਰ ਸਕਦਾ। ਸਾਡਾ ਕੋਲ ਬਹੁਤ ਸਾਰੇ ਬੈਸਟ ਰੇਟ ਸਾਰੇ, ਕਿਉਂਕਿ ਅਸੀਂ ਬਹੁਤ ਸਾਰੇ ਬੈਂਕਸ ਨਾਲ ਡੀਲ ਕਰ ਰਹੇ ਹੁੰਦੇ ਹਾਂ। ਜਦੋਂ ਤੁਸੀਂ ਬਹੁਤ ਸਾਰੇ ਬੈਂਕਾਂ ਨਾਲ ਡੀਲ ਕਰ ਰਹੇ ਹੋ, ਹਰ ਬੈਂਕ ਦੀ ਕੁਸ਼ਚਨ ਹੁੰਦੀ ਹੈ, ਤੁਹਾਡੇ ਨਾਲ ਜੁੜਿਆ ਰਹੇ, ਸਾਡੀ ਕੁਸ਼ਚਨ ਹੁੰਦੀ ਹੈ, ਜੋ ਵੀ ਜ਼ਿਆਦਾ ਜ਼ਿਆਦਾ ਬੈਨੀਫਿਟਸ ਮਿਲ ਸਕਦੇ ਨੇ ਆਪਣੇ ਕਲਾਇੰਟਸ ਨੂੰ ਦਵਾਈਏ। ਤੇ ਕਿਰਨ ਜੀ, ਹੁਣ ਤੁਸੀਂ ਕੀ ਕਹਿਣਾ ਚਾਹੋਗੇ?
0: ਮੈਂ ਨਸਰ ਜੀ, ਮੇਰਾ ਇੱਥੇ ਤੁਹਾਡੇ ਤੱਕ ਇੱਕ ਸਵਾਲ ਜ਼ਰੂਰ ਹੈਗਾ ਕਿ ਬਹੁਤ ਟਾਈਮ ਦਾ, ਕਿਉਂਕਿ ਆਈ ਨੋ ਤੁਸੀਂ ਵੀ ਗੱਲ ਕੀਤੀ ਰਿਸੈਸ਼ਨ ਚੱਲ ਰਿਹਾ ਹੈ ਨਾ, ਬਹੁਤ ਸਾਰੇ ਲਿਸਨਰ ਸਾਡੇ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਦੀਆਂ ਮੰਥਲੀ ਮੋਰਗੇਜ ਪੇਮੈਂਟ ਮਿਸ ਆਊਟ ਹੋਈਆਂ ਆ, ਜਾਂ ਕਰਜ਼ੇ ਬਹੁਤ ਉਹਨਾਂ ਦੇ ਸਿਰ ਤੇ ਚੜ ਚੁੱਕੇ ਨੇ। ਸੋ ਤੁਸੀਂ ਉਹਨਾਂ ਨੂੰ ਰਿਜ਼ੋਲਵ ਕਰਕੇ ਕਿੱਦਾਂ ਉਹਨਾਂ ਦੀ ਮੰਥਲੀ ਪੇਮੈਂਟਸ ਦੇ ਵਿੱਚ ਹੈਲਪ ਆਊਟ ਕਰਦੇ ਨੇ?
2: ਦੇਖੋ ਜੀ, ਬਹੁਤ ਸਾਰੇ ਲੋਕਾਂ ਕੋਲ ਇਕਵਿਟੀ ਬਹੁਤ ਪਈ ਹੈ ਘਰਾਂ 'ਚ,
0: ਬਿਲਕੁਲ,
2: ਉਹ ਇੰਸਟਾਲਮੈਂਟ ਦੇ ਜਾ ਰਹੇ ਨੇ ਐਕਸਟਰਾ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ। ਤੁਹਾਨੂੰ ਅਸੀਂ ਪੂਰਾ ਕਾਰਡਾਂ ਕੁਡਾਂ ਦੇ ਜਿੰਨੀਆਂ ਪੇਪਰਾਂ ਨੂੰ ਪੇ ਕਰ ਸਕਦੇ ਹਾਂ, ਅਸੀਂ ਰੀਫਾਈਨਾਂਸ ਕਰਾ ਕੇ ਵਿੱਚੋਂ ਜਿੰਨੇ ਵੀ ਤੁਹਾਡੇ ਲੋਨਸ, ਕੋਈ ਲੱਖ ਕਿਸੇ ਨੇ ਚੁੱਕਿਆ ਹੈ ਕਾਰਡ ਯੂਜ਼ ਕੀਤੇ, ਕਿਸੇ 50,000, ਕਿਸੇ 2 ਲੱਖ ਤੱਕ ਯੂਜ਼ ਕੀਤਾ ਹੈ, ਹੁਣ ਉਹਨਾਂ ਵਾਸਤੇ ਈਜ਼ੀ ਲਾਈਫ ਕਰਨ ਵਾਸਤੇ ਬਹੁਤ ਈਜ਼ੀ ਹੈ ਸਾਡੇ ਵਾਸਤੇ ਵੀ ਤੁਹਾਨੂੰ ਅਸੀਂ ਰੀਫਾਈਨਾਂਸ ਕਰਾ ਦਈਏ। ਰੀਫਾਈਨਾਂਸ ਕਰਾ ਕੇ ਤੁਹਾਨੂੰ ਅਸੀਂ ਮੇਕ ਸ਼ੋਰ ਕਰਾਂਗੇ ਵੀ ਤੁਹਾਡੀ ਇੰਸਟਾਲਮੈਂਟ ਵੀ ਸਸਤੀ ਤੋਂ ਸਸਤੀ, ਕਿਉਂ ਬਹੁਤ ਸਾਰੇ ਲੋਕ ਰੇਟਸ ਵੀ ਜ਼ਿਆਦਾ ਪੇ ਕਰ ਰਹੇ ਨੇ, ਲੇਕਿਨ ਉਹ ਐਸੇ ਵਜ੍ਹਾ ਤੋਂ ਪੇ ਜ਼ਿਆਦਾ ਕਰ ਰਹੇ ਨੇ, ਉਹਨਾਂ ਨੂੰ ਲੋਕਾਂ ਐਜੂਕੇਟ ਨਹੀਂ ਕਰਦੇ, ਲੋਕ ਦੱਸਦੇ ਨਹੀਂ ਉਹਨਾਂ ਨੂੰ ਵੀ ਕੀ ਕੀਤਾ ਜਾਏ, ਕਿਵੇਂ ਕੀਤਾ ਜਾਏ। ਅਸੀਂ ਤੁਹਾਨੂੰ ਐਜੂਕੇਟ ਕਰਾਂਗੇ, ਤੁਹਾਨੂੰ ਦੱਸਾਂਗੇ ਵੀ ਇਹ ਇਹ ਇਹ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ, ਔਰ ਇੱਥੇ ਤੁਹਾਨੂੰ ਇਹ ਬੈਨੀਫਿਟਸ ਮਿਲੇਗਾ, ਇੱਥੇ ਤੁਹਾਡਾ ਇਹ ਇੰਟਰਸਟ ਲੱਗੇਗਾ, ਸਾਰਾ ਕੁਛ ਬਿਫੋਰ ਵੀ ਸਟਾਰਟ ਐਨੀਥਿੰਗ, ਪਹਿਲੇ ਤੁਹਾਨੂੰ ਅਸੀਂ ਮੇਕ ਸ਼ੋਰ ਕਰਾਂਗੇ, ਫਿਰ ਤੁਹਾਨੂੰ ਸਮਝ ਆਏਗੀ, ਫਿਰ ਅਗਲਾ ਸਟੈਪ ਲਵਾਂਗੇ। ਨੰਬਰ ਬਹੁਤ ਸੌਖਾ, ਜਾਂ ਕੋਈ ਅਪਾਇੰਟਮੈਂਟ ਨਾਲ ਨਹੀਂ ਜਾਣਕਾਰੀ ਲੈਣੀ ਹੈ, ਤੁਸੀਂ ਕਮਰਸ਼ੀਅਲ ਮੋੜਗੇ, ਰੈਜ਼ੀਡੈਂਸ਼ੀਅਲ ਮੋੜਗੇ, ਜਾਂ ਤੁਸੀਂ ਕੋਈ ਲੋਨ ਲੈਣਾ, ਕਿਸੇ ਤਰ੍ਹਾਂ ਦਾ ਬਿਜ਼ਨਸ ਸਟਾਰਟ ਕਰਨਾ, ਜਾਂ ਤੁਸੀਂ ਆਲਰੇਡੀ ਬਿਜ਼ਨਸ ਹੈਗੇ, ਬਿਜ਼ਨਸ ਨੂੰ ਬੈਟਰ ਕਰਨਾ, ਟਰੱਕਿੰਗ ਬਿਜ਼ਨਸ ਤੇ ਅੱਜ ਕੱਲ੍ਹ ਨਹੀਂ ਲੱਭਦਾ ਪਿਆ ਲੋਨ, ਉਹਨੂੰ ਛੱਡ ਕੇ ਹਰ ਤਰ੍ਹਾਂ ਦੇ ਬਿਜ਼ਨਸ ਲੋਨ ਲੱਭਦੇ ਪਏ ਨੇ, ਲਾਈਨਾਂ ਲੱਭਦੀਆਂ ਪਏ ਨੇ, ਤੁਹਾਨੂੰ ਅਸੀਂ ਬੜੀ ਆਸਾਨੀ ਨਾਲ ਦਵਾ ਸਕਦੇ ਹਾਂ। 6477-741-9000 ਦੇ ਕਾਲ ਕਰ ਸਕਦੇ ਹੋ, 6477-741-9000 ਦੇ ਕਾਲ ਕਰ ਸਕਦੇ ਹੋ। ਔਰ ਕਿਰਨ ਜੀ, ਪਿਛਲੇ ਦਿਨਾਂ 'ਚ ਇੱਕ ਬੜੀ ਗੱਲਬਾਤ ਚੱਲਦੀ ਵੀ ਸੀ, ਸ਼ਹਿਰ 'ਚ ਸ਼ੋਜ਼ ਇੱਕ ਆ ਰਿਹਾ, ਉਹਦੇ ਬਾਰੇ ਦੱਸੋ, ਐਮੀ ਵਿਰਕ ਦਾ। ਸ਼ੋਅ ਆ ਰਿਹਾ
0: ਬਿਲਕੁਲ ਜੀ ਐਮੀ ਵਿਰਕ ਦਾ ਜਿਹੜਾ ਹੈ ਜੀ ਸ਼ੋਅ ਆ ਰਿਹਾ ਹੈਗਾ ਔਰ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਸਾਡੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਨੇ ਉਹ ਵੀ ਜਿਹੜੀਆਂ ਜੀ ਕੁਛ ਕੁ ਟਿਕਟਾਂ ਬਿਲਕੁਲ ਫ੍ਰੀ ਕਰ ਰਹੇ ਨੇ ਜਿਹੜਾ ਕਿ ਐਮੀ ਵਿਰਕ ਦਾ ਜਿਹੜਾ ਜੀ ਯੂਨਿਟੀ ਟੂਰ ਹੋਣ ਜਾ ਰਿਹਾ ਆ ਸੋ ਆਫਰ ਸਿਰਫ ਔਰ ਸਿਰਫ 30th August ਤੱਕ ਇਹ ਵੈਲਿਡ ਹੈਗੀ ਆ ਸੋ ਫਟਾਫਟ ਤੁਸੀਂ ਜਿਹੜੀ ਹੈ ਜੀ ਇਹ ਟਿਕਟ ਗ੍ਰੈਬ ਕਰ ਸਕਦੇ ਆ ਜਾਂ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਵੀ ਕਿਉਂਕਿ ਜੇ ਫ੍ਰੀ ਟਿਕਟ ਮਿਲ ਰਹੀ ਹੋਵੇ ਤਾਂ ਕੀ ਨੁਕਸਾਨ
2: ਜੀ ਬਿਲਕੁਲ ਕਟਾਰੀਆ ਸਾਹਿਬ ਜੀ ਬਹੁਤ ਐਫੀਸ਼ੀਐਂਟ ਉਹ ਦੋ ਲੋਕੇਸ਼ਨਾਂ ਤੋਂ ਰਨ ਕਰ ਰਹੇ ਨੇ ਔਰ ਕੋਈ ਜਾਣਕਾਰੀ ਲੈਣੀ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਨੰਬਰ ਦੱਸੋ ਜੀ ਕਟਾਰੀਆ ਟੂਰਸ
0: ਬਿਲਕੁਲ ਜੀ 9056781200 ਤੇ ਹੋ ਸਕਦੀ ਹੈ ਔਰ ਅਸੀਂ ਪਲਾਜ਼ੇ ਦੇ ਇੱਕ ਵਾਰੀ ਮੈਂ ਦੁਬਾਰਾ ਜਿਹੜੀ ਜੀ ਜਾਣਕਾਰੀ ਦੇ ਦਵਾਂ ਸਾਡੇ ਕੋਲ ਦੋ ਜਿਹੜੇ ਆ ਜੀ ਬਹੁਤ ਹੀ ਸ਼ਾਨਦਾਰ ਪਲਾਜ਼ੇ ਆਏ ਹੋਏ ਇੱਕ ਹੈਗਾ ਜੀ ਮੇਫੀਲਡ ਐਂਡ ਹਾਈਵੇ 10 ਤੇ ਬਹੁਤ ਸਪੈਸ਼ਲ ਜਿਹੜੀਆਂ ਜੀ ਪਲਾਜ਼ਾ ਆ ਨਾਲ ਦੀ ਨਾਲ ਬਹੁਤ ਵਧੀਆ ਤੁਹਾਨੂੰ ਜਿਹੜੇ ਜੀ ਯੂਨਿਟਸ ਮਿਲ ਸਕਦੀਆਂ ਹੈ ਸਾਡੇ ਕੋਲ ਹੁਣੇ ਵੀ ਇੱਕ ਕਲਾਇੰਟਸ ਆਏ ਹੋਏ ਆ ਨਾਸਰ ਜੀ ਜਿਹੜੇ ਕਿ ਆਪਣੇ ਦੋ ਯੂਨਿਟ ਜਿਹੜੇ ਜੀ ਬੁੱਕ ਕਰਕੇ ਜਾ ਰਹੇ ਨੇ ਐਂਡ ਇੱਕ ਸਾਡੇ ਕੋਲ ਪਲਾਜ਼ਾ ਆਇਆ ਹੈਗਾ ਮਿਸੀਸਾਗਾ ਐਂਡ ਹੈਰੀਟੇਜ ਤੇ ਜਿੱਥੇ ਕਿ ਹਾਲਟਨ ਹਿਲਸ ਟੋਰਾਂਟੋ ਪ੍ਰੀਮੀਅਮ ਦੇ ਲਾਗੇ ਆ ਉਹ ਵੀ ਬਹੁਤ ਵਧੀਆ ਜਿਹੜਾ ਜੀ ਪਲਾਜ਼ਾ ਹੈਗਾ ਤੁਸੀਂ ਕੋਈ ਜਿਹੜਾ ਜੀ ਐਕਸਕਲੂਸਿਵ ਬਿਜ਼ਨਸ ਉੱਤੇ ਕਰਨਾ ਚਾਹੁੰਦੇ ਕਿਉਂਕਿ ਇੱਕ ਵਾਰੀ ਜਦੋਂ ਮਾਰਕੀਟ ਦੇ ਵਿੱਚ ਆ ਜਾਂਦਾ ਹੈ ਐਕਸਕਲੂਸਿਵਿਟੀ ਚੱਲ ਜਾਂਦੀ ਹੁੰਦੀ ਆ ਜੇ ਕੋਈ ਫਾਰਮੇਸੀ ਜਾਂ ਕੁਛ ਹੋਰ ਕਰਨਾ ਚਾਹੁੰਦੇ ਤੇ ਬਿਲਕੁਲ ਜੀ ਅੱਜ ਹੀ ਸਾਡੇ ਨਾਲ ਗੱਲਬਾਤ ਕਰਕੇ ਆਪਣੀ ਬੁਕਿੰਗ ਕਰਾ ਸਕਦੇ ਕਿਉਂਕਿ ਕਲੋਜਿੰਗ 2 ਸਾਲ ਬਾਅਦ ਆ 4168817070 ਤੇ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਆ ਤੇ ਨਾਸਰ ਜੀ ਚੱਲੀਏ ਹੁਣ ਇੱਕ ਪੈਰਾ ਲੱਗੀ
2: ਜੀ ਬਿਲਕੁਲ ਯਾਦਾਂ ਵੀ ਆ ਰਹੀਆਂ ਪੁਰਾਣੀਆਂ ਜਿਹੜੀਆਂ ਬੰਦਾ ਭੁੱਲਦਾ ਨੀ ਭਾਵੇਂ ਸਾਨੂੰ 20-30 ਸਾਲ ਹੋ ਗਏ ਲੇਕਿਨ ਯਾਦਾਂ ਸਾਡੀ ਉੱਥੇ ਹੀ ਨੇ
0: ਬਿਲਕੁਲ ਜੀ

0: आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
1: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
0: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
2: ਮਿੱਤਰਾਂ ਦੇ ਜੰਕਸ਼ਨ ਤੇ
3: ਉਹ ਕਿਹੜੇ ਜੰਕਸ਼ਨ ਤੇ
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ
2: ਰਾਤ ਲੱਗੀਆਂ ਮਹਿਫਲਾਂ ਨਾਰੇ
4: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40 6474294040 ਟਿੱਕਾ ਜੰਕਸ਼ਨ ਬ੍ਰੈਂਪਟਨ
5: ਇੱਕ ਲਾਈਫ ਹੈ ਜਿਸ ਲਵ ਹੈ
6: ਯੇ ਕਹਤੇ ਮੁਝਸੇ ਸਭ ਹੈ
7: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੋਟ ਸੀਏ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੋਟ ਸੀਏ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਚੌਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੀਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956।
0: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
4: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 905-358-0864
0: 905-358-0864 Dhaba on the Falls।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 647-822-9607 647-822-9607
6: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
7: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
6: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਔਰ ਕਾਫੀ ਵਧੀਆ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਤੇ ਗੱਲਬਾਤ ਕਰ ਰਹੇ ਸੀ, ਮੈਨੂੰ ਖੁਦ ਨੂੰ ਪਰਸਨਲੀ ਅੱਜ ਪ੍ਰੋਗਰਾਮ ਕਾਫੀ ਵਧੀਆ ਲੱਗ ਰਿਹਾ, ਕਿਉਂਕਿ ਚਲੋ ਠੀਕ ਆ, ਟੋਪਿਕਸ ਤੇ ਦੁਨੀਆਦਾਰੀ ਤੇ ਚੀਜ਼ਾਂ ਤੇ ਤਾਂ ਆਪਾਂ ਜ਼ਰੂਰ ਜਿਹੜੀ ਜੀ ਗੱਲਬਾਤ ਕਰ ਲੈਂਦੇ ਹਾਂ। ਮੇਨ ਸਾਡਾ ਮਕਸਦ ਜਦੋਂ ਆਪਾਂ ਰੇਡੀਓ ਤੇ ਆਉਂਦੇ ਹੁੰਦੇ ਇਹ ਹੁੰਦਾ ਕਿ ਕਿੰਨੀ ਕੁ ਜ਼ਿਆਦਾ ਜਿਹੜੀ ਹੈ ਜੀ ਅਵੇਅਰਨੈਸ ਦੇ ਸਕਦੇ ਹਾਂ। ਸਾਡੇ ਨਾਲ ਇਸ ਟਾਈਮ ਨਾਸਿਰ ਜੀ ਵੀ ਨੇ ਜਿਹੜੇ ਕਿ ਮੋਰਗੇ ਸੰਬੰਧੀ ਸਾਨੂੰ ਜਾਣਕਾਰੀ ਦਿੰਦੇ ਨੇ, ਕਿਸੇ ਨੂੰ ਲੋੜਵੰਦ ਨੂੰ ਲੋਨ ਦੀ ਲੋੜ ਪੈ ਗਈ ਹੈ ਜਾਂ ਉਹਨਾਂ ਨੂੰ ਜਾਂ ਘਰ ਦੇ ਵਿੱਚੋਂ ਇਕੁਇਟੀ ਕੱਢਣੀ ਆ ਤੇ ਉਹ ਤੁਹਾਡੀ ਮਦਦ ਕਰਦੇ ਨੇ। ਨਾਲ ਦੀ ਨਾਲ ਇੰਸ਼ੋਰੈਂਸ ਦੀ ਫੀਲਡ ਤੋਂ ਮੋਨਾ ਜੀ ਆਏ ਹੋਏ ਨੇ, ਤੇ ਮੋਨਾ ਜੀ ਆਪਾਂ ਹੁਣੇ ਗੱਲਬਾਤ ਕਰ ਰਹੇ ਸੀ ਆਫ ਦਾ ਏਅਰ ਕਿ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ, ਹਨਾ, ਕਿਉਂਕਿ ਨਾਸਿਰ ਜੀ ਵੀ ਗੱਲਬਾਤ ਕਰ ਰਹੇ ਸੀਗੇ ਕਿ ਪਿਛਲੇ ਹਫਤੇ ਥੋੜਾ ਟਾਈਮ ਪਹਿਲਾਂ ਜੋ ਹਾਦਸਾ ਹੋਇਆ, ਹਨਾ, ਲਾਈਕ ਫੈਮਿਲੀ ਦੇ ਵਿੱਚ।
1: ਮੈਂ ਕਿਰਨ ਜੀ ਮੈਂ ਤੁਹਾਨੂੰ ਗੱਲ ਕਰ ਰਹੀ, ਮੈਂ ਨੋਟ ਕੀਤਾ ਹੈ ਵੀ ਲਾਈਫ ਇੰਸ਼ੋਰੈਂਸ ਵਾਕਈ ਬਹੁਤ ਜ਼ਰੂਰੀ ਹੈ
0: 100%।
1: ਅਸੀਂ ਲੋਕ ਬੜੇ ਲੱਕੀ ਆ, ਮੋਨਾ ਜੀ ਇੱਥੇ ਸਟੂਡੀਓ ਆ ਕੇ ਐਜੂਕੇਟ ਕਰਦੇ ਲੋਕਾਂ ਨੂੰ, ਤੇ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ, ਤੁਹਾਨੂੰ ਫ੍ਰੀ ਚ ਸਾਰੀ ਇਨਫੋਰਮੇਸ਼ਨ ਮਿਲ ਰਹੀ ਹੈ। ਉਹ ਤੁਸੀਂ ਇਨਫੋਰਮੇਸ਼ਨ ਨੂੰ ਐਵੇਂ ਸੁਣਨੀ ਸੁਣਾਈ ਨਾ ਕਰਿਆ ਕਰੋ, ਇਹਦੇ ਤੇ ਅਮਲ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ, ਇਹਦੇ ਤੋਂ ਫਾਇਦਾ ਚੁੱਕੋ, ਕਿਉਂ ਮੈਨੂੰ ਖੁਦ ਮੈਂ ਇਸ ਪ੍ਰੋਬਲਮ ਚ ਲੰਘਿਆ ਔਰ ਵਾਕਈ ਇਹ ਚੀਜ਼ ਦੀ ਬਹੁਤ ਲੋੜ ਹੈ। ਅਗਰ ਤੁਸੀਂ ਚਾਹੁੰਦੇ ਵਾਕਈ ਲਾਈਫ ਤੁਹਾਡੀ ਬਾਅਦ ਚੋ, ਤੁਹਾਡੀ ਫੈਮਿਲੀ ਨੂੰ ਕੋਈ ਪ੍ਰੋਬਲਮ ਨਾ ਹੋਵੇ, ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ, ਤੇ ਲਾਈਫ ਇੰਸ਼ੋਰੈਂਸ ਲਾਜ਼ਮੀ ਕਰਾ ਕੇ ਰੱਖੋ। ਬੰਦਾ ਤੇ ਚਲੋ ਜਿਵੇਂ ਮਰਜ਼ੀ ਗੁਜ਼ਾਰਾ ਕਰ ਲੈਂਦਾ, ਪਿਛਲੇ ਜਦੋਂ ਜਦੋਂ ਬੰਦਾ ਜਾਂਦਾ ਪਿਛਲੇ ਬੜੀ ਮਸਲੇ ਮਿਸਾਇਲ ਹੁੰਦੇ ਨੇ। ਤੇ ਮੋਨਾ ਜੀ ਤੁਸੀਂ ਇਹ ਦੱਸੋ ਜ਼ਰਾ ਪਲੀਜ਼, ਲਾਈਫ ਇੰਸ਼ੋਰੈਂਸ ਦੇ ਬਾਰੇ ਚ ਇਹ ਕਿਵੇਂ ਤੁਸੀਂ ਕਰਦੇ ਹੋ ਔਰ ਇਹਦੇ ਕੀ ਕੀ ਬੈਨੀਫਿਟਸ ਨੇ ਔਰ ਕਿਵੇਂ ਈਜ਼ੀ ਹੋ ਸਕਦੀ ਹੈ?
2: ਬਿਲਕੁਲ ਨਾਸਿਰ ਜੀ, ਇਹਨਾਂ ਦੀ ਜਦੋਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਸਭ ਨਾਲੋਂ ਪਹਿਲਾਂ ਉਹੀ ਚੀਜ਼ ਆ ਜਾਂਦੀ ਹੈ ਕਿ ਇੰਸ਼ੋਰੇਬਿਲਟੀ। ਹੈਲਥ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਨੋ ਮੈਟਰ ਪਰਸਨ ਦੀ ਏਜ ਕਿੰਨੀ ਹੈ, ਚਾਹੇ ਜ਼ੀਰੋ ਏਜ ਹੋਵੇ, 20 ਏਜ ਹੈਗੀ ਹੈ, 30 ਹੈ, 50, 60, ਹੈਲਥ ਬਹੁਤ ਮੈਟਰ ਕਰਦੀ ਹੈ। ਹੈਲਥ ਦੇ ਵਿੱਚ ਸਟੇਬਿਲਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਨੋ ਡਾਊਟ ਕਿ ਨੋਨ ਮੈਡੀਕਲ ਪਾਲਿਸੀਜ਼ ਵੀ ਅਵੇਲੇਬਲ ਹੁੰਦੀਆਂ ਨੇ, ਪਰ ਐਜ਼ ਅ ਬ੍ਰੋਕਰ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਪਰਸਨ ਨੂੰ ਅਸੀਂ ਸ਼ੋਪ ਅਰਾਊਂਡ ਕਰਕੇ ਮੈਡੀਕਲ ਦੇ ਨਾਲ ਜੇ ਅਸੀਂ ਦਵਾ ਸਕਦੇ ਹੁੰਦੇ ਹਾਂ ਪਾਲਿਸੀ ਸਟੈਂਡਰਡ ਮਾਰਕੀਟ ਦੇ ਵਿੱਚ, ਤਾਂ ਕਿ ਉਹਨਾਂ ਦੀ ਮਨੀ ਵੀ ਸੇਵ ਹੋ ਸਕੇ, ਕਿਉਂਕਿ ਓਬਵੀਅਸਲੀ ਹੈ ਜਦੋਂ ਸਟੈਂਡਰਡ ਮਾਰਕੀਟ ਦੇ ਵਿੱਚ ਪੂਰਾ ਬਲੱਡ ਟੈਸਟ, ਯੂਰਿਨ ਟੈਸਟ ਹੋਣ ਤੋਂ ਬਾਅਦ ਪਾਲਿਸੀ ਅਪਰੂਵ ਹੁੰਦੀ ਹੈ ਤਾਂ ਤੁਹਾਨੂੰ ਬੈਟਰ ਰੇਟਸ ਮਿਲ ਜਾਂਦੇ ਨੇ। ਸੋ ਉਸ ਕੇਸ ਦੇ ਵਿੱਚ ਇਹ ਹੈਗਾ ਕਿ ਜੇ ਪਰਸਨ ਦੀ ਏਜ 50 ਸਾਲ ਤੋਂ ਘੱਟ ਦੀ ਉਮਰ ਹੈਗੀ, 50 ਤੋਂ ਲੈਸ ਹੈਗੀ ਹੈ, 2 ਮਿਲੀਅਨ ਤੋਂ ਲੈਸ ਦੀ ਕਵਰੇਜ ਲੈ ਰਹੇ ਹਾਂ, ਤਾਂ ਅੱਜ ਦੇ ਡੇਟ ਦੇ ਵਿੱਚ ਮੋਸਟਲੀ ਇੰਸ਼ੋਰੈਂਸ ਕੰਪਨੀਸ ਬਲੱਡ ਯੂਰਿਨ ਟੈਸਟ ਨਹੀਂ ਲੈਂਦੀਆਂ। ਸੋ ਉਹ ਤੁਹਾਡਾ ਇੱਕ ਮੈਡੀਕਲ ਰੈਕਰਡ ਜ਼ਰੂਰ ਪੁੱਲ ਕਰਦੀਆਂ ਨੇ, ਡਾਕਟਰ ਤੋਂ ਪੁੱਲ ਕਰ ਸਕਦੇ ਨੇ ਰੈਕਰਡ, ਜੇ ਉਹਨਾਂ ਨੂੰ ਕੋਈ ਫੇਰ ਵੀ ਡਾਊਟ ਹੋਵੇ, ਜੇ ਫੇਰ ਵੀ ਕੋਈ ਕੰਡੀਸ਼ਨਸ ਹੈਗੀਆਂ, ਦੈਨ ਉਹ ਆਸਕ ਕਰ ਸਕਦੀਆਂ ਹੁੰਦੀਆਂ ਨੇ ਕਿ ਅੰਡਰ ਰਾਈਟਿੰਗ ਦੇ ਟਾਈਮ ਤੇ ਹੀ ਤੁਹਾਡਾ ਬਲੱਡ ਐਂਡ ਯੂਰਿਨ ਟੈਸਟ ਦੀ ਹੁਣ ਰਿਕੁਆਇਰਮੈਂਟ ਹੈਗੀ ਹੈ। ਸੋ ਪਰ ਜੇ ਐਵਰੀਥਿੰਗ ਇਜ਼ ਗੁੱਡ, ਹੈਲਥ ਨੋਰਮਲ ਹੈਗੀ ਆ, ਰਿਪੋਰਟਸ ਪੁੱਲ ਕਰਨ ਤੋਂ ਬਾਅਦ ਐਵਰੀਥਿੰਗ ਇਜ਼ ਅੰਡਰ ਕੰਟਰੋਲ, ਤਾਂ ਫਿਰ ਵਿਦਆਊਟ ਮੈਡੀਕਲ ਤੋਂ ਉਹਨਾਂ ਦੀਆਂ ਪਾਲਿਸੀਜ਼ ਵੀ ਅਪਰੂਵ ਹੋ ਜਾਂਦੀਆਂ ਨੇ। ਸੋ ਉਸ ਚੀਜ਼ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਨੋਨ ਮੈਡੀਕਲ ਨੇ, ਕਿਉਂਕਿ ਉਹ ਪੂਰਾ ਮੈਡੀਕਲ ਅੰਡਰ ਰਾਈਟਿੰਗ ਤੋਂ ਬਾਅਦ ਹੋਈਆਂ ਨੇ। ਹੁਣ ਜਿਹੜੇ ਪਰਸਨ 50 ਤੋਂ ਅਬਵ ਹੈਗੇ ਆ, ਤਾਂ ਉਸ ਟਾਈਮ ਤੇ ਜ਼ਰੂਰ ਹੈਗਾ ਬਲੱਡ ਟੈਸਟ, ਯੂਰਿਨ ਟੈਸਟ, ਡਿਪੈਂਡਿੰਗ ਅਪੋਨ ਹੈਲਥ ਕਿੱਦਾਂ ਦੀ ਹੈ। ਕਈ ਵਾਰ ਇੰਸ਼ੋਰੈਂਸ ਕੰਪਨੀਜ਼ ECG ਵੀ ਕਰਵਾਉਂਦੀਆਂ ਨੇ। ਸੋ ਕਈ ਵਾਰ ਹੁੰਦਾ ਕਿ ਜੇ ਹਾਰਟ ਦੇ ਰਿਲੇਟਿਡ ਉਹਨਾਂ ਦੇ ਕੰਸਰਨ ਕੋਈ ਚੱਲਦਾ, ਜੇ ਚੈੱਕਅਪ ਚੱਲਦਾ, ਸਪੈਸ਼ਲਿਸਟ ਤੋਂ, ਕਾਰਡੀਓਲੋਜਿਸਟ ਤੋਂ ਵੀ ਰਿਪੋਰਟਸ ਪੁੱਲ ਕਰਦੇ ਨੇ, ਉਹਦੇ ਨਾਲ ਸਾਡੀ ਸੈਟਿਸਫੈਕਸ਼ਨ ਹੋ ਜਾਂਦੀ ਹੈ ਕਿ ਜੋ ਵੀ ਅਪਰੂਵਲ ਆਇਆ ਪੂਰੀ ਅੰਡਰ ਰਾਈਟਿੰਗ ਤੋਂ ਬਾਅਦ ਆਇਆ। ਕੱਲ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਉਂਦੀ, ਗੋਡ ਫੋਰਬਿਡਸ ਕੋਈ ਮਿਸਹੈਪ ਹੁੰਦਾ, ਤਾਂ ਫੈਮਿਲੀ ਨੂੰ ਕੋਈ ਵੈਰੀਫਿਕੇਸ਼ਨ ਕੁਐਸਚਨ ਨਹੀਂ ਪੁੱਛਿਆ ਜਾਂਦਾ। ਐਂਡ ਪਰ ਜਿਹੜੀਆਂ ਨੋਨ ਮੈਡੀਕਲ ਪਾਲਿਸੀਜ਼ ਹੁੰਦੀਆਂ ਉਹਨਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਹਾਂ, ਡੈਫੀਨੇਟਲੀ ਜਿਹੜੇ ਵੀ ਪਰਸਨ ਜਿਹਨਾਂ ਨੂੰ ਹਾਰਟ ਦਾ, ਕੈਂਸਰ ਦਾ ਕੋਈ ਸਟੰਟ ਪਿਆ ਸੀਗਾ ਪਾਸਟ 5-10 ਸਾਲ ਪਹਿਲਾਂ, ਸੋ ਇੱਦਾਂ ਦੀ ਕੋਈ ਵੀ ਕੰਡੀਸ਼ਨ ਆਈ ਹੈ, ਉਹਨਾਂ ਨੂੰ ਕੋਈ ਬਲੱਡ ਟੈਸਟ, ਯੂਰਿਨ ਟੈਸਟ ਨਹੀਂ ਹੋਣਾ, ਪਰ ਉਹਦੇ ਵਿੱਚ ਵੀ ਪ੍ਰੀ ਅੰਡਰ ਰਾਈਟਿੰਗ ਜ਼ਰੂਰ ਹੁੰਦੀ ਹੈ। ਸੋ ਸਾਡੀ ਪੂਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੋ ਵੀ ਵੈਰੀਫਿਕੇਸ਼ਨ ਇੰਸ਼ੋਰੈਂਸ ਕੰਪਨੀ ਨੇ ਕਰਨੀ ਹੈ ਉਹ ਐਪਲੀਕੇਸ਼ਨ ਦੇ ਟਾਈਮ ਤੇ ਹੋ ਜਾਵੇ।
1: ਠੀਕ ਹੈ ਮੋਨੂ ਜੀ, ਮੇਰਾ ਇੱਕ ਕੁਐਸਚਨ ਹੈਗਾ, ਲੈਸੇ ਇਹ ਤੇ ਹੋ ਗਈ ਲਾਈਫ ਇੰਸ਼ੋਰੈਂਸ,
0: ਹਾਂਜੀ,
1: ਜਿਹੜੀ ਪ੍ਰਾਪਰਟੀ ਕਵਰ ਹੁੰਦੀ ਹੈ, ਲੈਸੇ ਬੰਦਾ ਚਲਾ ਗਿਆ, ਉਹਦੇ ਬੰਦੇ ਨਾਮ ਪ੍ਰਾਪਰਟੀ ਸੀ, ਤੇ ਉਹ ਉਹਦੇ ਵਾਸਤੇ ਕੀ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਹੈ?
2: ਬਿਲਕੁਲ ਜੀ, ਇਹ ਲਾਈਫ ਇੰਸ਼ੋਰੈਂਸ ਨੂੰ ਜਦੋਂ ਅਸੀਂ ਮੋਰਗੇਜ ਨੂੰ ਕੰਸੀਡਰ ਕਰਕੇ ਚੱਲਦੇ ਹਾਂ, ਤਾਂ ਇਸ ਇਹਦੇ ਨਾਲ ਅਸੀਂ ਮੋਰਗੇਜ ਨੂੰ ਵੀ ਕਵਰ ਕਰ ਸਕਦੇ ਹਾਂ, ਜਿਹਨੂੰ ਕਹਿ ਦਿੰਦੇ ਹਾਂ ਅਸੀਂ ਪਰਸਨਲ ਮੋਰਗੇਜ ਇੰਸ਼ੋਰੈਂਸ। ਕਿਉਂਕਿ ਜਦੋਂ ਆਪਾਂ ਮੋਰਗੇਜ ਲੈਂਦੇ ਹਾਂ ਤਾਂ ਮੋਰਟਾਈਜੇਸ਼ਨ 20 ਸਾਲ, 25 ਸਾਲ, 30 ਸਾਲ ਹੁੰਦੀ ਹੈਗੀ ਹੈ, ਸੋ ਉਨੇ ਟਾਈਮ ਦੀ ਤੁਸੀਂ ਟਰਮ ਇੰਸ਼ੋਰੈਂਸ ਲਾ ਸਕਦੇ ਹੋ, 25-30 ਈਅਰਸ, 20 ਸਾਲ ਦੀ ਕਿੰਨੇ ਦੀ ਤੁਹਾਡੀ ਮੋਰਗੇਜ ਰਹਿ ਗਈ ਹੈ। ਸੋ ਜੇ ਅੱਜ ਸਾਡੀ ਮੋਰਗੇਜ ਜਿਹੜੀ ਹੈਗੀ ਹੈ, ਲੈਟਸ ਸੇ ਕਿ 1 ਮਿਲੀਅਨ ਦੀ ਹੈ, ਸੋ ਉਸ ਟਾਈਮ ਤੇ ਆਪਾਂ 1 ਮਿਲੀਅਨ ਦੀ ਕਵਰੇਜ ਲੈ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਕੱਲ ਨੂੰ ਚਾਹੇ ਪਰਸਨ ਆਪਣੀ ਮੋਰਗੇਜ ਨੂੰ ਪੇ ਆਫ ਕਰ ਦੇਵੇ, ਚਾਹੇ ਉਹ ਘਰ ਨੂੰ ਸੈਲ ਕਰਕੇ ਕੋਈ ਹੋਰ ਘਰ ਲੈ ਲਵੇ, ਤੁਹਾਡੀ ਇੰਸ਼ੋਰੈਂਸ ਨੇ ਤੁਹਾਨੂੰ ਕਵਰ ਕਰਨਾ ਹੀ ਕਰਨਾ ਹੈ। ਉਹਨਾਂ ਨੇ ਕਲੇਮ ਦੇ ਟਾਈਮ ਤੇ ਕੋਈ ਮੋਰਗੇਜ ਦਾ ਪ੍ਰੂਫ ਨਹੀਂ ਮੰਗਣਾ, ਕੋਈ ਤੁਹਾਡਾ ਬੈਲੈਂਸ ਨਹੀਂ ਮੰਗਣਾ, ਮੰਗਣਾ ਕਿਉਂਕਿ ਤੁਹਾਡੀ ਇਹ ਪਰਸਨਲ ਪਾਲਿਸੀ ਹੈ। ਸੋ ਜਿਹਦਾ ਵੀ ਨਾਮ ਬੈਨੀਫਿਸ਼ਰੀ ਦੇ ਵਿੱਚ ਲਿਖਿਆ, ਇੱਕ ਬੱਚੇ ਦਾ, ਦੋ ਬੱਚੇ ਹੈ ਜਾਂ ਸਪਾਊਸ ਹੈ, ਜਿਹਨੂੰ ਵੀ 100% 50%, ਜਿੰਨੇ ਦਾ ਚੈੱਕ ਲਿਖਿਆ ਉਨੇ ਦਾ ਉਹਨਾਂ ਨੂੰ ਚੈੱਕ ਮਿਲ ਜਾਣਾ, ਆਪਸ ਵਿੱਚ ਲੜਨਾ ਵੀ ਨਹੀਂ ਪੈਣਾ ਉਹਨਾਂ ਨੂੰ।
1: ਸੋ ਉਹਦੇ ਤੁਸੀਂ ਅਲੱਗ ਅਲੱਗ ਨਾਮ ਦੇ ਸਕਦੇ ਹੋ, ਹਾਂਜੀ, ਚਾਰ ਬੱਚੇ ਨੇ ਚਾਰ ਬੱਚੇ ਦੇ
2: 25% ਪਾਤਾ, ਤੁਸੀਂ ਕਿਹਾ ਵੀ ਮੈਂ ਤਾਂ 50 ਇੱਕ ਨੂੰ ਦੇਣੇ, ਦੂਜਾ ਨੂੰ ਘੱਟ ਦੇਣਾ, ਯੂ ਕੈਨ ਚੂਜ਼ ਅਕੋਰਡਿੰਗ। ਹਾਂਜੀ, ਕਿਉਂਕਿ ਉਹ ਕੀ ਹੁੰਦਾ ਕਿ ਪੇਰੈਂਟਸ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ, ਹੋ ਸਕਦਾ ਕਿ ਇੱਕ ਬੱਚਾ ਉਹਨਾਂ ਦੀ ਜ਼ਿਆਦਾ ਰਿਸਪੋਂਸਿਬਿਲਟੀ ਲੈ ਰਿਹਾ, ਦੂਜੇ ਦੂਰ ਰਹਿ ਰਹੇ ਨੇ, ਬਟ ਉਹ ਚਾਹੁੰਦੇ ਨੇ ਉਹਨਾਂ ਨੂੰ ਕੁਝ ਪੋਰਸ਼ਨ ਜ਼ਰੂਰ ਜਾਵੇ ਪਰ ਘੱਟ ਚੱਲ ਜਾਵੇ, ਕਿਉਂਕਿ ਇੱਕ ਬੱਚੇ ਨੇ ਪੂਰੀ ਰਿਸਪੋਂਸਿਬਿਲਟੀ, ਕੱਲ ਨੂੰ ਕੋਈ ਫਿਊਨਰਲ ਦਾ ਐਕਸਪੈਂਸ ਹੈਗਾ, ਕੱਲ ਨੂੰ ਕੋਈ ਮੋਰਗੇਜ ਐਕਸਪੈਂਸ ਆ, ਫਾਈਨਲ ਟੈਕਸੇਸ਼ਨ ਆ, ਉਹ ਸਾਰਾ ਕੁਝ ਇੱਕ ਜਾਣਾ ਕਵਰ ਕਰ ਰਿਹਾ।
1: ਕਾਸਟ ਜਿਹੜੀ ਕਿੰਨਾ ਫਰਕ ਪੈ ਜਾਂਦਾ, ਇੱਕ ਮੋਰਗੇਜ ਇੱਕ ਇੰਸ਼ੋਰੈਂਸ ਹੋਏਗੀ ਜਾਂ ਦੋ ਤਰ੍ਹਾਂ ਦੀ ਇੰਸ਼ੋਰੈਂਸ ਹੋਏਗੀ?
2: ਇਹ ਇੰਸ਼ੋਰੈਂਸ ਇੱਕੋ ਹੀ ਤਰ੍ਹਾਂ ਦੀ ਹੋਏਗੀ, ਜੇ ਤੁਹਾਡੇ ਕੋਲ ਇੱਕ ਪ੍ਰੋਪਰਟੀ ਹੈ, ਦੋ ਪ੍ਰੋਪਰਟੀਜ਼ ਹੈ, ਤਿੰਨ ਪ੍ਰੋਪਰਟੀਜ਼ ਹੈ, ਆਲ ਓਵਰ ਕਿੰਨੀ ਸਾਡੇ ਤੇ ਬੈਲੈਂਸ ਹੈਗਾ, ਕਿੰਨੀ ਲਾਇਬਿਲਟੀ ਹੈ, ਇੱਕੋ ਹੀ ਇੰਸ਼ੋਰੈਂਸ ਅਸੀਂ ਲੈ ਸਕਦੇ ਹੁੰਦੇ ਹਾਂ। ਬੈਨੀਫਿਟ ਇਹ ਹੋ ਜਾਂਦਾ ਕਿਉਂਕਿ ਅਲੱਗ ਅਲੱਗ ਪਾਲਿਸੀਜ਼ ਲੈਣ ਦੇ ਵਿੱਚ ਤੁਹਾਡੀ ਅਲੱਗ ਅਲੱਗ ਪਾਲਿਸੀ ਫੀ ਜਾਊਗੀ, ਇੱਕੋ ਹੀ ਪਾਲਿਸੀ ਕਰਾਓਗੇ ਤਾਂ ਉਹਦੇ ਵਿੱਚ ਤੁਹਾਡੀ ਸੇਵਿੰਗ ਹੋਏਗੀ। ਦੂਜੀ ਚੀਜ਼ ਇਹ ਹੈਗੀ ਕਿ ਕਲੇਮ ਕਰਨਾ ਉਸ ਟਾਈਮ ਤੇ ਐਵਰੀਥਿੰਗ ਵਿਲ ਬੀ ਇੱਕ ਅੰਡਰ ਵਨ ਪਾਲਿਸੀ। ਸੋ ਉਹਦੇ ਵਿੱਚ ਇਹ ਹੈ ਕਿ ਜੇ ਤਾਂ ਇਹ ਹੁੰਦਾ ਹੈ ਕਿ ਹਾਂਜੀ ਪਹਿਲਾਂ ਕੋਈ ਪਾਲਿਸੀ ਚੱਲ ਰਹੀ ਸੀ, ਡੈਫੀਨੇਟਲੀ ਐਡੀਸ਼ਨਲ ਆਪਾਂ ਲੈ ਸਕਦੇ ਹੁੰਦੇ ਹਾਂ।
1: ਪਹਿਲੇ ਨੰਬਰ ਦੱਸੋ, ਬਹੁਤ ਸਾਰੇ ਸਾਨੂੰ ਕਾਲਸ ਆ ਰਹੀਆਂ ਨੇ ਸਟੂਡੀਓ ਤੇ, ਤੁਸੀਂ ਆਪਣਾ ਨੰਬਰ ਦੱਸੋ।
2: ਬਿਲਕੁਲ ਜੀ, ਮੇਰਾ ਫੋਨ ਨੰਬਰ ਹੈਗਾ ਜੀ 416-505-09। ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509।
1: ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਵੀ ਇੰਸ਼ੋਰੈਂਸ ਦੇ ਹੋਰ ਕੀ ਬੈਨੀਫਿਟਸ ਹੈਗੇ ਨੇ, ਕਿੱਥੇ ਕਿੱਥੇ ਇਨਸਾਨ ਆਪਣੇ ਆਪ ਨੂੰ ਕਵਰ ਕਰ ਸਕਦਾ ਔਰ ਕਿਸ ਤਰ੍ਹਾਂ ਦੀ ਬੈਟਰ ਇੰਸ਼ੋਰੈਂਸ ਮਿਲ ਸਕਦੀ ਹੈ?
2: ਬਿਲਕੁਲ ਨਾਸਿਰ ਜੀ, ਜੇ ਅੱਜ ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕਰਨ ਲੱਗੇ ਹਾਂ, ਮੈਂ ਬਹੁਤ ਜ਼ਿਆਦਾ ਯੰਗ ਜਿਹੜੀ ਜਨਰੇਸ਼ਨ ਹੈਗੀ ਹੈ, ਖਾਸ ਕਰ ਕੋਈ 20s, 25, 30s ਦੇ ਵਿੱਚ, ਹੁਣ ਮੇਰੇ ਕੋਲ ਬਹੁਤ ਸਾਰੇ ਪੇਰੈਂਟਸ ਇਸ ਟਾਈਮ ਤੇ ਇੱਦਾਂ ਵੀ ਆਏ ਨੇ ਜਿਨ੍ਹਾਂ ਨੇ RESP ਦੇ ਪਲਾਨਸ ਵਿਦਡਰਾਅਲ ਹੋਏ ਨੇ। ਸੋ ਉਹਨਾਂ ਨੂੰ ਵੀ ਮੈਂ ਗਾਈਡ ਕਰਦਾ ਹੈਗਾ ਕਿ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਜ਼ਰੂਰ ਕਰਵਾਓ। ਬੈਨੀਫਿਟ ਕੀ ਹੁੰਦਾ ਹੈਗਾ, ਹੁਣ 18-20 ਏਜ ਤੇ 25 ਦੀ ਏਜ ਤੇ ਪਾਲਿਸੀ ਜਦੋਂ ਕਰਵਾ ਲੈਂਦੇ ਹੋ, ਇੱਕ ਤਾਂ ਪ੍ਰੀਮੀਅਮ ਘੱਟ ਪੇ ਕਰਨਾ ਪੈਣਾ, ਦੂਜੀ ਚੀਜ਼ ਇਹ ਹੈਗਾ ਕਿ ਪੇਡ ਅਪ ਪਾਲਿਸੀ ਲੈ ਸਕਦੇ ਹੋ, 10-20 ਸਾਲ ਚ ਤੁਸੀਂ ਪੇਡ ਅਪ ਕਰ ਸਕਦੇ ਹੋ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹੂਗੀ। ਹੁਣ ਇੱਕ ਇਹ ਵੀ ਚੀਜ਼ ਹੈ ਕਿ ਨੈਕਸਟ ਜਨਰੇਸ਼ਨ ਜਿਹੜੀ ਹੈਗੀ ਸਾਡੀ, ਉਹਨਾਂ ਦੇ ਕਈ ਵਾਰ ਮਾਇੰਡ ਦੇ ਵਿੱਚ ਇਹ ਵੀ ਚੀਜ਼ ਆ ਜਾਂਦੀ ਹੈ ਕਿ ਇਹ ਲਾਈਫ ਇੰਸ਼ੋਰੈਂਸ ਅਗਲੀ ਨੈਕਸਟ ਜਨਰੇਸ਼ਨ ਲਈ ਹੈ, ਸਾਡੇ ਲਈ ਕੀ ਹੈਗਾ ਇਹਦੇ ਵਿੱਚ। ਤਾਂ ਉਸ ਦੇ ਵਿੱਚ ਜਦੋਂ ਪੇਡ ਅਪ ਪਾਲਿਸੀਜ਼ ਹੁੰਦੀਆਂ ਨੇ, ਉਹਨਾਂ ਦੇ ਵਿੱਚ ਕੈਸ਼ ਵੈਲਿਊਜ਼ ਬਿਲਡ ਅਪ ਹੁੰਦੀਆਂ ਨੇ, ਤਾਂ ਕਿ ਜਿਹੜੇ ਪਰਸਨ ਦੀ ਇੰਸ਼ੋਰੈਂਸ ਹੈ, ਜੇ ਫਿਊਚਰ ਈਅਰਸ ਦੇ ਵਿੱਚ 20-25 ਸਾਲ ਬਾਅਦ 30 ਸਾਲ ਬਾਅਦ ਕਦੇ ਵੀ ਉਹ ਆਪਣੇ ਲਈ ਵੀ ਪੈਸੇ ਕਢਾਉਣਾ ਚਾਹਣ, ਤਾਂ ਡੈਫੀਨੇਟਲੀ ਜਿੰਨੀ ਪੇਮੈਂਟ ਕੀਤੀ ਸੀ ਉਹਦੇ ਨਾਲੋਂ ਵੱਧ ਮਨੀ ਉਹ ਕਢਾ ਸਕਦੇ।
1: ਕੀ ਬਾਤ ਹੈ ਮੋਨਾ ਜੀ, ਇੱਕ ਹੋਰ ਗੱਲ ਦੱਸੋ, ਇੰਨੇ ਲੋਕ ਇੱਥੇ ਇੰਸ਼ੋਰੈਂਸ ਕਰਦੇ ਪਏ ਨੇ, ਤੁਹਾਡੇ ਕੋਲ ਲੋਕ ਕਿਉਂ ਆਵਣ, ਤੁਹਾਡੇ ਕੋਲ ਕੀ ਐਕਸਪਰਟੀ ਹੈ ਜਾਂ ਤੁਹਾਡੇ ਕੋਲ ਕੀ ਸਪੈਸ਼ਲ ਚੀਜ਼ ਹੈ ਲੋਕ ਤੁਹਾਡੇ ਕੋਲ ਆਵਣ?
2: ਬਿਲਕੁਲ ਨਾਸਿਰ ਜੀ, ਡੈਫੀਨੇਟਲੀ ਇੱਕ ਸਭ ਨਾਲੋਂ ਜ਼ਿਆਦਾ ਜ਼ਰੂਰੀ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਐਕਸਪੀਰੀਅੰਸ, ਮੈਂ 18 ਸਾਲ ਤੋਂ ਪਲੱਸ ਇਸੇ ਲਾਈਨ ਦੇ ਵਿੱਚ ਹੈਗੀ ਹਾਂ, ਇੱਕੋ ਹੀ ਕੰਮ ਕਰ ਰਹੀ ਹਾਂ। ਐਂਡ ਦੂਜੀ ਚੀਜ਼ ਤੁਹਾਨੂੰ ਜਿਵੇਂ ਲੋਕੇਸ਼ਨ ਜਦੋਂ ਹੁੰਦੀ ਹੈ ਆਫਿਸ, ਤੁਹਾਨੂੰ ਪਤਾ ਕਿ ਸਾਡਾ ਇਹ ਆਫਿਸ ਹੈਗਾ। ਹੁਣ ਕੱਲ ਵੀ ਮੈਂ ਕਿਸੇ ਕਲਾਇੰਟ ਨੂੰ ਮਿਲੀ, ਹੁਣ ਜਿਹਨਾਂ ਦੀ ਪਾਲਿਸੀ 10 ਸਾਲ ਪਹਿਲਾਂ ਕੀਤੀਆਂ ਸੀ, ਰਿਵਿਊ ਕੀਤੀਆਂ। ਸੋ ਹੁਣ ਜੇ ਪੁਰਾਣੇ ਕਲਾਇੰਟਸ ਨਾਲ ਘੰਟਾ 2 ਘੰਟਾ ਵੀ ਸਪੈਂਡ ਹੁੰਦਾ, ਚਾਹੇ ਰਿਵਿਊ ਦੇ ਟਾਈਮ ਤੇ, ਕੋਈ ਕੰਸਲਟੇਸ਼ਨ ਚਾਰਜਿਸ ਨਹੀਂ, ਕੋਈ ਓਬਲੀਗੇਸ਼ਨ ਨਹੀਂ ਹੈਗੀ ਆ। ਸੋ ਇਹੀ ਚੀਜ਼ ਹੁੰਦਾ ਕਿ ਜਦੋਂ ਐਕਸਪੀਰੀਅੰਸ ਹੈਗਾ ਪਲੱਸ ਅਸੀਂ ਫੁੱਲ ਟਾਈਮ ਕੰਮ ਕਰ ਰਹੇ ਹਾਂ, ਤੀਜੀ

0: ਕਿਆ
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਨਾਸਿਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਰੇਡੀਓ ਤੇ ਆਉਂਦੇ ਆਪਣਾ ਮੈਸੇਜ ਵੀ ਕਨਵੇ ਕਰਦੇ ਨਾਲ ਦੀ ਨਾਲ ਮੇਰੀ ਵੀ ਹੈਲਪ ਕਰਦੇ
0: ਕਿ ਆਈ ਵੁੱਡ ਸੇ ਮੈਂ ਬਹੁਤ ਐਪਰੀਸ਼ੀਏਟ ਕਰਦੀ ਹਾਂ, ਮੈਂ ਅੱਗੇ ਵੀ ਕਈ ਵਾਰ ਸੁਣਿਆ ਨਾਸਿਰ ਜੀ ਜਿੱਦਾਂ ਕਮਿਊਨਿਟੀ ਦੇ ਵਿੱਚ, ਮੈਨੂੰ ਲੱਗਦਾ ਕਿ ਕਮਿਊਨਿਟੀ ਨੂੰ ਤਾਂ ਸਪੋਰਟ ਕਰਦੇ ਕਰਦੇ ਜਿੰਨੇ ਵੀ ਬਿਜ਼ਨਸ ਅਦਰ ਪਰਸਨਸ ਆਉਂਦੇ ਨੇ ਰੇਡੀਓ ਤੇ ਉਹਨਾਂ ਦੀ ਵੀ ਪੂਰੀ ਹੈਲਪ ਆਊਟ ਸਪੋਰਟ ਕਰਦੇ ਨੇ ਡੈਫੀਨੇਟਲੀ, ਕਿਉਂਕਿ ਮੈਸੇਜ ਕਨਵੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ
2: ਹੈ। ਮੋਨਾ ਜੀ ਬਿਲਕੁਲ ਇਸ ਤਰ੍ਹਾਂ, ਕਿਉਂਕਿ ਸਾਡੀ ਕੋਸ਼ਿਸ਼ ਆਈ ਹੈ ਵੀ ਅਸੀਂ ਰੇਡੀਓ ਨੂੰ ਬੜੀ ਕੋਸ਼ਿਸ਼ ਕਰੀਦਾ ਵੀ ਲੋਕਾਂ ਤੱਕ ਸਹੀ ਮੈਸੇਜ ਪਹੁੰਚੇ, ਉਹ ਸਭ ਤੋਂ ਜ਼ਰੂਰੀ ਚੀਜ਼ ਹੈ। ਜਿਹੜਾ ਰਾਈਟ ਪਰਸਨ ਉਹਦਾ ਲਾਜ਼ਮੀ ਮੈਸੇਜ ਪਹੁੰਚਣਾ ਚਾਹੀਦਾ। ਤੁਸੀਂ ਹੁਣ 18 ਸਾਲਾਂ ਤੋਂ ਇਹੀ ਕੰਮ ਕਰ ਰਹੇ ਹੋ, ਸੇਮ ਫੀਲਡ ਇੱਕੋ ਹੀ ਕੰਮ ਕਰ ਰਹੇ ਹੋ, ਤੇ ਇਹਦਾ ਮਤਲਬ ਤੁਹਾਡੀ ਜਿਹੜੀ ਐਕਸਪਰਟੀ ਆਮ ਬੰਦੇ ਕੋਲ ਨਹੀਂ ਹੈਗੀ। ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਦੱਸਦੇ ਹੋਏ ਮੋਨਾ ਮੈਗੀ ਜੀ ਬਹੁਤ ਅਰਸੇ ਤੋਂ ਕੰਮ ਕਰ ਰਹੇ ਨੇ, ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਇਹਨਾਂ ਨੂੰ ਕਾਲ ਲਾਜ਼ਮੀ ਕਰੋ। ਨੰਬਰ ਕਿਰਨ ਜੀ ਜਾਣ ਜਾਂਦੇ ਇੱਕ ਵਾਰ ਫਿਰ ਦੱਸ ਦਿਓ।
1: ਬਿਲਕੁਲ ਜੀ, 416-501-509 ਜਿਹੜੇ ਜੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਔਰ ਖਬਰਾਂ ਜਿਹੜੀਆਂ ਜੀ ਅੱਜ, ਕਿਉਂਕਿ ਗੱਲਬਾਤ ਵਿੱਚ ਖਬਰਾਂ ਰਹਿ ਗਈਆਂ, ਸੋ ਬਿਲਕੁਲ ਜੀ ਥੋੜੀ ਜਿਹੀ ਖਬਰ ਜ਼ਰੂਰ ਦੱਸ ਦਿੰਦੇ ਹਾਂ ਕਿ ਟਰੰਪ ਨੇ ਬਿਲਕੁਲ ਇੱਕ ਵਾਰੀ ਫਿਰ ਟਰੁੱਥ ਸੋਸ਼ਲ ਮੀਡੀਆ ਤੇ ਟਿਊਜ਼ਡੇ ਮਾਰਨਿੰਗ ਦੇ ਵਿੱਚ ਉਹਨਾਂ ਨੇ ਫਿਰ ਥਰੈਟਨ ਕੀਤਾ ਹੈ ਕਿ ਲੇਕ ਓਨਟੈਰੀਓ ਦਾ ਨਾਮ ਚੇਂਜ ਕਰਕੇ ਲੇਕ ਅਮੈਰੀਕਾ ਉਹਨਾਂ ਨੇ ਕਰਨਾ ਆ। ਔਰ ਨਾਲ ਦੀ ਨਾਲ ਹੁਣ ਕੈਨੇਡੀਅਨ ਗਵਰਨਮੈਂਟ ਨੇ ਵੀ ਜਿਹੜਾ ਜੀ ਤੈਅ ਕੀਤਾ ਆ ਕਿ ਆਲਮੋਸਟ ਜਿਹੜਾ ਜੀ 27.6 ਬਿਲੀਅਨ ਵਰਥ ਆਫ ਯੂ ਐਸ ਇੰਪੋਰਟ ਹੈ ਉਹਦੇ ਤੇ ਉਹਨਾਂ ਨੇ ਟੈਰਿਫ ਲਾਉਣਾ ਹੈ, ਜਿਹਦੇ ਵਿੱਚ ਕਿ ਮੇਕਅਪ ਤੋਂ ਲੈ ਕੇ ਸਮਾਰਟਫੋਨ ਤੋਂ ਲੈ ਕੇ ਕਿਚਨ ਅਪਲਾਈਸਿਸ ਤੱਕ ਜਿਹੜਾ ਹੈ ਜੀ ਇਹ ਟੈਕਸਿਸ ਲੱਗਣਗੇ, ਟੈਰਿਫਸ ਲੱਗਣਗੇ, ਤੇ ਬਹੁਤ ਜਲਦੀ ਜਿਹੜਾ ਜੀ ਸੈਪਟੈਂਬਰ 18 ਤੋਂ ਇਹ ਇਫੈਕਟਿਵ ਹੋਣਗੇ। ਔਰ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਆਪਣਾ ਕੋਈ ਫੀਡਬੈਕ ਦੇਣਾ ਹੁੰਦਾ ਰੇਡੀਓ ਤੋਂ, ਜ਼ਰੂਰੀ ਨਹੀਂ ਹੈਗਾ ਰੇਡੀਓ ਤੋਂ ਹੀ ਫੋਨ ਕਰਨਾ, ਤੁਸੀਂ ਰੇਡੀਓ ਤੋਂ ਬਾਅਦ ਵੀ ਆਪਣਾ ਫੀਡਬੈਕ ਆਲਵੇਜ਼ ਦੇ ਸਕਦੇ
2: ਨੇ। ਜਾਂਦੇ ਜਾਂਦੇ ਤੁਸੀਂ ਦੱਸੋ ਜਿਹੜਾ ਪਲਾਜ਼ਾ ਆਇਆ ਸੁੱਖੀ ਦੀ।
1: ਬਿਲਕੁਲ ਜੀ ਬਿਲਕੁਲ, ਆਪਾਂ ਜਾਂਦੇ ਜਾਂਦੇ ਜਿਹੜਾ ਜੀ ਪਲਾਜ਼ੇ ਦਾ ਜ਼ਰੂਰ ਦੱਸ ਦਈਏ, ਸਾਡੇ ਕੋਲ 2 ਇਸ ਟਾਈਮ ਪਲਾਜ਼ੇ ਆਏ, ਇੱਕ ਮੇਫਿਲ ਤੇ ਹਾਈਵੇ 10 ਤੇ ਹੈਗਾ ਆ ਸਾਊਥ ਕੈਲੇਡਨ ਦੇ ਵਿੱਚ, ਤੇ ਬਹੁਤ ਜਿਹੜਾ ਜੀ ਸਪੈਸ਼ਲ ਇਸ ਟਾਈਮ ਆਪਾਂ ਆਫਰਸ ਦੇ ਰਹੇ ਨੇ, ਬਹੁਤ ਰੀਜ਼ਨੇਬਲ ਪ੍ਰਾਈਸਿਸ ਤੁਹਾਨੂੰ ਇਹ ਯੂਨਿਟ ਮਿਲ ਸਕਦੇ ਆ। 2 ਸਾਲ ਬਾਅਦ ਜਿਹੜੀ ਜੀ ਕਲੋਜ਼ਿੰਗ ਹੈਗੀ
2: ਆ, ਹਰ ਤਰ੍ਹਾਂ ਦਾ ਤੁਸੀਂ ਯੂਨਿਟ ਬਾਈ ਕਰ ਸਕਦੇ ਹੋ, ਕੋਈ ਗਰੋਸਰੀ ਸਟੋਰ ਖੋਲਣਾ, ਕੋਈ ਮੈਡੀਕਲ ਸਟੋਰ ਖੋਲਣਾ, ਕਿਸੇ ਤਰ੍ਹਾਂ ਦੀ ਤੁਸੀਂ ਉੱਥੇ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਜਾਂ ਸਿਰਫ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, 2 ਸਾਲਾਂ ਬਾਅਦ ਤੁਹਾਨੂੰ ਉਹ ਮਿਲੇਗਾ। ਉਹ 2 ਸਾਲਾਂ ਤੱਕ ਤੁਸੀਂ ਸਮਝੋ ਤੁਹਾਡੀ ਪ੍ਰਾਈਸਿਸ ਕਾਫੀ ਵੱਧ ਜਾਣਗੀਆਂ। ਕਾਲ ਕਰੋ ਸੁਖੀ ਨਿੱਜਨ ਨੂੰ 416-803-0999 ਤੇ ਕਾਲ ਕਰ ਸਕਦੇ ਹੋ।
1: ਬਿਲਕੁਲ ਜੀ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੋਨਾ ਜੀ ਤੇ ਨਾਸਰ ਜੀ ਤੁਹਾਡਾ ਵੀ।
0: ਸੋ
1: ਬਿਲਕੁਲ ਜੀ, ਆਪਾਂ ਕੱਲ ਨੂੰ ਦੁਬਾਰਾ ਗੱਲਬਾਤ ਕਰਦੇ ਹਾਂ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ, ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਸਾਰੇ ਜਣੇ ਰੱਖੋ ਆਪਣਾ ਧਿਆਨ ਜੀ, ਟੇਕ ਕੇਅਰ, ਬਾਏ ਬਾਏ।

0: ਨਿਸ਼ਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ। ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ ਵਿਊਜ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪ੍ਰੋਗਰਾਮ
1: ਕਿ ਜਦੋਂ ਸਾਨੂੰ ਖੜਨ ਦੀ ਜ਼ਰੂਰਤ ਹੋ।
2: ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
3: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
4: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ ਚ, ਢਾਡੀ ਵਾਰਾਂ ਵੀ ਨੇ ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313।
5: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡ ਹੋਵੇ ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 905-456-9900।
6: ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ ਪਾਇਲ,
7: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ,
6: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ 1 & only ਸਿਲਵਰ ਹਟ,
7: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ, ਸਿਲਵਰ ਹਟ,
6: 6473393521,
7: 6473935, 4525 ਅਵਨੀਜ਼ਰ ਰੋਡ, ਬ੍ਰੈਂਪਟਨ, ਸਿਲਵਰ ਹਟ।
4: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟਨ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਾਥ ਦੇਣਗੇ ਜਗਜੀਤ ਮਾਲਸਾ। ਮਾਲਸਾ ਸਤਿ ਸ਼੍ਰੀ ਅਕਾਲ ਜੀ ਨੂੰ।
8: ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
4: ਕੀ ਹਾਲ ਚਾਲ ਹੈ?
8: ਬਹੁਤ ਵਧੀਆ, ਆਪਣਾ ਦੱਸੋ ਜੀ।
4: ਬਹੁਤ ਵਧੀਆ, ਚੜ੍ਹਦੀ ਕਲਾ 'ਚ। ਸੋ ਚੜ੍ਹਦੀ ਕਲਾ ਤੋਂ ਫਿਲਮ ਚੜ੍ਹਦੀ ਕਲਾ ਚੇਤੇ ਆ ਗਈ, ਚੜ੍ਹਦੀ ਕਲਾ ਫਿਲਮ ਤੋਂ ਐਮੀ ਵਿਰਕ ਚੇਤੇ ਆ ਗਿਆ, ਐਮੀ ਵਿਰਕ ਤੋਂ ਐਮੀ ਵਿਰਕ ਦਾ ਸ਼ੋਅ ਚੇਤੇ ਆ ਗਿਆ, ਐਮੀ ਵਿਰਕ ਦੇ ਸ਼ੋਅ ਤੋਂ 30 ਅਗਸਤ ਚੇਤੇ ਆ ਗਈ, 30 ਅਗਸਤ ਤੋਂ ticketmaster.ca ਚੇਤੇ ਆ ਗਿਆ, ਉੱਥੇ ਜਾ ਕੇ ਟਿਕਟਾਂ ਚੱਕ ਸਕਦੇ ਹੋ। $25 ਦੀਆਂ ਐਮੀ ਕੋਡ ਭਰ ਦਿਓ, ਬਾਲਕੋਨੀ ਦੀਆਂ ਟਿਕਟਾਂ ਤੁਹਾਨੂੰ ਮਿਲ ਜਾਣੀਆਂ ਨੇ। ਸ਼ੋਅ ਬਹੁਤ ਕਮਾਲ ਦਾ ਹੋਣ ਜਾ ਰਿਹਾ ਐਮੀ ਵਿਰਕ ਉਹਨਾਂ ਦਾ, 30 ਅਗਸਤ ਨੂੰ। ਸੋ ਸਵਰਨ ਸਿੰਘ ਟੈਣਾ ਸਾਹਿਬ ਨਾਲ ਆਪਾਂ ਕੁਝ ਪਲਾਂ ਤੱਕ ਗੱਲਬਾਤ ਕਰਾਂਗੇ।
8: ਜੀ ਬਿਲਕੁਲ।
4: ਅੱਜ ਦਾ ਇਹ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਵੱਲੋਂ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, TFSA ਓਪਨ ਕਰਵਾਉਣਾ ਚਾਹੁੰਦੇ ਤਾਂ ਕਰਵਾਈ ਲੈਣਾ ਚਾਹੀਦਾ।
8: ਬਿਲਕੁਲ ਜੀ ਬਿਲਕੁਲ।
4: ਸੋ
8: ਫਾਇਦੇ ਫਾਇਦੇ ਨੇ,
4: ਉਹਦੇ ਫਾਇਦੇ ਫਾਇਦੇ ਆ ਹਨਾ। ਜੇ ਬੱਚੇ ਵੀ ਆ ਤਾਂ ਤੁਹਾਡੇ, ਤੁਸੀਂ ਮਤਲਬ 18-19 ਸਾਲ ਦੇ ਹੈਗੇ ਆ ਤੇ ਉਹਨਾਂ ਨੂੰ ਵੀ ਮੋਟੀਵੇਟ ਕਰੋ ਕਿ ਭਾਈ ਤੁਸੀਂ ਵੀ ਆਪਣੀ ਸੇਵਿੰਗ ਕਰਨੀ ਸ਼ੁਰੂ ਕਰੋ, ਕਿਉਂਕਿ ਸੇਵਿੰਗ ਕਰਨਾ ਤੇ ਸੇਵਿੰਗ ਕਰਨ ਦੀ ਆਦਤ ਪਾਉਣੀ
8: ਜੀ
4: ਇਹ ਅਲੱਗ ਚੀਜ਼ਾਂ ਨੇ,
8: ਬਹੁਤ ਵੱਡੀ।
4: ਉਹ ਆਦਤ ਪੈ ਜਾਂਦੀ ਆ ਜੇ ਬੱਚੇ ਤੁਹਾਡੇ ਪਾਰਟ ਟਾਈਮ ਵੀ ਕੰਮ ਕਰਦਾ, ਉਹਨਾਂ ਨੂੰ ਆਦਤ ਪਾ ਦਿਓ। ਤੇ ਮੈਂ ਨਾ ਇੱਕ ਦਿਨ ਦੇਖਦਾ ਸੀਗਾ ਆਦਤ ਤੋਂ ਚੇਤੇ ਆ ਗਿਆ, ਅਟੋਮਿਕ ਹੈਬਿਟਸ ਇੱਕ ਬੁੱਕ ਆ
8: ਜੀ,
4: ਉਹ 'ਚ ਬੜੀਆਂ ਕਮਾਲ ਦੀਆਂ ਚੀਜ਼ਾਂ ਲਿਖੀਆਂ। ਉਹ ਕਹਿੰਦਾ ਵੀ ਸਪੋਜ਼ ਕਰੋ ਕਿ ਮੈਂ ਕੋਈ ਚੀਜ਼ ਦੀ ਆਦਤ ਪਾਉਣੀ ਚਾਹੁੰਦਾ
8: ਜੀ,
4: ਕਿਵੇਂ ਪਾਊਂਗਾ। ਉਹ 'ਚ 3-4 ਚੀਜ਼ਾਂ ਨੇ ਕਿ ਮੇਕ ਇਟ ਅਟਰੈਕਟਿਵ, ਉਹ ਚੀਜ਼ ਨੂੰ ਮੈਂ ਅਟਰੈਕਟਿਵ ਬਣਾ ਲਵਾਂ, ਮੇਕ ਇਟ ਈਜ਼ੀ, ਉਹਨੂੰ ਮੈਂ ਈਜ਼ੀ ਸੌਖਾ ਵੀ ਕਰ ਲਵਾਂ। ਸਪੋਜ਼ ਕਰੋ ਕਿ ਮੈਂ ਕੋਈ ਦਵਾਈ ਲੈਣੀ ਆ ਜਾਂ ਮੈਂ ਕੋਈ ਜ਼ਰੂਰੀ ਕੋਈ ਨਟਸ, ਆਪਾਂ ਕਹਿੰਦੇ ਬਦਾਮ ਖਾਣੇ ਜਾਂ ਕੁਛ ਵੀ ਆ
8: ਜੀ,
4: ਉਹਨਾਂ ਨੂੰ ਹੁਣ ਜੇ ਤਾਂ ਉਹ ਅਲਮਾਰੀ 'ਚ ਪਏ ਆ, ਉਹ ਚੱਕਣੇ ਮੈਂ ਭੁੱਲ ਸਕਦਾ?
8: ਬਿਲਕੁਲ।
4: ਉਹਨਾਂ ਨੂੰ ਜਾਣਦੇ ਹੋ ਜਿੱਥੇ ਤੁਸੀਂ ਜਾਂਦੇ ਹੋ ਉੱਥੇ ਟੇਬਲ ਤੇ ਜੇ ਤੁਹਾਡੇ ਪਏ ਆ ਤਾਂ ਤੁਹਾਨੂੰ ਯਾਦ ਰਹਿਣਗੇ, ਕੁਛ ਚੱਕਣ ਲੱਗੇ ਫਿਰ ਤੁਸੀਂ ਕਹੋਗੇ ਲੈ ਜਰਾ ਅੱਜ ਰਹਿ ਗਿਆ ਸੀਗਾ, ਹਨਾ। ਕਈ ਵਾਰ ਕੋਈ B12 ਦੀ ਗੋਲੀ ਖਾਣੀ ਹੁੰਦੀ ਹੈ ਕਿਸੇ ਨੇ,
8: ਬਿਲਕੁਲ,
4: ਤੇ ਉਹ ਉੱਥੇ ਜੇ ਮੂਹਰੇ ਪਈ ਹੋਊ ਤਾਂ ਉਹਦਾ ਯਾਦ ਨਹੀਂ ਭੁੱਲੂਗਾ
8: ਜੀ, ਬਿਲਕੁਲ,
4: ਈਜ਼ੀ ਹੋ ਜੂਗੀ
8: ਜੀ।
4: ਸੋ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹਨੂੰ ਆਦਤ ਪਾ ਸਕਦੇ
8: ਹੋ। ਆਦਤਾਂ ਨੇ ਨਾ ਇਹ ਆਪਾਂ ਨੂੰ ਆਪਣੇ ਸੁਪਨੇ ਸਵੀਕਾਰ ਕਰਨ ਵਿੱਚ ਵੀ ਬੜਾ ਸਹਾਈ ਹੁੰਦੀਆਂ। ਇੱਕ ਬੈਕ ਹੋਮ ਮੇਰਾ ਇੱਕ ਡਾਕਟਰ ਸੀ MBBS, ਹੁਣ ਤਾਂ ਚਲੋ ਇਸ ਦੁਨੀਆਂ ਤੇ ਨਹੀਂ ਰਹੇ, ਉਹ ਚਲੇ ਗਏ। ਉਹ ਕਹਿੰਦੇ ਜਦੋਂ ਮੈਂ ਕੋਈ ਵੀ ਨਵੀਂ ਚੀਜ਼ ਲੈਣੀ ਹੁੰਦੀ ਸੀ ਤਾਂ ਮੈਂ ਉਹਦਾ ਪ੍ਰਿੰਟ ਕੱਢ ਬੈਠ ਕੇ ਫੋਟੋ ਆਪਣੀ ਜਦੋਂ ਮੈਂ ਬੈਡ ਤੋਂ ਉੱਠਦਾ ਸੀ ਮੈਂ ਸਾਹਮਣੇ ਕੰਧ ਤੇ ਲਾ ਲੈਂਦਾ ਸੀ ਜਿਵੇਂ ਉਹਨੇ ਕਾਰ ਲੈਣੀ ਆ ਵਧੀਆ ਤਾਂ ਕਹਿੰਦਾ ਮੈਂ ਕਾਰ ਦੀ ਫੋਟੋ ਪ੍ਰਿੰਟ ਕੀਤੀ ਔਰ ਸਾਹਮਣੇ ਲਾ ਲਈ
9: ਭਾਈ ਇਹਦੇ ਨਾਲ ਦੀ ਚੀਜ਼ ਇਸ ਬੁੱਕ ਦੇ ਵਿੱਚ ਵੀ ਬੜੀ ਕਮਾਲ ਦੀ ਚੀਜ਼ ਲਿਖੀ ਆ ਕਿ ਉਹ ਕਹਿੰਦੇ ਵੀ ਜੇ ਤੁਸੀਂ ਸਪੋਜ਼ ਕਰੋ ਕਿ ਤੁਸੀਂ ਚਾਹੁੰਦੇ ਹੋ ਕਿ ਯਾਰ ਮੈਂ ਯੂਰਪ ਟੂਰ ਤੇ ਜਾਣਾ
8: ਜੀ
9: ਤੁਹਾਨੂੰ ਪਤਾ ਵੀ ਜਾਂ ਮੈਂ ਇੰਡੀਆ ਜਾਣਾ ਚਲੋ ਆਪਾਂ ਯੂਰਪ ਟੂਰ ਦੇ ਵਿੱਚ ਛੱਡੋ ਮੈਂ ਇੰਡੀਆ ਜਾਣਾ ਤਾਂ ਉੱਥੇ ਦੀ ਟਿਕਟ ਮੇਰੀ ਹੈਗੀ $2200 ਦੀ
8: ਜੀ
9: ਹੁਣ ਉਹ ਤੁਸੀਂ $2200 ਦੀ ਸੇਵਿੰਗ ਕਿਵੇਂ ਕਰਨੀ ਆ ਤੁਹਾਨੂੰ ਲੱਗਦਾ ਕਿ ਹਾਰਡ ਆ ਹਜੇ ਟਿਕਟ ਲੈਣੀ ਜਾਂ ਮੈਂ 5000 ਜਾਂ ਮੈਂ ਬਿਜ਼ਨਸ ਕਲਾਸ 'ਚ ਜਾਣਾ ਚਾਹੁੰਦਾ ਯਾਰ ਉਹ ਟਿਕਟ ਮੇਰੀ 6000 ਦੀ ਆ ਰਹੀ ਹੈ ਪਰ ਜਾਣਾ ਮੈਂ ਬਿਜ਼ਨਸ ਕਲਾਸ 'ਚ ਚਾਹੁੰਦਾ ਪਰ ਉਹ 6000 ਨੂੰ ਕਿਵੇਂ ਬਚਾਉਣਾ ਫਿਰ ਉਹ ਕਹਿੰਦੇ ਵੀ ਤੁਸੀਂ ਐਂ ਕਰੋ ਇੱਕ ਕੋਈ ਲਾ ਲਓ ਜਿਵੇਂ ਆਪਾਂ ਗੱਲਾਂ ਲਾ ਦਿੰਦੇ ਹਾਂ ਜਾਂ ਕੁਛ ਵੀ ਆ ਜਾਰ ਲਾ ਲਓ ਗੋਲਕ ਲਾ ਲਓ ਉਹਦੇ ਵਿੱਚ ਸਪੋਜ਼ ਕਰੋ ਕਿ ਤੁਸੀਂ 2 cups ਚਾਹ ਦੇ ਪੀਂਦੇ ਹੋ ਜਾਂ 4 cups ਚਾਹ ਦੇ ਪੀਂਦੇ ਹੋ ਤੁਸੀਂ 2 ਪੀ ਲਏ 2 ਬਚ ਗਏ ਇੱਕ ਕੱਪ $2 ਦਾ $4 ਤੁਸੀਂ ਅੱਜ ਦੇ ਬਚਾਏ ਆ ਉਹ $4 ਬਚਾ ਕੇ ਉਹ ਗੋਲਕ 'ਚ ਪਾਤੇ ਤੁਸੀਂ ਕੋਈ ਕਿਤੇ ਹੋਰ ਬਾਹਰ ਖਾਣਾ ਚਾਹੁੰਦੇ ਸੀਗੇ ਤੁਹਾਡਾ ਦਿਲ ਕਰਦਾ ਵੀ ਯਾਰ ਅੱਜ ਬਾਹਰ ਖਾਣਾ ਖਾ ਲਈਏ ਪਰ ਤੁਹਾਨੂੰ ਲੱਗਦਾ ਕਿ ਯਾਰ ਐਡੀ ਕੋਈ ਬਾਹਲੀ ਜ਼ਰੂਰਤ ਵੀ ਨਹੀਂ ਐਵੇਂ ਹਨਾ ਤਾਂ ਤੁਹਾਨੂੰ ਪਤਾ ਕਿ ਅੱਜ ਮੇਰੇ ਇੱਥੇ $40 ਬਚ ਗਏ ਆ ਉਹ $40 ਜਾ ਕੇ ਉਹ 'ਚ ਪਾ ਦੇਣੇ ਆ ਤੇ ਜਿਹੜੀ ਤੁਸੀਂ ਆਹ ਜੈਕਟ ਲੈਣੀ ਚਾਹੁੰਦੇ ਸੀਗੇ ਤੁਹਾਨੂੰ ਲੱਗਦਾ ਕਿ ਯਾਰ ਹਜੇ ਮੈਨੂੰ ਜ਼ਰੂਰਤ ਹੈ ਤਾਂ ਹੈ ਨਹੀਂ ਸੀ ਵੈਸੇ ਐਵੇਂ ਸੇਲ ਤੇ ਲੱਗੀ ਮਨ ਜਾ ਕਰਿਆ ਸੀਗਾ ਮੇਰੇ ਕੋਲ ਤਾਂ ਹਜੇ ਪਹਿਲਾਂ ਵਾਲੀਆਂ ਨਹੀਂ ਪਾ ਹੋਈਆਂ ਪੂਰੀਆਂ ਤੇ ਤੁਹਾਨੂੰ ਲੱਗਦਾ ਕਿ ਯਾਰ ਵੈਸੇ ਮੈਂ ਲੈ ਲੈਣੀ ਸੀ ਜੇ ਮੈਨੂੰ ਨਾ ਤੁਹਾਨੂੰ ਪਤਾ ਵੀ ਇਹ 170 ਦੀ ਸੀਗੀ ਉਹ 170 ਪਾ ਦੇਣੇ ਉਹਦੇ ਵਿੱਚ ਜਾ ਕੇ ਕਿਉਂਕਿ ਜੇ ਉਹ ਵੀ ਲਈ ਹੁੰਦੀ ਤਾਂ ਲੈ ਲੈਣੀ ਸੀ ਨਾ ਉਹ 'ਚ ਪਾ ਦੇਣੇ ਆ ਉਹ ਐਂਡ ਆਫ ਦਾ ਡੇ ਜਾ ਕੇ ਜਦ ਤੁਸੀਂ ਦੇਖੋਗੇ ਉਹ 6 months ਸਾਲ ਦੇ ਵਿੱਚ ਵਿੱਚ ਤੁਹਾਡੀ ਉਹ ਬਿਜ਼ਨਸ ਕਲਾਸ ਦੇ ਟਿਕਟ ਦੇ ਪੈਸੇ ਆ ਜਿਹੜੇ ਉਹ 'ਚੋਂ ਨਿਕਲੇ ਆਉਣੇ ਆ
8: ਜੀ ਇਹ ਵੀ ਧਿਆਨ ਰੱਖੋ ਜੀ ਜੇ ਆਪਾਂ ਪਾਤੇ ਗੋਲਕ ਖੋਲਣੀ ਵੀ ਆ ਹੁਣੇ ਮੈਂ ਇੰਸਟਾਗ੍ਰਾਮ ਤੇ ਪੜ੍ਹ ਰਿਹਾ ਸੀ ਕੁਛ 18 years ਤੋਂ ਇੱਕ ਲੇਡੀ ਨੇ ਆਪਣੇ ਹਸਬੈਂਡ ਤੋਂ ਚੋਰੀਓਂ ਪੈਸੇ ਗੱਲੇ 'ਚ ਪਾਉਣੇ ਸ਼ੁਰੂ ਕਰਤੇ ਜੀ
9: ਅੱਛਾ
8: ਉਹ $1,00,000 ਹੋ ਗਿਆ ਜੀ ਉਹ ਚੂਹੇ ਟੁੱਕ ਗਏ
9: ਉਹ ਤੇਰਾ ਭਲਾ ਹੋ ਜਾਏ
8: ਜੀ
9: ਤਾਂ ਕਹਿਣਾ ਸਾਹਿਬ ਨੂੰ ਪੁੱਛਦੇ ਆ ਵੀ ਐਂ ਵੀ ਹੋ ਜਾਂਦਾ
8: ਹਾਂ ਮੈਂ ਹੁਣੇ ਪੜ੍ਹ ਕੇ ਆਇਆ ਜੀ
9: ਅੱਛਾ
8: ਹਾਂ ਚੂਹੇ ਟੁੱਕ ਗਏ ਕੁਛ ਨੋਟ ਖਰਾਬ ਹੋ ਗਏ ਤੇ ਕੁਛ ਚੂਹੇ ਟੁੱਕ ਗਏ ਕੁਛ ਕੁੰਨਾ ਕੋਲ ਅਮਾਉਂਟ ਜਿਹੜੀ ਹੋਈ ਹੈ ਜੇ
9: ਆਪਾਂ ਪੈਸੇ ਪੈਸੇ ਤਾਂ ਕਮਲ ਹੀਰ ਹੋਣਾ ਦੇ ਕਹਿਣਾ ਉਹੀ ਆ
8: ਸਭ ਤੋਂ ਬੈਸਟ ਆ ਜੀ
9: ਹਾਂ ਤੁਸੀਂ TFS 'ਚ ਓਪਨ ਕਰਨਾ ਤਾਂ ਮੁਸਕਾਨ ਦਿਓ ਉਹਨਾਂ ਦਾ ਨੰਬਰ ਪਹਿਲਾਂ ਨੋਟ ਕਰਕੇ ਰੱਖ ਲਓ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵਿਜੇ ਦੇ ਇੰਸ਼ੋਰੈਂਸ ਦੇ ਲਈ 647-564-2733 647-564-2733 647-564-2733 ਇੱਕ ਕਮਲ ਹੀਰ ਉਹਨਾਂ ਦਾ ਗੀਤ ਆ ਉਹ 'ਚ ਹੈਗਾ ਕਿ ਪੈਸੇ ਤਾਂ ਉਹੀ ਆ ਜਿਹੜੇ ਖਰਚੇ ਆ ਦੂਜੇ ਤਾਂ ਜਿਹੜੇ ਬੈਂਕਾਂ 'ਚ ਪਏ ਤਾਂ ਕਾਗਜ਼ ਹੀ ਆ ਉਹ ਕਹਿੰਦਾ
8: ਬਿਲਕੁਲ
9: ਕਿਉਂਕਿ ਜਿਹੜੇ ਤੁਸੀਂ ਜ਼ਿੰਦਗੀ 'ਚ ਖਰਚੇ ਨਹੀਂ ਤੁਹਾਡੇ ਲਈ ਤਾਂ ਫਿਰ ਉਹ ਪੈਸੇ ਥੋੜ੍ਹ੾ ਰਹੇ ਹੋ
8: ਜੀ
9: ਤੁਸੀਂ ਤਾਂ ਖਰਚ ਨਹੀਂ ਨਾ ਉਹ ਤਾਂ ਲੋਕਾਂ ਨੇ ਉਹ ਤਾਂ ਬੈਂਕ ਨੇ ਵਰਤਣੇ ਜਾਂ ਲੋਕਾਂ ਨੇ ਵਰਤਣੇ ਜਾਂ ਬੱਚੇ ਪੈਸੇ ਜਿਹੜੇ ਤੁਸੀਂ ਖਰਚ ਲਏ ਉਹੀ ਆ
8: ਉਹੀ ਨੇ
9: ਹੈ ਨਾ ਕਿਉਂਕਿ ਤੁਹਾਡੇ ਕੰਮ ਆ ਗਏ ਉਹ ਸੋ ਆਪਣੀਆਂ ਰੀਝਾਂ ਪੂਰੀਆਂ ਜ਼ਰੂਰ ਕਰੋ ਤੁਹਾਡਾ ਦਿਲ ਕਰਦਾ ਕਿ ਯਾਰ ਮੈਂ ਬਿਜ਼ਨਸ ਕਲਾਸ ਜਾਣਾ ਤੁਹਾਡਾ ਦਿਲ ਕਰਦਾ ਯਾਰ ਮੈਂ ਮਰਸੀਡੀਜ਼ ਗੱਡੀ ਲੈਣੀ ਆ ਤੁਹਾਡਾ ਦਿਲ ਕਰਦਾ ਯਾਰ ਮੈਂ ਯੂਰਪ ਟੂਰ ਤੇ ਜਾਣਾ ਤੁਹਾਡਾ ਦਿਲ ਕਰਦਾ ਕਿ ਯਾਰ ਮੈਂ ਮਸਾਜ ਚੇਅਰ ਲੈ ਕੇ ਆਉਣੀ ਆ ਫੈਮਿਲੀ ਦੇ ਲਈ ਮੈਂ ਫੈਮਿਲੀ ਨੂੰ ਘੁਮਾਉਣ ਵਕੇਸ਼ਨ ਤੇ ਲੈ ਕੇ ਜਾਣਾ ਵਾ ਸੁਪਨੇ ਜ਼ਰੂਰ ਪੂਰੇ ਕਰੋ ਤੁਹਾਡਾ ਦਿਲ ਕਰਦਾ ਮੈਂ ਮਹਿੰਗੇ ਬ੍ਰਾਂਡਡ ਕੱਪੜੇ ਪਾਉਣੇ ਕਰੋ
8: ਬਸ
9: ਪਰ ਅਨਸੈਸਰੀ ਖਰਚੇ ਜਿਹੜੇ ਉਹਨਾਂ ਤੇ ਕੱਟ ਲਾ ਕੇ ਇਹ ਦੇਖੋ ਕਿ ਯਾਰ ਆਪਾਂ ਇਹ ਸੇਵਿੰਗ ਕਰਕੇ ਹੀ ਕਰਨੇ ਆ ਸੋ ਸੇਵਿੰਗ ਕਰਨ ਦੀ ਆਦਤ ਪਾਉਣੀ ਬੜੀ ਜ਼ਰੂਰੀ ਆ ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪਾਂਸਰ ਕੀਤਾ ਜਾ ਰਿਹਾ ਜੇਕਰ ਹੁਣ ਬਹੁਤ ਸਾਰੀਆਂ ਪਾਰਟੀਆਂ ਆ ਰਹੀਆਂ ਨੇ ਬਾਈ
8: ਜੀ
9: ਬੜੀਆਂ ਤੁਹਾਨੂੰ ਕੇਟਰਿੰਗ ਦੀ ਜ਼ਰੂਰਤ ਪੈਂਦੀ ਆ ਤੁਹਾਨੂੰ ਡਿਸਪੋਜ਼ੇਬਲ ਪ੍ਰੋਡਕਟਸ ਨੇ ਜਿਹੜੇ ਉਹਨਾਂ ਦੀ ਜ਼ਰੂਰਤ ਪੈਂਦੀ ਆ ਜਿਵੇਂ ਉਹ ਆਪਾਂ ਕਹਿੰਦੇ ਹਾਂ ਕਿ ਪਲੇਟਾਂ ਹੋ ਗਈਆਂ ਚਮਚੇ ਹੋ ਗਏ ਕਟਲਰੀ ਹੋ ਗਈ ਸਾਰੀ ਹਨਾ
8: ਜੀ ਬਿਲਕੁਲ
9: ਤਾਂ ਜਾਂ ਟੇਕ ਆਊਟ ਕੰਟੇਨਰ ਤੁਹਾਨੂੰ ਚਾਹੀਦੇ ਆ ਕੱਪ ਪਲੇਟਾਂ ਨੇ ਜਿਹੜੀਆਂ ਉਹ ਬਹੁਤ ਵਾਜਬ ਰੇਟ ਤੇ ਮਿਲ ਜਾਣੇ ਨੇ ਨੈਪਕਿਨ ਪੇਪਰ ਜਿਹੜੇ ਹੁੰਦੇ ਆ ਕਲੀਨਿੰਗ ਪੇਪਰ ਉਹ ਬੜੇ ਮਤਲਬ ਬਾਅਦ 'ਚ ਵੀ ਜੇ ਤੁਹਾਨੂੰ ਉਸ ਤੋਂ ਬਾਅਦ ਕਲੀਨਿੰਗ ਸਪਲਾਈਜ਼ ਦੀ ਕੁਝ ਜ਼ਰੂਰਤ ਆ ਜਾਂ ਦਾਲਾਂ ਦੀ ਵੱਡੀਆਂ ਦੀ ਪੈਕਿੰਗ ਦੀ ਜ਼ਰੂਰਤ ਆ ਜਾਂ ਤੁਸੀਂ ਘਰ ਦੇ ਵਿੱਚ ਕੋਈ ਬਰਥਡੇ ਮਨਾਉਣਾ ਉਹਦੇ ਲਈ ਡੈਕੋਰੇਸ਼ਨ ਦਾ ਸਮਾਨ ਵੀ ਉੱਥੋਂ ਮਿਲ ਜਾਣਾ ਸਾਰਾ ਅੰਡਰ ਵਨ ਰੂਫ ਸਭ ਕੁਝ ਉੱਥੋਂ ਮਿਲ ਜਾਣਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਇਹ ਨੰਬਰ ਤੁਸੀਂ ਯਾਦ ਰੱਖ ਲਿਓ 416-748-2116 ਇਹਨਾਂ ਦਾ ਨੰਬਰ ਹੈ 416-748-2116 ਤੇ ਗੱਲਬਾਤ ਕੀਤੀ ਜਾ ਸਕਦੀ ਆ ਟਹਿਣਾ ਸਾਹਿਬ ਰੈਡੀ ਨੇ ਆਪਾਂ ਖਬਰਾਂ ਦਾ ਬੁਲੇਟਿਨ ਲੈ ਕੇ ਉਹਨਾਂ ਨੂੰ ਹਾਜ਼ਰ ਹੁੰਦੇ ਹਾਂ ਅਤੇ ਉਹ ਤੋਂ ਪਹਿਲਾਂ ਦੱਸ ਦਈਏ ਕਿ 30 August ਨੂੰ ਐਮੀ ਵਿਰਕ ਸਾਹਿਬ ਫੁੱਲ ਬੈਂਡ ਦੇ ਨਾਲ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਪਹੁੰਚ ਰਹੇ ਆ

0: ਜੀ ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ ਤੇ ਸਵਰਨ ਸਿੰਘ ਟਹਿਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ।
1: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਪਰਿਵਾਰਕ ਮੈਂਬਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਟਹਿਣਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਅੱਜ ਪਹਿਲੀ ਖਬਰ ਵੱਲ ਚੱਲਾਂਗੇ। ਸੋ ਪਹਿਲੀ ਖਬਰ ਜਿਹੜੀ ਆਈ ਆ ਉਹ ਇਹ ਆ ਕਿ ਫਰੀਦਕੋਟ ਦੇ ਬੰਦੇ ਤੇ ਰੋਪੜ ਦੀਆਂ ਔਰਤਾਂ ਸ਼ਰਾਬ ਪੀਣ ਦੇ ਵਿੱਚ ਮੋਹਰੀ ਹੈ, ਇਹ ਸਹੀ ਖਬਰ ਹੈ ਜੀ?
1: ਬਾਈ ਜੀ ਖਬਰ ਤਾਂ ਸੱਚੀ ਆ, ਪਰ ਫਰੀਦਕੋਟ ਦਾ ਤਾਂ ਮੈਂ ਨਹੀਂ ਆ, ਪਰ ਮੈਂ ਕਦੇ ਪੀਤੀ ਨਹੀਂ, ਪਰ ਸਾਡੇ ਵਾਲੇ ਪਤਾ ਨਹੀਂ ਕਿਵੇਂ ਮੂਹਰੇ ਹੋ ਗਏ ਇਸ ਮਾਮਲੇ, ਪਰ ਇਹ ਪਤਾ ਲੱਗਾ ਜੀ ਕਿ ਜਿਹੜੇ ਫਰੀਦਕੋਟ ਦੇ ਬੰਦੇ ਤੇ ਰੋਪੜ ਦੀਆਂ ਔਰਤਾਂ ਆਏ ਹੋਏ ਸਰਵੇ ਦੇ ਵਿੱਚ ਇਹ ਪਤਾ ਲੱਗਾ ਜੀ ਕਿ ਦਾਰੂ ਪੀਣ ਦੇ ਵਿੱਚ ਮੋਹਰੀ ਆ ਨੰਬਰ 1 ਚੱਲਦੇ ਆ। ਇਹਨਾਂ ਇੱਕ ਰਾਸ਼ਟਰੀ ਸਿਹਤ ਸਰਵੇਖਣ ਹੋਇਆ, ਉਹਦੇ ਵਿੱਚ ਕਈ ਗੱਲਾਂ ਸਾਹਮਣੇ ਆਈਆਂ ਵੀ ਭਾਈ ਪੰਜਾਬ ਦੇ ਵਿੱਚ ਤੰਬਾਕੂ ਦੀ ਵਰਤੋਂ ਕਰਨ ਵਾਲੇ ਕਿੰਨੇ ਆ, ਪੰਜਾਬ ਦੇ ਵਿੱਚ ਮੋਟਾਪਾ ਪੀੜਤ ਕਿੰਨੇ ਆ, ਪੰਜਾਬ ਦੇ ਵਿੱਚ ਦਾਰੂ ਪੀੜੇ ਪੀੜਤ ਕਿੰਨੇ ਆ। ਉਹਦੇ ਵਿੱਚ ਪਤਾ ਲੱਗਾ ਜੀ ਕਿ ਪੰਜਾਬ ਦੇ 35% ਲੋਕ ਓਵਰਵੇਟ ਆ। ਇਹ ਪਤਾ ਲੱਗਾ ਜੀ ਪਟਿਆਲੇ ਦੀਆਂ ਔਰਤਾਂ ਤਾਂ 50-50 ਆ, 100 ਦੇ ਵਿੱਚੋਂ 50 ਔਰਤਾਂ ਜਿਹੜੀਆਂ ਉਹ ਮੋਟਾਪੇ ਦੀਆਂ ਸ਼ਿਕਾਰ ਆ ਜਾਂ ਕਹਿੰਦੀ ਓਵਰਵੇਟ ਆ। ਇਹਦੇ ਚ ਪਤਾ ਲੱਗਾ ਜੀ ਕਿ ਫਰੀਦਕੋਟ ਦੇ ਲੋਕ ਆ ਜਿਹੜੇ ਉਹ ਦਾਰੂ ਪੀਣ ਦੇ ਵਿੱਚ ਅਵਲ ਆ ਤੇ ਰੋਪੜ ਦੀਆਂ ਔਰਤਾਂ ਜਿਹੜੀਆਂ ਦਾਰੂ ਪੀਣ ਦੇ ਵਿੱਚ ਮੋਹਰੀ ਆ। ਪੰਜਾਬ ਦੇ ਵਿੱਚ 14% ਲੋਕ ਤੰਬਾਕੂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਰਤੋਂ ਕਰਦੇ ਆ। ਪੰਜਾਬ ਦੀਆਂ ਔਰਤਾਂ ਵੀ 1% ਐਸੀਆਂ ਜਿਹੜੀਆਂ ਕਿ ਤੰਬਾਕੂ ਦੀ ਵਰਤੋਂ ਕਰਦੀਆਂ, ਉਹ ਭਾਵੇਂ ਬੀੜੀ ਪੀਂਦੀਆਂ ਹੋਣ ਤੇ ਭਾਵੇਂ ਜਰਦਾ ਖਾਂਦੀਆਂ ਹੋਣ। ਉਹ ਮਤਲਬ ਇਹ ਕਿ ਪੰਜਾਬ ਦੇ ਵਿੱਚ ਇੱਕ ਤਾਂ ਮੈਂ ਸੋਚਦਾ ਹੁੰਦਾ ਵੀ ਆਪਾਂ ਕਹਿੰਦੇ ਨੇ ਜੀ ਕਿ ਮੈਂ ਫਲਾਣੀ ਦਾ ਦੌੜਾ ਲਵਾ ਦੂੰ। ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਆਪ ਦੌੜ ਲਾਉਣੀ ਚਾਹੀਦੀ, ਕਿਸੇ ਦੀਆਂ ਦੌੜਾਂ ਹੀ ਲਵਾਉਣੀਆਂ ਚਾਹੀਦੀਆਂ। ਕਰਕੇ ਉਹ 3 ਘੰਟਾ ਲਾਇਆ ਕਰਨ, ਆਪਣੇ 1 ਘੰਟਾ ਲਾਇਆ ਕਰਨ, ਜਿਹੜੇ ਪੁੱਥਲ ਜਿਹੇ ਬਣੇ ਪਏ ਧਿਰਾਂ ਨੂੰ ਚਾਹੀਦਾ ਜੀ ਕਿ ਇਸ ਵੇਲੇ ਥੋੜਾ ਜਿਹਾ ਫਿੱਟ ਰਿਹਾ ਕਰਨ ਜੀ।
0: ਅੱਛਾ, ਅਗਲੀ ਖਬਰ ਵੱਲ ਚੱਲਾਂਗੇ ਵੀ 2 ਮਹੀਨੇ ਬਾਅਦ ਡੇਰਾ ਮੁਖੀ ਫੇਰ ਜੇਲ੍ਹ ਤੋਂ ਬਾਹਰ ਜੀ।
1: ਮੈਂ ਤਾਂ ਨਾ ਮੇਰੇ ਨਾਲ ਲੱਗਦਾ ਜੀ ਕਿ ਚਾਬੀ ਫੜਾ ਦੇਣੀ ਚਾਹੀਦੀ, ਜਦੋਂ ਮਰਜ਼ੀ ਆ ਗਿਆ, ਜਦੋਂ ਮਰਜ਼ੀ ਅੰਦਰ ਚਲਾ ਗਿਆ, ਕਿਉਂਕਿ ਉਹਨੂੰ ਚਾਬੀ ਫੜਾਈ ਵੀ ਇੱਕ ਤਰੀਕੇ ਦੇ ਨਾਲ, ਇਹ ਤਾਂ ਖੇਡ ਬਣਾਈ ਆਉਂਦੇ ਜੀ ਉਸ ਬੰਦੇ ਨੇ। ਸਾਡੇ ਸਿਸਟਮ ਦਾ ਬੇੜਾ ਗਰਕ ਹੈ ਜੀ, ਇਸ ਗੱਲ ਤੋਂ ਪਤਾ ਲੱਗਦਾ ਕਿ ਭਾਈ ਇੱਕ ਬੰਦਾ ਜਿਹਦੇ ਉੱਤੇ ਇੰਨੇ ਸੰਗੀਨ ਦੋਸ਼ ਆ, ਉਹ ਬੰਦਾ 17ਵੀਂ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆਇਆ। ਤੁਹਾਨੂੰ ਚੇਤੇ ਹੋਣਾ ਬਾਬਾ ਰਾਏ ਸਾਹਿਬ, ਆਪਾਂ ਰੇਡੀਓ ਦੇ ਉੱਤੇ 25 ਜੂਨ ਨੂੰ ਖਬਰਸਾਲੀ ਕੀਤੀ ਸੀ ਕਿ ਉਹ ਅੱਜ ਫੇਰ ਅੰਦਰ ਗਿਆ, ਯਾਨੀ ਕਿ ਉਦੋਂ ਇਹਨੂੰ ਜਿਹੜੀ ਪੈਰੋਲ ਮਿਲੀ ਸੀ ਉਦੋਂ ਤੋਂ ਬਾਅਦ ਇਹ ਅੰਦਰ ਗਿਆ। ਹੁਣ ਇਹਨੂੰ 21 ਦਿਨ ਦੇ ਲਈ ਅੱਜ ਫੇਰ ਬਾਹਰ ਆਉਣ ਦਾ ਮੌਕਾ ਮਿਲ ਗਿਆ। ਇੱਥੇ ਜਗਤਾਰ ਸਿੰਘ ਹਵਾਰਾ ਦੇ ਲਈ 10 ਦਿਨ ਦੀ ਪੈਰੋਲ ਮੰਗੀ ਆ ਤੇ ਸਰਕਾਰ ਕੇ ਲਈ 1 ਦਿਨ ਦੀ ਦੇ ਦਿੰਦੇ ਆ। ਇੱਥੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਮਿਲਦਾ। ਇੱਥੇ ਗੁਰਮੀਤ ਰਾਮ ਰਹੀਮ ਨੇ ਜਿਹੜਾ ਮਾਮੇ ਦੇ ਪਿੰਡ ਜਾਣਾ ਉਹਦਾ ਡੱਟੀ ਆ ਜਾਂਦਾ। ਉਹ ਅੱਜ ਜਦੋਂ ਬਾਹਰ ਆਇਆ, 2 ਲੈਂਡ ਕਰੂਜ਼ਰ, 2 ਸਕਾਰ ਤੇ ਉਹ 2 ਫਾਰਚੂਨਰ, ਮੂਹਰੇ 2 ਪੁਲਿਸ ਦੀਆਂ ਗੱਡੀਆਂ ਦਾ ਕਾਫਲਾ, ਵੀ ਜਿਵੇਂ ਉਹਨਾਂ ਕੋਲ ਬਹੁਤ ਜੰਗ ਦਿੱਤੀ ਹੁੰਦੀ ਹੈ, ਇਸ ਤਰੀਕੇ ਨਾਲ ਪੁਲਿਸ ਐਸਕੋਰਟ ਕਰਕੇ ਲੈ ਕੇ ਜਾਂਦੀ ਆ। ਵੀ ਸਾਡੇ ਪੰਜਾਬ ਦੇ ਵਿੱਚ ਬਣਿਆ ਕੀ ਪਿਆ, ਦੇਸ਼ ਦੇ ਵਿੱਚ ਬਣਿਆ ਕੀ ਪਿਆ, ਸਵਾਲ ਇਹ ਆ। ਉਹ ਜਿਹੜੀ ਪੁਲਿਸ ਫੜ ਕੇ ਲੈ ਕੇ ਗਈ ਸੀ, ਉਹਨੂੰ ਪੁਲਿਸ ਬਾਹਰ ਲਿਆਉਂਦੀ ਆ, ਉਹਨੇ ਖੇਡ ਬਣਾਈ ਆ। ਮੈਂ ਇੱਕ ਵਾਰੀ ਰਿਪੋਰਟ ਪੜ੍ਹੀ ਕਦੇ ਜੀ, ਕਿਸੇ ਪੱਤਰਕਾਰ ਨੇ ਹਰਿਆਣੇ ਦੇ ਜਿਹੜੇ ਜੇਲ੍ਹ ਮੰਤਰੀ ਨੂੰ ਸਵਾਲ ਕੀਤਾ ਵੀ ਇਹਨੂੰ 1 ਵਾਰ ਬਾਹਰ ਆਉਣ ਦਾ ਮੌਕਾ ਕਿਵੇਂ ਮਿਲ ਜਾਂਦਾ। ਉਹ ਕਹਿੰਦੇ ਜੀ ਇਹਨੇ ਚਰਿੱਤਰ ਚੰਗਾ ਜੇਲ੍ਹ ਦੇ ਵਿੱਚ, ਉਹ ਕਹਿੰਦੇ ਜੀ ਮਾੜੇ ਚਰਿੱਤਰ ਕਰਕੇ ਅੰਦਰ ਗਿਆ ਤੇ ਚੰਗੇ ਚਰਿੱਤਰ ਕਰਕੇ ਬਾਹਰ ਆ ਜਾਂਦਾ ਜੀ।
0: ਸਹੀ ਗੱਲ ਹੈ, ਇੱਕ ਅਲੱਗ ਦਾ ਕੁਐਸਚਨ ਆ ਕਿ ਮਾੜੇ ਚਰਿੱਤਰ ਕਰਕੇ ਕਹਿੰਦੇ ਅੰਦਰ ਗਿਆ ਸੀ, ਚੰਗੇ ਚਰਿੱਤਰ ਕਰਕੇ ਉਹ ਕਹਿੰਦੇ ਇਹਨਾਂ ਨੂੰ ਅਸੀਂ ਬਾਹਰ ਭੇਜ ਰਹੇ ਹਾਂ। ਸੋ ਟਹਿਣਾ ਸਾਹਿਬ, ਬਿਜਲੀ ਮੰਤਰੀ ਕਹਿੰਦੇ ਵੀ ਬਿਜਲੀ ਦੇ ਬਿੱਲ ਦੁਬਾਰੇ ਭੇਜਾਂਗੇ, ਪਹਿਲੀ ਵਾਰ ਵਾਲੇ ਸਮਝ ਨਹੀਂ ਆਏ ਜੀ, ਕੀ ਚੱਕਰ ਹੈ?
1: ਨਹੀਂ ਜੀ, ਅਸਲ ਵਿੱਚ ਨਾ ਬਾਈ ਜੀ ਪਿਛਲੀ ਵਾਰ ਨਾ ਜਿਹੜੇ ਬਿਜਲੀ ਦੇ ਬਿੱਲ ਆਏ ਆ, ਸਾਨੂੰ ਵੀ ਅੱਛੀ ਤਾਂ ਬਿਜਲੀ ਦਾ ਬਿੱਲ ਇੰਨਾ ਆ ਗਿਆ ਨਾ, ਮੈਂ ਤੁਹਾਨੂੰ ਕਹਿਣਾ ਸੀ ਵੀ ਮੈਨੂੰ ਤੁਸੀਂ 6-7 ਮਹੀਨਿਆਂ ਦੇ ਪੈਸੇ ਕੱਟੇ ਪਾ ਦੇ, ਉਹਦਾ ਇੰਨੇ ਕੁ ਬਿੱਲ ਆ ਗਏ ਆ ਵੀ ਪੁੱਛੋ ਕੁੱਝ ਨਾ। ਉਹਦਾ ਕਾਰਨ ਹੈ ਜੀ ਕਿ ਪੰਜਾਬ ਦੇ ਵਿੱਚ ਅੱਛੀ ਬਿੱਲ ਆਏ ਹੀ ਬਹੁਤ ਆ, ਕਿਸੇ ਨੂੰ 50,000, ਕਿਸੇ ਨੂੰ 70,000, ਕਿਸੇ ਨੂੰ ਕਿੰਨਾ, ਕਿਸੇ ਨੂੰ ਕਿੰਨਾ ਲਾਏ ਗਏ ਆ। ਉਹ ਅੱਜ ਬਿਜਲੀ ਮੰਤਰੀ ਸਾਹਿਬ ਨੇ ਕਲੀਅਰ ਕੀਤਾ, ਉਹ ਕਹਿੰਦੇ ਜੀ ਦੇਖੋ ਬਿਜਲੀ ਦੀ ਜਿਹੜੀ ਰੀਡਿੰਗ ਕਰਨ ਵਾਲੇ ਨਾ ਮੀਟਰ ਰੀਡਰ ਆ ਜਿਹੜੇ, ਉਹ ਕਹਿੰਦੇ ਜੀ ਕਿ ਉਹ ਗਏ ਸੀ ਹੜਤਾਲ, ਛੁੱਟੀ ਤੇ ਗਏ ਸੀਗੇ ਜਾਂ ਹੜਤਾਲ ਤੇ ਗਏ ਸੀ। ਉਹ ਕਹਿੰਦੇ ਇੱਥੇ ਜਿਹੜੀ ਉਹ ਐਵਰੇਜ ਬਿੱਲ ਪੈ ਗਏ ਆ, ਉਹ ਕੋਈ ਇਹ ਨਹੀਂ ਕਿ ਭਾਈ ਤੁਸੀਂ ਬਿਜਲੀ ਇੰਨੀ ਫੁੱਕੀ ਹੋਊਗੀ। ਉਹ ਕਹਿੰਦੇ ਲਗਭਗ 70,000 ਲੋਕਾਂ ਦੇ ਬਿਜਲੀ ਦੇ ਬਿੱਲ ਇੰਨੇ ਆਏ ਆ, ਵੀ ਭਾਈ ਵੱਧ ਘੱਟ ਕੇ ਆ ਗਏ ਆ। ਉਹ ਕਹਿੰਦੇ ਜੀ ਦੁਬਾਰਾ 3-4 ਦਿਨਾਂ ਦੇ ਵਿੱਚ ਵਰਕਿੰਗ ਡੇਸ ਦੇ ਵਿੱਚ ਇੱਕ ਵਾਰ ਫਿਰ ਇਹ ਬਿੱਲ ਸੁਧਾਰੇ ਜਾਣਗੇ ਤੇ ਉਸ ਤੋਂ ਬਾਅਦ ਲੋਕਾਂ ਤੱਕ ਬਿੱਲ ਪਹੁੰਚਾਏ ਜਾਣਗੇ। ਜਿਨ੍ਹਾਂ ਨੂੰ ਬਿਜਲੀ ਸਬਸਿਡੀ ਮਿਲਦੀ ਆ ਉਹਨਾਂ ਨੂੰ ਮਿਲਦੀ ਰਹੂਗੀ, ਉਹ ਚਿੰਤਾ ਨਾ ਕਰਨ। ਇਹ ਬਿੱਲ ਅਚਾਨਕ ਇਵੇਂ ਬਣ ਗਏ ਵੀ ਉਹ ਜਦੋਂ ਔਸਤ ਚੱਕ ਲਈ ਉਹਨਾਂ ਨੇ, ਉਹ ਮੰਨ ਲਓ ਤਿੰਨ ਚਾਰ ਮਹੀਨਾ ਦਾ ਇਕੱਠਾ ਬਿੱਲ ਆਇਆ ਕਰ ਉਹਨੇ ਜੋੜ ਕੇ ਗੱਲ ਕੀਤੀ ਵੀ ਭਾਈ ਤੁਹਾਡੀ 2000 ਯੂਨਿਟ ਫੂਕੀ ਗਈ ਆ, ਉਹਨਾਂ ਨੇ ਉਸ ਹਿਸਾਬ ਨਾਲ ਦੇਤਾ। ਪਰ ਉਹ ਕਹਿੰਦੇ ਕੋਈ ਗੱਲ ਨੀ, ਤੁਹਾਡੇ ਬਿੱਲ ਦਰੁਸਤ ਹੋ ਕੇ ਆਉਣਗੇ, ਤੇ ਚਿੰਤਾ ਨਾ ਕਰੋ ਜੀ।
0: ਮਾਲ ਸਾਹਿਬ, ਉਹਨਾਂ ਨੇ ਤਾਂ ਛੁੱਟੀ ਤੇ ਗਏ ਆ ਤੇ ਉਹ ਐਵੇਂ ਕਿਸੇ ਦੀ ਹੋਰ ਛੁੱਟੀ ਹੋ ਜਾਣੀ ਸੀ ਬਿੱਲ ਦੇਖ ਕੇ, ਬਾਅਦ ਚ ਬੰਦਾ ਕਹਿੰਦਾ ਐਡਾ ਬੈਡਾ ਬਿੱਲ, ਹਾਏ ਮੇਰਾ ਦਿਲ। ਸੋ ਕੋਈ ਗੱਲ ਨਹੀਂ, ਪਰ ਜੇ ਹਾਰਟ ਦੀ ਪ੍ਰੋਬਲਮ ਆਉਂਦੀ ਵੀ ਆ ਕਿਸੇ ਨੂੰ ਤਾਂ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਅਸੀਂ ਦੇ ਕੇ ਰੱਖਦੇ ਹਾਂ, ਇਹ ਨੰਬਰ ਤੇ ਇੰਸ਼ੋਰੈਂਸ ਜ਼ਰੂਰ ਕਰਵਾ ਲੈਣੀ ਚਾਹੀਦੀ ਆ ਆਪਾਂ ਨੂੰ ਇੱਥੇ ਰਹਿਣ ਦਾ ਖਾਸ ਤੌਰ ਤੇ। ਸੋ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵਿਜ਼ਰ ਦੀ ਇੰਸ਼ੋਰੈਂਸ ਜਾਂ ਫਿਰ ਵੈਸਟਰਨ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਹੋ ਤਾਂ ਬੈਸਟ ਨਾਮ ਤੁਹਾਨੂੰ ਦਿੰਦੇ ਹਾਂ ਮੁਸਕਾਨ ਦਿਓਲ ਹੋਣੀ। 647-5-64-2733 6475642733 ਤੁਹਾਡਾ ਮਿੱਤਰ ਦੋਸਤ ਰਿਸ਼ਤੇਦਾਰ ਕੋਈ ਐਜ ਏ ਵਿਜ਼ਟਰ ਇੱਥੇ ਆ ਰਹੇ ਆ ਘੁੰਮਣ ਜਾਂ ਤੁਸੀਂ ਕਿਤੇ ਜਾ ਰਹੇ ਹੋ ਤਾਂ ਤੁਸੀਂ ਜ਼ਰੂਰ ਇੰਸ਼ੋਰੈਂਸ ਥੋੜ੍ਹੇ ਜਿਹੇ ਡਾਲਰਾਂ 'ਚ ਹੀ ਹੋ ਜਾਂਦੀ ਹੈ ਕਰਵਾ ਲਿਓ, ਜਾਂ ਟਰਮ ਪਲਾਨ ਆਪਣਾ ਜ਼ਰੂਰ ਲੈ ਕੇ ਰੱਖੋ। ਪਰਮਾਨੈਂਟ ਮਹਿੰਗਾ ਹੈ, ਟਰਮ ਪਲਾਨ ਸਸਤਾ, ਪਰ ਉਹ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖੋ। 647-5-64-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 6475642733 'ਤੇ ਗੱਲਬਾਤ ਕਰ ਸਕਦੇ ਹੋ। ਟਾਣਾ ਸਾਹਿਬ, ਅਕਾਲੀ ਭਾਜਪਾ ਗੱਠਜੋੜ ਆ ਜਿਹੜਾ, ਉਹਦੀਆਂ ਸੀਟਾਂ ਕਿਵੇਂ ਵੰਡੀਆਂ ਜਾਣਗੀਆਂ, ਇਹਦੀ ਚਰਚਾ ਹੁਣ ਸ਼ੁਰੂ ਹੋ ਗਈ ਆ, ਤੁਹਾਨੂੰ ਕੀ ਲੱਗਦਾ ਕਿਵੇਂ ਵੰਡਣਗੇ ਇਹ?
1: ਬਾਈ ਜੀ, ਇਹ ਤਾਂ ਗੱਲ ਪੱਕੀ ਹੈ ਜੀ, ਪਹਿਲਾਂ ਵਰਗ ਵਾਂਗੂ ਨੀ ਵੰਡਣਗੇ। ਮਗਰ ਪਹਿਲਾਂ ਬੀਜੇਪੀ ਨੂੰ ਮੇਰੇ ਖਿਆਲ 23 ਸੀਟਾਂ ਮਿਲਦੀਆਂ ਹੁੰਦੀਆਂ ਸੀ, ਐਤਕੀ ਉਵੇਂ ਤਾਂ ਨਹੀਂ ਆ। ਐਤਕੀ ਬੀਜੇਪੀ ਵੱਧ ਸੀਟਾਂ ਲਊਗੀ, ਐਤਕੀ ਹੋ ਸਕਦਾ 50-50 ਦੇ ਉੱਤੇ ਗੱਲ ਬਣੇ। 117 ਦਾ 50 ਵੈਸੇ ਹੁੰਦਾ ਨੀ ਗਾ, ਪਰ ਫਿਰ ਵੀ ਮੈਨੂੰ ਲੱਗਦਾ ਵੀ ਪਹਿਲਾਂ ਦੇ ਮੁਕਾਬਲੇ ਐਸਪੀ ਕਾਫੀ ਵੱਧ ਸੀਟਾਂ ਲਊਗੀ। ਮੈਂ ਜਿੰਨੀ ਕੁ ਗੱਲ ਜੀ ਸੁਣੀ ਹੈ, ਕਿਵੇਂ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਲਗਭਗ ਹੋ ਚੁੱਕਿਆ, ਸੀਟਾਂ ਦੇ ਵੰਡ ਦੇ ਉੱਤੇ ਵੀ ਗੱਲ ਫਾਈਨਲ ਹੋ ਚੁੱਕੀ ਆ, ਵੋਟਾਂ ਦੇ ਐਨ ਮੌਕੇ ਦੇ ਉੱਤੇ ਇਹਨਾਂ ਦੇ ਵੱਲੋਂ ਗੱਲ ਡਿਸਕਲੋਜ਼ ਕੀਤੀ ਜਾਊਗੀ, ਨਸ਼ਰ ਕੀਤੀ ਜਾਊਗੀ। ਤੇ ਕਹਿੰਦੀ ਆ ਵੀ ਬੀਜੇਪੀ ਐਸਪੀ ਮੁੱਖ ਪਾਰਟਨਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਊਗੀ। ਵੱਡੇ ਮਾਡਲ ਸਾਹਿਬ ਦਾ ਤੁਹਾਨੂੰ ਚੇਤਾ ਹੋਣਾ, ਸਰਦਾਰ ਪ੍ਰਤਾਪ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਬੀਜੇਪੀ ਤੇ ਅਕਾਲੀ ਦਲ ਦਾ ਰਿਸ਼ਤਾ ਪਤੀ ਤੇ ਪਤਨੀ ਵਾਲਾ, ਤੇ ਬੀਜੇਪੀ ਦੇ ਆਗੂ ਗੱਲ ਕਹਿੰਦੇ ਹੁੰਦੇ ਸੀ ਵੀ ਹਾਂ ਪਤੀ ਤੁਸੀਂ ਆ, ਪਤਨੀ ਅਸੀਂ ਆ, ਤੇ ਭਾਰਤੀ ਸਮਾਜ ਦੇ ਵਿੱਚ ਪਤਨੀ ਨੂੰ ਐਵੇਂ ਤੰਗ ਕਰੀ ਜਾਂਦਾ ਪਤੀ। ਪਰ ਉਹ ਕਹਿੰਦੇ ਜੀ ਅਟਕੀ ਅਸੀਂ ਵੱਡੇ ਭਾਈ ਦੀ ਭੂਮਿਕਾ ਦੇ ਵਿੱਚ ਆ, ਉਹ ਕਹਿੰਦੇ ਜੀ ਵੱਡੇ ਭਰਾ ਬਣ ਕੇ ਚੱਲਾਂਗੇ, ਬਹੁਤੀ ਬੰਨਣ ਹੋਰ ਖਤਮ ਹੋ ਗਿਆ ਜੀ।
0: ਸੋ ਟਾਣਾ ਸਾਹਿਬ, ਇੱਕ ਨਾ ਮੈਂ ਖਬਰ ਦੇਖ ਰਿਹਾ ਸੀਗਾ, ਇਹ ਪਤਾ ਨਹੀਂ ਸੱਚੀ ਹੈ ਸੱਚੀ ਹੋਣੀ ਹੈ ਜੀ, ਉਹਨਾਂ ਨੇ ਪਾਈ ਹੋਈ ਹੈ, ਅਤੇ ਗਵਾਲੀਅਰ ਦੇ ਵਿੱਚ ਨਾ ਇੱਕ ਆਸ਼ਕ ਹੈ, ਉਹਨੇ ਆਪਣੀ ਗਰਲਫ੍ਰੈਂਡ ਤੋਂ ਆਪਣੀ ਜਿਹੜੀ ਕਾਰ ਸੀਗੀ ਉਹਦੇ 'ਤੇ 3400 ਕਿਸ ਕਰਵਾਏ, ਜਿਵੇਂ ਅੱਗੇ ਕਬੂਤਰ ਜਾ ਜਾ ਜਾ ਚਿੱਠੀਆਂ 'ਤੇ ਉਹ ਲਿਪਸਟਿਕ ਦੇ ਨਿਸ਼ਾਨ ਜੇ ਲਾ ਕੇ ਭੇਜਦੇ ਹੁੰਦੇ ਸੀ, ਸੋ ਉਸ ਤਰੀਕੇ ਦੇ ਸਾਰੀ ਕਾਰ ਬੰਪਰ ਇੱਧਰ ਉੱਧਰ ਸਾਰੀ ਕਾਰ ਭਰਤੀ। ਹੁਣ ਗਵਾਲੀਅਰ ਦੇ ਵਿੱਚ ਇਹ ਕੰਮ ਹੋਇਆ ਵੀ 3400 ਕਿਸ ਉਹਨੇ ਆਪਣੀ ਕਾਰ 'ਤੇ ਕਰਵਾ ਲਏ ਆਪਣੀ ਗਰਲਫ੍ਰੈਂਡ ਤੋਂ, ਅਤੇ ਲਿਪਸਟਿਕ ਦੇ ਨਿਸ਼ਾਨ ਆ ਜਿਹੜੇ ਉਹਦੀ ਵੀਡੀਓ ਵਾਇਰਲ ਹੋ ਗਈ। ਹੁਣ ਪੁਲਿਸ ਨੇ ਫੜ ਲਿਆ ਮੁੰਡਾ, ਪੁਲਿਸ ਕਹਿੰਦੀ ਗੱਲ ਸੁਣ ਲਾ, ਆ ਸਾਰੇ ਨਿਸ਼ਾਨ ਆਪ ਸਾਫ਼ ਕਰ, ਉਹ ਤੋਂ ਆਪ ਸਾਫ਼ ਕਰਵਾਏ, ਅਤੇ ਕਹਿੰਦੇ ਕਿ 5500 ਦੇ ਨਾਲ ਚਲਾਣ ਵੀ ਕੱਟਿਆ। ਬਈ ਹੁਣ ਦੱਸ ਰਹਿਣਾ, ਇਹ ਇੱਦਾਂ ਦੀ ਮਾਨਸਿਕਤਾ ਕਿੱਥੋਂ ਆ ਜਾਂਦੀ ਹੈ
1: ਬਾਈ ਜੀ? ਉਹ ਕਹਿੰਦੇ ਨੇ ਵੀ ਇੱਕ ਵਾਰੀ ਗੱਲ ਬਣੀ ਆ, ਉਹ ਬੰਦੇ ਨੇ ਕਹਿੰਦੇ ਵੀ ਇੱਕ ਮਹਿਫਲ ਦੇ ਵਿੱਚ ਸ਼ੇਰ ਸੁਣਾਇਆ ਸੀ ਗੱਲ ਕਹੀ, ਕਹਿੰਦਾ ਵੀ ਮੈਂ ਜਿੱਥੇ ਜਿੱਥੇ ਉਹਨੇ ਪੈਰ ਧਰੇ ਉਹਨਾਂ ਰਾਹਾਂ ਨੂੰ ਚੁੰਮਦਾ ਰਿਹਾ। ਉਹ ਕਹਿੰਦੇ ਜੀ ਇੱਥੇ ਚੁੰਮਦਾ ਰਿਹਾ ਤੇ ਫਿਰ ਤੂੰ ਉਹਦੇ ਨਾਲ ਵਿਆਹ ਕਰਾ ਲੈਣਾ ਸੀ, ਕਹਿੰਦਾ ਉਹਨੇ ਨਾ ਕਰਤੀ, ਕਹਿੰਦਾ ਕਿਉਂ ਕਰਤੀ, ਕਹਿੰਦਾ ਉਹ ਕਹਿੰਦੀ ਵੀ ਖੱਜਰ ਤਾਂ ਮਿੱਟੀ ਖਾਣਾ।
0: ਸ਼ੁਕਰੀਆ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਇਹ ਸਨ ਸਵਰਨ ਸਿੰਘ ਟਾਣਾ ਸਾਹਿਬ
2: ਜੀ।
0: ਸੋ ਖਬਰ ਉਹਨਾਂ ਨੇ ਵੀ ਪੜੀ ਹੋਈ ਸੀ ਹੈ ਨਾ
2: ਜੀ, ਬਿਲਕੁਲ
0: ਏਦਾਂ ਦੀ ਵੀ ਗੱਲਬਾਤ ਹੋ ਜਾਂਦੀ ਹੈ
2: ਜੀ, ਬਿਲਕੁਲ।
0: ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਦੁਆਬਾ ਟੂਰ ਐਂਡ ਟਰੈਵਲ ਦਾ ਨੰਬਰ ਬਾਈ ਜੀ ਤੁਸੀਂ ਨੋਟ ਕਰਕੇ ਰੱਖ ਲਓ, ਜੇ ਕੋਈ ਹੋਲੀਡੇ ਪੈਕੇਜ ਲੈਣਾ ਚਾਹੁੰਦੇ ਹੋ ਇਹ ਟਿਕਟਾਂ ਲੈਣੀਆਂ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਿਤੇ ਵੀ ਆਪਣੀ ਫੈਮਿਲੀ ਨੂੰ ਘੁਮਾਉਣ ਲੈ ਕੇ ਜਾਣਾ, ਚਾਹੇ ਯੂਰਪ ਉੱਤੇ ਜਾਣਾ ਚਾਹੁੰਦੇ ਹੋ, ਮੈਕਸੀਕੋ ਜਾਣਾ ਚਾਹੁੰਦੇ ਹੋ, ਕਿਤੇ ਵੀ, ਤਾਂ ਬਹੁਤ ਵਧੀਆ ਰੇਟ 'ਤੇ ਇਹਨਾਂ ਦੇ ਕੋਲ ਪੂਰਾ ਪੈਕੇਜ ਆ ਜਾਂਦਾ, ਜਿਹ 'ਚ ਖਾਣਾ ਪਾਣੀ ਸਟੇਅ ਸਭ ਕੁਛ ਹੀ ਹੁੰਦਾ। ਨੰਬਰ ਨੋਟ ਕਰ ਲਓ
2: ਜੀ, ਬਿਲਕੁਲ 905-673-1400 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ।
0: ਬਿਲਕੁਲ ਜੀ, ਲਓ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਆਹ ਚੱਲਦੇ ਹਾਂ ਅਸੀਂ ਐਮੀ ਵਿਰਕ ਦਾ ਸ਼ੋਅ ਆ ਜਿਹੜਾ 30 ਅਗਸਤ ਨੂੰ ਆ ਰਿਹਾ ਬਾਈ ਜੀ।

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੋਂ ਨਾਲ ਦੀ ਨਾਲ ਤੁਹਾਨੂੰ ਦੱਸਦੀ ਹੈ ਕਿ ਬਾਈ ਜੀ, ਜੇਕਰ ਤੁਸੀਂ ਕੋਈ ਏਸੀ ਐਸੀ ਸਿਚੁਏਸ਼ਨ ਦੇ ਵਿੱਚ ਹੈਗੇ ਹੋ, ਅਤੇ ਜਿਵੇਂ ਆਪਾਂ ਕਹਿ ਲਈਏ ਕਿ ਬਹੁਤ ਵਾਰ ਹੁੰਦਾ ਕਿ ਬੰਦਾ ਟੈਨਸ਼ਨ ਦੇ ਵਿੱਚ ਹੁੰਦਾ, ਉਹ ਆਪਾਂ ਦੂਰ ਕਰਦੇ ਹਾਂ। ਅੱਜ ਤੁਹਾਨੂੰ ਇੱਕ ਐਸਾ ਨੰਬਰ ਦਿੰਦੇ ਹਾਂ ਅਸੀਂ ਕਿ ਜੇਕਰ ਤੁਸੀਂ ਕੋਈ ਇਹੋ ਜਿਹੀ ਸਿਚੁਏਸ਼ਨ 'ਚ ਫਸੇ ਹੋਏ ਹੋ ਕਿ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਬਾਈ ਜੀ ਰਾਹ ਕਿਹੜਾ ਹੋ ਸਕਦਾ, ਲੀਗਲ ਰਸਤਾ ਕਿਹੜਾ ਹੋ ਸਕਦਾ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਨੂੰ ਸਟੇ ਮਿਲ ਸਕਦੀ ਆ, ਤੁਹਾਡਾ ਡਾਕੂਮੈਂਟ ਜੇਕਰ ਕੋਈ ਇਸ ਤਰੀਕੇ ਦਾ ਤੁਹਾਡਾ ਫਸ ਗਿਆ ਕਿਤੇ, ਜਾਂ ਤੁਸੀਂ ਰਿਫਿਊਜੀ ਕਲੇਮ ਕਰਨਾ ਚਾਹੁੰਦੇ ਹੋ, ਜਾਂ ਰਿਫਿਊਜੀ ਕੀਤਾ ਸੀ ਉਹ ਤੁਹਾਡੀ ਫਾਈਲ ਆ ਜਿਹੜੀ ਉਹ ਪ੍ਰੋਪਰ ਲੱਗ ਨਹੀਂ ਸਕੀ, ਕਾਰਨ ਕੋਈ ਵੀ ਹੋ ਸਕਦੇ ਆ, ਆਪਣੇ ਕੇਸ ਨੂੰ ਸਟਰੋਂਗ ਕਰਨਾ ਚਾਹੁੰਦੇ ਹੋ, ਉਹਦੀ ਪ੍ਰੈਪਰੇਸ਼ਨ ਬੜੀ ਜ਼ਰੂਰੀ ਹੈ। ਸੋ ਉਹਦੇ ਲਈ ਤੁਹਾਨੂੰ ਇੱਕ ਨੰਬਰ ਮੈਂ ਦਿੰਦਾ ਚੇਤਨਿਆ ਇਮੀਗ੍ਰੇਸ਼ਨ ਸਰਵਿਸਿਜ਼ ਦਾ, ਇਹ ਨੰਬਰ ਨੋਟ ਕਰਕੇ ਰੱਖ ਲਓ। ਬੜੀ ਮਹਾਰਤ ਹਾਸਲ ਆ ਇਹਨਾਂ ਨੂੰ ਇਹਨਾਂ ਕੇਸਾਂ ਦੇ ਵਿੱਚ ਕਿ ਕਿਸ ਤਰੀਕੇ ਨਾਲ ਤੁਹਾਡਾ ਅਪਲਾਈ ਕੀਤਾ ਜਾ ਸਕਦਾ, ਜੇਕਰ ਗੱਲ ਨਹੀਂ ਬਣੀ ਕਿਉਂ ਨਹੀਂ ਬਣੀ। ਸੋ ਹਰ ਕੇਸ ਦੂਜੇ ਕੇਸ ਤੋਂ ਡਿਫਰੈਂਟ ਹੁੰਦਾ, ਕਹਾਣੀ ਆ ਜਿਹੜੀ ਉਹ ਬਹੁਤ ਮੈਟਰ ਕਰਦੀ ਹੈ। ਸੋ ਤੁਸੀਂ ਇੱਕ ਵਾਰ ਜ਼ਰੂਰ ਸੰਪਰਕ ਕਰ ਲਿਓ, ਨੰਬਰ ਮੈਂ ਤੁਹਾਨੂੰ ਦੇ ਦਿੰਦਾ 647-2207 647-473-2207 647-2207 'ਤੇ ਤੁਸੀਂ ਸੰਪਰਕ ਕਰ ਲੈਣਾ ਚੇਤਨਿਆ ਇਮੀਗ੍ਰੇਸ਼ਨ ਸਰਵਿਸਿਜ਼ 'ਤੇ, ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਆ ਜਿਹੜਾ ਉਹ ਪ੍ਰੋਪਰ ਲੱਗ ਨਹੀਂ ਸਕਿਆ, ਜਾਂ ਲਾਉਣਾ ਚਾਹੁੰਦੇ ਹੋ, ਜਾਂ ਤੁਸੀਂ ਉਹਦੇ ਡਿਸਕਲੋਜ਼ਰ ਮੰਗਾਉਣਾ ਚਾਹੁੰਦੇ ਹੋ ਵੀ ਕਿੱਥੇ ਘੁੰਡੀ ਅੜੀ ਹੋਈ ਹੈ, ਤਾਂ ਨੰਬਰ ਇੱਕ ਨੋਟ ਕਰਕੇ ਰੱਖ ਲਓ 647-473-2207 647-473-2207 ਚੇਤਨਿਆ ਇਮੀਗ੍ਰੇਸ਼ਨ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਜੀ ਮਾਲ ਸਾਹਿਬ
1: ਜੀ, ਤੁਸੀਂ ਆਟੋ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਹੋਮ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਮੇਰਾ ਨੰਬਰ ਹੈਗਾ 647-627-8820 647-627-8820।
0: ਅਤੇ ਕੁਲਦੀਪ ਗਿੱਲ ਸਾਹਿਬ ਵੀ ਆਪਣੇ ਨਾਲ ਨੇ, ਅਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਲਈਏ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਜੀ ਵਪਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਠਾਕ?
0: ਬਹੁਤ ਵਧੀਆ, ਚੜ੍ਹਦੀ ਕਲਾ। ਸੋ ਮੇਲੇ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ 'ਤੇ ਚੱਲਦੀਆਂ?
2: ਜੀ ਹਾਂਜੀ, ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲਦੀਆਂ ਨੇ, ਅਤੇ ਬੈਂਟਨ ਫੇਅਰ ਗਰਾਊਂਡ ਦੇ ਵਿੱਚ ਜਿਹੜਾ ਮੇਲਾ ਹੋਣ ਜਾ ਰਿਹਾ ਹੈਗਾ 29 ਅਗਸਤ ਦਿਨ ਸੈਟਰਡੇ ਨੂੰ 11 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲੂਗਾ ਜੀ। ਫ੍ਰੀ ਮੇਲਾ, ਫ੍ਰੀ ਪਾਰਕਿੰਗ, ਅਤੇ ਪੂਰੇ ਜਿੰਨੇ ਸਾਡੇ ਸਰੋਤੇ ਇਸ ਸਮੇਂ ਸੁਣ ਰਹੇ ਨੇ ਜੀ, ਜ਼ਰੂਰ ਕੇਰਾ ਹੁਮ ਹੁਮਾ ਕੇ ਪੁੱਜਣ ਵਪਾਰਾ ਸਾਹਿਬ।
0: ਬਿਲਕੁਲ, ਇਹਦੀ ਟਿਕਟ ਵਗੈਰਾ ਹੈ ਕੋਈ, ਜੇ ਹੈ ਤਾਂ ਕਿੱਥੋਂ ਮਿਲੇਗੀ, ਉਹਦੀ ਸਾਰੀ ਇਨਫੋਰਮੇਸ਼ਨ ਦੇ ਦਿਓ। ਕਿੰਨੇ ਵਜੇ ਮੇਲਾ ਸ਼ੁਰੂ ਹੋਊਗਾ, ਕਿਹੜੇ ਆਰਟਿਸਟ ਹਾਜ਼ਰੀ ਲਵਾਉਣ ਜਾ ਰਹੇ ਆ?
2: ਜੀ ਆਪਣੇ ਨਾਲ ਆਰਟਿਸਟ ਸਪੈਸ਼ਲ ਇੰਡੀਆ ਤੋਂ ਪਹੁੰਚੇ ਹੋਏ ਨੇ, ਜੋੜੀਆਂ ਨੇ, ਤੇ ਸੈਟਰਡੇ ਨੂੰ ਹੈਗਾ ਫ੍ਰੀ ਮੇਲਾ ਹੈਗਾ, ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਹੋ ਰਿਹਾ, ਬਿਲਕੁਲ ਹੀ ਫ੍ਰੀ ਮੇਲਾ, ਇਨਸਾਈਡ ਮੇਲਾ ਹੈਗਾ, ਸੇਫਟੀ ਨੂੰ ਮੁੱਖ ਰੱਖਦੇ ਹੋਇਆ, ਮੀਂਹ ਕਈ ਵਾਰ ਜਾਂ ਧੁੱਪ ਜ਼ਿਆਦਾ ਹੁੰਦੀ ਆ, ਸਭ ਕੁਛ ਦੇਖ ਕੇ ਅਸੀਂ ਹੁਣ ਜਿਹੜਾ ਇਨਸਾਈਡ ਹੋਣ ਜਾ ਰਿਹਾ ਹੈਗਾ, ਜੋ ਕਿ 40,000 ਦੀ ਜਿਹੜੀ ਬਿਲਡਿੰਗ ਬਣੀ ਹੋਈ ਆ ਉੱਥੇ ਜਿਹੜਾ ਮੇਲਾ ਹੋਣ ਜਾ ਰਿਹਾ ਹੈਗਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ।
0: ਕਿੰਨੇ ਵਜੇ ਬਾਈ ਸਟਾਰਟ ਹੋ ਜਾਣਾ? ਕਿੰਨੇ ਵਜੇ ਸਟਾਰਟ ਹੋਏਗਾ ਜੀ?
2: 12 ਵਜੇ ਜਿਹੜਾ ਸ਼ੁਰੂ ਹੋ ਜਾਊਗਾ ਜੀ, 12 ਵਜੇ ਜਿਹੜਾ ਮੇਲਾ, ਤੇ 8 ਵਜੇ ਤੱਕ ਚੱਲੂਗਾ, ਘੱਟੋ ਘੱਟ 12 ਸਿੰਗਰ ਨੇ।
0: ਸੋ ਨੰਬਰ ਕੋਈ ਸਾਂਝਾ ਕਰ ਦਿਓ ਗੱਲ ਸਾਹਿਬ ਜ਼ਰੂਰ।
2: ਜੀ ਆਪਣੇ ਨਾਲ ਪ੍ਰੀਤ ਬਰਾੜ ਸਾਹਿਬ ਨੇ ਜੁੜੇ ਹੋਏ, ਤੇ ਧੀਰਾ ਗਿੱਲ ਹੈਗੇ ਨੇ, ਤੇ ਬਰਾੜ ਸਾਹਿਬ ਕੈਰੀ ਓਨ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਏ ਨੂੰ ਸਰ।
3: ਸਤਿ ਸ਼੍ਰੀ ਅਕਾਲ ਬਪਰਾਏ ਸਾਹਿਬ, ਕੀ ਹਾਲ ਹੈ, ਠੀਕ ਹੋ?
0: ਬਹੁਤ ਵਧੀਆ, ਚੜ੍ਹਦੀ ਕਲਾ ਤੁਹਾਡੀ ਆਵਾਜ਼ ਸੁਣੀ, ਤੇ ਹੋਰ ਚੜ੍ਹਦੀ ਕਲਾ ਹੋ ਗਈ ਆ, ਤੇ ਤਿਆਰੀਆਂ ਮੇਲੇ ਦੀਆਂ ਪੂਰੀਆਂ ਚੱਲਦੀਆਂ ਫਿਰ?
3: ਜੀ ਬਾਈ ਜੀ, ਬਿਲਕੁਲ ਜੀ ਬਿਲਕੁਲ, ਸਾਰਿਆਂ ਨੂੰ ਬੇਨਤੀ ਹੈ 29 ਤਰੀਕ ਨੂੰ ਸ਼ਨੀਵਾਰ ਤੇ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਪਹੁੰਚੋ, ਤੇ ਆਓ ਆਪਾਂ ਰਲ ਮਿਲ ਕੇ ਲਾਈਏ ਰੌਣਕਾਂ, ਨਵੇਂ ਪੁਰਾਣੇ ਸੋਲੋ ਦਗਾਣੇ ਸਭ ਚੱਕ ਦੇਣੇ ਫੱਟੇ ਆਪਾਂ।
0: ਪੈਟਰੋਲ ਪਟਰੋਲ ਪਾ ਕੇ ਰੱਖ ਲਓ ਐਨ ਪੂਰਾ,
3: ਪੂਰਾ ਪੈਟਰੋਲ ਪੂਰਾ ਤਾਣ ਕੇ, ਪੂਰਾ ਪੂਰੀਆਂ ਟੈਂਕੀਆਂ ਫੁੱਲ ਕਰਾ ਕੇ ਆ ਜਾਓ, ਫਿਰ ਸਾਰੀਆਂ ਫੂਕ ਦੇਣੀਆਂ ਆਪਾਂ।
0: ਕਿਆ ਬਾਤ ਬ੍ਰਾਦਰ ਸਾਹਿਬ, ਥੋੜੀ ਜਿਹੀ ਹਾਜ਼ਰੀ ਲਵਾ ਦਿਓ, ਨਮੂਨਾ ਜਿਹਾ ਦੇ ਦਈਏ ਆਪਾਂ ਸਾਡੇ ਜਿਹੜੇ ਲਿਸਨਰ ਜੁੜੇ ਹੋਏ ਆ।
3: ਚਲੋ ਸੁਣਾ ਦਿੰਦੇ ਮਹਾਰਾਜ, ਗੱਲ ਹੀ ਕੋਈ ਨੀ ਹੈ। ਕਿਤੇ ਟਿਮ ਹੋਟਲ ਜਾਂ ਮੈਕ ਦੀ ਤੇ ਆਪਾਂ ਮਿਲਿਆ ਕਰਾਂਗੇ ਅੱਗੇ ਤੋਂ, ਕਿਉਂ ਘਰੇ ਬੁਲਾਉਣੋਂ ਡਰਦੀ ਐ, ਕੀ ਖਤਰਾ ਸੱਜੇ ਖੱਬੇ ਤੋਂ, ਮੇਰੇ ਬੇਸਮੈਂਟ ਦੇ ਓਨਰ ਨੂੰ ਜਿਵੇਂ ਨਾਗਦ ਮੂਹਾ ਲੜ ਜਾਂਦਾ, ਜਦ ਫੋੜਦਾ ਪੀਕਾ ਯਾਰਾਂ ਦਾ ਨੀ ਤੇਰੇ ਆਣ ਦਰਾਂ ਤੇ
0: ਖੜ ਜਾਂਦਾ। ਕਿਆ ਬਾਤ ਆ ਬ੍ਰਾਦਰ, ਤੁਸੀਂ ਟਿਮ ਮੈਕ ਦੀ
3: ਯਾਰਾਂ ਦਾ ਪੀਕਾ ਖੜ ਜਾਂਦਾ।
0: ਆਹ ਤਾਂ ਪੂਰਾ ਮੈਕਡੀ ਮੁਕਡੀ ਬੇਸਮੈਂਟ ਪੂਰੀ, ਤੁਸੀਂ ਕੈਨੇਡੀਅਨ ਸੌਂਗ ਬਣਾਤਾ।
3: ਬਿਲਕੁਲ ਬਾਈ ਜੀ, ਬਿਲਕੁਲ ਜੀ, ਬਿਲਕੁਲ, ਸਾਰੇ ਕੈਨੇਡੀਅਨ ਇੰਡੀਅਨ ਸਾਰੇ ਚੱਕਦੇ ਨੇ ਆਪਾਂ ਉਦੋਂ।
0: ਬੜੀ ਬੁਲੰਦ ਆਵਾਜ਼ ਦੇ ਮਾਲਕ ਹੈ, ਸੋ ਤੁਸੀਂ ਜ਼ਰੂਰ ਇਹਨਾਂ ਦੇ ਬਹੁਤ ਸਾਰੇ ਗੀਤਾਂ ਨੂੰ ਬੜਾ ਪਿਆਰ ਦਿੱਤਾ, ਅਤੇ ਉਦਣ ਖੁੱਲ੍ਹਾ ਟਾਈਮ ਆ ਜਿਹੜਾ ਅਸੀਂ ਗਿੱਲ ਸਾਹਿਬ ਨੂੰ ਵੀ ਕਹਾਂਗੇ ਕਿ ਇਹਨਾਂ ਨੂੰ ਜ਼ਰੂਰ ਦਿਓ ਬਰਾੜ ਸਾਹਿਬ ਨੂੰ। ਸੋ ਬਰਾੜ ਸਾਹਿਬ ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ, ਆਉਂਦੇ ਦਿਨਾਂ ਦੇ ਵਿੱਚ ਵੀ ਆਪਾਂ ਹਾਜ਼ਰੀ ਲਵਾਉਂਦੇ ਰਹਾਂਗੇ।
2: ਜੀ ਆਪਣੇ ਨਾਲ ਬਪਰਾ ਸਾਹਿਬ, ਆਪਾਂ ਤਾਂ ਇਹਦਾ ਤੁਹਾਡਾ ਸਕੈਜੂਲ ਬਿਜ਼ੀ ਆ, ਅਤੇ ਤੀਰਾ ਗਿੱਲ ਸਾਹਿਬ ਵੀ ਬੈਠੇ ਨਾਲ, ਤੀਰਾ ਗਿੱਲ ਬਾਈ ਕਰੀ ਹੋ।
0: ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਬਿਲਕੁਲ, ਧੀਰਾ ਗੱਲ ਇੱਕ ਐਸਾ ਕਲਾਕਾਰ ਹੈ ਜਦੋਂ ਲੈ ਕੇ ਚਮਟਾ ਸਟੇਜ ਤੇ ਚੜ੍ਹਦਾ ਤੇ ਉਦੋਂ ਐਨ ਸਟੇਜ ਕੰਬਣ ਲਾਉਂਦਾ। ਸੋ ਧੀਰੇ ਗੱਲ ਉਹਨਾਂ ਦੀ ਗਾਇਕੀ ਬੜੀ ਅਲੱਗ ਕਿਸਮ ਦੀ ਗਾਇਕੀ ਆ, ਵਿੱਚ ਲੋਕ ਤੱਥ ਬਹੁਤ ਕਮਾਲ ਦੇ ਹੁੰਦੇ ਆ। ਸੋ ਮੈਂ ਤਾਂ ਕਈ ਵਾਰ ਇਹ ਹੈਰਾਨ ਹੁੰਦਾ ਵੀ ਏਡੇ ਗੀਤ ਲੋਕ ਤੱਥਾਂ ਨੂੰ ਇੰਨੇ ਸ਼ੰਦਾਬਦੀ ਨੂੰ ਯਾਦ ਰੱਖਣਾ ਹੀ ਬੜਾ ਔਖਾ ਹੁੰਦਾ। ਗੱਲ ਸਾਹਿਬ ਤੁਸੀਂ ਵੀ ਹਾਜ਼ਰੀ ਲਵਾ ਦਿਓ, ਕਿਹੋ ਜਿਹਾ ਮਾਹੌਲ ਹੋਊਗਾ?
4: ਬਿਲਕੁਲ ਬਿਲਕੁਲ ਜੀ, ਇੱਕ ਤਾਂ ਆਪਣੀ ਨਵੀਂ ਈਪੀ ਰਿਲੀਜ਼ ਹੋਈ ਹੈ ਜੀ, ਨਵੀਂ ਐਲਬਮ ਰਿਲੀਜ਼ ਹੋਈ ਹੈ ਅਜੇ 3-4 ਦਿਨ ਪਹਿਲਾਂ ਹੀ, ਤੁਸੀਂ ਸਾਰੇ ਜ਼ਰੂਰ ਸੁਣਿਓ ਧੀਰਾ ਗਿੱਲ ਲਾਊਡ ਐਂਡ ਪ੍ਰਾਊਡ ਭਰ ਕੇ, ਉਹਦੇ ਵਿੱਚੋਂ ਇੱਕ ਮੈਂ ਤੁਹਾਨੂੰ ਗੀਤ ਸੁਣਾ ਦਿੰਦਾ ਜੀ। ਉਹ ਹਾਲੇ ਜੰਗ ਚੱਲਦੀ ਪਈ ਹੈ, ਜਿੱਤ ਲੈਣ ਦੇ ਨੀ ਹਾਲੇ, ਅਸੀਂ ਸਿੱਖਦੇ ਪਏ ਆ ਸਿੱਖ ਲੈਣ ਦੇ, ਹਾਲੇ ਸਾਡੇ ਬਾਰੇ ਲੋਕੀ ਲਾਉਣਗੇ ਅੰਦਾਜ਼ੇ, ਕੁੜੇ ਪਹਿਲਾਂ ਪਹਿਲਾਂ ਕਰਦੇ ਆ ਬੰਦ ਦੇ ਰਿਵਾਜੇ, ਕੁੜੇ ਹੱਥ ਲਾ ਕੇ ਦੱਸਾਂਗੇ ਕਿ ਟੀਸੀਆਂ ਕੀ ਹੁੰਦੀਆਂ, ਕਰਾ ਕੇ ਦੱਸਾਂਗੇ ਫਿਰ ਘੀਸੀਆਂ ਕੀ ਹੁੰਦੀਆਂ, ਥੋੜੀ ਜਿਹੀ ਡੂੰਗੀ ਤੇ ਸਰਲ ਲਿਖ ਲੈਣ ਦੇਣੀ, ਆਪੇ ਰਹਿਣ ਲੱਭਦੇ ਬੜੀਕੀਆਂ ਕੀ ਹੁੰਦੀਆਂ, ਕੁੱਲੀ ਚੰਗੀ ਮਹਿਲਾ ਨਾਲੋਂ ਹੋਵੇ ਬਸ ਹੱਕ ਦੀ, ਗੱਲ ਜੇ ਕਰੋ ਤਾਂ ਹੋਵੇ ਮਾਤੜ ਦੇ ਪੱਖ ਦੀ, ਤਗੜੇ ਦੀ ਜੁੱਤੀ ਨਾ ਗਰੀ ਘਰੇ ਲੱਥ ਦੀ, ਗੋਲੀ ਮਾਰ ਦੱਬ ਦਿੰਦੇ ਆਵਾਜ਼ ਹੋਵੇ ਸੱਚ ਦੀ, ਕੁਝ ਤਾਂ ਸਟੇਜਾਂ ਤੇ ਟੈਲੈਂਟ ਫਿਰੇ ਰੁਲਦਾ, ਤਾਨੇ ਮੇਨੇ ਵੱਜਿਆਂ ਨੂੰ ਕੋਈ ਨਹੀਂ ਉਹ ਭੁੱਲਦ, ਤਾਨੇ ਮੇਨੇ ਵੱਜਿਆਂ ਨੂੰ ਕੋਈ ਨਹੀਂ ਉਹ ਭੁੱਲਦਾ, ਹਾਲ ਚਾਲ ਪੁੱਛਣੇ ਤੇ ਠੀਕ ਦੱਸ ਦਹੀ ਦਾ, ਸੱਚੀ ਮੁੱਚੀ ਦਿਲ ਹਰ ਇੱਕ ਨਾਨੀ ਖੁੱਲਦਾ।
0: ਕਿਆ ਬਾਤ ਆ, ਕਿਆ ਬਾਤ ਆ, ਬਹੁਤ ਖੂਬ, ਬਹੁਤ ਖੂਬ। ਸੋ ਬਹੁਤ ਬਹੁਤ ਸ਼ੁਕਰੀਆ ਗੱਲ ਸਾਹਿਬ, ਥੈਂਕ ਯੂ ਵੈਰੀ ਮੱਚ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਜ਼ਰੂਰ ਸੁਨੇਹਾ ਦਿੰਦੇ ਰਹਾਂਗੇ ਕਿ ਭਾਈ ਆਉਣ ਵਾਲੇ ਸੈਚਰਡੇ ਨੂੰ ਤਿਆਰੀਆਂ ਖਿੱਚ ਲਓ, ਫ੍ਰੀ ਮੇਲਾ ਜਿੱਥੇ ਬਰਾੜ ਸਾਹਿਬ ਆ ਰਹੇ ਆ, ਗਿੱਲ ਸਾਹਿਬ ਆ ਰਹੇ ਆ, ਹੋਰ ਬਹੁਤ ਸਾਰੇ ਆਰਟਿਸਟ ਨੇ ਉਹ ਆਪਣੀ ਹਾਜ਼ਰੀ ਲਗਵਾਉਣਗੇ। ਸੋ ਕੁਲਦੀਪ ਭਾਈ ਥੈਂਕ ਯੂ ਵੈਰੀ ਮੱਚ।
2: ਬਪਰਾ ਸਾਹਿਬ ਹਰਵੀ ਸਾਹਿਬ ਵੀ ਪਹੁੰਚ ਰਹੇ ਨੇ, ਮਾਨ ਸਾਹਿਬ ਪਹੁੰਚ ਰਹੇ ਨੇ, ਰੂਬੀ ਕੌਰ ਪਹੁੰਚ ਰਹੇ ਨੇ, ਤੇ ਹੋਰ ਵੀ ਸਿੰਗਰ ਜਿਹੜੀਆਂ ਜੋੜੀਆਂ ਨੇ ਆਪਣੇ ਕੋਲ ਹੋਰ ਵੀ ਜਿਹੜੀਆਂ ਪਹੁੰਚ ਰਹੀਆਂ ਨੇ, ਕਾਲ ਕਰ ਲਓ 647-9607-0770 647-9600-0770 ਦੇ ਉੱਤੇ, ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣੀ ਹੈ। ਡਾਇਰੈਕਸ਼ਨ ਜਿਹੜੀ ਸਭ ਨੂੰ ਪਤਾ ਹੀ ਆ, 12942 ਹਰਟ ਲੇਕ ਰੋਡ, ਜੋ ਕਿ ਹਰਟ ਲੇਕ ਅਤੇ ਓਲਡ ਸਕੂਲ ਦੇ ਕੋਲ ਪੈ ਜਾਂਦਾ ਕਾਰਨਰ ਦੇ ਉੱਤੇ, ਬ੍ਰੈਂਪਟਨ ਫੇਅਰ ਗਰਾਊਂਡ ਸਾਰੇ ਜਾਣਦੇ ਨੇ।
0: ਲੋਕਾਂ ਨੂੰ ਸੱਚੀ ਇੱਕ ਤਾਂ ਅਵੇਅਰਨੈਸ ਦੀ ਘਾਟ ਪਹਿਲਾਂ ਸੀ ਕਿ ਨਹੀਂ ਸੀ ਪਤਾ, ਆਪਾਂ ਨੂੰ ਇਹ ਲੱਗਦਾ ਸੀ ਕਿ ਸਟੂਡੈਂਟਸ ਹੀ ਲੋਨ ਲੈ ਸਕਦੇ ਆ, ਪਰ ਇੱਥੇ ਜਾ ਕੇ ਜਦੋਂ ਕੱਲ ਮੈਂ ਦੇਖਿਆ ਉੱਥੇ ਜਿੰਨੀਆਂ ਕਾਲਜ ਇਹਨਾਂ ਨੂੰ, ਜਿੰਨਾ ਇਹਨਾਂ ਦਾ ਸਟਾਫ ਲੱਗਿਆ ਹੋਇਆ ਸੀਗਾ, ਜਿੰਨੇ ਪਿਆਰ ਨਾਲ ਉਹ ਹਰ ਇੱਕ ਸਵਾਲ ਦਾ ਜਵਾਬ ਦੇ ਰਹੇ ਸੀਗੇ, ਕਿਉਂਕਿ ਲੋਕਾਂ ਦੇ ਕੁਐਸਚਨ ਵੀ ਹੁੰਦੇ ਆ। ਇੱਕ ਇੱਕ ਕਾਲ ਨੂੰ 5-5, 7-7 ਮਿੰਟ ਲੱਗ ਰਹੇ ਸੀ, ਤੇ ਇੱਕ ਕਾਲ ਦੇ ਵਿੱਚ 3 ਕਾਲਾਂ ਹੋਰ ਮਿਸ ਹੋ ਰਹੀਆਂ ਸੀਗੀਆਂ। ਸੋ ਨਾਗਪਾਲ ਸਾਹਿਬ ਇੱਕ ਵਾਰ ਜੀ ਆਇਆਂ ਨੂੰ ਫਿਰ ਤੋਂ ਜੀ।
4: ਥੈਂਕ ਯੂ ਜੀ,
0: ਬਿਲਕੁਲ ਜੀ, ਕੱਲ੍ਹ ਦੀ ਗੱਲ ਅਸੀਂ ਕਰ ਰਹੇ ਸੀ ਕਿ ਕੱਲ੍ਹ ਬਹੁਤ ਵਧੀਆ ਜਿਹੜਾ ਲਾਈਵ ਔਨ ਲੋਕੇਸ਼ਨ 'ਤੇ ਮੈਂ ਜਾ ਕੇ ਆਪ ਦੇਖਿਆ ਕਿ ਕਿਸ ਤਰੀਕੇ ਨਾਲ ਤੁਹਾਡਾ ਸਟਾਫ ਬੜੇ ਪਿਆਰ ਦੇ ਨਾਲ ਹਰ ਕਾਲ ਆ 5-5, 7-7 ਮਿੰਟ ਲੱਗ ਰਿਹਾ ਸੀ, ਉਹਨਾਂ ਨੂੰ ਪ੍ਰੋਪਰ ਦੱਸ ਰਹੇ ਸੀ ਅਸੈਸਮੈਂਟ ਕਰਕੇ ਕਿ ਤੁਹਾਨੂੰ ਇੰਨਾ ਲੋਨ ਮਿਲ ਸਕਦਾ, ਕਿੰਨੀ ਫੈਮਿਲੀ ਮੈਂਬਰ, ਸਾਰਾ ਕੁਛ, ਆਉਣ ਦੀ ਜ਼ਰੂਰਤ ਹੀ ਨਹੀਂ ਸੀ ਜੀ।
5: ਬਿਲਕੁਲ ਜੀ, ਐਸਾ ਹੈ, ਆਪ ਮੰਨ ਕੇ ਚੱਲੇ 30% ਕਲਾਇੰਟਸ ਤੋਂ ਵਰਚੁਅਲੀ ਹੀ ਐਨਰੋਲ ਹੋ ਜਾਂਦੇ ਹੈ, ਕਿਉਂਕਿ ਸਾਰਾ ਸਾਫ਼ ਹੀ ਕੰਮ ਹੈ, ਕੁਛ ਸੈਟਿੰਗ ਨਹੀਂ, ਕੋਈ ਡਾਕੂਮੈਂਟ ਨਹੀਂ ਮਿਲਤਾ, ਆਪ ਹਮੇ ਥੋੜੀ ਸੀ ਇਨਫੋਰਮੇਸ਼ਨ ਦੇਤੇ ਹੈ, ਆਪਕੇ ਲਾਈਕ ਬੱਚੇ ਕਿਤਨੇ ਹੈ, ਆਪਕੀ ਇਨਕਮ 2024-2025 ਅਸੈਸਮੈਂਟ ਪੇ ਕਿਤਨੀ ਹੈ, ਦੈਟਸ ਇਟ, ਦੋ ਜਾਂ ਤਿੰਨ ਕੁਐਸਚਨਸ ਹਮ ਆਪਕੋ ਐਸਟੀਮੇਟ ਦੇ ਦੇਤੇ ਹੈ, ਆਪਕਾ 1.5 ਲੱਖ ਕਾ ਲੋਨ ਬਣਤਾ ਹੈ, ਆਪਕਾ 1 ਲੱਖ ਕਾ ਬਣਤਾ ਹੈ, ਆਪਕਾ ਲਾਈਕ 1,70,000 ਕਾ ਬਣਤਾ ਹੈ, 0% ਪੇ ਬਿਨਾ ਗਾਰੰਟੀ ਕੇ ਆਪਣੇ ਖਾਤੇ ਮੇ ਹਾਸਿਲ ਕਰੇ, 8 ਸਾਲ ਮੈਂ ਬਹੁਤ ਕੋਸ਼ਿਸ਼ ਕਰ ਚੁੱਕੇ, ਕੋਈ ਚਲਾਕੀ ਨਹੀਂ ਹੈ, ਹਮਾਰੀ ਫੀਸ ਕਮ ਹੋਣੇ ਕੇ ਬਾਅਦ $199 ਹੈ, ਕਾਲ ਕਰੇ, ਆਫਿਸ ਆਏ, ਅਸੈਸਮੈਂਟ ਕਰਾਏ,
0: ਬਿਲਕੁਲ ਕੋਈ ਇਹਦੇ 'ਚ ਇਹਨਾਂ ਨੇ ਪਰਸੈਂਟੇਜ ਨਹੀਂ ਲੈਣੀ
1: ਜੀ,
0: ਕੋਈ ਇਹਨਾਂ ਦੇ ਇਹ ਕਹਿੰਦੇ ਜੀ ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਕ੍ਰੈਡਿਟ ਹਿਸਟਰੀ ਚੈੱਕ ਨਹੀਂ ਹੈ, ਤੁਸੀਂ ਪੀਆਰ ਹੈਗੇ ਹੋ, ਤੁਸੀਂ ਸਿਟੀਜ਼ਨ ਹੈਗੇ ਹੋ, 3 ਘੰਟੇ ਦੀ ਕਲਾਸ 4 ਘੰਟੇ ਦੀ ਜਿਹੜੀ ਤੁਸੀਂ ਲਾਉਣੀ ਆ ਉਹ ਮੰਡੇ ਟੂ ਫਰਾਈਡੇ ਲਾਉਣੀ ਆ, ਸੋ ਵੀਕਐਂਡ ਤੁਹਾਡਾ ਫ੍ਰੀ ਹੈ, ਸੋ ਤੁਸੀਂ 1 ਲੱਖ ਦਾ 1.5 ਲੱਖ ਦਾ ਜਿੰਨੇ ਦਾ ਵੀ ਬਣਦਾ ਉਹਨਾਂ ਨੂੰ ਪੁੱਛੋ, ਫੋਨ ਕਰਕੇ ਤੁਹਾਨੂੰ ਦੱਸ ਦੇਣਗੇ ਕਿ ਤੁਹਾਡੀ ਫੈਮਿਲੀ ਦੇ ਹਿਸਾਬ ਦੇ ਨਾਲ ਤੁਹਾਨੂੰ ਇੰਨੇ ਦਾ ਲੋਨ ਮਿਲ ਸਕਦਾ ਅਤੇ 30 ਤੋਂ 90 ਦਿਨਾਂ ਦੇ ਵਿੱਚ ਲੋਨ ਤੁਹਾਡੇ ਅਕਾਊਂਟ 'ਚ ਆ ਦੇਣਾ, ਅਤੇ ਤੁਸੀਂ ਇਹਨਾਂ ਨੂੰ ਜੇ ਚੱਲ ਸਪੋਜ਼ ਕਰੋ ਕਿ 50,000 ਆਇਆ, 70,000 ਆਇਆ, 1 ਲੱਖ ਆਇਆ
1: ਜੀ,
0: ਇਹਨਾਂ ਨੂੰ ਇਹ ਨਹੀਂ ਵੀ ਜੇ 50,000 ਆਇਆ ਤਾਂ ਹੋਰ ਫੀਸ ਆ, 1 ਲੱਖ ਆਇਆ ਤਾਂ ਹੋਰ, ਨਾ ਨਾ, ਉਹ ਸਿਰਫ $200 ਹੀ ਤੁਸੀਂ ਇਹ ਤੁਹਾਡੇ ਅਕਾਊਂਟ 'ਚ ਆਉਣ ਤੋਂ ਬਾਅਦ ਇਹਨਾਂ ਨੂੰ ਦੇਣੀ ਆ, ਅਤੇ ਜੇ ਤੁਹਾਡਾ ਕੋਰਸ ਪਹਿਲਾਂ ਕੋਈ ਲਿਆ ਹੋਇਆ ਸੀ ਉਹ ਖਤਮ ਹੋਣ ਜਾ ਰਿਹਾ ਤਾਂ ਵੀ ਨਵੇਂ ਕੋਰਸ ਦੇ ਵਿੱਚ ਤੁਸੀਂ ਇਨਰੋਲ ਕਰ ਸਕਦੇ ਹੋ, ਨੰਬਰ ਅਸੀਂ ਦੇ ਦਿੰਦੇ ਹਾਂ 437-264-3175 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 437-264-3175 437-264-3175 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਅਗਸਤ ਨੂੰ ਭੰਗੜੇ ਪੈਣਗੇ ਜੀ, 30 ਅਗਸਤ ਨੂੰ ਭੰਗੜੇ ਪੈਣਗੇ, ਚਾਹੇ ਕਲੀਓਟਾ ਝੂਮੂਗਾ ਪੂਰੇ ਦਾ ਪੂਰਾ ਉਹ ਆਡੀਟੋਰੀਅਮ ਆ, ਜਦੋਂ ਐਨ ਖਚਾ ਖਚ ਭਰਿਆ ਹੋਊਗਾ ਤੇ ਉਦੋਂ ਪੂਰਾ ਝੂਮਣਾ, ਕਿਉਂਕਿ ਐਮੀ ਵਿਰਕ ਹੋਣੀ ਫੁੱਲ ਬੈਂਡ ਦੇ ਨਾਲ ਫਿਲਮਾਂ ਦੇ ਵਿੱਚੋਂ ਟਾਈਮ ਕੱਢ ਕੇ ਆ ਰਹੇ ਆ। ਬਾਲਕੋਨੀ ਦੀ ਟਿਕਟਾਂ ਜਿਹੜੀਆਂ ਜਿੰਨੀਆਂ ਕੁ ਰਹਿ ਗਈਆਂ ਹਜੇ ਵੀ ਉਹ $25 ਦੇ ਵਿੱਚ ਐਮੀ ਕੋਡ ਭਰ ਕੇ ਤੁਸੀਂ ਲੈ ਸਕਦੇ ਹੋ ਭਾਜੀ। ਹੋਰ ਕਿਹੜੀ ਕਿਹੜੀ ਗੇਮ ਆ ਜਿਹੜੀ, ਮਤਲਬ ਜਿਹਦੇ ਚ ਕੋਈ ਚੀਜ਼ ਲਿਆਉਣੀ ਨਾ ਪੈਂਦੀ ਹੋਵੇ, ਓਦਾਂ ਹੀ ਜਿਵੇਂ ਕੁੜੀਆਂ ਰੋੜੇ ਖੇਡਦੇ ਹੁੰਦੇ ਸੀਗੇ ਨਾ
1: ਜੀ, ਬਿਲਕੁਲ।
0: ਇੱਕ ਉਹਨੂੰ ਕੀ ਜਿਹੜਾ ਉਹ ਖੱਡਾ ਜਾ ਬਾਹ ਕੇ ਖੇਡਦੇ ਹੁੰਦੇ ਸੀ, ਉਹ ਡੀ ਟੀ ਜੀ ਸੱਟ ਕੇ ਉਹਨੂੰ ਕੀ ਸਟਾਪੂ ਕਹਿੰਦੇ, ਟਾਣਾ ਸਾਹਿਬ, ਟਾਣਾ ਸਾਹਿਬ ਆ ਗਿਆ ਤੇ ਸਿੱਧੂ ਸਾਹਿਬ, ਕੋਈ ਹੋਰ ਖੇਡ ਦੱਸੋ ਏਦਾਂ ਦੀ।
2: ਹੋਰ ਖੇਡ
0: ਕੋਟਲਾ ਛਪਾਕੀ ਜੋ ਮੇਰਾ ਆਈ ਆ, ਕੋਟਲਾ ਛਪਾਕੀ
2: ਜੀ, ਬਿਲਕੁਲ ਠੀਕ ਹੈ ਗੱਲ। ਹਾਂ,
1: ਚਾਰੇ
0: ਖੂੰਜੇ ਨੱਪਣੇ ਹੁੰਦੇ ਸੀਗੇ, ਭੱਜ ਕੇ ਜਿਹੜਾ ਇੱਕ ਬੰਦੇ ਨੇ ਵਾਧੂ ਤੇ ਬਾਕੀ ਨੇ ਖੂੰਜੇ ਨੱਪਣੇ, ਮਤਲਬ ਕੈਸੀ ਕੈਸੀ ਯਾਰ ਆਨੰਦ ਦੀਆਂ ਅਲੱਗ ਤਰ੍ਹਾਂ ਦੀਆਂ ਖੇਡਾਂ ਸੀਗੀਆਂ। ਮੈਸੀ ਹੋ ਗਿਆ, ਹੁਣ ਤਾਂ ਸਿਰਫ ਸੈਲਫੋਨਾਂ ਦੇ ਵਿੱਚ ਖੇਡਾਂ ਰਹਿ ਗਈਆਂ, ਇੱਕ 12 ਡੀਟੀ ਹੁੰਦੇ ਸੀਗੇ, ਹੈਨਾ
1: 12 ਡੀਟੀ,
0: ਤੇ ਤਾਸ਼ ਤਾਂ ਜੇ ਲੈ ਲਈ ਤਾਂ ਅਲੱਗ ਸੈਗਮੈਂਟ ਸ਼ੁਰੂ ਹੋ ਜਾਊਗਾ, ਤਾਸ਼ ਦੀ ਤਾਂ ਬਹੁਤ ਅਲੱਗ, ਭਾਬੀ ਜਰ ਹੋ ਗਈ, ਸੀਪ ਹੋ ਗਈ, ਹੈਨਾ ਇੱਕ ਰੰਮੀ ਹੋ ਗਈ, ਹੋਰ ਪਤਾ ਨਹੀਂ ਕਿਹੜੀ ਕਿਹੜੀ ਹੁੰਦੀਆਂ ਸੀਗੀਆਂ, ਇੱਕੋ ਚਾਦਰ ਜੇ ਪੱਤੇ ਨਾਲ ਪੱਤਾ ਮੈਚ ਕਰਕੇ, ਹੈਨਾ ਉਹ ਤਾਂ ਬਹੁਤ ਸਾਰੀਆਂ ਅਲੱਗ ਸੀ, ਪਰ ਆਹ ਤਾਂ ਜਿਹੜੀਆਂ ਅਲੱਗ ਅਲੱਗ ਗੇਮਾਂ ਹੁੰਦੀਆਂ ਸੀਗੀਆਂ। ਇੱਕ ਹੋਰ ਸੀ ਭੰਡਾ ਭੰਡਾਰੀਆ, ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲਾ ਦੂਜੀ ਤਿਆਰ, ਦੂਜੇ ਇਹ ਵੀ ਯਾਦ ਆ ਸਿੱਧੂ ਸਾਹਿਬ ਕਿ ਨਹੀਂ
2: ਹੁੰਦਾ ਸੀ ਇਹ ਵੀ? ਹਾਂਜੀ ਹਾਂ,
0: ਕਿਆ ਬਾਤ ਹੈ, ਦੇਖੋ ਕਿੱਥੇ ਕਿੱਥੇ ਯਾਦਾਂ ਤਾਜ਼ੀਆਂ ਹੋ ਗਈਆਂ ਯਾਰ, ਇਹ ਤਾਂ ਕਮਾਲ ਹੀ ਹੋ ਗਈ ਹੈ। ਸੋ ਬੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਖੇਡਾਂ ਸੀ, ਗੱਲਾਂ ਬਾਤਾਂ ਆਪਾਂ ਚੱਲਦੇ ਰਹਾਂਗੇ। ਅੱਛਾ ਤੁਸੀਂ ਵੀ ਬਾਈ ਦੱਸਿਓ ਜੇ ਤੁਹਾਡੇ ਵੀ ਕੋਈ ਯਾਦ ਹੋਈ, ਪਰ ਅਸੀਂ ਪਹਿਲਾਂ ਸਿੱਧੂ ਸਾਹਿਬ ਦੀ ਗੱਲਬਾਤ ਕਰ ਲਈ, ਉਹ ਤੋਂ ਬਾਅਦ ਜੇ ਤੁਹਾਨੂੰ ਕੋਈ ਅਲੱਗ ਯਾਦ ਆਈ ਖੇਡ ਤਾਂ ਤੁਸੀਂ ਵੀ ਸਾਡੇ ਨਾਲ ਸਾਂਝ ਪਾਇਓ, ਆ ਜਿੰਨੇ ਕੁ ਆਪਾਂ ਪਾਤੀਆਂ ਇਹ ਤਾਂ ਆਪਾਂ ਦੇਖ ਲਈਆਂ, ਅਤੇ ਜੇਕਰ ਤੁਸੀਂ ਕੋਈ ਮੌਰਗੇਜ ਬਾਬਤ ਟੈਨਸ਼ਨ ਦੇ ਵਿੱਚ ਹੋ ਤਾਂ ਤੁਹਾਨੂੰ ਅਸੀਂ ਨੰਬਰ ਦੇ ਦਿੰਦੇ ਹਾਂ, ਨਰਦੇਵ ਸਿੱਧੂ ਸਾਹਿਬ ਦਾ 647-247-5503, 647-247-5503 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਸਤਿ ਸ਼੍ਰੀ ਅਕਾਲ ਹਰਮੀਤ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ ਜੀ, ਬਹੁਤ ਸ਼ੁਕਰੀਆ ਭੈਣ ਜੀ। ਹਾਂ ਰੱਸਾ ਟੱਪਣਾ, ਹੈ ਨਾ ਇਹ ਵੀ ਸੀਗਾ ਰੱਸਾ ਕਸ਼ੀ, ਲੁਕਣ ਮਿੱਟੀ ਖੇਡਣਾ, ਲੁਕਣ
3: ਮਿੱਟੀ।
0: ਹੁਣ ਤਾਂ ਵੀਡੀਓ ਗੇਮਸ ਰਹਿ ਗਿਆ ਜੀ, ਹੁਣ ਤਾਂ ਗਰਾਊਂਡਾਂ ਦੇ ਵਿੱਚੋਂ ਪਸੀਨਾ ਵਹਾਉਣ ਵਾਲਾ ਕੰਮ ਚੱਕਿਆ ਗਿਆ। ਥੈਂਕ ਯੂ ਭੈਣ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਦੇਖੋ ਕਿੰਨੀਆਂ ਗੇਮਾਂ ਨੇ ਜਿਹੜੀਆਂ
1: ਬਿਲਕੁਲ ਜੀ
0: ਹੋਰ ਆ ਗਈਆਂ, ਹੈ ਨਾ, ਤੇ ਉਹ ਜਦੋਂ ਕੋਈ ਟੀਮ ਨੇ ਵੀ ਖੇਡਣਾ ਹੁੰਦਾ ਸੀ, ਉਹ ਪੁੱਗਦੇ ਹੁੰਦੇ ਸੀ ਵੀ ਪੁੱਗੀ, ਹੈ ਨਾ, ਉਹ ਸਾਰੇ ਹੱਥ ਕਰਕੇ ਵੀ ਉਹ ਇੱਕ ਦਿਨ ਹੱਥ ਦੂਜੇ ਲੋਟ ਆ ਜਾਣਾ, ਬਾਕੀਆਂ ਦਾ ਸਾਰਿਆਂ ਦਾ ਸਿੱਧਾ ਆ ਗਿਆ ਜਾਂ ਪੁੱਠਾ ਆ ਗਿਆ, ਉਹਨੂੰ ਕਹਿਣਾ ਸੀ ਕਿ ਲਿਆਓ ਪੁੱਗ ਕੇ ਦੇਖੀਏ, ਹੈ ਨਾ ਵੀ ਵਾਰੀ ਕਿਹਦੀ ਆਊਗੀ। ਸੋ ਬੰਟਿਆਂ ਦੀਆਂ ਗੋਲੀਆਂ ਦੀਆਂ ਅਲੱਗ ਖੇਡਾਂ ਆ ਜਾਂਦੀਆਂ ਸੀਗੀਆਂ,
1: ਗੋਲੀਆਂ ਖੇਡਣਾ,
0: ਹੈ ਨਾ, ਉਹਨੂੰ ਗੋਲੀਆਂ, ਕਲੀ ਜੋਟੇ ਤੋਂ ਦੇਖੋ ਕਿੱਧਰੋਂ ਕਿੱਧਰ ਚਲੇ ਗਈ। ਸੋ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਚੱਲਦੇ ਆਪਾਂ ਨਰਦੇਵ ਸਿੱਧੂ ਸਾਹਿਬ ਦੇ ਕੋਲ। ਮੌਰਗੇਜ ਰਿਨਿਊਅਲ ਦਾ ਜਦੋਂ ਟਾਈਮ ਆਉਂਦਾ ਨਾ, ਉਦੋਂ ਜੇ ਤਾਂ ਰਹਿੰਦੇ ਟਾਈਮ 'ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਵੋ, ਜਾਂ ਜਿਵੇਂ ਸਿੱਧੂ ਸਾਹਿਬ ਇਹਨਾਂ ਨੂੰ ਦੱਸ ਦਵੋ, ਮਹੀਨਾ ਦੋ ਮਹੀਨੇ ਪਹਿਲਾਂ ਵੀ ਦੱਸ ਦਿਉ, ਤਾਂ ਇਹ ਉਦੋਂ ਬੈਟਰ ਡੀਲ ਵੀ ਲੈ ਕੇ ਦੇ ਸਕਦੇ ਆ ਤੁਹਾਨੂੰ ਕਿ ਭਾਈ ਪਹਿਲਾਂ ਤੁਹਾਡੀ ਮੌਰਗੇਜ ਇੰਨੀ ਜਾਂਦੀ ਸੀ, ਹੁਣ ਉਹ ਇੰਨੀ ਘੱਟ ਜੂਗੀ, ਅਦਰਵਾਈਜ਼ ਫਿਰ ਉਹ ਓਪਨ ਟਰਮ 'ਤੇ ਪਾ ਆਉਂਦੇ ਆ, ਓਪਨ ਟਰਮ ਵਾਲਾ ਕੰਮ ਮਹਿੰਗਾ ਪੈ ਜਾਂਦਾ ਜੇ ਤੁਸੀਂ ਬੀ ਲੈਂਡਰ ਤੋਂ ਵੀ ਲਈ ਹੋਈ ਆ। ਸਿੱਧੂ ਸਾਹਿਬ ਥੋੜ੍ਹੀ ਜਿਹੀ ਅਪਡੇਟ ਦਿਓ ਜੀ।
2: ਰਾਜਵੀਰ ਬਾਈ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਮੌਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ, ਸਮੇਂ ਸਿਰ ਤੁਸੀਂ ਸਾਨੂੰ ਸੰਪਰਕ ਕਰੋ, ਕਦੇ ਵੀ ਜਲਦੀ ਦੇ ਵਿੱਚ ਉੱਥੇ ਸਾਈਨ ਕਰਕੇ ਨਾ ਭੇਜੋ, ਕਿਉਂਕਿ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਤੁਹਾਡੇ ਕੋਲ ਆਪਸ਼ਨ ਹੁੰਦੀ ਹੈਗੀ ਆਪਣੇ ਸਾਰੇ ਕੰਟਰੈਕਟ ਨੂੰ ਰੀਨੈਗੋਸ਼ੀਏਟ ਕਰਕੇ ਆਪਣੇ ਵਾਸਤੇ ਵਧੀਆ ਡੀਲ ਲੱਭਣ ਦੀ ਅਤੇ ਆਪਣੇ ਪੈਸੇ ਬਚਾਉਣ ਦੀ। ਅਤੇ ਇਹਦੇ ਵਿੱਚ ਦੇਖੋ ਤੁਸੀਂ ਰੇਟ ਕਿਹੜਾ ਲੈਣਾ ਹੈਗਾ, ਵੇਰੀਏਬਲ ਰੇਟ ਲੈਣਾ ਹੈ, ਫਿਕਸ ਰੇਟ ਲੈਣਾ ਹੈਗਾ, ਟਰਮ ਤੁਸੀਂ ਕਿਹੜੀ ਲੈਣੀ ਹੈਗੀ ਹੈ। ਇਹ ਤੋਂ ਇਲਾਵਾ ਵੀ ਹੋਰ ਜਿਹੜੀਆਂ ਰੇਟ ਅਤੇ ਟਰਮ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਆਪਾਂ ਨੂੰ ਰਿਨਿਊਅਲ ਦੇ ਟਾਈਮ 'ਤੇ ਖਿਆਲ ਰੱਖਣਾ ਚਾਹੀਦਾ ਹੈ, ਜਾਂ ਜਿਨ੍ਹਾਂ ਨੂੰ ਐਕਸਰਸਾਈਜ਼ ਕਰਕੇ ਆਪਾਂ ਬਹੁਤ ਸਾਰੇ ਆਪਣੇ ਡਾਲਰ ਸੇਵ ਕਰ ਸਕਦੇ ਹੁੰਦੇ ਹੈਗੇ ਹਾਂ। ਜਦੋਂ ਆਪਾਂ ਮੌਰਗੇਜ ਰਿਨਿਊਅਲ ਤੁਹਾਡੇ ਨੂੰ ਪ੍ਰੋਸੈਸ ਕਰਦੇ ਹੈਗੇ ਹਾਂ, ਅਤੇ ਉਦੋਂ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਸੀਂ ਕੋਈ ਮੌਰਗੇਜ ਦੇ ਨਾਲ ਹੋਰ ਕੋਈ ਕਰਜ਼ੇ ਤਾਂ ਨਹੀਂ ਚੱਕੇ ਜਿਨ੍ਹਾਂ ਦਾ ਤੁਸੀਂ ਵਿਆਜ ਕਾਫੀ ਜ਼ਿਆਦਾ ਪੇ ਕਰ ਰਹੇ ਹੈਗੇ ਹੋ, ਅਤੇ ਉਸ ਟਾਈਮ 'ਤੇ ਫਿਰ ਰਿਨਿਊਅਲ ਦੇ ਟਾਈਮ 'ਤੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਉਹਦੀ ਇੱਕ ਪੇਮੈਂਟ ਬਣਾ ਕੇ ਰੀਫਾਈਨਾਂਸ ਕਰਕੇ ਰਿਨਿਊਅਲ ਦੇ ਟਾਈਮ 'ਤੇ ਇੱਕ ਪੇਮੈਂਟ ਉਹਦੀ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਹੈ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ, ਉਹਦੇ ਨਾਲ ਤੁਹਾਡੀ ਕਾਫੀ ਸੇਵਿੰਗ ਜਿਹੜੀ ਹੋ ਸਕਦੀ ਹੁੰਦੀ ਹੈ। ਅਤੇ ਨਾਲ ਦੀ ਨਾਲ ਅਗਰ ਤੁਸੀਂ ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਚਾਹੁੰਦੇ, ਭਾਵ ਕਿ ਮਲਕੀਅਤ ਦੇ ਵਿੱਚ ਕੋਈ ਚੇਂਜ ਕਰਨੀ ਚਾਹੁੰਦੇ, ਕਿਸੇ ਦਾ ਨਾਮ ਕੱਢਣਾ ਚਾਹੁੰਦੇ ਘਰ ਦੇ ਵਿੱਚੋਂ, ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੈਗੇ ਹੋ, ਅਤੇ ਉਹ ਵੀ ਉਸ ਟਾਈਮ 'ਤੇ ਕੀਤਾ ਜਾ ਸਕਦਾ। ਘਰ 'ਚੋਂ ਪੈਸੇ ਕੱਢਣੇ ਹੈ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਵੀ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ ਹੈਗੀਆਂ। ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ ਕਿਸੇ ਵੀ ਬੈਂਕ ਤੋਂ, ਏ ਲੈਂਡਰ ਤੋਂ, ਬੀ ਲੈਂਡਰ ਤੋਂ, ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਕਦੇ ਵੀ ਜਲਦੀ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ, ਵਧੀਆ ਤੁਹਾਨੂੰ ਆਪਸ਼ਨ ਜਿਹੜੀ ਹੈਗੀ ਐਕਸਰਸਾਈਜ਼ ਕਰਕੇ ਚੰਗੀ ਤੁਹਾਨੂੰ ਡੀਲ ਲੈ ਕੇ ਦਿਆਂਗੇ, ਜਿਹਦੇ ਨਾਲ ਕਿ ਬਹੁਤ ਸਾਰੇ ਤੁਹਾਡੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਇਹਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਵਦੀਪ ਸਿੱਧੂ 6472945503 ਜੀ। ਬਾਈ
0: ਸਰ ਸਾਹਿਬ, ਕਈ ਵਾਰ ਬਹੁਤੀਆਂ ਕਿਸ਼ਤਾਂ ਜਾਂਦੀਆਂ ਹੁੰਦੀਆਂ ਨੇ ਤੇ ਬੜਾ ਵਿਆਜ ਜਾ ਰਿਹਾ ਹੁੰਦਾ, ਤੇ ਡੈਟ ਕੰਸੋਲੀਡੇਸ਼ਨ ਲਈ ਵੀ ਇਹ ਵਧੀਆ ਟਾਈਮ ਹੈਗਾ?
2: ਦੇਖੋ ਡੈਟ ਕੰਸੋਲੀਡੇਸ਼ਨ ਲਈ ਬਪਰਾਜ ਸਾਹਿਬ ਹਮੇਸ਼ਾ ਹੀ ਵਧੀਆ ਟਾਈਮ ਹੁੰਦਾ ਹੈਗਾ, ਉਹ ਡਿਪੈਂਡ ਕਰਦਾ ਤੁਹਾਡੀ ਆਪਣੀ ਸਿਚੁਏਸ਼ਨ ਕੀ ਹੈਗੀ। ਹੁਣ ਜਿਵੇਂ ਤੁਸੀਂ ਦੱਸਿਆ ਕਿਸੇ ਨੇ ਕੋਈ ਆਪਣਾ ਕੋਈ ਕਰਜ਼ੇ ਚੱਕੇ ਆ, ਕ੍ਰੈਡਿਟ ਕਾਰਡਾਂ ਦੇ ਆ, ਲਾਈਨ ਆਫ ਕ੍ਰੈਡਿਟਾਂ ਦੇ ਹੈਗੇ, ਹੋਰ ਇੱਧਰੋਂ ਉੱਧਰੋਂ ਜਿਹੜੇ ਹੈਗੇ ਜੀ ਕਰਜ਼ੇ ਉਹਨਾਂ ਨੇ ਚੱਕੇ ਹੋਏ ਹੈਗੇ, ਮੌਰਗੇਜ ਵੀ ਉਹਨਾਂ ਦੀ ਜਾਂਦੀ ਹੈ, ਫਿਰ ਟੋਟਲ ਜਦੋਂ ਉਹਨਾਂ ਨੇ ਸਾਰਿਆਂ ਦੀ ਕਿਸ਼ਤ ਮਿਲਾ ਲੈਂਦੇ ਉਹ ਕਾਫੀ ਜ਼ਿਆਦਾ ਬਣ ਜਾਂਦੀ ਹੈਗੀ ਹੈ। ਅਤੇ ਕਈ ਵਾਰੀ ਇਹ ਹੁੰਦਾ ਕਿ ਆਪਣੇ ਕੋਲ ਮਿਨੀਮਮ ਪੇਮੈਂਟ ਕਰਨ ਵਾਸਤੇ ਵੀ ਪੈਸੇ ਨਹੀਂ ਹੁੰਦੇ, ਫਿਰ ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਪੇਮੈਂਟ ਮਿਸ ਹੁੰਦੀਆਂ, ਲੇਟ ਹੁੰਦੀਆਂ, ਅਤੇ ਨਹੀਂ ਸਮਝ ਆਉਂਦੀ ਕੀ ਕਰੀਏ ਕੀ ਨਾ ਕਰੀਏ। ਕਈ ਵਾਰੀ ਭੈਣ ਭਰਾ ਇਹ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਈਏ, ਬੁਪਰ ਇਹ ਸਭ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹਦੇ ਨਾਲ ਕ੍ਰੈਡਿਟ ਤੁਹਾਡਾ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਤੁਹਾਨੂੰ ਮੌਰਗੇਜ ਦੀ ਲੋੜ ਪੈ ਗਈ ਰੀਫਾਈਨਾਂਸ ਕਰਨਾ, ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਲੈਣੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਾ ਰਹੇ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ, ਪਹਿਲੀ ਰੀਫਾਈਨਾਂਸ ਦੀ, ਦੂਸਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ, ਤੀਜੀ ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਹੋ ਸਕਦੀ ਹੈ। ਅਗੇਨ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨਸ ਦੀ ਆਪਾਂ ਗੱਲ ਕੀਤੀ ਹੈ, ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ। ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-250 ਤੋਂ ਲੈ ਕੇ $450-500 ਮਹੀਨੇ ਦੀ ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-1,250 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ, ਪਹਿਲਾਂ ਲਾਈਨ ਆਫ ਕ੍ਰੈਡਿਟ ਕ੍ਰੈਡਿਟ ਕਾਰਡ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ, ਪੇਮੈਂਟ ਵੀ ਇੱਕ ਬਣ ਜਾਏਗੀ, ਡਾਲਰ ਵੀ ਸੇਵ ਹੋਣਗੇ ਔਰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ। ਕਰਜ਼ੇ ਚੜੇ ਹੋਏ ਹੈ, ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਤਾਂ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਘਰ ਖਰੀਦਣ ਬਾਰੇ ਸੋਚ ਰਹੇ ਹੋ, ਮੌਰਗੇਜ ਰੀਫਾਈਨਾਂਸ ਕਰਨੀ ਹੈ, ਜਾਂ ਕੋਈ ਹੋਰ ਕੋਈ ਦਿੱਕਤ ਆ ਰਹੀ ਹੈ ਮੌਰਗੇਜ ਲੈਣ ਦੇ ਵਿੱਚ, ਨੰਬਰ ਹੈ ਜੀ 647-294-5503, ਨਵਦੀਪ ਸਿੱਧੂ 6472945503। ਟਾਈਮ ਦੇਣ ਲਈ ਬਾਜੀ ਤੁਹਾਡਾ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਜੁੜਿਆ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: 30 ਅਗਸਤ ਨੂੰ ਐਵੇਂ ਵਰਕਸ਼ਾਪ ਫੁੱਲ ਬੈਂਡ ਦੇ ਨਾਲ ਪਹੁੰਚ ਰਹੇ ਆ
1: ਜੀ।
0: ਤਿਆਰੀਆਂ ਖਿੱਚ ਕੇ ਰੱਖ ਲਓ, ticketmaster.ca ਤੇ ਜਾ ਕੇ ਟਿਕਟਾਂ ਚੱਕ ਲਿਓ
1: ਜੀ।
0: ਬਹੁਤ ਕਮਾਲ ਦਾ ਸ਼ੋਅ ਹੋਣ ਜਾ ਰਿਹਾ 30 ਅਗਸਤ ਨੂੰ ਬਾਜੀ
1: ਜੀ,
0: ਐਵੇਂ ਵਰਖਣ ਦਾ। ਮੈਂ ਆਪ ਐਕਸਾਈਟਡ ਆ ਕਿ ਯਾਰ ਪਹਿਲੀ ਵਾਰ ਇਦਾਂ ਦਾ ਜਿਹੜਾ ਇਹਨਾਂ ਨੇ ਫੁੱਲ ਬੈਂਡ ਦੇ ਨਾਲ ਬਹੁਤ ਟਾਈਮ ਤੋਂ, ਇੱਕ ਵਾਰ ਇੱਥੇ ਇੰਟਰਵਿਊ ਲਈ ਆਏ ਸੀ, ਮੈਂ ਉਦੋਂ ਕਿਹਾ ਵੀ ਸੀ ਕਿ ਬਾਈ ਤੁਸੀਂ, ਤੁਹਾਨੂੰ ਕਰਨਾ ਚਾਹੀਦਾ ਤੇ ਫਿਲਮਾਂ ਦੇ ਵਿੱਚ ਕਾਫੀ ਬਿਜ਼ੀ ਰਹੇ ਆ।
1: ਬਿਲਕੁਲ।
0: ਤੇ ਆਪਾਂ ਕਿਹਨਾਂ ਦੀ ਇੰਟਰਵਿਊ ਕੀਤੀ ਹੈ, ਉਹ ਚ ਮੈਂ ਉਹਨੂੰ ਪੁੱਛਿਆ ਵੀ ਇੱਕ ਸਾਲ ਚ ਵੱਧ ਤੋਂ ਵੱਧ ਤੁਸੀਂ ਕਿਹੜੇ ਸਾਲ ਚ ਕਿੰਨੀਆਂ ਫਿਲਮਾਂ ਕੀਤੀਆਂ। ਅੱਛਾ ਮੈਂ ਤੁਹਾਨੂੰ ਦੱਸਦਾ, ਉਹ ਇੰਟਰਵਿਊ ਨਾ ਅਸੀਂ ਸਾਰੰਗ ਸਟੂਡੀਓਜ਼ ਦਾ ਯੂਟਿਊਬ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਿਓ, ਉੱਥੇ ਪਾਤੀ ਆ
1: ਜੀ।
0: 30 ਮਿੰਟ ਦੀ ਇੰਟਰਵਿਊ ਆ। ਸੋ ਬਾਈ ਰਾਣਾ ਰਾਣੀ ਵੀਰ ਉਹਨਾਂ ਨੇ ਸਪੈਸ਼ਲੀ ਭੇਜਿਆ ਮੈਨੂੰ ਲਿਖ ਕੇ, ਕਹਿੰਦੇ ਯਾਰ ਬਹੁਤ ਵਧੀਆ ਮੈਨੂੰ ਇਹ ਗੱਲਾਂ ਬਾਤਾਂ ਲੱਗੀਆਂ,
1: ਬਿਲਕੁਲ
0: ਅਲੱਗ ਡਿਫਰੈਂਟ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਤੁਸੀਂ ਸਾਰੰਗ ਸਟੂਡੀਓਜ਼ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਸ਼ੇਅਰ ਕਰ ਸਕਦੇ ਹੋ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਪਿਆਰ ਦੇ ਰਹੇ ਹੋ। ਤੇ ਨਾਲ ਦੀ ਨਾਲ ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਆ ਜਿਹੜਾ, ਉਹਨੂੰ ਲਾਈਕ ਕਰ ਲਿਓ
1: ਜੀ,
0: ਤੇ ਉਹਨੂੰ ਫੋਲੋ ਕਰ ਲਿਓ, ਉਹਦੇ ਤੇ ਵੀ ਅਸੀਂ ਇਹ ਨਾਲ ਦੀ ਨਾਲ ਕੁਝ ਉਹਦੇ ਕਲਿਪਸ ਨੇ ਜਿਹੜੇ ਉਹ ਤੇ ਪਾਤੇ ਆ। ਤੇ ਸਾਰੰਗ ਸਟੂਡੀਓਜ਼ 1 ਸਾਡਾ ਇੰਸਟਾਗ੍ਰਾਮ ਦਾ ਚੈਨਲ ਆ, ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ
1: ਜੀ,
0: ਤਾਂ ਕਿ ਤੁਹਾਡੇ ਕੋਲ ਸਾਰੀ ਨਵੀਂ ਤੋਂ ਨਵੀਂ ਲੇਟੈਸਟ ਇੰਟਰਵਿਊ ਪਹੁੰਚੇ। ਤੇ ਅਸੀਂ ਉਸ ਇੰਟਰਵਿਊ ਦੇ ਵਿੱਚ ਥੋੜ੍ਹਾ ਜਿਹਾ ਤੁਹਾਨੂੰ ਸੁਣਾ ਵੀ ਦਿੰਦੇ ਹਾਂ ਜਿਹੜੀ ਪਾਈ ਹੈ ਐਮੀ ਵਿਰਕ ਉਹਨਾਂ ਦੀ। ਸੋ ਬੜੀ ਅਲੱਗ ਉਹਨਾਂ ਨੇ ਗੱਲਾਂ ਰਾਜਵੀਰ ਜਵੰਦੇ ਬਾਈ ਹੋਣਾਂ ਬਾਰੇ ਵੀ ਕੀਤੀਆਂ ਨੇ, ਉਹਨਾਂ ਨੇ ਗੱਲਾਂ ਨੇ ਜਿਹੜੀਆਂ ਉਹ ਦਾਨ ਜਦੋਂ ਆਪਾਂ ਦਿੰਦੇ ਹਾਂ ਤਾਂ ਲੋਕ ਕੀ ਸਮਝਦੇ ਆ, ਦੇ ਕੇ ਦੱਸਣਾ ਚਾਹੀਦਾ ਜਾਂ ਨਹੀਂ ਦੱਸਣਾ ਚਾਹੀਦਾ, ਉਹਦੇ ਬਾਬਤ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ। ਫਿਲਮ ਇੰਡਸਟਰੀ ਦੇ ਵਿੱਚ ਕਿਸ ਤਰੀਕੇ ਦੀ ਪੋਲਿਟਿਕਸ ਚੱਲਦੀ ਆ ਉਹਦੇ ਬਾਬਤ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ, ਕਾਫੀ ਗੱਲਾਂ ਬਾਤਾਂ ਨੇ ਅਲੱਗ ਅਲੱਗ ਤਰੀਕੇ ਦੀਆਂ ਉਹਨਾਂ ਨੇ ਇਸ ਇੰਟਰਵਿਊ ਦੇ ਵਿੱਚ ਕੀਤੀਆਂ ਨੇ। ਸਾਰੰਗ ਸਟੂਡੀਓਜ਼ ਭਰ ਲਿਓ ਤਾਂ ਤੁਹਾਨੂੰ ਇਹ ਇੰਟਰਵਿਊ ਪੂਰੀ ਦੀ ਪੂਰੀ ਮਿਲ ਜਾਣੀ ਆ। ਉਹਦੇ ਵਿੱਚੋਂ ਕੁਝ ਇੱਕ ਕਲਿਪਸ ਨੇ ਜਿਹੜੇ ਉਹ ਤੁਹਾਨੂੰ ਅਸੀਂ ਸੁਣਾ ਦਿੰਦੇ ਹਾਂ। ਸੋ ਅੱਜ ਦਾ ਪ੍ਰੋਗਰਾਮ ਆ ਜਿਹੜਾ ਸਵੀਟ ਮਹਿਲ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ, ਸਵੀਟ ਮਹਿਲ ਤੇ ਸਰੋਂ ਦਾ ਸਾਗ, ਮੱਕੀ ਦੀ ਰੋਟੀ ਤੇ ਲੱਸੀ ਦਾ ਗਲਾਸ ਸਪੈਸ਼ਲ ਸਪੈਸ਼ਲ ਸਪੈਸ਼ਲ ਮਿਲਦਾ।
2: ਮੈਂ ਬਹੁਤ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਇਸ ਚੀਜ਼ 'ਤੇ। ਮੈਂ 4 ਬੰਦਿਆਂ ਨਾਲ ਕੰਮ ਕੀਤਾ ਬਾਲੀਵੁੱਡ ਦੇ ਵਿੱਚ, ਰਣਵੀਰ ਭਾਅ ਜੀ, ਅਕਸ਼ੇ ਭਾਅ ਜੀ, ਅਜੇ ਦੇਵਗਨ ਭਾਅ ਜੀ ਤੇ ਵਿੱਕੀ ਕੌਸ਼ਲ, ਚਾਰੇ ਪੰਜਾਬੀ।
3: ਸੌਂਦੇ ਤੁਸੀਂ ਜਹਾਜ਼ 'ਚ ਵੀ ਹੈ ਨਹੀਂ, ਮੈਂ ਲਾਇਆ ਹਿਸਾਬ ਕਿਤਾਬ
2: ਜਿਹੜਾ
3: ਤੁਸੀਂ ਪਾਉਂਦੇ ਹੋ ਨਾ ਵੀ ਇਹ ਆਹ ਹੈਗੀ ਆ ਭਾਅ ਜੀ,
2: ਉਹ ਐਸੀ ਬਾਰ ਉਹ ਮੈਂ ਇਕਰਾ ਪਾ ਬੈਠਾ, ਉਹ ਖਰੇ ਮੈਨੂੰ ਲੱਗੇ ਹੀ ਬੜਾ ਵਧੀਆ ਸਾਲਾਂ ਨੂੰ ਸਮਾਨ ਹੀ ਵਾਹ ਪਾਇਆ ਉਹਨੇ।
3: ਅੱਛਾ ਤੁਸੀਂ ਜੇ
0: ਇਹ ਇੰਟਰਵਿਊ ਹੈ ਜਿਹੜੀ ਤੁਹਾਨੂੰ ਪੂਰੀ ਦੀ ਪੂਰੀ ਆ ਜਿਹੜੀ ਉਹ ਮਿਲੇਗੀ, ਮਿਲਣੀ ਕਿੱਥੇ ਆ, ਸਾਰੰਗ ਸਟੂਡੀਓ
2: ਹੋਵੇ ਨਾ ਹੋਵੇ। ਤੇ ਮੈਂ ਕਿਹਾ ਵੀ ਯਾਰ ਸਾਡਾ ਪਲੇਅਰ ਅੰਡਰ 19 ਇੰਡੀਆ ਨੂੰ ਇੰਡੀਆ ਰਣਜੀ ਖੇਡਦਾ ਰਿਹਾ ਹਾਡੀ, ਤੇ ਫਿਰ ਮੈਂ ਹਾਡੀ ਨੂੰ ਫੋਨ ਕੀਤਾ, ਅਸੀਂ ਹੋਮਲੈਂਡ ਹੀ ਉਦੋਂ ਮਰਿੰਦਾ ਸੀ, ਮੈਂ ਹਾਡੀ ਫੋਨ ਕੀਤਾ, ਮੈਂ ਕਿੱਥੇ ਆਉਂਦਾ ਕੀ ਹੋਇਆ, ਮੈਂ ਕਿੱਥੇ ਆਉਂਦਾ ਘਰੀ ਆ, ਮੈਂ ਕਿਹਾ ਆ ਜਾ ਨੀਚੇ ਤੈਨੂੰ ਬੁਲਾਉਣਾ ਕਿਸੇ ਨਾਲ। ਫਿਰ ਉਹਨੇ ਇੱਕ ਦੋ ਵਾਰੀ ਮੈਨੂੰ ਕੁਸ਼ਚਨ 'ਚ ਪੁੱਛੇ, ਮੈਂ ਕਿਹਾ ਆ ਜਾ ਯਾਰ ਇੱਕ ਅੱਧੀ ਮੈਂ ਗੱਲ ਕੱਢੀ ਨਾਲ, ਤੇ ਮੈਂ ਕਿਹਾ ਆ ਜਾ ਥੱਲੇ ਬੁਲਾਉਣਾ ਕਿਸੇ ਨੂੰ, ਤੇ ਫਿਰ ਆ ਗਿਆ ਥੱਲੇ ਤੇ ਰੱਬੋ ਉਦਣ ਉਹਨੇ ਇੱਕ ਦਿਨ ਲਿਆ, ਉਹਨੇ ਐਕਸ਼ਨ ਕਾਪੀ ਕੀਤਾ, ਨੈਕਸਟ ਡੇ ਉਹਨੇ ਵੀ ਐਕਸ਼ਨ ਕਰਕੇ ਦਿਖਾਤਾ, ਮੇਰੇ ਸਾਹ ਸਾਹ ਆਇਆ, ਮੈਂ ਕਿਹਾ ਯਾਰ ਉੱਥੇ ਮੈਂ ਬੰਬੇ ਕੱਲਾ ਖੱਜਲ ਲਾਵਾਂ ਪੰਜਾਬ 'ਚ ਇੱਕ ਬੰਦਾ ਲੈ ਜਾਣਾ।
0: ਬਾਲੀਵੁੱਡ ਦੇ ਵਿੱਚ ਕਿਵੇਂ ਇੰਟਰੀ ਹੋਈ, ਕਿਹਨੇ ਇਹਨਾਂ ਨੂੰ ਸੱਦਿਆ, ਕਿਸ ਤਰੀਕੇ ਨਾਲ ਗੱਲਬਾਤ ਹੋਈ, ਉਹਦੀ ਗੱਲਬਾਤ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਮਿਲੂਗੀ ਸੁਣਨ ਨੂੰ। ਸਾਰੰਗ ਸਟੂਡੀਓ ਦਾ ਯੂਟਿਊਬ ਚੈਨਲ ਆ ਜਿਹੜਾ, ਉਸ ਨੂੰ ਤੁਸੀਂ ਸਬਸਕ੍ਰਾਈਬ
3: ਕਰ ਲਓ। ਉਹ ਪੰਜਾਬੀ ਫਿਲਮਾਂ 'ਚ ਤੁਹਾਨੂੰ ਲੱਗਦਾ ਵੀ ਉਹ ਘੱਟ ਨਹੀਂ ਰਿਪੀਟ ਹੁੰਦਾ ਹੈਗਾ, ਜਾਂ ਪ੍ਰੋਡਿਊਸਰ ਦਾ ਬਹੁਤੇ ਕਲਾਕਾਰ ਇਹ ਵੀ ਆ ਵੀ ਗਲ ਘੋਟੂਆ ਕਰ ਦਿੰਦੇ ਆ ਵੀ ਤੈਨੂੰ ਉੱਠਣ ਜੋਗਾ ਛੱਡਣਾ ਨਹੀਂ, ਫਿਰ ਉਹ
0: ਪ੍ਰੋਡਿਊਸਰ ਦਾ ਗਲ ਘੋਟੂਆ ਜਿਹੜਾ ਹੁੰਦਾ ਉਹਦੇ ਬਾਬਤ ਵੀ ਐਮੀ ਉਹਨਾਂ ਨੇ ਦੱਸਿਆ। ਪਰ ਐਮੀ ਉਹਨਾਂ ਦੇ ਜਿਹੜਾ ਯਾਰ ਸ਼ੋਅ ਆ ਉਹ 30 ਅਗਸਤ ਨੂੰ ਹੋਣ ਜਾ ਰਿਹਾ, ਉਹਦੇ ਲਈ ਤੁਸੀਂ ਤਿਆਰੀਆਂ ਖਿੱਚ ਲਓ। ਇਹ ਇੰਟਰਵਿਊ ਤੁਸੀਂ ਸੁਣਨੀ ਚਾਹੁੰਦੇ ਹੋ ਤਾਂ ਸਾਰੰਗ ਸਟੂਡੀਓ ਦਾ ਯੂਟਿਊਬ ਚੈਨਲ ਆ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਿਓ, ਉੱਥੇ ਤੁਹਾਨੂੰ ਇਹ ਮਿਲ ਜਾਣੀ ਆ। ਨਾਗਪਾਲ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਨੁ ਸਰ ਕੀ ਹਾਲ ਚਾਲ ਹੈ?
4: ਵਧੀਆ ਜੀ, ਚੜ੍ਹਦੀ
0: ਬਹੁਤ ਵਧੀਆ। ਸਰ ਜਿਹੜੀ ਇਕਨੋਮੀ ਆ ਨਾ ਉਹਦਾ ਹੁਣ ਫਰਕ ਪਿਆ ਹੋਇਆ ਵਾ, ਤੇ ਤੁਸੀਂ ਦੱਸੋ ਕਿ ਬਹੁਤੀ ਵਾਰ ਇਹ ਹੋ ਜਾਂਦਾ ਕਿ ਸਾਨੂੰ ਲੱਗਦਾ ਕਿ ਯਾਰ ਖਰਚੇ ਆ ਜਿਹੜੇ ਉਹ ਜ਼ਿਆਦਾ ਵੱਧ ਗਏ ਆ, ਕਮਾਈ ਘੱਟ ਗਈ ਆ, ਪਰ ਜਿਹੜੀਆਂ ਚੀਜ਼ਾਂ ਬੰਦਾ ਹੁਣ ਜੇ ਕਾਰ ਕਿਸੇ ਨੇ ਲਈ ਹੋਈ ਆ ਨਵੀਂ ਤਾਂ ਬੰਦਾ ਸੋਚ ਲੈਂਦਾ ਕਿ ਨਾ ਲਵਾਂ, ਜਿਹੜੀ ਲਈ ਆ ਬਾਈ ਉਹਦੀ ਕਿਸ਼ਤ ਤਾਂ ਜਾਣੀ ਆ,
5: ਭਰਨੀ ਪੈਣੀ,
0: ਜੇ ਇੰਸ਼ੋਰੈਂਸ ਲਈ ਉਹਦੀ ਕਿਸ਼ਤ ਜਾਣੀ ਆ, ਜਿਹੜੇ ਬੱਚਿਆਂ ਦੇ ਖਰਚੇ ਉਹ ਤਾਂ ਜਾਣੀ ਆ, ਜੇ ਘਰ ਲਿਆ ਹੋਇਆ ਉਹਦੀ ਕਿਸ਼ਤ ਤਾਂ ਜਾਣੀ ਆ, ਨਵਾਂ ਬੰਦਾ ਨਾ ਵੀ ਲਵੇ ਜੇ ਸੋਚ ਲੂਗਾ, ਪਰ ਉਹ ਖਰਚੇ ਇੰਨੇ ਜ਼ਿਆਦਾ ਵੱਧ ਜਾਂਦੇ ਆ ਕਿ ਇਨਕਮ ਘੱਟ ਜਾਂਦੀ ਆ, ਤਾਂ ਉਦੋਂ ਮੈਨੂੰ ਲੱਗਦਾ ਇਹ ਲੋਨ ਕਾਫੀ ਹੈਲਪ ਕਰ ਸਕਦਾ ਬਾਈ ਜੀ।
4: ਬਿਲਕੁਲ ਜੀ, ਕਿਉਂਕਿ ਇਸ ਲੋਨ ਤੇ 2.5 ਸਾਲ ਤੋਂ ਇੰਸਟਾਲਮੈਂਟ ਹੀ ਸਟਾਰਟ ਨਹੀਂ ਹੋਤੀ ਰਹੀ ਪੇਮੈਂਟ ਕੀ, ਨੰਬਰ 1। ਨੰਬਰ 2, ਇਤਨੇ ਟਾਈਮ ਤੱਕ 2 ਸਾਲ ਤੱਕ 0% ਪੇ ਹੈ, ਇੰਟਰਸਟ ਵੀ ਨਹੀਂ ਬਚਤਾ ਇਸਕੇ ਉੱਪਰ, ਬਤਾਓ 2.5 ਸਾਲ ਬਾਅਦ ਕਿਸ਼ਤੇ ਸਟਾਰਟ ਹੈ, ਤਬ ਵੀ ਲੱਖ ਡਾਲਰ ਕਾ ਵਿਆਜ ਸਾਲ ਕਾ $2500 ਹੈ, ਮਤਲਬ ਮਹੀਨੇ ਕਾ ਨਹੀਂ ਸਾਲ ਕਾ 2500, ਮਹੀਨੇ ਕਾ $200 ਵਿਆਜ ਹੈ ਲੱਖ ਡਾਲਰ ਪੇ। ਤੋ ਐਸਾ ਲੋਨ ਆਪਕੋ ਕਹਾਂ ਮਿਲੇਗਾ, ਧਰਤੀ ਪੇ ਤੋ ਮਿਲੇਗਾ ਨਹੀਂ, ਉਹ ਵੀ ਬਿਨਾਂ ਕਮਿਸ਼ਨ ਦੀਏ, ਬਿਨਾਂ ਡਾਕੂਮੈਂਟਸ ਲਾਏ, ਔਰ ਐਲੀਜੀਬਿਲਟੀ ਕਿਆ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਮਤਲਬ ਪਿੱਛੇ ਨਾ ਰਹੀ ਆਪਕੇ सब जानकार भी ले चुके हैं इस लोन को, आगे बढ़ चुके, इन्वेस्ट कर रहे, ग्रोसरी कर रहे, खस्ते चला रहे, पीछे ना रही है हमारी चीज काम होने के बाद $199 है
0: पूरे जी टी एरी जिथे जिथे भी जी टी एरी रेंदे हो ते है ओंटारियो जी टी की ओंटारियो ऐदा ही है भाई
4: बिल्कुल जी ओंटारियो में कहीं भी है एंड आप इसको एलिजिबल करें आज भी आठ बंदों की फंडिंग अप्रूवल आ गया जिन्होंने जून और जुलाई में ज्वाइन करा था
0: क्या बात है सो उन्होंने तो टूं टू हो गई होनी अकाउंट च हो जूगी सो वो तो बाद $200 इन्हों सिर्फ इन्हों बनता भी बी टाइम भी लगता है ना 200 मैंने लगता हूँ वैसे तो घट है पर चलो इन्हों की एक ईमानदारी है कि $200 ही अपनी फीस रखी हुई है
1: बिल्कुल
0: सो जे तुम भी चाहते हो कोई इनकुआरी करनी कि थोड़े को पी आर कार्ड है सिटीजन है तुहाडे घर दे विच कोई कई बार कोई पेंशन लै रहा वह भी ये एलिजिबल हो सकता वा नंबर नोट कर लो 437-264-3175 बहुत बहुत धन्यवाद सर थैंक यू वेरी मच बहुत बहुत शुक्रिया जी जुड़े हुए रेडियो प्रोग्राम तारक दे नाल खोखो होंदी सी
1: हाँ
0: है
1: खोखो मेरे याद सी मैं सोचा भी वो थोड़ी जी नेशनल बन गई सी ना
0: नहीं चलो बन गई कोई गल नहीं
1: शुरू दा पाई करी सी
0: हाँ खोखो हो गई
1: हाँ खोखो
0: एक एक लत जी बन के भज दंदे सी कि को भी हुंदे सी उनू पता नहीं हल उनू मतलब दो जने ने लत बन के इथे भी हुन पिकनिक ते कई बार रेस लगाउंदे हुंदे हैं ना ते होर कड़ी जड़ी रहेगी होवे कोई अपने दिमाग दे विच ना आई होवे कोई वो देखियो ते राजन जी या राजन जी नु भी पुछ लेने आ कि होर कड़ी कोई गेम जे दिमाग च राजन जी जी आयां नु सत श्री अकाल खड्डा कह लिए गुली डंडा कह लिए बंटे कह लिए कली जोटा कह लिए अलग अलग जा बंदर किला कह लिए सो कोई है ना कोई होर गेम जा कोटला छपाकी जा भंडा भंडारी है ना जे कोई होर एक अखा दे पट्टी बन के भी कहते होंगे ना
1: हाँ अन्ना चोटा
0: अन्ना चो है इतने रख
1: अन्ना चोटा
0: हाँ वो भी होंगे सी है ना एक ऊंच नीच वाली भी होंगी सी कि उच्चे था तो जेड़ा खड़ गया
1: बाबा तेरी ऊंच के नीचे
0: है ना हाल है बाबा तेरी ऊंच के नीचे क्यों आ गया याद कर नहीं राजन जी
4: बिल्कुल जी बिल्कुल
0: अच्छा
4: जी अभी खादे से के पिठा दे हर एक लाइन बंदा खड़ा हुंदा सी चार बंदे एक पासे चार बंदे दूजे पासे टप्पण नहीं देना उन्होंने
0: गोल सर्कल मार लिया गोल सर्कल मार के रुमाल थले सट लिया
1: जी
0: जो दो जने आले दुआले घूम रहे उस चाकी भजना हुंदा सीगा कुछ ऐदां दा हुंदा सी ऐदां जी बड़ी बढ़िया बड़िया चेते आ गई देख लो है
1: बिल्कुल
0: अलग अलग तरह दी गेम उदो अच्छा जिन्हों कोई होर नहीं सी लभदी जिहड़े बाले छोटे हुंदे सी कई बार उन्हां नूं कहणा वी थुत्त नहीं खेडणा उन्हां ने लै असीं खेडणा क्यों नहीं उन्हां ने टायर ही भजाउण लग जाणा राजन जी तो पुछदा कि राजन जी स्पेशल दिओ फिर डील कोई घंट जी
4: बिल्कुल जी बैक टू स्कूल चल रहा जी स्टैक्स एक्सप्रेस उत्ते बहुत सारे स्रोते ने बच्चों नूं लैके आ रहे ने एंका बनवा रहे ने ते डीलां दा फायदा लै रहे ने सो जिहड़े हाल तक नहीं पहुंचे उन्होंने भी दस दिए कि स्टैक्स एक्सप्रेस स्पेशल सेल है जिन्ने भी बच्चे आके एंका बनवा रहे ने तुसीं अपनी एंका दे उत्ते सिर्फ एंटी ग्लेयर कोटिंग बाय करनी है नाल तुहानूं ब्लू लाइट प्रोटेक्शन कोटिंग बिल्कुल फ्री दित्ती जा रही है ते जिहड़े तुसीं फ्रेम भी बाय करने ने ਵੈਲੈਂਟੀਨੋ ਦੇ ਫਰੇਮ
5: ਫਲੈਟ 75% ਆਫ ਨੇ, ਲੰਡਨ ਫੋਗ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਟਨ ਦੇ, ਐਡੀ ਬਾਵਰ ਦੇ, ਇਹ ਫਰੇਮ 90% ਆਫ ਨੇ. $300 ਦਾ ਫਰੇਮ ਸਿਰਫ $29 ਚ ਦਿੱਤਾ ਜਾ ਰਿਹਾ ਹੈ, ਔਰ ਸਾਰੇ ਦੇ ਸਾਰੇ ਲੇਟੈਸਟ ਮਾਡਲ ਆਏ ਹੋਏ ਨੇ. $29 ਚ ਫਰੇਮ ਤੁਹਾਨੂੰ ਪੂਰੇ ਸ਼ਹਿਰ ਚ ਕਿਤੇ ਨੀ ਮਿਲਣਾ, ਸਵਾਏ ਸਪੈਕਸ ਐਕਸਪ੍ਰੈਸ ਦੇ, ਉਹ ਵੀ ਬ੍ਰਾਂਡਡ ਫਰੇਮ. ਸੋ ਡੀਲ ਨੂੰ ਮਿਸ ਨਾ ਕਰੋ, ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਉੱਤੇ. ਹੋਰ ਬਹੁਤ ਸਾਰੀਆਂ ਡੀਲਾਂ ਆ ਗਈਆਂ ਨੇ, $129 ਦਾ ਵੈਲਿਊ ਪੈਕੇਜ ਜੀ ਉਹ ਵੀ ਚੱਲ ਰਿਹਾ, ਜਿਹਦੇ ਚ ਫਰੇਮ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਨੇ, ਤੇ $258 ਦਾ ਪੈਕੇਜ ਚੱਲ ਰਿਹਾ ਜਿਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਤੇ ਨਾਲ ਬ੍ਰਾਂਡਡ ਫਰੇਮ ਹੈ. ਤੇ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਕਰਾ ਲਓ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ. ਜੇ ਦੋ ਪੇਅਰ ਲੈ ਰਹੇ ਹੋ ਤੇ ਪਹਿਲੇ ਪੇਅਰ ਦੇ ਕੋਟਿੰਗਾਂ 50% ਆਫ, ਤੇ ਦੂਜੇ ਪੇਅਰ ਦੇ ਕੋਟਿੰਗਾਂ ਬਿਲਕੁਲ ਫ੍ਰੀ ਹੈ. ਸੋ ਸਾਰੀਆਂ ਡੀਲਾਂ ਲੈਣੀਆਂ ਤੇ ਪਹੁੰਚੋ ਸਾਡੇ ਸਰੋਤੇ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ. ਤੇ ਡਾਕਟਰ ਸਾਡੇ ਕੋਲ ਅੱਜ ਸ਼ਾਮੀ ਅਵੇਲੇਬਲ ਨੇ ਤਕਰੀਬਨ 4:30 ਤੋਂ ਲੈ ਕੇ 7 ਤੱਕ. ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888. ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ. ਸੋ 905-460-8888, 905-460-8888.
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ. ਲਓ ਜੀ, ਸਮਾਂ ਸਾਡਾ ਸਮਾਪਤੀ ਵੱਲ ਚੱਲ ਰਿਹਾ ਤੇ ਸਿਮਰਨ ਜੀ ਆ ਗਏ. ਸਿਮਰਨ ਜੀ ਸਤਿ ਸ਼੍ਰੀ ਅਕਾਲ.
6: ਹਾਂਜੀ ਸਤਿ ਸ਼੍ਰੀ ਅਕਾਲ ਸਰ.
0: ਇਹ ਥੋੜੀ ਜਿਹੀ ਦਿਓ ਅਪਡੇਟ.
6: ਓਕੇ, ਸੋ ਆਪਾਂ ਗਵਰਨਮੈਂਟ ਫੰਡਡ ਲੋਨ ਅਪਲਾਈ ਕਰਵਾਉਂਦੇ ਆ. ਅਗਰ ਤੁਸੀਂ ਪੀਆਰ ਹੈਗੇ ਹੋ, ਸਿਟੀਜ਼ਨ ਹੈਗੇ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਵੀ ਹੋ, ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੈਗਾ ਹੈ, ਤਾਂ ਤੁਸੀਂ ਇਸ ਲੋਨ ਦੇ ਲਈ ਐਲੀਜੀਬਲ ਹੁੰਦੇ ਹੋ. ਇਹ ਤੁਹਾਡੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ. ਅਗਰ ਤੁਹਾਡੇ ਬੱਚੇ 11 ਤੋਂ ਛੋਟੇ, ਤੁਹਾਡੇ ਡਿਪੈਂਡੈਂਟ ਬੱਚੇ ਹੈਗੇ ਨੇ, ਤਾਂ ਤੁਹਾਡੀ ਕਾਲਜ ਦੀ ਫੀਸ ਵੀ ਕਵਰ ਹੁੰਦੀ ਹੈ, ਪਲੱਸ ਤੁਹਾਨੂੰ ਲੋਨ ਦੀ ਵੈਲਿਊਜ਼ ਵੀ ਆਉਂਦੀਆਂ ਨੇ. ਐਂਡ ਤੁਸੀਂ ਇਹਦੇ ਵਿੱਚ ਤੁਹਾਡੀ ਇਨਕਮ ਜਿਹੜੀ 1,00,000 ਤੋਂ ਘੱਟ ਹੋਣੀ ਚਾਹੀਦੀ ਹੈ. ਤੁਹਾਡੇ 2025 ਦੇ ਨੋਟਿਸ ਆਫ ਅਸੈਸਮੈਂਟ ਦੇਖੇ ਜਾਣਗੇ. ਇਹਦੇ ਵਿੱਚ ਸਾਡੇ ਕੋਲ ਫੁੱਲੀ ਆਨਲਾਈਨ ਕੋਰਸਿਸ ਅਵੇਲੇਬਲ ਹੈਗੇ ਨੇ. 2-3 ਘੰਟੇ ਦੀ ਕਲਾਸ ਹੁੰਦੀ ਹੈ, ਨੋ ਐਗਜ਼ਾਮਸ, ਓਨਲੀ ਅਸਾਈਨਮੈਂਟਸ ਹੋਣਗੀਆਂ ਉਹਦੇ ਵਿੱਚ. ਸੋ ਬਹੁਤ ਈਜ਼ੀ ਟੂ ਪਾਸ ਕੋਰਸਿਸ ਆਪਣੇ ਕੋਲ ਅਵੇਲੇਬਲ ਹੈਗੇ ਨੇ. ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ. ਤੁਸੀਂ ਸਾਨੂੰ ਕਾਲ ਕਰਕੇ ਆਪਣੀ ਇਨਫੋਰਮੇਸ਼ਨ ਦਿਓ, ਆਪਣੀ ਇਨਕਮ ਦੱਸੋ ਤੇ ਆਪਣੇ ਡਿਪੈਂਡੈਂਟ ਬੱਚੇ

0: ਕਾਲ ਜੀ 437-264-3175 437-264-3175 ਤੇ ਤੁਸੀਂ ਕਾਲ ਕਰ ਸਕਦੇ ਹੋ। ਐਮੀ ਵਿਰਕ ਹੁਣਾਂ ਦਾ ਸ਼ੋਅ ਆ ਜਿਹੜਾ ਉਹ 30 ਅਗਸਤ ਨੂੰ ਹੋਣ ਜਾ ਰਿਹਾ। ਸੋ ਲਓ ਮੈਂ ਤੁਹਾਨੂੰ ਨਾ ਦੇਖੋ ਹੁਣ ਤੁਹਾਨੂੰ ਯਾਦ ਪਿੰਡਾਂ ਦੀ ਪਹਿਲਾਂ ਚੇਤੇ ਆ ਗਈ ਗੇਮਾਂ ਤੋਂ, ਆਹ ਹੁਣ ਤੁਹਾਨੂੰ ਹੋਰ ਚੇਤੇ ਆਊਗਾ। ਕਹਿੰਦਾ ਦੇਗ ਕਰਾਈ ਜਾਂਦੀ ਜਿੱਥੇ ਨਵਾਂ ਕੋਈ ਕੰਮ ਆਰੰਭੇ ਤੋਂ, ਜਦੋਂ ਬੰਦੇ ਨੇ ਕੋਈ ਕੰਮ ਸ਼ੁਰੂ ਕਰਨਾ ਤਾਂ ਕਹਿੰਦੇ ਨਾ ਦੇਗ ਕਰਾਓ, ਹੈ ਨਾ। ਦੇਗ ਕਰਾਈ ਜਾਂਦੀ ਜਿੱਥੇ ਨਵਾਂ ਕੋਈ ਕੰਮ ਆਰੰਭੇ ਤੋਂ, ਹੁਣ ਵੀ ਬਣਦੀ ਨੈਣ ਪਤਾਸੇ ਜਿੱਥੇ ਮੁੰਡਾ ਜੰਮੇ ਤੋਂ।
1: ਵਾਹ ਜੀ ਵਾਹ,
0: ਮੁੰਡਾ ਜਦੋਂ ਜੰਮਦਾ ਸੀ ਪਤਾਸੇ ਬਣ ਦਿੰਦੇ ਸੀ ਨਾ। ਦੇਗ ਕਰਾਈ ਜਾਂਦੀ ਜਿੱਥੇ ਨਵਾਂ ਕੋਈ ਕੰਮ ਆਰੰਭੇ ਤੋਂ, ਹੁਣ ਵੀ ਬਣਦੀ ਨੈਣ ਪਤਾਸੇ ਜਿੱਥੇ ਮੁੰਡਾ ਜੰਮੇ ਤੋਂ। ਦੁੱਧ ਵੇਚ ਕੇ ਹੁਣ ਵੀ ਜਿੱਥੇ ਡੰਗ ਟਪਾਏ ਜਾਂਦੇ ਨੇ।
1: ਵਾਹ ਜੀ ਵਾਹ,
0: ਦੁੱਧ ਵੇਚ ਕੇ ਹੁਣ ਵੀ ਜਿੱਥੇ ਡੰਗ ਟਪਾਏ ਜਾਂਦੇ ਨੇ, ਲੈਣ ਦੇਣ ਵਿੱਚ ਆਏ ਜਿਹੜੇ ਸੂਟ ਹੰਢਾਏ ਜਾਂਦੇ ਨੇ, ਜਿਹੜੇ ਲੈਣ ਦੇਣ ਜਾਏ ਹੁੰਦੇ ਆ ਉਹ ਵੀ ਸੂਟ ਪਾਏ ਜਾਂਦੇ ਆ। ਦੁੱਧ ਵੇਚ ਕੇ ਹੁਣ ਵੀ ਜਿੱਥੇ ਡੰਗ ਟਪਾਏ ਜਾਂਦੇ ਨੇ, ਲੈਣ ਦੇਣ 'ਚ ਆਏ ਜਿਹੜੇ ਸੂਟ ਹੰਢਾਏ ਜਾਂਦੇ ਨੇ, ਹੁਣ ਵੀ ਜਿੱਥੇ ਘਰ ਦਾ ਜਿਹੀ ਮਨ ਦੇ ਸਿਰੀ ਪਾਲੀ ਨੂੰ, ਹੁਣ ਵੀ ਜਿੱਥੇ 5 ਕਾਪੜੀ ਪਾਉਂਦੇ ਲੋਕ ਦੀਵਾਲੀ ਨੂੰ।
1: ਵਾਹ ਜੀ ਵਾਹ,
0: ਹਾਂਜੀ ਕੱਲੀ ਕੱਲੀ ਗੱਲ, ਸੰਗਲੀ ਸੰਗਲੀ ਰਲਹੀ ਜਾਂਦੀ ਰਿਸ਼ਤੇਦਾਰੀ ਕੱਢੇ ਤੋਂ।
1: ਵਾਹ ਜੀ ਵਾਹ,
0: ਸੰਗਲੀ ਸੰਗਲੀ ਰਲਹੀ ਜਾਂਦੀ ਰਿਸ਼ਤੇਦਾਰੀ ਕੱਢੇ ਤੋਂ, ਹੁਣ ਵੀ ਜਿੱਥੇ ਘੁੰਡ ਕੱਢਦੀਆਂ ਬੀਬੀਆਂ ਉਮਰ 'ਚ ਵੰਡੇ ਤੋਂ, ਜਿਹੜਾ ਉਮਰ 'ਚ ਵੱਡਾ ਹਜੇ ਵੀ ਘੁੰਡ ਕੱਢਦੇ ਨੇ, ਹੱਥ ਖਰੋਲੇ ਦੇਣ ਨਿਆਣੇ ਉੱਤੇ ਹੋ ਨੱਚਦੇ ਨੇ, ਆਏ ਗਏ ਲਈ ਲਿਆਂਦੇ ਬਿਸਕੁਟ ਬਹੁਤਾ ਚਿਰ ਨਾ ਬਚਦੇ ਨੇ। ਇੱਥੇ ਰੱਖ, ਖਾ ਲੈਂਦੇ ਸੀ,
2: ਬਿਲਕੁਲ ਸੱਚ ਹੈ ਜੀ, ਬਿਲਕੁਲ ਸੱਚ ਹੈ।
0: ਪਲੇਟ
2: ਦੇਖਦੇ ਹੁੰਦੇ ਸੀ ਕਦੋਂ ਰਿਸ਼ਤੇਦਾਰੀ ਨੇ ਉੱਠ ਕੇ ਜਾਣ, ਤੇ ਕਦੋਂ ਪਲੇਟ ਇੱਧਰ ਚੁੱਲ੍ਹੇ
0: ਨਾਲੇ। ਇਹ ਵੀ ਹੁੰਦਾ ਵੀ ਕਿਤੇ ਸਹੀਏ, ਹਾਂ ਵੀ ਕਿਤੇ ਸਾਰੇ ਤਾਂ ਨਹੀਂ ਖਾ ਜਾਣਗੇ, ਉਹਨਾਂ ਨੇ ਹਜੇ ਦਰਵਾਜ਼ੇ ਤੱਕ ਜਾਣਾ, ਵਾਪਸ ਆਉਂਦੇ ਨੂੰ ਪਲੇਟ ਖਾ ਲਈ, ਤੇ ਫਿਰ ਜਦੋਂ ਮਾਂ ਨੇ ਅੱਖਾਂ 'ਚ ਕੱਢਣੀ ਵੀ ਪਲੇਟ ਕਿੱਧਰ ਗਈ, ਉਹਨੇ ਖਾ ਲਈ। ਕਿਆ ਬਾਤ ਹੈ ਯਾਰ, ਹੁਣ ਵੀ ਜਿੱਥੇ ਘੁੰਡ ਕੱਢਦੀਆਂ ਬੀਬੀਆਂ ਉਮਰ 'ਚ ਵੱਡੇ ਤੋਂ, ਸੰਗਲੀ ਸੰਗਲੀ ਰਲਹੀ ਜਾਂਦੀ ਰਿਸ਼ਤੇਦਾਰੀ ਕੱਢੇ ਤੋਂ, ਹੱਥ ਕਰੋਲੇ ਦਿੰਦੇ ਨੇਣ ਹੱਥ ਕਰੋਲੇ ਦੇਣ ਨਿਆਣੇ ਉੱਤੇ ਹੋ ਨੱਚਦੇ ਨੇ, ਆਏ ਗਏ ਲਈ ਲਿਆਂਦੇ ਬਿਸਕੁਟ ਬਹੁਤਾ ਚਰਨਾ ਬਚਦੇ ਨੇ। ਝੇਪ ਪਿਓਵਾਂ ਦੀ ਤੇ ਮਾਵਾਂ ਦੇ ਚਮਲਾਏ ਆ, ਝੇਪ ਪਿਓਵਾਂ ਦੀ ਤੇ ਮਾਵਾਂ ਦੇ ਚਪਲਾਏ ਆ, ਹਿੱਕ ਥੱਪੜ ਕੇ ਕਹਿੰਦੇ ਆ ਕਿ ਅਸੀਂ ਉਹ ਪਿੰਡਾਂ ਦੇ ਜਾਏ ਆ। ਇੱਥੇ ਰੱਖ, ਕਿਆ ਬਾਤ ਆ, ਹਿੱਕ ਥੱਪੜ ਕੇ ਕਹਿੰਦੇ ਆ ਕਿ ਅਸੀਂ ਉਹ ਪਿੰਡਾਂ ਦੇ ਜਾਏ ਆ। ਪਿੰਡਾਂ ਦੀ ਗੱਲਬਾਤ ਐਮੀ ਵਿਰਕ ਸਾਹਿਬ ਵੀ ਕਰਨਗੇ, ਕਰਨਗੇ ਕਿੱਦਣ, 30 ਅਗਸਤ ਨੂੰ। ਸੋ ਲਓ ਜੀ ਦੋਸਤੋ, ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵਿਜ਼ਰ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਨੰਬਰ ਤੁਹਾਨੂੰ ਦੇ ਦਿੰਦੇ ਹਾਂ 647-564-2733 ਤੇ ਕਾਲ ਕਰ ਲੈਣੀ ਆ। 6475642733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਭਾਈ 30 ਅਗਸਤ ਨੂੰ ਸ਼ੋਅ ਦੇਖਣਾ ਤਾਂ ਫਿਰ ਤੁਹਾਨੂੰ ਜਾਣਾ ਪੈਣਾ।
2: ਬਿਲਕੁਲ ਜੀ,
0: ਕਿੱਥੇ ਜਾਣਾ ਪੈਣਾ, 30 ਅਗਸਤ ਨੂੰ ਟਿਕਟ ਮਾਸਟਰ .ca ਤੇ ਜਾ ਕੇ ਤੁਸੀਂ ਉਹ ਸ਼ੋਅ ਦੇਖ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਅਗਲੇ ਪ੍ਰੋਗਰਾਮ ਤੱਕ। ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਲੱਖਾਂ ਦਿਲਾਂ ਦੀ ਧੜਕਨ, ਦ ਸੁਪਰ ਸਟਾਰ ਐਮੀ ਵਿਰਕ।
9: ਮੈਂ ਕਿੱਥੇ ਬੈਠਿਆ ਕਰੂੰ, ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਲੈ।
8: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ। August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
10: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

आओ 170 गिल्डन रोड जिन नंबर 17, 170 गिल्डन रोड जिन नंबर 17, टेलीफोन नंबर 6473021322, 6473022, 3402.

0: ਇਸ ਪਰਦੇਸ ਦੀ ਸਟੂਡੀਓ ਦੀ ਘੜੀ ਦੇ ਇਸ ਸਮੇਂ ਸ਼ਾਮ ਦੇ 3:07 ਕੁਛ ਸੈਕਿੰਡ ਹੋਏ ਨੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਅੱਜ ਦੇ ਪ੍ਰੋਗਰਾਮ ਜੀ ਨਿੱਘਾ ਸਵਾਗਤ ਹੈ ਜੀ। ਅੱਜ ਮੰਗਲਵਾਰ ਦਾ ਦਿਨ ਹੈ, ਅਗਸਤ ਮਹੀਨੇ ਦੀ 25 ਤਰੀਕ। 2 ਤੋਂ 3 ਤੋਂ ਸੁਣਿਆ ਸਾਰੰਗ ਰੇਡੀਓ, ਹੁਣ ਦੇਸ਼ ਪਰਦੇਸ ਦੀ ਵਾਰੀ ਹੈ। 3 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬਹੁਤ ਕੁਛ ਹੋਏਗਾ, ਖਬਰਾਂ ਵੀ ਹੋਣਗੀਆਂ, ਕਡੋਲੀ ਵੀ ਹੋਏਗੀ, ਕੁਝ ਵਿਚਾਰ ਵੀ ਹੋਣਗੇ, ਕੁੱਲ ਮਿਲਾ ਕੇ ਤੁਹਾਡੇ ਨਾਲ ਆ ਠੀਕ ਸ਼ਾਮ ਦੇ 6 ਵਜੇ ਤੱਕ। ਅਤੇ ਪਹਿਲੇ ਘੰਟੇ ਵਿੱਚ ਬਹੁਤ ਕੁਛ ਹੋਏਗਾ, ਫਿਰ ਅੱਗੇ ਜਾ ਕੇ ਹੋਰ ਵੀ ਬਹੁਤ ਕੁਛ ਹੋਏਗਾ। ਸਭ ਨੂੰ ਜੀ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਜਿਹੇ ਦਿਨਾਂ ਨੂੰ, ਅਤੇ ਤੁਹਾਡਾ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਹਰ ਰੋਜ਼ ਦੀ ਤਰ੍ਹਾਂ 3 ਤੋਂ ਲੈ ਕੇ 6 ਵਜੇ ਤੱਕ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾ ਸਕਦੇ ਹੋ।
0: ਬਹੁਤ ਸਾਰੇ ਘਰਾਂ ਦੇ ਵਿੱਚ ਮਨਪ੍ਰੀਤ ਜਿਹੜਾ ਨਾ ਏਸੀ ਬੰਦ ਹੋ ਗਏ ਨੇ, ਹਨਾ?
1: ਹਾਂਜੀ,
0: ਇਹਦਾ ਮਤਲਬ ਮੌਸਮ ਕਰਬਲ ਬਦਲਿਆ।
1: ਬਿਲਕੁਲ, ਕੱਲ ਕਾਫੀ ਠੰਡ ਹੋ ਗਈ ਸੀ ਸ਼ਾਮੀ,
0: ਲੋੜ ਨਹੀਂ ਮੋਟੀ ਏਸੀ ਦੀ, ਘਰ ਦੇ ਵਿੱਚ ਫਰੈਸ਼ ਹਵਾ ਆ ਜਾਂਦੀ ਹੈ ਕਿਉਂਕਿ ਬਾਹਰ ਹੀਟ ਵੀ ਚੱਲਣੀ ਹੈ।
1: ਬਿਲਕੁਲ,
0: ਆਪਣੇ ਘਰਾਂ ਦੀਆਂ ਵਿੰਡੋ ਨੇ ਖੋਲ ਕੇ ਰੱਖੋ ਤਾਂ ਕਿ ਹਵਾ ਕਰੋਸ ਕਰੇ, ਕਿਉਂਕਿ ਅੱਗੇ ਜਾ ਕੇ ਫਿਰ ਹੀਟ ਚਲਾਉਣੀ ਆ, ਅਤੇ ਬਹੁਤੀ ਕੋਈ ਇੰਨੀ ਨਹੀਂ ਹੈਗੀ, ਜ਼ਿਆਦਾ ਗਰਮੀ ਨਹੀਂ ਹੈਗੀ, ਪਰ ਫਿਰ ਵੀ ਕਈ ਆ ਘਰਾਂ ਚੱਲਦੇ ਵੀ ਹੋਣਗੇ ਉਸ ਤੋਂ, ਹਨਾ, ਅਤੇ ਬੱਚੇ ਛੁੱਟੀ ਰੱਖਦੇ ਕਈ ਵਾਰੀ। ਐਨੀਵੇ, ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ, ਵਾਹਿਗੁਰੂ ਦਾ ਨਾਮ ਲੈ ਕੇ ਉੱਟ ਲੈ ਕੇ ਕਰੀਏ ਫਿਰ ਸ਼ੁਰੂ। ਅਤੇ ਦੇਸ਼ ਪ੍ਰਦੇਸ਼ ਦੇ ਵਿੱਚ ਪਹਿਲਾਂ ਜੇ ਢਾਡੀ ਬਾਹਰ ਹੀ ਲਾਉਣੇ ਆ, ਫਿਰ ਧਾਰਮਿਕ, ਫਿਰ ਆਪਾਂ ਚੱਲਦੇ ਹਾਂ ਅੱਗੇ ਜੁੜੇ ਰਹੋ ਤੁਹਾਡੇ ਨਾਲ, ਅਤੇ ਕੁੱਲ ਮਿਲਾ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਠੀਕ ਸ਼ਾਮ ਦੇ 6 ਵਜੇ ਤੱਕ।

0: ਹਾਲ ਚਾਲ ਨੇ? ਉਮੀਦ ਹੈ ਕਿ ਸਾਰੇ ਠੀਕ ਠਾਕ ਹੋਗੇ ਤੇ ਕੰਮਾਂ ਕਰਦੇ ਹੈਗੇ ਹੋ? ਕਿੱਥੇ ਹੈਗੇ ਹੋ? ਕੁਝ ਕੰਮਾਂ ਕਰ ਨਿਕਲਣਗੇ 3:30 ਵਜੇ, ਕੁਝ ਕੰਮਾਂ ਤੇ ਹੋਣਗੇ ਤੇ ਕੁਝ ਰਸਤੇ ਵਿੱਚ ਹੋਣਗੇ ਤੇ ਕੁਝ ਕੰਮਾਂ ਤੇ ਜਾ ਰਹੇ ਹੋਣਗੇ। ਜਿੱਧਰ ਵੀ ਤੇ ਚਹਿਲ ਪਹਿਲ ਕਰ ਰਹੇ ਹੋ, ਤੁਹਾਡੇ ਸਾਹਿਬ ਵਾਸਤੇ ਸ਼ੁਭੇਸ਼ਾਵਾਂ। ਦੇਸ਼ ਪਰਦੇ ਦੀ ਸਾਰੀ ਟੀਮ ਵੱਲੋਂ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ 3 ਘੰਟੇ ਕੁਝ ਇੰਟਰਟੇਨਮੈਂਟ, ਗੱਲਾਂ ਬਾਤਾਂ, ਹਾਸੇ ਮਜ਼ਾਕ ਦੀਆਂ, ਕੁਝ ਅੱਗੇ ਜਾ ਕੇ ਬਹੁਤ ਸੀਰੀਅਸ ਨੋਟ ਦੇ ਉੱਤੇ ਗੱਲਾਂ ਹੋਣਗੀਆਂ। ਸਮਰਾਜ ਸਿੱਧੂ ਹੋਰੀ ਅਗਲਾ ਪ੍ਰੋਗਰਾਮ ਪੇਸ਼ ਕਰਨਗੇ 4 ਤੋਂ ਬਾਅਦ 1 ਘੰਟਾ ਹਾਜ਼ਰੀ ਅਸੀਂ ਲਵਾਵਾਂਗੇ। ਫਿਰ ਉਹਦੇ ਵਿੱਚ ਕੈਨੇਡਾ ਦੀਆਂ, ਨੌਰਥ ਅਮੈਰੀਕਾ ਦੀਆਂ ਢੇਰ ਸਾਰੀਆਂ ਖਬਰਾਂ ਅਤੇ ਐਨਾਲਿਸਿਸ ਹੋਏਗਾ ਉਹਦਾ।
1: ਹਾਂਜੀ,
0: ਅਤੇ ਕੁੱਲ ਬਣਾ ਕੇ ਤੁਹਾਡੇ ਨਾਲ ਸ਼ਾਮ ਦੇ 6 ਵਜੇ ਤੱਕ।
1: ਜੀ ਬਿਲਕੁਲ, ਅਤੇ ਤੁਸੀਂ ਨਾਲ ਦੀ ਨਾਲ ਹੀ ਯਾਦ ਰੱਖੋ ਸੰਦਲ ਪੇਂਟਿੰਗ ਵਾਲਿਆਂ ਨੂੰ, ਜਿਹੜੇ ਕਿ ਪ੍ਰੋਫੈਸ਼ਨਲ ਪੇਂਟਰਸ ਨੇ, ਤੁਹਾਡੇ ਲਈ ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਯੂਜ਼ ਕਰਦੇ ਨੇ। ਤੁਸੀਂ ਕਿਤੇ ਵੀ ਆਪਣੇ ਘਰਾਂ 'ਚ, ਆਪਣੇ ਕਿਸੇ ਵੇਅਰ ਹਾਊਸ, ਆਫਿਸ, ਰੈਸਟੋਰੈਂਟ, ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ, ਇਹਨਾਂ ਦੇ ਕੋਲੋਂ ਕਰਵਾਓ। ਨੇਮ ਬ੍ਰਾਂਡ ਪੇਂਟ ਯੂਜ਼ ਕਰਦੇ ਨੇ ਅਤੇ ਪੂਰੇ ਪ੍ਰੋਫੈਸ਼ਨਲੀ ਤੁਹਾਡਾ ਸਾਰਾ ਕੰਮ ਸਾਫ਼ ਸੁਥਰਾ ਕਰਕੇ ਦੇਣਗੇ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕਿਸੇ ਵੀ ਜਗ੍ਹਾ 'ਤੇ ਤੁਸੀਂ ਪੇਂਟ ਕਰਵਾ ਸਕਦੇ ਹੋ। ਸਾਰਾ GTA ਏਰੀਆ ਇਹ ਕਵਰ ਕਰਦੇ ਨੇ, ਚਾਹੇ ਤੁਸੀਂ ਨਾਇਗਰਾ ਫਾਲਸ ਰਹਿੰਦੇ ਹੋ, ਚਾਹੇ ਬ੍ਰੈਂਪਟਨ, ਮਿਸਿਸਾਗਾ, ਲੰਡਨ, ਕੇਮਬ੍ਰਿਜ, ਗਲਫ, ਕਿਹੜੇ ਵੀ ਰੀਜਨ ਵਿੱਚ ਰਹਿੰਦੇ ਹੋਵੋ, ਤੁਸੀਂ ਹਰ ਜਗ੍ਹਾ 'ਤੇ ਉੱਪਰ ਸਰਵਿਸ ਲੈ ਸਕਦੇ ਹੋ ਸੰਦਲ ਪੇਂਟਿੰਗ ਤੋਂ। ਸੁਖਜੀਤ ਸਿੰਘ ਜੀ ਨੂੰ ਕਾਲ ਕਰੋ 6478233136478233, 8223313। ਇਹਨਾਂ ਦਾ ਨੰਬਰ ਹੈ।
0: ਬੜੀ ਜਲਦੀ ਇੱਕ ਪਿਆਰਾ ਜਿਹਾ ਗੀਤ ਲਾਵਾਂਗੇ ਅਤੇ ਤੁਹਾਡੀ ਦਿਮਾਗੀ ਕਸਰਤ ਵੀ ਕਰਾਵਾਂਗੇ ਅੱਜ ਦੇ ਪ੍ਰੋਗਰਾਮ ਵਿੱਚ, ਤੁਹਾਨੂੰ ਵੀ ਨਾਲ ਸ਼ਾਮਿਲ ਕਰਾਂਗੇ। ਪਰ ਥੋੜ੍ਹੇ ਜਿਹੇ ਕਮਰਸ਼ੀਅਲ ਰਿਕਾਰਡਰ ਲੈ ਲਈਏ 1-2, ਫਿਰ ਉਸ ਤੋਂ ਬਾਅਦ ਅਸੀਂ ਗਾਣਾ ਚਲਾਵਾਂਗੇ।
2: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Defined generations, the one and only Rahat Fateh Ali Khan, live in Toronto with Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Hello, AM 530 to tusi sun rahe ho Desh Pardesh Prime Time Radio.
0: Today vich live galbat karan layi hune call karo 905-564-6444.
1: 905-564-6444.
0: Sunde raho Desh Pardesh Prime Time Radio. Chalo AM 532. Roki. ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਆ। ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੀ ਦਿਮਾਗੀ ਕਸਰਤ ਵੀ ਕਰਾਵਾਂਗੇ, ਗੱਲਾਂ ਬਾਤਾਂ ਕਰਾਂਗੇ ਕੁਝ, ਅਤੇ ਤੁਸੀਂ ਆਪਣੇ ਆਪ ਸ਼ਾਮਿਲ ਕਰ ਲੈਣਾ ਸਾਡੇ ਆਪਣੇ ਨਾਲ ਸਾਡੇ ਨਾਲ। ਅੱਛਾ, 905-564-6444 ਸਟੂਡੀਓ 'ਤੇ ਟੈਲੀਫੋਨ। ਪਹਿਲਾਂ ਤਾਂ ਮੈਂ ਥੋੜ੍ਹੀ ਜਿਹੀ ਗੱਲ ਕਰਾਂ ਟਰੰਪ ਸਾਹਿਬ ਦੀ।
1: ਹਾਂਜੀ,
0: ਕੁਝ ਨਾ ਕੁਝ ਕਰਦੇ ਰਹਿੰਦੇ ਹੈ ਨਾ ਪੱਬਲ।
1: ਬਿਲਕੁਲ, ਹਾਂਜੀ।
0: ਅੱਜ ਉਹਨਾਂ ਨੇ ਪੋਸਟ ਇੱਕ ਹੋਰ ਪਾਈ ਆ, ਕਹਿੰਦੇ ਕਿ ਜਿਹੜੀ ਲੇਕ ਅੰਟੇਰੀਓ ਹੈਗੀ ਆ, ਉਹ ਕਹਿੰਦੇ ਉਹਨੂੰ ਮੈਂ ਲੇਕ ਅਮੈਰੀਕਨ ਬਣਾ ਦੇਣਾ, ਅਮੈਰੀਕਾ ਨਾਂ ਚੇਂਜ ਕਰਕੇ,
1: ਹਾਂਜੀ,
0: ਤੇ ਰੀਨਾਮ ਕਰ ਦੇਣਾ। ਭਾਈ ਰੀਨਾਮੈਂਡ ਸੀ ਤਾਂ ਥੋੜ੍ਹਾ ਹੋਜੂ, ਇੰਨੇ ਚਿਰ ਤੋਂ ਚੱਲਿਆ ਆਉਂਦਾ, ਇੱਕ ਪਾਸੇ ਲੇਕ ਅਮੈਰੀਕਾ ਪੈਂਦੀ ਹੈ, ਇੱਕ ਪਾਸੇ ਲੇਕ ਡੇਰੀਓ, ਡੇਰੀਓ ਨੂੰ ਉਹੀ ਕਹਿੰਦੇ ਜਿਹੜਾ ਸਾਡੇ ਪਾਸੇ ਪੈਂਦੀ ਹੈ।
1: ਹਾਂਜੀ ਹਾਂਜੀ,
0: ਇੱਕਦਮ ਹੁਣ ਵੀ ਚੇਂਜ ਕਰ ਦਿਓਗੇ, ਪਰ ਉਹ ਦੇਖ ਲਓ ਕੁਝ ਨਾ ਕੁ ਬੋਗਲ ਹੀ ਰਹੇ ਨੇ। ਉੱਧਰ ਡੱਗ ਫੋਰਡ ਵੀ ਅੱਡੀਆਂ ਚੱਕ ਕੇ ਸਾਰੇ ਨਾ, ਜਿੰਨੇ ਵੀ ਲੀਡਰ ਹੁਣ ਇਹ ਸਿੱਖ ਗਏ ਨੇ ਭਾਸ਼ਾ ਸਾਰੀ ਇੰਡੀਆ ਵਾਲੀ ਸ਼ਬਦਾਵਲੀ, ਹੈ ਨਾ, ਇਹਨਾਂ ਨੇ ਸਿੱਖ ਲਿਆ ਵੀ ਸ਼ਬਦ ਜੰਗ ਕਰਿਓ, ਲੋਕਾਂ ਨੂੰ ਅਲਝਾਓ, ਹੈ ਨਾ,
1: ਬਿਲਕੁਲ
0: ਕੰਮ ਕੋਈ ਨਹੀਂ ਕਰਨਾ।
1: ਇੱਧਰੋਂ ਕਮੈਂਟ ਆਉਂਦਾ, ਦੂਸਰੇ ਦਾ ਇੱਧਰੋਂ ਆ ਜਾਂਦਾ, ਹੈ ਨਾ।
0: ਡੱਗ ਫੋਰਡ ਤਾਂ ਕਾਫੀ ਕੁਛ ਗੱਲ ਕਹੇ ਗਏ ਸੀ ਨਾ ਅਤੇ ਟਰੰਪ ਨੂੰ, ਪਰ ਇਹ ਡੱਗ ਫੋਰਡ ਨੇ ਇੱਥੇ ਹੀ ਕਿਹਾ, ਜੇ ਕਦੇ ਇੰਡੀਆ ਉਂਡੀਆ ਕਿਹਾ ਹੁੰਦਾ ਉੱਥੇ ਦੂਜੇ ਪਾਸੇ ਵੀ ਪੈ ਜਾਂਦੇ ਲੋਕ ਉਲਟੀ।
1: ਹਾਂਜੀ ਹਾਂਜੀ, ਬਿਲਕੁਲ,
0: ਸਾਡਾ ਸੋਚਣੀ ਥੋੜ੍ਹੀ ਉਲਟੀ, ਇੱਥੇ ਤਾਂ ਸ਼ੇਮ ਕਰਦੇ ਨਾ ਇਹ ਚੀਜ਼ਾਂ ਨੂੰ, ਹੈ ਨਾ, ਪਰ ਸਾਡੇ ਨਾਲ ਕੁੱਟਣੇ ਡੰਡੇ ਮਾਰਨੇ ਸੀ ਨਾ, ਅਤੇ ਉਹ ਕਹਿੰਦੇ ਆ ਉਹ ਸਾਡੇ ਨਾਲ, ਅਸੀਂ ਤਾਂ ਨਵੇਂ ਨਵੇਂ ਆਏ ਨਾ ਇੱਥੇ, ਇੱਕ ਬੜੇ ਸਾਡੇ ਨਾਲ ਬਹੁਤ ਘਟਨਾ ਹੀ ਵਾਪਰੀ, ਅਤੇ ਉਦੋਂ ਬਹੁਤ ਜ਼ਿਆਦਾ ਰੇਸਿਜ਼ਮ ਤਾਂ ਹੁੰਦਾ ਸੀ ਫਟਾਫਟ, ਪਰ ਇੰਨਾ ਨਹੀਂ ਸੀ। ਯੰਗ ਸਟੇਟ ਦੇ ਉੱਤੇ ਜਾ ਰਹੇ ਸੀ ਹੈ ਨਾ, 3-4 ਜਣੇ ਗੱਡੀ 'ਚ ਬੈਠੇ, ਹੈ ਨਾ, ਉਹ ਹੁਣ ਇੱਥੋਂ ਦਾ ਹੁਣ ਕਲਚਰ ਨਹੀਂ ਪਤਾ ਸੀ, ਤੁਸੀਂ ਆਏ ਸੀਗੇ ਅਤੇ ਉਹਨਾਂ ਥੋੜ੍ਹੇ ਜਿਹਾ ਰੇਸਿਜ਼ਮ ਕਰਦੇ ਸੀ, ਉਹ ਗੱਡੀ ਨੇ ਨਾਲ ਦੀ ਨਿਕਲੀ ਕਾਰ, ਇੱਕ ਉਹਨੇ ਆਪਣੀ ਨਾ ਭਾਈ ਗੋਰੇ ਨੇ ਪੈਂਟ ਪੱਠ ਪਿੱਠ ਲਾ ਕੇ ਆਪਣੀ ਸ਼ੀਸ਼ੇ 'ਚ ਕਰਕੇ ਨਾ, ਵਿੰਡੋ 'ਚ ਕਰਕੇ ਸਾਡਿਆਂ ਨੂੰ ਕਰਤੀ। ਹੁਣ ਸਾਨੂੰ ਨਵੇਂ ਪੁੱਛੀਗੇ, ਹੈ ਪੁਰਾਣਾ ਬੰਦਾ ਬੈਠਾ ਸੀਗਾ ਪਹਿਲਾਂ ਆਇਆ 72 ਦਾ, ਹੈ ਨਾ, ਉਹਨੇ ਕਹਿੰਦਾ ਖੜਾਇਓ ਗੱਡੀ, ਖੜਾਇਓ, ਉਹ ਪਿੱਛੇ ਰੱਖੀ ਸੀ ਹਾਕੀ ਉਹਦੇ ਕੋਲ, ਹੈ ਨਾ, ਉਹਨੇ ਹਾਕੀ ਖੜ ਕੇ ਠਾ ਦਿਨ 3-4 ਮਾਰੀਆਂ ਉਹਦੇ, ਹੈ ਨਾ, ਟਕਾ ਕੇ ਉਹ, ਅਸੀਂ ਉਹਨੂੰ ਕਿਹਾ ਯਾਰ ਤੂੰ ਲੜਾਈ ਪਾ ਰਹੀ ਸੀ, ਉਹ ਭੱਜ ਗਏ, ਹੈ ਨਾ, ਕਹਿੰਦਾ ਨਹੀਂ ਨਹੀਂ ਆਪਾਂ ਨੂੰ ਸ਼ੇਮ ਫੀਲ ਕਰਾਉਂਦੀ ਸੀ ਇਹ, ਉਲਟਾ ਇੱਥੇ ਹੈ ਨਾ ਉਹਨੇ ਫਿਰ ਸਾਨੂੰ ਅੱਜ ਵੀ ਜਿਹੜਾ ਜਦੋਂ ਚੀਜ਼ ਉਹ ਯਾਦ ਕਰਦੇ ਆ ਪੁਰਾਣੀ ਹੈ ਨਾ ਅਤੇ ਇੰਨਾ ਹਾਸਾ ਆਉਂਦਾ ਉਹ ਵੀ ਯੰਗ ਸਟੇਟ ਦੇ ਉੱਤੇ ਤੋਂ ਗੋਰਿਆਂ ਵਾਸਤੇ ਤਾਂ ਸ਼ੇਮ ਹੋ ਜਾਂਦੀ ਹੈ। ਖੈਰ ਨਹੀਂ ਫਿਰ ਡੱਗ ਫੋੜ ਆਪਣੇ ਘੋੜੇ 'ਤੇ ਬੱਲੀ ਜਾਂਦੇ ਆ। ਕਰਨੀ ਸਾਹਿਬ ਹੁਣ ਦੱਸ ਨਹੀਂ ਰਹੇ ਕੁਛ ਵੀ ਕਿਹੜੀ ਗੱਲ ਕਰਕੇ ਡੀਲ ਟੁੱਟੀ ਆ।
1: ਹਾਂਜੀ
0: ਇਹ ਵੀ ਪੰਗਾ ਨਾ ਅਮਰੀਕਾ ਨੂੰ ਤਾਂ ਕਹੇ ਅੱਜ ਤਾਂ ਕਹਿੰਦੇ ਬਹੁਤ ਵਧੀਆ ਡੀਲ ਦਿੱਤੀ ਆ ਹੁਣ ਤਾਂ ਹੀ ਪਤਾ ਲੱਗੂ ਜੇ ਦੱਸਣ ਕੁਛ।
1: ਹਾਂਜੀ
0: ਇਹਨਾਂ ਨੂੰ ਚਾਹੀਦਾ ਆਪਣੇ ਆਵਾਮ ਨੂੰ ਦੱਸਣ ਲੋਕਾਂ ਨੂੰ ਦੱਸਣ ਭਾਈ ਤੁਹਾਨੂੰ ਕਿਹੜੀ ਡੀਲ ਮਿਲੀ ਆ। ਚਲੋ ਇਹ ਤਾਂ ਹੈਗੀ ਆ ਪੋਲੀਟਿਕਸ ਦੀ ਗੱਲ। ਆਪਾਂ ਹੁਣ ਥੋੜ੍ਹੀ ਨਾਲ ਹਾਸੇ ਮਜ਼ਾਕ ਗੱਲ ਲੈ ਕੇ ਚੱਲਦੇ ਹਾਂ। ਅੱਛਾ ਤੁਸੀਂ ਵੀ ਪੜ੍ਹੇ ਹੋਵੋਗੇ ਅਸੀਂ ਵੀ ਪੜ੍ਹੇ ਹਾਂ। ਆਪਣੇ ਨਾ ਸਭ ਤੋਂ ਵੱਧ ਅਸੀਂ ਖੁਸ਼ ਹੁੰਦੇ ਸੀ ਸਾਡੇ ਨਾ PD ਮਾਸਟਰ ਨਾਲ।
1: ਹਾਂਜੀ
0: ਕਿਉਂਕਿ ਉਹਨਾਂ ਨੇ ਜਿਹੜੇ ਮੈਥਮੈਟਿਕਸ ਵਾਲੇ ਹੁੰਦੇ ਸੀਗੇ ਮੈਥਮੈਟਿਕਸ ਤੋਂ ਮੇਰਾ ਤਾਂ ਹਿਸਾਬ ਗੋਲੀ ਹੁੰਦਾ ਸੀ ਪਹਿਲਾਂ ਹੈ ਨਾ ਅਤੇ ਉਹਨੇ ਇੰਨਾ ਪੰਗਾ ਬਣਾ ਅਲਜਬਰਾ ਵਾਲਾ ਹੁੰਦਾ ਸੀ ਮੇਰੇ ਮੈਨੂੰ ਨਹੀਂ ਸੀ ਇੰਨਾ ਜ਼ਿਆਦਾ ਆਉਂਦਾ ਨਾ ਅਤੇ ਉਹਨਾਂ ਨੇ ਮਾਸਟਰ ਨੇ ਕਹਿੰਦੇ ਇੰਗਲਿਸ਼ ਵੀ ਚੱਲ ਜਾਂਦੀ ਸੀ ਕੋਈ ਪ੍ਰੋਬਲਮ ਨਹੀਂ ਹੈ ਨਾ ਪੰਜਾਬੀ ਤਾਂ ਰਾਈਟ ਆਪ ਦੀ ਲੈਂਗੁਏਜ ਆ ਬਾਕੀ ਹੁੰਦੀਆਂ ਜਿਹੜੀਆਂ ਸੋਸ਼ਲ ਜਿਹੜੀਆਂ ਜਿਵੇਂ ਸਮਾਜਿਕ ਸਿੱਖਿਆ ਹੋ ਗਈ ਉਹ ਰਹੇ ਤਾਂ ਸਕੂਲਾਂ 'ਚ ਨਾ PD ਮਾਸਟਰ ਨਾਲ ਦਿਲ ਲੱਗਦਾ ਹੁੰਦਾ ਉਹਨੇ ਵਾਲੀਬਾਲ ਖੇਡਣੀ ਕਿਤੇ ਹੋਕੀ ਖੇਡਣੀ ਹੈ ਨਾ। ਹੁਣ ਮੈਂ ਪੁੱਛਾਂਗਾ PD ਮਾਸਟਰ ਤੁਸੀਂ ਵੀ PD ਮਾਸਟਰ ਕਹਿ ਰਹੇ ਉਹਨਾਂ ਨੂੰ ਜਿਹੜੇ PD ਕਰਾਉਂਦੇ ਸਵੇਰੇ ਉਹਨਾਂ ਨੂੰ ਫਿਜ਼ੀਕਲ ਐਜੂਕੇਸ਼ਨ ਹੁੰਦੇ ਆ ਵੈਸੇ ਉਹ
1: PD ਸਰ ਹੀ ਕਹਿੰਦੇ ਹੁੰਦੇ ਸੀ। ਹਾਂਜੀ
0: PD ਸਰ ਹੀ ਕਹਿੰਦੇ ਉਹਨਾਂ
1: ਨੂੰ
0: ਸਵੇਰੇ PD ਕਰਾ ਦਿੰਦੇ ਉਹਨਾਂ ਨੂੰ ਜਦੋਂ ਸਵੇਰੇ ਪ੍ਰੇਅਰ ਹੁੰਦੀ ਆ।
1: ਹਾਂਜੀ
0: ਤੇ ਸਾਨੂੰ ਮੂਹਰੇ ਖੜਾ ਹੁੰਦਾ ਸੀ ਜਨ ਗਨ ਮਨ ਕਹਾਉਣਾ ਜਾਂ ਕੋਈ
1: ਮਾਰਨਿੰਗ ਪ੍ਰੇਅਰ ਹੁੰਦੀ
0: ਕੋਈ ਤਾਂ ਸ਼ਬਦ ਗਾਉਣਾ ਹੈ ਨਾ ਤੇ ਲੱਗੇ ਰਹਿੰਦੇ ਸੀਗੇ। ਤੋ PD ਮਾਸਟਰ ਦੀ ਗੱਲ ਬੜੀ ਚੱਲਦੀ PD ਮਾਸਟਰ ਹੈ ਨਾ ਜੇ ਆਪਾਂ ਹਾਸੇ ਮਜ਼ਾਕ ਹੁਣ ਆਪਾਂ ਤੁਹਾਨੂੰ PD ਮਾਸਟਰ ਦੀ ਗੱਲ ਕਰਦੇ ਹਾਂ।
1: ਹਾਂਜੀ
0: ਜੇ ਆਪਾਂ ਕਿਸੇ ਨੂੰ ਕਹੀਏ ਬਈ ਉਹ ਗੱਲ ਸੁਣੋ ਏ ਬਾਂਦਰਾਂ ਦੇ PC ਮਾਸਟਰ ਬਾਂਦਰਾਂ ਦੇ PD ਮਾਸਟਰ ਹੈ ਨਾ ਇਹ ਤਾਂ ਯੋਗ ਵਾਲੀ ਗੱਲ ਆ ਬਾਂਦਰਾਂ ਦੇ PD ਮਾਸਟਰ ਪਰ ਇਹਦਾ ਵੀ ਮੀਨਿੰਗ ਆ ਕਿਹੜੇ ਵਿਅਕਤੀ ਨੂੰ ਕਿਹਾ ਜਾਂਦਾ ਇਹੋ ਜਿਹਾ ਕੰਮ ਆਪਾਂ ਕਹਿੰਦੇ ਹਾਂ ਵੀ ਹੇ ਉਰੇ ਆਵੇ ਬਾਂਦਰਾਂ ਦੇ PD ਮਾਸਟਰ ਆਪਣੇ ਲੋਕੀ ਦੱਸ ਦੇਣਗੇ। ਹਰ ਚੀਜ਼ ਦਾ ਕੋਈ ਨਾ ਕੋਈ ਲੌਜਿਕ ਹੁੰਦਾ ਕਿਸੇ ਨੂੰ ਕਹੋ ਨਾ ਚੀਜ਼ ਤੁਸੀਂ ਹਾਸੇ ਮਖੌਲ 'ਚ ਕਹੋ ਨਾ ਉਹਦੇ ਪਿੱਛੇ ਕੋਈ ਅਖਾਣ ਹੀ ਕਹਿ ਲਓ ਇਹਨੂੰ ਕਿਤਰਾਂ ਦਾ ਪੰਜਾਬੀ ਅਖਾਣ ਆ ਇਹ ਉਹ ਬਾਂਦਰਾਂ ਦੇ PD ਮਾਸਟਰ ਅਤੇ ਇਹਨੂੰ ਆਪਾਂ ਕੀ ਕਹਾਂਗੇ ਤੁਸੀਂ ਇਹ ਤਸ਼ਦੀਦ ਦਿਓ ਇਹ ਕਿਹੜੇ ਲਹਿਜੇ ਨਾਲ ਵਰਤਿਆ ਜਾਂਦਾ ਕਿਸ ਕਾਇੰਡ ਆਫ ਵਿਅਕਤੀ 'ਤੇ ਇਹ ਚੀਜ਼ ਫਿੱਟ ਹੁੰਦੀ ਆ। ਮੇਰੇ ਕੋਲ ਤਾਂ ਸ਼ਬਦ ਹੈਗੇ ਨੇ ਉਹ ਮੈਂ ਤੁਹਾਨੂੰ ਦੱਸ ਹੀ ਦੇਣੇ ਆ ਪਰ ਮੈਂ ਚਾਹਾਂਗਾ ਤੁਹਾਡੀ ਕਸਰਤ ਵੀ ਕਰਾਈ ਹੈ 905-564-6444 ਸਟੂਡੀਓ ਨੰਬਰ ਨੇ ਜੇ ਆਪਾਂ ਕਿਸੇ ਨੂੰ ਕਹੀਏ ਬਾਂਦਰਾਂ ਦੇ PD ਮਾਸਟਰ ਹੈ ਤਾਂ ਯੋਗ ਵਾਲੀ ਗੱਲ ਹੀ ਹੱਸਦੇ ਖੇਡੇ ਕਰਦੇ ਰਹਿੰਦੇ ਹਨ ਪਰ ਇਹਦਾ ਵੀ ਮੀਨਿੰਗ ਨਿਕਲ ਜਾਂਦਾ ਕੋਈ ਨਾ ਕੋਈ ਅਤੇ ਹਰ ਚੀਜ਼ ਦਾ ਕੋਈ ਨਾ ਕੋਈ ਮੀਨਿੰਗ ਹੁੰਦਾ ਅਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੀ ਦਿਮਾਗ ਕਸਰਤ ਵੀ ਹੋਏਗੀ ਸਾਡੀ ਵੀ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਤੁਸੀਂ ਸਾਂਝ ਪਾਉਣੀ ਆ ਪਰ ਗੀ ਸੁਣਾ ਲਈ ਜਾਂ ਤਾਂ ਤੁਹਾਨੂੰ ਕੋਈ ਵਧੀਆ ਜਾਂ ਪਰ ਤੂੰ ਸੋਚਦੇ ਰਹੋ ਕਿ ਜੇ ਆਪਾਂ ਕਿਸੇ ਨੂੰ ਹੱਸ ਮਜ਼ਾਕ ਕਹੀਏ ਉਹ ਬਾਂਦਰਾਂ ਦੇ PD ਮਾਸਟਰ ਉੜਿਆ ਅਤੇ ਕਿਸ ਲਹਿਜੇ ਨਾਲ ਕਹਾਂਗੇ ਕਿਸ ਤਰ੍ਹਾਂ ਦੇ ਤਬੀਅਤ ਦੇ ਵਿਅਕਤੀ ਨੂੰ ਆਪਾਂ ਕੰਮ ਸੰਬੋਧਨ ਕਰਾਂਗੇ ਜੀ ਗ੍ਰਾਮ ਦੇਸ਼ ਪ੍ਰਦੇਸ਼।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਪਹਿਲੇ ਕਾਲ ਲੈਣੇ ਆ 6800 ਜੀ ਜੀ ਆਨੂ ਜੀ
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰਦੀ ਜੀ
0: ਸਤਿ ਸ਼੍ਰੀ ਅਕਾਲ ਕੀ ਸ਼ੁਭ ਨਾਮ ਆਪਣਾ
1: ਹਾਂਜੀ ਹਾਂਜੀ ਮਨਜੀਤ ਸਿੰਘ ਔਜਲਾ ਜੀ
0: ਮਨਜੀਤ ਜੀ ਆਪਾਂ ਜੇ ਕਿਸੇ ਨੂੰ ਹਾਸੇ ਮਜ਼ਾਕ 'ਚ ਕਹੀਏ ਉਹ ਗੱਲ ਸੁਣ ਜਾਣ ਆਪਾਂ ਕਈ ਵਾਰੀ ਪੈਸੇ ਹੀ ਹਾਸੇ ਮਜ਼ਾਕ ਯਾਰ ਕੋਈ ਆਪਣਾ ਗੁੱਸਾ ਵੀ ਨਹੀਂ ਕਰਦੇ ਹੁੰਦੇ ਵੀ ਬਾਂਦਰਾਂ ਓਏ ਬਾਂਦਰਾਂ ਦੇ ਪੀਡੀ ਮਾਸਟ ਉੜੇ ਆ ਕੀ ਰੇਡੀਓ ਹੌਲੀ ਕਰ ਲੋ ਵੀਰੇ ਤੁਸੀਂ ਆਪਣਾ ਹੈਲੋ
2: ਹਾਂਜੀ
0: ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਕਿਹਾ ਅਸੀਂ ਸਵਾਲ ਪਾਇਆ ਸੀਗਾ ਆਪਾਂ ਕਿਸੇ ਨੂੰ ਕਹੀਏ ਓਏ ਬਾਂਦਰਾਂ ਦੇ ਪੀਡੀ ਮਾਸਟਰ ਹੋਏ ਆ
2: ਹਾਂਜੀ
0: ਇਸ ਤਰ੍ਹਾਂ ਦੇ ਤਬੀਅਤ ਦੇ
2: ਜਿਆਦੇ ਜਵਾਕ ਸ਼ਰਾਰਤ ਕਰਦੇ ਹਨ
3: ਉਹਨਾਂ ਦੀਆਂ ਤਿਆਰੀਆਂ ਮਤਲਬ ਜਲੰਧਰ ਸ਼ਹਿਰ ਤਾਂ ਹਰਿਮੰਦਰ ਸਾਹਿਬ ਦੇ ਵਿੱਚ ਬੜੇ ਧੂਮ ਧਾਮ ਨਾਲ ਯਾਨੀ ਕਿ ਹੋ ਰਹੀਆਂ ਤੇ ਇਹਨਾਂ ਬਾਰੇ ਤੁਸੀਂ ਚਾਰ ਸ਼ਬਦ ਬੋਲ ਦਿਆ ਕਰੋ ਜੀ
0: ਜੀ ਮਿਹਰਬਾਨੀ ਸਾਨੂੰ ਇੰਟਰ ਤੁਸੀਂ ਆਉਂ ਕਰੋ ਸਾਨੂੰ ਇਹਨਾਂ ਈਮੇਲ ਕਰ ਦਿਓ ਇਨਫੋ ਈਮੇਲ ਭੇਜੋ ਫਿਰ ਅਸੀਂ ਕਰਾਂਗੇ ਇਨਫੋ ਐਟ ਦੇਸ਼ ਪ੍ਰਦੇਸ਼ ਰੇਡੀਓ ਡਾਟ ਕਾਮ ਥੈਂਕ ਯੂ ਇਸ ਤਰ੍ਹਾਂ ਨਹੀਂ ਤੁਸੀਂ ਹਲੈਕਟੀ ਸਾਨੂੰ ਇਨਫੋਰਮੇਸ਼ਨ ਭੇਜੋ ਫਿਰ ਅਸੀਂ ਅਨਾਊਂਸ ਕਰ ਦਾਂਗੇ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜਿਹੜਾ ਟੈਲੀਫੋਨ ਨੰਬਰ 9055646 4 ਟੈਲੀਫੋਨ ਨੰਬਰ ਨੇ ਸਟੂਡੀਓ ਦੇ ਤੋਂ ਗੱਲ ਕਰ ਰਹੇ ਸੀ ਆਪਾਂ ਬਿਲਕੁਲ ਵਧੀਆ ਜਵਾਬ ਦਿੱਤਾ ਸਾਡੇ ਸਰੋਤਿਆਂ ਨੇ ਬੜਾ ਈਜ਼ੀ ਪਾਇਆ ਸੀ ਮੈਂ ਜਿਹੜਾ ਇਹ ਸਵਾਲ ਸੀਗਾ ਨਾ ਕਿ ਆਪਾਂ ਕਿਸੇ ਨੂੰ ਹਾਂ ਕਹਿ ਦਿੰਦੇ ਹਾਂ ਉਹ ਬੱਚੇ ਨੂੰ ਵੀ ਕਹਿ ਦਿੰਦੇ ਆਪਾਂ
4: ਹਾਂਜੀ ਹਾਂਜੀ
0: ਉਹ ਬਾਂਦਰਾਂ ਦੇ ਪੀਡੀ ਮਾਸਟਰ ਜਿਹੜਾ ਬੱਚਾ ਟਿਕਦਾ ਹੀ ਨਹੀਂ ਹੈ
4: ਹਾਂਜੀ
0: ਉਹ ਤਸ਼ੀਹ ਦਿੱਤੀ ਜਾਂਦੀ ਹੈ ਵੀ ਬਾਂਦਰ ਵੀ ਟਿਕਦਾ ਨਹੀਂ ਤੂੰ ਵੀ ਟਿਕਦਾ ਨਹੀਂ ਗਾ ਹਨਾ
4: ਹਾਂਜੀ ਹਾਂਜੀ
0: ਵੀ ਤੁਰਿਆ ਹਨਾ ਜਿਹੜਾ ਹਰ ਵਕਤੀ ਉੱਡਦਾ ਰਹੇ ਜਦੋਂ
4: ਹਾਂਜੀ
0: ਵੈਸੇ ਤਾਂ ਇਹੋ ਜਿਹੇ ਚੁਲਬਲੇ ਬੰਦੇ ਚੰਗੇ ਵੀ ਲੱਗਦੇ ਆ ਔਰ ਇਹਨਾਂ ਦੇ ਬਹੁਤ ਚੰਗੇ ਸੋਹਣੇ ਵੀ ਲੱਗਦੇ ਆ ਨਾ
4: ਹਾਂਜੀ
0: ਸ਼ਰਾਰਤਾਂ ਕਰਦੇ ਜਿਹੜੇ ਕਿ ਵਧੀਆ ਸ਼ਰਾਰਤ ਕਰਨ ਪੁੱਠੀ ਨਾ ਕਿਸੇ ਨੂੰ ਜਾਣੀ ਤਕਲੀਫ ਨਾ ਹੋਵੇ ਕਿਸੇ ਨੂੰ ਜੇ ਕਿਸੇ ਨੂੰ ਹਸਾਉਂਦੇ ਨੇ ਹਾਸੀ ਮਜ਼ਾਕ ਕਰਦੇ ਨੇ ਉਹ ਨਾ ਹੋਰ ਤਰੀਕੇ ਕਰਦੇ ਨੇ ਉਹਨੂੰ ਸ਼ਰਾਰਤੀ ਨੂੰ ਆਪਾਂ ਕਹਿ ਸਕਦੇ
4: ਹਾਂ
0: ਸ਼ਰਾਰਤਾਂ ਵੀ ਬੜੀ ਕਿਸਮ ਦੀਆਂ ਹੁੰਦੀਆਂ ਇੱਕ ਤਾਂ ਵੈਸੇ ਹੀ ਚੰਗੀਆਂ ਹੁੰਦੀਆਂ ਜੇ ਲੱਗਦੀਆਂ ਕਈ ਵਾਰੀ ਹੈਨਾ ਅਤੇ ਜਿਹੜੀਆਂ ਦੁੱਖ ਦਿੰਦੀਆਂ ਫਿਰ ਉਹ ਥੋੜ੍ਹੀਆਂ ਹੋ ਜਾਂਦੀਆਂ ਔਖੀਆਂ ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਚਲੋ ਹੁਣ ਆਪਾਂ ਹੁਣ ਅਖਾਣ ਹੀ ਪਾਇਆ ਅੱਛਾ ਅਗਲਾ ਅਖਾਣ ਇੱਕ ਬੰਦੇ 'ਤੇ ਢੁੱਕਦਾ ਦੱਸਿਓ ਗੀਤ 'ਤੇ ਢੁੱਕਦਾ ਹੈਂਜੀ ਪਹਿਲਾਂ ਤਾਂ ਉਹਦੀ ਦੱਸਿਓ ਅਖਾਣ ਦਾ ਮੀਨਿੰਗ ਕੀ ਆ ਫਿਰ ਆਪਾਂ ਗੱਲਬਾਤ ਕਰਾਂਗੇ ਅਖਾਣ ਹੈਗਾ ਅੰਨਾ ਹਾਥੀ ਲਸ਼ਕਰ ਦਾ ਉਜਾੜਾ ਅਖਾਣ ਮੈਂ ਫਿਰ ਬੋਲ ਦਿੰਦਾ ਅੰਨਾ ਹਾਥੀ ਲਸ਼ਕਰ ਦਾ ਉਜਾੜਾ ਕਿਹਨੂੰ ਕਿਹਾ ਜਾਂਦਾ ਕਿਹੜੇ ਬੰਦੇ ਨੂੰ ਕਿਹਾ ਜਾਂਦਾ ਜਦੋਂ ਆਪਾਂ ਕਹਿੰਦੇ ਵੀ ਯਾਰ ਇਹ ਇੱਕ ਬਹੁਤ ਸੋਹਣਾ ਅਖਾਣ ਆ ਇਹਦਾ ਮੀਨਿੰਗਫੁੱਲ ਅਖਾਣ ਹੈਗਾ ਅਤੇ ਇਹਦਾ ਵੀ ਆਨਸਰ ਦੇ ਦਿਓ ਕਿ ਤੁਹਾਡੀ ਆਪਾਂ ਦਿਮਾਗੀ ਕਸਰਤ ਕਰਾ ਰਹੇ ਹਾਂ ਹਾਂਜੀ ਟੈਲੀਫੋਨ ਨੰਬਰ 905-564-6444 ਮੈਂ ਤੁਹਾਨੂੰ ਗਿੱਲ ਸਵੀਟਸ ਦਾ ਮੈਸੇਜ ਦੇ ਦਿਆਂ ਗਿੱਲ ਸਵੀਟ ਫੈਕਟਰੀ ਵਾਲੇ ਪਿਓਰ ਵੈਜੀਟੇਰੀਅਨ ਨੇ ਲਾਈਵ ਪੇਟਿੰਗ ਕਰਾਉਣੀ ਆ ਕਿਤੇ ਵੀ ਤੁਸੀਂ ਟਰੱਕ ਇਹਨਾਂ ਦੇ ਪਾਸ ਨੇ ਘਰ ਆ ਜਾਣਗੇ ਅਖੰਡ ਪਾਠ ਸਾਹਿਬ ਕਰਾਉਣਾ ਕਿਉਂਕਿ ਹੈ ਹੀ ਸ਼ੁੱਧ ਵੈਜੀਟੇਰੀਅਨ ਔਰ ਸਾਰਾ ਪ੍ਰਬੰਧ ਇਹ ਕਰਨਗੇ ਅਖੰਡ ਪਾਠ ਦਾ ਅਤੇ ਤੁਸੀਂ ਇਹਨਾਂ ਸੇਵਾ ਦਾ ਮੌਕਾ ਦਿਓ ਕੋਈ ਹੋਰ ਕੋਈ ਫੰਕਸ਼ਨ ਹੈਗਾ ਵਿਆਹ ਸ਼ਾਦੀ ਹੈਗੀ ਆ ਅਤੇ ਮੈਂ ਦੱਸ ਦਿਆਂ ਕਿ ਇਹਨਾਂ ਦੀਆਂ ਦੋ ਲੋਕੇਸ਼ਨ ਕੈਲਗਰੀ ਵਿੱਚ ਆ 6 ਆਪਣੇ ਇੱਥੇ ਨੇ 5 ਤਾਂ ਚਲੋ ਫਰੈਸ਼ਕੋ 'ਚ ਨੇ ਤਾਜ਼ਾ ਤੁਹਾਨੂੰ ਸਮੋਸੇ ਮਿਲਦੇ ਨੇ ਹੱਥ ਦੇ ਬਣਾਏ ਹੋਏ ਵੀ ਮਸ਼ੀਨ ਵਾਲੇ ਵੀ ਟਿੱਕੀਆਂ ਪਕੌੜੇ ਜਾਂ ਭਾਜੀ ਵਿਆਹ ਸ਼ਾਦੀ ਆ ਰਹੀ ਆ ਭਾਜੀ ਬਣਾਉਣੀ ਆ ਇਹ ਬਣਾ ਕੇ ਦੇਣਗੇ ਬਿਲਕੁਲ ਜਾਣੀ ਘਰ ਆ ਰਗੀ ਤੁਹਾਨੂੰ ਬਣਾ ਕੇ ਦੇਣਗੇ ਅਤੇ ਇੱਕ ਮੇਨ ਹੈੱਡ ਆਫਿਸ ਹੈਗਾ ਇਹਨਾਂ ਦਾ ਵਿਲੀਅਮਸ ਪਾਰਕਵੇ 2131 ਵਿਲੀਅਮਸ ਪਾਰਕਵੇ 905-799-2616
4: ਮੋਰਗੇਜ ਅਪਰੂਵ ਨਹੀਂ ਹੋ ਰਹੀ ਤੁਹਾਡੀ ਤੇ ਬਿਲਡਰ ਨੇ ਬਹੁਤ ਡਿਲੇ ਕਰਨ ਤੋਂ ਬਾਅਦ ਤੁਹਾਨੂੰ ਕੋਈ ਲੀਗਲ ਨੋਟਿਸ ਭੇਜ ਦਿੱਤਾ ਆ ਜਾਂ ਕਿਸੇ ਨੇ ਤੁਹਾਡੇ ਪੈਸੇ ਲੋਨ ਲੈ ਕੇ ਵਾਪਸ ਹੀ ਨਹੀਂ ਕੀਤੇ ਇੰਪਲੋਇਰ ਨੇ ਬਿਨਾਂ ਨੋਟਿਸ ਦਿੱਤੇ ਤੁਹਾਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਜਾਂ ਤੁਹਾਨੂੰ ਕੋਰਟ ਤੋਂ ਸਟੇਟਮੈਂਟ ਆਫ ਕਲੇਮ ਆਇਆ ਹੋਵੇ, ਕੋਈ ਵੀ ਲੀਗਲ ਮੈਟਰ ਹੋਵੇ, ਤੁਹਾਨੂੰ ਸਾਰੇ ਸਿਚੁਏਸ਼ਨਸ ਵਿੱਚ ਗਿਰੀ ਲੀਗਲ ਲਾਅ ਆਫਿਸ ਤੋਂ ਬਨੀਤ ਗਿਰੀ ਜੀ ਪੂਰੀ ਹੈਲਪ ਕਰਦੇ ਨੇ। ਸਿਵਲ ਲਿਟੀਗੇਸ਼ਨ ਹੋਵੇ, ਰੀਅਲ ਅਸਟੇਟ ਲਿਟੀਗੇਸ਼ਨ ਹੋਵੇ, ਇੰਪਲੋਇਮੈਂਟ ਲਾਅ ਜਾਂ ਫਿਰ ਫੈਮਿਲੀ ਲਾਅ, ਕੋਈ ਵੀ ਮੈਟਰ ਹੋਵੇ, ਤੁਹਾਨੂੰ ਹਰ ਤਰ੍ਹਾਂ ਦੀ ਮਦਦ ਦੇਣਗੇ ਬਨੀਤ ਗਿਰੀ ਜੀ। ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ, ਓਕਵਿਲ ਦੇ ਵਿੱਚ, ਤੇ ਨੰਬਰ 4375518000, 437-551-8000 ਤੇ ਤੁਸੀਂ ਕਾਲ ਕਰ ਸਕਦੇ ਹੋ ਗਿਰੀ ਲੀਗਲ ਲਾਅ ਆਫਿਸ ਤੋਂ ਬਨੀਤ ਗਿਰੀ ਜੀ ਦੇ ਨਾਲ।
0: ਅੱਛਾ, ਪਹਿਲਾ ਅਖਾਣ ਜਿਹੜਾ ਮੈਂ ਬੜਾ ਸੌਖਾ ਜਿਹਾ ਪਾਇਆ ਸੀ, ਹੁਣ ਤੁਸੀਂ ਬੁੱਝ ਗਿਆ ਨਾ?
4: ਹਾਂਜੀ।
0: ਨੈਕਸਟ ਅਖਾਣ ਹੈਗਾ ਅੰਨਾ ਹਾਥੀ ਲਸ਼ਕਰ ਦਾ ਉਜਾੜਾ, ਤੇ ਇਹ ਹੈਗਾ ਮੇਰਾ, ਇਹਦਾ ਵੀ ਇਹਨੂੰ ਉੱਤਰ ਦਿਓ, ਤੇ ਆਪਣੇ ਦੌਗਾ ਜਿਹੜਾ ਉਹ ਤੁਹਾਡੇ ਘੋੜੇ ਹੈ ਨਾ, ਤੇ ਦਿਮਾਗੀ ਕਸਰਤ ਕਰਦੇ ਨਾਲ ਆਪਾਂ, ਤੇ ਨਾਲੇ ਤਾਂ ਇੰਟਰਟੇਨਮੈਂਟ ਹੁੰਦੀ ਹੈ, ਨਾਲੇ ਤੁਹਾਡੀ ਸਾਂਝ ਪੈ ਜਾਂਦੀ ਸਾਡੇ ਨਾਲ, ਤੇ ਜ਼ਰੂਰ 905-564-6444 905-564-6444 ਸਟੂਡੀਓ ਨੰਬਰ ਹੈ। ਅਗਲੇ ਕਾਲਰ ਨੂੰ ਲੈ ਲਓ।
4: ਹਾਂਜੀ, 3531 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ।
1: ਮੈਂ ਤਾਂ ਗੀਤ ਲਵਾਉਣਾ ਸੀ ਜੀ।
0: ਅੱਛਾ,
4: ਹਾਂਜੀ, ਦੱਸੋ।
1: ਜਮਲੇ ਦਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਦੇ।
0: ਆਏ ਹਾਏ, ਕੀ ਬਾਤ ਜੀ, ਜਮਲ ਸਾਹਿਬ ਦੇ ਤੂੰ ਬਿਨਾਂ ਗਾਉਣਾ ਢੋਲਕੀ ਨਾਲ ਹੈ। ਇਹ ਗੀਤ ਅੱਜ ਵੀ ਸੁਣ ਲਈਏ, ਚਾਹੇ 10 ਸਾਲ ਬਾਅਦ ਫਿਰ ਵੀ ਸੁਣ ਲਾਂਗੇ ਕਿ ਜਵਾਕ ਸੁਣਨਗੇ ਨਾ, ਚੰਗਾ ਹੀ ਲੱਗੂ, ਚੰਗਾ ਹੀ ਲੱਗੂ।
4: ਬਿਲਕੁਲ, ਹਾਂਜੀ,
0: ਬੜੀ ਜਲਦੀ ਲਾਉਂਦੇ ਹਾਂ ਆਪਾਂ ਤੁਹਾਡਾ ਗੀਤ, ਪਹਿਲਾਂ ਇਹ ਫਰਮਾਇਸ਼ੀ ਲਾਉਂਦੇ ਹਾਂ, ਫਿਰ ਬਸੀਆਂ ਜਿਹੜੇ ਸਾਡੇ ਚੁਣੇ ਹੋਏ ਨੇ ਉਹ ਬਾਅਦ 'ਚ ਲਾਵਾਂਗੇ। ਅੱਛਾ, ਇੱਕ ਵਾਰੀ ਫਿਰ ਮੈਂ ਤੁਹਾਨੂੰ ਸਮਝਾਵਾਂ ਮਾੜਾ ਜਿਹਾ ਕਿ ਅੰਨਾ ਹਾਥੀ ਲਸ਼ਕਰ ਦਾ ਉਜਾੜਾ ਅਖਾਣ ਆ, ਬੜਾ ਪਿਆਰਾ ਇਹ, ਬਹੁਤ ਵਧੀਆ ਆਪਣੀ ਪੰਜਾਬੀ ਬੋਲੀ ਦਾ ਮੀਨਿੰਗਫੁੱਲ ਆ ਅਖਾਣ ਆ। ਪਰ ਪਤਾ ਹੋਣਾ ਚਾਹੀਦਾ ਯਾਰ, ਸਾਨੂੰ ਖਾਣ ਭੁੱਲ ਚੱਲੇ ਆਪਾਂ ਸਾਰੇ, ਇਹਨਾਂ ਨਹੀਂ ਭੁੱਲਣਾ ਨਹੀਂ ਚਾਹੀਦਾ, ਤਾਂ ਹੀ ਤਾਂ ਮੈਂ ਲਿਆਂਦਾ ਇਹ ਸਬਜੈਕਟ। ਮੈਂ ਕਿਹਾ ਹਰ ਮੰਗਲਵਾਰ ਨੂੰ ਆਪਾਂ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰਿਆ ਕਰੀਏ,
4: ਹਾਂਜੀ,
0: ਤਾਂ ਕਿ ਥੋੜ੍ਹੀ ਜਿਹੀ ਆਪਾਂ ਨੂੰ ਨੌਲੇਜ ਵੀ ਹੁੰਦੀ ਆ, ਪਲੱਸ ਕਈ ਆਪਾਂ ਭੁੱਲ ਵੀ ਜਾਂਦੇ ਹਾਂ ਖਾਣ, ਹੈ ਨਾ? ਅਤੇ ਮੈਂ ਪਹਿਲਾਂ ਕਿਹਾ ਸੀ ਕਿ ਇੱਕ ਵਿਅਕਤੀ ਹੈਗਾ, ਬਹੁਤ ਪਾਵਰਫੁੱਲ ਵਿਅਕਤੀ, ਮੈਂ ਤੁਹਾਨੂੰ ਹੁਣ ਤੁਸੀਂ ਵੀ ਦੇ ਦਿੰਦਾ, ਮੈਂ ਤੁਹਾਨੂੰ ਲਿੰਟ ਦੇਣਾ ਥੋੜ੍ਹਾ, ਪਰਚੀ ਜਾਣੀ ਬਹੁਤ ਹੁੰਦੀ ਆ,
4: ਹਾਂਜੀ,
0: ਨਾਲ ਜਵਾਬ ਵੀ ਨਿਕਲ ਆਉਣਾ, ਸਮਝੋ?
4: ਹਾਂਜੀ।
0: ਨਹੀਂ, ਹਾਲੇ ਪਤਾ ਲੱਗਿਆ ਹੁਣ ਇੱਦੂ ਪਤਾ ਬੰਦਾ ਮੈਂ ਕੀ ਦੇਦਾ, ਹੈ ਨਾ, ਵੀ ਪਰਚੀ ਵੀ ਦੇਤੀ ਮੈਂ ਸਾਰੀ, ਤੁਹਾਨੂੰ ਹਿੰਟ ਵੀ ਦੇਤਾ। ਇੱਕ ਵਾਰੀ ਫਿਰ ਦੇ ਦਿਆਂ ਕਿ ਕੀ ਮੀਨਿੰਗ ਹੈ ਇਹਦਾ, ਇਹਦਾ ਹੈਗਾ ਅੰਨਾ ਹਾਥੀ ਲਸ਼ਕਰ ਦਾ ਉਜਾੜਾ। ਇਹ ਅਖਾਣ ਆ ਬੜਾ ਪਿਆਰਾ, ਕਈ ਲੋਕਾਂ 'ਤੇ ਢੁੱਕਦਾ ਪਰ ਨਹੀਂ, ਜਿਹੜਾ ਬੰਦੇ ਬੰਦੇ ਜਿਹੜੇ ਚੱਲ ਨਹੀਂ ਵੀ। ਹੁਣ ਇੱਕ ਮੈਸੇਜ ਲੈ ਲਈਏ ਤੁਹਾਡੀ, ਅਸੀਂ ਵੇਟ ਕਰ ਰਹੇ ਹਾਂ, ਪਰ ਮੈਨੂੰ ਇਹ ਹੁੰਦਾ ਕਿ ਸਾਡੇ ਜਿਹੜੇ ਸਰੋਤੇ ਨੇ ਮਨਪ੍ਰੀਤ, ਬੜੇ ਜੀਨੀਅਸ ਨੇ, ਉਹ ਪਕੜ ਲੈਂਦੇ ਆ ਨਿੱਕੀ ਨਿੱਕੀ ਗੱਲ ਦੇ ਵਿੱਚ, ਉਹਨਾਂ ਗੱਲ ਕੱਢ ਲੈਂਦੇ ਆ। 905-564-4444 'ਤੇ ਮੈਨੂੰ ਤੁਸੀਂ ਦਾ ਆਂਸਰ ਲੱਭ ਕੇ ਦਿਓ, ਨਹੀਂ ਤਾਂ ਫਿਰ ਮੇਰੇ ਕੋਲ ਤਾਂ ਰੈਡੀ ਪਿਆ। ਮਨੂ ਸ਼ਰਮਾ ਹੋਰਾਂ ਦੀ ਮੈਂ ਗੱਲਬਾਤ ਕਰਾਂ, ਉਹ ਕਹਿੰਦੇ ਕੀ ਤੁਹਾਨੂੰ ਪਤਾ ਕਿ ਜਿਹੜੀ ਕਾਫੀ ਜ਼ਿਆਦੇ ਕਹਿੰਦੇ ਕਿ ਚੇਂਜਸ ਹੋਈਆਂ ਇੰਸ਼ੋਰੈਂਸ ਦੇ ਵਿੱਚ, ਸਸਤੀ ਤੁਹਾਡੀ ਇੰਸ਼ੋਰੈਂਸ ਕਰਾ ਦੇਣਗੇ, ਆਟੋ ਹੋਮ ਇੰਸ਼ੋਰੈਂਸ ਕਰਦੇ ਨੇ, ਨੰਬਰ ਨੋਟ ਕਰ ਲਓ 289-952-9532
4: ਜੀ।
0: ਅਗਲੇ ਕਾਲ ਲੈ ਲਓ।
4: ਹਾਂਜੀ, 3631, ਹਾਂਜੀ, ਸਤਿ ਸ਼੍ਰੀ ਅਕਾਲ।
5: ਮਨਪ੍ਰੀਤ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਅਮਰਜੀਤ ਜੀ ਮੈਂ ਬਬਲੋ ਤੋਂ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ,
5: ਹੋਰ ਸਭ ਸਭ ਠੀਕ ਠਾਕ?
0: ਬੜਾ ਉੱਚ ਰੌਲਾ ਜਿਹਾ ਪੈਂਦਾ ਪਿੱਛੇ।
5: ਹਾਂਜੀ ਹਾਂਜੀ, ਉਹ ਸੀਗਾ ਕਸਟਮਰ ਸੀਗਾ ਸਿੱਧੂ ਸਾਹਿਬ।
0: ਮੇਰੀ ਕਹਾਵਤ ਸੁਣੋ, ਅੰਨਾ ਹਾਥੀ ਲਸ਼ਕਰ ਦਾ ਉਜਾੜਾ, ਬੜਾ ਪੰਜਾਬੀ ਦਾ ਬਹੁਤ ਵਧੀਆ ਅੱਛਾ ਮੁਹਾਵਰਾ, ਮੀਨਿੰਗਫੁੱਲ ਮੁਹਾਵਰਾ ਹੈਗਾ। ਪਰ ਹਾਂ, ਇਹ ਤੁਸੀਂ ਜ਼ਰੂਰ ਕਹਿ ਲਿਆ, ਤੁਸੀਂ ਮੈਨੂੰ ਪਕੜ ਲਿਆ ਕਿ ਪਾਵਰਫੁੱਲ ਬੰਦਾ ਦੁਨੀਆ ਦਾ ਟਰੰਪ ਦੇ ਢੁੱਕਦਾ ਇਹ, ਪਰ ਤੁਸੀਂ ਮੈਂ ਇੱਕ ਤੁਹਾਡਾ ਥੈਂਕਸ ਕਰਦਾ, ਤੁਹਾਨੂੰ ਦੇ ਕੇ ਗਏ ਗਿਫਟ, ਟੁੱਕ ਚੋਕਲੇਟ ਦੇ ਕੇ ਗਏ ਹੋ, ਤੁਸੀਂ ਤਾਂ ਤੁਹਾਡੇ ਮਿਸਿਜ਼ ਆਏ ਸੀ ਇਹ ਵੀਕਐਂਡ ਦੇ ਉੱਤੇ, ਅਤੇ ਅਸੀਂ ਮਿਲੇ ਵੀ ਸੀ ਥੋੜ੍ਹਾ ਜਿਹਾ, ਕਿਉਂਕਿ ਮੈਂ ਤੁਹਾਡਾ ਰਸ਼ ਸੀਗਾ, ਮੈਂ ਕਿਸੇ ਹੋਰ ਘਰੇ ਦੇ ਅਖੰਡ ਪਾਠ ਦੇ ਉੱਤੇ ਖੋਲਿਆ ਸੀ, ਉਹਨਾਂ ਦੇ ਘਰੇ ਜਾ ਕੇ ਹਾਰੀ ਲਵਾਉਣੀ ਸੀ, ਸੰਡੇ ਮੈਂ ਬਿਜ਼ੀ ਸੀ, ਹੈ ਨਾ ਜੀ, ਚੁੰਮਾ ਸਰ,
5: ਥੋੜ੍ਹਾ ਫਰਨੀਚਰ ਦੇਖਣਾ ਸੀ, ਉਹ ਦੇਖ ਕੇ ਗਏ ਤਾਂ ਉਹਨਾਂ ਨੂੰ ਕਰਕੇ ਗਏ ਗੱਲਬਾਤ।
0: ਵੈਰੀ ਗੁੱਡ, ਥੈਂਕ ਯੂ, ਮਿਹਰਬਾਨੀ। ਅਗਲੇ ਕਾਲਰ 1807 ਜੀ।
6: ਹਾਂਜੀ ਕਹਾਵਤ ਉਹ ਦੱਸਦੀਆਂ ਨੇ, ਇਹਦਾ ਮਤਲਬ ਇਹ ਹੁੰਦਾ ਕਿ ਮੂਰਖ ਬੰਦੇ ਦੇ ਹੱਥ ਪਾਵਰ ਆ ਜਾਵੇ ਨਾ, ਉਹ ਆਪਣੇ ਨੁਕਸਾਨ ਜ਼ਿਆਦਾ ਕਰਦਾ ਹੁੰਦਾ ਤੇ ਫਾਇਦਾ ਘੱਟ ਕਰਦਾ ਹੁੰਦਾ।
0: ਇਹ ਵੀ ਤੁਸੀਂ ਗੱਲ ਕਹਿ ਸਕਦੇ ਹੋ, ਪਰ ਥੋੜ੍ਹੇ ਜਿਹਾ ਅਸਲੀ ਸ਼ਬਦ ਵੀ ਆ ਜੇ ਹੁਣ ਲੈ ਲਾਂਗੇ ਆਪਾਂ। ਅਤੇ ਹਾਂ ਵੈਸੇ ਤਾਂ ਕਈਆਂ ਨੇ ਬੁੱਝ ਕੇ ਕਹਿੰਦੇ ਵੀ ਟਰੰਪ ਸਾਹਿਬ ਤਾਂ ਬੜਾ ਅੱਛਾ, ਇਹਦਾ ਮੀਨਿੰਗ ਹੈ ਦੱਸਦੀਆਂ ਫਿਰ ਮੈਂ।
4: ਹਾਂਜੀ ਵੈਸੇ ਦੱਸ ਹੀ ਦਿੱਤਾ ਉਹਨਾਂ ਨੇ, ਵਰਡ
0: ਪੂਰਾ ਨਹੀਂ ਦੱਸਿਆ ਉਹਨਾਂ ਨੇ, ਨਹੀਂ ਦਿੱਤਾ ਉਹਨਾਂ ਨੇ ਪੂਰਾ, ਹੈ ਨਾ। ਚਲੋ ਜਦ ਤੱਕ ਕਿਸੇ ਨੂੰ ਹੋਰ ਨੂੰ ਦਿੰਦੇ ਹਾਂ ਮੌਕਾ, ਜਦ ਤੱਕ ਗੀਤ ਸੁਣਾ ਲਈਏ ਇੱਕ ਵਾਰ ਫਿਰ ਦੜਾਓ ਆਪਣੇ ਦਿਮਾਗ ਦੇ ਕਹਿੰਦੇ ਹੁੰਦੇ ਨੇ ਫੁੱਲੋ ਦਰਵਾਜ਼ੇ। ਮੈਂ ਚਾਹੁੰਦਾ ਸੀ ਕਿ ਚਲੋ ਸ਼ਕਤੀਮਾਨ ਤਾਂ ਇਹਦੇ ਵਿੱਚ ਆ ਹੀ ਜਾਂਦਾ, ਸ਼ਕਤੀਮਾਨ ਬੰਦਾ ਹੁੰਦਾ ਜਿਹੜਾ, ਹੈ ਨਾ, ਚਲੋ ਜੀ ਗੀਤ ਸੁਣਾਈਓ, ਉਸ ਤੋਂ ਬਾਅਦ ਫਿਰ ਕੀ ਤੁਹਾਡੀ ਵਧੀਆ ਦਾ ਆਨਸਰ ਸੋਚੋ, ਤੇ ਤਦ ਤੱਕ ਤੁਹਾਨੂੰ ਅਸੀਂ ਸੋਚਣ ਦਾ ਮੌਕਾ ਦੇ ਰਹੇ ਹਾਂ। ਇਸ ਪ੍ਰਦੇਸ਼

0: ਲਓ ਵੀ ਦੋਸਤੋ ਇੱਕ ਵਾਰੀ ਫੇਰ ਸਰਨ ਜੀਆਂ ਨੂੰ ਸਮਰਾਜ ਸਿੱਧੂ ਦਾ ਮੈਸੇਜ ਲੈ ਲਈਏ, ਕਿਉਂਕਿ ਹਰ ਮੰਗਲਵਾਰ ਨੂੰ ਸਾਡੇ ਮਹਿਮਾਨ ਹੁੰਦੇ ਨੇ ਟੌਪ ਫਾਈਨੈਂਸ਼ੀਅਲ ਤੋਂ, ਉਹਨਾਂ ਦਾ ਮੈਸੇਜ ਵੀ ਅੱਗੇ ਜਾ ਕੇ ਲੈਂਦੇ ਹਾਂ। ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਮੈਂ ਅਖਾਣ ਪਾਇਆ ਸੀ ਲੇਕਿਨ ਤੁਸੀਂ ਸਾਰਿਆਂ ਨੇ ਆਲਮੋਸਟ ਉੱਥੇ ਪਹੁੰਚ ਗਏ ਸੀ
1: ਜੀ।
0: ਅੰਨਾ ਹਾਥੀ ਲਸ਼ਕਰ ਦਾ ਉਜਾੜਾ ਅਖਾਣ ਪੰਜਾਬੀ 'ਚ ਉਦੋਂ ਵਰਤਿਆ ਜਾਂਦਾ, ਉਸ ਵਿਅਕਤੀ ਦੇ ਵਾਸਤੇ ਵਰਤਿਆ ਜਾਂਦਾ ਜਿਹੜਾ ਸ਼ਕਤੀਮਾਨ ਹੋਵੇ, ਪਾਵਰਫੁਲ ਹੋਵੇ, ਜਿਹੜਾ ਬਹੁਤ ਤਬਾਹੀ ਕਰ ਲਏ, ਤਬਾਹੀ ਹਰ ਪਾਸੇ ਕਰ ਦੇਣੀ। ਤੁਹਾਨੂੰ ਪਤਾ ਹੀ ਹੈ ਕੌਣ ਚਾਰੇ ਪਾਸੇ ਪੰਗੇ ਲੈਣੇ, ਇਸ ਨੂੰ ਬਖਸ਼ਣੇ ਨਹੀਂ, ਹੈ ਨਾ। ਅਤੇ ਉਸ ਵਿਅਕਤੀ ਵਾਸਤੇ ਇਹ ਖਾਣ ਵਰਤ ਜਾਂਦਾ। ਅੰਨਾ ਹਾਥੀ ਲਸ਼ਕਰ ਦਾ ਉਜਾੜਾ, ਇਹ ਮੈਂ ਮੈਸੇਜ ਲਵਾਂਗਾ ਸਮਰਾਜ ਸਿੱਧੂ ਹੋਰਾਂ ਦਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਜਾ ਕੇ ਇੱਕ ਖਾਣ ਹੋਰ ਤੁਹਾਨੂੰ ਪਾਵਾਂਗੇ ਵਧੀਆ ਜਿਹਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ, ਦਿਮਾਗੀ ਕਿਸਮ ਵੀ ਕਰਾਵਾਂਗੇ, ਤੁਹਾਨੂੰ ਵੀ ਸ਼ਾਮਿਲ ਕਰਾਂਗੇ, ਗੀਤ ਸੰਗੀਤ ਵੀ ਹੋਊਗਾ। ਅੱਗੇ ਜਾ ਕੇ ਸਮਰਾਜ ਸਿੱਧੂ ਹੋਰਾਂ ਦੇ ਪੂਰੀ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਦੇਣੀ ਆ ਆਪਾਂ ਨੂੰ, ਖਾਸ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਹਿਬ। ਉਹ ਅਮਰੀਕਾ ਵਾਲੇ ਕਹਿੰਦੇ ਅਸੀਂ ਵਧੀਆ, ਕਹਿੰਦੇ ਦਿੱਤਾ ਇਹਨਾਂ ਨੂੰ ਸਭ ਕੁਛ, ਚਲੋ ਐਨੀਵੇ ਦੱਸਣਾ ਚਾਹੀਦਾ ਇਹਨਾਂ ਨੂੰ ਆਪਣੇ ਸਾਰੇ ਲੋਕਾਂ ਨੂੰ ਭਾਈ ਕਿਉਂ ਡੀਲ ਚੁੱਕੀ ਆ, ਜੇ ਦੁੱਧ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ। ਪਰ ਜੇ ਹੁਣ ਆਪਾਂ ਨੂੰ ਕੋਈ ਪਤਾ ਨਹੀਂ ਲੱਗੂਗਾ, ਕੁਛ ਮੀਡੀਆ 'ਚ ਕੁਛ ਆਊਗਾ ਨਹੀਂ ਬਾਹਰ ਵੀ ਕਿਉਂ ਤੋੜ ਕੇ ਆਇਆ ਡੀਲ, ਉਹ ਵੀ ਪੰਗਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ।
2: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਜਾਂ ਆਪਣੇ ਪਰਿਵਾਰ ਦੇ ਲਈ ਆਪਣੇ ਰਿਸਕ ਨੂੰ, ਰਿਸਕ ਆਫ ਇਲਨੈਸ, ਰਿਸਕ ਆਫ ਇੰਜਰੀ, ਰਿਸਕ ਆਫ ਡੈਥ ਨੂੰ ਕਵਰ ਕਰਨਾ ਚਾਹੁੰਦੇ ਹੋ ਅਫੋਰਡੇਬਲ ਤਰੀਕੇ ਨਾਲ, ਗਿਵ ਅਸ ਅ ਕਾਲ 416-457-3381 416-457-3381। ਸੋ ਅੱਜ ਮੈਂ ਗੱਲਬਾਤ ਕਰਨਾ ਚਾਹੁੰਦਾ ਕਪਲ ਕਾਂਬੋ ਪਲਾਨ ਦੇ ਬਾਰੇ। ਅਕਸਰ ਹੀ ਇਹ ਸਾਨੂੰ ਪੁੱਛਿਆ ਜਾਂਦਾ ਹੈ ਕਿ ਕੀ ਮੈਨੂੰ ਤੇ ਮੇਰੀ ਵਾਈਫ ਨੂੰ ਇਕੱਠੇ ਹੀ, ਜਾਂ ਕੀ ਮੈਨੂੰ ਤੇ ਮੇਰੇ ਹਸਬੈਂਡ ਨੂੰ ਇਕੱਠੇ ਹੀ ਪਾਲਿਸੀ ਕਰਵਾਉਣੀ ਚਾਹੀਦੀ ਹੈ ਜਾਂ ਅੱਡ ਅੱਡ ਕਰਵਾਉਣੀ ਚਾਹੀਦੀ ਹੈ। ਦੇਖੋ ਸਭ ਤੋਂ ਜ਼ਿਆਦਾ ਫਾਇਦਾ ਤਾਂ ਹੋਣਾ ਹੈ ਜੇ ਤੁਸੀਂ ਦੋਨੇ ਜਾਣੇ ਇਕੱਠੇ ਹੀ ਪਾਲਿਸੀ ਕਰਵਾਉਂਦੇ ਹੋ, ਕਿਉਂਕਿ ਐਵਰੀ ਸਿੰਗਲ ਮੇਜਰ ਇੰਸ਼ੋਰੈਂਸ ਕੰਪਨੀ ਤੁਹਾਨੂੰ ਇਕੱਠੇ ਪਾਲਿਸੀ ਕਰਵਾਉਣ ਦੇ ਨਾਲ ਇੱਕ ਬਹੁਤ ਵੱਡਾ ਡਿਸਕਾਊਂਟ ਦਿੰਦੇ ਨੇ। ਟੂ ਕਲਾਇੰਟਸ ਆਰ ਆਲਵੇਜ਼ ਬੈਟਰ ਦੈਨ ਵਨ। ਜਦੋਂ ਤੁਸੀਂ ਖਾਸ ਲਾਈਫ ਇੰਸ਼ੋਰੈਂਸ ਐਂਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੋਨੇ ਹੀ ਦੋਨੇ ਜਾਣਿਆਂ ਲਈ ਇਕੱਠੇ ਕਰਦੇ ਹੋ, ਫਿਰ ਤਾਂ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਵੱਡਾ ਡਿਸਕਾਊਂਟ ਮਿਲਦਾ ਹੈ, ਮਲਟੀ ਕਵਰੇਜ ਡਿਸਕਾਊਂਟ। ਸੋ ਇਸ ਕਪਲ ਕਾਂਬੋ ਪਲਾਨ ਦੇ ਵਿੱਚ ਚਾਹੇ ਤੁਹਾਡੀ ਉਮਰ ਹੈਗੀ ਹੈ 20 ਸਾਲ ਦੀ ਜਾਂ 25 ਜਾਂ 30 ਜਾਂ 35, 20-35, ਜੇ 20 ਤੋਂ ਲੈ ਕੇ 35 ਸਾਲ ਦੀ ਤੁਹਾਡੀ ਉਮਰ ਹੈ, ਫਿਰ ਤੁਸੀਂ ਈਜ਼ੀਲੀ ਲੈਸ ਦੈਨ $99 ਪਰ ਪਰਸਨ ਪਰ ਮੰਥ, ਯਾਨੀ ਕਿ $99 ਤੋਂ ਵੀ ਘੱਟ ਦਾ ਖਰਚਾ ਪਰ ਪਰਸਨ ਪਰ ਮੰਥ ਦੇ ਵਿੱਚ ਸਭ ਤੋਂ ਲੰਬੀ ਤੁਸੀਂ 65 ਸਾਲ ਦੀ ਉਮਰ ਤੱਕ ਟਰਮ 65 ਲਾਈਫ ਇੰਸ਼ੋਰੈਂਸ ਤੇ ਟਰਮ 65 ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਿਥ 100% ਮਨੀ ਬੈਕ ਗਰੰਟੀ ਪਾਲਿਸੀ ਕਰਵਾ ਸਕਦੇ ਹੋ। ਸੋ ਇਹ ਜਿਹੜਾ ਪਲਾਨ ਹੈ ਬਣਾਇਆ ਗਿਆ ਹੈ ਇਸ ਗੱਲ ਨੂੰ ਧਿਆਨ ਚ ਰੱਖ ਕੇ ਕਿ ਕੋਈ ਵੀ ਕਿਸੇ ਵੀ ਸਟੈਟਸ ਤੇ ਇਹਨੂੰ ਕਰਵਾ ਸਕਦਾ ਹੈ। ਮਤਲਬ ਕਿ ਜੇ ਤੁਸੀਂ ਹੁਣ ਇੱਥੇ ਸਟੱਡੀ ਵੀਜ਼ਾ ਤੇ ਹੀ ਹੋ ਜਾਂ ਵਰਕ ਪਰਮਿਟ ਤੇ ਹੋ ਜਾਂ ਤੁਸੀਂ PR ਵੀ ਹੋ ਗਏ ਹੋ ਜਾਂ ਤੁਸੀਂ ਸਿਟੀਜ਼ਨ ਹੀ ਹੋ, ਕੋਈ ਵੀ ਕਿਸੇ ਵੀ ਸਟੈਟਸ ਤੇ ਇਸ ਪਾਲਿਸੀ ਨੂੰ ਕਰਵਾ ਸਕਦਾ ਹੈ ਬਿਨਾਂ ਕਿਸੇ ਵੀ ਇਸ਼ੂ ਤੋਂ। ਇਹਦੇ ਵਿੱਚ ਅੱਜ ਜੋ ਵੀ ਤੁਹਾਡੀ ਉਮਰ ਹੋਵੇ 20-25-30-35 ਸਿੱਧੇ ਏਜ 65 65 ਸਾਲ ਦੀ ਉਮਰ ਤੱਕ ਤੁਹਾਡੀ $500,000 ਦੀ $500,000 ਦੀ ਪਰ ਪਰਸਨ ਲਾਈਫ ਇੰਸ਼ੋਰੈਂਸ ਹੋਣੀ ਹੈ ਤੇ $50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਣੀ ਹੈ ਏਜ 65 ਤੱਕ। ਸੋ ਮੈਂ ਇਹਨੂੰ ਬ੍ਰੇਕ ਡਾਊਨ ਕਰ ਦਿੰਦਾ। ਹੁਣ ਜੇਕਰ ਇੱਕ ਇੰਡੀਵਿਜੁਅਲ ਨੂੰ ਫੋਰ ਐਗਜ਼ਾਮਪਲ ਮੰਨ ਲਓ ਦ ਹਸਬੈਂਡ ਰੱਬ ਨਾ ਕਰੇ ਪ੍ਰੀਮੈਚਰ ਡੈਥ ਹੋ ਜਾਂਦੀ ਹੈ ਕਿਸੇ ਵੀ ਬਿਮਾਰੀ ਕਰਕੇ, ਕਿਸੇ ਵੀ ਐਕਸੀਡੈਂਟ ਕਰਕੇ ਜਾਂ ਹੋਰ ਜਿਹੜਾ ਮਰਜ਼ੀ ਕਾਰਨ ਹੋਵੇ, ਫਿਰ ਉਹਦੇ ਵਾਈਫ ਨੂੰ ਜਾਂ ਉਹਦੇ ਬੱਚਿਆਂ ਨੂੰ ਜਾਂ ਜਿਹਨੂੰ ਵੀ ਬੈਨੀਫਿਸ਼ਰੀ ਬਣਾਇਆ ਹੋਇਆ ਹੈ ਸਿੱਧਾ $500,000 ਟੈਕਸ ਫ੍ਰੀ ਮਿਲੂਗਾ, $5,00,000। ਉਹ ਨਾ ਉਹ ਜੋ ਕੁਝ ਮਰਜ਼ੀ ਕਰ ਸਕਦੇ ਨੇ। ਰੱਬ ਨਾ ਕਰੇ ਦੋਨਾਂ ਜਾਣਿਆਂ ਨੂੰ, ਹਸਬੈਂਡ ਐਂਡ ਵਾਈਫ ਨੂੰ ਇਕੱਠੇ ਹੀ ਕੁਝ ਹੋ ਜਾਂਦਾ ਹੈ, ਫੋਰ ਐਗਜ਼ਾਮਪਲ ਇਫ ਦੇ ਕਾਰ ਐਕਸੀਡੈਂਟ, ਫਿਰ ਤਾਂ ਜਿਨ੍ਹਾਂ ਨੂੰ ਵੀ ਇਹਨਾਂ ਨੇ ਬੈਨੀਫਿਸ਼ਰੀ ਬਣਾਇਆ ਹੋਇਆ ਹੈ ਉਹਨਾਂ ਨੂੰ ਕੁੱਲ ਮਿਲਾ ਕੇ $1,000,000 ਟੈਕਸ ਫ੍ਰੀ ਮਿਲੂਗਾ। ਜੇਕਰ ਏਜ 65 ਤੋਂ ਪਹਿਲਾਂ ਪਹਿਲਾਂ, ਯਾਨੀ ਕਿ ਰਿਟਾਇਰਮੈਂਟ ਦੀ ਉਮਰ ਤੋਂ ਪਹਿਲਾਂ ਪਹਿਲਾਂ ਕਿਸੇ ਨੂੰ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਜਿਵੇਂ ਕਿ ਕੈਂਸਰ, ਹਾਰਟ ਅਟੈਕ, ਸਟ੍ਰੋਕ ਜਾਂ ਫਿਰ ਕੋਈ ਓਰਗਨ ਫੇਲਿਅਰ ਹੋ ਜਾਵੇ, ਐਕਸਟੈਂਸਿਵ ਲਿਸਟ ਹੈ, 26 ਡਿਫਰੈਂਟ ਇਲਨੈਸਿਸ ਕਵਰਡ ਨੇ, 26 ਡਿਫਰੈਂਟ ਡਿਜ਼ੀਜ਼ਸ, ਜਿਹਦੇ ਜੇ ਕੋਈ ਵੀ ਬਿਮਾਰੀ ਹੁੰਦੀ ਹੈ, ਫਿਰ ਤੁਹਾਨੂੰ ਇਕੱਠੇ ਹੀ $50,000 ਲੰਪ ਸਮ ਮਿਲੂਗਾ ਟੈਕਸ ਫ੍ਰੀ। ਉਹਨਾਂ ਪੈਸਿਆਂ ਨਾਲ ਪ੍ਰਾਈਵੇਟ ਨਰਸ ਹਾਇਰ ਕਰੋ ਜਾਂ ਫਿਰ ਆਪਦੀ ਇਨਕਮ ਨੂੰ ਰਿਪਲੇਸ ਕਰੋ, ਕਿਉਂਕਿ ਆਬਵੀਅਸਲੀ ਤੁਸੀਂ ਕੰਮ ਤੇ ਜਾ ਹੀ ਨਹੀਂ ਸਕਦੇ ਕਈ ਮਹੀਨਿਆਂ ਜਾਂ ਕੁਝ ਸਾਲਾਂ ਲਈ। ਮੋਰਗੇਜ ਪੇ ਕਰੋ, ਰੈਂਟ ਪੇ ਕਰੋ, ਡੂ ਵਟਐਵਰ ਯੂ ਫੀਲ ਇਜ਼ ਨੈਸੈਸਰੀ, ਕਿਉਂਕਿ ਉਹ 50,000 ਤੁਹਾਨੂੰ ਹੀ ਸਿੱਧੇ ਡਾਇਰੈਕਟਲੀ ਟੈਕਸ ਵੀ ਮਿਲਣਾ ਹੈ। ਪਰ ਮੇਨ ਗੱਲ ਤਾਂ ਇਹ ਹੈ ਕਿ ਜੇਕਰ 65 ਸਾਲ ਦੀ ਉਮਰ ਤੱਕ ਕੋਈ ਵੀ ਕਲੇਮ ਨਹੀਂ ਨਹੀਂ ਹੁੰਦੀ। ਜਿੰਨਾ ਵੀ ਤੁਸੀਂ ਪੈਸਾ ਪੇ ਕੀਤਾ ਸੀ 100% ਗੈਰੰਟੀਡ ਤੁਹਾਨੂੰ ਉਹੀ ਪੈਸਾ ਵਾਪਸ ਮੁੜਿਆ ਜਾਊਗਾ। ਸੋ ਮੰਨ ਲਓ ਕਿ ਤੁਸੀਂ ਅੱਜ ਦੀ ਉਮਰ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਕੁੱਲ ਮਿਲਾ ਕੇ 30,000 ਪੇ ਕੀਤਾ, ਤੁਹਾਨੂੰ ਐਗਜੈਕਟਲੀ $30,000 ਗੈਰੰਟੀਡ ਵਾਪਸ ਮੁੜਿਆ ਜਾਊਗਾ, ਨਾ ਕੋਈ ਡਿਡਕਸ਼ਨ ਨਾ ਕੋਈ ਫੀਸ। ਜੇ ਕਲੇਮ ਹੋਗੀ ਆਬਵੀਅਸਲੀ ਤੁਹਾਨੂੰ ਵੱਧ ਹੀ ਪੈਸਾ ਮਿਲਣਾ, ਪਰ ਜੇ ਕਲੇਮ ਨਹੀਂ ਹੁੰਦੀ ਫਿਰ ਗੈਰੰਟੀਡ 100% ਮਨੀ ਬੈਕ। ਕੰਟਰੈਕਟ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ। ਸੋ $99 ਤੋਂ ਵੀ ਘੱਟ ਦਾ ਖਰਚਾ ਹੈ। ਜੇ ਤੁਹਾਡੀ ਉਮਰ ਹੈਗੀ ਹੈ 35 ਸਾਲ ਦੋਨਾਂ ਜਾਣਿਆਂ ਦੀ, ਹਸਬੈਂਡ ਐਂਡ ਵਾਈਫ 35 ਈਅਰਸ ਓਲਡ ਈਚ, ਫਿਰ ਹੀ ਮਾਸਾ $99 ਮਹੀਨੇ ਦਾ ਪਰ ਪਰਸਨ ਖਰਚਾ ਬਣਦਾ। ਜੇ 20 ਸਾਲ ਦੀ ਉਮਰ ਹੈ ਘੱਟ ਪ੍ਰਾਈਸ ਹੋਣੀ ਆ। ਸੇਮ ਥਿੰਗ ਜੇ 25 ਹੀ ਹੋ, ਸੇਮ ਥਿੰਗ ਜੇਕਰ ਕੋਈ 27, 28, 29, 30 ਸਾਲ ਦੀ ਉਮਰ ਹੋਵੇ, ਇਟਲ ਬੀ ਮਚ ਚੀਪਰ ਦੈਨ $99 ਪਰ ਪਰਸਨ ਪਰ ਮੰਥ। $500,000 ਲਾਈਫ ਇੰਸ਼ੋਰੈਂਸ ਪਰ ਪਰਸਨ 65 ਸਾਲ ਦੀ ਉਮਰ ਤੱਕ, ਤੇ $50,000 ਦੀ ਕ੍ਰਿਟੀਕਲ ਇਲਨੈਸ ਵਿਦ 100% ਮਨੀ ਬੈਕ ਗਾਰੰਟੀ 65 ਸਾਲ ਦੀ ਉਮਰ ਤੱਕ। ਕਪਲ ਕਾਂਬੋ ਪਲਾਨ ਦੇ ਬਾਰੇ ਗੱਲਬਾਤ ਕਰਨ ਲਈ ਕਾਲ, ਟੈਕਸਟ ਔਰ ਵਟਸਐਪ 416-457-3381, 416-457-3381।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 4905564644 9055644644 ਸਮਰਾਜ ਦੁਰੰਦ ਦਾ ਟੈਲੀਫੋਨ ਨੰਬਰ ਹੈ 4164573381 ਟੈਲੀਫੋਨ ਨੰਬਰ ਹੈ। ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਮੈਂ ਦੋਸਤੋ ਮੈਂ ਇਸ ਤੋਂ ਬਲਕਿ ਮੈਸੇਜ ਲਈਏ ਆਪਾਂ ਇੱਕ ਅਖਾਣ ਹੋਰ ਪਾ ਦਈਏ ਨਾ ਕਸਰਤ ਕਵਾ ਲਈਏ ਤਾਂ ਤੁਸੀਂ ਸੋਚੋ ਅਤੇ ਉਹਦਾ ਜਵਾਬ ਦਿਓ ਅਤੇ ਮੈਂ ਤੁਹਾਨੂੰ ਡਬਲ ਚੱਲ ਗਈ ਸੀ ਐਡਾ ਇੱਧਰ ਹੈ ਨਾ ਦੋ ਵਰਸ ਡੱਬਿਆ ਗਿਆ ਕਈ ਵਾਰ ਕੰਪਿਊਟਰ ਦੇ ਵਿੱਚ ਸੁੱਟ ਮਜ਼ਾ। ਅੱਛਾ ਮੈਂ ਤੁਹਾਨੂੰ ਦਿੰਦਾ ਹੈਗਾ ਜਿਹੜਾ ਹੁਣ ਨਵਾਂ ਆਪਾਂ ਪਾ ਰਹੇ ਹਾਂ ਜਿਹੜਾ ਅਖਾਣ ਹੈਗਾ ਇਹਦੇ ਇਹਦਾ ਮਤਲਬ ਵੀ ਲੱਭ ਕੇ ਦੱਸੋ ਤੁਹਾਨੂੰ ਇਹ ਹੈਗਾ ਅਖਾਣ। ਅਖਾਣ ਵੈਸੇ ਨਾ ਉਹਦੇ ਬੜੇ ਬੜੇ ਆਂਸਰ ਹੁੰਦੇ ਆ। ਮੈਂ ਨਾ ਮਨਪ੍ਰੀਤ ਪਹਿਲਾਂ ਚਾਹੁੰਦਾ ਸੀ ਕਿ ਕੋਈ ਕੁਐਸਚਨ ਹੋਰ ਪਾਈਏ ਨਾ
1: ਹਾਂਜੀ
0: ਪਰ ਜਨਰਲ ਨੌਲੇਜ ਦੇ ਕੁਐਸਚਨ ਜਿਹੜੇ ਹੁੰਦੇ ਆ ਨਾ ਜਿਹੜੇ ਉਹ ਤੁਸੀਂ ਗੂਗਲ ਬਾਬੇ ਤੇ ਪਾ ਲਓ ਤਾਂ ਮਿੰਟ ਜੀ ਉਹਦਾ ਆਂਸਰ ਆ ਜਾਂਦਾ ਨਾ।
1: ਹਾਂਜੀ ਹਾਂਜੀ
0: ਪਰ ਅਖਾਣ ਅਜੇ ਵੀ ਜਿਹੜੇ ਹੈਗੇ ਨੇ ਜਿਹੜੇ ਪੁਰਾਣੇ ਲੋਕਾਂ ਨੂੰ ਸਮਝ ਹੈਗੀ ਅਖਾਣ ਪੜ੍ਹੇ ਹੋਏ ਨੇ ਪਹਿਲਾਂ ਬੁੱਕਾਂ ਦੇ ਵਿੱਚ ਉਹ ਛੇਤੀ ਲੱਭ ਲੈਣਗੇ ਇਹਦਾ ਆਂਸਰ। ਬਾਕੀ ਥੋੜ੍ਹੀ ਮੁਸ਼ਕਿਲ ਹੁੰਦਾ ਇਹਦੀ ਨਿਕਲ ਮਾਰੇ ਥੋੜ੍ਹੀ ਔਖੀ ਆ। ਅਖਾਣ ਪਾਏ ਆ ਅਸਲ ਅਗਲਾ ਅਖਾਣ ਇਹ ਹੈਗਾ ਕਿ ਅੱਧੀ ਅੱਧੀ ਮੀਆਂ ਮੁਨੱਬਰ ਅੱਧੀ ਮੀਆਂ ਮੁਨੱਬਰ ਅਤੇ ਅੱਧੀ ਸਾਰਾ ਟੱਬਰ ਦੋ ਸ਼ਬਦ ਨੇ ਅੱਧੀ ਮੀਆਂ ਮੁਨੱਬਰ ਅਤੇ ਅੱਧੀ ਸਾਰਾ ਟੱਬਰ ਲੱਗਦੀ ਤਾਂ ਬੁਝਾਰਤ ਵੀ ਹੈ ਨਾ
1: ਹਾਂਜੀ
0: ਪਰ ਇਹਦਾ ਮੀਨਿੰਗਫੁੱਲ ਇਹਦਾ ਆਂਸਰ ਆ ਉਹ ਦੇ ਦਿਓ। ਚਲੋ ਮੈਂ ਇਹ ਤੁਹਾਨੂੰ ਛੱਡ ਦਿੰਦਾ ਤੁਸੀਂ ਇਹਨੂੰ ਸੋਚੋ ਜਦ ਤੱਕ ਮੈਂ ਮੈਸੇਜ ਦਿੰਦਾ ਤੁਹਾਨੂੰ ਐਸ ਐਸ ਲਾਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਦਾ ਸਪਰਿੰਗ ਕਲੀਨ ਅਪ ਸਾਰੀ ਕਰਨਗੇ ਤੁਹਾਡੇ ਫਾਲ ਕਲੀਨਿੰਗ ਵੀ ਕਰਨਗੇ ਅਤੇ ਜੇਕਰ ਤੁਸੀਂ ਨਵਾਂ ਘਾਹ ਲਵਾਉਣਾ ਉਹ ਵੀ ਲਾਉਂਦੇ ਨੇ ਮੈਂ ਸਰਵਿਸ ਦੱਸ ਦਿੰਦਾ ਉਹਨਾਂ ਦੀਆਂ ਗਾਰਡਨਿੰਗ ਕਰਦੇ ਨੇ ਲਾਨ ਕਟਿੰਗ ਲਾਨ ਮੇਨਟੇਨੈਂਸ ਟ੍ਰੀ ਟ੍ਰਿਮਿੰਗ ਯਾਰਡ ਬੇਸ ਮੂਵਲ ਅਤੇ ਹੁਣ ਜਦੋਂ ਵਿੰਟਰ ਆਉਣੀ ਆ ਉਹਦੇ ਵਾਸਤੇ ਤੁਸੀਂ ਬੁੱਕ ਕਰ ਲਓ ਉਹਨਾਂ ਨੂੰ ਸਨੋ ਰਿਮੂਵਲ ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਬੁੱਕ ਨਾਓ ਫਾਸਟ ਅਤੇ ਰਿਲਾਇਬਲ ਸਰਵਿਸ ਇਹਨਾਂ ਦੀ ਕਲੀਨਿੰਗ ਕਰਨਗੇ ਤੁਹਾਡੀ ਪੂਰੀ ਪ੍ਰੋਪਰਟੀ ਨੂੰ ਚਾਹੇ ਉਹ ਕਮਰਸ਼ੀਅਲ ਜਾਂ ਘਰ ਹੈਗਾ ਸਾਲਟਿੰਗ ਡੀ ਆਈਸਿੰਗ ਤੋਂ ਵਿੰਟਰ ਵਾਸਤੇ ਪਹਿਲਾਂ ਬੁੱਕ ਕਰਨਾ ਪਊ ਇਹਨੂੰ ਕਿਉਂਕਿ ਫਿਰ ਬਾਅਦ ਦੇ ਵਿੱਚ ਜ਼ਿਆਦਾਤਰ ਲੋਕ ਹੋ ਜਾਂਦੇ ਨੇ ਫਿਰ ਉਸ ਹਿਸਾਬ ਨਾਲ ਪ੍ਰੋਫੈਸ਼ਨਲ ਲੋਕ ਨੇ ਅਤੇ ਹੁਣ ਇਹਨਾਂ ਨੂੰ ਬੁੱਕ ਕਰ ਲਓ 4376551984 4376551984 ਟੈਲੀਫੋਨ ਨੰਬਰ ਹੈ
1: ਜੀ। ਅਤੇ ਨਾਲੇ ਤੁਸੀਂ ਕੋਮਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ ਜੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਪੂਰਾ ਵਰਲਡ ਹੀ ਘੁੰਮਣਾ ਹੋਵੇ ਕਿਤੇ ਵੀ ਕਿਸੇ ਵੀ ਸ਼ਹਿਰ ਜਾਣਾ ਕਿਸੇ ਵੀ ਸਿਟੀ ਘੁੰਮਣੀ ਹੋਵੇ ਤਾਂ ਤੁਸੀਂ ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰੋ। ਇਹ ਤੁਹਾਡੇ ਲਈ ਬਹੁਤ ਵਧੀਆ ਵਕੇਸ਼ਨ ਪੈਕੇਜਸ ਬਣਾਉਂਦੇ ਨੇ ਬਹੁਤ ਵਧੀਆ ਡੀਲਸ ਤੁਹਾਨੂੰ ਬਣਾ ਕੇ ਦੇਣਗੇ। ਅਤੇ ਨਾਲੇ ਜੇਕਰ ਤੁਸੀਂ ਹੁਣ ਜਾਣਾ ਚਾਹੁੰਦੇ ਹੋ ਇੰਡੀਆ ਨੂੰ ਟੋਰੋਂਟੋ ਤੋਂ ਦਿੱਲੀ ਅਕਤੂਬਰ ਦੇ ਵਿੱਚ ਜਾ ਕੇ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਅਤੇ ਤੁਸੀਂ $1490 ਦੀਆਂ ਟਿਕਟਸ ਅੱਜ ਹੀ ਬੁੱਕ ਕਰਵਾ ਲਓ ਕੋਮਲ ਟਰੈਵਲਸ ਤੋਂ। ਅਕਤੂਬਰ ਜਾਂ ਨਵੰਬਰ ਦੇ ਵਿੱਚ ਤੁਸੀਂ ਜਾਣਾ ਹੋਵੇ $1490 ਦੇ ਟਿਕਟਸ। ਜੇਕਰ ਤੁਸੀਂ ਅਕਤੂਬਰ ਦੇ ਵਿੱਚ ਜਾਣਾ ਟੋਰੋਂਟੋ ਤੋਂ ਦਿੱਲੀ 1 ਵੇ ਟਿਕਟ ਲੈ ਕੇ ਤਾਂ ਇਹ ਟਿਕਟ ਤੁਹਾਡੇ ਲਈ ਹੋਏਗੀ $1150 ਦੀ ਅਤੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $1150 ਦੇ ਵਿੱਚ। ਟੋਰੋਂਟੋ ਤੋਂ ਬੋਂਬੇ ਕਿਸੇ ਨੇ ਜਾਣਾ ਹੋਵੇ ਅਕਤੂਬਰ ਨਵੰਬਰ ਦੇ ਵਿੱਚ ਤਾਂ $1550 ਦੀ ਟਿਕਟਸ ਹੋਣਗੀਆਂ। ਅਕਤੂਬਰ 'ਚ ਜਾ ਕੇ ਨਵੰਬਰ 'ਚ ਵਾਪਸੀ $1550 ਦੀਆਂ ਟਿਕਟਸ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ ਕੋਮਲ ਟਰੈਵਲਸ ਦੇ ਨਾਲ। ਨੰਬਰ ਹੈ 905-239-7711 9052397711 ਕੋਮਲ ਟਰੈਵਲਸ ਦਾ ਨੰਬਰ ਹੈ।
0: ਮਨਪ੍ਰੀਤ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਔਖਾ ਲੱਗਿਆ ਖਾਣ ਮੈਨੂੰ ਲੱਗਦਾ ਨਾ ਛੋਟੀ ਕਾਲ ਬਹੁਤੀ ਆਈ ਨਹੀਂ ਹੈ ਨਾ
1: ਹਾਂਜੀ
0: ਨਹੀਂ ਤਾਂ ਹੁਣ ਆਪਣੇ ਸਰੋਤ ਤੇ ਬੁੱਝ ਜਾਂਦੇ। ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਹਾਂ ਕਿ ਅਗਲਾ ਖਾਣ ਸਾਡਾ ਇਹ ਹੈ ਜੇ ਬੁੱਝੋ ਕੀ ਮੀਨਿੰਗ ਆ ਅੱਧੀ ਅੱਧੀ ਮੀਆਂ ਮੁਨੱਬਰ ਅਤੇ ਅੱਧੀ ਸਾਰਾ ਟੱਬਰ ਇਹ ਅਖਾਣ ਆ ਇੱਕ ਇਹ ਬੁੱਝ ਲਓ ਜਾਂ ਫਿਰ ਮੈਂ ਕੁਛ ਸੌਖਾ ਪਾ ਦਿਆਂ ਸੌਖਾ ਪਾ ਦੇ ਫੁੱਲ ਲਓ ਹੁਣ ਮਿੰਟ ਕਰ ਲਾਉਣਗੀਆਂ ਹੁਣ ਮੈਂ ਸੌਖਾ ਪਾ ਦਿੰਦਾ ਇਹ ਵੀ ਬਹੁਤ ਸੌਖਾ ਹੈਗਾ। ਕਹਿੰਦੇ ਸੀ ਇਹ ਤਾਂ ਬਹੁਤ ਹੁਣ ਅਖਾਣ ਅਗਲਾ ਪਾਉਣ ਲੱਗੇ ਹਾਂ ਤੁਸੀਂ ਇਹਦਾ ਆਂਸਰ ਮੈਨੂੰ ਰਾਈਟ ਵੀ ਦੇ ਦੇਣਾ। ਅੱਗੇ ਸੀ ਕਮਲੀ ਉੱਤੋਂ ਪੈ ਗਈ ਮੜੀਆਂ ਦੇ ਰਾਹ ਸੌਖਾ ਇਹਦਾ ਮਿਲ ਦੱਸ ਦਿਓ। ਅੱਗੇ ਸੀ ਕਮਲੀ ਉੱਤੋਂ ਪੈ ਗਈ ਮੜੀਆਂ ਦੇ ਰਾਹ ਨਹੀਂ ਅਤੇ ਇਹ ਖਾਣ ਸੌਖਾ ਹੈਗਾ ਹੈ ਨਾ ਅਤੇ ਇਹਦਾ ਮੀਨਿੰਗ ਕੀ ਹੈ ਹੈ ਨਾ ਅਤੇ ਪਹਿਲੇ ਦਾ ਮੈਨੂੰ ਲੱਗਦਾ ਤੁਸੀਂ ਫਸ ਗਏ, ਥੋੜ੍ਹਾ ਜਿਹਾ ਔਖਾ ਲੱਗਦਾ ਤੁਹਾਨੂੰ, ਪਰ ਮੈਂ ਆਹ ਸੌਖਾ ਪਾਇਆ, ਹੁਣ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ 905-564-6444 905-564-6444 ਤੁਹਾਡੀ ਕਾਲ ਦੀ ਵੇਟ ਕਰਦੇ ਹਾਂ, ਦੇਖਦੇ ਹਾਂ ਕਿੰਨੇ ਕੁ ਆਪਣੇ ਦਿਮਾਗ ਦੇ ਘੋੜੇ ਡਵਲ ਕੇ ਸਾਨੂੰ ਆਨਸਰ ਦਿੰਦੇ ਆ।
1: ਟਾਟਾ ਟਰਾਂਸਫਰਾਈਡ ਵਾਲਿਆਂ ਨੂੰ ਤੁਸੀਂ ਯਾਦ ਰੱਖੋ, ਇਹਨਾਂ ਨੂੰ ਏਜ਼ ਡਰਾਈਵਰਸ ਦੀ ਲੋੜ ਹੈ, ਯੂ ਐਸ ਏ ਦੇ ਲਈ ਸ਼ੋਰਟ ਹਾਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ, ਐਵਰੀ ਡੇ ਤੁਹਾਨੂੰ ਕੰਮ ਦਿੰਦੇ ਨੇ ਮੰਡੇ ਟੂ ਫਰਾਈਡੇ। ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਡ ਹੈਗਾ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਸੁਖੀ ਢੱਟ ਜੀ ਦੇ ਨਾਲ। ਡਰਾਈਵਰ ਜਿੰਨੇ ਵੀ ਹੋਣਗੇ, $1600 to $2200 ਜਾਂ ਉਸ ਤੋਂ ਵੀ ਜ਼ਿਆਦਾ ਇਨਕਮ ਤੁਹਾਡੀ ਇੱਕ ਵੀਕ ਦੇ ਵਿੱਚ ਹੋ ਸਕਦੀ ਹੈ। ਅਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਵੀ ਅਵੇਲੇਬਲ ਨੇ, 1951 ਤੋਂ ਲੈ ਕੇ 2020 ਤੱਕ ਦੇ ਸਾਰੇ ਮਾਡਲਸ ਅਵੇਲੇਬਲ ਨੇ। ਟਾਟਾ ਟਰਾਂਸਫਰਾਈਡ ਦੇ ਸੁਖੀ ਢੱਟ ਜੀ ਨੂੰ ਕਾਲ ਕਰੋ 416-6695-20 ਦੇ ਉੱਪਰ, 416-666-9520 ਟਾਟਾ ਟਰਾਂਸਫਰਾਈਡ ਦਾ ਨੰਬਰ ਹੈ।
0: ਦੋਸਤੋ ਮੰਗਲਵਾਰ ਦਾ ਦਿਨ ਹੈ, ਮੈਂ 2 ਅਖਾਣ ਤੁਹਾਨੂੰ ਪਾਏ ਨੇ, ਉਹਨਾਂ ਦਾ ਤੁਸੀਂ ਆਨਸਰ ਤੁਹਾਨੂੰ ਦੇ ਸਕਦੇ ਹੋ, ਪਰ ਹਾਲ ਦੀ ਘੜੀ ਮੈਂ ਥੋੜ੍ਹੇ ਜਿਹੇ ਨਾ ਕਮਰਸ਼ੀਅਲ ਲਵਾਂਗਾ ਰਿਕਾਰਡਡ।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ, ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ। ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
0: ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ। ਦੋਸਤੋ ਸਾਡਾ ਸਟੂਡੀਓ ਨੰਬਰ ਹੈਗਾ 905, ਜਦੋਂ ਵੀ ਲਾਈਵ ਸ਼ੋਅ ਚੱਲਦਾ 905-564-6444 905-564-6444 ਟੈਲੀਫੋਨ ਨੰਬਰ ਹੈ ਜੀ।
1: 2082 ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
4: ਦੱਸਣਾ ਸੀ ਜਿਹੜਾ ਕਹਿੰਦੇ ਸੀ ਨਾ ਨੰਬਰ ਵਾਲੀ, ਮੈਨੂੰ ਬੋਲਣੀ ਤਾਂ ਨਹੀਂ ਆਉਂਦੀ ਹੈਗੀ, ਮਤਲਬ ਉਹਦਾ ਆਏ ਨੀ, ਮਤਲਬ ਕਿ ਜਿਵੇਂ ਕੋਈ ਚੀਜ਼ ਲਿਆਉਂਦੀ ਹਨਾ, ਉਹਦੇ ਵਿੱਚੋਂ ਅੱਧੀ ਤੇ ਇੱਕ ਜਾਣੇ ਵਾਸਤੇ ਤੇ ਅੱਧੀ ਸਾਰੇ ਟੱਬਰ ਵਾਸਤੇ।
0: ਅੱਛਾ, ਨਹੀਂ ਤੂੰ ਨੇੜੇ ਤੇੜੇ ਜਾ ਚੁੱਕੇ ਹੋ, ਪਰ ਥੋੜ੍ਹਾ ਜਿਹਾ ਹੋਰ ਇਹਨੂੰ ਸੋਚੋ, ਧਿਆਨ ਡੰਗਾਈ ਦੇਣਾ। ਅੱਧੀ ਮੀਆਂ ਮੁਨੱਬਰ ਤੇ ਅੱਧੀ ਸਾਰਾ ਟੱਬਰ, ਠੀਕ ਹੈ ਜੀ? ਕੋਈ ਗੱਲ ਨਹੀਂ, ਵੈਸੇ ਤੁਸੀਂ ਆਲਮੋਸਟ ਨੇੜੇ ਤੇੜੇ ਪਹੁੰਚ ਚੁੱਕੇ ਹੋ ਤੁਸੀਂ ਥੋੜ੍ਹੇ ਡੰਗਾਈ ਦੇ ਵਿੱਚ, ਪਰ ਫਿਰ ਵੀ ਪਰਫੈਕਟ ਆਨਸਰ ਦਾ ਡਿਫਰੈਂਟ ਹੈਗਾ 905-564-6444 905-564-6444 ਤੇ ਅੱਗੇ ਸੀ ਕਮਲੀ, ਉੱਤੋਂ ਪੈ ਗਈ ਬੜੀਆਂ ਦੇ ਰਾਹ, ਇਹ ਤਾਂ ਬੜਾ ਸੌਖਾ, ਠੀਕ ਹੈ ਨਾ? ਤੇ ਇਹ ਤਾਂ ਬਸ ਇਹਦਾ ਆਨਸਰ ਦਿਓ ਨਾ ਭਾਈ ਸਰ, ਤੁਸੀਂ ਸਾਰੇ ਨਾ ਰੈਡੀ ਪ੍ਰਾਪ ਦੇਸ਼ ਪ੍ਰਦੇਸ਼ ਨੂੰ ਜੁੜਿਆ। ਟੈਲੀਫੋਨ ਨੰਬਰ 905-564-6444 ਸਾਡੇ ਸਟੂਡੀਓ ਨੰਬਰ ਨੇ ਜੀ। ਮੈਸੇਜ ਲੈ ਲਈਏ
1: ਜੀ। ਬਿਲਕੁਲ, ਟੀਮ ਸਿੱਧੂ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ। ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ, ਮੇਫੀਲਡ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ। ਇਹਨਾਂ ਦੀ ਪ੍ਰਾਈਸ 5,96,000 ਤੋਂ ਸ਼ੁਰੂ ਹੁੰਦੀ ਹੈ, 5,96,000 ਤੋਂ, ਅਤੇ ਕਲੋਜ਼ਿੰਗ ਐਂਡ ਆਫ 2027 ਤੋਂ ਲੈ ਕੇ 2028 ਦੀ ਸਟਾਰਟਿੰਗ ਦੇ ਵਿੱਚ ਕਲੋਜ਼ਿੰਗ ਹੋ ਜਾਏਗੀ। ਕੈਲੇਡਨ ਸ਼ਹਿਰ ਦੇ ਵਿੱਚ ਮੇਫੀਲਡ ਰੋਡ ਐਂਡ ਹਰ ਅੰਟਾਰੀਓ ਰੋਡ ਦੇ ਉੱਪਰ ਹੈਗੇ ਨੇ 3 ਟਾਈਪ ਦੇ ਟਾਊਨ ਹਾਊਸਿਸ ਜਿਹੜੇ ਆ ਰਹੇ ਨੇ। ਇਹਨਾਂ ਦੇ ਵਿੱਚ 2 ਫਲੋਰ ਦੇ ਜਿਹੜੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਨੇ ਪ੍ਰਾਈਵੇਟ ਬੈਕਯਾਰਡ ਦੇ ਨਾਲ ਹੋਣਗੇ, 3 ਫਲੋਰ ਦੇ ਸਿਟੀ ਟਾਊਨਸ ਨੇ ਡਬਲ ਕਾਰ ਗਰਾਜ ਦੇ ਨਾਲ, ਜਿਨ੍ਹਾਂ ਦੇ ਵਿੱਚ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ। 3 ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ, ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਨੇ। ਇਹਨਾਂ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਅਤੇ ਓਕ ਦੀਆਂ ਸਟੇਅਰਸ ਹੋਣਗੀਆਂ, ਹਰੇਕ ਫਲੋਰ ਦੇ 9 ਫੁੱਟ ਸੀਲਿੰਗ ਹੋਏਗੀ, 0 ਡਿਵੈਲਪਮੈਂਟ ਚਾਰਜਿਸ ਹੋਣਗੇ, ਫ੍ਰੀ ਅਸਾਈਨਮੈਂਟ ਕਲੋਜ਼ ਹੋਏਗਾ, 5 ਅਪਲਾਇੰਸਿਸ ਦਾ ਪੈਕੇਜ ਵੀ ਬਿਲਕੁਲ ਫ੍ਰੀ ਮਿਲਣਾ, ਅਤੇ $10,000 ਦੇ ਡਿਕੋਰ ਡਾਲਰਸ ਵੀ ਹੋਣਗੇ। ਅਤੇ ਟੀਮ ਸਿੱਧੂ ਦੇ ਨਾਲ ਗੱਲਬਾਤ ਕਰਕੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਅਤੇ ਘਰਾਂ ਦੀ ਬੁਕਿੰਗ ਕਰਵਾਓ। 416-300-0016 416-302-0016 ਟੀਮ ਸਿੱਧੂ ਦਾ ਨੰਬਰ ਹੈ।
0: ਇਸ ਐਤਵਾਰ ਨੂੰ ਸੰਡੇ ਵਾਲੇ ਦਿਨ ਠੀਕ ਸ਼ਾਮ ਦੇ 7 ਵਜੇ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ ਬੜਾ ਪਿਆਰਾ ਸ਼ੋਅ ਹੋਣ ਜਾ ਰਿਹਾ ਹੈਗਾ ਐਮੀ ਬਿਰਖੋਰਨ ਦਾ। ਟਿਕਟਾਂ ਉਪਲਬਧ ਨੇ ticketmaster.ca, ਅੱਜ ਵੀ ਦਵਾ ਦਿੰਦੇ ਤੁਹਾਨੂੰ 25 ਜਲ ਦੀ ਟਿਕਟ। ਜੇ ਤੁਸੀਂ ਹੁਣੇ ਹੀ ticketmaster.ca 'ਤੇ ਲੌਗਇਨ ਕਰੋਗੇ ਤਾਂ ਉਹਦੇ ਵਿੱਚ ਜਾ ਕੇ ਤੁਸੀਂ 25 ਜਲ ਦੀ ਟਿਕਟ ਲੈ ਸਕਦੇ ਹੋ, ਅਤੇ ਨਾਲ ਤੁਸੀਂ ਪਾਉਣਾ ਹੋਏਗਾ ਪਾਸਵਰਡ ਹੈਗਾ ਐਮੀ AMMY, ਹੈ ਨਾ?
1: ਹਾਂਜੀ।
0: ਅਤੇ ਅੱਜ ਵੀ ਦੇਸ਼ ਪ੍ਰਦੇਸ਼ ਤੁਹਾਨੂੰ ਇਹ ਦੇ ਰਿਹਾ ਟਿਕਟਾਂ 25 ਜਲ ਦੀਆਂ। ਅਤੇ ਕਾਲਰ ਲੈ ਲਓ ਅਗਲੇ
1: 3279 ਜੀ ਸਤਿ ਸ਼੍ਰੀ ਅਕਾਲ
4: 3279 ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਜਦੋਂ ਕੋਈ ਜੋਰਾਵਰ ਆਦਮੀ ਦੇ ਹੱਥ ਚ ਕੋਈ ਚੀਜ਼ ਆ ਜਾਂਦੀ ਨਾ ਜਿੱਦਾਂ ਜ਼ਮੀਨ ਦਾ ਟੁਕੜਾ ਕੁਛ ਵੀ ਲਾ ਲਓ ਤੇ ਉਹ ਆਪਣੀ ਮਰਜ਼ੀ ਨਾਲ ਆਪਣੇ ਜ਼ੋਰ ਦੇ ਨਾਲ ਉਹ ਅੱਧਾ ਆਪਣੇ ਖਾਤੇ ਚ ਪ

0: ਦੂਸਰੇ ਦਾ ਦੱਸ ਰਹੇ ਸੀਗੇ,
1: ਦੂਸਰਾ ਦਾ ਕੀ ਦੱਸ ਰਹੇ
2: ਹੋ? ਉਹ ਇਦਾਂ ਹੀ ਦੱਸਿਆ ਜੀ ਮੈਂ।
0: ਹਾਂਜੀ ਹਾਂਜੀ, ਇਹ ਤਾਂ ਤੁਸੀਂ ਸਹੀ ਦੱਸਿਆ, ਦੂਸਰੇ ਦਾ ਕਹਿ ਰਹੇ ਸੀ, ਤੁਹਾਨੂੰ ਰਿਪੀਟ ਕਰ ਦਿਓ। ਚਲੋ ਐਨੀਵੇਜ਼ 1488। ਹਾਂਜੀ ਸਤਿ ਸ਼੍ਰੀ ਅਕਾਲ।
2: ਸਰਪੰਚ ਨੀ ਮਤਲਬ ਕੋਈ ਵੀ ਗੌਰਮੈਂਟ ਜਾਂ ਰਾਜਾ ਕਿੰਗ ਜਿਹਦੇ ਕੋਲ ਵੀ ਪਾਵਰ ਹੈਗੀ ਕਿਸੇ ਵੀ ਤਰ੍ਹਾਂ ਦੀ, ਉਹ ਸਾਰਾ ਆਪਣਾ ਜੇ ਆਪਣੇ ਦੋ ਚਾਰ ਬੰਦਿਆਂ ਨੂੰ ਖਾ ਕੇ ਤੇ ਬਾਕੀਆਂ ਨੂੰ ਥੋੜਾ ਬਹੁਤਾ ਰਹਿੰਦ ਖੋਹੰਦ ਦੇ ਦੇਵੇ ਦਾ ਮਤਲਬ ਇਹ ਆ ਜੀ।
1: ਜੀ ਮਿਹਰਬਾਨੀ, ਦੇਸ਼ ਪ੍ਰਦੇਸ਼ ਸਾਰੇ ਤੁਸੀਂ ਸਹੀ ਪਹੁੰਚ ਗਏ ਨੇ ਨਾ, ਅਤੇ ਹੌਲੀ ਹੌਲੀ ਸਿੱਧੇ ਸੋਚਿਆ ਸਾਰਿਆਂ ਨੇ ਨਾ ਬੈਠ ਕੇ ਨਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਰੈਡੀ ਆਪਣਾ ਦੇਸ਼ ਪ੍ਰਦੇਸ਼ ਨਾਲ। ਜਿਹੜੀ ਮੈਂ ਬਾਅਦ 'ਚ ਪਾਈ ਸੀ ਉਹ ਤਾਂ ਬੜੀ ਸੌਖੀ ਸੀਗੀ, ਅੱਗੇ ਸੀ ਕਮਲੀ, ਮਤਲਬ ਪਹਿਲਾਂ ਹੀ ਕਮਲਾ ਬੰਦਾ ਹੁੰਦਾ ਜਿਹੜਾ ਹੈ ਨਾ, ਉੱਤੋਂ ਪੈ ਗਈ ਸਿਵਿਆਂ ਦੇ ਹੈਗੇ ਹੈ ਨਾ, ਬੜੀਆਂ ਜਰਾ ਸਿਵਿਆਂ ਕਹਿ ਦਿੰਦੇ ਆਪਾਂ, ਸਿਵਿਆਂ ਜਰਾ ਵੀ ਕਹਿ ਸਕਦੇ ਹਾਂ, ਇਹ ਵੀ ਅਖਾਣ ਹੈਗਾ
0: ਜੀ।
1: ਪਹਿਲਾਂ ਹੀ ਮੂਰਖ ਹੋਵੇ ਤੇ ਜਾ ਕੇ ਰਾਹ ਪੈ ਜੇ ਪੁੱਠੇ, ਉਹਨੂੰ ਕਹਿੰਦੇ ਆ। ਹਾਂਜੀ ਜਿਹੜੇ ਭਰਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਦੋਸਤੋ, ਮੈਨੂੰ ਥੋੜ੍ਹੀ ਜਿਹੀ ਬ੍ਰੇਕ ਲੈਣੀ ਪੈਣੀ ਆ, ਕਿਉਂਕਿ ਕਮਰਸ਼ੀਅਲ ਲੈ ਲਵਾਂ, ਫਿਰ ਸਟੇਸ਼ਨ ਆਈਡੀ ਆਏਗੀ ਅਤੇ ਫਿਰ ਅਸੀਂ ਬਾਅਦ ਵਿੱਚ ਤੁਹਾਨੂੰ ਬਾਅਦ 'ਚ ਮਿਲਦੇ ਹਾਂ ਸਟੇਸ਼ਨ ਆਈਡੀ ਤੋਂ ਬਾਅਦ।
3: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਆਮੀ ਵੇਰ,
4: ਮੈਂ ਕਿੱਥੇ ਬੈਠੇ ਆ ਕਰੂੰ, ਆ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ।
3: ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਆਮੀ ਵੇਰ ਲਾਈਵ ਇਨ ਟੋਰਾਂਟੋ। August at Great Canadian Casino Resort. Ready ho jo, buy your tickets at ticketmaster.ca or call 647-964-8573. There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
5: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ?
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: 1616 ਉਮਰਪ੍ਰੀਤ ਚਾਵਲਾ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹਾਂ, ਸ਼ਾਮ ਦੀ ਮਹਿਫਲ ਜੰਮ ਚੁੱਕੀ ਆ, ਠੀਕ ਇਸ ਸ਼ਾਮ ਦੇ 6 ਵਜੇ ਤੱਕ ਸਾਡਾ ਸਾਥ ਰਹੇਗਾ ਤੁਹਾਡੇ ਨਾਲ, ਪਰ ਅਸੀਂ 1 ਘੰਟਾ ਸਾਈਨ ਆਫ ਕਰਾਂਗੇ ਕਿਉਂਕਿ ਹੁਣ ਅਗਲਾ ਪ੍ਰੋਗਰਾਮ ਲੈ ਕੇ ਆਉਣਾ ਸਮਰਾਜ ਸਦੋਰਾ ਦੇ ਨਾਲ, ਬਹੁਤ ਸਾਰੀਆਂ ਖਬਰਾਂ ਢੇਰ ਸਾਰੀਆਂ ਅਤੇ ਜਾਣਕਾਰੀ ਹੋਏਗੀ ਸਾਰੀ ਨੌਰਥ ਅਮਰੀਕਾ ਦੀ, ਪਲੱਸ ਗੀਤ ਸੰਗੀਤ ਤੁਹਾਡੇ ਪਸੰਦ ਦਾ ਹੀ ਹੋਣਾ ਹਮੇਸ਼ਾ, ਤੁਸੀਂ ਰਿਕੁਐਸਟ ਕਰਦੇ ਹੋ ਅਸੀਂ ਉਹੀ ਗੀਤ ਪਹਿਲਾਂ ਪ੍ਰਾਇਓਰਟੀ ਉਹਨਾਂ ਨੂੰ ਦਿੰਦੇ ਹਾਂ ਕਿ ਉਹ ਪੇਸ਼ ਕਰੀਏ, ਬਾਅਦ ਦੇ ਵਿੱਚ ਜੇ ਨਹੀਂ ਹੁੰਦੀ ਕੋਈ ਪ੍ਰਾਇਓਰਟੀ ਤੁਸੀਂ ਪੇਸ਼ ਜਾਣੀ ਕਿ ਫਰਮੈਸ਼ੀ ਗੀਤ ਨਹੀਂ ਹੁੰਦਾ, ਫਿਰ ਅਸੀਂ ਕਈ ਵਾਰੀ ਆਪਣੇ ਵੱਲੋਂ ਵੀ ਕੋਈ ਨਾ ਕੋਈ ਐਡ ਕਰ ਦਿੰਦੇ ਹਾਂ। ਜੀ
0: ਜੀ, ਜਾਂਦੇ ਤੁਹਾਨੂੰ ਜਾਣਕਾਰੀ ਦੇ ਦਿਆਂ,

0: ANJ ਆਟੋਮੋਟਿਵ ਰਿਪੇਅਰ ਦੀ, ਜਿਹੜੇ ਤੁਹਾਡੀ ਕਾਰਸ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੇ ਟਾਇਰਸ ਪਾ ਸਕਦੇ ਹੋ, ਸਮਰ ਟਾਇਰ ਤਾਂ ਹੀ ਚਾਹੇ ਵਿੰਟਰ ਟਾਇਰਸ, ਆਲ ਸੀਜ਼ਨ ਟਾਇਰਸ ਤੁਹਾਡੇ ਲਈ ਇਹ ਪ੍ਰੋਵਾਈਡ ਕਰਦੇ ਨੇ। ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਇਹਨਾਂ ਦੇ ਕੋਲੋਂ ਕਰਵਾਓ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ ANJ ਆਟੋਮੋਟਿਵ ਰਿਪੇਅਰ, 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਤੁਸੀਂ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ, ਨੰਬਰ 9058577596, 9058577596, ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
1: ਜਾਂਦੇ ਜਾਂਦੇ ਇੱਕ ਮੈਸੇਜ ਹੋਰ ਦੇ ਦਈਏ ਮਨਪ੍ਰੀਤ, ਆਪਾਂ ਕਿਉਂਕਿ ਬਹੁਤ ਸਾਰੇ ਲੋਕ ਆ ਰਹੇ ਹੋਣੇ, ਕੰਮਾਂ ਤੋਂ ਭੁੱਖ ਲੱਗੀ ਹੋਏਗੀ।
0: ਹਾਂਜੀ,
1: ਸਿੰਪਲੀ ਇੰਡੀਅਨ ਦੇ ਸਪੈਸ਼ਲ ਹੁੰਦਾ ਕੋਈ ਨਾ ਕੋਈ, ਉਹ ਦੱਸ ਦਿਓ ਅੱਜ ਕੀ ਸਪੈਸ਼ਲ।
0: ਬਿਲਕੁਲ, ਅੱਜ ਮੰਡੇ, ਸੋਰੀ ਟਿਊਜ਼ਡੇ ਵਾਲੇ ਦਿਨ ਚੰਨਾ ਭਟੂਰਾ ਬਾਏ ਵਨ ਗੈਟ ਵਨ ਫ੍ਰੀ ਲਓ ਤੁਸੀਂ ਦੇਸ ਪ੍ਰਦੇਸ ਰੇਡੀਓ ਦੇ ਰੈਫਰੈਂਸ ਦੇ ਨਾਲ। ਇਹਨਾਂ ਦੇ ਤਿੰਨੋਂ ਲੋਕੇਸ਼ਨਸ ਰਾਤ ਦੇ 2-3 ਵਜੇ ਤੱਕ ਓਪਨ ਰਹਿੰਦੀਆਂ ਨੇ, ਲੇਟ ਨਾਈਟ। ਤੇ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ, 275 ਗਾਰਡਨ ਬਰੁੱਕ ਟ੍ਰੇਲ। ਦੂਸਰੀ ਲੋਕੇਸ਼ਨ 85 ਮੌਂਟ ਪੇਲੀਅਰ ਸਟਰੀਟ ਹੈ, ਮਿਸਿਸ ਸਾਗਰ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਜਿੰਕਿਊਜ਼ੀ ਦੇ ਬਿਲਕੁਲ ਨਜ਼ਦੀਕ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਨਾਲ ਇਹਨਾਂ ਦੀ ਸ਼ੁੱਧ ਖੋਈ ਦੀਆਂ ਮਿਠਾਈਆਂ ਲੈ ਕੇ ਆਓ, ਤੇ ਨਾਲ ਇਹਨਾਂ ਦੇ ਕੋਲੋਂ ਸਾਰੀਆਂ ਡੀਲਸ ਤੁਸੀਂ ਜਿਹੜੀਆਂ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ, ਟੇਕ ਆਊਟ ਵੀ ਅਵੇਲੇਬਲ ਨੇ। ਤੇ ਅੱਜ ਚੰਨਾ ਭਟੂਰਾ ਬਾਏ ਵਨ ਗੈਟ ਵਨ ਫ੍ਰੀ, ਤੁਸੀਂ ਹਰ ਲੋਕੇਸ਼ਨ ਤੇ ਜਾ ਕੇ ਲੈ ਸਕਦੇ ਹੋ।
1: ਦੋਸਤੋ, ਪ੍ਰੋਗਰਾਮ ਦਾ ਅਗਲਾ ਹਿੱਸਾ ਸਮਰਾਜ ਸਿੱਧੂ ਹੋਰੀ ਲੈ ਕੇ ਆ ਰਹੇ ਨੇ, ਤੇ ਅਸੀਂ ਸਾਈਨ ਅਪ ਕਰਾਂਗੇ ਮਨਪ੍ਰੀਤ ਪਲਈਏ ਆ ਗਿਆ
0: ਜੀ। ਬਿਲਕੁਲ,
1: ਸਾਡੀ ਮੁਲਾਕਾਤ ਕੱਲ ਨੂੰ ਸ਼ਾਮ 3 ਵਜੇ ਫਿਰ ਹੋਏਗੀ ਚੜਨਾ
0: ਜੀ।
1: ਜੋ ਦੇ ਵਾਸਤੇ ਮੁਸਕਰਾਉਂਦੇ ਰਹੋ, ਸ਼ਾਮ ਬੜੀ ਸੋਹਣੀ ਮਨਮੋਹਣੀ ਹੈ, ਆਪਣੇ ਘਰ ਚੋਣ ਵਾਲਿਆਂ ਨਾਲ ਇਹਨੂੰ ਇੰਜੋਏ ਕਰੋ
0: ਜੀ।
1: ਜਿੰਨੀ ਕਿ ਸਮਰ ਰਹਿੰਦੀ ਆ ਉਹਦਾ ਪੂਰਾ ਫਾਇਦਾ ਉਠਾਓ
0: ਜੀ। ਸਤਿ ਸ਼੍ਰੀ ਅਕਾਲ,
1: ਬਿਲਕੁਲ ਬਿਲਕੁਲ ਜੀ।

0: ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊ ਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਕੀਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾਬ, ਤੁਹਾਡਾ ਹਾਜ਼ਰ ਮਨਸਤਾਰ ਹੰਸ।
4: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

0: Friday, September 18, 7 PM at the Living Arts Center, Mississauga.
1: Pehla aaya si badi mohabbat di thi, ummeed kar raha. Is baar bhi tujhe aashirwaad doge.
2: Ve aaja do me ral nachiye, nachiye baach baah pa. Ve aaja do me ral nachiye.
0: For tickets, visit Ticketmaster. For information, call Singh Harjeet at 647-448-1000.
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 ਡਸਕ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਿਡੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
4: 647-739-8710 ਲਾਇਸੈਂਸ ਨੰਬਰ M200003450
3: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
7: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
3: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾਟ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 ਮਨੂ ਸ਼ਰਮਾ ਹਰੋਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
5: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਹੈ ਸਾਰਾ ਜ਼ਮਾਨਾ। ਸਿਰਫ ਇਹਨਾਂ ਹੀ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
8: Yeh hai Toronto da Harman Pyara Radio, Desh Pardesh, Desh Pardesh.
9: For advertisements and information,
8: information,
9: call us now. 416-457-3381 416-457-3381 ਜਾਂ ਫਿਰ 416-725-2551 416-725-2551।
10: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਵਿੱਚ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ। 6 ਪੀ ਐਮ ਤੱਕ ਅਸੀਂ ਅੱਜ ਦੀਆਂ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ ਜੀ ਟੀ ਏ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਵਾਂਗੇ, ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਵਾਂਗੇ, ਅਤੇ ਸਾਡੇ ਅਲੱਗ ਅਲੱਗ ਸਪਾਂਸਰਸ ਵੀ ਆ ਕੇ ਏਅਰ ਤੱਕ ਆਪਣੇ ਮੈਸੇਜਿਸ, ਆਪਣੇ ਬਿਜ਼ਨਸਿਸ ਦੇ, ਆਪਣੇ ਕੰਮ ਕਾਰੋਬਾਰ ਦੇ, ਆਪਣੇ ਪ੍ਰੋਡਕਟਸ ਦੇ, ਆਪਣੇ ਸਰਵਿਸਿਜ਼ ਦੇ, ਆਪਣੇ ਇੰਡਸਟਰੀਜ਼ ਦੇ ਤੁਹਾਡੇ ਤੱਕ ਹੀ ਪੇਸ਼ ਕਰਨਗੇ। ਸਾਨੂੰ ਵੀ ਕੁਛ ਸਵਾਲ ਜਵਾਬ ਕਰਨ ਦਾ ਮੌਕਾ ਮਿਲੂਗਾ, ਜਿਹਨੂੰ ਸੁਣ ਕੇ ਜਾਂ ਵੇਖ ਕੇ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਅੱਜ ਦੋਸਤੋ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕੁਛ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਹੋਣਗੀਆਂ, ਕੁਛ ਐਜੂਕੇਸ਼ਨ ਪੜ੍ਹਾਈ ਦੇ ਬਾਰੇ, ਅਤੇ ਇੱਕ ਵਧੀਆ ਕਰੀਅਰ ਇਸਟੈਬਲਿਸ਼ ਕਰਨ ਦੇ ਲਈ ਉਹਦੇ ਬਾਰੇ ਤੁਹਾਨੂੰ ਕੁਛ ਜਾਣਕਾਰੀ ਦੇਵਾਂਗੇ। ਕੁਛ ਮੋਰਗੇਜ ਰਿਲੇਟਡ ਵੀ ਜਾਣਕਾਰੀ ਤੁਹਾਨੂੰ ਅੱਗੇ ਜਾ ਕੇ ਪ੍ਰੋਗਰਾਮ ਦੇਵਾਂਗੇ। ਕੁਛ ਹੋਰ ਸੇਲਸ ਵੀ ਆ ਰਹੀਆਂ ਨੇ, ਕੁਛ ਸ਼ੋਅਜ਼ ਵੀ ਆ ਰਹੇ ਨੇ, ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਦੇ ਰਵਾਂਗੇ। ਸਾਡੇ ਨਾਲ ਅੱਜ ਠੀਕ 6 ਵਜੇ ਤੱਕ ਜੇਕਰ ਲਾਈਵ ਗੱਲਬਾਤ ਕਰਨਾ ਚਾਹੁੰਦੇ ਹੋ, ਗੱਲਬਾਤ ਕਰਨ ਦੇ ਹੀ ਅਲੱਗ ਅਲੱਗ ਤਰੀਕੇ ਨੇ। ਇੱਕ ਤਾਂ ਪਹਿਲਾ ਤਰੀਕਾ ਇਹ ਹੈ ਕਿ ਨੰਬਰ ਘੁਮਾਓ, ਡਾਇਰੈਕਟ ਸਟੂਡੀਓ ਫੋਨ ਘੁਮਾ ਸਕਦੇ ਹੋ ਹੁਣ ਤੋਂ ਲੈ ਕੇ 6 ਵਜੇ ਤੱਕ, ਆਫ ਦੀ ਏਅਰ ਜਦੋਂ ਮਰਜ਼ੀ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-564-6444, 905-564-6444, ਜਾਂ ਤੁਸੀਂ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਮੈਨੂੰ ਡਾਇਰੈਕਟ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਹੈ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381,
WhatsApp ਕਰਨ ਵਾਲਾ ਨੰਬਰ ਹੈ ਇਹਨੂੰ ਅੱਜ ਹੈਂਡੀ ਰੱਖਿਓ ਕਿਉਂਕਿ ਦੋਸਤੋ ਕੁਛ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਵੱਡਾ ਸ਼ੋਅ ਲਾਈਵ ਔਨ ਸਟੇਜ ਚੋਟੀ ਦਾ ਕਲਾਕਾਰ ਲਾਈਵ ਔਨ ਸਟੇਜ ਪੇਸ਼ ਹੋ ਰਿਹਾ ਹੈ ਅਤੇ ਉਸ ਸ਼ੋਅ ਦੀਆਂ ਆਪਾਂ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਦੂਜੇ ਘੰਟੇ ਦੇ ਵਿੱਚ ਕੁਛ ਟਿਕਟਾਂ ਐਨ ਬਿਲਕੁਲ ਫ੍ਰੀ ਦੇ ਵਿੱਚ ਕੱਢਣੀਆਂ ਸਿਰਫ ਤੁਹਾਡਾ ਅੱਜ ਇੱਕ ਸਾਥ ਚਾਹੀਦਾ ਹੈ ਅੱਗੇ ਜਾ ਕੇ ਅਗਲੇ ਘੰਟੇ ਵਿੱਚ ਇੱਕ ਸਵਾਲ ਤੁਹਾਨੂੰ ਪੁੱਛਾਂਗੇ ਸਵਾਲ ਦਾ ਬਸ ਜਵਾਬ ਹੀ ਦੇਣਾ ਹੈ ਕੋਈ ਵੀ ਰਾਈਟ ਔਰ ਰੋਂਗ ਐਂਸਰ ਤਾਂ ਕਦੇ ਹੁੰਦਾ ਹੀ ਨਹੀਂ ਹੈਗਾ ਓਪੀਨੀਅਨ ਪੋਲਿੰਗ ਆਪਾਂ ਕਰਨੀ ਆ ਅਤੇ ਓਪੀਨੀਅਨ ਪੋਲਿੰਗ ਦੇ ਵਿੱਚ ਜਿੰਨੇ ਵੀ ਲੋਕ ਆਪਣਾ ਮੈਸੇਜ ਭੇਜਣਗੇ ਉਹਨਾਂ ਦੇ ਵਿੱਚੋਂ ਹੀ ਲੱਕੀ ਕੁਛ ਕੁ ਲੋਕਾਂ ਨੂੰ ਮੇਰੇ ਖਿਆਲ ਚਾਰ ਟਿਕਟਾਂ ਨੇ ਚਾਰ ਲੋਕਾਂ ਨੂੰ ਟਿਕਟਾਂ ਕੱਢੀਆਂ ਜਾਣੀਆਂ ਨੇ ਦੋ ਦੋ ਸੋ ਕੁੱਲ ਮਿਲਾ ਕੇ ਅੱਠ ਟਿਕਟਾਂ ਹੋਣਗੀਆਂ ਟੂ ਟਿਕਟਸ ਪਰ ਪਰਸਨ ਫੋਰ ਲੱਕੀ ਵਿਨਰਸ ਹੋਣਗੇ ਸੋ ਕੀਪ ਦੈਟ ਨੰਬਰ ਹੈਂਡੀ ਇਨ ਦ ਨੈਕਸਟ ਆਵਰ ਫਿਲਹਾਲ ਦੋਸਤੋ ਤੁਹਾਨੂੰ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਹੀ ਪੇਸ਼ ਕਰ ਦਈਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ ਸੋ ਅੱਜ ਤਾਂ ਖਾਸ ਗੱਲਬਾਤ ਕਰਾਂਗੇ ਮੰਡੇ ਅਕਟੂਬਰ 26 2026 ਨੂੰ ਹੋਣ ਵਾਲੀਆਂ ਅੰਟੇਰੀਓ ਮਿਊਨਿਸਪਲ ਚੋਣਾਂ ਦੇ ਬਾਰੇ ਖਾਸ ਤਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਬਾਰੇ ਹੁਣ ਤਾਂ ਦੋਸਤੋ ਪੂਰੀ ਦੀ ਪੂਰੀ ਕੈਂਡੀਡੇਟਸ ਦੀ ਲਿਸਟ ਫੋਰ ਮੇਅਰ ਫੋਰ ਸਿਟੀ ਕਾਉਂਸਲ ਫੋਰ ਰੀਜਨਲ ਕਾਉਂਸਲ ਫੋਰ ਸਕੂਲ ਬੋਰਡ ਟਰਸਟੀ ਸਾਰੀਆਂ ਤਾਂ ਸਾਰੀਆਂ ਹੁਣ ਫਾਈਨਲਾਈਜ਼ ਹੋ ਚੁੱਕੀਆਂ ਹਨ ਯਾਨੀ ਕਿ ਇਹ ਨੰਬਰ ਘੱਟ ਤਾਂ ਸਕਦੇ ਆ ਪਰ ਵੱਧ ਤਾਂ ਹੁਣ ਸਕਦੇ ਨਹੀਂ ਹੈਗੇ ਅਤੇ ਹੁਣ ਕਾਫੀ ਜ਼ਿਆਦਾ ਇੰਟਰਸਟਿੰਗ ਡਿਵੈਲਪਮੈਂਟਸ ਪਿਛਲੇ ਕੁਛ ਦਿਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੁਛ ਕੈਂਡੀਡੇਟਸ ਨੇ ਬੜਾ ਗੰਦ ਪਾਇਆ ਹੈ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਇੱਕ ਸਾਡਾ ਲੌਂਗ ਟਰਮ ਬ੍ਰੈਂਪਟਨ ਸ਼ਹਿਰ ਦਾ ਰੀਜਨਲ ਕਾਉਂਸਲਰ ਹੈ ਜੋ ਕਿ ਲਾਸਟ ਮਿੰਟ 'ਤੇ ਕਹਿੰਦਾ ਕਿ ਭਾਈ ਬ੍ਰੈਂਪਟਨ ਨੂੰ ਹੁਣ ਮਾਰੋ ਗੋਲੀ ਮੈਂ ਚੱਲ ਰਿਹਾ ਹੁਣ ਕੈਲਡਨ ਦੇ ਵਿੱਚ ਕੈਲਡਨ ਸ਼ਹਿਰ ਦੇ ਵਿੱਚ ਹੀ ਜਾ ਕੇ ਉੱਥੇ ਇੱਕ ਲੋਕੋ ਕਾਉਂਸਲਰ ਦੀ ਕੁਰਸੀ ਲਈ ਲੜੂੰਗਾ ਅਤੇ ਆਪਣੀ ਇੱਥੇ ਬ੍ਰੈਂਪਟਨ ਦੀ ਪੱਕੀ ਪੁਰਾਣੀ ਕੁਰਸੀ ਛੱਡ ਦਿੱਤੀ ਆ ਜਿਹਦੇ ਵਿੱਚ ਹੁਣ ਕਾਫੀ ਇੰਟਰਸਟਿੰਗ ਹੁਣ ਮੁਕਾਬਲਾ ਹੋ ਸਕਦਾ ਹੈ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅੱਜ ਕੱਲ੍ਹ ਤਾਂ ਕਈ ਲੋਕ ਕਹਿੰਦੇ ਕਿ ਬ੍ਰੈਂਪਟਨ ਹੁਣ ਰੱਖਿਆ ਰੁੱਖਿਆ ਕੁਛ ਨਹੀਂ ਹੈਗਾ ਜੇਕਰ ਆਲਰੇਡੀ ਟਾਪ ਡੌਗਸ ਜਿਹੜੇ ਪਾਵਰ ਦੇ ਵਿੱਚ ਲੋਕ ਨੇ ਜੇ ਉਹਨਾਂ ਨੇ ਰਲਦੀ ਮਿਲਦੀ ਹੈ ਨਹੀਂ ਬਣਦੀ ਹੈ ਨਹੀਂ ਫਿਰ ਤਾਂ ਤੁਹਾਡਾ ਵੀ ਨਹੀਂ ਕੁਛ ਵੀ ਬਣਨਾ ਹੈਗਾ ਸੋ ਹੁਣ ਕਹਿ ਰਹੇ ਨੇ ਕਿ ਸਾਰੀ ਤੇ ਸਾਰੀ ਜਿਹੜੀ ਡਿਵੈਲਪਮੈਂਟ ਹੈ ਨੌਰਥ ਆਫ ਬ੍ਰੈਂਪਟਨ ਕੈਲਡਨ ਨੂੰ ਜਾ ਰਹੀ ਆ ਖਾਸ ਤਾਂ ਮੇਫੀਲਡ ਟੱਪ ਕੇ ਜਾ ਰਹੀ ਆ ਦਸਾਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਨਵੇਂ ਘਰ ਵੀ ਹੋਣਗੇ ਕਮਿਊਨਿਟੀਜ਼ ਹੋਣਗੀਆਂ ਪਲਾਜ਼ੇ ਪਲੂਜ਼ੇ ਹੋਣਗੇ ਜ਼ੋਨਿੰਗ ਵੀ ਬਥੇਰੀ ਜ਼ਰੂਰਤ ਪੈਣੀ ਹੈ ਪਰਮਿਟ ਵੀ ਬਥੇਰੇ ਪੈਣੇ ਪੈਣੇ ਆ ਪੈਸਾ ਵੀ ਬਥੇਰਾ ਕਮਾਇਆ ਜਾ ਸਕਦਾ ਹੈ ਉਸ ਸ਼ਹਿਰ ਦੇ ਵਿੱਚ ਬ੍ਰੈਂਡ ਨਿਊ ਆਪਰਚੁਨਿਟੀਜ਼ ਨਾਲ ਫੋਰ ਆਰ ਕਰਪਟ ਪੋਲੀਟੀਸ਼ੀਅਨਸ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਨਾਲ ਦੀ ਨਾਲ ਇੱਕ ਜਿਹੜੀ ਆਪਣੇ ਦੇਸੀਆਂ ਦੀ ਖਾਸ ਤਾਂ ਸਪ੍ਰਿੰਗਡੇਲ ਦੇ ਵਿੱਚ ਰਾਈਡਿੰਗ ਹੈ ਜਿੱਥੇ ਕਿ ਮੁਕਾਬਲਾ ਹਮੇਸ਼ਾ ਹੀ ਬਹੁਤ ਹੀ ਤਕੜਾ ਹੁੰਦਾ ਹੈ ਹੁਣ ਵੀ ਕਹਿੰਦੇ ਨੇ ਕਿ ਇੱਕ ਥ੍ਰੀ ਵੇ ਰੇਸ ਹੈ ਇੱਕੋ ਹੀ ਰਾਈਡਿੰਗ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਕਹਿੰਦੇ ਨੇ ਕਿ ਕੈਂਡੀਡੇਟਸ ਤਾਂ ਬਥੇਰੇ ਨੇ ਕੁਛ ਪੁਰਾਣੇ ਵੀ ਨੇ ਪਹਿਲਾਂ ਦੇ ਹੀ ਜਿੱਤੇ ਹੋਏ ਨੇ ਡਿਫਰੈਂਟ ਡਿਫਰੈਂਟ ਪੋਜੀਸ਼ਨ ਦੇ ਵਿੱਚ ਵੀ ਜਿੱਤੇ ਹੋਏ ਨੇ ਕੁਛ ਨਵੇਂ ਚਿਹਰੇ ਨੇ ਕੁਛ ਨਵੇਂ ਨਾਮ ਨੇ ਕੈਂਡੀਡੇਟ ਤਾਂ ਬਥੇਰੇ ਨੇ ਪਰ ਮੁਕਾਬਲਾ ਅਸਲੀ ਦੇ ਤਿੰਨ ਜਾਣੇ ਦੇ ਵਿੱਚ ਹੈ
ਸ਼ਾਇਦ ਚਾਰ ਜਾਣ ਦੇ ਵਿੱਚ ਹੈ, ਕਿਉਂਕਿ ਇੱਕੋ ਹੀ ਐਗਜ਼ੈਕਟ ਸੇਮ ਨੇਮ ਕਿਸੇ ਹੋਰ ਨੂੰ ਜਾਂ ਤਾਂ ਜਾਣ ਬੁੱਝ ਕੇ ਖੜਾ ਆ ਗਿਆ ਹੈ ਵੋਟਾਂ ਖੋਣ ਦੇ ਲਈ, ਲੋਕਾਂ ਨੂੰ ਗੁੰਮਰਾਹ ਕਰਨ ਲਈ, ਜਾਂ ਤਾਂ ਉਹ ਆਪ ਹੀ ਪਿਓਰ ਕੋਇਨਸੀਡੈਂਸ ਹੈ ਕਿ ਐਗਜ਼ੈਕਟ ਸੇਮ ਨੇਮ ਦਾ ਇੰਡੀਵਿਜੁਅਲ ਮੱਲੋ ਮੱਲ ਹੀ ਖੜ ਚੁੱਕਿਆ ਐਗਜ਼ੈਕਟ ਸੇਮ ਰਾਈਡਿੰਗ ਦੇ ਵਿੱਚ। ਮੇ ਬੀ ਡਰ ਹੀ ਹੈ ਕਿ ਇਹ ਕੈਂਡੀਡੇਟ ਦੁਬਾਰਾ ਤੋਂ ਜਿੱਤ ਸਕਦਾ ਹੈ, ਪਰ ਕੰਪਟੀਸ਼ਨ ਬੜਾ ਸਟਿਫ ਹੈ, ਬੜਾ ਤਕੜਾ ਹੈ, ਅਤੇ ਉਹਦੇ ਬਾਰੇ ਹੀ ਤੁਹਾਨੂੰ ਅੱਗੇ ਜਾ ਕੇ ਪੋਲਿੰਗ ਕਰਾਂਗੇ, ਕਿਉਂਕਿ ਮੈਨੂੰ ਪਤਾ ਹੀ ਆ ਕਿ ਮੈਜੋਰਟੀ ਆਪਣੇ ਦੇਸੀ ਦਾ ਉਹ ਸੀ ਰਾਈਡਿੰਗ ਵਿੱਚ ਰਹਿੰਦੇ ਨੇ, ਅਤੇ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਪੋਲਿੰਗ ਯਾਨੀ ਕਿ ਓਪੀਨੀਅਨ ਤੁਹਾਡਾ ਜ਼ਰੂਰ ਪੁੱਛਾਂਗੇ ਕਿ ਕੌਣ ਜਿੱਤੂਗਾ ਕੌਣ ਨਹੀਂ ਜਿੱਤੂਗਾ। ਅਤੇ ਬਸ ਇਕੱਲਾ ਜਵਾਬ ਭੇਜਣ ਲਈ, ਇਕੱਲਾ ਟੈਕਸਟ ਵਟਸਐਪ ਮੈਸੇਜ ਭੇਜਣ ਲਈ ਆਟੋਮੈਟਿਕਲੀ ਤੁਸੀਂ ਇਨਰੋਲ ਹੋ ਜਾਓਗੇ। ਇੱਕ ਬਹੁਤ ਹੀ ਕਮਾਲ ਦਾ ਸ਼ੋਅ ਲਾਈਵ ਪੰਜਾਬੀ ਕਾਂਸਰਟ ਸ਼ੋਅ ਆ ਰਿਹਾ ਹੈ, ਉਹਦੇ ਵਿੱਚ 8 ਟਿਕਟਾਂ ਕੁੱਲ ਮਿਲਾ ਕੇ ਕੱਢਣੀਆਂ, 4 ਵਿਨਰਸ ਨੂੰ 2-2 ਈਚ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਸਾਡੇ ਕੈਨੇਡਾ US ਟ੍ਰੇਡ ਵਾਰ ਦੇ ਵਿੱਚ ਕਾਫੀ ਨਵੀਆਂ ਤਾਜ਼ੀਆਂ ਡਿਵੈਲਪਮੈਂਟਸ ਅੱਜ ਫਿਰ ਤੋਂ ਪੇਸ਼ ਹੋਈਆਂ ਨੇ। ਹੁਣ ਦੋਸਤੋ, US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਮੀਡੀਆ 'ਤੇ ਜਾ ਕੇ ਸਿੱਧੇ ਲਿਖ ਦਿੱਤਾ ਹੈ ਕਿ ਮੈਂ ਕਦੇ ਵੀ ਨਹੀਂ ਕਿਸੇ ਵੀ ਫ੍ਰੈਂਚ ਲੈਂਗੁਏਜ ਦੇ ਬਾਰੇ ਕੋਈ ਵੀ ਗੱਲਬਾਤ ਈਵਨ ਟੱਚ ਕੀਤੀ ਹੈ। ਇਹ ਮਾਰਕ ਕਾਰਨੀ, ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ, ਜੋ ਕਿ ਵੀਕ ਐਂਡ ਇਨਅਫੈਕਟਿਵ ਹੈ, ਕਮਜ਼ੋਰ ਅਤੇ ਬੇਕਾਰ ਹੈ ਅਕੋਰਡਿੰਗ ਟੂ ਡੋਨਲਡ ਟਰੰਪ, ਉਹ ਆਪਦੇ ਪੋਲੀਟੀਕਲ ਫਾਇਦੇ ਦੇ ਲਈ ਝੂਠ ਬੋਲ ਰਿਹਾ ਹੈ, ਲੋਕਾਂ ਨੂੰ ਫਿਰ ਤੋਂ ਹੀ ਐਂਟੀ ਅਮੇਰੀਕਾ, ਐਂਟੀ ਡੋਨਲਡ ਟਰੰਪ ਬਣਾ ਰਿਹਾ ਹੈ, ਜਿਹੜੇ ਲਹਿਰ ਦੇ ਨਾਲ ਹੀ ਜਿਹੜੇ ਇਸ ਰੈਟੋਰਿਕ ਅਤੇ ਪ੍ਰੋਪਾਗੈਂਡਾ ਅਤੇ ਐਲਬੋਸ ਅਪ ਲੋਕਾਂ ਨੂੰ ਇਡੀਅਟ ਬਣਾਇਆ ਗਿਆ, ਉਹ ਸੀ ਨਾਲ ਜੋ ਕਿ ਉਹ ਇਲੈਕਸ਼ਨ ਜਿੱਤਿਆ, ਪ੍ਰਾਈਮ ਮਿਨਿਸਟਰ ਬਣਿਆ, ਉਹੀ ਸੇਮ ਕੰਮ ਦੁਬਾਰਾ ਕਰ ਰਿਹਾ ਹੈ, ਅਤੇ ਭੇਡਾਂ ਬੱਕਰੀਆਂ ਦੇ ਫਾਲੋਇੰਗ ਫੋਰਡ ਅਗੈਨ, ਕਿਉਂਕਿ ਲੋਕਾਂ ਦੀ ਯਾਦਾਸ਼ਤ ਤਾਂ ਮਿੰਟ ਸਕਿੰਟ ਦੀ ਰਹਿੰਦੀ ਆ, ਸਾਰਾ ਕੁਝ ਭੁੱਲ ਹੀ ਜਾਂਦੇ ਆ ਕਿ ਸਾਨੂੰ ਪਹਿਲਾਂ ਵੀ ਬੇਵਕੂਫ ਬਣਾਇਆ ਗਿਆ ਅਤੇ ਹੁਣ ਤਾਂ ਫਿਰ ਤੋਂ ਹੀ ਬੇਵਕੂਫ ਬਣਾਇਆ ਹੀ ਜਾ ਰਿਹਾ ਹੈ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਬਿਲਕੁਲ ਜ਼ੀਰੋ, ਕੋਈ ਵੀ ਮੰਗ ਕੀਤੀ ਨਹੀਂ ਗਈ ਫ੍ਰੈਂਚ ਲੈਂਗੁਏਜ ਦੇ ਬਾਰੇ, ਕੁਬੈਕ ਦੇ ਬਾਰੇ ਜਾਂ ਕੈਨੇਡੀਅਨ ਸਾਵਰਨਟੀ ਦੇ ਬਾਰੇ। ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਝੂਠ ਬੋਲ ਰਿਹਾ ਹੈ, ਸਿਰਫ ਅਤੇ ਸਿਰਫ ਆਪਣੇ ਪੋਲੀਟੀਕਲ ਫਾਇਦੇ ਦੇ ਲਈ, ਜੋ ਕਿ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅੱਜ ਸਾਡੇ ਫੈਡਰਲ ਫਾਈਨੈਂਸ ਮਿਨਿਸਟਰ ਨੂੰ ਵੀ, ਮਲਟੀਪਲ ਡਿਫਰੈਂਟ ਮਿਨਿਸਟਰਸ ਨੂੰ ਵੀ, ਮੀਡੀਆ ਦੇ ਵੱਲੋਂ, ਜਰਨਲਿਸਟ ਦੇ ਵੱਲੋਂ ਸਿੱਧੇ ਪੁਆਇੰਟ ਬਲੈਂਕ ਪੁੱਛਿਆ ਗਿਆ ਕਿ ਭਾਈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੀ ਕਰ ਦਿਓ, ਤੁਸੀਂ ਜਿਹੜੀ ਵੀ ਇਹ ਕੈਨੇਡਾ US ਟ੍ਰੇਡ ਡੀਲ ਹੈ ਇਹਦੀ ਐਗਜ਼ੈਕਟ ਵਰਡਿੰਗ, ਐਗਜ਼ੈਕਟ ਡੀਟੇਲਸ ਪਬਲਿਕ ਨੂੰ ਰਿਲੀਜ਼ ਕਰ ਦਿਓ, ਮੀਡੀਆ ਨੂੰ ਰਿਲੀਜ਼ ਕਰ ਦਿਓ, ਆਪੋਜੀਸ਼ਨ ਪਾਰਟੀਜ਼ ਨੂੰ ਰਿਲੀਜ਼ ਕਰ ਦਿਓ, ਸਾਰੇ ਪੂਰੇ ਜਨਤਾ ਨੂੰ, ਦੁਨੀਆ ਨੂੰ ਰਿਲੀਜ਼ ਕਰ ਦਿਓ। ਸੋ ਲੋਕ ਵੀ ਪੜ੍ਹ ਕੇ ਬੇਵਕੂਫ ਤਾਂ ਬਣਾਏ ਹੀ ਨਹੀਂ ਜਾ ਸਕਦੇ, ਜੇ ਪੜ੍ਹ ਹੀ ਲੈਂਦੇ ਹਾਂ ਕੀ ਉਹਨਾਂ ਨੇ ਮੰਗ ਕੀਤੀ ਆ ਕੀ ਨਹੀਂ ਮੰਗ ਕੀਤੀ ਆ, ਕੀ ਤੁਸੀਂ ਲਾਸਟ ਮਿੰਟ ਦੇ ਵਿੱਚ ਕੁਝ ਐਡ ਕੀਤਾ, ਰਿਮੂਵ ਕੀਤਾ ਹੈ, ਡੀਲ ਕਿਉਂ ਇਹ ਵਾਕ ਬੈਕ ਕਰਨੀ ਪਈ ਹੈ, 100% ਸੱਚਾਈ ਸਾਡੇ ਸਾਹਮਣੇ ਆ ਸਕਦੀ ਆ। ਅਤੇ ਜਿਹੜੇ ਲੋਕ ਵਨ ਵੇ ਔਰ ਅਨਦਰ ਹੁਣ ਆਰਗਿਊ ਕਰ ਰਹੇ ਆ ਕਿ ਕਾਰਨੀ ਸੱਚ ਬੋਲ ਰਿਹਾ ਝੂਠ ਬੋਲ ਰਿਹਾ, ਇਹ ਯੂਸਲੈਸ ਹੈ। ਜਿੰਨੀ ਚਿਰ ਸਾਨੂੰ ਇਹ ਸੱਚਾਈ ਪੂਰੀ ਟ੍ਰੇਡ ਦੀ ਡੀਟੇਲਸ ਨਹੀਂ ਪੇਸ਼ ਕੀਤੀਆਂ ਜਾਂਦੀਆਂ, ਵੀ ਆਰ ਆਲ ਜਸਟ ਸਪੈਕੂਲੇਟਿੰਗ। ਪਰ ਹੁਣ ਇਹਨਾਂ ਦੀ, ਸਾਡੀ ਕੈਨੇਡੀਅਨ ਸਰਕਾਰ ਦੀ ਬੋਲਤੀ ਬੜੀ ਬੰਦ ਹੋ ਗਈ ਆ, ਉਹ ਗੋਲ ਮੋਲ ਗੱਲਾਂ ਦੇ ਵਿੱਚ ਹੁਣ ਮਿਸਡਾਇਰੈਕਟ ਕਰ ਰਹੇ ਨੇ ਮੀਡੀਆ ਨੂੰ ਵੀ, ਜਰਨਲਿਸਟ ਨੂੰ ਇਸ ਇਸ਼ੂ ਤੋਂ, ਜਿੱਥੇ ਹੁਣ ਮਾਰਕ ਕਾਰਨੀ ਨੇ ਇਲਜ਼ਾਮ ਲਾਇਆ ਕਿ ਫ੍ਰੈਂਚ ਲੈਂਗੁਏਜ, ਕੁਬੈਕ ਅਤੇ ਸਾਡੀ ਕਲਚਰ ਅਤੇ ਨਾਲ ਦੀ ਨਾਲ ਸਾਡੇ ਸਾਵਰਨਟੀ ਨੂੰ ਅਟੈਕ ਕੀਤਾ ਜਾ ਰਿਹਾ ਸੀ, ਤਾਂ ਹੀ ਤਾਂ ਉਹਨੂੰ 1 out of 3 ਕਾਰਨ ਕਰਕੇ ਇਹ ਡੀਲ ਵਾਕ ਬੈਕ ਕਰਨੀ ਪਈ। ਹੁਣ ਤਾਂ ਉਹ ਜਨਰਲੀ ਕਹਿ ਰਹੇ ਨੇ ਆਹ ਲੈਂਗੁਏਜ ਦੇ ਬਾਰੇ, ਇਹਨਾਂ ਨੇ ਆਹ ਪਹਿਲਾਂ ਕਿਹਾ ਸੀ, ਉਹ ਕਿਹਾ ਸੀ, ਆਹ ਕੀਤਾ ਸੀ, ਵੀ ਹੈਵ ਟੂ ਪ੍ਰੋਟੈਕਟ ਅਰ ਕਲਚਰ ਦਿਸ ਦੈਟ। ਸੋ ਕੋਈ ਵੀ ਸਪੈਸੀਫਿਕਸ 'ਤੇ ਇਹ ਪੇਸ਼ ਹੀ ਨਹੀਂ ਕਰ ਰਹੇ, ਇਨਫੈਕਟ ਇਹ ਤਾਂ ਇਨਕਾਰ ਕਰ ਰਹੇ ਨੇ। ਅੱਜ ਫੈਡਰਲ ਫਾਈਨੈਂਸ ਮਿਨਿਸਟਰ ਫ੍ਰਾਂਸਵਾ ਫਿਲਿਪ ਸ਼ੈਂਪੇਨ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਆਪੋਜੀਸ਼ਨ ਪਾਰਟੀ ਦੀ ਮੰਗ ਭਰੋਂਗੇ ਕਿ ਇਹ ਟ੍ਰੇਡ ਡੀਲ ਦੀਆਂ ਡੀਟੇਲਸ ਰਿਲੀਜ਼ ਕਰੋਗੇ, ਕਿਉਂਕਿ ਇਹਨਾਂ ਕੁਝ ਜਾਣਦਾ ਤਾਂ ਹੈ ਨਹੀਂ ਤੁਹਾਡਾ, ਲੋਕਾਂ ਨੂੰ ਟ੍ਰਾਂਸਪੇਰੈਂਸੀ, ਸੱਚਾਈ ਹੀ ਪੇਸ਼ ਹੋਊਗੀ। ਉਹਨਾਂ ਨੇ ਫਿਰ ਤੋਂ ਹੀ ਗੋਲ ਮੋਲ ਗੱਲਾਂ 'ਚ ਕਿਹਾ ਕਿ ਅਸੀਂ ਤਾਂ ਇਸ ਮੁਲਕ ਦੀ ਹਿਸਟਰੀ ਦੇ ਵਿੱਚ ਤਾਂ ਸਭ ਤੋਂ ਟ੍ਰਾਂਸਪੇਰੈਂਟ ਸਰਕਾਰ ਹਾਂ, ਅਸੀਂ ਤਾਂ ਹਰੇਕ ਦਿਨ ਹੀ ਦੱਸਦੇ ਰਹੇ ਹਾਂ ਆਹ ਹੋ ਰਿਹਾ ਉਹ ਹੋ ਰਿਹਾ, ਪਰ ਜਿਹੜਾ ਮੇਨ ਪੁਆਇੰਟ ਹੈ ਉਹਦੇ 'ਤੇ ਗੱਲਬਾਤ ਕਰਨੀ ਹੀ ਨਹੀਂ ਹੈਗੀ। ਨਾਲ ਦੀ ਨਾਲ ਜਿੱਥੇ ਡੋਨਲਡ ਟਰੰਪ ਨੇ ਕਿਹਾ ਕਿ ਮਾਰਕ ਕਾਰਨੀ ਜਿਵੇਂ ਕਿ ਇਲੈਕਸ਼ਨ ਜਿੱਤਣ ਦੇ ਵਿੱਚ ਵੀ ਲੋਕਾਂ ਨੂੰ ਅਮੈਰੀਕਾ ਅਤੇ ਟਰੰਪ ਦੇ ਖਿਲਾਫ ਕਰ ਰਿਹਾ ਸੀ, ਹੁਣ ਤੋਂ ਫੇਰ ਕਰ ਰਿਹਾ ਹੈ ਪੋਲੀਟੀਕਲ ਫਾਇਦੇ ਲਈ,
ਅੱਜ ਯੂ ਐਸ ਪ੍ਰੈਜ਼ੀਡੈਂਟ ਨੇ ਇਹ ਵੀ ਕਿਹਾ ਹੈ ਕਿ ਉਹ ਕਿਉਂਕਿ ਅੰਟੇਰੀਓ ਦੇ ਨਾਲ ਹੁਣ ਕੋਈ ਵੀ ਖਾਸ ਬਿਜ਼ਨਸ ਕਰਨਾ ਹੀ ਨਹੀਂ ਚਾਹੁੰਦਾ। ਥੈਂਕ ਯੂ ਡਗ ਫੋਰਡ। ਅੰਟੇਰੀਓ ਸ਼ਾਇਦ ਸਭ ਤੋਂ ਹਾਰਡੈਸਟ ਹਿੱਟ ਹੀ ਹੋਊਗਾ ਹੁਣ ਨਵੇਂ ਟੈਰਿਫਸ ਨਾਲ, ਪਹਿਲਾਂ ਵੀ ਸੀ ਹੁਣ ਵੀ ਹੋਊਗਾ ਅਤੇ ਅੱਗੇ ਵੀ ਹੋਊਗਾ। ਉਹਨੇ ਕਿਹਾ ਕਿਉਂਕਿ ਮੈਂ ਅੰਟੇਰੀਓ ਦੇ ਨਾਲ ਐਕਸਪੈਕਟ ਨਹੀਂ ਕਰਦਾ ਕੋਈ ਵੀ ਖਾਸ ਬਿਜ਼ਨਸ ਕਰਨ ਦੇ ਲਈ, ਅਸੀਂ ਲੇਕ ਅੰਟੇਰੀਓ ਦਾ ਨਾਮ ਬਦਲਣ ਦੇ ਬਾਰੇ ਸੋਚ ਰਹੇ ਹਾਂ ਤਾਂ ਲੇਕ ਅਮੈਰੀਕਾ, ਜਿਵੇਂ ਹੁਣ ਗਲਫ ਆਫ ਮੈਕਸੀਕੋ ਚੇਂਜ ਕੀਤਾ ਗਿਆ, ਈਵਨ ਗੂਗਲ ਮੈਪਸ 'ਤੇ ਜਾ ਕੇ ਦੇਖ ਸਕਦੇ ਹੋ ਹੁਣ ਗਲਫ ਆਫ ਅਮੈਰੀਕਾ ਹੈ, ਉਸੇ ਤਰ੍ਹਾਂ ਚਾਹੇ ਹੋਰ ਮੁਲਕ ਮੰਨਣ ਜਾਂ ਨਾ ਮੰਨਣ, ਉਹ ਕਹਿ ਰਿਹਾ ਹੈ ਕਿ ਅਮੈਰੀਕਾ ਤਾਂ ਚੇਂਜ ਕਰਵਾ ਕੇ ਹੀ ਹਟੂਗਾ। ਇਹ ਵੀ ਇੱਕ ਪਾਸਿਬਿਲਿਟੀ ਹੈ। ਅਤੇ ਜਿੱਥੇ ਕੱਲ ਵਾਰ ਆਫ ਦਾ ਵਰਡਸ ਇਨਸਲਟ ਅਤੇ ਇਨਸਲਟ ਅਤੇ ਇਨਸਲਟ ਪੇਸ਼ ਕੀਤੀ ਗਈ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ, ਬੜਾ ਗਰਮਾ ਗਰਮ ਸੀ ਸਾਡਾ ਅੰਟੇਰੀਓ ਪ੍ਰੀਮੀਅਰ ਡਗ ਫੋਰਡ, ਅੰਡਰਸਟੈਂਡਬਲੀ, ਕਿਉਂਕਿ ਸਾਡਾ ਹੀ ਸਭ ਤੋਂ ਜ਼ਿਆਦਾ ਅੰਟੇਰੀਓ ਦਾ ਨੁਕਸਾਨ ਹੋਣਾ ਹੈ ਟੈਰਿਫਸ ਨਾਲ। ਪਰ ਅੱਜ ਤਾਂ ਬੜਾ ਠੰਡਾ ਹੋ ਗਿਆ ਹੈ। ਅੱਜ ਉਹਨੇ ਆਪ ਹੀ ਕਿਹਾ ਕਿ ਮੈਂ ਕੂਲ ਡਾਊਨ ਹੋ ਰਿਹਾ, ਮੈਂ ਰੈਡਰਿਕ ਘਟਾ ਰਿਹਾ, ਅਸੀਂ ਚਾਹੁੰਦੇ ਹਾਂ ਕਿ ਨੈਗੋਸ਼ੀਏਸ਼ਨ ਫਿਰ ਤੋਂ ਹੋਣ। ਸੋ ਕੱਲ੍ਹ ਦਾ ਮਤਲਬ ਹੀ ਕੀ ਹੋਇਆ? ਗਾਲਾਂ ਕੱਢਣ ਦਾ, ਖਿਸਮਾ ਕਹਿਣ ਦਾ, ਅਤੇ ਹੋਰ ਵੀ ਲੂਜ਼ਰ, ਬੈਂਕਰਪਸੀ ਕਿੰਗ, ਦਿਸ ਦੈਟ ਕਹਿਣ ਦਾ ਫਿਰ ਫਾਇਦਾ ਕੀ ਹੋਇਆ? ਜੇ ਇੱਕੋ ਹੀ ਦਿਨ ਦੇ ਵਿੱਚ ਠੰਡਾ ਹੀ ਹੋ ਜਾਣਾ ਸੀ, ਇਹਨੂੰ ਇੱਕ ਚੁੱਪ ਚਾਪ ਦੁੱਧ ਦਾ ਗਲਾਸ ਪੀ ਕੇ ਠੰਡਾ ਆਪ ਹੀ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਪੈਗ ਤਾਂ ਲਾਉਂਦਾ ਨਹੀਂ ਹੈਗਾ। ਅਤੇ ਹੁਣ ਕਹਿ ਰਿਹਾ ਹੈ ਵੀ ਨੀਡ ਕੂਲ ਡਾਊਨ, ਵੀ ਆਲਰੇਡੀ ਹੈਵ ਕੂਲਡ ਡਾਊਨ, ਕਹਿੰਦੇ ਕਿ ਰੈਡਰਿਕ ਅਸੀਂ ਘਟਾ ਰਹੇ ਹਾਂ ਅਤੇ ਅਸੀਂ ਟ੍ਰੇਡ ਡੀਲ ਚਾਹੁੰਦੇ ਹਾਂ। ਹੁਣ ਅੱਜ ਸਾਡੀ ਕੈਨੇਡੀਅਨ ਫੈਡਰਲ ਸਰਕਾਰ ਨੇ $27.6 billion ਆਫ ਅਮੇਰੀਕਨ ਗੁੱਡਸ, ਤਕਰੀਬਨ 700 ਅਮੇਰੀਕਨ ਗੁੱਡਸ ਦੇ ਖਿਲਾਫ ਇੱਕ ਟੈਰਿਫਸ ਦੀ ਕਾਫੀ ਲੰਬੀ ਚੌੜੀ ਲਿਸਟ ਪੇਸ਼ ਕੀਤੀ ਆ, ਜੋ ਕਿ 15%, 25%, 50% ਦੇ ਟੈਰਿਫਸ ਵੇਰੀ ਕਰਨਗੇ। 15% ਕੁਛ ਜ਼ਿਆਦਾ ਵੱਡੇ ਆਈਟਮ ਜਿਵੇਂ ਕਿ ACs, 25% ਕੁਛ ਘੱਟ ਯੂਜਡ ਆਈਟਮਸ, ਅਤੇ 50% ਤਾਂ ਸਭ ਤੋਂ ਜ਼ਿਆਦਾ ਟਾਰਗੇਟਡ ਆਈਟਮਸ 'ਤੇ ਲਾਏ ਜਾਣਗੇ ਟੈਰਿਫਸ, ਜੋ ਕਿ ਹੁਣ September 8, 2026 ਨੂੰ ਸ਼ੁਰੂ ਕੀਤੇ ਜਾਣਗੇ। ਹੁਣ ਦੋਸਤੋ ਮੇਰੀ ਗੱਲ ਛੱਡੋ, ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਜਿਹਨੂੰ ਤੁਸੀਂ ਕਈ ਲੋਕ ਹਜੇ ਤੱਕ ਵੀ ਕੋਈ ਰੱਬ ਮੰਨਦੇ ਹੋ, ਕੋਈ ਗੁਰੂ ਮੰਨਦੇ ਹੋ, ਕੋਈ ਜੀਨੀਅਸ ਮੰਨਦੇ ਹੋ, ਉਹਨੇ ਆਪ ਹੀ ਕਿਹਾ ਹੈ ਬੇਸ਼ੱਕ ਕੈਨੇਡਾ ਦੇ ਵਿੱਚ ਹੀ ਕੈਨੇਡੀਅਨ ਕੰਪਨੀਜ਼ ਦਾ, ਨਾਲ ਦੀ ਨਾਲ ਕੰਜ਼ੂਮਰਸ ਦਾ, ਮੇਰਾ, ਤੁਹਾਡਾ, ਤੁਹਾਡੇ ਗੁਆਂਢੀ ਦਾ, ਉਹਨਾਂ ਦਾ ਗੁਆਂਢੀ ਦਾ, ਉਹਦੇ ਅਗਲੇ ਗੁਆਂਢੀ ਦਾ, ਸਾਰਿਆਂ ਦਾ ਹੀ ਜਿਹੜਾ ਖਰਚਾ ਹੈ, ਕਾਸਟ ਆਫ ਲਿਵਿੰਗ ਹੈ, ਮਹਿੰਗਾਈ ਹੈ, ਇਨਫਲੇਸ਼ਨ ਹੈ, ਉਹ 100% ਗਰੰਟੀ ਨਾਲ ਵਧਣੀ ਹੈ। ਆਹ ਜਿਹੜੀਆਂ 700 ਆਈਟਮਸ ਹਨ, ਸਾਡੀ ਸਰਕਾਰ ਦੇ ਵੱਲੋਂ ਸਲਾਹ ਦਿੱਤੀ ਗਈ ਆ ਕਿ ਜੇ ਤੁਹਾਨੂੰ ਇੱਕ ਮੇਡ ਇਨ ਕੈਨੇਡਾ ਇਕੁਇਵਲੈਂਟ ਆਈਟਮ, ਇਕੁਇਵਲੈਂਟ ਗੁੱਡ ਮਿਲਦੀ ਆ, ਉਹ ਖਰੀਦੋ, ਭਾਵੇਂ ਥੋੜ੍ਹੀ ਬਹੁਤੀ ਮਹਿੰਗੀ ਹੋਵੇ। ਪਰ ਮੇਰੇ ਵੱਲੋਂ ਇਹ ਸਲਾਹ ਹੈ ਯਾਰ, ਜਿੱਥੇ ਸਰਕਾਰ ਕਰਕੇ ਹੀ 11-12 ਸਾਲਾਂ ਤੋਂ ਸਾਡਾ ਜੀਣਾ ਹਰਾਮ ਕੀਤਾ ਹੋਇਆ ਹੈ, ਇੰਨਾ ਮਹਿੰਗਾ ਕੀਤਾ ਹੋਇਆ, ਜਿੱਥੇ ਵੀ ਤੁਹਾਨੂੰ ਤੁਹਾਡੇ ਪਰਿਵਾਰ ਦੇ ਲਈ ਸਹੀ ਲੱਗਦਾ ਹੈ, ਘੱਟ ਪ੍ਰਾਈਸ 'ਤੇ ਵੀ ਬੇਸ਼ੱਕ ਆਈਟਮ ਹੋਵੇ ਕਿਸੇ ਹੋਰ ਮੁਲਕ ਤੋਂ, ਉਹਨੂੰ ਹੀ ਖਰੀਦੋ, ਕਿਉਂਕਿ ਐਟ ਦ ਐਂਡ ਆਫ ਦ ਡੇ ਯੂ ਹੈਵ ਟੂ ਲੁੱਕ ਐਟ ਯੋਰ ਓਨ ਪਾਕਿਟ ਬੁੱਕ। ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ। ਨਾਲ ਦੀ ਨਾਲ ਸਾਡੀ ਸਰਕਾਰ ਨੇ ਅੱਜ $7.5 billion ਦਾ ਨਵਾਂ ਪ੍ਰਬੰਧ ਕੀਤਾ ਹੈ, EI ਚੇਂਜਸ ਵੀ ਪੇਸ਼ ਕੀਤੇ ਨੇ, ਨਾਲ ਦੀ ਨਾਲ ਪੈਸਿਆਂ ਦਾ ਵੀ ਪ੍ਰਬੰਧ ਕੀਤਾ ਹੈ ਫਾਰ ਬਿਜ਼ਨਸਿਸ। ਪਰ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸਿਸ, ਜੋ ਕਿ ਇਸ ਮੁਲਕ ਦੀ ਸਭ ਤੋਂ ਵੱਡੀ ਨਾਨ ਪ੍ਰੋਫਿਟ ਔਰਗਨਾਈਜੇਸ਼ਨ ਹੈ, ਜੋ ਕਿ ਲੱਖ ਤੋਂ ਵੀ ਜ਼ਿਆਦਾ ਸਮਾਲ ਅਤੇ ਮੀਡੀਅਮ ਕੈਨੇਡੀਅਨ ਬਿਜ਼ਨਸਿਸ ਨੂੰ ਰੈਪ੍ਰਜੈਂਟ ਕਰਦੇ ਨੇ ਅਤੇ ਓਨਲੀ ਐਡਵੋਕੇਟ ਕਰਦੇ ਨੇ, ਇਟਸ ਅ ਮੈਸਿਵ ਔਰਗਨਾਈਜੇਸ਼ਨ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸਿਸ ਦੇ ਪ੍ਰੈਜ਼ੀਡੈਂਟ ਡੈਨ ਕੈਲ ਨੇ ਕਿਹਾ ਕਿ ਜਿਹੜਾ ਹੁਣ 18 ਮਹੀਨਿਆਂ ਤੋਂ ਇਹ ਪੇਸ਼ ਕੀਤਾ ਗਿਆ $25 billion ਦਾ ਟੈਰਿਫ ਰਿਲੀਫ ਹੈ, ਵਰਡ ਫੋਰ ਵਰਡ ਇਹਨੇ ਕਿਹਾ ਇਟਸ ਬਿਨ ਗਾਰਬੇਜ, ਬੇਕਾਰ, ਗਾਰਬੇਜ। ਅਤੇ ਗਾਰਬੇਜ ਕਿਉਂ? ਕਿਉਂਕਿ ਸ਼ਰਤਾਂ ਹੀ ਇਸ ਤਰ੍ਹਾਂ ਦੀਆਂ ਕਰਨੀ ਸਰਕਾਰ ਨੇ ਰੱਖੀਆਂ ਕਿ ਜਾਂ ਤਾਂ 2 million ਦੀ ਕਮਾਈ ਹੋਣੀ ਚਾਹੀਦੀ ਹੈ ਤੁਹਾਡੇ ਬਿਜ਼ਨਸ ਸਾਲ ਦੀ, ਜਾਂ ਤਾਂ 10 ਬੰਦੇ ਕੰਮ ਕਰਨੇ ਚਾਹੀਦੇ ਹੋਣਗੇ। ਹੁਣ ਇੰਨੇ ਜ਼ਿਆਦਾ ਬਿਜ਼ਨਸਿਸ ਨੇ ਜਿਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਟੈਰਿਫਸ ਕਰਕੇ, ਪਰ ਉਹ ਉਸ ਕ੍ਰਾਈਟੀਰੀਆ ਨੂੰ ਮੀਟ ਹੀ ਨਹੀਂ ਕਰਦੇ। ਪ੍ਰੋਬਲਮ ਇਹ ਹੈ, ਅੱਜ ਹੀ ਪੇਸ਼ ਕੀਤੇ ਗਏ ਜਿਹੜੇ ਨਵੇਂ $7.5 billion ਟੈਰਿਫ ਰਿਲੀਫ ਹੈ, ਉਹਦੇ ਵਿੱਚ ਇਸ ਥ੍ਰੈਸ਼ਹੋਲਡ ਨੂੰ, ਮਿਨੀਮਮ ਰਿਕੁਆਇਰਮੈਂਟ ਨੂੰ ਚੇਂਜ ਕੀਤਾ ਹੀ ਨਹੀਂ ਗਿਆ। ਸੋ ਕੋਈ ਵੀ ਰੀਅਲ ਸਮਾਲ ਬਿਜ਼ਨਸ, ਈਵਨ ਮੀਡੀਅਮ ਸਾਈਜ਼ ਬਿਜ਼ਨਸ, ਫਿਰ ਵੀ ਨਹੀਂ ਕੁਆਲੀਫਾਈ ਕਰੂਗਾ, ਸਿਰਫ ਵੱਡੇ ਹੀ ਬਿਜ਼ਨਸਿਸ ਹੀ ਕੁਆਲੀਫਾਈ ਕਰਨਗੇ, ਅਤੇ ਉਹਨਾਂ ਲਈ ਮਿਲੀਅਨਸ ਆਫ ਡਾਲਰਸ ਇਸ ਤਰ੍ਹਾਂ ਦਾ ਪੈਸਾ ਹੋਊਗਾ ਜੋ ਕਿ ਕਦੇ ਮੋੜਨਾ ਹੀ ਨਹੀਂ ਪਊਗਾ ਟੈਕਸ ਪੇਅਰ ਤੱਕ। ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਪੇਸ਼ ਕਰਾਂਗੇ।
ਨਾਲ ਦੀ ਨਾਲ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਸਾਊਥ ਵੈਸਟਰਨ ਅੰਟੇਰੀਓ ਦੇ ਵਿੱਚ ਬਲੂ ਵਾਟਰ ਬ੍ਰਿਜ 'ਤੇ ਇੱਕ ਟਰੱਕ ਅਮਰੀਕਾ ਤੋਂ ਲੈ ਕੇ ਇੱਥੇ ਅੰਟੇਰੀਓ ਤੱਕ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਸੈਕੰਡਰੀ ਇੰਸਪੈਕਸ਼ਨ ਲਈ ਭੇਜਿਆ ਗਿਆ। ਇੰਸਪੈਕਸ਼ਨ ਦੇ ਵਿੱਚ ਕੀ ਨਿਕਲਿਆ, 380 ਕਿਲੋ ਤੋਂ ਵੀ ਜ਼ਿਆਦਾ ਕੋਕੇਨ, ਸਟਰੀਟ ਵੈਲਿਊ 10 ਮਿਲੀਅਨ ਤੋਂ ਲੈ ਕੇ 50 ਮਿਲੀਅਨ ਦੇ ਵਿੱਚ ਵਿੱਚ ਹੋਣੀ ਆ, ਹੋਲਸੇਲ ਲੈਵਲ 'ਤੇ। More than 380 bricks of cocaine ਇੱਕੋ ਹੀ ਟਰੱਕ ਅਤੇ ਟ੍ਰੇਲਰ ਤੋਂ ਹੁਣ ਸੀਜ਼ ਕੀਤੀ ਗਈ ਆ। ਇਹ ਅੱਜ ਹੀ CBSA ਨੇ ਜਾਣਕਾਰੀ ਪੇਸ਼ ਕੀਤੀ ਆ ਅਤੇ ਇਸ ਅਨਆਈਡੈਂਟੀਫਾਈਡ ਟਰੱਕ ਡਰਾਈਵਰ ਦੇ ਖਿਲਾਫ ਹੁਣ ਮਲਟੀਪਲ ਕ੍ਰਿਮੀਨਲ ਚਾਰਜਸ ਪੇਸ਼ ਕੀਤੇ ਗਏ ਨੇ। ਨਾਲ ਦਿਆਂ ਦੋਸਤੋ, ਮਿਸਿਸਾਗਾ ਸ਼ਹਿਰ ਦੇ ਵਿੱਚ ਕੱਲ੍ਹ ਰਾਤ ਇੱਕ ਔਰਤ ਅਤੇ ਉਹਦਾ ਜਵਾਕ ਆਰਾਮ ਨਾਲ ਸਾਈਡਵਾਕ 'ਤੇ ਤੁਰ ਕੇ ਜਾ ਰਹੇ ਸੀ, ਜਦੋਂ ਇੱਕ ਆਈ ਵਿਟਨੈਸ ਨੇ ਕਿਹਾ ਜਵਾਕ ਨੇ ਜਾ ਕੇ ਰੋਡ ਦੇ ਇੱਕ ਛਾਲ ਮਾਰੀ, ਭੱਜਿਆ ਫੋਰ ਸਮ ਰੀਜ਼ਨ ਅਤੇ ਹਿੱਟ ਕੀਤਾ ਗਿਆ ਇੱਕ ਟੋ ਟਰੱਕ ਦੇ ਵੱਲੋਂ। ਹੁਣ ਇਹ ਜਿਹੜਾ ਜਵਾਕ ਹੈ 8 ਸਾਲ ਦਾ ਵਿਚਾਰਾ ਬੱਚਾ ਹੈ, ਆਪਣੀ ਜਾਨ ਲਈ ਲੜ ਰਿਹਾ ਹੈ ਹਾਸਪਿਟਲ ਦੇ ਵਿੱਚ, ਪਰ ਜਿਹੜਾ ਟੋ ਟਰੱਕ ਡਰਾਈਵਰ ਹੈ ਫਿਲਹਾਲ ਨਹੀਂ ਚਾਰਜ ਕੀਤਾ ਗਿਆ ਹੈ ਅਤੇ ਉਹ ਸੀਨ 'ਤੇ ਹੀ ਰੁਕਿਆ। ਪੁਲਿਸ ਨਾਲ ਕੋਆਪਰੇਟ ਕੀਤੀ ਹੈ, ਇਨਵੈਸਟੀਗੇਸ਼ਨ ਆਨ ਗੋਇੰਗ ਹੈ ਅਤੇ ਬੱਚਾ ਹੋਪਫੁਲੀ ਜਲਦ ਤੋਂ ਜਲਦ ਰਿਕਵਰ ਕਰੂਗਾ। ਸੋ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਪੇਸ਼ ਕਰਦੇ ਰਵਾਂਗੇ, ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ ਜਾਂ ਫਿਰ ਆਪਣੇ ਵੱਧ ਤੋਂ ਵੱਧ ਕਮਿਊਟ ਟਾਈਮ ਲਈ ਜੁੜੇ ਰਹੋ। ਹੁਣ ਸਾਡੇ ਨਾਲ ਸਟੂਡੀਓ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ, ਸਾਨੂੰ ਤੁਸੀਂ ਡਾਇਰੈਕਟ ਸਟੂਡੀਓ ਦੇ ਵਿੱਚ ਫੋਨ ਨੰਬਰ ਘੁਮਾ ਸਕਦੇ ਹੋ, ਐਂਡ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-5298-9164 again 3279-1488-2082 ਹੁਣ ਜਦੋਂ ਆਫ ਦੀ ਏਅਰ ਜਾ ਰਿਹਾ ਉਦੋਂ ਹੀ ਫੋਨ ਚੱਕ ਸਕਦਾ, ਸੋ ਹੁਣ ਦੁਬਾਰਾ ਫੋਨ ਨੰਬਰ ਘੁਮਾ ਲਓ ਸਟੂਡੀਓ ਦਾ 905-564-6444 905-564-6444 905-564-6444 ਸਾਡਾ 6 ਵਜੇ ਤੱਕ ਆਹੀ ਇੱਕੋ ਹੀ ਨੰਬਰ ਹੈ ਜੇ ਡਾਇਰੈਕਟ ਫੋਨ 'ਤੇ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਜਿਹੜੀ ਗੱਲਬਾਤ ਕਰਨਾ ਚਾਹੁੰਦੇ ਹੋ ਯੂ ਕੈਨ ਡੂ ਬਾਈ ਟੈਕਸਟ ਔਰ ਵਟਸਐਪ ਐਸ ਵੈਲ, ਟੈਕਸਟ ਔਰ ਵਟਸਐਪ ਮੈਸੇਜ ਭੇਜੋ ਐ 416-457-3381 416-457-3381 416-457-3381 4164573383 ਅਤੇ ਆਪਣਾ ਮੈਸੇਜ ਵੀ ਭੇਜ ਸਕਦੇ ਹੋ। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

ਪ੍ਰੋਗਰਾਮ 530 ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪੂਰੇ ਪੂਰੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਐਮੀ ਵਿਰਕ ਲਾਈਵ ਔਨ ਸਟੇਜ ਯੂਨਿਟੀ ਟੂਰ, ਜੋ ਕਿ ਬਹੁਤ ਹੀ ਜਲਦ ਕੁਝ ਇੱਕ ਦਿਨਾਂ ਦੇ ਵਿੱਚ ਇਸ ਆਉਣ ਵਾਲੇ ਸੰਡੇ ਔਗਸਟ 30 ਤਰੀਕ ਨੂੰ ਤੁਹਾਡੇ ਸ਼ਹਿਰ ਟੋਰਾਂਟੋ ਦੇ ਵਿੱਚ ਹੀ ਲਾਈਵ ਔਨ ਸਟੇਜ ਪਰਫੋਰਮ ਕਰ ਰਹੇ ਨੇ, ਜੋ ਕਿ ਤੁਸੀਂ ਹੁਣ ਬਹੁਤ ਚਿਰਾਂ ਤੋਂ ਵਧੀਆ ਚੱਕਮਾ ਗੀਤ ਸੰਗੀਤ ਵੀ ਅਤੇ ਨਾਲ ਦਿਆ ਬਿਗ ਸਕਰੀਨ ਅਤੇ ਮੂਵੀਆਂ ਦੇ ਵਿੱਚ ਵੀ ਇਹਨਾਂ ਨੂੰ ਦੇਖਦੇ ਆ ਰਹੇ ਹੋ। ਤੁਸੀਂ ਹੁਣ ਲਾਈਵ ਔਨ ਸਟੇਜ ਵੀ ਇਹਨਾਂ ਨੂੰ ਇਸ ਸੰਡੇ ਅਗਸਤ 30 ਤਰੀਕ ਨੂੰ ਵੁੱਡਬਾਈਨ ਕਸੀਨੋ ਤੇ, ਜਿਹੜਾ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਹੈ, ਰਾਈਟ ਬਾਏ ਵੁੱਡਬਾਈਨ ਮਾਲ, ਰਾਈਟ ਐਟ ਵੁੱਡਬਾਈਨ ਕਸੀਨੋ, ਉੱਥੇ ਇੱਕ ਬਹੁਤ ਹੀ ਸ਼ਾਨਦਾਰ ਵੈਨਿਊ ਹੈ ਲਾਈਵ ਸਟੇਜ ਪਰਫੋਰਮੈਂਸਿਸ ਲਈ। ਉੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਹੁਣ ਐਮੀ ਵਿਰਕ ਲਾਈਵ ਔਨ ਸਟੇਜ ਇਸ ਸੰਡੇ ਅਗਸਤ 30 ਤਰੀਕ ਨੂੰ, ਦਿਸ ਵੀਕਐਂਡ ਔਨ ਦ 30th ਸੰਡੇ ਨੂੰ ਸ਼ਾਮ 7 ਵਜੇ। ਅਤੇ ਟਿਕਟਾਂ ਦੇ ਲਈ ਦੋਸਤੋ ਇੱਕੋ ਇੱਕ ਰਾਹ ਹੈ ਤੁਹਾਡੇ ਲਈ ਹੁਣ, www.ticketmaster.ca, ਫੋਨ ਕੱਢੋ, ਲੈਪਟਾਪ ਕੱਢੋ, ਕੰਪਿਊਟਰ ਕੱਢੋ, ਜਾ ਕੇ www.ticketmaster.ca ਅਤੇ ਜਾ ਕੇ ਐਮੀ ਵਿਰਕ ਪਾਓ, ਜਾਂ ਗੂਗਲ ਹੀ ਕਰ ਲਓ ਟਿਕਟ ਮਾਸਟਰ ਐਮੀ ਵਿਰਕ, ਅਤੇ ਤੁਹਾਨੂੰ ਤੁਹਾਡੇ ਪਸੰਦ ਦੀਆਂ ਟਿਕਟਾਂ ਮਿਲ ਜਾਣਗੀਆਂ, ਕਿਉਂਕਿ ਪੂਰਾ ਉਹਦਾ ਮੈਪ ਹੀ ਨਜ਼ਰ ਆਜੂਗਾ, ਕਿਹੜੀ ਰੋ ਦੇ ਵਿੱਚ ਕਿਹੜੇ ਸੈਕਸ਼ਨ ਦੇ ਵਿੱਚ ਕਿੰਨੀ ਟਿਕਟ ਹੈ ਉਹ ਸਭ ਕੁਝ ਤੁਹਾਨੂੰ ਉੱਥੇ ਸਾਫ਼ ਨਜ਼ਰ ਆ ਹੀ ਜਾਣਾ ਹੈ। ਸੋ ਇਸ Sunday, August 30 ਤਰੀਕ ਨੂੰ ਐਮੀ ਵਿਰਕ ਲਾਈਵ ਔਨ ਸਟੇਜ ਐਟ ਦ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਐਟ ਵੁੱਡਬਾਈਨ ਕਸੀਨੋ ਅੱਜ ਦੇ ਸਾਡੇ ਖਾਸ ਸਪਾਂਸਰ ਹਨ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਦਿਓਲ ਟਰੈਵਲ। ਦਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਝ ਨਵੇਂ ਅਪਡੇਟ ਸਪੈਸ਼ਲ ਏਅਰ ਫੇਅਰ ਪ੍ਰਾਈਸਿਸ ਭੇਜੇ ਨੇ। ਜੇ ਤੁਸੀਂ ਆਪਦੇ ਪਸੰਦ ਦੀ ਐਗਜੈਕਟ ਤਰੀਕ ਦੇ ਹਿਸਾਬ ਨਾਲ ਇੰਡੀਆ ਆਉਣਾ ਜਾਣਾ, ਵਨ ਵੇ ਰਾਊਂਡ ਟ੍ਰਿਪ, ਰੁਕ ਕੇ ਜਾਣਾ ਕਿਤੇ, ਕੋਈ ਡੀ ਟੂਰ ਕਰਨਾ ਹੋਵੇ, ਦੁਬਈ ਦੇਖਣਾ ਹੋਵੇ, ਸ਼ੇਖਾਂ ਨਾਲ ਘੁੰਮਣਾ ਫਿਰਨਾ ਹੋਵੇ, ਹਫ਼ਤੇ ਲਈ ਫਿਰ ਇੰਡੀਆ ਪਿੰਡ ਜਾਣਾ ਹੋਵੇ, ਤੁਸੀਂ ਆਪਦੀ ਟਿਕਟ ਜਿਹੜੀ ਮਰਜ਼ੀ ਤਰੀਕੇ ਨਾਲ ਡਿਜ਼ਾਇਨ ਕਰਵਾ ਸਕਦੇ ਹੋ ਦਿਓਲ ਟਰੈਵਲ ਤੋਂ। ਸਪੈਸੀਫਿਕ ਡੇਟਸ, ਜੇ ਸਪੈਸੀਫਿਕ ਛੁੱਟੀਆਂ ਹੀ ਮਿਲੀਆਂ ਨੇ ਜਾਂ ਕੋਈ ਵਿਆਹ ਸ਼ਾਦੀ ਲਈ ਹੀ ਸਪੈਸੀਫਿਕਲੀ ਜਾ ਰਹੇ ਹੋ ਉਹਦੇ ਹਿਸਾਬ ਨਾਲ ਵੀ ਪਤਾ ਕਰ ਲਓ। ਅਸੀਂ ਤਾਂ ਹਮੇਸ਼ਾ ਤੁਹਾਨੂੰ ਜਨਰਲ ਪ੍ਰਾਈਸ ਦਿੰਦੇ ਹੁੰਦੇ ਹਾਂ, ਪਰ ਐਗਜੈਕਟ ਪ੍ਰਾਈਸ ਤੁਸੀਂ ਪਤਾ ਕਰ ਸਕਦੇ ਹੋ ਇਹਨਾਂ ਦੇ ਬ੍ਰੈਂਪਟਨ ਦਫ਼ਤਰ ਨਾਲ ਸੰਪਰਕ ਕਰਕੇ 905-588-4200 ਔਰ ਇਟੋਬਕੋ 905-588-5100। ਸੋ ਟੋਰਾਂਟੋ ਤੋਂ ਲੈ ਕੇ ਦਿੱਲੀ ਇਹਨਾਂ ਨੇ ਇੱਕ ਸਪੈਸ਼ਲ ਫੇਅਰ ਭੇਜਿਆ ਹੈ। ਇਹ ਸਪੈਸ਼ਲ ਫੇਅਰ ਹੈ ਲਿਮਿਟਡ ਸੀਟਾਂ ਦਾ। ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਜਾਓ ਦੋ ਬੈਗ ਭਰ ਕੇ 25 ਅਕਤੂਬਰ ਨੂੰ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ, ਅਤੇ ਵਾਪਸ ਹੀ ਹੋਊਗੀ ਇੱਥੇ ਤੱਕ 26 ਦਸੰਬਰ ਨੂੰ। ਸੋ ਅਕਤੂਬਰ 25th ਅਤੇ ਦਸੰਬਰ 26th, ਟੂ ਬੈਗਸ, ਦੋ ਟੈਚੀ ਵਿੱਚ ਇੰਕਲੂਡਡ ਨੇ। ਇਹ ਰਾਊਂਡ ਟ੍ਰਿਪ 1890 ਦੇ ਵਿੱਚ 1890 ਦੇ ਵਿੱਚ ਬੁੱਕ ਕਰ ਸਕਦੇ ਹੋ। ਜੇ ਕਿਸੇ ਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਰਾਊਂਡ ਟ੍ਰਿਪ ਬੁੱਕ ਕਰਨੀ ਆ, ਤੁਸੀਂ ਬੁੱਕ ਕਰ ਸਕਦੇ ਹੋ ਨਵੰਬਰ ਜੈਨੂਅਰੀ। ਸੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਜਿਹਨੂੰ ਮਰਜ਼ੀ ਸੱਦੋ ਨਵੰਬਰ ਦੇ ਵਿੱਚ, ਅਤੇ ਵਾਪਸ ਭੇਜੋ ਦਿੱਲੀ ਜੈਨੂਅਰੀ। ਇਹ ਰਾਊਂਡ ਟ੍ਰਿਪ 1450 ਦੇ ਵਿੱਚ ਤੁਹਾਨੂੰ ਮਿਲ ਜੂਗੀ। ਕਾਲ ਦਿਓਲ ਟਰੈਵਲ, ਆਪਦੇ ਸਪੈਸੀਫਿਕ ਡੇਟਸ ਦੇ ਹਿਸਾਬ ਨਾਲ ਵੀ ਦੇਖ ਲਓ ਕਿਹੜੀ ਏਅਰਲਾਈਨ ਦੀ ਕਿੰਨੀ ਪ੍ਰਾਈਸ ਹੈ। ਬ੍ਰੈਂਪਟਨ ਲੋਕੇਸ਼ਨ 905-588-4200 ਔਰ ਇਟੋਬਕੋ 905-588-5100। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਬਾਏ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਪੂਰੇ ਬ੍ਰੈਂਪਟਨ ਦੇ ਵਿੱਚ, ਉਹ ਵੀ ਤਿੰਨ ਲੋਕੇਸ਼ਨਸ ਤੋਂ। ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ, ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ ਦੀ ਮੇਜਰ ਇੰਟਰਸੈਕਸ਼ਨ 'ਤੇ ਇਹ ਲੋਕੇਟਡ ਹਨ। ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ, ਲਾਇਨ ਹੈਡ ਜਿਹੜਾ ਗੋਲਫ ਕੋਰਸ ਹੈ ਬ੍ਰੈਂਪਟਨ ਦੇ ਵਿੱਚ ਉਹਦੇ ਬਿਲਕੁਲ ਨਾਲ, ਕੈਲਸੀਜ਼ ਵਾਲੇ ਪਲਾਸ ਦੇ ਬਿਲਕੁਲ ਨਾਲ। ਇਹ 85 ਮਾਂਟਪੈਲੀਏ ਸਟ੍ਰੀਟ ਐਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ 'ਤੇ ਹੈ। ਅਤੇ ਤੀਜੀ ਬ੍ਰੈਂਪਟਨ ਲੋਕੇਸ਼ਨ ਹੈ ਬੋਵੇਰਡ ਐਂਡ ਚੰਕੂਜ਼ੀ, 15 ਫੈਂਡਰ ਵੇ, 15 ਫੈਂਡਰ ਵੇ। ਤਿੰਨੇ ਲੋਕੇਸ਼ਨਸ 'ਤੇ ਐਵਰੀ ਸਿੰਗਲ ਡੇ ਸਵੇਰੇ 2 ਵਜੇ ਤੱਕ ਤੁਹਾਨੂੰ ਤਾਜ਼ਾ ਹੀ ਪਕਵਾਨ ਮਿਲੂਗਾ। ਡਾਈਨ ਇਨ ਕਰੋ, ਟੇਕ ਆਊਟ ਕਰੋ, ਬਾਹਰ ਰੇਹੜੀਆਂ ਵੀ ਲਾਈਆਂ ਹੋਈਆਂ, ਗੋਲ ਗੱਪੇ ਜਿੰਨੇ ਮਰਜ਼ੀ ਚੱਕ ਲਓ ਫੱਟੇ, ਅਤੇ ਹੋਰ ਵੀ ਚਟਪਟਾ ਸਨੈਕਸ ਆਊਟਡੋਰਸ ਵੀ ਤਿਆਰ ਕਰ ਰਹੇ ਆ। ਨਾਲ ਦੀ ਨਾਲ ਤੁਹਾਡੇ ਲਈ ਇਹ ਬਹੁਤ ਹੀ ਕਮਾਲ ਦੀ ਵੈੱਜ ਨਾਨ ਵੈੱਜ ਥਾਲੀ ਵਗੈਰਾ ਵੀ ਪ੍ਰਬੰਧ ਕਰਦੇ ਨੇ, ਤੰਦੂਰੀ ਟਿੱਕੇ ਵਗੈਰਾ ਵੀ ਬਹੁਤ ਕਮਾਲ ਦੇ ਤਿਆਰ ਕਰਦੇ ਆ, ਡੋਸੇ ਵੀ 15 ਕਿਸਮ ਦੇ ਤਿਆਰ ਕਰਦੇ ਆ, ਮਿਠਾਈਆਂ ਵੀ ਸ਼ੁੱਧ ਖੋਏ ਦੀਆਂ, ਇੰਡੀਆ ਸਟਾਈਲ ਕੇਕਸ, ਪੇਸਟਰੀਜ਼ ਵੀ। ਅਤੇ ਐਵਰੀ ਸਿੰਗਲ ਡੇ
buy one, get one free, multiple items. Multiple items, they're veggie, non-veggie, buy one, get one free. ਤੁਹਾਨੂੰ ਨਿਤ ਰੋਜ਼ ਹੀ ਚੇਂਜ ਹੁੰਦਾ ਮੈਨਿਊ ਮਿਲਦਾ ਰਹਿੰਦਾ ਹੈ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਜੇਕਰ ਕਰਵਾਉਣੀ ਆ, ਆਪਦੇ ਮਹਿਮਾਨਾਂ ਨੂੰ ਰੱਜ ਕੇ ਖਵਾਉਣਾ, ਵਧੀਆ ਖਵਾਉਣਾ, ਅਤੇ ਸਰਵਰਸ ਵੀ ਤੁਸੀਂ ਨਾਲ ਚਾਹੁੰਦੇ ਹੋ ਕਿ ਤੁਹਾਨੂੰ ਕੁਛ ਵੀ ਨਾ ਕਰਨਾ ਪਵੇ, ਸ਼ੈਫ ਵੀ ਸਰਵਰ ਵੀ ਸੱਦੋ ਜੀ 905-794-8111 905-794-8111। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਟੀਮ ਸਿੱਧੂ, ਜੋ ਕਿ ਲੈ ਕੇ ਆਏ ਨੇ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ ਮੇਫੀਲਡ ਐਂਡ ਮਿਕਲੋਗਲਨ, Mayfield and Chinkoozie. ਇਹ ਜਿਹੜੇ ਦੋ ਮੇਜਰ ਇੰਟਰਸੈਕਸ਼ਨ ਨੇ, ਰਾਈਟ ਇਨ ਬਿਟਵੀਨ, ਇਨ ਬਿਟਵੀਨ ਮੇਫੀਲਡ ਮਕਲੋਗਲਨ, ਮੇਫੀਲਡ ਚਿੰਕੂਜ਼ੀ, ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ ਮਿਡ 6 ਲੱਖ ਤੋਂ 6.5 ਲੱਖ ਤੋਂ ਫੁੱਲੀ ਫਰੀ ਹੋਲ ਟਾਊਨ ਹਾਊਸਿਸ, ਸੈਮੀ ਡੀਟੈਚ, ਨਾਲੇ ਵੱਡੇ ਡੀਟੈਚ ਘਰ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। ਇਹ ਮੇਫੀਲਡ ਐਂਡ ਮਕਲੋਗਲਨ, ਮੇਫੀਲਡ ਐਂਡ ਚਿੰਕੂਜ਼ੀ 'ਤੇ ਤਿਆਰ ਹੋਣੇ ਆ ਐਂਡ ਆਫ 27 ਸਟਾਰਟ ਆਫ 28। ਸੋ ਦੋ ਅਲੱਗ ਕਿਸਮ ਦੇ ਡਿਜ਼ਾਈਨ ਨੇ ਮਿਡ 600 ਤੋਂ ਫਰੀ ਹੋਲ ਟਾਊਨ ਹਾਊਸਿਸ ਦੇ ਲਈ। 2-story ਟ੍ਰੈਡੀਸ਼ਨਲ ਫਰੀ ਹੋਲ ਟਾਊਨ ਹਾਊਸਿਸ ਬੈਕਯਾਰਡ ਦੇ ਨਾਲ ਫਰੋਮ 679,679, ਅਤੇ 3-story ਰੀਅਰ ਲੇਨ ਫਰੀ ਹੋਲ ਟਾਊਨ ਹਾਊਸਿਸ 4 ਗੱਡੀਆਂ ਦੀ ਪਾਰਕਿੰਗ ਨਾਲ, 2 ਗਰਾਜ ਦੇ ਵਿੱਚ 2 ਬਾਹਰ, 4 ਗੱਡੀਆਂ ਦੀ ਪਾਰਕਿੰਗ ਨਾਲ 699,000 25-foot ਲਾਟ 'ਤੇ ਸੈਮੀ ਡੀਟੈਚ ਘਰ, ਬਹੁਤ ਹੀ ਸ਼ੌਕਿੰਗਲੀ ਲੋਅ ਪ੍ਰਾਈਸ ਹੈ 799,799,000 ਦੇ ਵਿੱਚ ਤੁਹਾਨੂੰ 25-foot ਲਾਟ 'ਤੇ ਬ੍ਰੈਂਡ ਨਿਊ ਸੈਮੀ ਡੀਟੈਚ ਘਰ ਬੁੱਕ ਕਰਨ ਦਾ ਮੌਕਾ ਮਿਲ ਰਿਹਾ ਹੈ। ਨਾਲੇ 36, 38 and 42-foot ਲਾਟ 'ਤੇ ਸਾਰੇ ਅਤੇ ਸਾਰੇ ਡਬਲ ਕਾਰ ਗਰਾਜ, ਵੱਡੇ ਡੀਟੈਚ ਘਰ, ਫਰੀ ਫਿਨਿਸ਼ਡ ਬੇਸਮੈਂਟ ਫਰੋਮ ਦਾ ਬਿਲਡਰ ਦੇ ਨਾਲ, 36, 38, 42-foot lot, double car garage homes, detached homes, ਸਾਰਿਆਂ ਦੇ ਵਿੱਚ ਹੀ ਪਹਿਲੇ ਦਿਨ ਫਰੀ ਫਿਨਿਸ਼ ਬੇਸਮੈਂਟ ਦੇ ਨਾਲ, ਲੋਅ ਪ੍ਰਾਈਸ ਆਫ 1.1 million, ਹਾਈਸਟ ਪ੍ਰਾਈਸ 1.3। ਸੋ 1.1 ਤੋਂ 1.3 ਤੱਕ ਦੀ ਰੇਂਜ ਹੈ, ਸਾਰਿਆਂ ਦੇ ਵਿੱਚ ਹੀ ਫਰੀ ਫਿਨਿਸ਼ ਬੇਸਮੈਂਟ ਬਿਲਡਰ ਤਿਆਰ ਕਰਕੇ ਦੇ ਰਿਹਾ ਹੈ। ਸਾਰੇ ਦੇ ਸਾਰੇ ਡਬਲ ਕਾਰ ਗਰਾਜ, ਡੀਟੈਚ ਕਾਰ ਹਨ 36, 38 and 42-foot lot 'ਤੇ, ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। ਕਾਲ ਥੀਮ ਸਿੱਧੂ 416-302-0016 416-302-0016 416-302-0016। ਦੋਸਤੋ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਸਿਰੀਆ ਬ੍ਰੈਂਪਟਨ ਦੇ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਕਹਿ ਲਓ ਕਿ ਸਿਰੀਆ ਬ੍ਰੈਂਪਟਨ ਵੱਲੋਂ ਹੁਣੇ ਹੁਣੇ ਹਾਰ ਆਰਟ ਦਾ ਪ੍ਰਿੰਟਰ ਸਾਨੂੰ ਇੱਕ ਪੇਪਰ ਮਿਲਿਆ ਹੈ। ਸਿਰੀਆ ਬ੍ਰੈਂਪਟਨ ਦੇ ਵੱਲੋਂ ਇਹ ਇੱਕ ਪੇਡ ਮੈਸੇਜ ਹੈ ਫੋਰ ਕੈਂਪੇਨ ਹੌਂਕ। ਸਿਰੀ ਆਫ ਬ੍ਰੈਂਪਟਨ ਦਾ ਕਹਿਣਾ ਹੈ ਕਿ ਡਾਊਨ ਟਾਊਨ ਬ੍ਰੈਂਪਟਨ ਦੇ ਕੋਰ ਦੇ ਵਿੱਚ ਜਿੰਨੇ ਵੀ ਮਿਊਨਸਿਪਲ ਪਾਰਕਿੰਗ ਗਰਾਜ ਨੇ, ਉਹ ਹੁਣ ਪਾਰਕਿੰਗ ਲਈ ਪੇ ਕਰਨ ਲਈ ਜ਼ਿਆਦਾ ਸੌਖੇ ਬਣਾਏ ਗਏ ਹਨ ਵਿਥ ਹੌਂਕ HONK। ਹੁਣ ਤੁਹਾਡੇ ਕੋਲ 4 ਡਿਫਰੈਂਟ ਕਨਵੀਨੀਅੰਟ, ਬੜੇ ਆਸਾਨ ਤਰੀਕੇ ਨੇ ਡਾਊਨ ਟਾਊਨ ਮਿਊਨਿਸਪਲ ਪਾਰਕਿੰਗ ਇਨ ਬ੍ਰੈਂਪਟਨ ਗਰਾਜਿਸ ਲਈ ਪੇ ਕਰਨ ਦੇ ਲਈ। ਜਾਂ ਤਾਂ ਤੁਸੀਂ ਬਿਲਕੁਲ ਫਰੀ ਹੌਂਕ HONK ਐਪ ਆਪਣੇ ਐਪਲ ਜਾਂ ਐਂਡਰੋਇਡ ਡਿਵਾਈਸ 'ਤੇ ਯੂਜ਼ ਕਰ ਸਕਦੇ ਹੋ, ਜਾਂ ਤਾਂ ਪਾਰਕਿੰਗ ਸਾਈਨਜ਼ 'ਤੇ ਲੱਗੇ ਹੋਏ QR ਕੋਡ ਸਕੈਨ ਕਰ ਸਕਦੇ ਹੋ, ਜਾਂ ਤਾਂ ਜ਼ੋਨ ID ਨੂੰ ਟੈਕਸਟ ਕਰ ਸਕਦੇ ਹੋ ਜਿਹਨਾਂ ਨਾਲ ਸਿਕਿਉਰ ਪੇਮੈਂਟ ਲਿੰਕ ਮਿਲ ਜੂਗੀ, ਜਾਂ ਤਾਂ ਤੁਸੀਂ ਹੌਂਕ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਕਿਸੇ ਵੀ ਵੈਬ ਬਰਾਊਜ਼ਰ ਤੋਂ, ਅਤੇ ਪੇ ਬਾਈ ਪਲੇਟ ਸਿਸਟਮ ਵੀ ਪੇ ਸਟੇਸ਼ਨ 'ਤੇ ਤਾਂ ਹੈਗਾ ਹੀ ਹੈਗਾ। ਸੋ ਕੁੱਲ ਮਿਲਾ ਕੇ 5 ਤਰੀਕੇ ਨੇ, 5 ਰਾਹ ਨੇ ਤੁਹਾਨੂੰ ਡਾਊਨ ਟਾਊਨ ਬ੍ਰੈਂਪਟਨ ਦੇ ਵਿੱਚ ਮਿਊਨਿਸਪਲ ਪਾਰਕਿੰਗ ਗਰਾਜ ਦੇ ਵਿੱਚ ਪੇ ਕਰਨ ਦੇ ਲਈ। ਤੁਹਾਨੂੰ ਪੇ ਕਰਨਾ ਹੀ ਪੈਂਦਾ ਹੈ ਡਾਊਨ ਟਾਊਨ ਬ੍ਰੈਂਪਟਨ ਦੇ ਵਿੱਚ ਮਿਊਨਿਸਪਲ ਗਰਾਜ ਲਈ, ਮੰਡੇ ਟੂ ਫਰਾਈਡੇ ਵੀਕਡੇਜ਼ ਵਿੱਚ ਸਵੇਰੇ 9 ਤੋਂ ਲੈ ਕੇ ਸ਼ਾਮ 7 ਵਜੇ ਤੱਕ। ਪਹਿਲੇ 2 ਘੰਟੇ ਤਾਂ ਫਰੀ ਹੁੰਦੇ ਆ, ਬਾਅਦ ਦੇ ਵਿੱਚ ਤਾਂ ਤੁਹਾਨੂੰ ਪੇ ਕਰਨਾ ਪੈਂਦਾ ਹੈ $1 ਪਰ 30 ਮਿੰਟਸ, ਮੈਕਸੀਮਮ $9 ਪੂਰੇ ਦਿਨ ਦੇ ਲਈ। ਵੀਕਐਂਡਸ ਅਤੇ ਹੋਲੀਡੇਜ਼ 'ਤੇ ਪਾਰਕਿੰਗ ਫਰੀ ਹੈ। ਹੋਰ ਕੋਈ ਵੀ ਜਾਣਕਾਰੀ ਚਾਹੀਦੀ ਆ, ਸਿਰੀ ਆਫ ਬ੍ਰੈਂਪਟਨ ਦਾ ਕਹਿਣਾ ਹੈ www.brampton.ca/parking ਵਿਜ਼ਿਟ ਕਰੋ। ਇਹ ਇੱਕ ਪੇਡ ਮੈਸੇਜ ਹੈ ਸਿਰੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ। www.brampton.ca/parking ਤੁਸੀਂ ਵਿਜ਼ਿਟ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਦੇ ਲਈ। ਦੋਸਤੋ ਤੁਹਾਨੂੰ ਦੱਸ ਦਈਏ ਕਿ US ਤੋਂ ਲੈ ਕੇ ਅੰਥੇਰੀਓ ਤੱਕ ਬੋਰਡਰ ਕ੍ਰੋਸ ਕਰ ਰਹੇ ਟਰੱਕ ਦੇ ਵਿੱਚ 380 ਤੋਂ ਵੀ ਜ਼ਿਆਦਾ ਕਿਲੋ ਨਸ਼ੇ ਲੱਭਣ ਤੋਂ ਬਾਅਦ, ਬਹੁਤ ਵੱਡੀ ਡਰੱਗ ਸੀਜ਼ਰ ਹੋਣ ਤੋਂ ਬਾਅਦ ਇੱਕ ਟਰੱਕ ਡਰਾਈਵਰ ਅਰੈਸਟ 'ਤੇ ਹੁਣ ਚਾਰਜ ਕੀਤਾ ਗਿਆ ਹੈ। ਪਰ
ਕੋਈ ਆਮ ਬੰਦੇ ਦੀ ਤਾਂ ਇੰਨੀ ਕੁ ਪਹੁੰਚ ਤਾਂ ਹੈ ਨਹੀਂ ਯਾਰ। 385 ਬ੍ਰਿਕਸ, 385 ਕੀਜ਼ ਆਫ ਕੋਕ ਨੂੰ ਟੱਚ ਕਰਨ ਲਈ ਤਾਂ ਕੋਈ ਬੰਦੇ ਦੀ ਔਕਾਤ ਤੱਕ ਵੀ ਨਹੀਂ ਹੈਗੀ। ਸੋ ਕਲੀਅਰਲੀ ਲੱਗਦਾ ਤਾਂ ਹੈ ਕਿ ਇਸ ਟਰੱਕ ਡਰਾਈਵਰ ਦਾ ਨਾਮ ਅਤੇ ਉਮਰ ਅਤੇ ਅਤਾ ਪਤਾ ਕੁਛ ਵੀ ਨਹੀਂ ਰਿਲੀਜ਼ ਕੀਤਾ ਗਿਆ, ਕਿਉਂਕਿ ਦਿਸ ਇਜ਼ ਪਾਰਟ ਆਫ ਏ ਮੱਚ ਮੱਚ ਮੱਚ ਲਾਰਜਰ ਪੁਲਿਸ ਇਨਵੈਸਟੀਗੇਸ਼ਨ। ਹੋ ਵੀ ਸਕਦਾ ਹੈ ਕਿ ਵੱਡੇ ਹੀ ਪਲੇਅਰ, ਵੱਡੇ ਮਗਰ ਮੱਛ ਵੀ ਫੜੇ ਜਾਣ, ਫਿਰ ਤਾਂ ਵਧੀਆ ਗੱਲ ਹੋ ਜੂਗੀ, ਕਿਉਂਕਿ ਆਮ ਬੰਦਾ ਹੀ ਫੜਿਆ ਜਾਂਦਾ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਨੇ ਸਟੇਟ ਕੀਤਾ ਹੈ ਕਿ 2 ਹਫ਼ਤੇ ਪਹਿਲਾਂ ਅਗਸਤ 13, 2026 ਨੂੰ ਸਾਊਥ ਵੈਸਟਰਨ ਅੰਟੇਰੀਓ ਦੇ ਵਿੱਚ, ਪੁਆਇੰਟ ਐਡਵਰਡ ਅੰਟੇਰੀਓ ਦੇ ਵਿੱਚ ਜਿਹੜੀ ਇੱਕ ਬਲੂ ਵਾਟਰ ਬ੍ਰਿਜ ਹੈ, ਉੱਥੇ US ਤੋਂ ਲੈ ਕੇ ਅੰਟੇਰੀਓ ਤੱਕ ਕ੍ਰੋਸ ਕਰ ਰਹੇ ਇੱਕ ਕਮਰਸ਼ਲ ਟਰੱਕ ਅਤੇ ਟ੍ਰੇਲਰ ਨੂੰ ਕਿਸੇ ਨਾ ਕਿਸੇ ਕਾਰਨ ਦੇ ਲਈ ਸੈਕੰਡਰੀ ਐਗਜ਼ਾਮੀਨੇਸ਼ਨ ਦੇ ਲਈ ਪੁਲਿਸ ਅਰੈਸਟ ਕੀਤਾ ਗਿਆ। ਅਤੇ ਜਦੋਂ CBSA ਆਫਿਸਰਸ ਗਲਵ ਅਪ ਹੋਏ, ਇੰਸਪੈਕਸ਼ਨ ਕੀਤੀ, ਨਿਕਲਿਆ ਕਿ 385 ਬ੍ਰਿਕਸ ਆਫ ਕੋਕੇਨ, 385 ਕਿਲੋਜ਼ ਆਫ ਕੋਕੇਨ, ਜੋ ਕਿ ਇਹਨਾਂ ਦੇ ਵੱਲੋਂ ਤਾਂ ਦੱਸਿਆ ਹੀ ਨਹੀਂ ਗਿਆ ਕਿ ਮਾਰਕੀਟ ਵੈਲਿਊ ਕੀ ਹੈ, ਹੋਲਸੇਲ ਵੈਲਿਊ ਕੀ ਹੈ, ਪਰ ਡਿਪੈਂਡਿੰਗ ਔਨ ਦ ਕੁਆਲਿਟੀ ਇਫ ਸਟੈਪ ਡਾਊਨ ਔਰ ਨਾ, $10 million ਘੱਟ ਤੋਂ ਲੈ ਕੇ $50 million ਤੱਕ ਦੀ ਰੇਂਜ ਤਾਂ ਈਜ਼ਲੀ ਹੋਣੀ ਹੈ ਹੋਲਸੇਲ ਰੇਂਜ ਦੇ ਵਿੱਚ, 10 to 50 mil ਹੋਲਸੇਲ ਰੇਂਜ ਦੇ ਵਿੱਚ। ਉਸ ਹੀ ਟਾਈਮ 'ਤੇ CBSA ਆਫਿਸਰਸ ਨੇ ਇੱਕ ਫਿਲਹਾਲ ਅਨਆਈਡੈਂਟੀਫਾਈਡ ਟਰੱਕ ਡਰਾਈਵਰ ਨੂੰ ਅਰੈਸਟ ਕੀਤਾ, ਅਤੇ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਯਾਨੀ ਕਿ ਸਾਡੇ ਮਾਊਂਟੀ, ਸਾਡੀ RCMP, ਉਹਦੇ ਹਵਾਲੇ ਕੀਤਾ, ਜਿਨ੍ਹਾਂ ਨੇ ਉਹਦੇ ਖਿਲਾਫ ਇੰਪੋਰਟਿੰਗ ਏ ਕੰਟਰੋਲਡ ਸਬਸਟੈਂਸ ਅਤੇ ਪੋਜੈਸ਼ਨ ਆਫ ਅ ਕੰਟਰੋਲਡ ਸਬਸਟੈਂਸ ਫੋਰ ਦ ਪਰਪਸ ਆਫ ਟ੍ਰੈਫਿਕਿੰਗ ਦੇ ਚਾਰਜਿਸ ਲੇ ਕੀਤੇ ਹਨ। CBSA ਨੇ ਹੁਣ ਕਨਫਰਮ ਕੀਤਾ ਹੈ ਦੋਸਤੋ ਕਿ ਆਹ ਜਿਹੜਾ 25-26 ਦਾ ਫਿਸਕਲ ਸਾਲ ਇਹਨਾਂ ਦਾ ਚੱਲਦਾ ਹੈ, 25-26 ਫਿਸਕਲ ਈਅਰ ਦੇ ਵਿੱਚ ਉਹਨਾਂ ਨੇ ਸੋ ਫਾਰ 4500 ਤੋਂ ਵੀ ਜ਼ਿਆਦਾ ਕਿਲੋ ਕਿਲਾ ਕੋਕੇਨ ਸੀਜ਼ ਕੀਤਾ ਹੈ। Only coke. Imagine how much fentanyl, imagine how much methamphetamine, imagine how much whatever else. 4,500 kilos of cocaine is 25-26 fiscal saal de vich seize kiti gayi ya. Te aa ta 385 kilo hon karke ta kaafi baddi bust kiti gayi ya. Naam hi driver da nahi leya gaya, jo ki dikhaunda hai ki yaar ajje ta hor vi bande fadne wale honge. ਨਾਲ ਦੇ ਦੋਸਤੋ, ਮਿਸਿਸਾਗਾ ਤੋਂ ਇੱਕ ਖਬਰ ਹੈ, ਇੱਕ ਵੈਰੀ ਸੈਡ ਨਿਊਜ਼ ਹੈ। ਮਿਸਿਸਾਗਾ ਸ਼ਹਿਰ ਦੇ ਵਿੱਚ ਕੱਲ੍ਹ ਹੀ ਇੱਕ 8 ਸਾਲ ਦੇ ਬੱਚੇ ਨੂੰ ਇੱਕ ਟੋ ਟਰੱਕ ਦੇ ਵੱਲੋਂ ਹਿੱਟ ਹੋਣ ਤੋਂ ਬਾਅਦ ਉਹ ਬੱਚਾ ਹੁਣ ਅਨਫੋਰਚੁਨੇਟਲੀ ਆਪਦੀ ਜਾਨ ਦੇ ਲਈ ਹੀ ਲੜ ਰਿਹਾ ਹੈ, ਅਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਕਿ ਕੱਲ੍ਹ ਮੰਡੇ August 24, 2026 ਸ਼ਾਮ 7:40 PM ਮਿਸਿਸਾਗਾ ਸ਼ਹਿਰ ਦੇ ਵਿੱਚ ਏਰਨ ਸੈਂਟਰ ਬੁਲਵਾਰਡ ਐਂਡ ਅਡੋਬੀ ਕੋਰਟ ਦੇ ਏਰੀਆ ਦੇ ਵਿੱਚ ਆਫਿਸਰਸ ਅਤੇ ਐਮਰਜੈਂਸੀ ਕਰੂਜ਼ ਨੂੰ ਸੱਦਿਆ ਗਿਆ ਸੀ ਇੱਕ ਪੈਡੈਸਟਰੀਅਨ ਇਨਵੋਲਵ ਵਹੀਕਲ ਕੋਲੀਜਨ ਦੇ ਲਈ। ਅਤੇ ਜਦੋਂ ਅਥੋਰਿਟੀ ਸੀਨ 'ਤੇ ਪਹੁੰਚੇ, ਉਹਨਾਂ ਨੇ ਪਤਾ ਕੀਤਾ ਕਿ ਇੱਕ 8 ਸਾਲ ਦੇ ਚਾਇਲਡ ਨੂੰ ਇੱਕ ਵਹੀਕਲ ਦੇ ਵੱਲੋਂ ਰੋਡਵੇ 'ਤੇ ਹੀ ਹਿੱਟ ਕੀਤਾ ਗਿਆ। ਸੋ ਬੱਚੇ ਨੂੰ ਲੋਕਲ ਟਰਾਮਾ ਸੈਂਟਰ ਤੱਕ ਰਸ਼ ਕੀਤਾ ਗਿਆ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ, ਜਿੱਥੇ ਕਿ ਉਹ ਹੁਣ ਵੀ ਅਨਫੋਰਚੁਨੇਟਲੀ ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ ਹੀ ਹੈ, ਆਪਣੀ ਜਾਨ ਲਈ ਲੜ ਰਿਹਾ ਹੈ। ਅਤੇ ਵਹੀਕਲ ਦਾ ਜਿਹੜਾ ਡਰਾਈਵਰ ਹੈ ਸੀਨ 'ਤੇ ਹੀ ਰਿਹਾ, ਪੁਲਿਸ ਦੇ ਨਾਲ ਫੁੱਲੀ ਕੋਆਪਰੇਟ ਵੀ ਕੀਤਾ, ਅਤੇ ਫਿਲਹਾਲ ਕੋਈ ਵੀ ਕ੍ਰਿਮੀਨਲ ਚਾਰਜਸ ਨਹੀਂ ਲੇ ਕੀਤੇ ਗਏ ਹਨ, ਸ਼ਾਇਦ ਕਿਉਂਕਿ ਇੱਕ ਆਈ ਵਿਟਨੈਸ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਇੱਕ ਮਦਰ ਅਤੇ ਉਹਦਾ ਮੁੰਡਾ, ਇਹ ਜਿਹੜਾ 8 ਸਾਲ ਦਾ ਮੁੰਡਾ ਹੈ, ਸਾਈਡਵਾਕ 'ਤੇ ਆਰਾਮ ਨਾਲ ਤੁਰ ਕੇ ਹੀ ਜਾ ਰਹੇ ਸੀ ਜਦੋਂ ਅਚਾਨਕ ਮੁੰਡਾ ਰੋਡ 'ਤੇ ਹੀ ਭੱਜਿਆ ਅਤੇ ਉਹਨੂੰ ਟੋ ਟਰੱਕ ਦੇ ਵੱਲੋਂ ਹਿੱਟ ਕੀਤਾ ਗਿਆ, ਵਿਚ ਵਾਜ਼ ਆਲਰੇਡੀ ਡਰਾਈਵਿੰਗ ਐਟ ਇਟਸ ਸਪੀਡ। ਸੋ ਪੁਲਿਸ ਇਨਵੈਸਟੀਗੇਸ਼ਨ ਆਨ ਗੋਇੰਗ ਹੈ, ਅਤੇ ਹੋਪਫੁਲੀ ਇਹ ਬੱਚਾ ਜਲਦ ਤੋਂ ਜਲਦ ਰਿਕਵਰ ਕਰੂਗਾ। ਹੁਣ ਦੋਸਤੋ, ਅਗਲੇ ਘੰਟੇ ਵਿੱਚ ਬਹੁਤ ਹੀ ਜਲਦ ਤੁਹਾਨੂੰ ਇੱਕ ਸਵਾਲ ਪੁੱਛਾਂਗੇ, ਪੋਲ ਕਰਾਂਗੇ, ਇੱਕ ਨਹੀਂ ਮਲਟੀਪਲ ਸਵਾਲ ਪੁੱਛਾਂਗੇ, ਅਤੇ ਜਿਹੜੇ ਵੀ ਲੋਕ ਸਿਰਫ ਅਤੇ ਸਿਰਫ ਪਾਰਟਿਸਿਪੇਟ ਕਰਨਗੇ, ਸਿਰਫ ਹਿੱਸਾ ਹੀ ਪਾਉਣ ਕਰਕੇ, ਤੁਹਾਨੂੰ ਆਟੋਮੈਟਿਕਲੀ ਅਸੀਂ ਸ਼ਾਮਿਲ ਕਰ ਦੇਣਾ ਹੈ ਆਪਦਾ ਟੈਕਸਟ ਵਟਸਐਪ ਮੈਸੇਜ ਭੇਜਣ ਲਈ, ਲੱਕੀ ਟਿਕਟਾਂ ਜਿੱਤਣ ਲਈ ਐਮੀ ਵਿਰਕ ਦੀਆਂ ਸ਼ੋਅ ਦੇ ਲਈ, ਜੋ ਕਿ ਹੁਣ ਸੰਡੇ August 30 ਨੂੰ, ਇਸ ਸੰਡੇ August 30 ਨੂੰ ਵੁੱਡ ਬੈਂਕ ਸੀਨੋ 'ਤੇ ਹੋ ਰਿਹਾ ਹੈ। ਸੋ ਤੁਹਾਨੂੰ ਹੁਣ ਬਹੁਤ ਹੀ ਜਲਦ ਮਿੰਟਾਂ ਸਕਿੰਟਾਂ ਦੇ ਵਿੱਚ ਮੌਕਾ ਦੇਵਾਂਗੇ ਟਿਕਟਾਂ ਜਿੱਤਣ ਲਈ। 4 ਲੱਕੀ ਵਿਨਰਸ ਨੂੰ 2-2 ਟਿਕਟਾਂ ਈਚ ਆਪਾਂ ਕੱਢਣੀਆਂ ਅੱਜ, ਅਤੇ ਅੱਜ ਰੈਂਡਮਲੀ ਸਿਲੈਕਟ ਕਰਾਂਗੇ ਫਰੋਮ ਆਲ ਦਾ ਪੀਪਲ ਹੂ ਟੈਕਸਟ ਐਂਡ ਵਟਸਐਪ। ਸੋ ਬੀ ਵੈਰੀ ਸੂਨ। ਹੁਣ ਦੋਸਤੋ, ਇੱਕ ਗਾਣਾ ਪੇਸ਼ ਕਰਦੇ ਹਾਂ ਤੁਹਾਡੇ ਲਈ ਹਸਤਿੰਦਰ ਦੀ ਆਵਾਜ਼ ਦੇ ਵਿੱਚ। ਹਜੇ ਤੱਕ ਕੋਈ ਫਰਮਾਇਸ਼ੀ ਗਾਣਾ ਆਇਆ ਨਹੀਂ ਹੈਗਾ, ਜੇ ਫਰਮਾਇਸ਼ ਕਰਨੀ ਆ ਸੈਂਡ ਅਸ ਅ ਟੈਕਸਟ ਔਰ ਵਟਸਐਪ 416-457
3381 416-457-3381 416-457-3381 ਇਹਦੇ ਤੇ ਟੈਕਸਟ ਜਾਂ ਵਟਸਐਪ ਕਰ ਸਕਦੇ ਹੋ, ਚਾਹੇ ਸਾਡੇ ਐਡਵਰਟਾਈਜ਼ ਦਾ ਕੋਈ ਫੋਨ ਨੰਬਰ ਚਾਹੀਦਾ, ਚਾਹੇ ਉੱਦਾਂ ਹੀ ਹਾਏ ਹੈਲੋ ਆਈ ਲਾਈਕ ਯੂ ਪ੍ਰੋਗਰਾਮ ਆਈ ਡੋਂਟ ਲਾਈਕ ਯੂ ਪ੍ਰੋਗਰਾਮ ਮੈਸੇਜ ਭੇਜਣਾ ਹੈ।

0: डायरेक्ट स्टूडियो फोन नंबर है
1: 905-564-6444 905-564-6444
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
4: ਸੁਣਦੇ ਰਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ
5: ਚਲੋ AM 530 ਤੋਂ।

0: 416-725-2551-416-725-2551-4167252551.
1: There
2: are singers, there are performers, and then there

0: are legends. A voice that has defined generations. The one and only Rahat Fateh Ali Khan. Live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Canada vich rehnde hoye, har parivar ko life insurance honi bahut zaruri hai. Apne parivar di financial security te future planning lai.
2: Ese lai main apni te wife di insurance policy Prime Insurance te Simraj Sidhu to hi karwai hai.
3: Jekar tusi vi kise tarah di life insurance, mortgage insurance, disability insurance, critical illness insurance bare soch rahe ho, ta sab to vadh coverage te sahi policy ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-83-81 ਤੇ 416-457-3381 ਤੇ
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381
4: 416-457-3381 ਤੁਹਾਨੂੰ ਟਰੱਕਾਂ ਔਰ ਟ੍ਰੇਲਰਾਂ ਦੇ ਹਰ ਤਰ੍ਹਾਂ ਦੇ ਯੂਜ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ ਤੇ ਵੀਲ ਅਲਾਈਨਮੈਂਟ ਬੈਲੈਂਸ ਨਿਊ ਟੈਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।

वाले रेडी हो जाओ, बाय योर टिकट्स एट ticketmaster.ca और कॉल 6479648573।

0: ਸੁਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਦੋਸਤੋ ਤੁਸੀਂ ਸ਼ਾਮ ਦੇ 3 ਵਜੇ ਤੋਂ ਹੀ ਸਾਡੇ ਨਾਲ ਜੁੜੇ ਹੋਏ ਹੋ, ਜੇ 4 ਵਜੇ ਦੇ ਜੁੜੇ ਹੋਏ ਹੋ, ਹੁਣ 5 ਤੋਂ ਵੀ ਬਾਅਦ ਜੁੜੇ ਹੋ, ਇਸੇ ਤਰ੍ਹਾਂ ਸਾਡੇ ਨਾਲ ਵੱਧ ਤੋਂ ਵੱਧ ਟਾਈਮ ਦੇ ਲਈ, ਹੋਪਫੁਲੀ ਆਪਣੇ ਪੂਰੇ ਕਮਿਊਟ ਦੇ ਲਈ, ਆਪਣੇ ਘਰ ਤੱਕ ਦੇ ਸਫ਼ਰ ਤੱਕ ਜਾਂ ਘਰ ਪਹੁੰਚ ਕੇ ਵੀ ਯਾਰ ਸਾਡੇ ਨਾਲ ਜੁੜੇ ਰਹੋ। ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਏਐਮ 530 ਅਤੇ ਦੇਸ਼ ਪ੍ਰਦੇਸ਼ ਨਾਲ ਜੁੜਨ ਦੇ ਲਈ। 36 ਹੋਰ ਵੀ ਐਂਟਰਟੇਨਮੈਂਟ ਦੇ ਤਰੀਕੇ ਹੁੰਦੇ ਨੇ ਤੁਹਾਡੇ ਘਰ, ਕੰਮ, ਗੱਡੀ, ਟਰੱਕ ਦੇ ਵਿੱਚ 36 ਹੋਰ ਸਟੇਸ਼ਨ ਵੀ ਨੇ, 36 ਹੋਰ ਡਿਫਰੈਂਟ ਯੂਟਿਊਬ, ਸਪੋਟੀਫਾਈ, ਹੋਰ ਕੁਛ ਬਥੇਰਾ ਵੀ ਹੈ, ਪਰ ਸਾਡੇ ਨਾਲ ਜੁੜੇ ਰਹੇ ਹੋ, ਸਾਡੇ ਨਾਲ ਇਸ ਦਿਨ ਜੁੜੇ ਹੀ ਰਹੋ। ਅਤੇ ਤੁਹਾਡੇ ਲਈ ਹੁਣ ਬਹੁਤ ਹੀ ਜਲਦ ਖਬਰਾਂ ਵੀ, ਸਾਡੇ ਕੁਝ ਸਪਾਂਸਰ ਨਾਲ ਗੱਲਬਾਤ ਵੀ, ਅਤੇ ਗੀਤ ਸੰਗੀਤ ਤਾਂ ਹੁਣ ਬਥੇਰਾ ਹੀ, ਹੁਣ ਤਾਂ ਬਸ ਫਰਮਾਇਸ਼ ਆਪਾਂ ਕਹਿਣੀਆਂ ਨਹੀਂ ਕਿ ਹੋਰ ਭੇਜੋ, ਕਿਉਂਕਿ ਸਾਰੇ ਲੱਗਣੇ ਵੀ ਨਹੀਂ ਹੈਗੇ। ਬਸ ਸਾਡੇ ਨਾਲ ਜੁੜੇ ਰਹੋ, ਕੋਸ਼ਿਸ਼ ਕਰਾਂਗੇ ਜ਼ਰੂਰ ਤੁਹਾਨੂੰ ਇਨਫੋਰਮ ਵੀ ਕਰੀਏ, ਐਂਟਰਟੇਨ ਵੀ ਕਰੀਏ, ਅਤੇ ਅਪਡੇਟ ਵੀ ਕਰੀਏ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਵੀ। ਸੋ ਸਾਨੂੰ ਕਾਫੀ ਜ਼ਿਆਦਾ ਮੈਸੇਜ ਆਏ ਨੇ। ਅਟਲਾਂਟਾ ਜੋਰਜਾ ਤੋਂ ਮਨਜੀਤ ਔਜਲਾ ਸਾਹਿਬ ਨੇ ਮੈਸੇਜ ਕੀਤਾ ਹੈ ਕਿ ਅਟਲਾਂਟਾ ਜੋਰਜਾ ਤੋਂ ਸੁਣ ਰਹੇ ਹਾਂ। ਵੈਸੇ ਤਾਂ ਇਕੱਲੇ ਏਅਰਪੋਰਟ ਤੋਂ ਇਲਾਵਾ ਜਿਹੜਾ ਅਟਲਾਂਟਾ ਦੇ ਵਿੱਚ ਉੱਥੇ ਜਾਣ ਦਾ ਮੌਕਾ ਮਿਲਿਆ ਨਹੀਂ ਹੈਗਾ ਸ਼ਹਿਰ ਦੇ ਅੰਦਰ ਅੰਦਰ, ਪਰ ਹੁਣ ਮੈਂ ਇੱਕ ਹੋਰ ਵਕੇਸ਼ਨ ਦੀ ਪਲੈਨਿੰਗ ਕਰ ਰਿਹਾ, ਜਦੋਂ ਮੇਰੀ ਫੁੱਟਬਾਲ ਟੀਮ ਉੱਥੇ ਅਟਲਾਂਟਾ 'ਚ ਖੇਡੂਗੀ ਮੈਨੂੰ ਲੱਗਦਾ ਕਿ ਟਿਕਟਾਂ ਬੁੱਕ ਕਰਨੀਆਂ ਹੀ ਪੈਣੀਆਂ। ਸੋ ਉਹਨਾਂ ਦਾ ਮੈਸੇਜ ਆਇਆ ਹੈ, ਧੰਨਵਾਦ ਤੁਹਾਡਾ ਔਜਲਾ। ਦੇ ਨਾਲ ਹੀ ਔਜਲੇ ਦੀ ਫਰਮਾਇਸ਼ ਆ ਗਈ ਹੈ, ਡੇਵ 6507 ਬਸ ਲਿਖਿਆ ਐਨੀ ਕਰਨ ਔਜਲਾ ਸੌਂਗ, ਉਹ ਵੀ ਇੱਕ ਕੱਢ ਹੀ ਲਿਆ ਹੈ, ਜਲਦ ਪੇਸ਼ ਕਰਦਾ। ਸਾਡੇ ਬਾਈ ਭੋਲਾ ਬਰਾੜ ਨੇ ਫਰਮਾਇਸ਼ ਕੀਤੀ ਆ ਚੀਮਾ ਵਾਏ ਦੇ ਇੱਕ ਗਾਣੇ ਦੀ, ਸਾਡੇ ਬੜੇ ਕਮਾਲ ਦੇ ਲਿਸਨਰ ਨੇ, ਡੇਲੀ ਲਿਸਨਰ ਨੇ ਰੇਸ਼ਮ ਬਰਾੜ ਸਾਹਿਬ, ਉਹਨਾਂ ਨੇ ਫਰਮਾਇਸ਼ ਕੀਤੀ ਆ ਕਰਤਾਰ ਰਮਲੇ ਦੀ। ਅਤੇ ਨਾਲ ਦੀ ਨਾਲ ਹਰਦੇਵ ਸਿੰਘ ਬਾਈ ਦੀ ਹੁਣੇ ਫੋਨ ਕਾਲ ਆਈ ਆ, ਉਹਨਾਂ ਨੇ ਕੁਲਦੀਪ ਮਾਣਕ ਦੇ ਇੱਕ ਬੜੇ ਪਿਆਰੇ ਗਾਣੇ ਦੀ ਫਰਮਾਇਸ਼ ਕੀਤੀ ਆ। ਅਤੇ ਇੱਕ ਟੈਕਸਟ ਮੈਸੇਜ ਵਿੱਚ ਆਪਣਾ ਕੋਈ ਨਾਮ ਉਹਨਾਂ ਨੇ ਲਿਖਿਆ ਨਹੀਂ ਹੈਗਾ, ਪਰ ਸ਼ਿਵ ਕੁਮਾਰ ਬਟਾਲਵੀ, ਆਈ ਹੈਵ ਨੋ ਆਈਡੀਆ ਕਿਹੜੇ ਗਾਣੇ ਨੇ, ਨਾਟ ਇਨ ਮਾਈ ਏਰਾ, ਨਾਟ ਇਨ ਮਾਈ ਜਨਰੇਸ਼ਨ, ਪਰ ਸ਼ਿਵ ਕੁਮਾਰ ਬਟਾਲਵੀ ਦੇ ਆਪਾਂ ਕੋਸ਼ਿਸ਼ ਤਾਂ ਕਰਦੇ ਹਾਂ 6 ਵਜੇ ਤੋਂ ਪਹਿਲਾਂ ਇੰਨਾ ਕੋਈ 7-8 ਗਾਣੇ ਦੇ ਵਿੱਚੋਂ ਕੁਛ ਨਾ ਕੁਛ ਤਾਂ ਤੁਹਾਡੇ ਪਸੰਦ ਜ਼ਰੂਰ ਪੇਸ਼ ਕਰੀਏ। ਅਤੇ ਦੋਸਤੋ ਤੁਹਾਨੂੰ ਦੱਸ ਦੇਵਾਂ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ, ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਬਾਏ ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼। ਹੁਣ ਗਿਰੀ ਲੀਗਲ ਸਰਵਿਸਿਜ਼ ਦੇ ਵਕੀਲ ਮਨੀਤ ਗਿਰੀ ਬਹੁਤ ਤਕੜੇ ਨੇ ਆਪਣੇ ਫੀਲਡ ਦੇ ਵਿੱਚ, ਜੋ ਕਿ ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ, ਫੈਮਿਲੀ ਲਾਅ। ਹੁਣ ਮੈਂ ਤੁਹਾਨੂੰ ਕਈ ਗੱਲਾਂ ਹੁਣ ਦੱਸ ਦਿੰਦਾ ਜਿਹਦੇ ਵਿੱਚ ਇਹ ਹੁਣ ਤੱਕ ਢੇਰ ਸਾਰੇ ਪਰਿਵਾਰਾਂ ਨੂੰ ਮਦਦ ਕਰ ਚੁੱਕੇ ਨੇ, ਪੈਸੇ ਵਾਪਸ ਦਿਲਵਾ ਚੁੱਕੇ ਨੇ, ਹੱਕ ਦੇ ਪੈਸੇ ਦਿਲਵਾ ਚੁੱਕੇ ਨੇ, ਅਤੇ ਗਲਤ ਮਲਤ ਕੰਟਰੈਕਟਸ ਤੋਂ ਵੀ ਬਚਾ ਚੁੱਕੇ ਨੇ। ਜੇ ਦੋਸਤੋ ਤੁਸੀਂ ਕਿਤੇ ਵੀ ਕੰਮ ਕੀਤਾ ਸੀ ਜਾਂ ਹੁਣ ਵੀ ਕਰ ਰਹੇ ਹੋ, ਚਾਹੇ ਉਹ ਕੋਈ ਗਰੋਸਰੀ ਸਟੋਰ ਹੋਵੇ, ਚਾਹੇ ਕੋਈ ਰੈਸਟੋਰੈਂਟ ਹੋਵੇ, ਚਾਹੇ ਕੋਈ ਟਰੱਕਿੰਗ ਕੰਪਨੀ ਹੋਵੇ, ਚਾਹੇ ਦੇਸੀਆਂ ਦਾ ਹੋਵੇ ਜਾਂ ਗੋਰਿਆਂ ਦਾ ਹੋਵੇ ਜਾਂ ਕਾਲਿਆਂ ਪੀਲੇ ਜਿਹੜਾ ਮਰਜ਼ੀ ਹੋਵੇ, ਤੁਸੀਂ ਕਿਤੇ ਵੀ ਕੰਮ ਕੀਤਾ ਹੈ ਜਾਂ ਹੁਣ ਵੀ ਕਰ ਰਹੇ ਹੋ, ਤੁਹਾਨੂੰ ਤੁਹਾਡੀ ਪੂਰੀ ਪੇ ਦਿੱਤੀ ਨਹੀਂ ਗਈ ਹੈ, ਤੁਹਾਡੀ ਪੇ ਮਾਰੀ ਗਈ ਹੈ, ਤੁਹਾਡਾ ਟਰੱਕਿੰਗ ਦਾ ਕੰਮ ਦਾ ਚੈੱਕ ਹੀ ਤੁਹਾਡੇ ਤੋਂ ਕਦੇ ਦਿੱਤਾ ਹੀ ਨਹੀਂ ਗਿਆ ਹੈ, ਜਿੰਨਾ ਮਰਜ਼ੀ ਤੁਹਾਨੂੰ ਓਇੰਗ ਹੈ, ਚਾਹੇ ਉਹ $100 ਤੱਕ ਵੀ ਹੋਵੇ, ਚਾਹੇ 1 ਲੱਖ ਤੋਂ ਵੱਧ ਵੀ ਹੋਵੇ, ਤੁਸੀਂ ਇਹਨਾਂ ਨਾਲ ਸੰਪਰਕ ਕਰੋ ਕੋਰਟ ਕਚਹਿਰੀਆਂ ਜਾਣ ਤੋਂ ਪਹਿਲਾਂ, ਦਿਨਾਂ ਦੇ ਅੰਦਰ ਅੰਦਰ ਹੀ ਤੁਹਾਨੂੰ ਤੁਹਾਡੀ ਹੱਕ ਦੀ ਕਮਾਈ ਇਹ ਦਿਲਵਾ ਸਕਦੇ ਆ। ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼, 437-551-8000 437-551-8000। ਜੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਓਗੇ ਫਰੀ ਕੰਸਲਟੇਸ਼ਨ ਹੋਊਗੀ, ਖਾਸ ਡਿਸਕਾਊਂਟ ਮਿਲੂਗਾ, ਅਤੇ ਜੇ ਤੁਹਾਨੂੰ ਕੰਮ ਤੋਂ ਕੱਢਿਆ ਗਿਆ ਹੈ, ਤੁਹਾਡੇ ਤੋਂ ਕੋਈ ਗਲਤੀ ਹੋਈ ਨਹੀਂ, ਕੋਈ ਬੇਕਾਰ ਦਾ ਕਾਰਨ ਬਣਾਇਆ ਗਿਆ, ਕੋਈ ਫੇਕ ਐਕਸਕਿਊਜ਼, ਕੋਈ ਬਹਾਨਾ ਬਣਾਇਆ ਗਿਆ ਹੈ ਤੁਹਾਨੂੰ ਕੰਮ ਤੋਂ ਕੱਢਣ ਲਈ, ਅਤੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਸੈਵਰੈਂਸ ਵੀ ਨਹੀਂ ਮਿਲੀ ਕੰਮ ਤੋਂ ਕੱਢਣ ਲਈ, ਮੈਨੂੰ ਪੈਸੇ ਤੱਕ ਵੀ ਨਹੀਂ ਦਿੱਤੇ ਗਏ, ਤੁਹਾਨੂੰ ਲੱਖਾਂ ਹੀ ਡਾਲਰ ਤੱਕ ਦਿਲਵਾ ਸਕਦੇ ਆ ਰੋਂਗਫੁਲ ਟਰਮੀਨੇਸ਼ਨ ਅਤੇ ਸੈਵਰੈਂਸ ਲਈ। ਕਾਲ ਗਿਰੀ ਲੀਗਲ 437-551-8000। ਅਤੇ ਨਾਲ ਦੀ ਨਾਲ ਜੇ ਹੁਣ ਤੁਸੀਂ ਸਭ ਤੋਂ ਵੱਡਾ ਪੰਗਾ ਲੈ ਹੀ ਲਿਆ, ਸਭ ਤੋਂ ਵੱਡੀ ਗਲਤੀ ਕਰ ਹੀ ਲਈ, ਆਪਦੇ ਜਾਣ ਪਛਾਣ ਨੂੰ ਪੈਸੇ ਦੇ ਦਿੱਤੇ, ਪਹਿਲੀ ਗੱਲ ਤਾਂ ਇਹ ਹੈ ਕਦੇ ਦੇ ਦਿੰਦੇ ਹੋ, ਨੈਵਰ ਐਕਸਪੈਕਟ ਇਟ ਬੈਕ, ਬਿਕਾਜ਼ ਦੈਟਸ ਹਾਊ ਦ ਵਰਲਡ ਵਰਕਸ, ਪਰ ਜੇ ਹੁਣ ਕਿਸੇ ਨੂੰ ਪੈਸਾ ਦੇ ਹੀ ਦਿੱਤਾ, ਲੋਨ ਕੀਤਾ ਹੈਂਡਸ਼ੇਕ ਡੀਲ ਦੇ ਨਾਲ ਕਿ ਭਾਈ ਮੈਨੂੰ ਜਦੋਂ ਟਾਈਮ ਲੱਗਿਆ ਵਾਪਸ ਦੇ ਹੀ ਦੇਈ, ਹੁਣ ਉਹ ਤੁਹਾਨੂੰ ਕਹਿੰਦੇ ਆ ਤੁਹਾਡੇ ਰਿਸ਼ਤੇਦਾਰੀ ਹੁਣ ਕਿਹੜੇ ਪੈਸੇ ਭਾਈ, ਅਤੇ ਹੁਣ ਬੁਲਾਉਣਾ ਹੀ ਛੱਡ ਗਏ ਨੇ, ਤੁਹਾਨੂੰ ਤੁਹਾਡੇ ਪੈਸੇ ਵਾਪਸ ਦਿਲਵਾ ਦੇਣਗੇ, ਈਵਨ ਜੇ ਤੁਸੀਂ ਕਿਸ ਨੂੰ ਆਪਦੇ ਰਿਸ਼ਤੇਦਾਰ ਨੂੰ ਤੱਕ ਲੋਨ ਕੀਤੇ ਨੇ। ਨਾਲੇ ਜੇਕਰ ਤੁਸੀਂ ਕੋਈ ਵੀ ਖਾਂਡੋ ਜਾਂ ਕੋਈ ਵੀ ਘਰ ਬੁੱਕ ਕੀਤਾ ਸੀ ਅਤੇ ਬਿਲਡਰ ਹੁਣ ਤੁਹਾਨੂੰ ਤੁਹਾਡਾ ਡਿਪੋਜ਼ਿਟ ਵਾਪਸ ਨਹੀਂ ਦੇ ਰਿਹਾ। ਤੁਸੀਂ ਕਹਿੰਦੇ ਹੋ ਕਿ ਯਾਰ ਮੈਨੂੰ ਮੇਰਾ ਪੈਸਾ ਵਾਪਸ ਦੇ ਦੇ ਅਤੇ ਬਸ ਦਫਾ ਹੋ। ਤੁਹਾਨੂੰ ਇਕੱਲਾ ਤੁਹਾਡਾ ਡਿਪੋਜ਼ਿਟ ਨਹੀਂ ਪਲੱਸ ਇੰਟਰਸਟ ਪਲੱਸ ਪੈਨਲਟੀਜ਼ ਤੁਹਾਨੂੰ ਵੱਧ ਹੀ ਪੈਸੇ ਦਿਲਵਾਉਣਗੇ। ਜੇ ਹੁਣ ਬਿਲਡਰ ਤੁਹਾਨੂੰ 36 ਲਾਰੇ ਲਾ ਕੇ ਹੋਰ ਅਤੇ ਹੋਰ ਚੈੱਕ ਮੰਗਵਾ ਕੇ ਹੁਣ ਕਹਿ ਰਿਹਾ ਹੈ ਕਿ ਮੋਰਗੇਜ ਦੇ ਪੇਪਰ ਫੜਾ, ਹੁਣ ਮੋਰਗੇਜ ਕਿੱਥੋਂ ਹੋਣੀ ਆ ਜੇ ਲੱਖਾਂ ਡਾਲਰ ਘੱਟ ਦੀ ਪ੍ਰਾਪਰਟੀ ਦੀ ਜਕਾਂਡੋ ਦੀ ਅਪਰੇਜ਼ਲ ਆ ਰਹੀ ਆ। ਜੇ ਤੁਸੀਂ ਮੋਰਗੇਜ ਕਰਵਾਉਣਾ ਹੀ ਨਹੀਂ ਚਾਹੁੰਦੇ ਜਾਂ ਕਰਵਾ ਹੀ ਨਹੀਂ ਸਕਦੇ, ਤੁਹਾਨੂੰ ਕੰਟਰੈਕਟ ਦੇ ਵਿੱਚੋਂ ਬਚਾ ਸਕਦੇ ਨੇ ਜੇ ਇੱਕ ਵਾਰੀ ਸੰਪਰਕ ਕਰੋਗੇ ਮਨੀਤ ਗਿਰੀ, ਗਿਰੀ ਲੀਗਲ ਸਰਵਿਸਿਜ਼ ਨਾਲ। 437-551-8000 Brampton and Oakville, multiple locations, multiple offices. 437-551-8000 ਤੇ ਸੰਪਰਕ ਕਰੋ। ਨਾਲ ਦੀ ਨਾਲ ਗਿਲ ਸਵੀਟ ਫੈਕਟਰੀ ਵੱਲੋਂ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਲੰਬੇ ਸਮੇਂ ਤੋਂ ਪਿਓਰ ਵੈਜੀਟੇਰੀਅਨ, ਸ਼ੁੱਧ ਵੈਜੀਟੇਰੀਅਨ ਪਕਵਾਨ, ਤਾਜ਼ਾ, ਬਹੁਤ ਹੀ ਸਵਾਦ, ਹਾਈਜੀਨਿਕ ਤਰੀਕੇ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਪਕਵਾਨ ਤਿਆਰ ਕਰਦੇ ਆ ਰਹੇ ਨੇ। ਇਹ ਲਾਈਵ ਕੇਟਰਿੰਗ ਹਰੇਕ ਓਕੇਜ਼ਨ ਦੇ ਲਈ ਪ੍ਰੋਵਾਈਡ ਕਰਦੇ ਨੇ ਤੁਹਾਡੇ ਲਈ। ਦੋਸਤੋ, ਇਹਨਾਂ ਦੀ ਬਹੁਤ ਹੀ ਕਮਾਲ ਦੀ ਫੈਕਟਰੀ ਹੈ ਜਿੱਥੇ ਤੁਸੀਂ ਰੋਜ਼ ਜਾ ਕੇ ਚਾਹੇ 50 ਸਮੋਸੇ ਚਾਹੀਦੇ ਆ, ਚਾਹੇ 500 ਚਾਹੀਦੇ, ਚਾਹੇ 5000 ਚਾਹੀਦੇ ਆ। ਇਹ ਕਹਿੰਦੇ ਨੇ ਕਿ ਮਸ਼ੀਨ ਹੀ ਮਿਨੀ ਮੇਡ ਮਸ਼ੀਨ ਸਮੋਸੇ ਵੀ ਜਿੰਨੇ ਮਰਜ਼ੀ ਚੱਕ ਲਓ ਫੱਟੇ। ਹੈਂਡਮੇਡ ਬੀਬੀਆਂ ਦੀ ਲਾਈਨ ਪੂਰੀ ਫੌਜ ਹੈ ਕਨਵੇਅਰ ਬੈਲਟ 'ਤੇ, ਹੈਂਡਮੇਡ ਵੱਡੇ ਵੱਡੇ ਸਮੋਸੇ ਵੀ ਬੀਬੀਆਂ ਤਿਆਰ ਕਰ ਰਹੀਆਂ ਨੇ। ਤੁਹਾਡੀ ਮਰਜ਼ੀ ਆ, ਮਿਨੀ ਸਮੋਸੇ ਚਾਹੁੰਦੇ ਹੋ ਜਾਂ ਫਿਰ ਵੱਡੇ ਸਮੋਸੇ ਚਾਹੁੰਦੇ ਹੋ, ਆਲੂ ਟਿੱਕੀਆਂ ਵੀ, ਪਨੀਰ ਵਾਲੇ ਪਕੌੜੇ ਵੀ, ਮਿਕਸਡ ਚੰਗੇ ਆਲੂ ਪਾ ਕੇ ਵੀ ਪਕੌੜੇ ਵੀ, ਅਤੇ ਸ਼ੁੱਧ ਖੋਈ ਦੀਆਂ ਮਿਠਾਈਆਂ ਵੀ, ਪੂਰੀ ਫੁੱਲ ਖੀਰਿੰਗ ਵੀ, ਦਾਲ ਸਬਜ਼ੀ ਤੜਕਾ ਤੁੜਕਾ ਮਿਰਚਾਂ ਮੁਰਚਾ ਪਾ ਕੇ ਵੀ, ਅਤੇ ਨਾਲ ਦੇ ਨਾਲ ਤੁਹਾਡੇ ਲਈ ਲਾਈਵ ਟਰੱਕ ਖੀਰਿੰਗ ਵੀ ਕਰਦੇ ਨੇ। ਤੁਸੀਂ ਇਕੱਲਾ ਚਾਹੁੰਦੇ ਹੋ ਕਿ ਐਪਟਾਈਜ਼ਰਸ ਹੋਣ, ਉਹ ਟਰੇਆਂ ਚੱਕ ਲਓ, ਲਾਈਵ ਖੀਰਿੰਗ ਕਰਵਾਉਣੀ ਆ ਟਰੱਕ ਸੱਦ ਲਓ, ਟਰੇਆਂ ਕੇਟਰ ਕਰਵਾਉਣੀਆਂ ਹੈ ਡਿਲੀਵਰੀ ਕਰਵਾ ਲਓ, ਟਰੇਆਂ ਚੱਕਣੀਆਂ ਆਪ ਉਹ ਚੱਕ ਲਓ, ਉਹ ਤੁਹਾਡੀ ਮਰਜ਼ੀ ਆ। ਪਰ ਪਹੁੰਚਣਾ ਤੁਸੀਂ ਫਿਓਰ ਵੈਜੀਟੇਰੀਅਨ ਪੰਜਾਬੀ ਫੂਡ ਦੇ ਲਈ ਗਿਲਸ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਇਨ ਬ੍ਰੈਂਪਟਨ। ਵਿਲੀਅਮ ਪਾਰਕਵੇ ਅਤੇ ਸਨ ਪੈਕ ਦੇ 2131 ਵਿਲੀਅਮਸ ਪਾਰਕਵੇ 'ਤੇ ਇਹ ਲੋਕੇਟਡ ਹਨ। ਫੋਨ ਨੰਬਰ 905-799-2616 905-799-2616 ਅਤੇ ਚਲੋ ਫਰੈਸ਼ ਕੁੱਕ ਬ੍ਰੈਂਪਟਨ ਦੇ ਵਿੱਚ ਹੈ ਐਟ ਕੁਈਨ ਐਂਡ ਸ਼ੰਕੂਜ਼ੀ, ਉਹਦੇ ਅੰਦਰ ਵੀ ਗਿਲਸੀ ਫੈਕਟਰੀ ਲੋਕੇਸ਼ਨ ਹੈ, ਇੱਕ ਮਿਸ ਸਾਗਾ ਵਿੱਚ ਵੀ, ਇੱਕ ਮਿਲਟਨ ਵਿੱਚ ਵੀ। 905-799-2616 905-799-2616 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਜੇ ਤੁਹਾਨੂੰ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਮਤਲਬ ਕਿ ਆਪਦੇ ਪੇਰੈਂਟਸ ਲਈ ਤੁਸੀਂ ਪਹਿਲੀ ਵਾਰੀ ਵੀ ਸੁਪਰ ਵੀਜ਼ਾ ਆਪ ਅਪਲਾਈ ਕਰ ਰਹੇ ਹੋ ਜਾਂ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਰਾਹੀਂ ਫਾਇਲ ਲਾ ਰਹੇ ਹੋ, ਜਾਂ ਸੁਪਰ ਵੀਜ਼ਾ ਲੱਗਿਆ ਹੋਇਆ ਅਤੇ ਹੁਣ ਪੇਰੈਂਟਸ ਨੂੰ ਫਿਰ ਤੋਂ ਬੁਲਾ ਰਹੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਸਾਰੀਆਂ ਅਤੇ ਸਾਰੀਆਂ ਏਡ ਜ਼ੈਡ ਕੈਨੇਡੀਅਨ ਕੰਪਨੀਜ਼ ਦੇ ਵਿੱਚੋਂ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸ ਅਤੇ ਬੈਸਟ ਕਵਰੇਜ ਹੀ ਮਿਲੇ, ਫਿਰ ਤੁਸੀਂ ਮੇਰੇ ਨਾਲ, ਸਿਮਰਾਜ ਸਿੱਧੂ ਨਾਲ, ਮੇਰੀ ਪੂਰੀ ਟਾਪ ਫਾਈਨੈਂਸ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ। 416-457-3381 416-457-3381 ਸੁਪਰਵੀਜ਼ਰ ਇੰਸ਼ੋਰੈਂਸ ਤੁਹਾਡੇ ਪੇਰੈਂਟਸ ਦੀ ਸਿਹਤ ਦੇ ਹਿਸਾਬ ਦੇ ਨਾਲ ਹੀ ਸਹੀ ਪਲਾਨ ਤੁਹਾਨੂੰ ਦੇਣਾ ਜ਼ਰੂਰੀ ਹੁੰਦਾ ਹੈ। ਦੇਰ ਇਜ਼ ਨੋ ਵਨ ਪਲਾਨ ਦੈਟ ਫਿਟਸ ਆਲ। ਜੇ ਪੇਰੈਂਟ ਐਂ ਬਿਲਕੁਲ ਹੈਲਥੀ, ਐਂ ਬਿਲਕੁਲ ਕੈਮ ਆ, ਓਨਲੀ ਅਲੱਗ ਪਲਾਨ ਹੁੰਦਾ। ਜੇ ਪੇਰੈਂਟਸ ਦੀ ਇੱਕ ਜਾਂ ਉਸ ਤੋਂ ਵੱਧ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ, ਬੀਪੀ, ਡਾਇਬੀਟੀ, ਸ਼ੂਗਰ ਹੋਵੇ, ਸਟੈਂਟ ਪਿਆ ਹੋਇਆ, ਸਰਜਰੀ ਹੋਈਆਂ ਨੇ, ਉਹਦਾ ਕੰਪਲੀਟਲੀ ਅਲੱਗ ਪਲਾਨ ਹੁੰਦਾ ਹੈ ਅਲੱਗ ਕੰਪਨੀਜ਼ ਤੋਂ। ਸੋ ਫੁੱਲ ਕਵਰੇਜ ਵਾਲੇ, ਸਭ ਤੋਂ ਛੋਟੀਆਂ ਘੱਟ ਕਿਸ਼ਤਾਂ, ਮਹੀਨੇ ਦੀਆਂ ਕਿਸ਼ਤਾਂ ਵਾਲੇ ਪਲਾਨਸ ਲਈ ਸੁਪਰਵੀਜ਼ਨ ਇੰਸ਼ੋਰੈਂਸ ਹੋਵੇ, ਵਿਜ਼ਰ ਵੀਜ਼ਾ ਇੰਸ਼ੋਰੈਂਸ ਹੋਵੇ, ਜਾਂ ਫਿਰ ਤੁਹਾਨੂੰ ਲਾਈਫ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੀਦੀ ਹੈ। ਪੁਰਾਣੀ ਕੋਈ ਪਾਲਿਸੀ ਕੀਤੀ ਹੋਈ ਆ, ਪਤਾ ਹੈ ਨਹੀਂ ਕੀ ਕੀਤਾ ਹੋਇਆ, ਕਿਸੇ ਰਿਸ਼ਤੇਦਾਰ ਨੇ ਲੈਪਟਾਪ ਖੋਲ੍ਹ ਕੇ ਕਿਹਾ ਕਿ ਚੱਕੋ ਭਾਈ ਫੜਾਓ 300 ਮਹੀਨੇ ਦਾ, ਉਹ ਤੁਸੀਂ ਫ੍ਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣਾ ਲਾਈਫ ਇੰਸ਼ੋਰੈਂਸ ਲਾਇਸੈਂਸ ਲਿਆ ਹੋਇਆ ਅਤੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ, ਸਾਡੀ ਆਲਮੋਸਟ 100 ਏਜੰਟ ਦੀ ਟੀਮ ਹੈ, ਮੇਰੇ ਨਾਲ ਜ਼ਰੂਰ ਸੰਪਰਕ ਕਰੋ। 416-457-3381 416-457-3381 ਤੁਸੀਂ ਮੇਰੇ ਨਾਲ, ਸਿਮਰਾਜ ਸਿੱਧੂ ਨਾਲ ਵੀ ਸੰਪਰਕ ਕਰ ਸਕਦੇ ਹੋ। ਦੋਸਤੋ, ਹੁਣ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਸਾਡੇ ਸਪਾਂਸਰ ਜੁੜ ਚੁੱਕੇ ਨੇ, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ। ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੋਸਤੋ ਇੱਕ ਐਸੀ ਕਮਾਲ ਦੀ ਜਗ੍ਹਾ ਹੈ ਜੋ ਕਿ ਹੁਣ ਇੰਨੇ ਜ਼ਿਆਦਾ ਸਾਲਾਂ ਤੋਂ ਸਾਡੇ ਕਮਿਊਨਿਟੀ ਦੇ ਲੋਕਾਂ ਨੂੰ, ਖਾਸ ਸਾਡੀਆਂ ਭੈਣਾਂ ਨੂੰ ਪੜ੍ਹਾ ਕੇ ਵਧੀਆ ਕੋਰਸਿਸ ਆਫਰ ਕਰਕੇ, ਖਾਸ ਤੌਰ ਮੈਡੀਕਲ ਫੀਲਡ ਵਿੱਚ ਕੋਰਸ ਆਫਰ ਕਰਕੇ ਹੁਣ ਫੁੱਲ ਵੈਲ ਪੇਇੰਗ ਫੁੱਲ ਬੈਨੀਫਿਟ ਵਾਲੇ ਟੈਰਿਫ ਪਰੂਫ ਰਿਸੈਸ਼ਨ ਪਰੂਫ ਕਰੀਅਰਸ ਦੇ ਵਿੱਚ ਇਸਟੈਬਲਿਸ਼ ਕਰ ਚੁੱਕੇ ਨੇ, ਇਸਟੈਬਲਿਸ਼ ਕੀ ਕਾਮਯਾਬ ਕਰ ਚੁੱਕੇ ਨੇ PSW ਕੋਰਸ, ਮੈਡੀਕਲ ਆਫਿਸ ਕੋਰਸਿਸ, ਅਲੱਗ ਅਲੱਗ ਕੋਰਸਿਸ, ਈਵਨ ਇੰਗਲਿਸ਼, ਈਵਨ ਕੰਪਿਊਟਰ ਸਕਿੱਲਸ, ਇਹ ਜਮਾਂ ਸਕਰੈਚ ਤੋਂ ਹੀ ਤੁਸੀਂ ਸਿਖਾ ਸਕਦੇ ਆ। ਨੰਬਰ ਕਮਾਓ, ਫਰੀ ਕੰਸਲਟੇਸ਼ਨ ਕਰੋ ਇਹਨਾਂ ਦੇ ਅਕੈਡਮਿਕ ਕਾਉਂਸਲਰਸ ਨਾਲ, 905-872-0088 905-872-0088 Queenswood College, Brampton, 905-872-0088 Every single Tuesday ahi same message copy paste main tonu karda hunna kyunki mainu pata ke batheri janta navi juddi aa, batheri janta ta kade oh assi ehn mokke te dhyan dindi aa, message ahi hunda dosto ke je tusi baharle mulka to hun itthe aaye ho, bahut dur aaye ho, ਕੰਮ ਕਰਨ ਲਈ ਤਾਂ ਆਏ ਹੋ ਪਰ ਕੰਮ ਤੁਸੀਂ ਬਦਲ ਵੀ ਸਕਦੇ ਹੋ ਕਿ ਜ਼ਿਆਦਾ ਸੌਖਾ ਹੋਵੇ, ਵਾਈਟ ਕਾਲਰ ਆਫਿਸ ਕੰਮ ਹੋਵੇ, ਜ਼ਿਆਦਾ ਪੇ ਵੀ, ਜ਼ਿਆਦਾ ਬੈਨੀਫਿਟ ਵੀ ਹੋਣ, ਜ਼ਿਆਦਾ ਸੌਖਾ ਵੀ ਕੰਮ ਹੋਵੇ। ਜੇ ਆਡ ਜੋਬਸ, ਫੈਕਟਰੀ ਜੋਬਸ, ਏਜੰਸੀ ਜੋਬਸ, ਵੇਅਰ ਹਾਊਸ ਜੋਬਸ ਤੋਂ ਛੁਟਕਾਰਾ ਚਾਹੁੰਦੇ ਹੋ ਕਿ ਪੱਕੇ ਤੌਰ ਤੋਂ ਤੋਂ ਨਿਕਲ ਜਾਈਏ, 905-872-0088 905-872-0088 Queenswood College, Brampton. ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਟ, ਸਤਿ ਸ਼੍ਰੀ ਅਕਾਲ ਦੇਸ਼ ਪਰਦੇਸ ਦੇ ਸਾਰੇ ਲਿਸਨਰ ਨੂੰ ਕੁਇਨਸਵੁੱਡ ਕਾਲਜ ਵੱਲੋਂ
0: ਜੀ, ਅੱਜ ਦਾ ਮੈਸੇਜ ਦਿਓ ਜੀ।
1: ਹਾਂਜੀ, ਅਸੀਂ ਨਵੇਂ ਬੈਚ ਸ਼ੁਰੂ ਕਰਨ ਲੱਗੇ PSW ਫਾਰਮੇਸੀ ਦੇ, ਸਾਡੇ ਕੋਲ ਹੈਲਥ ਕੇਅਰ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਤੇ ਲੈਂਗੁਏਜ ਟ੍ਰੇਨਿੰਗ ਵਰਗੇ ਪ੍ਰੋਗਰਾਮਸ ਹੁੰਦੇ ਆ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਦੇ ਮਾਰਨਿੰਗ ਇਵਨਿੰਗ ਬੈਚਿਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ। ਗੱਲ ਕਰਦੇ ਆ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ, ਜਿਹੜਾ ਸਭ ਤੋਂ ਹਾਈ ਡਿਮਾਂਡ ਚ ਪ੍ਰੋਗਰਾਮ ਹੈ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ, ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਤੇ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਇਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ, ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਆ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪ ਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਆ, ਕਿਉਂਕਿ ਇਹ ਇੱਕ ਸ਼ੋਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਫਾਰਮੇਸੀ ਅਸਿਸਟੈਂਟ, ਫਾਰਮਾਸਿਟੀਕਲ ਕਲਰਕ ਜਾਂ ਫਾਰਮੇਸੀ ਏਡ। ਜੇ ਤੁਸੀਂ ਐਜੂਕੇਸ਼ਨ ਸਟ੍ਰੀਮ ਜਾਣਾ ਚਾਹੁੰਦੇ ਹੋ, ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰਦੇ ਹਾਂ ਤਾਂ ਸ਼ੋਰਟ ਕੋਰਸ ਫੁੱਲੀ ਆਨਲਾਈਨ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜੋ ਘਰ ਬੈਠੇ ਆਪਣਾ ਡੇ ਕੇਅਰ ਰਨ ਕਰਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ ਕੰਬਾਈਨ ਕਰ ਦਿੰਦੇ ਹੋ PSW ਨਾਲ, ਤੇ ਤੁਸੀਂ ਜੋਬ ਕਰ ਸਕਦੇ ਹੋ, ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਨੀਡ ਕਿਡ ਨਾਲ ਵੀ ਕੰਮ ਕਰ ਸਕਦੇ ਹੋ। ਦੂਜਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮਹੀਨੇ ਦਾ ਸਟਾਰਟ ਹੋਣ ਜਾ ਰਹੇ ਨੇ। ਇਹਨਾਂ ਦੀ ਕਲਾਸਿਸ ਕੇਵਲ ਵੀਕਐਂਡ ਤੇ ਹੁੰਦੀਆਂ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ, ਜਿਨ੍ਹਾਂ ਵਿੱਚ ਕੁਇਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2। ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ, ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ, ਆਇਲਸ, ਸੈਲਪਿਪ, PT, TEF, TCP ਪ੍ਰੈਪਰੇਸ਼ਨ। ਵੀਕਐਂਡ ਤੇ ਸ਼ੁਰੂ ਹੋਣ ਜਾ ਰਹੀਆਂ ਨੇ ਕੰਪਿਊਟਰ ਟ੍ਰੇਨਿੰਗ ਬੈਚਿਸ, ਬਿਗਨਰ, ਇੰਟਰਮੀਡੀਏਟ ਤੇ ਐਡਵਾਂਸ ਟ੍ਰੇਨਿੰਗ ਦੀ। ਇਹ ਕੋਰਸਿਸ ਗਰੁੱਪ ਵਿੱਚ ਤੇ 1-on-1 ਲਈ ਅਵੇਲੇਬਲ ਹੈ। ਜਿਨ੍ਹਾਂ ਨੂੰ ਕੰਪਿਊਟਰ ਬਿਲਕੁਲ ਵੀ ਨਹੀਂ ਆਉਂਦਾ, ਉਹਨਾਂ ਨੂੰ ਕੰਪਿਊਟਰ ਬਿਗਨਰ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਸਿਖਾਉਂਦੇ ਆ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸਿਸ ਬੁੱਕ ਕੀਪਿੰਗ ਤੇ ਕੁਇਕ ਬਿਕ ਸੋਫਟਵੇਅਰ ਦਾ, ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਨਾ ਚਾਹੁੰਦੇ ਆ, ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਨਾ ਚਾਹੁੰਦੇ ਆ। ਅਗਰ ਕੋਈ ਅਕਾਊਂਟ ਪੇਏਬਲ, ਰਿਸੀਵੇਬਲ, ਕਲਰਕ ਦੀ ਜੋਬ ਚਾਹੁੰਦੇ ਆ, ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ, ਕਿਉਂਕਿ ਇਹ ਸਕਰੈਚ ਤੋਂ ਸ਼ੁਰੂ ਹੁੰਦਾ ਹੈ। ਤੇ ਅਗਰ ਕਿਸੇ ਨੇ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ, ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਕਾਲਰ ਜੋਬ ਲਈ। ਕੁਇੰਸਵੁੱਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਅਸਿਸਟੈਂਟ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰਸ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ queenswoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਉਂਸਲ ਨਾਲ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088 ਤੇ ਵੋਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਮਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣੇ ਹੀ ਯਾਰ ਗੱਲਬਾਤ ਕਰ ਲਓ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੇ ਐਕਡੈਮਿਕ ਕਾਉਂਸਲਰਸ ਨਾਲ, ਜੋ ਕਿ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ ਇੱਕ ਵੈਲ ਪੇਇੰਗ, ਉਹ ਵੀ ਥੇਰਫ ਪਰੂਫ, ਉਹ ਵੀ ਰਿਸੈਸ਼ਨ ਪਰੂਫ, ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ, ਮੈਡੀਕਲ ਆਫਿਸ ਦੇ ਵਿੱਚ ਇੱਕ ਕਰੀਅਰ ਦੇ ਵਿੱਚ ਤੁਹਾਨੂੰ ਇਸਟੈਬਲਿਸ਼ ਕਰ ਦੇਣਗੇ, ਕਾਮਯਾਬ ਕਰ ਦੇਣਗੇ। ਬਹੁਤ ਸਾਡੇ ਭੈਣ ਭਰਾ ਡਰਦੇ ਨੇ ਕਿ ਯਾਰ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਨਾ ਪੜ੍ਹਨੀ ਆਉਂਦੀ ਆ, ਨਾ ਲਿਖਣੀ ਆਉਂਦੀ ਆ, ਨਾ ਬੋਲਣੀ ਆਉਂਦੀ ਆ, ਮਾੜਾ ਮੋਟਾ ਹੈ, ਹੈਲੋ ਹਾਊ ਯੂ ਡੂਇੰਗ ਜਾਨ, ਬਸ ਇੰਨਾ ਹੀ ਕਹਿੰਦਾ ਹੈ। ਇਹ ਤੁਹਾਨੂੰ ਬਿਲਕੁਲ ਸਕ੍ਰੈਚ ਤੋਂ, ਬਿਗਿਨਰ ਤੋਂ ਲੈ ਕੇ ਐਕਸਪਰਟ ਤੱਕ, ਸਾਡੇ ਵਰਗੇ ਜੰਮੇ ਪੱਲੇ ਜਿਹੜੇ ਇੰਗਲਿਸ਼ ਜਿੰਨੀ ਮਾੜੀ ਮੋਟੀ ਹੁਣ ਸਾਨੂੰ ਯਾਦ ਆਉਂਦੀ ਆ ਪੰਜਾਬੀ ਸਾਰਾ ਦਿਨ ਬੋਲ ਕੇ, ਉਨੀ ਕੀ ਤੁਹਾਨੂੰ ਇੰਗਲਿਸ਼ ਸਿਖਾ ਦੇਣਗੇ ਯਾਰ। ਨਾਲੇ ਤੁਹਾਨੂੰ ਕੰਪਿਊਟਰ ਐਂਡ ਫਰੋਮ ਸਕ੍ਰੈਚ, ਕੰਪਿਊਟਰ ਔਨ ਹੀ ਨਹੀਂ ਕਰਨਾ ਹੁੰਦਾ, ਤੁਹਾਨੂੰ ਐਕਸੈਲ ਐਵਰੀ ਸਿੰਗਲ ਪ੍ਰੋਗਰਾਮ ਦੇ ਵਿੱਚ ਕਾਮਯਾਬ ਕਰ ਦੇਣਗੇ। ਸਿੰਪਲ ਜੀ ਗੱਲ ਹੈ, ਡਰੋ ਨਾ, ਗੱਲਬਾਤ ਕਰੋ, ਗੱਲਬਾਤ ਕਰਕੇ ਪਤਾ ਲੱਗੂਗਾ ਕੁਝ ਹੋ ਸਕਦਾ ਕਿ ਨਹੀਂ। ਕੁਈਨਜ਼ਵੁੱਡ ਕਾਲਜ ਬ੍ਰੈਂਪਟਨ 905-872-0088 905-872-0088 ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਾਂ। ਸਾਡੇ ਇੱਕ ਹੋਰ ਸਪਾਂਸਰ ਨਾਲ ਗੱਲਬਾਤ ਕਰਦੇ ਹਾਂ, ਫਿਰ ਜਿਵੇਂ ਤੁਹਾਨੂੰ ਪ੍ਰੋਮਿਸ ਕੀਤਾ ਹੈ ਤੁਹਾਨੂੰ ਪੋਲ ਕਰਨਾ ਅਤੇ ਟਿਕਟਾਂ ਵੀ ਕੱਢਣੀਆਂ ਤੁਹਾਨੂੰ ਫ੍ਰੀ ਦੇ ਵਿੱਚ। ਸਾਡੇ ਨਾਲ ਇਸ ਟਾਈਮ 'ਤੇ ਏਮਜ਼ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਜੋ ਕਿ ਹੁਣ 17 ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਰਹੇ ਨੇ। ਮੈਂ ਕਿਸੇ ਹੋਰ ਨੂੰ ਜਾਣਦਾ ਹੀ ਨਹੀਂ ਹੈਗਾ ਜੋ ਕਿ ਇੰਨਾ ਲੰਬਾ ਤਜ਼ਰਬਾ ਹੋਵੇ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ। ਸੋ 17 ਈਅਰਸ, 17 ਸਾਲ ਦਾ ਤਜ਼ਰਬਾ ਹੈ, ਤੁਸੀਂ ਇਮੈਜਿਨ ਕਰ ਸਕਦੇ ਹੋ ਕਿੰਨੇ ਹੀ ਲੱਖਾਂ ਹੀ ਲੋਕਾਂ ਨੂੰ ਇਹਨਾਂ ਨੇ ਇੱਥੇ ਪੱਕਾ ਕਰਵਾਇਆ ਹੋਣਾ, ਰਿਸ਼ਤੇਦਾਰਾਂ ਨੂੰ ਬਾਹਰਲੇ ਮੁਲਕ ਤੱਕ ਇੱਥੇ ਤੱਕ ਲਿਆਇਆ ਹੋਣਾ ਅਤੇ ਇੱਥੇ ਹੀ ਆ ਕੇ ਲੋਕ ਨੂੰ ਵੀ ਪੱਕਾ ਕਰਾਇਆ ਹੋਣਾ, ਚਾਹੇ ਜਿੰਨਾ ਸੌਖਾ ਚਾਹੇ ਜਿੰਨਾ ਔਖਾ ਕੇਸ ਹੈ ਅਪੀਲ ਤੱਕ ਵੀ ਪਹੁੰਚ ਗਿਆ ਹੈ। ਡਰੋ ਨਾ, ਇਹਨਾਂ ਨੂੰ ਨੰਬਰ ਘੁਮਾਓ, ਫ੍ਰੀ ਕੌਂਸਲਟੇਸ਼ਨ ਹੈ ਫੋਨ 'ਤੇ ਵੀ, ਇਨ ਆਫਿਸ ਵੀ। ਏਮਜ਼ ਇਮੀਗ੍ਰੇਸ਼ਨ, ਅਮਨ ਬਾਜਵਾ ਅਤੇ ਉਹਨਾਂ ਦੀ 17 ਸਾਲ ਦੀ ਐਕਸਪੀਰੀਅੰਸ ਟੀਮ ਹੈ। 905-673-9000 ਏਮਜ਼ ਇਮੀਗ੍ਰੇਸ਼ਨ 905-673-9000 ਅਮਨ ਜੀ ਸਤਿ ਸ਼੍ਰੀ ਅਕਾਲ ਜੀ।
2: ਸਾਰੀ ਡਿਸਟੈਂਸ ਨੂੰ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਅਮਨ ਜੀ, ਜੇ ਹੁਣ ਕਿਸੇ ਨੂੰ ਡੀਪੋਰਟੇਸ਼ਨ ਦਾ ਆਰਡਰ ਯਾਨੀ ਕਿ ਰਿਮੂਵਲ ਦਾ ਆਰਡਰ ਮਿਲ ਜਾਂਦਾ ਜਾਂ ਉਹ ਇਨਮਿਸਿਬਿਲਿਟੀ ਫੇਸ ਕਰ ਰਹੇ ਨੇ, ਇਹਦੇ ਵਿੱਚ ਕੋਈ ਟਾਈਮਲਾਈਨ ਵੀ ਹੁੰਦੀ ਆ ਕਿ ਆਪਾਂ ਸਰਕਾਰ ਨੂੰ ਕਹਿ ਦਈਏ ਕਿ ਭਾਈ ਸਾਨੂੰ ਇੱਥੇ ਰੱਖ ਲਓ, ਅਤੇ ਉਸ ਕੇਸ ਦੇ ਵਿੱਚ ਤੁਸੀਂ ਕਿਵੇਂ ਕਿਸ ਦੀ ਹੈਲਪ ਕਰ ਸਕਦੇ ਹੋ?
2: ਜੀ ਬਿਲਕੁਲ, ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਫੇਸ ਕਰ ਰਹੇ ਹੈਗੇ, ਸੋ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਹੁੰਦੀ ਹੈ, ਇਹਦੇ ਵਿੱਚ ਟਾਈਮ 'ਤੇ ਸਾਰਾ ਕੁਛ ਅੱਗੋਂ ਪੇਪਰ ਵਰਕ ਕਰਨਾ, ਸਬਮਿਸ਼ਨਸ ਕਰਨੀਆਂ ਬਹੁਤ ਬਹੁਤ ਜ਼ਰੂਰੀ ਹੈਗੇ, ਟਾਈਮ 'ਤੇ ਰਿਐਕਟ ਕਰਨਾ ਬਹੁਤ ਜ਼ਰੂਰੀ ਹੈਗਾ। ਐਂਡ ਹੁਣ ਦੇ ਟਾਈਮ ਵਿੱਚ ਇਹ ਬਹੁਤ ਕਾਮਨ ਹੈਗਾ, ਜਿਹੜੇ ਫੇਲਡ ਰਿਫਿਊਜੀ ਕਲੇਮੈਂਟ ਹੈਗੇ, ਜਿਨ੍ਹਾਂ ਦੀ ਰਿਫਿਊਜ਼ਲਸ ਨੇ, ਜਿਨ੍ਹਾਂ ਦੀ TRP ਰਿਫਿਊਜ਼ਲ ਹੁੰਦੀ ਹੈਗੀ ਹੈ, ਜਿਹੜੇ ਆਊਟ ਆਫ ਸਟਾਟਸ ਹੋ ਚੁੱਕੇ ਹੈਗੇ ਹੈ, ਸੋ ਬਹੁਤ ਕਾਮਨ ਹੈ, ਬਹੁਤ ਸਾਰੇ ਸਾਡੇ ਕੋਲ ਕੇਸਿਸ ਆ ਰਹੇ ਹੈਗੇ ਇਸ ਤਰ੍ਹਾਂ ਦੇ। ਸੋ ਜਿਨ੍ਹਾਂ ਨੂੰ ਵੀ ਰਿਮੂਵਲ ਆਰਡਰਸ ਇਸ਼ੂ ਹੋਏ ਹੈਗੇ ਹੈ, CBSE ਨੇ ਤੁਹਾਨੂੰ ਇੰਟਰਵਿਊ ਲਈ ਬੁਲਾਇਆ ਹੈਗਾ, ਜਾਂ ਫਿਰ ਤੁਹਾਨੂੰ ਇਨਐਡਮਿਸਿਬਿਲਿਟੀ ਦੇ ਕੋਈ ਵੀ ਇਸ਼ੂਜ਼ ਨੇ, ਚਾਹੇ ਉਹ ਪਰਮਾਨੈਂਟ ਰੈਜ਼ੀਡੈਂਟ ਹੀ ਹੈਗੇ ਨੇ, ਉਹਨਾਂ ਦੀ ਵੀ ਅਸੀਂ ਇਮੀਗ੍ਰੇਸ਼ਨ ਡਿਵੀਜ਼ਨ ਦੇ ਵਿੱਚ ਹੈਲਪ ਕਰਦੇ ਹੈਗੇ ਹਾਂ। ਸੋ ਇਹਦੇ ਵਿੱਚ ਟਾਈਮ 'ਤੇ ਜਿਹੜੇ ਅੱਗੋਂ ਸਟੈਪਸ ਉਠਾਉਣੇ ਬਹੁਤ ਬਹੁਤ ਜ਼ਰੂਰੀ ਹੈਗੇ ਹੈ। ਸੋ ਕੋਈ ਵੀ ਇੰਡੀਵਿਜੁਅਲ ਜਿਹੜੇ ਸਾਨੂੰ ਸੁਣ ਰਹੇ ਨੇ, ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਤਾਂ ਅਰਜੈਂਟਲੀ ਆਪਣੀ ਕੰਸਲਟੇਸ਼ਨ ਤੁਸੀਂ ਸਾਡੇ ਨਾਲ ਬੁੱਕ ਕਰ ਸਕਦੇ ਹੈਗੇ ਹੋ। ਇਸ ਤੋਂ ਇਲਾਵਾ ਆਫ ਕੋਰਸ ਬਹੁਤ ਸਾਰੇ ਕੇਸਿਸ ਸਾਡੇ ਕੋਲ ਰਿਫਿਊਜੀ ਕਲੇਮ ਦੀਆਂ ਵੀ ਜਿਹਨਾਂ ਨੇ ਖੁਦ ਫਾਈਲ ਕੀਤੇ ਸੀ, ਹੁਣ ਹੀਅਰਿੰਗਸ ਜਿਹਨਾਂ ਨੂੰ ਆਈਆਂ ਹੈਗੀਆਂ ਨੇ ਉਹਨਾਂ ਵਿੱਚ ਹੈਲਪ ਜਾਂ ਸਪੋਰਟ ਚਾਹੀਦੀ ਹੈਗੀ, ਉਹਦੇ ਵਿੱਚ ਵੀ ਅਸੀਂ ਹੈਲਪ ਕਰਦੇ ਹੈਗੇ ਹਾਂ। ਇਮੀਗ੍ਰੇਸ਼ਨ ਡਿਵੀਜ਼ਨ, ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਜਿੰਨੇ ਵੀ ਕੇਸਿਸ ਹੈਗੇ ਹੈ, ਬਹੁਤ ਸਾਰੀਆਂ ਐਸੇ ਵੀ ਫੈਮਲੀਜ਼ ਨੇ ਜਿਹੜੀਆਂ ਕੋਵਿਡ ਟਾਈਮ ਦੇ ਵਿੱਚ, ਖਾਸ ਕਰ ਜਿਹਨਾਂ ਦੇ ਪੇਰੈਂਟਸ ਬੈਕ ਹੋਮਸ ਤੱਕ ਹੋਏ ਹੈਗੇ, ਨਹੀਂ ਆ ਸਕੇ ਹੈਗੇ, ਉਸ ਤੋਂ ਬਾਅਦ ਕੋਈ ਨਾ ਕੋਈ ਜੈਨੂਇਨ ਕੰਪੈਲਿੰਗ ਰੀਜ਼ਨ ਕਰਕੇ ਨਹੀਂ ਮੁੜ ਕੇ ਆ ਸਕੇ ਹੈਗੇ, ਐਂਡ ਉਹਨਾਂ ਦੇ PR ਕਾਰਡ ਐਕਸਪਾਇਰ ਹੋ ਚੁੱਕੇ ਹੈ। ਉਸ ਕੇਸ ਦੇ ਵਿੱਚ ਬਹੁਤ ਵਾਰੀ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਜਾਂਦਾ ਜਿਹੜਾ ਰਿਜੈਕਟ ਹੋ ਜਾਂਦਾ, ਉਸ ਸਿਚੁਏਸ਼ਨ ਵਿੱਚ ਵੀ ਰੈਜ਼ੀਡੈਂਸੀ ਆਬਲੀਗੇਸ਼ਨ ਅਪੀਲ ਦੀ ਜਿਹੜੀ ਆਪਸ਼ਨ ਹੈਗੀ ਉਹ ਤੁਹਾਡੇ ਕੋਲ ਅਵੇਲੇਬਲ ਹੁੰਦੀ ਹੈ। ਸੋ ਇਮੀਗ੍ਰੇਸ਼ਨ ਦੀ ਕੋਈ ਵੀ ਇਸ਼ੂਜ਼ ਨੇ, ਕਿੰਨਾ ਵੀ ਕ੍ਰਿਟੀਕਲ ਸਿਚੁਏਸ਼ਨ ਹੈਗੀ ਹੈ, ਚਾਹੇ ਉਹ ਅਪੀਲ ਪ੍ਰੋਸੈਸ ਹੈ, ਇਨਐਡਮਿਸਿਬਿਲਿਟੀ ਹੈ, ਰਿਮੂਵਲ ਆਰਡਰਸ ਨੇ, ਜਾਂ ਆਲਰੇਡੀ ਕੈਨੇਡਾ ਤੋਂ ਰਿਮੂਵ ਹੋ ਚੁੱਕੇ ਹੋ, ਤੁਸੀਂ ਵਾਪਸ ਆਉਣਾ ਚਾਹੁੰਦੇ ਹੋ ਤਾਂ ਵੀ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਇਜ਼ 905-673-9000।
0: AIIMS Immigration, Aman Bajwa, 905-673-9000, 905-673-9000. ਵਿਆਮਨ ਜੀ, ਸਾਨੂੰ ਚੰਗੀ ਤਰ੍ਹਾਂ ਹੁਣ ਪਤਾ ਹੈ ਕਿ ਫੈਡਰਲ ਸਰਕਾਰ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਦੇ ਸਟੱਡੀ ਪਰਮਿਟ ਨੇ ਉਹ ਤਾਂ ਕਾਫੀ ਹੱਦ ਤੱਕ ਘਟਾ ਦਿੱਤੇ ਆ, ਅਤੇ ਹੁਣ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਰੂਲ ਨੇ ਉਹ ਵੀ ਕਾਫੀ ਹੱਦ ਤੱਕ ਬਦਲ ਦਿੱਤੇ ਆ। ਸੋ ਇਹ ਦੱਸੋ ਕਿ ਜਿਹੜੇ ਹੁਣ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਣਾ ਚਾਹੁੰਦੇ ਨੇ ਜਾਂ ਆਏ ਹੋਏ ਨੇ, ਕੈਨੇਡਾ ਦੇ ਵਿੱਚ ਕਿੱਦਾਂ ਦੀ ਸੀਨ ਉਹਨਾਂ ਲਈ ਅੱਜ ਕੱਲ੍ਹ?
2: ਜੀ, ਜਿਹੜੇ ਆਉਣਾ ਚਾਹੁੰਦੇ ਆ, ਅਫਕੋਰਸ ਰਿਕੁਆਇਰਮੈਂਟਸ ਚੇਂਜ ਹੋਈਆਂ ਨੇ, ਥੋੜ੍ਹੀ ਸਟ੍ਰਿਕਟਨੈਸ ਹੋਈ ਹੈਗੀ ਹੈ, ਐਂਡ ਅਫਕੋਰਸ ਦੇਰ ਇਜ਼ ਅ ਕੋਟਾ ਸਿਸਟਮ, ਪਰ ਅਗੇਨ ਵੀਜ਼ਾਜ਼ ਲੱਗ ਰਹੇ ਹੈਗੇ ਹੈ। ਹਰ ਮਹੀਨੇ ਦੇ ਵਿੱਚ ਸਾਡੇ ਕੋਲ ਇੰਟਰਨੈਸ਼ਨਲ ਸਟੂਡੈਂਟ ਡਿਫਰੈਂਟ ਕੰਟਰੀਜ਼ ਤੋਂ ਆ ਰਹੇ ਹੈਗੇ ਹੈ। ਸੋ ਸਿਰਫ ਡਿਜ਼ਰਵਿੰਗ ਕੈਂਡੀਡੇਟਸ ਜਿਹੜੀਆਂ ਸਾਰੀਆਂ ਰਿਕੁਆਇਰਮੈਂਟਸ, ਸਾਰੀ ਜੋ ਪ੍ਰੀਲਿਮਨਰੀ ਪ੍ਰਪਰੇਸ਼ਨਸ ਕਰਕੇ ਐਪਲੀਕੇਸ਼ਨ ਸਬਮਿਟ ਕਰਦੇ, ਉਹਨਾਂ ਦੇ ਵੀਜ਼ਾ ਅਪਰੂਵ ਹੋ ਰਹੇ ਹੈਗੇ ਹੈ। ਸੋ ਜਿਹਨਾਂ ਨੇ ਵੀ ਅਪਲਾਈ ਕਰਨਾ ਹੈ, ਡੈਫੀਨੇਟਲੀ ਰਿਕੁਆਇਰਮੈਂਟਸ ਪਹਿਲਾਂ ਅਸੀਂ ਸਾਰੀਆਂ ਚੈੱਕ ਕਰਦੇ ਹਾਂ ਕਿ ਵੀਜ਼ਾ ਲੱਗ ਸਕਦਾ ਹੈਗਾ, ਸੋ ਉਹਨਾਂ ਦਾ ਅਸੀਂ ਅਪਲਾਈ ਕਰ ਸਕਦੇ ਹਾਂ। ਜਿਹੜੇ ਲੱਗਦਾ ਜਿਹਨਾਂ ਨੂੰ ਕਿ ਡਿਜ਼ਰਵਿੰਗ ਸੀਗੇ, ਰਿਫਿਊਜ਼ਲ ਹੋਈ ਹੈਗੀ ਹੈ, ਉਸ ਕੇਸ ਦੇ ਵਿੱਚ ਵੀ ਵੀ ਕੈਨ ਹੈਲਪ। ਐਂਡ ਅਗਰ ਇੱਥੋਂ ਦੀ ਗੱਲ ਕਰੀਏ ਤਾਂ ਡੈਫੀਨੇਟਲੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ ਹੁਣ, ਖਾਸ ਕਰਕੇ ਉਹਨਾਂ ਦੀ ਜਿਹਨਾਂ ਦੇ PG ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ, ਬਹੁਤ ਸਾਰੇ ਸਟੂਡੈਂਟਸ ਨੇ ਜਿਹਨਾਂ ਨੂੰ ਅੱਗੋਂ ਰਾਹ ਨਹੀਂ ਦਿਖ ਰਹੇ ਹੈਗੇ ਆਪਣੇ। ਸੋ ਸਟੇਟਸ ਨੂੰ ਮੇਨਟੇਨ ਕਰਕੇ ਰੱਖਣਾ ਬਹੁਤ ਜ਼ਰੂਰੀ ਹੈਗਾ, ਅਗਰ ਤੁਸੀਂ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹੋ, ਲੇਟਰ ਔਨ PR ਮਿਲਣ ਦੀ ਜਿਹੜੀ ਹੋਪ ਹੈ ਉਹ ਰੱਖਦੇ ਹੈਗੇ ਹੋ। ਐਂਡ ਹਰ ਇੱਕ ਸਿਚੁਏਸ਼ਨ ਸਟੂਡੈਂਟ ਦੀ ਡਿਫਰੈਂਟ ਹੈ, ਫਾਈਨੈਂਸ਼ੀਅਲ ਵੀ, ਕ੍ਰੈਡੈਂਸ਼ੀਅਲਸ ਵੀ ਡਿਫਰੈਂਟ ਨੇ, ਬੈਕਗ੍ਰਾਉਂਡ ਹਿਸਟਰੀ ਵੀ ਡਿਫਰੈਂਟ ਹੈਗੀ ਹੈ। ਸੋ ਜਿਹਨਾਂ ਦੇ ਸਟੇਟਸ ਐਕਸਪਾਇਰ ਹੋਣ ਵਾਲੇ ਨੇ ਜਾਂ ਫਿਰ ਰੀਸਟੋਰੇਸ਼ਨ 'ਚ ਨੇ ਜਾਂ ਸਟੇਟਸ ਆਲਰੇਡੀ ਐਕਸਪਾਇਰ ਹੋ ਚੁੱਕੇ ਨੇ, ਫਿਰ ਵੀ ਰਾਹ ਅਵੇਲੇਬਲ ਹੁੰਦੇ ਹੈਗੇ ਹੈ। ਸੋ ਜ਼ਰੂਰ ਆ ਕੇ ਡਿਸਕਸ ਕਰ ਸਕਦੇ ਹੋ। ਐਂਡ PR ਦੀ ਜਿਵੇਂ ਸਮਰਾਜ ਹਰ ਵਾਰੀ ਆਪਾਂ ਗੱਲ ਕਰਦੇ ਹਾਂ, ਉਹਨਾਂ ਕੈਂਡੀਡੇਟਸ ਦੇ ਲਈ ਜਿਹਨਾਂ ਕੋਲ ਬੈਕ ਹੋਮ ਐਜੂਕੇਸ਼ਨ ਹੈ, ਪ੍ਰਿਓਰਿਟੀ ਓਕੂਪੇਸ਼ਨ ਵਿੱਚ ਜਿਹਨਾਂ ਦੀਆਂ ਜੋਬਸ ਕਰੀਆਂ ਹੋਈਆਂ ਨੇ ਬੈਕ ਹੋਮ ਤੋਂ ਜਾਂ ਇੱਥੇ ਕਰ ਰਹੇ ਹੈਗੇ ਹੈ, ਉਹਨਾਂ ਨੂੰ ਆਲਵੇਜ਼ ਇਹੀ ਕਹੀਦਾ ਕਿ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਨੂੰ ਜ਼ਰੂਰ ਐਕਸਪਲੋਰ ਕਰੋ। ਅਸੀਂ ਪਿਛਲੇ 17 ਸਾਲ ਤੋਂ ਸਭ ਤੋਂ ਜ਼ਿਆਦਾ ਰਿਜ਼ਲਟ PNP ਪ੍ਰੋਗਰਾਮਸ ਦੇ ਵਿੱਚ ਹੀ ਦੇ ਰਹੇ ਹੈਗੇ ਹਾਂ। ਸੋ ਕੋਈ ਵੀ ਹੈਲਪ ਚਾਹੀਦੀ ਹੈ, ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੈ, ਤੁਸੀਂ ਅੱਗੇ ਡਿਸਕਸ ਕਰਨਾ ਚਾਹੁੰਦੇ ਹੋ, ਨੰਬਰ ਇਜ਼ ਸੇਮ 905-673-9000।
0: 905-673-9000, 905-673-9000, AIIMS Immigration, Aman Bajwa ਦਾ ਫੋਨ ਨੰਬਰ ਹੈ, ਇਹਦੇ ਨਾਲ ਕੰਸਲਟੇਸ਼ਨ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਅਮਨ ਜੀ, ਤੁਸੀਂ ਇਹ ਦੱਸੋ ਕਿ ਜਿਹੜੇ ਵੀ ਪੇਰੈਂਟਸ, ਗ੍ਰੈਂਡ ਪੇਰੈਂਟਸ ਸੁਪਰ ਵੀਜ਼ੇ 'ਤੇ ਆਉਂਦੇ ਨੇ, ਉਹ ਕਿਸੇ ਵੀ ਹੋਰ ਸਟੈਂਡਰਡ ਮਲਟੀ ਐਂਟਰੀ ਵਿਜ਼ਿਟਰ ਵੀਜ਼ਾ ਨਾਲੋਂ ਕਿਵੇਂ ਕੋਈ ਡਿਫਰੈਂਟ ਹੈ, ਕੀ ਕੁਛ ਸ਼ਰਤਾਂ ਨੇ, ਡਿਫਰੈਂਟ ਕੁਆਲੀਫਿਕੇਸ਼ਨ ਵੀ ਹੈ, ਡਿਫਰੈਂਟ ਰਿਕੁਆਇਰਮੈਂਟ ਵੀ ਹੈ, ਅਤੇ ਇਹਦੇ ਵਿੱਚ ਕੋਈ ਇਨਕਮ ਦੀ ਰਿਕੁਆਇਰਮੈਂਟ ਵੀ ਹੈ, ਇਹ ਵੀ ਦੱਸੋ ਜੀ।
2: ਜੀ, ਸੁਪਰ ਵੀਜ਼ਾ ਆਫ ਕੋਰਸ ਇਜ਼ ਅ ਵੈਰੀ ਵੈਰੀ ਸਕਸੈਸਫੁਲ ਪ੍ਰੋਗਰਾਮ। 2012 ਤੋਂ ਲੈ ਕੇ ਅਸੀਂ ਥਾਊਜ਼ੈਂਡ ਆਫ ਐਪਲੀਕੇਸ਼ਨ ਇੰਨੀਆਂ ਸਕਸੈਸਫੁਲ ਕਰ ਚੁੱਕੇ ਹੈਗੇ ਹਾਂ। ਇਨਕਮ ਰਿਕੁਆਇਰਮੈਂਟ ਅਗਰ ਮੀਟ ਹੁੰਦੀ ਹੈ, ਪਿਛਲੇ 2 ਸਾਲਾਂ ਵਿੱਚ 1 ਸਾਲ ਦੀ ਇਨਕਮ ਰਿਕੁਆਇਰਮੈਂਟ ਤੁਹਾਡੀ ਮੀਟ ਹੋਣੀ ਚਾਹੀਦੀ ਹੈ ਅਕੋਰਡਿੰਗ ਟੂ ਦ ਲੋ ਇਨਕਮ ਕਟ ਆਫ ਚਾਰਟ, ਇੰਸ਼ੋਰੈਂਸ ਤੁਸੀਂ ਬਾਏ ਕਰਦੇ ਹੋ, ਮੈਡੀਕਲ ਤੁਹਾਡਾ ਕਲੀਅਰ ਹੁੰਦਾ ਹੈਗਾ, ਤਾਂ ਸੁਪਰ ਵੀਜ਼ਾ ਇਜ਼ ਅ ਵੈਰੀ ਵੈਰੀ ਸਕਸੈਸਫੁਲ ਪ੍ਰੋਗਰਾਮ। ਪਰ ਜਿੱਥੇ ਆਪਾਂ ਵਿਜ਼ਿਟਰ ਵੀਜ਼ਾ ਦੀ ਗੱਲ ਕਰਦੇ ਹਾਂ, ਤਾਂ ਵਿਜ਼ਿਟਰ ਵੀਜ਼ਾ ਦੀ ਵੀ ਅਗਰ ਸਟਰੋਂਗ ਐਪਲੀਕੇਸ਼ਨ ਸਬਮਿਟ ਹੁੰਦੀ ਹੈ, ਜੋ ਆਫਿਸਰ ਦੇਖਣਾ ਚਾਹੁੰਦੇ ਆ, ਫਾਈਨੈਂਸ਼ੀਅਲ ਟਾਈਜ਼, ਫੈਮਿਲੀ ਟਾਈਜ਼, ਰੀਜ਼ਨ ਆਫ ਵਿਜ਼ਿਟ, ਉਹ ਪ੍ਰੋਪਰ ਡਾਕੂਮੈਂਟੇਸ਼ਨ ਸਬਮਿਟ ਹੁੰਦੀ ਹੈ, ਤਾਂ ਵਿਜ਼ਿਟਰ ਵੀਜ਼ਾ ਵੀ ਸਕਸੈਸਫੁਲ ਪ੍ਰੋਗਰਾਮ ਹੈ। ਸੁਪਰ ਵੀਜ਼ਾ ਤੁਹਾਨੂੰ ਲੰਬਾ ਟਾਈਮ ਮਿਲ ਜਾਂਦਾ ਹੈਗਾ, 5 ਸਾਲ ਆ ਕੇ ਰਹਿ ਸਕਦੇ ਹੈਗੇ ਹੋ, 2 ਸਾਲ ਦੇ ਨਾਲ ਐਕਸਟੈਂਸ਼ਨ ਲੈ ਸਕਦੇ ਹੈਗੇ ਹੋ। ਸੋ ਜਿਹੜੇ ਕੇਸਿਸ ਦੇ ਵਿੱਚ ਸੁਪਰ ਵੀਜ਼ਾ ਲਈ ਕੁਆਲੀਫਾਈ ਹੁੰਦੇ ਹੈਗੇ ਕੈਂਡੀਡੇਟ, ਵੀ ਆਲਵੇਜ਼ ਰਿਕਮੈਂਡ ਸੁਪਰ ਵੀਜ਼ਾ। ਲੇਕਿਨ ਵਿਜ਼ਿਟਰ ਵੀਜ਼ਾ ਦੀ ਵੀ ਗੱਲ ਕਰੀਏ, ਜਿਹਨਾਂ ਦੀ ਰਿਜੈਕਸ਼ਨ ਹੋਈ ਹੈ 1 ਟਾਈਮ, ਮਲਟੀਪਲ ਟਾਈਮ, ਰਿਫਿਊਜ਼ਲ ਕੇਸਿਸ ਨੂੰ ਸੋਲਵ ਕਰਨ ਵਿੱਚ ਅਸੀਂ ਸਪੈਸ਼ਲਾਈਜ਼ ਕਰਦੇ ਹੈਗੇ ਹਾਂ। ਸੁਪਰ ਐਂਡ ਵਿਜ਼ਿਟਰ ਵੀਜ਼ਾ ਦਾ ਇੰਸ਼ੋਰੈਂਸ ਵੀ ਸਾਡੇ ਆਫਿਸ ਵਿੱਚ ਅਵੇਲੇਬਲ ਹੈਗੀ ਹੈ। ਸੋ ਕੋਈ ਵੀ ਹੈਲਪ ਕਿਸੇ ਵੀ ਪ੍ਰੋਗਰਾਮ ਦੇ ਰਿਗਾਰਡਿੰਗ, ਕੋਈ ਵੀ ਇਮੀਗ੍ਰੇਸ਼ਨ ਦੀ ਕੰਪਲੀਕੇਸ਼ਨ, ਸਾਡੀ ਟੀਮ ਨਾਲ ਤੁਸੀਂ ਕੰਸਲਟੇਸ਼ਨ ਬੁੱਕ ਕਰ ਸਕਦੇ ਹੋ। ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ, ਯੂਨਿਟ 44। ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਬਰਮ, ਐਂਡ ਫੋਨ ਨੰਬਰ 905-673-9000। ਥੈਂਕ ਯੂ ਸੋ ਮਚ ਸਮਰਾ।
0: ਥੈਂਕ ਯੂ ਵੈਰੀ ਮਚ ਅਮਨ ਬਾਜਵਾ, ਏਮਸ ਇਮੀਗ੍ਰੇਸ਼ਨ। 17 ਸਾਲ ਦਾ ਤਜਰਬਾ ਹੈ ਇਮੀਗ੍ਰੇਸ਼ਨ ਦੇ ਫੀਲਡ ਵਿੱਚ। ਕਾਲ ਫਾਰ ਅ ਫ੍ਰੀ ਕੰਸਲਟੇਸ਼ਨ 905-673-9000 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਮੰਡੇ ਅਕਟੋਬਰ 26, 2026 ਨੂੰ ਪੂਰੇ ਤੇ ਪੂਰੇ ਅੰਟਾਰੀਓ ਦੇ ਵਿੱਚ ਮਿਊਨਿਸਪਲ ਇਲੈਕਸ਼ਨਸ ਦੀ ਤਰੀਕ ਹੈ। ਕਾਫੀ ਜ਼ਿਆਦਾ ਮੇਅਰਸ ਬਦਲਣਗੇ, ਰੀਜਨਲ ਕੌਂਸਲਰ, ਸਿਟੀ ਕੌਂਸਲਰ, ਸਕੂਲ ਬੋਰਡ ਟਰਸਟੀਜ਼ ਐਕਸੈਟਰਾ। ਅਤੇ ਹੁਣ ਸਾਰੇ ਤੇ ਸਾਰੇ ਮਿਊਨਿਸਪੈਲਿਟੀਜ਼ ਦੇ ਵਿੱਚ, ਮਤਲਬ ਸ਼ਹਿਰਾਂ ਅਤੇ ਟਾਊਨਸ ਦੇ ਵਿੱਚ ਕੈਂਡੀਡੇਟਸ ਦੀ ਲਿਸਟ ਫਾਈਨਲਾਈਜ਼ ਹੋ ਚੁੱਕੀ ਹੈ। ਬਰੈਂਪਟਨ ਸ਼ਹਿਰ ਦੇ ਵਿੱਚ ਮੇਅਰ ਦੀ ਪੋਜੀਸ਼ਨ ਲਈ 12 ਕੈਂਡੀਡੇਟਸ ਖੜ੍ਹੇ ਨੇ। ਸਿਟੀ ਕੌਂਸਲਰ ਅਤੇ ਰੀਜਨਲ ਕੌਂਸਲਰ ਲਈ 68 ਕੈਂਡੀਡੇਟਸ ਖੜ੍ਹੇ ਨੇ, ਅਤੇ ਸਕੂਲ ਬੋਰਡ ਟਰਸਟੀ ਦੇ ਲਈ 44 ਕੈਂਡੀਡੇਟਸ ਖੜ੍ਹੇ ਨੇ। ਅਤੇ ਮੇਰਾ ਪ੍ਰੈਡਿਕਸ਼ਨ ਤਾਂ ਇਹੀ ਹੈ ਦੋਸਤੋ, ਲਾਈਕ ਆਲਮੋਸਟ ਐਵਰੀ ਸਿੰਗਲ ਈਅਰ, ਕਿ ਸਾਰੇ ਤੇ ਸਾਰੇ ਇਨਕੰਬੈਂਟਸ, ਯਾਨੀ ਕਿ ਪਹਿਲਾਂ ਦੇ ਹੀ ਜਿਹੜੇ ਜਿੱਤੇ ਹੋਏ ਨੇ, 22 ਦੀਆਂ ਜਿਹੜੀਆਂ ਚੋਣਾਂ ਜਿੱਤੇ ਹੋਏ ਨੇ, ਮੈਨੂੰ ਤਾਂ ਲੱਗਦਾ ਹੈ, ਕਿਉਂਕਿ ਕੋਈ ਵੀ ਖਾਸ ਤਕੜਾ ਮੁਕਾਬਲਾ ਤਾਂ ਹੈ ਨਹੀਂ, ਕਿ ਫਿਰ ਤੋਂ ਹੀ ਬੜੀ ਆਸਾਨੀ ਦੇ ਨਾਲ ਹੀ ਜਿੱਤਣਗੇ। ਪਰ ਯੂ ਨੈਵਰ ਨੋ ਇਨ ਪੋਲਿਟਿਕਸ, ਯੂ ਨੈਵਰ ਨੋ, ਐਨੀਥਿੰਗ ਇਜ਼ ਪੋਸੀਬਲ। ਨਾਲੇ ਡੇਟ ਵੀ ਹਜੇ ਤੱਕ ਟਾਈਮ ਪਿਆ, ਹਜੇ ਤਾਂ 2 ਮਹੀਨੇ ਤਕਰੀਬਨ ਪਏ ਨੇ ਅਕਟੋਬਰ 26 ਤੱਕ, ਐਨੀਥਿੰਗ ਇਜ਼ ਪੋਸੀਬਲ। ਬੜੇ ਡਿਫਰੈਂਟ ਸਕੈਲਟਨ ਨਿਕਲਣੇ ਆ ਕਲੋਜ਼ਰ ਦੇ ਵਿੱਚੋਂ, ਬੜੇ ਸੱਪ ਨਿਕਲਣੇ ਆ ਹਜੇ ਤੱਕ, ਦੇਖੀ ਚੱਲੋ। ਪਰ ਸਾਡੇ ਦੇਸੀਆਂ ਦਾ ਧਿਆਨ ਹਮੇਸ਼ਾ ਹੀ ਸਪ੍ਰਿੰਗਡੇਲ, ਸਿੰਗਡੇਲ, ਵਾਰਡ 9, ਵਾਰਡ 10 ਦੇ ਵੱਲ ਹੀ ਹੈ, ਜਿੱਥੇ ਕਿ ਕੈਂਡੀਡੇਟਸ ਤਾਂ ਬਥੇਰੇ ਨੇ, ਪਰ 3 ਬੰਦਿਆਂ ਦੇ ਵਿੱਚੋਂ ਕੋਈ ਵੀ ਜਿੱਤ ਸਕਦਾ ਹੈ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਸਵਾਲ ਪੁੱਛਣਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕ੍ਰਿਸਟਲ ਕਲੀਅਰ ਕਰਨਾ ਚਾਹੁੰਦਾ ਕਿ ਕੋਈ ਵੀ ਕੈਂਡੀਡੇਟ, ਬ੍ਰੈਂਪਟਨ ਹੋਵੇ, ਕੈਲਗਰੀ ਹੋਵੇ, ਮਿਸਿਸਾਗਾ ਹੋਵੇ, ਐਨੀਵੇਅਰ, ਟਿੰਬਕਟੂ, ਓਨਟਾਰੀਓ ਹੋਵੇ, ਕੋਈ ਵੀ ਕੈਂਡੀਡੇਟ ਕੋਈ ਐਡ ਰਨ ਕਰਦਾ ਹੈ ਇਸ ਪ੍ਰੋਗਰਾਮ ਦੇ ਵਿੱਚ, ਇਟਸ ਆਲਵੇਜ਼ ਪੇਡ, ਇਟਸ ਨੈਵਰ ਫ੍ਰੀ। ਅਤੇ ਜੇ ਅਸੀਂ ਇੱਕ ਦੀ ਐਡ ਚਲਾਉਂਦੇ ਹਾਂ ਬਾਏ ਲਾਅ, ਵੀ ਆਰ ਰਿਕੁਆਇਰਡ ਕਿ ਬਾਕੀਆਂ ਦੀ ਵੀ, ਜੇਕਰ ਉਹੀ ਸੇਮ ਪੈਸੇ ਪੇ ਕਰਦੇ ਆ, ਉਹਨਾਂ ਦੀ ਵੀ ਐਡ ਸਾਨੂੰ ਰਨ ਕਰਨੀ ਹੀ ਕਰਨੀ ਪੈਂਦੀ ਹੈ। ਸੋ ਜੇ ਕੋਈ ਐਡ ਸਾਡੇ ਪ੍ਰੋਗਰਾਮ ਪੇਸ਼ ਕੀਤੀ ਜਾਂਦੀ ਆ, ਇਹ ਕੋਈ ਇੰਡੋਰਸਮੈਂਟ ਨਹੀਂ ਹੈਗੀ ਕਿ ਸਾਡਾ ਬੰਦਾ ਅਸੀਂ ਚਾਹੁੰਦੇ ਕਿ ਜਿੱਤਣ, ਨੋ। ਕੋਈ ਵੀ ਐਡ ਰਨ ਕਰਦਾ ਹੈ, ਦੇ ਗਾਟ ਟੂ ਪੇ ਫੋਰ ਇਟ, ਅਤੇ ਜਿਹੜਾ ਅਗਲਾ ਆਉਂਦਾ ਉਹਦਾ ਖਿਲਾਫ ਹੀ ਖੜ੍ਹਾ ਹੈ ਸੇਮ ਰਾਈਡਿੰਗ ਦੇ ਵਿੱਚ, ਉਹਨੂੰ ਵੀ ਸੇਮ ਹੀ ਚਾਰਜ ਕਰਨਾ ਪੈਂਦਾ, ਅਤੇ ਅਸੀਂ ਨਾ ਕਹਿ ਹੀ ਨਹੀਂ ਸਕਦੇ। ਇਹ ਪਹਿਲੀ ਗੱਲ ਹੈ। ਦੂਜੀ ਗੱਲ, ਖੁੱਲ੍ਹਾ ਸੱਦਾ ਪੱਤਰ ਦੇ ਰਿਹਾ ਹੁਣੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਖੜ੍ਹੇ ਸਿਟੀ ਕੌਂਸਲਰ, ਰੀਜਨਲ ਕੌਂਸਲਰ ਦੇ ਸੀਰੀਅਸ, ਨਾਟ ਕਾਰਟੂਨਸ, ਸੀਰੀਅਸ ਕੈਂਡੀਡੇਟਸ ਨੂੰ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਜਿੱਤਣ ਦੀ ਰੀਅਲਿਸਟਿਕ ਚਾਂਸ ਹੈ, ਜੇਕਰ ਤੁਸੀਂ ਬ੍ਰੈਂਪਟਨ ਸ਼ਹਿਰ ਦੇ ਮਿਊਨਿਸਪਲ ਮੁੱਦਿਆਂ ਦੇ ਬਾਰੇ ਲਾਈਵ ਔਨ ਏਅਰ, ਨੋ ਫਲਫ ਪੀਸ, ਨੋ ਈਜ਼ੀ ਸਨੋਬਾਲ ਕੁਐਸਚਨਸ, ਮੇਰੇ ਹੀ ਸਵਾਲ ਦੇ ਜਵਾਬ ਦੇਣਾ ਚਾਹੁੰਦੇ ਹੋ, ਆਪਦਾ ਪਲੈਟਫਾਰਮ ਪੇਸ਼ ਕਰਨਾ ਚਾਹੁੰਦੇ ਹੋ, ਫੀਲ ਫਰੀ। ਸਿੱਧੀ ਜੀ ਗੱਲਬਾਤ ਆ, ਆਪਾਂ ਕਰ ਸਕਦੇ ਹਾਂ, ਸਾਨੂੰ ਐਡਵਾਂਸ ਦੇ ਵਿੱਚ ਕੰਟੈਕਟ ਕਰ ਲਓ। ਜੇਕਰ ਤੁਸੀਂ ਕਿਸੇ ਵੀ ਕੈਂਡੀਡੇਟ ਨੂੰ ਹੁਣ ਫਿਲਹਾਲ ਸਪੋਰਟ ਕਰ ਰਹੇ ਹੋ, ਕੈਂਪੇਨ ਰਨ ਕਰ ਰਹੇ ਹੋ, ਜੇ ਤੁਸੀਂ ਆਪ ਹੀ ਕੈਂਡੀਡੇਟ ਹੋ, ਜੇ ਤੁਸੀਂ ਇੱਕ ਸੀਰੀਅਸ ਕੈਂਡੀਡੇਟ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਿੱਤਣ ਦੇ ਚਾਂਸਿਸ ਨੇ ਹਾਈ ਚਾਂਸਿਸ ਨੇ, ਨਾ 1%, ਮੈਂ ਵੀ ਕਹਿ ਸਕਦਾ ਕਿ ਮੇਰਾ 1% ਚਾਂਸ ਜਿੱਤਣ ਦਾ, ਨੋ, ਆਈ ਐਮ ਟਾਕਿੰਗ ਅਬਾਊਟ ਅ ਰੀਅਲਿਸਟਿਕ ਚਾਂਸ। ਫਿਰ ਸਾਡੇ ਨਾਲ ਜ਼ਰੂਰ ਸੰਪਰਕ ਕਰੋ, ਕਾਲ, ਟੈਕਸਟ, ਵਟਸਐਪ ਐਟ 416-457-3381। ਤੁਹਾਡੇ ਲਈ ਅਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਕੁਛ ਕੁ ਮਿੰਟ ਜ਼ਰੂਰ ਕੱਢਾਂਗੇ, ਤੁਹਾਡੇ ਮੈਸੇਜ ਨੂੰ ਪਬਲਿਕ ਤੱਕ ਜ਼ਰੂਰ ਪੇਸ਼ ਕਰਾਂਗੇ, ਇਹ ਸਾਡਾ ਫਰਜ਼ ਵੀ ਬਣਦਾ ਹੈ। 416-457-3381. You can contact us. We'll set up a few minutes for free for you. 416-457-3381. 416-457-3381. 416-457-3381. ਮੇਰੇ ਨਾਲ ਤੁਸੀਂ ਪਹਿਲਾਂ ਐਡਵਾਂਸ ਵਿੱਚ ਹੀ ਸੰਪਰਕ ਕਰ ਸਕਦੇ ਹੋ, ਅਤੇ ਟਾਈਮ ਸੈਟਅਪ ਕਰ ਦੇਵਾਂਗੇ, ਤੁਹਾਨੂੰ 3-4 ਮਿੰਟ ਦੇਵਾਂਗੇ ਏਅਰ ਤੱਕ, ਬਥੇਰੀ ਜਨਤਾ ਤੱਕ, ਬ੍ਰੈਂਪਟਨ ਪੂਰੇ ਤੱਕ ਆਪਣਾ ਮੈਸੇਜ ਪੇਸ਼ ਕਰਨ ਲਈ। ਕਿਉਂਕਿ ਮੈਂ ਆਪਣੀ ਮੈਜੋਰਟੀ ਆਫ਼ ਦੀ ਲਾਈਫ ਵੀ ਇੱਥੇ ਬ੍ਰੈਂਪਟਨ ਵਿੱਚ ਸਪੈਂਡ ਕੀਤੀ ਆ, ਅਤੇ ਅਨਫੋਰਚੁਨੇਟਲੀ ਜਿਸ ਹਿਸਾਬ ਨਾਲ ਕੰਮਕਾਰ ਹੀ ਸਾਰੇ ਇੱਥੇ ਤੱਕ ਟਾਇਰਡ ਨੇ, ਰਿਸ਼ਤੇਦਾਰੀ ਸਾਰੇ ਟਾਇਰਡ ਨੇ, ਲੱਗਦਾ ਤਾਂ ਹੈ ਕਿ ਇੱਥੇ ਹੀ ਰਹਿਣਾ ਪਊਗਾ ਫੋਰ ਐਵਰ, ਹੁਣ ਵੀ ਬ੍ਰੈਂਪਟਨ ਦੇ ਵਿੱਚ ਹੀ ਰਹਿਣਾ। ਬ੍ਰੈਂਪਟਨ ਦੇ ਵਿੱਚ ਹੀ ਪੜ੍ਹੇ ਹਾਂ, ਬ੍ਰੈਂਪਟਨ ਦੇ ਵਿੱਚ ਹੀ ਮਲਟੀਪਲ ਬਿਜ਼ਨਸ ਚਲਾਉਂਦੇ ਹਾਂ, ਸੋ ਬ੍ਰੈਂਪਟਨ ਨਾਲ ਬੜਾ ਪਿਆਰ ਹੈ। ਜਿੰਨਾ ਮਰਜ਼ੀ ਲੋਕ ਭੰਨੀ ਆਉਣੇ ਸ਼ਹਿਰ ਨੂੰ, ਅਸੀਂ ਆਪ ਵੀ ਭੰਨਦੇ ਹੀ ਰਹਿੰਦੇ ਹਾਂ ਕਿਉਂਕਿ ਅਸੀਂ ਇੱਥੋਂ ਦੇ ਹਾਂ, ਪਰ ਬਾਹਰਲੇ ਜਿਹੜਾ ਭੰਨਦੇ ਆ ਨੋ ਨੋ ਨੋ, ਵੀ ਕੈਨ ਓਨਲੀ ਡੂ ਦੈਟਸ ਇਟ। ਸੋ ਜਿਹੜੇ ਲੋਕ ਬ੍ਰੈਂਪਟਨ ਦਾ ਭਲਾ ਚਾਹੁੰਦੇ ਨੇ, ਚੇਂਜ ਲਿਆਉਣਾ ਚਾਹੁੰਦੇ ਨੇ, ਉਹਨਾਂ ਨੂੰ ਜ਼ਰੂਰ ਪਲੈਟਫਾਰਮ ਦੇਵਾਂਗੇ। ਪਰ ਗੱਲ ਤਾਂ ਇਹ ਹੈ ਦੋਸਤੋ ਕਿ ਇਸ ਇਲੈਕਸ਼ਨ ਸਾਈਕਲ ਦੇ ਵਿੱਚ ਤਾਂ ਇਨਕੰਬੈਂਸ ਜਿਹੜੇ ਪਹਿਲਾਂ ਦੇ ਜਿੱਤੇ ਹੋਏ ਨੇ ਉਹਨਾਂ ਨੂੰ ਹਰਾਉਣ ਵਾਲੇ ਤਾਂ ਕੋਈ ਵੀ ਖਾਸ ਨਜ਼ਰ ਆਉਂਦੇ ਨਹੀਂ ਹੈਗੇ, ਐਟ ਲੀਸਟ ਨਾਟ ਟੂ ਮੀ, ਮੇ ਬੀ ਆਈ ਮਾਈ ਬੀ ਆਊਟ ਆਫ ਟੱਚ। ਪਰ ਜ਼ਰੂਰੀ ਚੇਂਜ ਪੇਸ਼ ਹੋਣੀ ਹੈਗੀ ਆ, ਪਰ ਚੇਂਜ ਕਿੰਨੀ ਕੁ ਪੇਸ਼ ਹੋਣੀ ਆ ਉਹ ਤਾਂ ਮੈਨੂੰ ਲੱਗਦਾ ਕਿ ਇਕੱਲੇ ਦੋ ਰਾਈਡਿੰਗਸ, ਸਿਰਫ ਦੋ ਰਾਈਡਿੰਗਸ ਦੇ ਵਿੱਚ ਹੀ ਪੋਟੈਂਸ਼ਲੀ ਚੇਂਜ ਪੇਸ਼ ਹੋ ਸਕਦੀ ਹੈ। ਸੋ ਇੱਕ ਹੋਰ ਗੱਲ ਹੈ, ਜਿਹੜੇ ਵੀ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਕੋਈ ਵੀ ਜਾਣਦਾ ਤੱਕ ਹੀ ਨਹੀਂ ਹੈਗਾ ਯਾਰ, ਉਹਨਾਂ ਦੇ ਸਾਰੇ ਹੀ ਘਰ ਦੇ ਮੈਂਬਰਸ ਤੋਂ ਵੀ ਨਹੀਂ ਵੋਟ ਪੈਣ ਦੀ ਖਾਸ ਉਮੀਦ ਹੈਗੀ। ਕੋਈ ਨੀਤੂ ਸ਼ਟਰਾਂ ਵਾਲਾ ਹੀ ਹਾਲਾਤ ਹੀ ਪੇਸ਼ ਹੋਣ ਵਾਲਾ, ਦੋ ਕੰਟੈਕਟਸ ਰਹੋ ਕਿਉਂਕਿ ਇੰਨਾ ਕੁ ਵੀ ਟਾਈਮ ਹੈਗਾ ਸਾਡੇ ਕੋਲ, ਆਲ ਬੀ ਵੈਰੀ ਆਨੈਸਟ। ਹੁਣ ਪਹਿਲਾਂ ਤਾਂ ਗੱਲਬਾਤ ਕਰੀਏ ਵਾਰਡ 7 ਅਤੇ 8 ਦੇ ਸਿਟੀ ਕੌਂਸਲਰ ਐਂਡ ਰੀਜਨਲ ਕੌਂਸਲਰ ਸੀਟਸ ਦੇ ਬਾਰੇ, ਜਿੱਥੇ ਇੱਕ ਬੰਦੇ ਨੇ ਐਤਕੀ ਤਾਂ ਬੜਾ ਗੰਦ ਹੀ ਪਾਇਆ ਹੈ। ਲੌਂਗ ਟਰਮ ਵਾਰਡ 7 ਐਂਡ 8 ਰੀਜਨਲ ਕੌਂਸਲਰ ਪੈਟ ਫੋਰਟੀਨੀ, ਉਹਨੇ ਰੈਜਿਸਟ੍ਰੇਸ਼ਨ ਦੇ ਅਖੀਰਲੇ ਦਿਨਾਂ ਤੱਕ ਹੀ ਵੇਟ ਕੀਤੀ, ਐਨ ਮੌਕੇ ਤੱਕ ਹੀ ਵੇਟ ਕੀਤੀ ਅਤੇ ਬ੍ਰੈਂਪਟਨ ਦੇ ਵਿੱਚ ਵਾਰਡ 7 ਅਤੇ 8 ਦੇ ਰੀਜਨਲ ਕੌਂਸਲਰ ਦੀ ਕੁਰਸੀ ਦੇ ਲਈ ਆਪਦਾ ਨਾਮ ਰੈਜਿਸਟਰ ਕੀਤਾ ਹੀ ਨਹੀਂ ਹੈਗਾ। ਕਮਾਲ ਹੀ ਕਰ ਦਿੱਤੀ ਆ, ਕਹਿੰਦਾ ਗੋਲੀ ਮਾਰੋ ਬ੍ਰੈਂਪਟਨ ਨੂੰ, ਇੱਥੇ ਕੁਝ ਰੱਖਿਆ ਨਹੀਂ ਹੈਗਾ, ਜਾ ਕੇ ਕੈਲਡਨ ਸ਼ਹਿਰ ਦੇ ਵਾਰਡ 4 ਦੇ ਲੋਕਲ ਕੌਂਸਲਰ ਦੇ ਲਈ ਹੀ ਇਹਨੇ ਹੁਣ ਆਪਣਾ ਨਾਮ ਰੈਜਿਸਟਰ ਕੀਤਾ ਹੈ। ਕਮਾਲ ਦੀ ਗੱਲ ਆ, ਜਿੱਤਿਆ ਜਿਤਾਇਆ ਇਨਕੰਬੈਂਟ ਵਾਰਡ 7 ਅਤੇ 8 ਦੇ ਰੀਜਨਲ ਕੌਂਸਲਰ ਲੌਂਗ ਟਰਮ ਕੌਂਸਲਰ ਪੈਟ ਫੋਰਟੀਨੀ ਹੁਣ ਕਹਿ ਰਿਹਾ ਹੈ ਟਾਟਾ ਸਾਯੋਨਾਰਾ, ਆਸਤਾ ਲਾ ਵਿਸਤਾ ਬੇਬੀ ਟੂ ਬ੍ਰੈਂਪਟਨ। ਅਤੇ ਹੁਣ ਪਹੁੰਚ ਗਿਆ ਕਿੱਥੇ, ਹੀ ਇਜ਼ ਰਨਿੰਗ ਫੋਰ ਕੈਲਡਨ ਵਾਰਡ 4 ਲੋਕਲ ਕੌਂਸਲਰ। ਵਾਓ, ਅਤੇ ਉਹ ਵੀ ਲਾਸਟ ਮਿੰਟ ਤੱਕ ਇਹਨੇ ਵੇਟ ਕੀਤੀ, ਕਿਸੇ ਹੋਰ ਨੂੰ ਖਾਸ ਮੌਕਾ ਤੱਕ ਮਿਲਿਆ ਨਹੀਂ ਹੈਗਾ ਕਿ ਆਪਾਂ ਵੀ ਇੱਥੇ ਨਾਮ ਪਾ ਲਈਏ, ਕੋਈ ਇਨਕੰਬੈਂਟ ਹੈ ਨਹੀਂ, ਸ਼ਾਇਦ ਜਿੱਤ ਸਕਦੇ ਹਾਂ। ਸੋ ਲੱਗਦਾ ਤਾਂ ਹੈ ਕਿ ਬ੍ਰੈਂਪਟਨ ਦੇ ਵਿੱਚ ਤਾਂ ਆਪਰਚੁਨਿਟੀਜ਼ ਮੁੱਕ ਗਈਆਂ ਹਨ, ਕੈਲਡਨ ਦੇ ਵਿੱਚ ਹੀ ਹੁਣ ਤੁਹਾਨੂੰ ਪਤਾ ਹੀ ਹੈ ਕਿ ਦਸਾਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਹੀ ਨਵੇਂ ਘਰ, ਕੰਮ ਕਾਰੋਬਾਰ, ਪਲਾਜ਼ੇ ਪਲੂਜ਼ੇ, ਦਫ਼ਤਰ ਦੁਫ਼ਤਰ, ਪੈਸੇ ਬਣਾਉਣ ਦੀਆਂ ਆਪਰਚੁਨਿਟੀਜ਼, ਕੁਛ ਜਾਇਜ਼ ਕੁਛ ਅਨ ਇਲੀਗਲ ਕਹਿ ਲਓ, ਹੁਣ ਆਪਰਚੁਨਿਟੀਜ਼ ਬਥੇਰੀਆਂ ਪੇਸ਼ ਹੋਣਗੀਆਂ। ਸੋ ਇਸ ਆਪਰਚੁਨਿਟੀ ਨੂੰ ਦੇਖਦੇ ਫੋਰਮਰ ਵਾਰਡ 7 ਅਤੇ 8 ਸਿਟੀ ਕੌਂਸਲਰ ਰਾਡ ਪਾਵਰ ਨੇ ਕੀ ਪਤਾ ਜਾਣੇ ਅਣਜਾਣੇ 'ਚ ਰੈਜਿਸਟਰ ਕੀਤਾ ਹੀ ਨਹੀਂ ਉਸ ਰਾਈਡਿੰਗ ਦੇ ਲਈ, ਉਹਨੇ ਰੈਜਿਸਟਰ ਕੀਤਾ ਹੈ, ਕਹਿੰਦਾ ਕਿ ਅਪਗ੍ਰੇਡ ਕਰ ਲਵਾਂ ਸਿਰੀ ਤੋਂ ਲੈ ਕੇ ਰੀਜਨਲ ਤੱਕ, ਰੀਜਨਲ ਕੌਂਸਲ ਦੀ ਕੁਰਸੀ ਦੇ ਲਈ ਪੈਟ ਫੋਰਟੀਨੀ ਨੂੰ ਰਿਪਲੇਸ ਕਰਨ ਦੇ ਲਈ, ਹੁਣ ਇਹ ਵਾਰਡ 7 ਅਤੇ 8 ਦੀ ਸਿਰੀ ਕੌਂਸਲ ਦੀ ਕੁਰਸੀ ਨਹੀਂ ਰੀਜਨਲ ਕੌਂਸਲ ਲਈ ਖੜ੍ਹਾ ਹੈ। ਅਤੇ ਹੁਣ ਰਹਿ ਗਈ ਆ ਵਾਰਡ 7 ਅਤੇ 8 ਦੀ ਸਿਰੀ ਕੌਂਸਲ ਦੀ ਕੁਰਸੀ ਬਿਨਾਂ ਕਿਸੇ ਵੀ ਇਨਕੰਬੈਂਟ ਤੋਂ, ਬਿਨਾਂ ਕਿਸੇ ਪਹਿਲਾਂ ਤੋਂ ਹੀ ਜਿੱਤੇ ਹੋਏ ਬੰਦੇ ਜਾਂ ਔਰਤ ਤੋਂ। ਸੋ ਹੁਣ ਵਾਰਡ 7 ਐਂਡ 8 ਸਿਟੀ ਕੌਂਸਲ ਦੇ ਰਾਈਡ ਦੇ ਵਿੱਚ 6 ਕੈਂਡੀਡੇਟ ਕਨਫਰਮਡ ਹਨ, ਨਾਇਨ ਬ੍ਰਹਮਭੱਟ, ਆਯਾਨਾ ਕਾਲੋ, ਅਲੀ ਖਾਨ, ਰਕੇਸ਼ ਸ਼ਰਮਾ, ਮਾਨਕਾ ਸਿੰਘ ਸਵਾਰਜ਼ ਅਤੇ ਰਿਪੂ ਦਮਨ ਸਿੰਘ ਢਿੱਲੋਂ। ਸੋ ਇਹਨਾਂ ਦੇ ਵਿੱਚੋਂ ਹੁਣ ਕੌਣ ਜਿੱਤੂਗਾ ਕੌਣ ਨਹੀਂ ਜਿੱਤੂਗਾ, ਲੋਕਾਂ ਨੇ ਵੋਟਾਂ ਪਾਉਣੀ ਆ ਅਤੇ ਉਹ ਮੈਂ ਪੁੱਛਣਾ ਹੀ ਨਹੀਂ ਹੈਗਾ ਕਿਉਂਕਿ ਦਿਸ ਇਜ਼ ਅ ਕਰਵ ਬਾਲ, ਕੋਈ ਵੀ ਇਨਕੰਬੈਂਟ ਹੈ ਨਹੀਂ, ਖਾਲੀ ਸੀਟ ਪਈ ਆ, ਕੋਈ ਨਾ ਕੋਈ ਨਵਾਂ ਬ੍ਰੈਂਡ ਨਿਊ ਸਿਟੀ ਕੌਂਸਲ ਤਾਂ ਵਾਰਡ 7 ਅਤੇ 8 ਦੇ ਵਿੱਚ ਤਾਂ ਬਣਨਾ ਹੀ ਬਣਨਾ ਹੈ, ਇਹ ਤਾਂ ਪੱਕੀ ਗੱਲ ਆ। ਹੁਣ ਗੱਲਬਾਤ ਕਰੀਏ ਬ੍ਰੈਂਪਟਨ ਦੇ ਵਾਰਡ 9 ਐਂਡ 10 ਦੇ ਬਾਰੇ, ਜਿਹਨੂੰ ਆਪਣੇ ਦੇਸੀ ਤਾਂ ਐਂ ਟ੍ਰੀਟ ਕਰਦੇ ਆ ਅਤੇ ਕਰਦੇ ਆ ਰਹੇ ਆ, ਜਿਵੇਂ ਕਿ ਕੋਈ ਰੌਲੀ ਦੀ ਜ਼ਮੀਨ ਹੁੰਦੀ ਆ, ਕਬਜ਼ਾ ਹੀ ਕਰ ਲਈ ਇਹਦੇ 'ਤੇ, ਦੂਜਾ ਆ ਕੇ ਉਹਨੇ ਕਬਜ਼ਾ ਕਰ ਲਿਆ। ਸੋ ਜਿਹਦੀ ਰੀਜਨਲ ਕੌਂਸਲਰ ਦੀ ਸੀਟ ਦੇ ਵਿੱਚ 2014 ਟੂ 2018 ਤੱਕ ਜਾਨ ਸਪਰੋਵੀਏਰੀ ਬੈਠਾ ਸੀ, ਪਰ ਕੌਂਸਲ ਦੇ ਵਿੱਚ ਇੰਨੀ ਜ਼ਿਆਦਾ ਅਲੈਜਡ ਕਰਪਸ਼ਨ ਹੋਣ ਕਰਕੇ ਉਹਨੇ ਸੀਟ ਖਾਲੀ ਕੀਤੀ। ਫਿਰ 2018 ਦੀ ਮਿਊਨਸਪਲ ਚੋਣ ਦੇ ਵਿੱਚ ਗੁਰਪ੍ਰੀਤ ਸਿੰਘ ਢਿੱਲੋਂ ਨੇ ਸੀਟ ਸਿਟੀ ਦੀ ਛੱਡ ਕੇ ਰੀਜਨਲ ਸੀਟ ਜਿੱਤੀ 2022 ਤੱਕ। 2022 ਤੱਕ 22 ਦੇ ਖਿਲਾਫ ਹੀ ਇੱਕ ਵੱਡਾ, ਪਤਾ ਨਹੀਂ ਹੁਣ ਰੀਅਲ ਹੈ ਫੇਕ ਹੈ, ਕਹਿ ਰਿਹਾ ਹੈ ਕਿ ਕੰਪਲੇਂਟ ਕਰਨ ਵਾਲੀ ਤਾਂ ਹੁਣ ਵਾਪਸ ਲੈ ਚੁੱਕੀ ਹੈ ਕੰਪਲੇਂਟ, ਉਹਨੂੰ ਗੁੰਮਰਾਹ ਕੀਤਾ ਗਿਆ, ਗਾਈਡ ਕੀਤਾ ਗਿਆ ਹੋਰਾਂ ਪੋਲੀਟੀਸ਼ੀਅਨ ਅਤੇ ਹੋਰਾਂ ਲੋਕਾਂ ਦੇ ਵੱਲੋਂ ਸਕੈਂਡਲ ਕਰਕੇ। 22 ਦੇ ਵਿੱਚ 22 ਮਸਾਂ 1% ਦੇ ਫਰਕ ਨਾਲ ਹਾਰਿਆ ਸੀ ਥੂ ਗੁਰਪ੍ਰਤਾਪ ਸਿੰਘ ਤੂਰ। ਅਤੇ ਹੁਣ ਉਹੀ ਜਿਹੜਾ ਗੁਰਪ੍ਰਤਾਪ ਸਿੰਘ ਤੂਰ ਹੈ ਕਈ ਆਪਦੇ ਹੀ ਪ੍ਰੋਬਲਮਸ ਤੋਂ ਬਾਅਦ, ਜਿਵੇਂ ਕਿ ਬ੍ਰੈਂਪਟਨ ਦੇ ਵਿੱਚ ਹੀ ਅਨਰੈਜਿਸਟਰਡ ਬੇਸਮੈਂਟ ਅਪਾਰਟਮੈਂਟ ਵਾਲੇ ਘਰਾਂ ਨੂੰ ਹੀ ਓਨ ਕਰਦਾ ਹੋਵੇ ਅਤੇ ਕਹਿੰਦੇ ਨੇ ਕਿ ਸਾਰੇ ਲੀਗਲ ਪਰਮਿਟ 'ਤੇ ਚੜਾਓ, ਕਮਾਲ ਦੀ ਗੱਲ ਆ, ਵਨ ਰੂਲ ਫੋਰ ਮੀ ਵਨ ਰੂਲ ਫੋਰ ਦੀ। ਬ੍ਰੈਂਪਟਨ ਦੇ ਵਿੱਚ ਹੀ ਰਨ ਡਾਊਨ ਡੇਰਲੈਕਟ ਪ੍ਰਾਪਰਟੀ ਦੇ ਲਈ $10,000 ਦੇ ਫਾਈਨਸ ਇਹਨੂੰ ਇਸ਼ੂ ਕੀਤੇ ਗਏ। ਇਹ ਬੰਦਾ ਹੁਣ ਰੀਇਲੈਕਸ਼ਨ ਲਈ ਫੋਰ ਸਮ ਰੀਜ਼ਨ ਵਨ ਐਂਡ ਡਨ ਨਹੀਂ ਖੜ ਰਿਹਾ ਹੈ, ਕਾਰਨ ਸ਼ਾਇਦ ਤੁਹਾਨੂੰ ਪਤਾ ਹੋਊਗਾ, ਮੈਨੂੰ ਤਾਂ ਪਤਾ ਹੀ ਨਹੀਂ ਸੱਚੀ। ਸੋ ਹੁਣ ਬ੍ਰੈਂਪਟਨ ਵਾਰਡ 9 ਅਤੇ 10 ਰੀਜਨਲ ਕੌਂਸਲ ਦੀ ਰੇਸ ਦੇ ਵਿੱਚ 9 ਕੈਂਡੀਡੇਟ ਨੇ, 9 ਕੈਂਡੀਡੇਟਸ ਕਨਫਰਮ ਕੈਂਡੀਡੇਟਸ, ਪਰ ਕਮਿਊਨਿਟੀ ਦੇ ਹਿਸਾਬ ਨਾਲ ਜੋ ਲੋਕ ਕਹਿ ਰਹੇ ਆ, ਲੱਗਦਾ ਤਾਂ ਹੈ ਕਿ ਇਹਨਾਂ ਦੇ ਵਿੱਚੋਂ 3 ਹੀ ਫਰੰਟ ਰਨਰ ਨੇ, ਯਾਨੀ ਕਿ ਪੋਟੈਂਸ਼ਲੀ ਜਿੱਤ ਸਕਦੇ ਨੇ। 3 ਵੇ ਰੇਸ ਹੈ, ਕੌਣ ਕੌਣ ਖੜ੍ਹਾ ਹੈ ਸੁਣੋ ਧਿਆਨ ਨਾਲ। ਮਾਈਕਲ ਡੈਂਸੀ, ਪ੍ਰਭਜੋਤ ਸਿੰਘ ਧਾਲੀਵਾਲ, ਗੁਰਪ੍ਰੀਤ ਕੇ ਢਿੱਲੋਂ, ਨਾਲੇ ਗੁਰਪ੍ਰੀਤ ਸਿੰਘ ਢਿੱਲੋਂ, ਪਤਾ ਨਹੀਂ ਕਿਹਨੇ ਇਸ ਆਲਮੋਸਟ ਆਈਡੈਂਟੀਕਲ ਨਾਮ ਦੇ ਇੰਡੀਵਿਜੂਅਲ ਨੂੰ ਮੇ ਬੀ ਇਫ ਯੂਅਰ ਕੰਸਪੀਰਸੀ ਥਿਊਰਿਸਟ ਜਾਣ ਬੁੱਝ ਕੇ ਖੜਾਇਆ ਹੈ ਜਾਂ ਪਤਾ ਨਹੀਂ, ਮੇ ਬੀ ਗੁਰਪ੍ਰੀਤ ਕੇ ਢਿੱਲੋਂ ਸਾਨੂੰ ਦੱਸ ਸਕਦਾ ਇਫ ਦੇਅਰ ਆ ਰੀਅਲ ਕੈਂਡੀਡੇਟ ਜਿਹਨੂੰ ਖੜਾਇਆ ਗਿਆ ਹੈ। ਆਈ ਹੈਵ ਨੋ ਆਈਡੀਆ, ਸਪੈਕੂਲੇਸ਼ਨ ਜਾਂ ਇਸ ਪੁਆਇੰਟ 'ਤੇ ਪਤਾ ਨਹੀਂ, ਵੋਟ ਭੰਨਣ ਦੇ ਲਈ, ਲੋਕਾਂ ਨੂੰ ਕਨਫਿਊਜ਼ ਕਰਨ ਲਈ ਜਾਂ ਵੋਟ ਖੋਣ ਦੇ ਲਈ, ਲੱਗਦਾ ਤਾਂ ਹੈ ਕਿ ਆਲਮੋਸਟ ਆਈਡੈਂਟੀਕਲ ਨੇਮਸ, ਗੁਰਪ੍ਰੀਤ ਕੇ ਢਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਲੋਕਾਂ ਨੇ ਤਾਂ ਕਨਫਿਊਜ਼ ਤਾਂ ਮਾੜਾ ਮੋਟਾ ਹੋਣਾ ਹੀ ਆ, ਖਾਸ ਬੀਬੀਆਂ ਬਾਪੂਆਂ ਨੇ ਜਿਹਨਾਂ ਨੂੰ ਇੰਗਲਿਸ਼ ਪੜ੍ਹਨੀ ਵੀ ਨਹੀਂ ਆਉਂਦੀ, ਬਸ ਉਹਨਾਂ ਨੇ ਪੇਪਰ 'ਤੇ ਹੀ ਦੇਖਣਾ ਹੈ ਕਿ ਆਹ ਨਾਮ ਸਾਨੂੰ ਦੱਸਿਆ ਗਿਆ ਹੈ, ਜਾ ਕੇ ਵੋਟ ਪਾਓ। ਦੇਅਰ ਇਜ਼ ਗੋਇੰਗ ਬੀ ਅ ਬਿਟ ਆਫ ਕਨਫਿਊਜ਼ਨ ਫੋਰ ਸ਼ੋਰ। ਪਰ ਇਹਨਾਂ ਤੋਂ ਇਲਾਵਾ ਜਾ ਕੇ ਸਤਪਾਲ ਸਿੰਘ ਜੋਹਲ, ਨਿਰਮਲਾ ਦੇਵੀ ਮਧੂ, ਗ੍ਰੈਗਰੀ ਮਿਲਰ, ਸੁਖਮਨ ਸੰਘਾ ਅਤੇ ਹਰਸਿਮਰਨ ਸਿੰਘ, ਇਹ ਕੁੱਲ ਮਿਲਾ ਕੇ 9 ਡਿਫਰੈਂਟ ਕੈਂਡੀਡੇਟਸ ਨੇ, ਕਨਫਰਮਡ ਕੈਂਡੀਡੇਟਸ ਨੇ ਫੋਰ ਬ੍ਰੈਂਪਟਨ ਵਾਰਡ 9 ਅਤੇ 10 ਰੀਜਨਲ ਕੌਂਸਲਰ ਦੀ ਕੁਰਸੀ ਦੇ ਲਈ। ਰੀਅਲਿਸਟਿਕਲੀ ਸਪੀਕਿੰਗ, ਜੇ ਮੈਂ ਇੱਕ ਬੈਰਿੰਗ ਮੈਨ ਹੋਵਾਂ, ਜੇ ਮੈਂ ਸ਼ਰਤ ਲਾਵਾਂ, ਜੇ ਮੈਂ ਸਭ ਕੁਝ ਹੀ ਬੈਟ ਕਰ ਦੇਵਾਂ, ਟਾਪ 3 ਕੈਂਡੀਡੇਟਸ ਗੰਠ ਮੈਂ ਹੈਡ, ਜੇ ਕਹੋ ਕਿ ਕੌਣ ਹੁਣੇ ਹੁਣੇ ਦੱਸ ਸਭ ਤੋਂ ਜ਼ਿਆਦਾ ਵੋਟਾਂ ਦੇ ਨਾਲ ਤਾਂ ਕੌਣ ਕੌਣ ਹੋਊਗਾ ਟਾਪ 3, ਰੀਅਲਿਸਟਿਕਲੀ ਸਪੀਕਿੰਗ, ਗੁਰਪ੍ਰੀਤ ਸਿੰਘ ਢਿੱਲੋਂ, ਸਤਪਾਲ ਸਿੰਘ ਜੋਹਲ ਅਤੇ ਸੁਖਮਨ ਸੰਘਾ। ਇਹਨਾਂ ਦੇ ਵਿੱਚੋਂ ਹੀ ਮੈਨੂੰ ਵੀ ਅਤੇ ਮੈਨੂੰ ਲੱਗਦਾ ਕਿ ਤੁਹਾਡੇ ਵਿੱਚੋਂ ਵੀ 99% ਹੀ ਲੱਗਦਾ ਤਾਂ ਇਹੀ ਹੋਊਗਾ, ਕੋਈ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਜਿੱਤੂਗਾ। ਜੇ ਮੈਂ ਹੁਣ ਜਾ ਕੇ ਸਪ੍ਰਿੰਗ ਡੇਲ ਦੇ ਵਿੱਚ ਖੜ੍ਹ ਕੇ ਚੀਕਾਂ ਮਾਰਾਂਗੇ, ਭਾਈ ਇੱਥੇ ਆਓ, ਮੈਂ ਸਵਾਲ ਪੁੱਛਣਾ, ਲੋਕ ਭੱਜਣਗੇ ਪਹਿਲੀ ਗੱਲ, ਪਰ ਜੇ ਕੋਈ ਆ ਵੀ ਗਿਆ, 1000 ਬੰਦਾ ਵੀ ਆ ਗਿਆ, ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ 99% ਕਹਿਣਗੇ ਕਿ ਹਾਂ ਆ ਹੀ 3 ਨੇ, ਗੁਰਪ੍ਰੀਤ ਸਿੰਘ ਢਿੱਲੋਂ, ਸਤਪਾਲ ਸਿੰਘ ਜੋਹਲ ਅਤੇ ਸੁਖਮਨ ਸੰਘਾ, ਵਨ ਆਫ ਦੀਸ 3 ਅਮੀਗੋਸ ਦਾ ਜਿੱਤਣ ਹੀ ਗਏ, ਬਣਨਗੇ ਅਗਲਾ ਵਾਰਡ 9 ਇਨ ਸੈਨ ਬ੍ਰੈਂਪਟਨ ਸ਼ਹਿਰ ਦਾ ਰੀਜਨਲ ਕੌਂਸਲਰ। ਹੁਣ ਤੁਹਾਨੂੰ ਵੀ ਪੁੱਛ ਲੈਂਦੇ ਹਾਂ, ਆਹੀ ਤਾਂ ਇਸ ਤੁਹਾਨੂੰ ਪੁੱਛਣਾ ਆ ਕਿ ਵਾਰਡ 9 ਅਤੇ 10 ਦੇ ਰੀਜਨਲ ਕੌਂਸਲਰ ਦੇ ਸੀਟ ਦੇ ਲਈ ਹੈ ਤਾਂ 9 ਕੈਂਡੀਡੇਟ, ਇਹਨਾਂ ਦੇ ਵਿੱਚੋਂ ਤੁਹਾਨੂੰ ਕੌਣ ਲੱਗਦਾ ਹੈ ਕਿ ਜਿੱਤ ਜਾਊਗਾ ਅਕਟੋਬਰ 26, 2026 ਨੂੰ? ਆਈ ਨੋ ਪੂਰੇ ਅਤੇ ਪੂਰੇ 2 ਮਹੀਨੇ ਪਏ ਨੇ, ਬਥੇਰਾ ਕੁਝ ਹੋ ਸਕਦਾ ਹੈ, ਪਰ ਦੱਸੋ ਤਾਂ ਸਹੀ ਵੀ ਜਿਹੜੇ ਵੀ ਲੋਕ ਟੈਕਸਟ ਵਟਸਐਪ ਕਰਨਗੇ, ਉਹ ਵੀ ਟੈਕਸਟ ਵਟਸਐਪ, ਉਹ ਮੈਂ ਚੱਕਣਾ ਹੀ ਨਹੀਂ ਹੈਗਾ, ਟੈਕਸਟ ਵਟਸਐਪ ਕਰੋ, ਜਿੰਨੇ ਵੀ ਲੋਕ ਹੋਣਗੇ ਟੈਕਸਟ ਵਟਸਐਪ ਦੇ ਵਿੱਚ, ਉਹਦੇ ਵਿੱਚੋਂ 4 ਨੂੰ ਫਰੀ ਦੇ ਵਿੱਚ ਟਿਕਟਾਂ ਕੱਢਣੀਆਂ ਇਸ 30 ਤਰੀਕ ਨੂੰ ਵੁੱਡਬਾਈਨ ਕਸੀਨੋ 'ਤੇ ਐਮ ਈ ਵਿਰਕ ਦਾ ਲਾਈਵ ਔਨ ਸਟੇਜ ਸ਼ੋਅ ਹੋ ਰਿਹਾ ਹੈ, ਜਸਟ ਫੋਰ ਯੋਰ ਪਾਰਟੀਸੀਪੇਸ਼ਨ, ਸਿਰਫ ਹਿੱਸਾ ਪਾਉਣ ਦੇ ਲਈ ਹੀ, ਕੰਟਰੀਬਿਊਟ ਟੂ ਆ ਪ੍ਰੋਗਰਾਮ ਕਰਨ ਦੇ ਲਈ ਹੀ ਤੁਹਾਨੂੰ ਟਿਕਟਾਂ ਫਰੀ 'ਚ ਮੈਂ ਕੱਢਣੀਆਂ, ਸਿੰਪਲ ਐਜ਼ ਦੈਟ। ਸੋ ਟੈਕਸਟ ਔਰ ਵਟਸਐਪ 416-457-3381। ਕੌਣ ਜਿੱਤੂਗਾ, ਗੁਰਪ੍ਰੀਤ ਸਿੰਘ ਢਿੱਲੋਂ, ਸਤਪਾਲ ਸਿੰਘ ਜੋਹਲ, ਸੁਖਮਨ ਸੰਘਾ, ਜਾਂ ਕੋਈ ਹੋਰ ਟਵਿਸਟ ਇਨ ਦ ਸਟੋਰੀ ਹੋ ਸਕਦੀ ਆ, ਮੇ ਬੀ ਚੌਥਾ ਕੈਂਡੀਡੇਟ ਐਗਜੈਕਟ ਸੇਮ ਨੇਮ ਗੁਰਪ੍ਰੀਤ ਕੇ ਢਿੱਲੋਂ ਜਿੱਤ ਜਾਵੇ, ਯੂ ਨੈਵਰ ਨੋ। ਕੌਣ ਜਿੱਤੂਗਾ ਟੈਕਸਟ ਵਟਸਐਪ ਕਰਕੇ ਜ਼ਰੂਰ ਦੱਸੋ, 416-457-3381, 416-457-3381, 416-457-3381, 457-33-81 ਜਿੰਨੇ ਵੀ ਲੋਕ ਟੈਕਸਟ ਵਟਸਐਪ ਮੈਸੇਜ ਕਰਨਗੇ ਸਿਰਫ ਤੇ ਸਿਰਫ ਮੈਸੇਜ ਹੀ ਭੇਜਣ ਲਈ ਸਾਨੂੰ ਸੁਣਨ ਦੇ ਲਈ ਤੇ ਮੈਸੇਜ ਕਰਨ ਦੇ ਲਈ ਉਹਦੇ ਵਿੱਚੋਂ ਮੈਂ ਚਾਰ ਜਾਣਿਆਂ ਨੂੰ ਦੋ ਦੋ ਟਿਕਟਾਂ ਈਚ ਦੇਣੀਆਂ ਹਨ ਫਾਰ ਦਿਸ ਸੰਡੇ ਸ਼ੋਅ ਐਮੀ ਵਿਰਕ ਲਾਈਵ ਔਨ ਸਟੇਜ ਟੈਕਸਟ ਵਟਸਐਪ ਹੁਣੇ ਆਪਣਾ ਮੈਸੇਜ ਭੇਜੋ ਕੌਣ ਜਿੱਤੂਗਾ ਵਾਰਡ 9 ਤੇ 10 ਦੇ ਰੀਜਨਲ ਕੌਂਸਲਰ ਦੀ ਸੀਟ ਦੇ ਵਿੱਚ 416-457-3381 ਆਪਸ਼ਨ ਮੈਂ ਫਿਰ ਤੋਂ ਤੁਹਾਨੂੰ ਦੱਸ ਦਵਾਂ ਇਨ ਕੇਸ ਯੂ ਆਰ ਪੇਇੰਗ ਅਟੈਂਸ਼ਨ ਗੁਰਪ੍ਰੀਤ ਸਿੰਘ ਢਿੱਲੋਂ ਸਤਪਾਲ ਸਿੰਘ ਜੋਹਲ ਸੁਖਮਨ ਸੰਘਾ ਜਾਂ ਕੋਈ ਹੋਰ ਕੁੱਲ ਮਿਲਾ ਕੇ 9 ਕੈਂਡੀਡੇਟ ਨੇ ਪਰ ਇਹਨਾਂ ਦੇ ਵਿੱਚੋਂ ਕੌਣ ਜਿੱਤੂਗਾ ਟੈਕਸਟ ਵਟਸਐਪ ਕਰਕੇ ਜ਼ਰੂਰ ਦੱਸੋ 416-457-3381 416-457-3381 ਤੇ ਜ਼ਰੂਰ ਦੱਸੋ
3: Yo, son boy over there, so don't come rampant, man, because you know it's a man no joke. And you're laying on the card, pack your final little joke and thing there. So here, man.

ਨਹੀਂ ਕਹਿੰਦੇ ਜੱਟ ਨਾਲ ਮਾੜੀ ਕਰਨੀ, ਨਹੀਂ ਕਹਿੰਦੇ ਪੈਰ ਦੀ ਥਿਆੜੀ ਕਰਨੀ, ਨਹੀਂ ਕਹਿੰਦੇ ਡਿੱਗੇ ਉੱਤੇ ਤਾੜੀ ਕਰਨੀ, ਕਰਕੇ ਤਾਂ ਦੇਖਣ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਹੋਏ ਹਾਂ ਦੋਸਤੋ। ਮੈਂ ਆਈ ਵਿਲ ਟੈਲ ਯੂ ਵੈਰੀ ਓਨੈਸਟ, ਮੈਂ ਤਾਂ ਕੰਪਲੀਟਲੀ ਹੈਰਾਨ ਹੋ ਗਿਆ ਜਿਹੜਾ ਨਾਮ ਐਨ ਸਭ ਤੋਂ ਟਾਪ 'ਤੇ ਆ ਰਿਹਾ ਹੈ ਮੈਸੇਜ ਦੇ ਵਿੱਚ। ਮੈਸੇਜ ਹਜੇ ਵੀ ਆਈ ਜਾਂਦੇ ਆ। ਜੇ ਤੁਸੀਂ ਸਾਨੂੰ ਆਈ ਪੀ ਟੀ ਵੀ 'ਤੇ ਜਾਂ ਆਪਦੇ ਫੋਨ 'ਤੇ ਜਾਂ ਵੈਬਸਾਈਟ 'ਤੇ ਦੇਖ ਰਹੇ ਹੋ, ਮੈਨੂੰ ਲੱਗਦਾ 92 ਟੈਕਸਟ ਮੈਸੇਜ ਤਾਂ ਅਨਰੈਡ ਨੇ ਹਜੇ, ਅਤੇ ਵਟਸਐਪ 'ਤੇ ਤਾਂ ਪੁੱਛੋ ਹੀ ਨਾ। ਜਿੰਨੇ ਵੀ ਲੋਕਾਂ ਨੇ ਐਂਸਰ ਕੀਤਾ ਹੈ, ਆਈ ਹੈਵਨਟ ਈਵਨ ਟੈਲੀਡ ਅਪ ਯੈਟ, ਪੂਰਾ ਹਿਸਾਬ ਵੀ ਨਹੀਂ ਹੈਗਾ। ਸੋ ਮਿੰਟ ਸਕਿੰਟ ਦਿਓ। ਪਰ ਇੱਕ ਨਾਮ ਹੈ ਜੋ ਕਿ ਮੀਲ ਛੱਡੋ 100 ਮੀਲ ਦੇ ਨਾਲ ਅੱਗੇ ਹੈ। ਐਂਡ ਇਹ ਮੈਂ ਤੁਹਾਨੂੰ ਸਿੱਧੇ ਦੱਸ ਦਿੰਦਾ, ਆਈ ਡੋਂਟ ਈਵਨ ਨੋ ਦ ਪਰਸਨ, ਨਾ ਤਾਂ ਕੋਈ ਮਸ਼ਹੂਰੀ ਕਰ ਰਹੇ ਹਾਂ, ਸਿੱਧਾ ਦੱਸ ਰਹੇ ਹਾਂ ਕਿ ਜਿਹੜੇ ਵੀ ਫਰੰਟ ਰਨਰਸ ਨੇ ਉਹਦੇ ਵਿੱਚੋਂ ਤਾਂ ਇੱਕ ਨਾਮ ਹੈ ਜੋ ਕਿ ਮੀਲ ਦੇ ਨਾਲ ਲੀਡ ਕਰ ਰਿਹਾ ਹੈ ਫਿਲਹਾਲ। ਸੋ ਤੁਸੀਂ ਵੀ ਹੁਣ ਫਿਰ ਵੀ ਆਪਣਾ ਮੈਸੇਜ ਭੇਜ ਸਕਦੇ ਹੋ। ਵਾਰਡ 9-10 ਰੀਜਨਲ ਕੌਂਸਲਰ ਦੀ ਸੀਟ ਵਿੱਚ ਕੌਣ ਜਿੱਤੂਗਾ 26 ਅਕਟੂਬਰ 2026 ਨੂੰ? ਜਿਹੜੇ ਵੀ ਲੋਕ ਟੈਕਸਟ ਵਟਸਐਪ ਕਰਨਗੇ ਉਹਨਾਂ ਦੇ ਵਿੱਚੋਂ 4 ਲੱਕੀ ਜਾਣਿਆਂ ਨੂੰ 2-2 ਟਿਕਟ ਸੀਟ ਕੁੱਲ ਮਿਲਾ ਕੇ 8 ਟਿਕਟਾਂ ਮਿਲਣੀਆਂ ਫ੍ਰੀ ਦੇ ਵਿੱਚ। ਜਸਟ ਸੈਂਡ ਅ ਮੈਸੇਜ। ਇਸ ਸੰਡੇ ਨੂੰ ਵੁੱਡਬਾਈਨ ਕਸੀਨੋ ਅਤੇ ਐਮੀ ਵਿਰਕ ਲਾਈਵ ਔਨ ਸਟੇਜ ਆ ਰਹੇ ਨੇ। ਟਿਕਟਾਂ ਫਿਰ ਵੀ ਖਰੀਦ ਲਓ ਯਾਰ, ਜੇ ਅੱਜ ਨਹੀਂ ਮਿਲਦੀਆਂ ਤੁਹਾਨੂੰ 4 ਹੀ ਜਾਣਿਆਂ ਨੂੰ ਮਿਲਣੀਆਂ। ticketmaster.ca ਤੇ ਜਾਓ ਤੇ ਟਿਕਟਾਂ ਹੁਣੇ ਬੁੱਕ ਕਰ ਲਓ, 4 ਜਾਣੇ ਨੂੰ ਕੱਢਣੀਆਂ। ਮੈਸੇਜ ਹੁਣ ਵੀ ਭੇਜੀ ਜਾਓ ਕਿ ਕੌਣ ਜਿੱਤੂਗਾ। ਤੁਹਾਨੂੰ ਆਪਸ਼ਨ ਦਿੱਤੀਆਂ ਸੀ ਗੁਰਪ੍ਰੀਤ ਸਿੰਘ ਢਿੱਲੋਂ, ਸਤਪਾਲ ਸਿੰਘ ਜੋਲ, ਸੁਖਮਨ ਸੰਘਾ ਔਰ ਸੰਬੜੀ ਐਲਸ। ਟੈਕਸਟ ਔਰ ਵਟਸਐਪ ਹੁਣ ਵੀ ਤੁਹਾਡੇ ਕੋਲ ਮੌਕਾ ਹੈ। 416-453-3381 416-453-3381 416-453-3381 ਤੇ ਟੈਕਸਟ ਵਟਸਐਪ ਕਰਕੇ ਦੱਸੋ। ਸਟਾਪ ਕਾਲਿੰਗ ਮਾਈ ਫੋਨ, ਪੜ੍ਹ ਨਹੀਂ ਹੁੰਦਾ ਕੁਛ ਵੀ। ਟੈਕਸਟ ਜਾਂ ਵਟਸਐਪ ਕਰਕੇ ਦੱਸੋ ਕੌਣ ਜਿੱਤੂਗਾ, ਅਤੇ ਤੁਸੀਂ ਹੀ ਜਿੱਤ ਸਕਦੇ ਹੋ 2 tickets ਪਰ ਪਰਸਨ ਫੋਰ ਐਮੀ ਵਿਰਕ ਲਾਈਵ ਔਨ ਸਟੇਜ। ਹੁਣ ਦੋਸਤੋ ਤੁਹਾਨੂੰ ਬੁਲਾਉਂਦੇ ਹਾਂ ਸਾਡੇ ਅਗਲੇ ਸਪਾਂਸਰ ਦੇ ਨਾਲ। ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਕੁਈਨ, ਮੋਰਗੇਜ ਬ੍ਰੋਕਰ ਨੀਲਮ ਸਹਿਦੋਵ, ਜਿਹਨਾਂ ਦਾ ਫੋਨ ਨੰਬਰ ਹੈ 6477398710 6477398710 ਨੀਲਮ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ, ਹਾਊ ਆਰ ਯੂ?
0: ਮੈਂ ਤਾਂ ਬਹੁਤ ਵਧੀਆ, ਤੁਸੀਂ ਦੱਸੋ ਜੀ।
1: ਵੈਰੀ ਗੁੱਡ, ਐਕਸਲੈਂਟ ਮੈਂ
0: ਪਹਿਲਾਂ ਕਹਿਣਾ ਚਾਹੁੰਦਾ ਕਿ ਜਦੋਂ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਮੋਰਗੇਜ ਦੇ ਬਾਰੇ, ਕੁਛ ਨਾ ਕੁਛ ਨਵਾਂ ਹੀ ਸੁਣਨ ਨੂੰ ਜਾਂ ਸਮਝਣ ਨੂੰ, ਅੰਡਰਸਟੈਂਡ ਕਰਨ ਨੂੰ ਮਿਲਦਾ ਹੀ ਮਿਲਦਾ ਹੈ। ਸੋ ਬਹੁਤ ਘੱਟ ਇਸ ਫੀਲਡ ਦੇ ਵਿੱਚ ਲੋਕ ਨੇ ਜੋ ਕਿ ਤੁਹਾਨੂੰ ਕੁਛ ਸਮਝਾਉਂਦੇ ਵੀ ਨੇ, ਦੱਸਦੇ ਵੀ ਨੇ ਕਿ ਮੋਰਗੇਜ ਕਰਨ ਦੇ ਵਿੱਚ ਕੀ ਕੁਛ ਪ੍ਰੋਜ਼ ਖਾਂਸ ਨੇ, ਲਾਈਨ ਆਫ ਕ੍ਰੈਡਿਟ ਬਣਾਉਣ ਦੇ ਵਿੱਚ, ਰੀਫਾਈਨੈਂਸ ਕਰਨ ਦੇ ਵਿੱਚ, ਬੈਂਕਰਪਸੀ ਕਰਨ ਦੇ ਵਿੱਚ, ਇਹ ਪ੍ਰੋਜ਼ ਕੀ ਨੇ, ਕੌਨਸ ਕੀ ਨੇ, ਇਹ ਤੁਹਾਨੂੰ ਪੂਰੀ ਪਿਕਚਰ ਸਮਝਾਉਂਦੇ ਆ। ਜਦੋਂ ਪੂਰੀ ਪਿਕਚਰ ਇਹਨਾਂ ਨੂੰ ਦਿਖਾਓਗੇ, ਗੱਲਬਾਤ ਕਰੋਗੇ, ਸੋ ਬਸ ਇਕੱਲਾ ਇੰਟਰਸਟ ਰੇਟ ਦੀ ਗੱਲ ਨਹੀਂ, ਇਕੱਲੀ ਇੰਟਰਸਟ ਰੇਟ ਦੀ ਗੱਲ ਨਹੀਂ ਹੁੰਦੀ, ਮੈਨੂੰ ਪਤਾ ਕਿ ਮੇਨ ਗੱਲ ਤਾਂ ਇਹੀ ਹੁੰਦੀ ਆ, ਪਰ ਹੋਰ ਵੀ ਬਥੇਰੀਆਂ ਕ੍ਰਾਈਟੀਰੀਆ ਹੁੰਦੀਆਂ ਨੇ ਮੋਰਗੇਜ ਲਈ। ਸੋ ਜੇ ਤੁਸੀਂ ਪ੍ਰੋਫੈਸ਼ਨਲ ਸਲਾਹ ਚਾਹੁੰਦੇ ਹੋ ਮੋਰਗੇਜ ਦੇ ਫਾਇਲ ਦੇ ਵਿੱਚ, ਕਾਲ 6477398710 6477398710। ਹੁਣ ਨੀਲਮ ਜੀ ਆਪਾਂ ਉੱਥੇ ਆ ਜਾਂਦੇ ਹਾਂ ਜਿੱਥੇ ਆਪਣੇ ਦੇਸੀ ਨੇ ਆਉਣਾ ਹੀ ਆਉਣਾ, ਜਿਹੜਾ ਹੁਣ ਮੋਰਗੇਜ ਦਾ ਇੰਟਰਸਟ ਰੇਟ ਹੈ। ਬਹੁਤ ਲੋਕ ਨੇ ਜਿਨ੍ਹਾਂ ਦੇ ਘਰ ਦੀ ਮੋਰਗੇਜ ਰਿਨਿਊਅਲ ਆ ਰਹੀ ਆ, ਅਤੇ ਉਹ ਤਾਂ ਕਹਿੰਦੇ ਆ ਕਿ ਯਾਰ ਜਿੱਥੇ ਵੀ ਘਟਦੀ ਆ ਇੰਟਰਸਟ ਰੇਟ, ਜਿੱਥੇ ਵੀ ਘਟਦੀ ਆ ਕਿਸ਼ਤ, ਆਪਾਂ ਉੱਥੇ ਕਰਵਾ ਲਵਾਂਗੇ। ਸੋ ਹੁਣ ਤੁਸੀਂ ਇਹ ਦੱਸੋ, ਜੇ ਸਾਰੇ ਹੀ ਬੈਂਕਾਂ ਦਾ ਲਗਭਗ ਪੋਸਟ ਰੇਟ ਆਈਡੈਂਟੀਕਲ ਹੀ ਹੈ, ਕੋਈ ਤਰੀਕਾ ਵੀ ਹੁੰਦਾ, ਕੋਈ ਹੈਕ ਵੀ, ਕੋਈ ਸਕੀਮ ਵੀ ਹੁੰਦੀ ਆ ਕਿ ਆਪਾਂ ਇੰਟਰਸਟ ਰੇਟ ਘਟਾ ਵੀ ਸਕਦੇ ਹਾਂ ਹੋਰ?
1: ਤੁਸੀਂ ਐਬਸੋਲਿਊਟਲੀ, ਦਿਸ ਇਜ਼ ਦੀ ਲੇਟੈਸਟ ਕੁਐਸਚਨ ਆਈ ਬੀਨ ਹੀਅਰਿੰਗ ਦਿਸ। 50 ਕਾਲਸ ਜਿਹੜੀਆਂ ਦਿਹਾੜੀ ਦੀਆਂ ਆਉਂਦੀਆਂ, ਉਹਦੇ ਚੋਂ ਐਟਲੀਸਟ ਮਿਨੀਮਮ 9-10 ਕਾਲਸ ਇੱਦਾਂ ਦੀਆਂ ਹੁੰਦੀਆਂ ਜਿਹਦੇ ਚੋਂ ਪੁੱਛਦੇ ਕਿ ਸਾਨੂੰ ਇੰਟਰਸਟ ਰੇਟ ਕੀ ਮਿਲੂਗਾ। ਜਦੋਂ ਤੁਸੀਂ ਉਹਨਾਂ ਨੂੰ ਇੰਟਰਸਟ ਰੇਟ ਬਾਰੇ ਗੱਲ ਕਰਦੇ ਨਾ ਕਿ ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਇਨਸ਼ੋਰਡ ਡੀਲ ਆ, ਤਾਂ ਉਹਦੇ 'ਚ ਰੇਟਸ ਥੋੜ੍ਹੇ ਬੈਟਰ ਹੁੰਦੇ ਨੇ ਦੈਨ ਰੀਫਾਈਨਾਂਸ ਨਾਲੋਂ। ਉਹਦਾ ਕਾਰਨ ਕੀ ਹੁੰਦਾ, ਕਿਉਂਕਿ ਇਨਸ਼ੋਰਡ ਡੀਲ ਇਜ਼, ਜੇ ਤੁਸੀਂ ਬੈਂਕ ਨੂੰ ਕੱਲ੍ਹ ਨੂੰ ਤੁਸੀਂ ਡਿਫਾਲਟ ਕਰਦੇ ਹੋ ਤਾਂ ਐਟਲੀਸਟ ਬੈਂਕ ਇਜ਼ ਕਵਰਡ ਬਾਈ ਦ ਇਨਸ਼ੋਰੈਂਸ ਕੰਪਨੀ, ਤਾਂ ਉਹਨਾਂ ਦੇ ਪੈਸੇ ਕਵਰ ਹੋ ਜਾਂਦੇ ਆ। ਦਿਸ ਇਜ਼ ਅ ਰੀਜ਼ਨ ਜਦੋਂ ਤੁਸੀਂ ਅਬਾਊਟ 20% ਤੋਂ ਕਰਦੇ ਹੋ ਤਾਂ ਤੁਹਾਡਾ ਜਿਹੜਾ ਇੰਟਰਸਟ ਰੇਟ ਆ ਉਹ ਲਿਟਲ ਬਿਟ ਥੋੜ੍ਹਾ ਜਿਹਾ ਹਾਈ ਹੋ ਸਕਦਾ, ਪਰ ਔਨ ਦੀ ਅਦਰ ਹੈਂਡ ਸਾਈਡ ਤੁਸੀਂ ਆਲਸੋ ਜਿਹੜੀ ਸੀ ਐਮ ਐਸ ਸੀ ਫੀ ਤੋਂ ਬਚ ਜਾਂਦੇ ਹੋ। ਨਾਓ ਅਗੇਨ ਫਿਰ ਉਹੀ ਕੁਐਸਚਨ ਆ ਜਾਂਦਾ ਕਿ ਸਾਨੂੰ ਕਿੰਨਾ ਕੁ ਇੰਟਰਸਟ ਪਊਗਾ। ਜਿਹੜਾ ਇੰਟਰਸਟ ਤੁਸੀਂ 30 ਸਾਲਾਂ ਵਾਸਤੇ ਲੈਣ ਲੱਗੇ ਹੋ, ਓਕੇ, ਉਸ 30 ਸਾਲਾਂ 'ਚ ਅਗਰ ਹਰ ਸਾਲ ਤੁਸੀਂ ਜਿਹੜੀਆਂ ਬਾਏ ਵੀਕਲੀ ਪੇਮੈਂਟ ਕਰੋ ਇਨਸਟਡ ਆਫ ਮੰਥਲੀ, ਤੁਸੀਂ ਇੱਕ ਪੇਮੈਂਟ ਸਾਲ ਦੀ ਐਕਸਟਰਾ ਕਰਦੇ ਹੋ ਤਾਂ ਤੁਸੀਂ ਆਪੇ ਹਿਸਾਬ ਲਾ ਲਓ 30 ਸਾਲਾਂ ਦੇ ਵਿੱਚ ਤੁਸੀਂ ਹਾਊ ਮੱਚ ਯੂ ਕੈਨ ਸੇਵ. ਦੈਟਸ ਆਲ ਗੋਸ ਟੂਵਰਡਸ ਟੂ ਯੋਰ ਪ੍ਰਿੰਸੀਪਲ ਐਂਡ ਇਹਦੇ ਐਟਲੀਸਟ ਗੁੱਡ 5-6 ਸਾਲ ਘੱਟ ਜਾਂਦੇ ਜੇ ਤੁਸੀਂ ਸਿਰਫ ਇੱਕ ਬਾਈ ਵੀਕਲੀ ਪੇ ਕਰੋ. ਸੋ ਦੈਟ ਇਜ਼ ਵਨ ਆਫ ਦੈਮ. ਯੋਰ ਜਦੋਂ ਤੁਹਾਡਾ ਰਿਨਿਊਅਲ ਹੁੰਦਾ ਲੈਂਡਰ ਆਫਰ ਤੁਹਾਡਾ ਜਿਹੜਾ ਸਟਾਰਟਿੰਗ ਪੁਆਇੰਟ ਹੈ ਨੋਟ ਨੈਸੇਸਰੀ ਇਜ਼ ਦੀ ਬੈਸਟ ਰੇਟ. ਨੈਗੋਸ਼ੀਏਟ, ਹਾਊ ਡੂ ਯੂ ਨੈਗੋਸ਼ੀਏਟ ਇਟ? ਜਦੋਂ ਤੁਹਾਨੂੰ ਚਿੱਠੀ ਆਉਂਦੀ ਤੁਹਾਨੂੰ ਤਾਂ ਸਾਈਨ ਇਟ ਐਂਡ ਸੈਂਡ ਇਟ. ਭਾਵੇਂ ਤੁਸੀਂ ਸ਼ੋਪ ਅਰਾਊਂਡ ਵੀ ਕਰਨਾ ਹੋਵੇ, ਤੁਹਾਨੂੰ ਹੋਰ ਵਧੀਆ ਰੇਟ ਨਾ ਵੀ ਕਿਤੋਂ ਮਿਲਣਾ ਹੋਵੇ, ਵਟ ਯੂ ਕੈਨ ਡੂ, ਉਹਨਾਂ ਨੂੰ ਕਹੋ ਕਿ ਆਪਾਂ ਨੂੰ ਨਾ ਤੁਸੀਂ ਡਿਸਚਾਰਜ ਫਾਰਮ ਦੇ ਦਿਓ, ਆਪਾਂ ਤੁਹਾਡੇ ਨਾਲ ਕਰਨੀ ਨਹੀਂ ਆ ਸੇਮ ਬੈਂਕ ਦੇ ਨਾਲ. ਬੈਂਕ ਵਾਲੇ ਉਹਨਾਂ ਦੀ ਤੁਹਾਡੀ ਜਿਹੜੀ ਟੀਮ ਹੈ ਤੁਹਾਨੂੰ ਰਿਟੇਨ ਕਰਨ ਦੇ ਲਈ ਰਿਟੇਨ ਟੀਮ ਵਿਲ ਕਾਲ ਯੂ, ਉਹ ਕਹੋਗੇ ਕਿ ਹੋਲਡ ਔਨ ਹੋਲਡ ਔਨ, ਤੁਹਾਨੂੰ ਕੀ ਪ੍ਰੋਬਲਮ ਕੀ ਹੈ, ਵਾਈ ਡੂ ਯੂ ਵਾਂਟ ਟੂ ਗੋ ਸਮਵੇਅਰ ਐਲਸ? ਤੁਸੀਂ ਸਿੱਧੀ ਜਿਹੀ ਗੱਲ, ਮੈਨੂੰ ਬਾਕੀ ਜਗ੍ਹਾ ਤੇ ਰੇਟ ਬੈਟਰ ਮਿਲਦਾ ਪਿਆ, ਤੁਸੀਂ ਉਹ ਮੈਨੂੰ ਦੇ ਨਹੀਂ ਸਕਦੇ, ਦੈਟਸ ਵਾਈ ਆਮ ਗੋਇੰਗ ਸਮਵੇਅਰ ਐਲਸ. ਦੇ ਵਿਲ ਏ ਨੈਗੋਸ਼ੀਏਟ ਦਾ ਰੇਟ ਵਿਦ ਯੂ, ਦੈਟਸ ਨੰਬਰ ਵਨ. ਬੀ, ਦੇ ਮਾਈਟ ਆਫਰ ਯੂ ਆਲਸੋ ਸਮ ਕੈਸ਼ ਬੈਕ, ਇਟ ਕੁਡ ਬੀ ਫਰੋਮ $1500 ਤੋਂ ਲੈ ਕੇ $5000 ਤੱਕ. ਉਹ ਕੰਮ ਤੁਹਾਨੂੰ ਆਪੇ ਹੀ ਕਰਨਾ ਪੈਣਾ, ਯੂ ਡੋਂਟ ਵੇਟ ਫੋਰ ਸਮਬਡੀ ਕਿ ਦੇ ਡੂ ਇਟ ਫੋਰ ਯੂ. ਪਰ ਜੇ ਤੁਸੀਂ ਆਪੇ ਛੋਟੇ ਛੋਟੇ ਟੋਟਕੇ ਹੁੰਦੇ ਨੇ, ਜੇ ਤੁਸੀਂ ਆਪੇ ਕਰੋ ਤਾਂ ਉਹ ਦਿਸ ਇਜ਼ ਮੱਚ ਬੈਟਰ ਦੈਨ ਐਨੀਬਡੀ ਐਲਸ. ਤੁਸੀਂ ਹਰ ਪੇਮੈਂਟ ਦੇ ਵਿੱਚ ਜਦੋਂ ਤੁਸੀਂ ਮਹੀਨੇ ਦੀ ਪੇਮੈਂਟ ਬਣਾਉਂਦੇ, ਮੋਸਟ ਆਫ ਦਾ ਬੈਂਕਸ ਅਲਾਊ ਯੂ ਟੂ 20% ਮੋਰ ਦੈਨ ਯੂ ਸ਼ੁੱਡ, ਤੁਸੀਂ ਕਰ ਸਕਦੇ ਹੋ ਪੇਮੈਂਟ. ਮੰਨ ਲਓ ਤੁਹਾਡੀ $100 ਦੀ ਪੇਮੈਂਟ ਹੈ ਮਹੀਨੇ ਦੀ, ਉਹਨੂੰ $120 ਕਰ ਦਿਓ ਬਸ, ਇਫ ਯੂ ਕੈਨ ਅਫੋਰਡ ਇਟ. ਤੁਹਾਡੇ ਐਟਲੀਸਟ ਗੁੱਡ 10 ਸਾਲ ਘੱਟ ਜਾਂਦੇ ਐਟ ਦੀ ਐਂਡ ਆਫ ਦਾ ਟਰਮ. ਜਿਹੜਾ ਤੁਸੀਂ ਉਹ 10 ਸਾਲਾਂ ਚ ਇਕੱਲਾ ਇੰਟਰਸਟ ਬੈਂਕ ਨੂੰ ਭਰਨਾ, ਉਹ ਤੁਹਾਡੀ ਪਾਕਿਟ ਚ ਆਉਣਾ. ਸੋ ਜਦੋਂ ਵੀ ਆਪਾਂ ਇਹ ਸੋਚਦੇ ਹਾਂ ਕਿ ਆਪਾਂ ਹੁਣ ਨੈਗੋਸ਼ੀਏਟ ਕਰੀਏ, ਜਦੋਂ ਆਪਾਂ ਰੇਟ ਲੈਣਾ ਐਕਚੁਅਲੀ ਲੈਣਾ, ਉਦੋਂ ਉਹਦੇ ਚ ਆਪਣੇ ਇੰਟਰਸਟ ਰੇਟ ਦੇ ਉੱਤੇ ਸਾਨੂੰ ਵਾਈ ਅਸੀਂ 3.9 ਨਹੀਂ ਦੇਣਾ ਤਾਂ 3.2 ਦੇਈਏ, ਸਾਨੂੰ ਹੋ ਸਕਦਾ ਵੀ ਰੇਟ ਜਿਹੜਾ ਉਹ ਥੋੜ੍ਹਾ ਜਿਹਾ ਬੈਟਰ ਮਿਲਣ ਦੇ ਨਾਲ ਆਪਾਂ ਵੀ ਕੈਨ ਸੇਵ ਮਨੀ, ਨੋਟ ਨੈਸੇਸਰਲੀ. ਉਹ ਕਈ ਜਗ੍ਹਾ ਤੇ ਹੁੰਦਾ ਕਿ ਤੁਹਾਨੂੰ ਪੈਨਲਟੀਜ਼ ਬਹੁਤ ਪੈ ਜਾਂਦੀਆਂ, ਸਮਟਾਈਮਸ ਪੈਨਲਟੀਜ਼ ਐਂਡ ਤੁਹਾਡੀ ਜਿਹੜੀ ਲੈਂਥ ਆਫ ਦਾ ਟਰਮ ਔਰ ਵਟਐਵਰ, ਬਹੁਤ ਸਾਰੀਆਂ ਛੋਟੀਆਂ ਛੋਟੀਆਂ ਬਰੀਕੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਤੱਕ ਆਉਂਦੀਆਂ ਨਹੀਂ, ਪਰ ਉਹਦੇ ਚ ਤੁਹਾਨੂੰ ਉਹ ਸਸਤਾ ਰੇਟ ਆਲਵੇਜ਼ ਬਾਅਦ ਦੇ ਵਿੱਚ ਤੁਹਾਨੂੰ ਉਹ ਮਹਿੰਗਾ ਪੈਂਦਾ. ਮੈਨੀ ਅਦਰ ਫੈਕਟਰਸ ਛੋਟੇ ਛੋਟੇ ਟੋਟਕੇ. ਜੇ ਤੁਸੀਂ ਕਦੀ ਇੱਦਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਸੀਂ ਸੋਚੋ ਤੁਸੀਂ ਇੰਟਰਸਟ ਰੇਟ ਬਹੁਤ ਜ਼ਿਆਦਾ ਪੇ ਕਰਦੇ ਪਿਆ, ਤੁਹਾਨੂੰ ਯੂ ਸ਼ੁੱਡ ਹੈਵ ਨਾਟ, ਸਾਰੇ ਦਾ ਸਾਰਾ ਪੈਸਾ ਵੇਸਟ ਹੀ ਹੁੰਦਾ ਪਿਆ. ਭਾਵੇਂ ਤੁਸੀਂ 10% ਨਾਲ ਲਿੱਤੇ ਸੀ, 20 ਨਾਲ ਲਿੱਤੇ ਸੀ, ਕਿੰਨੇ ਦੀ ਮਰਜ਼ੀ ਲਿੱਤੇ ਸੀ, ਸਸਤਾ ਮਿਲੇਗਾ ਮਹਿੰਗਾ ਮਿਲਿਆ ਇਸ ਵੇਲੇ. ਪਰ ਯੂ ਵਾਂਟ ਟੂ ਸੇਵ ਮਨੀ ਫੋਰ ਲੌਂਗ ਰਨ ਦੇ ਲਈ, ਫਿਊਚਰ ਦੇ ਵਿੱਚ ਉਹਨੂੰ ਕਰਨ ਦੇ ਲਈ, ਕਾਲ ਮੀ. ਆਈ ਵਿਲ ਓਨੈਸਟ ਟੂ ਗੋਡ ਗਾਈਡ ਯੂ. ਜੇ ਤੁਹਾਨੂੰ ਸਿਰਫ ਗਾਈਡੈਂਸ ਹੀ ਚਾਹੀਦਾ ਤਾਂ ਆਪਣੇ ਕਾਲ ਮੈਨੂੰ ਕਰ ਲਓ, ਆਈ ਵਿਲ ਗਾਈਡ ਯੂ ਐਬਸੋਲਿਊਟਲੀ ਫਰੀ ਆਫ, ਜੇ ਕਿਸੇ ਵੀ ਚਾਰਜ ਦੇ ਬਿਨਾਂ, ਆਈ ਗਾਈਡ ਯੂ ਫਰੀ. ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਟਾਰੋ, ਐਨੀਥਿੰਗ ਟੂ ਡੂ ਵਿਦ ਮੋਰਗੇਜ, ਫਸਟ ਮੋਰਗੇਜ ਆ, ਸੈਕਿੰਡ ਮੋਰਗੇਜ ਆ, ਪ੍ਰਾਈਵੇਟ ਮੋਰਗੇਜ ਆ, ਅੱਜ ਦੀ ਅੱਜ ਪੈਸੇ ਚਾਹੀਦੇ ਆ. ਜਿੱਥੇ ਬਾਹਰ ਤੁਹਾਡਾ ਕੰਮ ਹੁੰਦਾ ਕਰਾ ਲਓ, ਜੀ ਸਦਕੇ ਵੈਰੀ ਹੈਪੀਲੀ ਤੁਹਾਡਾ ਕੰਮ ਹੋਣਾ ਚਾਹੀਦਾ, ਕਰਾ ਲਓ. ਜਿੱਥੇ ਕੰਮ ਨਹੀਂ ਹੁੰਦਾ, ਕਾਲ ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ, ਨੀਲਮ ਸਰਵ, ਆਊ ਟੇਕ ਕੇਅਰ ਆਫ ਯੂ.
0: 647-739-8710. ਦੋਸਤੋ, ਰਿਜ਼ਲਟਸ ਆਰ ਇਨ, ਮੈਂ ਸਾਰੇ ਟੈਲੀ ਕਰ ਲਏ ਆ ਇੱਥੇ. ਜੇ ਤੁਸੀਂ ਹੁਣ IPTV ਦੇਖ ਰਹੇ ਹੋ, ਪੂਰਾ ਕੜਕਾਂਗੜੇ ਮੈਂ ਪੂਰੇ ਪੇਪਰ 'ਤੇ ਬਣਾਏ ਹੋਏ ਆ, ਪ੍ਰਸੈਂਟੇਜ ਸਾਰੇ ਲਿਖੇ ਹੋਏ ਨੇ. ਪਹਿਲਾਂ ਹੀ ਦੱਸ ਦਵਾਂ, ਆਈ ਡੋਂਟ ਲਿਵ ਇਨ ਵਾਰਡ 9 ਐਂਡ 10, ਸੋ ਮੈਂ ਉੱਥੇ ਵੋਟ ਪਾਉਣੀ ਨਹੀਂ ਹੈਗੀ. ਨਾ ਕਿਸੇ ਨੂੰ ਕਹਿਣਾ ਕਿ ਕਿਸੇ ਦੀ ਵੋਟ ਪਾਓ, ਨਾ ਤਾਂ ਕਿਸੇ ਨੂੰ ਸਪੋਰਟ ਕਰਦਾ, ਨਾ ਕਿਸੇ ਦੇ ਖਿਲਾਫ ਹਾਂ. ਮੈਂ ਤਾਂ ਸਿਰਫ ਪਤਾ ਹੀ ਕਰਨਾ ਚਾਹੁੰਦਾ, ਕਿਉਂਕਿ ਆਪਣੇ ਦੇਸੀਆਂ ਦਾ ਇਹ ਮੇਨ ਜਗ੍ਹਾ ਹੈ ਸਪ੍ਰਿੰਗਡੇਲ, ਵਾਰਡ 9 ਐਂਡ 10, ਅਤੇ ਕਾਫੀ ਇੰਟਰਸਟਿੰਗ, ਬਿਨਾਂ ਇਨਕੰਬੈਂਟ ਤੋਂ ਮੁਕਾਬਲਾ ਉੱਥੇ ਹੋ ਰਿਹਾ ਹੈ. 3-way ਰੇਸ ਲੋਕ ਕਹਿ ਰਹੇ ਸੀ, ਹੁਣ ਤਾਂ ਲੱਗਦਾ ਹੈ ਨਹੀਂ ਕਿ 3-way ਰਹੀ ਆ. ਐਟਲੀਸਟ ਤੁਹਾਡੇ ਮੁਤਾਬਕ ਪੁੱਛਿਆ ਸੀ ਕਿ ਅਕਤੂਬਰ 26 ਨੂੰ ਕੌਣ ਜਿੱਤੂਗਾ. 9 ਕੈਂਡੀਡੇਟ ਨੇ ਅਤੇ ਚਾਰ ਜਾਣਿਆਂ ਲਈ ਵੋਟਾਂ ਪਈਆਂ ਨੇ. ਸੋ ਸਭ ਤੋਂ ਘੱਟ ਵੋਟ, ਇੱਕੋ ਹੀ ਵੋਟ ਪਈ ਆ. ਮੈਨੂੰ ਪਤਾ ਮਜ਼ਾਕ ਦੇ ਵਿੱਚ ਹੀ ਸੀ, ਪਰ ਕਿਸੇ ਨੇ ਲਿਖਿਆ ਬਾਬ ਦਾ ਬਿਲਡਰ. ਬਾਬ ਦਾ ਬਿਲਡਰ ਇੱਕ ਐਕਚੁਅਲ ਕਾਰਟੂਨ ਕੈਰੇਕਟਰ ਹੈ ਜੋ ਕਿ TV ਸ਼ੋਅ ਸਾਡੇ ਛੋਟੇ ਹੁੰਦੇ ਹੁੰਦੇ ਹੁੰਦਾ ਸੀ. ਸੋ ਕਲੀਅਰਲੀ ਦੈਟਸ ਅ ਜੋਕ. ਔਰ ਲਾਸਟ ਪਲੇਸ ਦੇ ਵਿੱਚ ਹੈ ਸੁਖਮਨ ਸੰਘਾ, ਸਿਰਫ 10% ਵੋਟ ਪਈ ਆ.

ਪ੍ਰਸੰਨ ਨੇ ਕਿਹਾ ਬਾਬ ਦ ਬਿਲਡਰ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਆ ਸੀ ਸਾਡਾ ਅੱਜ ਦਾ ਪ੍ਰੋਗਰਾਮ ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ 3 ਤੋਂ ਲੈ ਕੇ ਠੀਕ 6 ਵਜੇ ਤੱਕ 3 ਘੰਟੇ ਲਗਾਤਾਰ ਹੁਣ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਆ ਸਾਡੇ ਕਿਸੇ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਆਪਦੇ ਬਿਜ਼ਨਸ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਕਾਲ ਟੈਕਸਟ ਵਟਸਐਪ 416-457-3381 416-457-3381 ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਕੋਈ ਵੀ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ ਸੇਮ ਨੰਬਰ 416-457-3381 416-457-3381 ਇੱਥੇ ਤੋਂ ਆ ਗਿਆ ਜੀ ਸਤਿ ਸ਼੍ਰੀ ਅਕਾਲ

0: Get ready for Rapsapara, presented by AM 530. Live at the Canadian National Exhibition on Friday, September 4th. Free with your CNE admission. Get your tickets now at thex.com.
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
0: Get ready for Rapsapara, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.

0: Cody.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ.

ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡਾਟ ਵਾਟਰ ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡਾਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इना सारे सवालां दे जवाब ते तुहाडे हक ले लड़न वास्ते लियाकत है अपने हक जानन ले या सलाह लेण ले आज ही S&S Lawyers नु कॉल करो 416-655-2000
5: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 to 8 905-204-1313 905-204-1313 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337।

ਬਈ ਵਾਹ ਕੀ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਦੇ ਨੰਬਰ ਆਪਣਾ 905-673-3337 ਐਂਡ 6474988486 6474988486 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ ਤੇ ਗੀਤ ਸੰਗੀਤ ਰੌਣਕ ਮੇਲਾ ਫੁੱਲ ਬਟਾ ਫੁੱਲ ਰੈਡੀ ਹੈ। ਧੁੱਪ ਨਿਕਲਿਆ ਤੇ ਤੁਹਾਡੇ ਚਿਹਰਿਆਂ ਤੇ ਵੀ ਮੁਸਕਾਨ ਆ ਗਈ ਹੋਊਗੀ ਕਿ ਪ੍ਰੋਗਰਾਮ ਪੰਜਾਬੀ

ਵਾਹ ਬਈ ਵਾਹ ਸੋ ਪ੍ਰੋਗਰਾਮ ਹੈ ਤੁਹਾਡਾ ਆਪਣਾ ਤੇ ਚਲੋ AM 530 ਤੇ ਤੁਹਾਡੇ ਨਾਲ ਅਸੀਂ ਜੁੜ ਚੁੱਕੇ ਹਾਂ ਐਂਡ 6474988486 ਆਪਣੇ ਸਟੂਡੀਓ ਦਾ ਅੱਜ ਦਾ ਫੋਨ ਨੰਬਰ ਰਹੇਗਾ ਤੇ ਗੱਲਾਂ ਬਾਤਾਂ ਵੀ ਕਰਦੇ ਹਾਂ ਰੌਣਕ ਵੇਲਾ ਤੁਹਾਡੇ ਨਾਲ ਸ਼ੁਰੂ ਹੈ ਤੇ ਗੀਤ ਸੰਗੀਤ ਵੀ ਲਾਉਂਦੇ ਹੋ ਕੀ ਸੁਣਨਾ ਕੀ ਸੁਣਾਈਏ ਨੱਚੀਏ ਗਾਈਏ ਭੰਗੜੇ ਪਾਈਏ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਹੈ ਬੋਲੀ ਮੈਂ ਪਾਵਾਂ ਤੇ ਨੱਚਦੀ ਗਿੱਧੇ ਵਿੱਚ ਤੂੰ ਅੱਜ ਕੱਲ੍ਹ ਤਾਂ ਬੋਲੀਆਂ ਹੀ ਪੈ ਰਹੀਆਂ ਨੇ ਤੇ ਗਿੱਧੇ ਭੰਗੜੇ ਪਾਰਟੀਆਂ ਸ਼ਾਰਟੀਆਂ ਪੈਗ ਸ਼ੈਗ ਖਾਣਾ ਪੀਣਾ ਸਾਰਿਆਂ ਦੇ ਕਹਿੰਦੇ ਹੁੰਦੇ ਆ ਮੈਂ ਹਾਸੇ ਮਜ਼ਾਕ ਕਹਿ ਰਿਹਾ ਕਿ ਢਿੱਡ ਨਿਕਲੇ ਹੋਏ ਆ ਗੋਲ ਗੱਪੇ ਜਦੋਂ ਖਾਣੇ ਆ ਟਿੱਕੀਆਂ ਖਾਣੀਆਂ ਬਟਰ ਚਿਕਨ ਖਾਣਾ ਗੋਟ ਮੀਟ ਖਾਣਾ ਗਾਰਲਿਕ ਨਾਨ ਖਾਣੇ ਆ ਫਿਰ ਤਾਂ ਇਹ ਗੱਲਾਂ ਹੋਣੀਆਂ ਹੀ ਨੇ ਚਲੋ ਕੋਈ ਨਾ ਸਮਰ ਲੰਘ ਜਾਣ ਦਿਉ ਫਿਰ ਆਪਣੇ ਆਪ ਬੰਦਾ ਕਹੂਗਾ ਥੋੜ੍ਹੀ ਬਹੁਤੀ ਡਾਇਟਿੰਗ ਕਰਦੇ ਹਾਂ ਸ਼ੁਰੂ ਇੰਜੋਏ ਕਰੋ ਜ਼ਿੰਦਗੀ ਬਹੁਤ ਛੋਟੀ ਹੈ ਯਾਰ ਖਾਓ ਪੀਓ ਐਸ਼ ਕਰੋ

ਮੁੰਡੇ ਨਾਲ ਹੱਸ ਕੀ ਲਿਆ ਮੁੰਡਿਆ, ਤੂੰ ਤਾਂ ਮਗਰ ਪੈ ਗਿਆ। ਫਿਰ ਹੱਸੇ ਕਿਉਂ ਹੈ? ਜੇ ਤੁਸੀਂ ਹੱਸਦੇ ਹੋ ਫਿਰ ਕੋਈ ਨਾ ਕੋਈ ਗੱਲਬਾਤ ਤਾਂ ਹੈ, ਕੋਈ ਨਾ ਕੋਈ ਗੜਬੜ ਤਾਂ ਹੈ। ਐਵੇਂ ਨਹੀਂ ਕੋਈ ਹੱਸਦਾ ਯਾਰ। ਜੇ ਤੁਹਾਨੂੰ ਕੋਈ ਬੰਦਾ ਪਸੰਦ ਹੈ, ਜੇ ਤੁਹਾਨੂੰ ਕਿਸੇ ਦਾ ਕੋਈ ਜੋਕ ਪਸੰਦ ਹੈ, ਪਰਸਨੈਲਿਟੀ ਪਸੰਦ ਹੈ, ਕਿਸੇ ਦੀ ਤੌਰ, ਕਿਸੇ ਦਾ ਲੁੱਕ, ਕਿਸੇ ਦੀ ਇੱਕ ਪੰਜਾਬੀ 'ਚ ਕਹਿੰਦੇ ਸਮਾਰਟਨੈਸ ਪਸੰਦ ਹੈ, ਤਾਂ ਹੀ ਤੁਸੀਂ ਹੱਸਦੇ ਹੋ। ਨਹੀਂ ਤਾਂ ਐਵੇਂ ਕਿੱਥੇ ਕੋਈ ਹੱਸਦਾ? ਅੱਜ ਕੱਲ੍ਹ ਹੱਸਣ ਦਾ ਟਾਈਮ ਹੀ ਹੈ ਨਹੀਂ ਗਾ। ਸੋ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ, ਤੂੰ ਤਾਂ ਮਗਰ ਪੈ ਗਿਆ ਮੇਰੇ। ਸੋ ਲਾਉਣੀ ਆ ਗੀਤ ਤੁਹਾਡੇ ਲਈ, ਅਤੇ ਤੁਸੀਂ ਸੁਣਾਓ, ਤੁਹਾਡੇ ਹਾਲ ਚਾਲ ਠੀਕ ਠਾਕ ਨੇ? ਖੁਸ਼ ਹੋ, ਇੰਜੋਏ ਕਰ ਰਹੇ ਹੋ ਲਾਈਫ ਨੂੰ? ਅਤੇ ਆਲਰੇਡੀ 25 ਤਰੀਕ ਹੈ, ਅਤੇ ਫਿਰ 26, 27, 28, 29, 30, 31 ਅਤੇ 1 ਸਪਟੰਬਰ ਸਕੂਲ ਦੇ ਲਈ ਬੱਚੇ ਕੀ ਕਹਿ ਰਹੇ ਆ? ਫਿਰ ਬੱਚਿਆਂ ਦੇ ਤੁਸੀਂ ਚਿਹਰਿਆਂ 'ਤੇ ਇੱਕ ਉਦਾਸੀ ਨੋਟਿਸ ਕਰ ਰਹੇ ਹੋ, ਬੱਚਿਆਂ ਦੇ ਚਿਹਰੇ 'ਤੇ ਇੱਕ ਐਕਸਾਈਟਮੈਂਟ ਹੈ ਕਿ ਸਕੂਲ ਸ਼ੁਰੂ ਹੋ ਰਿਹਾ। ਵੇਖੋ, ਸਕੂਲ ਯਾਰ ਬਹੁਤ ਵਧੀਆ ਚੀਜ਼ ਹੈ। ਬੱਚੇ ਜਾਂਦੇ ਆ, ਸੋਸ਼ਲਾਈਜ਼ ਕਰਦੇ ਆ, ਹੋਰ ਬੱਚਿਆਂ ਨਾਲ ਇੱਕ ਇੰਟਰੈਕਸ਼ਨ ਹੁੰਦੀ ਹੈ, ਹੋਰ ਕੀ ਚਾਹੀਦਾ? ਬੱਚੇ ਸਿੱਖਦੇ ਆ ਕੁਛ ਨਾ ਕੁਛ, ਜ਼ਿੰਦਗੀ ਵਿੱਚ ਅੱਗੇ ਵਧਣ ਦੇ ਲਈ ਸਕਿੱਲਸ ਡਿਵੈਲਪ ਹੁੰਦੇ ਨੇ। ਸੋ ਜਸਟ ਵੇਟ, ਸਕੂਲ ਆ ਗਏ, ਮੈਨੂੰ ਲੱਗਦਾ ਪੇਰੈਂਟਸ ਜ਼ਿਆਦਾ ਐਕਸਾਈਟਡ ਨੇ, ਕਿਉਂਕਿ ਸਮਰ ਦੇ ਵਿੱਚ ਤਾਂ ਇਹੀ ਹੈ ਕਿ ਅੱਜ ਕੀ ਕਰਨਾ ਮੋਮ ਡੈਡ, ਕੱਲ੍ਹ ਕੀ ਕਰਨਾ, ਨੈਕਸਟ ਵੀਕ ਕੀ ਕਰਨਾ, ਕਿੱਥੇ ਜਾਣਾ, ਕੀ ਖਾਣਾ। ਫਿਰ ਪੇਰੈਂਟਸ ਤਾਂ ਬਸ ਉਡੀਕ ਕਰਦੇ ਕਿ ਸਕੂਲ ਸ਼ੁਰੂ ਹੋਣ ਅਤੇ ਸਾਨੂੰ ਵੀ ਥੋੜ੍ਹਾ ਜਿਹਾ ਇੱਕ ਵਿਹਲਾ ਜਿਹਾ ਟਾਈਮ ਮਿਲੇ। ਸੋ ਓਕੇ, ਮੈਂ ਤੁਹਾਨੂੰ ਰਿਮਾਇੰਡ ਕਰ ਦੇਣਾ, ਅੱਜ ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਨਾ, ਤੁਸੀਂ ਇੱਕ ਨੰਬਰ ਨੋਟ ਕਰੋ, 6474988486। ਇਸ ਨੰਬਰ 'ਤੇ ਮੈਨੂੰ ਕਾਲ ਕਰ ਲਓ ਜੇ ਤੁਸੀਂ ਕੋਈ ਵੀ ਗੀਤ ਸੰਗੀਤ ਲਗਵਾਉਣਾ, ਵੈਸੇ ਕੋਈ ਨੰਬਰ ਪੁੱਛਣਾ। 6474988486, 6474988486।

ਸੀ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ ਰਾਜਵੰਤ ਕੌਰ ਜੀ ਦੇ ਸਹਿਯੋਗ ਦੇ ਨਾਲ। ਰਾਜਵੰਤ ਨੂੰ ਫੋਨ ਕਰ ਲਓ, ਰਾਜਵੰਤ ਕੌਰ ਤੁਹਾਡੇ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ। ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਨਹੀਂ ਘਟ ਰਹੀ, ਟੈਨਸ਼ਨ ਬਿਲਕੁਲ ਨਾ ਲਓ, ਤੁਸੀਂ ਰਾਜਵੰਤ ਕੌਰ ਨੂੰ ਕਾਲ ਕਰੋ। ਰਾਜਵੰਤ ਨੇ ਪਹਿਲੀ ਗੱਲ ਤਾਂ 25 ਤੋਂ ਵੱਧ ਕੰਪਨੀਆਂ ਨਾਲ ਗੱਲਬਾਤ ਕਰਕੇ ਤੁਹਾਡੇ ਲਈ ਐਸਟੀਮੇਟ ਲੈ ਲੈਣਾ, ਤੇ ਦੂਜੀ ਗੱਲ ਰਾਜਵੰਤ ਨੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਾ। ਸੋ 25 ਤੋਂ ਵੱਧ ਕੰਪਨੀਜ਼ ਨਾਲ ਗੱਲਬਾਤ ਕਰਕੇ 30% ਤੱਕ ਦਾ ਡਿਸਕਾਊਂਟ ਰਾਜਵੰਤ ਕੌਰ ਜੀ ਤੁਹਾਨੂੰ ਲੈ ਕੇ ਦਿੰਦੇ ਆ। ਤੇ ਰਾਜਵੰਤ ਦਾ ਫੋਨ ਨੰਬਰ ਨੋਟ ਕਰ ਲਓ, 6476744735, 6476744735, 6774 4535, 6774 4535। ਰਾਜਵੰਤ ਕੌਰ ਤੁਹਾਡੇ ਲਈ ਹਾਜ਼ਰ ਨੇ।

0: क्या बात है, जदों फिर दिल ही आ गया यार, फिर बंदा गेड़े भी मारदा, बंदा गिफ्ट भी लेके दिंदा, बंदा फिर फोन ते फोन, मिस यू ते मिस यू। जदों फिर टेक्स्ट मैसेज दा जमाना आया, फिर तां बस लव यू सोनी, ये नींद नहीं आउंदी, ये नहीं हुंदा, वो नहीं हुंदा, खाना नहीं पचदा। सो जदों ना प्यार जिहा हुंदा ही है शुरुआत दे विच, फिर बंदा बड़ा कुछ करता है। गेड़े तो बहुत निकी एक छोटी जी गल है, गेड़िया तो भी उठ के बंदा बस पागल हो जाता, तो पागलपन की फिर कोई हद नहीं होंगी। थानू पुछदे हैं एक सवाल, जो यार बंदे नूं नवा नवा प्यार जिहा हुंदा तां फिर वो किवें पहचाने जाता, जो पहला पहला बस प्यार चढ़े ही है बंदे नूं, तां उहदा एक निशानी की है, बंदा किवें एक्ट करता है ते बंदा किवें बिहेव करता है कोई आइडिया कि यार बंदा सोंदा नहीं, बंदा खांदा नहीं, बंदा कमरे चो नहीं निकलता। जो नवा नवा प्यार होंदा तां बंदा की करता, जे थोड़े किसी यार दोस्त नूं नवा नवा प्यार होया तुसीं किवें पहचानदे हो कि यार हाँ इहनूं प्यार हो गया, तां ही नहीं है बंदा मिलदा सानूं। नंबर है अपना 6478848486, 6474988486 अपना फोन नंबर है, 6474988486, 647 498 84 86 नंबर है। दस्सो जरा यार के पहला पहला जदों बंदे नूं शुरुआती जे एक दौर च प्यार हुंदा तां फिर किवें पहचानिया जांदा कि हाँ ठीक है यार इहनूं, बंदे नूं फिर इश्क जिहा होया लगता। केड़ा गाना सी, इश्क जिहा हो गया लगता है। सो वह भी थोड़े लाने, गाने लाने, नाले इश्क दे गाने लाने थोड़े बहुते, नाले इश्क मुश्क दी गल्लां बातां हुंदियां। इश्क कदे की सी एक गीत मेरे डैड मैनूं दसदे हुंदे आ कि छुपदा नहीं छुपाया जग तों इश्क, कुछ इदां सी। मैं पुछदा डैड नूं जे सुन रहे प्रोग्राम मैनूं दस्सिओ ਕਿਹੜਾ ਗੀਤ ਸੀਗਾ, ਕੋਈ ਕੋਈ ਕਵਿਸ਼ਰੀ ਵੀ ਸੀਗੀ ਆਪਣੀ ਇੱਦਾਂ ਦੀ, ਚਾ ਕੁਛ ਸੀਗਾ ਇੱਦਾਂ ਦਾ। ਸੋ ਪਤਾ ਕਰਦੇ ਹਾਂ। ਇੱਕ ਤੁਹਾਨੂੰ ਮੈਂ ਨਾਲ ਦੀ ਨਾਲ ਮੈਸੇਜ ਦੇ ਦੇਵਾਂ, ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਵੀਰ ਹੋਣਾ ਦਾ। ਪ੍ਰਸ਼ਾਂਤ ਨੂੰ ਕਾਲ ਕਰੋ, ਅਗਰ ਤੁਸੀਂ ਬਹੁਤ ਹੀ ਕਮਾਲ ਦਾ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਮਿਸਟਰ ਪ੍ਰਸ਼ਾਂਤ, ਪੀ ਐਂਡ ਜੇ ਰੈਨੋਵੇਸ਼ਨ ਹੈ, ਪ੍ਰਸ਼ਾਂਤ ਹੋਣਾ ਦਾ ਨੰਬਰ ਨੋਟ ਕਰ ਲਓ। ਲੀਗਲ ਬੇਸਮੈਂਟ ਤਿਆਰ ਕਰਾਉਣੀ ਆ, ਕੋਈ ਫਰੇਮਿੰਗ ਡਰਾਈਵਲ ਕਰਾਉਣੀ ਆ, ਬਾਥਰੂਮ ਰੈਨੋਵੇਟ ਕਰਾਉਣੇ ਆ, ਫਲੋਰਿੰਗ ਟਾਇਲਾਂ ਨਵੀਆਂ ਲਵਾਉਣੀਆਂ, ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਹੈ, ਫੁੱਲੀ ਇੰਸ਼ੋਰਡ ਕੰਪਨੀ ਹੈ ਅਤੇ ਪ੍ਰੋਪਰਟੀ ਮੇਨਟੇਨੈਂਸ ਸੇਵਾਵਾਂ ਵੀ ਪ੍ਰੋਵਾਈਡ ਕਰਦੇ ਆ। ਹੁਣ ਕੋਈ ਰੀਅਲਟਰ ਨੇ, ਪ੍ਰੋਪਰਟੀ ਮੈਨੇਜਰਸ ਨੇ, ਕਈ ਵਾਰ ਹੁੰਦਾ ਯਾਰ ਕਿ ਅਖੀਰਲੇ ਮੌਕੇ 'ਤੇ ਪ੍ਰੋਪਰਟੀ ਮੇਨਟੇਨੈਂਸ ਕਰਾਉਣੀ ਹੈ, ਤਾਂ ਪ੍ਰਸ਼ਾਂਤ ਦਾ ਨੰਬਰ ਹੈ 437-318-0400, 437-318-0400, 437-318-0400। ਅਤੇ ਸਟੂਡੀਓ ਦਾ ਆਪਣਾ ਨੰਬਰ ਇੱਕ ਵਾਰ ਫਿਰ ਮੈਂ ਦੇ ਦੇਵਾਂ, ਅੱਜ ਨਵਾਂ ਨੰਬਰ ਹੈ, ਤੁਸੀਂ ਇਸੇ ਨੰਬਰ 'ਤੇ ਕਾਲ ਕਰੋ, ਇਸੇ ਨੰਬਰ 'ਤੇ ਗੱਲਬਾਤ ਤੁਹਾਡੀ ਸਾਡੀ ਹੋਵੇਗੀ। ਅਤੇ ਨੰਬਰ ਹੈ 6474988486, ਠੀਕ ਹੈ, 647 ਅਤੇ ਫਿਰ 498 ਅਤੇ ਫਿਰ 8486, 647 498 84 86 ਨੰਬਰ ਹੈ, 0080। ਹਾਂਜੀ ਵੀਰ, ਕਿੱਦਾਂ?
1: ਵੀ ਠੀਕ ਹੈ ਜੀ, ਥੈਂਕ ਯੂ।
0: ਕੀ ਬਣਦਾ
1: ਬ੍ਰੋ? ਬਾ ਕੋਈ ਨੀ ਭਰਾ, ਬਸ ਕੰਬਾ ਕਾਰਾਂ ਦੇ ਆ ਰਹੇ ਹਾਂ। ਬਸ ਇਹਦਾ ਸਿਮਟਮ ਭਰਾ ਏਦਾਂ ਹੀ ਹੈ, ਕਿਸੇ ਨੂੰ ਪਿਆਰੇ ਜਿਵੇਂ ਅੱਜ ਕੱਲ੍ਹ ਅੱਕ ਗਏ ਭਰਾਵਾ, ਇਹਦਾ ਕੁਆਲੀ ਨਾਈਟ ਲਾ ਲਾ ਕੇ ਨਾ ਬੰਦਾ ਕੁਆਲੀ ਨਾਈਟ ਮਿਸ ਕਰਦਾ ਫਿਰ ਵਿਆਹ ਦੇ ਪ੍ਰੋਗਰਾਮਾਂ ਚ ਨਾ।
0: ਅੱਛਾ, ਬੰਦਾ ਕੁਆਲੀ ਨਾਈਟ ਮਿਸ ਕਰਦਾ?
1: ਹਾਂ, ਬੰਦਾ ਆਪਣੇ ਪਲਾਨ ਅਲੱਗ ਬਣਾਉਂਦਾ, ਤੁਹਾਡੇ ਨਾਲ ਥੋੜਾ ਜਿਹਾ ਬਹਿਣਾ ਉੱਠਣਾ ਚੇਂਜ ਕਰੂਗਾ, ਥੋੜਾ ਜਿਹਾ ਸਕੇਜੂਲ ਨਹੀਂ ਹੋਊਗਾ, ਤੁਸੀਂ ਉਹਨੂੰ ਕਹੋਗੇ ਲੈਟਸ ਹੈਂਗ ਆਊਟ, ਲੈਟਸ ਗੋ ਆਊਟ।
0: ਅੱਛਾ, ਸੋ ਕਿਤੇ ਕੋਈ ਮਹਿਫਲ ਸਜੀ ਹੋਵੇ ਤੇ ਜਦੋਂ ਯਾਰ ਦੋਸਤ ਨਹੀਂ ਪਹੁੰਚਦਾ ਉਹਦਾ ਮਤਲਬ ਕਿ ਇਸ਼ਕ ਹੋ ਗਿਆ ਹੈ?
1: ਹਾਂ, ਇਸ਼ਕ ਹੋ ਗਿਆ। ਤੇ ਦੂਜੀ ਗੱਲ, ਜੇ ਤੁਹਾਨੂੰ ਉਹ ਮਿਲਦਾ ਹੈ ਨਾ ਨੈਕਸਟ ਵੀਕ ਜਾਂ ਜਦੋਂ ਵੀ ਤੁਹਾਨੂੰ ਮਿਲੂਗਾ, ਉਹਦੀ ਡਰੈਸਿੰਗ ਸੈਂਸ ਬੜੀ ਚੇਂਜ ਹੋਈ ਹੋਊਗੀ ਉਹਦੇ, ਬਈ ਨਵੇਂ ਲੀੜੇ ਲੱਤੇ ਹਨਾ, ਤੇ ਐਨ ਫਰੈਸ਼ ਹੇਅਰ ਕੱਟ, ਜੇ ਫੋਨ ਦਾ ਕਵਰ ਚੇਂਜ ਹਨਾ।
0: ਜਿਹੜਾ ਬੰਦਾ ਕਦੇ ਨਹਾਤਾ ਨਹੀਂ, ਹਫਤੇ ਹਫਤੇ ਬਾਅਦ ਬੰਦਾ ਨਹਾਤਾ ਹੋਵੇ, ਉਹ ਬੰਦਾ ਫਿਰ ਦੋ ਦੋ ਤਿੰਨ ਤਿੰਨ ਵਾਰ ਦਿਨ ਚ ਨਹਾਉਂਦਾ ਹੈ।
1: ਹਾਂ, ਤੇ ਬ੍ਰੋ ਸਭ ਤੋਂ ਕਾਮਨ ਚੀਜ਼ ਫੜਨ ਵਾਲੀ ਇਹ ਆ, ਉਹਦੀ ਗੱਡੀ ਚ ਨਾ ਤੁਹਾਨੂੰ ਬਹੁਤ ਵਧੀਆ ਕਲੋਨ ਮਿਲੂਗਾ ਮਹਿੰਗਾ।
0: ਅੱਛਾ, ਹਾਂ
1: ਠੀਕ ਹੈ, ਠੀਕ ਹੈ।
0: ਤੁਸੀਂ ਇਹ ਦੱਸੋ ਤੁਹਾਡਾ ਇਸ਼ਕ ਕਿਵੇਂ ਫੜਿਆ ਗਿਆ?
1: ਫੜਿਆ ਤਾਂ ਨਹੀਂ ਗਿਆ ਭਰਾ, ਬਸ ਸਾਡਾ ਯਾਰ ਠੀਕ ਨੀ ਸੀਗਾ, ਫੜਿਆ ਨੀ ਗਿਆ ਏਦਾਂ ਸੀ। ਇੱਕ ਵਾਰੀ ਸਾਡੇ ਨਾ ਨਵੀਂ ਜੀ ਉਦੋਂ ਨਾ ਆਰਚੀਸ ਗੈਲਰੀ ਦੇ ਨਾ ਕਾਰਡ ਚੱਲਦੇ ਹੁੰਦੇ ਸੀਗੇ, ਜਿਹਨੂੰ ਆਪਾਂ ਇੱਕ ਲਵ ਟਾਈਪ ਕਾਰਡ ਨੀ ਕਹਿੰਦੇ, ਇੱਥੇ ਤਾਂ ਬੜੀ ਕਾਮਨ ਚੀਜ਼ ਆ, ਉਹ ਕਾਰਡ ਸੀਗੇ ਸਾਡੇ, ਕਾਰਡ ਹੀ ਡੈਡੀ ਉਹਨਾਂ ਨੇ ਫੜ ਲਿਆ ਸੀ, ਕਹਿੰਦੇ ਟਿਊਸ਼ਨ ਜਾਂਦਾ ਤੇ ਰਜਿਸਟਰ ਚੋਂ ਕਾਰਡ ਨਿਕਲਿਆ ਕੁੜੀ। ਤੇ ਆਪਾਂ ਸਮਝਾਉਂਦੇ ਰਹੇ ਵੀ ਉਹ ਐਕਚੁਅਲੀ ਕੀ ਹੁੰਦਾ ਕਿ ਗ੍ਰੇਡ 12 ਚ ਨਾ ਉੱਥੇ ਸਲੈਮ ਬੁੱਕ ਵਗੈਰਾ ਬਣਾਉਂਦੇ ਹੁੰਦੇ ਸੀ ਨਾ, ਕਿਉਂਕਿ ਹਾਈ ਸਕੂਲ ਤੋਂ ਬਾਅਦ ਤਾਂ ਕਿਹਨੇ ਕਿੱਥੇ ਮਿਲਣਾ, ਕਿਸੇ ਨੇ ਕਿਹੜੀ ਫੀਲਡ ਚ ਚਲੇ ਜਾਣਾ, ਕਿਹੜੀ ਫੀਲਡ ਚ, ਤੇ ਉਦੋਂ ਘਰਦਿਆਂ ਨੂੰ ਲੱਗਿਆ ਕਿ ਸ਼ਾਇਦ ਇਹਦੀ ਗੱਲ ਬਾਤ ਹੈ, ਪਰ ਉਹਦੇ ਪੈ ਹੀ ਗਈਆਂ ਭਰਾ, ਐਵੇਂ 2 ਮਹੀਨੇ ਬੁਲਟ ਦੀ ਚਾਬੀ
0: ਲੈ ਲਈ। ਮੈਂ ਇੰਡੀਆ ਸੀਗਾ ਛੁੱਟੀਆਂ ਲਈ, ਤੇ ਉਦੋਂ ਨਾ ਵੈਲੈਂਟਾਈਨ ਡੇ ਸੀਗਾ, ਸਟੋਰ ਇੱਕ ਬਹੁਤ ਭਰਿਆ ਹੋਇਆ, ਲਾਈਨਾਂ ਲੱਗੀਆਂ। ਮੈਂ ਫਿਰ ਪੁੱਛਿਆ ਘਰਦੇ ਨੇ, ਮੈਂ ਕਿਹਾ ਇਹ ਕਿਹੜਾ ਸਟੋਰ ਹੈ, ਕਹਿੰਦੇ ਨਵੀਂ ਆਰਚੀ ਹੈ। ਫਿਰ ਅਸੀਂ ਉੱਥੇ ਗਏ, ਉੱਥੇ ਤਾਂ ਟੈਡੀ ਬੇਅਰ ਵੱਖਰੇ ਕਿਸਮ ਦੇ, ਕੋਈ ਕਾਰਡ ਵੱਖਰੇ ਕਿਸਮ ਦੇ, ਬਲੂਨ ਯੇ ਵੋ, ਫਿਰ ਉੱਥੇ ਜਾਂਦੇ ਆ ਸਾਰੇ ਖਰੀਦਦਾਰੀ ਕਰਨ ਹੈ ਪਿਆਰ ਦੀ।
1: ਹਾਂ ਉਦੋਂ ਭਰਾ ਏਦਾਂ ਦੀ ਜਿਹੜਾ ਤੁਸੀਂ ਉਹਨੂੰ ਓਪਨ ਕਰਦੇ ਸੀ ਨਾ, ਉੱਥੇ ਮਿਊਜ਼ਿਕ ਚੱਲਦਾ ਸੀ, ਕੋਈ ਸੌਂਗ ਜਾਂ ਕੋਈ ਹੈ ਨਾ, ਪਤਾ ਲੱਗਦਾ ਸੀਗਾ ਕਿ ਇਹ ਬੰਦੇ ਨੇ ਪੈਸੇ ਲਾਏ ਨੇ ਤੇ ਆਰਚਿਸ ਗੈਲਰੀ ਦਾ, ਅਦਰਵਾਈਜ਼ ਤਾਂ ਤੁਹਾਨੂੰ ਪਤਾ $10 ਰੁਪਈਏ ਦਾ ਮਿਲ ਜਾਂਦਾ ਹੁੰਦਾ ਸੀ।
0: ਚਲੋ ਥੈਂਕ ਯੂ ਵੀਰੇ,
1: ਇਹ ਚੀਜ਼ਾਂ ਚੱਲਦੀਆਂ।
0: ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਸੋ ਕੁਝ ਤੁਹਾਡੀਆਂ ਕਾਲਾਂ ਆਈਆਂ ਤੇ ਕੱਟੀਆਂ ਗਈਆਂ, ਸੋ ਜ਼ਰੂਰ ਤੁਸੀਂ ਸਟੇ ਔਨ ਦਾ ਲਾਈਨ, ਗੱਲਬਾਤ ਤੁਹਾਡੀ ਸਾਡੀ ਹੋਵੇਗੀ, ਤੇ ਬਸ ਲਾਈਨ ਤੇ ਰਹੋ ਤੇ ਹੋਲਡ ਕਰ ਲਿਆ ਕਰੋ ਥੋੜ੍ਹਾ ਜਿਹਾ। ਮੈਨੂੰ ਪਤਾ ਕਿ ਕਈ ਵਾਰ ਆਪਣਾ ਯੂ ਨੋ ਹੋਲਡ ਕਰਨਾ ਪੈਂਦਾ, ਸੋ ਜਸਟ ਸਟੇ ਔਨ ਦਾ ਲਾਈਨ ਤੇ ਗੱਲਬਾਤ ਪੱਕੀ ਹੋਵੇਗੀ। ਹਾਂ, ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ, ਤੁਸੀਂ ਅਗਰ ਗੱਡੀ ਲੈਣੀ ਹੈ ਨਾ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ, ਇਹਨਾਂ ਨੂੰ ਕਾਲ ਕਰੋ। ਕਰਨ ਸ਼ਰਮਾ, ਜਗਦੀਪ ਭੱਲਾ ਬਹੁਤ ਕਮਾਲ ਦੀ ਟੀਮ ਹੈ, ਏਰਨ ਮਿਲਸ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅਗਰ ਤੁਸੀਂ ਗੱਡੀ ਟੌਪ ਦੀ ਲੈਣੀ ਹੈ, ਚਾਹੇ ਐਸ ਯੂ ਵੀ ਚਾਹੇ ਗੱਡੀ, ਤਾਂ 9058285800 9058285800 9058285800 ਏਰਨ ਮਿਲਸ ਐਕਿਰਾ ਜੀ 1728 ਹੈਲੋ।
2: ਸਤਿ ਸ਼੍ਰੀ ਅਕਾਲ ਨਵੀਂ ਵੀਰੇ, ਕੀ ਹਾਲ ਚਾਲ ਹੈ?
0: ਵਧੀਆ ਜੀ, ਕਿਵੇਂ ਹੋ?
2: ਬਸ ਠੀਕ ਠਾਕ। ਮੈਂ ਕਿਹਾ ਵੀਰੇ, ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਨਾ ਬੰਦਾ ਆਪਣੇ ਆਪ ਨੂੰ ਥੋੜਾ ਸਿਆਣਾ ਜਿਹਾ ਸਮਝਣ ਲੱਗ ਜਾਂਦਾ, ਸਿਆਣੀਆਂ ਸਿਆਣੀਆਂ ਗੱਲਾਂ ਕਰਨੀਆਂ ਸ਼ੁਰੂ ਹੋ ਜਾਂਦੀਆਂ, ਆਪਾਂ ਨੂੰ ਏਦਾਂ ਨੀ ਕਰਨਾ ਚਾਹੀਦਾ, ਆਪਾਂ ਨੂੰ ਏਦਾਂ ਨੀ, ਤੇ ਇੱਕ ਨਾ ਇਹਦੀ ਸੌਂਗ ਸਿਲੈਕਸ਼ਨ ਚੇਂਜ ਹੋ ਜਾਂਦੀ ਆ, ਥੋੜਾ ਠੰਡਾ ਜਿਹਾ ਹੋ ਕੇ ਨਾ ਐ ਮਿੱਠੇ ਮਿੱਠੇ ਜੇ ਗਾਣੇ ਲਾ ਕੇ ਫਿਰਦਾ ਰਹਿੰਦਾ, ਫਿਰ ਪਤਾ ਲੱਗ ਜਾਂਦਾ ਵੀ ਕੋਈ ਸਿਸਟਮ ਖਰਾਬ ਹੋਇਆ ਲੱਗਦਾ।
0: ਅੱਛਾ, ਸਿਆਣਾ ਕਿੱਦਾਂ ਕਰੀਆਂ ਸਿਆਣੀਆਂ ਗੱਲਾਂ?
2: ਉਹ ਹੁੰਦੀਆਂ ਨੀ ਜਿਹੜੇ ਸਿਆਣੇ ਜੇ ਬੰਦਾ ਵੀ ਫਿਰ ਆਪਣਾ ਵਿਆਹ ਹੋ ਜਾਣਾ, ਫਿਰ ਆਪਾਂ ਵੱਡੇ ਹੋ ਜਾਣਾ,
0: ਬੰਦਾ ਜ਼ਿੰਦਗੀ ਬਾਰੇ ਸੋਚਣ ਲੱਗ ਜਾਂਦਾ। ਜਿਹੜੇ ਬੰਦੇ ਨੇ ਕਦੇ ਜ਼ਿੰਦਗੀ ਬਾਰੇ ਜਾਂ ਕੋਈ ਸੀਰੀਅਸ ਗੱਲ ਨੀ ਕੀਤੀ, ਬਸ ਹਾਸੇ ਮਜ਼ਾਕ ਚ ਬੰਦਾ ਰਿਹਾ, ਉਹ ਵੀ ਬੰਦਾ ਥੋੜਾ ਸੀਰੀਅਸ ਹੋ ਜਾਂਦਾ।
2: ਇੱਕ ਸਾਡੇ ਨਾਲ ਸੀ ਵੀਰੇ, ਉਹ ਨਾ ਇੱਕ ਦਿਨ ਏਦਾਂ ਹੀ ਤੁਰਿਆ ਵੀਰੇ, ਸਾਨੂੰ ਕਹਿੰਦਾ ਯਾਰ IPS ਕਿਵੇਂ ਬਣਦੇ ਹੁੰਦੇ ਆ।
0: ਅੱਛਾ ਬੰਦਾ ਥੋੜੇ ਸਿਆਣੀ ਜਿਹੀ ਗੱਲਾਂ ਕਰਨ ਲੱਗ ਜਾਂਦਾ। 4000 ਹੈਲੋ।
3: ਤੁਹਾਨੂੰ
0: ਕਿਉਂ ਨੀ ਪਤਾ, ਹਰੇਕ ਨੂੰ ਪਤਾ, ਤੁਸੀਂ ਦੱਸੋ ਤੁਹਾਨੂੰ ਜਦੋਂ ਨਵਾਂ ਨਵਾਂ ਪਿਆਰ ਹੋਇਆ ਤਾਂ ਕੀ ਤੁਸੀਂ ਕਿਵੇਂ ਥੋੜੇ ਜਿਹੇ ਬਦਲੇ, ਕਿੱਦਾਂ ਫਿਰ ਘਰਦਿਆਂ ਨੇ ਕਿਹਾ ਯਾਰ ਇਹਦੇ ਚ ਕੋਈ ਨਾ ਕੋਈ ਗੜਬੜ ਹੈ, ਕੀ ਤੁਹਾਡੀ ਤੁਹਾਡੇ ਨਾਲ ਕੀ ਵਾਪਰਿਆ?
3: ਕੁਛ ਵੀ ਨੀ ਨਵੀ, ਸਾਡੀ ਅੰਗੇ ਮੈਰਿਜ ਅਰੇਂਜ ਮੈਰਿਜ ਸੀਗੀ, ਮੇਰੇ ਹਸਬੈਂਡ ਕੈਨੇਡਾ ਸੀਗੇ, ਲਾਈਕ ਆਲਮੋਸਟ 5-6 ਸਾਲ ਪਹਿਲਾਂ ਉਹ ਕੈਨੇਡਾ ਸੀਗੇ
0: ਤੇ
3: ਮੈਂ ਇੰਡੀਆ ਸੀਗੀ।
0: ਤੁਸੀਂ ਤੁਸੀਂ ਦੱਸੋ, ਤੁਹਾਨੂੰ ਕਦੇ ਮੈਰਿਜ ਤੋਂ ਪਹਿਲਾਂ ਕਦੇ ਕੋਈ ਪਿਆਰ ਨੀ ਹੋਇਆ, ਕਦੇ ਕੋਈ ਇਸ਼ਕ ਨੀ ਹੋਇਆ?
3: ਨਵੀਂ ਸਾਡੀ ਫੈਮਿਲੀ ਇੱਦਾਂ ਸੀਗੀ, ਸਾਡਾ ਖੁਦ ਦਾ ਘਰ ਦਾ ਡਰਾਈਵਰ, ਜਿਹੜੇ ਬਚਪਨ ਤੋਂ ਸਾਡਾ ਡਰਾਈਵਰ ਸੀ, ਉਹੀ ਡਰਾਈਵਰ ਅੰਕਲ ਸਾਨੂੰ ਸਕੂਲ ਛੱਡ ਕੇ ਆਉਂਦੇ ਸੀ, ਡਰੋਪ ਕਰਦੇ ਸੀ ਘਰ ਤੋਂ ਸਕੂਲ, ਸਕੂਲ ਤੋਂ ਘਰ, ਸੇਮ ਥਿੰਗ ਕਾਲਜ ਦੇ ਵਿੱਚ, ਸਭ ਕੁਛ ਇੱਦਾਂ ਹੀ ਸੀਗਾ।
0: ਸੋ ਥੋੜੇ ਆ ਤੁਸੀਂ ਸਟ੍ਰਿਕਟ ਇੱਕ ਹਾਊਸ ਹੋਲਡ ਚ ਰਹੇ ਹੋ?
3: ਨਹੀਂ ਸਟ੍ਰਿਕਟ ਨਹੀਂ, ਪਰ ਸਿੱਧਾ ਕਹਿ ਸਕਦੇ ਕਿ ਇਕੱਲੇ ਨਹੀਂ ਕਦੇ ਕਿਤੇ
0: ਗਏ, ਇਕੱਲੇ ਕਦੇ ਗਏ ਨਹੀਂ। ਅੱਛਾ,
3: ਬਟ ਜਦੋਂ ਮੇਰੇ ਹਸਬੈਂਡ ਦੀ ਤੇ ਮੇਰੀ ਇੰਗੇਜਮੈਂਟ ਹੋਈ, ਸਾਡੀ ਡੇਢ ਸਾਲ ਇੰਗੇਜਮੈਂਟ ਹੋਈ ਗਈ, ਤੁਹਾਨੂੰ ਯਾਦ ਆ ਜਾਂ ਕੈਨੇਡਾ ਚ ਸਿਰਫ 100 ਮਿੰਟ 200 ਮਿੰਟ ਹੁੰਦੇ ਸੀਗੇ, ਰਾਈਟ? ਲਾਈਕ ਫੋਨ ਬਿੱਲ ਇੰਨਾ ਐਕਸਪੈਂਸਿਵ ਹੁੰਦਾ ਸੀਗਾ, ਵਟਸਐਪ ਵਗੈਰਾ ਨਹੀਂ ਸੀ ਹੁੰਦੇ, ਰਾਈਟ?
0: ਜੀ ਜੀ ਜੀ.
3: ਦੈਨ ਮੇਰੇ ਹਸਬੈਂਡ ਦੇ ਫੋਨ ਬਿੱਲ ਲਾਈਕ ਇਨ 2001-2002 600+ ਆ ਜਾਂਦਾ ਹੁੰਦਾ ਸੀ. ਮੇਰੀ ਮੌਰਗੇਜ ਚਲੇ ਜਾਂਦੀ ਸੀਗੀ ਮਹੀਨੇ ਦੀ.
0: ਚਲੋ ਇਹ ਵੀ ਗੱਲ ਹੈ, ਜਦੋਂ ਨਵਾਂ ਨਵਾਂ ਪਿਆਰ ਹੁੰਦਾ ਤਾਂ ਬੰਦਾ ਫਿਰ ਫੋਨ ਹੀ ਨਹੀਂ ਥੱਲੇ ਰੱਖਦਾ, ਬਸ ਬੰਦਾ ਫੋਨ ਸੁਣਦਾ ਸੁਣਦਾ ਹੀ ਸੌ ਜਾਂਦਾ, ਫਿਰ ਸਵੇਰੇ ਉੱਠ ਕੇ ਦੇਖਦਾ ਯਾਰ ਮੇਰੀ ਤਾਂ ਬੈਟਰੀ ਡੈਡ ਹੋ ਗਈ. ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ. ਅੱਛਾ ਕਹਿੰਦੇ ਨਵੀਂ, ਮੈਂ ਵਿਆਹ ਤੋਂ ਪਹਿਲਾਂ ਪਿਆਰ ਨਹੀਂ ਕੀਤਾ. ਯਾਰ ਇਹ ਜਿਹੜਾ ਬਚਪਨ ਦੇ ਵਿੱਚ ਪਿਆਰ ਜਿਹਾ ਹੁੰਦਾ ਨਾ, ਫਨੀ ਜਿਹਾ, ਉਹ ਹੈ ਬੜਾ ਮਜ਼ੇਦਾਰ ਹੁੰਦਾ. ਸੋ ਪ੍ਰੋਗਰਾਮ ਹੈ ਪੰਜਾਬੀ ਰਾ ਅਤੇ ਨੰਬਰ ਹੈ ਆਪਣਾ 6474988486 'ਤੇ ਗੱਲਬਾਤ ਅੱਜ ਹੋ ਰਹੀ ਹੈ. ਸੋ ਅੱਜ ਤੁਸੀਂ ਦੂਜੇ ਨੰਬਰ 'ਤੇ ਨਾ ਫੋਨ ਕਰਿਓ, 3337 'ਤੇ ਅੱਜ ਗੱਲ ਕਰਨੀ ਹੈ ਅਤੇ ਸਿਰਫ ਕਾਲ ਕਰੋ 6474988486. ਠੀਕ ਹੈ, ਇਸੇ ਹੀ ਨੰਬਰ 'ਤੇ ਅੱਜ ਕਾਲ ਕਰੋ 6474988486 'ਤੇ ਕਾਲ ਤੁਸੀਂ ਕਰ ਸਕਦੇ ਹੋ. 647-498-8486 'ਤੇ ਕਾਲ ਕਰ ਰਹੇ ਹੋ. ਜੀ ਟੀ ਏ ਕ੍ਰੈਡਿਟ ਨੂੰ ਯਾਦ ਰੱਖੋ, ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਟੈਨਸ਼ਨ ਹੈ, ਟੈਨਸ਼ਨ ਨਾ ਲਓ, ਟੈਨਸ਼ਨ ਛੱਡ ਦਿਆ ਕਰੋ ਯਾਰ. ਜਦੋਂ ਅਸੀਂ ਖੜ੍ਹੇ ਹਾਂ ਅਸੀਂ ਤੁਹਾਨੂੰ ਕੋਈ ਨਾ ਕੋਈ ਨੰਬਰ ਦੇ ਦੇਣਾ. ਸੋ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰ ਲਓ, ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਨੰਬਰ ਹੈ 416-650-1100. ਕਰਜ਼ਾ ਮਾਫ਼ ਕਰਵਾ ਰਿਹਾ ਪਿਛਲੇ ਤਕਰੀਬਨ 25 ਸਾਲਾਂ ਤੋਂ, 416-650-1100. ਅਗਰ ਤੁਸੀਂ ਨਵੀਂ ਰੂਫ ਲਗਵਾਉਣੀ ਹੈ ਜਾਂ ਰੂਫ ਦੀ ਰਿਪੇਅਰ ਕਰਾਉਣੀ ਹੈ ਤਾਂ ਡਿਲੇ ਨਾ ਕਰਿਆ ਕਰੋ ਯਾਰ, ਇਹ ਇੱਦਾਂ ਦੇ ਕੰਮ ਨੇ, ਇਹਨਾਂ 'ਚ ਡਿਲੇ ਕਰ ਰਿਹਾ ਫਿਰ ਤਾਂ ਤੁਸੀਂ ਬਸ ਹੋ ਗਿਆ ਤੁਹਾਡਾ ਕੰਮ. ਸੋ ਨਵੀਂ ਰੂਫ, ਰੂਫ ਦੀ ਰਿਪੇਅਰ ਤਾਂ ਪੈਸ਼ਨ ਰੂਫਿੰਗ, ਗੁਰਲਾਲ ਭਾਅ ਜੀ ਨੂੰ ਅੱਜੇ ਹੀ ਫੋਨ ਘੁਮਾਓ 6479199413 ਨੰਬਰ ਹੈ 6479199413. 647-919-9193 ਫੁੱਲੀ ਇੰਸ਼ੋਰਡ ਕੰਪਨੀ, ਬਹੁਤ ਵਧੀਆ ਬੰਦੇ ਨੇ. 6479199413 ਮਿਸਟਰ ਗੁਰਲਾਲ ਨੂੰ ਫੋਨ ਕਰੋ. 9257 ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਨਵੀਂ
0: ਭਾਈ. ਸਤਿ ਸ਼੍ਰੀ ਅਕਾਲ, ਵਧੀਆ ਜੀ, ਕਿੱਦਾਂ?
4: ਬਹੁਤ ਦਿਨ ਹੋ ਗਏ ਤੁਹਾਡੀ ਆਵਾਜ਼ ਸੁਣੇ ਨੇ ਜੀ.
0: ਹਾਂ, ਮੈਂ ਫਿਰ ਥੋੜੇ ਆ ਕਹਿੰਦੇ ਹੁੰਦੇ ਕਿ ਬਸ ਮੌਜਾਂ ਕਰ ਰਿਹਾ ਸੀ ਥੋੜੀਆਂ ਬਹੁਤੀਆਂ.
4: ਚਲੋ ਕਰਨੀਆਂ ਚਾਹੀਦੀਆਂ ਜੀ.
0: ਹਾਂ, ਇਹੀ ਤਾਂ ਦੇਖੋ, ਇਹੀ ਤਾਂ ਉਮਰ ਹੈ, ਮੌਜਾਂ ਜਿੰਨੇ ਬੁੱਲੇ ਲੁੱਟ ਸਕਦੇ ਲੁੱਟ ਲਓ. ਜ਼ਿੰਦਗੀ 'ਚ ਨਾ ਕਦੇ ਪਛਤਾਵਾ ਨਹੀਂ ਹੋਣਾ ਚਾਹੀਦਾ ਵੀ ਆਹ ਵੀ ਕਰ ਲੈਂਦਾ, ਇੱਥੇ ਵੀ ਜਾ ਆਉਂਦਾ.
4: ਚਲੋ ਜੀ, ਜਿੱਥੇ ਬੰਦਾ ਜਾ ਸਕਦਾ ਜ਼ਰੂਰ ਜਾਣਾ ਚਾਹੀਦਾ.
0: ਬਿਲਕੁਲ ਬਿਲਕੁਲ, ਸਹੀ ਗੱਲ ਹੈ ਤੁਹਾਡੀ. ਹੋਰ ਸੁਣਾ,
4: ਵੀ ਕਰਨਾ ਚਾਹੀਦਾ ਲਾਈਫ 'ਚ.
0: ਬਿਲਕੁਲ ਬਿਲਕੁਲ,
4: ਥੋੜੀ ਗੱਲਾਂ ਕਰੇ.
0: ਕੀ ਕਹਿਣਾ ਚਾਹੁੰਦੇ ਹੋ?
4: ਮੈਂ ਕਿਹਾ ਵੀ 24-25 ਸਾਲ ਹੋ ਗਏ, ਗਾਣਾ ਸੀਗਾ ਤੇ ਬੰਦੇ ਦੀ ਮਸ਼ਹੂਰ ਹੁੰਦੀ ਆ, ਉਹਦਾ ਵਿਆਹ ਹੋ ਜਾਂਦਾ ਜੀ ਤੇ ਉਹ ਕਿਤੇ ਬੱਸ ਚੜਦਾ ਤੇ ਉਹਨੂੰ ਮਿਲਦੀ ਆ ਤੇ ਬੰਦੇ ਦੀ ਭੁੱਖ ਭੁੱਖ ਨਿਕਲ ਜਾਂਦੀ ਆ ਜੀ. ਮਿਲਦਿਆਂ ਨੇ ਉਹਨੂੰ ਦੇਖ ਕੇ ਉਹ ਗਾਣਾ ਸੁਣਾ ਬਈ, ਲੱਭੋ ਗਾਣਾ ਇਹਨੂੰ.
0: ਵਿਆਹ ਕਰਵਾ ਕੇ ਵੀ ਮਿਲਦਾ ਗਿਲਦਾ ਰਹੀ? ਕੋਈ ਤੁਹਾਨੂੰ ਗਾਣੇ ਦੇ ਬੋਲ ਯਾਦ ਨੇ?
4: ਬਸ ਇੰਨਾ ਕੀ ਯਾਦ ਆ ਜੀ.
0: ਇੰਨਾ ਕੀ ਯਾਦ? ਚਲੋ ਤੁਸੀਂ ਮੈਨੂੰ ਦੱਸੋ ਵੀ ਨਵੇਂ ਨਵੇਂ ਬੰਦੇ ਨੂੰ ਪਿਆਰ ਨਵਾਂ ਨਵਾਂ ਹੋਇਆ ਤਾਂ ਕਿਵੇਂ ਪਹਿਚਾਣਿਆ ਜਾਂਦਾ ਵੀ ਹਾਂ ਯਾਰ ਇਹਨੂੰ ਇਸ਼ਕ ਹੋਇਆ ਲੱਗਦਾ ਨਵਾਂ ਨਵਾਂ?
4: ਬੰਦਾ ਮੁਸਕਰਾਉਂਦਾ ਜੀ ਬਹੁਤ, ਹੱਸਦਾ ਬਹੁਤ ਆ, ਪਹਿਲੀ ਗੱਲ ਦਾ ਆਪਣੇ ਆਪ ਨੂੰ ਖੁਸ਼ ਬਹੁਤ ਹੁੰਦਾ ਜੀ ਬੰਦੇ ਨੂੰ.
0: ਅੱਛਾ,
4: ਪਿਆਰ ਹੁੰਦਾ ਜੀ ਉਹਨੂੰ.
0: ਅੱਛਾ, ਬੰਦਾ ਮੁਸਕਰਾਉਂਦਾ ਬਸ, ਹੋਰ ਕੀ ਕਰਦਾ?
4: ਹੋਰ ਐਕਸਾਈਟਡ ਹੁੰਦਾ ਜੀ ਬਹੁਤ ਜ਼ਿਆਦਾ, ਹੋਰ ਮਤਲਬ ਬੰਦੇ ਨੇ ਬੰਦੇ ਦਾ ਜੀ ਨਹੀਂ ਲੱਗਦਾ ਜੀ ਮੇਰਾ.
0: ਅੱਛਾ, ਜੀ ਨਹੀਂ ਲੱਗਦਾ? ਹਾਂ ਇਹ ਗੱਲ ਤੁਹਾਡੀ ਠੀਕ ਹੈ, ਬੰਦਾ ਬਸ ਬਸ ਐਂ ਸਮਝਦਾ ਵੀ ਬਸ ਮੈਂ ਇਕੱਲਾ ਹੀ ਹਾਂ ਲਾਈਫ ਦੇ ਵਿੱਚ. ਕੁਛ ਨੀ ਦਿੰਦਾ, ਇਹ ਵਧੀਆ ਗੱਲ ਹੈ ਤੁਹਾਡੀ, ਬਸ ਹੋਰ ਕੁਛ ਨੀ ਦਿਸਦਾ, ਬਸ ਤੂੰ ਹੀ ਦਿਸਦੀ ਆ. ਸੁਣੀਏ ਓ ਵਾਹ ਕੀ ਬਾਤ ਹੈ। ਓਕੇ ਤੁਹਾਡਾ ਗਾਣਾ ਲੱਭਿਆ, ਲਾ ਦਾਂਗੇ। ਕਿਸ ਨੂੰ ਪੁੱਛਦੇ ਆ ਵੀ ਕਿਹੜਾ ਗਾਣਾ ਬਾਈ ਜੀ ਕਹਿ ਰਹੇ ਆ, ਤੇ ਜੇ ਕਿਸ ਨੂੰ ਪਤਾ ਹੋਵੇ ਦੱਸਿਓ। 6474988486 ਆਪਣਾ ਨੰਬਰ ਹੈ। ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ, ਮੱਲੀ ਟੈਂਟ ਸਰਵਿਸਿਜ਼ ਨੂੰ ਤੁਸੀਂ ਯਾਦ ਰੱਖੋ, ਤੇ ਮੱਲੀ ਟੈਂਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਇਹ ਸਭ ਤੋਂ ਭਰੋਸੇਮੰਦ ਟੈਂਟ ਕੰਪਨੀ ਹੈ। ਮੱਲੀ ਟੈਂਟ ਸਰਵਿਸਿਜ਼ ਨੂੰ ਤੁਸੀਂ ਯਾਦ ਰੱਖੋ, ਤੁਹਾਡੇ ਘਰ ਨੂੰ ਬੈਂਕੁਇਟ ਹਾਲ ਬਣਾ ਦੇਣਗੇ ਮੱਲੀ ਟੈਂਟ ਵਾਲੇ। ਤੇ ਨੰਬਰ ਨੋਟ ਕਰ ਲਓ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਟੈਂਟ, ਟੈਂਟ ਟੇਬਲ ਚੇਰਾ ਡਾਂਸ ਫਲੋਰ ਸਾਰਾ ਕੁਝ ਮੱਲੀ ਟੈਂਟ ਵਾਲੇ ਸਾਂਭਣਗੇ ਤੁਹਾਡੇ ਲਈ। 6479992569, 6479992569, ਮੱਲੀ ਟੈਂਟ ਸਰਵਿਸਿਜ਼। ਤੇ ਗਿੱਲ ਫਾਰਮ ਡਿਕਸੀ ਅਤੇ ਕਿੰਗ ਤੇ ਗਿੱਲ ਫਾਰਮ ਹੈ, ਹਰ ਰੋਜ਼ ਤਾਜ਼ੀਆਂ ਸਬਜ਼ੀਆਂ ਪਿਕ ਕਰਦੇ ਨੇ ਡੇਲੀ। ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਦੇਸੀ ਖੀਰੇ ਤੇ ਮਿੱਠੇ ਵਾਟਰਮੈਲਨ, ਖਰਬੂਜੇ, ਦੇਸੀ ਫਾਰਮ ਦੇ ਆਂਡੇ, ਇਹਨਾਂ ਦਾ ਪੱਥਰ ਦੀ ਚੱਕੀ ਨਾਲ ਪੀਸਿਆ ਆਟਾ, ਹੋਲ ਵੀਟ, ਬੇਸਣ, ਮੱਕੀ, ਬਾਜਰਾ, ਫਰੈਸ਼ ਟੌਪ ਨਿਊਟ੍ਰੀਐਂਟਸ ਦੇ ਨਾਲ ਆਟਾ ਤਿਆਰ ਕਰਦੇ ਆ। 905-925-2300 ਡਿਕਸੀ ਕਿੰਗ ਗਿੱਲ ਫਾਰਮ, 14085 ਡਿਕਸੀ ਰੋਡ, 905-925-2300 ਗਿੱਲ ਗਿੱਲ ਗਿੱਲ ਗਿੱਲ ਫਾਰਮ, ਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰੋ ਤੇ ਤੁਹਾਡੇ ਲਈ ਗਿੱਲ ਫਾਰਮ ਵਾਲੇ ਹਾਜ਼ਰ ਨੇ। HK ਮੂਵਰਸ ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਹੈ। HK ਮੂਵਰਸ ਦੀ ਟੀਮ ਨਾਲ ਸੰਪਰਕ ਕਰ ਲਓ। ਨਵਾਂ ਘਰ ਲਿਆ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਤੇ ਵਧੀਆ ਟੌਪ ਦੀ ਮੂਵਿੰਗ ਕੰਪਨੀ, ਬਹੁਤ ਸੇਫ, ਇੱਕ ਸਿਕਿਓਰ ਤਰੀਕੇ ਨਾਲ ਮੂਵਿੰਗ ਕਰਦੇ ਆ। ਹਰ ਇੱਕ ਤੁਹਾਡੀ ਚੀਜ਼ ਨੂੰ ਐਨ ਕਹਿੰਦੇ ਆ ਨਾ ਕਿ ਕੱਚ ਵਾਂਗ ਸੰਭਾਲ ਕੇ ਰੱਖਣਗੇ। 416-524-6704 HK ਮੂਵਰਸ, 416-524-6704।

0: ਬਾਤ ਹੈ, ਨਹੀਂ ਨਹੀਂ ਸਮਰਿੰਦਰ ਜੀ ਚੱਕਦੇ ਫਟੇ ਹੈ। ਸੋ ਬਿਯੋਂਡ ਆਈਵੇਅਰ ਤੇ ਬਹੁਤ ਹੀ ਕਮਾਲ ਅਤੇ ਟੌਪ ਦੀਆਂ ਡੀਲਾਂ ਲੱਗੀਆਂ ਹੋਈਆਂ ਨੇ। ਹੁਣ ਬੈਕ ਟੂ ਸਕੂਲ ਸ਼ੁਰੂ ਹੈ ਬਈ, ਸੋ ਬੈਕ ਟੂ ਸਕੂਲ ਦੀਆਂ ਸੇਲਸ ਬੱਚਿਆਂ ਲਈ ਐਨਕਾਂ ਲੈਣੀਆਂ ਨੇ ਤਾਂ ਬਾਏ ਵਨ ਗੈਟ ਵਨ ਫਰੀ, ਮਿਕਸ ਐਂਡ ਮੈਚ ਕਰ ਲਓ ਪ੍ਰਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨ ਗਲਾਸਿਸ ਦੇ ਨਾਲ ਸਿੰਗਲ ਵਿਜ਼ਨ ਐਨਕਾਂ ਰੈਗੂਲਰ $400 ਤੁਹਾਡੇ ਲਈ 99 ਦੇ ਵਿੱਚ ਯਾਰ। ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ $600 ਤੁਹਾਡੇ ਲਈ 249 'ਚ, ਜਿਹਦੇ ਵਿੱਚ ਸਲੈਕਟ ਫਰੇਮ ਅਤੇ ਐਸੀਲੋਰ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਮਿਲਦੇ ਨੇ। ਤੁਹਾਡੀ ਬੋਲੀ ਬੋਲ ਦੇ ਡਾਕਟਰ ਨੇ ਬਿਯੋਂਡ ਆਈਵਰ 905-793-3937 ਬਿਯੋਂਡ ਆਈਵਰ। ਸਾਡੇ ਨਾਲ ਹਰਮਨ ਜੁੜ ਚੁੱਕੇ ਹੈ, ਟੀਮ ਹਰਮਨ ਬੱਤਾ, ਸਾਡੀ ਨੰਬਰ ਵਨ ਮੋਰਗੇਜ ਫਾਈਨੈਂਸੀ ਦੀ ਟੀਮ, ਟੀਮ ਹਰਮਨ ਬੱਤਾ। ਸੋ ਮੋਰਗੇਜ ਕਰਾਉਣੀ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ, ਹਰਮਨ ਕੋਲ ਜਾਓਗੇ ਤੁਸੀਂ ਆਪ ਕਹੋਗੇ ਨਵੀਂ ਯਾਰ ਵਾਹ ਕਿਆ ਸਰਵਿਸ ਹੈ। ਹਰਮਨ ਵੈਲਕਮ।
1: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ ਅੱਜ ਕੱਲ ਜੋ ਜੇ ਲਾਸਟ ਮੈਂ ਤੁਹਾਨੂੰ 3 or 4 ਵੀਕਸ ਦੀ ਦੱਸਦਾ, ਕਲਾਇੰਟ ਦੀਆਂ ਸਾਡੇ ਕੋਲ ਇੰਨੀਆਂ ਕਾਲਸ ਆ ਰਹੀਆਂ ਨੇ ਜਿੱਥੇ ਕਲਾਇੰਟਸ ਕਲੋਜ਼ਿੰਗ ਨਹੀਂ ਕਰ ਪਾ ਰਹੇ, ਪ੍ਰੀ ਕੰਸਟਰਕਸ਼ਨ ਜਿਨ੍ਹਾਂ ਨੇ ਘਰ ਲਾਏ ਹੋਏ ਨੇ, ਜਾਂ ਸਪੈਸ਼ਲੀ ਜਿਨ੍ਹਾਂ ਦੀ ਕੌਂਡੋਜ਼ ਦੀ ਕਲੋਜ਼ਿੰਗ ਆ ਰਹੀ ਆ। ਇਹ ਦੇਖਣ ਨੂੰ ਮਿਲਿਆ ਕਿ ਜਿਨ੍ਹਾਂ ਨੇ 8-8 ਲੱਖ ਦੇ ਕੌਂਡੋ ਬੁੱਕ ਕਰਾਏ ਨੇ, ਉਹਨਾਂ ਦੀ ਵੈਲਿਊ 5.5 ਲੱਖ ਆ ਰਹੀ ਹੈ। ਐਂਡ ਓਬਵੀਅਸਲੀ ਇੰਨਾ ਜ਼ਿਆਦਾ ਸ਼ਾਰਟ ਫਾਲ ਬਹੁਤ ਹੀ ਘੱਟ ਕਲਾਇੰਟਸ ਨੇ ਜਿਹਨਾਂ ਕੋਲ ਹੁੰਦਾ, ਤੇ ਬੈਂਕ ਤੁਹਾਨੂੰ ਵੈਲਿਊ ਤੇ ਮੋਰਗੇਜ ਕਰਦਾ। ਸੋ ਜੇ 5.5 ਲੱਖ ਦੀ ਜਾਂ 5 ਲੱਖ ਦੀ ਵੈਲਿਊ ਆ ਜਾਂਦੀ, ਉਹਦਾ 80% ਤੇ ਜਾਂ ਤੁਹਾਨੂੰ 4 ਲੱਖ ਜਾਂ 4.25 ਲੱਖ ਦੀ ਮੋਰਗੇਜ ਲਈ ਉਹ ਪ੍ਰੂਵ ਕਰਦੇ ਨੇ, ਉਹ ਬਾਕੀ ਸਾਰਾ ਤੁਹਾਨੂੰ ਆਪਣੀ ਸੇਵਿੰਗਸ ਚੋਂ ਕਵਰ ਕਰਨਾ ਪੈਂਦਾ। ਸਾਡੇ ਕੋਲ ਕਾਫੀ ਕਲਾਇੰਟਸ ਆਏ ਨੇ ਪ੍ਰੀ ਕੰਸਟਰਕਸ਼ਨ ਤੇ ਜਿਨ੍ਹਾਂ ਦੀ ਅਸੀਂ ਅਪਰੇਜ਼ਲ ਨਹੀਂ ਹੋਣ ਦਿੱਤੀ। ਸੋ ਤੁਸੀਂ ਆਪਣੇ ਬਿਲਡਰ ਨਾਲ ਗੱਲ ਕਰੋ ਕਿ ਤੁਹਾਡੀ ਬਲੈਂਕਡ ਮੋਰਗੇਜ ਕਿਹੜੇ ਬੈਂਕ ਨਾਲ ਆ, BMO ਦੇ ਨਾਲ ਆ ਜਾਂ RBC ਦੇ ਨਾਲ ਆ ਜਾਂ TD ਦੇ ਨਾਲ ਆ। ਜੇ ਉਹਨਾਂ ਨੂੰ ਨਹੀਂ ਪਤਾ ਲੱਗਦਾ, ਸਾਡੀ ਟੀਮ ਬਿਲਡਰ ਉਹਨਾਂ ਦੇ ਬਿਹਾਫ ਤੇ ਬਿਲਡਰ ਨਾਲ ਗੱਲ ਕਰਦੀ ਆ। ਐਂਡ ਜੇ ਉਹ ਕਿਸੇ ਬੈਂਕ ਨਾਲ ਪਰਟੀਕੁਲਰ ਨਾਲ ਉਹ ਬਿਲਡਰ ਦਾ ਟਾਈਅਪ ਹੈਗਾ, ਬਲੈਂਕਡ ਮੋਰਗੇਜ ਹੈਗੀ ਆ, ਦੈਨ ਤੁਹਾਡੀ ਅਪਰੇਜ਼ਲ ਹੀ ਵੇਵ ਹੋ ਜਾਂਦੀ ਆ। ਐਂਡ ਜਿੱਥੇ ਤੁਹਾਨੂੰ 5 ਲੱਖ ਤੇ ਮੋਰਗੇਜ ਮਿਲਣੀ ਆ, ਉੱਥੇ ਤੁਹਾਨੂੰ ਜੋ ਤੁਹਾਡਾ ਪਰਚੇਸ ਪ੍ਰਾਈਸ ਆ ਉੱਥੇ 80% ਤੇ ਜਾਂ ਉਹਦੇ 90% ਤੇ, ਜੇ ਤੁਸੀਂ ਲੈਸ ਦੈਨ 20% ਡਾਊਨ ਕਰ ਰਹੇ ਹੋ, ਉੱਥੇ ਤੁਹਾਡੀ ਮੋਰਗੇਜ ਅਪਰੂਵ ਹੋ ਰਹੀ ਆ। ਸੋ ਇਹ ਚੀਜ਼ ਦਾ ਬਹੁਤ ਧਿਆਨ ਰੱਖੋ। ਐਂਡ ਜਦੋਂ ਤੁਸੀਂ ਪ੍ਰੀ ਕੰਸਟਰਕਸ਼ਨ ਘਰ, ਜੇ ਹੁਣ ਅੱਜ ਕੱਲ੍ਹ ਰਿਬੇਟਸ ਬਹੁਤ ਚੱਲ ਰਹੀਆਂ ਨੇ, ਉਹਦੇ ਕਰਕੇ ਕਾਫੀ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਜਾਂ ਸੈਕਿੰਡ ਟਾਈਮ ਹੋਮ ਬਾਇਰਸ ਨੇ, ਉਹਨਾਂ ਦਾ ਇੰਟਰਸਟ ਆ ਪ੍ਰੀ ਕੰਸਟਰਕਸ਼ਨ ਘਰਾਂ ਚ, ਮੇਕ ਸ਼ੋਰ ਰਿਬੇਟ ਤਾਂ ਜਦੋਂ ਮਿਲਣੀ ਆ ਤੁਸੀਂ ਨਾਲ ਡਿਵੈਲਪਮੈਂਟ ਚਾਰਜਿਸ ਜ਼ਰੂਰ ਕੈਪ ਕਰਾਉਣੇ ਨੇ, ਹਮੇਸ਼ਾ ਚੈੱਕ ਕਰੋ। ਅਦਰਵਾਈਜ਼ $30,000-$40,000 ਵੀ ਡਿਵੈਲਪਮੈਂਟ ਚਾਰਜਿਸ ਮੈਂ ਸਟੇਟਮੈਂਟ ਆਫ ਐਡਜਸਟਮੈਂਟ ਤੇ ਲੱਗੇ ਦੇਖੇ ਨੇ ਬਿਲਡਰਸ ਤੋਂ। ਸੋ ਆਪਣੇ ਲੋਇਰ ਤੋਂ ਇੱਕ ਵਾਰ ਜ਼ਰੂਰ ਰਿਵਿਊ ਕਰਾਓ ਪਰਚੇਜ਼ ਐਂਡ ਸੇਲ ਐਗਰੀਮੈਂਟ। ਮੋਸਟ ਆਫ ਦਾ ਬਿਲਡਰਸ ਜਿਹੜੇ ਰਿਪਿਊਟਡ ਬਿਲਡਰਸ ਨੇ $5,000-$10,000 ਤੱਕ ਉਹ ਡਿਵੈਲਪਮੈਂਟ ਚਾਰਜ ਕੈਪ ਕਰ ਲੈਂਦੇ ਨੇ। ਤੁਸੀਂ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਮੋਰਗੇਜ ਦੇ ਰਿਲੇਟਡ ਜਾਂ ਕੁਆਲੀਫਿਕੇਸ਼ਨ ਦੇਖਣੀ ਹੈ ਕਿ ਕਿੰਨੇ ਤੱਕ ਦੇ ਘਰ ਲਈ ਤੁਸੀਂ ਪ੍ਰੂਫ ਹੋ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਟੀਮ ਹਰਮਨ ਬੱਤਾ 647-685-9000-647-685-9000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 647-685-9000 ਟੀਮ ਹਰਮਨ ਬੱਤਾ। ਹਰਮਨ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ ਅਤੇ ਹਰਮਨ ਹੁਣੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। 647-685-9000 ਦੇ ਉੱਤੇ ਹਰਮਨ ਦੇ ਨਾਲ ਗੱਲਬਾਤ ਤੁਸੀਂ ਕਰੋ। ਹਮੇਸ਼ਾ ਦੀ ਤਰ੍ਹਾਂ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਕਾਰ ਵੈਨ ਟਰੱਕ ਦੀ ਕੋਈ ਵੀ ਪ੍ਰੋਬਲਮ ਹੈ, ਤਾਂ ਤੁਹਾਡੇ ਆਪਣੇ ਰਾਜ ਭਾਅ ਜੀ ਫੁੱਲੀ ਲਾਈਸੈਂਸਡ, ਅਫੋਰਡੇਬਲ, ਰਿਲਾਇਬਲ, ਓਨੈਸਟ ਸਭ ਕੁਝ ਜੀ, ਸਟੀਲਸ ਅਤੇ ਮੈਲਨੀ ਦੇ ਕੋਰਨਰ 'ਤੇ ਰੋਇਲ ਆਟੋ ਸੈਂਟਰ ਹੈ। ਨੰਬਰ ਹੈ 905-799-1478, 9057991478, ਸਟੀਲਸ ਐਂਡ ਮੈਲਨੀ। ਐਂਡ ਇੱਕ ਦੁਆਬਾ ਟਰੈਵਲ ਦੀ ਟੀਮ ਦੇ ਵੱਲੋਂ ਤੁਹਾਨੂੰ ਕੁਝ ਇੱਕ ਆਫਰਸ ਵੀ ਦੇ ਦਈਏ ਨਵੇਂ, ਅਤੇ ਦੁਆਬਾ ਟਰੈਵਲ ਐਂਡ ਟੂਰ ਵਾਲੇ ਕਹਿੰਦੇ ਨਵੀਂ, ਇੰਡੀਆ ਦੀਆਂ ਟਿਕਟਾਂ ਧੜਾ ਧੜ ਵਿਕ ਰਹੀਆਂ ਨੇ, ਅਰਲੀ ਵਿੰਟਰ ਸੇਲ ਆ ਚੁੱਕੀ ਹੈ। ਜੇ ਜਨਵਰੀ 'ਚ ਜਾਣਾ ਹੈ ਤਾਂ ਪ੍ਰਾਈਸ ਐਜ਼ ਲੋ ਐਜ਼ 965, $965 ਦੇ ਵਿੱਚ ਦਿੱਲੀ ਨੂੰ ਜਾਓ ਵਨ ਵੇ, ਠੀਕ ਹੈ। ਦੁਆਬਾ ਟਰੈਵਲ ਇੱਕ ਸਟੋਪ ਹੈ, 2 ਟੈਚੀ ਹੈ। ਜੇ ਦਿਵਾਲੀ ਦੇ ਟਾਈਮ 'ਤੇ ਜਾਣਾ ਤਾਂ ਇਹਨਾਂ ਕੋਲ ਕੁਝ ਕੁ ਪ੍ਰਾਈਸਿਸ ਹਜੇ ਹੈਗੀਆਂ ਨੇ, $1,045 ਇੱਕ ਸਟੋਪ, 2 ਟੈਚੀ, ਟੋਰਾਂਟੋ ਟੂ ਦਿੱਲੀ ਅਕਤੂਬਰ ਦਿਵਾਲੀ ਦੇ ਟਾਈਮ 'ਤੇ ਵਨ ਵੇ। ਦੁਆਬਾ ਟਰੈਵਲ 905-796-7800। ਸੋ ਅੱਜ ਮੈਂ ਗੱਲਬਾਤ ਕਰ ਰਿਹਾ ਸੀ ਕਿ ਕਿਵੇਂ ਪਤਾ ਲੱਗਦਾ ਕਿ ਯਾਰ ਕਿਸ ਨੂੰ ਨਵਾਂ ਜਿਹਾ ਪਿਆਰ ਹੋਇਆ। ਹੁਣ ਕੋਈ ਕਹਿ ਰਿਹਾ ਨਵੀਂ ਬੰਦਾ ਟੌਰ ਕੱਢਣੋਂ ਨਹੀਂ ਹਟਦਾ, ਇੱਕ ਵੀਰ ਨੇ ਕਿਹਾ ਕਿ ਜਦੋਂ ਕਿਸੇ ਦੀ ਗੱਡੀ ਚੋਂ ਨਾ ਕੋਈ ਵਧੀਆ ਜਿਹਾ ਕਲੋਨ ਮਿਲ ਜਾਵੇ, ਫਿਰ ਇਹ ਸਮਝ ਲਓ ਕਿ ਕੁਛ ਨਾ ਕੁਛ ਤਾਂ ਗੜਬੜ ਹੈ। ਕੋਈ ਕਹਿੰਦਾ ਨਵੀ ਜੇ ਯਾਰ ਕੋਈ ਬੰਦਾ ਤੇ ਉਹਦਾ ਫੋਨ ਦਾ ਬਿੱਲ ਹੈ ਬਸ ਬਸ ਕਹਿੰਦੇ ਹੁੰਦੇ ਨਾ ਕਿ ਏਡਾ ਵੱਡਾ ਬਿੱਲ, ਹਾਏ ਮੇਰਾ ਦਿਲ, ਜੇ ਏਡਾ ਵੱਡਾ ਫੋਨ ਦਾ ਬਿੱਲ ਹੈ ਤਾਂ ਇਹ ਸਮਝ ਲਓ ਕਿ ਬੰਦਾ ਵੀ ਕੁਛ ਨਾ ਕੁਛ ਤਾਂ ਪੰਗੇ ਦੇ ਵਿੱਚ ਪਿਆ ਹੋਇਆ। ਸੋ ਕਿਵੇਂ ਪਤਾ ਲੱਗਦਾ ਕਿ ਕਿਸ ਨੂੰ ਪਿਆਰ ਹੋਇਆ ਨਵਾਂ ਨਵਾਂ, ਕੀ ਸਿਮਟਮ ਨੇ ਪਿਆਰ ਦੇ, ਇਹ ਅੱਜ ਪੁੱਛ ਰਹੇ ਹਾਂ ਤੁਹਾਨੂੰ। ਤੇ ਨੰਬਰ ਹੈ ਆਪਣਾ ਸਟੂਡੀਓ ਦਾ 6474988486, ਠੀਕ ਹੈ। ਸਿਰਫ ਤੇ ਸਿਰਫ ਇਸ ਨੰਬਰ ਤੇ ਅੱਜ ਗੱਲਬਾਤ ਹੋਵੇਗੀ, 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 6474988486 4988486647 4988486 3337 ਵਾਲੇ ਨੰਬਰ ਤੇ ਨਾ ਕਾਲ ਕਰਿਓ, ਉਹ ਫਿਲਹਾਲ ਨਹੀਂ ਆਪਾਂ ਯੂਜ਼ ਕਰ ਰਹੇ, ਤੇ ਨੰਬਰ ਹੈ ਆਪਣਾ 647-498-8486-86। ਤੇ ਬੜੀ ਮਿੱਠੀ ਪਿਆਰੀ ਦਿਲਚਸਪ ਜੀ ਗੱਲਬਾਤ ਹੋ ਰਹੀ ਹੈ ਆਪਣੀ, ਤੇ ਨੰਬਰ ਆਪਣਾ ਵੰਸ ਅਗੇਨ 6474988486। ਕਿਵੇਂ ਪਤਾ ਲੱਗਦਾ ਕਿ ਕਿਸੇ ਨੂੰ ਨਵਾਂ ਜਿਹਾ ਪਿਆਰ ਹੋਇਆ, ਇਹ ਅੱਜ ਪੁੱਛ ਰਹੇ ਹਾਂ ਸਾਨੂੰ। 8692 ਹੈਲੋ
2: ਹੈਲੋ ਬਾਈ, ਕੀ ਹਾਲ ਨੇ ਜੀ?
0: ਠੀਕ ਹੈ ਜੀ, ਕਿਵੇਂ ਹੋ?
2: ਵਧੀਆ ਵਧੀਆ ਬਾਈ। ਬਾਈ ਗਾਣਾ ਸੁਣਨਾ ਸੀ ਇੱਕ।
0: ਕਿਹੜਾ ਗਾਣਾ ਸੁਣਨਾ ਫਿਰ?
2: ਬਾਈ ਕੋਕੇ ਦੇ ਚਮਕਾਰੇ ਤੇ ਲਸ਼ਕਾਰੇ ਗੱਭਰੂ ਦੇ, ਲਲਕਾਰ ਗੱਭਰੂ ਦੇ।
0: ਕੋਕੇ ਦੇ ਲਸ਼ਕਾਰੇ
2: ਤੇ ਲਲਕਾਰੇ ਗੱਭਰੂ ਦੇ, ਪਿੰਡ ਵਿੱਚ ਕੋਈ ਨਾ ਕੋਈ ਪੰਗਾ ਪਾ ਹੀ ਰੱਖਦੇ ਨੇ।
0: ਇੱਕ ਮਿੰਟ, ਕਿਹਦਾ ਗਾਣਾ ਇਹ?
2: ਮਨਮੋਹਨ ਵਾਰਸ ਦਾ ਗਾਣਾ ਬਾਈ।
0: ਅੱਛਾ, ਉਹੀ ਕੋਕੇ ਦੇ ਲਸ਼ਕਾਰੇ, ਠੀਕ ਹੈ। ਸੋ ਨਹੀਂ, ਮੈਂ ਤੈਨੂੰ ਸਵਾਲ ਜਿਹੜਾ ਪੁੱਛਿਆ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਕਾਹਨੂੰ ਦੱਸਣਾ ਫਿਰ, ਕੀ ਹੋ ਗਿਆ ਯਾਰ? ਦੱਸੋ, ਇਹ ਤਾਂ ਫਿਰ ਬੜੀਆਂ ਪਿਆਰੀਆਂ ਜਿਹੀਆਂ ਯਾਦਾਂ ਨੇ। 2331 ਹੈਲੋ
3: ਹੈਲੋ
0: ਜੀ, ਵੈਲਕਮ
3: ਨਵੀਂ ਭਾਈ। ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
3: ਬਹੁਤ ਟਾਈਮ ਬਾਅਦ ਗੱਲ ਹੋ ਰਹੀ ਵੀਰੇ ਤੁਹਾਡੇ ਨਾਲ।
0: ਅੱਛਾ, ਕਿੱਥੇ ਰਹਿੰਦੇ ਹੋ?
3: ਲਾਸਟ ਟਾਈਮ ਮੈਂ ਬ੍ਰੈਂਪਟਨ ਰਹਿੰਦਾ ਵੀਰੇ।
0: ਬ੍ਰੈਂਪਟਨ ਨਹੀਂ,
3: ਕਾਲ ਕੀਤੀ ਸੀ। ਹਾਂਜੀ, ਤੇ ਤੁਹਾਡੇ ਪਾਪਾ ਨੇ ਚੱਕੀ ਸੀ, ਕਹਿੰਦੇ ਨਵੀਂ ਭਾਜੀ ਗਏ ਹੋਏ ਨੇ ਘੁੰਮਣ, ਕਿਤੇ ਛੁੱਟੀ ਤੇ ਗਏ ਹੋਏ ਨੇ। ਚਲੋ ਵਧੀਆ, ਘੁੰਮਣਾ ਫਿਰਨਾ ਵੀ ਜ਼ਰੂਰੀ ਹੈ।
0: ਚਾਹੀਦਾ ਚਾਹੀਦਾ, ਘੁੰਮਣ ਫਿਰਨ ਦੇ ਨਾਲ ਹੀ ਤਾਂ ਲਾਈਫ ਹੈ ਯਾਰ।
3: ਬਿਲਕੁਲ ਭਾਜੀ, ਬਿਲਕੁਲ ਬਿਲਕੁਲ
0: ਜੀ। ਹੋਰ ਸੁਣਾਓ?
3: ਨਹੀਂ, ਮਗਰੋਂ ਫਿਰ ਪਛਤਾਵਾ ਹੀ ਰਹਿ ਜਾਂਦਾ ਫਿਰ ਆਪਾਂ ਨੂੰ ਵੀ, ਹਾਂ ਅਸੀਂ ਘੁੰਮੇ ਨੀ, ਇੱਥੇ ਨੀ ਗਏ, ਉੱਥੇ ਨੀ ਗਏ।
0: ਸਹੀ ਗੱਲ ਹੈ, ਸਹੀ ਗੱਲ ਹੈ। ਜਾ ਆਓ ਯਾਰ, ਜੇ ਕੋਈ ਪੁੱਛਦਾ ਵੀ ਚੱਲੀਏ, ਕਹੋ ਵੀ ਹਾਂ ਯਾਰ ਚੱਲਦੇ ਆਂ।
3: ਬਿਲਕੁਲ ਭਾਜੀ। ਭਾਜੀ ਇੱਕ ਸੌਂਗ ਸੁਣਨਾ ਸੀਗਾ ਜੀ।
0: ਕਿਹੜਾ
3: ਲਾ ਦਿਓ ਪਲੀਜ਼? ਕੁਲਦੀਪ ਮਾਣਕ ਸਾਹਿਬ ਦਾ ਹੈਗਾ ਜੀ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ।
0: ਮਾਂ ਹੁੰਦੀ ਹੈ, ਮਾਂ ਹੁੰਦੀ ਹੈ ਮਾਂ, ਜ਼ਰੂਰ ਲਾ ਦਿੰਦੇ ਆ। ਐਂਡ ਮੈਂ ਸਵਾਲ ਜਿਹੜਾ ਪੁੱਛਿਆ ਉਹਦਾ ਤੁਸੀਂ ਜਵਾਬ ਦਿਓ।
3: ਹੁਕਮ ਕਰੋ ਭਾਜੀ। ਸਵਾਲ ਬਸ ਭਾਜੀ, ਮਤਲਬ ਕੀ ਕਹੀਏ ਵੀ, ਦਿਨ ਰਾਤ ਲੱਗਦੀ ਹੈ, ਰਾਤ ਦਿਨ ਲੱਗਦਾ।
0: ਹਾਏ ਹਾਏ, ਕਿਆ ਦੇਖਿਆ! ਨਾਲੇ ਤੁਸੀਂ ਕਹਿੰਦੇ ਹੋ ਵੀ ਕੀ ਕਹਿਣਾ, ਇੰਨੀ ਸੋਹਣੀ ਗੱਲ ਕਹਿ ਗਏ ਤੁਸੀਂ, ਸੋਨੇ ਵਰਗੀ ਹੈ।
3: ਮਤਲਬ ਦਿਲ ਨੀ ਲੱਗਦਾ, ਹਨਾ ਜੀ?
0: ਤੇ
3: ਮਤਲਬ ਬਸ ਆਪਣੇ ਆਪ ਜੀ, ਬੰਦਾ ਖੋਇਆ ਜਾ ਰਹਿੰਦਾ ਜਿੱਦਾਂ।
0: ਹਾਏ ਹਾਏ,
3: ਤੇ ਬਾਕੀ ਜਿਹਨੂੰ ਹੋਇਆ ਪਿਆਰ, ਚਲੋ ਟਾਈਮ ਹੁੰਦਾ ਇੱਕ ਵੀ, ਟਾਈਮ ਨਾਲ ਹੁੰਦੀਆਂ ਨੇ ਚੀਜ਼ਾਂ ਇਹ। ਤੇ ਉਸ ਟਾਈਮ ਜਦੋਂ ਸਾਨੂੰ ਵੀ ਹੋਇਆ ਸੀਗਾ, ਤੇ ਅਸੀਂ ਮਤਲਬ ਕਿਤੇ ਦਿਲ ਨੀ ਲੱਗਦਾ ਸੀਗਾ, ਘਰੇ ਆਉਣਾ, ਘਰੇ ਵੀ ਦਿਲ ਨੀ ਲੱਗਦਾ, ਖੇਤਾਂ ਨੂੰ ਚਲੇ ਜਾਣਾ, ਖੇਤਾਂ ਚ ਵੀ ਬਸ ਬੈਠੇ ਸੋਚੀ ਜਾਣਾ ਵੀ ਹਾਂ ਹੁਣ ਹੁਣ ਫੋਨ ਆਊਗਾ, ਹੁਣ ਗੱਲ ਕਰਾਂਗੇ। ਗੱਲਾਂ ਹੀ ਇੰਨੀਆਂ ਹੁੰਦੀਆਂ ਸੀ, ਪਤਾ ਹੀ ਨੀ ਮੁੱਕਦੀਆਂ ਨੀ ਸੀ ਗੱਲਾਂ।
0: ਇਹ ਤੁਸੀਂ ਸੋਹਣੀ ਗੱਲ ਦੇਖੋ, ਹੁਣ ਨਾ ਕਿਸੇ ਨੂੰ ਫੋਨ ਕਰ ਲਓ, ਕਈ ਵਾਰ ਬਸ ਇਹ ਹੁੰਦਾ ਚੱਲ ਯਾਰ ਕੋਈ ਨਾ ਫਿਰ ਕਰਦੇ ਆ ਗੱਲ, ਕਿਉਂਕਿ ਹੁੰਦੀ ਨੀ ਗੱਲ ਕਰਨ ਨੂੰ। ਜਦੋਂ ਪਿਆਰ ਹੁੰਦਾ ਨਵਾਂ ਨਵਾਂ, ਉਦੋਂ ਤਾਂ ਯਾਰ ਪਤਾ ਹੀ ਨੀ ਲੱਗਦਾ, ਚਾਰ ਚਾਰ ਪੰਜ ਪੰਜ ਘੰਟੇ ਫੋਨ ਤੇ ਵੀ ਖਬ, ਪਤਾ ਨੀ ਕਿਹੜੀਆਂ ਗੱਲਾਂ ਕਰ ਲਈਆਂ ਇੰਨੇ ਚਿਰ ਚ।
3: ਭਾਜੀ ਟਾਈਮ ਹੀ ਨੀ ਪਤਾ ਲੱਗਦਾ ਜੀ, ਕਦੋਂ ਕਦੋਂ ਸਵੇਰ ਹੋ ਜਾਂਦੀ, ਕਦੋਂ ਰਾਤ ਹੁੰਦੀ ਆ, ਪਤਾ ਹੀ ਨੀ ਲੱਗਦਾ।
0: ਸਹੀ ਗੱਲ, ਵਾਹ,
3: ਬਹੁਤ ਵਧੀਆ ਦਿਨ ਹੁੰਦੇ,
0: ਦਿਨ ਰਾਤ ਤੇ ਰਾਤ ਦਿਨ ਹੈ। ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ,
3: ਦਿਨ ਵੀ ਤੀਆਂ ਵਾਂਗੂ ਲੰਘਦੇ ਨੇ।
0: ਵੈਰੀ ਗੁੱਡ, ਠੀਕ ਹੈ ਵੀਰੇ, ਥੈਂਕ ਯੂ, ਤੁਹਾਡਾ ਗਾਣਾ ਵੀ ਲਾ ਦਾਂਗੇ, ਨੋ ਪ੍ਰੋਬਲਮ।
4: ਓਕੇ ਬਾਜੀ,
0: ਕਿਆ ਦੇਖਿਆ, ਕਹਿੰਦੇ ਨਵੀਂ ਯਾਰ ਕੀ ਕਹਿਣਾ, ਇੰਨੀ ਸੋਹਣੀ ਗੱਲ ਕਹਿ ਗਏ, ਵਾਹ ਬਈ ਵਾਹ। ਸੋ ਗੱਲ ਇਹਨਾਂ ਦੀ ਵਾਕਈ ਠੀਕ ਹੈ, ਦਿਨ ਤੀਆਂ ਵਾਂਗ ਲੰਘਦੇ ਆ, ਦਿਨ ਰਾਤ ਲੱਗਦੀ ਹੈ ਤੇ ਰਾਤ ਦਿਨ ਲੱਗਦੇ ਨੇ। ਸੋ ਵਾਹ, ਓਕੇ, ਗਰੋਸਰੀ ਕਰਨੀ ਹੈ, ਇੰਡੀਅਨ ਫਰੂਟਲੈਂਡ ਤਾਂ ਹਮੇਸ਼ਾ ਧਮਾਲ ਤੇ ਨੰਬਰ ਵਨ। ਇੰਡੀਅਨ ਫਰੂਟਲੈਂਡ ਦੀ ਟੀਮ ਨੂੰ ਤੁਸੀਂ ਯਾਦ ਰੱਖੋ, ਬੜੀਆਂ ਜ਼ਬਰਦਸਤ ਡੀਲਾਂ ਹਮੇਸ਼ਾ ਚੱਲਦੀਆਂ ਰਹਿੰਦੀਆਂ, ਅਤੇ ਇਹਨਾਂ ਦੇ ਹਰ ਇੱਕ ਗਰੋਸਰੀ ਸਟੋਰ ਦੇ ਨਾਲ ਤੰਦੂਰੀ ਗ੍ਰਿਲ ਮੀਟ ਸ਼ੋਪ ਹੈ, ਉਹਨੂੰ ਵੀ ਇੰਜੋਏ ਕਰੋ। ਇੰਡੀਅਨ ਫਰੂਟਲੈਂਡ ਤੰਦੂਰੀ ਗ੍ਰਿਲ ਮੀਟ ਸ਼ੋਪ, ਮਲਟੀਪਲ ਲੋਕੇਸ਼ਨਸ, ਮਕਵੀਨ ਐਂਡ ਕੈਸਲਮੋਰ, ਆਪਣਾ ਮੇਫੀਲਡ ਐਂਡ ਨਹੀਂ ਮੇਫੀਲਡ ਕ੍ਰੈਡਿਟ ਵਿਊ, ਕੁਈਨ ਐਂਡ ਚਿੰਕਿਊਜ਼ੀ, ਬਵੇਡ ਐਂਡ ਚਿੰਕਿਊਜ਼ੀ, ਸੈਂਡਲਵੁੱਡ ਹਰਨਟੇਰੀਓ, ਅਤੇ ਨਾਲ ਗੁਐਲਫ ਵੀ, ਕੇਂਬਰਿਜ ਵੀ, ਥਾਂ ਤਾਂ ਤੁਹਾਡੇ ਲਈ ਅਵੇਲੇਬਲ ਹੈ। ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ, 6733। ਹੈਲੋ,
5: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਆ?
0: ਵਧੀਆ ਜੀ, ਕਿੱਦਾਂ?
5: ਵਧੀਆ ਭਾਜੀ, ਬੜੇ ਚਿਰ ਬਾਅਦ ਆਵਾਜ਼ ਸੁਣੀ ਤੁਹਾਡੀ ਯਾਰ।
0: ਮੈਂ ਸੀਗਾ ਕਿਤੇ ਬਾਹਰ ਯਾਰ, ਮਣੀ ਸਾਰੇ ਕਹਿ ਰਹੇ ਨਵੀਂ ਯਾਰ ਇੱਥੇ, ਪਰ ਇੰਨਾ ਚਿਰ ਤਾਂ ਨਹੀਂ ਪਤਾ, ਹਫ਼ਤਾ ਕੀ ਆਫ ਲਿਆ?
5: ਨਹੀਂ ਭਾਜੀ, ਤੁਹਾਡੀ ਆਵਾਜ਼ ਦੀ ਨਾ ਆਦਤ ਜੀ ਪੈ ਗਈ ਹੁਣ।
0: ਹਾਂ ਚਲੋ, ਵਧੀਆ ਗੱਲ ਹੈ ਯਾਰ, ਆਦਤ ਵਧੀਆ ਚੀਜ਼ਾਂ ਦੀ ਬਣੀ ਚਾਹੀਦੀ ਹੈ।
5: ਹੁਣ ਤਾਂ ਗੱਡੀ ਚੋਂ ਨਿਕਲਣ ਦਾ ਵੀ ਹੱਲ ਕਰ ਲਿਆ ਆਪਾਂ, ਫੋਨ 'ਚ ਐਪ ਡਾਊਨ ਕਰ ਲਿਆ, ਡਾਊਨਲੋਡ ਕਰ ਲਈ ਰੇਡੀਓ ਵਾਲੀ,
0: ਵਾਹ,
5: ਤੇ ਇੱਕ ਆਪਾਂ ਲੈ ਲਿਆ ਛੋਟਾ ਸਪੀਕਰ ਬਲੂਟੁੱਥ ਵਾਲਾ।
0: ਓ ਵੈਰੀ ਗੁੱਡ,
5: ਬਸ ਕਨੈਕਟ ਕਰਕੇ ਹੁਣ ਘਰੇ ਜਾ ਕੇ ਵੀ ਰੇਡੀਓ ਚੱਲਦਾ।
0: ਚੰਗੀ ਗੱਲ ਆ, ਵਧੀਆ ਜੀ ਜਿਹਾ ਲੱਗਦਾ ਨਾ, ਇਹੀ ਤਾਂ ਫਿਰ ਗੱਲਾਂ ਨੇ।
5: ਨਹੀਂ ਬਾਈ, ਉਹੀ ਨਹੀਂ ਤਾਂ ਇੱਥੇ ਕੁਝ ਹੈ ਕੀ, ਟੀਵੀ ਦੇਖ ਲਓ, ਉਹੀ ਫਿਲਮਾਂ ਦੇਖੀ ਚੱਲੋ, ਗਾਣੇ ਸੁਣੀ ਚੱਲੋ, ਬਸ ਉਹੀ
0: ਨਹੀਂ। ਨਹੀਂ,
5: ਪਹਿਲਾਂ ਮੇਰਾ ਜਿੱਦਾਂ ਨਾ, ਮੇਰੇ ਕੰਮ ਤੋਂ ਘਰ ਜਿੱਦਾਂ ਲੱਗ ਗਏ ਸੀਗਾ ਹਨਾ, ਤੇ ਅਸੀਂ ਝੱਟ ਪਹੁੰਚ ਜਾਂਦੇ, ਮੈਂ ਕਹਿਣਾ ਯਾਰ ਹੌਲੀ ਹੌਲੀ ਪਹੁੰਚੀਏ। ਹੁਣ ਮੇਰਾ ਕੰਮ ਤੋਂ ਮਤਲਬ ਘਰ ਤੱਕ ਘੰਟੇ ਦਾ ਰਸਤਾ ਆ
0: ਜੀ, ਪਤਾ
5: ਆਪਣੀ ਯਾਰੀ ਦੋਸਤੀ ਚ ਥੋੜਾ ਟੁੱਟਣ ਲੱਗ ਪੈਂਦਾ, ਪਿੱਛੇ ਹੋ ਜਾਂਦਾ, ਤੇ ਆਪਣੇ ਆਪ ਚ ਬੰਦਾ ਬਿਜ਼ੀ ਥੋੜਾ ਹੋਣ ਲੱਗ ਪੈਂਦਾ, ਬਸ ਇਹੀ ਆ ਭਾਜੀ ਨਿਸ਼ਾਨੀ।
0: ਅੱਛਾ, ਯਾਰੀ ਦੋਸਤੀ ਚੋਂ ਵੀ ਬੰਦਾ ਟੁੱਟ ਜਾਂਦਾ?
5: ਬੰਦਾ ਟੁੱਟਣ ਵਾਲਾ ਬੰਦਾ ਭਾਜੀ ਵੀ ਬੰਦਾ ਦੂਜੇ ਮਤਲਬ ਕਹਿ ਲਓ ਵੀ ਆਪਣੇ ਪਾਰਟਨਰ ਵੱਲ ਕਹਿ ਲਓ ਜਾਂ ਗਰਲਫ੍ਰੈਂਡ ਬੋਏਫ੍ਰੈਂਡ ਜਿੱਦਾਂ ਵੀ, ਉਹਦੇ ਵੱਲ ਫੋਕਸ ਹੋਣ ਲੱਗ ਪੈਂਦਾ ਨਾ, ਵੀ ਕਈ ਵਾਰੀ ਉਹਨੂੰ ਹੁਣ ਕੋਈ ਗੱਲ ਨਹੀਂ ਪਸੰਦ ਆਉਂਦੀ, ਬੰਦਾ ਫਿਰ ਉਸ ਹਿਸਾਬ ਨਾਲ ਆਪਣੀ ਲਾਈਫ ਨੂੰ ਢਾਲਣ ਲੱਗ ਪੈਂਦਾ, ਫਰੈਂਡ ਸਰਕਲ ਚ ਬੰਦਾ ਟੁੱਟ ਜਾਂਦਾ ਮੇਰੇ ਅਕੋਰਡਿੰਗ ਤਾਂ।
0: ਸਾਰੇ ਨਾ ਤਾਂ ਹੀ ਤਾਂ ਕਈ ਯਾਰ ਦੋਸਤ ਨੇ ਉਹ ਅਪਸੈਟ ਬਹੁਤ ਹੁੰਦੇ ਆ ਕਿ ਯਾਰ ਇਹ ਤਾਂ ਬੰਦਾ ਬੁਲਾਉਣੋ ਹੀ ਹਟ ਗਿਆ, ਇਹ ਤਾਂ ਬੰਦਾ ਮਿਲਣੋ ਹੀ ਹਟ ਗਿਆ,
5: ਕਿਉਂਕਿ ਹੁਣ ਅਗਲੇ ਬੰਦੇ ਦੀਆਂ ਵੀ ਥੋੜੀਆਂ ਆਪਣੀਆਂ ਐਕਸਪੈਕਟੇਸ਼ਨ ਹੁੰਦੀਆਂ ਹਨਾ
0: ਜੀ, ਸਾਡੇ ਨਾਲ ਹੀ ਗੱਲਾਂ ਨੀ ਕਰਦਾ ਹੁਣ।
5: ਹੁਣ ਭਾਜੀ ਏਦਾਂ ਹੁੰਦਾ ਨਾ, ਜਿੱਦਾਂ ਹੁਣ ਕੱਲ ਮੈਂ ਹੁਣ ਕਹਿ ਲੋ ਹੋਸਟਲ ਚ ਰਿਹਾ ਜਾਂ ਮੈਂ ਇੱਥੇ ਬਾਅਦ ਚ ਮੁੰਡਿਆਂ ਨਾਲ ਸ਼ੇਅਰਿੰਗ ਚ ਰਿਹਾ, ਵੀ ਆਪਾਂ ਪਹਿਲਾਂ ਕਿੱਥੇ ਸਾਰਾ ਸਾਰਾ ਦਿਨ ਇਕੱਠੇ ਰਹਿਣਾ, ਰਾਈਟ? ਈਵਨ ਮੈਸੇਜ ਤੱਕ ਫੋਨ ਦੇ ਸ਼ੇਅਰ ਹੁੰਦੇ, ਉਹ ਵੀ ਚੱਕ ਕੇ ਇੱਕ ਦੂਜੇ ਦਾ ਫੋਨ ਵੀ ਸੁਣ ਲੈਂਦੇ, ਪਰ ਜਦੋਂ ਬੰਦਾ ਫਿਰ ਏਦਾਂ ਦੀ ਰਿਲੇਸ਼ਨ ਚ ਪੈ ਜਾਂਦਾ, ਫਿਰ ਥੋੜਾ ਜਿਹਾ ਬੰਦਾ ਸੈਪਰੇਟ ਹੋਣਾ ਸ਼ੁਰੂ ਹੋ ਜਾਂਦਾ ਹਨਾ ਪ੍ਰਾਈਵੇਸੀ ਲਈ,
0: ਬਿਲਕੁਲ
5: ਉਹ ਚੀਜ਼ ਵੀ ਹੁਣ ਕਈ ਵਾਰੀ ਨਾਲ ਦੇ ਬੰਦਿਆਂ ਨੂੰ, ਜਿਹੜੇ ਤਾਂ ਬੰਦੇ ਮੈਚਿਓਰ ਹੁੰਦੇ ਉਹ ਐਕਸੈਪਟ ਕਰ ਲੈਂਦੇ ਆ, ਪਰ ਜਿਹੜੇ ਕਹਿ ਲੋ ਉਸ ਏਜ ਚ ਆ, ਕਈ ਵਾਰੀ ਔਡ ਲੱਗਦਾ ਥੋੜਾ ਜਿਹਾ ਵੀ ਯਾਰ ਵੀ ਕਰੇ ਕੁੜੀ ਪਿੱਛੇ ਲੱਗ ਗਿਆ ਜੀ, ਉਹ ਟੁੱਟ ਗਿਆ ਸਾਡੇ ਨਾਲੋਂ ਜੇ ਉਹ।
0: ਸੋ ਨਹੀਂ, ਚਲੋ ਪਿਆਰ ਕਰੋ, ਬਟ ਇਹ ਨੀ ਵੀ ਯਾਰੀ ਨੂੰ ਵੀ ਬਸ ਤੁਸੀਂ ਭੁੱਲ ਜਾਓ, ਯਾਰੀ ਦੋਸਤੀ ਵੀ ਬਹੁਤ ਜ਼ਰੂਰੀ।
5: ਮੈਂ ਤੁਹਾਨੂੰ ਮਤਲਬ ਨਿਸ਼ਾਨੀਆਂ ਤੁਹਾਨੂੰ ਮੈਂ ਦੱਸਿਆ, ਮੈਂ ਇਹ ਨਹੀਂ ਕਹਿ ਰਿਹਾ।
0: ਨਹੀਂ ਨਹੀਂ, ਮੈਂ ਜਿਹੜੇ ਜਿਹੜੇ ਨਵੇਂ ਮੁੰਡੇ ਸੁਣ ਰਹੇ ਆ ਨਾ, ਜਿਹਨਾਂ ਨੂੰ ਪਿਆਰ ਹੋਇਆ, ਉਹਨਾਂ ਲਈ ਆਪਾਂ ਮੈਸੇਜ ਦੇ ਰਹੇ ਆ।
5: ਬਾਕੀ ਪਿਆਰ ਜੇ ਕਰਨਾ ਤਾਂ ਮੇਰੇ ਅਕੋਰਡਿੰਗ ਤਾਂ ਭਾਜੀ ਪੱਕਾ ਕਰੋ, ਟਾਈਮ ਪਾਸ ਵਾਲਾ ਨਾ ਕਰੋ, ਉਹ ਕੰਮ ਗਲਤ ਆ।
0: ਹਾਂ ਚਲੋ, ਐਵੇਂ ਕਿਸੇ ਦਾ ਟਾਈਮ ਨਾ ਖਰਾਬ ਕਰੋ, ਗੱਲ ਤੁਹਾਡੀ ਠੀਕ ਆ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਤੇ ਨੰਬਰ ਹੈ ਆਪਣਾ 6474988486, 6474988486, 6474988486, ਤੇ ਗੱਲਬਾਤ ਤੁਹਾਡੀ ਤੇ ਸਾਡੀ ਬੜੀ ਮਿੱਠੀ ਪੈਰੀ ਹੋ ਰਹੀ ਆ। ਅਗੇਨ ਤੁਸੀਂ ਅੱਜ ਮੇਰੇ ਨਾਲ ਗੱਲ ਕਰਨੀ ਹੈ ਨਾ, ਸਿਰਫ ਇਸ ਨੰਬਰ ਤੇ ਕਾਲ ਕਰੋ, 6474988486, 6474988486, ਹੋਰ ਕਿਸੇ ਨੰਬਰ ਤੇ ਨਾ ਕਾਲ ਕਰੋ, ਜਿਹੜਾ ਸਾਡਾ 3337 ਨੰਬਰ ਹੈ ਫਿਲਹਾਲ, ਉਹਦੇ ਤੇ ਨਾ ਕਾਲ ਕਰੋ ਕਿਉਂਕਿ ਉਹ ਮਿਲਣਾ ਨਹੀਂ ਤੁਹਾਨੂੰ, ਸਿਰਫ ਤੇ ਸਿਰਫ ਕਾਲ ਕਰ ਰਹੇ ਹੋ ਤਾਂ 6474988486 8486 ਤੇ ਹੀ ਗੱਲਬਾਤ ਤੁਹਾਡੀ ਸਾਡੀ ਹੋਵੇਗੀ। ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਦੀ ਹਮੇਸ਼ਾ ਹੀ ਬੱਲੇ ਬੱਲੇ ਹੈ, ਬੱਲੇ ਬੱਲੇ ਹੈ, ਬੱਲੇ ਬੱਲੇ ਸੀ ਤੇ ਬੱਲੇ ਬੱਲੇ ਰਹੇਗੀ।
4: रक्षा बंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
6: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
4: 26 लोकेशंस अक्रॉस कनाडा।
7: फॉर मोर इन्फॉर्मेशन विजिट rajdhanisweets.ca।
0: ਰਾਜਧਾਨੀ ਸਵੀਟਸ ਡੋਟ ਸੀ ਵਿਜ਼ਿਟ ਕਰੋ ਤੇ ਇੱਕ ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਅੱਜ ਹੀ ਫੋਨ ਕਰ ਲਓ ਕਿਉਂਕਿ ਲੈਨਕਸ ਕੰਪਨੀ ਨਾ ਇਹ ਨਵਾਂ ਇੱਕ ਰੀਬੇਟ ਦੇ ਰਹੇ ਨੇ। ਲੈਨਕਸ ਵਾਲੇ ਤੁਹਾਨੂੰ $600 ਵਾਪਸ ਕਰ ਰਹੇ ਆ, ਵਾਪਸ ਨਹੀਂ $600 ਦਾ ਤਕਰੀਬਨ ਡਿਸਕਾਊਂਟ ਕਹਿ ਲਓ, $600 ਰੀਬੇਟ ਤੇ 6 ਮਹੀਨਿਆਂ ਲਈ ਕੋਈ ਪੇਮੈਂਟ ਨਹੀਂ, ਸਿਰਫ 13 ਸਪਤੰਬਰ ਤੱਕ ਡੀਲ ਹੈ। ਨਵਾਂ ਏਸੀ, ਨਵੀਂ ਫਰਨੈਸ ਲਵਾ ਲਓ ਤੇ $600 ਵਾਪਸ ਥੋੜੀ ਜੇਬ 'ਚ। ਹੁਣੇ ਹੀ ਫੋਨ ਘੁਮਾ ਲਓ, ਏਸੀ ਫਰਨੈਸ ਨਵਾਂ ਲੱਗਣ ਵਾਲਾ ਜਾਂ ਰਿਪੇਅਰ ਹੋਣ ਵਾਲੀ ਹੈ ਏਸੀ ਤੁਹਾਡੀ ਜਾਂ ਫਰਨੈਸ, 905-790-9080 905-790-9080 6700। ਹੈਲੋ,
8: ਸਤਿ
0: ਸ਼੍ਰੀ ਅਕਾਲ। ਬਹੁਤ ਵਧੀਆ ਵੀਰੇ, ਕਿਵੇਂ ਹੋ?
8: ਵਧੀਆ ਵਧੀਆ ਚੜ੍ਹਦੀ ਕਲਾ
0: ਜੀ।
8: ਮੈਂ ਤੁਹਾਨੂੰ ਦੱਸਣਾ ਸੀ ਪਿਆਰ ਦੇ, ਮਤਲਬ ਕਿ ਚਲੋ ਸਾਡਾ ਰਿਲੇਸ਼ਨ ਹੈਗਾ, ਮਤਲਬ 2007 ਤੋਂ ਆ।
0: ਓਕੇ,
8: ਤੇ ਆਪਾਂ ਇਕੱਠੇ ਰਹਿੰਦੇ, ਮਤਲਬ ਮੈਰਿਜ ਹੋਈ ਸਾਡੀ 25 ਚ, ਲਾਸਟ ਈਅਰ ਹੋਈ ਸੀ ਮੈਰਿਜ
0: ਜੀ।
8: ਤੇ ਇਕੱਠੇ ਆਪਾਂ ਕੈਨੇਡਾ ਚ ਇਕੱਠੇ ਪੜ੍ਹਦੇ ਸੀ, ਮਤਲਬ ਉਹ ਵਾਲੀ ਫੀਲਿੰਗ ਜਿਹੜੀ ਆ ਨਾ ਉਹ ਇੱਕ ਡਿਫਰੈਂਟ ਹੀ ਹੁੰਦੀ ਆ ਭਾਜੀ। ਉਹ ਮਤਲਬ ਉਹਦੇ ਨਾਲ ਤਾਂ ਕੋਈ ਚੀਜ਼ ਹੈ ਹੀ ਨੀ ਦੁਨੀਆਂ ਦੇ, ਹਨਾ। ਜਿੱਦਾਂ ਕਾਲਜ ਤੋਂ ਛੁੱਟੀ ਹੋਣੀ, ਫਿਰ ਜਿੱਦਾਂ ਆਪਾਂ ਨਾ ਸੈਪਰੇਟ ਹੋ ਗਏ 12th ਤੋਂ ਬਾਅਦ, ਉਹ ਮੈਡੀਕਲ ਚ ਚਲੇ ਗਏ, ਆਪਣਾ ਹੋਰ ਕਾਲਜ ਪੜ੍ਹ ਗਏ, ਤੇ ਜਿੱਦਾਂ ਛੁੱਟੀ ਹੋਣੀ, ਟਾਈਮ ਜਿੱਦਾਂ ਟਾਈਮ ਚੱਕਣਾ ਨੀ ਕਹਿ ਸਕਦੇ, ਜਿੱਦਾਂ ਮਤਲਬ ਦੇਖਣਾ ਆਪਣਾ ਚੋਰੀ ਚੋਰੀ ਇੱਕ ਦੂਜੇ ਨੂੰ ਤੇ ਫੋਲੋ ਕਰਨਾ, ਤੇ ਉਦੋਂ ਨਾ ਬਟਨਾਂ ਵਾਲੇ ਫੋਨ ਚੱਲਦੇ ਹੁੰਦੇ ਸੀ, ਇੰਨਾ ਜ਼ਿਆਦਾ ਨਹੀਂ ਆਪਾਂ ਹੈਗੇ ਕਿ ਮਤਲਬ ਹਨਾ ਕਿ ਟੱਚ ਸਕਰੀਨ ਜੇ ਉਹ, ਤਾਂ ਫੇਸਬੁੱਕ ਚੱਲਦੀ ਹੁੰਦੀ ਸੀ ਜ਼ਿਆਦਾ, ਤੇ ਫੇਸਬੁੱਕ ਤੇ ਗੱਲ ਕਰਨੀ ਸਾਰਾ, ਜਿੱਦਾਂ ਇੱਕ ਦੂਜੇ ਨਾਲ ਲਗਾ ਲਗਾ ਕੇ ਫੋਨ ਯੂਜ਼ ਕਰਨਾ, ਘਰਦਿਆਂ ਤੋਂ ਚੋਰੀ ਕੀ ਜੁੱਤੀਆਂ ਨਾ ਵਰਜਣ
0: ਘਰੇ। ਘਰ ਨੇ ਕਦੇ ਕਿਹਾ ਕਿ ਯਾਰ ਇਹ ਮੁੰਡਾ ਸਾਡਾ ਪਤਾ ਨੀ ਇਹਨੂੰ ਕੀ ਹੋ ਗਿਆ?
8: ਹਾਂਜੀ ਹਾਂਜੀ, ਤੇ ਰਾਤ ਜਿੱਦਾਂ 12-1 ਵੱਜ ਜਾਣਾ ਕਈ ਵਾਰ, ਫਿਰ ਫਾਦਰ ਸਾਹਿਬ ਨੇ ਕਹਿਣਾ ਯਾਰ ਤੂੰ ਸੁਣ ਜਾ, ਤੂੰ ਭੈਣ ਸ਼ਦਾਈ ਹੋ ਗਿਆ, ਫੋਨ ਚਲਾਈ ਜਾਂਦਾ ਇੱਧਰ ਦਾ, ਹਨਾ। ਹਾਂ ਚਲੋ ਉਹ ਵਧੀਆ ਸੀ, ਉਹ ਉਹ ਮਤਲਬ ਨਾ ਇੱਕ ਡਿਫਰੈਂਟ ਜੀ ਫੀਲਿੰਗ ਹੁੰਦੀ ਆ ਭਾਜੀ, ਮਤਲਬ
0: ਚਲੋ ਇੱਕ ਤਾਂ ਹੋ ਗਿਆ ਵੀ ਫੋਨ ਇੰਨਾ ਚਲਾਉਂਦਾ ਮੁੰਡਾ, ਹੋਰ ਕਿਹੜੀ ਕਿਹੜੀ ਚੀਜ਼ਾਂ ਤੋਂ ਉਹਨਾਂ ਨੇ ਨੋਟਿਸ ਕੀਤਾ ਕਿ ਇਹਨੂੰ ਪਿਆਰ ਹੋ ਗਿਆ?
8: ਮਤਲਬ ਨਾ ਇੱਕ ਭਾਜੀ ਜਿੱਦਾਂ ਮਤਲਬ ਖੁਸ਼ ਜਿਹਾ ਰਹਿੰਦਾ ਆ ਬੰਦਾ, ਕੋਈ ਦੁਨੀਆਂ ਨਾਲ ਲੈਣਾ ਦੇਣਾ ਨੀ, ਪਹਿਲਾਂ ਨਾਲੋਂ ਨਾ ਬੰਦਾ ਚੇਂਜ ਹੁੰਦਾ। ਜਿੱਦਾਂ ਮੇਰਾ ਫਰੈਂਡ ਸਰਕਲ ਬਹੁਤ ਜ਼ਿਆਦਾ ਸੀ, ਤੇ ਜਿੱਦਾਂ ਮੈਂ ਰਿਲੇਸ਼ਨ ਚ ਆਇਆ ਉਹਨਾਂ ਦੇ ਨਾਲ, ਹਨਾ, ਤੇ ਟੋਟਲੀ ਡਿਫਰੈਂਟ ਮੇਰੇ ਚ ਇੰਨੇ ਚੇਂਜਸ ਆ ਗਏ। ਮੈਂ ਬਾਹਰ ਨੀ ਜਾਣਾ ਘੁੰਮਣ ਫਿਰਨ, ਯਾਰਾਂ ਬੇਲੀਆਂ ਨਾਲ ਜਿੱਦਾਂ ਅਵਾਰਾ ਘੁੰਮਣ, ਮਤਲਬ ਬਹੁਤ ਜ਼ਿਆਦਾ ਘਟਾਤਾ ਫੋਨ ਦੇ ਲੱਗੇ ਰਹਿਣਾ, ਜ਼ਿਆਦਾ ਫੋਨ ਯੂਜ਼ ਕਰਨਾ, ਗੱਲਬਾਤ ਕਰਨੀ। ਜਿੱਦਾਂ ਉਹਨਾਂ ਨੂੰ ਦੱਸਿਆ ਵੀ ਹਾਂ ਆਮ ਗੋਇੰਗ ਆਊਟਸਾਈਡ ਵਿਦ ਮਾਈ ਫਰੈਂਡਸ, ਤੇ ਉਹਨੇ ਕਹਿਣਾ ਵੀ ਨਹੀਂ ਹਨਾ ਵੀ ਤੁਸੀਂ ਮਤਲਬ 24 ਘੰਟੇ ਇੱਦਾਂ ਘੁੰਮਦੇ ਰਹਿੰਦੇ ਜੇ, ਮੈਨੂੰ ਵੀ ਟਾਈਮ ਦਿਆ ਕਰੋ ਜਾਂ ਕਿੱਦਾਂ, ਹਨਾ। ਬਟ ਆਪਣਾ ਜਿਹੜਾ ਰਿਲੇਸ਼ਨ ਹੈ ਨਾ ਭਾਜੀ, ਆਪਣਾ ਇੱਕ ਨੋਰਮਲੀ ਵੈਸੇ ਆਪਾਂ ਐਜ਼ ਅ ਫਰੈਂਡ ਤੋਂ ਸਟਾਰਟ ਕੀਤਾ ਸੀ, ਤੇ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ 18-19 ਸਾਲ ਹੋ ਗਏ ਆਪਾਂ ਹਸਬੈਂਡ ਵਾਈਫ ਹੈ ਇਸ ਟਾਈਮ।
0: ਵੈਰੀ ਗੁੱਡ।
8: ਅੱਜ ਤੱਕ ਕਦੀ ਮਤਲਬ ਕੋਈ ਓਦਾਂ ਦੀ ਗੱਲਬਾਤ ਨਹੀਂ ਹੋਈ ਕਿ ਘਰਦਿਆਂ ਤੱਕ ਗੱਲ ਪਹੁੰਚੇ ਜਾਂ ਕਿੱਦਾਂ, ਹਨਾ। ਆਪਾਂ ਇੱਕ ਟਾਈਮਿੰਗ ਰੱਖੀ ਆ ਭਾਜੀ, ਟਾਈਮਿੰਗ ਰੱਖੀ ਆ।
0: Very good. ਚਲੋ
8: ਜੇ ਮੈਂ ਗਲਤੀ ਆ, ਮੈਂ ਲੜਿਆ ਆਪਾਂ 30 ਮਿੰਟ ਦੇ ਵਿੱਚ ਵਿੱਚ ਮਨਾਉਣਾ ਆ।
0: ਅੱਛਾ, ਦੇਖੋ ਚਾਹੀਦਾ ਇੱਦਾਂ, ਹੁਣ ਕਈ ਯਾਰ ਹਫਤਾ ਹਫਤਾ ਬੁਲਾਉਂਦੇ ਨੀ, ਰੁੱਸੇ ਰਹਿੰਦੇ, ਉਹਦਾ ਕਾਹਦਾ ਪਿਆਰ ਆ
8: ਭਾਜੀ, ਉਹਨੇ ਫਿਰ ਰਿਲੇਸ਼ਨ ਖਰਾਬ ਹੋ
0: ਜਾਂਦਾ ਆ। ਸਹੀ ਗੱਲ ਆ ਤੁਹਾਡੀ, ਅਗਲੀ ਕਾਲ ਲੈਣ ਤੋਂ ਪਹਿਲਾਂ ਸਮਰ ਹੈ, ਤੁਸੀਂ ਇੰਜੋਏ ਕਰੋ। ਮੈਂ ਕਹਿੰਦਾ ਸੈਂਟਰ ਆਈਲੈਂਡ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ, ਐਂ ਲੱਗੂ ਜਿਵੇਂ ਤੁਸੀਂ ਬਸ ਰਾਜੀ ਹੋ ਸਮੁੰਦਰ ਤੇ। ਸੋ ਪਿੱਛੇ ਸੀਨ ਟਾਵਰ ਦੀ ਸਕਾਈਲਾਈਨ ਦਿਸ ਰਹੀ ਹੈ, ਆਰਾਮ ਨਾਲ ਪ੍ਰਾਈਵੇਟ ਵਾਟਰ ਟੈਕਸੀ ਲੈ ਕੇ ਜਾਓ, ਸੈਂਟਰ ਸੈਂਟਰ ਆਈਲੈਂਡ ਨੂੰ ਪਰਿਵਾਰ ਦੇ ਨਾਲ, ਤੇ ਫੇਰੀ ਤੇ ਯਾਰ ਮੈਨੂੰ ਨਹੀਂ ਪਸੰਦ ਕਿਉਂਕਿ ਥੋੜ੍ਹੇ ਉੱਥੇ ਬੰਦੇ ਤੇ ਬੰਦਾ ਚੜਿਆ ਹੁੰਦਾ, ਰਸ਼ ਬਹੁਤ ਹੈ। ਇੱਥੇ ਪ੍ਰਾਈਵੇਟ ਟੈਕਸੀ ਹੈ, ਫੇਰੀ ਵਾਲੇ ਵੀ ਦੇਖਣਗੇ ਯਾਰ ਬੰਦੇ ਦੀ ਟੌਹਰ ਬਹੁਤ ਹੈ। ਸੋ ਟੀ ਡਾਟ ਵਾਟਰ ਟੈਕਸੀ ਵਾਲੋ, ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ ਦੋ ਤਿੰਨ ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ।

0: ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ ਭਾਜੀ, ਮੈਂ ਤਾਂ ਵੈਸੇ ਤੁਹਾਨੂੰ ਉਦਣ ਆਪਾਂ ਮਿਲੇ ਸੀਗੇ, ਮੈਂ ਤਾਂ ਹੀ ਕਾਲ ਕੀਤੀ, ਫਿਰ ਤੁਸੀਂ ਆਏ ਨੀ ਪਿਛਲੇ
0: ਆਪਾਂ ਮਿਲੇ ਸੀ। ਕਿੱਧਰ?
1: ਜਿੱਦਣ 15 ਅਗਸਤ ਨੂੰ।
0: ਅੱਛਾ, ਪਾਰਟੀ ਤੇ? ਹਾਂਜੀ ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
1: ਸਿੱਧੂ ਮੂਸੇ
0: ਵਾਲਾ ਕਿਹੜਾ ਲਾ ਦੀ?
1: ਕੋਈ ਵੀ ਲਾ ਦਿਓ ਜੀ।
0: ਚਲੋ ਲਾ ਦਿੰਦੇ ਸਰ, ਨੋ ਪ੍ਰੋਬਲਮ, ਧੰਨਵਾਦ ਤੁਹਾਡਾ। ਗਾਣੇ ਲਾਉਣੇ ਆ ਤੁਹਾਡੇ ਲਈ, ਸਿੱਧੂ ਬਾਈ ਦਾ ਵੀ ਲਾਉਣੇ, ਸਿੱਧੂ ਬਾਈ ਦਾ ਕੋਈ ਪਿਆਰ ਵਾਲਾ ਲਾ ਦੀ, ਅੱਜ ਪਿਆਰ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਨੰਬਰ ਹੈ ਆਪਣਾ 6478848 6478848 6487 4988486, 647-498-8486 ਆਪਣਾ ਨੰਬਰ ਹੈ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
2: ਵੈਰੀ ਗੁੱਡ, ਬਿਲਕੁਲ ਤੁਸੀਂ ਲੂਮੀਆ ਵਾਲੇ ਨੂੰ ਯਾਦ ਰੱਖੋ, ਇਹ ਤਾਂ ਕਮਾਲ ਦੇ ਬੰਦੇ ਨੇ ਯਾਰ, ਲੂਮੀਆ ਨੂੰ ਭੁੱਲਿਆ ਕੌਣ ਹੈ। ਹੁਣ ਰੱਖੜੀ ਹੈ, ਤੁਸੀਂ ਮਠਿਆਈ ਖਰੀਦਣੀ ਹੈ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਗੇੜਾ ਮਾਰ ਕੇ ਆਓ। ਇਹਨਾਂ ਦੀਆਂ ਤਿੰਨਾਂ ਲੋਕੇਸ਼ਨਾਂ 'ਤੇ ਇੱਕ ਮਠਿਆਈ ਦਾ ਡੱਬਾ ਲਓ ਅਤੇ ਤੁਹਾਡਾ ਨਾਮ ਡਰੋਅ 'ਚ ਪਾਇਆ ਜਾਊਗਾ ਤਾਂ ਕਿ ਤੁਸੀਂ ਏਅਰਲਾਈਨ ਦੀਆਂ ਟਿਕਟਾਂ ਜਿੱਤ ਸਕੋ, ਠੀਕ ਹੈ। ਇੱਕ ਪਰਚੇਜ਼ ਅਤੇ ਇੱਕ ਐਂਟਰੀ, ਸਿੰਪਲੀ ਇੰਡੀਅਨ 15 ਫੈਂਡਰ ਵੇ ਬਵੇੜਨ ਚਿੰਕਿਊ ਜੀ, 85 ਮੌਂਟਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਅਤੇ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ। ਸਿੰਪਲੀ ਇੰਡੀਅਨ, ਸਿੰਪਲੀ ਦਾ ਬੈਸਟ। ਜਾਓ ਐਂਡ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਇੱਕ ਮਠਿਆਈ ਦਾ ਡੱਬਾ ਅਤੇ ਇੱਕ ਨਾਮ ਡਰੋਅ 'ਚ, 10-12 ਮਠਿਆਈ ਦੇ ਡੱਬੇ ਲੈ ਲਓ ਅਤੇ 10-12 ਨਾਂ ਡਰੋਅ 'ਚ, ਅਤੇ ਇਹਨਾਂ ਨੇ ਬਹੁਤ ਸਾਰੀਆਂ ਇੰਡੀਆ ਦੀਆਂ ਟਿਕਟਾਂ ਕੱਢਣੀਆਂ ਨੇ, ਠੀਕ ਆ। ਸੋ ਹੋ ਜਾਓ ਰੈਡੀ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ ਫੈਸ਼ਨ ਆਈਕਿਊ ਦਾ, ਕਿਉਂਕਿ ਫੈਸ਼ਨ ਆਈਕਿਊ ਨੇ ਵੀ ਜਿਹੜੀ ਰੱਖੜੀ 'ਤੇ ਸੇਲ ਲਾਤੀ, ਇਹ ਸੇਲ ਵੀ ਸੁਣ ਕੇ ਮੈਂ ਵੀ ਕਿਹਾ ਕਿ ਗੁਰਪ੍ਰੀਤ ਬਾਈ ਯਾਰ ਪੱਕੀ ਗੱਲ ਹੈ, ਇੰਨਾ ਡਿਸਕਾਊਂਟ ਦੇਣਾ। ਕਹਿੰਦੇ ਨਵੀਂ ਭਾਅ ਜੀ ਕਿਉਂ ਨਹੀਂ, ਲਿਸਨਰ ਇੰਨਾ ਪਿਆਰ ਦਿੰਦੇ ਆ, ਡਿਸਕਾਊਂਟ ਅਸੀਂ ਦੇ ਵੀ ਦੇ ਦੇਵਾਂਗੇ, ਇੱਦੀ ਕਿਹੜੀ ਗੱਲ ਹੈ। ਸੋ ਲੇਡੀਜ਼ ਲਈ ਇੱਕ ਸੂਟ ਲਓ, ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਪੰਜਾਬੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਸਾਡੇ ਵੀਰਾਂ ਲਈ ਕੁੜਤਾ ਪਜਾਮਾ ਇੱਕ ਲਓ, ਕੋਟ ਪੈਂਟ ਜੁੱਤੀਆਂ ਇੱਕ ਖਰੀਦੋ ਦੂਜੀ ਅੱਧੀ ਪ੍ਰਾਈਸ, ਸਾਰੀ 25% ਆਫ, ਅਤੇ 3 ਪੀਸ ਲਗੇਜ ਅਟੈਚੀ ਦਾ ਸੈੱਟ

ਹੁਣ ਇੰਡੀਆ ਜਾ ਰਹੇ ਆ ਸਾਰੇ 149 ਚ 3 ਪੀਸ ਸਟੈਚੂਆਂ ਦਾ ਸੈੱਟ, 6 ਬੈੱਡਸ਼ੀਟ ਸੈੱਟ $99 ਚ, 258 ਕੁਈਨ ਸਟਰੀਟ ਈਸਟ, ਕੁਈਨ ਕੈਨੇਡੀ ਫੈਸ਼ਨ ਆਈ ਕਿਊ, 7071 ਏਅਰਪੋਰਟ ਰੋਡ ਏਅਰਪੋਰਟ ਡੇਰੀ, 11655 ਮਕਵੀਨ ਡਰਾਈਵ ਮਕਵੀਨ ਕੈਸਲ ਮੋੜ, ਅਤੇ 509 ਵਿਲਸਨ ਐਵਨਿਊ ਕਿਚਨਰ ਫੈਸ਼ਨ ਆਈ ਕਿਊ। ਨੰਬਰ ਹੈ 905-453-2525 ਫੈਸ਼ਨ ਆਈ ਕਿਊ। ਗੂਗਲ ਕਰ ਲਿਓ, ਸਾਰੇ ਨੰਬਰ ਆ ਜਾਣਗੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही S&S Lawyers नु कॉल करो 416-655-2000
5: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਰਹੇ ਹਿੱਸਾ ਪ੍ਰੋਗਰਾਮ ਪੰਜਾਬੀ ਰਾਹ ਤੁਸੀਂ ਸੁਣ ਰਹੇ ਹੋ ਤੇ ਨੰਬਰ ਹੈ ਆਪਣਾ ਸਟੂਡੀਓ ਦਾ ਇੱਕੋ ਇੱਕ ਅੱਜ ਦਾ 6474988486 ਠੀਕ ਹੈ ਇਸ ਨੰਬਰ ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਠੀਕ ਹੈ ਇਸ ਨੰਬਰ ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 6474988486 647-498-8486 ਤੇ ਕਾਲ ਕਰੋ 6474988486 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 647-498-8486 ਅੱਜ ਗੱਲ ਕਰ ਰਹੇ ਸੀ ਇਸ਼ਕ ਜਿਹਾ ਹੋ ਗਿਆ ਲੱਗਦਾ ਹੈ ਕਿਵੇਂ ਪਤਾ ਲੱਗਦਾ ਹੈ ਕਿ ਕਿਸੇ ਨੂੰ ਇਸ਼ਕ ਜਿਹਾ ਹੋ ਗਿਆ ਲੱਗਦਾ ਇਹ ਅੱਜ ਦੀ ਗੱਲਬਾਤ ਅਸੀਂ ਕਰ ਰਹੇ ਸੀ ਕਹਿੰਦੇ ਨੇ ਇੱਕ ਭਾਜੀ ਨੇ ਬੜਾ ਵਧੀਆ ਕਿਹਾ ਕਿ ਨਵੀਂ ਪਿਆਰ ਦੇ ਸਿਮਟਮ ਇਹ ਨੇ ਸੋ ਬੰਦਾ ਬੰਦੇ ਨੂੰ ਜ਼ੁਕਾਮ ਜਿਹਾ ਹੋਇਆ ਪਹਿਲਾਂ ਗਲਾ ਦੁਖਣ ਲੱਗਦਾ ਫਿਰ ਨੱਕ ਚਲਾਉਣਾ ਨਹੀਂ ਹਟਦਾ ਛਿੱਕਾਂ ਆਉਂਦੀਆਂ ਫਿਰ ਖੰਘ ਤੇ ਥਕਾਵਟ ਇਹ ਨੇ ਕਿਸੇ ਜ਼ੁਕਾਮ ਬੁਖਾਰ ਦੇ ਸਿਮਟਮ ਤੇ ਜਦੋਂ ਕਿਸੇ ਨੂੰ ਪਿਆਰ ਹੁੰਦਾ ਤਾਂ ਫਿਰ ਸਿਮਟਮ ਯਾਨੀ ਕਿ ਲੱਛਣ ਕੀ ਨੇ ਪਿਆਰ ਦੇ ਇਸ਼ਕ ਦੇ ਇਸ਼ਕ ਦੇ ਲੱਛਣਾਂ 'ਚ ਪੁੱਛ ਰਹੇ ਹਾਂ ਵੀ ਤੁਹਾਨੂੰ ਕਿਵੇਂ ਅੰਦਾਜ਼ਾ ਹੁੰਦਾ ਕਿ ਹਾਂ ਯਾਰ ਇਹ ਮੁੰਡੇ ਨੂੰ ਇਸ਼ਕ ਜਿਹਾ ਹੋ ਗਿਆ ਇਹ ਮੁੰਡੇ ਨੂੰ ਪਿਆਰ ਹੋਇਆ ਲੱਗਦਾ ਨਵਾਂ ਨਵਾਂ ਬਹੁਤ ਸਾਰੇ ਸੱਜਣ ਮਿੱਤਰ ਕਿਸੇ ਨੇ ਕਿਹਾ ਨਵੀਂ ਜੇ ਕਿਸੇ ਨੂੰ ਇਸ਼ਕ ਹੋ ਗਿਆ ਉਹਦੇ ਲੱਛਣ ਕੁਝ ਕੁ ਨੇ ਕਿ ਪਹਿਲੀ ਗੱਲ ਤਾਂ ਬੰਦਾ ਟੌਰ ਬਹੁਤ ਕੱਢਦਾ ਨਿੱਤੀ ਵਾਲਾਂ ਨੂੰ ਸਟਾਈਲ ਕਰ ਲੈਂਦਾ ਨਿੱਤੀ ਨਵੀਆਂ ਸ਼ਰਟਾਂ ਪਾ ਲੈਂਦਾ ਨਿੱਤੀ ਕੋਈ ਨਵਾਂ ਪਰਫਿਊਮ ਲਾ ਲੈਂਦਾ ਤੇ ਕਿਸੇ ਨੇ ਬਹੁਤ ਸੋਹਣਾ ਕਿਹਾ ਕਿ ਨਵੀਂ ਜਦੋਂ ਬੰਦਾ ਥੋੜ੍ਹਾ ਇਸ਼ਕ ਦੇ ਵਿੱਚ ਡੁੱਬਣਾ ਸ਼ੁਰੂ ਹੁੰਦਾ ਨਾ ਫਿਰ ਬੰਦਾ ਸਿਆਣੀਆਂ ਜਿਹੀਆਂ ਗੱਲਾਂ ਕਰਦਾ ਕਿ ਹਾਂ ਯਾਰ ਵੀ ਜ਼ਿੰਦਗੀ ਬਹੁਤ ਛੇਤੀ ਲੰਘ ਰਹੀ ਹੈ ਯਾਰ ਜ਼ਿੰਦਗੀ ਨੂੰ ਮਾਨਣਾ ਬਹੁਤ ਜ਼ਰੂਰੀ ਹੈ ਜਦੋਂ ਬੰਦਾ ਫਿਰ ਇਸ਼ਕ 'ਚ ਹੈ ਫਿਰ ਥੋੜ੍ਹਾ ਜਿਹਾ ਸਿਆਣਾ ਮਸ਼ਹੂਰ ਹੋ ਜਾਂਦਾ ਸੋ ਇਹ ਮੈਂ ਪੁੱਛ ਰਿਹਾ ਵੀ ਪਿਆਰ ਦੇ ਅਤੇ ਇਸ਼ਕ ਦੇ ਲੱਛਣ ਕੀ ਨੇ ਕਿਵੇਂ ਪਤਾ ਲੱਗਦਾ ਹਾਂ ਯਾਰ ਇਹ ਮੁੰਡੇ ਨੂੰ ਜਾਂ ਕੁੜੀ ਨੂੰ ਇਸ਼ਕ ਜਿਹਾ ਹੋਇਆ ਹੋਇਆ ਨਵਾਂ ਨਵਾਂ ਸੋ ਨੰਬਰ ਹੈ ਆਪਣਾ 6474988486 ਅੱਜ ਸਿਰਫ ਇਸ ਨੰਬਰ 'ਤੇ ਤੁਹਾਡੇ ਨਾਲ ਗੱਲਬਾਤ ਹੋਵੇਗੀ ਸੋ ਕਾਲ ਕਰ ਰਹੇ ਹੋ 6474988486 3337 ਵਾਲੇ ਨੰਬਰ 'ਤੇ ਨਾ ਅੱਜ ਕਰਿਓ ਕਾਲ ਅੱਜ ਕਰਨੀ ਹੈ ਕਾਲ ਤਾਂ ਕਰਨੀ ਹੈ ਸਿਰਫ 6474988486 647-498-8486 ਆਪਣਾ ਨੰਬਰ ਹੈ 6474988486 ਆਪਣਾ ਫੋਨ ਨੰਬਰ ਹੈ ਜੀ 6601 ਹੈਲੋ
1: ਜੀ ਸਰ ਨਵੀਂ ਜੀ ਸਲਾਮ ਅਲੈਕਮ ਆਦਾਬ ਸਰ ਜੀ
0: ਵਾਲਕਮ ਸਲਾਮ ਸਰ ਕਿਵੇਂ ਹੋ
1: ਜੀ ਇਰਫਾਨ ਮਲਿਕ ਬੋਲ ਰਹੇ ਹਾਂ ਜਨਾਬ ਮੈਂ ਤੁਸੀਂ ਤੇ ਮੈਂ ਤੇ ਤੁਹਾਡਾ ਮੈਂ ਬੈਰੀ ਗਿਆ ਮੈਂ ਜਿੱਥੇ ਜਾਵਾਂ ਮੈਂ ਤੁਹਾਡਾ ਹੀ ਪ੍ਰੋਗਰਾਮ ਸੁਣਨਾ ਹੋਰ
0: ਕੀ ਕੀ ਬਾਤ ਹੈ ਮਲਿਕ ਸਾਹਿਬ ਬਹੁਤ ਪਿਆਰ ਬਹੁਤ ਸਤਿਕਾਰ ਬਹੁਤ ਜ਼ਿਆਦੇ ਲਵ ਯੂ ਹੈ
1: ਤੁਹਾਡੇ ਮਲਿਕ ਸਾਹਿਬ ਨਾਲ ਵੀ ਇੰਨਾ ਹੀ ਪਿਆਰ ਸੀ ਤੁਹਾਡੇ ਨਾਲ ਵੀ ਇੰਨਾ ਹੀ ਪਿਆਰ
0: ਕੀ ਬਾਤ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ
1: ਗੱਲ ਸੁਣੋ ਉਹ ਅਰਬ ਲਵਾਰ ਦਾ ਕੋ ਗੱਲ ਲਾ ਦਿਓ ਕੋ ਸੁਖਿਆਨਾ ਕਲਾਮ ਅਰਬ ਲਵਾਰ
0: ਵਾਹ ਆਏ ਹਾਏ ਸਰ ਇਦਾਂ ਨਾ ਕਰੋ ਆਰਫ ਲਾਹੌਰ ਤੇ ਆਲਮ ਲਾਹੌਰ ਨੂੰ ਕੌਣ ਨਹੀਂ ਜਾਣਦਾ ਸੋ ਆਰਫ ਲਾਹੌਰ ਦਾ ਇਸ਼ਕ ਉੱਤੇ ਅਸੀਂ ਨਾ ਆਰਫ ਲਾਹੌਰ ਦੀ ਇੱਕ ਬੜੀ ਸੋਹਣੀ ਇੰਟਰਵਿਊ ਕੀਤੀ ਤੇ ਆਪਾਂ ਚਲੋ ਇਸ਼ਕ ਦੀਆਂ ਗੱਲਾਂ ਕਰ ਰਹੇ ਹਾਂ ਤੇ ਆਰਫ ਲਾਹੌਰ ਨੇ ਕਿਹਾ ਬਹੁਤ ਸੋਹਣਾ ਕਿ ਜਿਹਨੇ ਆਪਣੇ ਪਿਓ ਨੂੰ ਇਸ਼ਕ ਕੀਤਾ ਉਹਨੇ ਕੋਈ ਇਸ਼ਕ ਹੀ ਨਹੀਂ ਕੀਤਾ ਸੋ ਜ਼ਰੂਰ ਤੁਹਾਨੂੰ ਸੁਣਾਉਣੇ ਆ ਫਿਰ ਆਰਫ ਲਾਹੌਰ ਕੋਈ ਗੱਲ ਨਹੀਂ
1: ਥੈਂਕ ਯੂ ਸਰ
0: ਬਹੁਤ ਸ਼ੁਕਰੀਆ ਧੰਨਵਾਦ ਸਰ ਮਲਿਕ ਜੀ ਬਹੁਤ ਧੰਨਵਾਦ ਤੁਹਾਡਾ 1826 ਸਲਾਮ
2: ਸਸਿਆਲ ਭਾਜੀ
0: ਸਸਕਾ ਜੀ ਕਿਦਾਂ ਮੈਂ ਲਾ ਤਾਂ ਦਿੰਦਾ ਚਲੋ ਗੁਰਦਾਸ ਜੀ ਨੇ ਤਾਂ ਦੱਸ ਹੀ ਦੇਣਾ ਗੁਰਦਾਸ ਮਾਨ ਸਾਹਿਬ ਨੇ ਤਾਂ ਬਹੁਤ ਚਲੋ ਦੱਸਿਆ ਪਰ ਤੁਸੀਂ ਦੱਸੋ ਸੁਣਾ ਤਾਂ ਦਿੰਦਾ ਪਰ ਦੱਸ ਤਾਂ ਦੋ ਯਾਰ ਤੁਹਾਡੇ ਮੂੰਹੋਂ ਹੋਰ ਗੱਲ ਜਚੂਗੀ ਸੋਹਣੀ ਲੱਗੂਗੀ ਨਹੀਂ ਦੱਸੋ ਤਾਂ ਸਹੀ ਯਾਰ ਮੈਂ ਤੈਨੂੰ ਪੁੱਛਿਆ ਤੁਸੀਂ ਕਦੇ ਪਿਆਰ ਨੀ ਕੀਤਾ ਇਸ਼ਕ ਨੀ ਕੀਤਾ ਕਦੇ ਫੜੇ ਗਏ ਹੋ ਇਸ਼ਕ ਕਰਦੇ ਕਦੀ ਵੀ
2: ਨਹੀਂ
0: ਘਰਦੇ ਕਦੇ ਕਿਹਾ ਨਹੀਂ ਯਾਰ ਸਾਡੇ ਮੁੰਡੇ ਨੂੰ ਤਾਂ ਪਿਆਰ ਜਿਹਾ ਹੋ ਗਿਆ ਲੱਗਦਾ ਆਈ ਕਿਵੇਂ ਪਤਾ ਲੱਗਣ ਦਿੱਤਾ ਹੈ ਪਤਾ ਲੱਗ ਹੀ ਜਾਂਦਾ ਅਗਲੇ ਨੂੰ ਵੀ ਮੁੰਡਾ ਫੋਨ ਤੇ ਹੀ ਰਹਿੰਦਾ ਸਾਡੇ ਨਾਲ ਤਾਂ ਗੱਲ ਹੀ ਨੀ ਕਰਦਾ।
2: ਉਦੋਂ ਫੋਨ ਹੀ ਘੱਟ ਹੁੰਦੇ ਸੀਗੇ ਜੀ।
0: ਫੋਨ ਘੱਟ ਹੁੰਦੇ ਸੀਗੇ ਉਦੋਂ। ਬੰਦੇ ਨੂੰ ਪਿਆਰ ਜਿਹਾ ਹੋਇਆ, ਇਸ਼ਕ ਜਿਹਾ ਹੋਇਆ ਤਾਂ ਤਾਂ ਸਵਾਦ ਆਊਗਾ ਗੱਲ ਕਰਨ ਦਾ, ਫਿਰ ਗਾਣਾ ਲਾਉਣ ਦਾ ਵੀ ਤਾਂ ਹੀ ਸਵਾਦ ਆਊਗਾ। ਸੋ ਨੰਬਰ ਹੈ ਆਪਣਾ 6474988486, 6474988486, 647-498-4886 ਨੰਬਰ ਹੈ। ਤੁਸੀਂ ਦੱਸੋਗੇ ਆ ਤੁਹਾਡੀ ਸੁਣੀ ਹੋਈ ਗੱਲ, ਫਿਰ ਮਜ਼ਾ ਬਹੁਤ ਆਊਗਾ। ਨਾ ਇੱਕ ਯਾਦ ਰੱਖੋ ਪ੍ਰਦੀਪ ਭਾਜੀ ਨੂੰ, ਤੁਹਾਡੇ ਕੋਈ ਵੀ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਨਾ, ਤੁਹਾਡੇ ਪੁਰਾਣੇ ਅਪਲਾਇੰਸਿਸ ਨੂੰ ਐਨ ਨਵੇਂ ਬਣਾ ਦੇਣਗੇ, ਅਤੇ ਪ੍ਰਦੀਪ ਭਾਜੀ ਦਾ ਫੋਨ ਨੰਬਰ ਹੈ 647-622-3203, 6476223203 ਪ੍ਰਦੀਪ ਜੀ ਦਾ ਨੰਬਰ ਹੈ, ਅਤੇ ਅਪਲਾਇੰਸਿਸ ਦੀ ਰਿਪੇਅਰ 4620। ਹੈਲੋ 4620, ਹੈਲੋ ਜੀ।
3: ਹਾਂਜੀ ਭਾਜੀ, ਕੀ ਹਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ?
3: ਪਿਆਰ ਤਾਂ ਦੂਰੋਂ ਪਤਾ ਲੱਗ ਜਾਂਦਾ ਜੀ ਕਿਵੇਂ ਹੋਇਆ, ਆ ਜੀ ਤੇਰੀ ਕਿੱਡੀ ਕਿੱਡੀ ਵੱਡੀ ਗੱਲ ਆ ਸਰ ਜੀ।
0: ਅੱਛਾ ਦੂਰੋਂ ਪਤਾ ਲੱਗ ਜਾਂਦਾ, ਦੂਰੋਂ ਕਿੱਦਾਂ ਪਤਾ ਲੱਗ ਜਾਂਦਾ?
3: ਨੰਬਰ ਇੱਕ, ਜਦੋਂ ਰੋਟੀ ਘੱਟ ਖਾਣ ਲੱਗ ਜਾਏ, ਭੁੱਖ ਨਾ ਲੱਗੇ ਤਾਂ ਹੋ ਜਾਂਦਾ ਕੰਮ। ਕੱਲਾ ਬਹਿ ਕੇ ਫੋਨ ਨੂੰ ਲੈ ਕੇ ਕਮਰੇ ਚ ਬੈਠਣ ਲੱਗੇ ਤਾਂ ਜਾਂ ਬੰਦੇ ਲੱਗ ਜਾਂਦਾ ਬੰਦੇ ਲੈਂਦੇ ਮਾਂ ਪਿਓ ਨੂੰ।
0: ਅੱਛਾ ਜਿਹਨੂੰ ਪਿਆਰ ਹੁੰਦਾ ਉਹ ਬੰਦਾ ਫਿਰ ਥੋੜਾ ਜਿਹਾ ਖਾਣਾ ਪੀਣਾ ਘਟਾ ਦਿੰਦਾ?
3: ਮਹਾਰਾਜ ਕੌਣ ਹੀ ਖੜੀ ਖੜੀ ਬੰਦਾ ਘਰਦਿਆਂ ਨੂੰ।
0: ਅੱਛਾ ਭੁੱਖ ਜ਼ਿਆਦੇ ਲੱਗਣੀ ਚਾਹੀਦੀ ਹੈ ਨੀ ਪਿਆਰ ਜਦੋਂ ਹੁੰਦਾ?
3: ਨਹੀਂ ਨਹੀਂ ਨਹੀਂ ਨਹੀਂ, ਪਤਾ ਹੀ ਮਾਪਿਆਂ ਨੂੰ ਲਕੀਰ ਤੇ ਲੈ ਕੇ ਆਉਣਾ ਜਾਂ ਲੁਕਾਉਣਾ, ਏਦਾਂ ਦੀ ਗੱਲਾਂ ਬਹੁਤ ਗੱਲਾਂ ਏਦਾਂ ਜੀ ਭਾਜੀ।
0: ਅੱਛਾ
3: ਸਿੱਧੇ ਮੂੰਹ ਥੋੜਾ ਕਹੂਗਾ ਅਗਲਾ ਮੈਨੂੰ ਪਿਆਰ ਆ ਗਿਆ, ਘਰਦੇ ਨੇ ਡਾਂਗਾਂ ਨੀ ਚੱਕਣੀਆਂ।
0: ਠੀਕ ਹੈ ਠੀਕ ਹੈ,
3: ਭੁੱਖ ਨੀ ਲੱਗਣੀ ਜਾਂ ਅੰਦਰ ਕੱਲੇ ਨੂੰ ਬਹਿਣਾ ਕਿ ਮੈਨੂੰ ਕਮਰੇ ਮੈਨੂੰ ਕੱਲਾ ਛੱਡ ਦਿਓ ਪਲੀਜ਼, ਹੌਲੀ ਹੌਲੀ ਹੌਲੀ ਹੌਲੀ ਵੀ ਡਰ ਚ ਘਰਦੇ ਨੇ ਛੱਕ ਜਾਣਾ ਵੀ ਲੈ ਦਾਜ ਕੋਈ ਕਾਲਾ ਲੱਗਦਾ।
0: ਅੱਛਾ ਵੀ ਕੱਲਾ ਕੱਲਾ ਬੰਦਾ ਰਹਿੰਦਾ ਤੇ ਭੁੱਖ ਵੀ ਨੀ ਲੱਗਦੀ, ਪਹਿਲਾਂ ਜਿਹੜਾ 5-7 ਰੋਟੀਆਂ ਖਾ ਜਾਂਦਾ ਉਹ ਫਿਰ ਕਹਿੰਦਾ ਮੰਮੀ ਮੈਨੂੰ ਭੁੱਖ ਨੀ ਲੱਗਦੀ।
3: ਹਾਂ ਵੀ ਮੰਮੀ ਮਾਤਾ ਪੁੱਛੋ ਕਿ ਪੁੱਤ ਕੀ ਹੋਇਆ,
0: ਹਾਂ
3: ਤੂੰ ਗੁੱਸੇ ਗੁੱਸੇ ਕਿਉਂ, ਨਹੀਂ ਮੰਮੀ ਮੈਨੂੰ ਕੱਲਾ ਛੱਡ ਦੋ ਮੈਨੂੰ ਪਲੀਜ਼ ਮੈਨੂੰ ਛੱਡ ਦੋ ਏਦਾਂ ਏਦਾਂ।
0: ਠੀਕ ਹੈ ਚਲੋ,
3: ਹਰੇਕ ਦਾ ਆਪਣਾ ਸਟਾਈਲ ਹੈ ਥੋੜਾ ਵੀ, ਕਈ ਜਿਹੜੇ ਬੰਦੇ ਰਿਸਪੈਕਟੇਬਲ ਨੇ ਜਾਂ ਫੈਮਿਲੀ ਵਾਲੇ ਮੈਂਬਰ ਏਦਾਂ ਦੇ ਨਾ ਸਿੱਧਾ ਕਹਿ ਨੀ ਸਕਦੇ ਅਗਲੇ, ਕਾਲ ਕੋ ਘੁਮਾ ਘੁਮਾ ਕੇ ਪਹਿਲੇ ਮਾਤਾ ਨੂੰ ਸ਼ੁਰੂ ਹੋਣਗੇ, ਫਿਰ ਬਾਪੂ ਨੂੰ ਪਤਾ ਡੰਡੇ ਤੋਂ ਪਤਾ ਲੱਗੂਗਾ ਬੜੀ ਹੌਲੀ ਹੌਲੀ ਮਾਤਾ ਗੱਲ ਪਹੁੰਚਾਵੇ।
0: ਅੱਛਾ ਬੜੀਆਂ ਜ਼ਬਰਦਸਤ ਡੀਲਾਂ ਲਾਤੀਆਂ ਤੇ ਵਧੀਆ ਟੌਪ ਦਾ ਪੀਜ਼ਾ ਖਾਣਾ ਤਾਂ ਮਿਸਟਰ ਸਿੰਘ ਪੀਜ਼ੇ ਵਾਲਿਆਂ ਨੂੰ ਕਾਲ ਕਰ ਲਓ ਝੱਟ। ਸੋ ਮਿਸਟਰ ਸਿੰਘ ਪੀਜ਼ਾ 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ ਹੈ, ਤੇ ਸਾਰਾ ਕੁਝ ਇਹ $40 ਦੇ ਵਿੱਚ। ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ਾ ਨੰਬਰ ਹੈ 905-504-4000, 9055004000, ਮਿਸਟਰ ਸਿੰਘ ਪੀਜ਼ਾ। 30 ਲੋਕੇਸ਼ਨਾਂ ਨੇ ਇਹਨਾਂ ਦੀਆਂ। 4514, ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
4: ਹਾਂਜੀ ਅੱਜ ਤੁਸੀਂ ਪਿਆਰ ਮੁਹੱਬਤ ਦੀ ਗੱਲ ਕਰ ਰਹੇ ਹੋ, ਕੱਲ ਤੁਸੀਂ ਦੂਸਰੀ ਗੱਲ ਕਰ ਰਹੇ ਸੀਗੇ।
0: ਅੱਛਾ ਕੱਲ ਦੂਸਰੀ, ਕੱਲ ਕਿਹੜੀ ਕਰ ਰਹੇ ਸੀ?
4: ਹੋ ਗਿਆ
0: ਕੱਲ ਦੂਸਰੀ ਕਿਹੜੀ ਕਰ ਰਹੇ ਸੀ ਆਪਾਂ?
4: ਤੁਸੀਂ ਉਹ ਕੱਲ ਕਰ ਰਹੇ ਸੀ ਨਾ ਏਜ ਗੈਪ।
0: ਅੱਛਾ ਏਜ ਦੀ, ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ, ਹਾਂਜੀ
4: ਅੱਜ ਤੁਸੀਂ ਪਿਆਰ ਦੀ ਗੱਲ ਕਰ ਰਹੇ ਹੋ, ਜਦੋਂ ਪਿਆਰ ਹੋ ਜਾਂਦਾ ਤਾਂ ਫਿਰ ਸਾਰਿਆਂ ਨੂੰ ਪਤਾ ਲੱਗਿਆ ਹੀ ਜਾਂਦਾ ਭਾਜੀ।
0: ਕਿਵੇਂ ਪਤਾ ਲੱਗਦਾ?
4: ਉਹ ਜਦ ਤੁਹਾਡਾ ਰਹਿਣ ਸਹਿਣ ਵੱਖਰਾ ਹੋ ਜਾਂਦਾ, ਤੁਸੀਂ ਤੁਹਾਡੀ ਸਾਰਾ ਕੁਛ ਹੀ ਬਦਲ ਜਾਂਦਾ, ਕੱਪੜੇ ਕੁਪੜੇ ਵੀ ਚੰਗੇ ਪਾਉਣ ਲੱਗ ਜਾਂਦੇ ਆ, ਪੈਂਟਾਂ ਸੂਟਾਂ ਲਾਉਣ ਲੱਗ ਜਾਂਦੇ ਆ, ਫਿਰ ਪਹਿਲਾਂ ਤਾਂ ਭਰਾ ਹੀ ਪੁੱਛਦਾ ਹਾਂ ਵੀ ਜਵਾਨ ਕਿੱਧਰ ਨੂੰ ਚੱਲਾਂ।
0: ਇੱਕ ਵੀਰ ਕਹਿੰਦੇ ਜਿਹੜਾ ਮੁੰਡਾ 3 ਦਿਨਾਂ ਬਾਅਦ ਨਹਾਉਂਦਾ ਉਹ ਫਿਰ ਰੋਜ਼ 2-2 ਵਾਰ ਨਹਾਉਂਦਾ ਹੈ। ਨਹੀਂ ਫਿਰ ਉਹ ਕਹਿੰਦਾ ਕਿ ਮੰਮੀ ਫੇਰੇ ਲਵਲੀ ਕਿੱਥੇ ਆ?
4: ਹਾਂਜੀ ਹਾਂਜੀ ਵੀਰ ਜੀ, ਪਿਆਰ ਤਾਂ ਹੁਣ ਸਿੱਖੋ ਸਾਰਿਆਂ ਨੂੰ ਹੁੰਦਾ, ਏਜ ਹੀ ਉਤਨ ਦੀ ਹੈਗੀ ਆ।
0: ਸਹੀ ਗੱਲ ਆ, ਨਹੀਂ ਚਾਹੀਦਾ ਵੀ ਆ ਯਾਰ, ਹੁਣ ਪਿਆਰ ਹੀ ਨਾ ਹੋਇਆ ਤਾਂ ਫਿਰ ਕੀਤਾ ਕੀ ਆ ਜ਼ਿੰਦਗੀ ਚ? ਫੜੇ ਗਏ ਉਹ ਵੀ ਯਾਰ ਇਹ ਮੁੰਡਾ ਸਾਡਾ, ਇਹਨੂੰ ਕੋਈ ਲੱਗਦਾ ਕੁਛ ਹੋਇਆ? ਕਿੰਨੇ ਸਾਲ ਹੋ ਗਏ
4: ਮੈਂ ਬਿਆਹ 94 ਚ ਕੀਤਾ ਸੀ ਬੀਜੀ 94 ਤੇ ਇੱਕ ਵਧੀਆ ਰਿਲੇਸ਼ਨਸ਼ਿਪ ਵੀ ਰਿਸ਼ਤਾ ਨਿਭੇ ਉਹਦੇ ਲਈ ਕਿਹੜੀ ਚੀਜ਼ ਸਭ ਤੋਂ ਵੱਧ ਜ਼ਰੂਰੀ ਹੈ ਤੁਹਾਡੇ ਖਿਆਲ ਚ ਸਭ ਤੋਂ ਵੱਧ ਜ਼ਰੂਰੀ ਹੈ ਜੀ ਤੁਹਾਨੂੰ ਗੱਲ ਕਰੋ ਵਾਈਫ ਨੂੰ ਕਹੋ ਵੀ ਜੋ ਵੀ ਆ ਨੂੰ ਉਹ ਤਾਂ ਬੱਚਾ ਕਹਿ ਕੇ ਅਗਲੇ ਦੀ ਭਾਵਾਂ ਜਾਨ ਲੈ ਲਓ ਜੇ ਤੁਸੀਂ ਕਹੋ ਆਕੜਨਾ ਕੋਈ ਨੀ ਕੰਮ ਕਰਦਾ ਭਾਜੀ ਤੋ ਇਸ ਕਰਕੇ ਦੋਨਾਂ ਦੇ ਵਿੱਚ ਅਗਰ ਤੁਸੀਂ ਦੀਵਾਰ ਬਣੇ ਹੋਏ ਤਾਂ ਤੁਹਾਨੂੰ ਕੋਈ ਪ੍ਰੋਬਲਮ ਨੀ ਹੈ
0: ਕਿਆ ਬਾਤ ਹੈ ਨਹੀਂ ਸਹੀ ਗੱਲ ਹੈ ਆਪਸ ਵਿੱਚ ਗੱਲਾਂ ਕਰੋ ਐਵੇਂ ਤੀਜੇ ਬੰਦੇ ਨੂੰ ਵਾੜਨਾ ਉਹ ਫਿਰ ਸਿਆਪਾ ਹੀ ਆ
4: ਹਾਂਜੀ ਉਹ ਜੇ ਮੰਮੀ ਡੈਡੀ ਨੇ ਵੀ ਕੋਈ ਗੱਲ ਕਹਿਣੀ ਆ ਉਹ ਮੈਨੂੰ ਕਹਿੰਦੇ ਜੀ ਕਾਕਾ ਏਦਾਂ ਆ ਏਦਾਂ ਆ ਮੈਂ ਫਿਰ ਉਹਨੂੰ ਸਮਝਾਉਂਦਾ ਸੀ ਵੀ ਏਦਾਂ ਨਹੀਂ ਅਸੀਂ ਏਦਾਂ ਕਰਦੇ ਆ ਫਿਰ ਏਦਾਂ ਕਰ ਲੈਂਦੇ
0: ਆ ਵਾਹ ਵੇ ਵਾਹ
4: ਠੀਕ ਹੈ ਨਾ ਉਹ ਫਿਰ ਗੱਲ ਬਣ ਜਾਂਦੀ ਆ ਜੇ ਆਪਾਂ ਹੁਣ ਕਹੀਏ ਵੀ ਆਪਾਂ ਆਕੜਨਾ ਵੀ ਤੂੰ ਏਦਾਂ ਆ ਜੇ ਉਹ ਆ ਉਹ ਫਿਰ ਉਹ ਗੱਲ ਖਰਾਬ ਹੋ ਜਾਂਦੀ
0: ਠੀਕ ਹੈ ਨਹੀਂ ਗੱਲ ਤੁਹਾਡੀ ਠੀਕ ਹੈ ਭਾਜੀ ਚਲੋ ਬਹੁਤ ਖੁਸ਼ੀ ਹੈ ਥੈਂਕ ਯੂ ਸੋ ਮਚ
4: ਮੈਂ ਤੁਹਾਡਾ ਪ੍ਰੋਗਰਾਮ ਰੋਜ਼ ਸੁਣਦਾ ਭਾਜੀ ਕਦੇ ਕਦੇ ਕਾਲ ਹੁੰਦੀ ਕਦੇ ਕਦੇ ਨਹੀਂ ਹੁੰਦੀ ਪਰ ਆਈ ਲਿਸਨ ਐਵਰੀ ਡੇ
0: ਥੈਂਕ ਯੂ ਭਾਜੀ ਥੈਂਕ ਯੂ ਜਦੋਂ ਵੀ ਮੌਕਾ ਮਿਲਦਾ ਕਰ ਲਿਆ ਕਰੋ ਫੋਨ
4: ਹਾਂ ਡੈਫੀਨਿਟਲੀ ਹਾਂ
0: ਥੈਂਕ ਯੂ ਸੋ ਮਚ ਰੀਲੀ ਅਪਰੀਸ਼ੀਏਟਡ ਸੋ ਨੰਬਰ ਹੈ ਆਪਣਾ 6474988486 6474988486 ਤੇ ਗੱਲਬਾਤ ਹੋ ਰਹੀ ਹੈ ਕਿਚਨ ਐਸੀ ਤਿਆਰ ਕਰਾਓ ਕਿ ਕੋਈ ਵੀ ਤੁਹਾਡੇ ਘਰ ਆਵੇ ਨਾ ਉਹ ਦੋ ਚਾਰ ਵਾਰ ਪੁੱਛੇ ਭਾਜੀ ਯਾਰ ਕਿਚਨ ਕਿੱਥੋਂ ਬਣਵਾਈ ਹੈ ਭਾਜੀ ਯਾਰ ਦਿਓ ਨੰਬਰ ਕਿਚਨ ਵਾਲਿਆਂ ਦਾ ਤੇ ਐਸੀਆਂ ਕਿਚਨਾਂ ਰੈਡੀ ਕਰਦੇ ਆ ਸਾਡੇ ਜਸਪਾਲ ਰਾਏ ਭਾਜੀ ਨਿਊ ਹਾਈਟਸ ਕਿਚਨ ਵਾਲੇ ਸੋ ਜਸਪਾਲ ਜੀ ਨੂੰ ਫੋਨ ਕਰ ਲਓ ਬ੍ਰੈਂਡ ਨਿਊ ਕਿਚਨ ਕਾਊਂਟਰ ਟੋਪ ਵੈਨਿਟੀਜ਼ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਕੋਈ ਰੈਡੀ ਕਰਾਉਣੇ ਆ ਤਾਂ ਨੰਬਰ ਹੈ 416-859-1920 416-859-1920 ਤੇ ਕਾਲ ਕਰੋ ਨਿਊ ਹਾਈਟਸ ਕਿਚਨ ਨੂੰ ਕਾਲ ਕਰ ਲਓ ਤੇ ਇੱਕ ਮੈਸੇਜ ਜ਼ਰੂਰੀ ਹੈ ਤੁਹਾਡੇ ਲਈ ਤੁਹਾਨੂੰ ਸੁਣਾ ਦਈਏ ਆ ਚੱਕੋ
5: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
0: ਵੈਰੀ ਗੁੱਡ 3399 ਹੈਲੋ
6: ਨਵੀਂ ਵੀਰੇ ਕੀ ਹਾਲ ਹੈ ਜੀ
0: ਵਧੀਆ ਜੀ ਕਿਵੇਂ ਹੋ
6: ਵਧੀਆ ਵਧੀਆ ਤੁਸੀਂ ਸੁਣਾਓ ਕਿਵੇਂ ਰਿਹਾ ਤੁਹਾਡਾ ਟ੍ਰਿਪ
0: ਟ੍ਰਿਪ ਬਹੁਤ ਵਧੀਆ ਭਾਜੀ ਬੱਲੇ ਬੱਲੇ ਤੇ ਵਕੇਸ਼ਨ ਫਰੈਂਡਸ ਨਾਲ ਗਏ ਸੀਗੇ ਅਸੀਂ ਬਾਰਸਲੋਨਾ ਸਪੇਨ ਤੇ ਬਹੁਤ ਵਧੀਆ ਰਿਹਾ
6: ਚਲੋ ਵਧੀਆ ਗੱਲ ਹੈ ਇੱਕ ਰੀਸੈਟ ਵੀ ਚਾਹੀਦਾ ਹੁੰਦਾ ਵੀਰੇ ਜ਼ਿੰਦਗੀ ਦੇ ਵਿੱਚ ਬੰਦਾ ਕੰਮ ਕਰਨਾ ਚਾਹੀਦਾ ਬਿਜ਼ੀ ਹੁੰਦਾ
0: ਸਹੀ ਗੱਲ ਨਹੀਂ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ
6: ਬਹੁਤ ਵਧੀਆ
0: ਜੀ
6: ਮੈਂ ਕਿਹਾ ਵੀਰੇ ਨੇ ਜਿਹੜਾ ਅੱਜ ਕੀਤਾ ਆ ਟੌਪਿਕ ਉਹਦੇ ਵਿੱਚ ਵੀਰੇ ਦੋ ਤਿੰਨ ਚੀਜ਼ਾਂ ਨੇ ਦੇਖੋ ਵੀਰੇ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਬੰਦੇ ਨੂੰ ਪਿਆਰ ਇਸ਼ਕ ਹੁੰਦਾ ਨਾ ਜੀ ਉਹ ਸਿਆਣੇ ਕਹਿੰਦੇ ਹੁੰਦੇ ਨੇ ਕਹਿੰਦੇ ਇਸ਼ਕ ਤੇ ਮੁਸ਼ਕ ਕਦੇ ਲੁਕਾਏ ਲੁਕਦੇ ਨਹੀਂ ਹੁੰਦੇ ਭਾਵੇਂ ਬੰਦਾ ਜਿੰਨਾ ਮਰਜ਼ੀ ਲੁਕਾ ਲਏ ਭਾਵੇਂ ਜੋ ਮਰਜ਼ੀ ਕਰ ਲਵੇ ਉਹ ਲੁਕਦੇ ਨਹੀਂ ਹੁੰਦੇ ਬੰਦੇ ਦੇ ਬਿਹੇਵੀਅਰ ਦੇ ਵਿੱਚ ਹੀ ਫਰਕ ਆ ਜਾਂਦਾ ਹੁੰਦਾ ਜਿਹੜਾ ਬੰਦਾ ਮੰਨ ਲਓ ਕਿ ਕੋਈ ਇੰਟਰੋਵਰਟ ਆ ਫੋਰ ਐਗਜ਼ਾਮਪਲ ਕੋਈ ਬੰਦਾ ਇੰਟਰੋਵਰਟ ਆ ਬਹੁਤੀ ਗੱਲ ਨਹੀਂ ਕਰਦਾ ਉਹ ਆਪਣੇ ਆਪ ਹੀ ਐਕਸਟ੍ਰੋਵਰਟ ਹੋ ਜਾਂਦਾ ਹੈ ਆਪਣੇ ਆਪ ਹੀ ਬਾਹਰ ਆਣ ਜਾਣ ਲੱਗ ਜਾਂਦਾ ਉਹਦਾ ਬਿਹੇਵੀਅਰ ਚੇਂਜ ਹੋਣ ਲੱਗ ਜਾਂਦਾ ਤੇ ਜਿਹੜਾ ਬੰਦਾ ਬਹੁਤਾ ਯਾਰਾਂ ਦੋਸਤਾਂ ਦੇ ਵਿੱਚ ਬਹਿ ਜਾਂਦਾ ਹੁੰਦਾ ਉਹ ਫਿਰ ਜਮਾ ਪੁੱਠੇ ਪਾਸੇ ਹੋ ਜਾਂਦਾ ਕਿ ਉਹ ਫੋਨ ਤੇ ਗੱਲਬਾਤ ਜਾਂ ਮਿਲਣ ਦੇ ਜਾਂ ਡੇਟਸ ਤੇ ਦਿਸ ਐਂਡ ਦੈਟ ਉਹ ਸਾਰੀ ਚੀਜ਼ਾਂ ਬਦਲ ਜਾਂਦੀਆਂ ਨੇ
0: ਨਹੀਂ ਦੇਖੋ ਪਹਿਲਾਂ ਵੀ ਨਾ ਕਿਸੇ ਨੇ ਕਿਹਾ ਸੀ ਕਿ ਉਹ ਜਿਹੜਾ ਮੁੰਡਾ ਚਲੋ ਯੰਗ ਏਜ ਦੇ ਵਿੱਚ ਹੁੰਦਾ ਕਿ ਸ਼ੁਰੂ ਸ਼ੁਰੂ ਚ ਪਿਆਰ ਹੁੰਦਾ ਫਿਰ ਉਹ ਥੋੜਾ ਜਿਹਾ ਆਪਣੇ ਯਾਰਾਂ ਦੋਸਤਾਂ ਤੋਂ ਟੁੱਟਣਾ ਸ਼ੁਰੂ ਹੋ ਜਾਂਦਾ
6: ਹਾਂਜੀ ਹਾਂਜੀ ਵੀਰੇ ਉਹ ਤਾਂ ਹੈਗਾ ਹੀ ਹੈ ਮੈਂ ਤੁਹਾਨੂੰ ਦੱਸਿਆ ਜਿਵੇਂ ਜਿਸ ਤਰ੍ਹਾਂ ਬੰਦੇ ਦਾ ਸਰਕਲ ਵੱਡਾ ਹੁੰਦਾ, ਬੰਦੇ ਨੂੰ ਕਿਤੇ ਬਾਹਰ ਆਉਂਦਾ ਜਾਂਦਾ ਵੀਕਐਂਡ ਤੇ ਜਾਂ ਵੈਸੇ ਵੀ ਪਾਰਟੀ ਤੇ ਆਉਂਦਾ ਜਾਂਦਾ ਆ, ਉਹ ਫਿਰ ਬੰਦੇ ਨੂੰ ਟਾਈਮ ਜਿਹੜਾ ਮੈਨੇਜ ਕਰਨਾ, ਟਾਈਮ ਆਪਣੇ ਸਕੇਜੂਲ ਅੱਗੇ ਪਿੱਛੇ ਕਰਨਾ ਪੈਂਦਾ ਆ। ਸੋ ਫਿਰ ਨਾਲ ਦੇ ਜਿਹੜੇ ਯਾਰ ਦੋਸਤ ਨੇ ਉਹੀ ਤੁਹਾਨੂੰ ਆਉਣ ਤੋਂ ਕਹਿਣ ਲੱਗ ਜਾਂਦੇ ਕਿ ਬਟੂਆ ਤੂੰ ਅੱਜ ਕੱਲ ਕਿੱਥੇ ਹੁੰਦਾ ਆ,
0: ਕਿੱਥੇ
6: ਰਹਿਣ ਲੱਗ ਗਿਆ।
0: ਸਹੀ ਗੱਲ ਆ, ਸਹੀ ਗੱਲ। ਫਿਰ ਉਹ ਵੀ ਨਾ, ਕਿਉਂਕਿ ਜਦੋਂ ਬੰਦਾ ਕਿਸੇ ਨਾਲ ਚਲੋ ਗੱਲਬਾਤ ਜੀ ਸ਼ੁਰੂ ਕਰਦਾ, ਉਹ ਛੇਤੀ ਯਾਰਾਂ ਦੋਸਤਾਂ ਨੂੰ ਦੱਸਦਾ ਵੀ ਨਹੀਂ, ਉਹ ਕਹਿੰਦਾ ਚਲੋ ਹੌਲੀ ਹੌਲੀ ਦੱਸਾਂਗੇ ਜੇ ਗੱਲ ਥੋੜੀ ਜੀ ਇਮੈਚਿਓਰ ਜੀ ਹੈ ਤੇ ਜਦੋਂ ਗੱਲ ਚਲੋ ਸਿਰੇ ਚੜ ਗਈ ਫਿਰ ਦੱਸਾਂਗੇ। ਸਾਡੇ ਵੀ ਕਿ ਯਾਰ ਮਿੱਤਰ, ਅਸੀਂ ਕਹਿਣਾ ਯਾਰ ਇਹ ਤਾਂ ਰੋਜ਼ ਹੀ ਫੋਨ ਕਰਦਾ ਰਹਿੰਦਾ ਸੀਗਾ, ਇੱਧਰ ਚੱਲੀ ਉੱਧਰ ਚੱਲੀ, ਹੁਣ ਦੋ ਚਾਰ ਹਫ਼ਤੇ ਹੋ ਗਏ ਪਤਾ ਹੀ ਨਹੀਂ ਕਿੱਥੇ ਆ। ਫਿਰ ਹੌਲੀ ਹੌਲੀ ਪਤਾ ਕੀਤਾ, ਕਦੇ ਰੈਸਟੋਰੈਂਟਾਂ ਤੇ, ਕਦੇ ਮੂਵੀ ਦੇਖਣ, ਕਦੇ ਪਾਰਕਾਂ ਚ, ਕਦੇ ਕਿਤੇ ਕਦੇ ਕਿਤੇ।
6: ਬਸ ਬਸ ਬਸ ਵੀਰੇ ਇਹੀ ਚੀਜ਼ ਆ, ਜਿਹੜੇ ਬੰਦਾ ਇਸ਼ਕ ਦੇ ਵਿੱਚ ਪੈਂਦਾ ਹੁੰਦਾ ਉਹ ਫਿਰ ਹਰ ਇੱਕ ਚੀਜ਼ ਆਪਣੀ ਬਦਲ ਲਈ ਜਾਂਦੀ ਤੇ ਜਿਹੜਾ ਬੰਦਾ ਤੇ ਉਹ ਬਦਲਦੀ ਵੀ ਵੀਰੇ ਉਹਦੇ ਬੰਦੇ ਦੀ ਆ, ਜਿਹੜੇ ਬੰਦਾ ਲਾਉਣ ਵਾਲਾ ਹੁੰਦਾ ਤੇ ਜਿਹੜਾ ਬੰਦਾ ਟਾਈਮ ਪਾਸ ਜਾਂ ਦੇਣ ਕੱਢਣ ਵਾਲਾ ਹੁੰਦਾ ਉਹ ਅੱਜ ਕਿਤੇ ਹੋਰ ਤੇ ਕੱਲ ਕਿਤੇ ਹੋਰ।
0: ਬਿਲਕੁਲ ਸਹੀ ਗੱਲ ਆ। ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਫੋਰ ਯੂਰ ਕਾਲ, ਧੰਨਵਾਦ। ਸੋ ਓਕੇ, ਨੰਬਰ ਹੈ ਆਪਣਾ 6474988486। ਬੜੀਆਂ ਸੋਹਣੀਆਂ ਗੱਲਾਂ ਹੋ ਰਹੀਆਂ ਨੇ। ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਰੱਖੋ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਇਹਨਾਂ ਨੇ ਮੈਨੂੰ ਕੁਝ ਪ੍ਰਾਈਸਾਂ ਭੇਜੀਆਂ, ਇਹ ਟਾਇਰਾਂ ਦੀਆਂ ਪ੍ਰਾਈਸਾਂ ਨੇ ਵਿਦ ਇੰਸਟਾਲੇਸ਼ਨ। ਸੋ ਅਨੇਟ 617 ਟਾਇਰ $270 ਵਿਦ ਇੰਸਟਾਲੇਸ਼ਨ, ਕੈਸਪੀਨ ਟ੍ਰੇਲਰ S02 235 ਵਿਦ ਇੰਸਟਾਲੇਸ਼ਨ, ਕਾਰਲੀਓ ਲੀਓ ਪ੍ਰੋ 4 295 ਵਿਦ ਇੰਸਟਾਲੇਸ਼ਨ। ਸੋ ਬੜੇ ਟਾਇਰ ਨੇ, ਹੋਰ ਵੀ ਵੱਖਰੇ ਵੱਖਰੇ ਬ੍ਰਾਂਡਸ ਦੇ। ਸੋ ਤੁਸੀਂ ਯਾਦ ਰੱਖੋ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 6472346293 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਸੋ ਗਾਣਾ ਲਾਉਂਦੇ ਹਾਂ, ਇੱਕ ਭਾਜੀ ਨੇ, ਇੱਕ ਯਾਰ ਮੈਂ ਪਹਿਲਾਂ ਆਰ ਐਫ ਲੋਹਾਰ ਜੀ ਦਾ ਲਾਉਣਾ, ਬਾਈ ਆਪਣੇ ਭਾਈ ਸਾਹਿਬ ਨੇ, ਭਾਈ ਜਾਨ ਨੇ ਬਹੁਤ ਹੀ ਪਿਆਰ ਨਾਲ ਕਿਹਾ ਕਿ ਨਵੀਂ ਆਰ ਐਫ ਲੋਹਾਰ ਜੀ ਦਾ ਲਾਓ। ਆਰ ਐਫ ਜੀ ਦਾ ਕਿਹੜਾ ਲਾਈਏ ਸਰ, ਮੈਂ ਇਹ ਲਾ ਦਵਾਂ, ਥੋੜ੍ਹੇ ਜਿਹਾ ਹੈ ਮਾਡਰਨ ਹੈ, ਨਹੀਂ ਤੁਸੀਂ ਥੋੜ੍ਹੇ ਜਿਹਾ ਪਿਆਰ ਦਾ ਕਿਹਾ ਸੀ, ਮੈਨੂੰ ਪਤਾ ਨਹੀਂ ਆਪਣੇ ਆਰ ਐਫ ਜੀ ਦਾ, ਆਰ ਐਫ ਲੋਹਾਰ ਸਾਹਿਬ ਦਾ ਥੋੜ੍ਹਾ ਇਸ਼ਕ ਦਾ ਕਿਹੜਾ ਗੀਤ ਹੈ, ਅਲਫੇ ਅੱਲਾ ਚੰਬੇ ਦੀ ਬੂਟੀ ਲਾ ਦੀਏ, ਤੇ ਵਧੀਆ ਕੋਕ ਸਟੂਡੀਓ ਦਾ ਸੋਹਣਾ ਜਿਹਾ ਇੱਕ ਗੀਤ ਹੈ, ਉਹ ਥੋੜ੍ਹੇ ਲਾਉਂਦੇ ਹਾਂ, ਫਿਰ ਵਾਪਸ ਆਉਂਦੇ ਹਾਂ। ਪ੍ਰੋਗਰਾਮ ਹੈ ਤੁਹਾਡਾ ਆਪਣਾ ਪੰਜਾਬੀ ਲਹਿਰਾ, ਅਤੇ ਫਿਰ ਮੈਂ ਇੱਕ ਬਹੁਤ ਹੀ ਸੋਹਣਾ ਗੀਤ ਹੈ ਇਸ਼ਕ ਨਹੀਂ ਛੁੱਪਦਾ, ਉਹ ਵੀ ਤੁਹਾਡੇ ਲਈ ਲਾਉਣਾ। ਸੋ ਗੱਲਾਂ ਬਾਤਾਂ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਸਟੂਡੀਓ ਦਾ ਆਪਣਾ ਨੰਬਰ ਹੈ 6474987 4988486।

सा, क्या बात है, आरएफ लोहार दमदार आवाज दमदार परफॉर्मर, क्या बात है। सो प्रोग्राम है पंजाबी रा, ते नंबर है अपना 6474988486647498-8486। एक तुसी चैतानिया इमिग्रेशन सर्विसेज नु याद रखो, जे थोनू रेफ्यूजी क्लेम फाइल करने लई मदद दी लोड है, कैनेडा दे विच रेफ्यूजी क्लेम फाइल करने दे लई सही लीगल गाइडेंस ते स्ट्रॉन्ग केस दी प्रेपरेशन की तैयारी दी बहुत जरूरी है, बहुत जरूरत है। हर केस डिफरेंट होंदा, ते चैतानिया इमिग्रेशन वाले समझने हर एक थोड़े मसले नू, ते ऑनेस्ट एडवाइस देंगे, प्रॉपर लीगल एडवाइस दे विच भी मदद करेंगे। सो थोड़ी कहानी नू समझना, थोड़े केस नू मजबूत ते तरीके दे नाल प्रेजेंट करना। रेफ्यूजी दा अप्रूवल रेट इन दा अप्रोक्सीमेटली 82% है, ते नंबर है 6474732207 6474732207 6474732207 ਦੇ ਉੱਤੇ ਕਾਲ ਤੁਸੀਂ ਜ਼ਰੂਰ ਕਰੋ। ਇੱਕ ਯਾਰ ਤੁਹਾਡੇ ਆਪਣੇ ਸ਼ਹਿਰ ਐਮੀ ਐਮੀ ਐਮੀ ਹੋਈ ਪਈ ਆ, ਤੇ ਐਮੀ ਵਿਰਕ ਆ ਰਿਹਾ, ਤੇ ਐਮੀ ਵਿਰਕ ਸਾਹਿਬ ਲਾਉਣਗੇ ਰੌਣਕਾਂ ਇਸ ਐਤਵਾਰ ਨੂੰ ਐਟ ਗ੍ਰੇਟ ਕੈਨੇਡੀਅਨ ਕਸੀਨੋ ਥੀਏਟਰ, ਵੁੱਡਬਾਈਨ ਕਸੀਨੋ ਦੇ ਨਾਲ ਹੀ ਬਿਲਕੁਲ ਥੀਏਟਰ ਹੈ, ਵੁੱਡਬਾਈਨ ਮਾਲ ਦੇ ਬਿਲਕੁਲ ਓਪੋਜ਼ਿਟ। ਤੇ ਫਿਰ ਕਮਾਲ ਦੀ ਗੀਤ ਸੁਣਾਂਗੇ, ਹੈ ਤੇਰੀ ਵੰਗ ਦਾ ਲੈ ਲਾ ਨਾਪ, ਉਹਨੇ ਮੱਥਾ ਚੁੰਮਿਆ ਪਹਿਲਾਂ ਜਾਂ ਫਿਰ ਹੱਥ ਚੁੰਮੇ ਤੇਰੇ, ਪਤਾ ਲੱਗ ਜੂ। ਐਮੀ ਜੀ ਨੂੰ ਪੁੱਛਾਂਗੇ ਜ਼ਰੂਰ। ਤੇ ਕਿਸਮਤ ਦੇ ਗੀਤ ਦਰਿਆ ਵਾਹ ਬਈ ਵਾਹ, ਤੇ ਐਮੀ ਵਿਰਕ ਦੀਆਂ ਟਿਕਟਾਂ ਲਈ ticketmaster.ca ਤੇ ਤੁਸੀਂ ਜ਼ਰੂਰ ਵਿਜ਼ਿਟ

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
2: ਬੈਸਟ ਵੇ ਹੈ ਤੇ ਸੈਂਟਰ ਆਈਲੈਂਡ ਜਾਓਗੇ ਵਾਟਰ ਟੈਕਸੀ ਪ੍ਰਾਈਵੇਟ ਦੇ ਨਾਲ ਤੇ ਇੰਝ ਲੱਗੇਗਾ ਕਿ ਵਾਹ ਯਾਰ ਅਸੀਂ ਰਾਜੇ ਹਾਂ। ਸੋ ਸਾਡੇ ਨਾਲ ਜੁੜ ਚੁੱਕੇ ਨੇ ਮਿਸਟਰ ਵਨ ਐਂਡ ਓਨਲੀ ਸਰਾਸ਼ ਜੀ, ਤੇ ਸਰਾਸ਼ ਦੇ ਨਾਲ ਗੱਲਬਾਤ ਕਰਦੇ ਹਾਂ ਆਪਾਂ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਗਵਰਨਮੈਂਟ ਦੇ ਲੋਨ ਦੇ ਬਾਰੇ। ਗਵਰਨਮੈਂਟ ਤੁਹਾਨੂੰ ਲੋਨ, ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਬਈ ਤੁਸੀਂ ਪੜ੍ਹੋ, ਐਜੂਕੇਸ਼ਨ ਪੂਰੀ ਕਰੋ, ਸਕਿੱਲ ਡਿਵੈਲਪ ਕਰੋ, ਖਰਚੇ ਪੂਰੇ ਨਹੀਂ ਹੋ ਰਹੇ ਮੋਰਗੇਜ ਦੇ, ਰੈਂਟ ਦੇ, ਗੈਸ ਦੇ, ਗਰੋਸਰੀ ਦੇ, ਕੋਈ ਨਾ ਲੋਨ ਯੂਜ਼ ਕਰੋ। ਤੇ ਸਰਾਸ਼
3: ਕੀ ਓਪਨ
2: ਕਿਵੇਂ ਹੋ?
3: ਵਧੀਆ ਜੀ, ਚੜ੍ਹਦੀ ਕਲਾ, ਤੁਸੀਂ ਦੱਸੋ ਜੀ।
2: ਸੋ ਸਰਾਸ਼, ਹੁਣ ਜਿੱਦਾਂ ਦੀ ਇਕਾਨਮੀ ਹੈ ਸਲੋ ਹੈ, ਸਲੋ ਹੋਰ ਵੀ ਹੋ ਸਕਦੀ US ਕਰਕੇ, ਇਹਦਾ ਕੋਈ ਇਫੈਕਟ ਪਊਗਾ ਇਹਨਾਂ ਲੋਨਸ ਦੇ ਉੱਤੇ ਜਾਂ ਫੰਡਿੰਗ ਦੇ ਉੱਤੇ?
3: ਜੀ ਅਭੀ ਕੇ ਲਈ ਤੋ ਨਹੀਂ ਹੈ, ਬਟ ਮੇ ਬੀ ਲਾਈਕ ਗਵਰਨਮੈਂਟ, ਹਮਨੇ ਯੇ ਦੇਖਾ ਕਿ ਹਰ 2 ਸਾਲ ਮੇ ਗਵਰਨਮੈਂਟ ਆਪਣੀ ਪਾਲਿਸੀ ਚੇਂਜ ਕਰਤੀ ਹੈ, ਜੋ ਲੋਨ ਦੇਤੀ ਹੈ ਗਵਰਨਮੈਂਟ ਐਜੂਕੇਸ਼ਨ ਕੇ ਲੀਏ। ਨੈਕਸਟ ਚੇਂਜ ਐਕਸਪੈਕਟਡ ਹੈ 2028 ਅਗਸਤ ਮੇ, ਤੋ ਅਗਰ ਆਪ ਅਭੀ ਇਨਰੋਲ ਕਰਤੇ ਹੈ, ਆਪ 2 ਸਾਲ ਕਾ ਕੋਰਸ ਕਰਤੇ, ਤੋ ਆਪਕੋ ਫੈਮਿਲੀ ਆਫ 4 ਕੋ $1.5 lakh ਜੋ ਆਤਾ ਹੈ, ਵੋ 2 ਸਾਲੋ ਮੇ 4 ਕਿਸ਼ਤੋ ਮੇ ਆਤਾ ਹੈ, ਇਕੁਅਲ ਕਿਸ਼ਤੋ ਮੇ। ਤੋ ਮਤਲਬ ਅਗਰ ਆਪ ਅਭੀ ਜੁਆਇਨ ਕਰਤੇ ਹੈ, ਵੋ ਪੂਰੇ ਪੈਸੇ ਆਏਂਗੇ ਲੋਨ ਕੇ, 0% ਵਿਆਜ ਪੇ, ਬਿਨਾ ਗਾਰੰਟੀ ਕੇ। ਲੇਕਿਨ ਹਾਂ, ਅਗਰ ਆਪ 6 ਮਹੀਨੇ ਬਾਅਦ ਜੁਆਇਨ ਕਰਤੇ ਹੈ, ਤਬ ਚਾਂਸ ਹੈ ਕਿ ਪਾਲਿਸੀ ਚੇਂਜ ਹੋ ਔਰ ਆਪਕੋ ਅਮਾਊਂਟ, ਅਗਰ ਹਮਨੇ 10 ਰੁਪਏ ਬੋਲੇ ਹੈ ਤੋ ਸਿਰਫ 8 ਰੁਪਏ ਆਏ। ਤੋ ਯਹੀ ਟਾਈਮ ਹੈ, ਇਸ ਲਈ ਅਭੀ ਇਨਰੋਲ ਕਰੇ, ਫੰਡਿੰਗ ਹਾਸਿਲ ਕਰੇ।
2: ਐਂਡ ਤੁਸੀਂ ਦੱਸ ਰਹੇ ਸੀ ਕਿ ਹਰ 2 ਸਾਲਾਂ ਬਾਅਦ ਗਵਰਨਮੈਂਟ ਦੀ ਪਾਲਿਸੀ ਚੇਂਜ ਹੁੰਦੀ ਹੈ, ਇਹਦੇ ਬਾਰੇ ਵੀ ਦੱਸੋ ਕੁਛ।
3: ਬਿਲਕੁਲ ਜੀ, ਬਿਲਕੁਲ, ਹਰ 2 ਸਾਲ ਮੇ ਗਵਰਨਮੈਂਟ ਕੀ ਪਾਲਿਸੀ ਚੇਂਜ ਹੋਤੀ ਹੈ। ਆਜ ਲੋਨ ਡਬਲ ਆ ਰਹਾ ਹੈ, अगर मतलब आज पहले लोग पहले हमारा रेंज था 30 से 100,000, आज रेंज है 50,000 से 1,70,000 डॉलर तक। लेकिन हमें पूरा यकीन है कि 2 साल बाद ये रेंज फिर से बैक टू नॉर्मल हो जाएगा, हाफ हो जाएगा। तो इसलिए अभी एनरोल करें, 50,000 से 1,70,000 का लोन 0% पे बिना गारंटी के, बैंक से नहीं गवर्नमेंट से डायरेक्ट अपने खाते में हासिल करें।
2: वेरी गुड। सो सरांश का फोन नंबर एक क्विक है 4372643175 4372643175। सरांश जेडे कोर्सेज ने जो तुसी कर सकते हो, ਕੀ ਸੌਖੇ ਨੇ ਔਖੇ ਨੇ, ਕੀ ਇਹਦਾ ਪਾਸਿੰਗ ਰੇਟ ਕੀ ਹੈ?
3: ਪਾਸਿੰਗ ਰੇਟ ਜੀ ਟੱਚਵੁੱਡ 100% ਹੀ ਹੈ। ਹਮ ਮਤਲਬ ਹਮਾਰੇ ਪਾਸ ਸੈਟ ਆਫ ਕੋਰਸਿਸ ਹੈ, ਹਮ ਆਪਕੋ ਆਪਸ਼ਨਸ ਦੇਤੇ ਹੈ ਕੌਨ ਸਾ ਕਰਨਾ ਚਾਹਤੇ ਹੈ। ਅਗਰ ਆਪ ਆਊਟਲਾਇਰ ਬਣੇਗੇ ਕਿ ਮੁਝੇ ਤੋ ਯਹੀ ਕਰਨਾ ਹੈ ਯਹੀ ਕਰਨਾ ਹੈ, ਹਮ ਹਾਥ ਖੜੇ ਕਰ ਦੇਂਗੇ। ਹਮ ਯਹ ਨਹੀਂ ਬੋਲੇਂਗੇ ਹਾਂ ਜੀ ਯੇ ਵਾਲੀ ਵੀ ਸਬਜ਼ੀ ਮੌਜੂਦ ਹੈ, ਯੇ ਵੀ ਮੌਜੂਦ ਹੈ, ਐਸਾ ਨਹੀਂ ਹੈ। ਸਾਫ ਕੰਮ ਹੈ, ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈਂ, ਆਸਾਨ ਸੇ ਕੋਰਸਿਸ ਹੈ, ਫੁਲੀ ਆਨਲਾਈਨ ਹੈ, ਐਗਜ਼ਾਮਸ ਨਹੀਂ, ਅਸਾਈਨਮੈਂਟਸ ਹੈ, ਆਪਕੋ ਐਂਡ ਮੇ ਡਿਪਲੋਮਾ ਮਿਲਤਾ, ਆਪਕੀ ਸਕਿੱਲ ਵੀ ਡਿਵੈਲਪ ਹੋ ਗਈ, ਔਰ ਆਪਕੇ ਪਾਸ 50,000 ਸੇ 1,70,000 ਡਾਲਰ ਕਾ ਲੋਨ ਆ ਗਿਆ, ਜੋ ਕਿ 0% ਬਿਨਾਂ ਗਾਰੰਟੀ ਕੇ ਆਪਕੇ ਖਾਤੇ ਮੇ ਡਾਇਰੈਕਟ ਆਤਾ ਹੈ।
2: ਹਾਂ, ਵੈਰੀ ਗੁੱਡ। ਤੇ ਫੰਡਿੰਗ ਜਿਹੜੀ ਹੈ, ਜਿਹੜਾ ਲੋਨ ਹੈ, ਕਿੰਨੇ ਚਿਰ ਦੇ ਵਿੱਚ ਅਪਰੂਵ ਹੋ ਜਾਂਦਾ?
3: ਆਪ ਮੰਨ ਕੇ ਚੱਲੇ ਟੱਚਵੁੱਡ ਅੱਜ 11 ਬੰਦੋ ਕਾ ਅਪਰੂਵਲ ਆਇਆ ਹੈ, ਵੈਸੇ ਯੂਜੁਅਲੀ ਦੇਖਤੇ 7 ਜਾਂ 8 ਕਾ ਆਤਾ ਹੈ ਐਵਰੀਡੇ, आज 11 बंदों का अप्रूवल आया है जिन्होंने जून में ज्वाइन करा था। तो आप मान के चल रहे हैं जून जुलाई अगस्त 9 डेज, 2 से 3 महीने लगते हैं अप्रोक्सीमेटली आपको फंडिंग आपके खाते में आने में गवर्नमेंट से डायरेक्ट।
2: वेरी गुड। सो नंबर एक क्विक है सरांज दा 4372643175 4372643175। सरांज थोड़ी कितनी फीस है
3: जी? हमारी फीस इतनी ही है जितनी इतने सालों से है, सिर्फ $199 फीस है। काम होने के बाद वन टाइम फ्लैट फीस है, एयर पे बताते हैं क्योंकि कोई झोल नहीं है, कोई चलाकी नहीं, कोई मीठी बातें नहीं है। काम होने के बाद छोटी सी हम फीस लेते हैं प्रोसेसिंग फीस, क्योंकि कोई सेटिंग नहीं है, मेरे को आगे किसी को पैसे नहीं खिलाने रिश्वत की बैंक में कहीं पे, क्योंकि गवर्नमेंट आपको फंडिंग दे रही है। साफ काम है, साफ काम की फीस कम होती है और हम कम ही लेते हैं, ठीक है। और बाकी आप मान के चल रहे हैं इसमें फंडिंग आपके खाते में आ गई 2 से 3 महीने के अंदर, और लाइक $50,000 से लेके $1,70,000 तक। कॉल करें, प्रॉपर ऑफिस है हर अंटारी डेरी पे, कल भी आप आ सकते हैं 218 एक्सपर्ट बुलेवर्ड पे। कॉल अभी करें, एस्टिमेट लें 437-264-3175 437-264-3175 4372643175। PR सिटीजन प्रोटेक्टेड पर्सन, अंटारियो में कहीं भी रहते हैं, कोई एज लिमिट नहीं है।
2: 4372643175 4372643175। ਸਰਾਸ਼ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਓਕੇ, ਇੱਕ ਨਾ ਤੁਹਾਨੂੰ ਕੁਇਕ ਜੀ ਕੁਐਸਚਨ ਹੈ। ਅਸੀਂ ਸਵੇਰੇ ਡਿਸਕਸ਼ਨ ਥੋੜੀ ਜੀ ਕਰ ਰਹੇ ਸੀ, ਤੇ ਜੇ ਤੁਹਾਨੂੰ ਕੋਈ ਬੰਦਾ, ਕੋਈ ਬਿਜ਼ਨਸ ਤੁਹਾਡਾ ਪਾਰਟਨਰ ਨਹੀਂ ਬਟ ਬਿਜ਼ਨਸ ਕੋਲੀਗ ਹੈ, ਕੋਈ ਕੋਈ ਵਾਕਫ ਹੈ ਤੁਹਾਡਾ, ਤੁਸੀਂ ਕਿਸੇ ਲਈ ਕੰਮ ਕੀਤਾ, ਤੁਹਾਡਾ ਬੰਦਾ ਨੋਨ ਹੈ, ਤੇ ਉਹ ਬੰਦਾ ਤੁਹਾਨੂੰ ਪੈਸੇ ਨਹੀਂ ਦੇ ਰਿਹਾ ਜਿਹੜੇ ਤੁਹਾਡੇ ਬਣਦੇ ਆ, ਤੁਸੀਂ ਉਹਨੂੰ ਲੀਗਲ ਨੋਟਿਸ ਭੇਜ ਦਿੰਦੇ ਹੋ ਲੋਇਰ ਦੇ ਥਰੂ, ਕੀ ਮਾੜੀ ਗੱਲ ਹੈ? ਜੇ ਤੁਸੀਂ ਕਿਸੇ ਨੂੰ ਲੀਗਲ ਨੋਟਿਸ ਭੇਜਦੇ ਹੋ ਕਿ ਯਾਰ ਇਹਨੇ ਮੇਰਾ $10,000-12,000 ਦੇਣਾ ਜਿੰਨਾ ਵੀ ਹੈ, ਕਈ ਵਾਰ ਅਗਲਾ ਕਹਿੰਦਾ ਕਿ ਤਾਂ ਭੁੱਖਾ, ਇਹਨੂੰ ਤਾਂ ਪੈਸੇ ਦਾ ਲਾਲਚ ਹੈ। ਕੀ ਇਹ ਪੈਸੇ ਦਾ ਲਾਲਚ ਹੈ ਜਾਂ ਇਹ ਸਿਆਣਪ ਹੈ? ਥੋੜ੍ਹਾ ਜਿਹਾ ਦੱਸਿਓ ਮੈਨੂੰ ਤੁਹਾਡਾ ਕੀ ਓਪੀਨੀਅਨ ਹੈ। ਕਈ ਲੋਕ ਕਹਿੰਦੇ ਆ ਕਿ ਯਾਰ ਆਏ ਨਹੀਂ ਕਰਨਾ ਚਾਹੀਦਾ, ਜੇ ਤੁਹਾਡੀ ਕਿਸੇ ਨਾਲ ਬਿਜ਼ਨਸ ਦੀ ਰਿਲੇਸ਼ਨਸ਼ਿਪ ਹੈ 10-15 ਸਾਲਾਂ ਤੋਂ 20 ਸਾਲਾਂ ਤੋਂ, ਆਏ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਅਗਲੇ ਨੂੰ ਚਿੱਠੀ ਭੇਜ ਦਿਓ। ਬਟ ਜੇ ਬੰਦਾ 6-7 ਮਹੀਨਿਆਂ ਤੋਂ ਤੁਹਾਡਾ ਪੈਸਾ ਨਹੀਂ ਦੇ ਰਿਹਾ, ਸਾਲ ਤੋਂ ਪੈਸਾ ਨਹੀਂ ਦੇ ਰਿਹਾ, ਫਿਰ ਕੀ ਕਰੋ, ਕੀ ਕਰੋਗੇ? ਅਗਰ ਤੁਸੀਂ ਅਗਲੇ ਨੂੰ ਮੈਸੇਜ ਵੀ ਪਾ ਤੇ, ਅਗਲੇ ਨੂੰ ਈਮੇਲਾਂ ਵੀ ਪਾ ਤੀ, ਅਗਲੇ ਨੂੰ ਫੋਨ ਕਰਨ ਦੀ ਵੀ ਕੋਸ਼ਿਸ਼ ਕਰਤੀ, ਕੋਈ ਰਿਪਲਾਈ ਨਹੀਂ, ਫਿਰ ਜਦੋਂ ਤੁਸੀਂ ਲੀਗਲ ਨੋਟਿਸ ਭੇਜਦੇ ਹੋ ਤਾਂ ਅਗਲਾ ਬੰਦਾ ਫਿਰ ਕਹਿੰਦਾ ਇਹ ਕਿੱਦਾਂ ਦਾ ਯਾਰ ਆਦਮੀ ਹੈ, ਇਹਨੇ ਸਾਨੂੰ ਲੀਗਲ ਨੋਟਿਸ ਭੇਜਿਆ, ਇਸ ਤਰ੍ਹਾਂ ਇਹਨੂੰ ਪਿਛਲੇ 8-10 ਸਾਲਾਂ ਤੋਂ ਜਾਣਦੇ ਆ। ਕਈ ਲੋਕਾਂ ਦਾ ਮੰਨਣਾ ਯਾਰ ਕਿ ਭੇਜਣਾ ਚਾਹੀਦਾ, ਜੇ ਹੁਣ ਤੁਹਾਡਾ ਪੈਸਾ ਬਣਦਾ ਪੈਸਾ ਅਗਲਾ ਬੰਦਾ ਦੇ ਨਹੀਂ ਰਿਹਾ, ਹੁਣ ਤੁਹਾਡੇ ਵੀ ਬਿੱਲ ਨੇ, ਤੁਹਾਡੇ ਵੀ ਫੈਮਿਲੀਜ਼ ਨੇ, ਤੁਹਾਡੇ ਵੀ ਖਰਚੇ ਨੇ, ਤੁਸੀਂ ਪੂਰੇ ਕਰਨੇ ਆ। ਬਟ ਲੀਗਲ ਨੋਟਿਸ ਜਦੋਂ ਆਪਾਂ ਭੇਜਦੇ ਹਾਂ, ਪਤਾ ਨਹੀਂ ਕਿ ਆਪਣੇ ਥੋੜ੍ਹਾ ਜਿਹਾ ਲੋਕਾਂ 'ਚ ਹੁੰਦਾ ਕਿ ਨਹੀਂ ਯਾਰ ਆਏ ਨਹੀਂ ਕਰਨਾ ਚਾਹੀਦਾ। ਤੁਹਾਡਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 6474988486 ਸਟੂਡੀਓ ਦਾ 6474984886। ਪਤਾ ਨਹੀਂ ਕਿਉਂ ਫਿਰ ਦੋਸਤਾਂ ਕੋਲ, ਪਰਿਵਾਰਾਂ ਕੋਲ ਲੋਕ ਗੱਲ ਕਰਦੇ ਆ, ਬਸ ਦੇਖ ਯਾਰ ਕਿੱਦਾਂ ਦਾ ਬੰਦਾ, ਇਹ ਤਾਂ ਲਾਲਚੀ ਬਹੁਤ ਹੈ, ਇਹ ਤਾਂ ਰੱਜਦਾ ਨੀ ਪੈਸਿਆਂ ਨਾਲ, ਇਹਨੂੰ ਤਾਂ ਪਤਾ ਨੀ ਕੀ ਹੋਇਆ ਹੋਇਆ, ਕੀ ਹੋਇਆ ਥੋੜੋ ਅਗਲੇ ਦੀ ਯਾਰ। ਮੈਨੂੰ ਲੱਗਦਾ ਹੁੰਦਾ ਕਿ ਬਣਦੀ ਜੇ ਮਿਹਨਤ ਹੈ ਜਾਂ ਬਣਦੇ ਪੈਸੇ ਆ ਤਾਂ ਤੁਸੀਂ ਚੁੱਪ ਕਰਕੇ ਦਿਓ ਤੇ ਆਪਣਾ ਕੰਮ ਕਰੋ। ਬਟ ਨੰਬਰ ਹੈ ਆਪਣਾ 6474988486। ਤੁਹਾਡਾ ਕੀ ਖਿਆਲ ਹੈ? ਸਟੂਡੀਓ ਦਾ ਨੰਬਰ ਹੈ 6474988486, 6474988486। ਇੱਕੋ ਇੱਕ ਆਪਣਾ ਫੋਨ ਨੰਬਰ ਹੈ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਥੋੜੀ ਜਿਹੀ ਇਹਦੇ ਬਾਰੇ ਵੀ। 0080। ਹਾਂਜੀ ਵੀਰੇ।
4: ਨਵੀਰ, ਇੱਕ ਨਾ ਸ਼ੋਲੇ ਹਿੰਦੀ ਮੂਵੀ ਚ ਡਾਇਲੋਗ ਸੀਗਾ ਕਿ ਅਗਰ ਘੋੜਾ ਘਾਸ ਤੇ ਦੋਸਤੀ ਕਰੇਗਾ ਤਾਂ ਖਾਏਗਾ ਕਿਆ। ਠੀਕ ਆ, ਸੋ ਜੇ ਅਗਰ ਤੁਹਾਡਾ ਬਿਜ਼ਨਸ ਹੈ, ਕੋਈ ਬੰਦਾ ਆਪਣੇ ਬਿਜ਼ਨਸ ਇੱਥੇ ਤੱਕ ਲੈ ਗਿਆ ਕਿ ਤੁਸੀਂ ਤੁਹਾਨੂੰ ਲੋੜ ਪੈਂਦੀ ਹੈ ਉਹਦੀ, ਆਈ ਥਿੰਕ ਬੀਇੰਗ ਐਜ਼ ਅ ਬਿਜ਼ਨਸ ਓਨਰ ਨਾ ਇਹ ਚੀਜ਼ਾਂ ਡਾਕੂਮੈਂਟ ਹੋਣੀਆਂ ਚਾਹੀਦੀਆਂ। ਤੇ 6 ਮਹੀਨੇ ਤਾਂ ਬਹੁਤ ਜ਼ਿਆਦਾ ਬੰਦੇ ਨੇ ਟਾਈਮ ਕਰ ਲਿਆ ਭਾਜੀ, ਆਈ ਥਿੰਕ ਦੂਜੇ ਤੀਜੇ ਮਹੀਨੇ ਨਾ ਲੀਗਲ ਨੋਟਿਸ ਉਤਰਨਾ ਚਾਹੀਦਾ।
2: ਅੱਛਾ, ਦੂਜੇ ਤੀਜੇ ਮਹੀਨੇ?
4: ਹਾਂ, ਕਿਉਂਕਿ ਨਾ ਪਤਾ ਕੀ ਗੱਲ ਆ, ਦੇਖੋ ਜਿਹੜੀ ਕੰਟਰੀ ਚ ਅਸੀਂ ਬੈਠੇ ਆ ਨਾ, ਇੱਥੇ ਤੁਹਾਨੂੰ ਤੁਹਾਡੇ ਚਾਈਲਡਹੁੱਡ ਦੇ ਫਰੈਂਡ ਤਾਂ ਮਿਲਣੇ ਨੀ ਹੈ ਨਾ, ਸਾਰੇ ਆਪਣੀ ਆਪਣੀ ਫੀਲਡ ਤੋਂ ਬਿਜ਼ਨਸ, ਤੁਹਾਨੂੰ ਕੋਈ ਨਾ 35-40 ਸਾਲ ਦੀ ਉਮਰ ਚ ਆ ਕੇ ਮਿਲੂਗਾ, ਬਾਈ ਆਪਾਂ ਬਿਜ਼ਨਸ ਕਰਦੇ ਹਾਂ, ਠੀਕ ਹੈ ਜੀ, ਸਾਲ 2 ਸਾਲ ਤੁਹਾਡਾ ਬਹੁਤ ਵਧੀਆ ਰਹੂਗਾ, ਆਉਣਾ ਜਾਣਾ ਘਰੇ, ਤੁਹਾਡੀ ਤੁਹਾਡੀ ਵਾਈਫ ਉਹਨਾਂ ਦੀ ਵਾਈਫ ਫਰੈਂਡਸ ਬਣ ਗਈਆਂ। 2-3 ਸਾਲ ਬਾਅਦ ਨਾ ਬੰਦਾ ਆਪਣੀ ਕਹਾਣੀ ਅਲੱਗ ਪਾਉਣ ਲੱਗ ਜਾਂਦਾ, ਤੇ ਜਿਹਦੇ ਨਾਲ ਬਿਜ਼ਨਸ ਕਰ ਰਿਹਾ ਹੁੰਦਾ ਨਾ ਉਹਨੂੰ ਕੁੰਡੀ ਲਾਈ ਜਾਂਦਾ ਅੰਦਰੋਂ, ਹਨਾ, ਤੇ ਫਿਰ ਬਾਅਦ ਚੋਂ ਪਤਾ ਲੱਗਦਾ ਯਾਰ ਮੈਂ ਤਾਂ ਉਹਦੇ ਤੇ ਕਾਫੀ ਟਰਸਟ ਕਰੀ ਬੈਠਾ ਤੇ ਉਹ ਬੰਦਾ ਮੇਰਾ ਇੰਨਾ ਕੁ ਪੈਸਾ ਦੱਬੀ ਬੈਠਾ। ਤੇ ਆਈ ਥਿੰਕ ਜਿਹੜਾ ਬੰਦਾ ਬੀਇੰਗ ਐਜ਼ ਅ ਬਿਜ਼ਨਸ ਓਨਰ ਨਾ ਸਰ, ਉਹਦੇ ਆਪਣੇ ਵੀ ਐਕਸਪੈਂਸ ਹੁੰਦੇ ਆ, ਯਾਰੀ ਦੋਸਤੀ ਕਰਕੇ ਤੁਸੀਂ ਕਿੰਨੀ ਦੇਰ ਉਹਦੇ ਆਪਣੇ ਐਕਸਪੈਂਸ ਉਹਦੀ ਆਪਣੀ ਜੇਬੋ ਹੀ ਲਾਈ ਜਾਓਗੇ। ਸੋ ਠੀਕ ਆ, ਉਹਦੇ ਨਾਲ ਇੱਕ ਵਾਰੀ ਗੱਲ ਕਰ ਲਓ ਬਾਈ, ਇਹਨਾਂ ਫਿਰ ਨਾ 6 ਮਹੀਨੇ ਹੋ ਗਏ, ਸੋ ਆਈ ਥਿੰਕ ਮੇਰੇ ਕੋਲ ਇੱਕੋ ਹੀ ਰਾਊਟ ਹੈ ਤੇ ਆਪਾਂ ਕੋਰਟ ਕਚਹਿਰੀਆਂ 'ਚ ਚੱਲਦੇ ਹਾਂ ਵੀ ਜਿੱਥੋਂ ਸੈਟਲਮੈਂਟ ਹੁੰਦੀ ਆ। ਯਾਰੀ ਦੋਸਤੀ ਤਾਂ ਸਰ ਤੁਹਾਡੀ ਜਾਣੀ ਆ ਤਾਂ ਆਲਰੇਡੀ ਚਲੇ ਗਈ ਆ, ਹਨਾ, ਯਾਰੀ ਦੋਸਤੀ ਨਹੀਂ ਬਾਅਦ ਚੋਂ ਬਚੀ ਰਹਿਣੀ।
2: ਠੀਕ ਹੈ, ਬਿਲਕੁਲ
4: ਇੰਨਾ ਵੀ
2: ਨਹੀਂ। ਹੁਣ ਪਤਾ ਕੀ ਹੈ, ਜਿਹੜਾ ਬੰਦਾ ਤੁਹਾਡਾ ਪੈਸਾ ਦੱਬੀ ਬੈਠਾ, ਯਾਰੀ ਦੋਸਤੀ ਕਿਵੇਂ ਤੁਸੀਂ ਉਸ ਲੈਵਲ ਦੀ ਰੱਖੋਗੇ? ਤੁਹਾਡੇ ਮਨ 'ਚ ਵੀ ਕਿਤੇ ਨਾ ਕਿਤੇ ਹੈ ਯਾਰ ਕਿ ਇਹ ਬੰਦਾ ਮੈਨੂੰ ਰਿਸਪੈਕਟ ਹੀ ਨਹੀਂ ਕਰਦਾ?
4: ਦੇਖੋ ਸਰ, ਜੇ ਉਹ ਬੰਦਾ ਨਾ 6 ਮਹੀਨੇ ਤੱਕ ਲੈ ਗਿਆ ਨਾ ਤੁਹਾਡੇ ਪੈਸੇ ਦੱਬੀ ਬੈਠਾ, ਤੇ ਉਹ ਬੰਦੇ ਨੇ ਪਹਿਲੇ ਦੂਜੇ ਮਹੀਨੇ ਦਿਮਾਗ 'ਚ ਬਣਾ ਲਿਆ ਸੀ ਕਿ ਇਹਦੇ ਨਾਲ ਆਪਣੀ ਯਾਰੀ ਦੋਸਤੀ ਹੁਣ ਡਨ ਹੈ, ਹਨਾ, ਉਹਦਾ ਤੁਸੀਂ ਵੇਟ ਕਰਦੇ ਰਹੇ ਕਿ ਤੁਹਾਨੂੰ ਹੁਣ ਪੈਸੇ ਦਊਗਾ, ਕੱਲ ਦਊਗਾ, ਪਰਸੋਂ ਦਊਗਾ, ਉਹਨੂੰ ਪਤਾ ਕਿ ਬਸ ਮੈਂ ਲੈ ਲਿਆ ਜਿੰਨਾ ਕੁ ਕੰਮ ਲੈਣਾ ਸੀ ਨਾ ਇਤੋਂ।
2: ਬਿਲਕੁਲ, ਚਲੋ ਠੀਕ ਹੈ ਵੀਰੇ,
4: ਤੁਸੀਂ ਉਹ ਤੁਸੀਂ ਕਰੋ ਸਰ, ਠੋਕ ਕੇ ਕਰੋ, ਲੀਗਲ
2: ਕਰੋ ਤੇ ਠੋਕ ਕੇ ਕਰੋ। ਓਕੇ, 3100 ਨੰਬਰ। ਹੈਲੋ
5: ਬਾਈ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਬਾਈ ਜੀ।
5: ਜੀ ਮੈਂ ਆਫਸੀਅਰ ਕਰਨਾ, ਨੰਬਰ ਲੈਣਾ ਸੀ ਕਿਸੇ ਦਾ, ਦੇਊਗਾ?
2: ਲਓ ਨੰਬਰ ਹੁਣ ਲੈ ਲਓ, ਕਿਹੜਾ ਨੰਬਰ ਚਾਹੀਦਾ ਤੁਹਾਨੂੰ? ਪ੍ਰਦੀਪ ਦਾ ਨੰਬਰ ਹੈ 647
5: 622 3203
2: ਕੋਈ ਗੱਲ ਨੀ ਸਰ, ਨੋ ਪ੍ਰੋਬਲਮ। ਸੋ ਆਪਣੇ ਸਟੂਡੀਓ ਦਾ ਅੱਜ ਲਈ ਨੰਬਰ ਥੋੜ੍ਹਾ ਜਿਹਾ ਅਲੱਗ ਹੈ, ਅੱਜ ਦਾ ਆਪਣਾ ਨੰਬਰ ਹੈ 6474988486 6474988486 6474988486